0: ਬਸ ਅਸੀਂ ਮਹਿਲ ਦੇ ਵਿੱਚ ਹੀ ਵੜ ਗਏ। ਸੋ ਮਾਸਟਰ ਜੂਲਰਸ ਨਵੀਂ ਲੋਕੇਸ਼ਨ ਏਅਰਪੋਰਟ ਮੇਫੀਅਰ ਤੇ ਗੇੜਾ ਲਗਾਓ 0072। ਹੈਲੋ, ਠੀਕ ਹੈ ਵੀਰੇ, ਕਿਵੇਂ ਹੋ? ਬਸ ਪ੍ਰੋਗਰਾਮ ਕਰ ਰਹੇ ਹਾਂ, ਗੱਲਾਂ ਬਾਤਾਂ ਸੁਣ ਰਹੇ ਹਾਂ।
1: ਠੀਕ ਹੈ ਠੀਕ ਹੈ, ਮੇਰਾ ਨਾ ਵੀਰੇ ਪੁਆਇੰਟ ਆਫ ਵਿਊ ਹੈ ਕਿ ਸਭ ਤੋਂ ਬੈਸਟ ਚੀਜ਼ ਹੈ, ਮੈਂ ਕਹਿੰਦਾ ਜੇ ਆਪਾਂ ਬੰਦਾ ਦੂਸਰੇ ਡਿਫਰੈਂਟ ਕਲਚਰ 'ਚ ਕਰਦਾ ਨਾ, ਕੋਈ ਗਲਤ ਚੀਜ਼ ਨਹੀਂ ਹੈਗੀ, ਬਿਕੋਜ਼ ਡਿਫਰੈਂਟ ਐਕਸਪੀਰੀਅੰਸ ਹੁੰਦਾ ਹੈਗਾ। ਤੇ ਮੈਂ ਆਪਣਾ ਖੁਦ ਐਕਸਪੀਰੀਅੰਸ ਕੀਤਾ ਉਹ ਚੀਜ਼ 'ਚ, ਤੇ ਮੈਂ ਹੈਪੀ ਹਾਂ ਉਹ ਚੀਜ਼ ਤੋਂ। ਤੇ ਬਾਕੀ ਜਿਹੜੇ ਬੰਦੇ ਆਪਣੇ, ਚਲੋ ਮੈਂ ਕਿਸੇ ਤੋਂ ਨਹੀਂ ਕਹਿੰਦਾ ਟਾਰਗੇਟ ਕਰਕੇ ਨਹੀਂ ਕਹਿੰਦਾ, ਬਟ ਇੱਕ ਪਾਸੇ ਤਾਂ ਆਪਣੇ ਲੋਕ ਕਹਿੰਦੇ ਹਾਂ ਜਾਤ ਬਾਅਦ ਚੋਂ ਨਿਕਲਣਾ ਚਾਹੀਦਾ ਬਾਹਰ, ਹੈ ਨਾ, ਤੇ ਇੱਕ ਪਾਸੇ ਫੈਂਡ ਵੀ ਬੜੀ ਛੇਤੀ ਹੁੰਦੇ ਆਪਣੇ ਲੋਕ। ਇਹ ਚੀਜ਼ ਤਾਂ ਆਪਾਂ ਨੂੰ ਪਹਿਲਾਂ ਬਜ਼ੁਰਗਾਂ ਨੇ ਹੀ ਕਿਹਾ ਕਿ ਜਾਤ ਪਾਤ ਕੁਛ ਨੀ ਹੁੰਦਾ, ਹਰ ਇੱਕੋ ਹੀ ਹੁੰਦੇ, ਚਲੋ ਮੰਨਣਾ ਚਾਹੀਦਾ ਉਹ ਚੀਜ਼ ਨੂੰ। ਇੰਨਾ ਕਿੱਡੀ ਗੱਲ ਹੈਗੀ, ਇੰਨੇ ਅਜੇ ਲਾਈਕ ਨਿਊ ਜਮਾਨੇ ਵਿੱਚ ਤੇ ਆਪਾਂ ਇਹਨੂੰ ਸੋਚਣ ਲੱਗ ਗਏ ਹਾਂ ਕਲਚਰ ਕਹਿੰਦੇ ਆਪਾਂ ਇਹਨਾਂ ਵਿੱਚ ਹੀ ਸਾਰਿਆਂ ਚ, ਰਾਈਟ?
0: ਦੁਬਾਰ ਤੋਂ ਦੱਸਣਾ ਚਾਹੁੰਦਾ, ਇੱਕ ਬਹੁਤ ਹੀ ਕਮਾਲ ਦੀ ਲਿਸਟਿੰਗ ਹੈ। ਜਪਿੰਦਰ ਬਰਾੜ ਹੋਣਾ ਕੋਲ ਨਾ ਇੱਕ ਘਰ ਆਇਆ, ਲਗਜ਼ਰੀ, ਤੁਸੀਂ ਦੇਖੋਗੇ ਘਰ ਨੂੰ ਕਹੋਗੇ ਬੱਲੇ ਬੱਲੇ ਬੱਲੇ ਬੱਲੇ, ਕਮਾਲ ਹੀ ਹੈ। ਸੋ 3.5 ਏਕੜ ਤੋਂ ਵੀ ਵੱਧ ਲੈਂਡ ਹੈ, ਯਾਨੀ ਕਿ 3.6 ਏਕੜ ਪ੍ਰਾਈਵੇਟ ਲੈਂਡ ਹੈ, ਕੈਲੇਡਨ ਦੇ ਵਿੱਚ ਘਰ ਹੈ, ਅਲਟਰਾ ਲਗਜ਼ਰੀ ਸਟੇਟ ਘਰ ਹੈ, 11,700 ਸਕੁਏਅਰ ਫੁੱਟ ਅਬਵ ਗ੍ਰੇਡ ਹੈ, ਤੇ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ, 18,000 ਸਕੁਏਅਰ ਫੁੱਟ ਦਾ ਟੋਟਲ ਏਰੀਆ ਲਿਵਿੰਗ ਸਪੇਸ ਹੈ। ਅੰਦਰ ਵੜੋ, 22 ਫੁੱਟ ਦੀਆਂ ਸੀਲਿੰਗਸ ਨੇ, 19 ਫੁੱਟ ਸੀਲਿੰਗ ਹੈ, ਫੈਮਿਲੀ ਰੂਮ 'ਚ ਡਿਜ਼ਾਈਨਰ ਕਿਚਨ ਹੈ, ਬਹੁਤ ਵੱਡਾ ਆਈਲੈਂਡ ਹੈ, 6 ਬੈਡਰੂਮ, ਹਰ ਇੱਕ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਹੈ ਤੇ ਵਾਸ਼ਰੂਮ ਹੈ। ਟੋਟਲ 42 ਗੱਡੀਆਂ ਦੀ ਪਾਰਕਿੰਗ ਹੈ, 7 ਗਰਾਜ ਦੇ ਵਿੱਚ 35 ਬਾਹਰ ਲਾਓ, ਵਾਹ। ਸੋ ਕੋਈ ਭਰਾ ਦੋ ਲੈਣਾ ਚਾਹੁੰਦੇ ਇਕੱਠੇ ਰਹਿਣ ਲਈ, ਜਾਂ ਬਿਜ਼ਨਸ ਦੇ ਲਈ ਲੈਣਾ, ਜਾਂ ਕਹਿ ਲਓ ਕਿ ਤੁਸੀਂ ਚਾਹੁੰਦੇ ਹੋ ਕਿ ਯਾਰ ਸਾਡਾ ਮਹਿਲ ਹੀ ਹੋਵੇ, ਕੈਲਡਨ ਦੇ ਵਿੱਚ ਬੜੀ ਰੇਅਰ ਓਪਰਚੁਨਿਟੀ ਹੈ, ਲਗਜ਼ਰੀ ਲੈਂਡ, ਪ੍ਰਾਈਵੇਸੀ ਅਤੇ ਫੈਮਿਲੀ ਲਿਵਿੰਗ ਦਾ ਪਰਫੈਕਟ ਕੋਂਬੀਨੇਸ਼ਨ। ਸੋ ਜਪਿੰਦਰ ਹੁਣੇ ਇਸ ਵੀਕਐਂਡ ਸੈਟਰਡੇ ਸੰਡੇ ਦੋ ਦਿਨ ਓਪਨ ਹਾਊਸ ਕਰ ਰਹੇ, 1 ਤੋਂ ਲੈ ਕੇ 6 ਵਜੇ ਤੱਕ, ਤੇ ਹੋਰ ਜਾਣਕਾਰੀ ਲਈ 416-729-3616 416-729-3616 ਦੇ ਉੱਤੇ ਕਾਲ ਕਰੋ, ਜਪਿੰਦਰ ਬਰਾੜ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ, ਜੋ ਕਿ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਸਬਜ਼ੀ ਮਾਰਕੀਟ ਵਾਲੇ ਨੇ ਡੀਲਾਂ ਲਾਤੀਆਂ ਬੜੀਆਂ ਟੌਪ ਦੀਆਂ। ਇੱਥੇ ਇੱਕ ਤਾਂ ਵਿਆਹਾਂ ਵਾਸਤੇ ਜਾਗੋ, ਪੱਖੀਆਂ ਤੇ ਨਾਨਕਿਆਂ ਦਾਦਕਿਆਂ ਦਾ ਸਮਾਨ ਜਿਹੜਾ ਹੁੰਦਾ ਉਹ ਸਾਰਾ ਤੁਹਾਨੂੰ ਮਿਲ ਰਿਹਾ, ਐਂਡ ਉਸ ਦੇ ਨਾਲ ਨਾਲ ਤੁਸੀਂ ਛੱਜ ਲਓ, ਢੋਲਕੀਆਂ ਰੈਂਟ ਕਰੋ ਇੱਥੋਂ, ਤੇ ਕਿਸੇ ਵੀ ਬੱਚਿਆਂ ਦੇ ਬਰਥਡੇ ਲਈ ਬਲੂਨ ਮਿਲ ਰਹੇ ਆ, ਕਾਰਟੂਨ ਬਲੂਨ, ਬਰਥਡੇ ਬਲੂਨ, ਸਪੈਸ਼ਲ ਅੱਖਰਾਂ ਵਾਲੇ ਬਲੂਨ। ਸੋ ਜ਼ਰੂਰ ਸਬਜ਼ੀ ਮਾਰਕੀਟ, ਤੇ ਪਨੀਰ ਪਕੌੜਾ, ਮਿਕਸ ਪਕੌੜਾ, ਹਰਾ ਭਰਾ ਕਬਾਬ ਇੰਜੋਏ ਕਰੋ। ਉਸ ਦੇ ਨਾਲ ਨਾਲ 24 ਘੰਟੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, ਬ੍ਰੈਮਲੀ ਕੰਟਰੀ ਸਾਈਡ, 10,970 ਬ੍ਰੈਮਲੀ ਰੋਡ, ਜਾਂ 10 ਲੋਰਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ। 4398 ਹੈਲੋ,
2: ਹੈਲੋ, ਕਿਵੇਂ ਵੀਰੇ?
0: ਠੀਕ ਹੈ ਵੀਰੇ, ਕੀ ਹਾਲ?
2: ਸੌਰੀ ਵੀਰੇ, ਲੇਟ ਹੋ ਗਏ।
0: ਕੋਈ ਗੱਲ ਨਹੀਂ,
2: ਤੇ ਮੈਂ ਕਹਿੰਦਾ ਵੀਰੇ ਕੋਈ ਨੀ, ਜਿੱਥੇ ਯਾਰ ਹੀ ਲੱਗ ਜਾਵੇ ਫਿਰ ਕੀ ਰੌਲੇ ਜਾਂਦਾ, ਬਾਪੂ ਨੇ ਬਾਕੀ ਸਾਰੇ ਆਪਦੇ ਵਿਚਾਰ ਆ, ਜਿਹਨੂੰ ਵਿਚਾਰੇ ਨੂੰ ਰੋਟੀ ਪੱਕਦੀ ਮਿਲਦੀ ਉਹਨੇ ਜਾਤਾਂ ਥੋੜਾ ਦੇਖਣੀ, ਜਿਹਨੂੰ ਭਰੇ ਸੁੱਖ ਮਿਲਦਾ ਦੁੱਖ ਸੁੱਖ ਚ ਸਾਥੀ ਮਿਲਦਾ ਉਹਨੇ ਕਿੱਥੇ ਦੇਖਣਾ। ਸਾਡੇ ਅਰਕਿਆਂ ਲਈ, ਪੰਜਾਬੀ ਮੁੰਡਿਆਂ ਲਈ ਮੇਨ ਟੈਨਸ਼ਨ ਹੀ ਇਹ ਵੀ ਜਿਹੜੇ ਪੰਜਾਬੀ ਵਿਆਹੁੰਦੇ ਆ ਕੁੜੀਆਂ, ਘਰ ਕੰਮ ਤੇ ਜਾਂਦੇ ਨੂੰ ਵਿਚਾਰਿਆਂ ਨੂੰ ਘਰ ਦੀ ਟੈਨਸ਼ਨ ਲੱਗੀ ਰਹਿੰਦੀ ਹੈ ਕਿ ਘਰੇ ਹੈਗੀ ਹੈ ਕਿ ਨਹੀਂ, ਜਿਨ੍ਹਾਂ ਨੂੰ ਮਿਲਦੀ ਨੀ ਉਹਨਾਂ ਨੂੰ ਪੁੱਛਿਆ, ਜਿਨ੍ਹਾਂ ਨੂੰ ਬੜੇ ਹੋਏ ਪਏ ਹੁਣ ਉਹ ਵਿਚਾਰੇ ਉਹ ਦਿੰਦੇ ਆ ਵੀ ਰਹਿ ਜੀ ਆਪਣੀ ਸਿੱਖ ਕੌਮ ਚ ਕਰਾਓ, ਉਹਨਾਂ ਨੂੰ ਕਿਹਾ ਜਿਹੜਾ ਕੁੜੀ IPS ਲੱਗੀ ਮਿਲ ਗਈ ਇੰਡੀਆ ਚ, ਤੁਸੀਂ ਕੋਈ ਸਿੱਖ ਕੌਮ ਨੀ ਦੇਖਣੀ, ਤੁਸੀਂ ਉਹਦੀ ਦੇਖਣੀ, ਉਹਦੀ ਪੋਜੀਸ਼ਨ ਦੇਖਣੀ ਹੈ, ਨੈਟਵਰਥ ਦੇਖਣੀ ਹੈ, ਉਹ ਕੌਮ ਮੰਨਿਆ ਤਗੜੀ ਹੈ, ਬਟ ਸੁੱਖ ਘਰ ਦਾ ਮੇਨ ਕਿਸਾਨ ਨਾ, ਮੇਨ ਦਿੱਲੀ ਜੜ ਤੋਂ ਹੀ ਸ਼ੁਰੂ ਹੋਣੀ ਹੈ, ਜਦੋਂ ਘਰ ਵਧੀਆ, ਮੇਰਾ ਘਰ ਸੁਖੀ ਹੈ, ਮੈਨੂੰ ਦੁਨੀਆਦਾਰੀ ਦੋਗੀ,
0: ਕੀ ਲੈਣਾ ਹੈ। ਬਿਲਕੁਲ ਉਹੀ ਹੈ ਯਾਰ, ਜਦੋਂ ਤੁਸੀਂ ਖੁਸ਼ ਹੋ ਅੰਦਰੋਂ ਯਾਰ, ਤੁਹਾਡੀ ਰੂਹ ਖੁਸ਼ ਹੈ, ਤੈਨੂੰ ਰਾਤ ਨੂੰ ਵਧੀਆ ਨੀਂਦ ਆਉਂਦੀ ਹੈ, ਤੁਸੀਂ ਅਗਲੇ ਨਾਲ ਹੱਸਦੇ ਖੇਡਦੇ ਹੋ, ਫਿਰ ਹੋਰ ਕੀ ਦੁਨੀਆ ਨੂੰ ਦੇਖਣਾ।
2: ਜਦੋਂ ਸਾਰਾ ਦਿਨ ਦਾ ਥਕੇਵਾ ਕਿਸੇ ਬੰਦੇ ਨਾਲ ਗੱਲ ਕਰਕੇ ਲਏ ਆ, ਉਹਦੀ ਯਾਦ ਪੁੱਛ ਕੇ ਕੀ ਕਰਨੀ। ਵੀਰੇ ਇੱਕ ਗਾਣਾ ਲਵਾਉਣਾ ਸੀ, ਬਸ ਜਦੋਂ ਮਰਜ਼ੀ ਲਾ ਦਿਓ, ਬਹੁਤ ਡਰਾਈਵ ਪਈ ਆਪਣੀ, ਕੋਈ ਚੱਕਰ ਨੀ, ਕੱਲਾ ਕੱਲਾ ਤਾਰਾ ਕੁਲਵੀਰ ਸਿੰਘ ਜਰਦਾਈ,
0: ਕੱਲਾ ਕੱਲਾ ਤਾਰਾ। ਮੈਂ ਹੱਸਦਾ ਸੀ, ਮੈਂ ਕਿ ਯਾਰ ਵੀ ਮੈਂ ਸਾਰੇ ਸਾਰੇ ਨਹੀਂ, ਕੁਝ ਸੱਜਣੇ ਮੇਰਾ ਓਪੀਨੀਅਨ ਬੰਦ ਕਰਾਉਣਗੇ ਵੀ ਨਵੀਂ ਆਪਦਾ ਵਿਚਾਰ ਨਾ ਦੇਵੇ। ਫਿਰ ਮੈਨੂੰ ਥੋੜਾ ਲੱਗਦਾ ਹੁੰਦਾ ਕਿ ਨਹੀਂ ਯਾਰ ਦੈਟਸ ਰੋਂਗ, ਕਿਉਂ ਨੀ ਕਹਿ ਸਕਦੇ? ਫਿਰ ਕਹਿਣ ਲੱਗਦੇ ਵੀ ਤੁਹਾਡਾ ਪਰਿਵਾਰ ਆਏ ਆ ਵੀ, ਹੁਣ ਦੇਖੋ ਓਪੀਨੀਅਨ ਤਾਂ ਯਾਰ ਆਪਾਂ ਕਿਉਂ ਨੀ ਰੱਖ ਸਕਦੇ ਆ ਰੋਣੋ। ਲੋਨੀਆ ਗਾਣਾ ਯਾਰ ਮੈਂ ਸੁਣਿਆ, ਮੇਰਾ ਤਾਂ ਨਵਾਂ ਆਇਆ ਹੈ ਨਾ ਕੁਲਵੀਰ ਝਿੰਜਰ ਦਾ।
2: ਹਾਂਜੀ ਸੋਹਣਾ ਜੀ, ਚੁੱਪ ਚੁਪੀਤੇ ਜੇ ਕਰਦਾ ਕੁਲਵੀਰ ਝਿੰਜਰ ਨੇ, ਬਟ ਗਾਣਾ ਬਹੁਤ ਸੋਹਣਾ ਜੀ।
0: ਕੁਲਵੀਰ ਝਿੰਜਰ ਯਾਰ ਬੰਦਾ ਵਧੀਆ, ਤੇ ਗਾਣੇ ਦੇ ਪਹਿਲਾਂ ਪਹਿਲਾਂ ਕਿੰਨੇ ਕਮਾਲ ਦੇ ਆਏ ਨੇ, ਸੋ ਜ਼ਰੂਰ ਲਾਉਣੇ ਆ।
2: ਕਾਲਜ ਤੇ ਹੁੰਦੇ ਸੀ ਤਾਂ ਝਿੰਜਰ ਸੀ।
0: ਹਾਂ ਕੀ ਬਾ, ਕੀ ਕਿਹਦੇ ਗਾਣੇ, ਕਿਹਦੇ ਗਾਣੇ 'ਚ ਲਾਈਨ ਆਈ ਸੀ?
2: ਇਹ ਅਰਜੈਂਟ ਲਾਉਣੇ ਜੀ, ਮੇਰੇ ਬੰਦੇ ਨੇ ਜਦੋਂ ਕਹਿਤਾ ਜੀ ਅਸੀਂ ਕਾਲਜ 'ਚ ਹੁੰਦੇ ਸੀ ਤਾਂ ਝਿੰਜਰ ਸੀ ਸੁਣਦੇ।
0: ਵਾਹ ਜ਼ਰੂਰ, ਮੈਂ ਲਾਉਣਾ ਵੀਰੇ ਜ਼ਰੂਰ। ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਤੇ ਨਹੀਂ ਜੀ, ਸਦ ਕੇ ਸਾਰੇ ਕਾਲ ਕਰਨ ਯਾਰ, ਇਹ ਸਾਰੇ ਆਪਦਾ ਓਪੀਨੀਅਨ ਦੇਣ, ਐਂਡ ਨੋਟ ਐਨ ਇਸ਼ੂ, ਬਟ ਇੰਨਾ ਕਹਾ ਕਿ ਕਿਸੇ ਨੂੰ ਆਏ ਨਾ ਆਪਾਂ ਕਿਆ ਕਰੀਏ ਕਿ ਤੁਸੀਂ ਨਾ ਕਹੋ, ਉਹ ਕਿਤੇ ਨਾ ਕਿਤੇ ਫਿਰ ਗੱਲ ਠੀਕ ਨਹੀਂ ਲੱਗਦੀ। ਤੁਸੀਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ ਸਟੂਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਲੈਣਾ ਹੋਵੇ ਤਾਂ, ਸਰੀ ਰਿਪੇਅਰ ਕਰਾਉਣਾ ਹੋਵੇ ਤਾਂ, ਅਪਲਾਇੰਸ ਰਿਪੇਅਰ 647-622-3203 647-622-3203 ਐਂਡ ਗੁਰਕਰਮ ਢੀਂਡਸਾ। ਤੁਸੀਂ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘਟਾਉਣੀ ਆ, ਸਾਡੇ ਹਜ਼ਾਰਾਂ ਲਿਸਨਰਸ ਦੀ ਪਿਛਲੇ ਬੜੇ ਕਹਿ ਲਓ ਕਿ ਪਿਆਰੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ। 416-876-4605 416-876-4605 ਗੁਰਕਰਮ ਢੀਂਡਸਾ 3550। ਹੈਲੋ,
3: ਸਤਿ
0: ਸ਼੍ਰੀ ਅਕਾਲ ਭਾਈ ਜੀ, ਬਹੁਤ ਵਧੀਆ ਜੀ। ਸ਼ੁਰੂ ਹੋਇਆ ਵਿਰਾਸਤ, ਜੋ ਕਿ ਬਲਜਿੰਦਰ ਤੰਬੜ ਸਾਹਿਬ ਕਰਦੇ ਨੇ ਸਵੇਰੇ 6-7। ਹੁਣ ਤੁਸੀਂ ਹਰ ਰੋਜ਼ ਸਵੇਰੇ ਏਸੀ ਸਟੇਸ਼ਨ ਤੇ ਵਿਰਾਸਤ ਪ੍ਰੋਗਰਾਮ ਸੁਣੋਗੇ, ਤੇ ਫਿਰ 7-8 ਉਹੀ ਲਗਾਤਾਰ ਜੋ ਤੁਸੀਂ ਖਬਰਾਂ ਸੁਣਦੇ ਹੋ ਰਮੇਸ਼ ਹੁਸ਼ਿਆਰਪੁਰੀ ਸਾਹਿਬ ਨਾਲ, 7-8 ਤੁਸੀਂ ਉਹ ਸੁਣਦੇ ਹੋ, ਠੀਕ ਹੈ? ਨਹੀਂ ਫਿਰ ਵਧੀਆ, ਤੁਸੀਂ 6 ਵਜੇ ਸਵੇਰੇ ਸੁਣਿਓ ਤੰਬੜ ਸਾਹਿਬ ਨੂੰ, ਤੁਹਾਨੂੰ ਆਨੰਦ ਬਹੁਤ ਆਊਗਾ। ਨਹੀਂ ਕੋਈ ਨਾ, ਦੱਸੋ ਕਿਹੜਾ ਗਾਣਾ ਸੁਣਨਾ? ਬਰੋਟਾ, ਕਿਆ ਬਾਤ ਹੈ, ਐਲ ਸੀ ਦੇ ਵਰਗਾ ਸੀ ਜੁੱਸਾ ਜੱਟ ਦਾ, ਹੈ ਲਾ ਦਿੰਦੇ, ਨੋ ਪ੍ਰੋਬਲਮ। ਸੋ ਸਵੇਰੇ 6 ਵਜੇ ਸੁਣਿਓ ਯਾਰ, ਤੁਹਾਨੂੰ ਆਨੰਦ ਆਊਗਾ ਸਾਰਿਆਂ ਨੂੰ ਤੰਬੜ ਸਾਹਿਬ ਦਾ ਪ੍ਰੋਗਰਾਮ ਸੁਣ ਕੇ। ਬਹੁਤ ਠੋਕ ਕੇ ਪ੍ਰੋਗਰਾਮ ਕਰਦੇ ਆ ਬਲਜਿੰਦਰ ਤੰਬੜ ਜੀ। 1617 ਹੈਲੋ,
4: ਹਾਂਜੀ ਸਤਿ ਸ੍ਰੀ ਅਕਾਲ ਰਾਜੇ।
0: ਸਤਿ ਸ੍ਰੀ ਅਕਾਲ ਜੀ,
4: ਜਿਹੜਾ ਤੁਸੀਂ ਓਪੀਨੀਅਨ ਦੇ ਰਹੇ, ਮੈਂ ਤਾਂ ਕਹਿੰਦੀ ਤੁਸੀਂ ਤਾਂ ਰੇਡੀਓ ਤੇ ਬੈਠੇ ਆ, ਤੁਹਾਨੂੰ ਕੋਈ ਫੋਨ ਕਰੂਗਾ ਤੁਸੀਂ ਤਾਂ ਕੁਛ ਕਹਿਣਾ ਹੀ ਆ
0: ਜੀ ਜੀ।
4: ਤੇ ਜੇ ਤੁਸੀਂ ਆਪਣੇ ਬੱਚੇ ਨੂੰ ਘਰ ਆਪ ਨੀ ਸਮਝਾ ਸਕਦੇ ਤੇ ਅਸੀਂ ਕਾਹਨੂੰ ਕਿਸੇ ਦੇ ਅਗਲੇ ਨੂੰ ਕਹੀਏ ਵੀ ਹਾਂ ਜੀ ਤੂੰ ਨੀ ਕਰਾ ਸਕਦਾ, ਕਿਉਂ ਕਰਾਇਆ?
0: ਆਪਾਂ ਦੇਖੋ, ਆਪਾਂ ਤਾਂ ਇਹੀ ਕਹਿ ਰਹੇ ਹਾਂ ਕਿ ਹੁਣ ਇੱਕ ਵੀਰ ਨੇ ਬੜੀ ਸੋਹਣੀ ਗੱਲ ਕੀ, ਉਹ ਕਹਿੰਦੇ ਕਿ ਨਵੀਂ ਬਹੁਤ ਸਾਰੇ ਮਾਪੇ ਨੇ ਉਹ ਨਹੀਂ ਮੰਨਦੇ ਸਿਰਫ ਇਸੇ ਕਰਕੇ ਕਿ ਕੁੜੀ ਨੇ ਮੁੰਡੇ ਨੇ ਆਪਣੇ ਕਲਚਰ ਤੋਂ ਕਮਿਊਨਿਟੀ ਤੋਂ ਬਾਹਰ ਵਿਆਹ ਕਰਾ ਲਿਆ, ਤੇ ਫਿਰ ਉਹ ਬੱਚਿਆਂ ਨੂੰ ਖੋ ਹੀ ਲੈਂਦੇ ਨੇ, ਨਾ ਕੋਈ ਗੱਲਬਾਤ ਰਹਿੰਦੀ ਆ, ਨਾ ਕੋਈ ਆਉਣਾ ਜਾਣਾ ਰਹਿੰਦਾ, ਫਿਰ ਉਹਦਾ ਵੀ ਕੀ ਸਵਾਦ ਆ?
4: ਕੀ ਉਹਦਾ ਕੋਈ ਫਾਇਦਾ ਨਹੀਂ? ਸਾਡੇ ਘਰ ਚ ਖੁਦ ਹੋਇਆ, ਅਸੀਂ ਭੈਣਾਂ ਨੇ ਕਿਹਾ ਕਿ ਜਿੱਦਾਂ ਤੇਰਾ ਦਿਲ ਕਰਦਾ ਸਾਡੇ ਭਰਾ ਦੀ ਕੁੜੀ ਨੇ ਕਰਾਇਆ, ਤੁਸੀਂ ਖਾਸ ਅਸੀਂ ਉਹਨੂੰ ਇਹ ਕਹਿਤਾ ਵੀ ਕਹਿੰਦਾ ਤੁਸੀਂ ਦੱਸੋ ਅੱਜ ਕਿ ਸਾਨੂੰ ਇਹਦੇ ਬਾਰੇ ਕੋਈ ਪਤਾ ਨੀ, ਅਸੀਂ ਆਪਣੇ ਬੱਚੇ ਦੀ ਜ਼ਿੰਮੇਵਾਰੀ ਲੈ ਸਕਦੇ, ਠੀਕ ਹੈ ਨਾ?
0: ਅੱਛਾ, ਤੁਹਾਡੇ ਭਰਾ ਦੀ ਕੁੜੀ ਨੇ ਹੋਰ ਕਾਸਟ ਦੇ ਵਿੱਚ ਕਰਾਇਆ?
4: ਹਾਂਜੀ, ਅਸੀਂ ਕਿ ਜਿੱਦਾਂ ਤੈਨੂੰ ਠੀਕ ਲੱਗਦਾ ਅਸੀਂ ਤੇਰੇ ਨਾਲ ਸਹਿਮਤ ਆ, ਠੀਕ ਹੈ ਨਾ? ਅਸੀਂ ਕਾਹਤੇ ਕਹੀਏ ਉਹੀ ਗੱਲ, ਅਸੀਂ ਸਹਿਮਤੀ ਵੀ ਦੇ ਦਿੱਤੀ, ਹੁਣ ਕੋਈ ਉਹਦੇ ਨਾਲ ਮਿਲ ਨਹੀਂ ਸਕਦਾ, ਕੋਈ ਮਿਲ

0: ਯਾਦ ਜ਼ਰੂਰ ਰੱਖੋ, ਹਾਰਡਵੁੱਡ ਜਾਇੰਟ ਨੂੰ ਹਾਰਡਵੁੱਡ ਲੈਮੀਨੇਟ, ਵਾਈਨਲ, ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਹਾਰਡਵੁੱਡ ਜਾਇੰਟ ਟੋਰਬਮੈਨ ਸਟੀਲਸ ਕੰਟਰੈਕਟਰਸ ਲਈ ਹਰ ਇੱਕ ਪ੍ਰਾਈਸ ਬੀਟ ਕਰ ਰਹੇ ਆ। ਸਿਕਿਉਰਿਟੀ ਕੈਮਰਾ ਸਿਸਟਮ ਲਵਾਉਣਾ ਆਪਣੇ ਦਫ਼ਤਰ, ਆਪਣੇ ਘਰੇ, ਟਰੱਕ ਯਾਰਡ ਹੈ ਤੁਹਾਡੇ ਕੋਲ ਵੱਡੀ ਸਾਰੀ, ਇਹ 25-30 ਕੈਮਰੇ ਲਾ ਦੇਣਗੇ, ਲਾਈਵ ਤੁਹਾਡੇ ਕੈਮਰਿਆਂ ਨੂੰ ਮੋਨੀਟਰ ਕਰਨਗੇ। ਜੇ ਚਿੜੀ ਵੀ ਆਈ ਤੁਹਾਡੀ ਯਾਰਡ 'ਚ, ਤੁਹਾਨੂੰ ਫੋਨ ਆ ਜਾਣਾ ਵੀ ਇੱਕ ਲਾਲ ਰੰਗ ਦੀ ਚਿੜੀ ਆਈ ਹੈ। ਸੋ ਨੰਬਰ ਹੈ 9056214100, 9056214100। ਇੱਕ ਬਹੁਤ ਹੀ ਕਮਾਲ ਦਾ ਸੈਮੀਨਾਰ ਹੋ ਰਿਹਾ ਇਸ ਆਉਣ ਵਾਲੇ ਆਪਣੇ, ਕਿਹੜਾ ਦਿਨ ਹੈ ਨਵੀਂ ਜੀ, ਇੰਨਾ ਕੁ ਤਾਂ ਦੱਸ ਦਿਆ ਕਰੋ। ਸੋ ਆਉਣ ਵਾਲੇ 23 ਮਈ ਨੂੰ, ਯੈਸ 23 ਮਈ ਨੂੰ, ਸਨਿਚਰਵਾਰ ਵਾਲੇ ਦਿਨ 10 ਤੋਂ ਲੈ ਕੇ 1 ਵਜੇ ਤੱਕ ਦੁਪਹਿਰ, ਸੂਜ਼ਨ ਫੈਨੋ ਸਪੋਰਟਸਪਲੈਕਸ ਵਿਖੇ ਆਪਣੀ ਫਿਊਨਰਲ ਦੀ ਪ੍ਰੀ ਪਲੈਨਿੰਗ ਨੂੰ ਲੈ ਕੇ ਸੈਮੀਨਾਰ ਹੈ ਵੀ ਫਿਊਨਰਲ ਪ੍ਰੀ ਪਲੈਨ ਕਿਹਨੂੰ ਕਰਨਾ ਚਾਹੀਦਾ, ਕੀ ਫਾਇਦੇ ਨੇ, ਅਤੇ ਉਹਦੇ ਲਈ ਬ੍ਰੈਂਪਟਨ ਕ੍ਰੈਮੇਟੋਰੀਅਮ, ਏਜੈਕਸ ਅਤੇ ਬਰਲਿੰਗਟਨ ਤੋਂ ਹਾਜ਼ਰ ਨੇ, ਅਤੇ 23 ਮਈ ਨੂੰ ਇਹ ਸੈਮੀਨਾਰ ਹੈ 10 ਤੋਂ 1। ਜੀ 5915, ਹੈਲੋ।
1: ਹਾਂਜੀ ਬਾਈ ਜਾਨ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ? ਹਾਂਜੀ ਸਰ, ਜ਼ਰੂਰ ਜ਼ਰੂਰ, ਨੰਬਰ ਨੋਟ ਕਰ ਲਓ, ਦੁਆਬਾ ਟ੍ਰੈਵਲ 9057967906780। ਠੀਕ ਹੈ, ਇਹਨਾਂ ਨੂੰ ਕਹਿ ਦਿਓ, ਇਹਨਾਂ ਨੂੰ ਕਹਿ ਦਿਓ ਨਵੀਂ ਤੋਂ ਨੰਬਰ ਮਿਲਿਆ ਤੇ ਕਰ ਲਓ ਗੱਲਬਾਤ। ਓਕੇ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 6569, ਹੈਲੋ।
2: ਕਿੰਨੇ
0: ਚਿਰ ਲਈ? ਕਿਆ ਬਾਤ ਹੈ, ਵੈਸੇ ਚੱਲੇ ਹੋ? ਚਲੋ ਗੁਡ ਲੱਕ ਵੀਰੇ, ਹੈਵ ਅ ਸੇਫ ਫਲਾਈਟ, ਇੰਜੋਏ ਕਰੋ ਆਪਣੀ ਟ੍ਰਿਪ ਨੂੰ। ਚਲੋ ਗੁਡ ਲੱਕ, ਤੇ ਉੱਥੋਂ ਕਾਲ ਕਰ ਲਿਆ ਕਰੋ ਸਾਨੂੰ। ਓ ਵੱਲੇ, ਦੁਆਬਾ ਟ੍ਰੈਵਲ, ਫਿਰ ਤਾਂ ਮੈਂ ਕਹਿੰਦਾ ਉੱਡਦੇ ਜਾਓਗੇ। ਵੈਰੀ ਗੁੱਡ, ਥੈਂਕ ਯੂ ਵੀਰੇ, ਤੇ ਸਾਡੀ ਐਪ ਡਾਊਨਲੋਡ ਕਰ ਲਓ ਪੰਜਾਬੀ ਲਹਿਰਾਂ ਦੀ, ਤੇ ਪ੍ਰੋਗਰਾਮ ਉੱਥੋਂ ਵੀ ਸੁਣ ਲਿਆ ਕਰੋ। ਕੈਲੀ ਤੱਕ, ਕਿਆ ਬਾਤ ਹੈ, ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਥੈਂਕ ਯੂ ਵੀਰੇ, ਥੈਂਕ ਯੂ, ਕਿਆ ਬਾਤ ਹੈ। ਮੈਂ ਵੀ ਕਿਹਾ, ਮੈਂ ਕਿਹਾ ਨੰਬਰ ਦੇਖੇ ਦੇਖੇ ਤੇ ਲੱਗਦਾ, ਤੇ ਬਲਜਿੰਦਰ ਤੰਬੜ ਜੀ ਵੀ ਸਾਡੇ ਨਾਲ ਨੇ ਵਿਰਾਸਤ ਤੋਂ। ਸੋ ਸਵੇਰੇ ਹੁਣ ਤੁਸੀਂ ਡੇਲੀ ਮੰਡੇ ਟੂ ਫਰਾਈਡੇ ਸੁਬਾ 6-7 ਵਿਰਾਸਤ ਰੇਡੀਓ ਪ੍ਰੋਗਰਾਮ ਬਲਜਿੰਦਰ ਤੰਬੜ ਜੀ ਨਾਲ ਸੁਣਦੇ ਹੋ। ਤੰਬੜ ਸਾਹਿਬ ਵੈਲਕਮ, ਕਿਵੇਂ ਹੋ?
3: ਨਵੀਂ ਪੁੱਤ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਤੁਹਾਨੂੰ ਵਧਾਈ ਹੋਵੇ, ਵਧੀਆ ਸ਼ੋਅ ਚੱਲ ਰਿਹਾ, ਤੇ ਮੈਂ ਲੱਕੀ ਹਾਂ, ਮੈਨੂੰ 530 AM ਡਾਇਲ ਤੇ ਸਵੇਰ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ, ਲੋਕਾਂ ਨਾਲ ਸਾਂਝ ਪਾਉਣ ਦੀ ਮੌਕਾ ਮਿਲਿਆ। ਮੈਂ ਸੁਣਦਾ ਜਾ ਰਿਹਾ ਸੀਗਾ, ਸੋ ਜਦੋਂ ਨਾ ਬੰਦੇ ਦੇ ਆਪ ਦੇ ਬੀਤਦੀ ਆ ਉਹਨੂੰ ਪੁੱਛ ਕੇ ਦੇਖੋ, ਜਿਹੜੇ ਬਾਪ ਤੇ ਬੀਤਦੀ ਆ, ਜਿਹੜੀ ਮਾਂ ਤੇ ਬੀਤਦੀ ਆ ਨਾ, ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਆ, ਮੈਂ ਉਹਦੀ ਹੀ ਗੱਲ ਕਰਨੀ ਆ। ਪ੍ਰੋਗਰਾਮ ਬਹੁਤ ਬਿਜ਼ੀ ਹੁੰਦਾ, ਸਵੇਰ ਨੂੰ ਬਹੁਤ ਰਿਸਪੋਂਸ ਮਿਲਦਾ, ਬਹੁਤ ਬਹੁਤ ਧੰਨਵਾਦ। ਪਰ ਜਿਹੜੀ ਤੁਸੀਂ ਆ ਰਿਸ਼ਤਿਆਂ ਦੀ ਗੱਲਬਾਤ ਕੀਤੀ, ਪਤਾ ਨੀ ਕਿਹੜੇ ਵੇਲੇ ਕਿਹਦੇ ਨਾਲ ਕੀ ਹੋ ਜਾਣਾ, ਜਿਹਦੇ ਨਾਲ ਬੀਤਦੀ ਹੁੰਦੀ ਉਹਦਾ ਸਾਥ ਦਿਆ ਕਰੋ। ਸੋ ਮੈਂ ਬਹੁਤ ਪਰਿਵਾਰ ਦੇਖੇ ਆ ਜਿਹੜੇ ਕਹਿੰਦੇ ਜੀ ਸਿਰ ਢਾਕ ਕੇ ਰੋਟੀ ਬਣਾਉਣੀ ਆ ਜੀ, ਉਹ ਤੁਸੀਂ ਘਰ ਵਿੱਚ ਮੀਟ ਨਹੀਂ ਕੁੱਕ ਕਰਨਾ, ਉੱਥੇ ਅੱਜ ਕੱਲ੍ਹ ਮੀਟ ਨਹੀਂ ਕੁੱਕ ਹੁੰਦਾ, ਕੁੜੀਆਂ ਨੇ ਸਿਗਰਟਾਂ ਵੀ ਪਾਈਆਂ ਆ, ਪਤਾ ਨੀ ਕਿਹੜੇ ਬੱਚਿਆਂ ਨੇ ਕਿੱਧਰ ਨੂੰ ਕਿਹੜੇ ਵੇਲੇ ਚੇਂਜ ਹੋ ਜਾਣਾ। ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰੋ। ਸੋ ਇੱਕ ਮੈਂ ਗੱਲ ਦੱਸਦਾ, ਇੱਕ ਲੇਡੀ ਦਾ ਫੋਨ ਹੈ ਕੋ ਮੇਕੋ, ਮੈਨੂੰ ਵੀ 45 ਸਾਲ ਹੋ ਗਏ ਕੈਨੇਡਾ ਦੇ ਵਿੱਚ, ਕਹਿੰਦੀ ਵੀ ਤੰਬਰ ਤੁਹਾਡਾ ਪ੍ਰੋਗਰਾਮ ਸੁਣਦੇ ਹੁੰਦੇ ਵੀ ਸਾਡੀ ਕੁੜੀ ਵਿਆਹ ਨਹੀਂ ਕਰਦੀ। ਮੈਂ ਕਿਹਾ ਮੈਂ ਇਹ 'ਚ ਕੀ ਕਰ ਸਕਦਾ, ਕਹਿੰਦੇ ਆ ਕੇ ਸਮਝਾ ਦਿਓ। ਜਦੋਂ ਗੱਲਬਾਤ ਹੋਈ ਨਾ, ਮੈਂ ਹੁਣ ਦੱਸਦਾ ਹੈਗਾ, ਜਦੋਂ ਗੱਲਬਾਤ ਹੋਈ ਨਾ, ਉਹ ਪਤਾ ਲੱਗਾ ਉਹ ਕੁੜੀ ਕਹਿੰਦੀ ਵੀ ਮੇਰਾ ਬਾਪ ਤਾਂ ਸਵੇਰ ਨੂੰ ਸ਼ਾਮ ਨੂੰ ਕੰਮ ਕਰਕੇ ਆ ਕੇ 2 ਪੈਗ ਲਾਉਂਦਾ ਤੇ ਸੌਂ ਜਾਂਦਾ, ਜਾਂ ਘਰ ਨਹੀਂ ਪਹੁੰਚਦਾ ਟਾਈਮ ਸਿਰ। ਉਹ ਫਿਰ ਪਤਾ ਕੀ ਲੱਗਾ, ਕੁੜੀ ਕਹਿੰਦੀ ਵੀ ਮੈਂ ਵਿਆਹ ਕਰਾਵਾਂ ਤੇ ਇਸ ਪੰਜਾਬੀ ਬੰਦੇ ਨਾਲ ਵਿਆਹ ਕਰਾਵਾਂ ਤੇ ਮੇਰਾ ਵੀ ਹਾਲ ਆਹੀ ਹੋਣਾ ਆ। ਕਈ ਵਾਰੀ ਘਰ ਦੀ ਸਿਚੁਏਸ਼ਨ ਐਸੀ ਹੁੰਦੀ ਆ, ਫਿਰ ਯੂਨੀਵਰਸਿਟੀ ਵਿੱਚ ਕਿਸੇ ਨਾ ਕਿਸੇ ਨਾਲ ਪਿਆਰ ਪੈ ਜਾਂਦਾ, ਆਪਾਂ ਸਾਰੇ ਹੀ ਰੱਬ ਦੇ ਬੰਦੇ ਆ। ਹਾਂ, ਜੇ ਤੁਸੀਂ ਚਾਹੁੰਦੇ ਆ ਕਿ ਸਾਡਾ ਪੰਜਾਬੀ ਨਾਲ ਇੰਡੀਆ ਵਿੱਚ ਕੰਮ ਕੀ ਆਏ ਇੱਥੇ, ਇੱਥੇ ਫਿਰ ਕਰਨ ਕੀ ਆਏ ਆਪਣਾ ਦੇਸ਼ ਛੱਡ ਕੇ। ਸੋ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ।

0: ਦਾ ਸਾਥ ਦਿਆ ਕਰੋ। ਅਸੀਂ ਹਰ ਇੱਕ ਚਾਹੁੰਦਾ ਵੀ ਸਾਡੀ ਕਮਿਊਨਿਟੀ ਵਿੱਚ ਸਾਡੇ ਬੱਚਿਆਂ ਦਾ ਵਿਆਹ ਹੋਵੇ। ਸੋ ਕਈ ਵਾਰੀ ਹੋ ਜਾਂਦਾ, ਮੈਂ ਬਹੁਤ ਲੱਕੀ ਆ, ਮੇਰੇ ਬੱਚੇ ਇੱਥੇ ਦੇ ਬੋਰਨ ਨੇ, ਜਦੋਂ ਮੇਰੇ ਮਾਂ ਬਾਪਾ ਬਿਮਾਰ ਹੋਏ ਆ ਤੇ ਉਹਨਾਂ ਨੇ ਉਹਨਾਂ ਦੇ ਡਾਈਪਰ ਚੇਂਜ ਕੀਤੇ, ਮੈਨੂੰ ਹੋਰ ਕੀ ਚਾਹੀਦਾ। ਪਤਾ ਨਹੀਂ ਕਈਆਂ ਦੇ ਬੱਚੇ ਚੰਗੇ ਆ, ਕਈਆਂ ਦੇ ਬੱਚੇ ਹੈਲਪ ਕਰਦੇ ਨਹੀਂ ਕਰਦੇ। ਆਪਾਂ ਇੱਕ ਦੂਜੇ ਦਾ ਸਾਥ ਦੇਈਏ, ਇੱਕ ਵਧੀਆ ਕਮਿਊਨਿਟੀ ਬਣਾਈਏ। ਪਰ ਇੱਥੇ ਆ ਕੇ ਥੋੜੇ ਸਾਲ ਹੋਰ ਵੇਟ ਕਰ ਲਓ, ਇਹਨਾਂ ਦਾ ਇਹ ਨਹੀਂ ਪਤਾ ਹੁਣ ਆਪਣੇ ਪਿੰਡ ਦੀ ਕੁੜੀ ਆ ਤੇ ਕਿਹਦੀ ਕੁੜੀ ਆ।
1: ਚਲੋ ਥੈਂਕ ਯੂ ਸੋ ਮਚ ਨੰਬਰ ਸਾਹਿਬ। ਸੋ ਸਵੇਰੇ ਤੁਸੀਂ ਸੁਣੋਗੇ 6 to 7 ਵਿਰਾਸਤ ਰੇਡੀਓ ਪ੍ਰੋਗਰਾਮ ਬਲਜਿੰਦਰ ਤੰਬੜ ਜੀ ਦੇ ਨਾਲ। ਬਹੁਤ ਕਮਿਊਨਿਟੀ ਇਸ਼ੂਜ਼, ਪੋਲੀਟੀਕਲ ਦੁਨੀਆ ਦੇ ਵਿੱਚ ਕੀ ਹੋ ਰਿਹਾ ਤੇ ਹੋਰ ਵੱਖਰੇ ਵੱਖਰੇ ਤੁਸੀਂ ਵਿਚਾਰ ਸੁਣੋਗੇ ਸਵੇਰੇ 6 to 7। ਸੋ ਤੰਬੜ ਸਾਹਿਬ ਮਿਲਦੇ ਹਾਂ ਸਵੇਰੇ। ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ। ਸਾਡੇ ਨਾਲ ਜੁੜ ਚੁੱਕੇ ਨੇ ਦਾ ਵਨ ਐਂਡ ਓਨਲੀ ਸਰਾਸ਼। ਸਰਾਸ਼ ਜੀ ਕਿਵੇਂ ਹੋ?
2: ਥੈਂਕਸ, ਸਤਿ ਸ਼੍ਰੀ ਅਕਾਲ ਜੀ।
1: ਕੀ ਬਣਦਾ?
2: ਵਧੀਆ ਜੀ, ਵਧੀਆ ਜੀ, ਸ਼ੋ ਸੁਣ ਰਿਹਾ ਸੀ ਪੂਰਾ।
1: ਕੀ ਬਾਤ ਹੈ, ਤੁਸੀਂ ਥੈਂਕ ਯੂ ਸਰ, ਸੋ ਸ਼ੋ ਸੁਣਦੇ ਵੀ ਹੋ ਤੇ ਮੀਨਸ ਅ ਲੋਟ। ਸੋ ਸਰਾਸ਼, ਬੜੇ ਲੋਕੀ ਸੋਚਦੇ ਆ ਯਾਰ ਕਿ ਗਵਰਨਮੈਂਟ ਐਜੂਕੇਸ਼ਨ ਲਈ ਫੰਡਿੰਗ ਕਿਉਂ ਦਿੰਦੀ ਆ ਤੇ ਯਾਰ ਸਾਨੂੰ ਪੈਸੇ ਮਿਲ ਰਹੇ ਆ ਜਿਹੜੇ ਵਾਪਸ ਨਹੀਂ ਕਰਨੇ, ਇਹ ਕਿਵੇਂ ਹੋ ਸਕਦਾ? ਇਹਦੇ ਵਿੱਚ ਤਾਂ ਕੋਈ ਕੈਚ ਹੋਊਗਾ, ਕੋਈ ਹੇਰਾ ਫੇਰੀ ਹੈ, ਦੱਸੋ ਥੋੜਾ ਜਿਹਾ ਕਲੀਅਰ ਕਰੋ।
2: ਹਾਂਜੀ, ਲਾਈਕ ਐਸੇ ਬੜੀ ਤਰੀਕੇ ਕੀ ਲਾਈਕ ਗਵਰਨਮੈਂਟ ਫੰਡਿੰਗ ਕਰਤੀ ਹੈ, ਜਹਾਂ ਪੇ ਆਈ ਥਿੰਕ ਮੇਰੇ ਹਿਸਾਬ ਸੇ ਨਹੀਂ ਵੀ ਕਰਨੀ ਚਾਹੀਏ। ਜੈਸੇ ਗਵਰਨਮੈਂਟ 965 million ਗਵਰਨਮੈਂਟ ਜੈਂਡਰ ਇਕਵੈਲਿਟੀ ਪੇ ਖਰਚ ਕਰਤੀ ਹੈ, ਵਿਦ ਇਨ ਕੈਨੇਡਾ ਨਹੀਂ, ਆਊਟਸਾਈਡ ਕੈਨੇਡਾ। ਅਬ ਏਸ਼ੀਅਨ ਕਾਲਜ ਫਾਰ ਵੁਮੈਨ ਇਨ ਅਫਗਾਨਿਸਤਾਨ ਕੋ 5 million ਕੀ ਫੰਡਿੰਗ ਗਈ ਹੈ, ਔਰ ਵੀਅਤਨਾਮ ਮੈਂ ਜੈਸੇ ਬਤਾਤਾ ਹੂੰ 8.2 million ਫਾਰ ਜੈਂਡਰ ਇਕਵੈਲਿਟੀ ਇਨ ਰਾਈਸ ਫਾਰਮਿੰਗ ਗਈ ਹੈ, ਔਰ ਇੱਕ ਡਿਪਾਰਟਮੈਂਟ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਕਾ, ਉਸਕਾ ਬਜਟ ਹੈ $7 billion ਕਾ ਈਅਰਲੀ ਟੂ ਸਪੈਂਡ ਮਨੀ ਨਾਟ ਇਨਸਾਈਡ ਕੈਨੇਡਾ ਆਊਟਸਾਈਡ ਕੈਨੇਡਾ। ਸੋ ਗਵਰਨਮੈਂਟ ਵਹਾਂ ਪੇ ਇਨਵੈਸਟ ਕਰ ਸਕਤੀ ਹੈ ਜੀ, ਇਤਨਾ ਜ਼ਿਆਦਾ, ਤੋ ਗਵਰਨਮੈਂਟ ਐਜੂਕੇਸ਼ਨ ਮੈਂ ਕਿਉਂ ਨਹੀਂ ਇਨਵੈਸਟ ਕਰਦੀ?
1: ਸਹੀ ਬਾਤ ਹੈ, ਸਹੀ ਬਾਤ ਹੈ।
2: ਤੋ ਦੇਰ ਇਜ਼ ਨੋ ਕੈਚ ਇਨ ਇਟ, ਆਪ ਇਨਰੋਲ ਕਰੇ ਔਰ 2-3 ਮਹੀਨੇ ਹੀ ਰਹਿ ਗਏ ਹੈ, ਉਸਕੇ ਬਾਅਦ ਗ੍ਰਾਂਟਸ ਵਰਡ ਨਹੀਂ ਯੂਜ਼ ਹੋਗਾ, ਇਤਨਾ ਸਿਰਫ ਲੋਨ ਯੂਜ਼ ਹੋਗਾ, ਕਿਉਂਕਿ ਗਵਰਨਮੈਂਟ ਗ੍ਰਾਂਟਸ ਮੈਂ ਕੱਟ ਰਹੀ ਹੈ 1 ਅਗਸਤ ਕੇ ਬਾਅਦ ਸੇ। ਤੋ ਅਭੀ ਇਨਰੋਲ ਕਰੇ, ਸਕਿੱਲ ਅਭੀ ਹਾਸਿਲ ਕਰੇ ਔਰ 30 ਸੇ ਲੈ ਕੇ 100,000 ਕੀ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੇ ਕਰੇ ਡਾਇਰੈਕਟਲੀ, ਜਿਸਕਾ ਅਪਰੋਕਸੀਮੇਟਲੀ ਹਾਫ ਪੈਸਾ ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟਸ।
1: ਸਰਾਸ਼ ਦਾ ਨੰਬਰ ਮੈਂ ਪਹਿਲਾਂ ਦੇ ਦਵਾਂ 4372643175। ਸਰਾਸ਼, ਇਹ ਜੋ ਗਵਰਨਮੈਂਟ ਦੇ ਕੋਰਸਿਸ ਨੇ ਇਹਦੀ ਐਲੀਜੀਬਿਲਿਟੀ ਕੀ ਹੈ, ਥੋੜ੍ਹਾ ਦੱਸੋ ਤੇ ਕਿਹਨੂੰ ਕਿਹਨੂੰ ਹੀ ਗ੍ਰਾਂਟਸ ਮਿਲ ਸਕਦੀਆਂ?
2: ਹਾਂਜੀ, ਲਾਈਕ ਹਮਨੇ ਇਤਨੀ ਮਿਹਨਤ ਕਰੀ ਹੈ ਕੈਨੇਡਾ ਮੈਂ ਸਟੇਟਸ ਲੈਣੇ ਕੇ ਲੀਏ, PR ਲੈਣੇ ਕੇ ਲੀਏ, ਔਰ ਚਾਹੇ ਪ੍ਰੋਟੈਕਟਿਡ ਪਰਸਨ ਯਾ ਸਿਟੀਜ਼ਨਸ਼ਿਪ ਕੇ ਲੀਏ, ਤੋ ਇਸ ਲਈ ਸਿਰਫ ਗਈ ਲੋਕ ਐਲੀਜੀਬਲ ਹੈ, ਵਰਕ ਪਰਮਿਟ ਵਾਲੇ ਐਲੀਜੀਬਲ ਨਹੀਂ ਹੈ। ਔਰ ਇਸਮੇ ਸਿਟੀ ਮੈਟਰ ਨਹੀਂ ਕਰਤੀ, ਕਿਉਂ? ਕਿਉਂਕਿ ਫੁਲੀ ਆਨਲਾਈਨ ਕੋਰਸਿਸ ਕੋਵਿਡ ਕੇ ਬਾਅਦ ਸੇ ਮਿਨਿਸਟਰੀ ਨੇ ਅਲਾਓ ਕਰ ਰੱਖਾ ਹੈ ਫੁਲੀ ਆਨਲਾਈਨ ਕੋਰਸਿਸ ਕੋ ਟੂ ਬੀ ਐਲੀਜੀਬਲ ਫਾਰ ਗਵਰਨਮੈਂਟ ਫੰਡਿੰਗ। ਤੋ ਇਸ ਲਈ ਕਿਤਨੇ ਹੀ ਕਲਾਇੰਟਸ ਘਰ ਕੇ ਕੰਫਰਟ ਸੇ ਅਟੈਂਡ ਕਰ ਰਹੇ ਹੈ, ਔਰ ਏਜ ਲਿਮਿਟ ਕੁਛ ਹੈ ਨਹੀਂ, 30, 40, 50, 70 ਈਅਰਸ ਕੇ ਕਲਾਇੰਟਸ ਹੈ, ਐਸੇ ਵੀ ਹੈ ਜੋ ਪੈਨਸ਼ਨ ਪੇ ਹੈ ਔਰ ਪਹਿਲੇ ਖੁਦ ਇਨਰੋਲ ਹੋਤੇ ਹੈ, ਫਿਰ ਆਪਣੇ ਸਿਸਟਰ ਕੋ ਇਨਰੋਲ ਕਰਾਤੇ ਹੈ, ਫਿਰ ਆਪਣੇ ਮੰਮੀ ਪਾਪਾ ਕੋ ਇਨਰੋਲ ਕਰਾਤੇ ਹੈ, ਔਰ ਫੰਡਿੰਗ ਵੀ ਹਾਸਿਲ ਕਰ ਰਹੇ ਹੈ, ਸਕਿੱਲ ਵੀ ਹਾਸਿਲ ਕਰ ਰਹੇ ਹੈ। ਹੈਲੋ,
1: ਨੰਬਰ ਇੱਕ ਵਾਰ ਫਿਰ 4372643175। ਐਂਡ ਸਰਾਸ਼, ਕਿੰਨੇ ਕੁ ਪਰਸੈਂਟ ਲੋਕੀ ਨੇ ਜਿਹੜੇ ਤੁਹਾਡੇ ਆਫਿਸ ਆਉਂਦੇ ਨੇ ਤੇ ਕਹਿੰਦੇ ਆ ਹਾਂ ਬਈ ਅਸੀਂ ਲੈਣੀ ਹੈ ਇਹ ਗ੍ਰਾਂਟ?
2: 88% ਹਮਨੇ ਆਜ ਇਹ ਅਸੈਸਮੈਂਟ।
1: ਅੱਛਾ, ਆਪਕੇ ਪਾਸ ਸਰਾਸ਼ ਹੈ, ਆਪ ਨੰਬਰਸ ਕੇ ਉੱਪਰ ਬਹੁਤ ਜ਼ੋਰ ਲਗਾਤੇ ਹੋ ਹੈ, 88%।
2: ਹਾਂਜੀ, ਆਜ ਨੋਟਿਸ ਕਰਦਾ ਹਮ ਸਟੈਟਿਸਟਿਕਸ ਰੱਖਤੇ ਚੀਜ਼ੋ ਕੋ ਟ੍ਰਾਈ ਕਰਤੇ ਰੱਖਨੇ ਕਾ, ਤੋ ਅਬ ਨੋਟਿਸ ਕਰਾ ਕੇ ਅਗਰ 10 ਕਲਾਇੰਟ ਆ ਰਹੇ ਹੈ ਤੋ 8.8 ਤੋ ਰਿਟੇਨ ਹੈ, ਮਤਲਬ ਆਪ ਟਾਈਮ ਨਿਕਾਲ ਕੇ ਆ ਰਹੇ ਹੈ, ਆਪਕੋ ਇਤਨੀ ਇਨਫੋਰਮੇਸ਼ਨ ਫੋਨ ਪੇ ਲਾਈਕ ਰੇਟ ਪੇ ਮਿਲ ਜਾਤਾ ਆਪਕੋ, ਫਿਰ ਆਪ ਮਨ ਬਣਾ ਕੇ ਆਤੇ ਹੈ ਕਿ ਐਸਾ ਕੁਛ ਹੋਗਾ, ਵਹੀ ਨਿਕਲਤਾ ਉਸੇ ਬੜੀਆ ਨਿਕਲਤਾ ਹੈ।
1: ਵੈਰੀ ਗੁੱਡ,
2: ਕੋਈ ਕੈਚ ਤੋ ਯਹਾਂ ਵੀ ਨਹੀਂ ਔਰ ਵਹਾਂ ਵੀ ਨਹੀਂ, ਔਨ ਦਾ ਏਅਰ ਵੀ ਨਹੀਂ ਔਫ ਦਾ ਏਅਰ ਵੀ ਨਹੀਂ ਹੈ। ਔਰ ਦੇਖੀ ਜੀ, ਇਤਨਾ ਟ੍ਰਾਂਸਪੇਰੈਂਟ ਕਾਮ ਹੈ, ਟ੍ਰਾਂਸਪੇਰੈਂਸੀ ਸੇ ਹਮ ਕਰ ਰਹੇ 7 ਈਅਰਸ ਹੋ ਗਏ, ਡਾਕੂਮੈਂਟ ਸਾਰੇ ਅਸਲੀ ਲਗਤੇ ਹੈ, ਕੁਛ ਹੇਰਾ ਫੇਰੀ ਹੈ ਨਹੀਂ, ਸਿੰਪਲ ਸਾ ਗਵਰਨਮੈਂਟ ਦਾ ਕੈਲਕੂਲੇਟਰ ਹੈ, ਫੋਨ ਕਰੋਗੇ ਬਤਾਏਗੀ ਜੇ ਇਤਨੀ ਫੰਡਿੰਗ ਬਣਤੀ, ਇਤਨੀ ਨਹੀਂ ਬਣਤੀ, ਕੋਈ ਚੇਂਜ ਹੋ ਨਹੀਂ ਸਕਦਾ, ਕੋਈ ਸੈਟਿੰਗ ਹੀ ਨਹੀਂ ਹੈ, ਹੈ ਨਾ, ਔਰ ਫੰਡਿੰਗ ਡਾਇਰੈਕਟ ਆਪਕੇ ਅਕਾਊਂਟ ਮੈਂ ਆਤੀ ਹੈ, ਔਰ ਕਿਆ ਚਾਹੀਏ, ਜਿਤਨੇ ਕੇਸ ਦੇਖਣੇ ਦੇਖੀ, ਜਿਤਨੀ ਫਾਈਲੇ ਦੇਖਣੇ ਦੇਖੀ।
1: ਸੋ ਸਰਾਸ਼ ਨੇ ਦੱਸ ਵੀ ਦੇਣਗੇ ਬਈ ਕਿੰਨੇ ਕੇਸਿਸ ਕਿੰਨੇ ਅਪਰੂਵ ਹੋਏ ਆ। 4372643175। ਸਰਾਸ਼, ਨਾਲ ਦੀ ਨਾਲ ਕਿੰਨੇ ਕੁ ਬੈਚਿਸ ਰਹਿ ਗਏ ਨੇ ਤੇ ਗਵਰਨਮੈਂਟ ਕੱਟ ਕਰ ਰਹੀ ਹੈ ਇਹਨਾਂ ਗ੍ਰਾਂਟਸ ਨੂੰ, ਤੇ ਤੁਹਾਡੀ ਫੀਸ ਕਿੰਨੀ ਹੈ ਵੀ ਦੱਸ ਦਿਓ। ਥੈਂਕ ਯੂ।
2: ਹਾਂਜੀ, ਲਾਈਕ ਸੋ 3 ਬੈਚਿਸ ਰਹਿ ਗਏ ਨੇ, ਹੁਣੇ ਇਨਰੋਲ ਕਰੋ, ਹੁਣੇ ਕਾਲ ਕਰੋ, ਹੁਣੇ ਆਫਿਸ ਆਓ, ਕੱਲ ਵੀ ਆਫਿਸ ਸਾਡਾ ਓਪਨ ਹੈਗਾ। ਲਾਈਕ ਉਸਕੇ ਬਾਅਦ ਗਵਰਨਮੈਂਟ ਚੇਂਜਸ ਕਰ ਰਹੀ ਹੈ, ਆਜ ਅਗਰ ਫੈਮਿਲੀ ਆਫ 5 ਹੈ, 2 ਬੱਚੇ ਹੈ, 3 ਬੱਚੇ ਔਰ ਹਸਬੈਂਡ ਵਾਈਫ ਹੈ, फुली ऑनलाइन कोर्स करते हैं सोखे जे इजी वाले में बात कर रहा हूँ जो कि टीचर लेड भी और टीचर के विदाउट वाले भी एसएल स्टडी मॉडल पे भी अप्रूव्ड है गवर्नमेंट ने कर रखे कोर्सेज तो इसमें आपको 100,000 की फंडिंग बनती है फैमिली ऑफ फाइव की मैं बात कर रहा हूँ यहाँ पे फैमिली ऑफ टू है तो $45,000 अब इसमें से हाफ पैसा $50,000 फॉर फैमिली ऑफ फाइव इज नॉन रिफंडेबल ग्रांट्स और अगर लाइक फैमिली ऑफ टू है तो $22,000 इज नॉन रिफंडेबल ग्रांट्स लेकिन तीन बैचेस के बाद अगस्त के बाद नेक्स्ट एकेडमिक ईयर से क्या होने वाला है सिर्फ लोन की बातें होंगी कि भैया जी आपको $1,00,000 का लोन बन रहा है आज एनरोल करें आज फायदा उठाएं आज आप अकाउंटिंग के कोर्स करें एक कोर्स करने के बाद अपना खुद का स्मॉल बिजनेस स्टार्ट करके हमारे कितने ही क्लाइंट्स अच्छी तरह सेटल हो चुके हैं तो आप पीछे ना रहे बहुत लोग की ऑलरेडी लहा ले चुके ने कॉल करें हुणे कॉल करें 4372643175 काम हो तो बात थर्टी फीस है कि 199 से 499 कोई परसेंटेज कोई कमीशन नहीं है नहीं है नहीं है नंबर अगेन 437-264-3175 437-264-3175
1: वेरी गुड 437-264-3175 बहुत शुक्रिया नाल दी नाल पैशन रूफिंग नमी रूफ लगवानी है रूफ दी रिपेयर करवानी है रीरूफिंग है कोई फ्लैट रूफ कोई मेटल रूफ का काम है 647-949-9913 पैशन रूफिंग 647-919-9413 पैशन रूफिंग दे मिस्टर गुरलाल भाजी पैशन रूफिंग दे मिस्टर गुरलाल जी एक तुसी ढिलों वीडियो नू याद रखो IPTV ढिलों वीडियो करो स्ट्रीम भी डाउनलोड करो करो स्ट्रीम दी तां यार बहुत बल्ले बल्ले है क्योंकि IPL देखो दुनिया जिथे भी बैठे हो एक ही अकाउंट तो 5 डिवाइसिस से करो stream.ca या 905-204-1313 ग्रोसरी करनी है इंडियन फ्रूट लैंड ग्रोसरी स्टोर नंबर 1 है वक्रिया वक्रिया लोकेशंस ने ब्रैम्पटन च 5 लोकेशंस एक ग्वेल्फ एक कैम्ब्रिज इंडियन फ्रूट लैंड नु याद रखो

0: ਵਾਹ ਯਾਰ, ਸਿੱਧੂ ਨੀ ਕਿਸੇ ਨੇ ਬਣ ਜਾਣਾ, ਕਮਾਲ ਕਮਾਲ ਕਮਾਲ ਦੀ ਆਵਾਜ਼, ਵੋਕਲ ਚ ਨਾ ਇੰਨਾ ਦਮ ਹੈ ਕਿ ਬੰਦਾ ਭਾਵੇਂ ਜਿੰਨੀ ਵਾਰ ਮਰਜ਼ੀ ਸੁਣ ਲਵੇ, ਸੁਣ ਕੇ ਲੂਹ ਕੰਡੇ ਖੜੇ ਹੁੰਦੇ ਆ। ਇੰਨਾ ਯਾਰ ਦਮਦਾਰ ਵੋਕਲ, ਇੰਨੀ ਕਮਾਲ ਦੀ ਕਲਮ, ਇੰਨੀਆਂ ਕਮਾਲ ਦੀਆਂ ਕੰਪੋਜੀਸ਼ਨਸ ਤੇ ਥਾਟਸ, ਸੱਚੀ ਵਾਂਸ ਇਨ ਅ ਲਾਈਫ ਟਾਈਮ ਆਰਟਿਸਟ ਯਾਰ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਥੈਂਕ ਯੂ ਸਾਰਿਆਂ ਦਾ ਯਾਰ, ਬੜਾ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ। ਸੋਰੀ ਜੇ ਕਿਸੇ ਨੂੰ ਕੋਈ ਗੱਲ ਗੁੱਲ ਗਲਤ ਲੱਗੀ, ਸਾਡਾ ਦੇਖੋ ਕੋਈ ਮਕਸਦ ਨਹੀਂ ਹੁੰਦਾ, ਬਟ ਇੰਨਾ ਹੈਗਾ ਕਿ ਆਪਾਂ ਥੋੜ੍ਹੇ ਆਪਣੀ ਸੋਚ ਨੂੰ ਬਰੋਡਨ ਕਰੀਏ ਮੇਰੇ ਖਿਆਲ ਮੁਤਾਬਕ, ਅਤੇ ਸਾਰੇ ਠੀਕ ਰਹਾਂਗੇ। ਅਤੇ ਸਾਡੇ ਨਾਲ ਸੁੱਖ ਭਾਅ ਜੀ ਜੁੜਿਆ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਲੋਕੇਸ਼ਨ ਤੋਂ। ਇੱਕ ਵਾਰ ਫਿਰ ਸੁੱਖ ਭਾਅ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਜਿਹੜੀ ਆ ਬਹੁਤ ਸਾਰੀ ਫਲੋਰ ਕਲੀਅਰੈਂਸ ਸੇਲ ਜਿਹੜੀ ਲੱਗਣ ਜਾ ਰਹੀ ਆ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਜਿਹੜੇ ਬਲੋ ਦਾ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਫਲੋਰ ਮਾਡਲ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਸਾਡੇ ਕੋਲ ਨਿਊ ਅਰਾਈਵਲਸ ਆ ਰਹੇ ਨੇ, ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ। ਤੇ ਇੱਕ ਮੈਂ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 18-1900 ਸੀ, ਸਿਰਫ 599 ਦਾ ਰਿਕਲਾਈਨਰ ਸੋਫਾ ਸੈੱਟ 599 ਦਾ ਮਿਲੂਗਾ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਓ। ਕਿਸੇ ਨੂੰ ਨਸ਼ੇ ਦੀ ਐਡਿਕਸ਼ਨ ਹੋ ਗਈ ਹੈ, ਨਸ਼ਾ ਛੱਡਿਆ ਨਹੀਂ ਜਾ ਰਿਹਾ, ਆਸ ਦੀ ਕਿਰਨ, ਆਸ ਦੀ ਕਿਰਨ ਦੇ ਤੁਸੀਂ ਸਾਡੇ ਆਪਣੇ ਬਈ ਲਖਬੀਰ ਸਿੰਘ MD ਬਾਈ ਜੀ ਨੂੰ ਯਾਦ ਰੱਖੋ, ਆਸ ਦੀ ਕਿਰਨ 9851-54548-99154-54548। ਆਸ ਦੀ ਕਿਰਨ, ਆਸ ਦੀ ਕਿਰਨ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਇੰਸਟਾਗ੍ਰਾਮ ਪੇਜ ਆ PUNJABILEHRAN, ਕੋਈ ਵੀ ਨੰਬਰ ਲੈਣੇ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਜਾਂ ਪੰਜਾਬੀ ਦਾ ਨਾਲ ਐਡ ਕਰਨੀ ਆ, ਜਾਂ ਤਾਂ ਇੰਸਟਾਗ੍ਰਾਮ, ਜਾਂ ਸਾਨੂੰ ਕਾਲ ਟੈਕਸਟ ਵਟਸਐਪ ਕਰ ਲਿਆ ਕਰੋ 647-504-1557, 6475041557। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।
2: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565। ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਡ ਬੰਦ ਕਰਨ ਵਾਸਤੇ 416-451-4565।
0: ਕਿਆ ਬਾਤ ਹੈ, ਸੋ ਜ਼ਰੂਰ ਯਾਰ ਤੁਸੀਂ ਯਾਦ ਰੱਖੋ। ਅਤੇ ਇੱਕ ਤੁਹਾਨੂੰ ਮੈਸੇਜ ਰਾਜਧਾਨੀ ਸਵੀਟਸ ਦਾ ਦੇ ਦਈਏ, ਨੰਬਰ 1

0: locations in GTA. For more information, visit rajdhanisweets.ca.
1: ओ दिल चोरी साडा हो गया ओए की करिए सो दिल चोरी हो जाता है जदों थोड़ा टैक्स रीफंड घट जाता है पर हुण नहीं शैलजा ऊजा सीपीए दे नाल थोड़े हक दे पैसे तुहानू वापस मिलणगे पर्सनल टैक्स होवे बिजनेस फाइलिंग होवे बिजनेस इनकॉर्पोरेट करवाउणा है एचएसटी अते जीएसटी फाइलिंग या सीआरए दे नोटिस हर प्रॉब्लम दा सलूशन शैलजा ऊजा ट्रक ड्राइवरों उबर ड्राइवरों डॉक्टरों डेंटिस्टों रियल्टरों अज ही कॉल करो अपनी मेहनत की कमाई नू बचाओ ते अपने टैक्सेस फाइल करो बहुत ही सही तरीके दे नाल मैक्सिमम रीफंड्स दे लई शैलजा ऊजा बहुत सारे क्लाइंट्स दे ऑडिट भी जित चुके ने लखां डॉलर बचा के दिते आ बड़े लोगों के ऑनेस्ट एक्सपीरियंस ते डेडीकेटेड सर्विस शैलजा ऊजा सीपीए 416-409-3252 इंडिया जाना इंडिया तो आना पाकिस्तान जाना पाकिस्तान तो आना दुआबा ट्रैवल दी सर्विस है नंबर वन दुआबा ट्रैवल दे अमन ते सौरभ जी नू कॉल करो 9057967800 दुआबा ट्रैवल 9057967800 दुआबा ट्रैवल एंड टूर दी टीम थोड़े लिए हाजिर है राजवंत कौर गड्डियां घर की इंश्योरेंस करवानी है ना राजवंत 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ 25% ਤੱਕ ਦਾ ਡਿਸਕਾਊਂਟ ਲੱਗ ਦਿੰਦੇ ਆ ਰਾਜਵੰਤ ਕੌਰ ਜੀ ਤੁਹਾਨੂੰ ਹੈਲਪ ਕਰਨਗੇ ਰਾਜਵੰਤ ਦਾ ਨੰਬਰ ਹੈ 647-674-4735 ਰਾਜਵੰਤ ਕੌਰ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਰਾਜਵੰਤ ਕੌਰ ਨੂੰ ਯਾਦ ਰੱਖੋ सो प्रोग्राम पंजाबी दा ना सुन लई थैंक यू सुनते रहो रेडियो उडान भी साढ़े नाल प्रभ संधु भी स्टूडियो जुड़ चुके ने बड़ी जल्द रेडियो उडान ते फिर पंजाबी सांझ डॉक्टर साहब ते दलबीर कथोरिया जी लैके हाजिर है सवेरे 4 तो लैके 5 बजे तक हरजीत झंझुआ साहब सवेरे 5 तो 6 शमी भट्ठल जी ते सवेरे 6 तो 7 विरासत रेडियो बलजिंदर तंबड़ साहब हाजिर ने ते सवेरे 7 तो 8 पंजाबी लहरां ते एक बार फिर हसी हाजिर हाँ जुड़े रहो खबरों का लाइव बुलेटिन जलंधर तो लैके हाजिर ने प्रोफेसर सुदीप सिंह ढिलों
2: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਪੰਜਾਬ ਦੀ ਸਿਆਸਤ ਵਿੱਚ ਲੰਘੇ ਕੱਲ ਇੱਕ ਵਾਰ ਫਿਰ ਇੱਕ ਵੱਡੀ ਹਲਚਲ ਹੋਈ ਹੈ ਖਾਸ ਕਰ ਪੰਥਕ ਸਿਆਸਤ ਵਿੱਚ ਤੇ ਅਕਾਲੀ ਦਲਾਂ ਦੇ ਏਕੇ ਦੀ ਕਵਾਇਦ ਨੂੰ ਉਸ ਵੇਲੇ ਹੋਰ ਝਟਕਾ ਲੱਗਾ ਜਦੋਂ ਹਲਕਾ ਦਾਖਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਦੇ ਅਹੁਦਿਆਂ ਦੇ ਨਾਲ ਨਾਲ ਦੋਵਾਂ ਧੜਿਆਂ ਵਿੱਚ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਬਾਦਲ ਧੜੇ ਵਿੱਚ ਗੱਠਜੋੜ ਕਰਵਾਉਣ ਲਈ ਬਣਾਈ ਗਈ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਦੇ ਅਹੁਦੇ ਤੋਂ ਵੀ ਤਿਆਗ ਪੱਤਰ ਦੇ ਦਿੱਤਾ ਹੈ ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਸੰਦੇਸ਼ ਰਾਹੀਂ ਮਨਪ੍ਰੀਤ ਸਿੰਘ ਇਆਲੀ ਨੇ ਸਪਸ਼ਟ ਕੀਤਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਕੀਮਤ ਉੱਤੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਰਗੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਹਿੱਸਾ ਨਹੀਂ ਬਣਨਗੇ ਮਨਪ੍ਰੀਤ ਸਿੰਘ ਇਆਲੀ ਨੇ ਅਸਤੀਫਾ ਦੇਣ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਆਖਿਆ ਕਿ ਉਹ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਭਾਵਨਾ ਤਹਿਤ ਪੰਥਕ ਇਕੱਠ ਅਤੇ ਭਰਤੀ ਮੁਹਿੰਮ ਦਾ ਹਿੱਸਾ ਬਣੇ ਸਨ ਉਹਨਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਅਜਿਹੇ ਆਗੂਆਂ ਨੂੰ ਵੱਡੇ ਅਹੁਦੇ ਦੇ ਕੇ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਪਾਰਟੀ ਦੀ ਅਗਵਾਈ ਅਤੇ ਅਹੁਦਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਸ਼ਮੂਲੀਅਤ ਕਾਰਨ ਪਾਰਟੀ ਦੇ ਵਰਕਰਾਂ ਅਤੇ ਸਿੱਖ ਸੰਗਤ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਇਆਲੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਨਜ਼ਦੀਕੀਆਂ ਵਧਾਉਣ ਦੀਆਂ ਕੋਸ਼ਿਸ਼ਾਂ ਤੋਂ ਵੀ ਅਸੰਤੁਸ਼ਟ ਸਨ ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਦੇ ਵਿਚਾਲੇ ਸਿਆਸੀ ਗੱਠਜੋੜ ਕਰਵਾਉਣ ਲਈ ਵੀ ਸਰਗਰਮ ਰਹੇ ਸਨ ਪਰ ਬੀਤੀ 17 ਮਈ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਵਿਚਾਰਕ ਮਤਭੇਦਾਂ ਕਾਰਨ ਇਸ ਤਾਲਮੇਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਇਆਲੀ ਨੇ ਵੀ ਵੱਡਾ ਕਦਮ ਚੁੱਕਦੇ ਹੋਏ ਨਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ ਦੇ ਦਿੱਤਾ। ਮਨਪ੍ਰੀਤ ਸਿੰਘ ਇਆਲੀ ਦੇ ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਖਾਸ ਕਰਕੇ ਪੰਥਕ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ, ਜਿਸ ਨਾਲ ਇੱਕ ਇੱਕ ਕਰਕੇ ਕਈ ਆਗੂ ਅੱਡ ਹੁੰਦੇ ਜਾ ਰਹੇ ਨੇ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਉਂਦੀ 31 ਮਈ ਨੂੰ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਵਿਸ਼ਾਲ ਪੰਥਕ ਕਾਨਫਰੰਸ ਸੱਦਣ ਦਾ ਐਲਾਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਐਕਟ ਵਿੱਚ ਦਰਜ ਕੁੱਝ ਮੱਦਾਂ ਅਤੇ ਵਰਤੀ ਗਈ ਸ਼ਬਦਾਵਲੀ ਸਿੱਖ ਸਿਧਾਂਤਾਂ ਅਤੇ ਭਾਵਨਾਵਾਂ ਨਾਲ ਮੇਲ ਨਹੀਂ ਖਾਂਦੀ, ਜਿਸ ਕਰਕੇ ਸਿੱਖ ਸੰਗਤਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪਿਛਲੇ ਦਿਨਾਂ ਦੌਰਾਨ ਵੱਖ ਵੱਖ ਥਾਵਾਂ ਉੱਤੇ ਹੋਈਆਂ ਪੰਥਕ ਮੀਟਿੰਗਾਂ ਵਿੱਚ ਇਹ ਮੰਗ ਉੱਠੀ ਸੀ ਕਿ ਇਸ ਗੰਭੀਰ ਮਸਲੇ ਉੱਤੇ ਸਮੂਹ ਸਿੱਖ ਜਥੇਬੰਦੀਆਂ ਦਾ ਇੱਕ ਵਿਸ਼ਾਲ ਇਕੱਠ ਬੁਲਾਇਆ ਜਾਵੇ। ਉਹਨਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਨਿਰਮਲੇ ਸੰਪਰਦਾਵਾਂ ਉਦਾਸੀ ਸੰਪਰਦਾ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂਹ ਸਿੱਖ ਫੈਡਰੇਸ਼ਨਾਂ ਨੂੰ ਇਸ ਕਾਨਫਰੰਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਧਾਮੀ ਨੇ ਇੱਕ ਵਾਰ ਫਿਰ ਇਹੀ ਕਿਹਾ ਕਿ ਸਿੱਖਾਂ ਨਾਲ ਸੰਬੰਧਿਤ ਕਿਸੇ ਵੀ ਕਾਨੂੰਨ ਵਿੱਚ ਸੋਧ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੁੰਦਾ ਹੈ, ਪਰ ਇਸ ਮਾਮਲੇ ਵਿੱਚ ਸਰਕਾਰ ਨੇ ਅਜਿਹਾ ਨਹੀਂ ਕੀਤਾ। ਦੇਸ਼ ਦੇ ਕਈ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਪੈਟਰੋਲ ਡੀਜ਼ਲ ਦੀ ਕਿੱਲਤ ਹੋਣ ਸੰਬੰਧੀ ਚਰਚਾ ਤੇਜ਼ ਹੋਣ ਲੱਗ ਪਈ ਹੈ। ਪੰਜਾਬ ਦੇ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇੱਕ ਹੰਗਾਮੀ ਪੱਤਰ ਭੇਜ ਕੇ ਤੇਲ ਦੇ ਸਟਾਕ ਦੀ ਪੂਰਤੀ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ, ਜਿਸ ਕਾਰਨ ਸੂਬੇ ਭਰ ਵਿੱਚ ਰਿਟੇਲ ਆਊਟਲੈਟ ਯਾਨੀ ਕਿ ਪੰਪ ਖਾਲੀ ਹੋ ਰਹੇ ਨੇ। ਖਾਸ ਕਰਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਵੱਲੋਂ ਚਲਾਏ ਜਾ ਰਹੇ ਪੰਪ ਇਸ ਸੰਬੰਧੀ ਦੱਸੇ ਗਏ ਨੇ। ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੁੱਖ ਸਕੱਤਰ ਨੂੰ ਸੰਬੋਧਿਤ ਕੀਤੇ ਗਏ ਸਖ਼ਤ ਸ਼ਬਦਾਂ ਵਾਲੇ ਪੱਤਰ ਵਿੱਚ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਪੰਜਾਬ ਨੇ ਇਸ਼ਾਰਾ ਕੀਤਾ ਹੈ ਕਿ ਪ੍ਰਚਲਿਤ ਕੈਸ਼ ਐਂਡ ਕੈਰੀ ਪ੍ਰਣਾਲੀ ਦੇ ਤਹਿਤ ਡੀਲਰਾਂ ਦੁਆਰਾ ਆਪਣੇ ਖਾਤਿਆਂ ਵਿੱਚ ਲੋੜੀਂਦੀ ਪੇਸ਼ਗੀ ਰਕਮ ਯਾਨੀ ਕਿ ਐਡਵਾਂਸ ਪੇਮੈਂਟ ਬਰਕਰਾਰ ਰੱਖਣ ਦੇ ਬਾਵਜੂਦ ਤੇਲ ਦੀ ਸਪਲਾਈ ਵਿੱਚ ਲਗਾਤਾਰ ਦੇਰੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਈ ਪੈਟਰੋਲ ਪੰਪਾਂ ਉੱਤੇ ਤੇਲ ਦੀ ਭਾਰੀ ਕਮੀ ਹੋ ਗਈ ਹੈ ਅਤੇ ਪੰਪ ਵਾਰ ਵਾਰ ਖਾਲੀ ਯਾਨੀ ਕਿ ਡਰਾਈ ਆਊਟ ਹੋ ਰਹੇ ਨੇ, ਜਿਸ ਕਾਰਨ ਪਰੇਸ਼ਾਨੀ ਅਤੇ ਲੋਕਾਂ ਨੂੰ ਵੀ ਅਸੁਵਿਧਾ ਹੋ ਰਹੀ ਹੈ। ਪਿਛਲੇ ਹਫਤੇ ਦੌਰਾਨ ਦੋ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ ਤੇ ਇਸ ਨੂੰ ਲੈ ਕੇ ਵੀ ਲੋਕਾਂ ਅੰਦਰ ਹੜਕੰਪ ਮਚਿਆ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉੱਤੇ ਰੱਖਿਆ ਜਾਣਾ ਚਾਹੀਦਾ ਹੈ, ਜਿਸ ਲਈ ਸੂਬਾ ਸਰਕਾਰ ਨੇ 3 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਜਲਦੀ ਹੀ ਕੇਂਦਰ ਸਰਕਾਰ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉੱਤੇ ਰੱਖਣ ਦੀ ਮਨਜ਼ੂਰੀ ਦੇ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਉੱਤੇ ਪਹੁੰਚੇ ਸਨ। ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਨੂੰ ਦੇਸ਼ ਦੇ ਨੌਜਵਾਨਾਂ ਲਈ ਪਾਇਲਟ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਸ ਕੋਲ ਪਟਿਆਲਾ ਤੇ ਅੰਮ੍ਰਿਤਸਰ ਵਿੱਚ ਦੋ ਸਰਕਾਰੀ ਹਵਾਬਾਜ਼ੀ ਕਲੱਬ ਪਹਿਲਾਂ ਹੀ ਕਾਰਜਸ਼ੀਲ ਨੇ, ਜਿੱਥੇ ਨੌਜਵਾਨ ਪਾਇਲਟ ਵਜੋਂ ਅਤੇ ਹਵਾਈ ਅੱਡੇ ਨਾਲ ਸੰਬੰਧਿਤ ਹੋਰ ਨੌਕਰੀਆਂ ਲਈ ਸਫਲਤਾਪੂਰਵਕ ਸਿਖਲਾਈ ਲੈ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਭਵਿੱਖ ਵਿੱਚ ਹਵਾਈ ਅੱਡੇ ਦੇ ਟਰਮੀਨਲ ਅਤੇ ਐਪਰਨ ਦਾ ਵਿਸਥਾਰ ਕਰਨ ਲਈ ਕਾਫੀ ਜ਼ਮੀਨ ਮੌਜੂਦ ਹੈ। ਉਹਨਾਂ ਕਿਹਾ ਕਿ ਲੁਧਿਆਣੇ ਦੇ ਵਪਾਰੀਆਂ ਵੱਲੋਂ ਦੁਪਹਿਰ ਦੀਆਂ ਉਡਾਣਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਸੰਬੰਧਿਤ ਧਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵੱਲੋਂ ਲਾਏ ਗਏ ਐਂਟਰੀ ਟੋਲ ਬੈਰੀਅਰਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਅਤੇ ਹਿਮਾਚਲ ਦੇ ਇਸ ਐਂਟਰੀ ਟੋਲ ਬੈਰੀਅਰ ਦਾ ਵਿਰੋਧ ਕਰ ਰਹੇ ਸੰਘਰਸ਼ ਮੋਰਚੇ ਨੇ ਪੰਜਾਬ ਸਰਕਾਰ ਨੂੰ ਇੱਕ ਨਵੀਂ ਤਫਸੀਲੀ ਨੀਤੀ ਦਾ ਖਰੜਾ ਯਾਨੀ ਕਿ ਡਰਾਫਟ ਸੌਂਪਿਆ ਹੈ। ਇਸ ਵਿੱਚ ਪੰਜਾਬ ਅੰਦਰ ਦਾਖਲ ਹੋਣ ਵਾਲੇ ਹਿਮਾਚਲ ਪ੍ਰਦੇਸ਼ ਦੇ ਨੰਬਰਾਂ ਵਾਲੇ ਵਾਹਨਾਂ, ਜਿਹਨਾਂ ਵਿੱਚ ਪ੍ਰਾਈਵੇਟ ਵਾਹਨ, ਸਰਕਾਰੀ ਗੱਡੀਆਂ, ਹਿਮਾਚਲ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ਅਤੇ ਭਾਰੀ ਵਪਾਰਕ ਵਾਹਨ ਸ਼ਾਮਲ ਨੇ, ਉਹਨਾਂ ਉੱਤੇ ਵੀ ਬਰਾਬਰ ਦਾ ਐਂਟਰੀ ਟੈਕਸ ਲਾਉਣ ਦੀ ਮੰਗ ਕੀਤੀ ਗਈ ਹੈ। ਸੰਘਰਸ਼ ਮੋਰਚੇ ਵੱਲੋਂ ਤਿਆਰ ਕੀਤੇ ਗਏ ਨਵੇਂ ਪ੍ਰਸਤਾਵ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਰਜਿਸਟਰਡ ਨਿੱਜੀ ਕਾਰਾਂ ਤੋਂ ਪ੍ਰਤੀ ਐਂਟਰੀ ਦਾਖਲੇ ਲਈ 700 ਰੁਪਏ ਤੱਕ, ਹਿਮਾਚਲ ਸਰਕਾਰ ਦੀਆਂ ਸਰਕਾਰੀ ਗੱਡੀਆਂ ਅਤੇ ਸੁਰੱਖਿਆ ਕਾਫਲਿਆਂ ਤੋਂ 5000 ਰੁਪਏ ਤੱਕ, ਹਿਮਾਚਲ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ਤੋਂ 3000 ਰੁਪਏ ਤੱਕ ਅਤੇ ਭਾਰੀ ਮਾਲ ਵਾਹਨਾਂ ਤੋਂ 2700 ਰੁਪਏ ਤੱਕ ਦਾ ਟੈਕਸ ਲਿਆ ਜਾਵੇ, ਇਹ ਮੰਗ ਕੀਤੀ ਗਈ ਹੈ। ਇਸ ਨਾਲ ਹੀ ਪ੍ਰਸਤਾਵ ਵਿੱਚ ਪੰਜਾਬ ਮੋਟਰ ਟਰਾਂਸਪੋਰਟ ਵਹੀਕਲਸ ਐਕਟ 1992 ਵਿੱਚ ਬਦਲਾਅ ਕਰਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਟੋਲ ਟੈਕਸ ਸਿਰਫ ਕੁਝ ਵਪਾਰਕ ਗੱਡੀਆਂ ਤੱਕ ਸੀਮਿਤ ਨਾ ਰਹੇ, ਸਗੋਂ ਹਰ ਤਰ੍ਹਾਂ ਦੇ ਮਸ਼ੀਨੀ ਵਾਹਨਾਂ ਤੋਂ ਵਸੂਲਿਆ ਜਾ ਸਕੇ। ਮੋਰਚੇ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੀਆਂ ਗੱਡੀਆਂ ਉੱਤੇ ਇੰਨਾ ਭਾਰੀ ਟੈਕਸ ਲਾਉਣ ਦੀ ਮੰਗ ਇਸ ਲਈ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਸ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ ਜੋ ਪਿਛਲੇ 23 ਤੋਂ ਵੱਧ ਸਾਲਾਂ ਤੋਂ ਹਿਮਾਚਲ ਦੇ ਐਂਟਰੀ ਟੋਲ ਕਾਰਨ ਚੱਲ ਰਹੇ ਨੇ। ਹੁਣ ਤੁਹਾਨੂੰ ਖਬਰ ਸੁਣਾਉਂਦੇ ਹਾਂ ਪੰਜਾਬ ਵਿੱਚ ਮਿਲਾਵਟ ਦਾ ਇੱਕ ਹੋਰ ਵੱਡਾ ਸਬੂਤ ਜੋ ਸਾਹਮਣੇ ਆਇਆ, ਖਾਣ ਪੀਣ ਦੀਆਂ ਵਸਤਾਂ ਕਿਵੇਂ ਸ਼ੁੱਧ ਨਹੀਂ ਰਹੀਆਂ ਅਤੇ ਮਿਲਾਵਟ ਵੱਧਦੀ ਜਾ ਰਹੀ ਹੈ, ਉਸ ਬਾਰੇ ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਚਿੰਤਾ ਬਣੀ ਹੈ। ਆਪਣੀ ਅਮੀਰ ਖਾਣ ਪੀਣ ਦੀ ਪਰੰਪਰਾ ਤੇ ਖਾਸ ਕਰਕੇ ਦੁੱਧ ਤੋਂ ਬਣੀਆਂ ਚੀਜ਼ਾਂ ਲਈ ਮਸ਼ਹੂਰ ਪੰਜਾਬ ਤੋਂ ਇੱਕ ਹੋਰ ਚਿੰਤਾ ਵਾਲੀ ਗੱਲ ਸਾਹਮਣੇ ਆਈ ਹੈ। ਸੂਬੇ ਵਿੱਚ ਲਏ ਗਏ ਦੁੱਧ ਦੇ ਹਰ 3 ਸੈਂਪਲਾਂ ਵਿੱਚੋਂ ਇੱਕ ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ ਹੋ ਗਿਆ। ਇਹ ਨਤੀਜੇ ਪੰਜਾਬ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਯਾਨੀ ਕਿ FDA ਵੱਲੋਂ ਸਾਂਝੇ ਕੀਤੇ ਗਏ ਨੇ। ਦੁੱਧ ਸੈਂਪਲਿੰਗ ਦੀ ਇੱਕ ਮੁਹਿੰਮ ਚੱਲੀ ਸੀ ਅਤੇ ਇਸ ਦੇ ਨਤੀਜੇ ਸਾਂਝੇ ਕਰਦਿਆਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਲਏ ਗਏ ਦੁੱਧ ਦੇ 204 ਸੈਂਪਲਾਂ ਵਿੱਚੋਂ 68 ਸੈਂਪਲ ਟੈਸਟਾਂ ਵਿੱਚ ਫੇਲ ਹੋ ਗਏ। ਦੁੱਧ ਦਾ ਇੱਕ ਸੈਂਪਲ ਪੀਣ ਲਈ ਅਸੁਰੱਖਿਅਤ ਵੀ ਪਾਇਆ ਗਿਆ। ਦੁੱਧ ਦੀ ਟੈਸਟਿੰਗ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਹਨਾਂ ਨੇ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਕਮਿਸ਼ਨਰ ਦੀ ਦੇਖ ਰੇਖ ਹੇਠ ਦੁੱਧ ਦੀ ਸਪਲਾਈ ਚੇਨ ਨਾਲ ਜੁੜੀਆਂ ਵੱਖ ਵੱਖ ਥਾਵਾਂ ਉੱਤੇ 2 ਦਿਨਾਂ ਲਈ ਪੂਰੇ ਸੂਬੇ ਵਿੱਚ ਪਨੀਰ ਦੇ ਸੈਂਪਲ ਭਰਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦੇ ਵੀ ਹੁਕਮ ਦਿੱਤੇ ਨੇ, ਕਿਉਂਕਿ ਪਨੀਰ ਵੀ ਦੁੱਧ ਤੋਂ ਹੀ ਬਣਾਇਆ ਜਾਂਦਾ ਹੈ। ਸਖ਼ਤ ਚੇਤਾਵਨੀ ਜਾਰੀ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਫੂਡ ਬਿਜ਼ਨਸ ਆਪਰੇਟਰ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ 2006 ਦੇ ਪ੍ਰਬੰਧਾਂ ਮੁਤਾਬਕ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਅਤੇ ਭੋਜਨ ਵਿੱਚ ਮਿਲਾਵਟ ਖੋਰੀ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਸੰਬੰਧਿਤ ਅਧਿਕਾਰੀਆਂ ਨੂੰ ਕਰਕੇ ਇਸ ਮੁਹਿੰਮ ਵਿੱਚ ਭਾਈਵਾਲ ਵਜੋਂ ਕੰਮ ਕਰਨ ਦੀ ਵੀ ਅਪੀਲ ਕੀਤੀ ਹੈ। ਦੁੱਧ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਦਿਨਾਂ ਦੌਰਾਨ ਵਾਧਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਦੁੱਧ ਦੇ ਸੈਂਪਲਾਂ ਵਿੱਚ ਗੜਬੜ ਆਉਣੀ ਆਪਣੇ ਆਪ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਬ੍ਰਾਂਚ ਲੁਧਿਆਣਾ ਨੇ 12 ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਮਾਮਲੇ ਵਿੱਚ ਬਿਜਲੀ ਬੋਰਡ ਦੇ ਸਾਬਕਾ ਚੀਫ ਮੈਨੇਜਿੰਗ ਡਾਇਰੈਕਟਰ CMD 75 ਸਾਲਾ KD ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਤੇ ਕੋਲੋਨਾਈਜ਼ਰ ਅਮਿਤ ਗਰਗ ਨੂੰ ਗ੍ਰਿਫਤਾਰ ਕੀਤਾ। ਵਿਜੀਲੈਂਸ ਨੇ ਇਹ ਕਾਰਵਾਈ 10 ਮਈ 2021 ਨੂੰ ਦਰਜ ਕੇਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕੀਤੀ ਹੈ ਅਤੇ ਵਿਜੀਲੈਂਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਤੈਅ ਸਮੇਂ ਤੋਂ ਕਾਫੀ ਪਹਿਲਾਂ ਪੂਰੇ ਦੇਸ਼ ਵਿੱਚ 20% ਐਥਾਨੋਲ ਵਾਲੇ ਪੈਟਰੋਲ ਦੀ ਵਿਕਰੀ ਦਾ ਟੀਚਾ ਹਾਸਲ ਕਰਨ ਤੋਂ ਬਾਅਦ ਸਰਕਾਰ ਹੁਣ 30% ਐਥਾਨੋਲ ਵਾਲਾ ਤੇਲ ਪੰਪਾਂ ਉੱਤੇ ਲਾਗੂ ਕਰਨ ਵੱਲ ਵੱਧਦੀ ਵਿਖਾਈ ਦੇ ਰਹੀ ਹੈ ਤੇ ਇਸ ਦੀ ਤਿਆਰੀ ਹੋ ਰਹੀ ਹੈ। ਈ ਕਾਮਰਸ ਰਾਹੀਂ ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਸੱਦੇ ਉੱਤੇ 1 ਰੋਜ਼ਾ ਹੜਤਾਲ ਦਾ ਅਸਰ ਮਿਲਿਆ ਜੁਲਿਆ ਵਿਖਾਈ ਦਿੱਤਾ। ਪੰਜਾਬ ਵਿੱਚ ਜਲੰਧਰ ਨੂੰ ਛੱਡ ਕੇ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਾਤਾਰ 9ਵੇਂ ਸੈਸ਼ਨ ਵਿੱਚ ਗਿਰਾਵਟ ਦਰਜ ਕਰਦੇ ਹੋਏ ਡਾਲਰ ਦੇ ਮੁਕਾਬਲੇ ਰੁਪਈਆ 13 ਪੈਸੇ ਹੋਰ ਟੁੱਟਿਆ ਅਤੇ 96.83 ਦੇ ਨਵੇਂ ਰਿਕਾਰਡ ਹੇਠਲੇ ਪੱਧਰ ਉੱਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਕਮਜ਼ੋਰ ਹੋ ਰਿਹਾ। ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਉਰਫ ਭੱਜੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ ਅਤੇ ਇਸ ਸੰਬੰਧੀ ਜਵਾਬ ਮੰਗਿਆ। ਪੰਜਾਬ ਦੇ ਮੌਸਮ ਦੀ ਸਥਿਤੀ ਇਹ ਹੈ ਕਿ ਗਰਮੀ ਰਿਕਾਰਡ ਤੋੜਨ ਲੱਗ ਪਈ ਹੈ। ਹੁਣੇ ਮਈ ਮਹੀਨੇ ਦੇ ਅੱਧ ਤੋਂ ਬਾਅਦ ਹੀ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਗਿਆ। ਲੰਘੇ ਕੱਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਸਾਬਤ ਹੋਇਆ, ਜਿੱਥੇ ਤਾਪਮਾਨ 46.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਵੱਧਦੀ ਹੋਈ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਵਧਣ ਲੱਗ ਪਈ ਹੈ। ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। 14,335 ਮੈਗਾਵਾਟ ਤੱਕ ਬਿਜਲੀ ਦੀ ਖਪਤ ਦਾ ਅੰਕੜਾ ਪਹੁੰਚ ਗਿਆ, ਜਿਸ ਨਾਲ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ ਉੱਤੇ ਵੀ ਦਬਾਅ ਲਗਾਤਾਰ ਵੱਧ ਗਿਆ। ਅੱਜ 21 ਮਈ ਦਾ ਦਿਨ ਭਾਰਤੀ ਸਮੇਂ ਮੁਤਾਬਕ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਸਮਾਗਮ ਦਾ ਦਿਨ ਹੈ। IPL ਦੇ ਲੰਘੇ ਕੱਲ ਹੋਏ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਅਤੇ ਇਸ ਦਾ ਵੀ ਪੰਜਾਬ ਉੱਪਰ ਅਸਰ ਪਿਆ, ਕਿਉਂਕਿ ਕੋਲਕਾਤਾ ਦੀ ਟੀਮ ਵੀ ਹੁਣ 13 ਅੰਕਾਂ ਨਾਲ ਪੰਜਾਬ ਕਿੰਗਸ ਦੇ ਬਰਾਬਰ ਪਹੁੰਚ ਗਈ ਹੈ। ਸਿਰਫ ਨੈਟ ਰਨ ਰੇਟ ਦੇ ਆਧਾਰ ਉੱਤੇ ਕੋਲਕਾਤਾ ਦੀ ਟੀਮ ਪੰਜਾਬ ਤੋਂ ਇਸ ਵੇਲੇ ਅੰਕ ਸੂਚੀ ਵਿੱਚ 1 ਸਥਾਨ ਹੇਠਾਂ ਹੈ। ਦੋਵੇਂ ਟੀਮਾਂ ਪਲੇਆਫ ਵਾਲੀਆਂ ਥਾਵਾਂ ਤੋਂ ਫਿਲਹਾਲ ਬਾਹਰ ਹੀ ਖੜੀਆਂ ਨੇ। IPL ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਸ, ਪ੍ਰਾਈਸ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ, 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਖੁਸ਼ਮੀਤ ਕੌਰ ਐਟ 647-539-4499।
4: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ, ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-3311।
5: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ ਸੱਚ ਹੈ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਾਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਏਗਾ। ਥੋੜ੍ਹੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਪਡਾਨ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੇ ਘੜੇ ਦੇ ਮੁਤਾਬਕ 9:08 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਰੋਜ਼ ਦੀ ਤਰ੍ਹਾਂ ਬੜੀ ਖੂਬਸੂਰਤ ਗੱਲਾਂ ਬਾਤਾਂ ਮਿਊਜ਼ਿਕ ਵੀ ਥੋੜ੍ਹਾ ਬਹੁਤ ਲਾ ਲਾਂਗੇ ਨਾਲ, ਕਿਉਂਕਿ ਤੜਕਾ ਹੈ ਬਹੁਤ ਜ਼ਰੂਰੀ ਹੈ। 905-673-3333 ਸਟੂਡੀਓ ਦੇ ਘੜੀਆਂ ਹੁਣ ਸ਼ੁਰੂ ਹੋ ਗਈਆਂ, ਪਰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰ ਦੇਣਾ ਆ। ਫਿਰ ਤੁਹਾਡੀਆਂ ਕਾਲਸ, ਅਤੇ ਰੋਜ਼ ਦੀ ਤਰ੍ਹਾਂ ਮੈਨੂੰ ਬਹੁਤ ਉਡੀਕ ਰਹਿੰਦੀ ਹੈ ਤੁਹਾਡੀਆਂ ਕਾਲਾਂ ਦੀ, ਤੁਹਾਡੇ ਸੁਝਾਵਾਂ ਦੀ ਹਮੇਸ਼ਾ ਦੀ ਤਰ੍ਹਾਂ। ਸੋ 905-673-3333 'ਤੇ ਗੱਲਾਂ ਬਾਤਾਂ ਕਰਾਂਗੇ ਅੱਜ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਜੁੜ ਬੈਠੇ ਹੋ, ਅਤੇ ਖੂਬਸੂਰਤ ਸਾਥ ਤੁਹਾਡਾ ਇੱਕ ਘੰਟੇ ਦਾ ਰਹਿਣਾ। ਤੁਹਾਡਾ ਸਾਡਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਅੱਜ ਨਾਗਪਾਲ ਸਰ, ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਉਹ ਵੀ ਮੇਰੇ ਨਾਲ ਬੈਠੇ ਹੋਏ ਨੇ। ਅਤੇ ਉਸ ਤੋਂ ਬਾਅਦ ਫਿਰ ਇੱਕ ਖੂਬਸੂਰਤ ਹੋਰ ਮਹਿਮਾਨ ਜੁੜਨਗੇ, ਉਹਨਾਂ ਨਾਲ ਵੀ ਰੂਬਰੂ ਕਰਾਵਾਂਗੇ। ਪਰ ਗੱਲ ਹੋ ਜਾਵੇ ਕੁਛ ਵਧੀਆ ਜੀ, ਅੱਜ ਜਿਹੜਾ ਸਮਾਂ ਨਾ ਇਹ ਤੁਹਾਡਾ ਸਾਡਾ ਮੇਰਾ ਤੁਹਾਡੇ ਨਾਲ ਇਹ ਜਿਹੜਾ ਵਿੱਚੋਂ ਗੈਪ ਆ ਜਾਂਦਾ, ਆਈ ਮੀਨ ਟੂ ਸੇ ਕਿ 10 ਵਜੇ ਜਾਣਾ ਅਤੇ ਫਿਰ ਅਗਲੇ ਦਿਨ 9 ਵਜੇ ਆਉਣਾ, ਇਹ ਮੇਰੇ ਵਾਸਤੇ ਬਹੁਤ ਚਾਹ ਵਾਲਾ ਹੁੰਦਾ। ਪਰ ਮੈਨੂੰ ਇਸ ਘੰਟੇ ਦੀ ਜਿਹੜੀ ਉਡੀਕ ਆ ਨਾ, ਉਹ ਬਹੁਤ ਬਹੁਤ ਬਹੁਤ ਦਿਲ ਖਿੱਚਵੀਂ, ਔਰ ਮੈਨੂੰ ਇਹ ਰਹਿੰਦਾ ਕਿ ਕਦੋਂ 9 ਵਜਣ ਅਤੇ ਮੈਂ ਗੱਡੀ ਖਿੱਚਾਂ ਅਤੇ ਤੁਹਾਡੇ ਨਾਲ ਜਾ ਕੇ ਸਾਂਝ ਪਾਵਾਂ। ਅਤੇ ਰੂਹ ਦਾ ਹਾਣੀ ਜਦੋਂ ਇੱਕ ਮਿਲ ਜੇ, ਰੂਹ ਦਾ ਹਾਣੀ ਫਿਰ ਹੋਰ ਚਿਹਰਿਆਂ ਨੂੰ ਟੋਲਿਆ ਨਹੀਂ ਕਰਦੀ। ਜਦੋਂ ਇੱਕ ਮਿਲ ਜੇ, ਰੂਹ ਦਾ ਹਾਣੀ ਫਿਰ ਹੋਰ ਚਿਹਰਿਆਂ ਨੂੰ ਟੋਲਿਆ ਨਹੀਂ ਕਰਦੇ। ਇੱਕ ਨੂੰ ਹੀ ਦੁੱਖ ਦੱਸੀਦੇ ਨੇ, ਇੱਕ ਨੂੰ ਹੀ ਦੁੱਖ ਦੱਸੀਦੇ ਨੇ ਅਤੇ ਪੁੱਛੀਦੇ ਨੇ, ਸਾਰਿਆਂ ਅੱਗੇ ਦਰਦ ਫਰੋਲਿਆ ਨਹੀਂ ਕਰਦੇ, ਸਾਰਿਆਂ ਅੱਗੇ ਦਰਦ ਫਰੋਲਿਆ ਨਹੀਂ ਕਰਦੇ। ਸੋ 905-673-3333 ਓਕੇ। ਅੱਜ ਆਪਾਂ ਗੱਲਬਾਤ ਇਹ ਕਰਨੀ ਆ ਕਿ ਤੁਹਾਨੂੰ ਪਤਾ ਕਿ ਜਿਹੜਾ ਰਿਸ਼ਤਾ ਆ, ਗਰਲਫ੍ਰੈਂਡ ਜਾਂ ਹਸਬੈਂਡ ਵਾਈਫ, ਪਿਆਰ ਮੁਹੱਬਤ ਵਾਲਾ ਰਿਸ਼ਤਾ, ਤੁਹਾਡਾ ਆਪਸ ਮੇਂ ਮੀਆਂ ਬੀਵੀ ਵਾਲਾ ਰਿਸ਼ਤਾ, ਅੱਜ ਥੋੜ੍ਹੀ ਜਿਹੀ ਕੁਛ ਉਸ 'ਤੇ ਗੱਲਬਾਤ ਕਰਦੇ ਹਾਂ। ਓਕੇ, ਨਾਗਪਾਲ ਸਰ ਬੈਠੇ ਆ, ਮੈਂ ਚਾਹੂੰਗਾ ਕਿ ਇਹਨਾਂ ਨੂੰ ਮੈਂ ਵਿੱਚ ਲਵਾਂ। ਇਹ ਐਂ ਜੇ ਕਰੀ ਜਾਂਦੇ, ਹੱਥ ਮਾਰੀ ਜਾਂਦੇ, ਨਾ ਨਾ ਨਾ ਨਾ, ਮੈਨੂੰ ਨਹੀਂ ਕਹਿੰਦੇ ਵਿੱਚ ਲੈਣਾ। ਮੈਂ ਕਿਹਾ ਨਹੀਂ ਜੀ, ਇੱਦਾਂ ਕਿੱਦਾਂ। ਨੰਬਰ 3 ਮਾਈਕ ਚੱਕ ਲਓ ਨਾਗਪਾਲ ਸਰ, ਅਤੇ ਚੱਕ ਦਿਓ ਫਟੇ ਫਿਰ, ਆ ਜਾਓ। ਕੀ ਹਾਲ ਚਾਲ ਆ, ਸਵਾਗਤ ਹੈ ਤੁਹਾਡਾ ਸਟੂਡੀਓ 'ਚ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹਾਂ, ਖਿੱਚ ਕੇ ਜੈਨਜੀ, ਤੁਹਾਨੂੰ ਪਤਾ ਪਾਰਟੀ ਬਣ ਗਈ ਇੰਡੀਆ ਦੇ ਵਿੱਚ ਇੱਕ ਜੈਨਜੀ। ਬੀਜੇਪੀ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੰਸਟਾਗ੍ਰਾਮ 'ਤੇ 8 ਮਿਲੀਅਨ ਫੋਲੋਅਰ ਲਏ ਆ, ਅਤੇ ਉਹਨਾਂ ਨੇ 4 ਦਿਨਾਂ ਦੇ ਵਿੱਚ 9 ਮਿਲੀਅਨ ਹੋ ਗਏ। ਗੱਲਾਂ ਕਰਦੇ ਕਰਦੇ 10 ਮਿਲੀਅਨ ਹੋ ਜਾਣੇ ਆਪਣੇ, ਗਰੰਟੀ ਆ।
1: ਨਾਮ ਕੀ ਆ ਪਾਰਟੀ ਦਾ?
0: ਕਾਕਰੋਚ ਪਾਰਟੀ, ਕਾਕਰੋਚ ਜਨਤਾ ਪਾਰਟੀ। ਐਨੀਵੇ, ਚਲੋ ਅੱਗੇ ਜਾ ਗੱਲਬਾਤ ਕਰਾਂਗੇ। ਨਾਗਪਾਲ ਸਰ, ਤੁਸੀਂ, ਤੁਹਾਡੀ ਮੇਰੀ ਵੀ ਵਿਆਹਤਾ ਲਾਈਫ, ਤੁਹਾਡੀ ਵੀ, ਮੈਂ ਤਾਂ ਚਲੋ ਹਜੇ ਕੁਆਰਾ ਆ, ਸੋ ਤੁਹਾਡੀ ਵਿਆਹਤਾ ਲਾਈਫ, ਸਾਰੇ ਜਿੰਨੇ ਵਿਆਹੇ ਵਰੇ ਸੱਜਣ ਮਿੱਤਰ ਆ, ਉਹਨਾਂ ਦੇ ਨਾਲ ਇਹ ਚੀਜ਼ ਰਿਲੇਟਡ ਆ। ਸਮੋਸਾ ਤੁਸੀਂ ਕਿਵੇਂ ਖਾਂਦੇ ਹੋ, ਕਾਹਦੇ ਨਾਲ ਖਾਂਦੇ ਹੋ?
1: ਚਟਨੀ ਦੇ ਨਾਲ।
0: ਜੇ ਚਟਨੀ ਨਾ ਹੋਵੇ
1: ਫਿਰ ਮਜ਼ਾ ਨਹੀਂ ਆਉਂਦਾ?
0: ਨਹੀਂ ਆਉਂਦਾ,
1: ਨਹੀਂ।
0: ਹਾਂ, ਰਿਸ਼ਤਿਆਂ ਦੇ ਵਿੱਚ ਕਿਹੜੀ ਐਸੀ ਚੀਜ਼ ਆ ਕਿ ਜਿਹਦੇ ਬਿਨਾਂ ਮਜ਼ਾ ਨਹੀਂ ਆਉਂਦਾ ਰਿਸ਼ਤੇ ਦੇ ਵਿੱਚ? ਤੁਸੀਂ ਦੇਖੋ, ਮਜ਼ਾ ਆ ਵੀ ਜਾਂਦਾ ਆ, ਐਸੀ ਗੱਲ ਨਹੀਂ ਆ, ਪਰ ਖਾ ਵੀ ਲਈਦਾ ਸਮੋਸਾ ਕਈ ਵਾਰੀ। ਹੁਣ ਨਾ ਹੋਵੇ ਤਾਂ ਆਪਸ਼ਨ ਨਹੀਂ ਹੈਗੀ, ਪਰ ਉਹ ਗੱਲ ਨਹੀਂ ਬਣਦੀ ਨਾ, ਨਹੀਂ ਬਣਦੀ ਨਾ। ਰਿਸ਼ਤਿਆਂ ਦੇ ਵਿੱਚ 2 ਮੂਮੈਂਟਸ ਇਹੋ ਜਿਹੀਆਂ ਆ ਜਿਹੜੀਆਂ ਸਾਰਿਆਂ ਨਾਲ ਹੀ ਹੁੰਦੀਆਂ, ਕਿਸੇ ਨਾਲ ਤਾਂ ਹਫ਼ਤੇ ਬਾਅਦ ਹੋ ਜਾਂਦੀ ਆ, ਕਿਸੇ ਮਹੀਨੇ ਬਾਅਦ। ਉਹ 2 ਚੀਜ਼ਾਂ ਕਿਹੜੀਆਂ ਆ ਜਿਹੜੀਆਂ ਤੁਹਾਨੂੰ ਬਹੁਤ ਖੁਸ਼ੀ ਵੀ ਦਿੰਦੀਆਂ ਅਤੇ ਥੋੜ੍ਹੀ ਜਿਹੀ ਅਪਸੈਟ ਵੀ ਕਰਦੀਆਂ? ਕਿਹੜੀਆਂ ਉਹ 2 ਮੂਮੈਂਟਸ ਆ ਜਿਹੜੀਆਂ ਬਹੁਤ ਅਹਿਮ ਆ ਰਿਸ਼ਤੇ ਨੂੰ ਮਜ਼ਬੂਤ ਕਰ, ਉਹ ਸੀਮਟ ਦਾ ਕੰਮ ਕਰਦੀ, ਉਹ ਚੀਜ਼ ਜ਼ਿੰਦਗੀ ਨੂੰ ਸਵਾਦ ਵੀ ਬਣਾਉਂਦੀ ਆ, ਰਿਸ਼ਤਿਆਂ ਦੇ ਵਿੱਚ ਚਟਪਟਾਪਨ ਵੀ ਲੈ ਕੇ ਆਉਂਦੀ ਆ, ਨਟਖਟ ਵੀ ਲੈ ਰਿਸ਼ਤਿਆਂ ਨੂੰ ਉਹ ਬਣਾਉਂਦੀ ਆ। 2 ਚੀਜ਼ਾਂ ਆ, ਦੋ ਉਹ ਬਸ ਤੁਸੀਂ ਕਹਿ ਲਓ ਕਿ ਦੋ, ਕਿੱਦਾਂ ਕਹਿ ਸਕਦੇ ਹਾਂ ਆਪਾਂ ਕਿ ਦੋ ਉਹ ਮੂਮੈਂਟਸ ਆ, ਬਸ ਇੱਦਾਂ ਕਹਿ ਦਿੰਦੇ ਹਾਂ। 2 ਚੀਜ਼ਾਂ ਆ ਰਿਸ਼ਤਿਆਂ ਦੇ ਵਿੱਚ, ਉਹ ਹਰ ਰਿਸ਼ਤੇ 'ਚ ਆ, ਕੋਈ ਨਹੀਂ ਕਹਿ, ਜਿਹੜੇ ਰਿਸ਼ਤੇ ਹੈ ਨਹੀਂ ਉਹ ਰਿਸ਼ਤਾ ਸਮਥਿੰਗ ਇਜ਼ ਰੋਂਗ। ਉੱਥੇ ਦਾਲ ਕਾਲੀ ਆ, ਉੱਥੇ ਕਾਲੀ ਦਾਲ ਵਿੱਚ ਕਾਲਾ ਨਹੀਂ ਆ, ਉੱਥੇ ਦਾਲ ਹੀ ਕਾਲੀ ਆ, ਜਿੱਥੇ ਰਿਸ਼ਤਿਆਂ ਦੇ ਵਿੱਚ ਉਹ ਚੀਜ਼ ਨਹੀਂ ਹੈਗੀ। ਕਿਹੜੀਆਂ ਉਹ 2 ਚੀਜ਼ਾਂ ਆ ਜਿਹੜੀਆਂ ਰਿਸ਼ਤਿਆਂ ਨੂੰ ਖੂਬਸੂਰਤ ਬਣਾਉਂਦੀਆਂ ਅਤੇ ਥੋੜ੍ਹੇ ਜਿਹੇ ਨਿਰਾਸ਼ਕ ਤੋਂ ਬਾਅਦ ਫਿਰ ਚਾਹ ਮਨ 'ਚ ਚੜ੍ਹ ਜਾਂਦਾ? ਅੱਛਾ, ਜਦੋਂ ਉਹ ਚੀਜ਼ ਹੁੰਦੀ ਆ ਨਾ, ਫਿਰ ਇੱਕ ਜਿਹੜਾ ਰਿਸ਼ਤੇ ਵਾਲਾ ਬੰਦਾ ਆ, ਇੱਕ ਜਿਹੜਾ ਮਹਿਬੂਬ ਆ, ਤੁਸੀਂ ਹਸਬੈਂਡ ਹੋ, ਵਾਈਫ ਹੋ, ਫਿਰ ਦੂਜੇ ਬੰਦੇ ਨੂੰ ਉਮੀਦ ਰਹਿੰਦੀ ਹੈ ਕਿ ਹੁਣ ਉਹਨੇ ਉਹ ਚੀਜ਼ ਕਰਨੀ ਆ ਅਤੇ ਮੈਨੂੰ ਉਹ ਚਾਅ ਰਹਿੰਦਾ ਉਸ ਚੀਜ਼ ਦਾ। ਉਹ ਕਿਹੜੀਆਂ 2 ਚੀਜ਼ਾਂ ਦੱਸੋ? 2 ਚੀਜ਼ਾਂ ਆ ਹਰ ਬੰਦੇ ਨਾਲ ਹੁੰਦੀਆਂ, ਕਿਸੇ ਨਾਲ ਹਫ਼ਤੇ ਬਾਅਦ ਹੋ ਜਾਂਦੀ ਆ, ਕਿਸੇ ਦਿਹਾੜੀ 2 ਵਾਰ ਵੀ ਹੋ ਜਾਂਦੀ ਆ, ਕਿਸੇ 6 ਮਹੀਨੇ ਬਾਅਦ ਹੁੰਦੀ ਆ, ਹੁੰਦੀ ਆ। ਪਰ
1: ਨਾਰਾਜ਼ਗੀ
0: ਆਪਾਂ ਸਰੋਤਿਆਂ ਤੋਂ ਪੁੱਛ ਲੈਂਦੇ ਹਾਂ। 905 6 73 33 37 ਰਿਸ਼ਤਿਆਂ ਨੂੰ ਖੂਬਸੂਰਤ ਕਿਹੜੀ ਚੀਜ਼ ਬਣਾਉਂਦੀ ਆ? 905 673 33 37 ਦੋ ਚੀਜ਼ਾਂ ਆ ਬਸ, ਨਾਲ ਨਾਲ ਹੀ ਆ ਉਹ, ਅਤੇ ਤੁਸੀਂ ਫਿਰ ਦੱਸੋ ਅਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 905 673 33 37 905 673 33 37 ਹੋ ਸਕਦਾ ਕਿ ਮੈਨੂੰ ਥੋੜ੍ਹਾ ਜਿਹਾ ਸਮਝਾਉਣ ਦਾ ਤਰੀਕਾ ਨਾ ਆਇਆ ਹੋਵੇ, ਪਰ ਬਸ ਜੋ ਹੈਗਾ ਸੋ ਹੈਗਾ ਆ। ਤੁਸੀਂ ਸਮਝ ਗਏ ਹੋ ਵੀ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਉਹ ਦੋ ਮੂਵਮੈਂਟਾਂ ਨਾ ਹੋਣ ਨਾ ਅਤੇ ਰਿਸ਼ਤੇ ਫਿੱਕੇ 'ਚ ਲੱਗਦੇ ਆ। ਪਹਿਲੀ ਮੂਵਮੈਂਟ ਕਰ ਦਿਓ ਅਤੇ ਦੂਜੀ ਤੁਹਾਨੂੰ ਕਰਨੀ ਪੈਣੀ ਆ, ਨਹੀਂ ਤਾਂ ਫਿਰ ਜਾ ਜਾਂਦੀ ਹੋ ਜਾਣੀ ਆ। ਸੋ ਉਹ ਕਿਹੜੀਆਂ ਦੋ ਚੀਜ਼ਾਂ ਆ, ਕਿਹੜੀਆਂ ਦੋ ਮੂਵਮੈਂਟਸ ਆ ਜਿਹੜੀਆਂ ਰਿਸ਼ਤਿਆਂ ਨੂੰ ਹੋਰ ਖੂਬਸੂਰਤ ਬਣਾਉਂਦੀਆਂ, ਹੋਰ ਪਿਆਰਾ ਬਣਾਉਂਦੀਆਂ, ਹੋਰ ਮਜ਼ੇਦਾਰ ਬਣਾਉਂਦੀਆਂ? ਹਾਂ ਮਜ਼ੇਦਾਰ, ਹਾਂ ਇੱਥੇ ਗੱਲ ਬਣ ਗਈ। ਸੋ 905 673 33 37 ਕਿਹੜੀਆਂ ਦੋ ਚੀਜ਼ਾਂ ਉਹ? ਸਤਿ ਸ਼੍ਰੀ ਅਕਾਲ ਹਰਵਿੰਦਰ ਜੀ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਹੋ?
2: ਹਾਂਜੀ ਵਧੀਆ। ਮੈਂ ਆਹੀ ਕੁਐਸਚਨ ਦਾ ਆਨਸਰ ਦੇਣਾ ਸੀ
0: ਜੀ,
2: ਜਿਹੜਾ ਦੋ ਚੀਜ਼ਾਂ ਪੁੱਛ ਰਹੇ ਹੋ ਤੁਸੀਂ। ਪਹਿਲੀ ਤਾਂ ਹੋ ਗਈ ਜਿੱਦਾਂ ਆਪਣੇ ਨਾ ਬੰਦੇ ਨਾਲ ਸੁਹਾਗਰਾਤ ਹੁੰਦੀ ਆ, ਤੇ ਦੂਸਰੀ ਹੋ ਗਈ ਵੀ ਆਪਾਂ ਜਦੋਂ ਸੁਹਾਗਰਾਤ ਹੁੰਦੀ ਆ, ਦੂਜਾ
0: ਆਪਣਾ ਦੇਖੋ ਹੈਗਾ ਆ ਸ਼ੋ, ਪਰਿਵਾਰਕ ਸ਼ੋ ਆ। ਸੋ ਦੇਖੋ ਆਪਣੀ ਤਹਿਜ਼ੀਬ ਜਿਹੜੀ ਆਪਾਂ ਆਪਣੇ ਪੇਰੈਂਟਸ ਮਾਂ ਪਿਓ ਤੋਂ ਸਿੱਖੀ ਆ, ਉਹਨੂੰ ਜ਼ਰੂਰ ਤੁਸੀਂ ਬਰਕਰਾਰ ਰੱਖੋ। ਸੋ ਆਪਾਂ ਕਿੰਨਾ ਕੁਝ ਸਿੱਖਿਆ ਆ, ਹੈ ਨਾ, ਤਾਂ ਉਹ ਚੀਜ਼ ਨੂੰ ਤੁਸੀਂ ਦੇਖੋ। ਆਪਾਂ ਬਹੁਤ ਖੂਬਸੂਰਤ ਪ੍ਰੋਗਰਾਮ ਕਰ ਰਹੇ ਹਾਂ, ਸਾਰੇ ਕਿੰਨੇ ਵਧੀਆ ਪਰਿਵਾਰਕ ਗੱਲਾਂ ਕਰ ਰਹੇ ਹਾਂ। ਸੋ ਦੋ ਚੀਜ਼ਾਂ ਆ ਰਿਸ਼ਤਿਆਂ ਦੇ ਵਿੱਚ, ਉਹ ਕਿਹੜੀਆਂ ਕਿ ਰਿਸ਼ਤੇ ਨੂੰ ਖੂਬਸੂਰਤ ਬਣਾਉਂਦੀਆਂ, ਰਿਸ਼ਤਿਆਂ ਨੂੰ ਰਿਸ਼ਤੇ ਦੇ ਵਿੱਚ ਬਸ ਰੰਗ ਭਰ ਦਿੰਦੀਆਂ, ਬਸ ਉਹ ਚੀਜ਼ ਦੇ ਵਿੱਚ? 905 673 33 37 905 673 33 37 ਨਾਗਪਾਲ ਸਰ ਨੇ ਥੋੜ੍ਹਾ ਥੋੜ੍ਹਾ ਬੁੱਝ ਲਿਆ ਸੀਗਾ, ਮੈਂ ਚਾਹੁੰਦਾ ਕਿ ਤੁਸੀਂ ਵੀ ਉਹ ਬੁੱਝ ਲਓ ਅਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। 905 673 33 37 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ BD's ਹੋਮ ਪੇਂਟਿੰਗ ਜੁਗਰਾਜ ਬਾਈ ਜੀ। ਤੁਸੀਂ ਘਰ ਨੂੰ, ਬੇਸਮੈਂਟ ਨੂੰ, ਕਮਰਸ਼ੀਅਲ ਪ੍ਰੋਪਰਟੀ 'ਤੇ ਪੇਂਟ ਕਰਵਾਉਣਾ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ BD's ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਯਾਦ ਰੱਖੋ। 905 965 63 11 905 965 63 11 'ਤੇ ਗੱਲਬਾਤ ਹੋ ਸਕਦੀ ਆ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਜੀ ਸਰ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
3: ਔਰ ਮੇਰੇ ਖਿਆਲ ਨਾਲ ਰੁਸਣਾ ਤੇ ਮਨਾਉਣਾ
0: ਇੱਥੇ ਰੱਖ, ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਗਲੇ ਅਗਲੇ ਦੋਸਤ ਨਾਲ ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੁਸੀਂ ਆਉਂਦੇ ਰਹੋ ਜੀ।
4: ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਵੀ ਇਹੀ ਕਹਿਣਾ ਸੀ ਵੀ ਦੋ ਚੀਜ਼ਾਂ ਇਹੀ ਵਧੀਆ ਰੱਖ ਸਕਦੀਆਂ, ਕਿਉਂਕਿ ਜਦੋਂ ਲੇਡੀ ਲਾਈਕ ਸਹੁਰੇ ਘਰ ਆਉਂਦੀ ਆ, ਹਨਾ, ਸਭ ਤੋਂ ਬੈਸਟ ਹੈਗਾ ਵੀ ਜੇ ਉਹਦੇ ਸਹੁਰੇ ਇੱਜ਼ਤ ਕਰਦੇ ਆ ਚੰਗੀ ਤਰ੍ਹਾਂ, ਹਨਾ, ਤੇ ਨੰਬਰ 2 ਆ ਜਾਂਦਾ ਉਹਨਾਂ ਦੀ ਲੇਡੀ ਦੇ ਘਰ ਵਾਲਾ, ਰਾਈਟ
0: ਜੀ।
4: ਤੇ ਜੇ ਘਰ ਵਾਲਾ ਇੱਜ਼ਤ ਕਰਦਾ ਤਾਂ ਆਪੇ ਤੁਹਾਨੂੰ ਸਾਰੇ ਇੱਜ਼ਤ ਮਿਲਦੀ ਆ, ਹਨਾ।
0: ਹੁਣ
4: ਪਰਿਵਾਰ ਦੇ ਵਿੱਚ ਵੀ ਤੁਹਾਨੂੰ, ਪਰਿਵਾਰ ਦੇ ਵਿੱਚ ਹੀ ਤੁਸੀਂ ਜੇ ਇੱਕ ਜਾਣੇ ਨੂੰ ਅਗਲਾ ਗਲਤ ਕਹਿ ਰਿਹਾ ਉਹ ਵੀ ਦੈਟਸ ਰੋਂਗ ਆ, ਕਿਉਂਕਿ ਪੇਰੈਂਟਸ ਨੂੰ ਚਾਹੀਦਾ ਵੀ ਸਭ ਨੂੰ ਇੱਕੋ ਜਿਹਾ ਸਮਝਿਆ ਜਾਵੇ। ਹੁਣ ਫਰਜ਼ ਕੀਤਾ ਜੇ ਦੋ ਮੁੰਡੇ ਬਹਿ ਜਾਂਦੇ, ਇਹਨਾਂ ਚ ਬਹੁਤ ਫਰਕ ਪੈ ਜਾਂਦਾ
0: ਜੀ,
4: ਕਿਉਂਕਿ ਉਹ ਇੱਕ ਨੂੰ ਚੰਗਾ ਸਮਝਦੇ ਇੱਕ ਨੂੰ ਨਹੀਂ ਚੰਗਾ ਸਮਝਦੇ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905 673 33 37 905 673 33 37 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਪਲਾਈ ਕੀ ਬਾਤ ਹੈ ਜੀ, 905 673 33 37 ਐ ਨਹੀਂ ਬਈ, ਇਕੱਲੇ ਇਕੱਲੇ
5: ਰੂਹਾਂ ਦਾ ਸਦਾ ਪਿਆਰ
0: ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਬਾਈ ਜੀ।
6: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ,
6: ਮੈਨੂੰ ਲੱਗਦਾ ਜੀ ਆਨੈਸਟੀ ਐਂਡ ਟੇਕ ਕੇਅਰ ਹੀ ਆ ਜੀ, ਬਸ
0: ਆਨੈਸਟੀ ਐਂਡ ਟੇਕ ਕੇਅਰ। ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

0: ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ? 7971 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ
0: ਜੀ ਸਰ,
1: ਮੈਂ ਤੁਹਾਡਾ ਆਨਸਰ ਦੇਣਾ ਜੀ, ਇਹ ਪਿਆਰ ਆ ਜੀ,
0: ਪਿਆਰ ਆਏ ਹਾਏ, ਕੀ ਬਾਤ, ਬਹੁਤ ਸ਼ੁਕਰੀਆ,
1: ਪਿਆਰ ਤੇ ਇੱਕ ਹੱਸਣਾ ਖੇਲਣਾ ਇੱਕ ਦੂਜੇ
0: ਨਾਲ, ਹੱਸਣਾ ਖੇਲਣਾ, ਕੀ ਬਾਤ ਹੈ ਜੀ, ਕੀ ਬਾਤ, ਇਹ ਤਾਂ ਨਾਲ ਹੀ ਜਾਣੀਆਂ ਚੀਜ਼ਾਂ, ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 9056733333

0: ਨਾਗਪਾਲ ਸਰ ਸਹੀ ਕਹਿੰਦੇ ਸੀ, ਰੁੱਸਣਾ ਤੇ ਉਸ ਤੋਂ ਬਾਅਦ ਮਨਾਉਣਾ, ਕਿਆ ਬਾਤ ਹੈ ਜੀ। ਸਤਿ ਸ਼੍ਰੀ ਅਕਾਲ। ਓ ਮਾਫ ਕਰਨਾ, ਤੁਹਾਡੀ ਕਾਲ ਕੱਟੀ ਗਈ ਜੀ। ਸੋ 905-673-3337। ਰਿਸ਼ਤੇ ਦੇ ਵਿੱਚ ਹੋਰ ਰੰਗ ਭਰਨਾ ਨਾ, ਅਤੇ ਫਿਰ ਰੁੱਸਣ ਮਨਾਉਣ ਦਾ ਜਿਹੜਾ ਉਹ ਇੱਕ ਅਲੱਗ ਹੀ ਮਜ਼ਾ ਆ। ਜੇ ਤੁਹਾਡਾ ਹਸਬੈਂਡ ਵਾਈਫ ਤੁਹਾਡਾ ਰੁੱਸ ਗਿਆ ਕਿਸੇ ਛੋਟੀ ਜਿਹੀ ਗੱਲ ਤੋਂ, ਅਤੇ ਫਿਰ ਉਹਦੇ ਉਹਨੂੰ ਮਨਾਉਣ ਦਾ ਵੀ ਇੱਕ ਅਲੱਗ ਹੀ ਚਾਅ ਆ, ਅਤੇ ਉਹਦੇ ਵਿੱਚ ਇੱਕ ਅਲੱਗ ਹੀ ਮਜ਼ਾ। ਜੀ ਅਲੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਸਲਾਮ ਅਲੈਕੁਮ
1: ਜੀ। ਵਾਹਿਗੁਰੂ ਸਾਹਿਬ, ਬਹੁਤ ਅੱਛਾ। ਆਪ ਸੁਣਾ, ਕੈਸੇ ਠੀਕ ਹੈ
0: ਜੀ? ਬਸ ਸ਼ੁਕਰ ਹੈ, ਸ਼ੁਕਰ ਹੈ। ਆਪ ਸੁਣਾਈਏ, ਠੀਕ ਹੋ?

0: ਕਹਿੰਦੇ ਨੋਤੇ ਨੀ ਜਾਂਦਾ ਓਹਦੇ ਵਿਚ ਇੱਕ ਮੇਰਾ ਆਪਣਾ ਵੀ ਹੈ ਥੋੜਾ ਸਾਰਾ ਓਹਦੇ ਵਿਚ ਕਹਿ ਲੋ ਕੇ ਉਹ ਮਜ਼ਬੀ ਮਜ਼ਬੀ ਤਰੀਕ ਲਿਹਾਜ਼ ਨਾਲ ਵੀ ਤੇ ਬਾਕੀ ਉਹ ਅਦਰਵਾਈਜ਼ ਹੀ ਮਤਲਬ ਮੇਰੀ ਨਾਰਮਲੀ ਨਾਰਾਜ਼ਗੀ ਲੰਮੀ ਨੂੰ ਮੈਂ
1: ਤੀਜੇ ਦਿਨ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਮਨਾ ਲੈਣਾ ਤੇ ਉਹਨੇ ਕਹਿਣਾ ਕਿ ਅੱਜ ਮੇਰੇ ਮਹਿਬੂਬ ਨੇ ਮੈਨੂੰ ਮਨਾਇਆ ਫਿਰ ਉਹਦੇ ਵਿੱਚ ਕੀ ਸਵਾਦ ਕਿੰਨਾ ਉਸ ਚੀਜ਼ ਦੇ ਵਿੱਚ ਹੈ ਪੈਸੇ ਦੀ ਵੀ ਗੱਲ ਕਰ ਲਾਂਗੇ ਤੁਸੀਂ ਤੁਸੀਂ ਕਿੰਨਾ ਚਿਰ ਨਾਰਾਜ਼ ਕਰਦੇ ਹੋ ਨਾਰਾਜ਼ ਰਹਿੰਦੇ ਹੋ ਜੇ ਕਿਤੇ ਭਰਜਾਈ ਜੀ ਨਾਲ ਕਿਤੇ ਤੂੰ ਤੂੰ ਮੈਂ ਹੋ ਜੇ ਕਿੰਨਾ ਚਿਰ ਮੈਕਸੀਮਮ
2: 3-4 ਮਿੰਟ
1: ਮੈਂ ਕਿਹਾ 3-4 ਦਿਨ ਕਹਿਣ ਲੱਗੇ ਕਿਤੇ 3-4 ਮਿੰਟ ਸਭ ਤੋਂ ਕਿਊਟ ਕਪਲ 3-4 ਮਿੰਟ ਏਦਾਂ ਇਹ ਕਿਹੜੀ ਮਮਾ ਤੇ ਅੱਧਾ ਘੰਟਾ ਲੜਦੇ ਰਹੀਦਾ ਸੋ ਐਨੀਵੇ 905

ਬਿਲਕੁਲ ਜੀ, ਖੁਸ਼ ਰਿਹਾ ਕਰ, ਖੁਸ਼ ਇੱਦਾਂ ਰਹਿਣਾ ਕਿ ਪਹਿਲਾਂ ਤੁਸੀਂ ਗਿਫਟ ਦਿਓ, ਤੋਹਫੇ ਦਿਓ, ਸ਼ੋਪਿੰਗ ਕਰਾਓ, ਅਤੇ ਆਪੇ ਗਿਫਟ ਲੈ ਕੇ ਅਤੇ ਤੁਹਾਡੇ ਮਹਿਬੂਬ ਨੇ ਖੁਸ਼ ਹੋ ਜਾਣਾ। ਫੈਸ਼ਨ IQ ਤੋਂ ਲੈ ਜਾਓ ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਬਸ ਉੱਥੇ ਜਾ ਕੇ ਤੁਸੀਂ ਆਪਣੇ ਮਹਿਬੂਬ ਨੂੰ ਲੈ ਜਾਓ, ਸ਼ੋਪਿੰਗ ਕਰਾ ਦਿਓ, ਆਪੇ ਖੁਸ਼ ਹੋ ਜਾਣਾ। ਫੈਸ਼ਨ IQ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਸੋ ਫੈਸ਼ਨ IQ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚੋ, ਅਤੇ ਭੈਣਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਫੈਸ਼ਨ IQ ਤੋਂ ਜਾ ਰਹੇ ਹੋ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $100 ਦੀ ਸ਼ੋਪਿੰਗ ਅਤੇ 30 ਪਿੰਡ ਬ੍ਰੈਂਪਟਨ ਦੇ ਮੇਲੇ ਦੀ ਟਿਕਟ ਬਿਲਕੁਲ ਫ੍ਰੀ ਆ। ਆਪਣੀ ਸਹੇਲੀ ਨੂੰ ਨਾਲ ਲੈ ਜਾਓ, 200 ਦੀ ਸ਼ੋਪਿੰਗ ਕਰੋ, ਨਾਲੇ ਲਹਿੰਗੇ, ਗਰਾਰੇ, ਸ਼ਰਾਰੇ ਲੈ ਲਓ। 20 ਤੋਂ ਲੈ ਕੇ 50% ਔਫ ਲੱਗਿਆ ਹੋਇਆ ਲੇਡੀ ਸੈਕਸ਼ਨ ਦੇ ਉੱਪਰ, ਅਤੇ ਜੇ ਤੁਸੀਂ ਕੁੜਤੇ ਪਜਾਮੇ, ਕਿਡ ਸੈਕਸ਼ਨ ਦੇ ਵਿੱਚ, ਲਗਜ ਸੈਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਸ਼ੋਪਿੰਗ ਕਰਨੀ, $100 ਦੀ ਸ਼ੋਪਿੰਗ ਅਤੇ ਇੱਕ ਮੇਲੇ ਦੀ ਟਿਕਟ ਬਿਲਕੁਲ ਫ੍ਰੀ। ਫੈਸ਼ਨ IQ 905-453-2225 ਫੈਸ਼ਨ IQ।

0: ਜੀ ਬਿਲਕੁਲ, ਖੁਸ਼ ਰੱਖਣ ਤੋਂ ਯਾਦ ਹੈ ਕਿ ਤੁਸੀਂ ਜੇ ਤੁਹਾਡਾ ਸੱਜਣ ਮਹਿਬੂਬ ਨਾਰਾਜ਼ ਹੋ ਗਿਆ, ਤੁਸੀਂ ਭਾਈ ਵਧੀਆ ਜਿਹਾ ਬੈਡਰੂਮ ਸੈੱਟ ਦੇ ਕੇ ਵੀ ਮਨਾ ਸਕਦੇ ਹੋ, ਤੁਸੀਂ ਡਾਇਨਿੰਗ ਟੇਬਲ ਸੈੱਟ ਦੇ ਦਿਓ, ਤੁਸੀਂ ਵਧੀਆ ਜਿਹਾ ਕੋਈ ਸੋਫਾ ਲੈ ਦਿਓ, ਉਹਦੇ ਨਾਲ ਵੀ ਮਹਿਬੂਬ ਨੇ ਮੰਨ ਜਾਣਾ। ਜਦੋਂ ਐਂ ਪੋਲੇ ਪੋਲੇ ਗੱਦੇ ਦੇ ਉੱਪਰ ਬਹਿ ਕੇ ਅਤੇ ਟੀ ਵੀ ਦੇਖਿਆ ਅਤੇ ਲੈ ਟੀ ਵੀ ਤੋਂ ਚੇਤਾ ਆ ਗਿਆ। ਸੁੱਖ ਬਾਈ ਜੀ ਕਹਿੰਦੇ ਕਿ ਟੀ ਵੀ ਤਾਂ ਅਸੀਂ ਵੈਸੇ ਹੀ ਫ੍ਰੀ ਦੇ ਦੇਣਾ, ਤੁਸੀਂ ਕੋਈ ਵਧੀਆ ਬਾਇੰਗ ਕਰੋ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਅਤੇ ਤੁਹਾਨੂੰ ਹਰ ਬਾਇੰਗ ਦਾ ਤੋਹਫੇ ਤਾਂ ਬਿਲਕੁਲ ਫ੍ਰੀ ਮਿਲ ਜਾਣੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ 294 ਵਾਕਰ ਡਰਾਈਵ ਦਾ ਸੁਨੇਹਾ ਲੈ ਕੇ ਬਾਈ ਜੀ ਪਹੁੰਚ ਚੁੱਕੇ ਆ ਅਤੇ ਅਸੀਂ ਵੀ ਪਹੁੰਚ ਰਹੇ ਹਾਂ ਫਿਰ ਇਸ ਫਰਾਈਡੇ 294 ਵਾਕਰ ਡਰਾਈਵ 'ਤੇ ਅਤੇ ਤੁਹਾਨੂੰ ਤੋਹਫੇ ਬੜੇ ਖੂਬਸੂਰਤ ਦਿਵਾਉਣੇ ਆ ਜੀ। ਸੁੱਖ ਬਾਈ ਜੀ ਆ ਜਾਓ ਜੀ। ਓ ਆਈ ਥਿੰਕ ਸੁੱਖ ਬਾਈ ਜੀ ਦੀ ਕਾਲ ਕੱਟੀ ਗਈ ਆ, ਮੈਂ ਸੁੱਖ ਬਾਈ ਜੀ ਦੀ ਵੇਟ ਕਰ ਰਿਹਾ। ਸੋ ਸੁੱਖ ਬਾਈ ਜੀ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ, ਪਲੀਜ਼ ਦੁਬਾਰਾ ਕਾਲ ਕਰ ਲਓ। ਸੁੱਖ ਬਾਈ ਜੀ ਜੇ ਤੁਸੀਂ ਸੁਣ ਰਹੇ ਤਾਂ ਪਲੀਜ਼ ਕਾਲ ਅਗੇਨ ਜੀ। ਆ ਜਾਓ ਆ ਜਾਓ ਸਰ ਜੀ। ਸਰ
1: ਬਹੁਤ ਸ਼ੁਕਰੀਆ, ਧੰਨਵਾਦ ਸਰ, ਧੰਨਵਾਦ ਸੁਣ ਸਰ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਨੈਕਸਟ ਵੀਕ ਧੜਾ ਧੜ ਛੱਡ ਕੇ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹੜੀ ਕੋਸਟ ਉਹ ਵੀ ਘੱਟ ਬਲੋ ਦਿਆ ਕੋਸਟ। ਸੋਚ ਰਹੇ ਸੀ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੋਫੀ ਟੇਬਲ ਲੈਣਾ, ਬਿਲਕੁਲ ਸਹੀ ਸਮਾਂ ਆ ਗਿਆ। ਫਰਾਈਡੇ ਸੈਚਰਡੇ ਸੰਡੇ ਨਾਲ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਮੇਰੇ ਸਾਹਮਣੇ ਇੱਕ ਬਾਈ ਜੀ ਡਾਇਨਿੰਗ ਟੇਬਲ ਪਿਆ, ਲੇਟ ਨਾਈਟ ਦਾ ਉੱਪਰ ਸਾਡੇ ਜਿਹੜੇ ਆ ਵਰਕਰ ਕੰਮ ਕਰ ਰਹੇ ਸੀ। ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ ਛੇਚੇਰਾ, ਟੇਬਲ ਤੇ ਛੇਚੇਰਾ, ਜਿਹਦੀ ਰੈਗੂਲਰ ਕੀਮਤ $1500 ਸੀ, ਲਾਸਟ ਸੀ ਪੀ ਸੀ ਆ ਫਰਾਈਡੇ ਵਾਲੇ ਦਿਨ। ਲੈ ਜਾਓ ਚੱਕ ਕੇ ਟੇਬਲ ਤੇ ਛੇਚੇਰਾ, ਸਿਰਫ $99 ਦਾ, ਟੇਬਲ ਤੇ ਛੇਚੇਰਾ $99 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਇੰਤਜ਼ਾਰ ਕਰ ਰਹੇ ਨੇ। 294 ਵਾਕਰ ਡਰਾਈਵ, 294 ਵਾਕਰ ਵਾਲੀ ਲੋਕੇਸ਼ਨ ਨੂੰ ਯਾਦ ਕਰਵਾਉਣਾ, ਪਰਿਵਾਰਾਂ ਨੂੰ ਯਾਦ ਕਰਵਾਉਣਾ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਬਾਈ ਜੀ।
0: ਕੀ ਬਾਤ ਆ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੇ ਫਿਰ ਪਹੁੰਚਣਾ ਹੈ ਤਾਂ

0: ਕਿਆ ਬਾਤ ਆ, ਇਹ ਵੀ ਸੁਣਾਂਗੇ ਅੱਗੇ ਜਾ ਕੇ, ਕਿਉਂਕਿ ਮਿਊਜ਼ਿਕ ਵੀ ਸੁਣਨਾ, ਰੁਸਣ ਮਨਾਉਣ 'ਤੇ ਗੱਲਾਂ ਵੀ ਚੱਲਣੀਆਂ, ਅਤੇ ਰੁਸਣ ਮਨਾਉਣ 'ਤੇ ਮਿਊਜ਼ਿਕ ਵੀ ਅੱਜ ਗੱਲਬਾਤ ਹੋਊਗੀ। ਸੋ 905-673-9053 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਨਾਗਪਾਲ ਸਰ, ਬਹੁਤ ਸਾਰੇ ਕੁਐਸਚਨ ਹੁੰਦੇ ਆ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਸਾਡੇ ਨਾਲ ਜੁੜੇ ਹੋਏ ਨੇ। ਨਾਗਪਾਲ ਸਰ, ਮੇਰਾ ਇਹ ਕੁਐਸਚਨ ਆ ਕਿ ਗੌਰਮੈਂਟ ਐਜੂਕੇਸ਼ਨ ਲਈ ਫੰਡਿੰਗ ਕਿਉਂ ਦਿੰਦੀ ਆ, ਇਹਦੇ ਵਿੱਚ ਕੋਈ ਕੈਚ ਆ? ਬਹੁਤ ਸਾਰੇ ਕੁਐਸਚਨ ਹੁੰਦੇ ਨਾ ਲੋਕਾਂ ਦੇ, ਜਦੋਂ $30,000 ਤੋਂ $1,00,000 ਦੀ, ਕਹਿੰਦੇ ਇੱਦਾਂ ਕਿੱਦਾਂ, ਐਵੇਂ ਕਿਵੇਂ ਗੌਰਮੈਂਟ ਫੰਡਿੰਗ ਕਰ ਦੂਗੀ?
1: ਦੇਖੇ ਜੀ, ਅਬ ਇਸਕੋ ਮੈਂ ਬੜੇ ਅੱਛੇ ਐਗਜ਼ਾਮਪਲ ਸੇ ਸਮਝਾਉਂਗਾ, ਥੋੜ੍ਹਾ ਟਾਈਮ ਲੂੰਗਾ। ਅਬ ਇਸਮੇ ਗਵਰਨਮੈਂਟ ਆਫ ਕੈਨੇਡਾ ਕਾ ਜੋ ਡੈਫਿਸਿਟ ਹੈ ਲਾਸਟ ਈਅਰ ਕਾ, ਵੋ ਹੈ $64 billion, ਮਤਲਬ $64,000 million। ਔਰ ਯੂਕਰੇਨ ਕੋ ਕਿਤਨੇ ਪੈਸੇ ਗਏ ਹੈ? $30 billion, ਮਤਲਬ $30,000 million। ਇਸਕਾ ਮੀਨਿੰਗ ਕਿਆ ਹੁਆ, ਅਗਰ ਕੈਨੇਡਾ ਗਵਰਨਮੈਂਟ ਕਾ ਜੋ ਡੈਫਿਸਿਟ ਹੈ, ਜੋ ਘਾਟਾ ਹੈ, $64 billion, ਯੂਕਰੇਨ ਕੋ ਕਿਤਨਾ ਗਿਆ? $30 billion। ਅਬ ਮੈਨੇ ਐਸਾ ਘਰ ਆਪਣੇ ਕਭੀ ਦੇਖਾ ਹੈ? ਆਪਣੇ 10 ਰੁਪਏ ਆਪਣੀ ਕਮਾਈ ਹੈ, ਆਪਣਾ ਖਰਚਾ 15 ਰੁਪਏ ਹੈ, ਲੇਕਿਨ ਆਪਣੇ 5 ਰੁਪਏ ਔਰ ਡੋਨੇਸ਼ਨ ਦੇ ਦੀ,
0: ਇਹ ਕਿਵੇਂ?
1: ਆਈ ਡੋਂਟ ਨੋ, ਪਤਾ ਨਹੀਂ ਕਿਆ ਸਟ੍ਰੈਟੇਜੀ ਹੈ ਗਵਰਨਮੈਂਟ ਕੀ। ਓਕੇ, ਚਲੋ ਦੂਸਰੀ ਬਾਤ, ਯੂਕਰੇਨ ਕਰਪਸ਼ਨ ਇੰਡੈਕਸ ਨਾਮ ਕੀ ਇੱਕ ਵੋ ਹੈ ਵੈਬਸਾਈਟ, ਜੋ ਪੂਰੇ ਦੇਸ਼ੋਂ ਕੋ ਕੰਪੇਅਰ ਕਰਤੀ ਕਰਪਸ਼ਨ ਕੇ ਹਿਸਾਬ ਸੇ। ਯੂਕਰੇਨ ਕੀ ਰੈਂਕਿੰਗ ਹੈ? 104
0: ਜੀ।
1: ਇੰਡੀਆ ਕੀ ਰੈਂਕਿੰਗ ਕਿਆ ਹੈ? 94। ਇੰਡੀਆ ਇਜ ਲੈਸ ਕਰਪਟਡ ਦੈਨ ਯੂਕਰੇਨ, ਠੀਕ ਹੈ। ਦੂਸਰੀ ਬਾਤ, ਯੂਕਰੇਨ ਕੀ ਪਾਪੂਲੇਸ਼ਨ ਹੈ? 37 million, 4 million ਕਮ ਹੋਗੀ ਪਾਪੂਲੇਸ਼ਨ ਉਨਕੀ, ਕਿਉਂਕਿ ਵੋ 1 million ਤੋਂ ਕੈਨੇਡਾ ਮੀ ਆ ਗਏ ਲੋਕ ਯੂਕਰੇਨੀਅਨ, ਠੀਕ ਹੈ। 37 million ਕੋ ਮੈਨੇ ਡਿਵਾਈਡ ਕਰਾ 30 billion ਸੇ, ਮਤਲਬ ਹਰ ਬੰਦੇ ਕੋ ਇੱਕ ਤਰ੍ਹਾਂ ਸੇ $77.96 ਮਿਲਣਾ ਚਾਹੀਏ ਯੂਕਰੇਨ ਕੇ ਸਿਟੀਜ਼ਨ
0: ਜੀ, ਬਿਲਕੁਲ।
1: ਕਿਤਨਾ ਮਿਲਾ ਹੈ? ਓਕੇ, ਚਲੋ ਠੀਕ ਹੈ, ਇਸਕੋ ਪੁੱਛੋ ਆਪ। ਅਬ ਗਵਰਨਮੈਂਟ ਆਫ ਕੈਨੇਡਾ ਕਾ ਜੈਂਡਰ ਇਕੁਐਲਿਟੀ ਕਾ ਬਜਟ ਹੈ $965 million ਕਾ, ਜੋ ਕਿ ਕੈਨੇਡਾ ਕੇ ਅੰਦਰ ਸਪੈਂਡ ਨਹੀਂ ਹੋਣਾ, ਕੈਨੇਡਾ ਕੇ ਬਾਹਰ ਕੀ ਜੋ NGOs ਹੈ 650, ਉਨਮੇ ਡਿਸਟ੍ਰੀਬਿਊਟ ਹੋਤਾ ਹੈ। ਉਨਮੇ ਸੇ ਇੱਕ ਐਗਜ਼ਾਮਪਲ, ਦੋ ਐਗਜ਼ਾਮਪਲ ਦੂੰਗਾ ਮੈਂ ਆਪਕੋ
0: ਜੀ।
1: ਜੈਂਡਰ ਇਕੁਐਲਿਟੀ ਵਾਲੀ, ਕੈਨੇਡਾ ਕੀ ਜੋ 965 million ਕੀ ਫੰਡਿੰਗ ਹੈ, ਉਹ ਕਹਾਂ ਜਾ ਰਹੀ ਹੈ ਆਪਕਾ ਪੈਸਾ, ਦੇਸ਼ ਕਾ ਪੈਸਾ ਬਾਹਰ ਜਾ ਰਹਾ ਹੈ, ਦੇਖੋ ਕੈਸੇ। ਇਹ ਹੈ, ਇਸਮੇ ਹੈ $8.2 million ਵੀਅਤਨਾਮ ਮੇ ਰਾਈਸ ਕੀ ਖੇਤੀ ਮੇ, ਜੈਂਡਰ ਇਕੁਐਲਿਟੀ। ਨੰਬਰ 2, ਅਫਗਾਨਿਸਤਾਨ ਮੇ ਇਹਨਾਂ ਸਪੋਰਟ ਕਰਿਆ ਏਸ਼ੀਅਨ ਯੂਨੀਵਰਸਿਟੀ ਕੋ $5 million ਕਾ, ਔਰ ਯਹਾਂ ਪੇ ਐਜੂਕੇਸ਼ਨ ਕੇ ਲੀਏ ਕਟਸ ਹੋ ਰਹੇ ਹੈ, 1 ਅਗਸਤ ਸੇ ਪ੍ਰੋਟੈਸਟ ਚੱਲ ਰਹੇ ਹੈ, ਬਟ ਵਹਾਂ ਪੇ ਤੋ ਮਜ਼ੇ ਚੱਲ ਰਹੇ ਭਾਈ। $1 billion ਗਵਰਨਮੈਂਟ, ਫੈਡਰਲ ਗਵਰਨਮੈਂਟ ਨੇ ਕੱਟ ਕਰਿਆ ਐਜੂਕੇਸ਼ਨ ਮੇ 1 ਅਗਸਤ ਕੇ ਬਾਅਦ ਸੇ, ਜੋ ਫੰਡਿੰਗ ਕਮ ਆ ਰਹੀ ਹੈ, ਗ੍ਰਾਂਟਸ ਕਮ ਆ ਰਹੀ, ਕਿਉਂ? $1 billion ਕਾ ਬਜਟ ਥਾ ਸਰ, $1 billion, $30 billion ਨਹੀਂ ਥਾ, ਇਹ $1 billion ਬਾਹਰ ਜਾ ਰਿਹਾ ਐਜੂਕੇਸ਼ਨ ਮੇ, ਯਹਾਂ ਪੇ ਕਟਿੰਗ ਚੱਲ ਰਹੀ ਹੈ ਭਾਈ ਸਾਹਿਬ। ਠੀਕ ਹੈ, ਚਲੋ, ਕੈਨੇਡੀਅਨਸ ਆਰ ਪੋਲਾਈਟ, ਪੋਲਾਈਟ, ਐਂਡ ਇਟਸ ਫਾਈਨ।
0: ਇਹੀ ਕਾਰਨ ਹੈ ਕਿ ਜੁਲਾਈ ਦੀ ਜਿਹੜੀ ਗ੍ਰਾਂਟਸ ਬੰਦ ਕਰ ਦਿੱਤੀਆਂ ਗਈਆਂ,
1: ਯੈਸ, ਗ੍ਰਾਂਟ ਜੁਲਾਈ ਸੇ 1 ਅਗਸਤ ਜੋ ਬੰਦ ਕਰ ਰਹੇ ਹੈ, ਸਿਰਫ $1 billion ਦੇਣਾ ਤਾਂ ਗਵਰਨਮੈਂਟ, $1 billion, ਜੋ ਕਿ ਕੁਛ ਵੀ ਨਹੀਂ ਹੈ, ਕਿਉਂ? $30 billion ਤੋਂ ਯੂਕਰੇਨ ਚਲਾ ਗਿਆ, $1 billion ਤੋਂ ਜੈਂਡਰ ਇਕੁਐਲਿਟੀ ਮੈਂ ਚਲਾ ਗਿਆ ਬਾਹਰ, ਦੇਸ਼ ਕੇ ਅੰਦਰ ਨਹੀਂ ਗਿਆ, ਅੰਦਰ ਹੋਤਾ ਮੈਂ ਕੁਛ ਨਾ ਕਹਿਤਾ।
0: ਯੂਕਰੇਨ ਅਜੇ ਵੀ ਪੈਸਾ ਜਾ ਰਿਹਾ,
1: ਅਭੀ 2 ਹਫ਼ਤੇ ਪਹਿਲੇ 51 million, ਉਸੇ ਪਹਿਲੇ 275 million, 30 billion ਸੇ ਵੀ ਉੱਪਰ ਜਾ ਚੁੱਕਾ ਹੈ। ਓਕੇ, ਚਲੋ, ਉਹ ਛੋੜੋ, ਕੈਨੇਡਾ ਕਾ ਇੱਕ ਡਿਪਾਰਟਮੈਂਟ ਹੈ, ਮਿਨਿਸਟਰੀ ਆਫ ਇੰਟਰਨੈਸ਼ਨਲ ਡਿਵੈਲਪਮੈਂਟ, ਉਸਕਾ ਕਾਮ ਕਿਆ ਹੈ? $7 billion ਦੇਸ਼ ਕੇ ਬਾਹਰ ਫੂਕਣਾ ਐਵਰੀ ਈਅਰ, ਫੂਕਣਾ ਹੀ ਕਹੂੰਗਾ ਮੈਂ। ਟੈਨਜ਼ੈਨੀਆ, ਗੂਗਲ ਕਰੇ ਆਪ, ਗਲੋਬਲ ਅਫੇਅਰਸ ਕੈਨੇਡਾ ਕੀ ਵੈਬਸਾਈਟ ਪਰ ਜਾਏ, ਪੜ੍ਹ ਲੇ, ਟੈਨਜ਼ੈਨੀਆ, ਮੋਜ਼ੈਂਬੀਕਿਊ, ਘਾਨਾ, ਇਹ ਕੰਟਰੀਜ਼ ਭਾਈ, ਮੈਂ ਤਾਂ ਐਟਲਸ ਖਤਮ ਹੋ ਗਿਆ ਪੂਰਾ।
0: ਪਰ ਜਿਹੜੇ ਤੁਹਾਡੀਆਂ ਗੱਲਾਂ ਚੋਂ ਮੈਨੂੰ ਇੱਕ ਸਵਾਲ ਚੇਤੇ ਆਇਆ ਕਿ ਕੈਨੇਡੀਅਨਸ ਸਰਵਾਈਵਲ ਬੜਾ ਮੁਸ਼ਕਲ ਹੋਇਆ ਪਿਆ ਕੈਨੇਡੀਅਨਸ ਦਾ,
1: ਬਿਲਕੁਲ,
0: ਹਰ ਬੰਦੇ ਨੂੰ ਜੋਬ, ਮੋਸਟਲੀ ਲੋਕਾਂ ਦੀ ਜੋਬ 'ਤੇ ਖਤਰਾ ਬਣਿਆ ਹੋਇਆ, ਅਤੇ ਹਰ ਬੰਦੇ ਦਾ ਸਰਵਾਈਵਲ ਇਸ ਟਾਈਮ ਇੰਨਾ ਆ ਕਿ ਲੋਕਾਂ ਦੇ ਖਰਚੇ ਨਹੀਂ ਪੂਰੇ ਹੋ ਰਹੇ। ਐਵਰੀ ਸਿੰਗਲ ਡੇ 5 ਕੈਨੇਡੀਅਨ ਬੈਂਕਰਪਟ ਹੋ ਰਹੇ ਆ,
1: ਬਿਲਕੁਲ ਜੀ। ਔਰ ਇਹ ਦੇਖੀਏ ਜੀ, ਪਹਿਲੇ ਹੋ ਰਹੇ ਤੇ ਬੈਂਕਰਪਟ ਕੌਣ? ਜੋ ਹਮਾਰੇ ਫਰੈਂਡ ਕੇ ਫਰੈਂਡ ਥੇ, ਅਬ ਹੋ ਰਹੇ ਹਮਾਰੇ ਫਰੈਂਡ ਬੈਂਕਰਪਟ।
0: ਮੈਂ ਕਹਿ ਰਿਹਾ ਵਾਰੀ ਕੀ ਦਿਓ
1: ਹਮਾਰੀ, ਚਲੋ ਵੋ ਛੋੜੋ। ਗਵਰਨਮੈਂਟ ਆਫ ਕੈਨੇਡਾ ਕਾ ਨਿਆ ਆਇਆ 6 ਦਿਨ ਪਹਿਲੇ ਕੀ ਨਿਊਜ਼ ਹੈ, ਏਅਰਪੋਰਟਸ ਪ੍ਰਾਈਵੇਟਾਈਜ਼ ਕਰ ਰਹੇ ਹੈ,
0: ਟੋਰਾਂਟੋ ਵਾਲਾ
1: ਸਾਰਾ ਚੈੱਕ ਕਰੋ, ਯੂ ਕੈਨ ਗੂਗਲ ਇਟ, ਪਲੈਨਿੰਗ ਚੱਲ ਰਹੀ ਹੈ। ਗਵਰਨਮੈਂਟ ਨੇ ਕਿਹਾ ਹੈ ਕਿ ਹਮ ਏਅਰਪੋਰਟ ਇਸਕੋ ਇਸਸੇ ਹਮ ਕਿਆ ਕਰੇਂਗੇ, ਜੋ ਪੈਸਾ ਇਕੱਠਾ ਹੋਗਾ ਉਸਸੇ ਇਨਫਰਾਸਟ੍ਰਕਚਰ ਕ੍ਰੀਏਟ ਕਰੇਂਗੇ। ਚਲੋ, ਮੈਂ ਤਾਂ ਦੇਸੀ ਬੰਦਾ, ਮੇਰੀ ਨੌਲੇਜ ਨਹੀਂ ਹੈ, ਲੇਕਿਨ ਇਨਫਰਾਸਟ੍ਰਕਚਰ ਬੇਚ ਕੇ ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਇਹ ਮੇਰੇ ਸੈਂਸ ਸੇ ਬਾਹਰ ਹੈ। है ना, चलो वो छोड़ो पैसा, लोग तो ये भी कह रहे हैं यूक्रेन चला जाएगा वो,
0: नागपुर सर
1: छोड़ो आप
0: तुसी डरा रहे हो, तुसी ये दसो कि ऐसी स्किल डेवलप किए करिए, इन्हें क्राइसिस तो बचिए किए, तो नाल दी नाल साडे जेब च पैसे भी पै जान।
1: बिल्कुल जी, देश का पैसा देश में रहे, हम लोगों पे यूज हो। तो इसलिए उनके क्वेश्चन अच्छी तरह आंसर हो गए, जो कहते थे भाई साहब ऐसा क्यों ऐसा क्यों ऐसा क्यों, ठा करके आंसर है, ऑफिस आ जाना देख लेना
0: क्या
1: और भी डाउट्स हो तो। ओके, इसके बाद हम आते हैं, आप स्किल डेवलप करें, एजुकेशन के लिए गवर्नमेंट आज की डेट में कर रही है फंडिंग, 30 से लेके 100,000 की फंडिंग किसके अकाउंट में आती है, मेरे ना जी ना, आपके अकाउंट में
0: तो लेके 1,00,000 की फंडिंग अजय अवेलेबल है,
1: अभी अवेलेबल है, अभी एकेडमिक ईयर चल रहा है 25 and 26।
0: सर एलिजिबिलिटी की है,
1: PR सिटीजन प्रोटेक्टेड पर्सन, इनकम कट कट कट, थोड़ा आप पंजाबी अच्छी बोलते हैं, मैं सीख रहा हूं धीरे धीरे।
0: इनकम कट होनी चाहिए
1: $70,000। हाँ, कट
0: मिनिमम जे थोड़ी कितनी इनकम होनी चाहिए, मिनिमम
1: जीरो कर लो, जीरो है हमारे पास क्लाइंट्स हैं जिन, देखिए जी मेरे पे ऑफिस ठाकुर जी के पास है, मेरे ऑफिस में क्लाइंट्स आते हैं, जब कहते हैं ना लोग पीपल आर गोइंग थ्रू बैड टाइम्स, हमारे ऑफिस में ऐसे बंदे भी आते हैं जो ब्रोक है, हमारे ऑफिस में सिंगल मदर भी आते हैं, हमारे ऑफिस में ऐसे बंदे आते हैं जिनके पास 5 properties है लेकिन आज बैंक खत्म होने के उस पर, राइट, और सबका ही हाल है। ओके, सो मैं 30 से 100,000 की फंडिंग में से आधा पैसा क्या है, नॉन रिफंडेबल ग्रांट्स, ग्रांट्स ग्रांट्स ग्रांट्स होते जो टैक्स फ्री होता है, और आपकी जेब में आपके बैंक अकाउंट में आ रहे हैं, मेरे घर में नहीं आ रहे, आपके पास आ रहे, आपके खाते में डायरेक्ट आ रहे हैं जी, गवर्नमेंट से, मेरे पे नहीं है कुछ आ रहा।
0: एज की कोई लिमिट है?
1: नो एज लिमिट, गवर्नमेंट की कोई पॉलिसी एज पे डिस्क्रिमिनेट नहीं करती, 40-50 साल हमारे ज्यादातर क्लाइंट्स की एज 30-40-50-60 साल है, स्किल डेवलप कर रहे हैं, फुली ऑनलाइन कोर्सेज कर रहे हैं और फंडिंग हासिल कर चुके हैं, आपने 100 देखने 200 देखने 1,000 देखने, आपकी इच्छा, मेरी नहीं आपकी इच्छा, ऑफिस आए, $30,00,000 फंडिंग अकाउंटिंग जैसे कोर्स करें, मैनेजमेंट जैसे कोर्स करें, अकाउंटिंग का कोर्स करके लोग जॉब भी करने लग गए हैं
0: जी,
1: सेल बड़ा रिसेशन प्रूफ काम है अकाउंटिंग का।
0: नागपाल सर ਆਪਾਂ ਤੁਸੀਂ 7 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਐਜੂਕੇਸ਼ਨ ਤੁਸੀਂ ਕੰਸਲਟੈਂਟ ਕਰਦੇ ਹਾਂ
1: ਜੀ,
0: ਔਰ ਪਿਛਲੇ 1.5 ਸਾਲ ਤੋਂ ਆਪਾਂ ਲਗਾਤਾਰ ਅਵੇਅਰਨੈਸ ਦੇ ਮੈਸੇਜ ਦੇ ਰਹੇ ਹਾਂ
1: ਬਿਲਕੁਲ ਜੀ
0: ਕਿ ਗਵਰਨਮੈਂਟਸ ਦੀਆਂ ਫੰਡਿੰਗ ਆਈਆਂ ਹੋਈਆਂ, ਸਕਿੱਲ ਡਿਵੈਲਪ ਕਰੋ, ਪੜ੍ਹੋ ਅਤੇ ਨਾਲ ਦੀ ਨਾਲ ਤੁਸੀਂ ਇਹ ਫੰਡਿੰਗ ਲਈ ਐਲੀਜੀਬਲ ਵੀ ਹੋ,
1: ਬਿਲਕੁਲ ਜੀ,
0: ਕਿਉਂਕਿ ਸਾਰੀਆਂ ਕਮਿਊਨਿਟੀਜ਼ ਲੈ ਰਹੀਆਂ, ਪਰ ਜਦੋਂ ਆਪਾਂ ਲੈਂਦੇ ਹਾਂ ਆਪਾਂ ਸਵਾਲ ਖੜੇ ਕਰਦੇ ਹਾਂ ਹਮੇਸ਼ਾ ਹੀ, ਸਾਡੇ ਸਵਾਲ ਖੜੇ, ਕਿਉਂ ਤੁਸੀਂ ਲੈ ਰਹੇ ਹੋ, ਕਿਉਂ ਬੱਚਿਆਂ ਦੀ ਫੰਡ, ਹਰ ਇੱਕ ਇਨਸਾਨ ਨੂੰ ਹੱਕ ਹੈ ਕਿ ਉਹ ਆਪਣਾ ਸਕਿੱਲ ਡਿਵੈਲਪ ਕਰੇ। ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਅਵੇਅਰਨੈਸ ਦਾ ਮੈਸੇਜ ਦਿੰਦੇ ਹਾਂ, ਕਿੰਨੇ ਕੁ ਦੋਸਤ ਤੁਹਾਨੂੰ ਆ ਕੇ ਆਫਿਸ 'ਚ ਮਿਲਦੇ ਆ, ਕਿੰਨੇ ਕੁ ਉਹਨਾਂ ਉਹ ਐਲੀਜੀਬਲ ਹੋ ਜਾਂਦੇ ਆ?
1: ਜਬ ਹਮਨੇ 1.5 ਸਾਲ ਪਹਿਲੇ ਅਵੇਅਰਨੈਸ ਸ਼ੁਰੂ ਕਰਾ ਥਾ ਆਪਕੇ ਸਾਥ, ਤਬ ਬੜੇ ਰੈਜ਼ਿਸਟੈਂਸ ਥਾ, ਬਟ ਅਬ ਹਮੇ ਜੋ ਸੁਣਨੇ ਵਾਲੇ ਲੋਕ ਹੈ ਨਾ ਜੀ, तो वो भी हमारे क्लाइंट्स हैं, उनका फंडिंग आ चुकी है, शोर मच जाता अब तक कि ये रोज आके बोलता है
0: जी,
1: तो आपको कम से कम 5-10-15,000 बंदा सुन रहा होगा, उसमें से हमारे जैसे बहुतों की बात हो चुकी है, किसी काम हो गया, किसी का होने वाला है, ज्यादातर का हो चुका है, तो कोई कैच नहीं है जी, आप अपना तो जो बहुत लोग की ऑलरेडी लाल है चुके ने, हमने सब कुछ ट्रांसपेरेंट रखा है एंड टू एंड, और बाकी आप हमें कॉल कर सकते हैं, अभी भी कॉल कर सकते हैं, हमारे ऑफिस आ सकते हैं, और फीस
0: फीस ते मैं बाद च जाऊंगा, पहले मैंने ये दसो कि किन्ने बैच रह गए, क्योंकि तुसी कहा कि एंड ऑफ जुलाई च ग्रांट्स बंद हो जानियां,
1: बिल्कुल जी,
0: किन्ने बैच रह गया, किन्ना समा रह गया, ते नंबर भी दे दियो, ते तां कि एक फीस तो असी इस करके मैं पुछूंगा कि ਜਿੰਨੇ ਸਾਡੇ ਸਰੋਤੇ ਸੁਣਨ ਵਾਲੇ ਆ ਉਹਨਾਂ ਨੂੰ ਪਤਾ ਕਿ ਤੁਸੀਂ $200 ਤੋਂ ਲੈ ਕੇ 499 ਤੱਕ ਤੁਹਾਡੀ ਫੀਸ ਆ,
1: ਬਿਲਕੁਲ ਜੀ,
0: ਤੇ ਫੀਸ ਇਦੋਂ ਵੱਧ ਅਸੀਂ ਦੇਣੀ ਵੀ ਨਹੀਂ ਆ,
1: ਬਿਲਕੁਲ ਹੈ ਲੈਣੀ ਨਹੀਂ ਮੈਨੇ,
0: ਕਿਆ ਬਾਤ ਆ, ਸੋ ਇਹ ਦੱਸੋ ਹੁਣ ਕਿ ਕਿੰਨੇ ਬੈਚ ਰਹਿ ਗਏ ਆ, ਤੇ ਕਦੋਂ ਤੱਕ ਤੁਹਾਨੂੰ ਕਾਲਾਂ ਕਰਨ, ਤੇ ਕਦੋਂ ਗ੍ਰਾਂਟ ਬੰਦ ਹੋ ਰਹੀ ਹੈ, ਤਾਂ ਕਿ ਅਸੀਂ ਪਹਿਲਾਂ ਆਪਦੇ ਸਰੋਤੇ ਕਾਲ ਕਰਕੇ ਆਪਦਾ ਕੋਰਸ ਤੇ ਆਪਣਾ ਕੋਈ ਵੀ ਸਵਾਲ ਤੁਹਾਡੇ ਨਾਲ ਕਰ ਸਕਣ।
1: ਸੋਖੇ ਜੇ ਕੋਰਸਿਸ ਫੁੱਲੀ ਆਨਲਾਈਨ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਸੈਟਿੰਗ, ਨੋ ਅਪਰੋਚ, ਕਿਉਂ, ਸਭ ਪਾਰਦਰਸ਼ੀ ਹੈ, ਸਭ ਟ੍ਰਾਂਸਪੇਰੈਂਟ ਹੈ, ਕੋਈ ਹੇਰਾਫੇਰੀ ਨਹੀਂ ਹੈ, ਕੋਈ ਨੰਬਰ ਸੇ ਪਲੇ ਨਹੀਂ ਹੋ ਹੀ ਨਹੀਂ ਸਕਤਾ, ਗਵਰਨਮੈਂਟ ਆਪਕੇ ਡਾਕੂਮੈਂਟਸ ਪਹਿਲੇ ਸੇ ਹੈ। ਡਾਕੂਮੈਂਟਸ ਵੀ ਕਿਆ ਲਗਤੇ ਜੀ, ਆਪਕਾ ਮੈਰਿਜ ਸਰਟੀਫਿਕੇਟ, ਬਰਥ ਸਰਟੀਫਿਕੇਟ, ਅਗਰ ਫੈਮਿਲੀ ਆਫ 5 ਹੈ ਤਾਂ ਅਪ ਟੂ 100,000, ਜਿਸਕਾ ਆਧਾ ਪੈਸਾ 50,000 ਕਿਆ ਹੈ, ਨੋਨ ਰਿਫੰਡੇਬਲ ਗ੍ਰਾਂਟਸ ਕਾ, ਅਗਰ ਫੈਮਿਲੀ ਆਫ 2 45,000 ਕੀ ਫੰਡਿੰਗ ਆਤੀ ਹੈ, ਆਧਾ ਪੈਸਾ ਕਿਆ ਹੈ ਇਸਕਾ 22,000 ਗ੍ਰਾਂਟ ਨੋਨ ਰਿਫੰਡੇਬਲ, ਔਰ ਜੋ ਰੈਸਟ ਪੈਸਾ ਬਚਾ ਹੈ 50%, ਜੈਸੇ ਅਗਰ ਅਪ ਟੂ 500,000 ਫੰਡਿੰਗ ਕੀ ਸਕੋਰੀ ਫੈਮਿਲੀ ਆਫ 5 ਕੋ ਜਿਨਕੇ 3 ਬੱਚੇ ਹੈ, ਉਸਮੇ ਸੇ ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ, ਮੈਂ ਆਸਾਨ ਵਾਲੇ ਕੋਰਸ ਕਹਿ ਰਹਾ ਹੂੰ ਜਿਨਮੇ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਫੁੱਲੀ ਆਨਲਾਈਨ ਹੈ, ਕੰਫਰਟ ਵਾਲੇ, ਉਸਮੇ ਜੋ ਆਧਾ ਪੈਸਾ ਗ੍ਰਾਂਟ ਆਧਾ ਪੈਸਾ ਲੋਨ, ਜੋ ਲੋਨ ਹੈ ਜੀ ਉਹ ਆਪਣੇ 1.5 ਸਾਲ ਬਾਅਦ ਲੁਟਾਉਣਾ ਸਟਾਰਟ ਕਰਨਾ ਹੈ, 0% ਤੱਕ ਹੈ ਤਾਂ ਵਿਆਜ, 0% ब्याज, डेढ़ साल बाद लौटाना है, उस टाइम ब्याज दर क्या है 2.5% पूरे साल का, कुछ भी नहीं है सर।
0: 437-264-3175 जी।
1: अब इसमें फीस की बात आई, लास्ट वीक 30 बंदों का अप्रूवल आया
0: जी,
1: उन्हें खाते में पैसे डिग डिग डिग डिग डिग गए। अब हमारे ऑफिस का काम शुरू होता है, अब हमने देखनी उनकी ईमानदारी, हम तो उनकी ईमानदारी पे निर्भर है
0: जी,
1: क्योंकि अगर पहले पैसे लूंगा तो शोर मच जाएगा, $400-200 पहले ले लिया, हम लेते नहीं, हमने कोई नहीं यार बाद में देखेंगे। अब 30 में से 20 के पैसे तो आ गए, 10 को रोज मेरा स्टाफ ऑफिस घंटी बजा रहा है, नो रिस्पॉन्स, 5 दे जाएंगे, 5 रह जाएंगे, मर जाएंगे, 5
0: इतनी बड़ी फंडिंग लेके वीर की इतनी फीस भी नहीं देंगे,
1: ऐसा भी होता है मैंने देखा।
0: 437-264-3175 होने ऑफिस खोला,
1: स्टाफ फोन उठाएगा अभी।
0: ओके, एक और फिर नंबर दे दो, जे सवेरे पहुंचना किसी ने कितने पहुंचना?
1: 218 एक्सपोर्ट बुलेवर्ड हरेंटरी डेयरी का ऑफिस आएगा, 218 एक्सपोर्ट बुलेवर्ड हरेंटरी डेयरी ते, तुसी 11 o'clock से लाइक 6:30 तक आ सकते हो, एंड देन हमारा नंबर है 437-264-3175। हमें पता है लाइक हम बहुत हेल्प कर चुके थे, कोई कैच हमने रखा ही नहीं एंड टू एंड।
0: क्या बात है जी।

0: 905-673-3333 ਸੈਂਤੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਬਹੁਤ ਹੀ ਖੂਬਸੂਰਤ, ਔਰ ਗੱਲਬਾਤ ਚੱਲ ਰਹੀ ਸੀ ਕਿ ਤੁਸੀਂ ਆਪਣੇ ਪਾਰਟਨਰ ਨਾਲ ਜਦੋਂ ਗੁੱਸੇ ਹੋ ਜਾਂਦੇ ਹੋ, ਨਾਰਾਜ਼ ਹੋ ਜਾਂਦੇ ਹੋ, ਅਤੇ ਮੈਕਸੀਮਮ ਕਿੰਨੇ ਦਿਨ ਚੱਲਦੀ ਤੁਹਾਡੀ ਨਾਰਾਜ਼ਗੀ? 905-673-3333 ਇੱਕ ਦੋਸਤ ਆਏ ਸੀਗੇ, ਉਹ ਕਹਿੰਦੇ ਕਿ 3 ਦਿਨ ਦੀ ਲਿਮਿਟ ਹੈ ਮੇਰੀ, 3 ਦਿਨ ਤੋਂ ਜ਼ਿਆਦਾ ਮੈਂ ਨਾਰਾਜ਼ ਨਹੀਂ ਰਹਿ ਸਕਦਾ, ਜਾਂ ਮੈਂ ਮਨਾ ਲੈਂਦਾ ਅਤੇ ਜਾਂ ਬੇਗਮ ਮਨਾ ਲੈਂਦੀ ਆ, ਸੋ ਇੱਦਾਂ ਵੱਧ ਨਾਰਾਜ਼ਗੀ ਰਹਿੰਦੀ ਨਹੀਂ ਆ। ਸੋ 905-673-3333 ਰਿਸ਼ਤਿਆਂ ਦੇ ਵਿੱਚ ਰੁੱਸਣ ਮਨਾਉਣ ਦਾ ਇੱਕ ਅਲੱਗ ਮਜ਼ਾ ਆ, ਜੇ ਰਿਸ਼ਤਿਆਂ ਦੇ ਵਿੱਚ ਰੁੱਸਣਾ ਮਨਾਉਣਾ ਨਾ ਹੋਵੇ ਤਾਂ ਫਿਰ ਇੱਦਾਂ ਹੋ ਜਾਂਦਾ ਕਿ ਬਿਨਾਂ ਚਟਨੀ ਦੇ ਜਿਵੇਂ ਸਮੋਸਾ ਆ। ਕਿਆ ਬਾਤ ਹੈ ਜੀ, 905-673-3333 ਰਸ਼ਮੀਤ ਜੀ ਜੁੜ ਚੁੱਕੇ ਨੇ ਸਾਡੇ ਨਾਲ, ਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਮੌਰਗੇ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਅਕਾਲ ਮੌਰਗੇ ਦੇ ਰਸ਼ਮੀਤ ਕੌਰ ਉਹਨਾਂ ਨਾਲ ਜੂ ਸੰਪਰਕ ਕਰ ਲਿਓ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਮੌਰਗੇ ਦੇ ਰਿਲੇਟਡ ਤੁਹਾਡਾ ਸਵਾਲ ਇਨਕੁਆਇਰੀ 647-549-4999। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
1: ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
1: ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕਰ ਰਹੇ ਹੈਗੇ ਹੋ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475-3999। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਸੋ ਡੈਟ ਕੰਸੋਲੀਡੇਸ਼ਨ ਹੁੰਦਾ ਕੀ ਹੈਗਾ? ਡੈਟ ਮਤਲਬ ਸਾਡਾ ਕਰਜ਼ਾ, ਕਰਜ਼ਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈਗਾ, ਕ੍ਰੈਡਿਟ ਕਾਰਡ ਨੇ, ਲਾਈਨ ਆਫ ਕ੍ਰੈਡਿਟ ਹੈ, ਹੋਰ ਹਾਈ ਰੇਟ ਆਫ ਇੰਟਰਸਟ ਦੇ ਲੋਨਸ ਨੇ, ਕਾਰ ਲੋਨ ਹੈ, ਟਰੱਕ ਲੋਨ ਹੈ, ਸੋ ਉਹ ਡਿਫਰੈਂਟ ਤਰ੍ਹਾਂ ਦਾ ਸਾਡਾ ਕਰਜ਼ਾ ਹੋ ਗਿਆ। ਹੁਣ ਮੋਸਟਲੀ ਕੀ ਹੁੰਦਾ ਹੈਗਾ, ਕਲਾਇੰਟ ਦੀ ਕਾਲ ਆਉਂਦੀ ਹੈਗੀ ਹੈ ਕਿ ਬਈ ਬਹੁਤ ਸਾਰੇ ਕਰਜ਼ੇ ਹੋ ਗਏ ਨੇ, ਇਨਕਮ ਵਧੀਆ ਬਣ ਜਾਂਦੀ ਹੈ ਪਰ ਪੈਸੇ ਪਤਾ ਨਹੀਂ ਲੱਗਦੇ ਕਿੱਥੇ ਜਾਂਦੇ ਨੇ। ਉਹਦਾ ਰੀਜ਼ਨ ਕੀ ਹੈ ਕਿ ਅਸੀਂ ਜਿਹੜੀਆਂ ਪੇਮੈਂਟਸ ਕਰ ਰਹੇ ਹੈਗੇ ਹਾਂ, ਸੇ ਸਪੋਜ਼ ਮੈਂ ਕ੍ਰੈਡਿਟ ਕਾਰਡ ਦੀ ਆਪਣੀ ਲਿਮਿਟ ਵਧਦੀ ਹੋਈ ਹੈਗੀ ਹੈ, ਉਹਦੇ ਵਿੱਚ ਕੀ ਹੈ ਕਿ 29-30% ਤੇ ਵੀ ਜਿਹੜਾ ਹੈਗਾ ਸਾਡਾ ਕ੍ਰੈਡਿਟ ਕਾਰਡ ਹੁੰਦਾ। ਹੁਣ ਉਸ ਕਰਕੇ ਅਗਰ ਮੈਂ ਕਿਸ਼ਤ ਪੇ ਵੀ ਕਰ ਰਹੀ ਹਾਂ, ਮੈਂ ਮਿਨੀਮਮ ਪੇਮੈਂਟ ਕਰੀ ਜਾ ਰਹੀ ਹਾਂ। ਮਿਨੀਮਮ ਪੇਮੈਂਟ ਮਤਲਬ ਉਹ ਸਿਰਫ ਵਿਆਜ ਹੈ, ਪ੍ਰਿੰਸੀਪਲ ਐਜ਼ ਇਟ ਇਜ਼ ਖੜਾ ਹੈਗਾ, ਪ੍ਰਿੰਸੀਪਲ ਵੱਲ ਕੁਛ ਨਹੀਂ ਜਾ ਰਿਹਾ। ਸੋ ਇਸ ਕਰਕੇ ਅਸੀਂ ਕੀ ਕਰ ਸਕਦੇ ਹੈਗੇ ਹਾਂ ਕਿ ਜੇ ਸਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਸਾਰੇ ਕਰਜ਼ੇ ਇਕੱਠੇ ਕਰਕੇ ਅਗੇਂਸਟ ਦ ਪ੍ਰੋਪਰਟੀ ਪਾ ਸਕਦੇ ਹਾਂ। ਉਹਦੇ ਨਾਲ ਫਾਇਦਾ ਕੀ ਹੈਗਾ, ਇੱਕ ਤੇ ਉਹ ਸਾਰਾ ਲੋਨ ਸਿਕਿਓਰਡ ਹੋ ਗਿਆ, ਜਦੋਂ ਸਿਕਿਓਰਡ ਹੋ ਗਿਆ ਬੈਂਕ ਨੂੰ ਸਿਕਿਉਰਟੀ ਮਿਲ ਗਈ, ਉਸ ਵੇਲੇ ਉਹ ਸਾਰਾ ਲੋਨ ਸਸਤੇ ਰੇਟ ਤੇ ਮੌਰਗੇਜ ਦੇ ਰੇਟ ਤੇ ਮਿਲੇਗਾ। ਦੂਜੀ ਚੀਜ਼, ਉਹ ਐਮਰਟਾਈਜ਼ਡ ਲੋਨ ਬਣ ਜਾਏਗਾ ਜਿਹਦੇ ਵਿੱਚ ਮੇਰਾ ਪ੍ਰਿੰਸੀਪਲ ਵੀ ਆਪੇ ਹੀ ਉਤਰਨਾ ਸ਼ੁਰੂ ਹੋ ਜਾਏਗਾ। ਉਸ ਦੇ ਨਾਲ ਨਾਲ ਜਦੋਂ ਮੇਰੇ ਸਾਰੇ ਕ੍ਰੈਡਿਟ ਕਾਰਡ ਖਾਲੀ ਹੋ ਗਏ, ਲਾਈਨ ਆਫ ਕ੍ਰੈਡਿਟ ਖਾਲੀ ਹੋ ਗਈਆਂ, ਉਹਦੇ ਨਾਲ ਮੇਰਾ ਕ੍ਰੈਡਿਟ ਇੰਪਰੂਵ ਹੋਏਗਾ। ਸੋ ਓਵਰਆਲ ਡੈਟ ਕੰਸੋਲੀਡੇਸ਼ਨ ਡਿਫਰੈਂਟ ਤਰੀਕੇ ਆ ਜਾਂਦੇ ਨੇ ਕਿ ਮੈਂ ਰੀਫਾਈਨੈਂਸ ਕਰ ਰਹੀ ਹਾਂ, ਲਾਈਨ ਆਫ ਕ੍ਰੈਡਿਟ ਬਣਾ ਰਹੀ ਹੈਗੀ ਹਾਂ, ਕਿਹੜੇ ਬੈਂਕ ਕੋਲ ਜਾ ਰਹੀ ਹਾਂ, ਕਿੰਨਾ ਰੇਟ ਮਿਲੇਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤ ਹੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜ, 6475-3999, 647-549-4499। ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਸ਼ਮੀਰ ਜੀ। ਸੋ ਮੌਰਗੇਜ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 647-549-4499, 6475-3994499, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਹੋਣਾ ਨੂੰ। ਸੋ 905-673-3333। ਜੀ ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਓਨਰ ਹੋ ਜੀ ਸਿੱਧੂ ਸਾਹਿਬ?
2: ਹਾਂਜੀ
0: ਜੀ ਸਰ, ਸਤਿ ਸ਼੍ਰੀ ਅਕਾਲ। ਕਿੰਨੇ ਦਿਨ ਤੁਹਾਡਾ ਗੁੱਸਾ ਚੱਲਦਾ ਤੇ ਕਿੰਨੇ ਕੁ ਦਿਨ ਬਾਅਦ ਤੁਹਾਡਾ ਆਪਸ ਮੇਂ ਇੱਕ ਦੂਜੇ ਨੂੰ ਤੁਸੀਂ ਮਨਾ ਲੈਂਦੇ ਹੋ? ਲੰਬਾ ਵੀ ਹੋ ਜਾਂਦਾ? ਨਹੀਂ, ਕਿੰਨੇ ਕੁ ਦਿਨ ਲੜਾਈ ਚੱਲਦੀ ਹੈ ਤੇ ਕਿੰਨੇ ਕੁ ਦਿਨਾਂ ਬਾਅਦ ਤੁਸੀਂ ਇੱਕ ਦੂਜੇ ਨੂੰ ਮਨਾਉਂਦੇ ਹੋ?
2: ਐਕਚੁਅਲੀ ਮੈਂ ਦੱਸਾਂ ਵੀਰੇ,
0: ਹਾਂਜੀ,
2: ਸਾਡਾ 78 ਚ ਵਿਆਹ ਹੋਇਆ ਸੀਗਾ
0: ਜੀ,
2: ਮੈਨੂੰ ਡਰਿੰਕ ਦੀ ਥੋੜੀ ਜਿਹੀ ਪ੍ਰੋਬਲਮ ਆ ਤੇ ਅਸੀਂ ਲੜਦੇ ਰਹੇ ਨੇ।
0: ਫਿਰ ਤਾਂ ਰੋਜ਼ ਹੀ ਹੁੰਦੀ ਹੋਣੀ ਲੜਾਈ।
2: ਹਾਂ, ਇਹ ਤਾਂ ਮਵਾਦ ਖਤਮ ਹੋ ਜਾਂਦੀ ਹੈ, ਨਹੀਂ ਹੁੰਦੀ
0: ਹੈ ਤੇ ਵੱਧ ਵੀ ਜਾਂਦੀ ਕਈ ਵਾਰੀ। ਨਹੀਂ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਪਰ ਮੈਂ ਚੱਲਦੀ ਆ। ਤੁਸੀਂ ਫਿਰ ਅੱਛਾ ਡਰਿੰਕ ਪੀਣ ਵਾਲੇ ਦਾ ਮਨਾਉਣ ਮਨਾਉਣ ਦਾ ਹਿਸਾਬ ਹੁੰਦਾ, ਛੇਤੀ ਮਨਾ ਮਨੂ ਲੈਂਦੇ ਆ?
2: ਨਹੀਂ
0: ਲੜਾਈ ਤਾਂ ਸਗੋਂ ਬੁੱਢੇ ਹੋ ਗਏ ਤਾਂ ਪਿਆਰ ਜ਼ਿਆਦਾ ਵੱਧਦਾ ਆਪੇ ਨਿੱਕਾ ਨਿੱਕਾ ਹੱਸ ਕੇ ਤੁਹਾਡੇ ਸਾਥੀ ਨੇ ਮੰਨ ਜਾਣਾ। ਕਿਆ ਬਾਤ ਆ, ਬਹੁਤ ਸ਼ੁਕਰੀਆ।
2: ਬਹੁਤ ਚਿਰ ਬਾਅਦ ਫੋਨ ਕੀਤਾ ਨਾ, ਜਦੋਂ 2 ਵਜੇ ਆਉਂਦਾ ਤੁਹਾਡਾ ਪ੍ਰੋਗਰਾਮ, ਉਹ ਬੰਦ ਹੋ ਗਿਆ, ਬੜਾ ਮਿਸ ਕਰਦਾ ਜੀ।
0: ਕਿਆ ਬਾਤ ਹੈ ਜੀ, ਨਹੀਂ ਕੋਸ਼ਿਸ਼ ਕਰਾਂਗੇ ਫਿਰ 2 ਵਜੇ ਆਇਆ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
2: ਫਿਰ ਰਾਤ ਨੂੰ ਫਿਰ ਖਾਧਾ ਪੀਤਾ ਹੁੰਦਾ ਜੀ।
0: ਕਿਆ ਬਾਤ ਆ, ਫਿਰ ਲੜਾਈ ਹੋ ਸਕਦੀ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 ਅੱਛਾ, ਇਹ ਇੱਦਾਂ ਹੁੰਦਾ ਕਿ ਜਦੋਂ ਇੱਕ ਏਜ ਦੇ ਵਿੱਚ ਤੁਸੀਂ ਜ਼ਿਆਦਾ ਓਲਡ ਹੋ ਜਾਂਦੇ ਹੋ, ਜੋ ਤੁਸੀਂ ਕਹਿੰਦੇ ਹੋ ਕਿ ਮੈਂ 70 ਦਾ ਹਾਂ, ਮੈਂ 60 ਦਾ ਹਾਂ, ਮੈਂ 65 ਦਾ ਹਾਂ, ਅਤੇ ਉਦੋਂ ਲੜਾਈਆਂ ਬੰਦ ਹੋ ਜਾਂਦੀਆਂ, ਉਦੋਂ ਕੀ ਹੁੰਦਾ? ਪਰ ਮੈਂ ਨਹੀਂ ਮੰਨਦਾ ਗਾ, ਮੈਨੂੰ ਲੱਗਦਾ ਕਿ ਨਿੱਕੀ ਚਿੱਕੀ ਜਿਹੜੀ ਨੋਕ ਝੋਕ ਆ ਉਹ ਰਿਸ਼ਤਿਆਂ ਦੇ ਵਿੱਚ ਚੱਲਦੀ ਰਹਿਣੀ ਚਾਹੀਦੀ ਆ, ਔਰ ਚੱਲਦੀ ਰਹਿੰਦੀ ਵੀ ਆ। ਇਹਨਾਂ ਨੋਕਾਂ ਝੋਕਾਂ ਦੇ ਨਾਲ ਮੁਹੱਬਤ ਪਿਆਰ ਅਤੇ ਉਹਦੇ ਵਿੱਚ ਵਾਧਾ ਵੀ ਹੁੰਦਾ ਰਹਿੰਦਾ ਨਾ ਸਮੇਂ ਸਮੇਂ 'ਤੇ। ਬਹੁਤ ਖੂਬਸੂਰਤ ਗੱਲ ਕਹੀ ਕਿ ਤੁਸੀਂ ਆਪਣੇ ਮਹਿਬੂਬ ਨੂੰ, ਆਪਣੀ ਧਰਮ ਪਤਨੀ ਨੂੰ ਜਾਂ ਆਪਣੇ ਜੀਵਨ ਸਾਥੀ ਨੂੰ ਗੁੱਸੇ ਹੋਈ ਅਤੇ ਮਨਾਉਣਾ ਆ ਨਾ, ਅਤੇ ਕਹਿੰਦੇ ਬਸ ਕਿਚਨ ਦੇ ਵਿੱਚ ਕੰਮ ਜਿਹਾ ਕਰਾਉਣ ਲੱਗ ਜਾਓ, ਇੱਦਾਂ ਹੀ ਆਲੂ ਗੰਢੇ ਜਿਹੇ ਕੱਟਣ ਲੱਗ ਜਾਓ, ਆਪਣੇ ਆਪ ਮੰਨ ਜਾਣਾ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਇਓ। ਅਤੇ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਮਹਿਮਾਨ ਨਾਲ ਮਿਲਾਉਂਦੇ ਹਾਂ, ਅਤੇ ਸੋਲੀ ਫਿਰ ਦੋ ਬੋਲੋ, ਉਸ ਤੋਂ ਬਾਅਦ ਆਪਾਂ ਅਗਲੇ ਮਹਿਮਾਨ ਨਾਲ ਚੱਲਦੇ ਹਾਂ।

0: ਬਿਲਕੁਲ ਜੀ, ਸਾਡੇ ਅਗਲੇ ਮਹਿਮਾਨ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਲਰਨ ਫਰੈਂਚ ਵਿਦ ਨਿਤਿਕਾ ਜੀ। ਸੋ ਨਿਤਿਕਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਜਿਹੜੇ ਵੀ ਵੀਡੀਓ ਪ੍ਰੋਗਰਾਮ ਸੁਣ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਅਤੇ ਨਾਲ ਬਾਈ ਜੀ ਵੀ ਅੱਜ ਪਹੁੰਚੇ ਨੇ ਸਾਡੇ ਨਾਲ। ਬਾਈ ਜੀ, ਇੱਕ ਤਾਂ ਆਪਣਾ ਨਾਮ ਤੁਸੀਂ ਆਪ ਹੀ ਪ੍ਰਨਾਊਂਸ ਕਰ ਦਿਓ।
2: ਹਾਂਜੀ, ਮੇਰਾ ਨਾਮ ਚਰਨਜੀਤ ਹੈ ਅਤੇ ਸਾਰੇ ਹੀ ਰੇਡੀਓ ਉਡਾਨ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ।
0: ਕਿਆ ਬਾਤ ਆ ਜੀ। ਸੋ ਜਿੰਨੀ ਨਿਤਿਕਾ ਜੀ ਨੂੰ ਨੌਲੇਜ ਆ ਫਰੈਂਚ ਬਾਰੇ, ਇਹਨਾਂ ਨੂੰ ਵੀ ਜ਼ਿਆਦਾ। ਇੱਕ ਦਿਨ ਆਪਾਂ ਇਹਨਾਂ ਦੀ ਵੀ ਇੰਟਰਵਿਊ ਲਈ ਸੀਗੀ। ਸੋ ਨਿਤਿਕਾ ਜੀ, ਰੋਜ਼ ਦੀ ਤਰ੍ਹਾਂ ਸਵਾਗਤ ਦੇ ਨਾਲ ਦੀ ਨਾਲ ਮੇਰਾ ਇੱਕ ਫਿਰ ਕੁਐਸਚਨ ਸਭ ਤੋਂ ਪਹਿਲਾਂ ਕਿ ਫਰੈਂਚ ਇੰਨੀ ਜ਼ਰੂਰੀ ਕਿਉਂ ਆ?
1: ਸਰ, ਅੱਜ ਦੇ ਟਾਈਮ ਦੇ ਵਿੱਚ ਫਰੈਂਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਿਕੋਜ਼ ਇਹਦੇ ਕਈ ਰੀਜ਼ਨ ਨੇ। ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ, ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੇ, ਉਹਨਾਂ ਦੀ ਪੀਆਰ ਦਾ ਇੱਕੋ ਇੱਕ ਰਸਤਾ ਹੀ ਹੁਣ ਫਰੈਂਚ ਆ। ਠੀਕ ਹੈ, ਜੇ ਉਹ ਫਰੈਂਚ ਦਾ ਐਗਜ਼ਾਮ ਕਲੀਅਰ ਕਰ ਲੈਂਦੇ ਆ, ਟੈਫ ਜਾਂ TCF, ਤਾਂ ਉਹਨਾਂ ਦੇ ਫਰੈਂਕੋਫੋਨ ਕੈਟੇਗਰੀ ਦੇ ਵਿੱਚ ਡਰੋ ਆ ਜਾਂਦਾ। ਅਤੇ ਜਿਹੜਾ ਦੂਜਾ ਸਭ ਤੋਂ ਵੱਡਾ ਰੀਜ਼ਨ ਹੈ, ਉਹ ਹੈ ਬਾਈਲਿੰਗੁਅਲ ਜੋਬਸ। ਜੇ ਤੁਸੀਂ ਫਰੈਂਚ ਤੁਹਾਨੂੰ ਆਉਂਦੀ ਆ, ਤੁਸੀਂ ਫਰੈਂਚ ਦੇ ਵਿੱਚ ਕਨਵਰਸੇਟ ਕਰ ਸਕਦੇ ਹੋ, ਤਾਂ ਡੈਫੀਨੇਟਲੀ ਯੂ ਕੈਨ ਆਲਸੋ ਅਪੀਅਰ ਫੋਰ ਦਾ ਬਾਈਲਿੰਗੁਅਲ ਜੋਬਸ, ਅਤੇ ਗਵਰਨਮੈਂਟ ਜੋਬਸ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ।
0: ਸੋ ਤੁਸੀਂ, ਮੈਂ ਤੁਹਾਨੂੰ ਕਿਹਾ ਸੀ ਕਿ ਫਰੈਂਚ ਬੇਸਿਕਲੀ ਕਿਉਂ, ਤੁਸੀਂ ਬਹੁਤ ਵਧੀਆ ਆਨਸਰ ਦਿੱਤਾ ਕਿ ਫਰੈਂਚ ਵੀ ਕਿਉਂ ਅਤੇ ਉਹਦੇ ਬੈਨੀਫਿਟ ਵੀ ਤੁਸੀਂ ਨਾਲ ਨਾਲ ਦੱਸਦੇ ਆ। ਸੋ ਤੁਹਾਡੇ ਤੋਂ ਹੀ ਕਿਉਂ ਫਰੈਂਚ ਸਿੱਖਣ? ਇਹ ਵੀ ਬੜਾ ਕੁਐਸਚਨ ਆ ਅੱਜ ਕੱਲ੍ਹ। ਦੇਖੋ, ਹੋਰ ਬਹੁਤ ਸਾਰੇ ਇੰਸਟੀਟਿਊਟ ਖੁੱਲ੍ਹੇ ਹੋਏ ਆ, ਬਹੁਤ ਸਾਰੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਖੁੱਲ੍ਹੇ ਹੋਏ ਆ, ਕਈ ਇੱਥੋਂ ਕਾਲ ਕਰਕੇ ਇੰਡੀਆ ਤੋਂ ਫਰੈਂਚ ਸਿੱਖ ਰਹੇ ਆ। ਤੁਹਾਡੇ ਤੋਂ ਫਰੈਂਚ ਸਿੱਖਣ ਦਾ ਫਾਇਦਾ ਕੀ ਆ? ਅਤੇ ਸਟੂਡੈਂਟਸ ਬਹੁਤ ਕਿਉਰਿਓਸਿਟੀ ਹੁੰਦੀ ਨਾ ਕਿ ਸਾਨੂੰ ਬਹੁਤ ਲੰਬਾ ਸਮਾਂ ਲੱਗ ਗਿਆ, ਆਲਰੇਡੀ ਅਸੀਂ 6 ਮਹੀਨੇ ਸਿੱਖ ਰਹੇ ਹਾਂ, ਕੁਛ ਪੱਲੇ ਨਹੀਂ ਪੈ ਰਿਹਾ, ਤੁਹਾਡੇ ਤੋਂ ਕਿਉਂ?
1: ਸਰ ਦੇਖੋ, ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਅਸੀਂ ਬੱਚਿਆਂ ਨੂੰ ਲੈਵਲ ਵਾਈਜ਼ ਫਰੈਂਚ ਕਰਵਾ ਕੇ ਉਹਨਾਂ ਟਾਈਮ ਨਹੀਂ ਵੇਸਟ ਕਰਦੇ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੀ ਹੋ ਗਿਆ ਆ, ਟੀਚਰਸ ਬੱਚਿਆਂ ਨੂੰ A1, A2, B1, B2 ਇਹਨਾਂ ਚੱਕਰਾਂ ਦੇ ਵਿੱਚ ਪਾ ਰਹੇ ਆ, ਜੋ ਕਿ ਵਰਥਲੈਸ ਆ। ਕਿਉਂਕਿ ਜੇ ਤੁਸੀਂ ਟੈਫ ਅਤੇ TCF ਦਾ ਐਗਜ਼ਾਮ ਕਲੀਅਰ ਕਰਨਾ ਆ, ਤੁਹਾਨੂੰ ਲੈਵਲ ਵਾਈਜ਼ ਕਰਨ ਦਾ ਕੋਈ ਬੈਨੀਫਿਟ ਨਹੀਂ ਆ। ਸੋ ਤੁਸੀਂ ਸਿੱਧਾ ਉਹਨਾਂ ਕੁ ਬੇਸ ਕਰੋ ਜਿੰਨਾ ਤੁਹਾਨੂੰ ਰਿਕੁਆਇਰਡ ਆ ਟੈਫ ਜਾਂ TCF ਲਈ, ਅਤੇ ਤੁਸੀਂ ਆਪਣਾ ਐਗਜ਼ਾਮ ਲਈ ਅਪੀਅਰ ਹੋ ਸਕਦੇ ਹੋ। ਤਾਂ ਮੈਂ ਬੱਚਿਆਂ ਨੂੰ ਸ਼ੋਰਟੈਸਟ ਟਾਈਮ ਸਪੈਨ ਦੇ ਅਕੋਰਡਿੰਗ ਉਹਨਾਂ ਨੂੰ ਕਰਵਾਉਂਦੀ ਹਾਂ, ਅਤੇ ਜਿੰਨਾ ਕੁ ਉਹਨਾਂ ਨੂੰ ਗ੍ਰਾਮਰ ਜਾਂ ਬੇਸ ਚਾਹੀਦਾ ਹੁੰਦਾ ਆ, ਸਿਰਫ ਉਹਨਾਂ ਕੀ ਕਰਵਾਉਂਦੀ ਹਾਂ। ਅਤੇ ਵਿਦਿਨ ਫਰੋਮ ਦਾ ਵੈਰੀ ਫਸਟ ਡੇ ਬੱਚਿਆਂ ਦੀ ਸਪੀਕਿੰਗ ਅਤੇ ਲਿਸਨਿੰਗ ਸਕਿੱਲ ਦੀ ਪ੍ਰੈਕਟਿਸ ਹੋਣ ਲੱਗ ਜਾਂਦੀ ਹੈ, ਅਤੇ ਬਾਕੀ ਸਕਿੱਲਸ ਵੀ ਨਾਲ ਨਾਲ ਚੱਲਦੀਆਂ ਨੇ। ਤਾਂ ਆਪਾਂ ਸਿਰਫ ਗ੍ਰਾਮਰ 'ਤੇ ਫੋਕਸ ਨਹੀਂ ਕਰਦੇ, ਆਪਾਂ ਸਾਰੀਆਂ ਪ੍ਰੈਕਟੀਕਲ ਸਕਿੱਲਸ 'ਤੇ ਫੋਕਸ ਕਰਦੇ ਹਾਂ, ਤਾਂ ਕਿ ਆਪਾਂ ਪ੍ਰੈਕਟੀਕਲ ਵਰਡ ਦੇ ਵਿੱਚ ਵੀ ਫਰੈਂਚ ਦਾ ਐਕਸਪੋਜ਼ਰ ਲੈ ਸਕੀਏ।
0: ਕਿਆ ਬਾਤ ਹੈ ਜੀ। ਔਰ ਵੈਸੇ ਜਦੋਂ ਤੁਸੀਂ ਫਰੈਂਚ ਦੀ ਗੱਲ ਕਰਦੇ ਹੋ, ਅੱਧੇ ਲੋਕ ਤਾਂ ਫਰੈਂਚ ਦੇ ਨਾਮ ਤੋਂ ਹੀ ਡਰ ਜਾਂਦੇ ਆ।
1: ਹਾਂਜੀ,
0: ਉਹਨੂੰ ਐਂ ਲੱਗਦਾ ਕਿ ਈਵਨ ਕਿ ਮੈਂ ਵੀ ਉਹਨਾਂ 'ਚ ਹੀ ਹਾਂ, ਇਹ ਲੱਗਦਾ ਕਿ ਜਿੱਦਾਂ ਮੈਂ ਲਾਸਟ ਟਾਈਮ ਤੁਹਾਡੇ ਬੇਟੇ ਨੂੰ ਫਰੈਂਚ ਬੋਲਦਾ ਜਦੋਂ ਸੁਣਿਆ, ਉਦੋਂ ਮੈਨੂੰ ਹੌਸਲਾ ਹੋਇਆ ਕਿ ਸਿੱਖ ਸਕਦੇ ਹਾਂ।
1: ਬਿਲਕੁਲ।
0: ਸੋ ਵੈਸੇ ਤੁਸੀਂ, ਥੋੜਾ ਬਹੁਤ ਲੰਬਾ ਸਮਾਂ ਤਜਰਬਾ ਹੋ ਗਿਆ, ਚਰਨਜੀਤ ਜੀ ਤੁਸੀਂ ਵੀ ਨਿਤਿਕਾ ਜੀ ਦੇ ਨਾਲ ਰਹਿੰਦੇ ਹੋ,
2: ਤੇ ਪ੍ਰਭ ਜੀ, ਮੈਂ
0: ਫਰੈਂਚ ਕਿੰਨੀ ਔਖੀ ਹੈ, ਮੈਂ ਤੁਹਾਡੇ ਤੋਂ ਪੁੱਛੂਗਾ ਕਿ ਫਰੈਂਚ ਕਿੰਨੀ ਔਖੀ ਆ, ਇਹਨਾਂ ਵਾਸਤੇ ਸੌਖੀ ਆ?
2: ਬਿਲਕੁਲ, ਮੈਂ ਇਸੇ ਦੇ ਵਿੱਚ ਜਿਹੜਾ ਹੁਣ ਤੁਸੀਂ ਪਹਿਲਾਂ ਕੁਐਸਚਨ ਵੀ ਪੁੱਛਿਆ ਸੀਗਾ ਵੀ ਇਹਨਾਂ ਤੋਂ ਹੀ ਕਿਉਂ ਕਰ, ਉਹਦੇ 'ਚ ਐਡ ਕਰਦਾਂਗਾ। ਬਾਕੀ ਮਤਲਬ ਦੇਖੋ, ਕੋਈ ਵੀ ਲੈਂਗੁਏਜ ਆ ਨਾ, ਆਪਾਂ ਨੂੰ ਨਹੀਂ ਆਉਂਦੀ, ਉਹ ਆਪਣੇ ਲਈ ਬਿਲਕੁਲ ਔਖੀ ਹੈਗੀ, ਬਟ ਫਰੈਂਚ ਜਦੋਂ ਕੋਈ ਇਹਨਾਂ ਦੀ ਕਲਾਸ ਦੇ ਵਿੱਚ ਆਉਂਦਾ, ਬਹੁਤ ਸੌਖੇ ਨੇ। ਜੇ ਤੁਸੀਂ ਗੂਗਲ ਰਿਵਿਊ ਵੀ ਚੈੱਕ ਕਰੋਗੇ ਨਾ, ਇਹਨਾਂ ਦੀ ਖਾਸੀਅਤ ਆ ਕਿ ਲਾਈਕ ਇਹ ਨਾ ਦੁਬਾਰਾ ਦੁਬਾਰਾ ਰਿਪੀਟ ਕਰਨ ਤੋਂ ਵੀ ਨਹੀਂ ਘਬਰਾਉਂਦੇ। ਲਾਈਕ ਮੋਸਟਲੀ ਕੀ ਹੁੰਦਾ ਕਿ ਕਲਾਸਾਂ ਦੇ ਵਿੱਚ ਜੋ ਸਿਲੇਬਸ ਆ ਟੀਚਰ ਨੇ ਪੜ੍ਹਾਤਾ, ਬੱਚੇ ਨੂੰ ਸਮਝ ਆਇਆ, ਨਹੀਂ ਸਮਝ ਆਇਆ, ਦੈਟਸ ਇਟ। ਇਹ ਕੀ ਕਰਦੇ ਆ ਕਿ ਇੱਕ ਬੱਚੇ ਨੂੰ ਅਗਰ 4 ਵਾਰ 5 ਵਾਰ ਵੀ ਰਿਪੀਟ ਕਰਵਾਉਣਾ ਪੈਂਦੇ ਹੈਗਾ, ਉਹ ਬਾਰ ਬਾਰ ਕਰਵਾਉਂਦੇ ਹੈਗੇ। ਅਤੇ ਜਿੱਦਾਂ ਹੁਣ ਇਹ ਪੜ੍ਹਾਉਂਦੇ ਹੈਗੇ, ਕਲਾਸ ਦੇ ਵਿੱਚ ਬੱਚੇ ਤੋਂ ਬੁਲਾ ਕੇ ਦੇਖਣਗੇ ਜਾਂ ਲਿਖਵਾ ਕੇ ਦੇਖਣਗੇ, ਬੱਚੇ ਤੋਂ 2 ਵਾਰ ਪੁੱਛਣਾ ਹੈਗਾ ਕਿ ਬੱਚੇ ਕਈ ਵਾਰ ਔਨਲਾਈਨ ਔਫਲਾਈਨ ਕਲਾਸਾਂ 'ਚ ਵੀ ਜਾਂਦੇ ਹੈਗੇ ਨਾ, ਬਟ ਉੱਥੇ ਕੀ ਹੁੰਦਾ ਕਿ ਜਦੋਂ ਜੇ ਔਫਲਾਈਨ 'ਚ ਫੋਰ ਐਗਜ਼ਾਮਪਲ ਆਪਾਂ ਔਫਲਾਈਨ ਦੀ ਗੱਲ ਕਰੀਏ, ਕਿਸੇ ਨੇ ਬੱਚੇ ਨੇ ਕੁਐਸਚਨ ਕੋਈ ਪੁੱਛ ਲਿਆ ਅਤੇ ਉਹਨੂੰ ਲੱਗਿਆ ਟੀਚਰ ਨੇ ਥੋੜ੍ਹਾ ਜਿਹਾ ਮਜ਼ਾਕ ਜਾਂ 'ਚ ਲੈ ਲਿਆ ਜਾਂ ਕਿਤਾਬ, ਉਹ ਨੈਕਸਟ ਟਾਈਮ ਪੁੱਛਦਾ ਨਹੀਂ। ਇਹ ਦੁਬਾਰਾ ਦੁਬਾਰਾ ਪੁੱਛਦੇ ਆ ਬੱਚੇ ਨੂੰ ਜਦ ਤੱਕ ਉਹਦਾ ਕਨਸੈਪਟ ਕਲੀਅਰ ਨਹੀਂ ਹੁੰਦਾ, ਉਹਨੂੰ ਰਿਪੀਟ ਕਰਵਾਉਂਦੇ।
0: ਸੋ ਤੁਹਾਡੇ ਕਹਿਣ ਦਾ ਮਤਲਬ, ਇੱਕ ਤਾਂ ਕੰਫਰਟ ਜ਼ੋਨ ਬੱਚੇ ਨੂੰ ਪੂਰਾ ਮਿਲਦਾ, ਦੂਸਰਾ ਜਿਵੇਂ 1-on-1 ਟ੍ਰੇਨਿੰਗ ਦੀ ਆਪਾਂ ਗੱਲ ਕਰਦੇ ਹਾਂ, ਸਿਰਫ ਉਹੀ ਹੋ ਜਾਂਦਾ। ਕਿਉਂਕਿ ਕਈ ਵਾਰ ਬਹੁਤ ਅੱਗੇ ਕਿ ਬਹੁਤ ਸਾਰੇ ਫਰੈਂਚ ਟੀਚਰਾਂ ਕੋਲ 100-100 ਦੀ ਕਲਾਸ ਹੁੰਦੀ ਆ, ਉੱਥੇ ਬੱਚੇ ਉਹਨਾਂ ਇੰਟਰਸਟ ਨਹੀਂ ਲੈ ਪਾਉਂਦੇ ਜਾਂ ਤੁਸੀਂ ਉਹਨਾਂ ਬੱਚਿਆਂ 'ਤੇ ਧਿਆਨ ਨਹੀਂ ਦੇ ਪਾਉਂਦੇ। ਸੋ ਕੀ ਤੁਹਾਡੀਆਂ ਵੀ ਕਲਾਸਾਂ ਦੇ ਵਿੱਚ 100-100 150-150 ਜਣੇ ਆ?
1: ਨਹੀਂ ਨਹੀਂ ਸਰ, ਆਪਣੀ ਕਲਾਸ ਦੇ ਵਿੱਚ 10-12 ਸਟੂਡੈਂਟਸ ਹੀ ਹੁੰਦੇ ਆ, ਤਾਂ ਕਿ ਹਰ ਬੱਚਾ ਕੰਫਰਟੇਬਲ ਫੀਲ ਕਰ ਸਕੇ ਤੇ ਜੇ ਕੋਈ ਬੱਚਾ ਬੋਲਦਾ ਵੀ ਨਹੀਂ ਤੇ ਮੈਂ ਉਹਨਾਂ ਨੂੰ ਬੁਲਵਾਨੀ ਆ ਮਤਲਬ ਮੈਂ ਇੱਕ ਇੱਕ ਬੱਚੇ ਦਾ ਨਾਂ ਲੈ ਕੇ ਤਾਂ ਕਿ ਹਰ ਇੱਕ ਬੱਚਾ ਪਾਰਟਿਸਪੇਟ ਕਰ ਸਕੇ ਬਿਕੋਜ਼ ਸਰ ਕਿਉਂਕਿ ਮੈਂ ਵੀ ਉਸ ਸਟੇਜ ਤੋਂ ਨਿਕਲੀ ਹਾਂ ਹਨਾ ਤੇ ਮੈਨੂੰ ਪਤਾ ਕਿ ਕੀ ਕੀ ਬੱਚਿਆਂ ਨੂੰ ਡਿਫੀਕਲਟੀਜ਼ ਆਉਂਦੀਆਂ ਨੇ ਕਿੱਦਾਂ ਲੈਂਗੁਏਜ ਨੂੰ ਈਜ਼ੀ ਬਣਾਇਆ ਜਾ ਸਕਦਾ ਵਿਦ ਸਮ ਐਕਟੀਵਿਟੀਜ਼ ਤੇ ਇਟ ਇਜ਼ ਲਾਈਕ ਅਨਦਰ ਲੈਂਗੁਏਜ ਜਿੱਦਾਂ ਆਪਾਂ ਪੰਜਾਬੀ ਆ ਹਿੰਦੀ ਆ ਇਹ ਆਪਾਂ ਬਚਪਨ ਤੋਂ ਹੀ ਬੋਲਦੇ ਤਾਂ ਸੁਣਦੇ ਆ ਰਹੇ ਹਾਂ ਬਟ ਜੇ ਫ੍ਰੈਂਚ ਨੂੰ ਵੀ ਤੁਸੀਂ ਓਦਾਂ ਹੀ ਟਵੀਟ ਕਰੋ ਤੁਸੀਂ ਫ੍ਰੈਂਚ ਦੀ ਮਤਲਬ ਜਿੱਦਾਂ ਬੱਚੇ ਰਾਈਮ ਸੁਣਦੇ ਆ ਤੁਸੀਂ ਲਿਸਨਿੰਗ ਵੱਧ ਤੋਂ ਵੱਧ ਕਰੋ ਤਾਂ ਇਟ ਇਜ਼ ਅ ਵੈਰੀ ਇੰਟਰਸਟਿੰਗ ਐਂਡ ਈਜ਼ੀ ਲੈਂਗੁਏਜ ਅਕੋਰਡਿੰਗ ਟੂ ਮੀ ਤਾਂ ਇਹ ਤੁਹਾਡਾ ਸਿਰਫ ਮਾਇੰਡ ਸੈੱਟ ਆ ਤੇ ਜੇ ਬੱਚੇ ਇਹ ਸੋਚ ਲੈਂਦੇ ਆ ਕਿਉਂਕਿ ਉਹਨਾਂ ਨੇ ਖੁਦ ਨੇ ਸਟਾਰਟ ਨਹੀਂ ਕੀਤੀ ਹੁੰਦੀ ਜਸਟ ਇੱਕ ਰਿਵਿਊ ਸੁਣਦੇ ਆ ਫੋਰ ਐਗਜ਼ਾਮਪਲ ਉਹਨਾਂ ਦੇ ਕਿਸੇ ਫਰੈਂਡ ਨੇ ਸਟਾਰਟ ਕੀਤੀ ਆ ਦੋ ਦਿਨ ਕਲਾਸ ਲਾ ਕੇ ਉਹਨੇ ਛੱਡਤੀ ਤਾਂ ਉਹਨੇ ਦੂਜੇ ਬੱਚੇ ਨੂੰ ਰਿਵਿਊ ਦਿੱਤਾ ਕਿ ਬੜੀ ਔਖੀ ਆ ਤੇ ਜਿਹਨੇ ਨਹੀਂ ਸਟਾਰਟ ਕੀਤੀ ਉਹਦੇ ਮਾਇੰਡ ਦੇ ਵਿੱਚ 50% ਪਹਿਲਾਂ ਹੀ ਘਰ ਕਰ ਗਿਆ ਕਿ ਇਹ ਲੈਂਗੁਏਜ ਔਖੀ ਆ ਸਟਾਰਟ ਕਰਨ ਤੋਂ ਪਹਿਲਾਂ ਹੀ ਉਹਨੇ ਸੋਚ ਲਿਆ ਕਿ ਔਖੀ ਆ ਬਟ ਜੇ ਤੁਸੀਂ ਇੱਕ ਪੋਜ਼ਿਟਿਵ ਮਾਇੰਡ ਸੈਟ ਦੇ ਨਾਲ ਕਰੋ ਤਾਂ ਇਹ ਬਹੁਤ ਜ਼ਿਆਦਾ ਸੌਖੀ ਤੇ ਇੰਟਰਸਟਿੰਗ ਲੈਂਗੁਏਜ ਆ
0: ਜੀ ਪਰ ਇਹ ਹੋ ਸਕਦਾ ਕਿ ਬਹੁਤਿਆਂ ਨੂੰ ਨਾ ਪਤਾ ਲੱਗੇ ਕਿ ਅਸੀਂ ਤਾਂ ਫ੍ਰੈਂਚ ਦੇ ਨਾਮ ਤੋਂ ਡਰ ਜਾਂਦੇ ਹਾਂ ਪਰ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਲਰਨ ਫ੍ਰੈਂਚ ਵਿਦ ਨਿਤਿਕਾ ਨਿਤਿਕਾ ਜੀ ਦਾ 5 ਸਾਲ ਤੋਂ ਵੱਧ ਦਾ ਤਜ਼ਰਬਾ ਆ ਤੁਸੀਂ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਚਾਹੇ ਟੀਨੇਜਰ ਆ ਚਾਹੇ ਛੋਟੇ ਬੱਚੇ ਆ ਚਾਹੇ ਮਿਡਲ ਕਲਾਸ ਆ ਹੁਣ ਅੱਗੇ ਤਾਂ ਵੈਸੇ ਦੇਖੋ ਛੁੱਟੀਆਂ ਆ ਰਹੀਆਂ ਸਮਰ ਬਹੁਤ ਵਧੀਆ ਟਾਈਮ ਆ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ ਚਾਹੇ ਉਹ ਛੋਟੇ ਬੱਚੇ ਆ ਚਾਹੇ ਉਹ ਮਿਡਲ ਸਕੂਲ 'ਚ ਆ ਜਾਂ ਸੈਕੰਡਰੀ ਸਕੂਲ ਦੇ ਵਿੱਚ ਆ ਤੁਸੀਂ ਫ੍ਰੈਂਚ ਸਿਖਾਓ ਫ੍ਰੈਂਚ ਮੈਂ ਪਿਛਲੀ ਵਾਰੀ ਜਦੋਂ ਗੱਲ ਕੀਤੀ ਮੈਨੂੰ ਬਹੁਤ ਦੋਸਤਾਂ ਨੇ ਪੁੱਛਿਆ ਕਹਿੰਦੇ ਕਿ ਫ੍ਰੈਂਚ ਸਾਡੇ ਬੱਚੇ ਨੂੰ ਤਾਂ ਸਕੂਲ ਦੇ ਵਿੱਚ ਪੜ੍ਹਾਉਂਦੇ ਆਲਰੇਡੀ ਪਰ ਇੱਕ ਤੁਸੀਂ ਸ਼ੋਰਟ ਜਿਹਾ ਮੈਨੂੰ ਦੱਸਿਓ ਕਿ ਜਿਹੜੀ ਸਕੂਲ 'ਚ ਫ੍ਰੈਂਚ ਪੜ੍ਹਾਉਂਦੇ ਆ ਤੇ ਜਿਹੜੀ ਤੁਸੀਂ ਫ੍ਰੈਂਚ ਸਿਖਾਓਗੇ ਉਹ 'ਚ ਕੀ ਡਿਫਰੈਂਸ ਆ ਬਹੁਤ ਸਾਰੇ ਪੇਰੈਂਟਸ ਸੁਣਦੇ ਰਹੇ ਆਪਾਂ ਨੂੰ ਉਹਨਾਂ ਨੂੰ ਇਹ ਸਵਾਲ ਹੋਣਾ ਕਿ ਸਕੂਲ ਦੇ ਵਿੱਚ ਤਾਂ ਆਲਰੇਡੀ ਫ੍ਰੈਂਚ ਪੜ੍ਹਾਉਂਦੇ ਆ ਤੇ ਤੁਹਾਡੇ ਤੋਂ ਕਿਉਂ ਸਿੱਖੀਏ
2: ਪ੍ਰਭ ਜਿਹੜੇ ਸਕੂਲ ਦੇ ਵਿੱਚ ਫ੍ਰੈਂਚ ਪੜ੍ਹਾਉਂਦੇ ਤੇ ਇਹਨਾਂ ਕੋਲ ਫ੍ਰੈਂਚ ਹੈਗਾ ਉਹਦੇ 'ਚ ਫਰਕ ਇੰਨਾ ਹੈ ਕਿ ਜੇ ਬੱਚਾ ਸਾਡੇ ਕੋਲ ਕਲਾਸਿਸ ਲਗਾਉਂਦਾ ਗਾ ਛੋਟਾ ਚਾਹੇ ਸਕੂਲ ਦਾ ਬੱਚਾ ਹੈਗਾ ਤਾਂ ਉਹ ਉਹਦੇ 'ਚ ਜਿਹੜਾ ਕੋਨਫੀਡੈਂਸ ਲੈਵਲ ਆ ਬੱਚੇ ਦਾ ਤੇ ਬੱਚੇ ਨੇ ਜਿਹੜੀ ਬੋਲਣੀ ਹੈਗੀ ਤੇ ਜਿਹੜੀ ਪੜ੍ਹਨੀ ਹੈਗੀ ਨਾ ਜਿੱਦਾਂ ਇੱਕ ਹੋ ਗਿਆ ਕਿ ਆਪਾਂ ਸਕੂਲ ਜਦੋਂ ਆਪਾਂ ਇੰਗਲਿਸ਼ ਪੜ੍ਹਦੇ ਹੁੰਦੇ ਸੀ ਆਪਾਂ ਉਹ ਗ੍ਰਾਮਰ ਕਰਦੇ ਆ ਇੱਕ ਹੋ ਗਿਆ ਕਿ ਤੁਸੀਂ ਜਿੱਦਾਂ ਤੁਹਾਡੀ ਨੇਟਿਵ ਆਪਣੀ ਲੈਂਗੁਏਜ ਹੋਵੇ ਉਹਦੇ ਤਰ੍ਹਾਂ ਉਹਨੂੰ ਬੋਲਣਾ ਤੇ ਉਹਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਲੈਂਗੁਏਜ ਨੂੰ ਜੀਣਾ ਹੈਗਾ ਲਾਈਕ ਉਹ ਆਪਾਂ ਬੱਚਿਆਂ ਨੂੰ ਸਿਖਾਉਂਦੇ ਆ ਤੇ ਸਮਰ ਸਪੈਸ਼ਲ ਵੀ ਬੱਚਿਆਂ ਦੇ ਸਕੂਲ ਵਾਲੇ ਬੱਚਿਆਂ ਵਾਸਤੇ ਹੀ ਬੈਚ ਆਪਣੇ ਸ਼ੁਰੂ ਹੋ ਰਹੇ ਨੇ
1: ਹਾਂਜੀ ਆਪਾਂ ਜੁਲਾਈ ਤੇ ਅਗਸਤ ਲਈ ਸਪੈਸ਼ਲ ਬੱਚਿਆਂ ਦਾ ਇਹ ਸਮਰ ਕੈਂਪ ਵੀ ਸਟਾਰਟ ਕਰ ਰਹੇ ਹਾਂ
0: ਵੈਰੀ ਗੁੱਡ ਤੇ ਫਿਰ ਤੁਸੀਂ ਨੰਬਰ ਦੇ ਦਿਓ ਬੜੇ ਆਰਾਮ ਨਾਲ ਪਿਆਰ ਨਾਲ ਕਿਉਂਕਿ ਕਈ ਵਾਰ ਨੰਬਰ ਬੋਲਣ ਦੇ ਵਿੱਚ ਆਪਾਂ ਨੂੰ ਜ਼ਿਆਦਾ ਤਾਂ ਸਮਾਂ ਲੱਗ ਜਾਂਦਾ ਜਾਂ ਤੇਜ਼ੀ ਨਾਲ ਬੋਲ ਦਿੰਦੇ ਹਾਂ ਤੇ ਲਿਖਿਆ ਨਹੀਂ ਜਾਂਦਾ ਸੋ ਨੰਬਰ ਬੜੇ ਪਿਆਰ ਨਾਲ ਬੋਲ ਦਿਓ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣੀ ਆ ਸਮਰ ਸਕੂਲ ਆ ਗਏ ਅੱਗੇ ਉਹ ਛੁੱਟੀਆਂ ਹੋ ਜਾਣੀਆਂ ਤੇ ਹੁਣ ਜੇ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਨਵਾਂ ਸਕਿੱਲ ਦੇਣਾ ਚਾਹੁੰਦੇ ਹੋ ਸਕਿੱਲ ਆ ਇਹ ਸਕਿੱਲ ਮੈਂ ਇਸ ਕਰਕੇ ਕਿਹਾ ਕਿ ਤੁਹਾਡੇ ਬੱਚੇ ਲੇਬਰ ਜੋਬ ਤੋਂ ਹਟ ਕੇ ਇੱਕ ਨਵੀਂ ਲਾਈਨ ਦੇ ਵਿੱਚ ਸ਼ੁਰੂ ਹੋ ਜਾਣਗੇ ਜਿਵੇਂ ਨਿਤਿਕਾ ਜੀ ਨੇ ਦੱਸਿਆ ਕਿਉਂਕਿ ਇੱਥੋਂ ਦੇ ਪੜ੍ਹੇ ਲਿਖੇ ਬੱਚੇ ਵੀ ਰਿਜ਼ਿਊਮ ਲੈ ਕੇ ਟਿਮ ਦੀਆਂ ਜੋਬਾਂ ਦੇ ਅੱਗੇ ਖੜੇ ਹੁੰਦੇ ਆ ਕਿ ਸਾਨੂੰ ਜੋਬ ਮਿਲ ਜੇ ਸੋ ਮੈਨੂੰ ਲੱਗਦਾ ਫਿਰ ਉਹਦੇ ਨਾਲੋਂ ਤਾਂ ਇੰਟਰਨੈਸ਼ਨਲ ਸਟੂਡੈਂਟ ਹੀ ਬਿਹਤਰ ਜੋਬਾਂ ਕਰ ਰਹੇ ਆ ਤੇ ਫਿਰ ਸਾਡੇ ਬੱਚੇ ਤੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਆ ਦੇਖੋ ਬੱਚੇ ਤਾਂ ਸਾਰੇ ਆਪਣੇ ਆ ਚਾਹੇ ਇੰਟਰਨੈਸ਼ਨਲ ਉਹਨਾਂ ਨੂੰ ਵੀ ਵਰਕ ਪਰਮਿਟ ਦੀ ਜ਼ਰੂਰਤ ਆ ਉਹਨਾਂ ਨੂੰ PR ਦੇ ਵਿੱਚ ਹੁਣ ਕੰਪਲਸਰੀ ਕਰ ਦਿੱਤੀ ਗਈ ਆ ਤੇ ਜਿਹੜੇ ਇੱਥੋਂ ਦੇ ਬੱਚੇ ਉਹਨਾਂ ਵਾਸਤੇ ਵੀ ਉਨੀ ਜ਼ਰੂਰੀ ਹੋਊਗੀ ਤਾਂ ਕਿ ਉਹ ਆਪਣਾ ਅੱਗੇ ਜਾ ਕੇ ਵਧੀਆ ਜੋਬਸ ਲੈ ਸਕਣ ਤੇ ਨੰਬਰ ਨਿਤਿਕਾ ਜੀ ਦਾ ਮੈਂ ਵੀ ਦੇ ਦਿੰਦਾ ਇਹਨਾਂ ਤੋਂ ਇੱਕ ਵਾਰੀ ਇਹਨਾਂ ਦੇ ਮੂੰਹ ਵਿੱਚ ਸੁਣਾ ਕਿ 647-594-9093 647-564 ਮੈਂ ਦੁਬਾਰਾ ਚੈੱਕ ਕਰਨਾ 594-9093 ਨਿਤਿਕਾ ਜੀ ਨੰਬਰ ਇੱਕ ਵਾਰ ਦੇ ਦਿਓ ਤੁਸੀਂ ਪਲੀਜ਼
1: 647-594-9093
0: ਬਿਲਕੁਲ ਜੀ ਪੰਜਾਬੀ ਚ ਇੱਕ ਵਾਰੀ ਨੰਬਰ ਦੇ ਦਈਏ 647-594-9093 ਸੋ ਨਿਤਿਕਾ ਜੀ ਨੂੰ ਤੁਸੀਂ ਕਾਲ ਕਰ ਲਓ ਚਰਨਜੀਤ ਬਾਈ ਜੀ ਹੁਣ ਮੇਰਾ ਇੱਕ ਸਵਾਲ ਆ ਜਦੋਂ ਤੁਸੀਂ ਆਪਸ ਵਿੱਚ ਲੜਦੇ ਹੋ ਤੇ ਕਿੰਨਾ ਸਮਾਂ ਤੁਸੀਂ ਲਾਉਣੇ ਇੱਕ ਦੂਜੇ ਨੂੰ ਮਨਾਉਣ ਤੇ
2: ਮੈਂ ਤਾਂ ਇਹਨਾਂ ਨੂੰ ਕਹਿਣਾ ਕਿ ਜਦੋਂ ਵੀ ਲੜਨਾ ਫ੍ਰੈਂਚ ਦੇ ਵਿੱਚ ਲੜ ਲਓ
0: ਅੱਛਾ ਉਹ ਤੇ
2: ਫਿਰ ਫੀਲਿੰਗ ਨਹੀਂ ਨਾ ਨਿਕਲਦੀ ਹੈਗੀ ਛੇਤੀ ਖਤਮ ਹੋ ਜਾਂਦਾ
0: ਅੱਛਾ ਇਹ ਵਧੀਆ ਆ ਵੈਸੇ ਵੀ ਅੱਧੀਆਂ ਗੱਲਾਂ ਉੱਪਰ ਦੀ ਲੰਘ ਜਾਂਦੀਆਂ ਹੋਣੀਆਂ ਤੁਹਾਡੇ ਫਿਰ ਗੁੱਸਾ ਨਹੀਂ ਆਉਂਦਾ ਕਿਉਂਕਿ ਜਿਹੜੀ ਸਮਝ ਆਏ ਉਹ ਠਾ ਦੇਣੇ ਵੱਜਦੀ ਹੈ ਈਗੋ ਤੇ ਹਨਾ
2: ਹਾਂਜੀ ਹਾਂ ਬਿਲਕੁਲ
0: ਉਹ ਫਿਰ ਬੰਦਾ ਸੋਚਦਾ ਕਿ ਯਾਰ ਇਹ ਕੰਮ ਗਲਤ ਹੋ ਗਿਆ ਇਹ ਨਹੀਂ ਕਹਿਣਾ ਚਾਹੀਦਾ ਸਾਨੂੰ
2: ਬਿਲਕੁਲ ਬਿਲਕੁਲ
0: ਆਪਾਂ ਫ੍ਰੈਂਚ ਸਿੱਖੀਏ ਉਹਦਾ ਮਤਲਬ
2: ਨਾ ਉਹਨੂੰ ਸਿਖਾਈਏ
0: ਸਿਖਾਈਏ ਨਹੀਂ ਉਹਨੂੰ ਆਪ ਸਿੱਖ ਲਈਏ ਕਿਉਂਕਿ ਇੱਧਰ ਤਾਂ ਮਾੜਾ ਇਸ਼ਾਰੇ ਨਾਲ ਹੀ ਸਮਝ ਉਹ ਤੂੰ ਐਂ ਕਹਿਣਾ ਚਾਹੁੰਦਾ ਕਿਆ ਵੀ ਨਹੀਂ ਹੁੰਦਾ ਉਹ ਕਈ ਵਾਰ ਤਾਂ ਇਸ਼ਾਰੇ ਨਾਲ ਸਮਝ ਜਾਂਦੇ ਹੁਣ ਟਾਈਮ ਹੋ ਗਿਆ ਨਾ ਅੱਛਾ ਇਹ ਕਹਿਣਾ ਚਾਹੁੰਦਾ ਓਕੇ ਕੋਈ ਨਹੀਂ ਹੁਣ ਦੱਸੂਗੀ ਸੋ 905-673-3337 ਫ੍ਰੈਂਚ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਨਿਤਿਕਾ ਜੀ ਨਾਲ ਕਾਲ ਕਰੋ ਜੇ ਤੁਸੀਂ ਪੇਰੈਂਟਸ ਹੋ ਤਾਂ ਇਹਨਾਂ ਨੂੰ ਮਿਲੋ ਤੁਹਾਡੇ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਫ੍ਰੈਂਚ ਸਿਖਾਉਣਗੇ। ਔਰ ਇੱਕ ਨਵਾਂ ਸਕਿੱਲ ਤੁਸੀਂ ਆਪਣੇ ਬੱਚਿਆਂ ਨੂੰ ਦਿਓ, ਕਿਉਂਕਿ ਕਈ ਵਾਰ ਅਸੀਂ ਪੱਛਮੀ ਮੁਲਕਾਂ ਦੇ ਵਿੱਚ ਆ ਕੇ ਅਸੀਂ ਕਹਿੰਦੇ ਕਿ ਸਾਡਾ ਪੰਜਾਬੀ ਇੰਗਲਿਸ਼ ਨਾਲ ਇਨਫ ਹੋ ਗਿਆ, ਪਰ ਹੁਣ ਤਾਂ ਬਹੁਤ ਸਾਰੇ ਪੇਰੈਂਟਸ ਆਪ ਨਿਤਕਾ ਜੀ ਮੰਨਦੇ ਆ ਕਿ ਕਾਸ਼ ਅਸੀਂ ਬੱਚਿਆਂ ਨੂੰ ਫ੍ਰੈਂਚ ਪੜ੍ਹਾਈ ਹੁੰਦੀ। ਅਸੀਂ ਕਿਹਾ ਹੁੰਦਾ ਕਿ ਫ੍ਰੈਂਚ ਸਿੱਖੋ, ਆਪਾਂ ਨੂੰ ਇਹ ਲੱਗਦਾ ਕਿ ਇੰਗਲਿਸ਼ ਇਜ਼ ਇਨਫ, ਪਰ ਆਪਾਂ ਜਿਹੜੀ ਕੰਟਰੀ 'ਚ ਬੈਠੇ ਹਾਂ ਉੱਥੇ ਨਾਲ ਦੀ ਨਾਲ ਆਪਾਂ ਇਹ ਭੁੱਲ ਗਏ ਕਿ ਇੱਥੇ ਫ੍ਰੈਂਚ ਵੀ ਬੜੀ ਕੰਪਲਸਰੀ ਹੈ। ਬਹੁਤ ਸਾਰੇ ਸਟੇਟਾਂ ਦੇ ਵਿੱਚ ਚੱਲਦੀ ਫ੍ਰੈਂਚ ਆ, ਅਸੀਂ ਹੁਣ ਕਿਊਬਕ ਵਰਗੇ ਸ਼ਹਿਰ ਡਰਦੇ ਨਹੀਂ ਜਾਂਦੇ ਵੀ ਉੱਥੇ ਬੋਲਾਂਗੀ।
2: ਪ੍ਰਭ ਜੀ, ਇਹ 'ਚ ਮੈਂ ਲਾਸਟ ਇੱਕ ਲਾਈਨ ਐਡ ਕਰੂੰਗਾ
0: ਜੀ,
2: ਜਿਹੜੇ ਬੱਚੇ ਹੁਣ ਲਾਈਕ ਛੋਟੇ ਹੈਗੇ ਹੈ ਨਾ, ਕੋਈ ਗ੍ਰੇਡ 1 'ਚ ਹੈ, ਗ੍ਰੇਡ 2 ਦੇ ਵਿੱਚ, ਉਹਦੇ 'ਚ ਜ਼ਿਆਦਾਤਰ ਪੇਰੈਂਟਸ ਟਰਾਈ ਕਰ ਰਹੇ ਕਿ ਬੱਚੇ ਫ੍ਰੈਂਚ ਸਕੂਲ 'ਚ ਜਾਣ, ਅਤੇ ਹੋਏ ਹੈਗੇ ਵੀ ਹੈ ਨਾ। ਹੁਣ ਜਿਹੜੇ ਬੱਚੇ 10th ਪਾਸ ਕਰਕੇ ਨਿਕਲ ਰਹੇ ਹੈਗੇ ਜਾਂ 18-19 ਦੀ ਏਜ ਵਿੱਚ ਹੈਗੇ, ਉਹਨਾਂ 'ਚੋਂ ਮੋਸਟਲੀ ਆਪਣੇ ਬੱਚੇ ਜਿਹੜੇ ਪੰਜਾਬੀ ਜਿਹੜੇ ਇੱਥੇ ਦੇ ਬੋਰਨ ਬੱਚੇ ਆ, ਉਹਨਾਂ ਨੇ ਫ੍ਰੈਂਚ ਨਹੀਂ ਕੀਤੀ ਹੋਈ ਹੈਗੀ। ਹੁਣ ਆਉਣ ਵਾਲੇ 2-3 ਸਾਲ ਬਾਅਦ ਜਿਹੜੇ ਸਟੂਡੈਂਟ PR ਦੇ ਲਈ ਫ੍ਰੈਂਚ ਕਰ ਰਹੇ, ਉਹਨਾਂ ਨੂੰ ਬੈਨੀਫਿਟ ਕੀ ਹੋਣਾ ਕਿ ਉਹ ਗੌਰਮੈਂਟ ਜੋਬਸ ਦੇ ਵਿੱਚ ਜ਼ਿਆਦਾ ਜਾਣਗੇ, ਅਤੇ ਫਿਰ ਜਿਹੜੇ ਇੱਥੇ ਦੇ ਬੋਰਨ ਬੱਚੇ ਹੈਗੇ ਉਹ ਕਿਤੇ ਨਾ ਕਿਤੇ ਆਪਾਂ ਉੱਥੇ ਥੋੜ੍ਹਾ ਜਿਹਾ ਲੈਕ ਹੋ ਜਾਵਾਂਗੇ। ਤਾਂ ਇੱਥੇ ਦੇ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਫ੍ਰੈਂਚ ਕਰਨੀ।
0: ਕੀ ਬਾਤ ਹੈ ਜੀ, ਬਈ ਜਿਹੜੀਆਂ ਵਾਈਫ ਸੁਣ ਰਹੀਆਂ ਉਹ ਵੀ ਫ੍ਰੈਂਚ ਸਿੱਖ ਲਓ ਬਈ, ਲੜਨਾ ਤਾਂ ਤੁਸੀਂ ਤਾਂ ਫ੍ਰੈਂਚ 'ਚ ਵੀ ਲੜ ਸਕਦੇ ਹੋ। ਅਤੇ ਵੈਸੇ ਜੇ ਤੁਸੀਂ ਬੱਚਿਆਂ ਨੂੰ ਫ੍ਰੈਂਚ ਸਿਖਾਉਣੀ ਆ ਤਾਂ ਨਿਤਿਕਾ ਜੀ ਨੂੰ ਕਾਲ ਕਰ ਲਓ, 647-594-90-93 ਨੰਬਰ ਮੈਂ ਸਹੀ ਲਿਆ ਜੀ?
2: ਬਿਲਕੁਲ
1: ਇੱਕ ਨੰਬਰ ਤੁਸੀਂ
0: ਜੀ, ਤੁਸੀਂ ਇੱਕ ਨੰਬਰ, ਬਿਲਕੁਲ ਸਹੀ ਗੱਲ। ਤੁਸੀਂ ਵੀ ਦਿਓ, ਕਈ ਵਾਰ ਨਿਤਿਕਾ ਜੀ ਕਲਾਸ 'ਚ ਬਿਜ਼ੀ ਆ, ਸਟੂਡੈਂਟਸ ਨਾਲ ਬਿਜ਼ੀ ਆ, ਅਤੇ ਫਿਰ ਇੱਕ ਨੰਬਰ ਅਲਟਰਨੇਟਿਵ ਹੋਰ ਦੇ ਦਿਓ ਤਾਂ ਕਿ ਸਾਡੇ ਪਰਿਵਾਰ ਉਹ ਵੀ ਨੋਟ ਕਰ ਸਕਣ।
1: ਹਾਂਜੀ,
2: ਇਹੀ ਨੰਬਰ ਆ, ਸੇਮ ਟੂ ਸੇਮ, ਬਟ ਜਿੱਥੇ ਆਪਾਂ 59 ਬੋਲਦੇ ਹਾਂ ਉੱਥੇ 564 ਆ ਜਾਂਦਾ। ਸੋ 647-564-9090।
0: ਅੱਛਾ, ਜਿਹੜਾ ਮੈਂ ਪਹਿਲਾਂ ਗਲਤ ਬੋਲਿਆ ਸੀ ਉਹ ਵੀ ਸਹੀ ਸੀ?
2: ਸਹੀ ਸੀਗਾ।
0: ਅੱਛਾ, ਕਿਆ ਬਾਤ, ਉਹ ਇੱਦਾਂ ਨਿਕਲ ਗਿਆ ਮੂੰਹ ਚੋਂ। ਸੋ ਬਿਲਕੁਲ ਜੀ, 647-594-90-93 ਔਰ 647-564-90-93 ਦੋਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਜੇ ਨਹੀਂ ਗੱਲ ਬਣਦੀ, ਨਹੀਂ ਪਿੰਨ ਪੁੰਨ ਲੱਭਿਆ, ਹੁਣ ਪਤਾ ਨਹੀਂ ਲੱਗਿਆ, ਨੰਬਰ ਨਹੀਂ ਲਿਖਿਆ, ਤਾਂ ਸਿਰਫ ਇੰਸਟਾਗ੍ਰਾਮ 'ਤੇ ਜਾਓ ਜਾਂ ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਚੱਲ ਜਾਓ, ਉੱਥੇ ਇਹਨਾਂ ਦੀ ਰੀਲ ਪਈ ਆ ਜਿਹੜੀ ਆਲਮੋਸਟ 1,00,000 ਵਿਊ ਹੋ ਚੁੱਕੇ ਆ। ਜਾਂ ਤੁਸੀਂ ਲਰਨ ਫ੍ਰੈਂਚ ਵਿਦ ਨਿਤਿਕਾ ਦੇ ਪੇਜ 'ਤੇ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ, ਨੰਬਰ ਵੀ ਮਿਲ ਜੂਗਾ। ਉੱਥੇ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਇਹਨਾਂ ਦੇ ਰਿਵਿਊਜ਼ ਵਗੈਰਾ ਵੇਖ ਲਿਓ, ਕਮੈਂਟ ਵੇਖ ਲਿਓ, ਵੀਡੀਓਜ਼ 'ਚ ਬਹੁਤ ਸਾਰੀ ਇਨਫੋਰਮੇਸ਼ਨ ਅੱਜ ਕੱਲ੍ਹ ਮਿਲ ਜਾਂਦੀ ਆ। ਸੋ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਸਾਰੀ ਜਾਣਕਾਰੀ ਦੇ ਦਿੰਦਾ, ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਲਰਨ ਫ੍ਰੈਂਚ ਵਿਦ ਨਿਤਿਕਾ ਨਾਲ ਗੱਲਬਾਤ ਕਰ ਸਕਦੇ। ਨਿਤਿਕਾ ਜੀ, ਚਰਨਜੀਤ ਜੀ, ਕੁਛ ਕਹਿਣਾ ਚਾਹੋਗੇ ਜਾਂਦਿਆਂ ਦੇ?
1: ਬਸ ਮੈਂ ਇਹੀ ਕਰਨਾ ਕਹਿਣਾ ਚਾਹਾਂਗੀ ਕਿ ਜਿਹੜੇ ਬੱਚਿਆਂ ਨੇ ਫ੍ਰੈਂਚ ਸਿੱਖਣੀ ਹੈ ਤੇ ਸੋਚ ਰਹੇ ਆ ਕਿ ਪਤਾ ਨਹੀਂ ਕਿੱਦਾਂ ਸਟਾਰਟ ਕਰੀਏ, ਔਖੀ ਹੈ ਕਿ ਸੌਖੀ ਆ, ਸਾਡੇ ਤੋਂ ਤੁਸੀਂ ਫ੍ਰੀ ਕੰਸਲਟੇਸ਼ਨ ਵੀ ਲੈ ਸਕਦੇ ਹੋ, ਉਹਦੀ ਕੋਈ ਵੀ ਤੁਹਾਡੇ ਚਾਰਜਿਸ ਨਹੀਂ ਆ, ਜਸਟ ਇੱਕ ਕੰਸਲਟੇਸ਼ਨ, ਇੱਕ ਮੋਟੀਵੇਸ਼ਨ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਦਾਂ ਸਟਾਰਟ ਕਰ ਸਕਦੇ ਹੋ, ਕਿ ਤੁਸੀਂ ਕਿੱਦਾਂ ਆਪਣਾ ਡ੍ਰੀਮ ਅਚੀਵ ਕਰ ਸਕਦੇ ਹੋ। ਜੇ ਮੈਂ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ, ਸਟੇ ਪੋਜ਼ਿਟਿਵ ਐਂਡ ਕੀਪ ਲਰਨਿੰਗ।
0: ਕਿਆ ਬਾਤ ਜੀ, ਮੈਂ ਤੇ ਹੁਣ ਨਾਗਪਾਲ ਸਰ ਦੋਨਾਂ ਨੇ ਕਲਾਸ ਜੁਆਇਨ ਕਰਨੀ ਹੈ, ਅਸੀਂ ਦੋਨੋਂ ਫ੍ਰੈਂਚ ਸਿੱਖਾਂਗੇ, ਫਿਰ ਘਰੇ ਜਾ ਕੇ ਫ੍ਰੈਂਚ ਲੜਿਆ ਕਰਾਂਗੇ। ਸੋ 905-673-9053-333-37 ਫੈਸ਼ਨ IQ ਨੂੰ ਯਾਦ ਰੱਖੋ। ਜੇ ਸੱਜਣ ਮੇਲੀ ਬਿੱਤਰ ਥੋੜ੍ਹਾ ਰੁੱਸ ਗਿਆ ਆ, ਜੇ ਘਰ ਵਾਲਾ ਰੁੱਸ ਗਿਆ ਤਾਂ ਉਹਨੂੰ ਕੋਟ ਪਿੰਡ ਦਵਾ ਦਿਓ, ਸ਼ੇਰਵਾਨੀ ਦਵਾ ਦਿਓ, ਦੁਬਾਰਾ ਵਿਆਹ ਕਰਵਾ ਲਓ। ਜੇ ਵਾਈਫ ਰੁੱਸ ਗਈ ਆ ਤਾਂ ਤੁਸੀਂ ਫਿਰ ਲਹਿੰਗੇ ਗਰਾਰੇ ਸ਼ਰਾਰੇ ਲੈ ਦਿਓ, 20-50% ਭੈਣਾਂ ਵਾਸਤੇ ਡਿਸਕਾਊਂਟ ਲੱਗਿਆ ਹੋਇਆ ਆ। ਫੈਸ਼ਨ IQ ਟੌਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ 905-453-2225। ਅਤੇ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਅਪਲਾਇੰਸਿਸ ਵਾਸਤੇ ਤੁਸੀਂ ਜੇ ਆਪਣੇ ਅਪਲਾਇੰਸਿਸ ਲੱਭ ਰਹੇ ਹੋ ਤਾਂ ਡਰੀਮ ਹੋਮ ਅਪਲਾਇੰਸਿਸ 905-805-3029-15 ਅਰਜੈਂਟੀਆ ਰੋਡ ਮਿਸੀਸਾਗਰ ਤੇ ਪਹੁੰਚੋ, ਅਤੇ ਟੌਪ ਦੇ ਅਪਲਾਇੰਸਿਸ ਲਓ ਅਤੇ ਗਿਫਟ, ਅਤੇ ਨਾਲ ਦੀ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ। ਤੁਹਾਨੂੰ ਜਿਹੜੀ ਇੰਸਟਾਲੇਸ਼ਨ ਬਿਲਕੁਲ ਫ੍ਰੀ, ਡਿਲੀਵਰੀ ਬਿਲਕੁਲ ਫ੍ਰੀ, ਨਾਲ ਦੀ ਨਾਲ ਵਾਲ ਝੜ ਰਹੇ ਆ, ਗੰਜੇ ਹੋਣ ਤੋਂ ਡਰ ਰਹੇ ਹੋ, ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਕ ਜੀ ਨੂੰ ਕਾਲ ਕਰ ਲਓ, ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣੀਆਂ। ਜਫਰ ਮਲਕ 647-521-59-529-6475-521-5159। ਸੋ 647-521-59 ਅਤੇ ਯੂਨੀ ਗਲੋਬਲ ਐਡਵਾਈਜ਼ਰੀ ਨੂੰ ਯਾਦ ਰੱਖੋ, $30,000 ਤੋਂ ਲੈ ਕੇ $1,00,000 ਦੀ ਫੰਡਿੰਗ ਤੁਸੀਂ ਲੈਣੀ ਆ ਤਾਂ ਨਾਗਪਾਲ ਸਰ ਨੂੰ ਮਿਲ ਲਓ। ਇਹਨਾਂ ਦਾ ਆਫਿਸ ਅਜੇ ਵੀ ਖੁੱਲ੍ਹਾ, ਜੇ ਤੁਸੀਂ PR ਸਿਟੀਜ਼ਨ ਅਤੇ ਪ੍ਰੋਟੈਕਟਡ ਪਰਸਨ ਹੋ। ਸਰ ਜੀ,
3: ਹਾਂਜੀ, ਏਜ ਦੀ ਕੋਈ ਲਿਮਿਟ ਨਹੀਂ ਹੈਗੀ, ਕ੍ਰੈਡਿਟ ਚੈੱਕ ਇਹਦੇ ਵਿੱਚ ਹੁੰਦਾ ਨਹੀਂ ਹੈਗਾ, ਐਂਡ ਦੈਨ ਫੰਡਿੰਗ ਡਾਇਰੈਕਟ ਤੁਹਾਡੇ ਅਕਾਊਂਟ 'ਚ ਆਉਂਦੀ ਹੈ। ਸੌਖੇ ਜਿਹੇ ਕੋਰਸਿਸ ਨੇ, 2-3 ਘੰਟੇ ਲਾਉਣੇ ਪੈਣੇ ਐਵਰੀ ਡੇ ਮੰਡੇ ਟੂ ਫਰਾਈਡੇ, ਟੀਚਰ ਲੈਡ ਐਂਡ ਵਿਦਆਊਟ ਟੀਚਰ ਵਾਲੀ ਕਲਾਸਿਸ ਵੀ ਨੇ, ਸੈਲਫ ਸਟੱਡੀ ਵਾਲੀ। ਅਤੇ ਫੰਡਿੰਗ ਦਾ ਆਧਾ ਪੈਸਾ ਕੀ ਆ, ਗ੍ਰਾਂਟਸ, ਨੋਨ ਰਿਫੰਡੇਬਲ ਪੈਸਾ, $1,00,000, ਉਸਮੇ ਸੇ ਫੈਮਿਲੀ ਆਫ 4 ਕੀ ਅਪ ਟੂ 80,000, ਜਿਸਕਾ ਆਧਾ ਪੈਸਾ ਕਿਆ ਹੈ, ਨੋਨ ਰਿਫੰਡੇਬਲ ਗ੍ਰਾਂਟਸ। ਕਬ ਤੱਕ ਕੰਡੀਸ਼ਨ ਸਪਲਾਈ ਸਟਾਰ ਮਾਰ ਕੇ, ਸਿਰਫ 3 ਬੈਚ ਰਹਿ ਗਏ ਹੈ, 1 ਅਗਸਤ ਕੇ ਬਾਅਦ
0: ਜਿੰਦਾਬਾਦ ਕੱਲ ਨੂੰ ਮਿਲਦੇ ਹਾਂ ਇਸੇ ਟਾਈਮ ਇਸੇ ਸਮੇਂ ਤੇ ਸ਼ੁਭ ਰਾਤਰੀ ਗੁੱਡ ਨਾਈਟ ਤੇ ਲਵ ਯੂ ਆਲ ਤੇ ਰੇਡੀਓ ਉਡਾਨ ਇੰਸਟਾਗ੍ਰਾਮ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਨਹੀਂ ਫੋਲੋ ਕਰੋ ਸੋ ਉੱਥੇ ਆ ਕੇ ਗੱਲਾਂ ਬਾਤਾਂ ਕਰਨਗੇ ਬਹੁਤ ਸਾਰੇ ਅਪਕਮਿੰਗ ਸ਼ੋਜ਼ ਆ ਰਹੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਅੱਗੇ ਜਾ ਕੇ ਸੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਗੁੱਡ ਨਾਈਟ

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 Kennedy Road, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 Kennedy Road, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 Kennedy Road, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਮੇ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

0: दोस्तों की हाल चाल जुड़ चुके हो तुसी रेडियो प्रोग्राम सब रंग दे नाल। मैं तुहाडा होस्ट तुहाडा दोस्त रेडियो प्रोग्राम सब रंग दा सूत्रधार डॉक्टर दर्शनदीप लैके हाजिर हाँ रोज की तरह। प्रोग्राम जो तुसी साडे नाल जुड़दे हो 10 बजे तो लैके 11 बजे तक सोमवार तो लैके शुक्रवार तक साडा तुहाडा साथ हुंदा। रेडियो प्रोग्राम सब रंग जो चलता है 5:30 AM दी फ्रीक्वेंसी ते 5:30 AM दी फ्रीक्वेंसी जो बिल्कुल क्रिस्टल क्लियर आवाज दे नाल सवेरे 4 बजे तो लैके रात दे 11 बजे तक बहुत ही खूबसूरत बहुत ही मनोरंजक प्रोग्राम तुहाडे सामने प्रस्तुत करदे ने अपने अपने होस्ट दोस्त मित्र अपनी अपनी समर्था दे मुताबिक अपने अपने टैलेंट दे अनुसार अपने अपने हुनर दे अनुसार बहुत बहुत 5:30 AM दे गुलदस्ते दे विच अपने अपने फुल टंग दे जांदे हन सवेरे 4 बजे तो लैके ते साढ़े तक आउन तक 5:30 AM दा गुलदस्ता जिहड़ा कंप्लीट असी कोशिश करदे हां कि उस नूं कंप्लीट कर दिता जावे तां जो तुसी सारी रात उस दे आनंद उस दी खुशबू दे नाल अपने सुपनमई संसार दे विच आराम दी नींद जिहड़ी है ना तुसी लो। ਸੋ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਹੈ ਤੁਸੀਂ ਪੜ੍ਹ ਸਕਦੇ ਹੋ ਐਪ ਨੂੰ ਡਾਊਨਲੋਡ ਕਰਕੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਇਸ ਵੇਲੇ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜਨ ਤੋਂ ਥੋੜਾ ਖੁੰਝ ਗਏ ਜਾਂ ਕਿਸੇ ਕੰਮ ਕਾਰ ਦੇ ਵਿੱਚ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕੇ ਅਗਲੇ ਦਿਨ ਸ਼ਾਮ ਨੂੰ 6:30 ਦੇ ਕਰੀਬ ਅਸੀਂ ਫਿਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ ਤੁਸੀਂ ਉੱਥੇ ਦੁਬਾਰਾ ਇਸ ਨੂੰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਬਹੁਤ ਖੂਬਸੂਰਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਐਸਾ ਆਡੀਟੋਰੀਅਮ ਜਿਸ ਨੂੰ ਬਿਲਕੁਲ ਥੀਏਟਰ ਦੀ ਤਰ੍ਹਾਂ ਡਿਵੈਲਪ ਕੀਤਾ ਹੋਇਆ। ਤੁਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕੋਈ ਐਕਟੀਵਿਟੀ ਕੋਈ ਗਤੀਵਿਧੀ ਉੱਥੇ ਆਰਗੇਨਾਈਜ਼ ਕਰਨੀ ਚਾਹੋ ਤੇ ਕਰ ਸਕਦੇ ਹੋ। ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕਾਸਟ ਮਿਲ ਸਕਦੀਆਂ ਹਨ। ਬਹੁਤ ਸਾਡੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਟੈਲੈਂਟ ਦਾ ਹੁਨਰ ਜਿਹੜਾ ਇਸ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਦਿਖਾਉਂਦੇ ਰਹਿੰਦੇ ਨੇ। ਤੋ ਅੱਜ ਇੱਕ ਬੜਾ ਹੋਰ ਵੀ ਬੜਾ ਅੱਛਾ ਸਬੱਬ ਮੈਨੂੰ ਨਿਊਜ਼ ਜਿਹੜੀ ਇੱਕ ਮਿਲੀ ਹੈ ਕਿ ਮਿਸਟਰ ਨਾਹਰ ਔਜਲਾ ਜਿਹੜੇ ਬਹੁਤ ਹੀ ਟੈਲੈਂਟਡ ਨਾਟਕਕਾਰ ਨੇ ਸਾਡੇ ਬ੍ਰਮਟਨ ਦੇ ਵਿੱਚ ਔਰ ਅਕਸਰ ਹੀ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਨਾਲ ਵੀ ਜੁੜੇ ਨੇ ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਕਸਰ ਹੀ ਉਹ ਆਪਣੇ ਨਾਟਕਾਂ ਦੀਆਂ ਰਿਹਰਸਲਾਂ ਵੀ ਕਰਦੇ ਨੇ ਤੇ ਬਹੁਤ ਸਾਰੇ ਨਾਟਕਾਂ ਦੀ ਪਰਫਾਰਮੈਂਸ ਵੀ ਉਹਨਾਂ ਨੇ ਇੱਥੇ ਕੀਤੀ ਹੈ। ਪਿੱਛੇ ਜੇ ਵਿਸ਼ਵ ਪੰਜਾਬੀ ਕਾਨਫਰੰਸ ਜਦੋਂ ਅਸੀਂ ਕਰਾਈ ਉਦੋਂ ਵੀ ਉਹਨਾਂ ਨੇ ਇੱਥੇ ਪਰਫਾਰਮੈਂਸ ਦਿੱਤੀ ਹੈ। ਉਸ ਤੋਂ ਬਾਅਦ ਵੀ 1-2 ਵਾਰ ਆਪਣੇ ਆਪਣੇ ਟੈਲੈਂਟ ਦੇ ਨਾਲ ਹੁਨਰ ਦੇ ਨਾਲ ਲੋਕਾਂ ਨੂੰ ਜੋੜਦੇ ਨੇ। ਉਹਨਾਂ ਦੀ ਬਹੁਤ ਅੱਛੀ ਇੱਕ ਟੀਮ ਬਣੀ ਹੋਈ ਹੈ ਨਾਟਕ ਮੰਡਲੀ ਇੱਕ ਤੇ ਅੱਜ ਸਬੱਬ ਖੁਸ਼ੀ ਦਾ ਸਭ ਤੋਂ ਵੱਡਾ ਸਬੱਬ ਇਹ ਹੈ ਕਿ ਉਹਨਾਂ ਦੇ ਸਪੁੱਤਰ ਨੂੰ ਬ੍ਰਮਟਨ ਦੇ ਵਿੱਚ ਜੁਡੀਸ਼ਲੀ ਦੇ ਵਿੱਚ ਬਹੁਤ ਹੀ ਆਦਰਯੋਗ ਇੱਕ ਅਹੁਦਾ ਜਿਹੜਾ ਨਾ ਉਹ ਪ੍ਰਾਪਤ ਹੋਇਆ ਤੇ ਉਸਨੇ ਨੈਕਸਟ ਵੀਕ ਉਸ ਅਹੁਦੇ ਦੇ ਉੱਪਰ ਜੁਆਇਨ ਕਰਨਾ ਐਜ਼ ਏ ਜੱਜ ਜੁਡੀਸ਼ਲੀ ਦੇ ਵਿੱਚ। ਤੋ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਔਰ ਸਮੁੱਚੀ ਵਿਸ਼ਵ ਪੰਜਾਬੀ ਸਭਾ ਵੱਲੋਂ ਨਾਰ ਸਿੰਘ ਔਜਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਉਹਨਾਂ ਦੇ ਸਪੁੱਤਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਸ ਬਹੁਤ ਅੱਛੇ ਅਹੁਦੇ ਨੂੰ ਪ੍ਰਾਪਤ ਕਰਨ ਦੀਆਂ। ਸੋ ਦੋਸਤੋ ਅੱਜ ਹੋ ਗਿਆ ਜੀ ਬੁੱਧਵਾਰ, ਬੁੱਧ ਕੰਮ ਸੁੱਧ, ਬੜਾ ਖੂਬਸੂਰਤ ਮੌਸਮ ਹੈ। ਅੱਜ 11 ਡਿਗਰੀ ਟੈਂਪਰੇਚਰ ਇਸ ਵੇਲੇ ਹੈ, ਲੇਕਿਨ ਦਿਨ ਵੇਲੇ ਵੀ 16-17 ਟੈਂਪਰੇਚਰ ਰਿਹਾ। ਬਹੁਤ ਹਵਾ ਬਹੁਤ ਤੇਜ਼ੀ ਦੇ ਨਾਲ ਚੱਲਦੀ ਰਹੀ। ਕੱਲ 21 ਮਈ ਹੋ ਜਾਣੀ 15 ਡਿਗਰੀ ਟੈਂਪਰੇਚਰ ਰਹੇਗਾ। 5:48 ਤੇ ਸਵੇਰੇ ਸੂਰਜ ਨੇ ਦਰਸ਼ਨ ਦੇਣੇ ਨੇ ਤੇ 8:43 ਤੇ ਸ਼ਾਮ ਨੂੰ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਸੋ ਅੱਜ ਬੁੱਧਵਾਰ ਹੈ, ਬੁੱਧ ਕੰਮ ਸੁੱਧ। ਕੱਲ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਇੱਕ ਵਿਸ਼ੇ ਦਾ, ਲੇਕਿਨ ਕੱਲ ਗੱਲਬਾਤ ਕਿਸੇ ਹੋਰ ਵਿਸ਼ੇ ਦੇ ਵੱਲ ਤੁਰ ਪਈ ਤੇ ਉਸ ਵਿਸ਼ੇ ਵੱਲ ਆਪਾਂ ਚੁਲ ਪਏ ਸੀ। ਬਹੁਤ ਅੱਛੀ ਡਿਸਕਸ਼ਨ ਹੋਈ, ਬੜੀਆਂ ਅੱਛੀਆਂ ਗੱਲਾਂ ਬਾਤਾਂ ਹੋਈਆਂ ਉਸ ਮੁੱਦੇ ਦੇ ਉੱਪਰ ਵੀ ਤੇ ਬਹੁਤ ਅੱਛੀ ਉਹਦੀ ਆਊਟਪੁੱਟ ਨਿਕਲੀ। ਬੜੇ ਬੜੇ ਦੋਸਤਾਂ ਮਿੱਤਰਾਂ ਕੱਲ ਬਹੁਤ ਸਗੋਂ ਜ਼ਿਆਦਾ ਫੋਨ ਆਏ, ਮੈਨੂੰ ਬੜਾ ਅੱਛਾ ਲੱਗਿਆ, ਬਹੁਤ ਮਜ਼ਾ ਆਇਆ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਕੇ ਕਿ ਜਿਨ੍ਹਾਂ ਨੇ ਬੜੀ ਬੜੀ ਅੱਛੀ ਫੀਡਬੈਕ ਦਿੱਤੀ। 2-3 ਦੋਸਤਾਂ ਦੇ ਮੈਨੂੰ ਬਾਅਦ ਆਫ ਏਅਰ ਵੀ ਫੋਨ ਆਏ, ਆਨ ਏਅਰ ਨਹੀਂ ਆਏ, ਲੇਕਿਨ ਬਾਅਦ ਵੀ ਉਹਨਾਂ ਨੇ ਮੇਰਾ ਨੰਬਰ ਲਿਆ ਸੀ, ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਪ੍ਰੇਜ਼ ਕੀਤੀ, ਪ੍ਰਸ਼ੰਸਾ ਕੀਤੀ। ਸੋ ਬੜਾ ਅੱਛਾ ਲੱਗਦਾ ਹੈ ਜਦੋਂ ਤੁਸੀਂ ਕੀਤੇ ਤੁਹਾਡੇ ਕੰਮ ਨੂੰ ਕੋਈ ਰੈਕੋਗਨਾਈਜ਼ ਕਰੇ ਨਾ, ਅੱਛਾ ਕਹੇ ਤੇ ਤੁਹਾਡਾ ਹੌਸਲਾ ਹੋਰ ਵੱਧ ਜਾਂਦਾ, ਮੋਰਲੀ ਤੁਹਾਨੂੰ ਸਪੋਰਟ ਮਿਲਦੀ ਹੈ ਤੇ ਤੁਸੀਂ ਹੋਰ ਮਿਹਨਤ ਕਰਕੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਵਧੀਆ ਵਧੀਆ ਗੱਲਾਂ ਬਾਤਾਂ ਕਰੋ। ਸੋ ਇੱਕ ਮੇਰੇ ਮਨ ਦੇ ਵਿੱਚ ਕੀ ਅਕਸਰ ਹੀ ਆਪਾਂ ਜਦੋਂ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਮਿਲਦੇ ਹਾਂ ਨਾ, ਇਹ ਰੂਟੀਨ ਦੀ ਗੱਲ ਹੈ, ਇਹਦੇ ਵਿੱਚ ਕੋਈ ਐਸੀ ਨਹੀਂ ਹੈ ਗੱਲ ਕਿ ਮੈਂ ਇੱਕ ਬਣਾ ਕੇ ਤੁਹਾਨੂੰ ਗੱਲ ਦੱਸਣੀ ਆ, ਰੂਟੀਨ ਦੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਦੋਸਤ ਮਿੱਤਰ ਨੂੰ ਪੁੱਛਦੇ ਹਾਂ ਨਾ, ਮਿਲਦੇ ਹਾਂ, ਅਸੀਂ ਪੁੱਛਦੇ ਹਾਂ ਹੋਰ ਸੁਣਾ ਵੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤਾਂ ਮਜੋਰਿਟੀ ਆਫ ਪੀਪਲ ਜਿਹੜੇ ਨਾ ਉਹੀ ਕਹਿੰਦੇ ਯਾਰ ਕੋਈ ਹਾਲ ਨਹੀਂ, ਬਸ ਧੱਕ ਧਕਾ ਕੇ ਜ਼ਿੰਦਗੀ ਨੂੰ ਚਲਾਈ ਜਾਂਦੇ ਹਾਂ ਅਤੇ ਬਹੁਤ ਬੁਰਾ ਹਾਲ ਹੈ। ਬਹੁਤ ਘੱਟ ਲੋਕ ਹੋਣਗੇ ਜਿਹੜੇ ਜਦੋਂ ਤੁਸੀਂ ਕਿਸੇ ਨੂੰ ਪੁੱਛੋ ਨਾ ਭਾਈ ਜ਼ਿੰਦਗੀ ਕਿੱਦਾਂ ਚੱਲ ਰਹੀ, ਉਹ ਕਹਿਣਗੇ ਬਿਲਕੁਲ ਯਾਰ ਬਾਬੇ ਦੀ ਫੁੱਲ ਕਿਰਪਾ ਅਤੇ ਮਾਲਕ ਦੀ ਮਿਹਰ ਹੈ ਅਤੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਹੈ, ਬੜੇ ਆਰਾਮ ਦੇ ਨਾਲ ਜ਼ਿੰਦਗੀ ਆਪਾਂ ਬਤੀਤ ਕਰ ਰਹੇ ਹਾਂ। ਤੁਸੀਂ ਸਹਿਮਤ ਹੋਵੋਗੇ ਮੇਰੇ ਨਾਲ ਇਸ ਚੀਜ਼ ਦੇ ਵਿੱਚ ਕਿ ਮਜੋਰਿਟੀ ਆਫ ਪੀਪਲ ਇਹ ਕਹਿਣਗੇ ਪਤਾ ਨਹੀਂ, ਅਤੇ ਉਹ ਜਾਣ ਬੁੱਝ ਕੇ ਕਹਿੰਦੇ ਆ। ਜਦੋਂ ਕਿਸੇ ਨੂੰ ਪੁੱਛੋ ਤੁਸੀਂ, ਉਹ ਕਹਿਣਗੇ ਯਾਰ ਜ਼ਿੰਦਗੀ ਕਿਵੇਂ ਚੱਲ ਰਹੀ ਭਾਈ, ਉਹਨੇ ਕਹਿਣਾ ਯਾਰ ਬਹੁਤ ਮੁਸ਼ਕਲ ਹੈ, ਬਹੁਤ ਤੰਗੀ ਹੈ, ਬਹੁਤ ਔਖੇ ਆ, ਬਹੁਤ ਮੁਸ਼ਕਲ ਚੱਲ ਰਹੀ ਜ਼ਿੰਦਗੀ ਦੀ। ਇਹ ਇੱਕ ਰੂਟੀਨ ਹੈ, ਅਕਸਰ ਹੀ ਅਸੀਂ ਇੱਕ ਦੂਸਰੇ ਨੂੰ ਇਸ ਤਰ੍ਹਾਂ ਰਿਪਲਾਈ ਕਰਦੇ ਹਾਂ ਜਦੋਂ ਕੋਈ ਪੁੱਛਦਾ ਕਿ ਭਾਈ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਕਿਵੇਂ ਦਿਨ ਕੱਟੀ ਹੋ ਰਹੀ ਹੈ। ਅੱਜ ਨਾ ਇੱਕ ਮੈਨੂੰ ਹੋਰ ਐਕਸਪੀਰੀਅੰਸ ਹੋਇਆ ਸੀ, ਮੈਂ ਕੱਲ੍ਹ ਤਾਂ ਹੀ ਇਹ ਵਿਸ਼ਾ ਡਿਸਕਸ ਕਰਨਾ ਸੀ। ਅਸੀਂ ਚਾਰ ਪੰਜ ਦੋਸਤ ਨਾ ਪਾਰਕ ਦੇ ਵਿੱਚ ਉੱਥੇ ਬੈਠੇ ਹੋਏ ਸੀ ਅਤੇ ਇਹੀ ਗੱਲ ਉੱਥੇ ਸ਼ੁਰੂ ਹੋਈ, ਇੱਕ ਦੂਸਰੇ ਨੂੰ ਪੁੱਛਣ ਲੱਗੇ ਭਾਈ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਯਾਰ, ਅਤੇ ਉਹ ਬਸ ਉਹੀ ਜਿਹੜੀ ਮੈਂ ਗੱਲ ਕੀਤੀ ਕਿ ਯਾਰ ਬਹੁਤ ਮੁਸ਼ਕਲ ਹੈ, ਬਸ ਕੱਟ ਰਹੇ ਹਾਂ, ਅਤੇ ਇੱਦਾਂ ਲੱਗਦਾ ਵੀ ਇਹ ਜ਼ਿੰਦਗੀ ਤਾਂ ਨਾ ਐਵੇਂ ਹੀ ਚੱਲੂਗੀ, ਬਸ ਐਵੇਂ ਹੀ ਚੱਲਦੀ ਰਹਿਣੀ ਹੈ। ਲੇਕਿਨ ਇੱਕ ਦੋਸਤ ਨੇ ਨਾ ਉਹਦੇ ਵਿੱਚ ਬੜੀ ਵਧੀਆ ਪਾਰਟੀਸਪੇਸ਼ਨ ਕਰਦਿਆਂ ਕਰਦਿਆਂ ਨਾ ਫੀਡਬੈਕ ਦਿੱਤੀ, ਕਹਿੰਦਾ ਯਾਰ ਕਾਸ਼ ਜ਼ਿੰਦਗੀ ਦੇ ਵਿੱਚ ਨਾ ਕੋਈ ਰਿਵਾਇੰਡ ਦਾ ਬਟਨ ਹੁੰਦਾ ਯਾਰ, ਰਿਵਰਸ ਦਾ ਬਟਨ ਹੁੰਦਾ ਅਤੇ ਪਿੱਛੇ ਜ਼ਿੰਦਗੀ ਚਲੀ ਜਾਂਦੀ। ਮੈਂ ਕਿਹਾ ਯਾਰ ਉਹਦੇ ਨਾਲ ਕੀ ਫਰਕ ਪੈ ਜਾਣਾ ਸੀ, ਕਹਿੰਦਾ ਫਰਕ ਇਹ ਪੈ ਜਾਣਾ ਸੀ ਕਿ ਜੋ ਜੋ ਗਲਤੀਆਂ ਅਸੀਂ ਕੀਤੀਆਂ ਨਾ ਉਹ ਗਲਤੀਆਂ ਨਾ ਕਰਦੇ, ਸੁਧਾਰ ਲੈਂਦੇ। ਜਿਨ੍ਹਾਂ ਜਿਨ੍ਹਾਂ ਦੋਸਤਾਂ ਦੇ ਨਾਲ ਅਸੀਂ ਮਿਲੇ ਉਹ ਦੋਸਤ ਗਲਤ ਸੀ ਅਤੇ ਸਾਨੂੰ ਉਹਨਾਂ ਦਾ ਫਾਇਦਾ ਨਹੀਂ, ਸਾਨੂੰ ਨੁਕਸਾਨ ਹੋਇਆ ਜ਼ਿੰਦਗੀ ਦੇ ਵਿੱਚ, ਅਤੇ ਅਸੀਂ ਉਹਨਾਂ ਦੋਸਤਾਂ ਨੂੰ ਛੱਡ ਦਿੰਦੇ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੁਛ ਇੱਕ ਐਸੇ ਫੈਸਲੇ ਜਿਹੜੇ ਅਸੀਂ ਕੀਤੇ ਸੀ ਸਾਨੂੰ ਉਹ ਗਲਤ ਸਾਬਤ ਹੋਏ, ਅੱਛੇ ਫੈਸਲੇ ਨਹੀਂ ਸਾਡੇ ਹੋਏ, ਅਤੇ ਉਹਨਾਂ ਫੈਸਲਿਆਂ ਨੂੰ ਵੀ ਅਸੀਂ ਰਿਵਾਈਜ਼ ਕਰ ਲੈਂਦੇ, ਸੁਧਾਰ ਲੈਂਦੇ, ਅਤੇ ਫਿਰ ਸ਼ਾਇਦ ਜ਼ਿੰਦਗੀ ਇਹਦੇ ਨਾਲੋਂ ਬਿਹਤਰ ਹੋ ਸਕਦੀ ਸੀ। ਸੋ ਮੈਂ ਕਿਹਾ ਭਾਈ ਹੁਣ ਜ਼ਿੰਦਗੀ ਦੇ ਵਿੱਚ ਯਾਰ ਰਿਵਾਇੰਡ ਦਾ ਬਟਨ ਤਾਂ ਹੈ ਨਹੀਂ, ਰਿਵਰਸ ਦਾ ਬਟਨ ਜ਼ਿੰਦਗੀ ਦੇ ਵਿੱਚ ਹੈ ਨਹੀਂ ਹੈ, ਪਰ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਮੰਨਦੇ ਹਾਂ ਕਿ 84 ਲੱਖ ਜੂਨਾਂ ਹੈ ਨਾ, ਅਤੇ ਉਹਨਾਂ ਦੇ ਵਿੱਚੋਂ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਸਭ ਤੋਂ ਬਿਹਤਰ ਹੈ, ਉਹਨੂੰ ਨੰਬਰ ਇੱਕ ਮੰਨਦੇ ਆ। ਧੁਰੀਆ ਸਾਹਿਬ ਸਾਡੇ ਨਾਲ ਅੱਜ ਸ਼ਾਮਿਲ ਹੋ ਗਏ ਨੇ ਸਟੂਡੀਓ ਦੇ ਵਿੱਚ ਸਾਡੇ ਨਾਲ। ਧੁਰੀਆ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ।
1: ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਹੋਰ ਸੁਣਾਓ ਤੁਸੀਂ, ਕੀ ਹਾਲ ਚਾਲ ਹੈ? ਮੇਰੇ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਹੀ ਪਿਆਰ ਤੇ ਸਤਿਕਾਰ ਸਰ, ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਤੁਹਾਡਾ ਪਹਿਲੀ ਗੱਲ ਤਾਂ ਸਵਾਗਤ ਹੈ ਜੀ। ਤੁਸੀਂ 3-4 ਦਿਨ ਪਿਛਲੇ 16, 17, 18 ਨੂੰ ਬੜੇ ਐਨ ਆਨੰਦ ਮੰਗਲ ਅੰਮ੍ਰਿਤ ਰਸ ਗੁਰਬਾਣੀ ਦੇ ਨਾਲ ਜੁੜੇ ਰਹੇ, ਉਹ 3 ਦੇ 3 ਪੂਰੇ ਉੱਥੇ ਤੁਸੀਂ ਬਤੀਤ ਕੀਤੇ ਹੈ, ਸੇਵਾ ਵੀ ਕੀਤੀ ਹੈ
1: ਸਾਡੇ ਜੀ, ਤੁਹਾਨੂੰ ਪਾਗ ਨੇ, ਔਰ ਬੜੇ ਕਰਮਾਂ ਵਾਲਿਆਂ ਨੂੰ ਇਹ ਟਾਈਮ ਮਿਲਦਾ ਹੈ, ਔਰ ਮੈਂ ਕਹਿੰਦਾ ਮੇਰੇ ਕਰਮ ਚੰਗੇ ਆ ਕਿ ਮੈਂ ਜਿਹੜੇ 2-3 ਦਿਨ ਸਰਦਾਰ ਹਰਜੀਤ ਸਿੰਘ ਨੇ ਮੈਨੂੰ ਕਿਹਾ ਤੇ ਮੈਂ ਉੱਥੇ ਗਿਆ, ਪਰ ਬਹੁਤ ਚੰਗਾ ਲੱਗਾ, ਬਹੁਤ ਹੀ ਵਧੀਆ ਰਸ ਪਿੰਨਾ ਕੀਰਤਨ, ਔਰ ਜਿਹੜੇ ਕੀਰਤਨੀ ਸੀ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਮਹਾਨ ਕੀਰਤਨੀ ਸਾਡੇ ਕੌਮ ਦੇ ਆਏ ਹੋਏ ਸੀਗੇ
0: ਜੀ,
1: ਔਰ ਬਹੁਤ ਮਜ਼ਾ ਲੱਗਾ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਹੁਣ ਮੈਂ ਉਹਦੀ ਗੱਲ ਦਾ ਤੁਹਾਨੂੰ ਜਵਾਬ ਦੇਣ ਲੱਗਾ ਸੀ, ਤੁਸੀਂ ਕਿਹਾ ਕੋਈ ਚੀਜ਼ ਵਾਪਸ ਨਹੀਂ ਆਉਂਦੀ, ਕਈ ਵਾਰ ਆਪਾਂ ਜਿਵੇਂ ਤੁਸੀਂ ਉਸ ਦਿਨ ਗੱਲ ਕਰ ਰਹੇ ਸੀ ਕਿ ਮੂੰਹ ਵਿੱਚੋਂ ਕੱਢੀ ਗੱਲ ਵੀ ਵਾਪਸ ਨਹੀਂ ਆਉਂਦੀ, ਤੁਸੀਂ ਕਹਿੰਦੇ ਤਾਂ ਬੋਲੋ ਜੇ ਤੁਸੀਂ ਚੁੱਪ ਨਾਲ ਚੰਗੇ ਲਫ਼ਜ਼ ਬੋਲ ਸਕਦੇ ਹੋ।
0: ਬਿਲਕੁਲ ਬਿਲਕੁਲ ਬਿਲਕੁਲ।
1: ਔਰ ਪਤਾ ਨਹੀਂ ਇਹ ਦੁਨੀਆ ਹੈ ਤਾਂ ਜ਼ਿੰਦਗੀ ਤਾਂ ਚਲੋ ਚਾਰ ਜਣਾ ਜਿਹੜੀ ਹੈਗੀ ਹੈ ਉਹ ਤਾਂ ਹੈ ਹੀ ਹੈ, ਬੰਦੇ ਨੂੰ ਹੱਸ ਖੇਡ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ, ਬਿਜ਼ਨਸਮੈਨ ਨੂੰ ਆਪਸ ਪਿਆਰ ਰੱਖਣਾ ਚਾਹੀਦਾ, ਪਰ ਕਈ ਬਿਜ਼ਨਸਮੈਨ ਮੈਂ ਦੇਖਦਾ ਕਿ ਇੱਕ ਦੂਜੇ ਤੋਂ ਜੈਲਸ ਬੜੇ ਕਰਦੇ ਆ।
0: ਬਿਲਕੁਲ ਬਿਲਕੁਲ ਬਿਲਕੁਲ।
1: ਮੈਂ ਇੱਕ ਐਡ ਦੇਖ ਰਿਹਾ ਸੀ, ਉਹ ਐਡ ਦੇ ਵਿੱਚ ਕਹਿ ਰਿਹਾ ਮੈਂ ਨਾਂ ਨੀ ਲੈਣਾ ਹੁਣ ਉਹਨਾਂ ਦਾ ਨਾਂ ਲਿਆ ਮੈਂ ਨੀ, ਉਹ ਪਤਾ ਕੀ ਕਹਿੰਦੇ, ਕਹਿੰਦੇ ਕੈਸ਼ ਐਂਡ ਕੈਰੀ ਤੇ ਨਾ ਜਾਓ, ਸਾਡੇ ਕੋਲ ਆਓ।
0: ਅੱਛਾ ਅੱਛਾ।
1: ਪਰ ਇਹ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਕਿਵੇਂ, ਉਹ ਕਹਿੰਦੇ ਵੀ ਕੈਸ਼ ਐਂਡ ਕੈਰੀ ਤੇ ਨਾ ਜਾਓ ਤੇ ਸਾਡੇ ਕੋਲ ਆਓ।
0: ਹਾਂ ਨਹੀਂ, ਨਾ ਲੈਣਾ ਗਲਤ ਹੈ, ਤੁਸੀਂ ਕਹੋ ਵੀ ਚਲੋ ਸਾਡੇ ਕੋਲ ਹੈ,
1: ਆਪਣੀ ਐਡ ਕਰੋ ਜਿਹੜੀ ਕਰਨੀ ਤੁਸੀਂ, ਉਹਨਾਂ ਨੂੰ ਸ਼ਾਇਦ ਚਿੱਠੀ ਤਾਂ ਉਹਨਾਂ ਨੂੰ ਮੈਂ ਪਹੁੰਚਾ ਦਿਆਂਗਾ ਵਕੀਲ ਕੋਲ, ਛੇਤੀ ਜਿਹੜੀ ਉਹਨਾਂ ਨੇ ਬੋਲੀ ਹੈ ਔਰ ਐਡ ਵੀ ਕਰ ਰਹੇ ਆ ਉਹਦੇ ਚ ਕਹਿ ਰਹੇ ਆ ਕਿ ਤੁਸੀਂ ਕੈਸ਼ ਐਂਡ ਕੈਰੀ ਤੇ ਨਾ ਜਾਓ, ਸਾਡੇ ਕੋਲ ਆਓ।
0: ਨਹੀਂ ਨਹੀਂ ਨਹੀਂ ਇਹ ਤਾਂ ਬਹੁਤ
1: ਔਰ ਮੇਰੇ ਹਿਸਾਬ ਨਾਲ ਤੇ ਲੌਜੀਕਲੀ ਜਿਹੜੀ ਐਥੀਕਲੀ ਗੱਲ ਸਹੀ ਨਹੀਂ ਹੈਗੀ। ਬੰਦਿਆਂ ਨੂੰ ਥੋੜਾ ਹਿਸਾਬ ਨਾਲ ਕੰਮ ਕਰਨ ਆਪੋ ਆਪਣੇ ਜਿਹੜੇ ਮਰਜ਼ੀ ਬਿਜ਼ਨਸ ਹੈ ਚੱਲੀ ਜਾਂਦੇ ਆ ਸਾਰਿਆਂ ਦੇ, ਮਹਾਰਾਜ ਜੀ ਬੜੀ ਕਿਰਪਾ ਸਾਰੇ ਚੱਲੀ ਜਾਂਦੇ ਆ।
0: ਤੁਸੀਂ ਇਹ ਜਿਹੜੀ ਟੈਂਡੈਂਸੀ ਸਾਡੇ ਨਾ ਪੰਜਾਬੀਆਂ ਦੇ ਵਿੱਚ ਜ਼ਿਆਦਾ, ਉਹ ਪੰਜਾਬੀ ਮੇਰਾ ਖਿਆਲ ਹੈ ਕੋਈ ਹੋਣਾ ਕੋਈ ਇਸ ਤਰ੍ਹਾਂ ਦਾ, ਕਿਉਂਕਿ ਅਸੀਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਭਾਵਨਾ ਮਨ ਦੇ ਵਿੱਚ ਪਾਲ ਕੇ ਰੱਖਦੇ ਆ। ਅਸੀਂ ਕਿਸੇ ਨੂੰ ਤਰੱਕੀ ਕਰਦਾ ਵੇਖ ਕੇ ਖੁਸ਼ ਨਹੀਂ ਹੁੰਦੇ, ਤੇ ਇਹ ਸਾਡੀ ਟੈਂਡੈਂਸੀ ਸਾਡੇ ਪੰਜਾਬੀ ਭਰਾਵਾਂ ਦੀ ਜ਼ਰੂਰ ਹੈ।
1: ਤੁਸੀਂ ਦੇਖਿਆ ਹੋਣਾ ਵਿਲੇਜ ਆਫ ਇੰਡੀਆ ਦੇ ਨਾਲ, ਦੇਖੋ ਤੁਹਾਨੂੰ ਪਹਿਲੇ ਇਕੱਠਾ ਪਾਰਕਿੰਗ ਸੀ, ਆਉਂਦੇ ਸੀ ਜਾਂਦੇ ਸੀ ਲੋਕ, ਕਿੰਨੇ ਸੁਖੀ ਸੀਗੇ। ਉਧਰ ਪਾਰਕ ਲਾਤੀ, ਇਧਰ ਪਾਰਕ ਲਾਤੀ, ਗੱਲਬਾਤ ਹੀ ਹੈਨੀ ਸੀ। ਉਧਰੋਂ ਸਮਾਨ ਲਿਆ, ਨਾਲ ਦਿਆਂ ਨੂੰ ਥੋੜੀ ਜਿਹੀ ਇਧਰ ਵੇਖੇ ਵਿਲੇਜ ਆਫ ਇੰਡੀਆ ਪ੍ਰੋਬਲਮ ਹੋਈ। ਪਹਿਲਾਂ ਫੈਂਸ ਕੀਤੀ ਪਿੱਛੋਂ, ਲੱਗਾ ਅੱਗੇ ਤੱਕ ਕਿ ਉਧਰ ਗਸਟ ਬਣਾ ਚਲਾ ਜਾਏ, ਮੁੜ ਕੇ ਫਿਰ ਅੱਗੇ ਤੱਕ ਫੈਂਸ ਲੈਣ ਦੀ ਕੋਈ ਲੰਘ ਵੀ ਨਾ ਜਾਵੇ। ਹੁਣ ਸਾਨੂੰ ਤਾਂ ਕੋਈ ਫਰਕ ਪੈਂਦਾ ਨੀ, ਮਹਾਰਾਜ ਨੇ ਜੋ ਦੇਣਾ, ਜੋ ਤੁਹਾਡੇ ਮੁਕੱਦਰ ਚ ਲਿਖਿਆ ਉਹ ਤੁਹਾਨੂੰ ਦੇ ਦੇਣਾ, ਉਹਨੂੰ ਕੋਈ ਰੋਕ ਨੀ ਸਕਦਾ। ਤੁਸੀਂ ਫੈਂਸਾਂ ਲਾ ਲਓ, ਤੁਸੀਂ ਉੱਥੇ ਕੰਧਾਂ ਕਰ ਦਿਓ, ਕੁਛ ਨੀ ਹੋਣ ਲੱਗਾ। ਜੋ ਮਹਾਰਾਜ ਨੇ ਤੁਹਾਡੀ ਮੁਕੱਦਰਾਂ ਹੀ ਲਿਖ ਦਿੱਤਾ ਨਾ, ਉਹਨੂੰ ਕੋਈ ਨੀ ਰੋਕ ਸਕਦਾ। ਜੋ ਮਰਜ਼ੀ ਕਰ ਲਓ, ਜਿਸ ਤਰ੍ਹਾਂ ਮਰਜ਼ੀ ਰੋਕ ਲਓ।
0: ਤੇ ਡਾਕਟਰ ਸਾਹਿਬ, ਇੱਕ ਨਾ ਅੱਜ ਬੜੀ ਖੁਸ਼ੀ ਦਾ ਸਬੱਬ ਸੀ, ਮੈਂ ਆਪਣੇ ਵਿਸ਼ਵ ਪੰਜਾਬੀ ਸਭਾ ਵੱਲੋਂ, ਤੁਹਾਡੇ ਵੱਲੋਂ ਤੇ ਸਮੁੱਚੀ ਸਾਡੀ ਟੀਮ ਦੇ ਵੱਲੋਂ ਨਾ ਆਪਣੇ ਨਾਰ ਸਿੰਘ ਔਜਲਾ ਜੀ ਜਿਹੜੇ ਸਾਡੇ ਨਾਟਕਕਾਰ ਜਿਹੜੇ ਆਪਣੇ ਵਿਸ਼ਵ ਪੰਜਾਬੀ ਸਭਾ ਦੇ ਨਾਲ ਵੀ ਜੁੜੇ ਨੇ ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ ਬਹੁਤ ਸਾਰੇ ਸ਼ੋਅ ਵੀ ਉਹਨਾਂ ਨੇ ਕੀਤੇ, ਸਾਡੇ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ, ਉੱਥੇ ਵੀ ਪਰਫਾਰਮੈਂਸ ਉਹਨਾਂ ਦੀ ਟੀਮ ਨੇ ਦਿੱਤੀ। ਉਹਨਾਂ ਦੇ ਸਪੁੱਤਰ ਨੂੰ ਨਾ ਬਹੁਤ ਹੀ ਇੱਕ ਆਦਰ ਯੋਗ ਅਹੁਦਾ ਸਾਡੇ ਬ੍ਰਮਟਨ ਦੇ ਵਿੱਚ ਮਿਲਿਆ, ਜੁਡੀਸ਼ਲੀ ਦੇ ਵਿੱਚ ਜੱਜ ਦੇ ਤੌਰ ਤੇ ਉਸਦੀ ਅਪੁਆਇੰਟਮੈਂਟ ਹੋਈ ਹੈ ਤੇ ਨੈਕਸਟ ਵੀਕ ਉਸਨੇ ਜੁਆਇਨ ਕਰਨਾ, ਤੇ ਉਸ ਨੂੰ ਬਹੁਤ ਬਹੁਤ ਅਸੀਂ ਮੁਬਾਰਕਾਂ ਸਾਡੀ ਵਿਸ਼ਵ ਪੰਜਾਬੀ ਸਭਾ ਵੱਲੋਂ।
1: ਸਾਡੀ ਪਹਿਲੀ ਮਹਿਲਾ ਜਿਹੜੀ ਹੈ ਭੈਣ ਜੀ ਅਵਤਾਰ ਕੌਰ ਔਜਲਾ ਵੀ ਸਾਡੀ ਕੌਂਸਲਰ ਬਣੀ ਸੀਗੀ, ਉਦੋਂ ਵੀ ਉਹ ਇਸ ਚੀਜ਼ ਵਧਾਈਆਂ ਦਿੱਤੀਆਂ ਸੀ। ਸਾਨੂੰ ਬੜੀ ਖੁਸ਼ੀ ਹੋਈ ਸੀ ਕਿ ਸਾਡੇ ਪੰਜਾਬੀਆਂ ਦਾ ਮਾਣ ਹੈ ਕਿ ਸਾਡੀ ਪਹਿਲੀ ਜਿਹੜੀ ਔਰਤ ਜਿਹੜੀ ਹੈ ਸਾਡੇ ਤੇ ਕੌਂਸਲਰ ਬਣੀ ਹੈ, ਪੰਜਾਬੀ ਔਰਤ। ਔਰ ਇਹੀ ਉਹਨਾਂ ਦਾ ਸਪੁੱਤਰ ਹੈ। ਕਹਿੰਦੇ ਹੁੰਦੇ ਆ ਕਿ ਜਿਹੜੇ ਝੋਨੇ ਜਿਹੜੇ ਝੋਨੇ ਵਾਲੇ ਪੁਰਾਣੇ ਪਛਾਣੇ ਜਾਂਦੇ ਆ, ਬੱਚੇ ਜਿਹੜੇ ਮਾਂ ਪਿਓ ਦੇ ਸੰਸਕਾਰ ਹੁੰਦੇ ਉੱਥੋਂ ਪਛਾਣੇ ਜਾਂਦੇ ਆ, ਕਿ ਜਿਹੜੇ ਮਾਂ ਪਿਓ ਸੰਸਕਾਰ ਜੇ ਦਿੱਤੇ ਹੋਏ ਆ ਬੱਚੇ ਅੱਗੋਂ, ਉਹਨੇ ਪੜ੍ਹੇ ਲਿਖੇ ਆ, ਔਰ ਅੱਜ ਉਸ ਨੇ ਜਾਈਦਾ ਉਹਦਾ ਸੰਭਾਲਿਆ, ਉਹ ਸਾਡੀ ਪੰਜਾਬੀ ਕਮਿਊਨਿਟੀ ਵਾਸਤੇ ਬੜੇ ਵੱਡੇ ਮਾਣ ਵਾਲੀ ਗੱਲ ਹੈ। ਉਹਨਾਂ ਨੂੰ ਤਾਂ ਮਾਣ ਹੈ ਹੀ, ਉਹਨਾਂ ਦਾ ਸਪੁੱਤਰ ਹੈ ਨਾਰ ਸਿੰਘ ਔਜਲਾ ਹੋਰਾਂ ਨੂੰ ਤੇ ਅਵਤਾਰ ਕੌਰ ਔਜਲਾ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਉਹਨਾਂ ਦੇ ਸਪੁੱਤਰ ਨੇ ਕੱਲ ਨੂੰ ਸਹੁੰ ਚੁੱਕਣੀ ਉਹਨਾਂ ਜੱਜ ਦੀ, ਔਰ ਸਾਡੀ ਕਮਿਊਨਿਟੀ ਨੂੰ, ਔਰ ਸਹੀ ਵਿਸ਼ਵ ਪੰਜਾਬੀ ਸਭਾ ਵੱਲੋਂ, ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਪੇਸ਼ ਕਰ। ਤੁਸੀਂ ਵੀ ਵਧਾਈ ਦੇਣੀ ਹੋਵੇ ਤੇ ਨਾਰ ਸਿੰਘ ਔਜਲਾ ਨਾਲ ਸੰਪਰਕ ਕਰ ਸਕਦੇ ਹੋ ਕਿ ਉਹਨਾਂ ਦਾ ਸਪੁੱਤਰ ਜੱਜ ਬਣਿਆ ਸਾਡੇ ਬ੍ਰਮਟਨ ਦੇ ਵਿੱਚ,
0: ਵਿਕਰਮਜੀਤ
1: ਸਿੰਘ ਔਜਲਾ, ਉਹਨੂੰ ਤੁਸੀਂ ਵਧਾਈ ਦੇ ਸਕਦੇ ਹੋ ਨਾਰ ਸਿੰਘ ਔਜਲਾ ਹੋਰਾਂ ਨੂੰ। ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰਿਆਂ ਵੱਲੋਂ।
0: ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਸਾਡੇ ਸਟੂਡੀਓ ਦਾ ਨੰਬਰ

0: ਸੀ ਜਿਨ੍ਹਾਂ ਨੂੰ ਅਸੀਂ ਫਾਇਦੇ ਕਰਕੇ ਬਣਾਇਆ, ਲੇਕਿਨ ਉਹਨਾਂ ਦਾ ਫਾਇਦਾ ਨਹੀਂ ਹੋਇਆ, ਨੁਕਸਾਨ ਹੋਇਆ, ਉਹ ਦੋਸਤ ਅਸੀਂ ਸੁਧਾਰ ਲੈਂਦੇ। ਕੀ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਜ਼ਿੰਦਗੀ ਬਦਲਣ ਦੇ ਨਾਲ ਜਾਂ ਰਿਵਾਇੰਡ ਹੋਣ ਦੇ ਨਾਲ ਜ਼ਿੰਦਗੀ ਸੁਧਰ ਸਕਦੀ ਹੈ? ਮੈਨੂੰ ਨਹੀਂ ਲੱਗਦਾ, ਕਿਉਂਕਿ ਦੇਖੋ ਪਹਿਲਾਂ ਹੈ ਸੀ, ਕੁਝ ਨਹੀਂ ਸੀ, ਅਸੀਂ ਹੈ ਸੀ, ਪਿੱਛੇ ਕੀ ਹੈ, ਪਾਸਟ ਦੇ ਵਿੱਚ ਨੋਬਡੀ ਨੋਜ਼, ਅੱਗੇ ਕੀ ਹੋਣਾ ਕੋਈ ਨਹੀਂ ਜਾਣਦਾ। ਅਸੀਂ ਸਿਰਫ ਤੇ ਸਿਰਫ ਹੁਣ ਐਟ ਪ੍ਰੈਜ਼ੈਂਟ ਨੂੰ ਨਾ, ਵਰਤਮਾਨ ਦੇ ਵਿੱਚ ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਇਹਨੂੰ ਅਸੀਂ ਜਾਣਦੇ ਹਾਂ, ਇਸੇ ਨੂੰ ਹੀ ਅਸੀਂ ਬਿਹਤਰ ਬਣਾ ਸਕਦੇ ਹਾਂ, ਇਸੇ ਨੂੰ ਹੀ ਅਸੀਂ ਪੋਜ਼ਿਟਿਵਨੈਸ ਦੇ ਨਾਲ ਇਹਨੂੰ ਵਧੀਆ ਸਾਰਥਕ ਬਣਾ ਸਕਦੇ ਹਾਂ। ਇਹ ਜਿਹੜਾ ਨਾ ਉਹਦੀ ਇਹ ਵਰਸ਼ਨ ਕੇ ਜ਼ਿੰਦਗੀ ਨੂੰ, ਜੇ ਰਿਵਾਇੰਡ ਵਾਲਾ ਬਟਨ ਹੁੰਦਾ ਅਸੀਂ ਪਿੱਛੇ ਕਰ ਲੈਂਦੇ, ਤੇ ਇਹ ਮੈਨੂੰ ਕੋਈ ਐਡਾ ਜਚਿਆ ਨਹੀਂ। ਪਰ ਤੁਸੀਂ ਆਪਣੇ ਵਿਚਾਰ ਦਿਓ ਕਿ ਦੇਖੋ ਜ਼ਿੰਦਗੀ ਦੇ ਵਿੱਚ ਜਿਹੜੀਆਂ ਨਾ ਮੁਸ਼ਕਲਾਂ, ਜਿਹੜੀਆਂ ਤਕਲੀਫਾਂ, ਜਿਹੜੀਆਂ ਔਕੜਾਂ, ਉਹ ਕਿਹਨੂੰ ਨਹੀਂ ਹੈਗੀਆਂ? ਹਰ ਇੱਕ ਇਨਸਾਨ ਨੂੰ ਮੁਸ਼ਕਲਾਂ, ਤਕਲੀਫਾਂ, ਔਕੜਾਂ, ਤੁਸੀਂ ਜੰਗਲ ਦੇ ਵਿੱਚ ਦੇਖੋ, ਕੀੜੀ ਤੋਂ ਲੈ ਕੇ ਜੰਗਲ ਦੇ ਬਾਦਸ਼ਾਹ ਸ਼ੇਰ ਤੱਕ, ਹਰ ਇੱਕ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹ ਬੜੇ ਚੈਲੰਜਾਂ ਦੇ ਨਾਲ ਭਰੀ ਹੋਈ ਹੈ, ਬੜੀ ਮੁਸ਼ਕਲਾਂ ਦੇ ਨਾਲ ਭਰੀ ਹੋਈ ਹੈ। ਤੇ ਸਾਨੂੰ ਤਾਂ ਯਾਰ ਸਭ ਤੋਂ ਬਿਹਤਰ ਜ਼ਿੰਦਗੀ ਜਿਹੜੀ ਇਨਸਾਨ ਦੀ ਮਿਲੀ ਹੋਈ ਹੈ, 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਸਰਵ ਸ਼੍ਰੇਸ਼ਟ ਜਿਹੜੀ ਜ਼ਿੰਦਗੀ ਮਿਲੀ ਹੋਈ ਹੈ। ਸਾਡੇ ਕੋਲ ਦਿਮਾਗ ਹੈ ਕਿ ਅਸੀਂ ਆਪਣਾ ਅੱਛਾ, ਬੁਰਾ, ਚੰਗਾ, ਮਾੜਾ ਸੋਚਣ ਦੇ ਸਮਰੱਥ ਹਾਂ। ਇਹਦੇ ਬਾਵਜੂਦ ਵੀ ਜੇ ਅਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਨਾ ਹੈਗੇ, ਤਾਂ ਫਿਰ ਜ਼ਿੰਦਗੀ ਅਨਮੋਲ ਹੈ ਯਾਰ। ਜ਼ਿੰਦਗੀ ਨੂੰ ਜੇ ਤੁਸੀਂ ਇਹ ਸਮਝੋ ਨਾ ਕਿ ਜ਼ਿੰਦਗੀ ਅਨਮੋਲ ਹੈ ਔਰ ਇੱਕੋ ਇੱਕ ਮੇਰੇ ਕੋਲ ਜ਼ਿੰਦਗੀ ਹੈ, ਇਹਨੂੰ ਮੈਂ ਬਿਹਤਰ ਬਣਾਉਣਾ, ਇਹਨੂੰ ਖੂਬਸੂਰਤ ਬਣਾਉਣਾ, ਇਹਨੂੰ ਮਜ਼ੇਦਾਰ ਬਣਾਉਣਾ, ਤਾਂ ਇਹ ਤੁਹਾਡੇ ਲਈ, ਤੁਹਾਡੇ ਤੇ ਨਿਰਭਰ ਕਰਦਾ ਹੈ। ਕਿਸੇ ਨੇ ਤੁਹਾਡੀ ਹੋਰ ਹੈਲਪ ਨਹੀਂ ਕਰਨੀ, ਤੁਸੀਂ ਆਪਣੇ ਆਪ ਦੀ ਕੋਸ਼ਿਸ਼ ਕਰੋਗੇ ਨਾ, ਤੇ ਤਾਂ ਹੀ ਤੁਸੀਂ ਇਸ ਨੂੰ ਬਿਹਤਰ ਬਣਾ ਸਕਦੇ ਹੋ। ਸੋ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰਦਾ, 647-367-5353, 647-367-5353 ਸਾਡਾ ਸਟੂਡੀਓ ਦਾ ਨੰਬਰ ਹੈ। ਤੇ ਸ਼ੁਰੂਆਤ ਆਪਾਂ ਕਰਦੇ ਹਾਂ ਇੱਕ ਪਿਆਰੇ ਜੇ ਯਮਲਾ ਜੱਟ ਦੇ ਗੀਤ ਨਾਲ। ਆਪਾਂ ਪੁਰਾਣੇ ਪੁਰਾਣੇ ਅੱਜ ਗੀਤ ਤੁਹਾਡੇ ਨਾਲ ਸ਼ੇਅਰ ਕਰੂੰਗਾ। ਮੈਂ ਸਭ ਤੋਂ ਪਹਿਲਾਂ ਯਾਦ ਕਰਦੇ ਹਾਂ ਕਿ ਪੰਜਾਬੀ ਗਾਇਕੀ ਦੇ ਬਾਬਾ ਬੋੜ ਲਾਲ ਚੰਦ ਯਮਲਾ ਜੱਟ ਜੀ। ਸਤਿ ਸ਼੍ਰੀ ਅਕਾਲ ਜੀ ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਸਰ, ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਸੁਣ ਰਹੇ ਹਾਂ। ਤੇ ਇੱਕ ਦਰਜੀ ਨੇ ਜਦੋਂ ਨਾ ਇੱਕ ਸ਼ਰਟ ਸਿਉਣ ਲਈ
0: ਜੀ,
1: ਉਹ ਨੁਕਸ ਰਹਿ ਗਿਆ ਤੇ ਉਹ ਦੁਬਾਰਾ ਜਿੰਨੀ ਮਰਜ਼ੀ ਦੇੜ ਕੇ ਬਣਾਈ ਜਾਵੇ, ਪਰ ਜਿਹੜੀ ਉਹ ਨਵੀਂ ਸਿਉਂਤੀ ਆ ਉਹੀ ਰਹਿਣੀ ਆ, ਤੇ ਦੁਬਾਰਾ ਨਵੀਂ ਸਿਉਣੀ ਪਏਗੀ ਉਹਨੂੰ ਦੁਬਾਰਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਜੋ ਪਹਿਲਾਂ ਅਸਲੀਅਤ ਹੈ ਨਾ, ਅਸਲੀਅਤ ਦੀ ਨਕਲ ਜਿਹੜਾ ਮੁਕਾਬਲਾ ਕਰ ਹੀ ਨਹੀਂ ਸਕਦੀ।
1: ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ, ਸੁਣ ਰਿਹਾ ਜੀ ਪ੍ਰੋਗਰਾਮ ਚਲਾਓ, ਅੱਗੇ ਕੋਈ ਗਾਣਾ ਲਾ ਦਿਓ, ਬਹੁਤ ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਗਾਣਾ ਚਲਾਓ।
0: ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਥੈਂਕ ਯੂ।

ਸਤਿ ਸ਼੍ਰੀ ਅਕਾਲ ਜੀ 4398 ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮਹਿਕਦੀਪ ਸਿੰਘ ਜੀ 4398 ਤੁਸੀਂ ਆਉਂਦੇ ਰਹੋ ਜੀ ਆਇਆਂ ਨੂੰ ਆਵਾਜ਼ ਨਹੀਂ ਤੁਹਾਡੀ ਆ ਰਹੀ ਤੇ ਜਾਂ ਤੁਸੀਂ ਦੁਬਾਰਾ ਕਾਲ ਕਰ ਲਓ ਤੁਹਾਡਾ ਮੈਂ

0: ਸਤਿ ਸ਼੍ਰੀ ਅਕਾਲ ਜੀ, ਮਹਿਕਦੀਪ ਜੀ, ਸਤਿ ਸ਼੍ਰੀ ਅਕਾਲ, 4398
1: ਹੈਲੋ, ਸਤਿ ਸ਼੍ਰੀ ਅਕਾਲ ਵੀਰੇ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
1: ਮੈਂ ਕਹਿੰਦਾ ਵੀਰੇ ਇੱਕ ਪਾਉਣ ਵਾਲੀ ਦੂਜਾ ਪਾਲਾ, ਇੱਕ ਪਾਉਣ ਵਾਲੀ ਦੂਜਾ ਪਾਲਾ
0: ਜੀ,
1: ਇੱਕ ਚੀਜ਼ ਹੋਈ ਉਹਦੇ ਨਾਲ ਹੀ ਦੂਜਾ ਪਲ ਬਣਦਾ,
0: ਬਿਲਕੁਲ।
1: ਮੈਂ ਹੁਣ ਜਿਵੇਂ ਨਿੱਕੀ ਐਗਜ਼ਾਂਪਲ ਦਿੰਦਾ ਜੀ, ਮੈਂ ਮਤਲਬ ਕਿ ਜਦੋਂ ਥੋੜੀ ਜਵਾਨੀ ਚੜ੍ਹਦੀ, ਜਿਵੇਂ ਮੁੰਡਿਆਂ ਨੂੰ ਬਾਹਰ ਖੇਡਣ ਕੁੱਦਣ ਦਾ ਸ਼ੌਂਕ ਹੁੰਦਾ, ਮੇਰੇ ਨਾਲ ਮੈਂ ਵੀ ਘਰੇ ਟਾਈਮ ਘੱਟੀ ਦਿੰਦਾ ਹੁੰਦਾ ਸੀ, ਜੇ ਮੇਰੇ ਮਾਂ ਬਿਮਾਰ ਹੋ ਗਏ ਤੇ ਮੈਨੂੰ ਐਂ ਹੁੰਦਾ ਸੀ ਮੰਮਾ ਨੇ ਕਿੱਥੇ ਜਾਣਾ, ਤੇ ਮੇਰੇ ਮੰਮਾ ਨੂੰ ਹਾਰਟ ਅਟੈਕ ਆ ਗਿਆ, ਤੇ ਉਹਨਾਂ ਨੇ ਲਾਈਕ ਲਾਸਟ ਦਿਨ ਸਾਰੇ ਟੱਬਰ ਨਾਲ ਗੱਲ ਕਰ ਲਈ ਸੀ, ਤੇ ਮੈਂ ਕਹਿੰਦਾ ਬਾਹਰ ਫਿਰਦਾ ਰਿਹਾ।
0: ਅੱਛਾ ਅੱਛਾ ਅੱਛਾ,
1: ਮੈਨੂੰ ਸਾਰੀ ਉਮਰ ਦਾ ਰਿਗਰੈਟ ਹੈ, ਜਿਵੇਂ ਉਹ ਕਹਿੰਦੇ ਕਿ ਪਿੱਛੇ ਜਾ ਸਕਦੇ ਤਾਂ ਮੈਂ ਕਰ ਲੈਂਦਾ, ਮੇਰਾ ਇਹ ਹੁੰਦਾ ਸੀ ਕਿ ਰਿਗਰੈਟ ਕਿ ਮੈਂ ਪਿੱਛੇ ਜਾ ਕੇ ਗੱਲ ਤਾਂ ਕਰ ਲੈਂਦਾ ਲਾਸਟ ਵਾਰੀ, ਬਟ ਦਾ ਥਿੰਗ ਇਜ਼ ਦੈਟ ਕਿ ਹਾਂਜੀ ਉਹੀ ਹੈ ਕਿ ਜੋ ਦੇਖੀਆਂ ਲੇਖਾਂ ਜੋ ਭੋਗੀਆਂ ਨੇ ਉਹੀ, ਜਾਂਦਾ ਹੀ ਮੇਰੀ ਮਾਮਾ ਦੀ ਡੈਥ ਹੋਈ, ਮੇਰਾ ਸਵੱਬ ਬਣਿਆ, ਮੇਰਾ ਘਰੇ ਜੀ ਨਾ ਲੱਗਿਆ, ਮੈਂ ਬਾਹਰਲੇ ਮੁਲਕ ਅੱਜ 6 ਸਾਲ ਹੋ ਗਏ ਆ, ਮੈਂ ਇੱਕ ਪਲ ਨਾ 2 ਪਲ ਉਹ ਡੈਥ ਨਹੀਂ ਲਿਖੀ ਹੋਈ ਆ, ਭਾਂਡੇ ਬਣੀ ਗਏ ਉਵੇਂ ਬਣੀ ਗਏ।
0: ਬਿਲਕੁਲ ਬਿਲਕੁਲ ਬਿਲਕੁਲ, ਵਕਤ ਨੂੰ ਤੁਸੀਂ ਪੜ ਨਹੀਂ ਸਕਦੇ ਜੀ, ਬਿਲਕੁਲ
1: ਜਰੂਰੀ ਬਸ ਹਾਂਜੀ ਉਹੀ ਕਹੀ ਜਾਂਦਾ ਕਿ ਸਭ ਕੁਝ ਲਿਖਿਆ ਹੋਇਆ, ਬਸ ਚੱਲੀ ਜਾਓ ਪੈਟਰਨ ਤੇ, ਰੱਬ ਨੇ ਲਿਖਿਆ ਹੋਇਆ
0: ਜੀ। ਚਲੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਫੀਡਬੈਕ ਦੇਣ ਵਾਸਤੇ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਤੁਹਾਡੀ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰੋ, ਤੁਸੀਂ ਔਨ 에ਅਰ, ਮੈਂ ਤੁਹਾਨੂੰ ਕੀਤਾ ਸੀ, ਤੁਹਾਡੀ ਕਾਲ ਕੱਟ ਗਈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਔਨ 에ਅਰ ਹੋ ਤੁਸੀਂ।
2: ਹੈਲੋ,
0: ਹਾਂਜੀ ਹਾਂਜੀ, ਔਨ 에ਅਰ ਹੋ ਤੁਸੀਂ, ਆਵਾਜ਼ ਆ ਰਹੀ ਤੁਹਾਡੀ।
2: ਅੱਛਾ, ਸਤਿ ਸ਼੍ਰੀ ਅਕਾਲ ਜੀ ਡਾਕਟਰ ਜੀ,
0: ਸਤਿ ਸ਼੍ਰੀ ਅਕਾਲ।
2: ਅੱਜ ਸੁਰਿੰਦਰ ਸ਼ਿੰਦੇ ਦਾ ਵੀ ਜਨਮ ਦਿਨ ਹੈਗਾ ਸੀਗਾ।
0: ਅੱਛਾ ਅੱਛਾ, ਸੁਰਿੰਦਰ ਸ਼ਿੰਦੇ ਦਾ, ਮੈਂ ਅੱਜ ਸੋਰੀ, ਮੈਂ ਅੱਜ ਧਿਆਨ ਨਹੀਂ, ਵੈਸੇ ਕੋਸ਼ਿਸ਼ ਮੇਰੀ ਹੁੰਦੀ ਹੈ, ਮੈਂ ਲਿਸਟ ਕਰੇ ਨਾ ਆਪਣੇ ਸਾਰੇ ਆਰਟਿਸਟ ਕਲਾਕਾਰਾਂ ਦੀ ਬਣਾਈ, ਅੱਜ ਮੈਂ ਦੇਖ ਨਹੀਂ ਸਕਿਆ, ਮੈਂ ਡਾਇਰੈਕਟਲੀ ਕਿਤੇ ਗਿਆ ਸੀ, ਉੱਥੋਂ ਸਿੱਧਾ ਸਟੂਡੀਓ ਦੇ ਵਿੱਚ ਆ ਗਿਆ। ਕੋਈ ਨੀ, ਆਪਾਂ ਉਹਨਾਂ ਦਾ ਗੀਤ ਕੋਈ ਨਾ ਕੋਈ ਚਲਾ ਕੇ ਤੇ ਜਰੂਰ ਉਹਨਾਂ ਨੂੰ ਯਾਦ ਕਰਾਂਗੇ ਆਪਾਂ ਜਰੂਰ। ਬਿਲਕੁਲ ਬਿਲਕੁਲ, ਇਹੀ ਜਿਹੜੀ ਮਿਲੀ ਆ ਨਾ, ਇਹਨੂੰ ਇੰਜੋਏ ਕਰੋ, ਖੁਸ਼ ਰਹੋ, ਮਸਤ ਰਹੋ,
2: ਰੱਬ ਨੂੰ ਯਾਦ ਰੱਖੋ, ਉਹਨੂੰ ਨਾ ਭੁਲਾਓ, ਪਰ ਆਪਣੇ ਆਪ ਦੇ ਇੰਨਾ ਮਾਣ ਵੀ ਨਾ ਕਰੋ, ਆਪਣੇ ਆਪ ਨੂੰ ਹੰਕਾਰ ਨਾ ਕਰੋ, ਮਾਣ ਤਾਂ ਕਰੋ, ਹੰਕਾਰ ਨਾ ਕਰੋ, ਜਿਹੜਾ ਪੀਲਾ ਕਹਿੰਦੇ ਗਾਗਾ ਸਿੱਖ ਪਿੱਛੇ ਲਗਾਇਆ ਨਾ ਕਰਦਾ, ਤੇ ਉਹਨੂੰ ਲਾ ਕੇ ਰੱਖਿਆ ਕਰੋ, ਹੋਮੇ ਦੀ ਜ਼ਰੂਰ ਹੈ, ਦਾਰੂ ਵੀ ਇਸ ਮੋਮੇ।
0: ਸ਼ੁਕਰੀਆ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
3: ਹਰ ਬੰਦੇ ਨੂੰ ਰੱਬ ਨਹੀਂ ਮਿਲਦਾ
0: ਜੀ,
3: ਰੱਬ ਮਿਲਦਾ ਪੀਰਾਂ ਤੇ ਫਕੀਰਾਂ ਨੂੰ।
0: ਕੀ ਬਾਤ ਹੈ,
3: ਦੁਨੀਆਂ ਨੇ ਰੱਬ ਪੈਸੇ ਨੂੰ ਮੰਨਿਆ, ਪੈਸਾ ਮਿਲਦਾ ਅਕਸਰ ਅਮੀਰਾਂ ਨੂੰ, ਅਮੀਰ ਅਮੀਰ ਹੋਈ ਜਾਂਦੇ ਆ, ਗਰੀਬ ਦੀ ਹਾਲਤ ਹੋਰ ਵੀ ਰੁਲ ਜਾਂਦੀ ਹੈ। ਜਿਹਨੇ ਰੱਬ ਨੂੰ ਮੰਨਿਆ ਉਹ ਭੁੱਖਾ ਵੀ ਹੱਸਦਾ ਏ, ਜਿਹਨੇ ਗੁਨਾਹ ਕੀਤੇ ਉਹ ਰੱਜ ਕੇ ਵੀ ਰੋਈ ਜਾਂਦਾ ਏ।
0: ਬਿਲਕੁਲ ਬਿਲਕੁਲ, ਗੁਨਾਹ ਕੀਤੇ ਵਾਲੇ ਨੇ ਤਾਂ ਫਿਰ ਰੋਣਾ ਹੀ ਹੈ, ਗੁਨਾਹ ਕਰਨ ਵੇਲੇ ਉਹ ਸੋਚਦਾ ਨੀ ਨਾ, ਲੇਕਿਨ ਜਦੋਂ ਗੁਨਾਹ ਦਾ ਫਿਰ ਉਹਨਾਂ ਨੂੰ ਫਲ ਮਿਲਦਾ ਤੇ ਫਿਰ ਉਹ ਰੋਂਦਾ, ਰੋਣ ਤੋਂ ਇਲਾਵਾ ਕੋਈ ਚਾਰਾ ਨੀ ਹੁੰਦਾ ਉਹਦੇ ਕੋਲ।
3: ਜਿਹਨੇ ਰੱਬ ਨੂੰ ਮੰਨਿਆ ਭੁੱਖੇ ਵੀ ਹੱਸਦੇ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ, ਥੈਂਕ ਯੂ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜਿਓ ਸਾਡੇ ਨਾਲ 11 ਵਜੇ ਤੱਕ, ਤੁਹਾਡਾ ਸਾਥ ਹੈ, ਅੱਧਾ ਟਾਈਮ ਤੇ ਬੀਤ ਚੱਲਿਆ, ਤੇ 647-367-5353 ਸਾਡਾ ਨੰਬਰ ਹੈ। ਸੋ ਮੈਂ ਗੱਲ ਅੱਜ ਬੜੀ ਹਾਸੇ ਵਾਲੀ ਜੀ ਕੀਤੀ, ਸਾਡੇ ਦੋਸਤ ਨੇ ਜੋ ਇੱਕ ਆਨਸਰ ਦਿੱਤਾ ਨਾ, ਯਾਰ ਕਾਸ਼ ਜ਼ਿੰਦਗੀ ਦੇ ਵਿੱਚ ਕੋਈ ਰਿਵਾਇੰਡ ਵਾਲਾ ਬਟਨ ਹੋਏ। ਮੈਂ ਕਿਹਾ ਨਹੀਂ, ਰਿਵਾਇੰਡ ਵਾਲਾ ਬਟਨ ਹੁੰਦਾ ਨਹੀਂ, ਐਸੇ ਜ਼ਿੰਦਗੀ ਨੂੰ ਤੁਸੀਂ ਇਹ ਸਮਝੋ ਕਿ ਤੁਹਾਡੀ ਜ਼ਿੰਦਗੀ ਅਨਮੋਲ ਹੈ, ਇਹਨੂੰ ਤੁਸੀਂ ਖੂਬਸੂਰਤ ਕਿਵੇਂ ਬਣਾਉਣਾ, ਫਿਰ ਤੁਹਾਨੂੰ ਰਿਵਾਇੰਡ ਦੇ ਬਟਨ ਲੱਭਣ ਦੀ ਜ਼ਰੂਰਤ ਨਹੀਂ ਪਊਗੀ। ਰਿਵਾਇੰਡ ਵਾਲਾ ਬਟਨ ਦੇਖੋ ਲੱਭਣ ਦੀ ਕੋਸ਼ਿਸ਼ ਉਹ ਕਰੂਗਾ ਜਿਹੜਾ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਨਾ ਹੋਵੇ, ਜਿਹੜਾ ਫੇਲਿਅਰ ਹੋਵੇ, ਜਿਹੜਾ ਜ਼ਿੰਦਗੀ ਤੋਂ ਸੈਟਿਸਫਾਈ ਨਾ ਹੋਵੇ, ਸੰਤੁਸ਼ਟ ਨਾ ਹੋਵੇ, ਉਹ ਕੋਸ਼ਿਸ਼ ਕਰੂਗਾ ਉਸਨੂੰ ਬਦਲਣ ਦੀ, ਯਾਰ ਰਿਵਾਇੰਡ ਹੋਵੇ, ਇੱਦਾਂ ਹੋਵੇ, ਇੱਦਾਂ ਹੋਵੇ। ਸੋ ਇਹਨੂੰ ਖੂਬਸੂਰਤ ਬਣਾਉਣ ਦੇ ਲਈ ਨਾ ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ। ਉਹ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨਾ ਜਿਹੜੀਆਂ, ਉਹ ਕਹਿੰਦੇ ਐ ਕਦੇ ਨਾ ਕਰੇ, ਉਹ ਕਹਿੰਦੇ ਵੀ ਝੂਠੇ ਇਨਸਾਨ ਦੇ ਨਾਲ, ਝੂਠੇ ਇਨਸਾਨ ਨਾਲ ਕਦੇ ਪ੍ਰੇਮ ਨਾ ਕਰੋ, ਤੇ ਸੱਚੇ ਇਨਸਾਨ ਦੇ ਨਾਲ ਕਦੇ ਚਲਾਕੀ ਨਾ ਕਰੋ। ਇਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਇੱਕ ਬੜਾ ਵਧੀਆ ਇੱਕ ਫੰਡਾ ਹੈ। ਸਤਿ ਸ਼੍ਰੀ ਅਕਾਲ ਜੀ, ਦਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, 4106 ਗੋਲਡੀ ਜੀ, ਕੀ ਹਾਲ ਚਾਲ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਹੁਤ ਵਧੀਆ।
4: ਤੁਸੀਂ ਜਿਹੜੀ ਗੱਲ ਕਰਦੇ ਜੀ ਹਾਂਜੀ
0: ਜੀ ਜੀ ਹਾਂ ਤੁਸੀਂ ਦਿਓ ਫੀਡਬੈਕ ਕੀ ਕਹਿਣਾ ਚਾਹੁੰਦੇ ਹੋ
4: ਹਾਂਜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਬਿਲਕੁਲ ਠੀਕ ਹੈ ਆਪਾਂ ਸਾਰੇ ਲੋਕ ਨਾ ਹਮੇਸ਼ਾ ਪੁਰਾਣੇ ਸਮੇਂ ਨੂੰ ਕਹਿੰਦੇ ਸੀ ਉਹ ਬਹੁਤ ਚੰਗਾ ਸੀ
0: ਬਹੁਤ ਚੰਗਾ
4: ਉਹ ਬਹੁਤ ਵਧੀਆ ਸੀ ਪਰ ਜੇ ਉਹ ਰਿਆਲਿਟੀ ਦੁਬਾਰਾ ਜਿਉਣਾ ਪੈ ਜਾਏ ਨਾ ਬਹੁਤ ਔਖਾ ਹੈ
0: ਹਾਂ ਬਿਲਕੁਲ ਬਿਲਕੁਲ
4: ਜੀ ਹੁਣ ਆਪਾਂ ਮਤਲਬ ਗੱਡੀਆਂ ਕਾਰਾਂ ਚ ਘੁੰਮਦੇ ਹਾਂ ਏਸੀ ਲਾ ਕੇ ਸੌਂਦੇ ਹਾਂ ਤੁਸੀਂ ਬਿਨਾਂ ਪੱਖੇ ਤੋਂ ਮੱਛਰਦਾਨੀ ਲਾ ਕੇ ਸੌਂ ਕੇ ਦੇਖੋ ਨਾ ਗਰਮੀ ਚ ਹੁਣ
0: ਬਿਲਕੁਲ ਬਿਲਕੁਲ ਬਿਲਕੁਲ
4: ਸਰਕਾਰੀ ਬੱਸ ਦਾ ਜਿਹੜੇ ਟੁੱਟੇ ਸ਼ੀਸ਼ੇ ਹੋਣ ਤੇ ਧੂੜ ਮਿੱਟੀ ਸੜਕਾਂ ਟੁੱਟੀਆਂ ਦੀ ਆਉਂਦੀ ਹੋਵੇ ਤਾਂ ਤੁਸੀਂ ਗਰਮੀ ਦੇ ਵਿੱਚ ਸਫ਼ਰ ਕਰਕੇ ਦੇਖੋ
0: ਬਿਲਕੁਲ
4: ਹੁਣ ਤਾਂ ਅਸੀਂ ਕਾਰ ਪਹਿਲੀਆਂ 10 ਮਿੰਟ ਸਟਾਰਟ ਕਰਨ ਦੀ ਹਿੰਮਤ ਨੀ ਉਹ ਵੀ ਸਟਾਰਟਰ ਲੱਗੇ ਹੋਏ ਨੇ ਅੰਦਰ ਰਿਮੋਟ ਨਾਲ ਸਟਾਰਟ ਕਰਕੇ ਠੰਡੀ ਕਰ ਲੈਂਦੇ ਆ
0: ਹਾਂ ਕਰ ਲੈਂਦੇ ਆ ਬਿਲਕੁਲ ਕਰ ਲੈਂਦੇ
4: ਸਾਨੂੰ ਗਰਮੀ ਨਾ ਲੱਗੇ ਤੇ ਉਦੋਂ ਜਾ ਕੇ ਉਹ ਬੋਰੋ ਪਲੱਸ ਪਾਊਡਰ ਪਾਇਆ ਹੁੰਦਾ ਸੀ ਤੇ ਜਦੋਂ ਪਸੀਨਾ ਆਉਂਦਾ ਸੀ ਉਹਦੀ ਮੱਤੀਆਂ ਮਣ ਮਣ ਉੱਤਰਦੀਆਂ ਹੁੰਦੀਆਂ ਸੀ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
4: ਗੱਲਾਂ ਮਤਲਬ ਸੌਖੀਆਂ ਆਪਾਂ ਕਹਿ ਦਿੰਦੇ ਹਾਂ ਵੀ ਮਾੜਾ ਸਮਾਂ ਚਲੋ ਠੀਕ ਸੀਗਾ ਉਸ ਸਮੇਂ ਮੁਤਾਬਿਕ ਪਰ ਤੁਸੀਂ ਦੋ ਦਿਨ ਕੱਟ ਕੇ ਤਾਂ ਦੇਖੋ ਨਾ ਸਿਸਟਮ ਦੇ ਵਿੱਚ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
4: ਬਾਕੀ ਚਲੋ ਸਮੇਂ ਨਾਲ ਸਾਰਾ ਕੁਛ ਜਿਹੜਾ ਉਹ ਠੀਕ ਲੱਗਦਾ ਹੁਣ ਉਹ ਸਮਾਂ ਚੰਗਾ ਸੀਗਾ ਸਕੂਟਰਾਂ ਵਾਲਾ ਹੁਣ ਕਾਰਾਂ ਵਾਲਾ ਇੱਦਾਂ ਦੇ ਅੱਗੇ ਉਹ ਵੀ ਚੰਗਾ ਹੀ ਆਉਣਾ ਤੇ ਚੰਗਾ ਹੀ ਆ ਗਏ ਸਾਰੇ ਨੇ ਸੁਰਿੰਦਰ ਚੰਦਾ ਜੀ ਦਾ ਜੇ ਗਾਣਾ ਲਾਓਗੇ ਤਾਂ ਬਾਬਿਆਂ ਦੇ ਚੱਲ ਚੱਲੀਏ ਹਾਲਾ ਲਾ ਦਿਓ
0: ਬਾਬੇ ਨਾ ਲੈ ਲਿਆ ਥੈਂਕ ਯੂ ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ ਸਾਡੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਬਹੁਤ ਅੱਛੀ ਦਵਿੰਦਰ ਉਹਨਾਂ ਨੇ ਗੱਲਬਾਤ ਕੀਤੀ ਗੋਲਡੀ ਨੇ ਸੋ ਜ਼ਿੰਦਗੀ ਦੇ ਵਿੱਚ ਨਾ ਬਜਾਏ ਇਸ ਦੇ ਕਿ ਅਸੀਂ ਸੋਚੀਏ ਯਾਰ ਪੁਰਾਣੀ ਜ਼ਿੰਦਗੀ ਵਧੀਆ ਸੀ ਸਾਡਾ ਰਿਵਾਇੰਡ ਬਟਨ ਹੋਵੇ ਅਸੀਂ ਪਿੱਛੇ ਚਲੇ ਜਾਈਏ ਕੋਸ਼ਿਸ਼ ਕਰੋ ਆ ਕਿ ਜਿਹੜਾ ਇਹ ਵਰਤਮਾਨ ਜਿਹੜਾ ਇਹ ਸਮਾਂ ਜਿਹੜਾ ਨਾ ਇਹਨੂੰ ਬਿਹਤਰ ਬਣਾਉਣ ਦੀ ਤੁਸੀਂ ਕੋਸ਼ਿਸ਼ ਕਰੋਗੇ ਜ਼ਿੰਦਗੀ ਕਰ ਲੋਗੇ ਨਾ ਕਿਉਂਕਿ ਜ਼ਿੰਦਗੀ ਉਹ ਕਹਿੰਦੇ ਜੀਵਣੀ ਆਸਾਨ ਨਹੀਂ ਹੈਗੀ ਮੈਂ ਜਿੱਦਾਂ ਪਹਿਲੇ ਕਿਹਾ ਨਾ ਤੁਸੀਂ ਦੇਖੋ ਕਿ ਜੰਗਲ ਦੇ ਵਿੱਚ ਬੇਸ਼ੁਮਾਰ ਜਾਨਵਰ ਹੁੰਦੇ ਛੋਟੀ ਤੋਂ ਛੋਟੀ ਕੀੜੀ ਤੋਂ ਲੈ ਕੇ ਸ਼ੇਰ ਤੱਕ ਹਰ ਇੱਕ ਨੂੰ ਸਮੱਸਿਆਵਾਂ ਹੈਗੀਆਂ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਬੰਦਾ ਹੈ ਜਿਹਨੂੰ ਕੋਈ ਤਕਲੀਫ ਨਹੀਂ ਹੈ ਨਾਨਕ ਦੁਖੀਆ ਸਭ ਸੰਸਾਰ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਬਾਇਆ ਜੱਗ ਉੱਚੇ ਚੜ ਕੇ ਦੇਖਿਆ ਘਰ ਘਰ ਇਹੋ ਅੱਗ ਕਿਹੜਾ ਬੰਦਾ ਜਿਹਨੂੰ ਕੋਈ ਸਮੱਸਿਆ ਨਹੀਂ ਹੈਗੀ ਕਿਹੜਾ ਬੰਦਾ ਜਿਹਨੂੰ ਕੋਈ ਮੁਸ਼ਕਿਲ ਨਹੀਂ ਹੈਗੀ ਯਾਰ ਮੁਸ਼ਕਿਲਾਂ ਜੇ ਆਈਆਂ ਤੇ ਮੁਸ਼ਕਿਲਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਨਾ ਪੋਜ਼ਿਟਿਵ ਐਟੀਚਿਊਡ ਰੱਖੋ ਕਹਿੰਦੇ ਜ਼ਿੰਦਗੀ ਜਿਉਣੀ ਆਸਾਨ ਨਹੀਂ ਹੈਗੀ ਜ਼ਿੰਦਗੀ ਨੂੰ ਜਿਉਣਾ ਆਸਾਨ ਬਣਾਉਣਾ ਪੈਂਦਾ ਸਾਨੂੰ ਜ਼ਿੰਦਗੀ ਨੂੰ ਆਸਾਨ ਕਰਨਾ ਪੈਂਦਾ ਹੈ ਕੁਛ ਸਬਰ ਕਰਕੇ ਕੁਛ ਬਰਦਾਸ਼ਤ ਕਰਕੇ ਤੇ ਬਹੁਤ ਕੁਝ ਨਜ਼ਰ ਅੰਦਾਜ਼ ਕਰਕੇ ਸਬਰ ਕਰੋ ਸਬਰ ਕਰਨਾ ਪੈਂਦਾ ਉਹ ਕਹਿੰਦੇ ਵੀ ਜਿਸ ਵਿਅਕਤੀ ਦਾ ਵਕਤ ਚੰਗਾ ਚੱਲਦਾ ਪਿਆ ਹੈ ਨਾ ਜਿਹੜਾ ਵਿਅਕਤੀ ਦਾ ਵਕਤ ਚੰਗਾ ਹੈ ਉਹਦੀ ਕਦੇ ਵੀ ਨਕਲ ਨਾ ਕਰੋ ਕਿਉਂਕਿ ਉਹਦਾ ਵਕਤ ਚੰਗਾ ਹੈ ਉਹ ਬਹੁਤ ਖੁਸ਼ ਰਹਿ ਰਿਹਾ ਹੈ ਉਹਦੀ ਕਦੇ ਨਕਲ ਨਾ ਕਰੋ ਜਿਸ ਵਿਅਕਤੀ ਦਾ ਵਕਤ ਖਰਾਬ ਚੱਲ ਰਿਹਾ ਉਹਦੇ ਨਾਲ ਕਦੇ ਮਜ਼ਾਕ ਨਾ ਕਰੋ ਸਿਰਫ ਤੁਸੀਂ ਆਪਣੇ ਵਕਤ ਵੱਲ ਦੇਖੋ ਆਪਣੇ ਵਕਤ ਦਾ ਇੰਤਜ਼ਾਰ ਕਰੋ ਆਪਣੇ ਅੰਦਰ ਝਾਤੀ ਮਾਰੋ ਕਿ ਤੁਹਾਡਾ ਵਕਤ ਕਿੱਦਾਂ ਦਾ ਚੱਲ ਰਿਹਾ ਜੇ ਬੁਰਾ ਵਕਤ ਚੱਲ ਰਿਹਾ ਤਾਂ ਸਬਰ ਕਰੋ ਜੇ ਚੰਗਾ ਵਕਤ ਚੱਲ ਰਿਹਾ ਤਾਂ ਉਸ ਪ੍ਰਭੂ ਦਾ ਸ਼ੁਕਰਾਨਾ ਕਰੋ ਇਹਦੇ ਨਾਲ ਜ਼ਿੰਦਗੀ ਤੁਹਾਡੀ ਖੂਬਸੂਰਤ ਬਣ ਸਕਦੀ ਹੈ ਇਹ ਇਸ ਤਰ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਸੋਚ ਤੁਸੀਂ ਆਪਣੇ ਮਨ ਦੇ ਵਿੱਚ ਅਪਣਾ ਲਓਗੇ ਨਾ ਤੇ ਫਿਰ ਤੁਹਾਨੂੰ ਜ਼ਿੰਦਗੀ ਦਾ ਰਿਵਾਇੰਡ ਵਾਲਾ ਬਟਨ ਲੱਭਣ ਦੀ ਕੋਸ਼ਿਸ਼ ਕਰਨੀ ਨਹੀਂ ਪੈਣੀ ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੌਂਸਰ ਨੇ ਬ੍ਰਹਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨਸ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੁਸੀਂ ਲੈਣੀ ਹੋਵੇ ਆਪਣੀ ਕਿਚਨ ਦੀ ਕੋਈ ਗਰੋਸਰੀ ਜਾਂ ਬਰਤਨ ਤੁਸੀਂ ਲੈਣਾ ਹੋਵੇ ਆਪਣੇ ਰੈਸਟੋਰੈਂਟ ਦੀ ਕੋਈ ਗਰੋਸਰੀ ਜਾਂ ਕੋਈ ਬਰਤਨ ਘਰ ਦੇ ਲਈ ਜਾਂ ਰੈਸਟੋਰੈਂਟ ਦੇ ਲਈ ਤੁਸੀਂ ਕੋਈ ਡਿਸਪੋਜ਼ੇਬਲ ਸਮਾਨ ਲੈਣਾ ਤੁਸੀਂ ਕਿਸੇ ਵੀ ਕਿਸਮ ਦਾ ਕਿਸੇ ਵੀ ਕੁਆਲਿਟੀ ਦਾ ਕਿਸੇ ਵੀ ਡਿਜ਼ਾਈਨ ਦਾ ਕਿਸੇ ਵੀ ਕਲਰ ਦਾ ਕੋਈ ਕੋਸਮੈਟਿਕਸ ਦਾ ਤੁਹਾਨੂੰ ਸਮਾਨ ਚਾਹੀਦਾ ਹੈ ਤੁਹਾਨੂੰ ਉਹ ਵੀ ਮਿਲ ਸਕਦਾ ਹੈ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਜੜੀਆਂ ਬੂਟੀਆਂ ਜਿਹੜੀਆਂ ਅਕਸਰ ਅਸੀਂ ਘਰਾਂ 'ਚ ਵਰਤਦੇ ਸੀ ਉਹ ਵੀ ਮਿਲ ਸਕਦੀਆਂ ਨੇ ਗੁਰੂ ਸਾਹਿਬਾਨ ਦਾ ਕੋਈ ਫੋਟੋਗ੍ਰਾਫ ਚਾਹੀਦਾ ਤੁਹਾਨੂੰ ਮਿਲ ਸਕਦਾ ਹੈ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀ ਫੋਟੋਗ੍ਰਾਫ ਚਾਹੀਦੀ ਹੋਏ ਕੋਈ ਉਹਨਾਂ ਦੀ ਪੂਜਾ ਸਮੱਗਰੀ ਚਾਹੀਦੀ ਹੋਏ ਤਾਂ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਮਾਨ ਚਾਹੀਦਾ ਹੋਏ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਕੋਈ ਜਾਣਕਾਰੀ ਲੈਣ ਦੇ ਲਈ ਫੋਨ ਕਰੋ 905-230-4800 9052-30480 ਕੈਨੇਡੀ ਰੋਡ ਬ੍ਰਮਟਨ ਸਾਡੇ ਕਾਲਰ ਨੇ 0169 ਸਤਿ ਸ਼੍ਰੀ ਅਕਾਲ ਜੀ
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
5: ਜੀ ਆਪਣੇ ਭਾਜੀ ਆਪਣੇ ਦੇਖੋ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।
0: ਬਿਲਕੁਲ,
5: ਇਸ ਜ਼ਿੰਦਗੀ ਨੂੰ ਸਿਰਫ ਇਨਸਾਨ ਨੇ ਇੱਕ ਸਵਰਗ ਬਣਾਉਣਾ ਹੈ। ਰਿਵਰਸ ਦੇ ਬਟਨ ਦੀ ਗੱਲ ਹੋ ਰਹੀ ਸੀ, ਦੇਖੋ ਪਰਮਾਤਮਾ ਦੀ ਤਰਫੋਂ ਉਹ ਵੀ ਤਾਂ ਹੈ ਨੇ ਇਨਸਾਨ, ਉਹ ਵੀ ਇੱਕ ਸ਼ੁਕਰ ਅਦਾ ਕਰਦੇ ਨੇ
0: ਜੀ।
5: ਜੋ ਜਮਾਂਦਰੂ ਕਿਸੇ ਦੇ ਕਿ ਕੋਈ ਬਲਾਈਂਡ ਹੈ, ਕੋਈ ਮਜ਼ਦੂਰ ਹੈ,
0: ਬਿਲਕੁਲ ਬਿਲਕੁਲ,
5: ਜੇ ਰਿਵਰਸ ਦਾ ਬਟਨ ਹੋਵੇ ਤੇ ਇਹ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਵਿਚਾਰਿਆਂ ਦੀ ਖੁਆਇਸ਼ ਹੋਵੇ,
0: ਬਿਲਕੁਲ ਬਿਲਕੁਲ,
5: ਕਿ ਰਿਵਰਸ ਬਟਨ ਹੋ ਜੇ ਤਾਂ ਮੈਂ ਇਹ ਕਿ ਆਪਣੇ ਨਾਲ ਸਹੀ ਸਲਾਮਤ ਆਪਣੇ ਜਿਸ ਤਰ੍ਹਾਂ ਸਾਡੇ ਇੱਕ ਹੱਡ ਪੈਰ ਨੇ ਉਸ ਤਰ੍ਹਾਂ ਦੀ ਇੱਕ ਜ਼ਿੰਦਗੀ ਮਿਲਦੀ ਹੋਵੇ। ਇਸ ਵਾਸਤੇ ਕਿ ਜੇ ਨਾ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਦੁੱਖ ਨਾ ਦਿਓ
0: ਜੀ ਜੀ,
5: ਸੁੱਖ ਹੀ ਹੈ ਕਿ ਦਿਓ, ਕਿਉਂਕਿ ਆਰਜ਼ੀ ਜੀ ਜ਼ਿੰਦਗੀ ਹੈ, ਇਹਦਾ ਕੋਈ ਪਤਾ ਨਹੀਂ ਹੈ,
0: ਪਲ ਪਲ ਦਾ ਕੋਈ ਭਰੋਸਾ ਨਹੀਂ ਹੈ।
5: ਦੇਖੋ ਜਿਸ ਵੇਲੇ ਅਸੀਂ ਰਾਤ ਨੂੰ ਭਾਜੀ ਇੱਕ ਸੋਨੇ ਆ,
0: ਹਾਂ
5: ਸੋ ਜਾਂਦੇ, ਇੱਕ ਅਸੀਂ ਆਪਣੀ ਮੌਤ ਲੈ ਕੇ ਸੋਨੇ ਆ ਨਾ, ਪਤਾ ਤਾਂ ਨਹੀਂ ਕਿ ਉੱਠਣਾ ਜਾਂ ਨਹੀਂ ਉੱਠਣਾ।
0: ਸਵੇਰੇ ਉੱਠ ਗਏ ਤਾਂ ਸਮਝ ਲਓ ਪਰਮਾਤਮਾ ਨੇ ਤੁਹਾਨੂੰ ਨਵਾਂ ਜਨਮ ਦੇ ਦਿੱਤਾ ਹੈ ਬਸ।
5: ਓਕੇ ਜੀ, ਰੱਬ ਰੱਖ,
0: ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ, 647-357-5353 ਸਾਡਾ ਨੰਬਰ ਹੈ। ਬਹੁਤ ਅੱਛੀ ਇਹਨਾਂ ਨੇ ਗੱਲਬਾਤ ਕੀਤੀ ਕਿ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਨੇ ਕਿ ਅਸੀਂ ਤੰਦਰੁਸਤ ਹਾਂ, ਅਸੀਂ ਸਿਹਤਮੰਦ ਹਾਂ, ਸਾਡਾ ਸਰੀਰ ਦਾ ਹਰ ਇੱਕ ਅੰਗ ਜਿਹੜਾ ਕੰਮ ਕਰਦਾ ਹੈ, ਤੇ ਕਿਉਂ ਨਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਕੋਈ ਕਦਮ ਚੁੱਕ ਸਕਦੇ, ਸਾਰਥਕ ਕਦਮ ਚੁੱਕ ਸਕਦੇ, ਪੋਜ਼ਿਟਿਵ ਸੋਚ ਅਪਣਾ ਸਕਦੇ। ਮੈਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਮਿਸਟਰ ਨਿੱਕ ਹੈ, ਨਾ ਉਹਨਾਂ ਦੀਆਂ ਦੋਨੋਂ ਬਾਹਾਂ ਤੇ ਨਾ ਉਹਨਾਂ ਦੇ ਦੋਨੋਂ ਲੱਤਾਂ ਹਨ, ਔਰ ਉਸ ਦੀ ਬਚਪਨ ਕਿੱਦਾਂ ਬੀਤਿਆ, ਮਾਂ ਬਾਪ ਨੇ ਉਸ ਦੇ ਨੂੰ ਛੱਡ ਦਿੱਤਾ, ਪਿਓ ਨੇ ਉਸ ਨੂੰ ਦੇਖਿਆ ਨਹੀਂ, ਮਾਂ ਨੇ ਉਸ ਨੂੰ ਦੇਖਿਆ ਨਹੀਂ, ਬਚਪਨ ਦੇ ਵਿੱਚ ਉਹਨੂੰ ਅਡੋਪਟ ਕਰਨ ਤੋਂ ਇਨਕਾਰ ਕਰ ਦਿੱਤਾ, ਲੇਕਿਨ ਹੌਲੀ ਹੌਲੀ ਹੌਲੀ ਉਸ ਆਦਮੀ ਦਾ ਦ੍ਰਿੜ ਨਿਸ਼ਚਾ ਦੇਖੋ। ਸਾਰੀ ਕਹਾਣੀ ਤਾਂ ਮੈਂ ਉਸ ਦਿਨ ਤੁਹਾਨੂੰ ਅੱਗੇ ਵੀ ਸੁਣਾਈ ਸੀ, ਲੇਕਿਨ ਅੱਜ ਉਹ ਆਦਮੀ ਘੱਟੋ ਘੱਟ 10-10 ਲੱਖ ਰੁਪਈਆ ਆਪਣੇ ਇੱਕ ਪ੍ਰਵਚਨ ਕਰਨ ਦਿੰਦਾ ਹੈ, ਮੋਟੀਵੇਸ਼ਨਲ ਸਪੀਕਰ ਬਣਿਆ। ਪਿੱਛੇ ਜੋ ਇੰਡੀਆ ਦੇ ਵਿੱਚ ਵੀ ਗਿਆ ਸੀ, ਵੱਖਰੇ ਵੱਖਰੇ ਕੰਟਰੀਆਂ ਦੇ 60 ਦੇ ਕਰੀਬ ਕੰਟਰੀ ਉਹ ਘੁੰਮ ਚੁੱਕਿਆ ਆਪਣੇ ਪਾਸਪੋਰਟ ਦੇ ਉੱਪਰ, ਨਾ ਉਹਦੀਆਂ ਲੱਤਾਂ ਨਾ ਉਹਦੀਆਂ ਬਾਹਾਂ। ਮਿਸਟਰ ਨਿੱਕ ਤੁਸੀਂ ਗੂਗਲ ਖੋਲ ਕੇ ਦੇਖ ਲਿਓ, 10-10 ਲੱਖ ਰੁਪਇਆ ਇੰਡੀਅਨ ਦੇ ਵਿੱਚ, ਇੱਥੋਂ ਘੱਟੋ ਘੱਟ 50-50 ਹਜ਼ਾਰ ਲੱਖ ਡਾਲਰ ਲੈਂਦਾ ਉਹ ਇੱਕ ਇੱਕ ਸਪੀਚ ਦੇਣ ਦੇ। ਸੋ ਜੇ ਐਸੇ ਆਦਮੀ ਕਾਮਯਾਬੀ, KFC ਦਾ ਮਾਲਕ ਦੇਖੋ, 60-62 ਸਾਲ ਦੀ ਉਮਰ ਦੇ ਵਿੱਚ ਜਾ ਕੇ ਸਾਰੇ ਕੰਮ ਕਾਰ ਕਰਦਿਆਂ, ਬਚਪਨ ਦੇ ਵਿੱਚ ਪਰਿਵਾਰਕ ਜ਼ਿੰਮੇਵਾਰੀਆਂ ਪੈ ਗਈਆਂ, 60-62 ਸਾਲ ਦੀ ਉਮਰ ਦੇ ਵਿੱਚ ਉਸਨੇ ਆਪਣਾ ਕਾਰੋਬਾਰ KFC ਵਾਲਾ ਸਟਾਰਟ ਕੀਤਾ, ਤੇ ਅੱਜ ਤੁਸੀਂ ਦੇਖੋ ਉਹਦਾ ਕਾਰੋਬਾਰ, ਉਹਨੇ ਫਰੈਂਚਾਈਜ਼ੀਜ਼ ਜਿਹੜੀਆਂ ਉਸਨੇ ਸੇਲ ਕੀਤੀਆਂ, KFC ਪੂਰੇ ਵਰਲਡ ਦੇ ਵਿੱਚ ਪਾਪੂਲਰ ਹੋਇਆ ਹੋਇਆ। ਸੋ ਐਸੀਆਂ ਐਗਜ਼ੈਂਪਲਾਂ ਸਾਡੇ ਇਤਿਹਾਸ ਦੇ ਵਿੱਚ ਹਨ, ਉਹਨਾਂ ਤੋਂ ਸਾਨੂੰ ਮੋਟੀਵੇਸ਼ਨ ਲੈਣੀ ਚਾਹੀਦੀ ਹੈ, ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਸੀਂ ਐਵੇਂ ਜ਼ਿੰਦਗੀ ਦੇ ਵਿੱਚੋਂ ਥੋੜੀ ਜਿਹੀ ਕੋਈ ਮੁਸ਼ਕਲ ਆ ਗਈ, ਥੋੜੀ ਜਿਹੀ ਕੋਈ ਤਕਲੀਫ ਆ ਗਈ, ਤੇ ਅਸੀਂ ਰਿਵਾਇੰਡ ਦਾ ਬਟਨ ਲੱਭਦੇ ਫਿਰਦੇ ਹਾਂ ਕਿ ਯਾਰ ਕਾਸ਼ ਪਹਿਲਾਂ ਵਾਲੀ ਜ਼ਿੰਦਗੀ 'ਚ ਵਾਪਸ ਚਲੇ ਜਾਂਦੇ, ਅਸੀਂ ਆਪਣੇ ਫੈਸਲੇ ਠੀਕ ਕਰ ਲੈਂਦੇ, ਅਸੀਂ ਆਪਣੀਆਂ ਗਲਤੀਆਂ ਸੁਧਾਰ ਲੈਂਦੇ, ਅਸੀਂ ਆਪਣੇ ਦੋਸਤ ਮਿੱਤਰ ਵਧੀਆ ਬਣਾ ਲੈਂਦੇ, ਸਾਨੂੰ ਅੱਜ ਇਹ ਨਾ ਭੁਗਤਣਾ ਪੈਂਦਾ। ਅੱਜ ਯਾਰ ਜਿਸ ਵੀ ਸਿਚੁਏਸ਼ਨ 'ਚ ਆ ਗਏ ਹੋ, ਇਹਨੂੰ ਇੰਪਰੂਵ ਕਰੋ, ਇਹਨੂੰ ਸੁਧਾਰੋ, ਇਹਨੂੰ ਬੈਟਰ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਸੋ ਅਜੇ ਕੋਈ ਦੇਰ ਥੋੜਾ ਹੋਈ ਹੈ, ਐਵੇਂ ਇਹ ਤਾਂ ਨਾ ਬੜਾ ਨੈਗੇਟਿਵ ਜਿਹਾ ਐਟੀਚਿਊਡ ਹੁੰਦਾ ਕਿ ਨਹੀਂ ਨਹੀਂ ਨਹੀਂ ਬਹੁਤ ਔਖਾ ਯਾਰ ਜ਼ਿੰਦਗੀ ਬਹੁਤ ਔਖੀ ਆ। ਨਹੀਂ ਦੇਖੋ, ਜੇ ਜ਼ਿੰਦਗੀ ਨੂੰ ਤੁਸੀਂ ਔਖਿਆਈ ਨਾਲ ਸਮਝੋਗੇ ਨਾ, ਤਾਂ ਤੁਹਾਨੂੰ ਮੁਸ਼ਕਲਾਂ ਹੀ ਮੁਸ਼ਕਲਾਂ ਪੇਸ਼ ਆਉਣਗੀਆਂ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅਪਰਚੁਨਿਟੀ ਲੱਭਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਅਪਰਚੁਨਿਟੀਆਂ ਕੋਸ਼ ਲੱਭੀ ਜਾਣਗੇ ਤੁਹਾਨੂੰ, ਤੇ ਜੇ ਤੁਸੀਂ ਫੋਕਸ ਕਰੋਗੇ ਮੁਸ਼ਕਲ ਦੇ ਉੱਪਰ, ਤੇ ਤੁਹਾਡੇ ਅੱਗੇ ਮੁਸ਼ਕਲਾਂ ਹੀ ਮੁਸ਼ਕਲਾਂ ਆਈ ਜਾਣਗੀਆਂ। ਫੋਕਸ ਕਰੋ ਉਹਦੇ ਸੋਲਿਊਸ਼ਨ ਦੇ ਉੱਪਰ, ਤੇ ਤੁਹਾਨੂੰ ਸੋਲਿਊਸ਼ਨ ਇੱਕ ਨਹੀਂ ਹਜ਼ਾਰਾਂ ਲੱਭਣਗੇ ਤੁਹਾਨੂੰ, ਤੇ ਆਪਣੇ ਆਪ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬੀ ਜਿਹੜੀ ਉਹ ਲੈ ਸਕਦੇ ਹੋ। ਸੋ ਸਾਡੇ ਪ੍ਰੋਗਰਾਮ ਦੇ ਦੂਸਰੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ,

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353। ਸਾਡੀ ਗੱਲਬਾਤ ਚੱਲ ਰਹੀ ਸੀ ਜ਼ਿੰਦਗੀ ਦੇ ਬਾਰੇ। ਦੇਖੋ ਜ਼ਿੰਦਗੀ ਨੂੰ ਨਾ ਸਮਝਿਆ ਕਰੋ ਕਿ ਜ਼ਿੰਦਗੀ ਸਾਡੀ ਬਹੁਤ ਖਾਸ ਹੈ, ਇਹ ਆਮ ਨਹੀਂ ਹੈਗੀ। ਸਾਨੂੰ ਦੱਸਾਂ ਕੀ ਲੱਗਦਾ ਕਿ ਸਾਨੂੰ ਸਾਰੀਆਂ ਚੀਜ਼ਾਂ ਆਰਾਮ ਨਾਲ ਮਿਲੀ ਜਾਂਦੀਆਂ ਤੇ ਸਾਡੇ ਲਈ ਬੜੀ ਆਮ ਜੀ ਗੱਲ ਹੈ, ਪਰ ਦੇਖਿਆ ਕਰੋ ਕਿ ਉਹ ਚੀਜ਼ਾਂ ਜਿਨ੍ਹਾਂ ਕੋਲ ਨਹੀਂ ਹੈਗੀਆਂ ਉਹਨਾਂ ਨੂੰ ਪੁੱਛੋ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਸਾਡੇ ਕੋਲ ਆਪਣਾ ਘਰ ਬਾਰ ਹੈ, ਆਰਾਮ ਨਾਲ ਅਸੀਂ ਘਰ ਰਹਿੰਦੇ ਹਾਂ, ਸੌਂਦੇ ਹਾਂ, ਜਾਂਦੇ ਹਾਂ, ਵਾਪਸ ਆਪਣੇ ਘਰ ਦੇ ਵਿੱਚ ਆਉਂਦੇ ਹਾਂ, ਸਾਨੂੰ ਇਹ ਲੱਗਦਾ ਬੜੀ ਆਮ ਜੀ ਗੱਲ ਹੈ। ਲੇਕਿਨ ਉਹਨੂੰ ਪੁੱਛ ਕੇ ਵੇਖੋ ਜਿਹੜਾ ਵਿਚਾਰਾ ਬੇਘਰ ਹੈ, ਜਿਹਦੇ ਕੋਲ ਘਰ ਹੀ ਨਹੀਂ ਹੈਗਾ। ਸਾਡੇ ਕੋਲ ਅੱਛਾ ਕੰਮ ਹੈ, ਨੌਕਰੀ ਹੈ ਸਾਡੀ ਅੱਛੀ, ਸਾਨੂੰ ਆਮ ਲੱਗਦਾ ਵੀ ਕੋਈ ਗੱਲ ਨਹੀਂ ਯਾਰ, ਨੌਕਰੀ 'ਤੇ ਜਾਂਦੇ ਹਾਂ, ਆ ਜਾਂਦੇ ਹਾਂ, ਤਨਖਾਹ ਮਿਲ ਜਾਂਦੀ ਹੈ, ਖਰਚੇ ਚੱਲੀ ਜਾਂਦੇ ਹੈ, ਆਮ ਗੱਲ ਲੱਗਦੀ। ਲੇਕਿਨ ਉਹਨੂੰ ਪੁੱਛੋ ਜਿਹੜਾ ਵਿਚਾਰਾ ਬੇਰੁਜ਼ਗਾਰ ਹੈ, ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਹਾਡੀ ਜ਼ਿੰਦਗੀ ਆਮ ਨਹੀਂ ਹੈ, ਤੁਹਾਡੀ ਜ਼ਿੰਦਗੀ ਬੜੀ ਖਾਸ ਹੈ। ਸਵੇਰੇ ਪੈਨ ਪੱਚਰ ਕੇ ਤਿਆਰ ਬਰ ਹੋ ਕੇ ਟੂਟੀਆਂ ਛੁੱਟੀਆਂ ਲਾ ਕੇ ਪੂਰਾ ਤੁਸੀਂ ਆਪਣੇ ਆਫਿਸ ਜਾਂਦੇ ਹੋ, ਵਾਪਸ ਆ ਜਾਂਦੇ ਹੋ, ਵਿਆਹਾਂ ਸ਼ਾਦੀਆਂ ਨੂੰ ਅਟੈਂਡ ਕਰਦੇ ਹੋ, ਪੂਰਾ ਐਨ ਪੈਨ ਪੱਚਰ ਕੇ ਜਾਂਦੇ ਹੋ ਬਾਹਰ ਅੰਦਰ ਜਿੱਥੇ ਜਾਂਦੇ ਹੋ, ਉਹਨੂੰ ਪੁੱਛੋ ਜਿਹਦੇ ਕੋਲ ਤਨ ਢੱਕਣ ਨੂੰ ਕੱਪੜੇ ਨਹੀਂ ਹੈਗੇ, ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਹਾਡੇ ਕੋਲ ਇਹ ਸਭ ਕੁਝ ਜਿਹੜਾ ਹੈ ਨਾ ਕਿੱਦਾਂ ਖਾਸ ਹੈ। ਮਾਂ ਬਾਪ ਦਾ ਹੱਥ ਤੁਹਾਡੇ ਸਿਰ ਤੇ ਹੈ, ਪੇਰੈਂਟਸ ਦਾ ਸਾਇਆ ਤੁਹਾਡੇ ਸਿਰ ਤੇ ਹੈ, ਤੁਹਾਨੂੰ ਇਹ ਆਮ ਗੱਲ ਲੱਗੀ ਜਾਂਦੀ, ਕੋਈ ਗੱਲ ਨਹੀਂ ਯਾਰ ਮਾਂ ਬਾਪ ਹੈਗੇ ਤਾਂ ਹੈਗੇ, ਉਹਨੂੰ ਪੁੱਛੋ ਜਿਹੜਾ ਵਿਚਾਰਾ ਅਨਾਥ ਹੈ। ਸੋ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਖਾਸ ਨਹੀਂ ਨਾ ਸਮਝਦੇ, ਆਪਣੇ ਆਪ ਨੂੰ ਵਿਸ਼ੇਸ਼ ਨਹੀਂ ਸਮਝਦੇ, ਆਪਣੇ ਆਪ ਨੂੰ ਅਹਿਮ ਨਹੀਂ ਸਮਝਦੇ, ਉਨੀ ਦੇਰ ਤੱਕ ਤੁਹਾਨੂੰ ਜ਼ਿੰਦਗੀ ਦੀ ਅਹਿਮੀਅਤ ਦਾ ਅੰਦਾਜ਼ਾ ਹੋ ਹੀ ਨਹੀਂ ਸਕਦਾ। ਸੋ ਖੁਸ਼ ਰਿਹਾ ਕਰੋ ਤਾਂ ਖੁਸ਼ੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਮਿਲ ਜਾਊਗੀ। ਜੇ ਤੁਸੀਂ ਨਿਰਾਸ਼ ਹੀ ਤੁਰੇ ਫਿਰੋਗੇ, ਨਿਰਾਸ਼ਾ ਹੀ ਲੈ ਕੇ ਨੈਗੇਟਿਵ ਥੋਟਸ ਹੀ ਲਾਈਫ ਦੇ ਵਿੱਚ ਲਈ ਫਿਰੋਗੇ, ਤਾਂ ਫਿਰ ਨੈਗੇਟਿਵਿਟੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਜਾਏਗੀ ਤੁਹਾਡੀ ਆਉਣੀ। ਸੋ ਗੱਲਬਾਤ ਜਿਹੜੀ ਆਪਾਂ ਅੱਗੇ ਅੱਗੇ ਚੱਲਦੇ ਜਾਂਦੇ ਹਾਂ, ਤੁਸੀਂ ਕੋਈ ਫੋਨ ਕਰਨਾ ਹੋਵੇ ਕਰ ਸਕਦੇ ਹੋ 647-367-5353। ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦੇ ਵਿੱਚ ਨੈਕਸਟ ਨਾਮ ਆਉਂਦਾ ਜਿਹੜਾ ਅਮਾਇਰਾ ਅਕੈਡਮੀ।

ਫੋਨ ਨੰਬਰ ਹੈ 416-525-7400 416-525-7400। ਸੋ ਗੱਲਬਾਤ ਤੁਸੀਂ ਕੋਈ ਕਰਨੀ ਹੋਏ ਤਾਂ ਜ਼ਰੂਰ ਕਰੋ, ਫੋਨ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ 647-300-7753। ਅਤੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਤੜਕਾ ਵੀ ਜਿਹੜਾ ਲਾਉਂਦੇ ਚੱਲਾਂਗੇ। ਹੋਰ ਇੱਕ ਬੜਾ ਪੁਰਾਣਾ ਖੂਬਸੂਰਤ ਗਾਣਾ ਸੁਣੋ, ਜਾਣੀ ਪਹਿਚਾਣੀ ਜੋੜੀ ਦਾ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 1972 ਨੰਬਰ ਜੀ ਤੁਹਾਡਾ 1972।
1: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
0: ਬਹੁਤ ਵਧੀਆ, ਬਿਲਕੁਲ।
1: ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਕਰਦੇ ਆ ਜੀ। ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ, ਪਰ ਮੈਨੂੰ ਪਤਾ ਨੀ ਤੁਹਾਡਾ ਟੌਪਿਕ ਕੀ ਹੈ, ਪਰ ਮੈਂ ਤੁਹਾਡੀਆਂ ਗੱਲਾਂ ਜ਼ਰੂਰ ਸੁਣੀਆਂ ਐਂਡ ਵਾਲੀਆਂ, ਵੀਆ ਕੰਮ ਵਾਲੀਆਂ। ਜਿਵੇਂ ਦੇਖੋ ਦਰਸ਼ਨ ਜੀ, ਗੱਲ ਤੁਹਾਡੀ ਬਿਲਕੁਲ 100% ਸਹੀ ਹੈ
0: ਜੀ।
1: ਜੋ ਵੀ ਇੱਥੇ ਛਾਲਾਂ ਵੱਜਦੀਆਂ, ਇਹ ਜੌਬਾਂ ਦੇ ਸਿਰਾਂ ਤੇ ਵੱਜਦੀਆਂ, ਜੋ ਵੀ ਹੁੰਦਾ ਸਾਰਾ ਕੁਝ ਜੌਬਾਂ ਦੇ ਸਿਰਾਂ ਤੇ ਹੁੰਦਾ। ਗੱਲ ਤੁਹਾਡੀ ਸਹੀ ਹੈ ਵੀ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਦਾ ਵੀ ਹਾਲ ਦੇਖੋ।
0: ਹਾਂ, ਬਸ ਬਸ ਬਸ ਇਹੀ ਗੱਲ ਹੈ ਨਾ।
1: ਪਰਮਾਤਮਾ ਦਾ ਸਾਨੂੰ ਇੰਨਾ ਸ਼ੁਕਰ ਕਰਨਾ ਚਾਹੀਦਾ, ਜਿਹੜੇ ਬੰਦੇ ਕੰਮ ਧੰਦੇ ਕਰ ਰਹੇ ਆ, ਬੜਾ ਸੋਹਣਾ ਕੁਛ ਆ, ਚੰਗੀਆਂ ਗੱਡੀਆਂ ਰੱਖੀਆਂ, ਚੰਗੇ ਚਲੋ ਬਾਲ ਬੱਚੇ ਆ, ਪਰ ਜਿਨ੍ਹਾਂ ਕੋਲ ਹੈ ਨੀ ਭਾਜੀ, ਮੈਂ ਰੋਜ਼ ਇੱਥੇ ਕੰਮ ਤੇ ਵੇਖਣਾ ਕਿਵੇਂ ਲੋਕਾਂ ਦਾ ਹਾਲ ਥੋੜਾ ਹੀ ਅੱਜ ਕੱਲ ਬਹੁਤ ਜ਼ਿਆਦਾ।
0: ਫਿਰ ਤੁਹਾਨੂੰ ਅਹਿਸਾਸ ਹੋਊ ਨਾ ਕਿ ਤੁਹਾਡੀ ਲਾਈਫ ਕਿੰਨੀ ਵਧੀਆ।
1: ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
0: ਚਲੋ,
1: ਬਹੁਤ ਬੰਦਿਆਂ ਦੇ ਨਾਲ ਇੱਥੇ ਆਉਂਦੇ ਹੁੰਦੇ ਆ ਜੀ ਸਾਡੇ ਕੰਮ ਤੇ, ਡਰਾਈਵਰ ਬੜੀ ਗੱਲਬਾਤ ਕਰੀਦੀ ਆ, ਕਿਉਂਕਿ ਆ ਟਰੰਪ ਦੇ ਚੱਕਰ ਦੇ ਵਿੱਚ ਬਹੁਤ ਟਰਕਿੰਗ ਇੰਡਸਟਰੀ ਸਲੋ ਹੋਈ ਵੀ ਆ ਹਨਾ ਜੀ।
0: ਜੀ ਜੀ ਜੀ ਜੀ ਜੀ।
1: ਤੇ ਜਾਣੀ ਕਹਿੰਦੇ ਵੀ ਖਰਚੇ ਸਾਡੇ ਉਵੇਂ ਹੀ ਆ ਸਾਰੇ, ਤੇ ਪਰ ਹੁਣ ਘੰਟੇ ਨੀ ਲੱਗਦੇ ਆ ਜੀ ਜੀ, ਕਿੰਨੀਆਂ ਸਟੋਰੀਆਂ ਹੁੰਦੀਆਂ। ਤੇ ਮੈਂ ਕਹਿੰਦਾ ਪਰਮਾਤਮਾ ਦਾ ਸਵੇਰੇ ਉੱਠ ਕੇ ਜਰੂਰ ਸ਼ੁਕਰ ਕਰਨਾ ਚਾਹੀਦਾ ਸੱਚਿਆਂ ਪਾਤਸ਼ਾਹ, ਪਰ ਜਿਵੇਂ ਤੂੰ ਰੱਖਿਆ ਆਈ ਰੱਖੀ ਤੇ ਬਸ ਚੱਲੀ ਜਾਵੇ, ਕੋਈ ਦੁੱਖ ਦੀ ਸੁੱਖ ਦੀ ਨਾ ਆਵੇ ਬਸ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਹਾਂ, ਚਲੋ ਜਿਨ੍ਹਾਂ ਕੋਲ ਭੈਣਾਂ ਭਰਾਵਾਂ ਕੋਲ ਘੱਟ ਆ ਜਾਂ ਜੋ ਵੀ ਹੈਗਾ, ਪਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਰੱਖੇ
0: ਜੀ ਜੀ,
1: ਤੇ ਉਹਨਾਂ ਦੀ ਜਰੂਰ ਮਦਦ ਕਰੇ।
0: ਹਾਂ ਬਿਲਕੁਲ ਬਿਲਕੁਲ, ਇਹੀ ਸੋਚ ਹੋਣੀ ਚਾਹੀਦੀ ਹੈ, ਪੋਜ਼ਿਟਿਵ ਸੋਚ।
1: ਹਾਂ ਜੀ, ਆਹੀ ਹੋਣਾ ਚਾਹੀਦਾ ਜੀ, ਬਿਲਕੁਲ।
0: ਚਲੋ,
1: ਮੈਂ ਤਾਂ ਭਾਜੀ ਸਾਰੇ ਇੱਥੇ ਆਉਂਦੇ ਵੀ ਹੁੰਦੇ ਬੰਦੇ, ਮੈਂ ਤਾਂ ਕਿਸੇ ਨੂੰ ਨੰਬਰ ਦੇਦਾ ਭਾਈ ਇੱਥੇ ਦੇਖ ਲਓ, ਇੱਥੇ ਦੇਖ ਲਓ, ਹਨਾ। ਆਪਣੀ ਕੋਸ਼ਿਸ਼ ਹੁੰਦੀ ਜਰੂਰ ਵੀ ਚਲੋ ਯਾਰ ਕਿਸੇ ਭੈਣ ਭਰਾ ਦਾ ਭਲਾ ਹੀ ਹੋ ਜੇ
0: ਜੀ ਜੀ ਜੀ,
1: ਤੇ ਚਲੋ ਅਗਲਾ ਸਿੱਧਾ ਹੀ ਦੇਊਗਾ ਵੀ ਚਲੋ ਭਾਈ ਕਿਸੇ ਨੇ ਦੱਸਿਆ ਸੀ ਜਾਂ ਕਿਵੇਂ ਸੀਗਾ, ਹਨਾ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
1: ਕਿਸੇ ਦੀ ਗੱਲ ਤੇ ਆਪਾਂ ਨੂੰ ਕੋਈ ਜੈਲਸ ਨਹੀਂ ਹੁੰਦੀ, ਇਹ ਵੱਧ ਆ ਜੀ ਘੱਟ ਆ ਜੀ, ਬਸ ਆਪਦਾ ਪਰਮਾਤਮਾ ਦਾ ਸ਼ੁਕਰ ਕਰੋ ਜਿਹੜਾ ਹੈਗਾ ਉੱਥੋਂ। ਆਪਾਂ ਨੂੰ ਪਤਾ ਹੀ ਆ ਜਦੋਂ ਆਪਾਂ ਆਏ ਆ 90-91 ਦੇ ਵਿੱਚ ਕੀ ਲੈ ਕੇ ਆਏ ਤੇ ਅੱਜ ਸਾਡੇ ਕੋਲ ਕੀ ਆ।
0: ਜੀ ਜੀ, ਬਸ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਵੀ ਜੇ ਕਿਸੇ ਦਾ ਚੰਗਾ ਵਕਤ ਚੱਲੀ ਜਾਂਦਾ ਨਾ ਤੇ ਉਹਦੀ ਰੀਸ ਨਾ ਕਰੋ, ਜੇ ਕਿਸੇ ਦਾ ਮਾੜਾ ਹੈ ਤੇ ਉਹਦੇ ਮਜ਼ਾਕ ਨਾ ਡਾਓ ਬਸ ਕਿਸੇ ਦਾ।
1: ਹਾਂ ਬਿਲਕੁਲ 100% ਤੁਸੀਂ ਤਾਂ ਫਰਮਾਇਆ ਜੀ, ਬਿਲਕੁਲ 100%।
0: ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
1: ਠੀਕ ਹੈ ਵੀਰ ਜੀ, ਥੈਂਕ ਯੂ ਜੀ।
0: ਸੋ ਦੋਸਤੋ, 647-357-5353 ਸਾਡਾ ਨੰਬਰ ਹੈ। ਇੱਕ ਸਾਡੀ ਨਾ ਸਮੱਸਿਆ ਥੋੜੀ ਜੀ ਹੋਰ ਹੈ। ਅਸੀਂ ਨਾ ਲਾਈਫ ਦੇ ਵਿੱਚ ਉਮਰ ਦੇ ਪੜਾਅ ਦੇ ਮੁਤਾਬਕ ਨਾ, ਜਿੰਨੀ ਕੁ ਦੇਰ ਤੱਕ ਤਾਂ ਅਸੀਂ ਨਾ 25 ਸਾਲ ਦੇ, ਉਨੀ ਕੁ ਦੇਰ ਤੱਕ ਤਾਂ ਅਸੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ। 25 ਤੋਂ ਲੈ ਕੇ ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਨਾ, 50 ਸਾਲ ਤੋਂ ਬਾਅਦ ਅਸੀਂ ਇਸ ਡਰ ਦੇ ਵਿੱਚ ਹੀ ਜਿਉਂਦੇ ਰਹੇ, ਯਾਰ ਲੋਕ ਕੀ ਕਹਿਣਗੇ, ਜੇ ਮੈਂ ਕੀਤਾ ਤਾਂ ਲੋਕ ਕੀ ਕਹਿਣਗੇ, ਲੋਕ ਕੀ ਕਰਨਗੇ। ਲੇਕਿਨ ਜਦੋਂ 50 ਸਾਲ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਸਾਡੇ ਬਾਰੇ ਤਾਂ ਯਾਰ ਕੋਈ ਸੋਚਦਾ ਹੀ ਨਹੀਂ ਸੀ, ਅਸੀਂ ਤਾਂ ਐਵੇਂ ਹੀ ਇਹਨਾਂ ਸੋਚਾਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੀ ਕਿ ਲੋਕ ਕੀ ਕਹਿਣਗੇ। ਉਹ ਕਹਿੰਦੇ ਵੀ ਸਭਸੇ ਦੀਰਘ ਰੋਗ ਕਿਆ ਕਹੇਗੇ ਲੋਕ। ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ, ਜੋ ਤੁਸੀਂ ਕਰਨਾ, ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਸੀਂ ਕਰ ਸਕਦੇ ਹੋ, ਜੋ ਕੁਝ ਕਰਨ ਦੇ ਤੁਸੀਂ ਸਮਰੱਥ ਹੋ, ਜਿੰਨਿਆਂ ਕੁ ਤੁਹਾਡੇ ਕੋਲੇ ਸਰਮਾਇਆ ਹੈ ਕੁਝ ਕਰਨ ਦਾ, ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਛੋਟਾ ਮੋਟਾ ਰਿਸਕ ਲਾਈਫ ਦੇ ਵਿੱਚ ਲੈਣਾ ਚਾਹੀਦਾ ਹੈ। ਜੇਕਰ ਰਿਸਕ ਲਓਗੇ ਨਹੀਂ, ਕੋਈ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਹੀ ਨਹੀਂ, ਤਾਂ ਫਿਰ ਕੰਮ ਦੇ ਵਿੱਚ ਕਾਮਯਾਬੀ ਮਿਲੂਗੀ ਕਿਵੇਂ? ਜੇਕਰ ਤੁਸੀਂ ਇਹ ਸੋਚਦੇ ਰਹੇ ਕਿ ਯਾਰ ਜੇ ਮੈਂ ਕੀਤਾ ਤਾਂ ਫੇਲ ਨਾ ਹੋ ਜਾਵਾਂ, ਇਹ ਮੈਂ ਕੀਤਾ ਤਾਂ ਫੇਲ ਨਾ ਹੋ ਜਾਵਾਂ, ਉਹ ਕਰੋ ਤਾਂ ਸਹੀ, ਸ਼ੁਰੂਆਤ ਤੇ ਕਰਨੀ ਚਾਹੀਦੀ ਹੈ ਨਾ। ਜੇ ਤੁਸੀਂ ਸ਼ੁਰੂਆਤ ਹੀ ਨਹੀਂ ਕਰੋਗੇ ਤਾਂ ਫੇਲ ਪਾਸ ਰਿਜ਼ਲਟ ਕਿੱਧਰੋਂ ਆ ਗਿਆ, ਉਹ ਤਾਂ ਆਉਣਾ ਹੀ ਨਹੀਂ ਕੁਝ ਵੀ। ਸੋ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੈ, ਉਸ ਪਰਮਾਤਮਾ ਦਾ ਨਾਂ ਲੈ ਕੇ, ਤੇ ਤੁਸੀਂ ਕੋਈ ਮੁਸ਼ਕਲ ਨਹੀਂ ਆਉਂਦੀ ਲਾਈਫ ਦੇ ਵਿੱਚ, ਸਕਸੈਸ ਜਿਹੜੀ ਮਿਲ ਹੀ ਜਾਂਦੀ ਹੈ, ਕੋਈ ਐਸੀ ਮੁਸ਼ਕਲ ਨਹੀਂ ਆਉਂਦੀ। ਸੋ ਦੂਸਰੀ ਗੱਲ ਇੱਕ ਮੈਂ ਕਹਿੰਦਾ ਵੀ ਕਿਸੇ ਝੂਠੇ ਆਦਿ ਇਨਸਾਨ ਦੇ ਉੱਪਰ ਕਦੇ ਵਿਸ਼ਵਾਸ ਨਾ ਕਰੋ, ਤੇ ਸੱਚੇ ਇਨਸਾਨ ਦੇ ਨਾਲ ਕਦੇ ਨਾ ਚਲਾਕੀਆਂ ਨਾ ਕਰੋ। ਬਾਕੀ ਜੋ ਕੁਝ ਤੁਹਾਡੇ ਕੋਲ ਹੈ, ਜੋ ਤੁਹਾਡੀ ਜ਼ਿੰਦਗੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਕਈ ਵਾਰੀ ਜਦੋਂ ਨਿਰਾਸ਼ਾ ਹੁੰਦੀ ਹੈ ਨਾ ਤੁਹਾਨੂੰ ਕਿ ਯਾਰ ਮੈਂ ਜ਼ਿੰਦਗੀ ਤਾਂ ਮੇਰੀ ਬਹੁਤ ਮਾੜੀ ਹੈ, ਪਰ ਤੁਸੀਂ ਇਹ ਸੋਚੋ ਕਿ ਬਹੁਤ ਸਾਰੇ ਲੋਕ ਐਸੇ ਵੀ ਹੁੰਦੇ ਜਿਹੜੇ ਤੁਹਾਡੇ ਵਰਗੀ ਜ਼ਿੰਦਗੀ ਜਿਉਣ ਦਾ ਸੁਪਨਾ ਲੈਂਦੇ ਹੁੰਦੇ ਕਿ ਯਾਰ ਕਾਸ਼ ਮੇਰੀ ਜ਼ਿੰਦਗੀ ਉਹਦੇ ਵਰਗੀ ਹੋ ਜਾਵੇ, ਲੇਕਿਨ ਤੁਸੀਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋਏ ਤੁਰੇ ਫਿਰਦੇ ਰਹਿੰਦੇ ਹੋ, ਐਸੀ ਗੱਲ ਨਹੀਂ ਹੁੰਦੀ। ਸੋ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ, ਜੋ ਕੁਝ ਵੀ ਹੈ ਉਸ ਪਰਮਾਤਮਾ ਦਾ ਸ਼ੁਕਰ ਕਰੋ, ਸੁੱਖ ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ, ਦੁੱਖ ਦੇ ਵਿੱਚ ਹੋ ਤਾਂ ਅਰਦਾਸ ਕਰੋ। ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖੋ, ਉਹਦਾ ਡਰ ਮਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਉਹ ਹਰ ਵੇਲੇ ਜਿਹੜਾ ਨਾ ਉਹ ਦੇਖਦਾ ਰਹਿੰਦਾ। ਉਹ ਕਹਿੰਦੇ ਨਾ ਜਦੋਂ ਆਦਮੀ ਕੋਈ, ਉਹ ਕਹਿੰਦੇ ਆਇਆ ਜਦੋਂ ਉੱਥੇ ਗੁਰਦੁਆਰੇ ਗਿਆ, ਗੁਰਦੁਆਰੇ ਅੰਨਾ ਵਿਅਕਤੀ ਸੀ, ਗੁਰਦੁਆਰੇ ਗਿਆ ਤੇ ਉੱਥੇ ਜਿਹੜੇ ਮਜ਼ਾਕ ਮੁੰਡੇ ਮੁੰਡੇ ਖੜੇ ਸੀ ਉਹ ਮਜ਼ਾਕ ਕਰਨ ਲੱਗੇ, ਯਾਰ ਤੂੰ ਤਾਂ ਅੰਨਾ, ਤੂੰ ਇੱਥੇ ਬਾਬੇ ਦੇ ਦਰਸ਼ਨ ਕਿਵੇਂ ਕਰ ਲਏਗਾ। ਉਹ ਕਹਿੰਦਾ ਯਾਰ ਅੰਨਾ ਮੈਂ ਆ, ਉਹ ਵਾਹਿਗੁਰੂ ਤਾਂ ਨਹੀਂ ਅੰਨਾ। ਸੋ ਇਸ ਕਰਕੇ ਕਿਸੇ ਦਾ ਮਜ਼ਾਕ ਨਾ ਉਡਾਓ, ਸੋਚ ਪੋਜ਼ਿਟਿਵ ਰੱਖੋ। ਖਲੀਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ੍ਰੀ ਅਕਾਲ। ਦਰਸ਼ਨ ਸਾਹਿਬ ਕੈਸੇ ਹੈਂ? ਮੁਸਲਸਿਲ ਕੁਛ ਨਾ ਕੁਛ ਮਸਰੂਫੀਅਤ ਰਹਤੀ ਮਗਰ ਉਮਦਾ ਬਾਤੇ ਆਪਕੀ ਸੁਣਤਾ ਹੂੰ। ਬਸ ਜ਼ਿੰਦਗੀ ਮੇਂ ਯਾਦ ਰੱਖੀਏ, ਹਮੇਸ਼ਾ ਕਿਸੀ ਨਾ ਕਿਸੀ ਸੇ ਕਭੀ ਨਾ ਕਭੀ ਦਰਸ਼ਨ ਮਾਰਗ ਮਿਲਤਾ ਹੈ, ਯਹੀ ਜ਼ਿੰਦਗੀ ਕਾ ਉਸੂਲ ਹੈ। ਕਿਉਂਕਿ ਅਭੀ ਬਿਲਕੁਲ ਸਮਾਂ ਬਿਲਕੁਲ ਕਮ ਹੈ, ਕਿਆ ਬੋਲਤੇ ਪੰਜਾਬੀ ਮੇਂ, ਕੱਟ ਹੈ ਬੋਲਤੇ ਨਹੀਂ, ਕੱਟ ਹੈ ਅਭੀ ਸਮੇਂ,
0: ਕੱਟ ਹੈ ਜੀ,
2: ਕੱਟ ਹੈ ਸਮਾਂ, ਕੱਟ ਕੱਟ ਹੈ। ਤੋ ਇਸ ਵਾਸਤੇ ਮੈਂ ਚਾਰ ਬੜੇ ਪਿਆਰੇ ਪੰਕਤੀਆਂ ਹੈ ਵੋ ਸੁਣਾ ਦੇਤਾ ਹੂੰ ਕਿ ਆਪਣੀ ਸੋਈ ਹੋਈ ਦੁਨੀਆ ਕੋ ਜਗਾ ਲੂੰ ਤੋ ਚਲੂੰ,
0: ਜੀ ਜੀ ਜੀ,
2: اپنی سوئی ہوئی دنیا کو جگا لوں تو چلوں, اپنے غم خانوں میں دھوم مچا لوں تو چلوں,
0: کیا بات ہے,
2: اور ایک جام میں تلخ چڑھا لوں تو چلوں, ابھی چلتا ہوں ذرا خود کو سنبھالوں تو چلوں, جانے کا پی تھی ابھی تک ہے میں غم کا خمار, دھنلا دھنلا نظر آتا ہے جہاں بیدار, آندیاں چلتی ہیں دنیا ہوئی جاتی ہے غبار, آنکھ تو ذرا مل لوں ذرا ہوش میں آ لوں تو چلوں, وہ میرا سحر و میرا اعجاز کہاں ہے لانا, وہ میری کھوئی ہوئی آواز کہاں ہے لانا, میرا ٹوٹا ہوا وہ ساز کہاں ہے لانا, ایک ذرا گیت بھی ساز پہ گالوں تو چلوں,
0: کیا بات,
2: یہ زندگی کا سارا نچوڑ ہے جناب, میں کیا بولوں, یہ بڑی بڑی باتیں ہوتی ہیں۔ خیر بہرحال اچھی اچھی چیزیں آپ یاد دلاتے, اس لیے آپ کی نظر کرنے آ جاتا ہوں یا کسی اور اسٹیشن پہ نظر کرتا ہوں تاکہ وہ بات اس سے مناسبت ہوتی, ملتی جلتی ہوتی, بولتے نا تار سے تار ملا تو روشنی ہو جاتی, ایسی نہیں روشنی ہو جاتی, وہ تار ملتا ہے, مزاج ملتا ہے۔ بس شکریہ بہت بہت, اپنی دعاؤں میں یاد رکھیے درشن صاحب۔
0: شیور شیور شیور, تھینک یو ویری مچ, تھینک یو,
2: شکریہ جی۔
0: سو دوستو تسیں اج ہن ساڈے اج دا پروگرام جڑا سماپتی ول ود چلیا, ਤੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਐਡ ਆਪਣੇ ਪ੍ਰੋਫੈਸ਼ਨ ਦੀ, ਕਾਰੋਬਾਰ, ਬਿਜ਼ਨਸ, ਕਿਸੇ ਹੁਨਰ, ਟੈਲੈਂਟ ਦੀ ਦੇਣੀ ਚਾਹੋ ਤਾਂ ਬਹੁਤ ਅੱਛਾ ਲੱਗੇਗਾ, ਸਾਡੀ ਹੈਲਪ ਵੀ ਹੋਏਗੀ। 647-3657-53 ਮੇਰਾ ਪਰਸਨਲ ਨੰਬਰ ਹੈ, 437-243-3091। ਸੋ ਪ੍ਰੋਗਰਾਮ ਦੇ ਆਖਰ ਦੇ ਵਿੱਚ ਅੱਜ ਸੁਰਿੰਦਰ ਛਿੰਦਾ ਜੀ ਦਾ ਜਨਮ ਦਿਨ ਹੈ, ਸੋ ਮੈਨੂੰ ਅੱਜ ਧਿਆਨ ਨਹੀਂ ਰਿਹਾ, ਮੈਂ ਅੱਜ ਕਿਉਂਕਿ ਡਾਇਰੈਕਟਲੀ ਇੱਥੇ ਸਿੱਧਾ ਸਟੂਡੀਓ ਦੇ ਵਿੱਚ ਆਇਆ, ਘਰ ਨਹੀਂ ਸੀ, ਅਦਰਵਾਈਜ਼ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਘਰ ਦੇ ਵਿੱਚ ਰਹਿ ਕੇ ਮੈਂ ਥੋੜਾ ਜਿਹਾ ਨਾ ਹੋਮਵਰਕ ਕਰ ਲੈਣਾ, ਦੇਖ ਲੈਣਾ, ਥੋੜਾ ਜਿਹਾ ਚੈੱਕ ਕਰਕੇ ਕਿ ਅੱਜ ਕਿਸੇ ਮੇਨ ਪਰਸਨੈਲਿਟੀ ਦਾ ਕੋਈ ਬਰਸੀ ਹੋਏ ਜਾਂ ਕਿਸੇ ਦਾ ਬਰਥਡੇ ਹੋਏ ਤਾਂ ਉਹਦੀ ਗੱਲਬਾਤ ਆਪਾਂ ਜ਼ਰੂਰ ਕਰਦੇ ਹਾਂ। ਅੱਜ ਮੈਨੂੰ ਬੀਬੀ ਗੋਸਲ ਜੀ ਨੇ ਯਾਦ ਕਰਾਇਆ, ਬਹੁਤ ਬਹੁਤ ਸ਼ੁਕਰੀਆ। ਸੋ ਸੁਰਿੰਦਰ ਛਿੰਦਾ ਜੀ ਪੰਜਾਬੀ ਸੰਗੀਤ ਜਗਤ ਦੇ ਬੜੇ ਮਹਾਨ ਮੰਨੇ ਪ੍ਰਮੰਨੇ ਇੱਕ ਸਿੰਗਰ ਹੋਏ ਨੇ, ਬੜੇ ਧੁਰੰਦਰ ਸਿੰਗਰ ਸੀ ਉਹ, ਉਹਨਾਂ ਨੂੰ ਅਸੀਂ ਯਾਦ ਕਰਦੇ, ਉਹਨਾਂ ਦਾ ਜਨਮ ਦਿਨ ਸੀ, ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਤੇ ਉਹਨਾਂ ਦਾ ਖੂਬਸੂਰਤ ਜਿਹਾ ਗੀਤ ਅਸੀਂ ਸੁਣਦੇ ਹਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ। ਕੱਲ੍ਹ ਆਪਾਂ ਫਿਰ ਮਿਲਾਂਗੇ ਅੱਛੇ ਜੇ ਕਿਸੇ ਪ੍ਰੋਗਰਾਮ ਦੇ ਕਿਸੇ ਵਿਸ਼ੇ ਦੇ ਨਾਲ, ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: Mohan. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
5: What is the reason?
6: This is the effects of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਲਹਿਰਾਂ ਬਹਿਰਾਂ ਤੁਹਾਡੇ ਨਾਲ ਜੁੜੇ ਆ, ਰੌਣਕ ਮੇਲਾ ਫੁੱਲ ਬਟਾ ਫੁੱਲ। ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਫਿਰ ਇੰਜੋਏ ਕਰ ਰਹੇ ਹੋ। ਹੈਪੀ ਮਿਡ ਵੀਕ। ਮਿਡ ਵੀਕ ਹੈ, ਪੰਜਾਬੀ ਲਹਿਰਾਂ ਨਾਲ ਜੁੜੇ ਹੋ, ਬੱਲੇ ਬੱਲੇ ਆ, ਰੌਣਕ ਮੇਲਾ ਫੁੱਲ ਬਟਾ ਫੁੱਲ। ਸੋ ਧੁੱਪ ਨਿਕਲੀ ਹੋਈ ਆ, ਹਲਕੀ ਫੁਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਆ। ਹੈਂ ਨੀ, ਕਿਹੜਾ ਗਾਣਾ ਸੀਗਾ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ ਨਹੀਂ, ਯੋਗ ਤਾਂ ਹੋਰ ਆ ਨਵੀਂ ਯਾਰ। ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਆਪਾਂ ਇਹ ਨਾ ਕਹਿ ਦਈਏ ਵੀ ਸਿੱਲੀ ਸਿੱਲੀ ਆਉਂਦੀ ਹਵਾ, ਨੀ ਕਿਤੇ ਕੋਈ ਮੁਸਕਰਾਉਂਦਾ ਹੋਵੇਗਾ। ਆਪਾਂ ਐਵੇਂ ਕਿਸੇ ਨੂੰ ਰਵਾਉਣਾ ਕਾਹਦੇ ਲਈ ਹੈ, ਠੀਕ ਹੈ ਨਾ ਗੱਲ। ਵਧੀਆ ਯਾਰ, ਲੋਕਾਂ ਨੂੰ ਹਸਾਓ, ਲੋਕਾਂ ਨੂੰ ਥੋੜ੍ਹਾ ਜਿਹਾ ਖੁਸ਼ ਰੱਖੋ, ਲੋਕਾਂ ਨੂੰ ਆਪਾਂ ਅਪ ਬੀਟ ਰੱਖੀਏ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 905-673-3337 ਫੋਨ ਨੰਬਰ ਹੈ। ਆ ਜਾਓ ਕਰੀਏ ਗੱਲਾਂ ਬਾਤਾਂ, ਦੋ ਗੱਲਾਂ ਕਰੀਏ ਬਹਿ ਜਾ। ਸੋ ਗੱਲਾਂ ਬਾਤਾਂ ਤਾਂ ਹੀ ਆਉਣਗੀਆਂ, ਤੁਹਾਡੀਆਂ ਕਾਲਾਂ ਆਉਣ, ਤੁਹਾਡੇ ਨਾਲ ਹੈਲੋ ਹਾਏ ਕਰੀਏ, ਤੁਸੀਂ ਸਾਡਾ ਹਾਲ ਪੁੱਛੋ, ਅਸੀਂ ਤੁਹਾਡਾ ਪੁੱਛੀਏ, ਤੇ ਇਕੱਠੇ ਯਾਰ ਇੰਜੋਏ ਤਾਂ ਕਰੀਏ ਇਸ ਸ਼ਾਮ ਨੂੰ। ਸ਼ਾਮ ਜਿਹੜੀ ਹੁੰਦੀ ਹੈ ਨਾ, ਉਹਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਫਿਰ ਰਾਤ ਨੂੰ ਦੇਖੋ ਆਪਾਂ ਸੌਣਾ ਹੁੰਦਾ। ਜੇ ਤੁਸੀਂ ਆਪਣੀ ਸ਼ਾਮ ਨੂੰ ਹੀ ਨਾ ਇੰਜੋਏ ਕਰੋ, ਫਿਰ ਬੰਦੇ ਨੂੰ ਰਾਤ ਨੂੰ ਨੀਂਦ ਕਾਹਦੀ ਆਉਣੀ ਹੈ। ਕਈ ਜਿਹੜੇ ਲੜ ਕੇ ਰੁੱਸ ਕੇ ਫਿਰ ਸੌ ਜਾਂਦੇ ਆ, ਉਹ ਕਾਹਦਾ ਸੌਣਾ ਯਾਰ। ਸੋਹਣਾ ਤਾਂ ਉਹ ਹੈ ਜਦੋਂ ਤੁਸੀਂ ਵਧੀਆ ਖੁਸ਼ ਹੋ ਕੇ, ਕਿਸ ਨੂੰ ਕਹਿੰਦੇ ਹੁੰਦੇ ਨਾ ਕਿ ਆਈ ਲਵ ਯੂ ਕਹਿ ਕੇ ਸੋਨੇ ਹੋ, ਉਹਦੀ ਵਰਗੀ ਰੀਸ ਹੀ ਕੋਈ ਨਹੀਂ। ਇੱਕ ਨਾ ਕਿਸੇ ਸਿਆਣੇ ਬੰਦੇ ਤੋਂ ਗੱਲ ਸੁਣੀ ਸੀ ਕਿ ਜਿਹੜੇ ਵਿਆਹੇ ਹੋਏ ਲੋਕ ਨੇ ਨਾ, ਕਦੇ ਵੀ ਤੁਸੀਂ ਲੜ ਕੇ ਆਰਗਿਊ ਕਰਕੇ ਰੁੱਸ ਕੇ ਨਾ ਰਾਤ ਨੂੰ ਸੌ। ਰਾਤ ਨੂੰ ਸੌਣਾ ਹੋਵੇ ਤਾਂ ਹਰੇਕ ਜਿਹੜੀ ਤੁਹਾਡੀ ਕੋਈ ਲੜਾਈ ਹੈ, ਕੋਈ ਨਿੱਕੀ ਮੋਟੀ ਤੁਹਾਡੀ ਆਰਗੂਮੈਂਟ ਹੈ, ਉਹਨੂੰ ਪਹਿਲਾਂ ਰਿਜ਼ੋਲਵ ਕਰੋ, ਫਿਰ ਸੌ। ਹੁਣ ਯਾਰ ਕੀ ਪਤਾ ਕਿ ਆਪਾਂ ਕਿਸ ਨੂੰ ਅਗਲੇ ਦਿਨ ਮਿਲਣਾ ਕਿ ਨਹੀਂ ਮਿਲਣਾ, ਕੱਲ੍ਹ ਹੋਣਾ ਹੋ, ਯੂ ਨੈਵਰ ਨੋ। ਗੱਲ ਹੁਣ ਸੱਚ ਹੈ ਕਿ ਰਾਤੋ ਰਾਤ ਕਈ ਤੁਰ ਜਾਂਦੇ ਆ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਜਿਹਨੇ ਨੂੰ ਪਿਆਰ ਕਰਦੇ ਉਹਨਾਂ ਨੂੰ ਮਾੜਿਆ ਕਹਿ ਦਿਆ ਕਰੋ ਕਿ ਲਵ ਯੂ, ਗੁੱਡ ਨਾਈਟ, ਤੇ ਥੋੜ੍ਹੇ ਜਿਹਾ ਫਿਰ ਉਹ ਇੱਕ ਮਨ ਨੂੰ ਇੱਕ ਸੰਤੁਸ਼ਟੀ ਜਿਹੀ ਰਹਿੰਦੀ ਹੈ ਕਿ ਹਾਂ ਯਾਰ ਅਸੀਂ ਕਿਸ ਨੂੰ ਨਾ ਰਸਾਇਆ, ਨਾ ਰਵਾਇਆ, ਨਾ ਗੁੱਸੇ ਕੀਤਾ, ਅਸੀਂ ਆਪਣੇ ਵੱਲੋਂ ਫੁੱਲ ਐਫਰਟ ਕੀਤਾ। ਸੋ ਪ੍ਰੋਗਰਾਮ ਪੰਜਾਬੀ ਦਾ, ਓਕੇ, ਕਾਲਾਂ ਤੁਹਾਡੀਆਂ ਆਉਂਦੀਆਂ ਨੇ, ਜ਼ਰੂਰ ਜ਼ਰੂਰ ਲੈਂਦੇ ਹਾਂ। ਇੱਕ ਨਾ ਤੁਹਾਨੂੰ ਅੱਜ ਮੈਂ ਬਹੁਤ ਹੀ ਸ਼ਾਨਦਾਰ ਇਨਫੋਰਮੇਸ਼ਨ ਦੇਣੀ ਹੈ ਥੋੜ੍ਹੀ ਜੀ। ਸੋ ਕਮਾਲ ਦੀ ਇਨਫੋਰਮੇਸ਼ਨ ਇਹ ਹੈ, ਇੱਕ ਐਸੀ ਰੀਅਲ ਇਸਟੇਟ ਦੀ ਪ੍ਰੋਪਰਟੀ ਲਿਸਟ ਹੋਈ ਹੈ ਨਾ, ਸੁਣ ਕੇ ਤੁਸੀਂ ਕਹੋਗੇ ਨਵੀਂ ਅਸੀਂ ਹੁਣੇ ਦੇਖਣੀ ਹੈ ਪ੍ਰੋਪਰਟੀ। ਸੋ ਅਸੀਂ ਗੱਲ ਕਰ ਰਹੇ ਹਾਂ ਰੀਅਲਟਰ ਜਪਿੰਦਰ ਬਰਾੜ ਦੀ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਦੇ ਬਾਰੇ। ਇਹ ਕੈਲਡਨ ਦੇ ਵਿੱਚ ਘਰ ਹੈ ਤੇ ਕੈਲਡਨ 'ਚ ਇਹ ਪ੍ਰੋਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਪਰਫੈਕਟ ਹੈ ਜਿਹੜੇ ਕਿ ਇੱਕ ਵੱਡਾ ਲਗਜ਼ਰੀ ਕਸਟਮ ਘਰ ਲੱਭ ਰਹੇ ਆ। ਖਾਸ ਕਰਕੇ ਕੋਈ ਦੋ ਭਰਾ ਨੇ, ਜੁਆਇੰਟ ਫੈਮਿਲੀ 'ਚ ਰਹਿਣਾ ਚਾਹੁੰਦੇ ਹੋ, ਬਹੁਤ ਹੀ ਰੀਜ਼ਨੇਬਲ ਰੇਟ ਕਸਟਮ ਬਿਲਟ ਲਗਜ਼ਰੀ ਇਸਟੇਟ ਹੋਮ 2021 ਦੇ ਵਿੱਚ ਬਣਿਆ। 3.6 acres ਦੇ ਆਸ ਪਾਸ 3.5 acres ਤੋਂ ਵੱਧ ਲੈਂਡ ਹੈ। 11,700 square feet ਅਬਵ ਗ੍ਰੇਡ ਲਗਜ਼ਰੀ ਲਿਵਿੰਗ ਸਪੇਸ ਤੇ ਲਗਭਗ 7,000 square feet ਦੀ ਵਾਕਆਊਟ ਬੇਸਮੈਂਟ ਹੈ। ਟੋਟਲ 18,000 square feet। ਤੁਸੀਂ ਸੋਚੋ ਜੇ ਯਾਰ ਇੱਦਾਂ ਦਾ ਘਰ ਆਪ ਬਣਾਉਣਾ ਬੰਦੇ ਨੂੰ ਪਵੇ, ਪਹਿਲਾਂ ਲੈਂਡ ਖਰੀਦੋ, ਕੰਸਟਰਕਸ਼ਨ ਕੋਸਟ, ਪਰਮਿਟ, ਡਿਵੈਲਪਮੈਂਟ ਚਾਰਜਿਸ, ਲਗਜ਼ਰੀ ਫਿਨਿਸ਼ਿੰਗ, ਬੇਸਮੈਂਟ, ਯੇ ਵੋ, ਲੈਂਡਸਕੇਪਿੰਗ, ਗਰਾਜ ਬਣਾਉਣੇ, ਕਿੰਨਾ ਕੰਮ ਹੋ ਜਾਂਦਾ। ਘਰ 'ਚ ਵੜੋ, ਅੰਦਰ 22 feet ਦੀ ਸੀਲਿੰਗ ਹੈ, ਪ੍ਰਾਈਵੇਟ ਆਫਿਸ ਹੈ, ਫੈਮਿਲੀ ਰੂਮ 'ਚ 19 feet ਦੀ ਸੀਲਿੰਗ ਹੈ, ਡਿਜ਼ਾਈਨਰ ਕਿਚਨ, ਆਈਲੈਂਡ ਉੱਪਰ 6 bedrooms, ਹਰੇਕ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਿਟ ਹੈ, ਸੈਮਾਈ ਪ੍ਰਾਈਵੇਟ ਜਿਹਨੂੰ ਔਨ ਸਵੀਟ ਕਹਿੰਦੇ ਆ ਉਹ ਹੈ, ਬਹੁਤ ਸੋਹਣਾ ਘਰ ਹੈ। 35 gaddiyan ਪਾਰਕ ਕਰੋ, 7 garage ਨੇ, ਟੋਟਲ 42 gaddiyan ਦੀ ਪਾਰਕਿੰਗ, ਜੁਆਇੰਟ ਫੈਮਿਲੀ, ਫੈਮਿਲੀ ਬਿਜ਼ਨਸ ਜਾਂ ਲਗਜ਼ਰੀ ਘਰ ਲੱਭ ਰਹੇ ਹੋ ਤਾਂ ਜਪਿੰਦਰ ਨੂੰ ਅੱਜ ਹੀ ਫੋਨ ਕਰੋ। ਕੈਲਡਨ ਦੇ ਵਿੱਚ ਘਰ ਹੈ, ਨੰਬਰ ਹੈ 416-729-3616, 416-729-3616, 416-769-3616। ਤੇ ਇਸ ਸੈਟਰਡੇ ਤੇ ਇਸ ਸੰਡੇ 2 days, 1-5 ਓਪਨ ਹਾਊਸ ਹੈ। ਇਸ ਸੈਟਰਡੇ, ਇਸ ਸੰਡੇ 1-5, ਜਪਿੰਦਰ ਦਾ ਨੰਬਰ 416-729-3616। ਜੀ 9919 ਹੈਲੋ ਸਤਿ ਸ਼੍ਰੀ ਅਕਾਲ ਆਪਣਾ ਰੇਡੀਓ ਬੰਦ ਕਰ ਲਓ ਭਾਜੀ ਜੀ ਸਰ
1: ਨਵੀ ਤੂੰ ਬੜਾ ਲੱਕੀ ਆ ਤੇਰੇ ਪੇਰੈਂਟ ਵੀ ਕਿਉਂਕਿ ਤੂੰ ਬਹੁਤ ਕਮਿਊਨਿਟੀ ਦੀ ਸੇਵਾ ਕਰ ਰਿਹਾ ਔਰ ਬੜਾ ਸੋਚ ਸਮਝ ਕੇ ਗੱਲ ਕਰਦਾ
0: ਧੰਨਵਾਦ ਜੀ ਧੰਨਵਾਦ
1: ਇੱਕ ਭਾਜੀ ਫਰਮਾਇਸ਼ ਲਵਾਉਣੀ ਸੀ ਜੇ ਤੇਰੇ ਟਾਈਮ ਹੋਊਗਾ
0: ਜੀ
1: ਰਮਤਾ ਕਨੇਡਾ ਚ ਜਾਂ ਦਿੱਲੀ ਚ ਜੇ ਸੁਣਾ ਦੂੰ ਤਾਂ ਤੇਰੀ ਮਿਹਰਬਾਨੀ
0: ਰਮਤਾ ਕਨੇਡਾ ਜਾਂ ਦਿੱਲੀ
1: ਹਾਂ ਕਿਤੇ ਵੀ ਹੋਵੇ
0: ਕਿਤੇ ਵੀ ਅੱਛਾ ਰਮਤੇ ਦੋ ਗਾਣੇ ਨੇ ਇੱਕ ਕੈਨੇਡਾ ਚ ਇੱਕ ਦਿੱਲੀ ਚ ਹੈ
1: ਚਲੋ ਛੋਟੀ ਮੋਟੀ ਜੋਬ ਕਰਦੇ ਟਰੱਕ ਚਲਾਉਂਦੇ ਆ ਤੇ ਰੋਡ ਤੇ ਨਾ ਪੀਪਲ ਯਾਰ ਬਿਲਕੁਲ ਧਿਆਨ ਦੇ ਕੇ ਨੀ ਚੱਲਦੇ ਰਿਕਵੈਸਟ ਕਰਦੇ ਤਾਂ ਤੇਰਾ ਵੀ ਭਲਾ ਹੋ ਜਾਓ ਕਮਿਊਨਿਟੀ ਦਾ ਵੀ ਬੜਾ ਮਾਰਚ ਕਰਕੇ ਤੁਰਨ ਜਿਹੜਾ
0: ਆਫ ਦੀ ਕਰ ਲੈਂਦੇ ਨੋ ਪ੍ਰੋਬਲਮ ਹੋਲਡ ਕਰੋ ਦੋ ਮਿੰਟ ਤੇ ਸਟੂਡੀਓ ਦਾ ਨੰਬਰ ਹੈ 905-673-3337 ਇੱਕ ਵੀਰ ਦੀ ਕਾਲ ਆਈ ਸੀ ਉਹ ਕੱਟੀ ਗਈ ਦੁਬਾਰ ਤੋਂ ਕਰ ਲਿਓ 905-673-3337 905-673-3337 ਆਪਣਾ ਨੰਬਰ ਹੈ 905-673-3337 ਸਟੂਡੀਓ ਦਾ ਫੋਨ ਨੰਬਰ ਹੈ ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਇੱਕ ਮੈਂ ਨਾ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਜ਼ਰੂਰ ਦਵਾਂ ਤੇ ਇਨਫੋਰਮੇਸ਼ਨ ਸਾਡੇ ਬਹੁਤ ਹੀ ਪਿਆਰੇ ਸੱਜਣ ਗੁਰਲਾਲ ਬਾਈ ਦੀ ਹੈ ਗੁਰਲਾਲ ਵੀਰ ਹੁਣੇ ਪੈਸ਼ਨ ਰੂਫਿੰਗ ਤੋਂ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ ਗੁਰਲਾਲ ਨੂੰ ਕਾਲ ਕਰੋ ਨਵੀਂ ਰੂਫ ਰੂਫ ਰਿਪੇਅਰ ਮੈਟਲ ਰੂਫ ਕੋਈ ਗਟਰ ਫੇਸ਼ੀਆ ਸੋਫਿਟਸ ਦੀ ਗੱਲਬਾਤ ਹੈ ਤਾਂ 647-9194913 6479119 9413-647-919 9413-647-9119 ਪੈਸ਼ਨ ਰੂਫਿੰਗ ਰੂਫ ਦੀ ਰਿਪੇਅਰ ਹੋਵੇ ਜਾਂ ਨਵੀਂ ਰੂਫ ਹੋਵੇ ਮੈਂ ਖੁਦ ਬਾਈ ਜੀ ਉਹਨਾਂ ਕੋਲੋਂ ਕੰਮ ਕਰਾਇਆ ਬਹੁਤ ਸੋਹਣਾ ਕੰਮ ਕਰਦੇ ਆ 6479199413 ਇਹਨਾਂ ਨੇ ਬੜੇ ਮਾਣ ਪਿਆਰ ਨਾਲ ਇੱਕ ਰਿਕੁਐਸਟ ਕੀਤੀ ਹੈ ਤੇ ਦੋ ਕੁ ਬੋਲ ਸੁਣਦੇ ਆ
2: ਚਲਾ ਜਾਏ ਤੇ ਮੀਮਾ ਵੇਖ ਕੇ ਘਬਰਾ ਜਾਂਦਾ
0: ਉਹ ਬੱਲੇ ਬੰਦਾ ਕੈਨੇਡਾ ਚਲ ਜਾਵੇ ਮੇਮਾ ਦੇ ਕੇ ਘਬਰਾ ਜਾਂਦਾ
2: ਜੀ ਨਜ਼ਮ ਅਰਜ਼ ਕਰ ਰਿਹਾ ਰਮਤਾ ਕੈਨੇਡਾ ਵਿੱਚ ਇਸ ਵਿੱਚ ਦੱਸਿਆ ਮੇਰੇ ਵਰਗਾ ਦੇਸੀ ਬੰਦਾ ਜੇ ਕੈਨੇਡਾ ਚਲਾ ਜਾਏ ਤੇ ਮੇਮਾ ਵੇਖ ਕੇ ਘਬਰਾ ਜਾਂਦਾ

0: ਕੇ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਤੇ ਸਾਡੇ ਨਾਲ ਸੁੱਖ ਜੀ ਜੁੜ ਚੁੱਕੇ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ 294 ਵਾਕਰ ਡਰਾਈਵ ਏਅਰਪੋਰਟ ਰੋਡ ਅਤੇ ਕੁਵੀਨ ਵਾਲੀ ਲੋਕੇਸ਼ਨ ਤੇ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਡੀਲਾਂ ਲੱਗਣ ਜਾ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਜੀ ਸੁੱਖ ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਇਸ ਵਾਰੀ ਰੌਣਕਾਂ ਜਿਹੜੀਆਂ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਬਾਈ ਜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਜਿਹ ਚ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਬਲੋ ਦਾ ਕੋਸਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ ਕਿਉਂਕਿ ਬਹੁਤ ਸਾਰੇ ਜਿਹੜੀ ਨਵੀਂ ਇਨਵੈਂਟਰੀ ਨਵੇਂ ਕੰਟੇਨਰ ਸਾਡੇ ਕੋਲ ਨੈਕਸਟ ਵੀਕ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਬਲੋ ਦਾ ਕੋਸਟ ਜੇ ਤੁਸੀਂ ਬੈਡਰੂਮ ਸੈੱਟ ਬਾਰੇ ਸੋਚ ਰਹੇ ਸੀ ਸੋਫਾ ਸੈੱਟ ਬਾਰੇ ਸੋਚ ਰਹੇ ਸੀ ਡਾਇਨਿੰਗ ਟੇਬਲ ਬਾਰੇ ਸੋਚ ਰਹੇ ਸੀ ਤਾਂ ਭਾਰੀ ਡਾਲਰਾਂ ਦੀ ਸੇਵਿੰਗ ਹੋ ਸਕਦੀ ਆ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਮੈਂ ਇੱਕ ਡੀਲ ਦੇ ਰਹਿਣਾ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਸੋਫਾ ਲੈਫਟ ਐਂਡ ਚੇਅਰ ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ 3 ਸੀਟਰ ਸੋਫਾ 2 ਸੀਟਰ ਲੈਫਟ ਨਾਲ ਸਿੰਗਲ ਚੇਅਰ ਕਰੋਮ ਲੈਕਸ ਨਾਲ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500-1600 ਡਾਲਰ ਸੀ ਲਾਸਟ ਹੀ ਪੀਜ਼ਾ ਕੰਪਲੀਟ ਸੋਫਾ ਸੈੱਟ ਫਰਾਈਡੇ ਵਾਲੇ ਦਿਨ ਆ ਕੇ ਲੈ ਜਾਓ ਫਰਾਈਡੇ ਤੋਂ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਆ ਕੰਪਲੀਟ ਸੋਫਾ ਸੈੱਟ 399 ਦੇ ਵਿੱਚ 6 ਸੀਟਾਂ ਵਾਲਾ ਸੋਫਾ ਸੈੱਟ ਮਿਲਣਾ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਬਾਈ
0: ਵੈਰੀ ਗੁੱਡ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਗੇਟ ਰੈਡੀ ਪਹੁੰਚੋ ਤੇ ਡੀਲਾਂ ਦੀ ਡੀਲਾਂ ਲਾਓ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਨੰਬਰ ਆਪਣਾ 905-673-3337-905-673-3337 ਦੇ ਉੱਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਇੱਕ ਗੋਲਫ ਸਾਡਾ ਆਪਣਾ ਬੰਦਾ ਜਿੱਤਿਆ ਟੂਰਨਾਮੈਂਟ ਤੇ ਉਹਦੀ ਥੋੜੀ ਜਿਹੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਸੀ ਸੋ ਨਹੀਂ ਦੇਖੀ ਸਾਡਾ ਟਿਕਟੋਕ ਪੇਜ ਹੈ ਪੰਜਾਬੀ ਲੈਣਾ ਪੰਜਾਬੀ ਦਾ ਟਿਕਟੋਕ ਤੇ ਜਾਓ ਤੇ ਉਹ ਵੀਡੀਓ ਜ਼ਰੂਰ ਦੇਖਿਓ ਤੁਸੀਂ ਵੀ ਯਾਰ ਸਗਤ ਤੁਹਾਨੂੰ ਮਾਣ ਹੋਊਗਾ ਕਿ ਆਪਣਾ ਮੁੰਡਾ ਉਹਨੇ ਯਾਰ ਏਡੀ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਤੇ ਬੜੇ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਚਲੋ ਆਪਾਂ ਹਰ ਇੱਕ ਖੇਡ ਨਹੀਂ ਦੇਖਦੇ ਸੋ ਮੈਨੂੰ ਸੀਗਾ ਕਿ ਜ਼ਰੂਰ ਸਾਰਿਆਂ ਨੂੰ ਥੋੜ੍ਹੇ ਅਪਡੇਟ ਕਰੀਏ ਕਿ ਕੀ ਹੋਇਆ ਸੋ ਸਾਡਾ ਟਿਕਟੋਕ ਪੇਜ ਹੈ PUNJABIALEHRAN ਪੰਜਾਬੀ ਲੈਣਾ ਤੇ ਪੰਜਾਬੀ ਲੈਣਾ ਟਿਕਟੋਕ ਤੇ ਜਾ ਕੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੇਖ ਸਕਦੇ ਹੋ ਸੋ ਕੋਈ ਵੀ ਗੀਤ ਸੰਗੀਤ ਲਗਵਾਉਣਾ ਐਨੀ ਟਾਈਮ ਮੈਂ ਨੰਬਰ ਵਾਰ ਵਾਰ ਤੁਹਾਨੂੰ ਸਟੂਡੀਓ ਦਾ ਦੱਸ ਦਿੰਦਾ ਉਹਨਾਂ ਬੜੇ ਸਾਡੇ ਨਵੇਂ ਜੁੜਦੇ ਮਿੱਤਰ ਸੱਜਣ ਨੇ ਜਿਨ੍ਹਾਂ ਨੂੰ ਮੇਬੀ ਨੰਬਰ ਸਾਡਾ ਨਹੀਂ ਪਤਾ ਹੁਣ ਰੋਜ਼ ਹੀ ਕੋਈ ਨਾ ਕੋਈ ਮਿੱਤਰ ਸੱਜਣ ਜੁੜਦੇ ਨੇ ਸਾਡੇ ਨਾਲ ਤੇ ਨੰਬਰ ਹੈ ਆਪਣਾ 905-673-3337 905-673-3337 ਤੇ ਤੁਸੀਂ ਵੀ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਨੂੰ ਦੱਸਿਆ ਕਰੋ ਕਿ ਯਾਰ ਬਈ AM 530 ਨੂੰ ਸੁਣੋ ਪੰਜਾਬੀ ਲਹਿਰਾਂ ਨੂੰ ਸਵੇਰੇ ਸ਼ਾਮ ਸੁਣੋ ਤੇ ਸ਼ਾਮ ਨੂੰ 6 ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਤੁਸੀਂ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਦੇ ਨਾਲ ਹੀ ਜੁੜਦੇ ਹੋ ਬੜਾ ਲੰਬਾ ਸਮਾਂ ਯਾਰ 14 ਘੰਟੇ ਲਗਾਤਾਰ ਡੇਲੀ ਤੁਹਾਡੀ ਸਾਡੀ ਮੁਲਾਕਾਤ ਹੁੰਦੀ ਹੈ ਤੇ ਸ਼ਾਮ 6 ਤੋਂ ਲੈ ਕੇ ਸਵੇਰ ਦੇ ਨਹੀਂ ਜ਼ਿਆਦਾ ਆ ਸਮਾਂ ਯਾਰ ਨਵੀਂ ਤੁਸੀਂ ਘੱਟ ਦੱਸਤਾ ਮੈਂ ਸੋਰੀ ਸਵੇਰੇ ਮੈਂ ਸਿਰਫ 6-7 ਵਜੇ ਤੱਕ 8 ਵਜੇ ਤੱਕ ਕਿਉਂ ਕਿਹਾ ਸਮਾਂ ਜ਼ਿਆਦਾ ਆ ਸੋ ਤਕਰੀਬਨ 6 ਤੋਂ 6 12 ਘੰਟੇ ਹੋ ਗਏ ਪਲੱਸ ਮਤਲਬ ਟੋਟਲ 18 ਘੰਟੇ ਯਾਰ ਤੁਹਾਡੀ ਸਾਡੀ ਮੁਲਾਕਾਤ ਰਹਿੰਦੀ ਆ ਵਾਹ ਵੀ ਵਾਹ ਸੋ ਜੁੜੇ ਰਿਹਾ ਕਰੋ ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ ਨਾਲ ਗੀਤ ਸੰਗੀਤ ਤੁਹਾਡੇ ਲਈ ਹੋਰ ਵੀ ਖੂਬਸੂਰਤ ਲਾਉਣੇ ਆ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਤੇ ਹਰਪ੍ਰੀਤ ਆਲਵੇਜ਼ ਤੁਹਾਨੂੰ ਇੰਸ਼ੋਰੈਂਸ ਰਿਲੇਟਡ ਟਿਪਸ ਦਿੰਦੇ ਨੇ ਇੰਸ਼ੋਰੈਂਸ ਰਿਲੇਟਡ ਤੁਹਾਨੂੰ ਐਜੂਕੇਟ ਕਰਦੇ ਨੇ ਸੋ ਹਰਪ੍ਰੀਤ ਦਾ ਨੰਬਰ ਹੈ 416-816-6500 ਤੇ ਹਰਪ੍ਰੀਤ ਵੈਲਕਮ ਕੀ ਹਾਲ ਹੈ
2: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਵੈਲਕਮ ਹਰਪ੍ਰੀਤ ਬੜੇ ਲੋਕ ਨੇ ਜਿਹੜੇ ਚਲੋ ਕੋਈ ਆਪਣਾ ਇੰਸ਼ੋਰੈਂਸ ਟਾਈਮ ਸਿਰ ਨਹੀਂ ਕਰਾਉਂਦੇ ਮੈਨੂੰ ਹੁਣ ਇੱਕ ਇਸ ਦਾ ਮੈਸੇਜ

0: ਐ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ, ਤੁਸੀਂ ਦੱਸ ਦਿਓ। ਉਹ ਕਹਿੰਦੇ ਕਿ ਬ੍ਰਦਰ ਇੱਕ ਹੈਲਪ ਚਾਹੀਦੀ ਹੈ, ਮੇਰੇ ਵਾਈਫ ਪ੍ਰੈਗਨੈਂਟ ਨੇ, ਸਾਡਾ ਸਟੇਟਸ ਐਕਸਪਾਇਰਡ ਹੈ, ਐਕਸਟੈਂਸ਼ਨ ਲਾਈ ਹੋਈ ਹੈ, ਵਿਜ਼ਿਟਰ ਅਪਲਾਈਡ ਸਟੇਟਸ ਤੇ ਆ, ਅਗਸਤ ਦੇ ਵਿੱਚ ਡਿਲੀਵਰੀ ਡੇਟ ਹੈ। ਕਹਿੰਦੇ ਕਿਸੇ ਦਾ ਇੰਸ਼ੋਰੈਂਸ ਦੀ ਟੀਮ ਦਾ ਨੰਬਰ ਦੇ ਦਿਓ, ਅਸੀਂ ਡਿਸਕਸ਼ਨ ਕਰਨੀ ਹੈ। ਇਦਾਂ ਦੀ ਸਿਚੁਏਸ਼ਨ ਚ ਕੀ ਬਣਦਾ?
1: ਸੁਣੋ ਵੀ ਜਦੋਂ ਆਪਣਾ ਸਟੇਟਸ ਅਪਲਾਈਡ ਹੋਵੇ ਜਾਂ ਫਿਰ ਆਪਾਂ ਵਿਜ਼ਿਟਰ ਹੋਈਏ ਇੱਥੇ, ਇੱਥੇ ਦੇ ਰੈਜ਼ੀਡੈਂਟ ਨਾ ਹੋਈਏ, ਤੇ ਜਿਹੜੀ ਆਪਾਂ ਨੂੰ ਕਵਰੇਜ ਮਿਲ ਸਕਦੀ ਹੈ ਉਹ ਸਿਰਫ ਐਮਰਜੈਂਸੀ ਮੈਡੀਕਲ ਕਵਰੇਜ ਆ। ਸੋ ਉਹਦੇ ਵਿੱਚ ਜਿਹੜੀ ਪ੍ਰੈਗਨੈਂਸੀ ਹੈਗੀ ਆ ਜਾਂ ਪ੍ਰੈਗਨੈਂਸੀ ਦੇ ਨਾਲ ਰਿਲੇਟਿਡ ਕੋਈ ਵੀ ਟ੍ਰੀਟਮੈਂਟਸ ਆ ਜਾਂ ਖਰਚੇ ਹੈਗੇ ਆ ਉਹ ਐਮਰਜੈਂਸੀ ਨਹੀਂ ਮੰਨੇ ਜਾਂਦੇ। ਸੋ ਪ੍ਰੈਗਨੈਂਸੀ ਜਿਹੜੀ ਹੈਗੀ ਉਹ ਇੱਕ ਪਲੈਨਡ ਥਿੰਗ ਆ, ਸੋ ਇਸ ਕਰਕੇ ਇੰਸ਼ੋਰੈਂਸ ਕੰਪਨੀਜ਼ ਉਹਨੂੰ ਕਵਰ ਨਹੀਂ ਕਰਦੀਆਂ। ਸੋ ਈਵਨ ਦੋ ਚਾਹੇ ਉਹ ਅਪਲਾਈਡ ਸਟੇਟਸ ਤੇ ਵੀ ਹੈਗੇ ਆ, ਵਿਜ਼ਿਟਰ ਵੀ ਆ, ਸੋ ਅਗਰ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਉਹਦੇ ਵਿੱਚ ਉਹਨਾਂ ਨੇ ਕਵਰ ਹੋਣਾ ਸੀਗਾ। ਹੁਣ ਇਸ ਵੇਲੇ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਪ੍ਰੋਟੈਕਟ ਕਰ ਸਕੇ।
0: ਸੋ ਇਦਾਂ ਦੇ ਕੇਸ ਦੇ ਵਿੱਚ ਪਰ ਜੇ ਪ੍ਰਾਇਰ ਟੂ ਪ੍ਰੈਗਨੈਂਸੀ ਉਹਨਾਂ ਨੇ ਕੋਈ ਨਾ ਕੋਈ ਕਰਵਾਈ ਹੁੰਦੀ ਲੰਬੀ ਪਾਲਿਸੀ ਤਾਂ
1: ਸਟਿਲ ਉਹਨਾਂ ਨੂੰ ਕਵਰੇਜ ਨਹੀਂ ਸੀ ਮਿਲਣੀ।
0: ਨਹੀਂ ਸੀ ਮਿਲਣੀ? ਅੱਛਾ,
1: ਹਾਂਜੀ,
0: ਹਾਂ ਹਾਂ, ਚਲੋ, ਵੈਰੀ ਟ੍ਰਿਕੀ ਸਿਚੁਏਸ਼ਨ ਉਹਨਾਂ ਲਈ। ਸੋ ਹਰਪ੍ਰੀਤ, ਅੱਜ ਫਿਰ ਹੋਰ ਕੀ ਜਾਣਕਾਰੀ ਆਪਾਂ ਸਭ ਨੂੰ ਦੇ ਰਹੇ ਹਾਂ?
1: ਬਿਲਕੁਲ ਨਵੀ, ਸੋ ਜਿੱਥੇ ਆਪਾਂ ਇਸ ਪਲਾਨ ਦੀ ਗੱਲ ਕਰ ਰਹੇ ਹਾਂ ਕਿ ਵਿਜ਼ਿਟਰ ਇੰਸ਼ੋਰੈਂਸ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਜਾਂ ਫਿਰ ਜਿੱਦਾਂ ਅਪਲਾਈਡ ਸਟੇਟਸ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਕਵਰੇਜਸ ਮਿਲਦੀਆਂ ਹੈਗੀਆਂ ਉਹ ਸਿਰਫ ਐਮਰਜੈਂਸੀ ਮੈਡੀਕਲ ਕਵਰੇਜਸ ਮਿਲਦੀਆਂ। ਐਮਰਜੈਂਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਹੁਤ ਵੱਡੀ ਕੋਈ ਗੱਲ ਹੋ ਗਈ ਤਾਂ ਬੰਦੇ ਨੂੰ ਹੋਸਪਿਟਲ ਹੀ ਜਾਣਾ ਪੈਣਾ। ਕੋਈ ਵੀ ਇੱਦਾਂ ਦੀ ਸਿਚੁਏਸ਼ਨ ਜਿਹਦੇ ਲਈ ਸਾਨੂੰ ਲੱਗਦਾ ਕਿ ਹਾਂ ਸਾਨੂੰ ਕਿਸੇ ਡਾਕਟਰ ਨੂੰ ਦੇਖਣ ਦੀ ਜ਼ਰੂਰਤ ਹੈਗੀ ਆ, ਇਟ ਕੁੱਡ ਵੀ ਫੀਵਰ ਫਲੂ ਹੋ ਗਿਆ, ਵਰਸ ਹੋ ਗਿਆ, ਸਾਨੂੰ ਹੁਣ ਐਂਟੀਬਾਇਓਟਿਕਸ ਚਾਹੀਦੇ ਹੀ ਹੈਗੇ ਆ, ਉਹਦੇ ਲਈ ਆਪਾਂ ਜਾ ਸਕਦੇ ਹਾਂ ਡਾਕਟਰ ਨੂੰ ਦੇਖਣ ਦੇ ਲਈ, ਉਹਦੇ ਲਈ ਆਪਾਂ ਅਰਜੈਂਟ ਕੇਅਰ ਵੀ ਜਾ ਸਕਦੇ ਹਾਂ, ਫੈਮਿਲੀ ਡਾਕਟਰ ਕੋਲ ਵੀ ਜਾ ਸਕਦੇ ਹਾਂ, ਉਹਨਾਂ ਦਾ ਟ੍ਰੀਟਮੈਂਟ ਵੀ ਕਵਰ ਹੁੰਦਾ ਆ। ਤੇ ਅਗਰ ਇਨ ਕੇਸ ਕੋਈ ਇੰਜਰੀ ਹੋ ਗਈ, ਕੋਈ ਸਿਕਨੈਸ ਹੋ ਗਈ ਆ, ਉਹ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਕਿਸੇ ਡਾਕਟਰ ਨੂੰ ਦੇਖਣਾ ਪੈਂਦਾ ਤਾਂ ਡਾਕਟਰ ਦੀ ਫੀਸ, ਮੈਡੀਕੇਸ਼ਨ, ਹੋਸਪਿਟਲ ਐਕਸਪੈਂਸਿਸ, ਅਗਰ ਇਨ ਕੇਸ ਕੋਈ ਸਰਜਰੀ ਕਰਨੀ ਪੈਂਦੀ ਆ, ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਆ। ਸੋ ਜਿਹੜੀਆਂ ਵਿਜ਼ਿਟਰ ਇੰਸ਼ੋਰੈਂਸ ਦੇ ਵਿੱਚ ਜਿੰਨੇ ਵੀ ਆਪਾਂ ਕੈਟਾਗਰੀਜ਼ ਦੀ ਗੱਲ ਕੀਤੀ ਆ, ਚਾਹੇ ਕੋਈ ਇੱਥੇ ਦਾ ਅਪਲਾਈਡ ਸਟੇਟਸ ਆ, ਚਾਹੇ ਵਰਕ ਪਰਮਿਟ ਲਈ ਅਪਲਾਈ ਕੀਤਾ ਸੀਗਾ, ਚਾਹੇ ਵਿਜ਼ਿਟਰ ਵੀਜ਼ਾ ਲਈ ਅਪਲਾਈ ਕੀਤਾ ਹੋਇਆ, ਜਾਂ ਫਿਰ ਬੰਦੇ ਨੇ ਵਿਜ਼ਿਟਰ ਹੀ ਆਉਣਾ ਆ ਜਾਂ ਸੁਪਰ ਵੀਜ਼ਾ ਤੇ ਹੀ ਆਉਣਾ ਹੈਗਾ, ਜਾਂ ਕੋਈ ਬੰਦਾ ਰਿਫਿਊਜੀ ਹੈਗਾ, ਨੈਨੀ ਕੈਟਾਗਰੀ। ਸੋ ਜਿੰਨੀਆਂ ਵੀ ਉਹ ਕੈਟਾਗਰੀਜ਼ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਸਾਰਿਆਂ ਨੂੰ ਵਿਜ਼ਿਟਰ ਇੰਸ਼ੋਰੈਂਸ ਹੀ ਮਿਲਦੀ ਆ। ਸੋ ਇਸ ਕਰਕੇ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੈਗੇ ਆ ਕਿ ਜਦੋਂ ਤੁਹਾਡੇ ਪੇਰੈਂਟਸ ਨੇ ਜਾਂ ਕਿਸੇ ਨੇ ਵੀ ਆਉਣਾ ਹੈਗਾ ਇੱਥੇ ਕੈਨੇਡਾ ਦੇ ਵਿੱਚ, ਉਦੋਂ ਆਪਣੀ ਕਵਰੇਜ ਕਰਵਾਓ, ਜਾਂ ਫਿਰ ਜਦੋਂ ਤੁਹਾਡੇ ਕੋਲ ਹੁਣ ਵਰਕ ਪਰਮਿਟ ਹੈਗਾ ਆ, ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਆ ਤੁਹਾਡੇ ਕੋਲ, ਜਦ ਤੱਕ ਵਰਕ ਪਰਮਿਟ ਤੇ ਸੀਗੀ ਤੁਹਾਡੇ ਕੋਲ ਹੈਲਥ ਕਾਰਡ ਸੀਗਾ, ਬਟ ਤੁਹਾਨੂੰ ਹੁਣ ਪਤਾ ਹੈ ਕਿ ਉਹਨੇ ਐਕਸਪਾਇਰ ਹੋ ਜਾਣਾ, ਉਸ ਤੋਂ ਬਾਅਦ ਅਪਲਾਈ ਕਰਨਾ ਪੈਣਾ, ਉਸ ਤੋਂ ਬਾਅਦ ਅਪਲਾਈਡ ਸਟੇਟਸ ਤੇ ਚਲੇ ਜਾਣਾ, ਸੋ ਉਸ ਟਾਈਮ ਪੀਰੀਅਡ ਦੇ ਵਿੱਚ ਆਪਣੀ ਕਵਰੇਜ ਕਰਵਾਓ ਤਾਂ ਕਿ ਜਿਹੜਾ 7 ਜਾਂ 8 ਦਿਨ ਦਾ ਵੇਟਿੰਗ ਪੀਰੀਅਡ ਹੈਗਾ ਉਹ ਜਦੋਂ ਤੱਕ ਤੁਹਾਡੇ ਕੋਲ ਹੈਲਥ ਵਿੱਚ ਕਵਰ ਹੋਵੇ, ਐਂਡ ਰਾਈਟ ਵੇ ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਆ ਆਫਟਰ ਵੇਟਿੰਗ ਪੀਰੀਅਡ ਤੁਹਾਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰ ਦੇਵੇ। ਇਹ ਸਾਰੀਆਂ ਚੀਜ਼ਾਂ ਲਈ ਆਪਾਂ ਗਾਈਡ ਕਰਦੇ ਰਹਿੰਦੇ ਹਾਂ, ਆਪਾਂ ਰੇਡੀਓ ਤੇ ਵੀ ਦੱਸਦੇ ਰਹਿੰਦੇ ਹਾਂ, ਬਟ ਸਟਿਲ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ, ਜਿੱਦਾਂ ਹੁਣ ਤੁਸੀਂ ਸ਼ੇਅਰ ਕੀਤਾ ਕਿ ਜਦੋਂ ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈਗੀ ਹੈ ਕਿ ਜਦੋਂ ਕਲੇਮ ਦਾ ਟਾਈਮ ਆ ਜਾਂਦਾ ਤਾਂ ਆਪਾਂ ਨੂੰ ਲੱਗਦਾ ਕਿ ਹੁਣ ਇੰਸ਼ੋਰੈਂਸ ਕਰਵਾ ਲਈਏ, ਕਈ ਕਾਲ ਤਾਂ ਇੱਦਾਂ ਆਉਂਦੀਆਂ ਕਿ ਬੰਦਾ ਹਸਪੀਟਲ ਦੇ ਵਿੱਚ ਹੈ ਜੀ ਹੁਣ ਕਵਰੇਜ ਦੇ ਦਿਓ। ਸੋ ਇੱਦਾਂ ਇੰਸ਼ੋਰੈਂਸ ਕੰਪਨੀ ਕੋਈ ਕਵਰੇਜ ਨਹੀਂ ਦਿੰਦੀ, ਜਦੋਂ ਆਲਰੇਡੀ ਕੋਈ ਸਿਚੁਏਸ਼ਨ ਆ ਗਈ ਫਿਰ ਕਿਸੇ ਨੇ ਕਵਰ ਨਹੀਂ ਕਰਨਾ। ਇੰਸ਼ੋਰੈਂਸ ਤਾਂ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਹੈ ਜਿਹੜੀ ਅਨਸਰਟਨ ਆ, ਜਿਹੜੀ ਹਲੇ ਹੈ ਨਹੀਂ ਗੀ। ਸੋ ਅਗਰ ਤੁਸੀਂ ਅੱਜ ਪਾਲਿਸੀ ਲਈ ਹੋਈ ਹੈ, ਕੱਲ ਨੂੰ ਕੋਈ ਸਿਚੁਏਸ਼ਨ ਆ ਜਾਂਦੀ ਹੈ, ਦੈਨ ਡੈਫੀਨੇਟਲੀ ਉਹ ਤੁਹਾਨੂੰ ਕਵਰ ਕਰਨਗੇ, ਬਟ ਅਗਰ ਆਲਰੇਡੀ ਕੋਈ ਕੰਡੀਸ਼ਨ ਆ ਗਈ ਉਸ ਤੋਂ ਬਾਅਦ ਕਿਸੇ ਕੰਪਨੀ ਨੇ ਤੁਹਾਨੂੰ ਪਾਲਿਸੀ ਨਹੀਂ ਦੇਣੀ। ਜੇ ਤੁਸੀਂ ਝੂਠ ਬੋਲ ਕੇ ਵੀ ਲੈ ਲੈਂਦੇ ਆ ਤਾਂ ਹੀ ਉਹਨਾਂ ਨੇ ਵੇਟਿੰਗ ਪੀਰੀਅਡ ਰੱਖੇ ਹੋਏ ਆ ਕਿ ਇੰਨੇ ਦਿਨ ਅਸੀਂ ਕਵਰ ਹੀ ਨਹੀਂ ਕਰਨਾ ਜਿਹੜਾ ਬੰਦਾ ਆਲਰੇਡੀ ਕੈਨੇਡਾ ਦੇ ਵਿੱਚ ਹੈਗਾ ਆ। ਸੋ ਇਸ ਕਰਕੇ ਝੂਠ ਬੋਲ ਕੇ ਵੀ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਕਵਰੇਜ ਹੋਣੀ ਨਹੀਂ ਆ। ਸੋ ਕਲੇਮ ਤੁਹਾਡਾ ਉਸੇ ਵੇਲੇ ਡਿਨਾਈ ਹੋ ਜਾਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੂੰ ਪਹਿਲੇ ਹੀ ਕੰਡੀਸ਼ਨ ਸੀਗੀ। ਸੋ ਮੇਕ ਸ਼ੋਰ ਜਦੋਂ ਇਹ ਵਾਲੀਆਂ ਪਾਲਿਸੀਜ਼ ਦੇ ਬਾਰੇ ਆਪਾਂ ਇਨਫੋਰਮੇਸ਼ਨ ਦਿੰਦੇ ਹਾਂ, ਇਹ ਟਾਈਮ ਰਹਿੰਦੇ ਜ਼ਰੂਰ ਕਰਵਾਓ ਤਾਂ ਕਿ ਪ੍ਰੋਪਰ ਕਵਰੇਜ ਹੋਵੇ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜ਼ਰੂਰ ਐਡ ਆਨ ਕਰਵਾਓ ਜੇ ਉਹਨਾਂ ਦੀ ਆਲਰੇਡੀ ਐਗਜ਼ਿਸਟਿੰਗ ਮੈਡੀਕੇਸ਼ਨ ਚੱਲ ਰਹੀਆਂ ਆ, ਔਰ ਕਿਹੜੀ ਕੰਡੀਸ਼ਨ ਦੀਆਂ ਚੱਲ ਰਹੀਆਂ ਆ, ਕੋਈ ਹਾਰਟ ਦੀ ਮੈਡੀਕੇਸ਼ਨ ਆ, ਕੋਈ ਡਾਇਬਟੀਜ਼ ਦੀ ਮੈਡੀਕੇਸ਼ਨ, ਇਹ ਸਾਰੀਆਂ ਪ੍ਰੋਪਰ ਇਨਫੋਰਮੇਸ਼ਨ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਹਰ ਇੱਕ ਕੰਪਨੀ ਹਰ ਇੱਕ ਰਿਸਕ ਨੂੰ ਕਵਰ ਨਹੀਂ ਕਰਦੀ। ਸਾਡੇ ਕੋਲ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ, ਐਂਡ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਕੰਪਨੀ ਦੇ ਵਿੱਚ ਕਿਹੜਾ ਵਾਲਾ ਕਲਾਇੰਟ ਕੁਆਲੀਫਾਈ ਕਰ ਸਕਦਾ ਆ, ਕਿਉਂਕਿ ਅਗਰ ਤੁਹਾਨੂੰ ਹਾਰਟ ਕੰਡੀਸ਼ਨ, ਡਾਇਬਟੀਜ਼ ਦੀ ਮੈਡੀਕੇਸ਼ਨ, ਏਜ ਤੁਹਾਡੀ ਜਿਹੜੀ 70 ਤੋਂ ਅਬਵ ਹੈਗੀ ਆ, ਬਹੁਤੀਆਂ ਕੰਪਨੀਆਂ ਨੇ ਪੈਨਲ ਦੇ ਸੱਟੇ ਨਾ ਕਰ ਦੇਣੀਆਂ, ਸਿਰਫ ਇੱਕ ਜਾਂ ਦੋ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਵਰੇਜ ਮਿਲ ਸਕਦੀ ਆ। ਜੇ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਜਿਹੜੀ ਸਟੇਬਲ ਨਹੀਂ ਸੀਗੀ, ਸਿਰਫ 7 ਦਿਨ ਦਾ ਸਟੇਬਿਲਿਟੀ ਵਾਲੀਆਂ ਕਲੋਜ਼ਿਸ ਦੇ ਨਾਲ ਵੀ ਸਾਡੇ ਕੋਲ ਕਵਰੇਜਿਸ ਹੈਗੀਆਂ ਆ, ਪਰ ਪ੍ਰੋਪਰ ਇਨਫੋਰਮੇਸ਼ਨ ਦਊਂਗੇ ਤਾਂ ਹੀ ਪ੍ਰੋਪਰ ਕਵਰੇਜ ਮਿਲ ਸਕਦੀ ਆ। ਕੋਈ ਵੀ ਕੁਐਸਚਨ ਹੈਗੇ ਆ, ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਜਾਂ ਫਿਰ ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਕਿਸੇ ਵੀ ਇੰਸ਼ੋਰੈਂਸ ਬਾਰੇ, ਨੰਬਰ ਹੈਗਾ ਜੀ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਨੰਬਰ ਮੇਰਾ ਹੈਗਾ ਜੀ 416-817-6500।
0: 416-817-6500 ਨੰਬਰ ਹੈ, 416-817-6500। ਹਰਪ੍ਰੀਤ ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: ਓਕੇ, ਸੋ ਨੰਬਰ ਹੈ ਆਪਣਾ 905-673-33-37 ਵਾਂਸ ਅਗੇਨ, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਇੱਕ ਗੀਤ ਲਾ ਕੇ ਤੇ ਫਿਰ ਥੋੜੀ ਜਿਹੀ ਤੁਹਾਡੀਆਂ ਕੁਝ ਇੱਕ ਮਿੱਠੀਆਂ ਪੈਰੀਆਂ ਕੌਲਾਂ ਲੈਂਦੇ ਹਾਂ। ਨੰਬਰ ਹੈ ਆਪਣਾ 9056-7333-37। ਚੀਮਾ ਵਾਈ ਹੋ ਗਏ, ਦੋ ਚਾਰ ਦਿਨ ਸੁਣ ਲਈਏ ਦੋ ਕੁ ਬੋਲ। ਬੜਾ ਯਾਰ ਹਜੇ ਵੀ ਗਾਣਾ ਪੂਰਾ ਐਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ, ਯੰਗ ਗੋਟ।

0: ਵਰਗੇ ਸ਼ਬਦ ਕਿੰਨੇ ਹੁਣ ਯੂਜ਼ ਕੀਤੇ ਜਾ ਰਹੇ ਆ। ਯੰਗ ਗੋਟ, ਦਿਲਜੀਤ ਥੋਰਾ ਦਾ ਦੀ ਐਲਬਮ ਆਈ ਗੋਟ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਗੋਟ ਕੀ ਹੈ। ਚਲੋ ਜਿਹੜੇ ਯੰਗਸਟਰਸ ਨੇ ਪਤਾ, ਜਿਹੜੇ ਨਹੀਂ ਜਾਣਦੇ, ਗੋਟ GOAT ਗ੍ਰੇਟੈਸਟ ਆਫ ਆਲ ਟਾਈਮ ਹੈ ਨਾ, ਜ਼ਿਆਦਾਤਰ ਸਪੋਰਟਸ ਦੇ ਵਿੱਚ ਜਾਂ ਕਈ ਵੱਖਰੀ ਵੱਖਰੀ ਇੱਦਾਂ ਦੀ ਇੰਡਸਟਰੀਜ਼ ਵਿੱਚ ਯੂਜ਼ ਕੀਤੀ ਜਾਂਦੀ ਚੀਜ਼ ਹੈ। ਹੁਣ ਕੋਈ ਕਹਿੰਦਾ ਕਿ ਇਹ ਬਾਸਕਟਬਾਲ ਪਲੇਅਰ ਉਹ ਗੋਟ ਹੈ। ਹੁਣ ਜਿਹੜੇ ਸਾਡੇ ਇਹ ਸਿੰਗਰ ਯੂਜ਼ ਕਰ ਰਹੇ, ਜੇ ਕੋਈ ਕਹਿ ਰਿਹਾ ਵੀ ਮੈਂ ਗੋਟ ਹਾਂ, ਉਹ ਕਹਿ ਰਿਹਾ ਕਿ ਮੈਂ ਗ੍ਰੇਟੈਸਟ ਆਫ ਆਲ ਟਾਈਮ ਹਾਂ। ਇਹ ਚਲੋ ਆਪਣੇ ਆਪਣੀ ਤਾਰੀਫ ਕੁਝ ਆਪ ਵੀ ਕਰ ਲੈਂਦੇ ਆ, ਕਈ ਫੈਨ ਵੀ ਕਹਿੰਦੇ ਯਾਰ ਵੀ ਇਹ ਬੰਦਾ ਗੋਟ ਹੈ। ਸੋ ਚੀਮੇ ਬਾਈ ਨੇ ਕਿਹਾ ਯੰਗ ਗੋਟ। ਸੋ ਸਾਡੇ ਨਾਲ ਮਨਜੀਤ ਹੁਣੇ ਜੁੜ ਚੁੱਕੇ ਨੇ, ਮਨਜੀਤ ਅਪਲਾਈਂਸ ਦੀ ਦੁਨੀਆ ਦੇ ਗੋਟ ਨੇ। ਸੋ ਮਨਜੀਤ ਕਿਵੇਂ ਹੋ?
1: ਬਸ ਵਧੀਆ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰੋਪਰਟੀ ਦੇ 5 ਅਪਲਾਈਂਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ, ਟੋਲ ਟੋਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਂਸਿਸ ਨੇ, ਜਿਹੜੇ ਕਿ ਸਿਰਫ $39,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਤੇ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337। ਅਸੀਂ ਵਾਰ ਵਾਰ ਅੱਜ ਨਾ ਤੁਹਾਨੂੰ ਇੱਕ ਲਿਸਟਿੰਗ ਦੀ ਜਾਣਕਾਰੀ ਦੇ ਰਹੇ ਹਾਂ, ਜਪਿੰਦਰ ਬਰਾੜ ਬਾਈ ਦੀ ਲਿਸਟਿੰਗ ਹੈ। ਬਹੁਤ ਹੀ ਲਗਜ਼ਰੀ ਘਰ ਹੈ, 3.6 acre ਲੈਂਡ ਹੈ, 3.5 acre ਤੋਂ ਵੱਧ ਲੈਂਡ, ਉਹ ਵੀ ਕੈਲਡਨ ਦੇ ਵਿੱਚ, ਅਬਵ ਗ੍ਰੇਡ 11,700 ਸਕੁਆਇਰ ਫੁੱਟ ਤੇ ਨਾਲ 7,000 ਸਕੁਆਇਰ ਫੁੱਟ ਦੀ ਬੇਸਮੈਂਟ, ਟੋਟਲ 18,000 ਸਕੁਆਇਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ। ਬਹੁਤ ਸੋਹਣਾ ਘਰ ਹੈ, ਇਹਦੀ ਜਾਣਕਾਰੀ ਲਓ, ਜਪਿੰਦਰ ਨੂੰ ਕਾਲ ਕਰੋ। ਸੈਟਰਡੇ ਸੰਡੇ ਵੀਕਐਂਡ ਤੇ ਦੋਨੋਂ ਦਿਨ ਓਪਨ ਹਾਊਸ ਹੈ, 416-769-3616 416-769-3616 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਜਪਿੰਦਰ ਨੂੰ ਤੇ ਜਪਿੰਦਰ ਦੀ ਇਸ ਪ੍ਰੋਪਰਟੀ ਦੀ ਜਾਣਕਾਰੀ ਲਓ। ਇੰਡੀਆ ਦੀਆਂ ਟਿਕਟਾਂ ਲੈਣੀਆਂ, ਅੱਜ ਹੀ ਅਸੀਂ ਸਾਡੇ ਕਿਸੇ ਰਿਸ਼ਤੇਦਾਰ ਨੂੰ ਟਿਕਟ ਲੈ ਕੇ ਦਿੱਤੀ ਹੈ ਦੁਆਬਾ ਟਰੈਵਲ ਤੋਂ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਇੰਡੀਆ ਤੋਂ ਕਿਸ ਨੇ ਆਉਣਾ ਜਾਂ ਕਿਸ ਨੇ ਜਾਣਾ ਤਾਂ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਨੂੰ ਕਾਲ ਕਰੋ, ਬਹੁਤ ਵਧੀਆ ਸਰਵਿਸ, ਘੱਟ ਤੋਂ ਘੱਟ ਰੇਟ। ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ। ਇੱਕ ਅੱਜ ਹਲਕੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਪਰਿਵਾਰਾਂ 'ਚ ਦੇਖੋ ਆਪਾਂ ਯਾਰ ਆਪਣੇ ਭੈਣਾਂ ਭਰਾਵਾਂ ਲਈ ਬਹੁਤ ਕੁਛ ਕਰਦੇ ਹਾਂ। ਇੱਕ ਅੱਜ ਥੋੜ੍ਹੀ ਜਿਹੀ ਤੁਹਾਡੇ ਨਾਲ ਸਟੋਰੀ ਡਿਸਕਸ ਕਰਨੀ ਹੈ। ਇੱਕ ਦੋ ਭੈਣਾਂ ਨੇ, ਜਿਹੜੀ ਛੋਟੀ ਭੈਣ ਹੈ ਉਹਦੇ ਬੱਚਾ ਨਹੀਂ ਹੋ ਰਿਹਾ, ਉਹਦੇ ਬੱਚਾ ਨਹੀਂ ਹੋ ਰਿਹਾ, ਅਤੇ ਜਿਹੜੀ ਵੱਡੀ ਭੈਣ ਹੈ ਉਹਦੇ ਚਲੋ ਇੱਕ ਬੱਚਾ ਹੈਗਾ। ਛੋਟੀ ਭੈਣ ਨੇ ਬੜਾ ਚਲੋ ਟ੍ਰੀਟਮੈਂਟਸ ਟਰਾਈ ਕੀਤੇ, ਬੜਾ ਕੁਛ ਟਰਾਈ ਕੀਤਾ, ਉਹਦੇ ਬੱਚਾ ਨਹੀਂ ਹੋ ਰਿਹਾ। ਅਤੇ ਜਿਹੜੀ ਹੁਣ ਵੱਡੀ ਭੈਣ ਹੈ ਉਹ ਆਪਣੀ ਛੋਟੀ ਨੂੰ ਕਹਿੰਦੀ ਕਿ ਚੱਲ ਕੋਈ ਨਾ, ਤੇਰੇ ਲਈ ਬੱਚਾ ਮੈਂ ਕਿਹੜੀ ਕਰੂੰਗੀ। ਸੋ ਕੁਝ ਕੁ ਲੋਕ ਜਾਣਦੇ ਹੋਣਗੇ ਇਸ ਕੌਨਸੈਪਟ, ਜ਼ਿਆਦਾਤਰ ਜਾਣਦੇ ਨੇ। ਸੋ ਕਹਿੰਦੀ ਕਿ ਤੇਰਾ ਬੱਚਾ ਕੋਈ ਨਾ, ਮੈਂ ਕਿਹੜੀ ਕਰੂੰ। ਤੇ ਉਹ ਚਲੋ ਤਿਆਰ ਹੈਗੀ ਆ ਤੇ ਉਹ ਘਰੇ ਗੱਲ ਗੁਲ ਕਰਦੀ ਆ। ਜਿਹੜੀ ਵੱਡੀ ਭੈਣ ਆ ਉਹਦੇ ਜਿਹੜੇ ਗਾਹਾਂ ਇਨ ਲੋਜ ਨੇ ਸੱਸ ਸਹੁਰਾ ਨੇ ਉਹ ਕਹਿੰਦੇ ਨਹੀਂ ਬਈ ਐਂ ਨਹੀਂ ਤੂੰ ਕਰਨਾ ਹੈਗਾ ਵੀ ਸੋਰੀ ਕਿ ਉਹਦੇ ਬੱਚਾ ਨਹੀਂ ਹੋ ਰਿਹਾ, ਉਹ ਚਾਹੇ ਅਡੋਪਟ ਕਰ ਲਵੇ ਕੁਛ ਵੀ ਕਰ ਲਵੇ ਬਟ ਤੂੰ ਬੱਚਾ ਉਹਦਾ ਕੇਰੀ ਕਰੇਂਗੀ ਵੀ ਸਹੀ ਨਹੀਂ ਲੱਗਦਾ ਇਹ ਉਹ। ਚਲੋ ਪਰਿਵਾਰਾਂ ਦੇ ਵਿੱਚ ਕਈ ਹੁੰਦੀਆਂ ਨੇ ਪ੍ਰੋਬਲਮਸ। ਉਹ ਕੁੜੀ ਕਹਿੰਦੀ ਹੈ ਮੇਰੀ ਭੈਣ ਹੈ, ਮੇਰੀ ਬੋਡੀ ਹੈ, ਮੈਂ ਆਪਦੀ ਸਿਸਟਰ ਦੀ ਹੈਲਪ ਕਰਨੀ ਹੈ, ਡਜ਼ਨਟ ਯੂ ਨੋ ਨੋ ਮੈਟਰ ਤੁਹਾਡੀ ਕੀ ਸੋਚ ਹੈ। ਹੁਣ ਉਹ ਨਾ ਨੁੱਕਰ ਕਰ ਰਹੇ ਹੈ, ਕਹਿ ਰਹੇ ਕਿ ਨਹੀਂ ਵੀ ਅਸੀਂ ਤਾਂ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰਨਾ। ਤੁਹਾਨੂੰ ਪਤਾ ਕੁਝ ਇੱਕ ਪਰਿਵਾਰ ਕਿਵੇਂ ਹੁੰਦੇ ਨੇ, ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਇੱਕ ਵੱਡੀ ਸਿਸਟਰ ਆਪਣੀ ਛੋਟੀ ਭੈਣ ਦੀ ਮਦਦ ਕਰਨਾ ਚਾਹੁੰਦੀ, ਉਹ ਵੀ ਚਾਹੁੰਦੀ ਯਾਰ ਕਿ ਉਹਦੇ ਬੱਚਾ ਹੋਵੇ। ਜਸਟ ਚਲੋ ਕੋਈ ਹੈਲਥ ਕੰਸਰਨਸ ਰੀਜ਼ਨਸ ਹੁੰਦੇ ਆ ਵੀ ਅਗਲਾ ਨਹੀਂ ਬੱਚਾ ਪੈਦਾ ਕਰ ਸਕਦਾ, ਪਰ ਤੁਹਾਨੂੰ ਲੱਗਦਾ ਕਿ ਇਨ ਲੋਜ ਦੀ ਆਏ ਸਹਿਮਤੀ ਜ਼ਰੂਰੀ ਹੈ ਜਾਂ ਉਹਨਾਂ ਕੋਲ ਵੀ ਰਾਈਟ ਹੈ ਵੀ ਉਹ ਆਪਣੀ ਸਲਾਹ ਦੇਣ? ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ। ਥੋੜ੍ਹਾ ਜਿਹਾ ਨਹੀਂ ਕਾਫੀ ਟ੍ਰਿਕੀ ਜਿਹਾ ਸਿਚੁਏਸ਼ਨ ਹੈ, ਬਟ ਕੀ ਤੁਹਾਡਾ ਖਿਆਲ ਹੈ? 905-673-3337 905-673-3337 ਆਪਣਾ ਫੋਨ ਨੰਬਰ ਹੈ ਤੇ ਤੁਹਾਡੀਆਂ ਕੁਝ ਕਾਲਸ ਤੇ ਤੁਹਾਡੇ ਕੁਝ ਓਪੀਨੀਅਨਸ ਜ਼ਰੂਰ ਸੁਣਦੇ ਹਾਂ 905-673-3337 ਤੇ। ਅਗਰ ਤੁਸੀਂ ਬਿਜ਼ਨਸ ਚਲਾਉਣੇ ਹੋ ਤੇ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ, ਤੁਹਾਨੂੰ ਅਸੀਂ ਟੈਕਸ ਅਕਾਊਂਟਿੰਗ ਦਾ ਨੰਬਰ ਦਿੰਦੇ ਹਾਂ। ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਤੁਹਾਨੂੰ ਕੋਈ ਟੈਨਸ਼ਨ ਹੈ, ਟੈਕਸਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਦੇ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਨੂੰ ਕਲੀਨ, ਓਰਗਨਾਈਜ਼ ਤੇ CRA ਰੈਡੀ ਰੱਖਣ ਦੇ ਵਿੱਚ ਪੂਰੀ ਮਦਦ ਕਰਦੇ ਨੇ। ਅੱਜ ਹੀ ਆਪਣੀ 20-25 ਮਿੰਟ ਦੀ ਬਿਲਕੁਲ ਫ੍ਰੀ ਟੈਕਸ ਪਲੈਨਿੰਗ ਤੁਸੀਂ ਬੁੱਕ ਕਰੋ 647-461-0361 647-461-0361 ਦੇ ਉੱਤੇ ਗੱਲਬਾਤ ਕਰੋ ਟੈਕਸਲ ਅਕਾਊਂਟਿੰਗ ਦੀ ਟੀਮ ਦੇ ਨਾਲ। ਸੋ ਸਟੂਡੀਓ 'ਚ ਤੁਹਾਡੀ ਸਾਡੀ ਗੱਲਬਾਤ ਹੋਵੇਗੀ। ਨੰਬਰ ਆਪਣਾ ਇੱਕ ਵਾਰ ਫਿਰ ਤੋਂ ਮੈਂ ਸਟੂਡੀਓ ਦਾ ਦੇ ਦਿੰਦਾ, ਲਾਈਵ ਅੱਜ ਦੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਹੈ 905-673-3337 905-673-3337 ਕੀ ਤੁਹਾਡਾ ਖਿਆਲ ਹੈ? ਮੈਨੂੰ ਪਤਾ ਥੋੜ੍ਹਾ ਜਿਹਾ ਸੈਂਸਿਟਿਵ ਵੀ ਟੌਪਿਕ ਹੈ, ਥੋੜ੍ਹਾ ਜਿਹਾ ਕਈਆਂ ਲਈ ਕਨਫਿਊਜ਼ਿੰਗ ਵੀ ਹੋ ਸਕਦਾ ਐਂਡ ਥੋੜ੍ਹੇ ਜਿਹੇ ਯੂਨੀਕ ਵੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਆਪਣੇ ਕਮਿਊਨਿਟੀ 'ਚ ਇਹ ਚੀਜ਼ ਹੁੰਦੀ ਬੜੀ ਘੱਟ ਹੈ। ਮੈਂ ਬਹੁਤ ਲਿਮਿਟਿਡ ਇੱਦਾਂ ਦੀਆਂ ਕੋਈ ਚੀਜ਼ਾਂ ਮੈਨੂੰ ਲੱਗਦਾ ਕਿ ਜ਼ਿੰਦਗੀ 'ਚ ਕਦੇ ਸੁਣੀਆਂ। ਚਲੋ ਹੋਰ ਕਮਿਊਨਿਟੀਜ਼ ਵਿੱਚ ਕਾਫੀ ਹੁੰਦਾ ਬਟ ਆਪਣੇ ਥੋੜ੍ਹਾ ਘੱਟ। 1981 ਹੈਲੋ, ਸਤਿ ਸ਼੍ਰੀ ਅਕਾਲ।
2: ਮੈਂ ਵੀ ਇੱਕ ਮਿੰਟ ਕਹਿਣਾ ਚਾਹੁੰਦਾ, ਉਹਦੀ ਭੈਣ ਥੋੜੀ ਉਹ ਪ੍ਰਭ ਆ ਜਿਹੜੀ ਉਹਦੇ ਲਈ ਇੰਨਾ ਕੁਛ ਸੈਕਰੀਫਾਈਸ ਕਰਕੇ ਉਹ ਰੈਡੀ ਹੋ ਗਈ ਬੀਵੀ ਦੇਣ ਲਈ, ਪਹਿਲੀ ਗੱਲ। ਠੀਕ ਹੈ, ਉਹ ਇੰਨਾ ਦੁੱਖ ਸਹੂਗੀ 8-9 ਮਹੀਨੇ ਹਨਾ, ਲਾਈਕ ਬਹੁਤ ਵੱਡੀ ਗੱਲ ਹੁੰਦੀ ਆ ਹਨਾ, ਬਹੁਤ ਹਨਾ ਰੱਬ ਆ ਹਨਾ, ਲਾਈਕ ਉਹ ਜੋ ਉਹਦੀ ਭੈਣ ਲਈ ਹੈਲਪ ਕਰਨੀ ਹੋ ਗਈ। ਰਹੀ ਗੱਲ ਉਹਨਾਂ ਦੇ ਜਿਹੜੇ ਲੋਸ ਦੀ ਪੁਆਇੰਟ ਆਫ ਵਿਊ ਆ, ਉਹਨਾਂ ਦਾ ਪੁਆਇੰਟ ਆਫ ਵਿਊ ਏਦਾਂ ਆ ਵੀ ਕੁਦਰਤ ਵਾਸਤਾ ਬਈ ਕੱਲ ਨੂੰ ਇਹਨਾਂ ਚ ਕੋਈ ਹਨਾ ਰਹੀ ਲੜਾਈ ਹੋ ਗਈ ਕੁਛ ਹੋਰ, ਉਹ ਮਿਹਣਾ ਮਾਰਦੇ ਕਿਤੇ ਡਰਦੇ ਤਾਂ ਹੁੰਦੇ ਹਨਾ ਵੀ ਮਿਹਣਾ ਮਾਰ ਦੂਗੀ ਤੇ ਜਵਾਕ ਨੀ ਹੁੰਦਾ ਸੀ ਮੈਂ ਆਪਣਾ ਆਪ ਹਨਾ ਹੰਢਾ ਕੇ ਮੈਂ ਤੈਨੂੰ ਬੇਬੀ ਲਾਈਕ ਦਿੱਤਾ ਹਨਾ ਜੋ ਵੀ ਆ, ਲੋਕ ਗੱਲੋਂ ਡਰਦੇ ਹੁੰਦੇ ਆ ਜਿਹੜੇ ਲਾਈਕ ਆਪਾਂ ਜੇ ਓਲਡ ਪੀਪਲ ਦੀ ਗੱਲ ਕਰੀਏ ਹਨਾ ਤੇ ਇਹ ਚੀਜ਼ ਦਾ ਫਰਕ ਹੁੰਦਾ, ਬਟ ਜੇ ਉਹ ਰੈਡੀ ਆ ਉਹਦੀ ਲਾਈਕ ਹਨਾ ਦੋਨਾਂ ਚ ਆਪਸ ਫੈਮਿਲੀ ਚ ਸਹਿਮਤੀ ਆ ਲੀਗਲ ਤੌਰ ਤੇ ਵੀ ਕਰ ਸਕਦੇ ਆ, ਜੇ ਅਡੋਪਟ ਕਰੂਗੀ ਉਹ ਵੀ ਕਿਸੇ ਦਾ ਬੇਬੀ ਹੋਊਗਾ ਨਾ ਉਹ ਵਿਚਾਰਾ ਇਹਦੇ ਪੱਖੋਂ ਜਾਂ ਲੈ ਕੇ ਹੀ ਉਹਨਾਂ ਨੂੰ ਮਤਲਬ ਮਿਲੂਗਾ ਜਾਂ ਅਡੋਪਟ ਕਰਨਗੇ ਕਿਤੋਂ ਵੀ, ਤੇ ਜੇ ਉਹਦੀ ਭੈਣ ਦੇ ਰਹੀ ਆ ਤਾਂ ਉਦੋਂ ਬੈਟਰ ਤਾਂ ਹੋ ਵੀ ਨੀ ਸਕਦਾ ਕੁਛ।
0: ਪਰ ਤੁਹਾਨੂੰ ਲੱਗਦਾ ਕਿ ਇਨ ਲਾਜ਼ ਸੱਸ ਸਹੁਰੇ ਦੀ ਕੋਈ ਸਹਿਮਤੀ ਜ਼ਰੂਰੀ ਹੈ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ?
2: ਸਹਿਮਤੀ ਵੈਸੇ ਤਾਂ ਉਹਨਾਂ ਦੇ ਹਸਬੈਂਡ ਦੀ ਜ਼ਰੂਰੀ ਆ, ਜੇ ਉਹਨਾਂ ਦੇ ਹਸਬੈਂਡ ਰਾਜੀ ਆ ਨਾ ਫਿਰ ਤਾਂ ਵੈਰੀ ਗੁੱਡ ਆ। 80% ਉਹਨਾਂ ਦੇ ਹਸਬੈਂਡ ਤੇ ਉਹਦੀ ਲੜਾਈ ਦੋਨੋਂ ਮੰਨਣ ਦਾ ਹਨਾ, ਚਲੋ ਵਕਤ ਮੰਨੀ ਜਾਊਗੀ, ਹਸਬੈਂਡ ਦਾ ਮੰਨਣਾ ਜ਼ਰੂਰੀ ਆ ਉਹਨਾਂ ਦੇ ਹਨਾ। ਤੇ ਰਹੀ ਗੱਲ ਪੇਰੈਂਟਸ ਦੀ, ਉਹ ਡਿਪੈਂਡ ਕਰਦਾ ਉਹ ਲਾਈਕ ਉਹ ਮਨਾ ਸਕਦੇ ਆ ਉਹਦੇ ਆਪਦੇ ਪੇਰੈਂਟਸ ਨੂੰ, ਬਟ ਉਹਨਾਂ ਦਾ ਕਮੈਂਟ ਕਰਨਾ ਵੀ ਹਲਕਾ ਜਿਹਾ ਬਣਦਾ ਵਾ, ਕਿਉਂਕਿ ਜੇ ਆਪਾਂ ਉਹਨਾਂ ਦੇ ਆਪਾਂ ਕਿਉਂਕਿ ਜੇ ਅਰੇਂਜ ਮੈਰਿਜ ਹੋਈ ਆ ਆਪਾਂ ਉਹਨਾਂ ਨੂੰ ਪੁੱਛ ਕੇ ਸਾਰਾ ਕੁਛ ਹੀ ਆਪਾਂ ਕੀਤਾ ਆਪਾਂ, ਤੇ ਉਹਨਾਂ ਦਾ ਹੱਕ ਬਣਦਾ ਕਿਤੇ ਨਾ ਕਿਤੇ
0: ਜੇ ਬਣਦਾ। ਪਰ ਫਿਰ ਜੇ ਉਹ ਕਹਿ ਰਿਹਾ ਕਿ ਨਹੀਂ ਵੀ ਤੈਨੂੰ ਨਹੀਂ ਐ ਕਰਨਾ ਚਾਹੀਦਾ, ਫਿਰ ਵਿਚਾਰੀ ਕਰੇ ਕੀ?
2: ਉਹਨਾਂ ਨੂੰ ਕੰਸੋਲ ਕਰੇ, ਉਹਨਾਂ ਨੂੰ ਬੋਲੇ ਤਾਂ ਨਾ ਗੱਲ ਗੱਲ ਬਹਿ ਕੇ ਕਰੇ, ਗੱਲ ਨਾਲ ਮਸਲੇ ਬਹੁਤ ਹੱਲ ਹੋ ਜਾਂਦੇ ਆ। ਉਹਨਾਂ ਨੂੰ ਦੱਸੇ ਵੀ ਮੇਰਾ ਆਹ ਪ੍ਰੋਬਲਮ ਆ, ਕਿਉਂਕਿ ਜਿਹੜੇ ਜਿਹੜੀ ਲੇਡੀ ਦੇ ਬੇਬੀ ਨੇ ਨਾ ਹੁੰਦਾ ਉਹ ਇੱਕ ਡਿਪਰੈਸ਼ਨ ਮੂਡ ਚ ਹੁੰਦੀ ਆ, ਉਹ ਉਹੀ ਲੇਡੀ ਸਮਝ ਸਕਦੀ ਹੈ ਜਿਹਦੇ ਉਹ ਬੇਬੀ ਨਹੀਂ ਹੋ ਸਕਦਾ। ਤੇ ਉਹ ਸਭ ਤੋਂ ਵੱਧ ਖੁਸ਼ੀ ਉਹਨੂੰ ਉਦੋਂ ਹੀ ਹੁੰਦੀ ਆ ਜਦੋਂ ਉਹਦਾ ਲਾਈਕ ਉਹਨੂੰ ਬੇਬੀ ਮਿਲ ਜੇ, ਆਪਦੇ ਕੁੱਖੋਂ ਮਿਲ ਜਾਂਦਾ ਬੈਟਰ ਆ, ਇੱਕ ਜ਼ਿੰਦਗੀ ਜਿਉਣ ਦਾ ਬਹਾਨਾ ਮਿਲ ਜਾਂਦਾ। ਜਿਹੜੀ ਕੁੜੀ ਦਾ ਵਿਆਹ ਹੋਣ ਤੋਂ ਜੇ 3 ਸਾਲਾਂ 4 ਸਾਲਾਂ ਬਾਅਦ ਉਹਨੂੰ ਬੇਬੀ ਮਿਲ ਜਾਂਦਾ।
0: ਠੀਕ ਹੈ, ਨਹੀਂ ਬਿਲਕੁਲ ਵੀਰੇ, ਥੈਂਕ ਯੂ, ਤੁਹਾਡਾ ਬੜਾ ਸੋਹਣਾ ਪੁਆਇੰਟ ਹੈ। ਤੇ ਬਾਕੀ ਉਹ ਕੋਈ ਭੈਣ ਨਹੀਂ, ਉਹ ਰੱਬ ਹੀ ਹੈ ਜਿਹਨਾਂ ਨੇ ਬੜੀ ਸੋਹਣੀ ਗੱਲ ਕਹੀ। ਸੋ ਨੰਬਰ ਹੈ ਆਪਣਾ 9056733337। ਮੈਂ ਜ਼ਰੂਰ ਚਾਹੁੰਦਾ ਖਾਸ ਤੌਰ 'ਤੇ ਸਾਡੀਆਂ ਲੇਡੀਜ਼ ਨੇ, ਤੁਸੀਂ ਵੀ ਜ਼ਰੂਰ ਯਾਰ ਆਪਣਾ ਓਪੀਨੀਅਨ ਦਿਓ, ਕਿਉਂਕਿ ਬੜੀ ਇੱਕ ਫੀਮੇਲਸ ਨਾਲ ਜਦੋਂ ਰਿਲੇਟਡ ਗੱਲਬਾਤ ਹੁੰਦੀ ਹੈ, ਐਂਡ ਇਹ ਵੀ ਇੱਕ ਚੀਜ਼ ਹੈ ਕਿ ਯਾਰ ਵੀ ਚਲੋ ਉਹਦਾ ਸਰੀਰ ਹੈ, ਆਪਾਂ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਹੈ ਕਿ ਮੇਰੀ ਬੋਡੀ ਮੈਂ ਜੋ ਮਰਜ਼ੀ ਕਰਾਂ, ਬਟ ਅਗੇਨ ਆਪਣੇ ਕਲਚਰ ਆਪਣੇ ਕਮਿਊਨਿਟੀ ਦੇ ਵਿੱਚ ਪਰਿਵਾਰਾਂ ਦੀ ਸਹਿਮਤੀ, ਖਾਸ ਤੌਰ 'ਤੇ ਵਿਆਹ ਹੋ ਜਾਂਦਾ ਤਾਂ ਫਿਰ ਤਾਂ ਹੋਰ ਵੀ ਪਰਿਵਾਰਾਂ ਦੀ ਸਹਿਮਤੀ ਆਪਾਂ ਭਾਲਦੇ ਹਾਂ, ਜਦੋਂ ਉਹ ਨਹੀਂ ਮਿਲਦੀ ਫਿਰ ਕਿਤੇ ਨਾ ਕਿਤੇ ਬੰਦੇ ਨੂੰ ਯਾਰ ਪਰੇਸ਼ਾਨੀ ਹੁੰਦੀ ਜ਼ਰੂਰ ਹੈ। ਸੋ ਨੰਬਰ ਹੈ ਆਪਣਾ 9056733337 9056733337। ਕੌਂਕਰੀਟ ਤੁਸੀਂ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਆਪਣੀ ਬੈਕਹੇਡ ਪੱਕੀ ਕਰਾਉਣੀ ਹੈ, ਫਰੰਟ ਪੋਰਚ 'ਤੇ ਕੋਈ ਕੌਂਕਰੀਟ ਪਵਾਉਣੀ ਹੈ, ਕੁਲਵਿੰਦਰ ਧਾਲੀਵਾਲ ਭਾਜੀ ਨੂੰ ਕਾਲ ਕਰੋ, ਬਹੁਤ ਹੀ ਐਕਸਪੀਰੀਅੰਸ ਟੀਮ ਹੈ, ਸਾਡਾ ਨਾਮ ਲੈ ਦਿਓ, ਵਧੀਆ ਡਿਸਕਾਊਂਟ ਮਿਲੂ, ਵਧੀਆ ਪ੍ਰਾਈਸ ਮਿਲੂ, ਫ੍ਰੀ ਐਸਟੀਮੇਟ, ਨਵਾਂ ਡਰਾਈਵੇ ਜਾਂ ਕਿਸੇ ਵੀ ਕਿਸਮ ਦੀ ਕੌਂਕਰੀਟ ਇੰਟਰਲੋਕਿੰਗ ਤਾਂ 6475263372 ਨੰਬਰ ਹੈ, 6475262372 6475262372 ਦੇ ਉੱਤੇ ਕਾਲ ਕਰੋ, ਤੇ ਤੁਹਾਡੇ ਲਈ ਕੁਲਵਿੰਦਰ ਧਾਲੀਵਾਲ ਜੀ ਹਾਜ਼ਰ ਨੇ। ਤੁਸੀਂ ਅਗਰ ਕਿਸੇ ਨੇ ਵੀ ਇੰਸ਼ੋਰੈਂਸ ਕਰਾਉਣੀ ਆ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਤਾਂ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ ਕੌਰ, ਤੇ 25% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ। ਸੋ ਆਟੋ ਹੋਮ ਇੰਸ਼ੋਰੈਂਸ ਲਈ ਰਾਜਵੰਤ ਕੌਰ 6476744735 ਰਾਜਵੰਤ ਕੌਰ। ਸੋ ਅੱਜ ਅਸੀਂ ਗੱਲਬਾਤ ਥੋੜ੍ਹੀ ਜਿਹੀ ਇੱਕ ਸੈਂਸਿਟਿਵ ਜਿਹੇ ਇਸ਼ੂ ਬਾਰੇ ਕਰ ਰਹੇ ਹਾਂ। ਦੋ ਭੈਣਾਂ ਨੇ ਤੇ ਇੱਕ ਜਿਹੜੀ ਵੱਡੀ ਸਿਸਟਰ ਹੈ ਉਹ ਆਪਣੀ ਛੋਟੀ ਸਿਸਟਰ ਦੀ ਹੈਲਪ ਕਰਨਾ ਚਾਹੁੰਦੀ ਹੈ। ਛੋਟੀ ਸਿਸਟਰ ਨੇ ਬੜਾ ਟਰਾਈ ਕੀਤਾ ਤੇ ਉਹ ਨਾ ਪ੍ਰੈਗਨੈਂਟ ਨਹੀਂ ਹੋ ਪਾ ਰਹੀ, ਬੜਾ ਲੰਬਾ ਸਮਾਂ ਟਰਾਈ ਕੀਤਾ, ਤੇ ਜਿਹੜੀ ਵੱਡੀ ਸਿਸਟਰ ਹੈ ਉਹ ਰੱਬ ਦਾ ਰੂਪ ਬਣ ਕੇ ਛੋਟੀ ਨੂੰ ਕਹਿ ਰਹੀ ਹੈ ਕਿ ਕੋਈ ਨਾ ਤੂੰ ਪ੍ਰੈਗਨੈਂਟ ਨਹੀਂ ਹੋ ਪਾ ਰਹੀ, ਤੇਰੇ ਲਈ ਮੈਂ ਬੇਬੀ ਕੇਰੀ ਕਰੂੰਗੀ, ਕੋਈ ਗੱਲ ਨਹੀਂ, ਫਿਕਰ ਨਾ ਕਰ। ਤੇ ਚਲੋ ਆਪਸ ਵਿੱਚ ਗੱਲਬਾਤ ਕਰਦੀਆਂ ਨੇ ਤੇ ਫੈਸਲਾ ਬਣਾਉਂਦੀਆਂ ਨੇ ਕਿ ਹਾਂ ਵੀ ਉਹ ਕਹਿੰਦੀ ਹੈ ਵੱਡੀ ਕਿ ਮੈਂ ਤੇਰਾ ਬੇਬੀ ਕੇਰੀ ਕਰੂੰ, ਤੇ ਉਹਦੇ ਗਾਹਾਂ ਜਿਹੜੇ ਇਨ ਲਾਜ਼ ਨੇ ਸੱਸ ਸਹੁਰਾ ਨੇ ਉਹ ਮੰਨ ਨਹੀਂ ਰਹੇ, ਉਹ ਕਹਿ ਰਹੇ ਨਹੀਂ ਬਈ ਚੰਗਾ ਨਹੀਂ ਲੱਗਦਾ ਹੈਗਾ ਵੀ ਤੂੰ ਕਿਵੇਂ ਘੇਰੀ ਕਰੇਂਗੀ, ਹੋਰ ਕਿਸ ਤੋਂ ਕਰਾ ਲੈਣਾ, ਯੇ ਵੋ ਕਹਿ ਰਹੀ ਹੈ ਵੀ ਮੇਰੀ ਸਿਸਟਰ ਹੈ ਮੈਂ ਉਹਦੀ ਹੈਲਪ ਕਰਨਾ ਚਾਹੁੰਦੀ ਹੈ, ਵੀ ਤੁਹਾਨੂੰ ਕੀ ਇਤਰਾਜ਼ ਹੈ? ਉਹ ਨਾ ਨੁੱਕਰ ਕਰ ਰਿਹਾ ਵੀ ਨਹੀਂ ਬਈ ਸਾਨੂੰ ਇਹ ਚੀਜ਼ ਠੀਕ ਨਹੀਂ ਲੱਗਦੀ। ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾਵੇ? ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਹਿਮਤੀ ਜ਼ਰੂਰੀ ਹੈ? ਤੁਹਾਨੂੰ ਲੱਗਦਾ ਕਿ ਉਹਨਾਂ ਕੋਲ ਵੀ ਕੁਛ ਬੋਲਣ ਦਾ ਰਾਈਟ ਹੈ? ਤੁਹਾਨੂੰ ਨੀ ਲੱਗਦਾ ਕਿ ਉਹ ਸਕੇ ਤੇ ਕਹਿਣ ਬਈ ਯਾਰ ਤੇਰੇ ਵਰਗੀ ਤਾਂ ਹੈ ਹੀ ਕੋਈ ਨੀ ਜਿਹੜੀ ਆਪਣੀ ਭੈਣ ਲਈ ਖੜੀ ਹੈ? ਸੋ ਤੁਹਾਡਾ ਕੀ ਖਿਆਲ ਹੈ ਇਸ ਸਿਚੁਏਸ਼ਨ ਦੇ ਵਿੱਚ? ਪਹਿਲੀ ਗੱਲ ਕੀ ਕਰਨਾ ਚਾਹੀਦਾ ਹੁਣ, ਤੇ ਨਾਲ ਤੁਹਾਨੂੰ ਲੱਗਦਾ ਕਿ ਇਨ ਲਾਜ਼ ਨੂੰ ਕੁਛ ਕਹਿਣਾ ਵੀ ਚਾਹੀਦਾ, ਇੰਟਰਫੀਅਰ ਵੀ ਕਰਨਾ ਚਾਹੀਦਾ? ਨੰਬਰ ਹੈ ਆਪਣਾ 9056733337 9056733337 9056733337 9056733337 ਨੰਬਰ ਹੈ ਆਪਣਾ 9056733337 9056733337 37 ਆਪਣਾ ਫੋਨ ਨੰਬਰ ਹੈ 905-673-3337 ਤੇ ਤੁਹਾਡੀ ਗੱਲਬਾਤ ਸਾਡੇ ਨਾਲ ਹੋ ਰਹੀ ਹੈ। ਜਿਨ੍ਹਾਂ ਨੇ ਕਿਚਨ ਨਵੀਂ ਰੈਡੀ ਕਰਾਉਣੀ ਹੈ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਅਤੇ ਟੀਮ ਨੂੰ ਕਾਲ ਕਰੋ। ਬਹੁਤ ਹੀ ਸੋਹਣੀ ਬੜੀ ਸ਼ਾਨਦਾਰ ਕਿਚਨ ਭਾਜੀ ਹੁਣੇ ਰੈਡੀ ਕਰਕੇ ਦਿੰਦੇ ਨੇ, ਹਾਈ ਕੁਆਲਿਟੀ ਦਾ ਕੰਮ। ਸਾਡੇ ਰੈਫਰੈਂਸ 'ਤੇ ਇੱਕ ਅੰਡਰਮਾਊਂਟ ਡਬਲ ਸਿੰਕ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਿਹਾ। ਜਸਪਾਲ ਭਾਜੀ ਕੋਲ 15 ਸਾਲ ਦਾ ਕਿਚਨ ਕੈਬਨਿਟਰੀ ਦੇ ਕੰਮ 'ਚ ਐਕਸਪੀਰੀਅੰਸ ਹੈ। ਨਵਾਂ ਬਾਰ, ਵੈਨਿਟੀਜ਼, ਕਾਊਂਟਰ ਟੋਪ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਆ। 416-859-1920 416-859-1920 ਦੇ ਉੱਤੇ ਗੱਲਬਾਤ ਕਰੋ ਤੇ ਤੁਹਾਡੇ ਲਈ ਜਸਪਾਲ ਰਾਏ ਜੀ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ 'ਚ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਤੇ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ। ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478। ਰੋਇਲ ਆਟੋ ਸੈਂਟਰ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਆਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800-905-828-5800 ਤੇ ਕਾਲ ਕਰੋ। ਵਾਹ ਬਈ ਵਾਹ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਰਨ ਨਾਲ ਤੇ ਜਗਦੀਪ ਦੇ ਨਾਲ ਗੱਲਬਾਤ ਕਰੋ। ਏਰਨ ਮਿਲਸ ਐਕਿਊਰਾ 905-828-5800-905-828-5800 ਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ। ਤੁਹਾਡੇ ਲਈ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਬਾਈ ਜੀ ਤੇ ਕਰਨ ਸ਼ਰਮਾ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਇੱਕ ਤੁਹਾਨੂੰ ਨਾਲ ਦੀ ਨਾਲ ਮਿਸਟਰ ਸਿੰਘ ਆਪਣੇ ਪੀਜ਼ਾ ਦੀ ਵੀ ਡੀਲ ਦੇ ਦਈਏ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਐਂਡ ਡੀਲ ਇਹ ਹੈ ਕਿ 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ ਤੇ 2 ਲੀਟਰ ਦੀ ਡਰਿੰਕ ਯਾਨੀ ਕਿ ਕੋਕ ਦੀ ਬੋਤਲ ਵੀ ਨਾਲ ਫ੍ਰੀ ਹੈ। ਵਾਹ ਕਿਆ ਬਾਤ ਹੈ, 2 ਪੀਜ਼ੇ, 4-4 ਟੋਪਿੰਗ, 4 ਡਿਪ, 2 ਲੀਟਰ ਕੋਕ, $40 'ਚ ਯਾਰ ਸਾਰਾ ਕੁਛ। ਇਹਨਾਂ ਦੀਆਂ 30 ਤੋਂ ਵੱਧ ਲੋਕੇਸ਼ਨਸ ਨੇ ਕੈਨੇਡਾ ਵਾਈਡ, ਮੈਨੂੰ ਲੱਗਦਾ ਬਰੈਂਪਟਨ 'ਚ ਘੱਟੋ ਘੱਟ 10-15 ਲੋਕੇਸ਼ਨਾਂ ਨੇ। ਨੰਬਰ ਹੈ 905-500-4000 905-500-4000-905-500-4000 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਮਿਸਟਰ ਸਿੰਘ ਪੀਜ਼ਾ ਹਾਜ਼ਰ ਹੈ। ਬਹੁਤ ਸਾਰੇ ਲੋਕ ਨਾ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਖਾਸ ਤੌਰ 'ਤੇ, ਉਹਨਾਂ ਨੂੰ ਇਹ ਹੈ ਕਿ ਅਸੀਂ ਕੋਈ ਡਿਸੀਜਨ ਬਣਾਉਣੀ ਹੈ ਜ਼ਿੰਦਗੀ ਦੀ, ਵੀ ਅਸੀਂ ਆਪ ਬਣਾਉਣੀ ਹੈ, ਸਾਨੂੰ ਨਾ ਕੋਈ ਮਾਂ ਬਾਪ ਦੀ ਸਹਿਮਤੀ ਦੀ ਲੋੜ ਹੈ ਤੇ ਨਾ ਕੋਈ ਸਾਨੂੰ ਸਾਡੇ ਜੇ ਵਿਆਹ ਵੂ ਹੋਏ ਨੇ ਤੇ ਸਾਡੇ ਸੱਸ ਸਹੁਰੇ ਦੀ ਕੋਈ ਸਹਿਮਤੀ ਦੀ ਲੋੜ ਹੈ। ਤੁਹਾਡਾ ਕੀ ਖਿਆਲ ਹੈ? ਕੋਈ ਵੀ ਡਿਸੀਜਨ ਹੋਵੇ, ਚਾਹੇ ਗੱਲਬਾਤ ਜੇ ਅਸੀਂ ਆਪਾਂ ਹੁਣ ਕਰ ਰਹੇ ਹਾਂ ਕੋਈ ਫੈਮਿਲੀ ਮਾਮਲੇ ਦੀ ਜਾਂ ਕਿਸੇ ਦੀ ਕੋਈ ਜੌਬ ਦੀ, ਕਿਸੇ ਦੀ ਕੋਈ ਕਿਸੇ ਨੇ ਮੂਵ ਹੋਣਾ, ਕਹਿ ਲਓ ਕਿ ਕੈਨੇਡਾ ਛੱਡ ਕੇ ਬੰਦੇ ਨੇ ਅਮੈਰੀਕਾ ਜਾਣਾ, ਚਾਹੇ ਜੋ ਵੀ ਹੈ ਰੀਲੋਕੇਟ ਕਰਨਾ। ਪਹਿਲਾਂ ਹੁੰਦਾ ਸੀ ਕਿ ਪਰਿਵਾਰਾਂ ਦੀ ਆਪਾਂ ਬੜੀ ਇੱਕ ਸਹਿਮਤੀ ਦੇ ਨਾਲ ਹੀ ਕੁਛ ਕਰਦੇ ਸੀ, ਹੁਣ ਅੱਜ ਕੱਲ੍ਹ ਜ਼ਮਾਨਾ ਥੋੜ੍ਹਾ ਇਹ ਬਣ ਗਿਆ ਯਾਰ ਕਿ ਸਾਨੂੰ ਕੋਈ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ, ਜੋ ਅਸੀਂ ਕਰਨਾ ਆਪਾਂ ਯੂਨੋ ਅਸੀਂ ਸਾਡੇ ਆਪਦੇ ਇੱਕ ਡਿਸੀਜਨ ਅਤੇ ਮਾਇੰਡ ਮੁਤਾਬਕ ਕਰਨਾ। ਪਰ ਪਹਿਲਾਂ ਦੇਖੋ ਪਰਿਵਾਰਾਂ ਦੇ ਪਰਿਵਾਰ ਬਹਿੰਦੇ ਸੀ ਬਈ ਸਾਡੀ ਇਹ ਇੱਕ ਸੋਚ ਹੈ ਕਿ
3: ਗੱਭਰੂਆਂ
4: ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337551984।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
5: What is the reason?
6: This is the effects of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ
8: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੋਪ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
2: ਬਿਜ਼ਨਸ ਦੇ ਪ੍ਰਚਾਰ ਤੇ ਪਸਾਰ ਲਈ ਸੰਪਰਕ ਕਰੋ
0: ਸਾਂਝਾ ਵਿਰਸਾ ਦੀ ਟੀਮ ਨੂੰ 647-893-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ
4: ਕਿਸੇ ਨੇ ਪੁੱਛਿਆ ਕੁੰਡ ਨੂੰ ਕਿਸੇ
3: ਹੁਸਨ ਦੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਹਾਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
2: 647-706-6640-647-706-6640। ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
3: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
2: ਇੱਥੇ ਬੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
2: 905-459-5533,
3: 905-459-5533 ਤੇ
2: PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ready for this,
6: par hun tonu car len layi ready karange mortgage the king girish sharma,
7: residential, commercial, refinancing, debt consolidation, second third mortgages, private funds,
6: sab le yaad rakho girish sharma, pre approval hi nahi closing tak denge pura saath, dealing with all banks,
7: call 647-606-8110
6: or visit sharmamortgages.com।
8: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
9: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
8: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
9: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ, 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
10: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर।

0: ਨਾਲੇ ਚੋਪੜੀਆਂ ਨਾਲੇ ਦੋ ਦੋ।
1: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
0: ਡੇਅਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
1: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
0: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ।
1: ਕਾਲ ਗਗਨ ਔਰ ਗੁਰਿੰਦਰ ਐਟ 905-286-9257।
2: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
3: Second, third mortgage, home equity, business loan, debt consolidation, refinance, rent to own lay, call karo Devinder Pawar nu 647-988-8731, 647-988-8731.
2: Je nahi hona khajjal khwar, ta call karo
3: Devinder Pawar.
2: Jekar ek vaar inna tuhadi file vekh ke haan keh ditti, ta apne vaade te hamesha khare utarde han. License number 10845, independently owned and operated.
4: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
5: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
4: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ, ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
5: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।

0: ਪਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੌਰ ਬ੍ਰਹਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੌਰ ਬ੍ਰਹਮ ਰੋਡ, ਯੂਨਿਟ ਨੰਬਰ 1, 905-799-8877, sofastudio.ca। ਥੈਂਕ ਯੂ ਜੀ।
1: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111, 9054519200, ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਵੱਡੇ ਵੀਰ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
4: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
5: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929,
5: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
6: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7 8355-2949 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਇਸ ਜ਼ਿੰਦਗੀ ਦੇ ਸਫ਼ਰ ਵਿੱਚ ਕਈ ਲੋਕ ਮਿਲੇ, ਕਈਆਂ ਕੋਲੋਂ ਮਿਲੀ ਹਮਦਰਦੀ। ਇਸ ਜ਼ਿੰਦਗੀ ਦੇ ਸਫ਼ਰ ਵਿੱਚ ਕਈ ਲੋਕ ਮਿਲੇ, ਕਈਆਂ ਕੋਲੋਂ ਮਿਲੀ ਹਮਦਰਦੀ। ਕਈ ਬੇਦਰਦ ਮਿਲੇ, ਕਈਆਂ ਨੇ ਸਮਝਿਆ ਮੈਨੂੰ ਆਪਣਾ। ਕਈ ਅਣਜਾਣ ਮਿਲੇ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤੇ ਬੇਈਮਾਨ ਮਿਲੇ।

0: ਕਾੜਨੇ 'ਚ ਟਾਵਾਂ ਦੁੱਧ ਹੋਣਾ ਕੱਢਦਾ। ਕਹਿੰਦਾ ਹੁਣ ਕਾੜਨੇ 'ਚ ਟਾਵਾਂ ਟਾਵਾਂ ਹੋਣਾ ਦੁੱਧ ਕੱਢਦਾ, ਹੁਣ ਹੋਣਾ ਬਾਪੂ ਦੇ ਘਨੇੜੇ ਟਾਵਾਂ ਪੋਤਾ ਚੜ੍ਹਦਾ। ਕੱਚੇ ਘਰ ਢਾ ਕੇ ਅਸੀਂ ਪੱਕੇ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰਦੇ, ਇੱਕ ਦੂਜੇ ਨਾਲ ਭਾਈ ਭੈਣ ਲੜੇ ਹੋਏ ਆ, ਖੋਰੇ ਪਾਰੇ ਇੰਨੇ ਕਾਹਤੋਂ ਚੜ੍ਹੇ ਹੋਏ ਆ। ਭਾਈਆਂ ਨੇ ਭਾਈਆਂ ਕੋਲੋਂ ਪੈਸੇ ਪਾਸੇ ਕਰ ਲਏ, ਭਾਈਆਂ ਨੇ ਭਾਈਆਂ ਕੋਲੋਂ ਪਾਸੇ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ। ਕਹਿੰਦਾ ਪਹਿਲਾਂ ਵਾਂਗ ਹੁਣ ਨਾ ਕੋਈ ਰਲ ਬਹਿੰਦਾ ਏ, ਸਕੀਰੀ ਵਿੱਚ ਟਾਵਾਂ ਕੋਈ ਜਾ ਕੇ ਰਹਿੰਦਾ ਏ, ਘਰੇ ਸਾਰਿਆਂ ਨੇ ਕਮਰੇ ਵੀ ਵੱਖ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ। ਕਹਿੰਦਾ ਰਾਜ ਬੁਰਜ ਹੈ ਰੱਬ ਹੁਣ ਰਾਖਾ ਸਭ ਦਾ, ਰਾਜ ਬੁਰਜ ਹੈ ਰੱਬ ਹੁਣ ਰਾਖਾ ਸਭ ਦਾ, ਇੱਥੇ ਆਪਣਾ ਹੀ ਕਾਸ ਤੋਂ ਬੇਗਾਨਾ ਲੱਗਦਾ, ਖੋਰੇ ਖੂਨ ਕਾਹਤੋਂ ਲੋਕਾਂ ਨੇ ਸਫੈਦ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ, ਅਸੀਂ ਰਿਸ਼ਤੇ ਗੁਆ ਲਏ, ਪੈਸੇ ਇਕੱਠੇ ਕਰ ਲਏ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰੀ ਸਿੰਘ ਜਿੰਜੂਆ, ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, ਸ਼ੁੱਕਰਵਾਰ ਤੋਂ ਪਹਿਲਾਂ ਵਾਲਾ ਦਿਨ 21 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ 7 ਟੈਂਪਰੇਚਰ ਆ, ਫੀਲ ਲਾਈਕ 3 ਕਰਦੇ ਆ, ਠੰਡ ਆ ਥੋੜ੍ਹੀ ਜੀ, ਬਚ ਬਚਾ ਕੇ ਜਿੰਨਾ ਹੋ ਸਕਦਾ, ਕਿਉਂਕਿ ਕੱਲ੍ਹ ਸ਼ਾਮੀ 6-7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਠੰਡ ਪੈਣੀ ਸਟਾਰਟ ਹੋ ਗਈ ਸੀ। 14 ਟੈਂਪਰੇਚਰ ਦੁਪਹਿਰ ਨੂੰ, ਸ਼ਾਮ ਨੂੰ 16 ਤਾਂ ਰਾਤ ਨੂੰ 12 ਟੈਂਪਰੇਚਰ। 5:47 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:43 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337, ਕੋਈ ਜ਼ਰੂਰੀ ਗੱਲਬਾਤ ਆ, ਕੋਈ ਟ੍ਰੈਫਿਕ ਦੀ ਵਿਘਨ ਦੀ ਕੋਈ ਗੱਲਬਾਤ ਆ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੌਕ ਕੀਤਾ ਹੋਇਆ, ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਕਰ ਲਿਓ। ਜੇ ਕੋਈ ਜ਼ਰੂਰੀ ਵਾਲੇ ਜ਼ਰੂਰੀ ਕੁਐਸਚਨ ਆ ਜ਼ਰੂਰ ਕਰਿਓ, ਨਹੀਂ ਤਾਂ ਫਿਰ ਅੱਜ ਆਪਾਂ ਲੇਡੀਜ਼ ਨੂੰ, ਭੈਣਾਂ ਨੂੰ ਮੌਕਾ ਦੇਣਾ ਕਾਲ ਕਰਨ ਲਈ, ਵੀ ਮੇਰੀ ਹੱਥ ਜੋੜ ਕੇ ਸੱਚੀ ਬੇਨਤੀ ਆ, ਅੱਜ ਜਿੰਨੇ ਆਪਣੇ ਭੈਣ ਭਰਾ ਨੇ, ਜੇ ਅੱਜ ਤੁਸੀਂ ਥੋੜ੍ਹਾ ਜਿਹਾ ਸੁਣ ਲਓ ਪ੍ਰੋਗਰਾਮ ਨੂੰ ਤਾਂ ਬੜਾ ਹੀ ਵਧੀਆ। ਹਾਂ ਜੇ ਅਰਜੈਂਟ ਕੋਈ ਜ਼ਰੂਰੀ ਹੋਈ ਗੱਲਬਾਤ, ਤੁਹਾਡੇ ਕੋਈ ਲੱਗਦਾ ਵੀ ਕੀ ਖਬਰ ਕੋਈ ਇਹੋ ਜਿਹੀ ਹੈ ਜਿਹੜੀ ਆਪਾਂ ਨੂੰ ਨਹੀਂ ਪਤਾ, ਜਾਂ ਪਤਾ ਵੀ ਹੋਵੇ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ 905-673-3337 'ਤੇ ਕਰਿਓ। ਅਤੇ ਜਿੰਨੀਆਂ ਅੱਜ ਭੈਣਾਂ ਪ੍ਰੋਗਰਾਮ, ਕੁੜੀਆਂ, ਚਾਚੀਆਂ, ਤਾਈਆਂ, ਮਾਸੀਆਂ, ਜੋ ਵੀ ਰਿਸ਼ਤੇ ਨੇ ਆਪਣੇ ਸਭ ਦੇ ਇੱਕ ਦੂਜੇ ਨਾਲ, ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ, ਤਾਂ ਤੁਹਾਨੂੰ ਅੱਜ ਤੀਆਂ ਦਾ ਮੇਲਾ ਜਿਹੜਾ ਆਪਣੇ ਬਰੈਂਪਟਨ ਸ਼ਹਿਰ ਦੇ ਵਿੱਚ, ਬਰੈਂਪਟਨ ਫੇਅਰ ਗਰਾਊਂਡ 'ਚ ਪਰਸੋਂ ਨੂੰ, ਐਤਵਾਰ ਨੂੰ, ਚੌਥੇ ਨੂੰ ਹੋ ਰਿਹਾ, 24 ਮਈ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ, 19942 ਹਾਰਟ ਲੇਕ ਰੋਡ, ਕੈਲਡਨ ਦੇ ਵਿੱਚ ਹੋਣਾ ਇਹ, ਮੇਫੀਲਡ ਐਂਡ ਆਪਣਾ 410 ਦਾ ਏਰੀਆ। ਅਤੇ ਤੁਸੀਂ ਮੈਨੂੰ ਜੀ ਨਾਲ ਕਰ ਲਿਓ ਸੰਪਰਕ, 416-671-1996। ਪਰ ਜਿਹੜਾ ਸਟੂਡੀਓ 'ਚ ਅੱਜ ਕਾਲ ਕਰਨਗੀਆਂ ਲੇਡੀਜ਼, ਭੈਣਾਂ, ਲੇਡੀਜ਼, ਕੋਈ ਵੀ ਛੋਟੀ ਕੁੜੀ ਹੋ ਸਕਦੀ ਹੈ, ਬੱਚੀ ਹੋ ਸਕਦੀ ਆ, ਵੱਡੀ ਨੌਜਵਾਨ ਹੋ ਸਕਦੀ ਹੈ, ਬਜ਼ੁਰਗ ਹੋ ਸਕਦੀ ਹੈ, ਮਾਤਾ ਹੋ ਸਕਦੀ ਆ, ਅਤੇ ਉਹਨਾਂ ਉਹ ਮੈਨੂੰ 4 ਡਿਜ਼ਿਟ ਲਾਸਟ ਆਪਣੇ ਲਿਖਾ ਦਿਓ, ਆਪਣਾ ਨਾਮ ਲਿਖਾ ਦਿਓ, ਫਿਰ ਤੁਸੀਂ ਅੱਜ ਕੱਲ੍ਹ ਨੂੰ ਪਰਸੋਂ ਨੂੰ ਜਿਸ ਦਿਨ ਵੀ ਤੁਹਾਡਾ ਟਾਈਮ ਲੱਗੇ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ, ਤੁਹਾਡੇ ਲਿਸਟ ਦੇ ਉੱਤੇ ਭੇਜੀ ਹੋਊਗੀ। ਤੁਸੀਂ $20 ਦੀ ਟਿਕਟ ਆ, ਪਰ ਅੱਜ ਦੇ ਵਿੱਚ ਅੱਜ ਜੇ ਤੁਸੀਂ ਕਾਲ ਕਰੋਗੇ ਆ, ਤਾਂ ਤੁਹਾਨੂੰ ਉਹ ਟਿਕਟ $10 ਦੇ ਵਿੱਚ ਮਿਲਣੀ ਆ। ਤੁਸੀਂ ਕਹਿਣਾ ਵੀ ਅਸੀਂ ਰੇਡੀਓ ਸੁਣਿਆ, ਤੁਹਾਨੂੰ $10 ਦੇ ਵਿੱਚ ਟਿਕਟ ਮਿਲ ਜਾਣੀ। ਪਰ ਰੇਡੀਓ 'ਤੇ ਕਾਲ ਕਰਨੀ ਬਣਿਆ, ਚਾਹੇ 2 ਜਣੀਆਂ ਕਰਿਓ, ਚਾਹੇ 5 ਕਰਿਓ, ਚਾਹੇ 50 ਕਰਿਓ, ਚਾਹੇ 100 ਕਰ ਲਿਓ, ਉੱਥੋਂ ਮੈਨੂੰ 20 ਦੀ ਪਰਮਿਸ਼ਨ ਸੀ, ਅਤੇ ਪਰ ਮੈਂ ਆਪਣੇ ਵੱਲੋਂ ਆ ਵੀ ਚਾਹੇ ਤੁਸੀਂ 100 ਜਣੀਆਂ ਕਰ ਲਓ ਅੱਜ, ਚਾਹੇ 200 ਜਣੀਆਂ ਕਾਲ ਕਰ ਲਿਓ। 905-673-3337 ਮੀਨੂੰ ਜੀ ਦਾ ਨੰਬਰ, 416-671-1996 ਮੇਰਾ ਪਰਸਨਲੀ ਨੰਬਰ, 647-835-5294 ਪਰ ਕਾਲ ਕਰਿਓ ਸਟੂਡੀਓ ਤਾਂ ਉਹ ਹੋਣਾ, ਅਤੇ ਨਹੀਂ ਤਾਂ ਫਿਰ ਭਾਈ ਚਲੋ ਬਾਬੇ ਦੀ ਕਿਰਪਾ ਨਾਲ, $20 ਕਿਹੜਾ ਜ਼ਿਆਦਾ ਆ, ਕੋਈ ਵੱਡੀ ਗੱਲ ਨਹੀਂ, ਉਹ ਵੀ ਤੁਸੀਂ ਲੈ ਸਕਦੇ ਹੋ। 416-477-2044 'ਤੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਆਪਣੇ ਨਾਲ ਪਵਾਰ ਸਾਹਿਬ ਜੁੜ ਗਏ, ਅਤੇ ਪਵਾਰ, ਕਿਉਂਕਿ ਕੱਲ੍ਹ ਮਹਿੰਗਾਈ ਵਧੀ ਆ, ਇਨਫਲੇਸ਼ਨ ਰੇਟ ਵਧਿਆ, ਅਤੇ ਪਵਾਰ ਸਾਹਿਬ ਨਾਲ ਆਪਾਂ ਉਹਦੀ ਗੱਲਬਾਤ ਕਰਦੇ ਹਾਂ। ਪਵਾਰ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
1: ਸਤਿ
0: ਸ਼੍ਰੀ ਅਕਾਲ ਪਵਾਰ ਸਾਹਿਬ, ਗੁੱਡ ਮਾਰਨਿੰਗ, ਕਿੱਦਾਂ ਸਿਹਤਾਂ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ?
0: ਬਸ ਬੱਲੇ ਬੱਲੇ ਬੱਲੇ ਬੱਲੇ, ਕੱਲ੍ਹ ਜਿਹੜਾ ਰੇਟ ਵਧਿਆ ਇਨਫਲੇਸ਼ਨ ਦਾ, ਕਹਿੰਦੇ 2.8
1: ਫੇਰ ਤੋਂ ਇਹ ਗੱਲਾਂ ਹੇਠ ਕੇ ਪੈ ਗਿਆ, ਵਧੀ ਜਾਣਾ ਘਟੀ
0: ਜਾਣਾ, ਤੁਸੀਂ ਕਰਨ ਕੀ ਆਉਂਦੇ ਹੋ ਫਿਰ, ਇਹੀ ਤਾਂ ਦੱਸਣਾ ਆਉਣਾ,
1: ਇਹ ਦੱਸਣਾ ਸਾਰਿਆਂ ਨੂੰ ਪਤਾ ਲੱਗੇ ਜਾਂਦਾ ਇਹ 'ਚ ਕਿਹੜੀ,
0: ਕੋਈ ਜ਼ਰੂਰੀ ਨਹੀਂ
1: ਸਵੇਰੇ ਸਵੇਰੇ ਹੋਇਆ ਸੀ,
0: ਨਹੀਂ ਹੋਰ ਹੋਰ ਥੋਤੋਂ ਅਸੀਂ ਕੀ ਹੁਣ ਗੰਢਿਆਂ ਦੇ ਰੇਟ ਪੁੱਛਣੇ ਆ,
1: ਨਹੀਂ
0: ਰੇਟ ਵਧਿਆ ਤੇ ਹੁਣ ਮੋਰਗੇਜਾਂ ਦਾ ਹੀ ਕੁਐਸਚਨ ਕਰਾਂਗੇ ਨਾ ਆਪਾਂ ਤੁਹਾਨੂੰ।
1: ਬਿਲਕੁਲ ਠੀਕ ਹੈ, ਕਰ ਲਓ ਮੋਰਗੇਜ ਦੇ ਰੇਟ ਵੀ ਵਧਣ ਗਏ ਹੁਣ।
0: ਹਾਂ ਫੇ ਇਹੀ ਤਾਂ ਕੁਐਸਚਨ ਆ ਨਾ, ਤੁਸੀਂ ਗੱਲ ਨੂੰ ਸਮਝ ਸਮਝ ਲਿਆ ਕਰੋ ਨਾ।
1: ਠੀਕ ਹੈ, ਤੁਸੀਂ ਵਧਾਈ ਜਾਂਦੇ ਰੇਟ ਜੀ
0: ਹੈ, ਮੋਰਗੇਜ ਦਾ ਕੋਈ ਅਸਰ ਪਊਗਾ ਜਾਂ ਨਹੀਂ ਪਊਗਾ?
1: ਬਿਲਕੁਲ,
0: ਤੁਸੀਂ ਕਹਿ ਦਿੰਦੇ ਇਹੀ ਗੱਲਾਂ ਕਰਨੀਆਂ ਜੀ, ਇਹੀ ਨਹੀਂ ਕਰਨੀਆਂ ਤਾਂ ਹੋਰ ਕਰਨੀਆਂ ਕਿਹੜੀਆਂ ਮੈਨੂੰ ਦੱਸੋ।
1: ਚੱਲ ਹੁਣ ਤੈਨੂੰ ਜਵਾਬ ਦੇ ਦਿੰਦਾ।
0: ਹਾਂਜੀ,
1: ਇਹਦੇ ਵਿੱਚ ਇਹ ਹੈ ਕਿ ਜਿੱਦਾਂ ਜਿੱਦਾਂ ਮਹਿੰਗਾਈ ਵੱਧ ਰਹੀ ਹੈ, ਜਿਹੜਾ ਜਿਹੜਾ ਇਨਫਲੇਸ਼ਨ ਰੇਟ ਬਦਲਾ ਹੈ, ਉਹਦੇ ਨਾਲ ਮੋਰਗੇਜ ਰੇਟ ਅੱਜ ਨਹੀਂ ਫਰਕ ਪਿਆ, ਪਰ ਆਉਣ ਵਾਲੀ ਜਿਹੜੀ ਬੈਂਕ ਆਫ ਇੰਡੀਆ ਦੀ ਮੀਟਿੰਗ ਵਿੱਚ ਫਰਕ ਜ਼ਰੂਰ ਪਊਗਾ ਜੀ,
0: ਪਊਗਾ।
1: ਕਿਉਂਕਿ ਜਿਹੜੇ ਫਿਕਸ ਰੇਟ ਹੈ ਆਲਰੇਡੀ ਵੱਧ ਚੁੱਕੇ ਆ, ਫਿਕਸ ਰੇਟ ਬੈਂਕਾਂ ਦੇ ਆਪਣੇ ਹੁੰਦੇ ਆ, ਬੈਂਕ ਆਪਣਾ 10-20 ਸੈਂਟ ਐਨੀ ਟਾਈਮ ਵਧਾ ਸਕਦੀ ਜਦੋਂ ਵੀ, ਕਿਉਂਕਿ ਫਿਕਸ ਰੇਟ ਜਿਹੜੇ ਹੁਣ ਆਲਰੇਡੀ ਵੱਧ ਚੁੱਕੇ ਆ। ਈਵਨ ਜਿਹੜੇ ਆਲਟਰਨੇਟਿਵ ਲੈਂਡਰ ਆ ਉਹਨਾਂ ਨੇ ਵੀ ਆਪਣੇ ਰੇਟ ਥੋੜੇ ਵਧਾ ਦਿੱਤੇ ਹੋਏ ਆ।
0: ਜੋਬ ਲੋਸ ਵੀ ਬਹੁਤ ਹੋ ਰਿਹਾ
1: ਇਸ ਵੇਲੇ,
0: ਜੋਬ ਲੋਸ ਬਹੁਤ,
1: ਠੀਕ ਹੈ, ਤੇ ਉਹਦੇ ਨਾਲ ਉਹਦਾ ਇਫੈਕਟ ਵੀ ਪੈਂਦਾ ਇੰਡਸਟਰੀ ਦੇ ਉੱਤੇ। ਤੇ ਦੂਜਾ ਇਹ ਹੈ ਕਿ ਕੱਲ ਮੈਂ ਦੇਖ ਰਿਹਾ ਸੀ, ਕੱਲ ਕੇ ਪਰਸੋਂ ਦੀ ਗੱਲ ਹੈ ਕਿ ਕਿੰਨੀ ਪਾਵਰ ਆਫ ਸੇਲ ਕਰ ਰਿਹਾ ਇਸ ਵੇਲੇ ਓਨਲੀ ਬ੍ਰਾਂਪਟਨ ਦੇ ਵਿੱਚ, ਕਿ ਜਿਹੜੇ ਕਿ ਇੱਕ ਅੱਜ ਤੱਕ ਇੰਨੇ ਪਾਵਰ ਆਫ ਸੇਲ ਅਸੀਂ ਕਰ ਰਹੇ ਨੇ, ਲੇਕਿਨ ਹਰ ਇੱਕ ਸਟੇਟ ਦੇ ਉੱਤੇ 4-5 ਘਰ ਪਾਵਰ ਆਫ ਸੇਲ ਤੇ ਲੱਗੇ ਹੋਏ ਆ। ਤੇ ਇਸ ਕਰਕੇ ਜਦੋਂ ਵੀ ਕੋਈ ਵੀ ਪੈਂਟ ਪਲੱਗ ਕਿਸੇ ਵੀ ਤਰ੍ਹਾਂ ਦੀ ਕੋਈ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੁੰਦਾ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਤੇ ਬਾਕੀ ਇਹ ਹੈ ਕਿ ਹਰਜੀਤ ਸਿੰਘ ਨੇ ਕਹਿਣਾ ਰਹਿਣਾ ਕਿ ਹੁਣ ਸਾਡੇ ਰੇਟ ਘਟਣਗੇ ਕਦੋਂ ਘਟਣਗੇ, ਪਰ ਇਹ ਹੈ ਕਿ ਗੱਲ ਜਿਹੜੀ ਘਟਣ ਵਧਣਦੀ ਨੀ, ਗੱਲ ਇੰਪੈਕਟ ਹੁੰਦਾ ਕਿ ਸਾਰੀ ਮਾਰਕੀਟ ਕਿੱਧਰ ਨੂੰ ਚੱਲ ਰਹੀ ਹੈ ਇਸ ਵੇਲੇ। ਉਹਦੇ ਵਿੱਚ ਜੋਬ ਵੈਰੀਗੇਸ਼ਨ, ਜੋਬ ਕੈਲਕੂਲੇਸ਼ਨ ਵੀ ਹੋਣੀ ਹੈ ਸਾਡੀ ਕਿ ਜੋਬ ਕਿੰਨੀ ਲੋਸ ਹੋ ਰਹੀ ਹੈ, ਕਿੰਨੀ ਨਵੀਂ ਚੱਲ ਰਹੀ ਹੈ, ਉਹਦੇ ਵਿੱਚ ਇਨਫਲੇਸ਼ਨ ਰੇਟ ਦਾ ਵੀ ਆਉਣਾ ਆ, ਉਹਦੇ ਵਿੱਚ ਗੈਸ ਪ੍ਰਾਈਸਾਂ ਦਾ ਇਫੈਕਟ ਵੀ ਆਉਣਾ। ਹੋਰ ਦੱਸੋ ਜੀ।
0: ਨਹੀਂ ਹੁਣ ਜਿਹੜਾ ਅਗਲਾ ਰੇਟ ਆ ਵਧਾਉਣਾ ਜਾਂ ਘਟਾਉਣਾ ਉਹ ਪੈਸੇ ਮਹੀਨੇ ਦੀ ਜੂਨ ਦੇ ਪਹਿਲੇ ਹਫ਼ਤੇ ਸ਼ਾਇਦ ਮੈਂ ਰੋਕਣਾ ਵਾ
1: ਜੂਨ ਦੇ ਵਿੱਚ 6-7 ਤਰੀਕ
0: ਆ ਸ਼ਾਇਦ 7 ਤਰੀਕ। ਤੇ ਜੇ 3 ਦੇ ਨੇੜੇ ਚੱਲ ਜਾਂਦੀ ਹੈ ਜਾਂ 3 ਤੋਂ ਉੱਪਰ ਚੱਲ ਜਾਂਦੀ ਹੈ ਫਿਰ ਵਧਾਉਣ ਦੇ ਚਾਂਸ ਹੈਗੇ ਆ ਬੈਂਕ ਆਫ ਕੈਨੇਡਾ ਦਾ ਰੇਟ, ਹਨਾ
1: ਭਾਜੀ? ਇਸ ਵੇਲੇ 4-45 ਦੇ ਰੇਟ ਆ, ਹੋ ਸਕਦਾ ਕਿ ਅਗਲੇ ਦੀ 25 ਸੈਂਟ ਰੇਟ ਹੋਰ ਵਧਾ ਦੇਣ।
0: ਹਾਂ, ਜਦੇ ਘਟਾਉਂਦੇ ਸੀ ਜਦ 10-15 ਡਾਲਰ ਦਾ ਫਰਕ ਪੈਂਦਾ ਸੀ, ਹੁਣ ਜਦ ਵਧਾਉਣਾ ਤੇ 50 ਤੇ ਲੈ ਜਾਣੀ ਨਾ ਸੋਈ।
1: ਤੇ ਜੇ ਭਾਈ ਉਹਦਾ ਉਹਨਾਂ ਨੇ ਮਾਰਕੀਟ ਦੇ ਹਿਸਾਬ ਨਾਲ ਜਿਹੜਾ ਹੁਣ ਪਿੱਛੇ ਨਹੀਂ 2 ਵਾਰੀ ਵਧਾਇਆ ਉਹਨਾਂ ਨੇ, ਉਹਨਾਂ ਨੇ ਹੋਲਡ ਹੀ ਕੀਤਾ ਹੋਇਆ, ਠੀਕ ਹੈ ਜੀ। ਕਿਉਂਕਿ ਜਦੋਂ ਜੇ ਮਾਰਕੀਟ ਸਥਿਤੀ ਸਥਿਰ ਨਹੀਂ ਹੁੰਦੀ ਹੈਗੀ ਉਹਨਾਂ ਚਿਰ ਕੁਛ ਨੀ ਹੋਗਾ, ਕਿਉਂਕਿ ਹੁਣ ਇਸ ਵੇਲੇ ਪ੍ਰੋਬਲਮ ਵੱਡੀ ਵਗੈਰਾ ਰਹੀ ਹੈ ਅਪਰੇਜ਼ਰਸ ਦੀ। ਜਿੰਨੇ ਜਿੰਨੇ ਦੇ ਘਰ ਲੋਕਾਂ ਨੇ ਖਰੀਦੇ ਹੋਏ ਭੈਣ ਭਰਾਵਾਂ ਨੇ, ਉਨੇ ਦੇ ਘਰ ਇਸ ਵੇਲੇ ਅਪਰੇਜ਼ਰ ਦੀ ਆ ਰਹੀ ਹੈਗੀ, ਕਿ ਬਹੁਤ ਸਾਰੇ ਭੈਣ ਭਰਾ ਦੀਆਂ ਮੋਰਗੀਆਂ ਇਸ ਵੇਲੇ ਮਿਲੀਅਨ ਡਾਲਰ ਤੋਂ ਉੱਪਰ ਦੀਆਂ ਆ।
0: ਬਿਲਕੁਲ 100%
1: ਜੇ ਆਪਾਂ ਉਹਨਾਂ ਨੂੰ ਕਹੀਏ ਰੀਫਾਈਨਾਂਸ ਕਰਕੇ ਘੱਟ ਰੇਟ ਤੇ ਲੈ ਜਾਈਏ, ਪਰ ਅਪਰੇਜ਼ਲ ਨੀ ਉੱਥੇ ਆ ਰਹੀ, ਉੱਥੇ ਕੀ ਕਰ ਸਕਦੇ ਆ? ਅਪਰੇਜ਼ਲ ਵਾਲੇ ਬੰਦਿਆਂ ਨੂੰ ਵੀ ਨਾਲ ਕੰਪੈਰੀਬਲ ਚਾਹੀਦੇ ਆ, ਰੈਂਟ ਪ੍ਰਾਈਸਾਂ ਘੱਟ ਗਈਆਂ ਅੱਗੇ ਨੂੰ, ਬ੍ਰੇਕ ਘਰਾਂ ਦੀਆਂ ਪ੍ਰਾਈਸਾਂ ਘੱਟ ਗਈਆਂ ਅੱਗੇ ਨੂੰ, ਕਿਉਂਕਿ ਜਿਹੜੇ ਘਰ 22-23 ਦੇ ਜਾਂ 21-22 ਦੇ ਖਰੀਦੇ ਸੀਗੇ ਉਹਨਾਂ ਦੀਆਂ ਪ੍ਰਾਈਸਾਂ ਬਹੁਤ ਥੱਲੇ ਗਈਆਂ।
0: ਪਰ ਇਹਦੇ ਚ ਲੋਕਾਂ ਦਾ ਕੀ ਕਸੂਰ ਆ?
1: ਮੈਂ ਕਿਸੇ ਦਾ ਕਸੂਰ ਕਹਿੰਦਾ ਨੀ ਜੀ, ਹੁਣ ਮਾਰਕੀਟ ਹੈ, ਮਾਰਕੀਟ ਦਾ ਟ੍ਰੈਂਡ ਹੈ, ਕਿੱਧਰ ਨੂੰ ਚੱਲ ਪਿਆ ਉਧਰ ਨੂੰ ਚੱਲ ਪੈਣਾ।
0: ਸਰਕਾਰ ਬਾਹ ਫੜਨੀ ਚਾਹੀਦੀ ਹੈ ਸਰਕਾਰ ਨੂੰ।
1: ਬਿਲਕੁਲ ਚਾਹੀਦੀ ਹੈ, ਜੇ ਤੁਸੀਂ ਜੇ ਰੌਲਾ ਪਾਓਗੇ ਤਾਂ ਹੀ ਲੋਕ ਫੜਨਗੇ ਸਰਕਾਰਾਂ ਵਾਂ।
0: ਤੁਸੀਂ ਪਾਉਣੇ ਨੀ ਦਿੰਦੇ,
1: ਕਿਉਂ ਨੀ ਪਾਉਣ ਦਿੰਦੇ? ਤੁਸੀਂ ਪਾਓ ਰੌਲਾ, ਤੁਸੀਂ ਜਦੋਂ ਐਡ ਲੈਣੀ ਹੁੰਦੀ ਉਦੋਂ ਸਰਕਾਰਾਂ ਦੀ ਝੱਟ ਲੈ ਲੈਂਦੀਆਂ, ਤੇ ਜਦੋਂ ਰੌਲਾ ਪਾਉਣ ਦੀ ਵਾਰੀ ਹੁੰਦੀ ਉਦੋਂ ਤੁਸੀਂ ਰੌਲਾ ਨੀ ਪਾਉਂਦੇ।
0: ਹਾਂ, ਇਹ ਵੀ ਗੱਲ
1: ਉਦੋਂ ਐਡ ਤੁਹਾਨੂੰ ਕਿੱਦਾਂ ਮਿਲ ਜਾਂਦੀ ਹੈ ਇਹ ਦੱਸੋ ਮੈਨੂੰ।
0: ਜਦ ਤਾਂ ਉਹ ਕਹਿੰਦੇ ਅਸੀਂ ਆਹ ਵਧੀਆ ਕੰਮ ਕਰਤਾ, ਚੱਕੋ ਇੰਨੇ ਦੀ ਐਡ ਹੈ, $10,000 $50,000। ਹੁਣ ਕੋਈ
1: ਸੁਣਦਾ
0: ਹੀ ਸੱਚੀ ਗੱਲ। ਹਾਂ, ਆ ਜਿਹੜੇ ਭਗਤ ਨੇ ਚਮਚੇ ਨੇ ਹੁਣ ਹੁਣ
1: ਨਿਕਲਦੇ।
0: ਮੈਂ ਤਾਂ ਆਪ ਉਹਨਾਂ ਚ ਹਾਂ, ਮੈਂ ਵੀ ਤਾਂ ਫਿਰ ਮੂਹਰੇ ਹੀ ਹੋਊ।
1: ਨਹੀਂ ਤੁਸੀਂ ਉਹਨਾਂ ਚੋਂ ਨਹੀਂ ਨਾ ਹੈਗੇ, ਅੱਜ ਆਪਾਂ ਨੂੰ ਟਾਈਮ ਉਸ ਰਾਜ ਵਿੱਚ ਸੱਦਾ ਦੀ ਸਰਕਾਰ ਨੇ ਸਾਨੂੰ ਡਿਨਰ ਤੇ ਲਿਆ, ਲੰਚ ਤੇ ਸੱਦਾ ਵੀ ਛੱਡ ਕੇ ਜੀ ਤਾਂ ਉਹ ਤਾਂ ਗੱਲ ਨਹੀਂ ਕਰੀ ਦੀ ਹੈ।
0: ਸੱਚੀ ਗੱਲ, ਰੋਟੀਆਂ ਖਾ ਕੇ ਮੁੜਾਂਦੇ। ਗਰਮ ਗਰਮ ਨਾਨ ਲਿਆਇਓ ਬਈ। 6 47 9 88 87 31 ਤੇ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ, ਕਿਸੇ ਦੀ ਮੌਰਗੇਜ ਨਹੀਂ ਹੁੰਦੀ, ਮੌਰਗੇਜ ਕਰਾ ਦੇਣਗੇ ਪਵਾਰ ਸਾਹਿਬ, ਠੀਕ ਹੈ ਨਾ।
1: ਬਾਕੀ ਇਹ ਹੈ ਕਿ ਦੇਖੋ ਜਿਹੜਾ ਰੇਟ ਹੈ ਵਾਧੇ ਕਰ ਰਹੇ ਨੇ, ਪਰ ਇਸ ਵੇਲੇ ਜਿਹੜੀ ਮਾਰਕੀਟ ਚੱਲ ਰਹੀ ਹੈ ਬਾਇਰਸ ਮਾਰਕੀਟ ਹੈਗੀ ਆ। ਬਾਇਰਸ ਮਾਰਕੀਟ ਮੈਂ ਤਾਂ ਕਹਿ

0: ਲਿਆਉਣਾ ਲਿਪਦੀਆਂ ਸੁਨਹਿਰੀ ਮੌਕਾ ਹੈਗਾ ਆ, ਉਹ ਘਰ ਬਾਰ ਖਰੀਦ ਸਕਦੇ ਹੈ ਜੀ। ਤੇ ਬਾਕੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਕਾਲ ਕਰਕੇ ਐਨੀ ਟਾਈਮ ਗੱਲਬਾਤ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਹੈ ਘਰ 'ਤੇ, ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ, ਚਾਹੇ ਬੈਂਕ ਤੋਂ ਬਣਵਾ ਲਓ, ਚਾਹੇ ਬੀ ਲੈਂਡਰ ਤੋਂ ਬਣਾ ਲਓ, ਚਾਹੇ ਪ੍ਰਾਈਵੇਟ ਬਣਾ ਲਓ, ਕਿਉਂਕਿ ਜਦੋਂ ਤੇ ਜਿੰਨੀ ਆਪਾਂ ਯੂਜ਼ ਕਰਾਂਗੇ ਉਦੋਂ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਇੰਟਰਸਟ ਨਹੀਂ ਪੈਂਦਾ। ਕਿਉਂਕਿ ਇੱਕ ਵਾਰੀ ਬਣ ਗਈ ਬਣੀ ਰਹਿਣੀ ਹੈ, ਔਖੇ ਟਾਈਮ ਦੇ ਵਿੱਚ ਐਮਰਜੈਂਸੀ ਦੇ ਸਾਡੇ ਬਹੁਤ ਕੰਮ ਆਉਂਦੀ ਹੈ। ਸਾਡੇ ਕੋਲ ਆਪਣਾ ਪੈਸਾ ਪਿਆ, ਜਦੋਂ ਤੇ ਜਿੰਨਾ ਉਹਨੂੰ ਯੂਜ਼ ਕਰਾਂਗੇ ਉਦੋਂ ਅੱਗੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਮਿਲਦਾ ਜੀ। ਓਪਨ ਲੋਨ ਹੈ ਕਿ ਬਹੁਤ ਸਾਰੇ ਭੈਣ ਭਰਾ ਨੇ ਇਹ ਕਰ ਲਾਉਂਦੇ, ਸਾਡੇ ਕੋਈ ਜੋਬ ਨਹੀਂ ਹੈ ਕਿ ਸਾਡਾ ਕ੍ਰੈਡਿਟ ਸਕੋਰ ਬਹੁਤ ਲੋ ਆ, ਬਿਲਕੁਲ ਜੀ ਲਾਈਨ ਆਫ ਕ੍ਰੈਡਿਟ ਤੁਹਾਨੂੰ ਇਕੁਇਟੀ ਬੇਸ ਲੈਂਡਿੰਗ ਦੇ ਆਧਾਰ ਤੇ ਮਿਲਣੀ ਹੈ, ਤੇ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰਕੇ ਵੀ ਗੱਲਬਾਤ ਕਰ ਸਕਦੇ ਹਾਂ ਜੀ। 6478887 31 6479887831
1: ਬਹੁਤ ਧੰਨਵਾਦ ਜੀ। 6479887831 ਥੈਂਕ ਯੂ ਸੋ ਮਚ ਜੁੜਦੇ ਹਾਂ, ਥੈਂਕ ਯੂ। ਬਿਲਕੁਲ ਜੀ, ਜੰਗ ਸਟੀਲ ਫੋਰਡ ਵਾਲਿਆਂ ਦੇ ਚੱਲ ਜਿਓ, ਗੱਡੀ ਲੈ ਆਇਓ, ਤੇਲ ਦਾ ਪੁੱਛ ਲਿਓ ਰੇਟ, ਤੇਲ ਦਾ ਰੇਟ ਤਾਂ ਪੰਪ ਦੀ ਹੋਣਾ ਹੈ ਨਾ, ਹਾਂ ਕਿਸ਼ਤਾਂ ਦਾ ਰੇਟ ਪੁੱਛ ਲਿਓ ਜੇ ਸੌਖਾ ਕੰਮ ਆ। F-150 ਲੈਣਾ, ਪਿੱਕਾ ਲੈਣਾ, ਜ਼ੀਰੋ ਡਾਊਨ ਪੇਮੈਂਟ 'ਤੇ, $125 ਵੀਕਲੀ ਕਿਸ਼ਤਾਂ ਲੀਜ਼ 'ਤੇ ਬਣਨਗੀ। ਬਨੀਤ ਜੀ GM ਨੇ ਉੱਥੇ, ਜਨਰਲ ਮੈਨੇਜਰ 416-704-4940 'ਤੇ ਸੰਪਰਕ ਕਰ ਲਓ। ਮੈਨੂੰ ਇੰਡੀਆ ਨਾ ਮੇਰੀ ਕਾਲ ਨਹੀਂ ਲੱਗ ਰਹੀ, ਮੈਂ ਉਹ ਲਾਉਣ ਦੀ ਟਰਾਈ ਕਰਦਾ ਸੀ ਅਤੇ ਲੱਗ ਤਾਂ ਗਈ ਆ, ਅਤੇ ਜੇ ਬਿੱਲ ਜਾਈ ਜਾਂਦੀ ਆ। ਬਿਲਕੁਲ ਜੀ, ਅਤੇ ਤੁਸੀਂ ਫਿਰ ਦਾਣਾ ਮੰਡੀ ਸੁਪਰ ਮਾਰਕੀਟ ਦੇ ਵੀ ਜਾ ਕੇ ਆਇਓ। ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਸਾਡੇ ਉੱਥੋਂ ਤੁਸੀਂ ਗਰੋਸਰੀ ਕਰਨੀ ਹੈ ਕਿਸੇ ਪ੍ਰਕਾਰ ਦੀ ਵੀ, ਅਤੇ ਉਹ ਕਹਿੰਦੇ ਨੇ ਵੀ ਕਿਸੇ ਪ੍ਰਕਾਰ ਦੀ ਗਰੋਸਰੀ ਕਰਨੀ ਆ, ਅਤੇ ਉਹ ਵੀ ਤੁਸੀਂ ਸਾਡੇ ਆ ਜਾਓ, ਫਿਰ ਤੁਹਾਨੂੰ ਵਧੀਆ ਵਧੀਆ ਰੇਟ ਲਾਏ ਹੋਏ ਨੇ ਕਹਿੰਦੇ ਉੱਥੇ ਅਸੀਂ, ਐਂਡ ਟੌਪ ਦੇ ਦਾਣਾ ਮੰਡੀ ਵਾਲਿਆਂ ਦੇ 1729 ਕੁਈਨ ਸਟਰੀਟ ਬਰੈਂਪਟਨ ਦੇ ਵਿੱਚ ਨੇ, ਅਤੇ ਉੱਥੋਂ ਫਿਰ ਕਹਿੰਦੇ ਤੁਸੀਂ ਟੌਪ ਦੀ ਗਰੋਸਰੀ ਕਰ ਲਿਓ, ਅਤੇ ਫਿਰ ਭਾਈ ਵਧੀਆ ਵਧੀਆ ਕੀ ਹੋਜੂ, ਕੀ ਹੋਜੂ ਸੇਵਿੰਗ ਹੋਊ, ਹੋਰ ਕੀ ਹੋਊ, ਫਿਰ ਮੋਰਗੇ 'ਚ ਪੈਸੇ ਪੈ ਜਾਣਗੇ। 905-286-9952 905-286-9952 'ਤੇ ਚੱਲ ਜਾਓ, ਬੈਠ ਕੇ ਤੁਸੀਂ ਖਾ ਵੀ ਲਿਓ ਉੱਥੇ, ਕਿਉਂਕਿ ਅੰਦਰ ਇਹ ਰੈਸਟੋਰੈਂਟ ਵੀ ਬਣਿਆ ਹੋਇਆ, ਤੁਸੀਂ ਕੇਟਰਿੰਗ ਕਰਾਉਣੀ ਆ ਅਤੇ ਉਹ ਵੀ ਤੁਸੀਂ ਉੱਥੋਂ ਕਰਾ ਸਕਦੇ ਹੋ, ਅਤੇ ਨਾਲ ਦੀ ਨਾਲ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ 905-286-9952 'ਤੇ ਉੱਪਰ ਸੰਪਰਕ ਕੀਤਾ ਜਾ ਸਕਦਾ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਨਾਲ। ਕਾਫੀ ਸਾਰੀਆਂ ਖਬਰਾਂ ਨੇ ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਨੇ, ਅਤੇ ਇੱਧਰੋਂ ਚੱਕੋ, ਅੱਛਾ ਇੱਦਾਂ ਹੋ ਗਿਆ, ਵੈਰੀ ਗੁੱਡ। ਚਲੋ ਪਰਮਿੰਦਰ ਜੀ ਹੁਣੇ ਆਪਣੇ ਨਾਲ ਜੁੜ ਗਏ, ਕਿਸੇ ਨੇ ਹੈਗਾ ਕਿਸੇ ਭੈਣਾਂ ਦਾ, ਕਿਸੇ ਦਾ ਲੇਡੀਜ਼ ਦਾ ਪ੍ਰੋਗਰਾਮ ਵੀ ਆਪਾਂ ਟਿਕਟਾਂ ਲੈਣੀਆਂ ਤੀਆਂ ਦੇ ਮੇਲੇ ਦੀਆਂ? ਮੈਨੂੰ ਲੱਗਦਾ ਨਹੀਂ ਤੁਸੀਂ ਹੁਣ ਆਉਣਾ ਨਹੀਂ ਹੁਣ ਅੱਜ ਤੁਸੀਂ ਕਹਿਣਾ ਰਹਿਣ ਤੋਂ ਛੱਡੋ ਪਰੇ ਵੀ ਸਾਨੂੰ ਕੋਈ ਕਹੇ ਨਾ, ਨਹੀਂ ਜੇ ਤੁਹਾਡਾ ਮਨ ਕਰਦਾ ਜਾਣ ਦਾ ਤਾਂ ਠੀਕ ਆ, ਅਤੇ ਦੱਸ ਦਿਓ ਮੈਨੂੰ, ਅਤੇ ਫਿਰ ਭਾਈ ਆਪਾਂ ਟਿਕਟਾਂ ਇੱਥੇ ਤੁਹਾਨੂੰ $10 ਦੀ ਕਰ ਲਾਂਗੇ। ਅੱਧ ਰੇਟ ਆ ਗਿਆ, ਅੱਧ ਰੇਟ 'ਚ ਹੈ ਨਾ, ਕੋਈ ਜ਼ਿਆਦਾ ਨਹੀਂ। ਜੇ ਨਹੀਂ ਅੱਧ ਰੇਟ 'ਚ ਵੀ ਲੈਣਾ ਮੇਰੇ ਤੋਂ ਹੀ ਲੈਣਾ, ਮੈਂ ਭਾਈ ਮੈਂ ਹਾਜ਼ਰ ਹਾਂ, ਫਿਰ ਮੈਨੂੰ ਦੱਸ ਦਿਓ, ਮੈਨੂੰ ਮੈਸੇਜ ਫਿਰ ਤਾਂ ਪਾ ਦਿਓ, ਚਾਹੇ ਕੋਈ ਚੱਕਰ ਨਹੀਂ ਗਾ, ਡੋਂਟ ਵਰੀ, ਜਿੰਨੇ ਜਾਣੇ ਹੋਣਗੇ ਠੀਕ ਆ, ਰਾਈਟ। ਚਲੋ ਇੱਕ ਕਾਲ ਲੈ ਲਈਏ ਪਹਿਲਾਂ, 6843। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਹਾਂਜੀ ਜੰਜੀਓ ਸਾਹਿਬ, ਤੁਹਾਨੂੰ ਤੁਹਾਡੇ ਨਾਲ ਭਾਈ ਸੁੱਤੇ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
1: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੋ।
2: ਕਿਹੜਾ ਕੁਐਸਚਨ ਪੁੱਛੀਏ ਹੁਣ, ਤੁਸੀਂ ਭਗਵੰਤ ਮਾਨ ਵੀ ਨਹੀਂ ਵੀ ਚੁਟਕਲਾ ਸੁਣਾ ਦੋਗੇ? ਖਬਰਾਂ ਹੀ ਸੁਣਾ ਦਿਓ, ਖਬਰਾਂ ਹੀ ਸਵੇਰੇ ਸਵੇਰੇ, ਫਿਰ ਕਾਹਨੂੰ ਹੁਣ ਛੇੜਨੀ ਆ ਗੱਲ ਕੋਈ।
1: ਚਲੋ
2: ਖਬਰਾਂ ਸੁਣਾ ਦਿਓ ਤੇ ਹਾਜ਼ਰੀ ਲਵਾ ਦਈਏ, ਮੈਂ ਬਾਅਦ ਚ ਟਾਈਮ ਨਹੀਂ ਰਹਿੰਦਾ ਫਿਰ
1: ਜੀ। ਠੀਕ ਹੈ,
2: ਥੈਂਕ ਯੂ,
1: ਥੈਂਕ ਯੂ, ਥੈਂਕ ਯੂ। ਚਲੋ ਆਪਣੇ ਨਾਲ ਪਰਮਜੀਤ ਸਿੰਘ ਦੁਆਬਾ ਜੁੜ ਚੁੱਕੇ ਆ, ਉਹਨਾਂ ਤੋਂ ਪਹਿਲਾਂ ਫਿਰ ਮੈਂ ਇੱਕ ਦੋ ਬੋਲ ਗੀਤ ਦੇ ਲਾਉਣੇ ਚਾਹੁੰਦਾ, ਸਿਰਫ ਦੋ ਬੋਲ, ਹੋਲਡ ਰੱਖਿਓ ਮਾੜਾ ਜਿਹਾ।

0: ਬਿਲਕੁਲ ਜੀ, ਕਿੱਥੇ ਬੋਲਿਆ ਖਤਰੇ ਦਾ ਘੁੱਗੂ, ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਪਰਮਿੰਦਰ ਜੀ ਆਇਆਂ ਕਰ ਲਈਏ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘਾ ਜੀ ਆਇਆਂ ਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਗੱਲ ਸਾਹਿਬ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਨਾਲ ਸਰਦਾਰ ਪਰਮਜੀਤ ਸਿੰਘ ਦੁਆਬਾ ਵੀ ਜੁੜੇ ਹੋਏ ਆ। ਪਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਲੰਘਾ ਜੀ ਆਇਆਂ ਨੂੰ ਸਵਾਗਤ ਆ ਸਾਂਝਾ ਵਿਰਸਾ ਤੇ ਤੁਹਾਡਾ। ਮੈਂ ਗੀਤ ਦੇ ਦੋ ਬੋਲ ਲਾਏ ਆ, ਕਹਿੰਦੇ ਖਤਰੇ ਦਾ ਘੁੱਗੂ ਬੋਲ ਗਿਆ। ਇਹ ਪੰਜਾਬ ਚ ਖਤਰੇ ਦਾ ਘੁੱਗੂ ਇਹੋ ਜਿਹੀ ਕੀ ਘੰਟੀ ਬੁਲਾ ਦੀ ਤੁਸੀਂ?
1: ਨਹੀਂ ਕੋਈ ਘੰਟੀ, ਖਤਰੇ ਦੇ ਘੁੱਗੂ ਬਹੁਤ ਨੀ ਬੋਲੇ, ਮਾੜੇ ਮਾੜੇ ਬੋਲੇ ਸੀ, ਸੈੱਟ ਹੋ ਗਏ।
0: ਸ਼ੁਰੂ ਤਾਂ ਹੋ ਗਏ,
1: ਸ਼ੁਰੂ ਹੋਏ ਸੀ ਪਰ ਨਾਲ ਦੀ ਨਾਲ ਸੈਟਿੰਗ ਹੋ ਗਈ, ਜਲਦੀ ਤੋਂ ਜਲਦੀ ਪੰਜਾਬੀ ਛੇਤੀ ਸੈੱਟ ਕਰ ਲਈ।
0: ਕਿੰਨੇ ਕੁ ਦਿਨ ਦੀ ਸੈਟਿੰਗ ਹੋ ਗਈ? ਹੁਣ ਸਰੋਤਿਆਂ ਨੇ ਕਿਹੜਾ ਸੈਟਿੰਗਾਂ ਦੀਆਂ ਗੱਲਾਂ ਕਰੀ ਜਾਂਦੇ, ਗੱਲ ਹੈਗੀ ਵਿੱਚੋਂ। ਗੱਲ ਇਹ ਆ ਵੀ ਸਰਦਾਰ ਪਰਮਜੀਤ ਸਿੰਘ ਦੁਆਬਾ ਜੀ ਪੈਟਰੋਲ ਪੰਪ ਯੂਨੀਅਨ ਦੇ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ, ਤੇ ਇਹਨਾਂ ਨੇ ਇੱਕ ਸੀਐਮ ਮਾਨ ਸਾਹਿਬ ਨੂੰ ਪੱਤਰ ਲਿਖਿਆ, ਲੈਟਰ ਲਿਖਿਆ ਵੀ ਪੰਜਾਬ ਦੇ ਪੰਪਾਂ ਦੇ ਉੱਪਰ, ਪੈਟਰੋਲ ਪੰਪਾਂ 'ਤੇ ਜਾਂ ਡੀਜ਼ਲ ਪੰਪਾਂ 'ਤੇ ਲਾ ਲਓ, ਵੀ ਤੇਲ ਮੁੱਕ ਗਿਆ, ਵੀ ਖਤਮ ਹੋ ਗਿਆ ਕੁਛ ਪੰਪਾਂ 'ਤੇ, ਕਿਉਂਕਿ ਪੰਪ ਇਸ ਟਾਈਮ ਉਹ ਕਲੋਜ਼ ਹੋ ਚੁੱਕੇ ਆ, ਵੀ ਉਹਨਾਂ 'ਤੇ ਭਾਈ ਤੇਲ ਭੇਜਿਆ ਜਾਵੇ, ਸਾਡੇ ਕੋਲ ਸਟੋਕ ਹੈ ਨਹੀਂ। ਪਰਮਜੀਤ ਸਿੰਘ ਜੀ, ਇਹ ਦੱਸੋ ਵੀ ਇਸ ਟਾਈਮ ਤੁਸੀਂ ਲੈਟਰ ਦੇ ਵਿੱਚ ਕੀ ਲਿਖਿਆ ਅਤੇ ਕੀ ਮਸਲਾ ਹੱਲ ਹੋਇਆ ਹੁਣ ਤੱਕ ਤੁਹਾਡਾ? ਤੇਲ ਦੀ ਸੰਕਟ ਸਾਰੇ ਦੁਨੀਆਂ 'ਤੇ ਇਸ ਟਾਈਮ, ਪਰ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ।
1: ਦੇਖੋ ਜੀ, ਸਾਰੇ ਵਰਲਡ ਚ ਸੰਕਟ ਹੈ, ਟਰੰਪ ਸਾਹਿਬ ਨੇ ਪਾਇਆ ਹੈ ਤੁਹਾਡੇ ਲਾਗੇ ਗੁਆਂਢੀਆਂ ਨੇ,
0: ਕੋਈ ਸ਼ੱਕ ਨਹੀਂ।
1: ਉਹਦੇ ਨਾਲ ਤੁਹਾਡੇ ਕੋਲ ਤੇਲ ਮਹਿੰਗੇ ਹੋ ਗਏ, ਡਬਲ ਟ੍ਰਿਪਲ ਰੇਟ ਹੋ ਗਏ, ਪਰ ਸਾਡੇ ਇੰਡੀਆ ਚ ਸਟੈਂਡ ਬਾਈ ਰਹੇ, ਸਟੈਂਡ ਬਾਈ ਰਹਿਣ ਕਰਕੇ ਸਾਡੇ ਕ੍ਰਾਈਸਿਸ ਆਇਆ, ਤੇ ਕੰਪਨੀਆਂ ਨੇ ਸਪਲਾਈ ਥੋੜੀ ਬਹੁਤੀ ਘੱਟ ਕੀਤੀ, ਕਿਉਂ ਜਦੋਂ ਕਰੂਡ ਆਇਲ ਦਾ ਰੇਟ ਮਹਿੰਗਾ ਹੋ ਗਿਆ, ਪਰ ਉਹ ਪੁਰਾਣੇ ਰੇਟ ਤੇ ਗੌਰਮੈਂਟ ਨੇ ਮਜਬੂਰ ਕੀਤਾ ਉਹਨਾਂ ਨੂੰ ਵੇਚਣ ਲਈ।
0: ਹਾਂਜੀ,
1: ਇਸ ਕਰਕੇ ਕੁਛ ਕੰਪਨੀਆਂ ਨੇ, ਇੱਕ ਦੋ ਕੰਪਨੀਆਂ ਵਿੱਚੋਂ ਤਿੰਨ ਕੰਪਨੀਆਂ ਸਾਡੇ ਸਰਕਾਰੀ ਨੇ, ਤੇ ਦੋ ਤਿੰਨ ਪ੍ਰਾਈਵੇਟ ਨੇ, ਤੇ ਪ੍ਰਾਈਵੇਟ ਨੇ ਵੀ ਆਪਣੀ ਸੇਲ ਘਟਾ ਤੀ, ਤੇ ਗੌਰਮੈਂਟ ਦੀ ਵੀ ਇੱਕ ਕੰਪਨੀ ਨੇ ਜ਼ਿਆਦਾ ਘਟਾ ਤੀ, ਇੱਕ ਨੇ ਥੋੜੀ ਘੱਟ ਘਟਾਈ, ਇੱਕ ਠੀਕ ਦੇ ਰਹੀ ਸੀ। ਇਸ ਕਰਕੇ ਥੋੜਾ ਜਿਹਾ ਕ੍ਰਾਈਸਿਸ ਹੋ ਗਿਆ, ਪਲੱਸ ਪਹਿਲਾਂ ਕੰਪਨੀਆਂ ਆਧਾਰ ਤੇ ਦਿੰਦੀਆਂ ਸੀ, ਤੇ ਹੁਣ ਜਦੋਂ ਬਿਲਕੁਲ ਨਗਦ ਤੇ ਕਰ ਦਿੱਤਾ, ਤੇ ਕੁਛ ਪੰਪਾਂ ਕੋਲ ਪੈਸੇ ਹੈ ਨੀ, ਜਿਹੜੇ ਲੋਕੀ ਆਧਾਰ ਲਗਾਏ ਸੀ ਉਹਨੂੰ ਦਿੱਤੇ 5-10%, ਉਹ ਪੰਪ ਡਰਾਈ ਨੇ ਜਿਹਨਾਂ ਕੋਲ ਪੈਸੇ ਹੈ, ਤੇ ਜਿਹਨਾਂ ਨੇ ਪੈਸੇ ਭੇਜੇ ਵੀ ਸੀ ਉਹ ਵੀ ਉਹਨਾਂ ਨੇ ਸੇਲ ਘੱਟ ਕਰਤੀ, ਇਸ ਕਰਕੇ ਥੋੜਾ ਜਿਹਾ ਕ੍ਰਾਈਸਿਸ ਆਇਆ, ਡਰਾਈ ਆਊਟ ਹੋਇਆ, ਤੇ ਅਸੀਂ ਚੀਫ ਸੈਕਟਰੀ ਪੰਜਾਬ ਨੂੰ ਚਿੱਠੀ ਲਿਖੀ, ਤੇ ਉੱਥੇ ਉਹਨਾਂ ਨੇ ਮੀਟਿੰਗ ਬੁਲਾ ਕੇ ਉਹਦਾ ਹੱਲ ਕੱਢ ਦਿੱਤਾ, ਖਤਰੇ ਦਾ ਘੁੱਗੂ ਬੋਲਣ ਲੱਗਾ ਸੀ ਪਰ ਉਹਨਾਂ ਨੇ ਛੇਤੀ ਕਾਬੂ ਕਰ ਲਿਆ, ਤੇ ਕੰਪਨੀਆਂ ਨੂੰ ਬੁਲਾ ਕੇ ਸਾਰੇ ਡੀਸੀ ਨਾਲ ਮੀਟਿੰਗ ਕਰਕੇ, ਤੇ ਕੱਲ ਦੀ ਉਹਨਾਂ ਨੇ ਹੁਣ ਸਪਲਾਈ ਜਿਹੜੀ ਆ ਉਹ ਨਿਰੰਤਰ ਜਾਰੀ ਕਰ ਦਿੱਤੀ ਆ, ਡਿਪੂ ਰਾਤ ਲੇਟ ਤੱਕ ਖੋਲ ਕੇ ਵੀ ਸਪਲਾਈਆਂ ਭੇਜੀਆਂ ਨੇ, ਤੇ ਉਮੀਦ ਕਰ ਰਹੇ ਕਿ ਇੱਕ ਦੋ ਦਿਨਾਂ ਵਿੱਚ ਸਾਰਾ ਕੁਝ ਮਸਲਾ ਜਿਹੜਾ ਵਾ ਸਪਲਾਈ।
0: ਸਰਦਾਰ ਸਾਹਿਬ, ਕਿੰਨੇ ਕੁ ਦਿਨ ਮਸਲਾ ਹੱਲ ਰਹੂਗਾ ਇਹ, ਕਿੰਨੇ ਕੁ ਦਿਨ? ਕੋਈ ਜਿਵੇਂ ਹੁਣ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ, ਉਹਨਾਂ ਨੇ ਤਾਂ ਕਹਿਤਾ ਵੀ ਭਾਈ ਯਾਤਰਾ ਬੰਦ ਕਰ ਦਿਓ, ਗੱਡੀਆਂ ਨਾ ਚਲਾਓ, ਕਾਰਪੂਲ ਕਰ ਲਓ, ਇਹ ਨਾ ਕਰੋ, ਉਹ ਨਾ ਕਰੋ। ਮੋਦੀ ਸਾਹਿਬ ਆਪ ਤਾਂ ਤੁਰੇ ਫਿਰਦੇ ਵਿਦੇਸ਼ਾਂ ਦੇ ਵਿੱਚ, ਪਰ ਭਾਰਤ ਨੂੰ ਇਸ ਟਾਈਮ ਸੰਕਟ ਦੇ ਖਤਰੇ 'ਚ ਖੜਾ ਕੀਤਾ ਹੋਇਆ, ਬਿਆਨਬਾਜ਼ੀ, ਆਪ ਤਾਂ ਟਰੋਫੀਆਂ ਵੰਡਦੇ ਫਿਰਦੇ ਉੱਥੇ।
1: ਤੁਹਾਡੀ ਗੱਲ ਠੀਕ ਹੈ ਜੀ, ਲੀਡਰਾਂ ਨੇ ਟਰੋਫੀਆਂ ਵੰਡਣੀਆਂ ਹੁੰਦੀਆਂ, ਉਹ ਵੀ ਵੰਡਣੀਆਂ ਜ਼ਰੂਰੀ ਆ, ਕੋਈ ਸਮਝੌਤੇ ਵੀ ਕਰਨੇ ਹੁੰਦੇ ਨੇ, ਪਰ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਨਾ, ਉਹ ਇੱਕ ਬੜੀ ਢੰਗ ਨਾਲ ਕਹੀ ਸੀ ਪਰ ਉਲਟ ਹੋ ਗਈ, ਜਿੱਦਾਂ ਹਰ ਗੱਲ ਦੇ ਇੰਡੀਅਨ ਦੋ ਨੰਬਰ ਦੋ ਲਫ਼ਜ਼ ਕੱਢ ਲੈਂਦੇ ਨੇ ਉਹਦੇ ਮਤਲਬ। ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਡੇ ਕੋਲ ਤੇਲ ਦੇ ਖੂਹ ਹੈ ਨਹੀਂ, ਤੇ ਸਾਨੂੰ ਡਾਲਰਾਂ ਚ ਅਮੈਰੀਕਨ ਡਾਲਰਾਂ ਚ ਤੇਲ ਮਿਲਦਾ,
0: ਬਿਲਕੁਲ,
1: ਤੇ ਅਮੈਰੀਕਨ ਡਾਲਰ ਜਿਹੜਾ ਅੱਗੇ 60 ਰੁਪਏ ਦਾ ਸੀ, ਹੁਣ 95-96 ਰੁਪਏ ਦਾ ਇੰਡੀਆ ਦੀ ਕੀਮਤ ਹੋ ਗਈ
0: 100%।
1: ਤੇ ਸਾਡੇ ਕੋਲ ਇਹ ਪੈਸੇ ਬਹੁਤ ਲੱਗਦੇ ਨੇ, ਤੇ ਕੰਪਨੀਆਂ ਘਾਟੇ ਚ ਵੇਚ ਰਹੀਆਂ, ਇਸ ਲਈ ਬਚਤ ਕਰੋ ਤਾਂ ਕਿ ਅਸੀਂ ਆਪਣੇ ਡਾਲਰ ਬਚਾ ਸਕੀਏ, ਆਉਣ ਵਾਲੇ ਸਮੇਂ ਭਿਆਨਕ ਸਮੇਂ ਤੋਂ ਬਚ ਸਕੀਏ। ਪਰ ਲੋਕਾਂ ਨੇ ਇਹ ਸਮਝ ਲਿਆ, ਪਤਾ ਨੀ ਸਾਨੂੰ ਤੇਲ ਨੀ ਮਿਲਣਾ, ਪਰ ਤੇਲ ਦੀ ਇੰਡੀਆ ਚ ਤਾਂ ਕੋਈ ਕਮੀ ਨੀ, ਜੇ ਹੋਰ ਵੀ 80-20% ਘਟਿਆ ਸੀ ਤੇ ਉਹਨਾਂ ਨੇ ਸੱਜੇ ਖੱਬੇ ਘਾਟੇ ਤੋਂ ਅਰੇਂਜਮੈਂਟ ਕੀਤਾ ਹੋਇਆ। ਅੱਜ ਦੀ ਤਰੀਕ ਚ ਗੌਰਮੈਂਟ ਦੇ ਕੋਲ 60 ਦਿਨਾਂ ਦਾ ਸਟਾਕ ਅਵੇਲੇਬਲ ਨਿਰੰਤਰ ਆ ਰਿਹਾ ਸੱਜੇ ਖੱਬੇ।
0: 60 ਦਿਨ ਦਾ? 60 ਦਿਨ ਤੋਂ ਬਾਅਦ ਕੀ ਹੋਊ ਫਿਰ? ਫੇਰ ਤਾਂ ਔਖਾ ਹੀ ਆ, ਗਾਹਾਂ 60 ਦਿਨ ਹੋਰ ਵਧ ਜਾਣਗੇ।
1: ਨਹੀਂ, ਨਾਲ ਦੀ ਨਾਲ ਆ ਵੀ ਰਿਹਾ ਇੰਡੀਆ ਚ, ਕੋਈ ਗੱਲ ਨੀ। ਦੇਖੋ ਜੀ, ਗੱਲ ਮੰਨ ਕੇ ਚੱਲੋ ਕਿ ਜੇਕਰ ਵਰਲਡ ਦੀ ਆਬਾਦੀ 800 ਕਰੋੜ ਆ, ਇੰਡੀਆ ਦੀ 150 ਕਰੋੜ ਆ, ਤੇ ਇੰਡੀਆ ਗੌਰਮੈਂਟ ਨੇ ਉਸ ਹਿਸਾਬ ਨਾਲ ਸਾਰਿਆਂ ਦੇਸ਼ਾਂ ਤੇ ਸਮਝੌਤੇ ਕੀਤੇ ਨੇ, ਇੱਧਰੋਂ ਵੀ ਲੈਣਾ ਹੋਵੇ ਜਿੱਧਰੋਂ ਬੰਦ ਹੋ ਜਾਂ ਦੂਜੇ ਬੰਨੇ ਸ਼ੁਰੂ ਕਰ ਦਿੰਦੇ ਨੇ, ਪਰ ਤੇਲ ਅਜੇ ਤੱਕ ਜੋ ਮੈਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ, ਤੇਲ ਇੰਡੀਆ ਗੌਰਮੈਂਟ ਕੋਲ ਹੈਗਾ ਤੇ ਆਈ ਜਾਂਦਾ। ਰੇਟ ਕਰਕੇ ਥੋੜਾ ਜਿਹਾ ਉਹ ਘੁੱਟਦੇ ਸੀ, ਉਹਨੂੰ ਥੋੜਾ ਜਿਹਾ ਉਹਨਾਂ ਗੌਰਮੈਂਟ ਨੇ ਖਿਲਾ ਤਾ ਵੀ ਖੋਲੋ, ਇਹਨੂੰ ਐਡਜਸਟ ਕਰਾਂਗੇ ਹੌਲੀ ਹੌਲੀ ਸਮੇਂ, ਜੋ ਸਕਦਾ ਰੇਟ ਥੋੜੇ ਥੋੜੇ ਵਧਣ, ਪਰ ਤੁਹਾਡੇ ਜਿੰਨੇ ਨਹੀਂ ਵਧਣਗੇ ਥੋੜੇ ਘੱਟ ਵਧਣਗੇ, ਤੇ ਗੌਰਮੈਂਟ ਸਪਲਾਈ ਕਰਦੀ ਰਹੇਗੀ, ਉਮੀਦ ਇਹੀ ਕਰਕੇ।
0: ਬਿਲਕੁਲ ਜੀ, ਪਰਮਿੰਦਰ ਜੀ ਕੁਛ ਕਹਿਣਾ ਚਾਹੁੰਦੇ?
1: ਪਰਮਜੀਤ ਜੀ, ਕੁਝ ਪੈਟਰੋਲ ਪੰਪਾਂ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਨੋਰਮਲ ਤੇਲ, ਜਿਹੜੇ ਗਾਹਕ ਆਉਂਦੇ ਨੇ, ਨੋਰਮਲ ਤੇਲ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਪ੍ਰੀਮੀਅਮ ਤੇਲ ਲੈਣ ਲਈ ਮਜਬੂਰ ਕੀਤਾ ਜਾਂਦਾ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਵਾਂ ਕਿ ਜਿਹੜਾ ਨੋਰਮਲ ਤੇਲ ਹੁੰਦਾ ਪ੍ਰੀਮੀਅਮ ਤੇਲ, ਉਹਦੇ ਤੋਂ 2-3 ਰੁਪਈਏ ਮਹਿੰਗਾ ਹੁੰਦਾ। ਸੋ ਇਹ ਸਮੱਸਿਆ ਵੀ ਆ ਰਹੀ ਆ। ਔਰ ਨਾਲ ਦੀ ਨਾਲ ਦੂਜਾ ਸਵਾਲ ਵੀ ਨਾਲੇ ਲੈ ਲਓ, ਕਿਉਂਕਿ ਸਮਾਂ ਆਪਣੇ ਕੋਲ ਘੱਟ ਆ, ਕਿ ਝੋਨੇ ਦੀ ਬਿਜਾਈ ਸਿਰ ਤੇ ਆ, ਢੋਲ ਚੁੱਕੀ ਫਿਰਦੇ ਨੇ ਜੱਟ ਜ਼ਿਮੀਦਾਰ, ਇਸ ਟਾਈਮ ਰੌਣਕਾਂ ਲੱਗੀਆਂ ਹੋਈਆਂ ਨੇ, ਤੁਸੀਂ ਜਿੰਨਾ ਮਰਜ਼ੀ ਭਰੋਸਾ ਦੇ ਦਿਓ, ਪਰ ਪੰਪਾਂ ਦੀਆਂ ਤਸਵੀਰਾਂ ਹੋਰ ਕੁਝ ਕਹਿ ਰਹੀਆਂ ਨੇ। ਦੌੜ ਲੱਗੀ ਹੋਈ ਆ, ਸਿਖਰ ਦੁਪਹਿਰੇ ਗਰਮੀ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਸੋ ਦੋ ਗੱਲਾਂ ਨੂੰ ਲੈ ਕੇ ਤੁਸੀਂ ਜਵਾਬ ਦਿਓ, ਇੱਕ ਤਾਂ ਪ੍ਰੀਮੀਅਮ ਤੇਲ ਵੇਚਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ, ਨਾਲ ਦੀ ਨਾਲ ਝੋਨੇ ਦੀ ਬਿਜਾਈ ਜਿਹੜੀ ਹੋਣੀ ਆ ਉਹਦੇ ਲਈ ਤੇਲ ਦੇ ਸਟਾਕ ਦੀ ਕੀ ਇਸ ਟਾਈਮ ਪੋਜੀਸ਼ਨ ਆ ਜੀ?
2: ਦੇਖੋ, ਜਿਹੜਾ ਤੁਸੀਂ ਕੁਐਸਚਨ ਕੀਤਾ ਸਹੀ ਕੀਤਾ, ਅਸੀਂ ਪ੍ਰੀਮੀਅਮ ਤੇਲ ਦੀ ਵੀ ਚੀਫ ਸੈਕਟਰੀ ਸਾਹਿਬ ਨੂੰ ਲੈਟਰ 'ਚ ਲਿਖਿਆ ਕਿ ਅਸੀਂ ਕਿਸੇ ਨੂੰ ਧੱਕੇ ਨਾ, ਤੁਸੀਂ 2 ਰੁਪਈਏ ਕਹਿ ਰਹੇ, ਇੰਡੀਆ ਦੇ ਵਿੱਚ 10 ਰੁਪਈਏ ਲੀਟਰ ਮਹਿੰਗਾ ਪ੍ਰੀਮੀਅਮ ਤੇਲ ਜਿਹੜਾ ਨਾਰਮਲ ਨਾਲ, ਤੇ ਇਸ ਕਰਕੇ ਜੇ ਅਸੀਂ ਕਿਸੇ ਨੂੰ ਧੱਕੇ ਨਾ ਪਾਉਂਦੇ ਤਾਂ ਪੰਪਾਂ 'ਤੇ ਲੜਾਈਆਂ ਝਗੜੇ ਹੁੰਦੇ ਨੇ, ਇਸ ਕਰਕੇ ਉਹ ਵੀ ਕੋਪੜੇ ਰੋਕਿਆ ਜਾਵੇ ਕਿ ਧੱਕੇ ਨਾਲ ਨਾ ਦਿੱਤਾ ਜਾਵੇ, ਉਹ ਵੀ ਉਹਨਾਂ ਨੇ ਪਾਬੰਦ ਕਰ ਦਿੱਤੇ ਨੇ ਕੰਪਨੀ ਅਫਸਰ ਸਾਰੇ ਵੀ, ਕਿਸੇ ਵੀ ਪੰਪ ਦੇ ਧੱਕੇ ਦੇ ਨਾਲ ਪ੍ਰੀਮੀਅਮ ਤੇਲ ਨਹੀਂ ਦੇਣਾ, ਜੇਕਰ ਦਿਓਗੇ ਤਾਂ ਸੈਂਸ਼ਲ ਕਮੋਡਿਟੀ ਐਕਟ ਦੇ ਤਹਿਤ ਐਕਸ਼ਨ ਲਿਆ ਜਾਵੇਗਾ। ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਆ, ਮੈਂ ਵੀ ਕਿਸਾਨ ਹਾਂ, ਤੇ ਅਸੀਂ ਕਿਸਾਨਾਂ ਨੂੰ ਸਾਡੇ ਦੇਵਤਾ ਨੇ, ਉਹ ਹੀ ਸਾਡੇ ਗਾਹਕ ਨੇ, ਅਸੀਂ ਇਸੇ ਕਰਕੇ ਚੀਫ ਸੈਕਟਰੀ ਸਾਹਿਬ ਨੂੰ ਦੇਖ ਕੇ ਕਿ ਹੁਣ ਮੱਕੀ ਦੀ ਕਟਾਈ 10 ਦਿਨਾਂ ਤੱਕ ਸ਼ੁਰੂ ਆ, ਤੇ 15-20 ਦਿਨਾਂ ਤੱਕ ਝੋਨੇ ਦੀ ਲਵਾਈ ਸ਼ੁਰੂ ਹੋ ਜਾਏਗੀ, ਬਿਜਾਈ ਸ਼ੁਰੂ ਜਿਹਨੂੰ ਕਹਿੰਦੇ ਆ। ਇਸੇ ਕਰਕੇ ਅਸੀਂ ਲੈਟਰ ਪਾਈ ਆ ਕਿ ਜਿਹੜੀ ਇਹ ਸ਼ਾਰਟੇਜ ਜਿਹੜੀ ਆ ਕ੍ਰੀਏਟ ਹੋਈ ਆ, ਇਹਨੂੰ ਸਾਂਭਿਆ ਜਾਵੇ ਤਾਂ ਕਿ ਜ਼ਿਮੀਦਾਰਾਂ ਨੂੰ ਪ੍ਰੋਪਰ ਤੇਲ ਮਿਲ ਸਕੇ। ਔਰ ਉਹਨਾਂ ਨੇ ਹੁਣ ਕਰ ਲਿਆ, ਜਿਹੜਾ HPC ਦੀ ਜਿਹੜੀ ਪ੍ਰੋਬਲਮ ਸੀ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਦੀ, ਕੱਲ ਉਹਨਾਂ ਨੇ ਬਠਿੰਡਾ ਟਰਮੀਨਲ ਔਰ ਸੰਗਰੂਰ ਟਰਮੀਨਲ ਰਾਤ ਹਨੇਰੇ ਤੱਕ ਖੋਲਿਆ, ਔਰ ਸਵੇਰੇ ਵੀ ਅੱਜ ਜਲਦੀ ਖੋਲ ਕੇ ਸਪਲਾਈਆਂ ਦੇਣ ਦੀ ਕੋਸ਼ਿਸ਼ ਕਰ ਰਹੇ, ਲਗਾਤਾਰ ਕੱਢ ਰਹੇ ਨੇ ਸਪਲਾਈਆਂ, ਡੀਪੋ ਦਾ ਸਮਾਂ ਵੀ ਵਧਾਇਆ। ਉਮੀਦ ਕਰਦੇ 2-3 ਦਿਨਾਂ 'ਚ ਸਮੱਸਿਆ ਹੱਲ ਹੋ ਜਾਏਗੀ ਔਰ ਜ਼ਿਮੀਦਾਰਾਂ ਨੂੰ ਕੋਈ ਵੀ ਸਮੱਸਿਆ ਨਹੀਂ
0: ਆਉਣੀ। ਜੀ, ਜਿਹੜੇ ਕਿਸਾਨਾਂ ਨੇ ਠੇਕੇ 'ਤੇ ਜ਼ਮੀਨਾਂ ਲਈਆਂ ਹੋਈਆਂ ਸੀ ਨਾ, ਜਿਵੇਂ ਸਾਡੇ ਏਰੀਏ ਦੇ ਵਿੱਚ ਲਾ ਲਓ, ਇੱਧਰ ਖੰਨਾ ਮਲੋਹ ਹੋਰ ਏਰੀਏ 'ਚ ਲਾ ਲਓ, ਹੈ ਨਾ, ਉਹਨਾਂ ਨੇ ਲੋਕਾਂ ਨੇ ਜ਼ਮੀਨਾਂ ਛੱਡ ਤੀਆਂ, ਉਹ ਕਹਿੰਦੇ ਵੀ ਅਸੀਂ ਸਾਨੂੰ ਤੇਲ ਨਹੀਂ ਮਿਲਣਾ, ਅਸੀਂ ਝੋਨਾ ਜੀਰੀ ਸਾਡੇ ਲਾਉਣੀ ਨਹੀਂ ਕਹਿੰਦੇ, ਅਤੇ ਜਾਂ ਮਤਲਬ ਹੋਰ ਫਸਲਾਂ ਨਹੀਂ ਲੱਗ ਰਹੀਆਂ, ਸੰਕਟ ਆ, ਮੌਕੇ 'ਤੇ ਤੇਲ ਨਾ ਮਿਲਿਆ ਸਾਨੂੰ, ਬਿਜਲੀ ਦਾ ਪ੍ਰਬੰਧ ਨਾ ਹੋ ਸਕੇ ਮੌਕੇ ਦੀ ਸਰਕਾਰ ਤੋਂ, ਕਈ ਵਾਰ ਹੋ ਸਕਦਾ ਹੈ ਨਾ ਕੁਛ ਫਲਟ ਪੈ ਸਕਦਾ ਵੀ, ਇਸ ਕਰਕੇ ਪਰ ਕਿਸਾਨਾਂ ਨੇ ਜਿਹਨਾਂ ਦੇ ਮਾਲਕ ਨੇ ਲੈਣ ਲਾਉਣੇ, ਉਹ ਉਹਨਾਂ ਦੇ ਰੇਟ ਘਟਾਉਣ ਲੱਗ ਗਏ ਆ, ਸਾਡੇ ਹੁਣ 90,000 ਦਾ ਰੇਟ ਸੀ, ਉਹਨਾਂ ਨੇ 80 ਤੱਕ ਲੈ ਆਇਆ, ਜਿਹਨਾਂ ਦੇ 80 ਦੇ ਰੇਟ ਚੜ੍ਹੇ ਸੀ ਉਹ 70 ਤੱਕ ਲੈ ਆਇਆ, ਪਰ ਜ਼ਮੀਨਾਂ ਨੂੰ ਲੈਣ ਦਾ ਕੋਈ ਗਾਹਕ ਹੈ ਨਹੀਂ ਅੱਜ ਠੇਕੇ ਦੇ ਮਾਮਲੇ 'ਤੇ।
2: ਦੇਖੋ ਜੀ, ਜ਼ਮੀਨਾਂ ਦੇ ਇੱਥੇ ਗਾਹਕ ਬਹੁਤ ਨੇ, ਜੇ ਕੋਈ ਅੱਜ ਮੂੰਹੋਂ ਕੱਢਦਾ ਤੇ ਨਾਲ ਹੀ ਖਰੀਦਣ ਲਈ ਤਿਆਰ ਬੈਠੇ ਨੇ ਪੰਜਾਬੀ। ਜਿਹੜਾ ਤੁਸੀਂ ਠੇਕੇ ਦੀ ਗੱਲ ਕੀਤੀ ਆ, ਬਿਲਕੁਲ ਠੀਕ ਆ, 90,000 ਠੇਕਾ ਬਹੁਤ ਜ਼ਿਆਦਾ ਸੀ ਕਣਕ ਝੋਨੇ ਚੋਂ, 90 ਤੋਂ 1 ਲੱਖ ਜਾਂ 1,10,000 ਹੀ ਬਚਦਾ, ਪਰ ਉਹ ਜਦੋਂ ਜਿਹਦੀ ਇੱਕ ਦੂਜੇ ਤੋਂ ਜਦੋਂ ਜੀ ਕਰਦੇ ਸੀ, ਸਹੀ ਠੇਕਾ ਜਿਹੜਾ ਕਪੂਰਥਲਾ ਜਲੰਧਰ ਆ, ਉਹ 70,000 ਤੋਂ 75,000 ਰੁਪਈਆ ਉਹ ਲੋਕੀ ਕਰ ਰਹੇ, ਉਹ ਵੀ ਇੱਥੇ ਨਾਲ 3 ਫਸਲਾਂ ਹੁੰਦੀਆਂ, ਆਲੂ ਦੀ ਖੇਤੀ ਵੀ ਨਾਲ ਹੁੰਦੀ,
0: ਬਿਲਕੁਲ,
2: ਇਹ ਲੋੜੋਂ ਵੱਧ ਜਿਹੜਾ ਠੇਕਾ ਜਲਦਬਾਜ਼ੀ ਚ ਆ ਕੇ ਕਰ ਦਿੰਦੇ ਨੇ, ਉਹਦਾ ਕਰਕੇ ਉਹ ਘਾਟਾ ਖਾਣ ਲੱਗਾ, ਤਾਂ ਉਹ ਪਿੱਛੇ ਮੁੜੇ ਨੇ।
0: ਸਹੀ ਗੱਲ।
2: ਔਰ ਜਿਹੜੀ ਤੁਸੀਂ ਕਹੀ ਆ ਤੇਲ ਦੀ ਸਪਲਾਈ, ਮੈਂ ਤੁਹਾਡੇ ਬਾਅਦ ਮੈਂ ਵੀ ਜਿਹੜੇ ਸਾਡੇ ਅਮੈਰੀਕਾ ਕੈਨੇਡਾ ਚ ਬੈਠੇ ਨੇ ਵੀਰ, ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਜਿਹੜੇ ਸਾਡੇ ਇੱਥੇ ਕਿਸਾਨ ਨੇ ਉਹ ਪੰਪਾਂ ਤੋਂ ਆਧਾਰ ਲੈ ਕੇ ਜਾਂਦੇ ਨੇ, ਹੁਣ ਪੰਪਾਂ ਨੂੰ ਨਕਦ ਮਿਲਦਾ, ਆਧਾਰ ਨਹੀਂ ਤੇਲ ਮਿਲਦਾ, ਜੇਕਰ ਉਹਨਾਂ ਦੇ ਰਿਸ਼ਤੇਦਾਰ ਇੱਥੇ ਉਹਨਾਂ ਕਿਸੇ ਪੰਪ ਵਾਲੇ ਦੇ ਪੈਸੇ ਦੇਣ ਵਾਲੇ ਆ, ਤਾਂ ਇੱਥੋਂ ਵੀ ਭਾਵੇਂ ਉਹਨਾਂ ਨੂੰ ਪੈਸੇ ਭੇਜਣ, ਪੰਪਾਂ ਤੇ ਪੇਮੈਂਟ ਕਰਾਉਣ, ਤਾਂ ਕਿ ਪੰਪਾਂ ਵਾਲੇ ਸਮੇਂ ਸਿਰ ਪੈਸੇ ਭੇਜ ਕੇ ਕੰਪਨੀਆਂ ਨੂੰ ਤੇਲ ਭੇਜਣ, ਕਿਉਂਕਿ ਹੁਣ ਜੇਕਰ 12,000 ਲੀਟਰ ਦੀ ਗੱਡੀ ਮੰਨ ਲਓ 11.5 ਲੱਖ ਦੀ ਆ, ਤੇ ਜੇਕਰ 10 ਰੁਪਈਏ ਵੀ ਘੱਟ ਹੋਣ ਤਾਂ ਰੈੱਡ ਤੋਂ ਬਲੂ ਹਰਾ ਨਹੀਂ ਹੁੰਦਾ ਸਿਗਨਲ, ਕਿਉਂਕਿ ਪੰਪਾਂ ਵਾਲੇ ਜੇਕਰ ਸਪਲਾਈ ਮੰਗਦੇ ਨੇ ਤੇ 11,5 ਜਾਂ 11.5 ਲੱਖ ਭੇਜਦੇ ਆ, 7 ਲੱਖ ਭੇਜਦੇ ਨੇ, 4.5 ਲੱਖ ਉਹਨਾਂ ਕੋਲ ਹੁੰਦਾ ਹੀ ਨਹੀਂ, ਉਹ ਆਧਾਰ 'ਚ ਫਸਿਆ ਜ਼ਿਮੀਦਾਰ ਭਰਾਵਾਂ ਵੱਲ ਜਾਂ ਛੋਟੀ ਇੰਡਸਟਰੀ ਵੱਲ ਜਾਂ ਕੋਈ ਟਰੱਕਾਂ ਵੱਲ ਜਾਂ ਹੋਰ ਸਰਕਾਰੀ ਮਹਿਕਮਿਆਂ ਵੱਲ। ਮੈਂ ਉਹ ਵੀ ਤੁਹਾਡੇ ਬਾਅਦ ਮੇਰੇ ਅਪੀਲ ਕਰਦਾ ਕਿ ਜ਼ਿਮੀਦਾਰ ਭਰਾ ਵੀ ਸਾਡੇ ਜਿਹੜੇ ਸੁਣਦੇ ਹੋਣ, ਉਹ ਜਲਦੀ ਤੋਂ ਜਲਦੀ ਪੰਪਾਂ ਦੇ ਪੈਸੇ ਪਹੁੰਚਾਉਣ, ਤਾਂ ਕਿ ਉਹ ਸਹੀ ਸਮੇਂ ਦੇ ਪੈਸੇ ਭੇਜ ਕੇ ਤੁਹਾਨੂੰ ਸਹੀ ਸਮੇਂ ਦੇ ਤੇਲ ਦੀ ਸਪਲਾਈ ਕਰ ਸਕਣ।
0: ਸਹੀ ਗੱਲ, ਥੈਂਕ ਯੂ ਸਰ, ਬਹੁਤ ਵਧੀਆ, ਜੁੜਦੇ ਆਪਾਂ ਆਉਣ ਵਾਲੇ ਦਿਨਾਂ 'ਚ, ਫਿਰ ਪੁੱਛਾਂਗੇ ਤੁਹਾਨੂੰ ਅਗਲੀਆਂ ਗੱਲਾਂ ਬਾਤਾਂ।
2: ਓਕੇ,
0: ਥੈਂਕ ਯੂ। ਬਿਲਕੁਲ ਜੀ, ਇਹ ਸੀ ਸਰਦਾਰ ਪਰਮਜੀਤ ਸਿੰਘ ਦੁਆਬਾ ਸਾਹਿਬ।

0: ਬਿਲਕੁਲ ਜੀ, ਤੇ ਔਖਾ ਪਰਮਿੰਦਰ ਜੀ
1: ਜੀ
0: ਔਖਾ ਬਾਹਲਾ ਹੀ ਔਖਾ ਆਪਣੇ ਭਰਾਵਾਂ ਨੂੰ ਹੈ ਉਹ ਇੱਧਰ ਦਾ ਆਪ ਬੈਂਕਾਂ ਘਰ ਲਿਜਾਣ ਨੂੰ ਫਿਰਦੀਆਂ, ਤੁਸੀਂ ਇੱਧਰੋਂ ਪੈਸੇ ਮੰਗਾਉਣ ਨੂੰ ਫਿਰਦੇ, ਲੋਕਾਂ ਦਾ ਦੁਬਾਰਾ ਨਿਕਲਿਆ ਹੋਇਆ ਉੱਥੇ। ਹੋਰ ਲੱਗਿਆ ਕਮਲ ਜੀ, ਕਮਲ ਜੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਯਾਰ,
1: ਚਲੋ
0: ਕਮਲ ਜੀ ਦੀ ਸਤਿ ਸ਼੍ਰੀ ਅਕਾਲ ਭਾਈ, ਲੰਘਿਓ ਜੀ ਯਾਰ।
2: ਸਤਿ ਸ਼੍ਰੀ ਅਕਾਲ ਸਰ, ਦੇਖੋ ਹੁਣ ਪੱਤਰਕਾਰ ਸਾਹਿਬ ਤੇ ਕਹਿ ਰਹੇ ਨੇ 60 ਦਿਨ ਦਾ ਤੇਲ ਇਹਨਾਂ ਦੇ ਕੋਲ, ਪਰ ਖਬਰਾਂ ਦੇ ਸੀਗੀਆਂ ਪਿਛਲੇ ਹਫ਼ਤੇ ਆ 45 ਦਿਨ ਦਾ ਤਾ, ਪਰ ਇਹਨਾਂ ਨੇ ਮੈਂ ਸਵਾਲ ਮੇਰਾ ਇਹ ਆ ਵੀ ਤੁਸੀਂ ਪੁੱਛੋ ਵੀ ਮੈਂ ਮਤਲਬ ਪੁੱਛਣਾ ਚਾਹੁੰਦਾ ਵੀ ਰਸ਼ੀਆ ਦੇ ਕੋਲ ਤੇਲ ਲੈਣਾ ਕਿਉਂ ਬੰਦ ਕਰਤਾ ਇਹਨਾਂ ਨੇ, ਕਿਉਂਕਿ ਟਰੰਪ ਸਾਹਿਬ ਨੇ ਧੋਖੀ ਮਾਰੀ ਹੋ ਇਸ ਕਰਕੇ। ਔਰ ਫਿਰ ਚਲੋ ਆਪਾਂ ਤਾਂ ਇਹ ਮੰਨ ਸਕਦੇ ਆ ਵੀ ਦੁਨੀਆਂ ਦੇ ਵਿੱਚ ਹੋਇਆ, ਪਰ ਆਪਾਂ ਤਾਂ ਵਿਸ਼ਵ ਗੁਰੂ ਆ ਤੇ ਮੋਦੀ ਸਾਹਿਬ ਜਦੋਂ ਚੱਕ ਕੇ ਆਪਣਾ ਜੁੰਡੀ ਮੁਸਤਰਾ ਹਰ ਹਫ਼ਤੇ 15 ਦਿਨ ਸੜਕਾਂ ਤੇ ਤੁਰ ਕੇ ਤੇ ਮੁੜ ਕੇ ਚੜ ਜਾਂਦੇ ਜਹਾਜੇ,
0: ਭਗਵੰਤ ਮਾਨ ਸਾਹਿਬ ਵੀ ਤਾਂ ਜਾਂਦੇ ਹੀ ਆ, ਹੁਣ ਨਹੀਂ ਉਹ ਜਾਣ ਦਿੰਦੇ ਗੱਲ ਵੱਖਰੀ, ਉਹ ਵੀ ਤਾਂ ਜਾਂਦੇ ਹੀ ਆ BMW ਲੈਣ।
2: ਸਰ ਜੀ BMW ਦਾ ਕੋਈ ਚੱਕਰ ਨੀ, ਪਰ ਪਲਾਂਟ ਤਾਂ ਲਾਤਾ
0: ਕਿੱਥੇ?
2: ਸਟੀਲ ਪਲਾਂਟ ਲਾਤਾ ਲੁਧਿਆਣੇ।
0: ਅੱਛਾ
2: ਸਰਜੀਤ ਜੀ, ਗੱਲ ਪਤਾ ਕੀ ਆ, ਤੁਸੀਂ ਮੁੜ ਗਿੜ ਕੇ ਨਾ ਮੈਨੂੰ ਇਹ ਨੀ ਸਮਝ ਲੱਗਦੀ ਅਸੀਂ ਪੰਜਾਬੀ ਹੋ ਕੇ BJP ਦੀ ਕਿਉਂ ਹਮਾਇਤ ਕਰ ਰਹੇ ਹਾਂ। ਮੋਦੀ ਨੇ ਮਤਲਬ
0: BJP ਪੰਜਾਬੀਆਂ ਦੇ ਨੀ ਆਈ? ਨਹੀਂ ਚਲੋ ਚਲੋ ਇੱਕ ਗੱਲ ਦੱਸੋ ਗੱਲ ਜੀ, ਭਾਜੀ BJP ਪੰਜਾਬੀਆਂ ਦੇ ਨੀ ਆਈ?
2: ਮੋਦੀ ਭਗਵੰਤ ਮਾਨ ਦੇ ਉੱਤੇ, ਭਗਵੰਤ ਮਾਨ ਨੇ 4 ਸਾਲਾਂ ਦੇ ਵਿੱਚ ਜਿਹੜੇ ਕੰਮ ਕਰ ਦਿੱਤੇ ਆ ਨਾ, ਉਹ ਅੱਜ ਤੱਕ ਵਿੱਚੇ ਅਕਾਲੀ ਵਿੱਚੇ ਚੰਦੂ ਮਾਜਰੇ ਦੇ ਚੇਲੇ ਜਿਹੜੇ ਪਿਛਲੇ ਬੈਡਰੂਮ ਵਾਲੀ ਜਾਂਦੇ ਹੁੰਦੇ ਸੀ ਅਸੀਂ ਬੰਦੇ, ਉਹ ਉਹਨਾਂ ਕੋਲੋਂ ਕੱਖ ਨੀ ਹੋਇਆ 4 ਸਾਲਾਂ ਦੇ ਵਿੱਚ। ਇਸ ਵੇਲੇ ਇਹ ਜਿਹੜਾ ਆਪਣਾ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਹੈ ਨਾ, ਟਾਂਕੇ ਦੀ ਚੋੜ ਦੇ ਉੱਤੇ ਸਭ ਨੂੰ
0: ਨਹੀਂ, BJP ਪੰਜਾਬੀਆਂ ਦਾ ਨੀ ਹੈਗੀ? ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇੱਕ ਗੱਲ ਦਾ ਜਵਾਬ ਦਿਓ, BJP ਪੰਜਾਬੀ ਨੀ ਹੈਗੀ?
2: BJP ਪੰਜਾਬੀ ਆ, ਪਰ BJP ਪੰਜਾਬੀ ਦੀ ਕਿੰਨੀ ਸਕੀ ਆ
0: ਤੇ ਆਮ ਆਦਮੀ ਪਾਰਟੀ ਕਿੰਨੀ ਸਕੀ ਆ?
2: ਕੱਲ ਨੂੰ ਵੀ ਲੋਕਾਂ ਨੇ ਵੋਟਾਂ ਪਵਾਈਆਂ ਚੜ ਚੜ ਕੇ। ਮੈਂ ਕਿਹਾ ਜੀ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਛ, ਆ ਹੁਣ ਆਪਣੇ ਨਗਰ ਪਾਲਿਕਾ ਦੀਆਂ ਇਲੈਕਸ਼ਨਾਂ ਹੋਣ,
0: ਨਗਰ ਪਾਲਿਕਾ ਦੀ ਇਲੈਕਸ਼ਨ ਦਾ ਇੱਕ ਪਾਸੜਾ, ਇਹਨੂੰ ਤਾਂ ਤੁਸੀਂ ਗਿਣੋ ਹੀ ਨਾ।
2: ਨਹੀਂ ਕਾਹਤੇ?
0: ਨਾ ਕੋਈ ਵੋਟ ਉੱਥੇ ਹੈ ਹੀ ਨਹੀਂ, ਕੋਈ ਵੋਟਾਂ ਵਾਲਾ ਤਾਂ ਕੰਮ ਹੀ ਹੈ ਨਹੀਂ ਗਾ ਉੱਥੇ, ਤੁਸੀਂ ਵੀ ਤਾਂ ਦੇਖਦੇ ਹੋ ਵੀਡੀਓ ਲੋਕਾਂ ਦੀ ਸੁਣਦੇ ਹੋ।
2: ਨਹੀਂ ਨਹੀਂ ਕੀ ਹੋ ਗਿਆ ਉੱਥੇ?
0: ਅੱਛਾ ਹੋਇਆ ਹੀ ਨਹੀਂ ਕੁਛ?
2: ਨਹੀਂ ਨਹੀਂ ਮੈਨੂੰ ਦੱਸੋ ਕੀ ਹੋ ਗਿਆ।
0: ਤੇ ਤੁਹਾਨੂੰ ਵੀ ਤਾਂ ਪਤਾ ਹੀ ਹੈ ਵੋਟਾਂ ਦਾ ਕਰਾ ਕੌਣ ਰਿਹਾ।
2: ਬਲਾਕ ਸ਼ਾਂਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਪਹਿਲਾਂ ਹੋਈਆਂ, ਕੀ ਹੋ ਗਿਆ ਉਹਦੇ ਵਿੱਚ ਕੀ ਹੋਇਆ?
0: ਉਹ ਵੀ ਸਰਕਾਰੀ ਜਿੱਤੀ ਆ।
2: ਨਹੀਂ ਨਹੀਂ ਤੁਸੀਂ ਕਹਿੰਦੇ ਵੀ ਹੋ ਗਿਆ ਕੁਛ,
0: ਉਹ ਤਾਂ ਹੁਣ ਜਿੱਤੇ ਪਏ ਆਮ ਆਦਮੀ ਪਾਰਟੀ ਦਾ ਬਹੁਮਤ ਹੈਗਾ ਹੀ ਉਹਨਾਂ ਚ।
2: ਉਹ ਰੋਣ ਦੀ ਆਦਤ ਛੱਡ ਕੇ ਜਿਹੜਾ ਪੋਜ਼ਿਟਿਵ ਚੀਜ਼ਾਂ ਉਹਨਾਂ ਵੱਲ ਲੈ ਕੇ ਜਾਈਏ। ਮੈਂ ਕੈਨੇਡਾ ਦੇ ਮੀਡੀਆ ਮੂਹਰੇ ਵਿੱਚ ਤੁਹਾਡੇ ਚੈਨਲ ਦੇ ਮੂਹਰੇ ਇਹ ਕਹਿੰਦਾ ਵੀ ਤੁਸੀਂ ਬਹੁਤ ਪਹੁੰਚੇ ਹੋਏ ਲੋਕ ਆ, ਬੜੇ ਲੋਕ ਫਾਲੋਅਰ ਨੇ, ਮੋਦੀ ਆਪਣੇ ਜਿਹੜੀ ਅੰਡਰਗਰਾਉਂਡ ਤਾਰਾਂ ਦਾ ਕੰਮ ਆ ਉਹ ਸਿਰਫ ਸੈਂਟਰ ਸਰਕਾਰ ਦੀ ਸਕੀਮ ਆ।
0: ਬਿਲਕੁਲ ਸੈਂਟਰ ਦੀ ਆ,
2: ਹੋਰ ਚੈਨਲ ਤੇ ਵੀ ਕਹਿੰਦੇ
0: 100% ਸੈਂਟਰ ਦੀ ਆ, ਇਹ ਤੇ ਕੋਈ ਸ਼ੱਕ ਹੀ ਨਹੀਂਗਾ।
2: ਨਹੀਂ ਉਹ ਜਿਹੜਾ ਸ਼ਹੀਦ ਜਾਖ ਰਿਹਾ ਉਹਦਾ ਕੁਝ ਹੋਰ ਹੀ ਕਹੀ ਜਾਂਦਾ ਭਗਵਾਨ ਤੁਹਾਡਾ BJP ਵਾਲਾ,
0: ਉਹ ਕਹਿੰਦਾ ਖੰਬੇ ਪੜ ਦਾਣੇ ਅਸੀਂ।
2: ਨਹੀਂ ਉਹ ਖੰਬੇ ਨਹੀਂ ਪੜਦਾ, ਨੇ ਪਤਾ ਨਹੀਂ ਕੀ ਉਹਦਾ, ਕੋਈ ਨਾਂ ਹੀ ਨਹੀਂ ਲੈਂਦਾ ਹੈ। ਸੋ ਇਸ ਕਰਕੇ ਥੋੜੀ ਜਿਹੀ ਛਾਣਬੀਣ ਕਰ, ਤੁਹਾਡੇ ਭਾਈ ਪੱਤਰਕਾਰ ਵਧੀਆ ਗੱਲਬਾਤ ਕਰਦੇ ਤੁਸੀਂ,
0: ਲਵਜੀਤ ਭਾਈ ਥੈਂਕ ਯੂ,
2: ਉਹ ਵਧੀਆ ਆਨਸਰ ਦਿੰਦਾ
0: ਲਵਜੀਤ, ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ। ਪਰ ਮੈਂ ਪ੍ਰੇਮ ਭਾਈ ਸਤਿ ਸ਼੍ਰੀ ਅਕਾਲ ਜੀ ਯਾਰ, ਲੰਘਿਓ
3: ਸਤਿ ਸ਼੍ਰੀ ਅਕਾਲ ਭਾਜੀ। ਕਹਿੰਦੇ ਭਾਈ ਗੁੱਸਾ ਤਾਂ ਉਹਨਾਂ ਦਾ ਹੈਗਾ ਜਾਇਜ਼, ਉਹ ਥੋੜਾ ਜਿਹਾ ਲਾਈਕ ਉਹ ਹਿਸਾਬ ਨਾਲ ਕਹਿੰਦੇ ਆ। ਵੈਸੇ ਦੇਖਿਆ ਜਾਵੇ ਮੋਦੀ ਨੇ ਤਾਂ ਵਾਕਿਆ ਬੇੜਾ ਗਰਕ ਕਰਤਾ ਹਿੰਦੁਸਤਾਨ ਦਾ ਚੰਗੀ ਤਰ੍ਹਾਂ, ਨੋ ਡਾਊਟ ਹੈ ਨਾ,
0: ਕੋਈ ਸ਼ੱਕ ਨਹੀਂ।
3: ਤੇ ਕਦੀ ਮੂੰਹ ਚੱਕ ਕੇ ਤੁਰ ਪੈਂਦਾ ਕਿਸੇ ਪਾਸਾ, ਕੈਂਡੀਆਂ ਦੇਈ ਜਾਂਦਾ ਹੈ ਨਾ, ਮਤਲਬ ਕੀ ਹੈ ਯਾਰ ਇਹ, ਤੁਸੀਂ ਕੀ ਵਰਲਡ ਨੂੰ ਕੀ ਸ਼ੋਅ ਕਰਨਾ ਚਾਹੁੰਦੇ ਆ? ਉੱਤੋਂ ਦੀ ਰਸ਼ੀਆ ਤੋਂ ਤੇਲ ਲੈਂਦੇ ਸੀ ਬੜੇ ਵਧੀਆ, ਉਹ ਟਰੰਪ ਨੇ ਐਸਾ ਦਬਕਾ ਮਾਰਿਆ ਐਪਸਟੀਨ ਫਾਈਲ ਦੇ ਵਿੱਚ, ਐਸਾ ਲਪੇਟਿਆ ਅਗਲਾ ਬੋਲਦਾ ਹੀ ਨਹੀਂ, ਬੋਲਤੀ ਬੰਦ ਹੋਈ ਪਈ ਆ ਮੋਦੀ ਦੀ ਹੈ ਨਾ, ਨਾ ਪੱਤਰਕਾਰਾਂ ਦੇ ਜਵਾਬ ਦਿੰਦਾ। ਆਹ ਹੁਣ ਇੱਕ ਹੋਰ ਪਾਰਟੀ ਖੜੀ ਹੋ ਗਈ ਆ ਕਾਂਗਰਸ ਪਾਰਟੀ, ਭਾਜੀ ਉਹਨਾਂ ਨੂੰ ਪਤਾ ਹੋਣਾ
0: ਸੱਚੀ ਗੱਲ ਆ,
3: ਉਹਦੇ ਯਾਰ ਉਹਦੇ ਪਤਾ ਕਿੰਨੇ ਭਾਜੀ ਹੋ ਗਏ,
0: 6 ਮਿਲੀਅਨ ਤੋਂ ਟੱਪ ਗਏ ਮੈਂ ਸੁਣਿਆ,
3: 6 ਮਿਲੀਅਨ 7 ਮਿਲੀਅਨ ਹੋ ਗਏ ਆ ਅੱਜ ਦੀ ਨਿਊਜ਼ ਆ, 7 ਮਿਲੀਅਨ
1: ਹੋ ਗਏ ਜੀ ਅੱਜ,
3: ਤੁਸੀਂ ਦੇਖੋ
0: 10 ਹੋ ਗਏ, 10 ਮਿਲੀਅਨ ਹੋ ਗਏ ਪਰਮਿੰਦਰ ਕਹਿੰਦੇ।
3: ਆਹ ਦੇਖੋ ਮੈਂ ਉਹੀ ਗੱਲ ਕਰਦਾ ਨਾ ਕਿ ਉਹ ਦੇਖੋ ਬਿਨਾਂ ਪੈਸਿਆਂ ਤੋਂ ਇੱਕ ਪਾਰਟੀ, ਲੋਕੀ ਦੁਖੀ ਆ ਤਾਂ ਜਿਹੜੇ ਇੰਨਾ ਦੁਖੀ ਆ ਤਾਂ ਹੀ ਇਹਨਾਂ ਦੇ ਖਿਲਾਫ਼ ਬੀਜੇਪੀ ਦੇ, ਇਹਨਾਂ ਨੇ ਹੈਕ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਉਹਨੂੰ, ਹਨਾ ਉਹਨਾਂ ਦੇ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਇੰਨਾ ਕੁ ਜ਼ਿਆਦਾ ਇਹਦਾ। ਉਹ ਕਹਿੰਦੇ ਕਿ ਇਹਦਾ ਹਾਲ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਵਾਲਾ ਹੋਣਾ ਮੋਦੀ ਦਾ,
0: ਕਹਿੰਦੇ ਦੇਸ਼ ਕੇ ਜੰਗਲ ਮੇ ਜੰਗਲ ਸਾਫ ਕੀਆ ਜਾ ਰਹਾ ਹੈ ਔਰ ਇਟਲੀ ਮੇ ਪੇੜ ਲਗਾਏ ਜਾ ਰਹੇ ਹੈ ਮੋਦੀ ਸਾਹਿਬ ਵੱਲੋਂ।
3: ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਇਹ, ਕਿ ਉਹ ਕਹਿੰਦੇ ਕਹਿੰਦੇ ਸਾਡੇ ਕਹਿੰਦੇ ਤੁਸੀਂ ਜੰਗਲ ਵੀ ਖਾ ਗਏ, ਪਹਾੜ ਵੀ ਖਾਈ ਜਾਂਦੇ ਆ, ਆਹ ਅਡਾਨੀ ਅੰਬਾਨੀ ਨੂੰ ਤੁਸੀਂ ਉੱਥੇ ਉਹਨਾਂ ਦੇ ਪਲਾਂਟ ਲਵਾਈ ਜਾਂਦੇ ਆ, ਆਹ ਪੰਜਾਬ ਵਾਲੇ ਮੈਂ ਕਹਿੰਦਾ ਉਦੋਂ ਨਾ ਸਟੈਪ ਲੈਂਦੇ ਨਾ, ਤੇ ਅੱਜ ਜਿਹੜੇ ਸਾਡੇ ਕਿਸਾਨ ਜਿਹੜੇ ਅੱਜ ਥੋੜੇ ਜਿਹੇ ਹਿੱਕ ਤਾਣ ਕੇ ਤੁਰਦੇ ਆ, ਇਹਨਾਂ ਨੂੰ ਡੱਬਾ ਚਕਾ ਕੇ ਰੋਟੀ ਵਾਲਾ ਤੇ ਇੱਥੇ ਫੈਕਟਰੀ ਚ ਭੇਜਣਾ ਸੀ ਇਹਨਾਂ ਨੂੰ, ਇਹਨਾਂ ਦੇ ਅਡਾਨੀ ਦੇ ਵੇਅਰ ਹਾਊਸ ਅੱਜ।
0: ਚਲੋ ਥੈਂਕ ਯੂ ਪ੍ਰੇਮ ਭਾਜੀ, ਥੈਂਕ ਯੂ। ਅੱਜ 45 ਹੋ ਗਿਆ, ਕੋਈ ਖਬਰ ਕਰਨੀ ਹੈ ਕਿ ਨਹੀਂ ਕਰਨੀ ਆਪਾਂ 16 ਕਾਟ? ਲਖਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ
4: ਸਤਿ ਸ਼੍ਰੀ ਅਕਾਲ। ਤੁਹਾਨੂੰ ਇੱਕ ਮੈਂ ਰਿਕੁਐਸਟ ਕਰਾਂਗਾ, ਪਲੀਜ਼ ਤੁਸੀਂ ਮਤਲਬ ਕਿ ਇਦਾਂ ਕਿਉਂ ਬਹਿਸ ਦਿਓ ਕਿਸੇ ਨਾਲ?
0: ਨਹੀਂ ਕੋਈ ਬਹਿਸ ਤੇ ਨਹੀਂ,
4: ਤੁਹਾਡਾ ਮੈਂ ਪਲੀਜ਼ ਰਿਕੁਐਸਟ ਕਰਦਾ।
0: ਨਹੀਂ ਇਹ ਤਾਂ ਕੋਈ ਬਹਿਸ ਨਾ ਨਹੀਂ, ਇਹ ਤਾਂ ਕੁਐਸਚਨ ਗੱਲ ਆ,
4: ਤੂੰ ਬਹਿਸ ਦਿਓ, ਤੁਸੀਂ ਦੱਸੋ ਪਹਿਲਾਂ।
0: ਉਹ ਭਰਾਵਾ ਤੁਹਾਨੂੰ ਬੈਂਸਰਾ ਲੱਗਦਾ ਡਾ ਕੇ ਏਦਾਂ ਹੀ ਹੁੰਦੀ ਹੁੰਦੀ ਹੈ ਜਦ ਕੋਈ ਉਹ ਹੋਵੇ?
4: ਸਰ ਜੀ ਤੁਸੀਂ ਅਗਲੇ ਦੇ ਉਹ ਸੁਣ ਲਓ, ਬਿਆਨ ਸੁਣ ਲਓ, ਅਗਲੇ ਸੈਂਟੀ ਉਹ ਕੁਛ ਕਰ ਦਿਓ,
0: ਏਦਾਂ ਨਹੀਂ ਹੁੰਦਾ ਹੁੰਦਾ,
4: ਉਹ ਏਦਾਂ
0: ਦੋ ਘੰਟੇ ਦੇਖਿਓ ਹੁਣ ਆਪਾਂ ਕਰਿਆ ਕਰਨਾ ਬੈਠ ਕੇ ਕਿਤੇ,
4: ਦੋ ਘੰਟੇ ਤੁਸੀਂ ਕਿੱਥੋਂ ਕਰ ਲੈ ਕੇ ਜੀ, ਟਾਈਮ ਤਾਂ ਸਾਡਾ ਲੰਘ ਗਿਆ ਯਾਰ, ਤੁਸੀਂ ਉਹ ਭਾਜੀ ਕਿਸੇ ਨਾਲ ਹੀ ਬਹਿਸ ਨਾ ਕਰੋ।
0: ਸਹੀ ਗੱਲ,
4: ਕੋਈ ਕਿਸੇ ਪਾਸੇ ਲਾਈਕ ਕਰਦਾ ਕੋਈ ਕਿਸੇ
0: ਨੂੰ, ਲਵ ਯੂ, ਥੈਂਕ ਯੂ। ਟਾਕ ਤਾਂ ਫਿਰ ਏਦਾਂ ਹੀ ਹੁੰਦੇ ਨੇ। ਸੰਧੂ ਸਾਹਿਬ ਜੀ ਆਨੂੰ ਸਤਿ ਸ਼੍ਰੀ ਅਕਾਲ,
5: ਰੰਗ ਭਾਗ ਲੱਗੇ
0: ਏਦਾਂ ਹੀ ਆ, ਫਿਰ ਮੇਲਾ ਤਾਂ ਹੀ ਲੱਗਦਾ ਹੁੰਦਾ, ਸਵਾਦ ਤਾਂ ਹੀ ਆਉਂਦਾ ਜੇ ਸਾਹਮਣੇ ਖੜਾ ਜਵਾਬ ਹੋਵੇ।
5: ਹਾਂ ਦੇਖੋ ਹਰ ਇੱਕ ਦੇ ਆਪਣੇ ਵਿਚਾਰ ਆ, ਕਿਸੇ ਨੂੰ ਕਾਇਲ ਕਰਨਾ ਆਪਣੀ ਗੱਲਾਂ ਨਹੀਂ, ਬੜੀ ਬੜੀ ਵੱਡੀ ਗੱਲ ਆ, ਜਿਹਦੇ ਹਰ ਇੱਕ ਨੂੰ ਹੱਕ ਆ, ਮਤਲਬ ਫ੍ਰੀਡਮ ਆਫ ਸਪੀਚ ਆ, ਇਹ ਕਰਨੇ ਚਾਹੀਦੇ ਆ,
0: ਦੋ
5: ਘੰਟੇ ਬੜਾ ਆਪਸ ਦਾ ਜਿੱਦਾਂ ਨੇ ਇੰਡੀਆ ਗੋਤਾ ਉੱਥੇ ਵੀ ਕਰਨ, ਮੈਂ ਬਾਅਦ ਚ ਸਪੀਕਰ ਸਾਹਿਬ ਨੂੰ ਪੁੱਛਿਆ, ਕਹਿੰਦਾ ਪਤਾ ਨੀ, ਕਹਿੰਦੇ ਹਾਕੀ ਦੀ ਬਾਲ, ਕਹਿੰਦਾ ਇੱਦਾਂ ਕਰੀ ਉੱਧਰ, ਕਹਿੰਦੇ ਉੱਧਰ, ਕਾਫੀ ਬਹਿਸ ਭਾਜੀ ਚਾਹੀਦੀ ਵੀ, ਦੇਖੋ ਸਾਡੇ ਭਲੇ ਲਈ ਕੰਮ ਜੇ ਕੋਈ ਕਰ ਰਿਹਾ ਤੇ ਤੁਹਾਨੂੰ ਕਰਨਾ
0: 100%। ਪੋਜ਼ਿਟਿਵ ਬਹਿਸ ਭਾਜੀ ਜ਼ਰੂਰੀ ਆ, ਜ਼ਰੂਰੀ ਆ।
5: ਦੇਖੋ ਅਸਤਰਾਂ ਤੇ ਸਾਡੇ ਲਈ ਕੋਈ ਕੰਮ ਕਰ ਰਿਹਾ ਜਾਂ ਕੋਈ ਲੜ ਰਿਹਾ ਹੋਵੇ ਤਾਂ ਕੋਈ ਹਿੰਮਤ, ਮੈਂ ਪਾਰਟੀ ਦੀ ਗੱਲ ਨਹੀਂ ਕਰਦਾ, ਕੋਈ ਵੀ ਜੇ ਕੋਈ ਚੰਗਾ ਕੰਮ ਕਰੇ ਸੁਲੰਘਾ ਕਰਨੀ
0: ਚਾਹੀਦੀ। ਸੰਧੂ ਸਾਹਿਬ ਜੇ ਵਿਰੋਧੀ ਧਿਰ ਸਾਹਮਣੇ ਹੋਵੇ ਹੀ ਦਾ ਨਾ, ਸਵਾਦ ਹੀ ਨਹੀਂ ਆਉਂਦਾ ਰਾਜ ਕਰਨ ਦਾ,
5: ਵਿਰੋਧੀ ਧਿਰ ਤਗੜੀ ਹੈ ਤੇ
0: ਤਗੜੀ ਹੋਣੀ ਚਾਹੀਦੀ ਹੈ ਜਿਹੜੀ ਅੜੇ ਗੱਲ ਦੇ ਵਿੱਚ,
5: ਨਹੀਂ ਨਾ ਨਹੀਂ ਤੇ ਬੰਦੇ ਨੂੰ ਇਕੱਲੇ ਨੂੰ ਖੇਡਣ ਦਾ ਮੌਕਾ ਮਿਲਦਾ, ਤੇ ਵਿਰੋਧੀ ਧਿਰ ਤਗੜੀ ਚਾਹੀਦੀ।
0: ਥੈਂਕ ਯੂ, ਲਵ ਯੂ, ਥੈਂਕ ਯੂ। ਅਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਏਅਰਟੈਲ ਸਾਹਿਬ, ਅਮਨਦੀਪ ਕੀ ਹੈ ਆਈਡੀ ਆ? ਹਾਂਜੀ ਹੈਲੋ, ਹੈਲੋ ਅਮਨਦੀਪ ਜੀ, ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਨੰਗੇ
6: ਸਤਿ ਸ਼੍ਰੀ ਅਕਾਲ ਜੀ
0: ਜੀ ਆਨੂੰ,
6: ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਵੀ ਜਿਹੜਾ ਦੁੱਖ ਗੱਲ ਨਾਲ ਛੱਡ ਕੇ ਪਹਿਲਾਂ ਇੱਕ ਕਲਰ ਆਇਆ ਸੀ, ਮੈਂ ਉਹਦੀ ਗੱਲ ਨਾਲ ਬਿਲਕੁਲ ਸਹਿਮਤ ਆ, ਵੀ ਪਹਿਲੀ ਆ ਪੰਜਾਬ ਵਿੱਚ ਜਿਹੜੀਆਂ ਦੋ ਵਾਰੀ ਉੱਧਰ ਕਾਟੂ ਮੈਂ ਚੜਾ ਵਾਲੀ ਕੰਮ ਸੀਗਿਆ ਤੇ ਉਹ ਥੋੜਾ ਬਦਲ ਗਿਆ
0: ਬਿਲਕੁਲ,
6: ਤੇ ਹੁਣ ਉਹਨਾਂ ਨੂੰ ਇਹ ਗੱਲ ਹਜ਼ਮ ਨੀ ਹੁੰਦੀ ਵੀ ਇਹ ਜਿਹੜੇ ਮੋਬਾਈਲਾਂ ਵਾਲੇ ਜਾਂ ਰਿਕਸ਼ਾ ਚਲਾਉਣ ਵਾਲੇ ਜਾਂ ਇਹੋ ਜਿਹੇ ਜਿਹੜੇ ਬੰਦੇ ਸਾਡੇ ਜੀ ਜੂਰੀ ਕਰਨ ਵਾਲੇ ਉਹ ਸਾਡੇ ਸਿਰ ਤੇ ਬਹਿ ਗਏ ਆਣ ਕੇ, ਤੇ ਇਹਨਾਂ ਕੋਲ ਹਜ਼ਮ ਨੀ ਹੁੰਦੀ ਇਹ ਗੱਲ, ਤੇ ਜਿੱਥੋਂ ਤੀਕ ਗੱਲ ਕੰਮਾਂ ਦੀ ਆ, ਕੰਮ ਤੇ ਚਲੋ ਸਾਰੀਆਂ ਸਰਕਾਰਾਂ ਨੇ ਕਿਸੇ ਨੇ ਕੋਈ ਚੰਗਾ ਕੀਤਾ ਕਿਸੇ ਕੋਈ ਮਾੜਾ ਕੀਤਾ, ਪਰ ਬਾਕੀ ਜੇ ਆਪਾਂ ਚਾਰ ਬੰਦੇ ਇਕੱਠੇ ਕਰਦੇ ਤੇ ਕਹਿੰਦੇ ਯਾਰ ਮੈਂ ਸਾਰੇ ਮਾੜੇ ਆ, ਤੇ ਉਹਨੇ ਕਹਿੰਦਾ ਇਹਨਾਂ ਚੋਂ ਸਾਰੇ ਯਾਰ ਥੋੜਾ ਜਿਹਾ ਚੰਗਾ ਕਿਹੜਾ?
0: ਬਿਲਕੁਲ,
6: ਉਹ ਥੋੜਾ ਜਿਹਾ ਚੰਗਾ ਭਗਵੰਤ ਮਾਨ ਦੀ ਸਰਕਾਰ ਆ, ਵੀ ਦੂਜਿਆਂ ਨਾਲੋਂ ਇਹ ਥੋੜੀ ਚੰਗੀ ਆ, ਇਹਨਾਂ ਨੇ ਕੰਮ ਕੀਤੇ ਆ, ਤੇ ਵੈਸੇ ਕੋਈ ਉਹਨਾਂ ਦਾ ਵਿਰੋਧ ਕਰੀ ਜਾਵੇ, ਕਈ ਗੱਲਾਂ ਹੈਗੀਆਂ ਉਹਨਾਂ ਦੀਆਂ, ਅਸੀਂ ਵੀ ਉਹਦਾ ਵਿਰੋਧ ਕਰਦੇ ਹਾਂ, ਪਰ ਕਈ ਗੱਲਾਂ ਕਈ ਬੰਦਿਆਂ ਦੀ ਆਦਤ ਹੀ ਹੁੰਦੀ ਹੈ ਵੀ ਪੱਕਾ ਹੀ ਕਹਿਣਾ ਵੀ ਮੈਂ ਨੀ ਤੇਰੇ ਵਸਣਾ, ਕਿਉਂ ਨੀ ਵਸਣਾ ਤੇਰੇ ਰੋਟੀ ਖਾਂਦੇ ਦਾੜੀ ਹਿਲਦੀ, ਉਹ ਇਸ ਕਰਕੇ ਵੀ ਉਹਨੂੰ ਚੰਗਾ ਕਹਿਣਾ ਚਾਹੁੰਦੇ ਵੀ ਅਸੀਂ ਉਦਾਂ ਦੂਸਰੀਆਂ ਪਾਰਟੀਆਂ ਨਾਲ ਰਿਲੇਟਡ ਹੈਗੇ ਹਾਂ
2: ਬਿਲਕੁਲ। ਮੇਰੇ ਇਹ ਵਿਚਾਰ ਆ ਜੀ,
0: ਠੀਕ ਹੈ,
2: ਉਹ ਜੀ ਪਾਰਟੀਆਂ ਨਾਲ ਕੰਪੇਅਰ ਤੁਸੀਂ ਕਰੋ ਤੇ ਦੂਜੀਆਂ ਪਹਿਲਾਂ ਦੋ ਪਾਰਟੀਆਂ ਆਈਆਂ ਜੀ, ਉਹ ਹੀ ਵਾਰ ਵਾਰ ਉਹਦੇ ਅਕਾਲੀ ਹੋਇਆ ਜਾਂ ਦੂਜੇ ਹੋਈ ਕਾਂਗਰਸ ਹੋਈ,
0: ਨਹੀਂ ਬਿਲਕੁਲ
2: ਉਹਨਾਂ ਨੂੰ ਕਰੋ ਤੇ ਬਿੱਲ ਚੰਗੇ ਆ ਉਹਨਾਂ ਨਾਲੋਂ ਜੀ।
0: ਥੈਂਕ ਯੂ ਭਾਜੀ, ਲਵ ਯੂ।
2: ਪੂਰਾ ਇੰਨੀ ਪਾਬੰਦੀ ਨੂੰ ਕੰਟਰੋਲ ਕਰਨਾ ਕੋਈ ਸੌਖੀ ਗੱਲ ਨਹੀਂ,
0: ਸੱਚੀ ਗੱਲ,
2: ਕੋਈ ਹਰ ਇੱਕ ਦੇ ਆਪਣੇ ਆਪਣੇ ਜੀ,
0: ਕੋਈ ਸ਼ੱਕ ਨਹੀਂ
2: ਜੀ, ਇੰਨਾ ਬਹੁਤ ਇੰਨੀ ਪਾਤੀ, ਹੁਣ ਉਹਨੂੰ ਕੰਟਰੋਲ ਕਰਨਾ ਸਿਸਟਮ ਸਾਰਾ ਵਿਗੜਿਆ ਜੀ ਪਹਿਲਾਂ ਤੋਂ ਜੀ, ਹੁਣ ਭਗਵੰਤ ਮਾਨ ਇੰਨੇ ਇੰਨੇ ਟਾਈਮ ਚ
0: ਰਵਨੀਤ ਬਿੱਟੂ ਦੇ ਬਿਆਨ ਤੇ ਬੜੇ ਭੜਕੇ ਆ ਸਾਰੇ ਜਾਣੇ, ਕੀ ਕਹਿਤਾ ਉਹਨਾਂ ਨੇ ਇਹੋ ਜਿਹਾ?
1: ਦੇਖੋ ਜੀ, ਰਵਨੀਤ ਬਿੱਟੂ ਦੇ ਬਿਆਨ ਪਿਛਲੇ ਤਿੰਨ ਦਿਨ ਤੋਂ ਹਾਈਲਾਈਟ ਨੇ। ਮਾਮਲਾ ਅਸਲ ਦੇ ਵਿੱਚ ਪਿੰਡ ਸਤੌਚ ਤੋਂ ਚੱਲਿਆ ਸੀ। ਇਸ ਵੇਲੇ ਉਹ ਬਿਜਲੀ ਦੀਆਂ ਤਾਰਾਂ ਵਾਲਾ ਪਾਇਲਟ ਪ੍ਰੋਜੈਕਟ ਜਾਂ ਖੰਭੇ ਹਟਾਉਣ ਵਾਲਾ ਪਾਇਲਟ ਪ੍ਰੋਜੈਕਟ ਸੀਐਮ ਭਗਵੰਤ ਮਾਨ ਨੇ ਰੱਖਿਆ ਸੀ। ਉਸ ਮੌਕੇ ਸੀਐਮ ਭਗਵੰਤ ਮਾਨ ਨੇ ਪੀਐਮ ਮੋਦੀ ਤੇ ਬਹੁਤ ਟਿੱਪਣੀਆਂ ਕੀਤੀਆਂ ਸੀ ਕਿ ਦੁਨੀਆਂ ਭਰ ਚ ਘੁੰਮੀ ਜਾਂਦੇ ਨੇ, ਭਾਰਤ ਦਾ ਬੁਰਾ ਹਾਲ ਆ, ਸੋ ਇਸ ਕਿਸਮ ਦੀਆਂ ਟਿੱਪਣੀਆਂ। ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਨੂੰ ISI ਦਾ ਏਜੰਟ ਕਹਿਤਾ
0: ਸੀ।
1: ਸੋ ਉਸ ਤੋਂ ਲੈ ਕੇ ਪੂਰੇ ਪੰਜਾਬ ਦੀ ਸਿਆਸਤ ਚ ਭੁਚਾਲ ਆਇਆ ਹੋਇਆ। ਆਮ ਆਦਮੀ ਪਾਰਟੀ ਨੇ ਰਵਨੀਤ ਬਿੱਟੂ ਸਮੇਤ ਭਾਜਪਾ ਨੂੰ ਘੇਰਿਆ, ਉਹਨਾਂ ਨੇ ਕਿਹਾ ਕਿ ਜਾਂ ਤਾਂ ਰਵਨੀਤ ਬਿੱਟੂ ਮਾਫ਼ੀ ਮੰਗੇ ਜਾਂ ਇਹ ਕਿ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ, ਅੱਜ ਕੱਲ ਭਾਜਪਾ ਦੇ ਜਿਹੜੇ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਉਹ ਚਾਚੀ ਅਰੂਸਾ ਨਾਲ ਕੀ ਸੰਬੰਧ ਸੀ? ਜਿਹੜੀ ਚਾਚੀ ਅਰੂਸਾ ISI ਦੀ ਏਜੰਟ ਮੰਨੀ ਗਈ ਸੀ, ਉਹਨਾਂ ਦੇ ਸਰਕਾਰੀ ਫਾਰਮ ਚ ਰਹਿੰਦੀ ਸੀ, ਕਹਿੰਦੇ ਉਹ ਗੱਲ ਕਲੀਅਰ ਕਰੋ। ਪਰ ਰਵਨੀਤ ਬਿੱਟੂ ਵੀ ਕਿਹੜਾ ਘੱਟ ਨੇ, ਉਹਨਾਂ ਨੇ ਅੱਜ ਇੱਕ ਹੋਰ ਹਮਲਾ ਕਹਿਤਾ। ਅੱਜ ਮੁੜ ਕੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਮੁੜ ਕੇ ਦੁਬਾਰਾ ISI ਦਾ ਏਜੰਟ ਕਹਿਤਾ, ਨਾਲ ਦੀ ਨਾਲ ਇੱਕ ਹੋਰ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਲੋਕ ਸਭਾ ਦੀ ਪਿਛਲੀ ਤੋਂ ਪਿਛਲੀ ਜਿਹੜੀ ਚੋਣ ਹੋਈ ਸੀ, ਉਸ ਮੌਕੇ ਜਿਹੜੇ ਸਿਕਸ ਜਸਟਿਸ ਦੇ ਜਿਹੜੇ ਅਮਰੀਕਾ ਵਾਲੇ ਜਿਹੜੇ ਗੁਰਪਤਵੰਤ ਪੰਨੂ ਨੇ $16 million ਦਿੱਤੇ ਸੀ ਆਮ ਆਦਮੀ ਪਾਰਟੀ ਨੂੰ, ਉਹ ਮਾਮਲਾ ਦੱਸੋ ਸਾਨੂੰ ਕੀ ਆ। ਸੋ ਇੱਕ ਤਰੀਕੇ ਨਾਲ ਬਿਆਨ ਦਰ ਬਿਆਨ ਸਿਆਸੀ ਬਵਾਲ ਜਾਰੀ ਆ। ਹੁਣ ਦੇਖਦੇ ਹਾਂ ਇਸ ਬਿਆਨਬਾਜ਼ੀ ਚ ਜਿੱਤਦਾ ਕੌਣ ਆ। ਹਾਲ ਦੀ ਘੜੀ ਰਵਨੀਤ ਬਿੱਟੂ ਦੇ ਬਿਆਨ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜੀ।
0: ਰੋਇਲ ਕਰੋਕਰੀ ਬਿਲਾਲਿਆਂ ਦੇ ਜ਼ਰੂਰ ਜਾ ਕੇ ਆਇਓ, ਤੁਸੀਂ ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਉੱਥੇ ਕੋਈ ਡਿਨਰ ਸੈੱਟ ਲੈਣੇ ਆ, ਐਰਨ ਕੜਾਹੀ ਲੈਣੀ ਆ, ਤੁਸੀਂ ਤੰਦੂਰ ਲੈਣੇ ਚਾਹੁੰਦੇ ਹੋ, ਗਲਾਸ ਲੈਣੇ ਆ, ਕੱਪ ਲੈਣੇ ਆ, ਕਾਫੀ ਸਸਤੇ ਰੇਟ ਤੇ ਮੈਂ ਲਗਾ ਕੇ ਆਇਆ ਹੋਇਆ, ਕਹਿ ਦਿਓ ਉਹਨਾਂ ਨੂੰ ਜਾ ਕੇ 15-10 ਡਰਿਊ ਰੋਡ ਯੂਨਿਟ ਨੰਬਰ 15 ਤੇ ਜਾਇਓ, ਤੇ ਫਿਰ ਉੱਥੋਂ ਤੁਸੀਂ ਅਲਮੀਨੀਅਮ ਦਾ ਕੁੱਕ ਟੋਪ ਸੈੱਟ ਲੈਣਾ ਚਾਹੁੰਦੇ ਹੋ ਕੋਈ, ਤੇ ਸੰਪਰਕ ਤੁਸੀਂ ਕਰ ਲਿਓ ਉਹਨਾਂ ਦੇ ਨਾਲ ਉੱਥੇ ਰੋਇਲ ਕਰੋਕਰੀ ਬਿਲਾ। ਇਹਨਾਂ ਦੀ ਲੋਕੇਸ਼ਨ ਹੁਣ ਤਾਂ ਵੈਸੇ ਸਟੀਲ ਐਂਡ ਮੈਲਿੰਗ ਦੇ ਏਰੀਏ ਜਿਹੇ ਵਿੱਚ ਆ, 31 ਮੈਲਿੰਗ ਡਰਾਈਵ ਯੂਨਿਟ ਨੰਬਰ 1, ਅਤੇ ਉਹ ਹੈਗੀ 15-10 ਉੱਥੇ ਬੇਅਰ ਹਾਊਸ ਆ ਜਾਣੀ ਅਸਲ ਮੈਂ 15-10 ਡਰਿਊ ਰੋਡ, ਬਹੁਤ ਸਸਤਾ ਸਮਾਨ ਲਾਇਆ ਹੋਇਆ ਉਹਨਾਂ ਨੇ, 647-296-50-46 'ਤੇ ਪਰਮਿੰਦਰ ਜੀ ਨਾਲ ਸੰਪਰਕ ਕਰ ਲਿਓ। ਪਰਮਿੰਦਰ ਜੀ ਨੰਗਿਆਓ, ਸਤਿ ਸ਼੍ਰੀ ਅਕਾਲ ਜੀ। ਇਹਨੂੰ
7: ਮਿਹਰਬਾਨੀ, ਸਤਿ ਸ਼੍ਰੀ ਅਕਾਲ। ਭਾਰਤ ਦੇ ਲੋਕ ਐਵੇਂ ਦਿਲ ਛੱਡੀ ਬੈਠੇ ਨੇ ਵੀ ਗੈਸ ਪੈਟਰੋਲ ਮੁੱਕ ਗਿਆ ਮੁੱਕ ਗਿਆ। 150 ਕਿੰਨੇ ਕਰੋੜ ਅਰਬ ਬੰਦਾ ਉੱਥੇ, ਸਾਰੇ ਸੱਚੇ ਮਨੋਂ ਅਰਦਾਸ ਕਰਨਾ। ਪੰਜਾਬ ਦੇ ਵਿੱਚ 13,000 ਪਿੰਡ ਨੇ, 2-2 ਛੱਪੜ ਨੇ, ਛੱਪੜਾਂ ਦੇ ਖੂਹ ਬਣ ਜਾਣੇ, ਕੋਈ ਸੱਚੇ ਦਿਲੋਂ ਅਰਦਾਸ ਤਾਂ ਕਰਨਾ।
0: ਵਾਹਿਗੁਰੂ
7: ਭਾਈ, ਕੋਈ ਕਰ ਨੀ ਸਕਦੇ ਇਹੋ ਜਿਹਾ? ਉਹ ਤਾਂ ਬਿਲਕੁਲ ਹੋ ਸਕਦਾ, ਰੱਬ ਸਾਰਾ ਕੁਛ ਕਰਨ ਦੇ ਸਮਰੱਥ ਹੈ।
0: ਸਮਰੱਥ, ਸੱਚੀ ਗੱਲ।
7: ਉੱਥੇ ਵੀ ਡੁਬਈ ਚ ਵੀ ਇੱਦਾਂ ਕੀਤਾ ਹੈ, ਹੋਰ ਇੱਧਰ ਵੀ ਆ ਹੈਰਾਨ ਚ ਵੀ, ਉੱਥੇ ਵੀ ਹੋ ਜਾਣਾ ਪੰਜਾਬ ਚ ਵੀ।
0: ਬਿਲਕੁਲ ਬਿਲਕੁਲ,
7: ਤੇਲ ਤਾਂ ਬਣਿਆ ਹੀ ਆ, ਗਾੜੇ ਹੋਏ ਪਏ ਗੰਦ ਮੰਦ ਨਾਲ ਛੱਪੜ ਸਾਰੇ, ਕਿਹਦਾ ਪਾਣੀ ਕਿੱਥੇ ਨਿਕਲਦਾ, ਉੱਥੇ ਖੜਾ ਹੈ ਇੰਨੇ ਸਦੀਆਂ ਦਾ ਖੜਾ ਉੱਥੇ।
0: ਸੱਚੀ ਗੱਲ, ਸੱਚੀ ਗੱਲ,
7: ਮਿਹਰਬਾਨੀ,
0: ਥੈਂਕ ਯੂ। ਔਰਜ ਵੱਲੋਂ ਅੰਟਾਰੀ ਦੀ ਖਬਰ ਆ, ਬ੍ਰੈਂਪਟਨ ਦੇ ਵਕੀਲ ਬਿਕਰਮਜੀਤ ਸਿੰਘ ਔਜਲਾ ਨਾਰ ਸਾਹਿਬ ਦੇ ਬੇਟੇ ਨੇ, ਅਵਤਾਰ ਕੌਰ ਭੈਣ ਜੀ ਦੇ, ਅਤੇ ਉਹਨਾਂ ਉਹ ਜੱਜ ਬਣ ਗਏ ਨੇ ਆਪਣੇ ਇੱਥੇ, ਅਤੇ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਅਤੇ ਗੁੱਡ ਲੱਕ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਤੇ ਪਰਮਿੰਦਰ ਜੀ ਕਾਕਰੋਚ ਕੀ ਹੋ ਗਿਆ ਕਾਕਰੋਚ ਵਾਲਿਆਂ ਨੂੰ ਹੁਣ? ਕਾਕਰੋਚ ਕਹਿੰਦੇ ਸੱਟ ਬੜੀ ਮਾਰ ਰਹੀ ਆ ਮੋਦੀ ਸਰਕਾਰ ਨੂੰ।
1: ਦੇਖੋ ਜੀ, ਭਾਰਤ ਦੇ ਵਿੱਚ ਜਿਹੜਾ ਜਨਰੇਸ਼ਨ ਜੈਡ ਕਿਹਾ ਜਾਂਦਾ, ਜਿਹੜੇ ਯੂਥ ਹੁੰਦੇ ਨੇ 2000 ਸਾਲ ਤੋਂ ਬਾਅਦ ਦੇ ਜਿਹੜੇ ਪੈਦਾ ਹੋਣ ਵਾਲੇ ਨੇ, ਅਸਲ ਦੇ ਵਿੱਚ ਅਸੀਂ ਬੰਗਲਾਦੇਸ਼ ਦਾ ਪਹਿਲਾਂ ਦੇਖ ਚੁੱਕੇ ਹਾਂ, ਨੇਪਾਲ ਦਾ ਦੇਖ ਚੁੱਕੇ ਹਾਂ, ਭਾਰਤ ਦੇ ਵਿੱਚ ਵੀ ਲਗਭਗ ਲੱਛਣ ਉਸੇ ਤਰ੍ਹਾਂ ਦਿਖਦੇ ਨੇ। ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ, ਉਹਨਾਂ ਨੇ 5-7 ਦਿਨ ਪਹਿਲਾਂ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਭਾਰਤ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ, ਪੱਤਰਕਾਰ ਨੇ, ਉਹਨਾਂ ਚ ਮੈਂ ਵੀ ਆਉਣਾ, ਨਾਲ ਦੀ ਨਾਲ ਤੁਸੀਂ ਵੀ ਆਉਂਦੇ ਹੋ ਅਰਜੀਤ ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਸੋਸ਼ਲ ਮੀਡੀਆ ਦੇਖਦੇ ਨੇ ਉਹ ਜਿਹੜੀਆਂ ਟਿੱਪਣੀਆਂ ਸਰਕਾਰ ਤੇ ਕਹਿੰਦੇ ਕਰਦੇ ਨੇ, ਉਹ ਕਹਿੰਦੇ ਜੀ ਇਹ ਸਿਸਟਮ ਤੇ ਸੱਟ ਮਾਰਨ ਵਾਲੇ ਸਿਸਟਮ ਨੂੰ ਖਾਣ ਵਾਲੇ ਕਾਕਰੋਚ ਆ। ਉਸ ਤੋਂ ਬਾਅਦ ਇਹ ਮਾਮਲਾ ਕਿਵੇਂ ਟਰਨ ਆਊਟ ਹੁੰਦਾ ਕਿ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਚ ਪੜ੍ਹਾਉਣ ਵਾਲੇ ਪ੍ਰੋਫੈਸਰ ਜਿਹੜੇ ਭਾਰਤੀ ਨੇ ਅਭਿਜੀਤ ਦਿਪਕੇ, ਉਹ ਇੱਕ ਇੱਕ ਪਾਰਟੀ ਬਣਾ ਲੈਂਦੇ ਨੇ ਕਾਕਰੋਚ ਜਨਤਾ ਪਾਰਟੀ, ਔਰ ਉਹ ਇੰਨੀ ਫੇਮਸ ਹੋ ਗਈ ਪਿਛਲੇ 5 ਦਿਨਾਂ ਦੇ ਵਿੱਚ ਕਿ 10 ਮਿਲੀਅਨ ਫਾਲੋਅਰ ਹੋ
0: ਗਏ,
1: ਫਾਲੋਅਰਾਂ ਤੋਂ ਜ਼ਿਆਦਾ ਨੇ, ਕਾਂਗਰਸ ਦੇ ਫਾਲੋਅਰਾਂ ਦਾ ਜ਼ਿਆਦਾ ਨੇ। ਸੋ ਉਹਨੇ ਇੱਕ ਸੰਵਿਧਾਨ ਵੀ ਬਣਾਤਾ ਕਾਕਰੋਚ ਜਨਤਾ ਪਾਰਟੀ ਦਾ, ਇੱਕ ਨੈਸ਼ਨਲ ਐਂਥਮ ਗੀਤ ਵੀ ਬਣਾ ਦਿੱਤਾ। ਸੋ ਇਹ ਇੱਕ ਮੂਡ ਆਫ ਨੇਸ਼ਨ ਆ ਕਿ ਨੌਜਵਾਨ ਕਿਵੇਂ ਸੋਚਦੇ ਨੇ, ਔਰ ਆਉਣ ਵਾਲਾ ਸਮਾਂ
0: ਵੱਡਾ ਐਂਥਮ ਲਾਈਓ ਉਹਨਾਂ ਦਾ ਸੁਣਿਓ।

0: ਜਨਤਾ ਪਾਰਟੀ ਅਨਥਮਾ ਭਾਈ, ਜੇ ਕਿਸੇ ਨੇ ਮੇਰੇ ਤੋਂ ਮੰਗਾਉਣਾ ਹੋਇਆ ਮੇਰੇ ਤੋਂ ਮੰਗਾ ਲਿਓ, ਕਿਉਂਕਿ 3 ਕੁ ਮਿੰਟ ਦਾ ਲੰਬਾ ਫਿਰ ਆਪਣੇ ਕੋਲ ਇੰਨਾ ਟਾਈਮ ਨਹੀਂ ਹੋਣਾ, ਅਤੇ ਇਸ ਕਰਕੇ ਫਿਰ ਕਹਿੰਦੇ ਬਾਕੀ ਅਬਕੀ ਵਾਰ ਕਾਂਗਰਸ ਪਾਰਟੀ। ਚਲੋ, ਫਰੈਸ਼ ਹੈਅਰ ਟੋਨਿਕ ਦਾ ਤੁਸੀਂ ਹੇਅਰ ਕੰਡੀਸ਼ਨ ਲੈ ਸਕਦੇ ਹੋ, ਤੇਲ ਲੈ ਸਕਦੇ ਹੋ ਵਾਲਾਂ ਦਾ ਝੜਨਾ ਰੋਕਦਾ, ਜਾਂ ਫਿਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਿਓ 647-551 ਅਨਾਹੜ ਦੇ ਉੱਪਰ। ਅਤੇ ਜਿੰਦਾਬਾਦ ਮੇਲਾ ਕੱਲ੍ਹ ਨੂੰ ਪਰਸੋਂ ਨੂੰ ਸ਼ਨੀਵਾਰ ਨੂੰ ਹੋ ਰਿਹਾ, ਨਾ ਸੋਚੋ ਅਗਲੇ ਸ਼ਨੀਵਾਰ ਨੂੰ 3 ਮਈ ਨੂੰ ਆਪਾਂ ਇਹਨਾਂ ਦੇ ਗੀਤ ਗੂਤ ਲਾਇਆ ਕਰਾਂਗੇ ਅਗਲੇ ਹਫ਼ਤੇ। ਮੇਜਰ ਚੱਕ ਸਾਹਿਬ ਨਾਲ ਕਰ ਲਿਓ ਸੰਪਰਕ 519-577-5577, ਕਿਉਂਕਿ ਟਿਕਟਾਂ ਇਹਦੀਆਂ ਕੋਈ ਨਹੀਂ ਹੈਗੀਆਂ ਫਰੀ ਆ। ਅਤੇ ਜੇ ਤੁਸੀਂ ਗਰਾਜ ਡੋਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ 647-470-1245 ਦੇ ਉੱਪਰ ਗਰਾਜ ਡੋਰ ਆਪਣੇ ਸਨੀ ਬਾਈ ਜੀ ਨਾਲ ਕਰ ਲਿਓ ਸੰਪਰਕ। ਅਤੇ ਪਰਮਿੰਦਰ ਜੀ, ਫਿਰ ਹੈੱਡਲਾਈਨ ਵੱਲ ਨੂੰ ਹੋ ਜਾਓ ਹੁਣ ਤਾਂ, ਬਾਕੀ ਤਾਂ ਰਹਿ ਗਿਆ ਜੀ ਸਾਰਾ ਕੁਛ।
1: ਜੀ ਹੈੱਡਲਾਈਨ, ਬਿਜਲੀ ਮੰਤਰੀ ਰਹੇ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਮਗਰੋਂ ਪੰਜਾਬ 'ਚ ਈਡੀ ਤੇ ਵਿਜੀਲੈਂਸ ਵਿਚਾਲੇ ਮੈਚ, ਪਾਵਰਕਾਮ ਦੇ ਸਾਬਕਾ CMD KD ਚੌਧਰੀ ਸਮੇਤ ਐਕਸੀਐਨ ਕਲੋਨਾਈਜ਼ਰ ਗ੍ਰਿਫਤਾਰ, ਹੁਣ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਟਿੱਕੇ ਢਿੱਲੋਂ ਈਡੀ ਦੇ ਰਡਾਰ ਉੱਤੇ, ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਜਾਰੀ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ, ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਦੇ ਇੱਕ ਘਰ 'ਚ ਬਲਾਸਟ, ਮਕਾਨ ਦੀ ਛੱਤ ਉੱਡੀ, ਬੂਹੇ ਬਾਰੀਆਂ ਚੱਕਣਾ ਚੂਰ, 2 ਔਰਤਾਂ ਝੁਲਸੀਆਂ, ਹਾਲਤ ਨਾਜ਼ੁਕ, 7 ਲੋਕ ਆਸ਼ਰਮ ਵਾਲੇ ਰਾਮਪਾਲ ਦੇ ਚਰਨਾਂ 'ਚ, ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਬਾਬਾ ਜੀ ਮੈਨੂੰ ਮਾਫ਼ ਕਰਨਾ, ਮੈਂ ਤਾਂ ਤੁਹਾਨੂੰ ਮਿਲਣ ਜੇਲ੍ਹ 'ਚ ਆਉਣਾ ਸੀ। ਰਾਮਪਾਲ ਦੀ ਚੌਂਕੀ ਭਰ ਲਈ ਭਾਜਪਾ ਤੇ ਕਾਂਗਰਸ ਦੇ ਆਗੂਆਂ 'ਚ ਲੱਗੀ ਦੌੜ, ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ, ਹਾਈਕੋਰਟ ਨੇ ਸਿੰਗਲ ਬੈਂਚ ਦੇ ਬਰਾਬਰ DA ਦੇ ਫੈਸਲੇ ਉੱਤੇ ਰੋਕ ਲਾਉਣ ਤੋਂ ਕੀਤਾ ਇਨਕਾਰ, ਪੰਜਾਬ ਦੇ ਸਕੂਲਾਂ ਨੂੰ ਧਮਕੀ ਮਿਲਣ ਦਾ ਸਿਲਸਿਲਾ ਜਾਰੀ, ਹੁਣ ਬਠਿੰਡਾ ਦੇ 4 ਨਿੱਜੀ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ, ਪਟਿਆਲਾ ਦੇ ਤ੍ਰਿਪੜੀ ਇਲਾਕੇ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਪਤੀ ਨੇ ਪਤਨੀ ਉੱਤੇ ਕੀਤਾ ਤੇਜ਼ ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਰੂਪ ਵਿੱਚ ਜ਼ਖਮੀ। ਜੀ
0: ਥੈਂਕ ਯੂ ਸੋ ਮਚ, ਜੁੜਦੇ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਅਤੇ ਬੂਟਾ ਸਿੰਘ ਸੋਰੀ ਦਲਵੀਰ ਸਿੰਘ ਭਾਅ ਜੀ ਸੁਣਦੇ ਆ ਪ੍ਰੋਗਰਾਮ ਨੂੰ, ਦਾਸ ਕਹਿੰਦੇ ਬਲਵੀਰ ਸਿੰਘ ਢੱਟ ਸਾਹਿਬ 84-75 ਤੋਂ ਸੁਣਦੇ ਆ ਪ੍ਰੋਗਰਾਮ ਨੂੰ, ਬਾਕੀ ਬਹੁਤ ਸਾਰੇ ਮੈਸੇਜ ਹੋਰ ਭਾਅ ਜੀ ਉਹਨਾਂ ਦੇ ਆਏ ਹੋਏ ਆ, ਅਤੇ ਥੈਂਕ ਯੂ ਸੋ ਮਚ। 37-78 ਤੋਂ ਵੀ ਆਪਣੇ ਕੁਮਾਰੀ ਆਂਟੀ ਦਾ ਵੀ, 23-96 ਤੋਂ ਵੀ ਮੈਸੇਜ ਆ, ਦਵਿੰਦਰ ਪਵਾਰ ਸਾਹਿਬ ਦਾ ਵੀ, 42-30 ਤੋਂ, 67-06 ਤੋਂ, 85-50 ਤੋਂ, ਸਤਨਾਮ ਭਾਅ ਜੀ ਦਾ, 10-37 ਤੋਂ, ਸਾਰਿਆਂ ਦੇ ਮੈਸੇਜ ਥੈਂਕ ਯੂ ਸੋ ਮਚ। ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਇੱਥੇ ਦੀਆਂ ਰੇਡੀਓ ਦੀਆਂ ਗੱਲਾਂ ਸਿਰਫ ਰੇਡੀਓ ਤੱਕ ਸੀਮਤ, ਘਰੇ ਕੋਈ ਨਾ ਲੈ ਕੇ ਜਾਇਆ ਕਰੋ, ਅਤੇ 2000 ਤਾਂ ਕਿਸੇ ਹੋਰ ਰੇਡੀਓ ਦੇ ਵੱਖ ਵੱਖ ਜਾ ਕੇ ਗੱਲਾਂ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਗੀ, 2000 ਤਾਂ ਮਿਲਦੇ ਹਾਂ ਕੱਲ੍ਹ ਨੂੰ ਮਿਲ ਅਮੀਦ ਨਾਲ, ਅਤੇ ਆਪਣੇ ਤੋਂ ਬਾਅਦ ਸ਼ਮੀ ਪਠਲੋ ਨਹੀਂ ਲੈ ਕੇ ਪ੍ਰੋਗਰਾਮ ਸੱਜਰੀ ਸਵੇਰ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨਾਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਇਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 6475394499. ਧੰਨਵਾਦ।
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਿਟਰ ਵੀਜ਼ਾ ਵੀ ਲਗਵਾਉਣਾ ਹੈ, ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
4: ਸੁਪਰ ਵੀਜ਼ਾ ਤੇ ਵਿਜ਼ਿਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 9054595533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Du bist ein Job, Assas, du Assas, Hebises, Nandit Hose, Bises, Bole, Sony Hall, Sassier Karl.
1: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
2: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
1: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
3: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

ਕਿਆ ਬਾਤ ਹੈ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਬੇਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ, ਦੀਨ ਦੁਨੀਆ ਦੀਆਂ ਖਬਰਾਂ ਲੈ ਕੇ ਕੁਝ ਲੋਕਲ ਇਸ਼ੂਜ਼ ਦੇ ਉੱਤੇ ਗੱਲਬਾਤ ਕਰਨ ਵਾਸਤੇ ਅਸੀਂ ਤੁਹਾਡੇ ਹਾਜ਼ਰ ਹੈ ਆਵਾਜ਼ ਦੇ ਜ਼ਰੀਏ। ਤੁਸੀਂ ਆ ਜਿਹੜੇ ਦੂਰ ਦੁਰਾਡੇ ਤੱਕ ਸਾਨੂੰ ਸੁਣਦੇ ਪਏ ਹੋ, ਆਵਾਜ਼ ਕਿੱਥੇ ਕਿੱਥੇ ਜਾ ਰਹੀ ਹੈ ਇਹ ਮੈਂ ਇਮੇਜਿਨ ਨਹੀਂ ਕਰ ਸਕਦਾ, ਪਰ ਜਦੋਂ ਤੁਹਾਡੀਆਂ ਕਾਲ ਵਟਸਐਪ ਜਾਂ ਟੈਕਸਟ ਮੈਸੇਜ ਆਉਂਦੇ ਨੇ ਉਹ ਸਾਰੀਆਂ ਗਵਾਹੀਆਂ ਉਸ ਚੀਜ਼ ਦੀਆਂ ਭਰ ਦਿੰਦੇ ਨੇ। ਸੋ ਦੋਸਤੋ, ਤੁਸੀਂ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਕੋਈ ਨਿਊਜ਼ ਵਿਊਜ਼ ਕੋਈ ਲੱਗਦਾ ਇਸ ਮੁੱਦੇ 'ਤੇ ਗੱਲ ਹੋਣੀ ਚਾਹੀਦੀ ਹੈ, ਤਾਂ ਮੋਰ ਦੈਨ ਵੈਲਕਮ ਸਟੂਡੀਓ 'ਚ ਕਾਲ ਕਰਕੇ ਤੁਸੀਂ ਆ ਜਿਹੜਾ ਸਾਡੇ ਤੱਕ ਉਹ ਆਵਾਜ਼ ਪਹੁੰਚਾ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ 905-6073-3537-9053-6733-337। ਹੁਣ ਮੈਂ ਜਿਹੜਾ ਸਟੂਡੀਓ ਦਾ ਨੰਬਰ ਹੈ, ਕਹਿਣ ਦੀ ਫ੍ਰੀਕੁਐਂਸੀ ਆਪਣੀ ਹੈ ਜਿਹੜੀ ਥੋੜ੍ਹੀ ਵਧਾ ਦਿੱਤੀ ਹੈ, ਇਹ ਇੰਪਰੂਵਮੈਂਟ ਹੈ ਮੈਂ ਆਪਣੇ 'ਤੇ ਕਰ ਦਿੱਤੀ ਹੈ, ਕਿਉਂਕਿ ਮੈਨੂੰ ਆ ਜਿਹੜੀ ਇਹ ਗਾਹੇ ਵਗਾਹੇ ਮੇਰੇ ਰਿਗਾਰਡਿੰਗ ਇਹ ਕੰਪਲੇਂਟ ਰਹਿੰਦੀ ਸੀ ਵੀ ਭਾਈ ਸਟੂਡੀਓ ਦਾ ਨੰਬਰ ਬਹੁਤ ਘੱਟ ਬੋਲਦੇ ਹੋ। ਨਿੱਤ ਦਿਨ ਆ ਜਿਹੜੇ ਨਵੇਂ ਸਰੋਤੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਵੱਖਰੇ ਵੱਖਰੇ ਵਿਚਾਰ ਲੈ ਕੇ, ਅੰਦਾਜ਼ ਲੈ ਕੇ ਬਹੁਤ ਕੁਛ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 6 ਵਜੇ ਤੱਕ ਦੋਸਤੋ ਅੱਜ ਵੀ ਇੱਕ ਫੁੱਲ ਇਨਫੋਰਮੇਸ਼ਨ ਅਤੇ ਇੰਟਰਟੇਨਮੈਂਟ ਭਰਪੂਰ ਅੱਜ ਦਾ ਪ੍ਰੋਗਰਾਮ ਰਹੇਗਾ। ਇੱਕ ਹੋਰ ਜਿਹੜੀ ਕਵਰੇਜ ਹੈ ਜਿਹੜੀ ਅਸੀਂ ਤੁਹਾਡੇ ਨਾਲ ਕਰਾਂਗੇ, ਸਟੋਰੀ ਬੜੀ ਅਹਿਮ ਹੈ, ਸਟੋਰੀ ਹੈ ਜਿਹੜੀ ਉਹ ਬੜੀ ਦਿਲਚਸਪ ਹੈ, ਉਹਦੇ 'ਤੇ ਆਪਾਂ ਗੱਲਬਾਤ ਹੈ ਜਿਹੜੀ ਅੱਗੇ ਜਾ ਕੇ ਕਰਾਂਗੇ। ਕੁਝ ਕੁ ਜਿਹੜੀਆਂ ਪਹਿਲਾਂ ਉਸ ਤੋਂ ਪਹਿਲਾਂ ਹੈਡਲਾਈਨਸ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਸੋ ਰਾਹਤ ਇੰਦੌਰੀ ਸਾਹਿਬ ਹੋਣਾ ਦੇ ਇਸ ਸ਼ਾਇਰਾਨਾ ਸ਼ਾਇਰ ਦੇ ਨਾਲ ਹੈ ਜਿਹੜਾ ਸ਼ੁਰੂ ਕਰਦੇ ਹਾਂ, ਕਹਿੰਦੇ ਜਮਾਨਾ ਕੁਝ ਵੀ ਕਹੇ ਉਸਕੀ ਪਰਵਾਹ ਨਾ ਕਰ, ਜਿਸੇ ਜ਼ਮੀਰ ਨਾ ਮਾਨੇ ਉਸੇ ਸਲਾਮ ਨਾ ਕਰ। ਤੇ ਦਾਮਨ ਸਾਹਿਬ ਕਹਿ ਦਿੰਦੇ ਆ ਬਾਅਦ ਦੇ ਵਿੱਚ, ਕਹਿੰਦੇ ਭਾਵੋਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹੈ, ਜਾਗਣ ਵਾਲਿਆ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਹੋ ਤੇ ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਹੈ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਇਸ਼ਕ ਨਗੀਨਾ ਸੋਈ ਸਮਝਣ ਜੋ ਹੋਵਨ ਆਪ ਨਗੀਨੇ, ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ ਕਾਇਰ ਲੋਕ ਕਮੀਨੇ। ਫੁੱਲ ਤੋਂ ਪੁੱਛਿਆ ਵੀ ਭਾਈ ਤੂੰ ਸਭ ਨੂੰ ਮਹਿਕਾਂ ਖੁਸ਼ਬੂਆਂ ਵੰਡਦਾ ਤੈਨੂੰ ਕੀ ਮਿਲਦਾ, ਅੱਗਿਓਂ ਹੱਸ ਕੇ ਕਹਿੰਦਾ ਲੈਣਾ ਦੇਣਾ ਤੇ ਵਪਾਰ ਹੈ, ਜੋ ਦੇ ਕੇ ਕੁਝ ਨਾ ਮੰਗੇ ਉਹੀ ਤਾਂ ਅਸਲੀ ਪਿਆਰ ਹੈ। ਕਿਆ ਬਾਤ ਹੈ, ਰਹਿਣੇ ਦੇ ਮੁਝੇ ਇਨ ਅੰਧੇਰੋਂ ਮੇ ਗਾਲਿਬ, ਕਮਬਖਤ ਰੋਸ਼ਨੀ ਮੇ ਅਪਨੋ ਕੇ ਅਸਲੀ ਚਿਹਰੇ ਸਾਹਮਣੇ ਆ ਜਾਤੇ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਚੜ੍ਹਦੇ ਸੂਰਜ ਢਲਦੇ ਦੇਖੇ। ਅੱਛਾ, ਚੜ੍ਹਦੇ ਸੂਰਜ ਦੀ ਮੈਂ ਗੱਲ ਕਰਾਂ, ਤੁਸੀਂ ਆ ਜਿਹੜਾ ਈਸਟ ਵੱਲ ਹੈ ਜਿਹੜਾ ਨਜ਼ਰ ਮਾਰੋ, ਹਾਂਜੀ ਈਸਟ ਵੱਲ ਜੇ ਨਜ਼ਰ ਮਾਰਦੇ ਹੋ ਉਹ ਲਾਲੀ ਹੈ ਜਿਹੜੀ ਤੁਹਾਨੂੰ ਅਸਮਾਨ ਦੇ ਵਿੱਚ ਹੈ ਜਿਹੜੀ ਦਿਖਣ ਲੱਗ ਪਵੇਗੀ। ਕਿਆ ਬਾਤ ਹੈ, ਇਹ ਪੋਹ ਫਟਾਲਾ ਜਿਹੜਾ ਇਹ ਵਿਹਲਾ ਆ ਨਾ ਆਪਣੇ ਆਪ ਦੇ ਵਿੱਚ ਹੀ ਹੈ ਜਿਹੜਾ ਰੂਹ ਨੂੰ ਸਰਸ਼ਾਰ ਕਰ ਦਿੰਦਾ ਹੈ। ਚੜ੍ਹਦੇ ਸੂਰਜ ਢਲਦੇ ਦੇਖੇ, ਬੁੱਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚੱਲਦੇ ਦੇਖੇ, ਜਿਨ੍ਹਾਂ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ, ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਬੁੱਲਿਆ ਹੱਥ ਖਾਲੀ ਉਹ ਮਲ ਦੇ ਦੇਖੇ। ਸੁਖਚੈਨ ਭਾਜੀ ਹੋਣਾ ਦੀ ਇਹ 17 ਕਹਿੰਦੇ ਨੇ ਕਿੰਨਾ ਚੰਗਾ ਸਮਾਂ ਸੀ ਉਹ ਵਾਲਾ, ਉਹ ਕਹਿੰਦਾ ਸੀ ਨਾ ਭਲਿਆ ਜਮਾਨੇ ਦੀ ਗੱਲ ਕਰਦਾ ਪਿਆ, ਭਲੇ ਵੇਲੇ ਦੀ ਗੱਲ ਕਰਦਾ ਪਿਆ, ਕਿੰਨਾ ਚੰਗਾ ਸਮਾਂ ਸੀ ਪੈਸੇ ਦੀ ਨਾ ਤਮਾ ਸੀ, ਪੜਾਕੂ ਚਾਹੇ ਘੱਟ ਸੀ ਸਮਝਦੇ ਤਾਂ ਝੱਟ ਸੀ, ਅੰਗਰੇਜ਼ੀ ਨਾ ਜ਼ੁਬਾਨ ਸੀ ਮਾਂ ਬੋਲੀ ਉੱਤੇ ਮਾਨ ਸੀ, ਜਿੰਨਾ ਕਵੀ ਪੜ੍ਹੇ ਸੀ ਪਰਖੇ ਤਾਂ ਖਰੇ ਸੀ। ਪਰਖੇ ਮਤਲਬ ਪਰਖਣਾ ਕਿਸੇ ਨੂੰ, ਪਰਖੇ ਤਾਂ ਖਰੇ ਸੀ, ਘਰ ਚਾਹੇ ਕੱਚੇ ਸੀ ਰਿਸ਼ਤੇ ਤਾਂ ਪੱਕੇ ਸੀ, ਚੁੱਲ੍ਹਿਆਂ ਵਿੱਚ ਅੱਗ ਸੀ ਸਿਰਾਂ 'ਤੇ ਤਾਂ ਪੱਗ ਸੀ, ਘਰੇ ਧੀਆਂ ਜਵਾਨ ਸੀ ਸਿਰ ਚੁਣੀਆਂ ਮਾਨ ਸੀ, ਵੱਡਿਆਂ ਦਾ ਡਰ ਸੀ ਵੱਸਦੇ ਉਹ ਘਰ ਸੀ, ਖੇਤਾਂ ਵਿੱਚ ਦਾਣੇ ਸੀ ਰੱਬ ਦੇ ਹੀ ਭਾਣੇ ਸੀ, ਉਹ ਸੁਖ ਚੈਨ ਸਿਆਂ ਇੰਜ ਸੋਚਿਆ ਸਮਾਂ ਨਹੀਂ ਰੁਕਣਾ, ਕੁਝ ਆਪਣੇ ਨਾ ਵੱਸ ਹੈ ਸਭ ਉਸ ਦਾਤੇ ਦੇ ਹੱਥ ਹੈ, ਸਭ ਉਸ ਦਾਤੇ ਦੇ ਹੱਥ ਹੈ। ਸੋ ਦੋਸਤੋ, ਇਹਨਾਂ ਖੂਬਸੂਰਤ 17 ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੁਛ ਕੁ ਜਿਹੜੇ ਖਾਸ ਮੈਸੇਜਸ ਆਏ ਹੋਏ ਨੇ, ਕੱਲ੍ਹ ਦੀ ਮੈਂ ਮਾਫ਼ੀ ਮੰਗਦਾ, ਕੱਲ੍ਹ ਆ ਜਿਹੜੇ ਤੁਹਾਡੇ ਮੈਸੇਜਸ ਹੈ ਮੈਂ ਏਅਰ 'ਤੇ ਨਹੀਂ ਕਰ ਸਕਿਆ, ਅਤੇ ਅੱਜ ਆ ਜਿਹੜੇ ਉਹ ਸਾਰੇ ਮੈਸੇਜਸ ਹੈ ਜਿਹੜੇ ਏਅਰ 'ਤੇ ਕਰਾਂਗੇ, ਉਸ ਤੋਂ ਬਾਅਦ ਫਿਰ ਆਪਾਂ ਅੱਜ ਖਬਰਾਂ ਵੱਲ ਚੱਲਾਂਗੇ। ਖੂਬਸੂਰਤ
ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਮੈਨੂੰ ਆਸ ਹੈ ਤੁਸੀਂ ਇਸ ਗੀਤ ਨੂੰ ਪਸੰਦ ਕੀਤਾ ਹੋਵੇਗਾ।

ਜੀ ਹਾਂ ਜੀ, ਤੁਹਾਡੇ ਜਿਹੜੇ ਮੈਸੇਜ ਆਏ ਨੇ, ਬਹੁਤ ਬਹੁਤ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ। ਸਭ ਤੋਂ ਪਹਿਲਾਂ ਜਿਹੜਾ ਮੈਸੇਜ ਆਉਂਦਾ ਨਾ, ਉਹ ਮੈਨੂੰ ਆਉਂਦਾ ਲਖਵਿੰਦਰ ਭਾਅ ਜੀ ਹੋਣਾ ਦਾ। 3 ਕੁ ਵਜੇ ਦੇ ਕਰੀਬ ਹੈ ਜਿਹੜਾ ਸਵੇਰੇ ਤੜਕੇ ਹੈ, ਜਿਹੜਾ ਮੈਨੂੰ ਲੱਗਦਾ ਉਦੋਂ ਕੋਈ ਕੰਮ ਸਟਾਰਟ ਕਰਦੇ ਹੋਣੇ, ਉਦੋਂ ਭਾਅ ਜੀ ਹੋਣਾ ਦਾ ਗੁੱਡ ਮਾਰਨਿੰਗ ਦਾ ਮੈਸੇਜ, ਭਾਵੇਂ ਸੈਟਰਡੇ ਹੋਵੇ, ਸੰਡੇ ਹੋਵੇ ਜਾਂ ਫਿਰ ਛੁੱਟੀ ਵਾਲਾ ਦਿਨ ਹੋਵੇ, ਇਹਨਾਂ ਦਾ ਮੈਸੇਜ ਹੈ ਜਿਹੜਾ ਆਉਂਦਾ ਹੀ ਆਉਂਦਾ ਹੈ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਭਾਅ ਜੀ। ਰਿੱਕੀ ਜੀ ਹੋਣਾ ਦਾ ਮੈਸੇਜ ਆਇਆ, ਗੁੱਡ ਮਾਰਨਿੰਗ ਰਿੱਕੀ ਜੀ, ਪਹਿਲੀ ਵਾਰ ਮੈਨੂੰ ਲੱਗਦਾ ਤੁਸੀਂ ਇਹ ਜਿਹੜਾ ਇਹ ਮੈਸੇਜ ਘੱਲਿਆ, ਥੈਂਕ ਯੂ, ਤੁਸੀਂ ਨਾਮ ਵੀ ਆਪਣਾ ਲਿਖਿਆ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਗਗਨ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ ਹੋਣਾ ਦਾ ਆਇਆ, ਵੈਰੀ ਗੁੱਡ ਮਾਰਨਿੰਗ ਸਰ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ। ਵਿਕਰਮ ਜੀ ਹੋਣਾ ਦਾ ਆਇਆ, ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਧੰਨਵਾਦ। ਤੇਜੀ ਜੀ ਹੋਣਾ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਅਮਨਦੀਪ ਜੀ ਹੋਣਾ ਦਾ ਆਇਆ, ਭਾਅ ਜੀ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਗੀਤ, ਥੈਂਕ ਯੂ ਜੀ, ਥੈਂਕ ਯੂ। ਉਹ ਇੱਕ ਮਿਸ ਹੋ ਗਿਆ ਮੈਸੇਜ ਮੇਰੇ ਤੋਂ। ਹਰਮਨ ਜੀ ਹੋਣਾ ਦਾ ਜਿਹੜਾ ਮੈਸੇਜ ਹੈ, ਇਹਨਾਂ ਦਾ ਵੀ ਮੈਸੇਜ ਹੈ ਜਿਹੜਾ ਤਕਰੀਬਨ 4:45 ਦੇ ਕਰੀਬ ਆ ਜਾਂਦਾ। ਸੋ ਹਰਮਨ ਜੀ ਹੋਣਾ ਨੇ ਲਿਖਿਆ, ਤਕਦੀਰ ਦੇ ਲਿਖੇ 'ਤੇ ਕਦੇ ਸ਼ਿਕਵਾ ਨਾ ਕਰਿਆ ਕਰੋ, ਤਕਦੀਰ ਦੇ ਲਿਖੇ 'ਤੇ ਕਦੇ ਸ਼ਿਕਵਾ ਨਾ ਕਰਿਆ ਕਰੋ, ਕਿਉਂਕਿ ਅਸੀਂ ਇੰਨੇ ਅਕਲਮੰਦ ਨਹੀਂ ਜੋ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਏ। ਕਿਆ ਬਾਤ ਹੈ, ਨਾ ਕਿਸੇ ਨਾਲ ਮੁਕਾਬਲਾ ਹੈ ਅਤੇ ਨਾ ਕਿਸੇ ਦੀ ਰੀਸ ਹੈ, ਜਿਵੇਂ ਚੱਲੀ ਜਾਂਦੀ ਹੈ ਜ਼ਿੰਦਗੀ ਬਸ ਠੀਕ ਹੈ, ਇਹੀ ਤਾਂ ਸਬਰ ਸੰਤੋਖ ਹੈ। ਕਿਆ ਬਾਤ ਆ, ਅੱਖਾਂ ਵਿੱਚ ਸੁਪਨੇ ਨੇ, ਦਿਲ ਵਿੱਚ ਅੱਗ ਹੈ, ਵਿਰੋਧ ਵਿੱਚ ਬਹੁਤ ਨੇ, ਸਪੋਰਟ ਵਿੱਚ ਰੱਬ ਹੈ। ਕਿਆ ਬਾਤਾਂ, ਕਿਆ ਬਾਤਾਂ, ਦਿਨ ਬਣਾ ਦਿੱਤਾ, ਬਹੁਤ ਹੀ ਖੂਬਸੂਰਤ ਭਾਅ ਜੀ ਭੇਜਿਆ, ਥੈਂਕ ਯੂ ਜੀ, ਥੈਂਕ ਯੂ। ਅਤੇ ਰੇਸ਼ਮ ਭਾਅ ਜੀ ਹੋਣੀ ਆਏ, ਉਹਨਾਂ ਨੇ ਲਿਖਿਆ, ਗੁੱਡ ਮਾਰਨਿੰਗ, ਰਾਈਜ਼ ਐਂਡ ਸ਼ਾਈਨ ਡੀਅਰ, ਮੇ ਦਾ ਡੇ ਅਹੈਡ ਟ੍ਰੀਟ ਯੂ ਕਾਈਂਡਲੀ ਐਂਡ ਸ਼ਾਵਰ ਯੂ ਵਿਦ ਬਲੈਸਿੰਗਸ, ਹੈਪੀ ਥਰਸਡੇ। ਉਹ ਬੱਲੇ, ਹੈਪੀ ਥਰਸਡੇ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਮੈਸੇਜ ਕਰਦੇ ਹੋ, ਇੰਨਾ ਪਿਆਰ ਦਿੰਦੇ ਹੋ, 85-30 ਵਾਲਿਓ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਸੋ ਆਓ ਫਿਰ ਕੁਝ ਕੁ ਜਿਹੜੀਆਂ ਖਬਰਾਂ ਉੱਥੋਂ ਦੀ ਸ਼ੁਰੂਆਤ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਵਿਸ਼ਾ ਆ ਉਹਦੇ ਵੱਲ ਫਿਰ ਗੱਲ ਕਰਾਂਗੇ। ਕੱਲ੍ਹ ਤੁਹਾਡੇ ਨਾਲ ਜਿਹੜਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਜੋ ਕਰਪਸ਼ਨ ਚੱਲ ਰਹੀ ਹੈ, ਬੈਗ ਟੈਗਿੰਗ ਸਕੀਮ ਹੈ ਜਿਹੜੀ ਚੱਲ ਰਹੀ ਹੈ, ਉਹਦੇ 'ਤੇ ਆਪਾਂ ਗੱਲਬਾਤ ਕੀਤੀ ਸੀਗੀ, ਉਹਦੇ 'ਤੇ ਮੈਂ ਇੱਕ ਵੀਡੀਓ ਵੀ ਹੈ ਜਿਹੜੀ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਸੀਗੀ, ਕਿਸ ਤਰ੍ਹਾਂ ਬੈਗੇਜ ਹੈਂਡਲਰ ਹੈ ਜਿਹੜਾ ਇਹ ਔਰਗਨਾਈਜ਼ਡ ਕ੍ਰਾਈਮ ਦਾ ਹਿੱਸਾ ਬਣ ਕੇ ਹੈ, ਜਿਹੜਾ ਪਤਾ ਨਹੀਂ ਕਿੰਨਾ ਟਨ ਜਿਹੜਾ ਨਸ਼ਾ ਆ ਇਹ ਏਅਰਪੋਰਟਾਂ ਤੋਂ ਇੱਧਰ ਉੱਧਰ ਕਰੀ ਜਾਂਦੇ ਨੇ ਜਾਂ ਫਿਰ ਕੈਨੇਡਾ ਦੀਆਂ ਸੜਕਾਂ ਵੱਲ ਨੂੰ ਮੋੜ ਰਹੇ ਨੇ। ਉਹਦੇ ਵਿੱਚ ਹੈ ਜਿਹੜਾ ਸੀ ਟੀ ਵੀ ਦਾ ਇਨਵੈਸਟੀਗੇਟਿਵ ਯੂਨਿਟ W5, ਉਹਨੇ ਹੋਰ ਆ ਜਿਹੜੇ ਖੁਲਾਸੇ ਆ ਜਿਹੜੇ ਉਸ ਰਿਪੋਰਟ ਦੇ ਵਿੱਚ ਹੋਏ, ਕਹਿੰਦੇ ਵੀ ਜਦੋਂ ਪੈਸੈਂਜਰ, ਆਮ ਪੈਸੈਂਜਰ ਏਅਰਪੋਰਟ 'ਤੇ ਜਾਂਦਾ ਤਾਂ ਵੀ ਭਾਈ ਉਹਦੀ ਚੰਗੀ ਤਰ੍ਹਾਂ, ਹਾਂਜੀ, ਸਕਿਉਰਿਟੀ ਜਾਂਚ ਹੁੰਦੀ ਹੈ, ਸਕੈਨਰ ਰਾਹੀਂ ਹੈ ਜਿਹੜਾ ਉਸ ਸ਼ਖਸ ਨੂੰ ਜਾਂ ਪੈਸੈਂਜਰਸ ਨੂੰ ਲੰਘਾਇਆ ਜਾਂਦਾ, ਪਰ ਇੱਕ ਬਹੁਤ ਵੱਡਾ ਲੂਪ ਹੋਲ ਹੈ ਜਿਸ ਕਰਕੇ ਵੱਖ ਵੱਖ ਏਅਰਪੋਰਟਾਂ ਦੇ ਉੱਤੇ ਔਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਇਸ ਟਾਈਮ ਬੜਾ ਐਕਟਿਵ ਹੈਗਾ। ਉਹ ਇਹ ਹੈ ਵੀ ਇੰਪਲੋਈਜ਼ ਹੈ ਜਿਹੜੀ ਉਹਨਾਂ ਦੀ ਚੈਕਿੰਗ ਨਾ ਮਾਤਰ ਦੇ ਕਰੀਬ ਹੁੰਦੀ ਹੈ ਪੀਅਰਸਨ ਏਅਰਪੋਰਟ 'ਤੇ। ਬਹੁਤ ਵੱਡਾ ਲੂਪ ਹੋਲ ਹੈ ਜਿਹੜਾ ਇਸ ਇਨਵੈਸਟੀਗੇਸ਼ਨ ਯੂਨਿਟ ਦੇ ਵਿੱਚ ਆਇਆ। ਅੱਛਾ, ਜਿਹੜੇ ਇਹ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਵਿੱਚ ਫਾਰਮਰ RCMP ਜਾਂ ਹੋਰ ਫੋਰਸਿਸ ਦੇ ਬੰਦੇ ਸੀਗੇ ਜਿਨ੍ਹਾਂ ਨੇ ਇਹ ਇਨਵੈਸਟੀਗੇਸ਼ਨ ਕਰਕੇ ਇਹ ਰਿਪੋਰਟ ਹੈ ਜਿਹੜੀ, ਅਤੇ ਉਹਨਾਂ ਨੇ ਕਿਤੇ ਇਹ 1-2 ਮਹੀਨੇ ਦੇ ਵਿੱਚ ਨਹੀਂ ਇਹ ਰਿਪੋਰਟ ਤਿਆਰ ਕੀਤੀ, ਉਹਨਾਂ ਨੂੰ ਵੀ ਕਈ ਸਾਲ ਲੱਗ ਗਏ ਰਿਪੋਰਟ ਤਿਆਰ ਕਰ, ਕਿਉਂਕਿ ਅੰਡਰ ਕਵਰ ਉਹ ਕੰਮ ਕਰ ਰਹੇ ਸੀਗੇ। ਇੱਕ ਇੰਪਲੋਈ ਹੈ ਪੀਅਰਸਨ ਏਅਰਪੋਰਟ 'ਤੇ ਕੰਮ ਕਰਦਾ, ਉਹਨੇ ਦੱਸਿਆ, ਕਹਿੰਦਾ ਵੀ ਮੈਨੂੰ 2 ਦਹਾਕੇ ਹੋ ਗਏ ਇੱਥੇ ਕੰਮ ਕਰਦਿਆਂ ਨੂੰ, ਅਤੇ ਮੈਂ ਫਰੀਲੀ ਹੈ ਜਿਹੜਾ, ਸਾਨੂੰ ਪਤਾ ਹੈ ਵੀ ਕਿਹੜੇ ਦਰਵਾਜ਼ਿਆਂ ਰਾਹੀਂ ਏਅਰਪੋਰਟ ਰਾਹੀਂ ਅਸੀਂ ਬਾਹਰ ਜਾ ਸਕਦੇ ਹਾਂ, ਅੰਦਰ ਆ ਸਕਦੇ ਹਾਂ। ਅਤੇ ਕਹਿੰਦਾ ਵੀ ਮੇਰੀ ਇਹਨਾਂ 20 ਸਾਲਾਂ ਦੇ ਵਿੱਚ ਸਿਰਫ 1 ਵਾਰ ਚੈਕਿੰਗ ਹੋਈ ਹੈ, ਤੁਸੀਂ ਆਪ ਲਾ ਲਓ ਏਅਰਪੋਰਟ ਦੇ ਵਿੱਚ ਉਹ ਸ਼ਖਸ ਕੰਮ ਕਰਦਾ, ਸਿਰਫ ਅਤੇ ਸਿਰਫ 1 ਵਾਰ ਉਹਦੀ ਚੈਕਿੰਗ ਹੋਈ ਹੈ 20 ਸਾਲਾਂ ਦੇ ਉਸਦੇ ਕਰੀਅਰ ਦੇ ਵਿੱਚ, ਜਿੰਨੀ ਦੇਰ ਦਾ ਉਹ ਪੀਅਰਸਨ ਏਅਰਪੋਰਟ 'ਤੇ ਕੰਮ ਕਰਦਾ ਪਿਆ। ਨਾਲੇ ਉਹਨੇ ਦੱਸਿਆ, ਕਹਿੰਦਾ ਕੁਝ ਕੁ ਜਿਹੜੇ ਗਲਤ ਅਨਸਰ ਹੈ ਜਿਹੜੇ ਕੰਮ ਕਰਦੇ ਆ, ਪਰ ਬਹੁਤੀ ਤਾਦਾਦ ਦੇ ਵਿੱਚ ਜਿਹੜੇ ਇੰਪਲੋਈਜ਼ ਹੈ ਉਹ ਹੱਡ ਭਨਵੀਂ ਮਿਹਨਤ ਕਰਦੇ ਆ, ਇਮਾਨਦਾਰੀ ਦੇ ਨਾਲ ਕੰਮ ਕਰਦੇ ਪਏ ਆ।

0: ਇਮਾਨਦਾਰ ਵੀ ਹੁੰਦੇ ਆ, ਜਿਨ੍ਹਾਂ ਕਰਕੇ ਉਮੀਦ ਹੈ ਜਿਹੜੀ ਉਹ ਕਾਇਮ ਰਹਿੰਦੀ ਆ। ਤਸਕਰੀ ਹੈ ਜਿਹੜੀ ਉਹ ਸੀਰੀਜ਼ ਹੈ ਇਮਰਾਨ ਹਾਸ਼ਮੀ ਦੀ, ਜਦੋਂ ਇਮਰਾਨ ਹਾਸ਼ਮੀ ਦਾ ਨਾਮ ਆ ਜਾਂਦਾ ਨਾ ਕਈ ਡਰ ਜਾਂਦੇ ਵੀ ਪਤਾ ਨਹੀਂ ਕਿੱਦਾਂ ਦਾ ਸੀਨ ਹੋਊਗਾ, ਪਰ ਮੈਂ ਕਹਿੰਦਾ ਇਹ ਮੂਵੀ ਉਹਨਾਂ ਨੇ ਕੀਤੀ, ਤੁਸੀਂ ਪਰਿਵਾਰ ਸਮੇਤ ਆ ਜਿਹੜੀ ਇਹ ਮੂਵੀ ਦੇਖ ਸਕਦੇ ਹੋ। ਕਰਪਸ਼ਨ ਨੂੰ ਆ ਜਿਹੜਾ ਕਿਸ ਤਰ੍ਹਾਂ ਉਹਨਾਂ ਨੇ ਏਅਰਪੋਰਟਾਂ ਦੇ ਉੱਤੇ ਉਜਾਗਰ ਕੀਤਾ, ਇਹ ਮੂਵੀ ਦੇ ਵਿੱਚ ਬਾਖੂਬੀ ਦਰਸਾਇਆ ਗਿਆ ਹੈ। ਮੇਰੇ ਖਿਆਲ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਇਸ ਦਾ ਹੋਰ ਪਾਰਟ ਵੀ ਆ ਜਿਹੜਾ ਉਹ ਆਵੇਗਾ। ਅਤੇ ਮੈਂ ਜਿਹੜਾ ਪੀਅਰਸਨ ਏਅਰਪੋਰਟ ਦੀ ਗੱਲ ਕਰਦਾ, ਉੱਥੇ ਰਿਪੋਰਟ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ, ਇੱਕ ਇੰਪਲੋਈ ਨੇ ਕਹਿੰਦਾ ਭਾਵੇਂ ਆ ਜਿਹੜਾ ਤੁਸੀਂ ਏਅਰਪੋਰਟ ਦੇ ਵਿੱਚੋਂ ਕਰੂਜ਼ ਮਿਜ਼ਾਈਲ ਹੈ ਜਿਹੜੀ ਉਹ ਤੁਸੀਂ ਬਾਹਰ ਲੈ ਜਾਓ, ਕਿਸੇ ਨੇ ਤੁਹਾਨੂੰ ਚੈੱਕ ਨਹੀਂ ਕਰਨਾ। ਸੋ ਇਸ ਟਾਈਮ ਹੈ ਜਿਹੜਾ ਉੱਥੇ ਦੀ ਜਿਹੜੇ ਸਿਕਿਉਰਿਟੀ ਸੰਸਥਾਵਾਂ ਨੇ ਉਹਨਾਂ 'ਤੇ ਬਹੁਤ ਵੱਡੇ ਸਵਾਲ ਹੈ ਜਿਹੜੇ ਖੜ੍ਹੇ ਕੀਤੇ ਗਏ ਹੈ ਵੀ ਭਾਈ ਆਹ ਜਿਹੜਾ ਰਿਪੋਰਟ ਦੇ ਵਿੱਚ ਆਇਆ ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ। ਅਤੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਅਟਮੋਸਟ ਪ੍ਰਾਇਓਰਟੀ ਹੈਗੀ ਹੈ ਸੇਫਟੀ ਆਫ ਦਾ ਪੈਸੰਜਰਸ। ਉਹਨਾਂ ਨੇ ਬਸ ਇੱਥੇ ਹੀ ਹੈ ਜਿਹੜੀ ਗੱਲ ਮੁਕਾ ਦਿੱਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਇਸ ਰਿਪੋਰਟ ਦੇ ਆਧਾਰ 'ਤੇ ਪੀਅਰਸਨ ਏਅਰਪੋਰਟ ਦੇ ਵਿੱਚ ਬਹੁਤ ਜਾਂ ਹੋਰ ਏਅਰਪੋਰਟਾਂ ਦੇ ਉੱਤੇ ਆ ਜਿਹੜੀਆਂ ਚੇਂਜਸ ਹੈ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਉਜਾਗਰ ਇਸ ਰਿਪੋਰਟ ਨੇ ਕੀਤੀਆਂ ਵੀ ਹਰ ਇੱਕ ਸ਼ਖਸ ਜੋ ਇਸ ਰਿਪੋਰਟ ਨੂੰ ਪੜ੍ਹਦਾ ਸੁਣਦਾ ਜਾਂ ਪੜ੍ਹਦਾ ਸੁਣਦਾ ਹੈਗਾ ਉਹ ਦੰਦਾਂ ਵਿੱਚ ਉਂਗਲੀ ਚਬਾਉਣ ਲਈ ਆ ਜਿਹੜਾ ਮਜਬੂਰ ਹੋ ਜਾਂਦਾ ਵੀ ਅੱਛਾ ਸਾਡੀ ਸਿਕਿਉਰਿਟੀ ਹੈ ਜਿਹੜੀ ਬਸ ਇੰਨੀ ਕੀ ਹੈਗੀ ਹੈ। ਅੱਛਾ ਤੇ ਜਿਹੜੇ ਉਹ ਨਸ਼ਾ ਤਸਕਰ ਵਾਲੇ ਉਹ ਕਿੱਦਾਂ ਕਰਦੇ ਆ, ਜਿਹੜੇ ਉੱਥੇ ਕੰਮ ਕਰਦੇ ਨਾ ਕਰਮਚਾਰੀ ਜਿਹੜੇ ਕਰਪਟ ਹੋਏ ਪਏ ਆ ਉਹਨਾਂ ਦੇ ਸਕੈਜੂਅਲ ਦੇ ਅਕੋਰਡਿੰਗਲੀ ਹੈ ਜਿਹੜਾ ਉਸ ਦਿਨ ਹੈ ਜਿਹੜਾ ਉਹ ਨਸ਼ਾ ਜਾਂ ਡਰੱਗਸ ਹੈ ਜਿਹੜੇ ਪੀਅਰਸਨ ਏਅਰਪੋਰਟ ਤੋਂ ਇੱਧਰ ਉੱਧਰ ਕੀਤੇ ਜਾਂਦੇ ਆ ਜਾਂ ਟਰਾਂਸਪੋਰਟ ਕੀਤੇ ਜਾਂਦੇ ਆ। ਸੋ ਇਹ ਇੱਕ ਖਬਰ ਸੀ। ਉੱਥੇ ਹੀ ਫੋਰਡ ਸਰਕਾਰ ਨੇ ਕਿਹਾ ਵੀ ਚਾਈਨੀਜ਼ ਮੇਡ ਜਿਹੜੇ ਡਰੋਨਸ ਨੇ ਉਹਨਾਂ ਨੂੰ ਪ੍ਰੋਵਿੰਸ਼ੀਅਲ ਸਿਕਿਉਰਿਟੀ ਦੇ ਤੌਰ 'ਤੇ ਅਸੀਂ ਬੰਦ ਕਰਨ ਜਾ ਰਹੇ ਹਾਂ ਅਤੇ ਜਿਹੜੇ ਕੈਨੇਡੀਅਨ ਮੇਡ ਡਰੋਨਸ ਹੋਣਗੇ ਉਹਨਾਂ ਨੂੰ ਅਸੀਂ ਆ ਜਿਹੜਾ ਯੂਜ਼ ਕਰਾਂਗੇ। ਸੋ ਉਹਨਾਂ ਨੇ ਇਫੈਕਟਿਵ ਜਿਹੜਾ ਕਹਿ ਦਿੱਤਾ ਵੀ ਅੱਜ ਤੋਂ ਹੀ ਆ ਜਿਹੜੇ ਚਾਈਨੀਜ਼ ਮੇਡ ਜਿਹੜੇ ਡਰੋਨ ਆ ਜਿਹੜੇ ਉਹ ਅੰਟਾਰੀਓ ਦੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਨਹੀਂ ਯੂਜ਼ ਕੀਤੇ ਜਾਣਗੇ, ਕਿਉਂਕਿ ਜਿਹੜਾ ਚਾਈਨੀਜ਼ ਕਾਮਰੇਡ ਸਰਕਾਰ ਹੈ ਉੱਥੇ ਇਹ ਰੂਲ ਹੈ ਵੀ ਜੇ ਕੋਈ ਵੀ ਚਾਈਨੀਜ਼ ਕੰਪਨੀ ਹੈਗੀ ਹੈ ਭਾਵੇਂ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਕੰਮ ਕਰਦੀ ਪਈ ਹੈ, ਜੇ ਉਹਨਾਂ ਕੋਲ ਡਾਟਾ ਹੈਗਾ, ਜੇ ਚਾਈਨਾ ਮਜਬੂਰ ਕਰਦਾ ਤਾਂ ਉਹਨਾਂ ਨੂੰ ਆਪਣਾ ਡਾਟਾ ਜਿਹੜਾ ਆ ਉਹ ਸ਼ੇਅਰ ਕਰਨਾ ਪੈਣਾ। ਸੋ ਇਸੇ ਸਿਕਿਉਰਿਟੀ ਰੀਜ਼ਨਸ ਕਰਕੇ ਜਿਹੜਾ ਆ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਹ ਸਟੈਪ ਹੈ ਜਿਹੜਾ ਚੱਕਿਆ ਗਿਆ। ਪ੍ਰੇਮ ਜੀ ਸਤਿ ਸ਼੍ਰੀ ਅਕਾਲ ਜੀ, ਐਨੂ ਗੁੱਡ ਮਾਰਨਿੰਗ ਜੀ।
1: ਹਾਂਜੀ ਹਾਂਜੀ ਸ਼ਮੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ,
1: ਪਹਿਲਾਂ ਧੰਨਵਾਦ ਤੁਹਾਡਾ ਜੀ
0: ਜੀ,
1: ਪ੍ਰੋਗਰਾਮ ਬਹੁਤ ਵਧੀਆ ਹੁੰਦਾ
0: ਜੀ। ਥੈਂਕ ਯੂ ਸਰ।
1: ਸ਼ਮੀ ਭਾਈ ਸਾਡੇ ਮਤਲਬ ਬੜਾ ਉਭਰਦੇ ਜਿਹੜੇ ਹੈਗੇ ਨਾ ਮਸਲੇ ਉਹਨਾਂ ਨੂੰ ਲਿਆਉਣਾ ਅੱਜ ਸਮਝਦੇ ਆ, ਧੰਨਵਾਦ ਪਹਿਲਾਂ
0: ਜੀ। ਧੰਨਵਾਦ ਸਰ, ਧੰਨਵਾਦ।
1: ਹੋਣਾ ਬਹੁਤ ਜ਼ਰੂਰੀ ਹੈ ਸ਼ਮੀ ਭਾਜੀ
0: ਜੀ ਜੀ, ਬਿਲਕੁਲ ਜਾਗਰੂਕ ਹੋਣਾ ਚਾਹੀਦਾ।
1: ਤੁਸੀਂ ਫੈਡਰਲ ਗੌਰਮੈਂਟ ਦੀ ਗੱਲ ਕੀਤੀ, ਫੈਡਰਲ ਗੌਰਮੈਂਟ ਨੇ ਕਿਤੇ ਵੀ ਲਗਾਮ ਨੀ ਪਾਈ ਹੈਗੀ। ਇਹ ਜਿਹੜਾ ਏਅਰਪੋਰਟ ਹੈ ਨਾ ਇਹ ਵੀ ਫੈਡਰਲ ਗੌਰਮੈਂਟ ਦੇ ਅੰਡਰ ਆਉਂਦਾ
0: ਜੀ, ਬਿਲਕੁਲ ਆਉਂਦਾ ਜੀ।
1: ਤੇ ਉਹਦੇ ਬਾਵਜੂਦ ਵੀ ਇੱਥੇ ਕੋਈ ਸਿਕਿਉਰਿਟੀ ਨੀ ਹੈਗੀ, ਉਹ ਸਿਕਿਉਰਿਟੀ ਵਾਲੇ ਹੈਗੇ ਆ ਬਟ ਉਹ ਆਲੇ ਦੁਆਲੇ ਉਦੇ ਤੁਰੇ ਫਿਰਦੇ, ਕੋਈ ਕੋਈ ਚੈੱਕਅਪ ਨੀ ਕਰਦੇ ਅੰਦਰ ਕਿਹੜਾ ਜਾਂਦਾ ਕਿਹੜਾ ਆਉਂਦਾ ਆ। ਦੇ ਡੋਂਟ ਲਾਈਕ ਈਵਨ ਲਾਈਕ ਤੁਸੀਂ ਦੇਖ ਲਓਗੇ ਕੋਈ ਬੰਦਾ ਜੇਬ ਵਿੱਚ ਕੀ ਪਾ ਕੇ ਲੈ ਗਿਆ ਅੰਦਰ, ਅਸੀਂ ਕਿੰਨੀ ਵਾਰੀ ਗਏ ਉੱਥੇ, ਕੋਈ ਸਿਕਿਉਰਿਟੀ ਨੀ ਹੈਗੀ। ਸੇਮ ਗੱਲ ਹੁਣ ਜਿਹੜੀ ਜਿਹੜੀ ਇੱਥੇ ਆਪਣੇ ਇਹਨਾਂ ਨੇ ਬਾਰਡਰ ਦੇ ਉੱਤੇ ਜਿਹੜੀਆਂ ਗੱਡੀਆਂ ਇੰਨੀਆਂ ਚੋਰੀ ਹੋਈਆਂ, ਕੀ ਫੈਡਰਲ ਗੌਰਮੈਂਟ ਦੇ ਇੰਪਲਾਈ ਨੂੰ ਸਜ਼ਾ ਨੀ ਸੀ ਬਣਦੀ
0: ਜੀ?
1: ਉਹਨਾਂ ਨੂੰ ਕੋਈ ਸਜ਼ਾ ਨੀ ਦਿੱਤੀ, ਕੁਛ ਨੀ ਕੀਤਾ, ਉਹ ਆਰਾਮ ਨਾਲ ਇੱਕ ਨੀ ਦੋ ਨੀ ਹਜ਼ਾਰਾਂ ਹੀ ਗੱਡੀਆਂ ਇਹਨਾਂ ਨੇ ਭੇਜ ਦਿੱਤੀਆਂ
0: ਜੀ।
1: ਮਤਲਬ ਸਾਡੇ ਆਈ ਡੋਂਟ ਨੋ ਪ੍ਰਾਈਮ ਮਿਨਿਸਟਰ ਸਾਹਿਬ ਕੀ ਸੋਚਦੇ ਆ ਸਿਕਿਉਰਿਟੀ ਵਾਸਤੇ। ਇਹ ਨਸ਼ਾ ਦੇਖ ਲਓ ਤੁਸੀਂ, ਨਸ਼ਾ ਕਿੱਦਾਂ ਸ਼ਰੇਆਮ ਹੀ ਹੋਈ ਜਾਂਦਾ ਪਿਆ
0: ਜੀ। ਕੁਛ ਇਹੋ ਜਿਹੇ ਮੁੱਦੇ ਹੈਗੇ ਆ, ਗੰਭੀਰ ਮੁੱਦੇ ਆ ਭਾਜੀ ਜਿਨ੍ਹਾਂ ਤੇ ਤੁਸੀਂ ਜਿਹੜੇ ਆਵਾਜ਼
1: ਚੁੱਕੀ ਮੁੱਦੇ ਆ। ਔਰ ਜੇ ਅਸੀਂ ਹੁਣ ਕਹੀਏ ਕਿ ਸਾਰਾ ਕੁਛ ਲੋਕੀ ਸੋਚਣ ਹਨਾ, ਤੇ ਫਿਰ ਸਰਕਾਰ ਨੂੰ ਅਸੀਂ ਜਿਹੜੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹ ਕੀ ਕਰਦੇ ਪਏ ਆ, ਸੁੱਤੇ ਪਏ ਆ?
0: ਉਹਨਾਂ ਨੂੰ ਜਗਾਉਣਾ ਤਾਂ ਅਸੀਂ ਆ ਨਾ ਭਾਜੀ।
1: ਬਿਲਕੁਲ ਦੇਖੋ, ਉਹ ਜਿੱਦਣ ਉਹ ਇਲੈਕਸ਼ਨ ਚ ਆਏ ਸੀ ਉਹ ਜਾਗ ਕੇ ਆਏ
0: ਸੀ,
1: ਬਾਅਦ
0: ਚ ਸੌ ਗਏ,
1: ਬਾਅਦ ਚ ਸੌ ਗਏ ਨਾ, ਜਦੋਂ ਉਹਨਾਂ ਨੇ ਵਾਅਦੇ ਕੀਤੇ ਸੀਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ, ਕੀ ਕੀਤਾ? ਕੁਛ ਨਹੀਂ ਕਰ ਰਹੇ
0: ਜੀ ਜੀ ਬਿਲਕੁਲ
1: ਧੰਨਵਾਦ ਜੀ
0: ਥੈਂਕ ਯੂ ਗਿੱਲ ਸਾਹਿਬ ਬਹੁਤ

0: ਧੰਨਵਾਦ ਜੀ। ਸੋ ਅੱਜ ਇੱਕ ਸਟੋਰੀ ਵੀ ਆ ਜਿਹੜੀ ਮੈਂ ਅੱਗੇ ਜਾ ਕੇ ਕਵਰ ਕਰ ਰਿਹਾ, ਅਤੇ ਉਹਦੇ ਵਿੱਚ ਮੈਂ ਆਸ ਕਰਦਾ ਤੁਸੀਂ ਆਪੋ ਆਪਣੀ ਸ਼ਮੂਲੀਅਤ ਜ਼ਰੂਰ ਕਰਿਓ। ਸਾਡੇ ਸਾਰਿਆਂ ਦੇ ਨਾਲ ਉਹ ਸਟੋਰੀ ਆ ਜਿਹੜੀ ਵਾਹ ਵਾਸਤਾ ਰੱਖਦੀ ਪਈ। ਉੱਥੇ ਹੀ ਹੈ ਜਿਹੜਾ ਮੈਂ ਅਗਲੀ ਫੋਰਡ ਸਰਕਾਰ ਦੀ ਆ ਜਿਹੜੀ ਖਬਰ ਸ਼ੇਅਰ ਕਰ ਲੈਂਦਾ। ਆਪਾਂ ਨੂੰ ਪਤਾ ਨਾਇਗਰਾ ਫਾਲਸ ਦੇ ਵਿੱਚ ਹੈ ਜਿਹੜਾ ਡੱਗ ਫੋਰਡ ਸਾਹਿਬ ਨੇ ਕਿਹਾ ਵੀ ਭਾਈ ਉੱਥੇ ਅਸੀਂ ਮਲਟੀ ਬਿਲੀਅਨ ਡਾਲਰਸ ਆ ਜਿਹੜੇ ਉਹ ਲਾਉਣੇ ਆ, ਉਸ ਨੂੰ ਨਾਇਗਰਾ ਫਾਲਸ ਨੂੰ ਅਸੀਂ ਕੈਨੇਡਾ ਦਾ ਐਲਏ ਬਣਾਉਣਾ, ਲਾਸ ਵੇਗਸ ਹੈ ਜਿਹੜਾ ਉਹ ਬਣਾਉਣਾ। ਸੋ ਹੁਣ ਉਹਨਾਂ ਨੇ ਖਬਰ ਆ ਰਹੀ ਹੈ ਵੀ ਉੱਥੇ ਇੱਕ ਸਕਾਈ ਵਿਲ ਤਾਂ ਹੈਗਾ ਹੀ ਹੈਗਾ ਆ। ਹੁਣ ਕਹਿੰਦੇ ਵੀ ਇੱਕ ਹੋਰ ਬਹੁਤ ਵੱਡਾ ਆਬਜ਼ਰਵੇਸ਼ਨ ਵੀਲ ਹੈ ਜਿਹੜਾ ਉੱਥੇ ਆ ਜਿਹੜਾ ਬਣਾਇਆ ਜਾਵੇਗਾ। ਉਹਦੇ ਵਾਸਤੇ ਜ਼ਮੀਨ ਹੈ ਜਿਹੜੀ ਉਹ ਦੇਖੀ ਗਈ ਹੈ, ਮੇਰੇ ਖਿਆਲ 49 ਈਅਰ ਹੈ ਜਿਹੜੀ ਉਹ ਲੀਜ਼ 'ਤੇ ਲਈ ਗਈ ਹੈ। ਸੋ ਬਹੁਤ ਸਾਰੇ ਕਸੀਨੋ, ਬਹੁਤ ਸਾਰੀਆਂ ਡਿਵੈਲਪਮੈਂਟਸ ਹੈ ਜਿਹੜੀਆਂ, ਡੱਗ ਫੋਰਡ ਸਾਹਿਬ ਹੈ ਜਿਹੜਾ ਉੱਥੇ ਬੜਾ ਵੱਡਾ ਵਿਜ਼ਨ ਲੈ ਕੇ ਚੱਲ ਰਹੇ ਨੇ ਵੀ ਨਾਇਗਰਾ ਫਾਲਸ ਨੂੰ ਹੈ ਜਿਹੜਾ ਅਸੀਂ ਕੈਨੇਡਾ ਦਾ ਓਨਟਾਰੀਓ ਦਾ ਬਹੁਤ ਵੱਡਾ ਟੂਰਿਸਟ ਹੱਬ ਬਣਾਉਣਾ ਆ। ਅਤੇ ਉੱਥੇ ਹੀ ਬ੍ਰੈਂਪਟਨ ਦੇ ਕੋਲ, ਬ੍ਰੈਂਪਟਨ ਦੇ ਵਿੱਚ ਸੋਰੀ, ਕੈਸਲ ਮੋਰ ਅਤੇ ਮਕਵੀਨ ਦੇ ਕੋਲ 141 ਏਕੜ ਦੇ ਉੱਤੇ KLM ਪਲੈਨਿੰਗ ਵਾਲਿਆਂ ਦੀ ਐਪਲੀਕੇਸ਼ਨ ਹੈ ਜਿਹੜੀ ਉਹ ਸਿਟੀ ਵੱਲੋਂ ਅਪਰੂਵ ਕਰ ਦਿੱਤੀ ਗਈ ਹੈ। ਅਤੇ ਹੁਣ ਇਹਦਾ ਮਤਲਬ ਕੀ ਹੈ ਵੀ 410 ਸਿੰਗਲ ਡਿਟੈਚ ਘਰ ਆ ਰਹੇ ਨੇ ਉੱਥੇ ਮਕਵੀਨ ਦੇ ਉੱਤੇ, 185 ਟਾਊਨ ਹਾਊਸ ਆ ਰਹੇ ਨੇ, ਕੁਝ ਕੁ ਜਿਹੜੇ ਉੱਥੇ ਅਪਾਰਟਮੈਂਟਸ ਵੀ ਆਉਣਗੇ, ਸਟੈਕ ਟਾਊਨ ਹਾਊਸ ਵੀ ਆਉਣਗੇ, 3 ਪਬਲਿਕ ਪਾਰਕਸ ਅਤੇ 2 ਆ ਜਿਹੜੇ ਧਾਰਮਿਕ ਸਥਾਨ ਉੱਥੇ, ਅਤੇ 3 ਸਟੋਰਮ ਵਾਟਰ ਮੈਨੇਜਮੈਂਟ ਪੂਲਸ ਹੈ ਜਿਹੜੇ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਆਉਣਗੀਆਂ। ਸੋ ਹਾਲਾਂਕਿ ਆ ਜਿਹੜਾ ਇਹ ਜਦੋਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਜਦੋਂ ਇਹ ਐਪਲੀਕੇਸ਼ਨ ਆਈ ਸੀਗੀ ਉੱਥੇ ਦੇ ਰਹਿਣ ਵਾਲੇ ਆਲੇ ਦੁਆਲੇ ਉਹਨਾਂ ਨੇ ਵਿਰੋਧ ਕੀਤਾ ਸੀਗਾ ਵੀ ਇੰਨੀ ਜ਼ਿਆਦਾ ਡਿਵੈਲਪਮੈਂਟ ਇਸ ਏਰੀਏ ਦੇ ਵਿੱਚ ਨਹੀਂ ਹੋਣੀ ਚਾਹੀਦੀ। ਪਰ ਉਹਨਾਂ ਦੀ ਜਿਹੜੇ ਕੰਸਰਨ ਹੈ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਸਿਟੀ ਨੇ ਕਿਹਾ ਵੀ ਭਾਈ ਇਸ ਟਾਈਮ ਸਮੇਂ ਦੀ ਜ਼ਰੂਰਤ ਹੈ, ਅਫੋਰਡੇਬਿਲਟੀ ਘਰ ਜਿਹੜੇ ਉਹ ਬਣਨੇ ਚਾਹੀਦੇ, ਜਿੰਨੇ ਘਰ ਹੋਣਗੇ ਉਨੇ ਹੀ ਆ ਜਿਹੜੇ ਘਰਾਂ ਦੀ ਪ੍ਰਾਈਸਿਸ ਆ ਜਿਹੜੇ ਉਹ ਅਫੋਰਡੇਬਲ ਹੋਣਗੇ। ਸੋ ਅਗਲੀ ਜਿਹੜੀ ਅੱਜ ਦੀ ਖਬਰ ਹੈ, 5:30 ਹੋ ਗਏ, ਮੇਰੀ ਕੋਸ਼ਿਸ਼ ਹੁੰਦੀ ਹੈ 5:30 ਵਜੇ ਆਪਾਂ ਜਿਹੜੀ ਹੈ ਸਟੋਰੀ ਕਵਰ ਕਰਨੀ ਹੈ ਉਹਦੇ 'ਤੇ ਆ ਜਾਈਏ। ਸੋ 5:30 ਹੋ ਗਏ ਆ, ਸੋ ਅੱਜ ਦੀ ਜਿਹੜੀ ਸਟੋਰੀ ਹੈ ਜਾਂ ਅੱਜ 'ਤੇ ਜਿਹਦੇ 'ਤੇ ਆਪਾਂ ਕਹਿ ਲਓ ਵੀ ਵਿਊਜ਼ ਹੈ ਜਿਹੜੇ, ਮੈਂ ਵਿਚਾਰ ਹੈ ਜਿਹੜੇ ਤੁਹਾਡੇ ਲੈਣਾ ਚਾਹੁੰਦਾ, ਉਹ ਸਟੋਰੀ ਕਵਰ ਕਰਨ ਜਾ ਰਿਹਾ। ਉਸ ਤੋਂ ਪਹਿਲਾਂ ਇੱਕ ਕਾਲ ਲੈਣਾ, 8418 ਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸ਼ਮੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ?
1: ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਹੁਤ ਵਧੀਆ ਭਾਜੀ।
1: ਫੋਰਡ ਸਾਹਿਬ ਲਾਸ ਵੇਗਸ ਤਾਂ ਬਣਾਉਣਗੇ, ਪਤਾ ਨਹੀਂ ਕਦੋਂ ਬਣਾਉਣਗੇ। ਜੋ ਕੋ ਹੈਗਾ ਆ ਉੱਥੇ ਉਹ ਬੰਦ ਹੋਈ ਜਾ ਰਿਹਾ, ਉੱਥੇ ਸਿਟੀ ਦੇ ਵਿੱਚ ਟੈਮੋਟਰ ਸੀ ਉਹ ਬੰਦ ਹੋ ਗਿਆ, ਇੱਕ ਪਰੇ ਥੋੜੇ ਟੈਮੋਟਰ ਸੀ ਉਹ ਬੰਦ ਹੋ ਗਿਆ।
0: ਅੱਛਾ ਜੀ,
1: ਟੈਮੋਟਰ ਨਹੀਂ ਬੰਦ ਹੋ ਗਿਆ ਸਿਟੀ ਦੇ ਵਿੱਚ ਉੱਤੇ ਆਏ,
0: ਕੀ ਪਤਾ ਸ਼ਾਇਦ ਉੱਥੇ ਕੁਝ ਹੋਰ ਵੱਡੇ ਪੱਧਰ ਤੇ ਆ ਰਿਹਾ ਹੋਵੇ, ਹਨਾ? ਹਾਂ, ਬਹੁਤ ਵੱਡਾ ਹੈ ਜੀ, ਬਹੁਤ ਵੱਡਾ ਟਿਮ ਹੋਟਨ ਹੈ ਉਹਦੇ। ਮੈਨੂੰ ਪਤਾ ਵੀ ਬੇਸਮੈਂਟ 'ਚ ਜਾ ਕੇ ਰੈਸਟ ਰੂਮਸ ਵੀ ਬਣੇ ਹੋਏ ਨੇ, ਵੱਡਾ ਟਿਮ ਹੋਟਨ ਸੀਗਾ ਉੱਥੇ ਜਿੱਥੇ ਤੁਸੀਂ ਗੱਲ ਕੀਤੀ। ਜੀ ਜੀ ਜੀ, ਬਿਲਕੁਲ ਬਿਲਕੁਲ।
1: ਉਹ ਵੀ ਹੈ ਕਿ ਜਿਹੜਾ ਪਾਣੀ ਦੇ ਕੋਲ ਜਾ ਕੇ ਅੰਦਰ ਸੀ,
0: ਹਾਂ ਹਾਂ,
1: ਜਿਹੜੇ ਆਪਣੇ ਪਾਣੀ ਨਹੀਂ ਹੈਗਾ ਉਹਦੇ ਕੋਲ ਅੰਦਰ ਨਹੀਂ ਸੀ।
0: ਹਾਂਜੀ ਹਾਂਜੀ,
1: ਉਹ ਵੀ ਬੰਦ ਆ।
0: ਅੱਛਾ ਅੱਛਾ ਜੀ, ਹਾਂਜੀ ਹਾਂਜੀ ਜੀ ਜੀ। ਸੋ ਇਹ ਤੁਸੀਂ ਕਹਿੰਦੇ ਵੀ ਇਹ ਚੀਜ਼ਾਂ ਬੰਦ ਹੋ ਰਹੀਆਂ, ਤੇ ਇਹ ਕਹਿ ਰਿਹਾ ਵੀ ਇੰਨੇ ਮਲਟੀ ਬਿਲੀਅਨ ਪੈਸੇ ਲਾਉਣੇ ਤੇ ਲੱਗ ਕਿੱਥੇ ਰਹੇ ਆ? ਹਾਂਜੀ, ਇਹ ਸਵਾਲ ਦਰੁਸਤ ਹੈ ਭਾਜੀ, ਦਰੁਸਤ ਹੈ ਸਵਾਲ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅੱਜ ਦੇ ਆਪਾਂ ਵਿਸ਼ੇ ਦੇ ਵੱਲ ਆਉਂਦੇ ਹਾਂ। ਸੋ ਵਿਸ਼ਾ ਜਿਹੜਾ ਆ ਇਹ ਦਿਲਚਸਪ ਵੀ ਹੈਗਾ ਤੇ ਗੰਭੀਰ ਵੀ ਹੈਗਾ। ਸੋ ਅੱਜ ਦਾ ਵਿਸ਼ਾ ਇਹ ਹੈ, ਅੱਜ ਆਪਾਂ AI ਦੇ ਉੱਤੇ ਗੱਲ ਕਰਨੀ ਹੈ। ਇਹ ਤਾਂ ਮੈਂ ਗੱਲ ਕਰਨ ਲੱਗਾ, ਹਾਲ ਹੀ ਵਿੱਚ ਕੱਲ੍ਹ ਜਿਹੜੀ ਇੱਕ ਖਬਰ ਆਈ, ਵੈਸਟਰਨ ਯੂਨੀਵਰਸਿਟੀ ਲੰਡਨ ਦੇ ਇੱਕ ਪ੍ਰੋਫੈਸਰ ਨੇ ਉਹਨਾਂ ਨੇ ਜਿਹੜਾ ਵਿਦਿਆਰਥੀਆਂ ਦਾ ਜਿਹੜਾ ਇਗਜ਼ਾਮ ਹੈ ਜਿਹੜਾ ਉਹ ਰੱਦ ਕਰ ਦਿੱਤਾ। ਕਾਰਨ ਇਹ, ਉਹਨਾਂ ਨੇ ਕਿਹਾ ਵੀ ਵਿਦਿਆਰਥੀਆਂ ਨੇ, ਸਟੂਡੈਂਟਸ ਨੇ AI ਦੇ ਨਾਲ ਹੈ ਜਿਹੜਾ ਉਸ ਇਗਜ਼ਾਮ ਦੀ ਹੈ ਜਿਹੜੀ ਨਕਲ ਕੀਤੀ ਹੈ, ਅਤੇ ਇਸ ਕਰਕੇ ਜਿਹੜਾ ਉਹ ਇਗਜ਼ਾਮ ਹੈ ਜਿਹੜਾ ਜਿਹਦੇ ਕਿ ਫਾਈਨਲ ਗ੍ਰੇਡ ਦੇ ਵਿੱਚ 30% ਹੈ ਜਿਹੜੇ ਆਫ ਦਾ ਇਗਜ਼ਾਮ ਹੈ ਜਿਹੜਾ ਉਹ ਮਾਰਕਸ ਹੈ ਜਿਹੜੇ ਕਵਰ ਕਰਦਾ ਪਿਆ। ਅਤੇ ਜਿਹੜੇ ਪ੍ਰੋਫੈਸਰ ਹੈ ਉਹ ਕਹਿੰਦੇ ਵੀ ਮੈਂ ਸੋਚ ਵੀ ਨਹੀਂ ਸਕਦਾ ਵੀ ਬੱਚਿਆਂ ਨੇ ਜਿਹੜਾ ਇਸ ਹਿਸਾਬ ਦੇ ਨਾਲ ਹੈ ਜਿਹੜੀ ਚੀਟਿੰਗ ਕੀਤੀ ਹੈ। ਪਲੈਜਰਿਜ਼ਮ ਵੀ ਇਸ ਨੂੰ ਕਹਿ ਦਿੱਤਾ ਜਾਂਦਾ, ਚੀਟਿੰਗ ਹੈ ਜਿਹੜੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ, ਕਿਉਂਕਿ ਇਹ ਜਿਹੜਾ ਯੂਨੀਵਰਸਿਟੀ ਦਾ ਐਡਮਿਨ ਹੈ ਜਿਹੜਾ ਉਹ ਇੱਕ ਪਾਸੇ ਹੈ ਅਤੇ ਉਹ ਪ੍ਰੋਫੈਸਰ ਦੂਸਰੇ ਪਾਸੇ ਇਕੱਲੇ ਹੀ ਖੜ੍ਹੇ ਹੋਏ ਨੇ। ਉਹ ਇਕੱਲੇ ਹੀ ਆ ਜਿਹੜੇ ਵਿਰੋਧ ਕਰ ਰਹੇ ਨੇ ਵੀ ਮੈਂ ਇਗਜ਼ਾਮ ਦੀ ਮਾਰਕਿੰਗ ਆ ਜਿਹੜੀ ਫਾਈਨਲ ਗ੍ਰੇਡ ਦੇ ਵਿੱਚ ਐਡ ਨਹੀਂ ਕਰਨੀ ਕਿਉਂਕਿ ਬੱਚਿਆਂ ਨੇ ਆ ਜਿਹੜਾ ਚੀਟ ਕਰਕੇ ਇਹ ਇਗਜ਼ਾਮ ਲਿਖਿਆ ਆ। ਹੁਣ ਕਿੱਦਾਂ ਇਹ ਪਤਾ ਚੱਲਿਆ? ਓਕੇ, ਜਿਹੜਾ ਉਹ ਫਾਈਨਲ ਸੀਗਾ ਮੇਰੇ ਖਿਆਲ ਹੈਲਥ ਦੇ ਨਾਲ ਰਿਲੇਟਡ ਉਹ ਪੇਪਰ ਸੀਗਾ, ਉਹ ਇਗਜ਼ਾਮ ਸੀਗਾ, ਅਤੇ ਪੇਪਰ ਦੇ ਵਿੱਚ ਐਮ ਸੀ ਕਿਊ ਸੀਗੇ, ਮਲਟੀਪਲ ਚੋਇਸ ਕੁਸ਼ਚਨ ਸੀਗੇ, ਅਤੇ ਕੁਝ ਕੁ ਜਿਹੜੇ ਸੀਗੇ ਉਹ ਰਾਈਟਿੰਗ ਕਰਨੇ ਸੀਗੇ, ਪੇਪਰ ਰਾਈਟ ਕਰਨਾ ਸੀਗਾ। ਠੀਕ ਹੈ ਜੀ, ਐਮ ਸੀ ਕਿਊ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਫੜ ਹੀ ਨਹੀਂ ਸਕਦੇ ਵੀ ਇਹ ਚੀਟਿੰਗ ਕੀਤੀ ਹੈ ਜਾਂ ਨਹੀਂ ਕੀਤੀ, ਕਿਉਂਕਿ ਚਾਰ ਆਪਸ਼ਨਸ ਹੈ ਉਹਦੇ 'ਚ ਕੀ ਫੜੂੰਗੇ, ਉਹ ਤਾਂ ਪ੍ਰੀ ਪ੍ਰਿੰਟਡ ਹੈ, ਬਸ ਉਹ ਆਪਸ਼ਨਸ ਦੇ ਉੱਤੇ ਤੁਸੀਂ ਮਾਰਕ ਕਰਨਾ। ਪਰ ਪ੍ਰੋਫੈਸਰ ਨੇ ਬੱਚਿਆਂ ਨੂੰ ਫੜਿਆ ਜਦੋਂ ਇਨ ਰਾਈਟਿੰਗ ਹੈ ਜਿਹੜਾ ਉਹ ਇਗਜ਼ਾਮ ਕੀਤਾ ਗਿਆ, ਜਦੋਂ ਉਹ ਪੇਪਰ ਹੈ ਜਿਹੜੇ ਚੈੱਕ ਕੀਤੇ ਵੀ ਬੱਚਿਆਂ ਨੇ ਆਂਸਰ ਕੀ ਲਿਖੇ, ਤਾਂ ਉਹਨਾਂ ਨੇ ਜਿਹੜਾ ਪੈਟਰਨ ਦੇਖਿਆ ਉਹ ਸਾਰਿਆਂ ਦਾ ਜਿਹੜਾ ਆ ਤਕਰੀਬਨ ਸੇਮ ਹੈ, ਅਤੇ ਪ੍ਰੋਫੈਸਰ ਨੇ ਕਿਹਾ ਵੀ ਇਹ ਕਲੋਜ਼ਡ ਬੁੱਕ ਹੈ ਜਿਹੜਾ ਇਗਜ਼ਾਮ ਸੀਗਾ, ਅਤੇ ਬੱਚਿਆਂ ਨੇ ਉਹ ਚੀਜ਼ਾਂ ਲਿਖ ਦਿੱਤੀਆਂ ਜਿਹੜੀਆਂ ਮੈਂ ਕਲਾਸ ਦੇ ਵਿੱਚ ਪੜ੍ਹਾਈਆਂ ਹੀ ਨਹੀਂ ਸੀਗੀਆਂ। ਅਤੇ ਉਹਨਾਂ ਨੇ ਕਿਹਾ ਵੀ ਮੇਰਾ ਜਿਹੜਾ ਆ ਹੁਣ ਤੱਕ ਦਾ ਜਿੰਨਾ ਟੀਚਿੰਗ ਦਾ ਕਰੀਅਰ ਹੈ ਹੁਣ ਤੱਕ ਹੈ ਜਿਹੜਾ ਮੈਂ ਇਹੋ ਜਿਹਾ ਰਿਜ਼ਲਟ ਹੀ ਨਹੀਂ ਦੇਖਿਆ। ਅੱਛਾ, ਰਿਜ਼ਲਟ ਕੀ ਆਇਆ? ਇਹ 8% ਹੈ ਜਿਹੜੇ ਬੱਚੇ, 255 ਜਾਂ 233 ਇੰਨੇ ਕੁ ਕੁੱਲ ਬੱਚੇ ਹੈ, ਅਤੇ ਉਹਨਾਂ ਦੇ ਵਿੱਚੋਂ 8% ਹੈ ਜਿਹੜੇ ਉਹਨਾਂ ਦੇ 100% ਹੈ ਜਿਹੜਾ ਕਹਿ ਲਓ ਵੀ ਉਹਨਾਂ ਦੇ ਨੰਬਰ ਆਏ, ਅਤੇ 55% ਜਿਹੜੇ ਬੱਚੇ ਹੈ ਉਹਨਾਂ ਦੇ 90% ਤੋਂ ਉੱਤੇ ਹੈ ਜਿਹੜੇ ਮਾਰਕਸ ਆਏ ਹੈ। ਅਤੇ ਹੁਣ ਯੂਨੀਵਰਸਿਟੀ ਵਾਲੇ ਆ ਜਿਹੜੇ ਉਹ ਕਹਿ ਰਹੇ ਆ ਵੀ ਨਹੀਂ, ਬੱਚਿਆਂ ਦੇ ਜਿਹੜੇ ਇਗਜ਼ਾਮ ਹੈ ਜਿਹੜਾ ਉਹਨਾਂ ਨੇ ਲਿਖਿਆ ਉਹ ਰਿਲੀਜ਼ ਕਰਨਾ ਚਾਹੀਦਾ। ਪਰ ਜਿਹੜਾ ਪ੍ਰੋਫੈਸਰ ਹੈ ਉਹ ਬਜਿੱਦ ਖੜਾ, ਕਹਿੰਦਾ ਇੱਦਾਂ ਨਹੀਂ ਕਰਨਾ ਕਿਉਂਕਿ ਇਹ ਗਲਤ ਹੋ ਜਾਵੇਗਾ, ਇਹ ਪੜ੍ਹਾਈ ਵਿੱਦਿਆ ਦੇ ਨਾਲ ਹੈ ਜਿਹੜਾ ਇਹ ਬਹੁਤ ਵੱਡਾ ਖਿਲਵਾੜ ਹੋਵੇਗਾ ਜੇ ਅਸੀਂ ਜਿਹੜੇ ਬੱਚਿਆਂ ਦੇ ਇਹ ਇਗਜ਼ਾਮ ਹੈ ਜਿਹੜੇ ਫਾਈਨਲ ਗ੍ਰੇਡ ਦੇ ਵਿੱਚ ਲਾ ਦਿੱਤੇ। ਸੋ ਇਸ ਵਕਤ ਹੈ ਜਿਹੜਾ ਏ ਆਈ ਨੂੰ ਲੈ ਕੇ ਮੇਰੇ ਤੁਹਾਡੇ ਨੂੰ ਸਵਾਲ ਹੈ, ਤੁਸੀਂ ਆ ਜਿਹੜਾ ਏ ਆਈ ਦਾ ਆਪਾਂ ਇਸਤੇਮਾਲ ਕਰਦੇ, ਆਪਾਂ ਇਹ ਕਹਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਏ ਆਈ ਬਹੁਤ ਸਾਰੀਆਂ ਜੋਬਸ ਹੈ ਜਿਹੜੀਆਂ ਉਹ ਲੋਸ ਹੋ ਜਾਵੇਗਾ, ਕੀ ਜੋ ਅਸੀਂ ਵਿਕਾਸ ਕਰ ਰਹੇ ਹਾਂ ਉਸ ਦੇ ਵਿੱਚ ਏ ਆਈ ਆਰਟੀਫਿਸ਼ਲ ਇੰਟੈਲੀਜੈਂਸ ਹੈ ਜਿਹੜੀ ਇਹ ਰੁਕਾਵਟ ਬਣ ਸਕਦੀ ਹੈ, ਇਸ ਦੇ ਨਾਲ ਸਾਡੇ ਜਿਹੜੇ ਬੱਚਿਆਂ ਦਾ ਬੌਧਿਕ ਵਿਕਾਸ ਹੈ ਉਹ ਘੱਟ ਰਿਹਾ, ਜਾਂ ਈਵਨ ਸਾਡਾ ਜਿਹੜਾ ਬੌਧਿਕ ਵਿਕਾਸ ਹੈ ਉਹ ਘੱਟ ਰਿਹਾ, ਅਸੀਂ ਇਸ ਟੈਕਨੋਲੋਜੀ ਦੇ ਅਧੀਨ ਹੋ ਰਹੇ ਹਾਂ ਜ਼ਿਆਦਾ। ਸੋ ਇਸ 'ਤੇ ਆ ਜਿਹੜਾ ਤੁਸੀਂ ਆ ਜਿਹੜੀ ਅੱਜ ਆਪਣੀ ਆ ਜਿਹੜੀ ਗੱਲਬਾਤ ਕਰ ਸਕਦੇ ਹੋ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ, ਅਤੇ ਕੀ ਤੁਸੀਂ ਸਮਝਦੇ ਹੋ ਵੀ ਜੋ ਵੈਸਟਰਨ ਯੂਨੀਵਰਸਿਟੀ ਲੰਡਨ ਦੇ ਵਿੱਚ ਹੋਇਆ ਵੀ ਉਹ ਜਿਹੜੇ ਇਗਜ਼ਾਮ ਦੇ ਮਾਰਕਸ ਹੈ ਉਹ ਬੱਚਿਆਂ ਨੂੰ ਦੇ ਦੇਣੇ ਚਾਹੀਦੇ ਹੈ, ਜਾਂ ਫਿਰ ਆ ਜਿਹੜਾ ਪ੍ਰੋਫੈਸਰ ਸਾਹਿਬ ਸਹੀ ਕਹਿ ਰਹੇ ਹੈ ਵੀ ਇਹ ਨੰਬਰ ਹੈ ਜਿਹੜੇ ਫਾਈਨਲ ਗ੍ਰੇਡ ਦੇ ਵਿੱਚ ਐਡ ਨਹੀਂ ਹੋਣੇ ਚਾਹੀਦੇ। ਸੋ ਏ ਆਈ ਨੂੰ ਲੈ ਕੇ ਆ ਜਿਹੜੇ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਏ ਆਈ ਸਾਡੇ ਬੌਧਿਕ ਵਿਕਾਸ ਦੇ ਉੱਤੇ ਬਹੁਤ ਵੱਡੀ ਸੱਟ ਮਾਰੇਗੀ, ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਏ ਆਈ ਦੇ ਨਾਲ ਸਾਡਾ ਬਹੁਤ ਵੱਡੇ ਜਾਂ ਵਿਸ਼ਾਲ ਪੱਧਰ 'ਤੇ ਵਿਕਾਸ ਹੋਵੇਗਾ, ਸਾਡੀ ਜ਼ਿੰਦਗੀ ਹੈ ਜਿਹੜੀ ਹੋਰ ਸੁੱਖਾ ਲੱਦੀ ਹੋ ਜਾਵੇਗੀ। ਸੋ ਇਹ ਮੇਰਾ ਸਵਾਲ ਹੈ, ਹੁਣ ਤੁਹਾਡੇ ਆਪੋ ਆਪਣੇ ਵਿਚਾਰ ਹੈ ਜਿਹੜੇ ਤੁਸੀਂ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰਕੇ ਦੋਸਤੋ ਆਪਣੇ ਵਿਚਾਰਾਂ ਦੀ ਸਾਂਝ ਹੈ ਜਿਹੜੀ ਉਹ ਪਾ ਸਕਦੇ ਹੋ। ਬਾਕੀ ਆ ਜਿਹੜਾ ਲਾਈਨਸ ਆ ਜਿਹੜੀਆਂ ਮੇਰੀਆਂ ਫਲੈਸ਼ ਕਰ ਰਹੀ ਹੈ, ਮੈਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਲਦ ਹੀ ਆ ਜਿਹੜਾ ਏਅਰ 'ਤੇ ਕਰਾਂਗਾ। ਉਸ ਤੋਂ ਪਹਿਲਾਂ ਪ੍ਰੋਵਨ ਟਰੱਕ ਐਂਡ ਟਾਇਰ ਰਿਪੇਅਰ 'ਤੇ ਤੁਸੀਂ ਜਾ ਸਕਦੇ ਹੋ। ਦੋਸਤੋ, ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਇੱਕ ਜਾਣਿਆ ਪਹਿਚਾਣਿਆ ਅਤੇ ਟਰੱਸਟਡ ਨੇਮ ਹੈ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਤੁਸੀਂ ਭਾਵੇਂ ਐਨੂਅਲ ਸੇਫਟੀ ਐਮਿਸ਼ਨ ਟੈਸਟ, ਕੰਪਿਊਟਰ ਡਾਇਗਨੋਸ, ਆਇਲ ਚੇਂਜ ਕਰਾਉਣਾ, ਜਾਂ ਫਿਰ ਤੁਸੀਂ ਇਹ DPF ਸਿਸਟਮ ਰਿਪੇਅਰ ਕਰਾਉਣਾ, ਟਾਇਰ ਸਰਵਿਸ ਕੋਈ ਕਰਾਉਣੀ ਹੈ, ਟਰਾਂਸਮਿਸ਼ਨ ਦਾ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 'ਤੇ ਜਾ ਸਕਦੇ ਹੋ। ਕੰਜ਼ਿਊਮਰ ਚੋਇਸ ਅਵਾਰਡ ਲਗਾਤਾਰ ਇਹ ਜਿੱਤਦੇ ਆ ਰਹੇ ਨੇ, 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ। ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, 519-490 5194009061 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਲਓ ਜੀ, ਫਿਰ ਤੁਹਾਡੀਆਂ ਕਾਲਸ ਲੈਂਦੇ ਹਾਂ ਏ ਆਈ ਨੂੰ ਲੈ ਕੇ, ਜਾਂ ਲੰਡਨ ਯੂਨੀਵਰਸਿਟੀ ਦੇ ਇਸ ਟਾਈਮ ਪ੍ਰੋਫੈਸਰ, ਅਤੇ ਇੱਕ ਪਾਸੇ ਹੈ ਜਿਹੜਾ ਯੂਨੀਵਰਸਿਟੀ ਦਾ ਐਡਮਿਨ ਹੈ ਜਿਹੜਾ ਉਹ ਖੜ੍ਹਾ ਹੋਇਆ। ਸੋ ਉਹ ਹੈ ਜਿਹੜੇ ਇਸ ਟਾਈਮ ਟਸਲ ਦੇ ਵਿੱਚ ਨੇ, ਅਤੇ ਤੁਸੀਂ ਆਪਣੇ ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ? ਲੈਟ ਸੀ ਰਾਜ ਭਾਜੀ, ਓ ਤੁਹਾਡੀ ਕਾਲ ਡਰੋਪ ਹੋ ਗਈ ਰਾਜ ਭਾਜੀ, ਪਲੀਜ਼ ਦੁਬਾਰਾ ਕਾਲ ਕਰ ਲਿਓ। ਅਗਲੀ ਕਾਲ 'ਤੇ ਚੱਲਦਾ ਮੈਂ। ਓਹੋ, ਅੱਜ ਫੋਨ ਨੂੰ ਕੀ ਹੋ ਗਿਆ? ਓਕੇ, ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
2: ਸਤਿ ਸ਼੍ਰੀ ਅਕਾਲ ਸ਼ਮੀ ਸਰ, ਕੀ ਹਾਲ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਭਾਜੀ।
2: ਅਸਲ ਵਿੱਚ ਸ਼ਮੀ ਸਾਹਿਬ ਜੀ, ਜਦੋਂ ਤੁਸੀਂ ਕੋਈ ਕੁਇਜ ਕਰਦੇ ਹੋ ਜਾਂ ਤੁਸੀਂ ਕੋਈ ਸੋਲਵ ਕਰਦੇ ਹੋ ਕੋਈ ਇਗਜ਼ਾਮ ਦੇ ਵਿੱਚ, ਤੇ ਤੁਹਾਡੇ ਬ੍ਰੇਨ ਦੀ ਬੜੀ ਹੈਲਦੀ ਐਕਸਰਸਾਈਜ਼ ਹੁੰਦੀ ਆ। ਇਹ ਮੰਨ ਕੇ ਚੱਲੋ ਕਿ ਜਿਹੜੀ ਕੋਈ ਚੀਜ਼ ਤੁਸੀਂ ਏਦਾਂ ਟੈਕਨੋਲੋਜੀ ਲੈਂਦੇ ਹੋ, ਤੁਹਾਡਾ ਜਿਹੜਾ ਬਹੁਤ ਵਿਕਾਸ ਆ ਰੁਕਦਾ, ਨੋ ਡਾਊਟ। ਟੈਕਨੋਲੋਜੀ ਮਾੜੀ ਨੀ, ਉਹਦਾ ਫਾਇਦਾ ਲੈਣਾ ਚਾਹੀਦਾ। ਏਆਈ ਉਹ ਕੋਈ ਦੱਸਦੀ ਆ ਜੋ ਕੁਝ ਸੋਸ਼ਲ ਮੀਡੀਆ ਤੇ ਜਾਂ ਤੁਹਾਡਾ ਗੂਗਲ ਤੇ ਜਾਂ ਵਟ ਐਵਰ ਕਿਤੇ ਵੀ, ਫਾਰ ਐਗਜ਼ਾਮਪਲ ਮੇਰੀ ਕੰਪਨੀ ਆ, ਤੁਸੀਂ ਨਾ ਪਾਓਗੇ ਮੇਰੀ ਕੰਪਨੀ ਬਾਰੇ ਕੀ ਕਰਦੀ ਆ, ਕੀ ਉਹਦੀ ਵੈਬਸਾਈਟ ਆ, ਕੀ ਸਾਰਾ ਕੁਝ ਦੱਸ ਦੇਗੀ। ਹਾਂ, ਕਈ ਵਾਰੀ ਏਆਈ ਵੀ ਜਿਹੜੀ ਫੇਲ ਹੋ ਜਾਂਦੀ ਆ ਕਈ ਜਗ੍ਹਾ ਤੇ। ਫਾਰ ਐਗਜ਼ਾਮਪਲ ਮੈਂ ਕਈ ਦੀ ਗੁਰਬਾਣੀ ਦੀਆਂ ਤੁਕਾਂ ਪਾਠ ਪੁੱਛਦਾ ਨਾ, ਪਰ ਉਹਨਾਂ ਨੂੰ ਕਿਉਂਕਿ ਉਹ ਚੀਜ਼ਾਂ ਹੈ ਹੀ ਨੀ ਅਜੇ ਆਈ ਤੇ। ਗੁਰਬਾਣੀ ਦੀਆਂ ਤੁਕਾਂ ਜਿਹੜੀ ਕਈ ਵਾਰੀ ਜਿਹੜੀਆਂ ਆਪਾਂ ਆਮ ਪਬਲਿਕ ਦੇ ਵਿੱਚ ਵਿਚਾਰ ਰਹੇ, ਕਿਉਂਕਿ ਗੂਗਲ ਤੇ ਨਹੀਂ ਪਈਆਂ। ਮੈਂ ਇਹੀ ਕਹੂੰਗਾ ਕਿ ਟੈਕਨੋਲੋਜੀ ਦਾ ਫਾਇਦਾ ਲਓ, ਪਰ ਆਪਣਾ ਬਹੁਤ ਵਿਕਾਸ ਜਿਹੜਾ ਨਾ ਉਹਨੂੰ ਜ਼ਰੂਰ ਹੈਲਦੀ ਬ੍ਰੇਨ ਨੂੰ ਕਰੋ। ਨਹੀਂ, ਜਦ ਤੁਸੀਂ ਕੁਇਜ਼ ਨਹੀਂ ਕਰੋਗੇ, ਕੁਐਸਚਨ ਕਰਕੇ ਆਂਸਰ ਨਹੀਂ ਲੱਭੋਗੇ, ਤਦ ਤੱਕ ਤੁਸੀਂ ਆਪਣੇ ਬ੍ਰੇਨ ਨੂੰ ਐਕਸਰਸਾਈਜ਼ ਨਹੀਂ ਕਰਦੇ। ਬ੍ਰੇਨ ਜਿਹੜਾ ਨੀ, ਇਹ ਚ ਇੰਨਾ ਪੋਟੈਂਸ਼ੀਅਲ ਆ ਸ਼ਮੀ ਸਾਹਿਬ ਵੀ। ਮੈਂ ਕਹਿੰਦਾ ਕਿ ਦੇਖੋ, ਮੈਂ ਕੈਨੇਡਾ ਆਇਆ ਸੀ ਤੇ ਮੈਨੂੰ ਉਦੋਂ ਇੰਨੀ ਜ਼ਿਆਦਾ ਇੰਗਲਿਸ਼ ਨਹੀਂ ਬੋਲਣੀ ਆਉਂਦੀ ਜਾਂ ਮਤਲਬ ਕੋਈ ਦਿੱਕਤਾਂ ਸੀ, ਪਰ ਅੱਜ ਇੰਨਾ ਕੁਛ ਮੈਂ ਕਰਦਾ ਪਿਆ ਕਿਉਂਕਿ ਬ੍ਰੇਨ ਬਹੁਤ ਪੋਟੈਂਸ਼ੀਅਲ ਆਦਾ ਵਾ, ਇਹਨੂੰ ਜ਼ਰੂਰ ਐਕਸਰਸਾਈਜ਼ ਕਰਨ ਚਾਹੀਦੀ। ਬਾਕੀ ਤੁਹਾਡੇ ਸੁਪਨੇ ਵਿਚਾਰ ਸੁਣਨੇ, ਥੈਂਕ ਯੂ ਤੁਹਾਡਾ
0: ਜੀ ਜੀ। ਧੰਨਵਾਦ ਸੰਧੂ ਸਾਹਿਬ, ਠੀਕ ਹੈ ਤੁਸੀਂ ਗੱਲ ਕਹੀ ਹੈ, ਪਰ ਇੱਕ ਲੈਵਲ ਵੀ ਹੁੰਦਾ ਹੈ ਨਾ। ਹੁਣ ਜੇ ਏ ਆਈ 'ਤੇ ਆਪਾਂ ਪਾਈਏ ਵੀ ਗ੍ਰੇਡ 5 ਦਾ ਕੋਈ ਸਵਾਲ ਹੈ, ਪਰ ਉਹਨੇ ਤਾਂ ਇੱਕ ਐਕਸਪਰਟ ਲੈਵਲ ਦੀ ਓਪੀਨੀਅਨ ਦੇ ਦੇਣੀ ਜਾਂ ਐਕਸਪਰਟ ਲੈਵਲ ਦਾ ਆਂਸਰ ਦੇ ਦੇਣਾ, ਅਤੇ ਇਹੀ ਚੀਜ਼ ਹੈ ਜਿਹੜੀ ਇਹ ਬੱਚਿਆਂ ਦੇ ਨਾਲ ਹੋਈ ਹੈ। ਇਹਨਾਂ ਨੇ ਏ ਆਈ ਤੋਂ ਜਿਹੜਾ ਉਹ ਕੁਐਸਚਨ ਪੁੱਛਿਆ ਹੋਣਾ, ਅਤੇ ਏ ਆਈ ਨੇ ਐਕਸਪਰਟ ਲੈਵਲ ਦਾ ਆਂਸਰ ਦਿੱਤਾ, ਅਤੇ ਉਹੀ ਆਂਸਰ ਹੈ ਜਿਹੜਾ ਇਹਨਾਂ ਨੇ ਪੇਪਰ 'ਤੇ ਲਿਖਤਾ, ਅਤੇ ਉੱਥੋਂ ਹੀ ਹੈ ਜਿਹੜਾ ਪ੍ਰੋਫੈਸਰ ਨੇ ਫੜ ਲਿਆ ਵੀ ਇਹਨਾਂ ਨੇ ਭਾਈ ਚੀਟਿੰਗ ਕੀਤੀ ਆ, ਅਤੇ ਪੈਟਰਨ ਹੈ ਜਿਹੜਾ ਉਹਨਾਂ ਨੇ ਜਦੋਂ ਦੇਖਿਆ, ਅਤੇ ਪੈਟਰਨ ਹੈ ਜਿਹੜਾ ਉਹਨਾਂ ਨੂੰ ਲੱਗਿਆ ਵੀ ਪੈਟਰਨ ਤਾਂ ਭਾਈ ਸੇਮ ਹੈ, ਸਿਮਿਲਰ ਕਾਇੰਡ ਆਫ ਪੈਟਰਨ ਹੈ। ਪਰ ਮੇਰਾ ਸਵਾਲ ਇਹ ਹੈ ਵੀ ਏ ਆਈ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੌਧਿਕ ਵਿਕਾਸ ਦੇ ਵਿੱਚ ਵੱਡਾ ਰੁਕਾਵਟ ਬਣੇਗੀ? ਜਿਸ ਤਰ੍ਹਾਂ ਆਪਾਂ ਸਵਾਲ ਹੈ ਜਿਹੜਾ ਹਰ ਕੋਈ ਚੀਜ਼ ਅੱਜ ਕੱਲ੍ਹ ਪੁੱਛਣੀ ਹੈ, ਇੱਕ ਸੌਖ ਵੀ ਹੈਗੀ ਹੈ, ਸਾਨੂੰ ਜਾਣਕਾਰੀ ਵੀ ਏ ਆਈ ਤੋਂ ਮਿਲਦੀ ਹੈ, ਪਰ ਤੁਹਾਨੂੰ ਇਹ ਲੱਗਦਾ ਵੀ ਪੋਜ਼ਿਟਿਵ ਨਾਲੋਂ ਪ੍ਰੋਜ਼ ਨਾਲੋਂ ਕੌਨਸ ਹੈ ਜਿਹੜੇ ਏ ਆਈ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ? ਗਿੱਲ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
3: ਸ਼ਮੀ ਸਾਹਿਬ ਧੰਨਵਾਦ
0: ਜੀ।
3: ਦੇਖੋ, ਜਿਹੜੀ ਜਿਹੜਾ ਨਾ ਹੀ ਆਰਟੀਫਿਸ਼ੀਅਲ ਹੈ ਨਾ
0: ਜੀ ਜੀ,
3: ਉਹ ਕਿੱਦਾਂ ਵਧੀਆ ਹੋ ਸਕਦੀ ਹੈ? ਜਿਹੜਾ ਨਾ ਹੀ ਆਰਟੀਫਿਸ਼ੀਅਲ ਇੰਟੈਲੀਜੈਂਸੀ, ਮਤਲਬ ਇੰਟੈਲੀਜੈਂਸੀ ਦੇ ਮੋਹਰੇ ਉਹਨਾਂ ਨੇ ਆਰਟੀਫਿਸ਼ੀਅਲ ਲਗਾ ਤਾ, ਤੇ ਇੰਟੈਲੀਜੈਂਸੀ ਤਾਂ ਫਿਰ ਖਤਮ ਹੋ ਗਈ। ਹੁਣ ਜਿਹੜੇ ਬੱਚੇ ਸਿਰਫ ਉਹਦੇ ਤੋਂ ਐਕਸਪਰਟ ਲਾਈਕ ਜਿਹਨਾਂ ਨੇ ਪਾਈਆਂ ਹੋਈਆਂ ਉਹਦੇ ਵਿੱਚ ਏ ਆਈ ਦੇ ਵਿੱਚ, ਉਹਦੇ ਤੋਂ ਉਹਨਾਂ ਨੇ ਪਿਕ ਕਰਕੇ ਤੇ ਉਹਨਾਂ ਨੇ ਆਨਸਰ ਦੇ ਦਿੱਤੇ ਹਨਾ, ਤੇ ਪ੍ਰੋਫੈਸਰ ਵੀ ਮੈਨੂੰ ਲੱਗਦਾ ਇੰਡੀਆ ਤੇ ਹੋਣਾ ਪੱਕਾ ਉਹ।
0: ਨਹੀਂ ਪ੍ਰੋਫੈਸਰ ਤਾਂ ਇੱਥੇ ਭਾਜੀ, ਮੇਰਾ ਸਵਾਲ ਇਹ ਹੈ ਨਾ, ਦੇਖੋ ਹੁਣ ਏ ਆਈ ਤੋਂ ਲਿਖ ਦਿੱਤਾ, ਪਰ ਉਹੀ ਬੱਚਿਆਂ ਨੇ ਜੇ ਹੈਲਥ ਕੇਅਰ ਦੇ ਵਿੱਚ ਅੱਗੇ ਕੰਮ ਕਰਨਾ ਆ, ਸੋ ਕਿਹੋ ਜਿਹੇ ਸਰਵਿਸਿਸ ਪ੍ਰੋਵਾਈਡ ਕਰਨਗੇ ਫਿਰ ਬੱਚੇ?
3: ਮੈਂ ਉਹੀ ਗੱਲ ਕਰਦਾ ਕਿ ਜਿਹੜੀ ਏ ਆਈ ਹੈ ਨਾ, ਉਹ ਇੰਨੀ ਕੁ ਘਾਤਕ ਹੋ ਰਹੀ ਹੈ ਨਾ ਇਸ ਵੇਲੇ, ਆਉਣ ਵਾਲੇ ਸਮੇਂ ਚ ਤਾਂ ਬਹੁਤ ਜ਼ਿਆਦਾ ਹੋਊਗੀ। ਤੁਸੀਂ ਦੇਖੋ ਏ ਆਈ ਦੇ ਨਾਲ ਹੁਣ ਇਹਨਾਂ ਨੇ ਇਹ ਡਰਾਈਵਰਲੈਸ ਕਾਰਾਂ ਲਿਆ ਰਹੇ ਹੈ ਨਾ, ਵੀਡੀਓ ਪੈ ਰਹੀਆਂ, ਇੱਕ ਉਹ ਡਰਾਈਵਰਲੈਸ ਕਾਰ ਉਹ ਉਹਦੇ ਤੇ ਚੜ ਗਈ, ਦੂਸਰੇ ਪਾਸੇ ਨੂੰ ਮੂੰਹ ਕਰ ਲਿਆ ਉਹਨੇ, ਵਿੱਚ ਬੰਦਾ ਬੈਠਾ ਉਹਦੇ ਤੇ, ਉਹ ਲੋਕੀ ਵੀਡੀਓ ਬਣਾ ਰਹੇ ਆ। ਉਬਰ ਜਿਹੜੀ ਚੱਲਦੀ ਆ
0: ਜੀ,
3: US ਦੀ ਨਿਊਜ਼ ਆ,
0: ਹਾਂਜੀ ਹਾਂਜੀ ਹਾਂਜੀ ਹੈਗੀ, ਹਾਂਜੀ ਹਾਂਜੀ ਹਾਂਜੀ
3: ਦੇਖੀ ਹੋਣੀ ਨਾ
0: ਜੀ ਜੀ।
3: ਤੇ ਤੁਸੀਂ ਦੇਖੋਗੇ ਇਹ ਜਿਹੜੀਆਂ ਸਰਕਾਰਾਂ ਆ ਇਹ ਬਿਲਕੁਲ ਹੀ ਚੁੱਪ ਬੈਠੀਆਂ ਇਹਦੇ ਤੇ, ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਆ, ਬਹੁਤ ਮਾਇਆ ਵਾਲੇ ਪ੍ਰੋਜੈਕਟ ਆ ਉਹਦੇ ਲਈ ਫਿਰ ਉਹ ਕਿਉਂ ਬੋਲਣ ਜਿਹੜੇ ਸਰਕਾਰਾਂ ਦੇ ਅਸੀਂ ਚੁਣੇ ਹੋਏ ਨੁਮਾਇੰਦੇ ਆ, ਉਹ ਕਿਉਂ ਬੋਲਣ? ਉਹਨਾਂ ਨੂੰ ਪੈਸਾ ਆ ਰਿਹਾ। ਹੁਣ ਚੰਦ ਬੰਦੇ ਪੈਸਾ ਇਕੱਠਾ ਕਰਕੇ ਸਾਰੀ ਕੰਟਰੀ ਬਰਬਾਦ ਕਰੀ ਜਾ ਰਹੇ ਆ, ਇਹ ਕਿੰਨੀ ਮਾੜੀ ਗੱਲ ਆ। ਇਹ ਮਤਲਬ ਹੋਣਾ ਨਹੀਂ ਚਾਹੀਦਾ ਏਦਾਂ ਨਾ, ਜਿਹੜੇ ਤੁਸੀਂ ਦੇਖ ਲੋ ਇੱਥੇ ਬੱਚਿਆਂ ਨੂੰ ਭਾਜੀ ਦਸ ਦਸ ਤੱਕ ਦੇ ਪਹਾੜੇ ਨੀ ਆਉਂਦੇ। ਔਰ ਤੁਸੀਂ ਦੇਖੋ ਕਈ ਵਾਰੀ ਆਪਾਂ ਸਟੋਰ ਦੇ ਵਿੱਚ ਜਾਈਦਾ ਨਾ, ਅਸੀਂ ਆਪਣੇ ਦਿਮਾਗ ਦੇ ਵਿੱਚ ਦੱਸ ਦਈਦਾ ਕਿ ਸਾਨੂੰ ਇੰਨੇ ਪੈਸੇ ਮੋੜਦੇ, ਤੇ ਉਹ ਫੇਰ ਵੀ ਉਹ ਕੈਲਕੂਲੇਟ ਕਰਕੇ ਫੇਰ ਮੋੜਦੇ ਆ, ਕਈ ਵਾਰੀ ਵੱਧ ਹੀ ਮੋੜ ਦਿੰਦੇ ਆ
0: ਜੀ ਜੀ। ਉਹਦਾ ਸੌਫਟਵੇਅਰ ਭਾਜੀ ਬਣੇ ਹੋਏ ਆ ਵੀ ਤੁਸੀਂ ਆ ਜਿਹੜੇ ਕਿੰਨੇ ਦਿੱਤੇ ਕਿੰਨੀ ਚੇਂਜ ਆ ਗਈ, ਬਿਲਕੁਲ।
3: ਇੰਨਾ ਜ਼ਿਆਦਾ ਰਿਲਾਈ ਹੋ ਗਿਆ ਨਾ ਬੱਚੇ ਏ ਆਈ ਦੇ ਉੱਤੇ, ਹੋ ਰਹੇ ਆ ਹੁਣ ਇਸ ਵੇਲੇ ਵੀ ਜਿਹੜੇ ਪ੍ਰੈਜੈਂਟ ਵਿੱਚ ਬੱਚੇ ਆ ਉਹ ਸਾਰੇ ਏ ਆਈ ਤੇ ਰਿਲਾਈ ਆ।
0: ਈਵਨ ਅਸੀਂ ਵੀ ਭਾਜੀ ਆਪਣੇ ਤੇ ਵੀ ਅਸੀਂ ਜੇ ਝਾਤੀ ਮਾਰੀ ਆ, ਅਸੀਂ ਵੀ ਇਹਦੇ ਤੇ ਬਹੁਤ ਡਿਪੈਂਡੈਂਟ ਹੈ। ਅਸੀਂ ਵੀ ਕੋਈ ਚੀਜ਼ ਲੱਭਣੀ ਹੋਵੇ ਜਾਂ ਕੋਈ ਦੇਖਣਾ ਹੋਵੇ, ਅੱਜ ਕੱਲ੍ਹ ਚੈਟ ਹੈ ਜਿਹੜਾ ਏ ਆਈ ਦੇ ਵੱਖ ਵੱਖ ਜਿਹੜੀਆਂ ਐਪਸ ਹੈ ਉਹਦਾ ਇਸਤੇਮਾਲ ਕਰਦੇ ਆ।
3: ਭਾਜੀ ਅਸੀਂ ਇੰਡੀਆ ਤੋਂ ਪੜ੍ਹੇ ਆ ਨਾ, ਤੇ ਉੱਥੇ ਕਦੀ ਓਪਨ ਬੁੱਕ ਐਗਜ਼ਾਮ ਨਹੀਂ ਸੀ ਹੋਇਆ। ਸਭ ਕੁਛ ਦਿਮਾਗ ਦੇ ਵਿੱਚ ਹੁੰਦਾ ਸੀਗਾ, ਉਹ ਲੈ ਕੇ ਆਈਦਾ ਸੀਗਾ ਤੇ ਸ਼ੀਟਾਂ ਭਰ ਕੇ ਆਈ ਦੀਆਂ ਸੀਗੀਆਂ। ਇੱਥੇ ਬੱਚੇ ਨੂੰ ਕਰਕੇ ਪੁੱਛ ਕੇ ਤਾਂ ਦੇਖ ਲਓ, ਉਹਨੂੰ ਕੁਛ ਪਤਾ ਹੀ ਨੀ, ਉਹਨੂੰ ਸਭ ਕੁਛ ਹੀ ਤਾਂ ਉਹ ਕੰਪਿਊਟਰ ਤੇ ਪਿਆ, ਉਹ ਲਾਈਕ ਓਪਨ ਬੁੱਕ ਹੈਗਾ, ਉਹ ਲੋਹੇ ਲਿਖੀ ਜਾਂਦੇ ਆ, ਤਾਂ ਹੀ ਨੀ ਇੰਟੈਲੀਜੈਂਸ ਹੈਗੀ
0: ਇੱਥੇ,
3: ਇੰਟੈਲੀਜੈਂਸ ਹੈ ਹੀ ਨੀ।
0: ਥੈਂਕ ਯੂ ਗਿੱਲ ਸਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਉਹਨਾਂ ਦੇ ਆਪਣੇ ਵਿਚਾਰ ਸੀਗੇ। ਭੁਪਿੰਦਰ ਭਾਜੀ ਵੈਲਕਮ ਜੀ, ਸਤਿ ਸ੍ਰੀ ਅਕਾਲ ਜੀ।
4: ਮਿਹਰਬਾਨੀ
0: ਜੀ,
4: ਇਹ ਜੋ ਏ ਆਈ ਹੈ, ਮੇਰਾ ਖਿਆਲ ਇਹ ਮਨੁੱਖੀ ਸੋਚ ਦੀ ਤਰੱਕੀ ਇੱਕ ਪੜਾਅ ਆ, ਉਤਲਾ, ਇਹਦੇ ਅਗਾਂਹ ਹੀ ਜਾ ਰਿਹਾ, ਬੰਦਾ ਪਿੱਛਾ ਤਾਂ ਜਾ ਨੀ ਰਿਹਾ। ਸਦੀਆਂ ਤੋਂ ਤੁਸੀਂ ਦੇਖ ਲਓ, ਇਹ ਜੇ ਕੁਛ ਕੰਮਾਂ ਚ ਦੁਰਉਪਯੋਗੀ ਹੋਏਗੀ, ਪਰ ਹੋਰ ਉੱਚਿਆਂ ਕੰਮਾਂ ਚ ਤਾਂ ਉਪਯੋਗੀ ਹੋਏਗੀ ਨਾ, ਤਾਂ ਇਹਦਾ ਵਿਸਥਾਰ ਹੋ ਰਿਹਾ। ਜੇ ਨਹੀਂ ਹੁੰਦਾ ਤਾਂ ਫਿਰ ਇਹਨੂੰ ਲੋੜ ਨਹੀਂ ਸੀ, ਇਹ ਵੀ ਮਨੁੱਖੀ ਦਿਮਾਗ ਦੀ ਕਾਢ ਹੀ ਹੈ ਨਾ।
0: ਹੈਗੀ ਤਾਂ ਕਾਰਡ ਭਾਜੀ, ਨੋ ਡਾਊਟ,
4: ਬਣਾਈ ਤਾਂ ਮਨੁੱਖ ਨੇ ਹੈ ਨਾ
0: ਜੀ ਜੀ,
4: ਉਹ ਮਨੁੱਖ ਨੇ ਆਪਣੇ ਫਾਇਦੇ ਲਈ ਬਣਾਈ ਹੈ ਇਹ, ਜੇ ਉਹ ਜੋ ਹੁਣ ਮਸ਼ੀਨਰੀ ਬਣਾਈ ਹੈ ਮਨੁੱਖ ਦੇ ਫਾਇਦੇ ਲਈ ਸੀ, ਜਦੋਂ ਇਹ ਵੀ ਆਈ ਹੈ ਉਦੋਂ ਵੀ ਇਹਦੇ ਵੀ ਹਾਨ ਤੇ ਲਾਭ ਤਾਂ ਹੈਗੇ ਨੇ ਨਾ। ਹੁਣ ਇੱਕੋ ਮਸ਼ੀਨ 500 ਬੰਦੇ ਇਹਨਾਂ ਕੰਮ ਕਰੀ ਜਾਂਦੀ, ਬੰਦਾ ਇੱਦਾਂ ਕਰ ਸਕਦਾ ਕਦੇ?
0: ਪਰ ਭੁਪਿੰਦਰ ਭਾਜੀ ਮੇਰਾ ਇੱਕ ਇਹ ਸਵਾਲ ਆ, ਤੁਸੀਂ ਇਹ ਤੁਸੀਂ ਵੀ ਨੋਟ ਕੀਤਾ ਹੋਵੇਗਾ, ਹੁਣ ਝੱਟ ਜੇ ਆਪਾਂ ਕੁਝ ਟਾਈਪ ਵੀ ਕਰਦੇ ਹਾਂ, ਜੇ ਕਈ ਵਾਰ ਸਾਡੇ ਕੋਲ ਸਪੈਲਿੰਗ ਭੁੱਲ ਜਾਂਦੇ ਆ, ਇੱਕਦਮ ਆ ਜਿਹੜੇ ਆਟੋਮੈਟਿਕ ਜਿਹੜੀ ਡਿਕਸ਼ਨਰੀ ਹੈ ਉਹ ਓਪਨ ਹੋ ਕੇ ਉਸ ਚੀਜ਼ ਨੂੰ ਕਰੈਕਟ ਕਰ ਦਿੰਦੀ ਹੈ। ਕਿ ਅਸੀਂ ਆ ਜਿਹੜਾ ਭਾਵੇਂ ਏ ਆਈ ਆ ਜਿਹੜੀ ਬਹੁਤ ਅੱਗੇ ਜਾ ਰਹੀ ਹੈ, ਸਾਨੂੰ ਆ ਜਿਹੜਾ ਉਹਦਾ ਲਾਭ ਵੀ ਹੋ ਰਿਹਾ, ਤੁਹਾਨੂੰ ਇਹ ਨਹੀਂ ਲੱਗਦਾ ਵੀ ਸਾਡਾ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਬੌਧਿਕ ਵਿਕਾਸ ਹੈ ਉਹ ਘੱਟ ਰਿਹਾ ਆ, ਅਸੀਂ ਥੋੜ੍ਹਾ ਜਿਹਾ ਪਿੱਛੇ ਨੂੰ ਜਾ ਰਹੇ, ਬਹੁਤ ਜ਼ਿਆਦਾ ਸਾਡੀ ਡਿਪੈਂਡੈਂਸੀ ਹੋ ਰਹੀ ਹੈ, ਤੇ ਇਹੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਏ ਆਈ ਕੰਪਨੀਸ ਹੈ ਉਸਦਾ ਫਾਇਦਾ ਚੱਕਣਗੀਆਂ।
4: ਇਹ ਗੱਲ ਤੁਹਾਡੀ ਸਹੀ ਹੈ। ਦੇਖੋ ਜਿਹੜਾ ਬੌਧਿਕ ਵਿਕਾਸ ਹੈ ਨਾ, ਉਹ ਅੱਜ ਵੀ ਤੁਸੀਂ ਦੇਖ ਲਓ, ਪਿੱਛੇ ਵੀ ਦੇਖ ਲਓ, ਬਹੁਤ ਸਾਰੇ ਟਾਵੇ ਟਾਵੇ ਲੋਕ ਹੁੰਦੇ ਨੇ ਜਿਹਨਾਂ ਦਾ ਬੌਧਿਕ ਵਿਕਾਸ ਹੋਇਆ ਹੁੰਦਾ। ਅੱਜ ਵੀ ਇਹੋ ਜਿਹੇ ਬੰਦੇ ਤੁਹਾਨੂੰ ਲੱਖਾਂ ਹੀ ਮਿਲ ਜਾਣਗੇ, ਕੋਈ ਇੱਕ ਮਗਰ ਲਾਉਣ ਵਾਲਾ ਹੋਵੇ ਕਿਸੇ ਕੰਮ ਚ, ਉਹ ਢੇਡਾਂ ਨੂੰ ਮਗਰ ਲੱਗ ਜਾਂਦੇ ਕਿ ਉਹਨਾਂ ਦਾ ਬੌਧਿਕ ਵਿਕਾਸ ਹੋਇਆ। ਬਿਲਕੁਲ ਨੀ, ਉਦੋਂ ਤਾਂ ਏ ਆਈ ਹੈ ਨਹੀਂ ਸੀ, ਉਹ ਤਾਂ ਵਿਗਿਆਨ ਦੇ ਯੁੱਗ ਚ ਵੀ ਨੀ ਪੈਦਾ ਹੋਏ ਸੀ, ਉਦੋਂ ਵੀ ਇੱਦਾਂ ਸੀ।
0: ਭੇਡ ਚਾਲ, ਭੇਡ ਚਾਲ ਜਿਹਨੂੰ ਤੁਸੀਂ ਕਹਿ ਰਹੇ ਹੋ, ਭੇਡ ਚਾਲ ਕਹਿ ਰਹੇ ਹੋ ਤੁਸੀਂ,
4: ਜਿਹੜੇ ਦੁਨੀਆਂ ਦੇ ਵਿੱਚ ਤਕਰੀਬਨ 80-90% ਲੋਕ ਜਿਹੜੇ ਨੇ ਬੌਧਿਕ ਵਿਕਾਸ ਤੋਂ ਬਹੁਤ ਹੀ ਥੱਲੇ ਹੁੰਦੇ ਨੇ, ਗਿੱਟੇ ਗਿੱਟੇ ਹੁੰਦੇ ਨੇ, ਉਹ ਗੋਡੇ ਗੋਡੇ ਵੀ ਨਹੀਂ ਆਉਂਦੇ ਸਾਰੀ ਉਮਰ।
0: ਜੀ ਜੀ ਜੀ,
4: ਮਿਹਰਬਾਨੀ,
0: ਥੈਂਕ ਯੂ ਭੁਪਿੰਦਰ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਜਤਿੰਦਰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਭਾਜੀ।
5: ਹਾਂਜੀ ਭਾਈ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ।
5: ਭਾਜੀ ਮੈਂ ਇਹ ਕਹਿਣਾ ਕਿ ਇਹਦਾ ਦੇਖੋ ਜੀ, ਇਹ ਤਾਂ ਜਿੱਦਾਂ ਭਾਜੀ ਨੇ ਕਿਹਾ ਨਾ, ਇੱਕ ਪੜਾਅ ਹੈ ਟੈਕਨੋਲੋਜੀ ਦਾ। ਜਦੋਂ ਕੰਪਿਊਟਰ ਆਏ ਸੀ ਉਦੋਂ ਲੋਕ ਵੀ ਕਹਿੰਦੇ ਸੀ ਨਾ ਇਹ ਪਤਾ ਨੀ ਕੀ ਆ ਗਿਆ, ਇਹ ਤਾਂ ਦੁਨੀਆਂ ਖਤਮ ਹੋਜੂ, ਐ ਹੋਜੂ ਹੈ ਨਾ, ਜਦੋਂ ਚੇਂਜ ਹੋਇਆ ਸਾਰਾ ਬੈਂਕਿੰਗ ਸਿਸਟਮ ਕੰਪਿਊਟਰਾਈਜ਼ਡ ਹੋ ਗਿਆ। ਭਾਜੀ ਹੁਣ ਏ ਆਈ ਦਾ ਜੇ ਸਹੀ ਇਸਤੇਮਾਲ ਕਰ ਰਹੇ, ਜਿੱਦਾਂ ਹੁਣ ਚਾਈਨਾ ਉੱਥੇ ਜਿੱਦਾਂ ਆਪਣੀਆਂ ਇੱਥੇ ਨੀ ਹੈਗੇ ATM ਮਸ਼ੀਨਾਂ ਨੇ, ਇੱਦਾਂ ਉੱਥੇ ਮਸ਼ੀਨਾਂ ਆ ਗਈਆਂ ਮੈਡੀਕਲ ਚ ਯੂਜ਼ ਕਰ ਰਹੇ ਨੇ, ਉਹਦੇ ਸਾਹਮਣੇ ਤੁਸੀਂ ਖੜ ਜਾਓ, ਆਪਣੇ ਸਿਮਟਮ ਭਰੋ, ਐਵਰੀਥਿੰਗ ਸਾਰੇ ਟੈਸਟ ਡਨ ਹੋ ਜਾਂਦੇ ਉੱਥੇ, ਤੇ ਆਪਣੀ ਪੇਮੈਂਟ ਕਰੋ ਤੇ ਦਵਾਈ ਲੈ ਲਓ। ਇਹ ਤਾਂ ਭਾਈ ਇਹ ਰੋਕ ਨੀ ਸਕਦੇ ਆਪਾਂ, ਇਹ ਜਿੱਦਾਂ ਭਾਈ ਨੇ ਕਿਹਾ ਕਿ ਹੁਣ ਮੰਨ ਲਓ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਏ ਆਈ ਯੂਜ਼ ਨੀ ਕਰਨੀ, ਮੈਂ ਆਪਣੇ ਦਿਮਾਗ ਨਾਲ ਚੱਲਣਾ, ਮੰਨ ਲਓ ਕਿ ਹੁਣ ਜਿਹੜੀ ਚੀਜ਼ ਤੁਹਾਡੇ ਹੱਥ ਚ ਦੇਤੀ ਉਹਨਾਂ ਨੇ ਕਿਸੇ ਨੇ ਦਿਮਾਗ ਲਾ ਕੇ ਨਾ, ਕਿ ਆਪਾਂ ਕੋਈ ਰੈਸਟੋਰੈਂਟ ਸਰਚ ਕਰਨਾ ਜਾਂ ਕੁਛ ਕਰਨਾ, ਰਾਈਟ ਵੇ ਸਾਨੂੰ ਆ ਜਾਂਦਾ ਨਾ ਹੱਥ, ਸਾਨੂੰ ਕੀ ਲੋੜ ਪਈ ਦਿਮਾਗ ਲਾ ਕੇ ਇੰਨਾ ਨਾ, ਕਿਉਂਕਿ ਇਹ ਭਾਈ ਕਿਸੇ ਨਾ ਕਿਸੇ ਜਿੰਨੇ ਪੜ੍ਹਨਾ ਉਹ ਪੜ੍ਹੀ ਜਾ ਰਹੇ ਨੇ, ਹੁਣ ਏ ਆਈ ਵੀ ਤਾਂ ਬਣਾ ਹੀ ਰਹੇ ਬੰਦੇ, ਹੁਣ ਉਹ ਵੀ ਤਾਂ ਜੋਬਾਂ ਕਰ ਹੀ ਦਿੰਦੇ ਆ, ਏ ਆਈ ਦੀਆਂ ਵਾਧੂ ਜੋਬਾਂ ਨੇ, ਜਿੰਨੇ ਪੜ੍ਹਨਾ ਬਈ ਉਹਨੇ ਪੜ੍ਹ ਹੀ ਲੈਣਾ, ਤੇ ਮੈਨੂੰ ਲੱਗਦਾ ਕਿ ਇਹ ਵਧੀਆ ਹੀ ਹੋਊਗਾ ਅੱਗੇ ਜਾ ਕੇ।
0: ਠੀਕ ਹੈ, ਠੀਕ ਹੈ ਜੀ, ਸੋ ਤੁਸੀਂ ਆ ਜਿਹੜੀ ਪ੍ਰੋਜ਼ ਦੀ ਆ ਜਿਹੜੀ ਗੱਲ ਕੀਤੀ ਹੈ ਇਹਦੇ ਨਾਲ, ਬਹੁਤ ਬਹੁਤ ਧੰਨਵਾਦ ਜਤਿੰਦਰ ਜੀ, ਥੈਂਕ ਯੂ ਜੀ ਜੀ। ਸੋ ਅਗਲੀ ਕਾਲ ਤੇ ਚਲਦੇ 7028 ਜੀ, ਸਵਾਗਤ ਹੈ ਜੀ,
6: ਸਤਿ ਸ੍ਰੀ ਅਕਾਲ ਭਾਈ।
0: ਸਤਿ ਸ੍ਰੀ ਅਕਾਲ ਭਾਜੀ।
6: ਬਾਈ ਜੀ, ਇਹ ਇੱਕ ਟੂਲ ਆ ਨਾ, ਠੀਕ ਆ, ਇਹ ਕਿੱਥੇ ਯੂਜ਼ ਕਰਦੇ ਹੋ ਉਹ ਡਿਪੈਂਡ ਕਰਦਾ ਹੈ, ਠੀਕ ਆ, ਕਈ ਚੀਜ਼ਾਂ ਦੇ ਵਿੱਚ ਬਹੁਤ ਕਾਰਗਰ ਸਿੱਧ ਹੋ ਰਹੀ ਹੈ ਇਹ ਚੀਜ਼, ਹੈ ਨਾ, ਬਹੁਤ ਵਧੀਆ ਚੀਜ਼ ਆ, ਕਿਉਂਕਿ ਟੈਕਨੋਲੋਜੀ ਆ ਹਰ ਦਿਨ ਨਵੀਂ ਆਉਂਦੀ ਆ
0: ਜੀ, ਬਿਲਕੁਲ।
6: ਜੇ ਆਪਾਂ ਸਟੂਡੈਂਟਾਂ ਦੀ ਗੱਲ ਕਰੀਏ ਜਿਹੜਿਆਂ ਉਹਨਾਂ ਨੇ ਐਗਜ਼ਾਮ ਏ ਆਈ ਤੇ ਲੈ ਕੇ, ਉਹ ਚੀਜ਼ ਜਿਹੜੀ ਉੱਥੇ ਯੂਜ਼ ਕੀਤੀ ਉਹ ਗਲਤ ਆ, ਠੀਕ ਆ, ਇਸ ਚੀਜ਼ ਨੂੰ ਤੁਸੀਂ ਹੁਣ ਆਪਾਂ ਲਾਈਟਾਂ ਨੇ ਕਿੰਨੀਆਂ ਨੇ ਸਿਟੀ ਦੇ ਵਿੱਚ ਜਿਹੜੀਆਂ ਏ ਆਈ ਤੇ ਚੱਲਦੀਆਂ ਨੇ, ਠੀਕ ਆ, ਬਹੁਤ ਦੂਰੋਂ ਗੱਡੀਆਂ ਗ੍ਰੀਨ ਹੋ ਜਾਂਦਾ, ਹੋਰ ਬੜੀ ਟੈਕਨੋਲੋਜੀ ਆ, ਟਰੱਕਾਂ ਦੇ ਵਿੱਚ ਜਿਹੜੇ ਆ ਕੈਮਰੇ ਲੱਗੇ ਆ, ਠੀਕ ਆ, ਅਸੀਂ ਲੌਗ ਆਊਟ ਯੂਜ਼ ਕਰਦੇ ਹਾਂ, ਏ ਆਈ ਦੇ ਥਰੂ ਯੂਜ਼ ਹੁੰਦੀਆਂ ਨੇ, ਇਹ ਬੜਾ ਕੁਛ ਆ ਨਾ ਇਹ ਚੀਜ਼ਾਂ ਦੇ ਵਿੱਚ, ਪਰ ਮੈਂ ਇਸ ਚੀਜ਼ ਦੀ ਇਹ ਨੀ ਕਹਿੰਦਾ ਵੀ ਇਹ ਬੰਦ ਹੋ ਜਾਣੀ ਚਾਹੀਦੀ ਹੈ, ਬਿਲਕੁਲ ਚੱਲਣੀ ਚਾਹੀਦੀ ਹੈ ਜੀ, ਕਿਉਂਕਿ ਸਮੇਂ ਦੀ ਤਰੱਕੀ ਆ, ਹਰ ਇੱਕ ਚੀਜ਼ ਜਦੋਂ ਜ਼ਮਾਨਾ ਜਿਉਂ ਜਿਉਂ ਚੇਂਜ ਹੁੰਦਾ ਉਸ ਹਿਸਾਬ ਨਾਲ ਹੁੰਦੀ ਆ, ਪਰ ਹਾਂ ਜਿਹੜੀ ਉਸ ਪ੍ਰੋਫੈਸਰ ਨੇ ਸਟੈਂਡ ਲਿਆ ਉਹਦੇ ਨਾਲ ਮੈਂ ਐਗਰੀ ਕਰਦਾ।
0: ਠੀਕ ਹੈ, ਤੁਸੀਂ ਤੁਸੀਂ ਇਹ ਵੀ ਮੰਨਦੇ ਹੋ ਵੀ ਕੁਛ ਹੱਦ ਤੱਕ ਹੈ ਜਿਹੜਾ ਜਦ ਤੱਕ ਬੱਚੇ ਆ ਜਿਹੜੇ ਇੱਕ ਏਜ ਤੋਂ ਜਾਂ ਫਿਰ ਪੜ੍ਹਾਈ ਤੋਂ ਬਾਹਰ ਜਦੋਂ ਮਤਲਬ ਕਾਲਜ ਤੋਂ ਬਾਹਰ ਹੋ ਨਹੀਂ ਜਾਂਦੇ ਉਦੋਂ ਤੱਕ ਕੁਛ ਕੁ ਬੈਨ ਵੀ ਇਹਦੇ 'ਤੇ ਲੱਗਣਾ ਚਾਹੀਦਾ, ਤਾਂ ਕਿ ਇੱਦਾਂ ਦੀਆਂ ਜਾਂ ਫਿਰ ਇੰਸਟੀਟਿਊਟਸ ਹੈ ਜਿਹੜੇ ਕੁਛ ਕੁ ਇੱਦਾਂ ਦੇ ਬੈਨ ਯੂਜ਼ ਕਰਨ।
6: ਤੁਹਾਨੂੰ ਚੇਤੇ ਹੋਣਾ ਵੈਨਕੂਵਰ ਦੇ ਵਿੱਚ ਸਕੂਲ ਸ਼ੂਟਿੰਗ ਨਹੀਂ ਹੋਈ ਸੀ
0: ਜੀ,
6: ਉੱਥੇ ਜੀ ਟੀ ਪੀ ਉਹ ਬੈਨ ਕੀਤੀ ਸੀ
0: ਚੈਟਜੀਪੀਟੀ ਜੀ ਜੀ,
6: ਹਾਂ ਉਹ ਇਹੀ ਚੀਜ਼ ਸੀ ਨਾ ਉਹ। ਠੀਕ ਆ, ਤੇ ਮੇਰਾ ਬੇਟਾ ਪੜ੍ਹਦਾ ਸੀ ਯੂਨੀਵਰਸਿਟੀ ਦੇ ਵਿੱਚ ਨੇ ਲਾਸਟ ਈਅਰ ਕਵਰ ਕੀਤੀ ਆ, ਉਹਨਾਂ ਨੂੰ ਆਲਰੇਡੀ ਬੈਨ ਸੀ ਲਾਸਟ ਈਅਰ, ਉਹ ਕਰ ਨਹੀਂ ਸਕਦੇ ਕੋਈ ਵੀ ਉਹ ਉਸ ਚੀਜ਼ ਦੇ ਉੱਪਰ ਜੀ ਟੀ ਪੀ ਚੈਟ ਤੋਂ ਲੈ ਕੇ ਕੋਈ ਨਾ ਕੋਈ ਚੀਜ਼ ਆਪਣਾ ਕੋਈ ਸਹਿਮਤ।
0: ਭਾਜੀ ਪਰ ਜਿਹੜਾ ਤੁਸੀਂ ਉਹ ਸ਼ੂਟਿੰਗ ਦੀ ਗੱਲ ਕੀਤੀ ਹੈ ਬੀਸੀ ਦੇ ਵਿੱਚ ਹੋਈ ਆ, ਤੁਸੀਂ ਇਹ ਦੇਖੋ ਵੀ ਉਹ ਬੱਚੇ ਨੇ ਆ ਜਿਹੜਾ ਉਹ ਚੈਟ ਜੀ ਪੀ ਟੀ ਤੋਂ ਸਾਰੀ ਇਨਫੋਰਮੇਸ਼ਨ ਲਈ ਸੀਗੀ
6: ਪਰ ਚੈਟ ਜੀ ਡੀ ਪੀ ਨੇ ਗਾਹਾਂ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ, ਉਹਨਾਂ ਨੂੰ ਤਾਂ ਪਤਾ ਲੱਗ ਗਿਆ ਸੀ ਆਹ ਕੁਛ ਇਹਦੇ ਹਰਕਤਾਂ ਹਨ।
0: ਹਾਂ ਉਹੀ ਤਾਂ ਗੱਲ ਹੈ, ਮੈਂ ਉਹੀ ਸਵਾਲ ਕਰ ਰਿਹਾ ਵੀ ਇਹ ਜੋ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਉਹਨਾਂ ਤੇ ਇਹ ਕਿਹੋ ਜਿਹਾ ਪ੍ਰਭਾਵ ਆ ਜਿਹੜਾ ਪਾ ਰਹੀ ਹੈ ਆਈ?
6: ਉਹ ਪਾ ਰਹੀ ਤਾਂ ਬਿਲਕੁਲ ਆਈ, ਪਰ ਠੀਕ ਹੈ ਬੱਚਿਆਂ ਨੂੰ ਜਿਹੜੀ ਆਪਾਂ ਕਹਿੰਦੇ ਨੇ ਬੱਚੇ ਦਾ ਵਿਕਾਸ ਬ੍ਰੇਨ ਦਾ ਹੋਣਾ ਚਾਹੀਦਾ ਉਹ ਵੀ ਜ਼ਰੂਰੀ ਆ, ਆਪਾਂ ਸਾਰਾ ਕੁਛ ਇੱਕ ਚੀਜ਼ ਤੇ ਟੂਲ ਤੇ ਕਰ ਲਈਏ, ਪਰ ਜੇ ਆਪਾਂ ਕੀ ਹੁਣ ਕੈਲਕੂਲੇਸ਼ਨ ਐਗਜ਼ਾਮਪਲ ਫਰਜ਼ ਕਰ ਲਓ ਕੈਲਕੂਲੇਸ਼ਨ ਕਰਦੇ ਹਾਂ ਆਪਾਂ ਕੈਲਕੂਲੇਟਰ ਯੂਜ਼ ਕਰਦੇ ਹਾਂ, ਉਸ ਚੀਜ਼ ਦੇ ਹੱਕ ਚ ਇਹ ਦਿਮਾਗ ਕਿਤੇ ਹੋਰ ਲਾਵਾਂਗੇ ਆਪਾਂ ਪਹਾੜਿਆਂ ਦੇ ਵਿੱਚ ਰਹਿਣ ਦੀ ਬਜਾਏ ਨਾ ਆਪਾਂ ਕਿਤੇ ਹੋਰ ਦਿਮਾਗ ਲਾਵਾਂਗੇ।
0: ਠੀਕ
6: ਆ, ਟੂਲ ਸਾਨੂੰ ਦਿੱਤਾ, ਟੂਲ ਦੀ ਯੂਜ਼ ਕਰੋ ਜਿਹੜੀ ਚੀਜ਼ਾਂ, ਮੈਂ ਐਗਰੀ ਕਰਦੇ ਪ੍ਰੋਫੈਸਰ ਦੇ ਨਾਲ ਜੋ ਉਹਨੇ ਕੀਤਾ, ਪਰ ਹਾਂ ਇਹ ਟੈਕਨੋਲੋਜੀ ਬਹੁਤ ਵਧੀਆ, ਇਹ ਟੈਕਨੋਲੋਜੀ ਨਾਲ ਵੀ ਐਗਰੀ ਜੀ
0: ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਨਾਮ ਭਾਜੀ, ਸਤਿ ਸ਼੍ਰੀ ਅਕਾਲ।
7: ਹਾਂਜੀ ਸਤਿ ਸ਼੍ਰੀ ਅਕਾਲ
0: ਜੀ।
7: ਬਾਈ ਜੀ, ਕੱਲ ਐਕਸਿਸ ਬੈਂਕ ਲੁੱਟੀ ਆ ਲੁਧਿਆਣੇ ਦੇ ਵਿੱਚ, ਏਟੀਐਮ ਚੱਕਣ ਲੱਗੇ ਸੀਗੇ ਜਿਹੜੀ ਲੁਧਿਆਣੇ ਦੀ ਪੁਲਿਸ, ਉਹਦਾ ਢਿੱਡ ਤੇ ਪਿਆਲੀਆਂ ਰੱਖ ਕੇ ਚਾਹ ਪੀ ਗਈ ਜੀ, ਬੰਬੇ ਹਾਰਨ ਵੱਜਿਆ ਜਾ ਕੇ ਜੀ, ਉਹਨਾਂ ਨੇ ਰੱਖ ਦੱਸਿਆ ਤੁਹਾਡੀ ਬੈਂਕ ਲੁੱਟੀ ਜਾਂਦੇ, ਫੇਰ ਉਧਰ ਭੱਜੀ ਜੀ, ਜੋ ਤਕਨੀਕ ਸੀਗੀ ਤਾਂ ਤਾਂ ਹੀ ਉਹਦਾ ਬਚਾਅ ਹੋਇਆ ਜੀ ਬੈਂਕ ਦਾ।
0: ਬਿਲਕੁਲ ਬਿਲਕੁਲ,
7: ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਵੀ ਕਿਸੇ ਨੇ ਬੜਾਈ ਸੀਗੀ, ਆਪਾਂ ਮੈਂ ਬੋਲੀ ਜਾਂਦਾ ਤੇ ਤੁਸੀਂ ਸੁਣੀ ਜਾਂਦੇ ਜੀ।
0: ਹਾਂ ਜੀ ਬਿਲਕੁਲ, ਫੋਨ
7: ਦੁਨੀਆਂ ਤਰੱਕੀ ਕਰਦੀ ਹੈ ਤਾਂ ਹੀ ਹੈ ਜੀ।
0: ਜੀ ਜੀ ਠੀਕ ਹੈ ਜੀ,
7: ਪਹਿਲਾਂ ਹੱਥ ਨਾਲ ਘੁਮਾਉਣ ਵਾਲੇ ਟੈਲੀਫੋਨ ਹੁੰਦੇ ਸੀਗੇ,
0: ਬਿਲਕੁਲ
7: ਉਹਦਾ ਆਪਾਂ ਕਹਿੰਦੇ ਵੀ ਮੂਹਰੇ ਫੋਟੋ ਹੈ ਅਗਰ ਸ਼ਮੀ ਸਾਹਿਬ ਸਾਹਮਣੇ ਖੜੇ ਹੁੰਦੇ ਆ
0: ਜੀ।
7: ਸਹੀ ਗੱਲ
0: ਹੈ, ਜਦੋਂ ਭਵਿੱਖ ਜਦੋਂ ਉਦੋਂ ਗੱਲ ਕਰਦੇ ਸੀ ਨਾ ਵੀ ਏਦਾਂ ਵੀ ਹੋਜੂਗਾ, ਕਈ ਕਹਿੰਦੇ ਸੀਗੇ ਦੱਸ ਕਿੱਦਾਂ ਦੀਆਂ ਕਮਲੀਆਂ ਗੱਲਾਂ ਕਰਦਾ ਪਿਆ, ਅੱਜ ਉਹ ਸਾਰਾ ਕੁਝ ਮੂੰਹ ਭੇਚ ਰਿਹਾ।
7: ਹਾਂਜੀ ਹਾਂਜੀ, ਕਹਿੰਦੇ ਗੱਪ ਮਾਰਦਾ,
0: ਗੱਪ ਮਾਰਦਾ, ਸਹੀ ਗੱਲ ਹੈ, ਸਹੀ ਗੱਲ ਹੈ,
7: ਗੱਪ ਮਾਰਦਾ। ਹਾਂਜੀ ਓਕੇ ਸੁਣਦੇ ਕਾਇਮ ਘਟਾ
0: ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂ ਭਾਜੀ
8: ਸਮੀ ਸਤਿ ਸ਼੍ਰੀ ਅਕਾਲ ਤੇ ਸੋਤਨ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਸਤਿ
8: ਸ਼੍ਰੀ ਅਕਾਲ ਬਾਈ, ਫਰਵੈਸ ਸਾਹਿਬ ਨੇ ਬਾਈ ਨੇ ਬਹੁਤ ਵਧੀਆ ਡਿਸੀਜਨ ਉਹ ਲਿਆ ਹਨਾ ਜੀ, ਹੱਥ ਚਾਹੀਦੀ ਹੈ ਨਾ ਜੀ,
0: ਬਿਲਕੁਲ।
8: ਬਾਕੀ ਮੈਨੂੰ ਸਰੋਤਿਆਂ ਦੀ ਬਾਈ ਬਹੁਤ ਵਧੀਆ ਵਿਚਾਰ ਲੱਗਦੇ ਜੀ,
0: ਜੀ ਜੀ ਜੀ ਬਿਲਕੁਲ,
8: ਬਾਈ ਨੇ ਟਾਈਮ ਉੱਠਣ ਗੱਲ ਦੱਸੀ ਸੀ
0: ਜੀ,
8: ਮੈਨੂੰ ਬਹੁਤ ਵਧੀਆ ਲੱਗੀ ਜੀ।
0: ਠੀਕ ਹੈ ਜੀ,
8: ਆਪਣੇ ਵਾਲੇ ਵੀ ਬੰਦ ਕਰਤੇ,
0: ਹਾਂਜੀ
8: ਦੇਖੋ ਬੰਦ ਕਿੰਨਾ ਕੁਛ ਹੋ ਗਿਆ, 20 ਸਟੋਰ ਬੰਦ ਹੋ ਜਾਂਦੇ ਸਾਡੇ ਘਰਾਂ ਕੋਲ, ਇੱਧਰ ਆਪਣੇ ਫਿਰੋਸਾ ਦੇ ਲਈ ਵਿਹੜ ਲਈ ਉਹ ਵੀ ਬੰਦ ਹੋ ਗਿਆ, ਹੋਰ ਕਿੰਨਾ ਕੁਛ ਬੰਦ ਹੋ ਜਾਂਦਾ ਨਾ ਜੀ। ਸਰੋਤਿਆਂ ਦੇ ਵਿਚਾਰ ਕਮਲ ਜੀ ਤੇ ਬਾਈ ਦੇ ਵਿਚਾਰ ਵਧੀਆ ਹੁੰਦੇ, ਗੱਲ ਸਾਹਿਬ ਦੇ ਜਿੰਨੇ ਸਰੋਤੇ ਸੁਣਦੇ ਆਪਣੇ
0: ਸਾਰਿਆਂ ਦੇ ਵਧੀਆ ਹੁੰਦੇ, ਸਾਰਿਆਂ ਦੇ ਵਧੀਆ,
8: ਬਹੁਤ ਵਧੀਆ ਵਿਚਾਰ, ਭੁਪਿੰਦਰ ਸਿੰਘ ਬਾਈ ਦੇ ਕਿੰਨੇ ਵਧੀਆ ਵਿਚਾਰ ਹੁੰਦੇ ਆ ਜੀ।
0: ਸਹੀ ਗੱਲ ਹੈ ਜੀ, ਸਹੀ ਗੱਲ,
8: ਤੇ ਬੱਚਿਆਂ ਦਾ ਕਮੇਟੀ ਵੀ ਹੋ ਜਾਂਦੀ ਹੈ ਬਾਈ, ਉਹਨਾਂ ਮੈਂਬਰ ਦੇ ਬਾਥਰੂਮ ਕਿੱਥੇ ਜਾਣਗੇ ਬਾਂਦੇ ਹੋ ਗਏ ਜੀ, ਇਹਨੂੰ ਫਿਕਰ ਹੀ ਕੋਈ ਨਹੀਂ ਆਪਣੇ ਮੁੱਖ ਮੰਤਰੀ ਦੇ, ਉਦੋਂ ਬਾਅਦ ਮਹਾਤਮਾ ਵਧੀਆ ਜੀ।
0: ਹਾਂਜੀ ਠੀਕ ਹੈ,
8: ਸੁਣਨੇ ਸਤਿ ਸ਼੍ਰੀ ਅਕਾਲ ਬਾਈ ਜੀ,
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਬਾਈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਨਵਦੀਪ ਜੀ ਸਤਿ ਸ਼੍ਰੀ ਅਕਾਲ ਜੀ, ਐਨੂ ਭਾਜੀ
9: ਟੈਕਨੋਲੋਜੀ ਵਾਈਜ਼ ਲਾ ਲੋ ਭਾਈ ਹਨਾ, ਕਿਉਂਕਿ ਹੁਣ ਫਿਊਚਰ ਅੱਗੇ ਭਾਜੀ ਏ ਆਈ ਤੇ ਡਿਵੈਲਪ ਆ ਹਨਾ ਜੀ, ਡਿਪੈਂਡਡ ਆ, ਐਂਡ ਨੋ ਡਾਊਟ ਭਾਜੀ ਜੇ ਬੱਚਿਆਂ ਨੂੰ ਅੱਜ ਕੁਛ ਦੀ ਲੋੜ ਹੋ ਚੈਟ ਜੀ ਪੀ ਟੀ ਜਾਂ ਕਹਿ ਲੋ ਵੀ ਆਪਣਾ ਗੂਗਲ ਤੇ ਸਰਚ ਕਰਕੇ ਆਪਦਾ ਵਰਕ ਡਨ ਕਰਦੇ ਭਾਈ, ਜਿਹੜੀ ਮਰਜ਼ੀ ਲੈਂਗੁਏਜ ਹੋਵੇ ਭਾਜੀ, ਪਰ ਭਾਜੀ ਮੈਂ ਇਹ ਸੋਚਦਾ ਵੀ ਹਰ ਇੱਕ ਟੂਲ ਦੀ ਜਾਂ ਜੋ ਵੀ ਇੱਕ ਲਿਮਿਟ ਹੋਣੀ ਚਾਹੀਦੀ ਭਾਜੀ, ਇਹ ਨਾ ਵੀ ਉਹ ਕਿਤੇ ਗਾਹ ਨੂੰ ਕਹਿ ਲਓ ਵੀ ਹਰ ਇੱਕ ਚੀਜ਼ ਤੇ ਨਾ ਡਿਪੈਂਡਡ ਹੋ ਜਾਣਾ। ਜਿਵੇਂ ਭਾਜੀ ਤੁਹਾਨੂੰ ਯਾਦ ਆ ਜਦੋਂ ਨਿਊਕਲੀਅਰ ਵਾਰ ਚੱਲੀਆਂ ਸੀਗੀਆਂ, ਜਦੋਂ ਨਿਊਕਲੀਅਰ ਬੰਬ ਬਣਿਆ ਸੀ ਹਨਾ ਭਾਜੀ, ਜਿਹੜਾ ਉਹਦਾ ਫਾਦਰ ਸੀ ਭਾਜੀ ਜੂਨੀਅਰ ਰੋਬਰਟ ਓਪਨਹਾਈਮਰ ਸੀਗਾ ਜੀ, ਉਹਨੇ ਇਹ ਗੱਲ ਕਹੀ ਸੀ ਵੀ ਜਦੋਂ ਬਣਾ ਕੇ ਜਾਂ ਜਦੋਂ ਜਾਪਾਨ ਤੇ ਡਿੱਗਿਆ ਸੀ, ਉਹਨੇ ਕਿਹਾ ਸੀ ਆਈ ਐਮ ਬਿਕਮ ਡੈਥ ਐਂਡ ਡਿਸਟਰੋਏ ਦਾ ਵਰਲਡ। ਸੋ ਭਾਜੀ ਗੱਲ ਇਹ ਵੀ ਜਦੋਂ ਉਹ ਚੀਜ਼ਾਂ ਹੋਈਆਂ ਤੇ ਇਹ ਨਾ ਹੋਵੇ ਕੱਲ ਨੂੰ ਏਆਈ ਸਭ ਕੁਛ ਹੀ ਟੇਕ ਓਵਰ ਕਰ ਜਾਵੇ, ਜਿਵੇਂ ਲਾਈਕ ਨਾ, ਕਿਉਂਕਿ ਜਿਹੜਾ ਇਹਦਾ ਵੀ ਫਾਦਰ ਸੀ ਉਹਨੂੰ ਵੀ ਕਿਹਾ ਸੀ ਵੀ ਮੇ ਬੀ ਇੱਕ ਟਾਈਮ ਆਊਗਾ ਵੀ ਸਭ ਕੁਛ ਇਹੀ ਟੇਕ ਓਵਰ ਕਰ ਜਾਣਾ, ਕੰਪਿਊਟਰ ਇੱਡੇ ਤਕੜੇ ਹੋ ਜਾਣੇ ਵੀ
0: ਜਿਹੜੇ ਉਹ ਘੁੰਮ ਰਹੇ ਨੇ, ਉਹ ਡਿਲੀਵਰੀਆਂ ਕਰ ਰਹੇ ਨੇ, ਹਿਊਮਨ ਵਾਂਗੂ ਉਹਨਾਂ ਨੂੰ ਦਿੱਤਾ ਗਿਆ ਰੂਪ।
9: ਸ਼ਮੀ ਭਾਜੀ ਤੁਸੀਂ ਸ਼ਾਇਦ ਇਹ ਵੀ ਦੇਖਿਆ ਤੁਸੀਂ ਟਰਮੀਨੇਟਰ ਮੂਵੀਆਂ ਦੇਖੀਆਂ ਹੋਣੀਆਂ ਜੇ ਆਪਾਂ ਗੱਲ ਕਰੀਏ 90s ਦੀ ਆਪਾਂ ਸਾਰਿਆਂ ਨੇ ਦੇਖੀ ਹਨਾ ਭਾਜੀ
10: ਜੀ ਜੀ ਜੀ
9: ਉਹ ਕਿਤੇ ਨਾ ਕਿਤੇ ਭਾਜੀ ਮੈਨੂੰ ਲੱਗਦਾ ਵੀ ਉਹ ਵਾਕਿਆ ਏ ਆਈ ਦੇ ਦੇਖੋ ਬਾਈ ਉਦੋਂ ਤਾਂ ਏ ਆਈ ਆਇਆ ਵੀ ਨੀ ਸੀ ਹਜੇ ਨਾ ਆਪਾਂ 90s ਜਾਂ 80s ਚ ਤਾਂ ਭਾਈ ਉਹ ਮੂਵੀਜ਼ ਦੇਖੋ ਉਦੋਂ ਆ ਰਹੀ ਆ ਤਾਂ ਮੇ ਬੀ ਇਹ ਨਾ ਹੋਵੇ ਕੱਲ੍ਹ ਨੂੰ ਵਾਕਿਆ ਭਾਜੀ ਉਹੀ ਚੀਜ਼ਾਂ ਚੱਲ ਪੈਣੇ ਵੀ ਸਾਰਾ ਕੁਛ ਮਸ਼ੀਨਾਂ ਦੇ ਦੌਰਾਨ ਹੀ ਸਭ ਕੁਛ ਹੋ ਜਾਏ ਹਨਾ ਮੈਂ ਤਾਂ ਕਹਿੰਦਾ ਭਾਈ ਜੋ ਵੀ ਆ ਬਟ ਇਹਦਾ ਦੇਖੋ ਇੱਕ ਬੈਸਟ ਪਾਰਟ ਵੀ ਤੇ ਇੱਕ ਭਾਈ ਬੈਡ ਪਾਰਟ ਵੀ ਹੈਗਾ ਉਹ ਆਪਾਂ ਤੇ ਕਹਿੰਦੇ ਵੀ ਚਲੋ ਬੜੀ ਸੋਹਣੀ ਦੁਨੀਆ ਵਾ ਹੋ ਰਹੀ ਹੈ ਜੀ ਵਧੀਆ ਰਹੇ ਭਾਜੀ
10: ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਜੀ ਅਗਲੀ ਕਾਲ ਤੇ ਚੱਲਦਾ ਮੈਂ ਸਰਵਰਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਐਨੂ ਜੀ
11: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ
10: ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਜੀ
11: ਬਸ ਬਹੁਤ ਵਧੀਆ ਜੀ ਇੱਕ ਤਾਂ ਪਹਿਲਾਂ ਤੁਸੀਂ ਖਬਰ ਸੁਣਾਈ ਸੀ ਵੀ ਏਦਾਂ ਕਰਕੇ ਜੋ ਵੀ ਏਅਰਪੋਰਟਾਂ ਜਾਂ ਜੋ ਵੀ ਹੁੰਦਾ ਵਾ
10: ਜੀ
11: ਉਹਦੇ ਲਈ ਮੈਂ ਇੱਕ ਸੁਜੈਸਟ ਕਰੂੰ ਕਿਉਂਕਿ ਮੇਰੀ ਕੰਪਨੀ ਦਾ ਆਪਦਾ ਨਿੱਜੀ ਐਕਸਪੀਰੀਅੰਸ ਆ
10: ਜੀ
11: ਇਹਨਾਂ ਨੂੰ ਜੀ ਏਜੰਸੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਜਿਹੜੇ ਬੰਦੇ ਏਜੰਸੀਆਂ ਥਰੂ ਆਉਂਦੇ ਨੇ ਨਾ ਉਹੀ ਉਹਨਾਂ ਚੋਂ ਇਹ ਇਹਨਾਂ ਦੇ ਵਾੜੇ ਜਾਂਦੇ ਨੇ ਸਭ ਕੁਛ ਹੁੰਦਾ ਵਾ
10: ਠੀਕ
11: ਹੈ ਕਹਿੰਦਾ ਇਹ ਜਦੋਂ ਏਜੰਸੀਆਂ ਬੰਦ ਡਾਇਰੈਕਟ ਕੰਪਨੀਆਂ ਹਾਇਰ ਕਰਨ ਲੱਗ ਗਈਆਂ ਉਦੋਂ ਇਹ ਕੰਮ ਬਹੁਤ ਘੱਟ ਸਕਦਾ ਦੂਜੀ ਤੁਸੀਂ ਕਹਿੰਦੇ ਹੋ ਵੀ ਆਪਣੇ ਕਹਿੰਦਾ ਤੁਹਾਡੀ ਜਿਹੜੀ ਸੋਚ ਸ਼ਕਤੀ ਘੱਟ ਰਹੀ ਆ ਉਹ ਬਿਲਕੁਲ ਘੱਟ ਰਹੀ ਆ ਭਾਜੀ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਵਾ ਅੱਜ ਲੋਕੀ ਆਪਦੀ ਸੋਚ ਛੱਡ ਕੇ ਉਹ ਸੋਚ ਬਣਾ ਰਹੇ ਨੇ ਸਾਰੀ ਮੇਰੇ ਨਾਲ ਖੁਦ ਬੀਤੇ ਆ ਜਦੋਂ ਤੱਕ ਮੈਂ ਟਿਕਟੋਕ ਬਣਾਈ ਨੀ ਸੀ ਨਾ ਉਦੋਂ ਤੱਕ ਮੈਂ ਰਾਤ ਨੂੰ ਆਉਂਦਾ ਸੀ ਜਦੋਂ ਕੰਮ ਤੇ ਮੈਂ ਆ ਕੇ ਬਹਿੰਦਾ ਸੀ ਤੇ ਕੁਛ ਪੜ੍ਹਦਾ ਸੀ ਜਾਂ ਕੁਛ ਲਿਖਦਾ ਸੀ ਹੁਣ ਜਿੱਦਣ ਦੀ ਹੈ ਹੁਣ ਮਸਾਂ ਛੱਡਿਆ ਵਾ ਇਹਦਾ ਖੜਾ ਤੇ ਇਹ ਆ ਕੇ ਇਹੀ ਖੋਲੀ ਦੀ ਆ ਆਹ ਦੇਖ ਲਿਆ ਉਹ ਦੇਖ ਲਿਆ ਜਾਣੂ ਟਾਈਮ ਹੋ ਜਾਂਦਾ ਸੀ ਸਾਰੇ
10: ਕਹਿੰਦਾ
11: ਸੋ ਇਸ ਕਰਕੇ ਭਾਜੀ ਇਹ ਜਿਹੜਾ ਹੈਗਾ ਕਹਿੰਦਾ ਬਾਕੀ ਤਾਂ ਹੁਣ ਸਾਰੇ ਭਾਜੀ ਹੁਣਾਂ ਨੇ ਦੱਸਤਾ ਵੀ ਆਹ ਹੁੰਦਾ ਏਦਾਂ ਹੁੰਦਾ ਰਾਈ ਠੀਕ ਹੈ ਕਹਿੰਦਾ ਅੱਜ ਜਿਹੜੀ ਬੰਦੇ ਦੀ ਦੁਰਦਸ਼ਾ ਨਾ ਪਿੱਛੇ ਰਹਿਣਾ ਉਹ ਆਪਣੀ ਉਸ ਚੀਜ਼ ਨੂੰ ਰੀਚ ਨੀ ਕਰ ਰਿਹਾ ਹਰ ਨਵੇਂ ਦਿਨ ਕੋਈ ਚੀਜ਼ ਆ ਜਾਂਦੀ ਆ ਉਹ ਫਿਰ ਉਹਨੂੰ ਉਹਦੇ ਵੱਲ ਭੱਜਦਾ ਜਾਂ ਕੋਈ ਹੋਰ ਆ ਜਾਂਦਾ ਉਹਦੇ ਵੱਲ ਭੱਜਦਾ ਬੰਦਾ ਬਹੁਤ ਪਿੱਛੇ ਰਹਿ ਰਿਹਾ ਤੇ ਟੈਕਨੋਲੋਜੀ ਬਹੁਤ ਅੱਗੇ ਜਾ ਰਹੀ ਆ
10: ਨੋ ਡਾਊਟ ਭਾਜੀ ਸਹੀ ਗੱਲ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਲਾਈ ਸਾਰੀਆਂ ਮੇਰੀਆਂ ਫਲੈਸ਼ ਕਰ ਰਹੀਆਂ ਨੇ ਗਿੱਲ ਸਾਹਿਬ ਜੀ ਐਨੂ ਜੀ
12: ਸਤਿ ਸ੍ਰੀ ਅਕਾਲ ਜੀ
10: ਸਤਿ ਸ੍ਰੀ ਅਕਾਲ ਭਾਜੀ
12: ਦੇਖੋ ਜੀ ਕਹਿੰਦੇ ਭੀੜ ਦਾ ਦਿਮਾਗ ਨੀ ਹੁੰਦਾ ਜਿਹੜੀ ਭੀੜ ਨਾ ਜੀ ਉਹਨੂੰ ਚਲਾਉਣ ਵਾਲੇ ਇੱਕ ਹੀ ਹੁੰਦਾ ਜੀ
10: ਕਿਉਂਕਿ
12: ਨਾਰੇ ਵਾਲੇ ਇੱਕ ਲਾਉਂਦਾ ਬਾਕੀ ਸਾਰੇ ਪਿੱਛੇ ਹੁੰਦੇ ਆ ਬਈ ਕੋਈ ਪਤਾ ਹੁੰਦਾ ਨੀ ਗੱਲ ਦਾ ਨਾ ਜੀ ਉਦਾਂ ਹੀ ਕਹਿੰਦੇ ਚੁੱਕ ਦਿਓ ਜੀ ਮਾਰ ਦਿਓ ਆਹ ਕਰ ਦਿਓ ਆਹ ਕਰ ਦਿਓ ਜੀ ਮੈਂ ਭਵਿੰਦਰ ਵੀਰ ਦੇ ਜਿਹੜੇ ਆਪਣੇ ਸੀ ਨਾ ਜੀ ਆਪਣਾ ਜਵਾਬ ਸੀ
10: ਜੀ ਜੀ
12: ਉਹਨਾਂ ਨਾਲ ਪੂਰਾ ਐਗਰੀ ਕਰਦਾ ਜੀ
10: ਤਾਂ ਹੀ ਤਾਂ ਭੇਡ ਚਾਲ ਕਹਿ ਦਿੰਦੇ ਭਾਜੀ
12: ਭਵਿੰਦਰ ਦੇ ਬਹੁਤ ਸੋਹਣੇ ਵਿੱਚ ਹੁੰਦੇ ਵਿਚਾਰ ਹੈ
10: ਜੀ ਜੀ ਬਿਲਕੁਲ
12: ਉਹਨਾਂ ਵਿਚਾਰਾਂ ਦਾ ਕੋਈ ਅੰਤ ਨੀ ਉਹਨਾਂ ਦਾ ਮੈਂ ਜੀ ਉਹਨਾਂ ਦੀ ਬਹੁਤ ਕਦਰ ਕਰਦਾ ਜੀ
10: ਜੀ ਜੀ
12: ਹੋਰ ਭਵਿੰਦਰ ਤਾਂ ਆਪਣੇ ਜਿਹੜੇ ਹੁਣ ਕਿਤੇ ਕੋਈ ਹੋਵੇ ਦੇਖੋ ਜੀ ਆਪਾਂ ਇੰਡੀਆ ਜਾ ਕੇ ਕਹਿੰਦੇ ਇੱਕ ਆਦਮੀ ਕਹਿੰਦਾ ਇਕੱਠੇ ਹੋ ਗਏ ਨਾਰੇ ਲਾਉਣ ਲੱਗ ਪੈਂਦੇ ਆ ਜੀ ਉਹਦੇ ਮਗਰ ਜੇ ਹੁੰਦੇ ਆ ਉਹਨਾਂ ਨੂੰ ਕੋਈ ਗੱਲ ਦਾ ਪਤਾ ਨੀ ਹੁੰਦਾ ਜੀ ਹੋਰ ਵੀ ਨਾਰੇ ਲਾਈ ਜਾਂਦੇ ਪਿੱਛੇ
10: ਕਹਿੰਦੇ ਜੇਸੀਬੀ ਆ ਜਾਵੇ ਨਾ 100 ਬੰਦਾ ਉੱਥੇ ਇਕੱਠਾ ਹੋ ਜਾਂਦਾ ਦੇਖਣ ਨੂੰ
12: ਦਿਮਾਗ ਉਹ ਇੱਕ ਆਦਮੀ ਦਾ ਹੀ ਹੁੰਦਾ ਕੰਮ ਜੀ ਬਾਕੀ ਪਿੱਛੇ ਤੋਂ ਉਸ ਤਰ੍ਹਾਂ ਹੀ ਨਾਰੇ ਲਾਉਣ ਵਾਲੇ ਹੁੰਦੇ ਆ
10: ਬਿਲਕੁਲ ਬਿਲਕੁਲ ਸਹੀ ਗੱਲ
12: ਚਲੋ ਥੈਂਕ ਯੂ ਮੈਂ ਭਵਿੰਦਰ ਦੇ ਵਿਚਾਰਾਂ ਦਾ ਬਹੁਤ ਮੈਂ ਵੀ ਕਦਰ ਕਰਦਾ
10: ਥੈਂਕ ਯੂ ਜੀ ਥੈਂਕ ਯੂ ਭਾਈ
12: ਚਲੋ ਥੈਂਕ ਯੂ
10: ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਾਲ ਲੈ ਲੈਣਾ ਮੈਂ ਢਿੱਲੋ ਸਾਹਿਬ ਜੀ ਐਨੂ ਜੀ
13: ਸਤਿ ਸ਼੍ਰੀ ਅਕਾਲ ਭਾਜੀ
10: ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਜੀ
13: ਬਹੁਤ ਵਧੀਆ ਜੀ ਬਹੁਤ ਵਧੀਆ ਭਾਜੀ ਮੈਂ ਥੋੜਾ ਜਿਹਾ ਸ਼ਾਰਟ ਹੀ ਰੱਖਦਾ ਭਾਜੀ ਕੱਲ ਪਰਸੋਂ ਦੀ ਗੱਲ ਆ ਵੀਡੀਓ ਜਿਹੜਾ ਇੱਕ ਮਲਟੀਨੈਸ਼ਨਲ ਕੰਪਨੀ ਆ ਐਂਡ ਉਹਨਾਂ ਦੇ ਸੀਈਓ ਆ ਜਿਹੜਾ ਉਹਨਾਂ ਨੇ ਹੁਣੀ ਇਹ ਗੱਲ ਅਨਾਉਂਸ ਕੀਤੀ ਸੀਗੀ ਕਿ ਸਾਨੂੰ ਜਿਹੜੇ ਹਿਊਮਨ ਰੋਬੋਟਸ ਆ ਉਹ ਜ਼ਿਆਦਾ ਚਾਹੀਦੇ ਨੇ ਸੋ ਜਿੱਦਾਂ ਐਮਾਜ਼ੋਨ ਚ ਕੰਮ ਹੈਗਾ ਜਾਂ ਕੋਈ ਵੀ ਆਪਾਂ ਵੇਅਰ ਹਾਊਸ ਚ ਕੰਮ ਕਰਦੇ ਆ ਕੋਈ ਲੇਬਲਿੰਗ ਦਾ ਕੋਈ ਸ਼ਾਰਟਿੰਗ ਦਾ ਕੁਛ ਵੀ ਲਾ ਲਓ ਸੋ ਟਾਈਮ ਬਾਏ ਟਾਈਮ ਲਾਈਕ ਜਿਹੜੀ ਏ ਆਈ ਆ ਉਹ ਜੋਬਸ ਖਾਊਗੀ ਆਪਾਂ ਇਹ ਕਹਿ ਸਕਦੇ ਆਊਟ ਆਫ 100 15 20 ਲੋਕਾਂ ਨੂੰ ਕੰਮ ਮਿਲ ਸਕਦਾ ਡਿਊ ਟੂ ਏ ਆਈ ਬਟ ਉਹ 80 ਲੋਕਾਂ ਦੀ ਜੋਬ ਵੀ
10: ਜਾਊਗੀ
13: ਇਟਸ ਗੁੱਡ ਬਟ ਕਿਤੇ ਨਾ ਕਿਤੇ ਆਮ ਲੋਕਾਂ ਲਈ ਬੈਡ ਆ
10: ਜੀ ਜੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਢਿੱਲੋ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਲਾਈਨਸ ਫਲੈਸ਼ ਕਰੀਆਂ ਮੈਂ ਮਾਫੀ ਚਾਹਾਂਗਾ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਦੋਸਤੋ ਡ੍ਰੀਮ ਹੋਮ ਅਪਲਾਈਸਿਸ ਤੇ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਅਪਲਾਈਸਿਸ ਬਾਏ ਕਰਨੇ ਆ ਬਹੁਤ ਸਾਰੇ ਡਾਲਰਾਂ ਦੀ ਤੁਸੀਂ ਬਚਤ ਕਰ ਸਕਦੇ ਹੋ ਨੰਬਰ ਹੈ ਜੀ 905-805-3000 9058053000 2915 ਅਰਜਨਟੀਆ ਰੋਡ ਮਿਸਾਗਾ ਵਿਖੇ ਤੁਸੀਂ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ ਰੀਅਲ ਸਟੇਟ ਬਾਬਤ ਤੁਸੀਂ ਆ ਜਿਹੜਾ ਕੋਈ ਰੈਂਟਲ ਸਪੇਸ ਲੱਭ ਰਹੇ ਹੋ ਦੋ ਬੈੱਡ ਦੋ ਵਾਸ਼ਰੂਮ ਹੈ ਜਿਹੜੇ ਮੇਰੇ ਕਲਾਇੰਟ ਕੋਲ ਹੈਗਾ ਆ ਬੜੇ ਹੀ ਵਾਜਬ ਰੇਟ ਰੇਟ 'ਤੇ ਹੈ, ਹਾਈ ਸਪੀਡ ਇੰਟਰਨੈਟ ਇਨਕਲੂਡਡ ਹੈ, ਪਾਰਕਿੰਗ ਦੋ ਇਨਕਲੂਡਡ ਹੈ। ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 416-917-3-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਵਿਸ਼ੇ ਬਾਬਤ, ਜਾਂ ਤੁਸੀਂ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਟਰੈਵਲ ਇੰਸ਼ੋਰੈਂਸ 'ਤੇ ਪਲੈਨ ਲੈਣਾ ਚਾਹੁੰਦੇ ਹੋ, ਮੇਰਾ ਨੰਬਰ 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਾਡੇ ਤੋਂ ਬਾਅਦ ਹੁਣ ਤੰਬੜ
14: Another Don Clean with the Don Ducks.
15: Oh, he's doing dishes with Don Platinum.
16: The only soap trusted to save wildlife affected by oil.
15: And Platinum removes up to 99% of grease and food residue, so he doesn't have to work so hard.
16: Well, flap my wings. What'll he do with all that unused elbow grease?
15: Organize the fridge, the spice rack, the junk drawer.
16: What are you quacking on about? He's gonna make enchiladas.
15: More dishes? That's giving this duck goosebumps.
14: Don Platinum, the better grease getter.
17: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਸਵੇਰੇ ਸਵੇਰੇ ਤੁਸੀਂ ਜਾਗਦੇ ਹੋ, ਕੰਮ 'ਤੇ ਜਾਂਦੇ ਹੋ, ਗੁਰੂ ਸਾਹਿਬ ਦਾ ਨਾਮ ਲੈਂਦੇ ਹੋ, ਅਤੇ ਜਾਣਾ ਵੀ ਚਾਹੀਦਾ, ਨਾਮ ਵੀ ਲੈਣਾ ਚਾਹੀਦਾ, ਅਤੇ ਵੱਖ ਵੱਖ ਪ੍ਰੋਗਰਾਮ ਸੁਣਦੇ ਹੋ। ਹੁਣ ਸਾਡੀ ਵਾਰੀ ਆ ਗਈ ਆ ਵਿਰਾਸਤ ਰੇਡੀਓ ਦੀ। ਸ਼ੰਮੀ ਭੱਠਲ ਸਾਹਿਬ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇ ਕੇ ਗਏ ਹਨ। ਪਹਿਲਾਂ ਜੰਜੂਆ ਸਾਹਿਬ ਬੈਠੇ ਹੁੰਦੇ ਹਨ ਦਰਵਾਜ਼ੇ ਖੋਲ੍ਹ ਕੇ, ਅਤੇ ਹੁਣ ਸਾਡੀ ਵਾਰੀ ਆ ਗਈ ਆ 5:30 AM ਡਾਇਲ 'ਤੇ। ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹਨ, ਹਰ ਇੱਕ ਪ੍ਰੋਗਰਾਮ ਨੂੰ ਰਿਸਪੋਂਸ ਦਿਆ ਕਰੋ, ਪਿਆਰ ਦਿਆ ਕਰੋ, ਤੁਹਾਡੇ ਸਾਰੇ ਆਪਣੇ ਹੀ ਹੁੰਦੇ ਹਨ। ਸੋ ਤੁਸੀਂ ਕਦੇ ਵੀ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਮੈਂ ਨੰਬਰ ਤੁਹਾਨੂੰ ਦੇ ਦਿੰਦਾ, 905-673-3337, 905-673-3337 'ਤੇ ਸੰਪਰਕ ਕਰ ਸਕਦੇ ਹੋ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਥੋੜ੍ਹੀਆਂ ਠਹਿਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਤੁਹਾਡੇ ਫੋਨ ਕਾਲਸ ਲਵਾਂਗੇ। ਜਿੰਨੀਆਂ ਲਾਈਨਾਂ ਹੈਗੀਆਂ ਹੁਣ ਡਰੋਪ ਕਰ ਦੇਵੋ, ਅਤੇ 5 ਮਿੰਟ ਬਾਅਦ ਨਾਲ ਗੱਲਬਾਤ ਕਰਦੇ। ਮੈਨੂੰ ਪਤਾ ਤੁਸੀਂ ਵੈਲਕਮ ਕਰਨਾ ਚਾਹੁੰਦੇ ਆ, ਮੈਂ ਤੁਹਾਡਾ ਵੈਲਕਮ ਕਰਨਾ ਚਾਹੁੰਦਾ ਜੀ ਆਇਆਂ ਨੂੰ। ਕਾਫੀ ਸਾਰੀਆਂ ਖਬਰਾਂ, ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਆਪਾਂ ਟਾਕ ਸ਼ੋਅ ਵੀ ਲੈ ਕੇ ਆ ਕਰਾਂਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਅਤੇ ਵਿਰਾਸਤ ਟੀਵੀ ਦੇਖਣਾ ਚਾਹੁੰਦੇ ਹੋ, ਤੁਸੀਂ ਦੇਖ ਸਕਦੇ ਹੋ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ 'ਤੇ। ਸਾਡਾ ਸੋਸ਼ਲ ਮੀਡੀਆ ਵਿਰਾਸਤ ਮੀਡੀਆ ਕੈਨੇਡਾ ਹੈਗਾ, ਵਿਰਾਸਤ ਮੀਡੀਆ ਕੈਨੇਡਾ ਸਰਚ ਕਰੋਗੇ, ਯੂਟਿਊਬ ਦਾ ਚੈਨਲ 93,000 ਤੱਕ ਸਾਡੇ ਫਾਲੋਅਰਸ ਹਨ, ਸਾਰੇ ਅਥੈਂਟਿਕ ਹਨ, ਓਰੀਜਨਲ ਹਨ। ਸੋ ਜਿਹੜੀਆਂ ਖਬਰਾਂ ਹੁੰਦੀਆਂ ਉਹਦੇ ਉੱਪਰ ਪਾ ਦੇਈਦੀਆਂ। ਬਹੁਤ ਸਾਰੇ ਟਾਕ ਸ਼ੋਜ਼, ਪੋਡਕਾਸਟ ਅਤੇ ਸ਼ੋਰਟ ਰੀਲਾਂ ਵੀ ਪਈਆਂ ਹਨ, ਅਤੇ ਨਾਲ ਦੀ ਨਾਲ ਇੰਸਟਾਗ੍ਰਾਮ ਪੇਜ। ਸੋ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਸੋ ਫੋਨ ਵਿੱਚ ਹੀ ਸਭ ਕੁਛ ਹੈਗਾ। ਅਤੇ ਪਰ ਜਿਹੜੇ ਸਾਡੇ ਵੀਰ ਸਵੇਰੇ ਸਵੇਰੇ ਪਰਿਵਾਰ ਕੰਮਾਂ 'ਤੇ ਜਾਂਦੇ ਹਨ, ਰੇਡੀਓ ਦੇ ਨਾਲ ਜੁੜਨਾ ਚਾਹੁੰਦੇ ਹਨ, ਜੁੜਦੇ ਰਿਹਾ ਕਰੋ। ਹਜੇ ਵੀ ਰੇਡੀਓ ਦੀ ਬਹੁਤ ਵੱਡੀ ਰਿਸਪੋਂਸ ਹੈਗੀ ਆ, ਅਤੇ ਦੇਣ ਵੀ ਬਹੁਤ ਵੱਡੀ ਹੈਗੀ ਆ ਆਪਣੀ ਕਮਿਊਨਿਟੀ। ਆਪਣੇ ਆਲੇ ਦੁਆਲੇ ਵਿੱਚ ਕੀ ਕੁਝ ਹੋ ਰਿਹਾ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਹੈਗਾ, ਅਤੇ ਨਾਲ ਨਾਲ ਦਿਲ ਵੀ ਲੱਗਿਆ ਰਹਿੰਦਾ, ਸਾਡਾ ਤੁਹਾਡਾ ਦਿਲ ਲੱਗਿਆ ਰਹਿੰਦਾ ਹੈਗਾ। ਮਿਊਨਿਸਪਲ ਇਲੈਕਸ਼ਨਸ ਵੀ ਆ ਰਹੀਆਂ ਹਨ ਵੱਖ ਵੱਖ ਸਿਟੀ ਦੀਆਂ, ਬਹੁਤ ਇੰਪੋਰਟੈਂਟ ਹੁੰਦੀਆਂ। ਵਨ ਆਫ ਦੀ ਇੰਪੋਰਟੈਂਟ ਇਲੈਕਸ਼ਨ ਦੀ ਮਿਊਨਿਸਪਲ ਇਲੈਕਸ਼ਨਸ, ਜਿੱਥੇ ਤੁਸੀਂ ਆਪਣੇ ਘਰ ਵਿੱਚ ਚਾਹੇ ਖਰੀਦਿਆ ਹੋਇਆ ਚਾਹੇ ਕਿਰਾਏ 'ਤੇ ਰਹਿੰਦੇ ਹੋ, ਜਿਹੜੀਆਂ ਬਿੱਲ ਬੱਤੀਆਂ ਜਾਂਦੀਆਂ ਹਨ ਨਾ, ਉਹ ਪੈਸੇ ਕਿੱਧਰ ਲੱਗਦੇ ਹਨ? ਤੁਹਾਡੇ ਪੈਸੇ ਨਾਲ ਹੀ ਇਹ ਸਿਟੀ ਵਾਲੇ ਹਾਇਰ ਕੀਤੇ ਹੁੰਦੇ ਹਨ, ਤੁਸੀਂ ਹੀ ਚੁਣੇ ਹੁੰਦੇ ਹਨ। ਸੋ ਰਿਸਪੈਕਟ ਸਾਰਿਆਂ ਦੀ ਹੁੰਦੀ ਆ, ਪਰ ਹਾਂ, ਕੀ ਕੰਮ ਚੰਗੇ ਹੋ ਰਹੇ ਹਨ, ਨਹੀਂ ਹੋ ਰਹੇ ਹਨ, ਆਉਣ ਵਾਲੇ ਦਿਨ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਅਤੇ ਜਿਹੜੇ ਖੜ੍ਹਨਾ ਚਾਹੁੰਦੇ ਹਨ ਜੀ ਆਇਆਂ ਨੂੰ, ਬਹੁਤ ਸਾਰੇ ਲੋਕ ਬਹੁਤ ਕੁਝ ਕਰ ਸਕਦੇ ਆ, ਬਦਲਾਅ ਵੀ ਲਿਆ ਸਕਦੇ ਹਨ, ਜਾਂ ਜਿਹੜੇ ਪਹਿਲਾਂ ਹੀ ਬੈਠੇ ਹਨ ਉਹਨਾਂ ਨੂੰ ਤੁਸੀਂ ਕਹਿ ਸਕਦੇ ਹਾਂ ਬਹੁਤ ਵਧੀਆ ਕੰਮ ਕੀਤਾ, ਆਪਾਂ ਤਾਂ ਇਹਨਾਂ ਨੂੰ ਹੀ ਚਾਹੁੰਦੇ ਹੋ। ਸੋ ਤੁਸੀਂ ਖੁਦ ਜਾਣਦੇ ਹੋ, ਵੱਖ ਵੱਖ ਅਖਬਾਰਾਂ ਪੜ੍ਹਦੇ ਹੋ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਆ ਵੀ ਤੁਹਾਡੇ ਸਿਟੀ ਤੁਹਾਡੇ ਸ਼ਹਿਰ ਆਲੇ ਦੁਆਲੇ ਕੀ ਕੁਝ ਹੋ ਰਿਹਾ ਹੈਗਾ ਅਤੇ ਕੀ ਕੁਝ ਹੋਣਾ ਚਾਹੀਦਾ। ਸੋ ਲਿਖ ਲਿਆ ਕਰੋ, ਬੜੀ ਮਿਹਨਤ ਕਰਦੇ ਹਾਂ ਸਵੇਰੇ ਸਾਜਰੇ ਉੱਠ ਕੇ, ਸਪੈਸ਼ਲੀ ਲੇਡੀਜ਼ ਵਾਸਤੇ ਬੱਚਿਆਂ ਨੇ ਕਿਹੜੇ ਕੱਪੜੇ ਪਾਉਣੇ ਆ, ਲੰਚ ਵਿੱਚ ਕੀ ਪੈਕ ਕਰਨਾ, ਅਤੇ ਫਿਰ ਘਰ ਵਾਲੇ ਦਾ ਬਾਅਦ 'ਚ ਜਿਹੜੇ ਬਜ਼ੁਰਗ ਵੀ ਘਰ ਹੁੰਦੇ ਉਹਨਾਂ ਵਾਸਤੇ ਕੀ ਕੁਝ ਬਣਾ ਕੇ ਛੱਡਣਾ। ਸੋ ਉਹਨਾਂ ਦੀ ਡਿਊਟੀ ਥੋੜ੍ਹੀ ਵੱਧ ਲੱਗੀ ਉਹ ਹੁੰਦੀ ਆ। ਸੋ ਪੈਸੇ ਕਮਾਉਂਦੇ ਹੋ, ਕੀ ਤੁਹਾਡੇ ਪੈਸੇ ਵੇਸਟ ਵਿੱਚ ਜਾ ਰਹੇ ਹਨ, ਇਹ ਵੀ ਦੇਖਣਾ ਪੈਣਾ। ਬਹੁਤ ਸਾਰੀਆਂ ਖਬਰਾਂ ਅਤੇ ਤੁਹਾਡੇ ਫੋਨ ਕਾਲਸ ਅਤੇ ਨਾਲ ਦੀ ਨਾਲ ਸਪੋਂਸਰ ਵੀਰਾਂ ਦੇ ਸੰਦੇਸ਼ ਬੜੇ ਜ਼ਰੂਰੀ ਹੁੰਦੇ ਹਨ, ਜਿਹੜੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੰਦੇ ਹਨ। ਇੱਕ ਵਾਰੀ ਫਿਰ ਮੈਂ ਨਵੀ ਅਤੇ ਉਹਨਾਂ ਦੇ ਪਰਿਵਾਰ ਦਾ, ਸਿਧਵਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੱਤਾ 5:30 AM ਡਾਇਲ 'ਤੇ। ਜੋ ਹੈਗਾ ਉਹੀ ਬੋਲਾਂਗੇ, ਜੋ ਸੱਚ ਹੈ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ, ਤੁਹਾਡੀ ਆਵਾਜ਼ ਜਦੋਂ ਏਅਰ 'ਤੇ ਜਾਂਦੀ ਹੈ ਨਾ, ਇਫ 'ਤੇ ਬਟ ਲਾ ਦੇਵੋ ਨਾ, ਲੋਕਾਂ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਕੋਰਟ ਵਿੱਚ, ਇਫ 'ਤੇ ਬਟ ਮਾੜੀ ਚੇਂਜ ਕਰਨੀ ਪੈਂਦੀ ਆ। ਇਸੇ ਤਰ੍ਹਾਂ ਤੁਸੀਂ ਇੱਥੇ ਏਅਰ 'ਤੇ ਕੀ ਕੁਝ ਬੋਲਣਾ, ਹਰ ਇੱਕ ਨੂੰ ਪਿਆਰ ਦਿਆ ਕਰੋ ਅਤੇ ਉਸ ਹਿਸਾਬ ਨਾਲ ਬੋਲਿਆ ਕਰੋ ਜਿਹੜਾ ਅਲਾਊਡ ਹੈਗਾ ਆ। ਸੋ ਜੋ ਹੈਗਾ ਉਹ ਬੋਲਿਓ ਜ਼ਰੂਰ, ਉੱਥੇ ਨਹੀਂ ਮੈਂ ਕਦੇ ਰੋਕੂੰਗਾ। ਤੁਹਾਡੇ ਆਪਣੇ ਹੀ ਵਿਚਾਰ ਹੁੰਦੇ ਹਨ ਅਤੇ ਸਾਡੇ ਆਪਣੇ ਵਿਚਾਰ ਹੁੰਦੇ ਹਨ ਅਤੇ ਅਸੀਂ ਰਲ ਮਿਲ ਕੇ ਇਸ ਕਮਿਊਨਿਟੀ ਨੂੰ ਚਲਾਉਣਾ ਅਤੇ ਬੜੀ ਵਧੀਆ ਜ਼ਿੰਦਗੀ ਕੱਟਣੀ ਆ। ਕੈਨੇਡਾ ਵਨ ਆਫ ਦਾ ਬੈਸਟ ਕੰਟਰੀ ਟੂ ਲਿਵ ਇਨ ਆ, ਜੇ ਦੇਖਿਆ ਜਾਵੇ ਤਰਸਦੇ ਆ ਲੋਕ, ਸਭ ਕੁਛ ਹੈਗਾ ਸਾਡੇ ਕੋਲ, ਪਰ ਇਹਨਾਂ ਲੀਡਰਾਂ ਨੇ ਕੁਝ ਖੋਜਿਆ ਨਹੀਂ, ਕੁਝ ਕੀਤਾ ਨਹੀਂ, ਬਹੁਤ ਬਿਹਾਈਂਡ ਆ ਅਸੀਂ, ਬਹੁਤ ਜ਼ਿਆਦਾ ਬਿਹਾਈਂਡ ਆ ਅਸੀਂ। ਜੇ ਦੇਖਿਆ ਜਾਵੇ ਨੌਰਥ ਵੱਲ ਜਾ ਕੇ ਦੇਖੋ ਕੈਨੇਡਾ ਕਿੰਨਾ ਵੱਡਾ, ਬਹੁਤ ਕੁਝ ਹੋ ਸਕਦਾ, ਅਜੇ ਮਾਈਨੇ ਨਹੀਂ ਕੀਤਾ ਆਪਾਂ, ਗੈਸ ਏ ਬਹੁਤ ਹੈਗੀ ਆ, ਗੈਸ ਫਰੀ ਵਿੱਚ ਮਿਲ ਸਕਦੀ ਇੱਥੇ ਜਿਹੜੀ ਸਾਡੇ ਕੋਲ ਹੈਗੀ ਆ, ਪਰ ਨਹੀਂ ਕੰਮ ਨਹੀਂ ਕਰਦੇ। ਚਲੋ ਗੱਲਾਂ ਪਤਾ ਕਰਦੇ ਹਾਂ ਤੁਹਾਡੇ ਨਾਲ। ਸਟਾਰਗੇਟ ਲੋਜਿਸਟਿਕਸ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, 905-564-9992 ਇਹਨਾਂ ਦਾ ਨੰਬਰ ਆ। ਈਜ਼ੀ ਡਰਾਈਵਰ ਅਤੇ ਮਕੈਨਿਕ ਦੀ ਸਦਾ ਲੋੜ ਰਹਿੰਦੀ ਹੈ, ਕਾਲ ਕਰਕੇ ਪਤਾ ਕਰ ਲਿਓ। ਗਰਲਾਟ ਸੋਤਾ ਹੈਪੀ ਸਰਜੀ ਦਵਿੰਦਰ ਸੋਤਾ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਲਿਓ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਐਕਸਪੀਰੀਅੰਸ ਮਿਲ ਰਾਈਟ ਚਾਹੀਦੇ ਹਨ ਮਿਸ ਸਾਗਾ ਦੇ ਵਿੱਚ, ਐਕਸਪੀਰੀਅੰਸ ਮਿਲ ਰਾਈਟ ਮਿਸ ਸਾਗਾ ਅਤੇ ਗੋਲਫ ਦੇ ਵਿੱਚ ਚਾਹੀਦੇ ਹਨ। ਤੁਹਾਨੂੰ ਡਿਪੈਂਡ ਕਰਦਾ ਕਿੰਨਾ ਐਕਸਪੀਰੀਅੰਸ, $30 ਤੋਂ ਸਟਾਰਟ ਹੁੰਦੇ ਆ, $30 ਤੋਂ ਲੈ ਕੇ $40 ਪਰ ਆਵਰ ਮਿਲ ਸਕਦਾ। ਵੈਲਡਿੰਗ ਦਾ ਕੰਮ ਆ, ਮਿਲ ਰਾਈਟ ਦਾ ਕੰਮ ਆ ਮਿਸ ਸਾਗਾ ਅਤੇ ਗੋਲਫ ਦੇ ਵਿੱਚ, ਅਤੇ ਇਸੇ ਤਰ੍ਹਾਂ ਲੀਡ ਆਫਟਰਨੂਨ ਵੈਲਡਰ ਵੀ ਚਾਹੀਦਾ। ਟਿਗ ਐਕਸਪੀਰੀਅੰਸ ਹੋਣਾ ਬੜਾ ਜ਼ਰੂਰੀ ਆ, ਐਕਸਪੀਰੀਅੰਸ ਸ਼ੀਟ ਮੈਟਲ ਅਤੇ ਸਟੇਨਲੈਸ ਸਟੀਲ ਵੈਲਡਰ ਚਾਹੀਦਾ। $25 ਤੋਂ ਲੈ ਕੇ $37 ਪਰ ਆਵਰ ਮਿਲ ਸਕਦੇ ਆ, ਡਿਪੈਂਡਿੰਗ ਔਨ ਐਕਸਪੀਰੀਅੰਸ। ਮੈਂ ਨੰਬਰ ਆਪਣਾ ਹੀ ਛੱਡ ਦੇਵਾਂ, ਮੈਨੂੰ ਉਹਨਾਂ ਨੇ ਆਪਣਾ ਮੇਨ ਨੰਬਰ ਦੇਣਾ ਸੀਗਾ, ਉਹ ਕਹਿੰਦੇ ਵੀ ਤੁਸੀਂ ਟੈਕਸਟ ਮੈਸੇਜ ਲੈ ਲਿਓ 416-451-2222 'ਤੇ, ਮੈਂ ਤੁਹਾਨੂੰ ਇਹ ਜੋਬ ਦੀ ਪੋਸਟਿੰਗ ਹਾਂ ਫੋਰਵਰਡ ਕਰ ਦੇਵਾਂਗਾ ਜ਼ਰੂਰ। ਅਤੇ ਇੰਡੀਅਨ ਪੰਜਾਬੀ ਵੀ ਆ ਰਿਹਾ, ਗਰੋਸਰੀ ਕਰਨਾ ਚਾਹੁੰਦੇ ਹੋ ਤੁਸੀਂ 115 ਫਾਦਰ ਟੋਬਨ ਰੋਡ 'ਤੇ ਪਹੁੰਚੋ। ਫਰੈਸ਼ ਫਰੂਟਸ, ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਅਤੇ ਮੀਟ ਸ਼ੋਪ ਵੀ ਹੈਗੀ ਆ, ਇੰਡੀਅਨ ਪੰਜਾਬੀ ਬਾਜ਼ਾਰ, ਇਹਨਾਂ ਨੇ ਸਾਨੂੰ ਸਪੋਂਸਰ ਕੀਤਾ। ਕਾਫੀ ਸਾਰੀਆਂ ਜਿੱਥੇ ਖਬਰਾਂ ਮੈਂ ਲੈ ਕੇ ਆਉਣੀਆਂ, ਇਨਫੋਰਮੇਸ਼ਨ ਮਿਲ ਜਾਂਦੀ ਹੈਗੀ ਆ, ਇਸ ਅਮੇਜ਼ਿੰਗ ਟੈਕਨੋਲੋਜੀ ਕਿੰਨੀ ਐਡਵਾਂਸ ਹੋ ਗਈ ਆ। ਸੋ ਜੋ ਹੈਗਾ ਉਹੀ ਪੇਸ਼ ਕਰੇ ਕਿ ਮੈਂ ਫਿਰ ਦੱਸ ਦੇਵਾਂ। ਸੋ ਜੇ ਤੁਸੀਂ ਕਾਲ ਕਰਨੀ ਆ, ਹੈਲੋ ਕਰਨੀ ਆ, ਅਤੇ ਬਾਰੀ ਸਾਹਿਬ ਨੇ ਥੋੜ੍ਹਾ ਠਹਿਰ ਕੇ ਆਉਣਾ ਅਤੇ ਉਹਨਾਂ ਨਾਲ ਵੀ ਗੱਲਬਾਤ ਕਰੇ, ਖਬਰਾਂ ਲੈ ਕੇ ਆਵਾਂਗੇ ਕੀ ਕੁਝ ਹੋ ਰਿਹਾ ਦੁਨੀਆ ਭਰ ਵਿੱਚ ਉਹਦੀ ਗੱਲਬਾਤ ਕਰਾਂਗੇ। ਪੰਜਾਬ ਅਤੇ ਇੰਡੀਆ ਦੀਆਂ ਖਬਰਾਂ ਆਪਾਂ ਘੱਟ ਟੱਚਅਪ ਕਰਾਂਗੇ ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਰਹਿੰਦੇ ਹਾਂ, ਇੱਥੇ ਵੀ ਆਪਾਂ ਮਿਹਨਤ ਕਰਦੇ। ਜੇ ਕੋਈ ਨੈਸ਼ਨਲ ਖਬਰ ਹੈਗੀ ਆ ਉਹਦੀ ਜਾਣਕਾਰੀ ਆਪਾਂ ਦੇਵਾਂਗੇ ਜ਼ਰੂਰ। 905-600-7333 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ, ਅਤੇ ਸਪੋਂਸਰ ਕੀਤਾ ਗਿਆ CWC ਇਮੀਗ੍ਰੇਸ਼ਨ ਵੱਲੋਂ। 905-670-4444 ਨੰਬਰ ਹੈਗਾ CWC ਇਮੀਗ੍ਰੇਸ਼ਨ ਵਾਲਿਆਂ ਦਾ। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਕੋਈ ਅਪੀਲ ਦਾ ਕੇਸ ਹੋਵੇ ਤਾਂ ਤੁਸੀਂ CWC ਇਮੀਗ੍ਰੇਸ਼ਨ 'ਤੇ 905-670-4444 'ਤੇ ਗੁਰਪ੍ਰੀਤ ਖਹਿਰਾ ਸਾਹਿਬ ਉਹਦੀ ਟੀਮ ਨਾਲ ਗੱਲਬਾਤ ਕਰ ਲੈਣੀ ਆ। ਅਤੇ ਟੋਪ ਆਟੋ ਕਲੀਜ਼ਨ ਵਾਲੇ ਹਨ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਸਪੋਂਸਰ ਕੀਤਾ, ਮੇਜਰ ਜਾਂ ਮਾਈਨਰ ਕਲੀਜ਼ਨ ਰਿਪੇਅਰ ਦਾ ਕੰਮ ਹੋਵੇ, 24/7 ਟੋਇੰਗ ਸਰਵਿਸ ਹੈਗੀ ਆ। ਅਤੇ 905-624-0770 ਗੁਰਦੇਵ ਥਿੰਡ ਜੀ ਦਾ ਇਹ ਨੰਬਰ ਹੈਗਾ ਆ, ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਕੇਟਰਿੰਗ, ਡਾਈਨ ਇਨ, ਟੇਕ ਆਊਟ। ਸੋ ਕੇਟਰਿੰਗ ਕਰਵਾਉਣੀ ਆ, ਬੈਠ ਕੇ ਭੋਜਨ ਛਕਣਾ, ਅਤੇ ਤੁਸੀਂ ਗੱਲਬਾਤ ਕਰ ਲਵੋ। 100% ਵੈਜੀਟੇਰੀਅਨ, ਟਰੱਕ ਵੀ ਇਹਨਾਂ ਕੋਲ ਹਨ, ਔਨ ਸਪੋਟ ਇਹ ਕੇਟਰਿੰਗ ਵੀ ਕਰਕੇ ਦਿੰਦੇ ਹਨ। 905-450-1455 'ਤੇ ਤੁਸੀਂ ਗੱਲਬਾਤ ਕਰ ਲੈਣੀ ਹੈ, 905-450-1455। ਅਤੇ ਤੁਹਾਨੂੰ ਇੱਕ AZ ਡਰਾਈਵਰ ਦੀ ਜਿਹੜੀ ਜੋਬ ਹੈਗੀ ਹੈ USA ਵਾਸਤੇ, US ਵੀਜ਼ਾ ਵਾਲਿਆਂ ਲਈ ਵਧੀਆ ਪੈਸੇ ਮਿਲ ਸਕਦੇ, ਅਪ ਟੂ 70 cents ਪਰ ਮਾਇਲ ਆਈ ਬਿਲੀਵ। 6473305850, ਸੇਫਟੀ ਬੋਨਸ ਵੀ ਮਿਲਦਾ। ਬੋਲਟਨ 'ਤੇ ਤੁਸੀਂ ਸਟੋਨੀ ਕ੍ਰੀਕ ਤੋਂ ਸਟਾਰਟ ਕਰ ਸਕਦੇ ਹਾਂ, ਹੋਰ ਬਹੁਤ ਸਾਰੇ ਇਨਸੈਂਟਿਵਸ ਮਿਲਦੇ ਹਨ ਜੇ ਤੁਸੀਂ ਜੋਬ ਲੈਣਾ ਚਾਹੁੰਦੇ। AZ ਡਰਾਈਵਰ ਦੀ ਹੈਗੀ ਆ 6473305850 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਮੇਰੇ ਸੈੱਲਫੋਨ 'ਤੇ ਤੁਹਾਡੇ ਟੈਕਸਟ ਮੈਸੇਜ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। 416-451-2222 ਸੈੱਲਫੋਨ ਨੰਬਰ, ਟੈਕਸਟ ਮੈਸੇਜ ਕਰ ਸਕਦੇ, ਕਾਲ ਨਾ ਪਲੀਜ਼ ਕਰਿਓ। ਕਾਲ ਜੇ ਕਰਨੀ ਤਾਂ 905-600-7333 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਸਵੇਰੇ ਸਵੇਰੇ ਆ ਕਿਆ ਬਾਤ ਆ, ਜਦੋਂ ਸੂਰਜ ਬਾਹਰ ਨਿਕਲਦਾ, ਇਸ ਵੇਲੇ ਵੀ 6:15 ਹੋਏ ਹਜੇ ਹੋਣ ਵਾਲੇ ਹਨ, ਅਤੇ ਬੜੀ ਧੁੱਪ ਨਿਕਲੀ ਹੋਈ ਹੈਗੀ ਆ। ਕਈ ਲੇਜ਼ੀ ਤਾਂ ਨਹੀਂ ਕਹਿ ਸਕਦੇ, ਥੱਕੇ ਹੋਏ ਹੁੰਦੇ, ਥੋੜ੍ਹਾ ਲੇਟ ਉੱਠਦੇ ਹਨ, ਪਰ ਸਵੇਰੇ ਸਵੇਰੇ ਉੱਠਣ ਦਾ ਵੱਖਰਾ ਹੀ ਨਜ਼ਾਰਾ ਹੈਗਾ। ਸਵੇਰੇ ਸਵੇਰੇ ਤੁਸੀਂ ਆਪਣੇ ਜਿਹੜੇ ਕੰਮ ਕਾਰ ਛੇਤੀ ਕਰ ਲੈਂਦੇ ਹੋ, ਤਾਂ ਸਾਰੀ ਦਿਹਾੜੀ ਪਈ ਹੁੰਦੀ ਇੰਜੋਇਮੈਂਟ ਵਾਸਤੇ। ਇੱਕ ਮੈਂ ਗੱਲ ਦੱਸ ਦੇਵਾਂ, ਬਹੁਤ ਸਾਰੇ ਜਿਹੜੇ ਸਪੋਰਟਸ ਦੇ ਕਲੱਬ ਹਨ, ਚਾਹੇ ਸੌਕਰ ਦਾ ਹੋਵੇ, ਹਾਕੀ ਦਾ ਹੋਵੇ, ਫੀਲਡ ਹਾਕੀ ਜਿਹਨੂੰ ਆਪਾਂ ਕਹਿ ਦਿੰਦੇ, ਬਾਸਕਟਬਾਲ ਦਾ ਹੋਵੇ. ਸੋ ਮਈ ਦਾ ਮਹੀਨਾ ਚੱਲ ਰਿਹਾ, ਇਸ ਵੇਲੇ ਰਜਿਸਟ੍ਰੇਸ਼ਨ ਹੋ ਰਹੀ ਆ ਵੱਖ ਵੱਖ ਸਪੋਰਟਸ ਵਿੱਚ. ਅਤੇ ਬੱਚਿਆਂ ਨੂੰ ਰਜਿਸਟਰ ਕਰਨਾ ਚਾਹੁੰਦੇ ਹੋ, ਸਿਟੀ ਦੇ ਬਹੁਤ ਸਾਰੇ ਗਰੁੱਪ ਹੁੰਦੇ ਜਿਹਦੇ ਰਜਿਸਟਰ ਕਰ ਸਕਦੇ ਹੋ. ਸੋ ਹੁਣ ਮੌਕਾ ਹੈਗਾ, ਟੂ ਲੇਟ ਨਾ ਹੋ ਜਾਇਓ. ਅਤੇ ਉਹਨਾਂ ਵਾਸਤੇ ਵੀ ਔਖਾ ਹੋ ਜਾਂਦਾ ਜਦੋਂ ਇੱਕ ਦਮ 'ਚ ਹੀ ਤੁਸੀਂ ਜਿਹੜੀਆਂ ਰਜਿਸਟ੍ਰੇਸ਼ਨ ਕਰਦੇ ਹੋ, ਫਿਰ ਲੇਟ ਹੋ ਜਾਂਦਾ. ਸਰਬਜੀਤ ਸਹੋਤਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ.
1: ਹਾਂਜੀ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ.
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਵੀ ਮੇਰੇ?
1: ਵਧੀਆ ਵਧੀਆ ਭਾਅ ਜੀ. ਅਤੇ ਭਾਅ ਜੀ ਮੈਂ ਇਹ ਪੁੱਛਣਾ ਸੀਗਾ ਕਿ ਜਿਹੜੀਆਂ ਹੁਣ ਇੱਥੇ ਕੰਪਨੀਆਂ ਧੜੋ ਧੜ ਹੁਣ ਬੰਦ ਹੋ ਰਹੀਆਂ, ਕਈਆਂ ਡਰਾਈਵਰਾਂ ਦੇ ਪੈਸੇ ਮਾਰ ਰਹੇ ਆ, ਇਹ ਸਰਕਾਰਾਂ ਕਿਉਂ ਨਹੀਂ ਬੋਲ ਰਹੀਆਂ ਕਿ ਮਤਲਬ ਜਿਹੜੇ ਡਰਾਈਵਰਾਂ ਨੇ ਮਿਹਨਤਾਂ ਕੀਤੀਆਂ ਆ? ਤੇ ਮੇਰਾ ਤਾਂ ਆਪ ਭਾਜੀ ਆ, ਪਿੱਛੇ ਜੇ ਪੈਸੇ ਮਰੇ, ਲੈਂਡ ਫੋਰਸ ਕੰਪਨੀ ਬੰਦ ਹੋਈ ਆ
0: ਜੀ,
1: ਤੇ ਮੇਰਾ $4,500 ਭਾਜੀ ਖਾ ਗਏ ਆ ਉਹ. ਪਹਿਲਾਂ ਤਾਂ ਬੜਾ ਪਿਆਰ ਦੇਣਾ ਭਾਜੀ, ਮੈਂ ਕੱਲੂ ਦਿੰਦਾ ਕੱਲੂ ਦਿੰਦਾ, ਕਰਦੇ ਪਤਾ ਨੀ ਲੱਗਾ ਕਿਹੜੇ ਵੇਲੇ ਬੰਦ ਕਰਕੇ ਦੌੜ ਗਿਆ. ਤੇ ਇੱਕ ਇਹ ਆ, ਤੇ ਜਿਹੜੇ ਭਾਜੀ ਆ ਜਾੜ ਆ, ਜਾੜਾਂ ਦਾ ਜਿਹੜਾ ਰੌਲਾ ਪਿਆ ਆ ਕਿ ਹਾਂ ਵੀ ਇਹਨੇ ਮਤਲਬ ਧੜੋ ਧੜ ਜਾੜ ਖੁੱਲ ਗਏ ਆ, ਕਿ ਮਤਲਬ ਉਹਨਾਂ ਦੇ ਉੱਤੇ ਸ਼ਿਕੰਜਾ ਹੁਣ ਕੱਸਣ ਜਾ ਰਹੇ ਆ ਹੌਲੀ ਹੌਲੀ. ਤੇ ਮੈਂ ਤਾਂ ਕਹਿੰਦਾ ਜਾੜਾਂ ਦਾ ਵੀ ਤਾਂ ਜਿਹੜੇ ਆਪਣੇ ਡਰਾਈਵਰਾਂ ਦਾ ਇਹ ਵੀ ਵੀ ਥੋੜਾ ਕੁ ਧਿਆਨ ਸਰਕਾਰਾਂ ਰੱਖਣ ਕਿ ਹਾਂ ਵੀ ਜਿਹਨਾਂ ਦੇ ਪੈਸੇ ਮਰ ਰਹੇ ਆ, ਜਿੱਦਾਂ ਕੰਪਨੀਆਂ ਬੰਦ ਹੋ ਰਹੀਆਂ, ਜਿੱਦਾਂ ਮੇਰੇ ਮਰੇ ਆ, ਤੇ ਏਦਾਂ ਕਿਸੇ ਦੇ ਪੈਸੇ ਨਾ ਮਰਨ ਭਾਈ. ਮਿਹਨਤ ਦੀ ਕਮਾਈ ਆ, ਇੱਥੇ 20 ਸਾਲ ਹੋ ਗਏ ਮਿਹਨਤ ਕਰਦੇ ਨੂੰ, ਪਰ ਹਾਲੇ ਤੱਕ ਬਣਾਇਆ ਕੁਛ ਨੀ. ਜਿਹੜੇ ਏਦਾਂ ਕੰਪਨੀਆਂ ਬੰਦ ਕਰਕੇ ਦੌੜ ਜਾਂਦੇ ਆ, ਬਿਲੀਅਨ ਬਿਲੀਅਨ ਡਾਲਰ ਭਾਈ ਬਣਾ ਕੇ ਨਿਕਲ ਜਾਂਦੇ ਆ, ਆਪਣਾ ਬਣਾ ਜਾਂਦੇ ਆ, ਦੂਜੇ ਦਾ ਕੁਛ ਨੀ ਸੋਚਦਾ ਇੱਥੇ.
0: ਜੀ ਤੁਹਾਡਾ ਬਹੁਤ ਬਹੁਤ ਧੰਨਵਾਦ. ਹੁਣ ਸੁਣ ਲਿਓ ਜ਼ਰੂਰ ਆਫਿਰ. ਹੁਣ ਤੇ ਮੈਂ ਗੁਰਮੁਖ ਸਿੰਘ ਬਾਰੀ ਸਾਹਿਬ ਦਾ ਰੰਧਾਵਾ ਸਾਹਿਬ ਵੀ ਵੈਲਕਮ ਹੈ. ਗੁਰਮੁਖ ਸਿੰਘ ਬਾਰੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਪ੍ਰੋਗਰਾਮ ਵਿੱਚ.
2: ਸਮਰ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ.
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ. ਖਬਰਾਂ ਉੱਪਰ ਝਾਤ ਮਾਰ ਕੇ ਪਹਿਲਾਂ ਸਾਡੇ ਵੀਰ ਦਾ ਪਤਾ, ਤੁਸੀਂ ਸਵਾਲ ਸੁਣਿਆ ਕਿ ਨਹੀਂ? ਬਹੁਤ ਸਾਰੀ ਦੁੱਖ ਲੱਗਦਾ ਜਦੋਂ ਇੱਕ ਤਾਂ ਦੁੱਖ ਲੱਗਦਾ ਕੰਪਨੀ ਬੰਦ ਹੋ ਜਾਂਦੀ ਹੈਗੀ ਆ, ਉਹ ਤੋਂ ਵੱਧ ਦੁੱਖ ਲੱਗਦਾ ਜਦੋਂ ਕਿਸੇ ਦੇ ਪੈਸੇ ਮਰ ਜਾਂਦੇ ਹਨ. ਜੇ ਤਾਂ ਕੰਪਨੀ ਬੰਦ ਹੋ ਗਈ ਜਾਂ ਬੈਂਕਰਪਟ ਹੋ ਗਈ, ਉਹਦੇ ਕੋਲ ਵਿਚਾਰੇ ਕੋਈ ਵੀ ਨਹੀਂ, ਕੁਛ ਨਾ ਬਚੇ, ਫਿਰ ਤਾਂ ਗੱਲ ਹੋ ਰਿਹਾ. ਬਹੁਤ ਵਾਰੀ ਐਸਾ ਦੇਖਣ ਵਿੱਚ ਆ ਰਿਹਾ ਕੰਪਨੀ ਬੰਦ ਹੋ ਜਾਂਦੀ ਆ, ਪਰ ਕੰਪਨੀ ਵਾਲੇ ਆਪਣਾ ਪੈਸਾ ਸੇਫ ਕਰਕੇ ਸਾਈਡ 'ਤੇ ਹੋ ਜਾਂਦੇ ਆ, ਅਤੇ ਜਿਹੜੇ ਬਾਕੀ ਡਰਾਈਵਰ ਹੁੰਦੇ ਆ ਜਾਂ ਹੋਰ ਵਰਕ, ਉਹਨਾਂ ਦੇ ਪੈਸੇ ਮਰ ਜਾਂਦੇ ਹਨ. ਦੇਖੋ ਜੇ ਤਾਂ ਸਾਰਿਆਂ ਦੇ ਮਰ ਗਏ, ਡਿਫਰੈਂਟ ਸਟੋਰੀ ਆ. ਜੇ ਹੁਣ ਇਕੱਲੇ ਡਰਾਈਵਰਾਂ ਦੇ ਹੀ ਮਰ ਗਏ ਨਾ, ਕੰਮ ਬੜਾ ਔਖਾ, ਕਿਉਂਕਿ ਅੱਜ ਕੱਲ੍ਹ ਬੰਦਾ ਪੈਨੀ 'ਤੇ ਜੀਂਦਾ, ਵੇਟ ਕਰਦਾ ਕਦੋਂ ਬੈਂਕ ਵਿੱਚ ਪੈਸੇ ਆਉਣਗੇ, ਮੈਂ ਆਪਣਾ ਪ੍ਰੋਪਰਟੀ ਟੈਕਸ ਦੇ ਦੇਵਾਂ, ਮੈਂ ਆਪਣੀ ਕਾਰ ਦੀ ਜਿਹੜੀ ਪੇਮੈਂਟ ਉਹ ਪੂਰੀ ਕਰ ਦੇਵਾਂ. ਸੋ ਪੈਸੇ ਕਿਸਦੇ ਵੀ ਨਹੀਂ ਮਰਨੇ ਚਾਹੀਦੇ. ਕੁਛ ਦੇਖੋ ਸਾਡੇ ਆਪਣੇ ਹੀ ਸਾਰੇ ਹਨ, ਪਰ ਸਾਡੇ ਆਪਣੇ ਜਿਹੜੇ ਪੰਜਾਬੀ ਮਿਨਿਸਟਰ ਹਨ ਜਾਂ ਜਿਹੜੇ ਪੰਜਾਬੀ ਭਾਈਚਾਰੇ ਦੇ ਜਿਹੜੇ MP ਹਨ, MPPs ਹਨ, ਉਹ ਖੁਦ ਮੋਹਰੇ ਹੋ ਕੇ ਉਹਨਾਂ ਨੂੰ ਸਭ ਪਤਾ ਕੀ ਕੁਛ ਹੋ ਰਿਹਾ. ਉਹਨਾਂ ਨੂੰ ਇਹ ਵੀ ਪਤਾ ਵੀ ਕਿਹੜੀਆਂ ਕੰਪਨੀਆਂ ਬੰਦ ਕਰਕੇ ਸਾਈਡ 'ਤੇ ਪੈਸਾ ਕਰਕੇ ਮਿਲੀਅਨ ਡਾਲਰ ਦੇ ਘਰ ਬਣਾ ਰਹੇ ਹਨ, ਪ੍ਰੋਪਰਟੀਆਂ ਲੈ ਰਹੇ ਹਨ, ਸਭ ਕੁਛ ਪਤਾ, ਪਰ ਫਿਰ ਵੀ ਜਦੋਂ ਕੁਝ ਹੋ ਨਹੀਂ ਰਿਹਾ ਹੈਗਾ ਨਾ, ਫਿਰ ਦੁੱਖ ਲੱਗਦਾ. ਜੋ ਕਿਸੇ ਨੇ ਪਹਿਲਾਂ ਕਰ ਬੈਠਿਆ ਉਦੋਂ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ ਸੀਗੇ, ਜੇ ਕੋਈ ਹੁਣ ਕਰਦਾ ਨਾ ਕੁਝ ਚੇਂਜ ਆਉਣੀ ਚਾਹੀਦੀ ਆ, ਕਿਉਂਕਿ ਜੇ ਉਹ ਡੁੱਬ ਗਏ ਸਾਰੇ ਡਰਾਈਵਰ, ਉਹਨਾਂ ਦੇ ਪੈਸੇ ਡੁੱਬ ਗਏ, ਤੁਸੀਂ ਇਕੱਲੇ ਮਲਟੀਮਿਲੀਅਨ ਹੋ ਕੇ ਸਾਈਡ 'ਤੇ ਬਹਿ ਜਾਓਗੇ. ਮੈਂ ਕਿਸੇ ਕੰਪਨੀ ਨੂੰ ਨਹੀਂ ਪੇ ਕਰਦਾ, ਕੋਈ ਵੀ ਕੰਪਨੀ ਹੋਵੇ, ਮੈਂ ਉਹ ਕਹਿ ਰਿਹਾ ਬਈ ਜਦੋਂ ਪੈਸੇ ਮਰਦੇ ਆ ਦੁੱਖ ਬੜਾ ਲੱਗਦਾ, ਕਿਉਂਕਿ ਕਮਾਈ ਕਰਨੀ ਬੜੀ ਔਖੀ ਆ. ਡਰਾਈਵਰ ਦੀ ਜੋਬ ਬਹੁਤ ਔਖੀ ਹੈਗੀ ਆ, ਇਹ ਵੀ ਨਹੀਂ ਪਤਾ ਵੀ ਲੋਡ ਕਦੋਂ ਮਿਲਣਾ, ਕਿੰਨੇ ਵਜੇ ਘਰ ਪਹੁੰਚਣਾ. ਕਈ ਵਾਰੀ ਡਾਕਟਰ ਦੀ ਅਪੁਆਇੰਟਮੈਂਟ 6-6 ਮਹੀਨੇ ਬਾਅਦ ਸੈੱਟ ਹੁੰਦੀ ਹਨ, ਫੈਮਿਲੀ ਸੈੱਟ ਹੁੰਦੀਆਂ ਹਨ, ਉਹ ਵੀ ਕੈਂਸਲ ਹੋ ਜਾਂਦੀ ਕਿਉਂਕਿ ਲੇਟ ਹੋ ਜਾਂਦੇ ਹਨ. ਮੈਂ ਇੱਕ ਕਾਲ ਲੈ ਲਵਾਂ 16 ਦੀ, ਫਿਰ ਖਬਰਾਂ ਵੱਲ ਜਾਂਦੇ ਆ. ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ.
2: ਵੀਰ ਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵੀਰ ਜੀ ਪ੍ਰੋਗਰਾਮ ਚੱਲ ਰਿਹਾ. ਤੇ ਵੀਰ ਜੀ ਜਿਹੜੇ ਹੁਣੇ ਆਏ ਸੀ ਨਾ ਵੀਰ ਜੀ, ਕਿੰਨੇ ਦੁੱਖ ਵਾਲੀ ਗੱਲ ਹੈ ਯਾਰ, ਏਦਾਂ ਇਹ ਲੋਕਾਂ ਨੂੰ ਨਹੀਂ ਏਦਾਂ ਕਰਨਾ ਚਾਹੀਦਾ. ਵੇਖੋ ਇਹ ਵੀ ਉਹ ਦੱਸ ਕੇ ਗਏ ਨੇ ਵੀ 20 ਸਾਲ ਹੋ ਗਏ ਮੈਂ ਕੁਛ ਨੀ ਬਣਾਇਆ, ਕਿੰਨੀ ਮਾੜੀ ਗੱਲ ਹੈ ਵੀਰ ਜੀ. ਦੇਖੋ ਲੋਕਾਂ ਨੂੰ ਸ਼ਰਮ ਹੀ ਨੀ ਰਹਿ ਗਈ, ਜਮਾਂ ਯਾਰ ਕਿਸੇ ਦੇ ਕੋਲੋਂ ਕੰਮ ਕਰਾ ਕੇ ਉਹਦੇ ਪੈਸੇ ਨੀ ਦੇਣੇ, ਬੜੀ ਦੁੱਖ ਵਾਲੀ ਗੱਲ ਹੈ. ਮੈਨੂੰ ਬਹੁਤ ਮਾੜੀ ਗੱਲ ਲੱਗੀ ਇਹ, ਆਪਣੇ ਲੋਕਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ. ਕੋਈ ਵੀ ਹੋਵੇ, ਚਾਹੇ ਆਪਣੇ ਹੋਣ ਚਾਹੇ ਗੋਰੇ ਹੋਣ, ਕਿਸੇ ਨੂੰ ਨਹੀਂ ਕਰਨਾ ਚਾਹੀਦਾ, ਮਿਹਨਤ ਨਹੀਂ ਮਾਰਨੀ ਚਾਹੀਦੀ.
0: ਵੈਲ ਸੈਡ, ਸਾਰੇ ਹੀ ਆਪਣੇ ਕੋਈ ਵੀ ਹੋਵੇ, ਆਪਣੇ ਹੋਣ ਗੋਰੇ ਹੋਣ, ਇਹ ਰੂਲਸ ਨਾ ਬਣਦੇ ਹਨ ਜਦੋਂ ਕੋਈ ਗਲਤ ਕੰਮ ਹੋ ਜਾਂਦੇ ਹਨ. ਕੰਪਨੀ ਬੈਂਕਰਪਟ ਹੋ ਗਈ, ਪੈਸਾ ਨਹੀਂ ਹੈਗਾ, ਉਹ ਵੀ ਵਿਚਾਰੇ ਡੁੱਬ ਗਏ, ਤੁਸੀਂ ਵੀ ਡੁੱਬ ਗਏ, ਇਸ ਪਾਰਟ ਆਫ ਲਾਈਫ ਹੈਗੀ ਆ. ਪਰ ਜਦੋਂ ਕੰਪਨੀ ਡੁੱਬ ਜਾਵੇ, ਕੋਈ ਵੀ ਕੰਪਨੀ ਹੋਵੇ, ਮੈਂ ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦਾ, ਉਹ ਆਪਣੇ ਮਲਟੀ ਮਿਲੀਅਨਸ ਆਫ ਡਾਲਰ ਸਾਈਡ 'ਤੇ ਖੜ੍ਹੇ ਕਰਕੇ ਰਿਟਾਇਰਮੈਂਟ ਲੈ ਲੈਣ, ਤੁਹਾਡਾ ਪੈਸਾ ਮਾਰ ਕੇ ਫਿਰ ਦੁੱਖ ਲੱਗਦਾ। ਜੇ ਉਹਨਾਂ ਕੋਲ ਲੱਖ ਦੋ ਲੱਖ ਹੈਗਾ ਚੱਲ ਡਿਫਰੈਂਟ ਸਟੋਰੀ ਆ, ਜੇ ਕਿਸੇ ਨੇ 10 ਮਿਲੀਅਨ 20 ਮਿਲੀਅਨ ਕਹਿੰਦਾ ਇੱਦਾਂ ਕਰੋ ਜੀ ਡਰਾਈਵਰਾਂ ਦੀ ਪੇ ਹੈਗੀ ਆ 2 ਮਿਲੀਅਨ ਟੋਟਲ ਡਰਾਈਵਰਾਂ ਦੀ, ਇਹ ਪਹਿਲਾਂ ਦੇ ਦਿਓ ਭਾਵੇਂ 18 ਮਿਲੀਅਨ ਲੈ ਕੇ ਜਦੋਂ ਮਰਜ਼ੀ ਜਾਵੋ।
2: ਬਿਲਕੁਲ ਇਹਨਾਂ ਡਰਾਈਵਰ ਇਹਨਾਂ ਨੂੰ ਇਹ ਯਾਦ ਵਾਲਿਆਂ ਨੂੰ ਕਹਿਣਾ ਚਾਹੀਦਾ ਵੀ ਠੀਕ ਹੈ ਮੈਂ ਕੰਪਨੀ ਵਾਲਿਆਂ ਨੂੰ ਵੀ ਮੈਂ ਵੀ ਤੁਹਾਨੂੰ ਹੌਲੀ ਹੌਲੀ ਕਰਕੇ ਦੇ ਦੂੰਗਾ, ਇੱਦਾਂ ਬੰਦੇ ਕਿਸੇ ਦੇ 1 ਲੱਖ ਤੁਸੀਂ ਪੈਸੇ ਮਾਰ ਦਿਓ ਯਾਰ ਬੰਦਾ ਕਿੱਥੇ ਜਾਏਗਾ।
0: ਧੰਨਵਾਦ ਤੁਹਾਡਾ। ਇੱਕ ਕਾਲ ਮੈਂ ਹੋਰ ਲੈ ਲਵਾਂ, ਫਿਰ ਆਪਾਂ ਗੁਰਮੁਖ ਸਿੰਘ ਮੇਰੇ ਵੀਰ ਵਾਰੀਆ ਸਾਹਿਬ ਨਾਲ ਗੱਲਬਾਤ ਕਰੀ, ਸਾਡੇ ਗੈਸਟ ਹੁੰਦੇ ਹਨ ਬਹੁਤ ਵਧੀਆ ਖਬਰਾਂ ਲੈ ਕੇ, ਖਬਰਾਂ ਖਬਰਾਂ ਹੀ ਹੁੰਦੀਆਂ, ਸੋ ਵਧੀਆ ਕਹਿ ਲਓ ਘਟੀਆ ਕਹਿ ਲਓ ਮਾੜੀਆਂ ਕਹਿ ਲਓ ਚੰਗੀਆਂ ਕਹਿ ਲਓ, ਖਬਰਾਂ ਖਬਰਾਂ ਹੀ ਹੁੰਦੀਆਂ, ਖਬਰਾਂ ਲੈ ਕੇ ਆਉਂਦੇ। ਉਹਦੇ ਉੱਪਰ ਆਪਾਂ 1-2 ਟਾਕ ਸ਼ੋਅ ਵੀ ਕਰਿਆ ਕਰਾਂਗੇ, ਅੱਜ ਵੀ 1-2 ਟਾਕ ਸ਼ੋਅ ਕਰਾਂਗੇ। ਪਹਿਲਾਂ ਮੇਰੇ ਵੀਰ ਨਵ ਏਅਰ ਕੰਫਰਟ ਤੋਂ ਮੇਰੇ ਵਾਂਗੂ ਸਾਜਰੇ ਸਾਜਰੇ ਉੱਠ ਖੜ੍ਹਦੇ ਹਨ ਅਤੇ ਸਵੇਰੇ ਸਵੇਰੇ ਕਾਫੀ ਸਾਰੇ ਕੰਮ ਮੁਕਾ ਦਿੰਦੇ ਹਨ। ਨਵ ਏਅਰ ਕੰਫਰਟ ਤੋਂ ਜਤਿੰਦਰ ਸਾਹਿਬ, ਸਤਿ ਸ਼੍ਰੀ ਅਕਾਲ ਜੀ ਜੀ ਐਨ ਪ੍ਰੋ ਦੇ ਵਿੱਚ। ਰੁਕ ਜਾਂਦੇ ਹਨ ਸਾਰੇ ਹੀ ਆਪਣੇ, ਤੁਸੀਂ ਵੀ ਆਪਣੇ ਹੋ। ਭਾਜੀ ਕੀ ਹਾਲ ਚਾਲ?
2: ਮੈਨੂੰ
0: ਪੁੱਛ ਲੈਂਦਾ ਹੁਣ, ਹੋਰ ਦੱਸੋ।
2: ਅਸਲ ਚ ਤੰਬੜ ਸਾਹਿਬ ਮੈਂ ਗੱਲ ਇਹ ਕਹਿੰਦੀ, ਚਲੋ ਕੰਮ ਦੀ ਵੀ ਗੱਲ ਕਰਾਂਗੇ
0: ਜੀ।
2: ਦੇਖੋ ਮੈਂ ਨਾ ਇੱਕ ਚੀਜ਼ ਸੋਚਦਾ, ਦੇਖੋ ਇਹ ਜਿਹੇ ਦੁਨੀਆਂ ਭਰ ਚ ਤਰਾਸ ਤਰਾਸ ਹੋ ਰਿਹਾ, ਇੰਡੀਆ ਤੋਂ ਤੇਲ ਦੀਆਂ ਖਬਰਾਂ ਆ ਰਹੀਆਂ ਨੇ, ਆਪਣੇ ਵੀ ਇੱਥੇ ਆ, ਮੈਨੂੰ ਸਮਝ ਆਉਂਦੀ ਵੀ ਇੱਕ ਮਨੁੱਖ ਇੱਦਾਂ ਕਿੱਦਾਂ ਮੂਰਖ ਹੋ ਸਕਦਾ ਕਿ ਸਾਰੀ ਦੁਨੀਆਂ ਕਿਉਂ ਨੀ ਉਹਨੂੰ ਕਹਿੰਦੀ ਭਾਈ ਬੰਦੇ ਦਾ ਪੁੱਤ ਬਣ ਵੀ ਤੂੰ ਇੱਦਾਂ ਕਰ ਰਿਹਾ। ਇੱਕ ਵੇਖੋ ਕਿਸੇ ਕਰਕੇ ਇੱਕ ਬੰਦਾ ਵੀ ਨੁਕਸਾਨ ਹੋ ਜਾਏ, ਕਿਸੇ ਦਾ ਧੀ ਪੁੱਤ ਚੱਲ ਜਾਏ ਜਾਂ ਗਰੀਬੀ ਕਰਕੇ ਜਾਂ ਜਿਹੜੀ ਹੁਣ ਦੁਰਸ਼ਾ ਚੱਲਦੀ ਆ, ਕਿੰਨੇ ਬਿਜ਼ਨਸ ਫੇਲ ਹੋ ਰਹੇ ਆ, ਅੱਗੇ ਕਿਹੜਾ ਵੀ ਮਤਲਬ ਬਹੁਤ ਸੌਖਾ ਕੰਮ ਹੈ ਬਿਜ਼ਨਸ ਨੂੰ ਚਲਾਉਣਾ ਜਾਂ ਕੁਛ ਵੀ ਕਰਨਾ। ਤੇ ਮੈਨੂੰ ਲੱਗਦਾ ਵੀ ਜਿਹੜੇ ਦੁਨੀਆਂ ਭਰ ਦੇ ਲੀਡਰ ਆ ਜਿਹੜੇ ਚੁੱਪ ਨੇ, ਜਿੱਦਾਂ ਉਹਨਾਂ ਚ ਮੈਂ ਕਹੂੰਗਾ ਇੰਡੀਆ ਦੇ ਜਿਹੜੇ ਵਿਸ਼ਵ ਗੁਰੂ ਨੇ, ਉਹਨਾਂ ਨੂੰ ਚਾਹੀਦਾ ਕਿ ਆਪਣਾ ਰੋਲ ਨਿਭਾਉਣ। ਭਾਈ ਹੁਣ ਤੁਸੀਂ ਕਿੱਥੇ ਜਾਓਗੇ, 150 ਕਰੋੜ ਵੱਧਦੀ ਆ, 800 ਕਰੋੜ ਵੈਸੇ ਵੱਧਦੀ ਆ ਦੁਨੀਆਂ ਭਰ ਦੀ। ਮੈਂ ਦੇਖ ਚਾਹੁੰਦਾ ਵੀ ਘੱਟੋ ਘੱਟ ਹਾਰ ਦਾ ਨਾਰਾ ਤੇ ਮਾਰੋ ਯਾਰ ਜਿੰਨੇ ਵੀ ਤੁਸੀਂ ਹੈਗੇ ਹੋ। ਤੇ ਬਾਕੀ ਮੈਂ ਕੰਮ ਦੀ ਇਹ ਗੱਲ ਕਰੀ, ਤੁਹਾਡੇ ਸਰੋਤੇ ਜਿਹੜੇ 6-7 ਵਾਲੇ ਆ, ਚਲੋ ਅੱਗੇ ਗੱਲ ਹੋਈ, ਮੈਂ ਆਪਣਾ ਦੱਸਣ ਦਾ ਹੀਟਿੰਗ ਕੂਲਿੰਗ ਦਾ ਕੰਮ ਕਰਦਾ ਆਪਣਾ ਬਾਜੀ ਸਾਹਿਬ, ਤੇ ਅੱਜ ਕੱਲ ਮੌਸਮ ਕਾਹਵਾ ਗਰਮ ਆ, ਤੇ ਤੁਹਾਡੇ ਸਰੋਤੇ ਕੋਈ ਵੀ ਕਾਲ ਕਰਨ ਤੁਹਾਡਾ ਬਾਰੇ ਦੱਸਣ ਤਾਂ ਆਪਾਂ ਜ਼ਰੂਰ ਉਹਨੂੰ ਐਪਰੀਸ਼ੀਏਟ ਕਰਾਂਗੇ। ਤੇ ਬਹੁਤ ਸੋਹਣੀਆਂ ਡੀਲਾਂ ਲਾਈਆਂ ਹੋਈਆਂ ਏਸੀ ਦੇ ਉੱਪਰ, ਗੈਸ ਨੂੰ ਪਾ ਰਹੇ ਆ, ਤੇ ਟੈਂਕਲੈਸ ਆ, ਈਵਨ ਕਿ ਐਲਟਿਕ ਉੱਪਰ ਵੀ ਰਿਬੇਟ ਦੇ ਰਹੀ ਆ ਗਵਰਨਮੈਂਟ $5,000 ਦੀ।
0: ਜਿੰਨੇ
2: ਵੀ ਤੁਹਾਡੇ ਸਰੋਤੇ ਸੁਣਦੇ ਮੈਨੂੰ ਜ਼ਰੂਰ ਕਾਲ ਕਰਨ ਮੇਰੇ ਨੰਬਰ ਤੇ, ਮੈਂ ਕਾਫੀ ਸਾਰੇ ਉਹਨਾਂ ਦੇ ਬੈਨੀਫਿਟ ਕਰ ਸਕਦਾ, ਘਰ ਦੀ એનર્ਜੀ ਕਿੱਦਾਂ ਸੇਵ ਕਰਨੀ ਹੈ, ਤੇ ਗਵਰਨਮੈਂਟ ਕਾਫੀ ਹੈਲਪ ਕਰ ਰਹੀ ਆ, ਰਿਬੇਟ ਦੇ ਰਹੀ ਆ $5,000, ਤੁਹਾਡਾ ਕੋਈ 1 ਰੁਪਿਆ ਜੇਬ ਚ ਲੱਗਦਾ। ਤੇ ਤੁਹਾਡਾ ਕੋਈ ਵੀ ਸਰੋਤਾ ਕਾਲ ਕਰੇ 647-46-46, ਬਾਕੀ ਸੁਣਦੇ ਤੰਬੜ ਸਾਹਿਬ ਤੁਹਾਨੂੰ
0: ਸਾਧੂ ਸਾਹਿਬ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜਦੋਂ ਦਾ ਬੰਦਾ ਹੁਣ ਗਰਮੀਆਂ ਆ ਗਈਆਂ ਹਨ, ਆ ਕੇ ਚਲੀ ਜਾਂਦੀ ਠੰਡ ਹੋ ਜਾਈ, ਆ ਕੇ ਚਲੀ ਜਾਂਦੀ ਠੰਡ ਹੋ ਜਾਂਦੀ ਆ, ਪਰ ਜਦੋਂ ਵਿੰਟਰ ਤੋਂ ਹੀਟ ਸਿਸਟਮ ਤੁਸੀਂ ਏਅਰ ਕੰਡੀਸ਼ਨ ਵੱਲ ਕਰਨਾ, ਕੋਈ ਖਾਸ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਕਈਆਂ ਦੇ ਉੱਪਰ ਥੱਲੇ ਨਾ ਸਵਿੱਚ ਲੱਗੀ ਹੁੰਦੀ ਆ ਵੀ ਆ ਇੱਧਰ ਨੂੰ ਸਵਿੱਚ ਕਰ ਦੇਵੋ ਹਿਊਮਿਡੀਫਾਇਰ ਦੀ, ਫਿਰ ਇਹ ਵਿੰਟਰ ਵਾਸਤੇ ਆ ਸਮਰ ਵਾਸਤੇ ਆ, ਕੋਈ ਐਸਾ ਇੱਧਰ ਸਿਸਟਮ ਵੀ ਹੈਗੇ ਜਿਹੜੇ ਲੋਕਾਂ ਨੂੰ ਚੇਂਜ ਕਰਨ ਦੀ ਲੋੜ ਹੈਗੀ ਆ?
2: ਨਹੀਂ ਅਸਲ ਵਿੱਚ ਤੇ ਅੱਜ ਕੱਲ ਕਾਫੀ ਹੁਣ ਸਮਾਰਟ ਤੁਹਾਡੇ ਕੋਲ ਆ ਗਏ ਆ, ਥਰਮੋਸਟੇਟ ਤੁਹਾਡੇ ਫੋਨ ਤੇ ਹੁੰਦਾ ਆ, ਬਾਕੀ ਨਿੱਕੀ ਜੀ ਖੇਚਲ ਕਰਨੀ ਪੈਂਦੀ, ਖਿੱਚ ਲਿਆ ਹੁਣ ਪਿੱਛੇ ਨਾ ਤੇ ਹੀਟ ਦੀ ਲੋੜ ਸੀ ਨਾ ਕੂਲਿੰਗ ਦੀ, ਕਿਹੜੀ ਹੀਟ ਚਾਹੀਦੀ ਕਿਹੜੀ ਕੂਲਿੰਗ ਚਾਹੀਦੀ, ਉਦੋਂ ਤੰਗ ਹੁੰਦਾ, ਪਰ ਤੁਸੀਂ ਜਸਟ ਓਨਲੀ ਹੀਟ ਤੇ ਜਿਹੜਾ ਸਵਿੱਚ ਵੱਜਣ ਹੀਟ ਤੇ ਲੈ ਰਹੇ ਹੋ ਜਾਂ ਉਹਨੂੰ ਕੂਲ ਤੇ ਲੈ ਰਹੇ, ਇੰਨਾ ਸਿੰਪਲ ਜਿਹਾ ਕੰਮ, ਅੱਜ ਕੱਲ੍ਹ ਪੜ੍ਹੇ ਲਿਖੇ ਬੱਚੇ ਆ ਆਪਾਂ, ਜ਼ਮਾਨਾ ਕਨੇਡਾ 'ਚ ਖੈਰ ਕੋਈ ਦਿੱਕਤ ਨਹੀਂ ਹੈ, ਤੇ ਬਾਕੀ ਤੁਸੀਂ ਮੋਬਾਈਲ ਤੋਂ ਉਹਨੂੰ ਸੈਟਿੰਗ ਕਰ ਸਕਦੇ ਹੋ, ਆਪਣੇ ਟੈਂਪਰੇਚਰ ਵਧਾ ਤੱਕ ਸਕਦੇ ਹੋ, ਈਵਨ ਕਿ ਸਮਾਰਟ ਥਰਮੋਸਟੇਟ ਇੱਥੋਂ ਤੱਕ ਆ ਗਿਆ ਜਿਹੜੇ ਆਪਣੇ ਆਪ ਹੀ ਤੁਹਾਡੀਆਂ ਜਿਹੜੀਆਂ ਨੇ ਘਰ ਦੀ ਮੂਵਮੈਂਟ ਵੇਖ ਕੇ ਚੱਲਦੇ, ਜੇ ਘਰ 'ਚ ਕੋਈ ਹੈਗਾ ਵਾ ਉਸ ਹਿਸਾਬ ਨਾਲ ਹੀਟ ਜਾਂ ਕੂਲਿੰਗ ਦਿੰਦੇ ਆ, ਨਹੀਂ ਹੈਗਾ ਤਾਂ ਉਸ ਹਿਸਾਬ ਨਾਲ ਸੈੱਟ ਹੁੰਦੇ ਆ। ਸਮਾਰਟ ਥਰਮੋਸਟੇਟ ਵੀ ਰਿਬੇਟ ਚੱਲਦੀ ਪਈ ਆ ਗਵਰਨਮੈਂਟ ਦੀ, ਕੋਈ ਵੀ ਸਰੋਤਾ ਇੱਕ ਜਿਸ ਛੋਟੀ ਜਿਹੀ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਸਮਾਰਟ ਥਰਮੋਸਟੇਟ ਰਿਬੇਟ ਬਾਏ ਦਾ ਐਨਬ੍ਰਿਜ, ਉਹ $100 ਦੀ ਰਿਬੇਟ ਆ, ਤੁਸੀਂ ਕੂਪਨ ਲੈ ਜਾਓ ਹੋਮ ਡੀਪੂ ਤੇ, ਤੁਸੀਂ ਕੋਈ ਵੀ ਸਮਾਰਟ ਥਰਮੋਸ ਲਓਗੇ $200 ਦਾ ਤੇ ਤੁਹਾਨੂੰ $100 ਤੁਹਾਡੇ ਕੂਪਨ ਤੋਂ ਆਫ ਹੋ ਜਾਏਗਾ।
0: ਕੀ ਬਾਤ ਹੈ, 50% ਆਫ ਤਾਂ ਮੇਰੇ ਨਵ ਜਤਿੰਦਰ ਵੀਰ ਨੇ ਦੇ ਦਿੱਤੇ ਹੈਗੇ ਆ। ਸੋ ਨਵ ਏਅਰ ਕੰਫਰਟ ਮੇਰੇ ਵੀਰ ਆਪਣਾ ਨਾ ਨੰਬਰ ਛੱਡ ਜਾਵੋ, ਤੇ ਮੈਂ ਚਾਹੁੰਦਾ ਵੀ
2: ਨੰਬਰ 647-746-4647
0: ਬਹੁਤ ਬਹੁਤ ਧੰਨਵਾਦ। ਕੀਪ ਅਪ ਦਾ ਗੁੱਡ ਵਰਕ। ਕਿਸੇ ਪੈਸੇ ਬਚਾਉਣੇ, ਇਹ ਵੀ ਬਹੁਤ ਵੱਡੀ ਸੇਵਾ ਹੁੰਦੀ ਆ। ਸੋ ਤੁਸੀਂ ਕੰਮ ਤਾਂ ਕਰਾਉਣਾ ਹੁੰਦਾ ਘਰ ਵਿੱਚ, ਕਾਲ ਕਰ ਲਿਆ ਕਰੋ, ਪਤਾ ਕਰ ਲਿਆ ਕਰੋ ਵੀ ਕਿੱਥੋਂ ਪੈਸੇ ਬਚ ਸਕਦੇ ਆ। ਬਹੁਤ ਸਾਰੇ ਗਵਰਨਮੈਂਟ ਦੇ ਪ੍ਰੋਗਰਾਮ ਹੁੰਦੇ ਹਨ, ਬਹੁਤ ਪੈਸੇ ਲੋਕਾਂ ਦੇ ਬਚ ਜਾਂਦੇ, ਉਹ ਗਵਰਨਮੈਂਟ ਦੇ ਪ੍ਰੋਗਰਾਮ ਦੀ ਵਰਤੋਂ ਕਰਿਆ ਕਰੋ। ਕਹਿੰਦੇ ਸਰਕਾਰ ਸਾਡੇ ਪਾਸੇ ਕਰਦੀ ਕੀ ਆ, ਕਈ ਵਾਰੀ ਉਹਨਾਂ ਨੇ ਐਸੇ ਪ੍ਰੋਗਰਾਮ ਰੱਖੇ ਹੁੰਦੇ ਤੁਸੀਂ ਪੈਸੇ ਬਚਾ ਸਕਦੇ ਹੋ। ਸੋ ਹੀਟਿੰਗ ਐਂਡ ਕੂਲਿੰਗ ਵਿੱਚ ਕੋਈ ਗਵਰਨਮੈਂਟ ਦਾ ਪ੍ਰੋਗਰਾਮ ਕਿਹੜਾ ਚੱਲਦਾ, ਤੁਸੀਂ ਵਰਤਣਾ ਚਾਹੁੰਦੇ ਹੋ, ਤੁਹਾਡੇ ਕੰਮ ਆ ਸਕਦਾ ਕਿ ਨਹੀਂ ਆ ਸਕਦਾ, ਤੁਸੀਂ 6477066640 'ਤੇ ਗੱਲਬਾਤ ਕਰ ਲਿਓ। ਗੁਰਮੁਖ ਸਾਹਿਬ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਖਬਰਾਂ ਵੱਲ ਚੱਲਦੇ ਹਾਂ ਅਤੇ ਝਾਤ ਮਾਰਦੇ ਖਬਰਾਂ ਵੱਲ।
3: ਜੀ ਬਿਲਕੁਲ ਤੰਬਰ ਸਾਹਿਬ, ਆਪਾਂ ਖਬਰਾਂ ਦੀ ਸ਼ੁਰੂਆਤ ਚੰਗੀ ਖਬਰ ਤੋਂ ਕਰਦੇ ਹਾਂ ਜੀ। ਥੋੜੀ ਜੀ ਖੇਡਾਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਆਪਣੀ ਗੱਲਬਾਤ ਅੱਜ ਸਵੇਰੇ, ਤਾਂ ਬਿਲਕੁਲ ਕੈਨੇਡਾ ਮੇਜ਼ਬਾਨੀ ਕਰ ਰਿਹਾ ਜੀ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਫੀਫਾ ਵਰਲਡ ਕੱਪ ਹੋ ਰਿਹਾ, ਉਹਦੇ ਵਿੱਚ ਕੈਨੇਡਾ ਜਿਹੜਾ 11 ਜੁਲਾਈ ਨੂੰ, ਵੈਸੇ ਤਾਂ ਓਵਰਆਲ ਇਹਦਾ ਜੂਨ 11 ਤੋਂ ਲੈ ਕੇ ਜੁਲਾਈ 19 ਤੱਕ ਜਿਹੜਾ ਆ ਸਾਰਾ ਈਵੈਂਟ ਹੋਣਾ ਜੀ। ਤਾਂ ਕੈਨੇਡਾ ਦੇ ਵਿੱਚ ਟੋਰਾਂਟੋ ਤੇ ਸਰੀ ਦੇ ਵਿੱਚ ਦੋ ਵੱਡੇ ਸ਼ਹਿਰਾਂ ਦੇ, ਵੈਨਕੂਵਰ ਦੇ ਵਿੱਚ ਦੋ ਵੱਡੇ ਸ਼ਹਿਰਾਂ ਦੇ ਵਿੱਚ ਇਹ ਈਵੈਂਟ ਹੋਣੇ ਆ ਜੀ। ਇਹਦੇ ਲਈ ਤਿਆਰੀਆਂ ਵੱਡੀ ਪੱਧਰ ਤੇ ਸ਼ੁਰੂ ਹੋ ਗਈਆਂ ਜੀ। 1 ਬਿਲੀਅਨ ਦੇ ਕਰੀਬ ਜਿਹੜਾ ਇਹਦਾ ਖਰਚਾ ਵਾ ਉਹ ਆਊਗਾ ਜੀ। ਹੁਣ ਇਹਦੇ ਨਾਲ ਟੂਰਿਜ਼ਮ ਨਾਲ ਜੁੜੀ ਹੋਈ ਕਾਫੀ ਸੰਭਾਵਨਾ ਹੈਗੀਆਂ ਨੇ ਇਕੋਨਮੀ ਦੀਆਂ, ਲੇਕਿਨ ਖਰਚਾ ਵੀ ਕਾਫੀ ਵੱਡਾ ਆਉਣਾ ਹੈਗਾ। ਕਾਫੀ ਵੱਡੀਆਂ ਤਿਆਰੀਆਂ ਆਪਣੇ ਪੱਧਰ ਤੇ ਕੈਨੇਡਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ। ਤਾਂ ਇਹਦੇ ਨਾਲ ਇੱਕ ਜੁੜੀਆਂ ਹੋਈਆਂ ਇਹ ਵੀ ਖਬਰਾਂ ਹੈਗੀਆਂ ਕਿ ਸਾਡਾ ਜਿਹੜੀ ਸਿਟੀ ਲੈਵਲ ਦੇ ਉੱਪਰ ਜਿਹੜੀ ਰੀਕ੍ਰੀਏਸ਼ਨ ਹੈਗੀ ਆ ਉਹ

0: ਸਪੋਰਟਸ ਕਲੱਬ, ਫੁੱਟਬਾਲ ਕਲੱਬ, ਸੋਕਰ ਕਲੱਬ ਚਲਾਇਆ ਸੀਗਾ। 1600 ਬੱਚਾ ਖੇਡਦਾ ਸੀਗਾ, 100 ਟੀਮਾਂ ਸੀਗੀਆਂ। ਉਹਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਿਆ। ਜਿਹੜੀ ਰਜਿਸਟ੍ਰੇਸ਼ਨ ਹੈ ਨਾ, ਉਹੀ ਲੋਕਾਂ ਨੇ ਜਦੋਂ ਗੇਮਾਂ ਸ਼ੁਰੂ ਹੋਣੀਆਂ, ਉਹ ਭਾਅ ਜੀ ਪਾ ਲਓ ਬੱਚਾ, ਲੈ ਕੀ ਗੱਲ ਆ, ਹੁਣ ਜ਼ਿਆਦਾ ਪੈਸੇ ਬਣਾਉਣ ਲੱਗ ਪਏ। ਨਹੀਂ, ਇਹ ਗੱਲ ਨਹੀਂ ਹੁੰਦੀ। ਸਮਝਿਆ ਕਰੋ, ਜਦੋਂ ਤੁਸੀਂ ਕਿਸੇ ਬੱਚੇ ਨੂੰ ਰਜਿਸਟਰ ਕਰਨਾ ਨਾ, ਸਭ ਤੋਂ ਵੱਡੀ ਸੇਵਾ ਆ ਔਨ ਟਾਈਮ ਰਜਿਸਟਰ ਕਰਨਾ, ਕਿਉਂਕਿ ਉਹਨਾਂ ਨੇ ਉਹਨਾਂ ਵਾਸਤੇ ਕੋਚਿਸ ਰੱਖਣੇ ਆ, ਉਹਨਾਂ ਵਾਸਤੇ ਉਹਨਾਂ ਨੇ ਜਿਹੜੇ ਆ ਰੈਫਰੀ ਆ ਉਹ ਰੱਖਣੇ ਆ, ਉਹਨਾਂ ਵਾਸਤੇ ਸਕੇਜੂਲ ਬਣਾਉਣੇ ਪੈਂਦੇ ਹਨ। ਸੋ ਹਾਊਸ ਲੀਗ ਕੀ ਹੁੰਦੀ ਆ, ਆਲ ਸਟਾਰ ਕੀ ਹੁੰਦੀ ਆ, ਜਿਹੜਾ ਪੇਰੈਂਟਸ ਬੱਚੇ ਨਾ ਆਲ ਸਟਾਰ ਵਿੱਚ ਜਾਂਦੇ ਹਨ, ਇਹ ਸੋਚੋ ਵੀ ਅੱਜ ਸ਼ਾਮ ਨੂੰ ਗੇਮ ਤੁਹਾਡੀ ਉੱਥੇ ਹੋਣੀ ਆ ਬੈਰੀ ਦੇ ਵਿੱਚ, ਕੱਲ੍ਹ ਨੂੰ ਹੋਣੀ ਆ ਸਕਾਰਬਰੋ ਦੇ ਵਿੱਚ, ਅਤੇ ਫਿਰ ਵੀਕਐਂਡ 'ਤੇ ਤੁਸੀਂ ਖੇਡਣ ਜਾਣਾ ਕਿਸੇ ਹੋਰ ਪ੍ਰੋਵਿੰਸ ਵਿੱਚ, ਹੋਰ ਸ਼ਹਿਰ ਦੇ ਵਿੱਚ। ਬਹੁਤ ਪੈਸਾ ਵੀ ਲੱਗਦਾ ਹੈਗਾ ਆ। ਸੋ ਜਦੋਂ ਤੁਸੀਂ ਬੱਚੇ ਆਪਣੇ ਸਪੋਰਟਸ ਵੱਲ ਜੋੜ ਲੈਂਦੇ ਆ ਨਾ, ਫਿਰ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਆ। ਤੁਸੀਂ ਪੈਸੇ ਵੱਲ ਨਹੀਂ ਸੋਚਦੇ, ਤੁਸੀਂ ਪਰਿਵਾਰਕ ਮੈਂਬਰ ਬਣ ਜਾਂਦੇ ਆ, ਆਪਣੇ ਪਰਿਵਾਰ ਬਾਰੇ ਸੋਚਦੇ ਆ। ਸੋ ਬੱਚਿਆਂ ਨੂੰ ਸਪੋਰਟਸ ਵਿੱਚ ਰਜਿਸਟਰ ਕਰਿਆ ਕਰੋ, ਇਹ ਔਖਾ ਹੁੰਦਾ ਆ। ਆਪਾਂ ਵੀ ਸਵੇਰੇ 3:30 ਤੋਂ ਸ਼ੁਰੂ ਕਰਕੇ ਕੰਮ 3:30 ਵਜੇ ਤੱਕ ਕਰਦੇ, ਇਸ ਕਰਕੇ ਸ਼ਾਮ ਨੂੰ ਬੱਚਿਆਂ ਨਾਲ ਆਪਾਂ ਖੇਡਣਾ। ਸੋ ਪਰਿਵਾਰ ਵਧੀਆ ਪਲ ਜਾਂਦੇ ਹਨ। ਸੋ ਸਪੋਰਟਸ ਵਿੱਚ ਆ ਰਹੇ ਹਨ ਅੱਗੇ, ਪਰ ਇੰਨੇ ਨਹੀਂ ਆ ਰਹੇ ਹਨ। ਪਰ ਇਹੀ ਹੈਗਾ, ਅੱਜ ਕੱਲ੍ਹ ਜਿਹੜੀਆਂ ਮੈਚਸ ਹੁੰਦੇ ਹਨ ਉੱਥੇ ਵੀ ਪੇਰੈਂਟਸ ਬਹੁਤ ਕਿੰਤੂ ਪਰੰਤੂ ਕਰਦੇ, ਲੜਾਈਆਂ ਵੀ ਬਹੁਤ ਹੁੰਦੀਆਂ ਹਨ, ਰੈਫਰੀ ਮਗਰ ਪੈ ਜਾਂਦੇ ਹਨ, ਪਰ ਨਿਮਰਤਾ ਦੀ ਖੇਡਾਂ ਜਿਹੜੀਆਂ ਹਨ ਕਈ ਵਾਰੀ ਹੋਰ ਪਾਸੇ ਨੂੰ ਚਲੀ ਜਾਂਦੀਆਂ। ਸੋ ਸਮਝਿਆ ਕਰੋ, ਸੋਚਿਆ ਕਰੋ, ਅਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਸਵਾਲ ਪੁੱਛਿਆ ਕਰੋ। ਪਰ ਪਹਿਲਾ ਕੰਮ ਹੁੰਦਾ ਬੱਚਿਆਂ ਨੂੰ ਕਿਸੇ ਵੀ ਸਪੋਰਟਸ ਵਿੱਚ ਰਜਿਸਟਰ ਕਰਨਾ, ਔਨ ਟਾਈਮ ਦੇ ਵਿੱਚ ਰਜਿਸਟਰ ਕਰਨਾ। ਗੁਰਮੁਖ ਸਾਹਿਬ ਜੀ, ਗੋ ਹੈਡ।
1: ਬਿਲਕੁਲ, ਤਾਂ ਇਹਦੇ ਨਾਲ ਹੀ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਈ, ਕੱਲ ਬੀਸੀ ਸੀਗੇ ਜੀ। ਆਪਾਂ ਨੂੰ ਇਹ ਪਤਾ ਹੈਗਾ ਕਿ ਜਿਹੜੀ ਅਲਬਰਟਾ ਦੇ ਨਾਲ ਰੀਸੈਂਟਲੀ ਡੀਲ ਹੋਈ ਆ, 1 ਮਿਲੀਅਨ ਬੈਰਲ ਪਰ ਡੇ ਦੇ ਨਾਲ ਜਿਹੜੀ ਪਾਈਪ ਲਾਈਨ ਵਿਛਾਈ ਜਾਣੀ ਹੈ ਜੀ ਨਵੀਂ, ਉਹਦੇ ਸਮਝੌਤਾ ਹੋਇਆ ਸੀ, ਦੋਹਲਾ ਸਮਝੌਤਾ ਹੋਇਆ ਸੀ। ਇਹਨੂੰ ਲੈ ਕੇ ਜਿਹੜਾ ਬੀਸੀ ਆ ਡੇਵਿਡ ਐਵੀ ਸਾਹਿਬ ਥੋੜਾ ਟੇਢੇ ਚੱਲ ਰਹੇ ਸੀ, ਸ਼ੁਰੂ ਤੋਂ ਹੀ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਕਿ ਅਲਬਰਟਾ ਨੂੰ ਇੰਨੀ ਪਹਿਲ ਦਿੱਤੀ ਜਾ ਰਹੀ ਆ। ਕੰਸਰਨ ਸੀਗੇ ਲੈ ਕੇ ਕਾਰਬਨ ਨੂੰ ਲੈ ਕੇ ਅਲਬਰਟਾ ਬੀਸੀ ਦੇ, ਕੱਲ ਪ੍ਰਧਾਨ ਮੰਤਰੀ ਹੁਣਾਂ ਉੱਥੇ ਗੱਲ ਕਹੀ ਆ। ਇੱਕ ਤਾਂ ਵੱਡੀ ਗੱਲ ਉਹਨਾਂ ਕਹੀ ਆ ਜੀ, ਉਹਨਾਂ ਨੇ ਕਿਹਾ ਕਿ ਜਿਹੜਾ ਕਨੇਡਾ ਆ ਅੱਜ ਵਰਲਡ ਜਿਹੜਾ ਹੈਗਾ ਆ ਉਹ ਐਨਰਜੀ ਕ੍ਰਾਈਸਿਸ ਨੂੰ ਫੇਸ ਕਰ ਰਿਹਾ ਤੇ ਕਨੇਡਾ ਇਹਦੀ ਪੂਰਤੀ ਕਰ ਸਕਦਾ, ਕਨੇਡਾ ਕੋਲ ਇਹਦਾ ਹੱਲ ਹੈਗਾ। ਇਹਨੂੰ ਲੈ ਕੇ ਅੱਗੇ ਉਹਨਾਂ ਨੇ ਪਾਰਟੀਕੁਲਰ ਜਿਹੜੇ ਆਪਣੇ ਦੇਸ਼ ਦੇ ਪ੍ਰੋਜੈਕਟ ਹੈਗੇ ਆ ਉਹਦੇ ਉੱਪਰ ਬੀਸੀ ਦੇ ਵਿੱਚ ਇਹ ਗੱਲ ਕਹੀ ਕਿ ਜਿਹੜੀ ਪਾਈਪਲਾਈਨ ਹੈਗੀ ਆ ਇਹਦੇ ਵਿੱਚ ਜਿਹੜੇ ਕੰਸਰਨ ਹੈਗੇ ਆ ਉਹ ਬਿਲਕੁਲ ਕੰਸਲਟ ਕੀਤੇ ਗਏ ਆ ਜੀ ਅਲਬਰਟਾ ਦੇ ਨਾਲ। ਭਾਵ ਹੈ ਕਿ ਜਿਹੜਾ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕੋਸਟ ਹੈਗੀ ਆ ਮਿਸ਼ਨ ਕਾਰਬਨ ਕੋਸਟ ਉਹਦੀ ਕਮਿਟਮੈਂਟ ਅਲਬਰਟਾ ਕੋਲੋਂ ਲਈ ਗਈ ਹੈ ਕਿ $130 ਟਨ ਜਿਹੜਾ ਪਰ $130 ਜਿਹੜਾ ਪਰ ਟਨ ਜਿਹੜਾ ਮਿਸ਼ਨ ਦਾ ਕੋਸਟ ਹੈ ਉਹ ਅਲਬਰਟਾ ਨੇ ਮੰਨੀ ਹੈਗੀ ਆ, ਫਿਰ ਹੀ ਇਹ ਪਾਈਪਲਾਈਨ ਜਿਹੜੀ ਆ ਅੱਗੇ ਸ਼ੁਰੂ ਹੋਊਗੀ। ਪਹਿਲਾਂ ਆਪਾਂ ਨੇ ਸਰੋਤਿਆਂ ਦੀ ਜਾਣਕਾਰੀ ਦੱਸ ਦਿੰਦੇ ਹਾਂ ਕਿ ਜਿਹੜੀ ਪਹਿਲਾਂ ਪਾਈਪਲਾਈਨ ਸੀਗੀਆਂ ਅੱਜ ਤੋਂ ਉਹ ਸਾਲ 1.5 ਸਾਲ ਪਹਿਲਾਂ ਉਹ ਸਿਰਫ 300 ਬੈਰਲ ਜਿਹੜਾ ਸੀਗਾ ਉਹਦੀ ਕਪੈਸਿਟੀ ਸੀਗੀ, ਲੇਕਿਨ ਜਦੋਂ ਤੋਂ ਨਵੀਆਂ ਪਾਈਪਲਾਈਨ ਜਿਹੜੀਆਂ ਚੱਲ ਪਈਆਂ ਨੇ ਉਦੋਂ ਤੋਂ ਬਾਅਦ 850 ਬੈਰਲ ਪਰ ਗੈਲਨ ਪਰ ਜਿਹੜਾ ਆਪਣਾ ਡੇ ਹੈਗਾ ਉਹਦੇ ਹਿਸਾਬ ਦੇ ਨਾਲ ਸਾਡੀ ਕਪੈਸਿਟੀ ਜਿਹੜੀ ਆ ਬਣ ਗਈ ਹੈਗੀ ਆ ਕਰਿਊਡ ਆਇਲ ਦੀ। ਤਾਂ ਇਹਦੇ ਕਰਕੇ ਅਸੀਂ ਚਾਈਨਾ ਨੂੰ ਬਰਾਬਰ ਅਮੈਰੀਕਾ ਦਾ ਜਿਹੜਾ ਕਰਿਊਡ ਆਇਲ ਭੇਜਣਾ ਤੇ ਵਰਲਡ ਭਾਰਤ ਵਿੱਚ ਸਪਲਾਈ ਜਿਹੜੀ ਨੈਚੁਰਲ ਗੈਸ ਦੀ ਉਹ ਵੀ ਹੋਣੀ ਸ਼ੁਰੂ ਹੋ ਜਾਊਗੀ। ਸੋ ਕੁੱਲ ਮਿਲਾ ਕੇ ਇਕਾਨਮੀ ਦਾ ਬੂਸਟ ਹੋਊਗਾ, ਲੇਕਿਨ ਅਲਬਰਟਾ ਕੋਲੋਂ ਇਹ ਜਿਹੜੀ ਕਮਿਟਮੈਂਟ ਲਈ ਗਈ ਆ ਤੇ ਪ੍ਰਧਾਨ ਮੰਤਰੀ ਨੇ ਮਿੱਠੀ ਜੀ ਇੱਕ ਇਹ ਵੀ ਗੱਲ ਕਹੀ ਹੈ ਕਿ ਜੇ ਵੈਂਕੂਵਰ ਇਸੇ ਤਰ੍ਹਾਂ ਅੜਿਆ ਰਿਹਾ ਤਾਂ ਅਸੀਂ ਕੁਝ ਮੂਵਮੈਂਟ ਏਦਾਂ ਦੀਆਂ ਵੀ ਕਰ ਸਕਦੇ ਹਾਂ ਕਿ ਹੋਰ ਪ੍ਰਾਇਓਰਟੀਜ਼ ਜਿਹੜੇ ਇਲਾਕੇ ਹੈਗੇ ਆ ਕੰਟਰੀ ਦੇ ਉਹਨੂੰ ਦਿੱਤੀ ਜਾ ਸਕਦੀ ਆ ਜੀ।
0: ਗੁਰਮੁਖ ਸਿੰਘ ਜੀ ਵੈਲ ਸੈਡ ਹੈ ਇਹ, ਕਿਉਂਕਿ ਪ੍ਰੋਜੈਕਟ ਪੇਪਰ 'ਤੇ ਆ ਜਾਂਦੇ ਆ ਪਰ ਮੁੜ ਕੇ ਸ਼ੁਰੂ ਨਹੀਂ ਹੁੰਦੇ, ਬਹੁਤ ਸਾਰੀਆਂ ਪ੍ਰੋਬਲਮਸ ਆਪਣਾ ਅੜਿੱਕਾ ਕਰ ਦਿੰਦੀਆਂ ਹਨ। ਜੇ ਰਲ ਮਿਲ ਕੇ ਚੱਲਣਗੇ ਤਾਂ ਇਕੋਨਮੀ ਵੀ ਗਰੋ ਹੋ ਸਕਦੀ ਹੈਗੀ ਆ ਅਤੇ ਕੈਨੇਡਾ ਥੋੜ੍ਹਾ ਐਨਰਜੀ ਪਾਵਰ ਵਿੱਚ ਵੀ ਆ ਸਕਦਾ।
1: ਬਿਲਕੁਲ ਜੀ, ਸੋ ਇਹ ਗੱਲਾਂ ਅਹਿਮ ਪ੍ਰੋਜੈਕਟ ਬਹੁਤ ਜ਼ਰੂਰੀ ਆ, ਵਾਤਾਵਰਨ ਦੇ ਕੰਸਰਨ ਵੀ ਜ਼ਰੂਰੀ ਨੇ, ਪਰ ਇਹ ਨਹੀਂ ਕਿ ਦੇਸ਼ ਉੱਥੇ ਹੀ ਸਟੱਕ ਹੋ ਰਹੇ। ਕੈਨੇਡਾ ਦੀ ਵੱਡੀ ਪ੍ਰੋਬਲਮ ਇਹ ਰਹੀ ਹੈਗੀ ਹੈ ਜੀ ਕਿ ਸਾਡੇ ਕੋਲ ਵਰਲਡ ਭਰ ਦੇ ਵਿੱਚ ਨੈਚੁਰਲ ਸੋਰਸ ਪੱਖੋਂ ਕੈਨੇਡਾ ਜਿਹੜਾ ਇੱਕ ਅਮੀਰ ਕੰਟਰੀ ਹੈਗਾ ਆ ਜੀ, ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਯੂਟੀਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਜੋ ਅਸੀਂ ਵਰਲਡ ਭਰ 'ਚ ਆਪਣੀ ਇਸਟੈਬਲਿਸ਼ਮੈਂਟ ਹੈਗੀ ਆ ਇੱਕ ਸਪਲਾਇਰ ਵਜੋਂ ਉਹ ਕਰ ਸਕੀਏ।
0: ਗੁਰਬਖਸ਼ ਸਿੰਘ ਜੀ, ਮੈਂ ਇੱਥੇ ਫਿਰ ਮਾੜੇ ਮਾੜਿਆ ਰੋਕ ਦਾ, ਇਹ ਵੀ ਪਤਾ ਲੱਗ ਰਿਹਾ ਜਦੋਂ ਇਹਨਾਂ ਨੇ ਲੰਬੀ ਸੋਚ ਕੀ, ਕਹਿੰਦੇ ਜੇ ਕੈਨੇਡਾ ਆਪਣਾ ਨਾ ਕੰਮ ਕਰਨ ਲੱਗ ਪਣ ਟਾਈਮ ਸਿਰ ਅਤੇ ਪ੍ਰੋਜੈਕਟ ਸ਼ੁਰੂ ਕਰ ਦੇਣ, ਫਿਊਚਰ

0: ਵਿੱਚ ਜਿਹੜਾ ਜਿੰਨਾ ਆਪਣਾ ਟੈਕਸ ਦਿੰਦੇ ਨੇ ਉਹ ਵੀ ਹਾਫ ਤੇ ਕਰਾ ਸਕਦਾ ਹੈਗਾ। ਕਹਿੰਦੇ ਬਹੁਤ ਕੰਟਰੀਆਂ ਦਾ ਟੈਕਸ ਇਸੇ ਕਰਕੇ ਘੱਟ ਹੈਗਾ ਤੇ ਉਹਨਾਂ ਦੀ ਗਰੋਥ ਬਹੁਤ ਹੈਗੀ ਹੈ, ਜੀਡੀਪੀ ਸਾਡੀ ਸਾਡੀ ਵੀ ਹੋਰ ਹੋ ਸਕਦੀ ਹੈਗੀ ਆ ਜੇ ਆਪਾਂ ਪ੍ਰੋਜੈਕਟ ਇਹ ਸ਼ੁਰੂ ਕਰ ਦਈਏ।
1: ਕੈਨੇਡਾ ਦੀ ਧਰਤੀ ਕੋਲ ਬਹੁਤ ਅਹਿਮ ਮਿਨਰਲਸ ਹੈਗੇ ਆ ਜਿਹਦੇ ਤੇ ਅੱਜ ਅਮਰੀਕਾ ਨਾਲ ਟਕਰਾਅ ਚੱਲ ਰਿਹਾ। ਸਿੱਧੇ ਤੌਰ ਤੇ ਅਮਰੀਕਾ ਚਾਹੁੰਦਾ ਕਿ ਕੈਨੇਡਾ ਆਪਣੀ ਧਰਤੀ ਦੇ ਮਿਨਰਲਸ ਜਿਹੜੇ ਆ ਉਹਨਾਂ ਦਾ ਐਕਸੈਸ ਅਮਰੀਕਾ ਨੂੰ ਦੇ ਦੇਵੇ, ਕਿਉਂਕਿ ਅੱਜ ਜਿਹੜਾ ਵੈਸਟ ਐਮਪਸ਼ਾਇਰ ਦੇ ਤਹਿਤ ਹੀ ਅਮਰੀਕਾ ਕੰਮ ਕਰ ਰਿਹਾ, ਬਹੁਤ ਸਾਰੀਆਂ ਕਲੋਨੀਆਂ ਆਈਲੈਂਡ ਜਿਹੜੇ ਵਰਲਡ ਦੇ ਹੈਗੇ ਆ ਉਹਨਾਂ ਦੇ ਉੱਪਰ ਅਮਰੀਕਾ ਦੀ ਨਜ਼ਰ ਹੈਗੀ ਆ। ਤਾਂ ਕੈਨੇਡਾ ਦੇ ਨੌਰਥ ਵੱਲ ਵੀ ਬਹੁਤ ਸਾਰਾ ਜਿਹੜਾ ਭੰਡਾਰ ਪਿਆ ਹੈਗਾ। ਅਮਰੀਕਾ ਚਾਹੁੰਦਾ ਹੈਗਾ ਇਨਡਾਇਰੈਕਟਲੀ ਕਿ ਕੈਨੇਡਾ ਆਪਣੀ ਵੱਡੀ ਜਿਹੜੀ ਲੈਂਡ ਹੈ ਉਹਦੇ ਵਿੱਚ ਜਿਹੜੇ ਨੈਚੁਰਲ ਸੋਰਸ ਆ ਸਿੱਧੇ ਤਰੀਕੇ ਨਾਲ ਸਾਨੂੰ ਉਹ ਐਕਸੈਸ ਦੇ ਦੇ ਤੇ ਅਸੀਂ ਉਹਦਾ ਯੂਟੀਲਾਈਜੇਸ਼ਨ ਕਰੀਏ। ਸੋ ਇਹ ਬਹੁਤ ਜ਼ਰੂਰੀ ਹੈਗਾ, ਕੈਨੇਡਾ ਖੁਦ ਇਹਦੇ ਉੱਪਰ ਸਮਰੱਥ ਹੋਵੇ ਅੱਗੇ ਵਧੇ। ਤੇ ਆਪਾਂ ਨਾਲ ਹੀ ਅਗਲੀਆਂ ਖਬਰਾਂ ਨਾਲ ਚੱਲਦੇ ਹਾਂ ਜੀ, ਕਿਉਂਕਿ ਆਪਣੇ ਕੋਲ ਟਾਈਮ ਦੀ ਸ਼ੋਰਟੇਜ ਵੀ 6:31 ਹੋ ਗਿਆ, ਤਾਂ ਉਸ ਤੋਂ ਬਾਅਦ ਆਪਾਂ ਸਰੋਤਿਆਂ ਦੀਆਂ ਕਾਲਾਂ ਵੀ ਨਾਲ ਨਾਲ ਲਵਾਂਗੇ
0: ਜੀ
1: ਕਿ ਦੋ ਇਦਾਂ ਦੀਆਂ ਮਾੜੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਸੀ ਵੱਡੀ ਚਿੰਤਾ ਦਾ ਵਿਸ਼ਾ ਹੈਗੀਆਂ ਨੇ। ਤਾਂ ਇਹਦੇ ਉੱਤੇ ਭਾਵੇਂ ਖਬਰ ਚਲੀ ਗਈ ਆ ਪਰ ਡਿਸਕਸ ਕਰਨੀ ਬਹੁਤ ਜ਼ਰੂਰੀ ਸੁਰਤਿਆਂ ਨਾਲ ਕਿ ਕੀ ਕਾਰਨ ਹੈਗੇ ਆ, ਬਹੁਤ ਜ਼ਰੂਰੀ ਸੁਰਤਿਆਂ ਨਾਲ ਕਿ ਕੀ ਕਾਰਨ ਹੈਗੇ ਆ ਜੀ ਕਿ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹੈਗੀਆਂ। ਕਿ ਦੇਖੋ ਕੱਲ੍ਹ ਜਿਹੜੀ ਔਰੰਜ ਵੱਲ 'ਚ ਘਟਨਾ ਵਾਪਰੀ ਸੀ, ਖਬਰ ਸਾਰੇ ਛਾਇਆ ਹੋ ਗਈ, 53 ਸਾਲਾ ਦਰਬਾਰਾ ਸਿੰਘ ਉਹਦੇ ਤੇ ਦੋਸ਼ ਲੱਗੇ ਆ, ਜਿੱਦਾਂ ਵੀਡੀਓ ਸਾਹਮਣੇ ਆਈ ਆ ਇਹ ਦੋਸ਼ ਸਾਬਤ ਹੋਣੇ ਹਾਲੇ ਬਾਕੀ ਆ। ਪਰ ਜਿਹੜੀ ਵੀਡੀਓ ਸਾਹਮਣੇ ਆਈ ਆ ਤਾਂ ਜੋ ਡਿਟੇਲ ਸਾਹਮਣੇ ਆਈ ਆ ਪੁਲਿਸ ਵੱਲੋਂ ਕਿ ਇੱਕ ਕਾਰ ਆਉਂਦੀ ਆ ਜੀ ਉੱਥੇ ਪੈਟਰੋਲ ਪੰਪ ਦੇ ਉੱਪਰ ਗੈਸ ਸਟੇਸ਼ਨ ਤੇ ਫਿਲਡ ਅਪ ਕਰਦੀ ਆ ਫਿਊਲ, ਤਾਂ ਉਸ ਤੋਂ ਬਾਅਦ ਉਹ ਭੱਜਣ ਦੀ ਕੋਸ਼ਿਸ਼ ਕਰਦੇ ਉੱਥੋਂ, ਤਾਂ ਪੇਮੈਂਟ ਨਹੀਂ ਦਿੱਤੀ ਜਾਂਦੀ, ਤਾਂ ਗੈਸ ਸਟੇਸ਼ਨ ਕਰਮਚਾਰੀ ਰੋਕਣ ਦਾ ਯਤਨ ਕਰਦਾ, ਤਾਂ ਉਹਨੂੰ ਹਿੱਟ ਕਰਕੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹਨੂੰ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਸਖ਼ਤ ਜਿਹੜਾ ਗੰਭੀਰ ਜ਼ਖਮੀ ਹੈਗਾ। ਏਦਾਂ ਦੀ ਘਟਨਾ ਹੀ ਜਿਹੜੀ ਦਰਦਨਾਕ ਘਟਨਾ ਜਿਹੜੀ ਇੰਗਲੈਂਡ ਦੇ ਸਾਊਥ ਹਾਲ ਦੇ ਵਿੱਚ ਵਾਪਰੀ ਹੈ ਜੀ, ਜਿਹਦਾ ਆਪਾਂ ਕਹਿ ਸਕਦੇ ਕੋਰਟ ਦਾ ਡਿਸੀਜਨ ਆਇਆ ਕਿ ਇੱਕ ਆਪਣਾ ਹੀ ਬੰਦਾ ਜਿਹੜਾ ਹਰਜਿੰਦਰ ਸਿੰਘ ਸੀਗਾ, ਹਰਜਿੰਦਰ ਪਾਲ, ਉਹ ਕੋਈ ਐਕਸੀਡੈਂਟ ਹੁੰਦਾ ਤਾਂ ਦੋ ਪਤੀ ਪਤਨੀ ਆ ਉਹਦੇ ਉੱਪਰ ਦੀ ਰੋਲ ਓਵਰ ਕਰਦਾ, ਤੇ ਉਹ ਵੀ ਵੀਡੀਓ ਅੱਜ ਕੱਲ੍ਹ ਸਰਕੂਲੇਟ ਹੋ ਰਹੀ ਹੈ ਕਿ ਇੰਨੀ ਬੁਰੇ ਤਰੀਕੇ ਨਾਲ ਰੋਲ ਓਵਰ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਹਸਬੈਂਡ ਹੈਗਾ ਉਹਦੀ ਉੱਥੇ ਮੌਕੇ ਤੇ ਡੈਥ ਹੋ ਜਾਂਦੀ, ਉੱਤੋਂ ਦੀ ਕਾਰ ਭਜਾ ਕੇ ਲੈ ਕੇ ਜਾਂਦਾ। ਉਹਨੂੰ ਵੀ ਅਦਾਲਤ ਨੇ ਜਿਹੜੀ ਸਜ਼ਾ ਸੁਣਾ ਦਿੱਤੀ ਹੈਗੀ ਆ, 20 ਸਾਲ ਜੇਲ੍ਹ ਜਿਹੜੀ ਆ ਜੇਲ੍ਹ ਭਰ ਜਿਹੜਾ ਰਹਿਣਾ ਹੈਗਾ, ਤਾਂ 20 ਸਾਲ ਜਿਹੜਾ ਉਹਦੇ ਤੇ ਪਾਬੰਦੀ ਰਹੂਗੀ ਜੀ। ਇਹ ਏਦਾਂ ਦੀਆਂ ਖਬਰਾਂ ਹੈਗੀਆਂ ਨੇ ਸਾਡੀ ਕਮਿਊਨਿਟੀ ਨਾਲ ਜੁੜੀਆਂ ਹੋਈਆਂ ਕਿ ਇਹਦੇ 'ਚ ਕਰੂਐਲਟੀ ਜਿਹੜੀ ਹੈਗੀ ਆ ਸਾਡੇ 'ਚ ਇੰਨੀ ਜ਼ਿਆਦਾ ਨਹੀਂ ਸੀ ਜਿਹੜੀ ਹੁਣ ਸਮੇਂ ਦੇ ਹਿਸਾਬ ਦੇ ਨਾਲ, ਆਈ ਡੋਂਟ ਨੋ ਕਿ ਅਸੀਂ ਕਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਪਿੱਛੇ ਲੈ ਕੇ ਜਾ ਰਹੇ ਹਾਂ ਕਿ ਹਾਦਸਾ ਹੋਣਾ ਜਾਂ ਕੋਈ ਮਨ 'ਚ ਮਾੜੀ ਮਨਸ਼ਾ ਆ ਜਾਣਾ ਉਹ ਇੱਕ ਵੱਖਰੀ ਗੱਲ ਆ, ਲੇਕਿਨ ਅੱਗੋਂ ਕਰੂਐਲਟੀ ਏਦਾਂ ਦੀ ਦਿਖਾ ਦੇਣੀ ਕਿ ਜਿਹੜਾ ਹਾਦਸੇ ਦੇ ਵਿੱਚ, ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਦਾ ਵਿਸ਼ਾ ਜਿਹੜੀ ਹੈਗੀ ਆ ਜੀ।
0: ਗੁਰਮਤ ਸਿੰਘ ਜੀ, ਮੈਂ ਕਾਲ ਲੈ ਲਵਾਂ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਆ। 7028 ਨੰਬਰ ਹੈ ਜੀ, ਤੁਸੀਂ ਏਅਰ ਤੇ ਹੋ ਜੀ, ਸਤਿ ਸ੍ਰੀ ਅਕਾਲ ਜੀ। 7028 ਤੁਹਾਡੀ ਵਾਰੀ ਆ ਗਈ ਹੈ ਜੀ, ਉਹਨਾਂ ਦਾ ਮੇਰੇ ਕੋਲ ਬਟਨ ਨਹੀਂ ਦੱਬ ਹੋਇਆ। 7028 ਆ ਜਾਓ।
2: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਬਾਈ ਜੀ, ਗੱਲ ਕੀਤੀ ਹੈ ਜਿਹੜੀ ਅਲਬਰਟਾ ਪਾਈਪ ਲਾਈਨ ਆ ਨਾ, ਭਾਈ ਸਾਹਿਬ ਗੱਲ ਕਰਦੇ ਸੀਗੇ ਵੀ ਕਪੈਸਿਟੀ ਬਾਰੇ, ਵੀ ਹੁਣ 300 ਸਮਥਿੰਗ ਕੁਛ ਗੱਲ ਕਰਦੇ ਸੀ ਉਹਦੀ। ਬਾਈ ਜੀ, ਕਪੈਸਿਟੀ ਹੈ 5.2 million ਬੈਰਲ ਪਰ ਡੇ ਇਸ ਟਾਈਮ ਆ ਜੀ, ਅੱਗੇ 300 ਆ, 5.2 million ਬੈਰਲ ਪਰ ਡੇ ਆ ਜੀ ਇਸ ਟਾਈਮ। ਉਸ ਤੋਂ ਬਾਅਦ ਹੋਊਗੀ ਅਪਰੋਕਸੀਮੇਟਲੀ 10 million ਬੈਰਲ ਪਰ ਡੇ ਜਦੋਂ ਪਾਈਪ ਲਾਈਨ US ਨੂੰ ਜਾਊਗੀ
0: ਜੀ।
2: ਇਹ ਥੈਂਕ ਯੂ ਬ੍ਰਦਰ,
0: ਤਾਂ ਧੰਨਵਾਦ ਸਰ। ਇੱਕ ਕਾਲ ਮੈਂ ਹੋਰ ਲੈ ਲਵਾਂ। ਕਮਲਜੀਤ ਸਿੰਘ ਜੀ, ਤੁਸੀਂ ਏਅਰ ਤੇ ਹੋ ਜੀ।
3: ਹਾਂਜੀ ਤੰਬਰ ਸਾਹਿਬ, ਸਤਿ ਸ੍ਰੀ ਅਕਾਲ, ਤੇ ਨਾਲ ਹੀ ਬਾਰੀਆ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਕਿ ਜਿਹੜਾ ਸਾਨੂੰ ਇੰਨੇ ਮਤਲਬ ਸਾਡੇ ਸਾਰੇ ਕੰਟਰੀ ਦੇ ਬਾਰੇ ਦੱਸਦੇ ਨੇ ਵੀ ਸਾਡੀ ਸਰਕਾਰਾਂ ਕੀ ਕਰ ਰਹੀਆਂ ਆ, ਤੇ ਪਰ ਬਹੁਤ ਕੁਛ ਕਰਨਾ ਬਾਕੀ ਆ। ਕਾਨੀ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਜਾਂਦੀ ਆ ਵੀ ਕੋਈ ਇੱਥੇ ਪ੍ਰੋਜੈਕਟ ਨਵੇਂ ਲਿਆਉਣ, ਉਹ ਜਾ ਕੇ ਦੂਜੀਆਂ ਕੰਟਰੀਆਂ ਵਿੱਚ ਜਾਣ ਦੀ ਬਜਾਏ ਇੱਥੇ ਵੀ ਸਾਰਾ ਦੂਜਾ ਹੋਣਾ। ਹੁਣ ਸਰ ਮੇਨ ਪੁਆਇੰਟ ਦੀ ਜਿਹੜੀ ਗੱਲ ਹੈ ਵੀ ਦੇਖੋ, ਬ੍ਰੈਂਪਟਨ ਦੇ ਵਿੱਚ ਹੁਣ ਇਲੈਕਸ਼ਨ ਆ ਰਹੀ ਹੈ ਮੇਅਰ ਵਾਲੀ,
0: ਸਾਰੇ ਪਾਸੇ ਆ ਰਹੀ ਹੈ, ਬ੍ਰੈਂਪਟਨ ਵੀ ਆ ਰਹੀ ਹੈ, ਬਾਕੀ ਹੋਰ ਸਿਟੀਆਂ ਵੀ ਆ ਰਹੀ ਆ।
3: ਹਾਂ ਹੁਣ ਵਿੱਚ ਵੀ ਆ ਰਹੀ, ਅਸੀਂ ਹੁਣ ਬ੍ਰੈਂਪਟਨ ਦੀ ਗੱਲ ਕਰ ਰਹੇ ਹਾਂ ਕਿ ਕੀ ਜਿਹੜੇ ਪਿਛਲੇ ਕਿੰਨਿਆਂ ਸਾਲਾਂ ਤੋਂ ਜਿਹੜੀ ਸਾਡੀ ਇੱਥੇ ਬ੍ਰੈਂਪਟਨ ਕੌਂਸਲ ਹੈ ਕਿ ਹੋਮ ਟੈਕਸ ਦੇ ਬਾਰੇ ਆਪਾਂ ਨੂੰ ਪਤਾ ਲੱਗ ਰਿਹਾ ਵੀ ਸਾਡਾ ਕਿੰਨਾ ਕੁ ਵਧਾਇਆ ਇਹਨਾਂ ਨੇ, ਵਾਟਰ ਟੈਕਸ ਸਾਡਾ ਕਿੰਨਾ ਕੁ ਵਧਾਇਆ ਇਹਨਾਂ ਨੇ, ਸਨੋ ਜਦੋਂ ਇਹਨਾਂ ਨੇ $100 ਲਾਇਆ ਸੀਗਾ ਵੀ ਤੁਹਾਡੇ ਡਰਾਈਵਰ ਸਾਫ਼ ਕਰਾਂਗੇ, ਜਿਹੜਾ ਕਿ ਬਹੁਤ ਹੀ ਬੇਤੁੱਕਾ ਔਰ ਬੇਦਿਮਾਗੀ ਨਾਲ ਲਿਆ ਗਿਆ ਫੈਸਲਾ ਸੀ ਕਿ ਉਹ ਵਰਕਆਊਟ ਕੀਤਾ ਘਰਾਂ ਦੇ ਡਰਾਈਵੇ ਜਿਹੜੇ ਸੀ ਉਹਦੇ ਤੋਂ ਬਾਅਦ ਸਾਫ਼ ਕਰਨ ਦੀ ਗੱਲ ਹੀ ਛੱਡ ਦਿਓ। ਚਲੋ ਕ੍ਰੈਸ਼ਰ ਦੇ ਵਿੱਚ ਬੰਦੇ ਹਮੇਸ਼ਾ ਲੇਟ ਲਾਉਂਦੇ ਨੇ ਕਿਉਂਕਿ ਸਿਟੀ ਜਿਹੜੀ ਹੈ ਇਹ ਕੰਟਰੈਕਟ ਕਿਹਨਾਂ ਲੋਕਾਂ ਨੂੰ ਦਿੰਦੀ ਆ, ਜਿਹਨਾਂ ਦੇ ਕੋਲ ਚਾਰ ਚਾਰ ਪੰਜ ਪੰਜ ਸੌ ਟੋ ਟਰੱਕ ਨੇ ਜਾਂ ਵੱਡੀਆਂ ਵੱਡੀਆਂ ਮਸ਼ੀਨਰੀ ਆ ਉਹਨਾਂ ਨੂੰ। ਔਰ ਜਿਸੋ ਜਿਹੜੇ ਇੰਟਰਸੈਕਸ਼ਨ ਦੇ ਵਿੱਚ ਬੰਦਾ ਘਰੋਂ ਨਿਕਲਿਆ ਦਾ ਮੇਨ ਰੋਡ ਤੋਂ ਸਿੱਧਾ ਬੰਦਾ ਲੰਘਿਆ, ਉਹ ਗੱਬੇ ਬੱਟ ਬਣਾ ਕੇ ਜਾਣ ਦਿੰਦੇ ਆ, ਕਿੰਨੀਆਂ ਲੋਕਾਂ ਦੀਆਂ ਗੱਡੀਆਂ ਉੱਥੇ ਸਟਕ ਹੁੰਦੀਆਂ। ਹਾਲਾਂਕਿ ਉਹ 2 ਮਿੰਟ ਦਾ ਕੰਮ ਹੈ ਕਿਉਂਕਿ ਮਿਸਮੈਨੇਜਮੈਂਟ ਆ, ਕੋਈ ਬੰਦਾ ਜਵਾਬਦੇਹ ਨਹੀਂ ਹੈਗਾ। ਔਰ ਉਹ ਤੋਂ ਬਾਅਦ ਸਿਟੀ ਦੀ ਬਿਲਡਿੰਗ ਦਾ ਜਿਹੜਾ ਘੁਟਾਲਾ ਸੀ ਇਹ ਅਸੀਂ ਭੁੱਲ ਗਏ, ਆਪਾਂ ਨੂੰ ਸਾਨੂੰ ਅੱਜ ਤੱਕ ਪਤਾ ਲੱਗਾ ਕਿੰਨੇ ਵਿੱਚ ਲਈ, ਕਿੰਨੇ ਵਿੱਚ ਕਰਕੇ, ਕਿੰਨੇ ਵਿੱਚ ਵੇਚੀ ਇਹਨਾਂ ਨੇ। ਸਿਟੀ ਦੇ ਕੰਮਾਂ ਦੀ ਠੇਕੇਦਾਰੀ ਕਿਹਨੂੰ ਮਿਲਦੀ ਆ? ਅਗਲਾ ਮੇਰਾ ਪੁਆਇੰਟ ਹੈ ਸਿਟੀ ਦੀਆਂ ਜੋਬਾਂ ਕਿਹਨਾਂ ਲੋਕਾਂ ਨੂੰ ਮਿਲਦੀਆਂ ਤੇ ਕਿਸ ਤਰ੍ਹਾਂ ਮਿਲਦੀਆਂ, ਉਹਦੇ ਵਿੱਚ ਕੀ ਪਾਰਦਰਸ਼ਤਾ ਹੈਗੀ ਆ? ਬੇਲੋੜੀਆਂ ਜੋਬਾਂ ਸਿਟੀ ਦੇ ਵਿੱਚ ਡਿਪਟੀ ਮੇਅਰ ਐਂਡ ਕੰਪਨੀ ਕੀ ਕੰਮ ਆ? ਕਦੀ ਸਾਡੇ ਲੋਕਾਂ ਨੂੰ ਆ ਕੇ ਇਹਨਾਂ ਨੇ ਦੱਸਿਆ ਕਿ ਕਦੀ ਉੱਤੇ ਕੋਈ ਕਦੀ ਕੋਈ ਟੀਵੀ ਪ੍ਰੋਗਰਾਮ ਦੇ ਵਿੱਚ ਆ ਕੇ ਦੱਸਿਆ ਵੀ ਸਿਟੀ ਅਸੀਂ ਲੋਕਾਂ ਲਈ ਆਹ ਕੰਮ ਕਰ ਰਹੇ ਹਾਂ? ਹੁਣ ਇਹਦੇ ਵਿੱਚ ਸਾਨੂੰ ਭਾਰਤ ਵਾਂਗੂ ਜਾਂ ਪੰਜਾਬ ਵਾਂਗੂ ਇੱਥੇ ਕਮਿਊਨਿਟੀਆਂ ਡਿਵਾਈਡ ਕਰਕੇ ਸਾਨੂੰ ਇਹ ਬੁੱਧੂ ਬਣਾ ਰਹੇ ਆ? ਤੁਸੀਂ ਆਪਦੇ ਬੱਚਿਆਂ ਦੇ ਕੋਲ ਚਾਰ ਪੈਸੇ ਜੋੜਦੇ, ਪੈਸਾ ਤਾਂ ਪਹਿਲੀ ਗੱਲ ਜਿਹੜੇ ਹਾਲਾਤ ਨੇ ਜੋੜ ਹੀ ਨਹੀਂ ਰਿਹਾ, ਇਹ ਸਾਡੇ ਕੋਲ ਜੋ ਕੁਛ ਹੈਗਾ ਇਹਨਾਂ ਨੇ ਉਹ ਵੀ ਲੈ ਜਾਣਾ, ਔਰ ਇਹ ਕਿਸੇ ਦੇ ਵੀ ਨਹੀਂ ਸਕੇ। ਰਾਈਟ ਨਾਉ ਮੈਂ ਦੁਬਾਰਾ ਫਿਰ ਗੱਲ ਕਹਿ ਰਿਹਾ, ਜਿਹੜੀ ਸਾਡੀ ਇਸ ਵੇਲੇ ਕੌਂਸਲ ਹੈ ਬ੍ਰੈਂਪਟਨ ਦੀ, ਇਹ ਕਿਸੇ ਦੇ ਸਕੇ ਨਹੀਂ। ਇਹ ਕਦੀ ਉਦੋਂ ਦੇ ਧਰਮ ਦੇ ਸਿੱਖੇ ਦਾ ਜਾਣਗੇ ਮੰਦਰਾਂ ਦੇ ਵਿੱਚ ਜਾਂ ਗੁਰਦੁਆਰੇ ਵਿੱਚ ਜਾਂ ਕਿਤੇ ਵੀ, ਔਰ ਜਾ ਕੇ ਸਾਨੂੰ ਬੁੱਧੂ ਬਣਾ ਕੇ ਆਪਦੀਆਂ ਤਨਖਾਹਾਂ ਵਧਾਉਂਦੇ ਨੇ ਬਗੈਰ ਮਤਲਬ ਤੋਂ। ਕਦੀ ਇਹਨਾਂ ਨੇ ਦੱਸਿਆ ਵੀ ਸਾਨੂੰ ਅਸੀਂ ਸਿਟੀ ਦੇ ਵਿੱਚ ਕਿੰਨਾ ਸਾਨੂੰ ਪ੍ਰੋਫਿਟ ਆਇਆ ਜਾਂ ਕਿੰਨਾ ਨਹੀਂ ਆਇਆ? ਇਹ ਸਾਰੇ ਪੁਆਇੰਟ ਨੇ ਅਸੀਂ ਦੇਖਣਾ, ਅਸੀਂ ਖੁਦ ਕਿਹਨਾਂ ਨੇ ਬ੍ਰੈਂਪਟਨ ਆਇਆ ਬੰਦਿਆਂ ਨੇ, ਚਾਹੇ ਹਰ ਕਮਿਊਨਿਟੀ ਜਿਹੜਾ ਵੀ ਬੰਦਾ ਆ, ਦੇਖਣਾ ਵੀ ਅਸੀਂ ਕਿਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ। ਬਾਕੀ ਬਗੈਰ ਮਤਲਬ ਲੱਤਾਂ ਖਿੱਚਣ ਵਾਲੇ ਜਿਹੜੇ ਬੰਦੇ ਆਣਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜ਼ਰੂਰ। ਆਪਣੇ ਆਪਣੇ ਨੇਬਰ ਦੇ ਵਿੱਚ ਅੱਡ ਅੱਡ ਦਸ ਦਸ ਬੰਦਿਆਂ ਨਾਲ ਗੱਲਬਾਤ ਕਰੋ, ਜਿੱਥੇ ਵੀ ਜਾਂਦੇ ਹੋ ਇਹ ਡਿਸਕਸ ਕਰੋ। ਸਾਡਾ ਪੈਸਾ ਆ ਸਾਡਾ, ਅਸੀਂ ਇਹਨਾਂ ਨੂੰ ਤਨਖਾਹਾਂ ਦਿੰਦੇ ਟੈਕਸ ਦੇ ਪੈਸੇ ਦੀਆਂ, ਕੀ ਸਾਡੇ ਲਈ ਕੰਮ ਕਰਦੇ ਆ? ਅਗਰ ਦੇ ਨਹੀਂ ਤੇ
0: ਤੁਹਾਡੇ ਵਿਚਾਰ ਏਰ ਤੇ ਚਲ ਗਏ ਹਨ। ਮੈਂ ਆਉਣ ਵਾਲੇ ਦਿਨਾਂ ਵਿੱਚ ਨਾ ਜੂਨ ਦੇ ਮਹੀਨੇ ਵਿੱਚ ਈਮੇਲਾਂ ਪਾ ਦੇਵਾਂਗਾ, ਸੋ ਉਸ ਵੇਲੇ ਤੁਸੀਂ ਸਿਟੀ ਕੋਲੋਂ ਸਾਰੇ ਜਵਾਬ ਲੈ ਲਿਓ। ਬਹੁਤ ਸਾਰੇ ਜਿਹੜੇ ਤੁਸੀਂ ਸਵਾਲ ਕੀਤੇ ਉਹ ਜਵਾਬ ਆਉਣ ਵਾਲੇ ਦਿਨਾਂ ਵਿੱਚ ਮੈਂ ਵੀ ਦੇ ਦੇਵਾਂਗਾ, ਕਿਉਂਕਿ ਕਈ ਸਾਰੇ ਐਸੇ ਜਵਾਬ ਹੁੰਦੇ ਆ ਜਿਹੜੇ ਇਹਨਾਂ ਦੀ ਆਪਣੀ ਵੈਬਸਾਈਟ 'ਤੇ ਪਏ ਹੁੰਦੇ, ਕਦੇ ਕਈ ਐਸੇ ਹੁੰਦੇ ਖੁਦ ਇਹਨਾਂ ਨੇ ਦੇਣੇ ਹੁੰਦੇ ਹਨ। ਸੋ ਤੁਹਾਡੇ ਸਵਾਲ ਆ ਗਏ ਹਨ, ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਕੋਈ ਨਾ ਕੋਈ ਮੇਅਰ ਹੋਣ, ਆਪਣੇ ਰੀਜਨਲ ਕੌਂਸਲਰ ਹੁਣ ਕੌਂਸਲਰ ਉਹਨਾਂ ਨੂੰ ਆਪਾਂ ਏਅਰ 'ਤੇ ਲੈ ਕੇ ਆਵਾਂਗੇ, ਤੁਹਾਡੇ ਸਵਾਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਜੇ ਦੇਣੇ ਚਾਹੁੰਦੇ ਹਨ ਤਾਂ ਲੈ ਲਵਾਂਗੇ ਜ਼ਰੂਰ। ਗੋਸਲ ਸਾਹਿਬ ਦਾ ਵੀ ਫੋਨ ਆ ਗਿਆ, ਉਹਨਾਂ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਮੈਂ ਦੱਸ ਦੇਵਾਂ ਥਰੂਵੇ ਸਪੈਸ਼ਲਾਈਜ਼ਡ ਟ੍ਰੇਲਰਸ ਹਨ, ਥਰੂਵੇ ਵਾਲੇ ਬਹੁਤ ਵਧੀਆ ਟ੍ਰੇਲਰ ਬਣਾ ਕੇ ਦਿੰਦੇ ਹਨ, ਸਪੈਸ਼ਲੀ ਜਿਹੜੇ ਫਲੈਟ ਬੈੱਡ ਹਨ, ਤੁਹਾਨੂੰ ਨਵੇਂ ਫਲੈਟ ਬੈੱਡ ਚਾਹੀਦੇ ਹਨ, ਇਹ ਤੁਹਾਡੇ ਆਪਣੇ ਹਿਸਾਬ ਨਾਲ ਇੰਜੀਨੀਅਰਡ ਪ੍ਰੋਫੈਸ਼ਨਲ ਇਹ ਫਲੈਟ ਬੈੱਡ ਬਣਾ ਕੇ ਦਿੰਦੇ ਹਨ। ਤੁਹਾਨੂੰ ਫਲੈਟ ਬੈੱਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕਸ ਚਾਹੀਦੇ ਹਨ, ਕੋਇਲ ਵੈਲ ਟ੍ਰੇਲਰ ਚਾਹੀਦੇ ਆ, ਤਾਂ ਤੁਸੀਂ ਥਰੂਵੇ ਸਪੈਸ਼ਲਾਈਜ਼ਡ ਟ੍ਰੇਲਰ ਦੇ ਹਿੰਦਾ ਭਾਅ ਜੀ ਨਾਲ ਗੱਲਬਾਤ ਕਰ ਲੈਣੀ ਆ। 905-219-0080 ਅਤੇ ਐਲਏ ਟਰੱਕ ਟਾਇਰ ਲੂਵ ਐਂਡ ਵਾਸ਼ 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਆ, ਇਹ ਐਲਏ ਵਾਲੇ ਆ, ਰਾਜਾ ਬਾਈ ਜੀ 416-953-9162, 24/7 ਸਰਵਿਸ, ਕਾਰ ਐਂਡ ਟਰੱਕਾਂ ਦੇ ਟਾਇਰ ਵੀ ਚੇਂਜ ਕਰਕੇ ਦਿੰਦੇ ਆ, ਓਇਲ ਵੀ ਚੇਂਜ ਕਰਦੇ ਹਨ। 1176 ਮਾਇਰਸਾਈਡ ਡਰਾਈਵ ਮਿਸਿਸਾਗਾ ਵਿੱਚ ਹਨ। 905-416-953-9162 ਹੈਗਾ ਫੋਨ ਨੰਬਰ, ਅਤੇ ਕਾਫੀ ਸਾਰੀਆਂ ਜੋਬਸ ਅਵੇਲੇਬਲ ਹਨ, ਮਿਲ ਰਾਈਟ ਦੀ ਜੋਬ ਅਵੇਲੇਬਲ ਆ, ਅਤੇ ਇਸ ਨਾਲ ਨਾਲ ਵੈਲਡਰਾਂ ਦੀ ਜੋਬ ਅਵੇਲੇਬਲ ਹਨ। ਇਹਦੇ ਵਾਸਤੇ ਮੈਨੂੰ ਟੈਕਸ ਮੈਸੇਜ ਕਰਦੇ, ਮੈਂ ਕੰਪਨੀ ਦਾ ਨਾਂ ਅਤੇ ਥਾਂ ਪਤਾ ਦੱਸ ਦੇਵਾਂਗਾ। ਬਹੁਤ ਵੱਡੀ ਕੰਪਨੀ ਹੈਗੀ ਆ, ਇਹ ਕਾਫੀ ਸਾਰੀਆਂ ਏਜ਼ ਰੋਲਸ ਜੋਬਸ ਵੀ ਅਵੇਲੇਬਲ ਹਨ, ਅਤੇ ਵੈਲਡਰ ਵੀ ਚਾਹੀਦੇ ਆ ਅਤੇ ਟਿਗ ਵੈਲਡਰ ਵੀ ਚਾਹੀਦੇ ਆ, $25 ਲੈ ਕੇ $37 ਪਰ ਘੰਟੇ ਮਿਲ ਸਕਦੇ ਆ। ਨੰਬਰ ਮੇਰਾ 416-452-22, ਟੈਕਸ ਮੈਸੇਜ ਕਰ ਦੇਣਾ, ਕਾਲ ਨਿਕਲਣੀ। ਅਤੇ ਧੰਨਵਾਦ ਕਰਨਾ ਚਾਹੁੰਦਾ ਗੁਣਤਾਸ ਰੇਡੀਓ ਦੀ ਟੀਮ ਦਾ, ਅਤੇ ਤੱਗੜ ਸਾਹਿਬ ਨੇ ਮੈਨੂੰ ਭੇਜਿਆ ਮੈਸੇਜ, ਕਹਿੰਦੇ ਵੈਲਕਮ, ਬਹੁਤ ਬਹੁਤ ਧੰਨਵਾਦ, ਸਾਰੇ ਹੀ ਆਪਣੇ ਹਨ। ਗੋਸਲ ਸਾਹਿਬ ਆ ਜਾਓ ਯਾਰ, ਅਤੇ ਗੁਰਜੀਤ ਗੋਸਲ, ਇਹ ਦੁਬਾਰਾ ਦੱਬ ਦੇਵਾਂ, ਕਈ ਵਾਰ ਲਾਈਨ ਨਹੀਂ ਦੱਬ ਹੁੰਦੀ, ਫਿਰ ਦੱਬ ਦਿੰਦਾ ਬਟਨ, ਅੜ ਗਿਆ ਅਲੱਗ। ਆ ਲਓ ਜੀ, ਆ ਗਏ ਯਾਰ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਜੀ
4: ਗੁਰਮਾ ਭਾਅ ਜੀ ਨੂੰ ਵੀ, ਸਤਿ ਸ਼੍ਰੀ ਅਕਾਲ ਭਾਅ ਜੀ। ਦੇਖੋ ਸਿਟੀ ਦੀ ਗੱਲ ਭਾਅ ਜੀ ਕਰਦੇ ਸੀ, ਪਹਿਲਾਂ ਇਹਨਾਂ ਨੇ 25 ਮਿਲੀਅਨ ਦੇ ਕੈਮਰੇ ਲਾਏ, ਹੈਨਾ
0: ਜੀ।
4: ਹੁਣ ਮੈਂ ਖਬਰ ਪੜ੍ਹਦਾ ਸੀ ਕਿ ਬ੍ਰੈਂਪਟਨ ਦੀ ਜਿਹੜੀ ਬੱਸ ਸਰਵਿਸ ਆ ਉਹ ਬੱਸਾਂ ਦੇ ਰੂਟ ਘੱਟ ਰਹੇ ਆ, 26 ਮਿਲੀਅਨ ਘਾਟਾ ਪੈ ਗਿਆ
0: ਜੀ।
4: ਤੇ ਪ੍ਰੋਪਰਟੀ ਟੈਕਸ ਇਹਨਾਂ ਨੇ ਪਿਛਲੇ ਸਾਲਾਂ ਚ 4 ਸਾਲ 28% ਵਧਾਤਾ ਬ੍ਰੈਂਪਟਨ ਦਾ। ਭਾਜੀ ਬ੍ਰੈਂਪਟਨ ਦੇ ਪ੍ਰੋਪਰਟੀ ਟੈਕਸ ਇਲੈਕਸ਼ਨ ਚ ਮੇਨ ਮੁੱਦਾ ਹੋਣਾ ਚਾਹੀਦਾ, ਜਿਹੜਾ ਸਾਡਾ ਪੈਸਾ ਇਹਨਾਂ ਨੇ ਇਹਨਾਂ ਬ੍ਰੈਂਪਟਨ ਦੇ ਮੁੱਢ ਗਾਰਬੇਜ ਕਿੱਡਾ ਪਲਾਟ ਡਬਲ ਕਰਤਾ ਜੀ, ਹਨਾ
0: ਜੀ,
4: ਮੇਅਰ ਨੇ ਦੱਸਿਆ ਨੀ ਕਿਸੇ ਲੋਕਾਂ ਨੂੰ, ਓਦਾਂ ਤਾਂ ਬਥੇਰਾ ਰੌਲਾ ਪਾਉਂਦੇ ਆ ਇਹ
0: ਜੀ।
4: ਉਹਦੀ ਸਮੈਲ ਭਾਜੀ ਕਿੰਨੀ ਆਊਗੀ,
0: ਪਲਾਟ ਦੇਖੋ ਕਿੱਡਾ ਵੱਡਾ ਡਬਲ ਕਰ ਰਹੇ ਆ ਉਹਨੂੰ। ਉਸ ਪਲਾਟ ਦੀ ਗੱਲਬਾਤ ਕਰਾਂਗੇ, ਮੈਂ ਇਹ ਖਬਰ ਲੈ ਕੇ ਆਉਂਦੀ ਸੀ, ਤਿੰਨ ਕੁ ਹਫ਼ਤੇ ਪਹਿਲਾਂ ਵਿਰਾਸਤ ਟੀਵੀ ਤੇ ਕੀ ਕੁਝ ਆ ਰਿਹਾ, ਕਿੰਨੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ, ਸਾਰੀ ਖਬਰ ਆਪਾਂ ਉਹਦੀ ਪੂਰੀ ਇਨਫੋਰਮੇਸ਼ਨ ਜੂਨ ਦੇ ਮਹੀਨੇ ਵਿੱਚ ਲੈ ਕੇ ਆਵਾਂਗੇ। ਅੱਜ ਕੱਲ੍ਹ ਆ 2 ਹਫ਼ਤੇ ਤੁਹਾਡੇ ਸਾਰੇ ਜਿਹੜੇ ਕੁਐਸਚਨ ਉਹ ਲਿਖੀ ਜਾਣੇ ਆ ਤੇ ਸਵਾਲਾਂ ਦੇ ਜਵਾਬ ਲੈ ਕੇ ਆਵਾਂਗੇ। ਜੇ ਇਹ ਨਹੀਂ ਦੇ ਸਕਦੇ ਤਾਂ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਤੁਹਾਨੂੰ ਗੁੱਸਾ ਹੋਰ ਕੁਝ ਕਹਿਣਾ ਚਾਹੁੰਦੇ ਹੋ?
4: ਥੈਂਕ ਯੂ
0: ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ। ਗੁਰਮੁਖ ਭਾਜੀ ਮੈਨੂੰ 1 ਮਿੰਟ ਦਿਓ ਕਿਉਂਕਿ ਸਪੋਂਸਰ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇੱਥੇ ਬੈਠਣ ਦਾ ਮੌਕਾ ਦਿੰਦੇ ਹਨ। ਮੈਂ ਦੱਸ ਦੇਵਾਂ, ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ ਮੇਡ ਫਰੈਸ਼ ਇਨ ਕੈਨੇਡਾ, ਸੋ ਇਹਨਾਂ ਦਾ ਮਲਟੀਗ੍ਰੇਨ ਆਟਾ ਵੀ ਤੁਸੀਂ ਛੱਕ ਕੇ ਦੇਖਿਓ, ਬਹੁਤ ਵਧੀਆ ਬਣਾ ਕੇ ਦਿੰਦੇ ਹਨ, ਫਰੈਸ਼ ਬਣਦਾ ਕੈਨੇਡਾ ਦੇ ਵਿੱਚ ਅਤੇ ਕੈਨੇਡਾ ਦੀ ਫਰੈਸ਼ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਇਹ ਸ਼ੇਰ ਆਟਾ। ਤੁਸੀਂ ਬੜਾ ਰਿਸਪੋਂਸ ਦਿੱਤਾ, ਬਹੁਤ ਬਹੁਤ ਧੰਨਵਾਦ। ਅਤੇ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਇਹਨਾਂ ਦਾ ਨੰਬਰ ਆ। ਹਵਾਈ ਜਹਾਜ਼ ਦੀਆਂ ਟਿਕਟਾਂ ਸਸਤੀ ਪ੍ਰਾਈਸ ਵਿੱਚ ਲੈਣੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਚਾਹੁੰਦੇ ਹੋ, ਘੁੰਮਣ ਫਿਰਨ ਵਾਸਤੇ ਜਾਣਾ ਚਾਹੁੰਦੇ ਹੋ, ਜਾਂ ਕੋਈ ਟੂਰ ਪੈਕੇਜ ਲੈਣਾ ਇੰਡੀਆ ਪਾਕਿਸਤਾਨ ਕਿਤੇ ਵੀ ਟਰੈਵਲ ਕਰਨਾ ਹੋਵੇ ਤਾਂ ਕਾਲ ਕਰਕੇ ਪਤਾ ਕਰ ਲਿਓ ਪ੍ਰਾਈਸਾਂ ਅਤੇ ਨਾਲ ਦੀ ਨਾਲ ਟਾਈਮਿੰਗ। ਬਹੁਤ ਲੰਬੇ ਸਮੇਂ ਤੋਂ ਏਸੀ ਬਿਜ਼ਨਸ ਵਿੱਚ ਹਨ ਅਤੇ ਬਹੁਤ ਲੰਬਾ ਟਾਈਮ ਖੁੱਲ੍ਹੇ ਰਹਿੰਦੇ ਹਨ, ਅਤੇ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ 8:30 ਵਜੇ ਲੈ ਕੇ 11 ਵਜੇ ਤੱਕ ਤੁਹਾਡੇ ਫੋਨ ਕਾਲ ਆਂਸਰ ਕਰਦੇ ਹਨ। ਨੰਬਰ ਮੈਂ ਦੇਣ ਦਾ 905-678-1200। ਜਸਪਾਲ ਗੁਹਣੀਆ 25 ਸਾਲ ਦਾ ਐਕਸਪੀਰੀਅੰਸ ਹੈਗਾ ਫਾਈਨੈਂਸਿੰਗ ਸੈਕਟਰ ਦੇ ਵਿੱਚ, ਕੋਈ ਮੋਰਗੇਜ ਚਾਹੀਦੀ ਹੈ, ਬਿਜ਼ਨਸ ਲੋਨ ਚਾਹੀਦਾ 416-674-7070। ਅਤੇ ਮੈਟਰੋ ਇਮੀਗ੍ਰੇਸ਼ਨ ਦੇ ਸੁਰੇਸ਼ ਗੁਪਤਾ ਸਾਹਿਬ, ਟੈਂਪਰੇਰੀ ਰੈਜੀਸਟ੍ਰੇਸ਼ਨ ਐਪਲੀਕੇਸ਼ਨ ਐਕਸਪ੍ਰੈਸ ਐਂਟਰੀ PNP LMIA ਅਤੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ, ਸੁਰੇਸ਼ ਗੁਪਤਾ ਸਾਹਿਬ 905-673-1200। ਪ੍ਰਾਈਸਾਂ ਬਹੁਤ ਵਧੀਆ ਇਹਨਾਂ ਦੀਆਂ, ਕਾਲ ਕਰਕੇ ਪਤਾ ਕਰ ਲਿਓ। ਕੋਈ ਵੀ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਹੋਣ 905-673-1200। ਅਤੇ BK ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗੜ ਸਾਹਿਬ ਦਾ ਨੰਬਰ 905-400-5414-1414। ਗੁਰਮੁਖ ਸਿੰਘ ਜੀ ਆ ਜਾਓ ਜੀ।
1: ਜੀ ਬਿਲਕੁਲ, ਪਹਿਲਾਂ ਤਾਂ ਮੈਂ ਥੋੜ੍ਹੀ ਜਿਹੀ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਜਿਹੜੀ ਕਨੇਡਾ ਹੈਗੀ ਨੌਰਥ ਸਾਈਡ ਦੇ ਉੱਪਰ, ਉਹਦੇ 'ਤੇ ਟਰਾਂਸ ਮਾਊਂਟਨ ਪਾਕ ਦੀ ਜਦੋਂ ਦੀ ਐਕਸਪੈਂਸ਼ਨ ਹੋਈ, ਮੈਂ ਇਹੀ ਕਿਹਾ ਸੀ ਕਿ ਪਹਿਲਾਂ 300 ਬੈਰਲ ਸੀ, ਹੁਣ ਵੱਧ ਗਈ ਹੈਗੀ ਹੈ ਜੀ, ਠੀਕ ਹੈ ਜੀ, ਉਸ ਤੋਂ ਬਾਅਦ ਤਾਂ ਕਪੈਸਿਟੀ ਵੱਧ ਗਈ, ਆਉਣ ਵਾਲੇ ਸਮੇਂ 'ਚ ਹੋਰ ਵੱਧ ਜਾਊਗੀ, ਆਪਾਂ ਕਹਿ ਸਕਦੇ ਹਾਂ ਕਿ 1 ਮਿਲੀਅਨ ਬੈਰਲ, ਠੀਕ ਹੈ ਜੀ। ਸੋ ਟੋਟਲ ਕਪੈਸਿਟੀ ਜਿੱਦਾਂ ਮੈਂ ਕਿਹਾ ਸੀਗਾ ਕਿ ਟਰਾਂਸ ਮਾਊਂਟਨ ਪਾਈਪਲਾਈਨ ਦਾ ਜਦੋਂ ਦਾ ਐਕਸਪੈਂਸ਼ਨ ਹੋਇਆ ਆ, ਉਦੋਂ ਤੋਂ ਲਗਭਗ 8.5 ਦੇ ਕਰੀਬ ਚੱਲ ਗਈ ਹੈ, ਇਹ ਬਿਲਕੁਲ ਦਰੁਸਤ ਜਾਣਕਾਰੀ ਜਿਹੜੀ ਆ ਹੈਗੀ ਹੈ ਜੀ, ਠੀਕ ਹੈ ਜੀ। ਤਾਂ ਇਹਦੇ ਨਾਲ ਹੀ ਆਪਾਂ ਗੱਲਬਾਤ, ਕਿਉਂਕਿ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਮੈਂ ਸ਼ਾਰਟ ਆਊਟ ਕਰ ਰਿਹਾ ਤੰਬਰ ਸਾਹਿਬ, ਠੀਕ ਹੈ ਜੀ। ਇੱਕ ਆਪਣਾ ਪੈਂਡਿੰਗ ਵਿਸ਼ਾ, ਕੱਲ੍ਹ ਖਬਰ ਥੋੜ੍ਹੀ ਜਿਹੀ ਇਹਦੇ 'ਤੇ ਘੱਟ ਡਿਸਕਸ ਹੋਈ ਆ, ਕਿ ਖਬਰ ਜ਼ਿਆਦਾ ਸਾਡੇ ਨਾਲ ਵੱਡੇ ਤੌਰ 'ਤੇ ਕੰਸਰਨ ਰੱਖਦੀ ਆ ਕਿ ਏਅਰਪੋਰਟ ਟੋਰਾਂਟੋ ਪੀਅਰਸਨ ਏਅਰਪੋਰਟ, ਜਿਹੜਾ ਕਿ ਸਿਕਿਉਰਿਟੀ ਪੱਖੋਂ ਬੜਾ ਹੀ ਪ੍ਰਮੁੱਖ ਮੰਨਿਆ ਜਾਂਦਾ ਜੀ, ਸਾਡੇ ਕੋਲ ਵੱਡੀਆਂ ਗੱਲਾਂ ਦੇ ਵਿੱਚ ਵੱਡੀਆਂ ਪ੍ਰੋਪਰਟੀਆਂ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਹੈਗਾ, ਠੀਕ ਹੈ। ਉੱਥੇ ਜਿਹੜੀ ਵੱਡੀ ਕਾਲ ਸੰਸਨੀ ਕਾ ਆਪਾਂ ਹਾਈਲਾਈਟ ਜਾਰੀ ਕੀਤਾ ਸੀਗਾ ਕਿ ਕਿਵੇਂ ਯਾਤਰੀਆਂ ਦੇ ਬੈਗ ਹੈ ਜਿਹੜੇ ਸੀਗੇ ਉਹਨਾਂ ਦੇ ਉੱਪਰ ਟੈਗ ਬਦਲੇ ਗਏ, ਤਾਂ ਉਹਨਾਂ ਦੇ ਉੱਪਰ ਜਿਹੜੇ ਡਰੱਗ ਫਿਲਡ ਬੈਗ ਸੀਗੇ ਇਹ ਅਲੈਸਡ ਹੈਗਾ ਆ, ਤਾਂ ਉਹਨਾਂ ਦੇ ਉੱਪਰ ਟੈਗ ਜਿਹੜੇ ਲਗਾ ਦਿੱਤੇ ਗਏ। ਕੁਛ ਇੱਕ ਲੇਡੀਜ਼ ਦੀਆਂ ਇੰਟਰਵਿਊ ਸੀਟੀ ਵੀ ਕੀਤੀਆਂ ਨੇ, ਜਿਹਦੇ ਵਿੱਚ ਉਹਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਵੱਡੀ ਖੱਜਲ ਖੁਆਰੀ ਜਿਹੜੀ ਹੋਈ ਸੀ, 17 ਦੇ ਕਰੀਬ ਪਸੈਂਜਰ ਜਿਹੜੇ ਸੀਗੇ ਉਹਨਾਂ ਦੀ ਪਹਿਚਾਣ ਕੀਤੀ ਗਈ। ਤਾਂ ਇਹ ਵੀ ਆਪਾਂ ਦੱਸ ਦਿੰਦੇ ਕਿ ਜੇ ਤੇ ਕੈਨੇਡਾ 'ਚ ਇੱਦਾਂ ਦਾ ਮਸਲਾ ਸਾਹਮਣੇ ਆ ਜਾਂਦਾ, ਭਾਵ ਕਿ ਜੇ ਬੈਗ 'ਚ ਕਿਸੇ ਦਾ ਟੈਗ ਲੱਗਾ ਹੋਇਆ, ਤਾਂ ਉਹਦੇ ਉੱਪਰ ਇਹ ਗੱਲ ਸਾਹਮਣੇ ਆ ਜਾਂਦੀ ਹੈ। ਪਰ ਜੇ ਕੋਈ ਇੱਦਾਂ ਦੇ ਮੁਲਕ ਜਿਹੜੇ ਕਿ ਸਖ਼ਤ ਮੁਲਕ ਹੈਗੇ ਆ, ਭਾਵ ਕਿ ਮਿਡਲ ਈਸਟ ਦੇ ਵਿੱਚ ਹੈਗੇ ਨੇ ਜਾਂ ਯੂਰਪ ਦੇ ਵਿੱਚ, ਕੋਈ ਉਹਨਾਂ ਦੇ ਕਾਨੂੰਨ ਬਹੁਤ ਜ਼ਿਆਦਾ ਸਖ਼ਤ ਆ, ਇਹ ਇੱਕ ਵੱਡਾ ਕਾਰਨ ਬਣ ਸਕਦਾ ਯਾਤਰੀਆਂ ਦੀ ਖੱਜਲ ਖੁਆਰੀ ਦਾ। ਤਾਂ ਇਹਦੇ ਨਾਲ ਉਹਨਾਂ ਨੂੰ ਕਿਸੇ ਗਲਤ ਕਿਸਮ ਦੀ ਸਜ਼ਾ ਵੀ ਹੋ ਸਕਦੀ ਸੀ। ਪਰ ਜਿਹੜਾ ਕੀ ਪੁਆਇੰਟ ਜਿਹੜਾ ਕੱਲ੍ਹ ਰਹਿ ਗਿਆ ਸੀ ਉਹ ਸਾਂਝਾ ਕਰਨਾ ਸੀਗਾ ਕਿ ਕਿਵੇਂ ਜਿਹੜੇ 6 ਦੇ ਕਰੀਬ ਜਿਹੜੇ ਬੈਗਸ ਕਰਮਚਾਰੀ ਸੀਗੇ ਉਹ ਫੜੇ ਗਏ ਸੀਗੇ ਜੀ ਟੋਰਾਂਟੋ ਪੀਅਰਸ ਨੂੰ, ਬਟ ਜਿਹਨਾਂ ਦੀ ਮਿਲੀ ਭੁਗਤ ਸੀ, ਜਿਹਨਾਂ ਦੀ ਮਿਲੀ ਭੁਗਤ ਦੇ ਨਾਲ ਅਲੈਜਡ ਮਿਲੀ ਭੁਗਤ ਸੀਗੀ, ਤਾਂ ਜਿਹਦੀ ਵਜ੍ਹਾ ਕਰਕੇ ਇਹ ਘਟਨਾਵਾਂ ਵਾਪਰੀਆਂ। ਹੁਣ ਇਹ ਵੱਡਾ ਕੰਸਰਨ ਤੰਬੜ ਸਾਹਿਬ ਇਹ ਜੁੜਿਆ ਹੋਇਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਤਰੀ ਇਹਦੇ ਲਈ ਕਿੰਨਾ ਜ਼ਿੰਮੇਵਾਰ ਹੈਗੇ ਤੇ ਏਅਰਪੋਰਟ ਅਥਾਰਟੀ ਜਿਹੜੀ ਆ ਉਹ ਕਿੰਨੀ ਜ਼ਿੰਮੇਵਾਰੀ ਆ। 100% ਜਿਹੜੀ ਏਅਰਪੋਰਟ ਅਥਾਰਟੀ ਆ ਉਹ ਜ਼ਿੰਮੇਵਾਰ ਹੈਗੀ ਆ ਕਿ ਜਦੋਂ ਬੈਗੇਜ ਜਮ੍ਹਾਂ ਕਰਵਾ ਦਿੱਤਾ ਜਾਂਦਾ ਉਹ ਟੈਗ ਏਅਰਪੋਰਟ ਏਅਰਲਾਈਨਾਂ ਵੱਲੋਂ ਲਾਇਆ ਜਾਂਦਾ ਹੈਗਾ ਜੀ, ਤਾਂ ਉਹਦਾ ਬਾਅਦ ਚ ਰੱਖ ਰਖਾਵ ਉਹਦੀ ਸਿਕਿਉਰਿਟੀ ਫੁੱਲੀ ਤੌਰ ਤੇ ਕਸਟਮਰ ਦੇ ਹੱਥ ਚ ਨਹੀਂ ਹੁੰਦੀ, ਏਅਰਪੋਰਟ ਅਥਾਰਟੀ ਦੇ ਹੱਥ ਚ ਹੁੰਦੀ ਆ, ਏਅਰਲਾਈਨਾਂ ਦੇ ਹੱਥ ਚ ਹੁੰਦੀ ਆ। ਤਾਂ ਕੁੱਲ ਮਿਲਾ ਕੇ ਇਹਦੇ ਤੋਂ ਇਹ ਗੱਲ ਏਦਾਂ ਦੀਆਂ ਗੱਲਾਂ ਸਾਹਮਣੇ ਆਉਣੀ ਕਿ ਜਿਹੜਾ ਪੈਸੰਜਰ ਹੈ ਉਹ ਕੋਈ ਵੀਡੀਓ ਬਣਾਵੇ ਪਹਿਲਾਂ, ਆਪਣੇ ਸਿਕਿਉਰਿਟੀ ਪਰਪਜ਼ ਨਾਲ ਕੋਈ ਬਣਾਉਣਾ ਚਾਹੁੰਦਾ ਤਾਂ ਉਹ ਚੰਗੀ ਗੱਲ ਆ, ਪਰ ਇਹਦੀ ਜ਼ਿੰਮੇਵਾਰੀ ਕਿਸੇ ਤਰੀਕੇ ਨਾਲ ਤੈਅ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਇਸ ਤਰੀਕੇ ਦੇ ਨਾਲ। ਤੰਬਰ ਸਾਹਿਬ
0: ਗੁਰੂ ਸਿੰਘ ਮੈਂ ਹੈਰਾਨ ਹੋ ਜਾਂਦਾ, ਕਹਿੰਦੇ ਆਪਣੇ ਬੈਗ ਦੀ ਵੀਡੀਓ ਬਣਾਵੋ, ਫੋਟੋ ਖਿੱਚੋ, ਵਿੱਚ ਕਿਹੜੇ ਕੱਪੜੇ ਪਾਏ ਆ ਉਹ ਲਿਖੋ, ਆਹ ਕਰੋ। ਉਹ ਯਾਰ ਆਪਣੀ ਡਿਊਟੀ ਤੁਸੀਂ ਕਰ ਦੇਵੋ, ਤੁਹਾਡੀ ਡਿਊਟੀ ਹੈਗੀ ਆ, ਜਿਹੜਾ ਬੈਗ ਹੱਥ 'ਚ ਫੜਾਇਆ ਉਹ ਮੇਰਾ ਆ, ਉਹ ਮੈਨੂੰ ਹੀ ਮਿਲਣਾ ਚਾਹੀਦਾ। ਇੱਥੇ ਤਾਂ ਲੱਖਾਂ ਦੇ ਬੈਗ ਗਵਾਚੇ ਹੋਏ ਨਹੀਂ ਮਿਲਦੇ, ਸੋ ਲੇਜ਼ੀ ਹੋ ਰਹੇ ਹਨ, ਆਪਣੀਆਂ ਡਿਊਟੀ ਨਹੀਂ ਕਰ ਰਹੇ। ਜੇ ਕਿਤੇ ਕੋਈ ਹੈਗਾ ਬਈ ਮੈਂ ਇਹ ਵੀ ਸੋਚਿਆ ਵੀ ਸਾਡੇ ਤਾਂ ਉੱਥੇ ਜੀ ਭਾਵੇਂ ਆਹ ਕੱਢ ਕੇ ਲੈ ਜਾਵੋ, ਫਿਰ ਦੱਸਿਆ ਗੱਲ ਹੀ ਨਹੀਂ, ਤੁਹਾਡੀ ਡਿਊਟੀ ਬਣਦੀ ਹੈ। ਜੇ ਕਿਤੇ ਸਿਕਿਉਰਿਟੀ ਨਹੀਂ ਟਾਈਟ ਹੈਗੀ ਵੀ ਦੇਖੋ ਜੀ ਆਹ ਕੋਈ ਸੁਪਰਵਾਈਜ਼ਰ ਦੱਸਣ ਵਾਸਤੇ ਵੀ ਇੱਥੇ ਸਿਕਿਉਰਿਟੀ ਲੀਕ ਹੋ ਸਕਦੀ ਹੈ ਇਹਨੂੰ ਫਿਕਸ ਕਰੋ, ਉਹ ਅੱਖਾਂ ਮੀਚ ਕੇ ਕੰਮ ਕਰੇ, ਲੋਕਾਂ ਦੇ ਫਿਰ ਛੱਡ ਦਿੰਦੇ ਵੀ ਤੁਸੀਂ ਆਪਣੇ ਬੈਗ ਨੂੰ ਇੱਦਾਂ ਕਰੋ, ਤੁਸੀਂ ਆਪਣੇ ਬੈਗ ਨੂੰ ਇੱਦਾਂ ਕਰੋ, ਤੁਸੀਂ ਆਪਣੇ ਬੈਗ ਨੂੰ ਇੱਦਾਂ ਕਰੋ, ਤੁਸੀਂ ਸਾਨੂੰ ਪੁੱਛ ਕੇ ਦੱਸਦੇ ਹਾਂ ਟਿਕਟ ਪ੍ਰਾਈਸਾਂ ਜਿਹੜੀਆਂ ਹੈਗੀਆਂ ਕਿੰਨੀਆਂ ਵਧਾ ਦੇਣੀਆਂ ਹੈਗੀਆਂ। ਸੋ ਆਪਣੇ ਕੰਮ ਵੀ ਕਰ ਲਿਆ ਕਰੋ, ਤੁਹਾਡੀ ਡਿਊਟੀ ਬਣਦੀ ਹੈ। ਜਦੋਂ ਪੈਸੇ ਮੰਗਣੇ ਹੁੰਦੇ ਸਰਕਾਰ ਕਰੋ, ਸਰਕਾਰਾਂ ਵੀ ਫਟ ਦੇ ਦਿੰਦੀਆਂ, ਚਾਹੇ ਏਅਰ ਕੈਨੇਡਾ ਹੋਵੇ ਜਾਂ ਕੋਈ ਵੀ ਹੋਵੇ, ਲੱਖਾਂ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਵੰਡ ਦਿੰਦੀਆਂ, ਪਰ ਆਪਣੇ ਕੰਮ ਵੀ ਕਰ ਲਿਆ ਕਰੋ ਨਾ, ਆਪਣੀ ਕੰਪਨੀ ਨੂੰ ਦੱਸਿਆ ਕਰੋ ਇੱਥੇ ਲੈਕ ਆਫ ਜਿਹੜੀ ਸਿਕਿਉਰਿਟੀ ਆ ਉਹ ਥੋੜ੍ਹੀ ਟਾਈਟ ਕਰਨ ਦੀ ਲੋੜ ਹੈਗੀ, ਨਹੀਂ ਤਾਂ ਲੋਕ ਇੱਧਰ ਕੰਮ ਕਰ ਲੈਣਗੇ। ਹਰ ਪਾਸੇ ਲੋਕ ਇੱਕ ਦੂਸਰੇ ਨਾਲ ਰਲੇ ਹੋਏ ਹਨ, ਦੇਖ ਲਓ ਚਾਹੇ ਬੈਂਕਾਂ ਵਿੱਚ ਹੋਣ, ਚਾਹੇ ਇੱਥੇ MTO ਵਿੱਚ ਹੋਣ, ਸਾਰੇ ਪਾਸੇ ਲੋਕ ਰਲੇ ਹੋਣ, ਚਾਹੇ ਡਰਾਈਵਰਾਂ ਦੇ ਗੱਲਾਂ ਕਰ ਲਵੋ, ਕਿੱਦਾਂ ਟੈਸਟ ਬੁੱਕ ਹੁੰਦੇ ਆ, ਕਿੱਦਾਂ ਟੈਸਟ ਪਾਸ ਹੁੰਦੇ ਆ। ਸੋ ਕਿੰਨਾ ਕੁ ਆਪਾਂ ਕਿੰਨੇ ਕੁ ਜਗਾੜ ਲਾ ਕੇ ਆਪਾਂ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਡਰੱਗ ਵੇਚ ਰਿਹਾ, ਕੋਈ ਪੁਲਿਸ ਵਾਲਿਆਂ ਨੂੰ ਵੱਧ ਪੈਸੇ ਦੇ ਰਿਹਾ ਗਾਲਿਆਂ 'ਤੇ ਜਾ ਕੇ ਵੀ ਸ਼ਾਇਦ ਸਾਡੀ ਸੁਣ ਲੈਣ, ਸਾਡਾ ਚੱਕਿਆ ਹੋਇਆ ਮਾਲ ਨਾ ਦੱਸਣ। ਬਹੁਤ ਚੀਜ਼ਾਂ ਕਰਨ ਦੀ ਲੋੜ, ਕੀ ਸਾਨੂੰ ਪੁਲਿਸ ਗਾਲੇ ਦੀ ਲੋੜ ਹੈਗੀ ਆ? ਆਈ ਡੋਂਟ ਥਿੰਕ ਸੋ ਜੀ। ਗੋ ਹਰ ਗੁਰਮੁਖ ਸਾਹਿਬ, ਮੈਂ ਪਹਿਲਾਂ ਧੰਨਵਾਦ ਕਰ ਦੇਵਾਂ ਮੇਰੇ ਵੀਰ ਗੁਰਦੀਪ ਸਿੰਘ, ਰੀਅਲ ਸਟੇਟ ਦਾ ਬਿਜ਼ਨਸ ਕਰਦੇ ਹਨ ਅਤੇ IMLA ਦੀ ਟੀਮ ਮੈਂਬਰ, ਗੁੱਡ ਮਾਰਨਿੰਗ ਲਿਖ ਰਹੇ, ਗੁੱਡ ਲੱਕ ਕਹਿ ਰਹੇ ਨੇ, ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਸੈਣੀ ਸਾਹਿਬ। ਅਤੇ ਨਾਲ ਦੀ ਨਾਲ ਕਸ਼ਮੀਰ ਧਾਰਨੀ ਦਾ ਮੈਸੇਜ ਆਇਆ, ਕਹਿੰਦੇ ਗੁੱਡ ਲੱਕ ਬ੍ਰਦਰ, ਥੈਂਕ ਯੂ ਵੈਰੀ ਮੱਚ। ਸੋ ਵੱਖ ਵੱਖ ਮੈਸੇਜ ਆ ਰਹੇ ਹਨ ਤੁਹਾਡੇ, ਨੰਬਰ ਸਟੂਡੀ ਦਾ 905 ਮੈਂ ਬੋਲਿਆ ਨਹੀਂ, 905-673-3337 ਤੁਸੀਂ ਖੁਦ ਜਾਣਦੇ ਹੋ, 530 AM ਡਾਇਲ ਦਾ ਨੰਬਰ 905-673-3337। ਦਸਾਂਝ ਸਾਹਿਬ ਲਾਈਨ ਹੋਲਡ 'ਤੇ ਰੱਖੋ, ਤੁਹਾਡੀ ਮੈਂ ਕਾਲ ਮੈਂ ਜ਼ਰੂਰ ਲੈਂਦਾ। LP ਰੂਫਿੰਗ ਵਾਲੇ ਪ੍ਰੋਨ ਸਪੋਂਸਰ ਕੀਤਾ ਬਲਵਿੰਦਰ ਸਿੰਘ ਨੇ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਦਾ ਕੰਮ ਹੋਵੇ, ਰਿਪਲੇਸ ਕਰਨੇ ਆ, ਰਿਪੇਅਰ ਕਰਨੇ, ਕੌਂਕਰੀਟ ਦਾ ਕੰਮ ਹੋਵੇ ਉਹ ਵੀ ਕਰਕੇ ਦਿੰਦੇ। LP ਰੂਫਿੰਗ 416-602-7216 'ਤੇ ਗੱਲਬਾਤ ਕਰ ਲੈਣੀ ਆ। ਢਿੱਲੋ ਵੀਡੀਓ ਤੋਂ ਗੁਰਬਾਣੀ ਰੇਡੀਓ IPTV ਡਿਵਾਈਸਿਸ ਲੈ ਸਕਦੇ ਹੋ, ਢਿੱਲੋ ਵੀਡੀਓ 905-204-1313। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਦਾ ਕੰਮ ਹੋਵੇ, DPF ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ, ABS ਐਂਡ ਸੈਂਸਰ ਇਸ਼ੂਜ। ਸੋਨਾ ਨੰਬਰ 3472713834। ਸਮੋਸਾ ਐਂਡ ਸਵੀਟ ਫੈਕਟਰੀ ਵਾਲੇ ਦਾ ਧੰਨਵਾਦ, ਹਰਪਾਲ ਸਿੰਧੂ ਅਤੇ ਉਹਨਾਂ ਦੀ ਟੀਮ ਦਾ, 416-213-1165 ਹੈਗਾ ਫੋਨ ਨੰਬਰ। ਤੁਸੀਂ ਸਮੋਸਿਆਂ ਦੀ ਫੈਕਟਰੀ, ਕਿਆ ਬਾਤ ਆ, ਦੇਖੋ ਕਿੱਡੀ ਤਕੜੀ ਬਿਜ਼ਨਸ ਖੜੀ ਕੀਤੀ ਇਹਨਾਂ ਨੇ। ਰੇਸ਼ਮ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
5: ਹਾਂਜੀ ਤੰਬਰ ਸਾਹਿਬ, ਇਹ ਦੇਖੋ ਟੈਗ ਜਾਂ ਲੱਗਦਾ ਤੇ ਉਹਦਾ ਟੈਗ ਦਾ ਨੰਬਰ ਤੁਹਾਨੂੰ ਦਿੱਤਾ ਜਾਂਦਾ ਆ, ਉਹ ਤੁਸੀਂ ਰਿਕਾਰਡ ਰੱਖੋ। ਜਿਹੜਾ ਹੋਇਆ ਅੰਦਰ ਜਾ ਕੇ ਉਹ ਸਕਿਉਰਟੀ ਨੇ ਇਸਦੇ ਕਹਿਣੇ ਤੇ ਹੋਇਆ ਅੰਦਰ ਜਾ ਕੇ, ਸਕਿਉਰਟੀ ਉਹਨਾਂ ਮਿਲ ਕੇ ਟੈਗ ਚੇਂਜ ਹੋਏ ਥੱਲੇ ਜਾ ਕੇ, ਤੇ ਸਕਿਉਰਟੀ ਇਹ ਦੱਸਣਗੇ ਕੌਣ ਕੌਣ ਫੜ ਦਿੰਦਾ ਕੌਣ ਨਹੀਂ ਫੜ ਦਿੰਦਾ। ਤੁਹਾਡੇ ਕੋਲ ਟੈਗ ਹੈਗਾ ਆ, ਤੁਹਾਡੇ ਨਾਂ ਦਾ ਟੈਗ ਤੁਹਾਡੇ ਕੋਲ ਹੈਗਾ, ਤੇ ਪਰ ਥੱਲੇ ਜਾ ਕੇ ਸਕਿਉਰਟੀ ਚੇਂਜ ਕਰਦੀ ਹੈ ਇਹ, ਹੋਰ ਜਦ ਚਲੇ ਗਿਆ ਥੱਲੇ ਤਾਂ ਥੱਲੇ ਤਾਂ ਫਿਰ ਸਕਿਉਰਟੀ ਵਾਲੇ, ਥੱਲੇ ਵੀ ਸਕਿਉਰਟੀ ਵਾਲੇ ਹੈਗੇ ਜੀ।
0: ਹਾਂਜੀ, ਥੱਲੇ ਬੰਦੇ ਬੰਦੇ ਕੌਣ ਥੱਲੇ ਅੰਦਰ ਬਾੜਦਾ ਕੱਢਦਾ,
5: ਲੋਡਿੰਗ ਵਾਲਾ ਵੀ ਕਰ ਸਕਦਾ। ਇਹ ਸ਼ੈਤਾਨੀ ਸਾਰੀ ਏਅਰਪੋਰਟ ਦੇ, ਇਹ ਤਾਂ ਉਹ GTA ਨੂੰ ਅੰਡਰਸਟੈਂਡ ਕਰਨੀ ਚਾਹੀਦੀ ਕਿਉਂ ਕੀ ਹੋ ਰਿਹਾ ਹੈ।
0: ਧੰਨਵਾਦ, ਲੋਕਾਂ ਤੇ ਨਾ ਛੱਡੋ। ਮੈਨੂੰ ਪਤਾ ਇੱਕ ਮੈਂ ਇੰਡੀਆ ਨੂੰ ਗਿਆ ਸਾਂ, ਮੇਰਾ 18 ਦਿਨ ਬਾਅਦ ਬੈਗ ਮਿਲਿਆ, ਉਹ ਮੈਨੂੰ ਕਹਿੰਦੇ ਇੱਥੋਂ ਦਾ ਬੈਗ ਦਾ ਟੋਰਾਂਟੋ ਤੋਂ ਮੋਂਟਰੀਅਲ ਜਿਹੜੇ ਆ, ਗਿਆ ਪਤੰਦਰੋ, ਮੋਂਟਰੀਅਲ ਤੋਂ ਮੈਂ ਚਾੜਿਆ ਆਪ ਖੁਦ, ਟੋਰਾਂਟੋ ਤੋਂ ਮੋਂਟਰੀਅਲ ਚਲੇ ਗਿਆ ਤਾਂ ਹੀ ਮੈਂ ਚਾੜਿਆ। ਸੋ ਸਿਸਟਮ ਵਿੱਚ ਕਿਤੇ ਨਾ ਕਿਤੇ ਗਲਤੀ ਹੈਗੀ ਆ। ਜਸਵੀਰ ਸਿੰਘ ਫਿਰ ਸਤਨਾਮ ਸਿੰਘ, ਜਸਵੀਰ ਸਿੰਘ ਜੀ ਉਹ ਕਾਫੀ ਲੰਬੇ ਸਮੇਂ ਤੋਂ ਹੋਰ ਤੇ ਦੁਬਾਰਾ ਕਾਲ ਕਰ ਲੈਣੀ ਆ। ਸਤਨਾਮ ਸਿੰਘ ਤੁਸੀਂ ਆ ਜਾਓ ਤੇ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
6: ਮੈਂ ਕਿਹਾ ਜੀ ਜਸਗੁਰ ਸਾਹਿਬ ਕੋਲ ਕਿਹੜੀ ਅਗਰਬੱਤੀ ਹੈ, ਕਿੱਧਰ ਜਾਂਦਾ? ਸਾਰਿਆਂ ਨੂੰ ਹੀ ਲੈ ਜਾਂਦਾ ਜੀ, ਮੈਂ ਵੀ ਲੈ ਜਾ ਕੇ ਇੱਕ ਅਗਰਬੱਤੀ ਦੀ ਡੱਬੀ ਉਹਨਾਂ ਤੋਂ।
0: ਅਗਰਬੱਤੀ?
6: ਹਾਂਜੀ, ਕਿਹੜੀ ਤੜਕੇ 4 ਵਜੇ, ਉਹ ਵੀ ਸਾਰੇ ਉਸ ਤੋਂ ਉੱਧਰ ਹੀ ਜਾ ਵੜਦੇ ਜੀ।
0: ਅੱਛਾ, ਅਗਰਬੱਤੀ, ਅਗਰਬੱਤੀ ਕਿਹੜੀ ਹੈਗੀ ਮੈਨੂੰ ਨਹੀਂ ਪਤਾ, ਕਿਹੜੀ ਗੱਲ ਕੀਤੀ ਤੁਸੀਂ ਹੁਣ, ਜੇ ਮੈਂ ਗੱਲ ਦਾ ਨਹੀਂ ਪਤਾ, ਮੈਂ ਗਾਹਾਂ ਮੈਂ ਤੋਰ ਵੀ ਨਹੀਂ ਸਕਦਾ। ਗੁਰਮੁਖ ਸਿੰਘ ਜੀ ਤੁਸੀਂ ਆ ਜਾਓ ਜੀ, ਕਿਉਂਕਿ ਮਿੰਟ ਸਾਡੇ ਕੋਲ ਦਸ ਹਨ, ਕਾਫੀ ਕੁਛ ਕਵਰ ਕਰਨਾ ਆਪਾਂ।
1: ਬਿਲਕੁਲ ਤੰਬੜ ਸਾਹਿਬ, ਕੁਛ ਇੱਕ ਹਾਈਲਾਈਟ ਆਪਾਂ ਦੇ ਕੇ ਜਾਣੇ ਕੱਲ੍ਹ ਵਾਸਤੇ ਸਰੋਤੇ ਜ਼ਰੂਰ ਆਪਣੇ ਵਿਚਾਰ ਦੇਣ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਕੋਈ ਖ਼ਬਰਾਂ ਸਾਡੇ ਕੋਲ ਬਹੁਤ ਹੁੰਦੀਆਂ ਰਹਿ ਜਾਂਦੀਆਂ। ਇੱਕ ਵਿਸ਼ਾ ਸੀਗਾ ਮੈਂ ਲੈ ਕੇ ਆਉਣਾ ਚਾਹੁੰਦਾ ਸੀਗਾ ਉਹ ਵੀ
0: ਜੀ,
1: ਕਿ ਕੱਲ੍ਹ ਵਾਸਤੇ ਕੋਈ ਸਰੋਤੇ ਉਹਦੇ ਲਈ ਥੋੜ੍ਹਾ ਪ੍ਰਪੇਅਰ ਹੋਣਗੇ, ਆਪਣੇ ਵਿਚਾਰ ਵੀ ਦੇਣਗੇ। ਇਹ ਕੈਨੇਡਾ ਦੀਆਂ 3 ਵੱਡੀਆਂ ਸੰਸਥਾਵਾਂ, ਇੱਕ CSA ਕੈਨੇਡੀਅਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੇ CAFC ਕੈਨੇਡੀਅਨ ਐਂਟੀ ਫਰੌਡ ਸੈਂਟਰ ਤੇ RCMP ਆਪਣੀ ਰਾਇਲ ਮਾਉਂਟਡ ਪੁਲਿਸ ਜਿਹੜੀ ਹੈਗੀ ਹੈ ਜੀ,
0: ਠੀਕ
1: ਹੈ। ਇਹਨਾਂ ਦਾ ਪ੍ਰੋਮੀਨੈਂਟ ਇੱਕ ਜੌਬ ਇਹ ਹੈਗੀ ਆ ਕਿ ਜਿਹੜੀ ਨਜ਼ਰ ਰੱਖੀ ਜਾਂਦੀ ਆ ਕਿ ਜਿੰਨੇ ਵੀ ਫਰੌਡ ਜਿਹੜੇ ਹੁੰਦੇ ਆ ਕੈਨੇਡਾ ਭਰ ਦੇ ਵਿੱਚ, ਖਾਸ ਤੌਰ ਤੇ ਜਿਹੜੇ ਆਮ ਲੋਕ ਹੈ ਉਹਨਾਂ ਦੀ ਆਮਦਨ ਦੁੱਗਣੀ ਕਰਕੇ ਜਾਂ ਉਹਨਾਂ ਦੇ ਰਿਟਰਨ ਵੱਡੀ ਦਿਖਾ ਕੇ, ਬਹੁਤ ਕੁਛ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈਗਾ, ਕੁਝ ਵੈਬਸਾਈਟਾਂ ਹੈਗੀਆਂ ਨੇ, ਕੁਝ ਮੈਸੇਜ ਜਿਹੜੇ ਪੋਪ-ਅਪ ਹੋ ਰਹੇ ਆ ਫੋਨਾਂ ਦੇ ਉੱਪਰ, ਉਹਦੇ ਜ਼ਰੀਏ ਜਿਹੜੇ ਆਮ ਕੈਨੇਡੀਅਨ ਲੋਕ ਹੈਗੇ ਆ ਉਹਨਾਂ ਦੀਆਂ ਜੇਬਾਂ ਚੋਂ ਵੱਡੀ ਪੱਧਰ ਸਾਈਬਰ ਕ੍ਰਾਈਮ ਰਾਮ ਦੇ ਰਾਹੀਂ ਜਿਹੜੇ ਪੈਸੇ ਆ ਮਿਹਨਤ ਦੇ ਉਹ ਕੱਢ ਲਏ ਜਾਂਦੇ ਆ ਜੀ, ਜਾਂ ਹੜੱਪ ਲਏ ਜਾਂਦੇ ਆ, ਜਾਂ ਨਿਵੇਸ਼ ਝੂਠਾ ਜਿਹੜਾ ਉਹਦੇ ਨਾਂ ਦੇ ਉੱਪਰ ਜਿਹੜੀ ਵੱਡੀ ਰਕਮ ਹੈ, ਇਹ ਇਹਨਾਂ ਏਜੰਸੀਆਂ ਦੀ ਰਿਪੋਰਟ ਹੈਗੀ ਕਿ $638 million ਦੇ ਕਰੀਬ 2024 ਦੇ ਵਿੱਚ ਹੀ ਇਕੱਲੇ ਜਿਹੜੇ ਆ ਇਹ ਲੁੱਟ ਲਏ ਗਏ ਸੀਗੇ ਜੀ। ਸੋ ਇਹਦੇ ਉੱਪਰ ਆਪਣੇ ਸਰੋਤੇ ਕੱਲ੍ਹ ਜ਼ਰੂਰ ਵਿਚਾਰ ਦੇਣ, ਕਿਉਂਕਿ ਸਮੇਂ ਦੇ ਹਿਸਾਬ ਦੇ ਹੁਣ ਮੈਂ ਸਾਰੀ ਖ਼ਬਰ ਇਹ ਨਹੀਂ ਦੇ ਰਿਹਾ, ਕੁਛ ਇੱਕ ਅੰਸ਼ ਦੇ ਰਿਹਾ ਕਿ ਤਾਂ ਜੋ ਆਪਣੇ ਸਰੋਤੇ ਵੀ ਕਿਸੇ ਨਾਲ ਘਟਨਾ ਵਾਪਰੀ ਹੋਏ ਤੇ ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਜ਼ਰੂਰ ਦੱਸਾਂਗੇ ਕਿ ਕਿਵੇਂ ਜਿਹੜਾ ਨਿਵੇਸ਼ ਆ ਜਾਂ ਫੋਨ ਨਾਲ ਜੁੜੀ ਜਾਣਕਾਰੀ ਦੇ ਸਕੈਮ ਹੋਏ ਆ ਜੀ। ਇਹ ਤੋਂ ਇਲਾਵਾ ਐਮਰਜੈਂਸੀ, ਕਈ ਲੋਕ ਕਾਲਾਂ ਆਉਂਦੀਆਂ ਕਿ ਸਾਨੂੰ ਐਮਰਜੈਂਸੀ ਹੈਗੀ ਆ, ਉਹਦੇ ਉੱਪਰ ਜਿਹੜੇ ਪੈਸੇ ਠੱਗ ਲਏ ਜਾਂਦੇ ਹੈਗੇ ਆ। ਤੇ ਇੱਕ ਵੱਡਾ ਜਿਹੜਾ ਰੁਝਾਨ ਚੱਲ ਰਿਹਾ ਤੰਬੜ ਸਾਹਿਬ, ਕਿ ਬਹੁਤ ਸਾਰੇ ਸੋਸ਼ਲ ਮੀਡੀਆ ਖਾਤੇ ਖੌਤੀ ਹੂਰਾਂ ਦੇ ਨਾਂ ਦੇ ਉੱਪਰ ਆ। ਮੈਂ ਹੂਰਾਂ ਸ਼ਬਦ ਤਾਂ ਵਰਤ ਰਿਹਾ ਕਿ ਅੱਜ ਕੱਲ੍ਹ AI ਦੇ ਨਾਲ ਬਹੁਤ ਸਾਰੀਆਂ ਆਪਾਂ ਕਹਿ ਸਕਦੇ ਹਾਂ ਕਿ ਬਿਊਟੀਫੁਲ ਜਾਂ ਸੁੰਦਰ ਕਿਸਮ ਦੇ ਚਿਹਰੇ ਲਾਏ ਜਾਂਦੇ ਆ ਜਿਹੜੇ ਕਿ ਅਸਲ ਨਹੀਂ ਹੁੰਦੇ, ਤਾਂ ਉਹਦੇ ਉੱਪਰ ਫਰੈਂਡਸ਼ਿਪ ਜਿਹੜੀ ਆ ਮੰਗੀ ਜਾਂਦੀ ਆ। ਇਹਦੇ ਤੇ ਵੱਖਰੇ ਤੌਰ ਤੇ ਇੱਕ ਰਿਪੋਰਟ ਹੈਗੀ ਆ ਕਿੰਨੇ ਲੋਕਾਂ ਕੋਲ ਇਸ ਜ਼ਰੀਏ ਵੀ ਠੱਗ ਲਏ ਗਏ ਆ, ਜਿਹੜਾ ਆਨਲਾਈਨ ਆਪਾਂ ਕੀ ਕਹੀਏ ਫੇਅਰ ਜਿਹੜਾ ਕਿ ਝੂਠੇ ਕਿਸਮ ਦਾ ਹੁੰਦਾ ਉਹਨੂੰ ਰਚਾ ਕੇ ਤਾਂ ਬੰਦੇ ਦੇ ਨਾਲ
0: ਬਜ਼ੁਰਗ ਵਿੱਚ ਜੁੜਿਓ ਹੁੰਦੇ ਉਹ ਫਿਰ ਔਖਾ ਲੱਗਦਾ, ਪੈਸੇ ਵੀ ਗਏ ਇੱਜ਼ਤ ਵੀ ਗਈ, ਆਹ ਕੀ ਕਰ ਬੈਠੀ।
1: ਹਾਂ, ਤੇ ਇਹਦੇ ਤੇ ਇੱਕ ਵੱਖਰੀ ਰਿਪੋਰਟ ਸੀ ਕਿ ਕਿੰਨੀਆਂ ਜਿਹੜੀਆਂ ਆਨਲਾਈਨ ਹੋਰਾਂ ਹੈਗੀਆਂ ਉਹਦੇ ਵੱਲੋਂ ਪੈਸੇ ਜਿਹੜੇ ਠੱਗ ਲਏ ਜਾਂਦੇ, ਤੇ ਕੋਈ ਬੰਦਾ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿ ਮੇਰੇ ਨਾਲ ਹੋਇਆ ਕੀ ਆ ਅਸਲ ਦੇ ਵਿੱਚ। ਬਹੁਤ ਸਾਰੇ ਜਿੱਦਾਂ ਤੁਸੀਂ ਕੱਲ ਇੱਕ ਹਿੰਟ ਦਿੱਤਾ, ਸੋਰੀ ਹਾਂਜੀ
0: ਜੀ ਗੋ ਅਹੈਡ
1: ਜੀ, ਤੁਸੀਂ ਕੱਲ ਇੱਕ ਹਿੰਟ ਦਿੱਤਾ ਸੀ ਕਿ ਜਿਹੜੀਆਂ ਆਈਡੈਂਟੀ ਜਿਹੜੀ ਚੋਰੀ ਹੋਈਆਂ ਨੇ, ਥੈਫਟ ਆ, ਆਈਡੈਂਟੀ ਥੈਫਟ, ਇਹ ਵੀ ਬਹੁਤ ਜ਼ਿਆਦਾ ਵਾ, ਕਿਵੇਂ ਆਪਣੇ ਜਿਹੜੇ ਪਹਿਚਾਣ ਪੱਤਰ ਆ ਆਈਡੈਂਟੀ ਉਹਨਾਂ ਨੂੰ ਬਚਾ ਕੇ ਰੱਖਣਾ। ਕੱਲ ਦੇ ਮਾਮਲੇ 'ਚ ਆਪਾਂ ਜਿਹੜਾ ਪ੍ਰੋਗਰਾਮ ਆ ਉਹਦੇ 'ਚ ਇਹ ਮਾਮਲਾ
0: ਜੀ
1: ਕਰਾਂਗੇ ਤੰਬੜ ਸਾਹਿਬ ਜੀ।
0: ਜੀ ਗੁਰਮੁਖ ਸਿੰਘ ਬਹੁਤ ਬਹੁਤ ਧੰਨਵਾਦ, ਮੈਂ 2-4 ਹੋਰ ਐਡਾ ਕਵਰ ਕਰ ਲਵਾਂ, ਧੰਨਵਾਦ ਕਰਦਾ ਮੈਂ ਸਾਰਿਆਂ ਦਾ, ਤੇ ਆਪਾਂ ਕੱਲ ਨੂੰ ਮਿਲਦੇ ਹਾਂ ਇਸੇ ਹੀ ਚੈਨਲ ਤੇ। ਰੱਬ ਤੋਂ ਰਾਜਗੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੀ। ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਤੰਬੜ ਸਾਹਿਬ।
0: ਗੁਰਮੁਖ ਸਿੰਘ ਬਾਰੀਆ ਸਾਹਿਬ ਦਾ ਸਾਡਾ ਸਾਥ ਦਿੱਤਾ, ਬਹੁਤ ਬਹੁਤ ਧੰਨਵਾਦ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਡੀਸਨ ਬੁਲਵਾਰਡ ਤੇ ਹਨ। ਡਰਾਈਵ ਥਰੂ ਆਇਲ ਚੇਂਜ ਜਾਂ ਬ੍ਰੇਕ ਰਿਪੇਅਰ ਸਰਵਿਸ, AC ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਨੀ ਹੋਵੇ ਤਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਪਹੁੰਚੋ। ਸਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ, 905-212-9200। ਡਾਇਮੰਡ ਟਰੱਕ ਪਾਰਟਸ, ਸ਼ੀਟ ਬੰਪਰਸ, ਡੀਅਰ ਗਾਰਡਸ ਅਤੇ ਟਰੱਕ ਲਾਈਟਸ ਇਹ ਮਿਲਦੀਆਂ ਹਨ ਡਾਇਮੰਡ ਟਰੱਕ ਪਾਰਟਸ ਤੋਂ। ਆਪਣੇ ਕਰੋਮ ਵਾਲੀਆਂ ਚੀਜ਼ਾਂ ਲਾਉਣੀਆਂ ਚਾਹੁੰਦੇ ਹੋ ਟਰੱਕ ਦੇ ਉੱਪਰ ਲਗਵਾ ਸਕਦੇ ਹੋ 905-212-9200 ਅਤੇ ਫਰੀਵੇ ਰੀਅਲ ਅਸਟੇਟ 'ਤੇ 416-455-4800 'ਤੇ ਗੱਲਬਾਤ ਕਰ ਲੈਣੀ ਹੈ ਐਨ ਡੀ ਜਾਂ ਰਾਜ ਮੱਲੀ ਸਾਹਿਬ ਨਾਲ, ਕੋਈ ਪ੍ਰੋਪਰਟੀ ਖਰੀਦਣੀ ਹੋਵੇ ਵੇਚਣੀ ਹੋਵੇ। ਅਤੇ ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਅਵੀ ਧਾਲੀਵਾਲ ਜੀ ਦਾ, ਧਾਲੀਵਾਲ ਸਾਹਿਬ ਜੀ ਦਾ, ਜਿਹੜੇ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਇਹਨਾਂ ਨੇ ਵੀ ਆਪਣੀ ਐਪਲੀਕੇਸ਼ਨ ਭਰ ਦਿੱਤੀ ਹੈ ਮੇਅਰ ਵਾਸਤੇ, ਸਿਟੀ ਆਫ ਬਰੈਂਪਟਨ ਵਾਸਤੇ ਆਉਣ ਵਾਲੇ ਦਿਨਾਂ ਵਿੱਚ। ਕਾਫ਼ੀ ਲੰਬੀ ਚੌੜੀ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਅਤੇ ਐਲਫਾ ਟਰਾਂਸ ਦੇ ਲੱਕੀ ਸੁੱਖੀ ਸੈਣੀ ਸਾਹਿਬ ਨੇ ਮੈਨੂੰ ਸਪੋਂਸਰ ਕੀਤਾ, ਏਜਰ ਡਰਾਈਵਰ ਅਤੇ ਓਨਰ ਓਪਰੇਟਰ ਦੀ ਸਦਾ ਲੋੜ ਰਹਿੰਦੀ ਹੈ 905-799-1525। ਅਤੇ ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਪੇਸ਼ ਕਰਦੇ ਹਨ ਆਉਣ ਵਾਲੇ ਦਿਨਾਂ ਵਿੱਚ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ 416-732-2611। ਜਸ ਭੁੱਲਰ ਮਜੈਸਟਿਕਸ ਕਿਚਨਸ ਜਿਹੜੇ ਹਨ ਕਸਟਮ ਕਿਚਨ ਕੈਬਨਸ ਬਣਾ ਕੇ ਦਿੰਦੇ ਹਨ। ਕੋਈ ਵੀ ਵੁੱਡ ਵਰਕਿੰਗ ਦਾ ਕੰਮ ਹੋਵੇ 647-643-3040 'ਤੇ ਗੱਲਬਾਤ ਕਰ ਸਕਦੇ ਹੋ। ਮੇਰੇ ਨਾਲ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਤੁਸੀਂ ਕਰ ਲਿਓ। ਬਹੁਤ ਸਾਰੀਆਂ ਖਬਰਾਂ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਟਾਕ ਸ਼ੋਅ ਤੁਹਾਡੇ ਵਾਸਤੇ ਲੈ ਕੇ ਆਉਣੇ ਆ। ਕੀ ਕੁਝ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਉਹੀ ਆਪਾਂ ਲੈ ਕੇ ਆਵਾਂਗੇ। ਸਵੇਰ ਤੋਂ ਸ਼ਾਮ ਤੱਕ ਦੂਰ ਦੂਰ ਤੱਕ ਸੁਣਿਆ ਜਾਂਦਾ 530 AM ਡਾਇਲ, ਅਤੇ ਸਾਡਾ ਵਿਰਾਸਤ TV ਤੁਸੀਂ ਜ਼ਰੂਰ ਦੇਖਿਆ ਕਰੋ। ਮੈਂ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ, ਮੈਨੂੰ ਕਦੋਂ ਫੋਨ ਕਾਲਸ ਲੈਣੀ ਪੈਣੀ, ਸੁਬਹਾ ਸਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ।
7: ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स। हुण 3 लोकेशंस तो सर्व करदे ने 2 इन ब्रैम्पटन 1850 एल्बन रोड इटोबिको। वधेरे जानकारी लई कॉल करो 416-213-1165।
1: क्या बात है समोसा एंड स्वीट फैक्ट्री दी। समोसे मिलते विद चटनी, क्या उद्दे खाने जी करन लग पैंदा आ। सो बहुत बहुत धन्यवाद प्रोग्राम सुन दा विरासत रेडियो लो जी 3056 हियर ते हो जी आ जाओ। काफ़ी लंबे समय तो होल्ड ते सीगे, माफ़ कर देना। सो लाइना होल्ड करनिया पैंदियां आने वाले दिनों विच आपां अपने ही स्टूडियो विच पहुँच जावांगे। सारे ही अपने स्टूडियो अपने हैं स्टूडियो ते उहदे विच बैठ के टीवी ते भी प्रोग्राम करिया करांगे, रेडियो ते भी प्रोग्राम नाल नाल करिया करांगे तुहाडे वास्ते। सो सवेरे 6 बजे तो लैके 7 बजे तक सानूं सुणिया करो। साडा तुहाडा साथ सदा ही रहेगा ते असीं आवाज़ बन के तुहाडे लई बैठे हाँ। जो हैगा उही कवर करन दी कोशिश करांगे आने वाले दिनों विच। मैं इह वी विशा लैके आना बई फूड बैंक ਕੀ ਖੁੱਲ੍ਹੇ ਚਾਹੀਦੇ ਆ ਕਿ ਬੰਦ ਹੋਣੇ ਚਾਹੀਦੇ ਆ, ਕਿੰਨੇ ਕੁ ਚਾਹੀਦੇ ਆ। ਜੇ ਆਪਾਂ ਫੂਡ ਬੈਂਕ ਖੋਲ੍ਹ ਕੇ ਆਪਣਾ ਪੈਸਾ ਕਮਾ ਕਮਾ ਕੇ ਉਹਨਾਂ ਨੂੰ ਦੇਈ ਜਾਵਾਂਗੇ ਨਾ, ਫਿਰ ਸਰਕਾਰਾਂ ਨੇ ਕੱਖ ਨਹੀਂ ਕਰਨਾ। ਸੇਵਾ ਕਰਨੀ ਬੜੀ ਜ਼ਰੂਰੀ ਹੁੰਦੀ ਆ, ਪਰ ਸਰਕਾਰਾਂ ਖੁਸ਼ ਹੁੰਦੀ ਇੱਕ ਹੋਰ ਖੁੱਲ੍ਹ ਗਿਆ, ਸਾਨੂੰ ਕੁਛ ਕਰਨ ਦੀ ਲੋੜ ਨਹੀਂ, ਚਲੋ ਇਹਨਾਂ ਨੂੰ ਖਾਣਾ ਤਾਂ ਮਿਲ ਹੀ ਜਾਣਾ। ਸੋ ਜੋਬਾਂ ਲੈ ਕੇ ਆਵੋ ਜੋਬਸ। ਫੂਡ ਬੈਂਕ ਤਾਂ ਬੰਦ ਹੋਣੇ ਚਾਹੀਦੇ ਹਨ, ਲੋਕਾਂ ਨੂੰ ਲੋੜ ਨਾ ਪਵੇ ਉਸ 'ਤੇ ਕਰਜ਼ਾਣ ਦੀ। ਪਰ ਜੇ ਆਪਣੇ ਕੰਮ ਕਰਨ, ਪੈਸੇ ਵਧਾਉਣ, ਜਿਹੜੇ ਠੱਗੀਆਂ ਮਾਰਦੇ ਹਨ ਕੰਪਨੀਆਂ ਬੰਦ ਕਰਕੇ ਭੱਜ ਜਾਂਦੇ ਹਨ, ਉਹਨਾਂ 'ਤੇ ਨੱਥ ਪਾਉਣ, ਕੋਈ ਐਸਾ ਸਿਸਟਮ ਲੈ ਕੇ ਆਉਣ, ਇੰਸ਼ੋਰੈਂਸ ਲੈ ਕੇ ਆਉਣ ਜੇ ਕੋਈ ਕੰਪਨੀ ਬੰਦ ਹੋ ਜਾਵੇ, ਇੰਪਲੋਈ ਦੇ ਪੈਸੇ ਨਾ ਮਰਨ। ਇੱਧਰ ਇਹ ਪ੍ਰੋਗਰਾਮ ਹੋਣੇ ਚਾਹੀਦੇ, ਸਾਡੇ ਸੋ ਕਾਲਡ ਸਲੈਕਟਡ ਲੀਡਰ ਜਿਹੜੇ ਹਨ ਉਹਨਾਂ ਨੂੰ ਇੱਧਰ ਕੰਮ ਕਰਨੇ ਚਾਹੀਦੇ ਹਨ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਸਾਰੇ ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੇਰੇ ਵਾਸਤੇ ਸਾਰੇ ਹੀ ਆਪਣੇ ਹਨ, ਜਿਹੜੇ ਮਾੜੇ ਹਨ ਚੰਗੇ ਬਣਾਉਣ ਦੀ ਕੋਸ਼ਿਸ਼ ਕਰੋ, ਜਿਹੜੇ ਚੰਗੇ ਹਨ ਉਹਨਾਂ ਦੇ ਸਾਥ ਦੇਣ ਦੀ ਕੋਸ਼ਿਸ਼ ਕਰੋ। ਅਤੇ ਰੱਬ ਕਿੱਥੇ ਮਿਲਦਾ? ਤੁਹਾਡੇ ਘਰ ਵਿੱਚ ਹੈਗਾ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਆ ਕਰੋ ਜ਼ਰੂਰ, ਰੱਬ ਤੁਹਾਨੂੰ ਮਿਲ ਜਾਂਦਾ। ਇੱਕ ਇੱਕ ਕਰਨੀ ਨਾ ਭੁੱਲਿਓ। ਮੇਰੇ ਨਾਲ ਬਾਅਦ 'ਚ ਗੱਲਬਾਤ ਕਰਨੀ ਹੋਈ 416-451। ਬਾਏ ਬਾਏ, ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509
4: ਔਰ
5: ਵਿਜ਼ਿਟ insuranceforyou.ca।

0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਫ੍ਰੀਕੁਐਂਸੀ ਤੇ ਮੈਂ ਰੁਪਿੰਦਰ ਕੌਰ ਇਸ ਪਿਆਰੀ ਸਵੇਰ ਦੇ ਵਿੱਚ 21 ਮਈ 2026 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਘਾ ਸਵਾਗਤ ਕਰਦੀ ਹਾਂ ਜੀ। ਮੇਰਾ ਜੋ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਹੀ ਪਿਆਰੀ ਨਿੱਘੀ ਗੁੱਡ ਮੋਰਨਿੰਗ ਜੀ ਆਇਆਂ ਨੂੰ, ਜੀ ਸਾਰਿਆਂ ਨੂੰ। ਸੋ ਇੱਕ ਨਵੀਂ ਸਵੇਰ ਦੀ, ਇੱਕ ਪਿਆਰੀ ਸਵੇਰ ਦੀ, ਇੱਕ ਪਿਆਰੇ ਦਿਨ ਦੀ ਜੋ ਅਸੀਂ ਸ਼ੁਰੂਆਤ ਇਕੱਠਿਆਂ ਕਰ ਰਹੇ ਹਾਂ, ਸੋ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਸ਼ੁਕਰਾਨਾ ਅਤੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਢੇਰ ਸਾਰੀਆਂ ਬੈਸਟ ਵਿਸ਼ਸ। ਸੋ ਤੁਹਾਡਾ ਅੱਜ ਦਾ ਦਿਨ ਜੀ ਜੂਨੀਅਰ ਫਰਾਈਡੇ ਦਾ ਦਿਨ, ਕਿਉਂਕਿ ਇਹ ਜੋ ਹਫ਼ਤਾ ਹੈ ਇਹ ਕਿਵੇਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ। ਸੋ ਇਹ ਜੂਨੀਅਰ ਫਰਾਈਡੇ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337 9056733337 ਜੀ ਤੁਸੀਂ ਬਿਲਕੁਲ ਨੋਟ ਰੱਖੋ। ਅਤੇ ਨਾਲ ਹੀ ਜੀ ਜੋ ਸਮਾਂ ਹੁਣ ਚਲੋ ਥੋੜ੍ਹਾ ਆਪਣੇ ਕੋਲ ਘੰਟਾ ਹੈ ਅਤੇ ਘੰਟੇ ਦੇ ਵਿੱਚ ਤੁਹਾਡੀਆਂ ਕਾਲਸ ਵੀ ਹੋਣਗੀਆਂ ਅਤੇ ਨਾਲ ਹੀ ਅੱਜ ਦੀਆਂ ਜੋ ਮੇਨ ਹੈੱਡਲਾਈਨਸ ਨੇ ਇਹ ਵੀ ਤੁਹਾਡੇ ਤੱਕ ਪਹੁੰਚਾਉਣੀਆਂ ਨੇ। ਸੋ ਮੈਂ ਰਮੇਸ਼ ਜੀ ਦਾ ਸਵਾਗਤ ਅੱਜ ਦੇ ਇਸ ਸਫ਼ਰ ਦੇ ਵਿੱਚ ਕਰਦੀ ਹਾਂ ਅਤੇ ਰਮੇਸ਼ ਜੀ ਥੋੜ੍ਹੇ ਚਿਰ ਦੇ ਵਿੱਚ ਸਾਡੇ ਨਾਲ ਜੋ ਹੈ ਜੁਆਇਨ ਹੋ ਜਾਣਗੇ। ਅਤੇ ਨਾਲ ਹੀ ਜੀ ਤੁਸੀਂ ਵੀ ਆਪਣੀ ਤਿਆਰੀ ਬਿਲਕੁਲ ਕੱਸ ਲਓ ਤਾਂ ਜੋ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਹੋ ਜਾਓ ਅਤੇ ਸਾਡੇ ਨੰਬਰ ਜੀ 905-673-3337 ਤੁਸੀਂ ਬਿਲਕੁਲ ਨੋਟ ਰੱਖੋ ਜੀ ਅਤੇ ਕਾਲ ਤੁਸੀਂ ਸਾਨੂੰ ਜ਼ਰੂਰ ਕਰ ਸਕਦੇ ਹੋ। ਰਮੇਸ਼ ਜੀ ਮੈਂ ਤੁਹਾਡਾ ਸਵਾਗਤ ਅੱਜ ਦੇ ਇਸ ਸਫ਼ਰ ਦੇ ਵਿੱਚ ਕਰਦੀ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ, ਤੁਸੀਂ ਆਉਂਦੇ ਹੋ ਜੀ। ਰਮੇਸ਼ ਜੀ ਜੇਕਰ ਤੁਸੀਂ ਮੈਨੂੰ ਇਸ ਵੇਲੇ ਸੁਣ ਸਕਦੇ ਹੋ ਤੇ ਕਿਉਂਕਿ ਤੁਹਾਡੀ ਆਵਾਜ਼ ਜੀ ਇਸ ਵੇਲੇ ਸਾਡੇ ਤੱਕ ਨਹੀਂ ਪਹੁੰਚ ਰਹੀ। ਰਮੇਸ਼ ਜੀ ਮੈਂ ਤੁਹਾਡਾ ਸਵਾਗਤ ਜੀ ਅੱਜ ਦੇ ਸਫ਼ਰ ਦੇ ਵਿੱਚ ਕਰਦੀ ਹਾਂ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਰਮੇਸ਼ ਜੀ ਤੇ ਸ਼ੁਰੂਆਤ ਜੀ ਖਬਰਾਂ ਦੀ ਬਿਲਕੁਲ ਕਰੀਏ ਕਿਉਂਕਿ ਜੋ ਕਾਲਸ ਨੇ ਉਹ ਵੀ ਆਣੀਆਂ ਸ਼ੁਰੂ ਹੋਈਆਂ ਨੇ। ਸੋ ਰਮੇਸ਼ ਜੀ ਪਹਿਲੀ ਖਬਰ ਜੋ ਹੈ ਕਾਫੀ ਦਿਲਚਸਪ ਹੈ ਕਿਉਂਕਿ ਭਾਰਤ ਦੇ ਵਿੱਚ ਖਬਰ ਹੈ ਨਵੀਂ ਪਾਰਟੀ ਕਾਕਰੋਚ ਜਨਤਾ ਪਾਰਟੀ ਇਹ ਆਈ ਹੈ ਤੇ ਇਸ ਦੇ ਵਿਰੋਧ ਦੇ ਵਿੱਚ ਵੀ ਇੱਕ ਨਵੀਂ ਪਾਰਟੀ ਹੋਰ ਖੜੀ ਹੋਈ ਹੈ। ਪਰ ਇਹ ਜਿਹੜੀ ਪਲੇਟਫਾਰਮ ਤੇ ਆਈਆਂ ਨੇ ਉੱਥੇ ਇਹਨਾਂ ਦਾ ਵਿਰੋਧ ਜ਼ਰੂਰ ਸ਼ੁਰੂ ਹੋ ਗਿਆ। ਸੋ ਇਹ ਸਾਰਾ ਕੀ ਮਾਜਰਾ ਜੀ ਇਹਨਾਂ ਪਾਰਟੀਆਂ ਦਾ, ਕੀ ਖਾਸ ਰਿਪੋਰਟ ਇਸ ਬਾਰੇ ਹੈ?
1: ਰੁਪਿੰਦਰ ਜੀ ਇਹ ਠੀਕ ਹੈ ਕਿ ਤੁਸੀਂ ਇੱਕ ਵਿਸ਼ੇਸ਼ ਪਲੇਟਫਾਰਮ ਦਾ ਵੀ ਜ਼ਿਕਰ ਕਰਕੇ ਹੋ ਤੇ ਦੋ ਪਾਰਟੀਆਂ ਦਾ ਜ਼ਿਕਰ ਕੀਤਾ ਹੈ
0: ਜੀ,
1: ਔਰ ਇਹਦੇ ਵਿਰੋਧ ਦਾ ਵੀ ਤੁਸੀਂ ਹਲਕਾ ਜਿਹਾ ਇਸ਼ਾਰਾ ਦਿੱਤਾ ਹੈ, ਪਰੰਤੂ ਮੈਨੂੰ ਲੱਗਦਾ ਕਿ ਵਿਰੋਧ ਤੋਂ ਵੱਧ ਇਹਨਾਂ ਨੂੰ ਸਮਰਥਨ ਮਿਲਿਆ, ਖਾਸ ਕਰਕੇ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਾਕਰੋਚ ਜਨਤਾ ਪਾਰਟੀ
0: ਜੀ।
1: ਰੁਪਿੰਦਰ ਜੀ ਦੋ ਕਹਾਣੀਆਂ ਦਾ ਜ਼ਿਕਰ ਕਰਨਾ, ਇੱਕ ਫਰੰਟ ਦੀ ਕਹਾਣੀ ਤੇ ਇੱਕ ਜਿਹਨੂੰ ਆਪਾਂ ਪਿਛਲੀ ਕਹਾਣੀ ਕਹਿੰਦੇ ਹਾਂ। ਫਰੰਟ ਦੀ ਕਹਾਣੀ ਇਹ ਆ ਕਿ 5-4 ਦਿਨ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪਾਰਟੀ ਹੋਂਦ ਵਿੱਚ ਆਉਂਦੀ ਹੈ ਜਿਹਨੂੰ ਆਪਾਂ ਇੰਸਟਾਗ੍ਰਾਮ ਆਖਦੇ ਹਾਂ, ਉਸ ਪਾਰਟੀ ਦਾ ਨਾਮ ਰੱਖਿਆ ਜਾਂਦਾ ਹੈ ਕਾਕਰੋਚ ਜਨਤਾ ਪਾਰਟੀ। ਔਰ ਕਮਾਲ ਦੀ ਗੱਲ ਇਹ ਆ ਰੁਪਿੰਦਰ ਜੀ ਕਿ ਉਸ ਕਾਕਰੋਚ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਭਾਵ ਜਿਹਨੂੰ ਆਪਾਂ ਫੋਲੋਅਰਸ ਆਖਦੇ ਹਾਂ, ਕੀ ਕਾਂਗਰਸ ਤੇ ਕੀ ਭਾਰਤੀ ਜਨਤਾ ਪਾਰਟੀ ਇਹਨਾਂ ਤੋਂ ਉੱਪਰ ਚਲੇ ਗਈ। ਏਡੇ ਵੱਡੇ ਪੱਧਰ ਤੇ ਉਸ ਪਾਰਟੀ ਨੂੰ ਫੋਲੋ ਕਰਨ ਵਾਲੇ ਲੋਕ ਜੁੜੇ, ਕਰੋੜਾਂ ਚ ਨਾਲ ਲੋਕ ਜੁੜੇ, ਕਰੋੜ ਤੋਂ ਵੱਧ ਲੋਕ ਜੁੜੇ ਆ
0: ਜੀ।
1: ਉਸ ਕਾਕਰੋਚ ਜਨਤਾ ਪਾਰਟੀ ਨੇ ਆਖਿਆ ਸੀ ਕਿ ਅਸੀਂ ਬੇਰੋਜ਼ਗਾਰ ਤੇ ਆਲਸੀ ਆ, ਜਿਹਨੇ ਸਾਡੀ ਮੈਂਬਰਸ਼ਿਪ ਲੈਣੀ ਆ ਜਿਹੜਾ ਸੋਸ਼ਲ ਮੀਡੀਆ ਤੇ ਲੱਗਾ ਰਹਿੰਦਾ 11 ਘੰਟੇ ਦਿਨ ਦੇ ਵਿੱਚ, ਜਿਹੜਾ ਬੇਰੋਜ਼ਗਾਰ ਹੈ ਜਿਹੜਾ ਆਲਸੀ ਹੈ ਉਹ ਸਾਡੇ ਨਾਲ ਜੁੜ ਸਕਦਾ ਹੈ। 5-4 ਦਿਨਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਫੋਲੋਅਰਸ ਹੋਏ ਕਿ ਪੁੱਛੋ ਨਾ, ਵੱਡੇ ਵੱਡੇ ਰਾਜਨੀਤਿਕ ਆਗੂ ਵੀ ਇਹਨਾਂ ਨੂੰ ਫੋਲੋ ਕਰਨ ਲੱਗ ਪਏ ਤੇ ਆ ਥੋੜਾ ਸਮਾਂ ਕਹਿ ਲਓ ਜਾਂ ਕੁਛ ਘੰਟੇ ਪਿੱਛੇ ਚਲੇ ਜਾਈਏ ਤੇ ਇੱਕ ਇਹਦੇ ਪੈਰਲਲ ਵਿਰੋਧ ਵਿੱਚ
0: ਜੀ
1: ਨੈਸ਼ਨਲ ਪੈਰਾਸਟਿਕ ਫਰੰਟ, ਜਿਹੜਾ ਨੈਸ਼ਨਲ ਪੈਰਾਸਟਿਕ ਫਰੰਟ ਬਣਿਆ ਉਹਨੂੰ ਵੀ ਫੋਲੋਅਰ ਕਰਨ ਲੱਗ ਪਏ ਨੇ ਲੋਕ, ਉਹਦੀ ਗਿਣਤੀ ਮੇਰੇ ਕੋਲ ਅਜੇ ਤੱਕ ਨਹੀਂ ਪਹੁੰਚੀ। ਔਰ ਤਾਜ਼ਾ ਤਰੀਨ ਮੈਂ ਦੱਸਦਾ ਕਿ ਜਿਹੜੀ ਕਾਕਰੋਚ ਜਨਤਾ ਪਾਰਟੀ ਇੰਨੇ ਵੱਡੇ ਪੱਧਰ ਤੇ ਪਾਪੂਲਰ ਹੋਈ, ਆ ਥੋੜਾ ਸਮਾਂ ਪਹਿਲਾਂ ਭਾਰਤ ਵਿੱਚ ਉਸਨੂੰ ਬਲੌਕ ਕਰ ਦਿੱਤਾ ਗਿਆ ਇੰਸਟਾਗ੍ਰਾਮ ਤੇ, ਉਹਦਾ ਖਾਤਾ ਸੀਲ ਕਰ ਦਿੱਤਾ ਗਿਆ ਹੈਗਾ। ਇਹਦੇ ਵਿੱਚ ਮੈਂ ਦੱਸ ਦਵਾਂ ਕਿ ਇਹ ਪਾਰਟੀ ਦਾ ਰੁਪਿੰਦਰ ਜੀ ਜਨਮ ਉਦੋਂ ਹੋਇਆ ਜਦੋਂ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਹੁਣੀ ਇੱਕ ਵਿਵਾਦਿਤ ਟਿੱਪਣੀ ਕਰ ਬੈਠਦੇ ਆ
0: ਜੀ।
1: ਨੌਕਰੀਆਂ ਦੇ ਸੰਬੰਧ ਵਿੱਚ ਗੱਲ ਕਰਦੇ ਕਰਦੇ ਭਾਰਤੀ ਬੇਰੋਜ਼ਗਾਰਾਂ ਦੀ ਤੁਲਨਾ ਕਾਕਰੋਚ ਸ਼ਬਦ ਦੇ ਨਾਲ ਕਰਕੇ ਪਰਜੀਵੀਆਂ ਦੇ ਨਾਲ ਕਰਕੇ ਵਿਰੋਧ ਸ਼ੁਰੂ ਹੋਇਆ। ਹਾਲਾਂਕਿ ਉਹਨਾਂ ਨੇ ਆਪਣੇ ਸ਼ਬਦਾਂ ਨੂੰ ਧਮਾ ਫਰਾ ਕੇ ਵਾਪਸ ਤੇ ਲਿਆ, ਕਿਹਾ ਕਿ ਮੈਂ ਤੇ ਜਾਅਲੀ ਡਿਗਰੀ ਵਾਲਿਆਂ ਨੂੰ ਕਾਕਰੋਚ ਆਖਿਆ ਸੀ, ਪਰਜੀਵੀ ਆਖਿਆ ਸੀ। ਪਰੰਤੂ ਉਹ ਵਿਵਾਦਿਤ ਬਿਆਨ ਤੋਂ ਬਾਅਦ ਫਿਰ ਇੱਕ ਨੌਜਵਾਨ ਜਿਹਦਾ ਨਾਮ ਅਭਿਜੀਤ ਦਿਪਕੇ ਆ, ਜਿਹੜਾ ਕਿ ਸੰਚਾਰ ਸਾਧਨਾਂ ਦਾ ਜੁੜਿਆ ਹੋਇਆ ਵਿਅਕਤੀ ਹੈ, ਵਿਦਿਆਰਥੀ ਹੈ, ਇੱਕ
0: ਜੀ
1: ਬੋਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਉਸਨੇ ਇੱਕ ਖਾਤਾ ਬਣਾਇਆ ਤੇ ਖਾਤੇ ਦੇ ਵਿੱਚ ਜਿਹੜਾ ਪਾਰਟੀ ਦਾ ਨਾਮ ਰੱਖਿਆ ਕਾਕਰੋਚ ਜਨਤਾ ਪਾਰਟੀ ਦੇ ਨਾਮ ਦਾ ਖਾਤਾ ਬਣਾ ਤਾ। ਇਹ ਕੋਈ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਪਾਰਟੀ ਨਹੀਂ ਹੈ, ਸੋਸ਼ਲ ਮੀਡੀਆ ਤੇ ਰਜਿਸਟਰਡ ਪਾਰਟੀ ਹੈ। ਪਰ ਰੁਪਿੰਦਰ ਜੀ ਕਿ ਉਸ ਖਾਤੇ ਨਾਲ ਦੇਖਦੇ ਦੇਖਦੇ ਲੱਖਾਂ ਤੇ ਦੇਖਦੇ ਦੇਖਦੇ ਕਰੋੜਾਂ ਲੋਕ ਜੁੜ ਗਏ
0: ਜੀ।
1: ਹਾਲਾਂਕਿ ਚਾਹੇ ਇਹ ਪਾਰਟੀ ਚਾਹੇ ਅੱਜ ਬਣੀ ਪਾਰਟੀ ਜਿਹਦਾ ਨਾਮ ਨੈਸ਼ਨਲ ਪ੍ਰੈਸਟਿਕ ਫਰੰਟ ਹੈ, ਇਹ ਦੋਵਾਂ ਨੇ ਬੜਾ ਸਿੱਧਾ ਤੇ ਸਾਫ਼ ਆਪਣੇ ਪੇਜਾਂ ਤੇ ਕਿਹਾ ਕਿ ਅਸੀਂ ਕੇਵਲ ਤੇ ਕੇਵਲ ਇੱਕ ਵਿਅੰਗਮਈ ਇੱਕ ਮਜ਼ਾਕ ਦੇ ਲਈ ਇਹ ਸਾਰਾ ਕੁਛ ਹੈਗਾ, ਗੰਭੀਰ ਮੁੱਦਿਆਂ ਤੇ ਵਿਅੰਗ ਦੇ ਢੰਗ ਦੇ ਨਾਲ। ਪਰੰਤੂ ਹੁਣ ਗੱਲ ਇਹ ਹੈ ਕਿ ਜਿਹੜੇ ਮੈਂ ਇਹ ਤੇ ਹੋ ਗਈ ਕਹਾਣੀ ਜਿਹੜੀ ਫਰੰਟ ਤੇ ਨਜ਼ਰ ਆ ਰਹੀ
0: ਜੀ,
1: ਹੁਣ ਰੁਪਿੰਦਰ ਜੀ ਜਿਹੜੀ ਬੈਕ ਤੇ ਕਹਾਣੀ ਜਿਹੜੀ ਹੁਣ ਮਾੜੀ ਮਾੜੀ ਸਮਝ ਆਉਣ ਲੱਗੀ ਆ, ਠੀਕ ਹੈ ਕਿ ਸ਼ੁਰੂਆਤ ਇਸ ਦੀ ਆਮ ਹਾਲਾਤਾਂ ਚ ਹੋਈ ਹੋ ਸਕਦੀ ਜਿੱਥੇ ਕਿਸੇ ਦਾ ਕੋਈ ਮਨ ਨਹੀਂ ਸੀ
0: ਜੀ।
1: ਹੁਣ ਇੱਕ ਪਾਸੇ ਸ਼ਬਦ ਆ ਗਿਆ ਕਾਕਰੋਚ, ਕਾਕਰੋਚ ਵੀ ਇੱਕ ਕੀੜਾ ਜਿਹੜਾ ਸਮਾਜ ਲਈ ਮਨੁੱਖਤਾ ਲਈ ਕਦੇ ਵੀ ਨਹੀਂ ਚੰਗਾ ਹੋ ਸਕਦਾ। ਹਾਲਾਂਕਿ ਜਿਹੜਾ ਕਾਕਰੋਚ ਹੈ, ਜੇ ਮੈਂ ਇਹਦੇ ਇਤਿਹਾਸ ਵਿੱਚ ਜਾਵਾਂ ਤੇ ਕਹਿੰਦੇ ਜਦੋਂ ਧਰਤੀ ਤੇ ਡਾਇਨਾਸੋਰ ਸੀ ਉਸ ਤੋਂ ਪਹਿਲਾਂ ਹੁੰਦੇ ਸੀ ਕਾਕਰੋਚ, ਏਡਾ ਲੰਬਾ ਇਤਿਹਾਸ ਹੈ
0: ਜੀ,
1: ਹੈ ਇਹ ਕੀੜਾ ਆ। ਪਰ ਇਹ ਕੀੜਾ ਗੰਦਗੀ ਚ ਬਾਥਰੂਮਾਂ ਦੇ ਜਿੱਥੇ ਉੱਥੇ ਪਾਇਆ ਜਾਂਦਾ ਹੈ। ਹੁਣ ਭਾਰਤੀ ਬੇਰੋਜ਼ਗਾਰਾਂ ਨੂੰ ਕਾਕਰੋਚ ਜਿਹੜਾ ਸੱਦਿਆ ਗਿਆ, ਰੁਪਿੰਦਰ ਜੀ ਕਹਿੰਦੇ ਕਿ ਗਾਲ ਹੈ ਨਾ, ਭਾਰਤੀ ਬੇਰੋਜ਼ਗਾਰ ਜਿਹੜੇ ਉਹਨਾਂ ਦਾ ਕਸੂਰ ਥੋੜੋ ਆ ਕੋਈ, ਇੱਕ ਤੁਸੀਂ ਨੌਕਰੀਆਂ ਨਾ ਦੇਵੋ ਤੇ ਦੂਜਾ ਉਹਨਾਂ ਨੂੰ ਤੁਸੀਂ ਕਾਕਰੋਚ ਸੱਦੋ। ਫਿਰ ਇੱਕ ਵਿਅਕਤੀ ਨੇ ਜਦੋਂ ਪਾਰਟੀ ਬਣਾਈ, ਹੁਣ ਉਸ ਪਾਰਟੀ ਨੂੰ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਕਿਉਂਕਿ ਕਰੋੜਾਂ ਲੋਕ ਨਾਲ ਜੁੜ ਕੇ। ਦੂਜੇ ਪਾਸੇ ਜਿਹੜਾ ਪਰਜੀਵੀ ਸ਼ਬਦ ਹੈ
0: ਜੀ,
1: ਜਿਹਨੂੰ ਆਪਾਂ ਆਖਦੇ ਅੰਗਰੇਜ਼ੀ ਭਾਸ਼ਾ ਚ ਵਿਗਿਆਨਕ ਭਾਸ਼ਾ ਚ, ਇਹ ਵੀ ਇੱਕ ਕੀੜਾ ਹੀ ਹੈ ਜਿਹੜਾ ਮਨੁੱਖ ਦੇ ਸਰੀਰ ਦੇ ਉੱਪਰ ਮਨੁੱਖ ਦੀ ਚਮੜੀ ਮਨੁੱਖ ਦਾ ਸਰੀਰ ਦਾ ਪ੍ਰਯੋਗ ਕਰਕੇ ਮਨੁੱਖ ਲਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਯਾਦ ਹੋਵੇਗਾ ਇਹ ਪਰਜੀਵੀ ਸ਼ਬਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਕਿਸਾਨਾਂ ਲਈ ਵਰਤਿਆ ਸੀ, ਬਹੁਤ ਵਿਰੋਧਤਾ ਹੋਈ ਸੀ। ਹੁਣ ਜਿਹੜੀ ਇਹ ਨਵੀਂ ਪਾਰਟੀ ਬਣੀ ਹੈ, ਫਰੰਟ ਬਣਿਆ ਜਿਹਦਾ ਨਾਮ ਨੈਸ਼ਨਲ ਪ੍ਰੈਸਟਿਕ ਫਰੰਟ ਹੈ
0: ਜੀ,
1: ਉਹ ਕਹਿੰਦੇ ਅਸੀਂ ਕੌਮ ਦੇ ਪਰਜੀਵੀ ਹਾਂ। ਉਹਨਾਂ ਨੇ ਗੱਲ ਬਦਲ ਦਿੱਤੀ, ਕਹਿੰਦੇ ਅਸੀਂ ਚਿਪਕਦੇ ਨਹੀਂ, ਅਸੀਂ ਬਦਲਦੇ ਹਾਂ, ਕਿਉਂਕਿ ਪਰਜੀਵੀ ਤੇ ਮੰਨਿਆ ਜਾਂਦਾ ਹੈ ਕਿ ਘਾਤਕ ਹੈ, ਉਹ ਕਹਿੰਦੇ ਅਸੀਂ ਕੌਮ ਦੇ ਪਰਜੀਵੀ ਹਾਂ। ਹੁਣ ਇੱਕ ਪਾਸੇ ਉਹ ਫਰੰਟ ਜਿਹੜਾ ਭਾਰਤ ਦੇ ਚੀਫ ਜਸਟਿਸ ਦੇ ਵਿਵਾਦਿਤ ਬਿਆਨ ਤੋਂ ਬਾਅਦ ਬਣਦਾ ਹੈ, ਜਿਹਨੂੰ ਵਿਰੋਧੀ ਪਾਰਟੀਆਂ ਜਿਹੜੀਆਂ ਫੋਲੋ ਕਰ ਰਹੀਆਂ ਨੇ, ਹਾਲਾਂਕਿ ਹੈ ਸਾਰਾ ਮਜ਼ਾਕ ਹੈ। ਦੂਜੇ ਪਾਸੇ ਆ ਤਾਜ਼ਾ ਤਰੀਨ ਬਣਿਆ ਇੱਕ ਫਰੰਟ ਹੈ, ਉਹ ਹੀ ਨਾ ਗੱਲ ਆਹਮੋ ਸਾਹਮਣੇ ਦੀ, ਤੇ ਕਹਾਣੀ ਤੇ ਬੜੀ ਸਿੱਧੀ ਪੱਧਰੀ ਹੈ ਕਿ ਜਿੱਥੇ ਲਗਾਤਾਰ ਬਹੁਤ ਸਾਰੇ ਪਾਸੇ ਨੂੰ ਸਿਆਸਤ ਲਈ ਵਰਤਿਆ ਜਾਂਦਾ ਹੈ, ਹੁਣ ਇਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਵੀ ਪਾਰਟੀਆਂ ਖੜੀਆਂ ਕਰਕੇ ਆਪਣੀ ਆਪਣੀ ਗੱਲ ਕਹੀ ਜਾ ਰਹੀ ਹੈ। ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੇ ਵਿੱਚ ਕਿਸਾਨਾਂ ਨੂੰ ਪਰਜੀਵੀ ਕਹਿੰਦੇ ਆ, ਅੱਜ ਹੋਰ ਢੰਗ ਦੇ ਨਾਲ ਕਦੇ ਦੇਸ਼ ਦੇ ਚੀਫ ਜਸਟਿਸ ਨੇ ਕਹਿ ਦਿੱਤਾ ਬੇਰੋਜ਼ਗਾਰਾਂ ਨੂੰ ਪਰਜੀਵੀ, ਕਦੇ ਹੁਣ ਇੱਕ ਸੋਸ਼ਲ ਮੀਡੀਆ ਤੇ ਪਰਜੀਵੀ ਸ਼ਬਦ ਹੋਂਦ ਵਿੱਚ ਆ ਜਾਂਦਾ। ਮੈਂ ਸਮਝਦਾ ਰੁਪਿੰਦਰ ਜੀ ਕਿ ਗੰਭੀਰਤਾ ਜਿਹੜੀ ਹੈ, ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਭਾਰਤੀ ਸਿਆਸਤ ਵਿੱਚੋਂ ਖਤਮ ਹੋ ਰਹੀ ਹੈ
0: ਜੀ,
1: ਔਰ ਗੰਭੀਰ ਮੁੱਦਿਆਂ ਤੇ ਵਿਅੰਗ ਹੋਣੇ ਚਾਹੀਦੇ ਹੈ, ਪਰੰਤੂ ਵਿਅੰਗ ਦੀ ਵੀ ਇੱਕ ਹੱਦ ਹੁੰਦੀ ਹੈ। ਤੇ ਅੱਜ ਜਿੱਥੇ ਤੱਕ ਗੱਲ ਚਲੇ ਗਈ ਆ ਨਾ, ਇਹਦੇ ਵਿੱਚੋਂ ਨਿਕਲ ਪੈਣ ਨੂੰ ਵਾਲਾ ਕੁਛ ਦਿਸਦਾ ਨਹੀਂ, ਤੇ ਉਲਟਾ ਮੈਨੂੰ ਲੱਗਦਾ ਕਿ ਇੱਕ ਨਵੀਂ ਸਿਆਸਤ ਨੇ ਜਨਮ ਲੈ ਲਿਆ ਹੈ। ਸੋ ਵੇਖਦੇ ਆ ਚੋ ਨਿਕਲਦਾ ਕੀ ਆ। ਮੈਨੂੰ ਲੱਗਦਾ ਕਿ ਬਹੁਤਾ ਕੁਛ ਦੇਸ਼ ਪੱਕੀ ਨਿਕਲਣ ਲਈ ਨਹੀਂ ਹੈਗਾ,
0: ਹਾਂ
1: ਸਿਆਸੀ ਪਾਰਟੀਆਂ ਜ਼ਰੂਰ ਕਿਤੇ ਨਾ ਕਿਤੇ ਮਜ਼ੇ ਲੈ ਰਹੀਆਂ
0: ਜੀ। ਬਿਲਕੁਲ ਰਮੇਸ਼ ਜੀ, ਤੇ ਇਸ ਪਿੱਛੇ ਕੀ ਹੀ ਮਾਨਸਿਕਤਾ ਹੋਣੀ ਹੈ ਇਹ ਸਾਨੂੰ ਨਜ਼ਰ ਆ ਰਹੀ ਹੈ। ਰਮੇਸ਼ ਜੀ, ਅਗਲੀ ਖਬਰ ਤੋਂ ਪਹਿਲਾਂ ਜੀ ਅਸੀਂ ਹਰਮਨ ਬੱਤਾ ਜੀ ਦਾ ਸੰਦੇਸ਼ ਜ਼ਰੂਰ ਦੇ ਦਈਏ ਜੀ। ਮੌਰਗੇਜ ਦਾ ਤੁਹਾਡਾ ਕੰਮ ਹੈ, ਤੁਸੀਂ ਚਾਹੁੰਦੇ ਹੋ ਕਿ ਬਿਨਾਂ ਕਿਸੇ ਫਿਕਰ ਤੋਂ ਇਹ ਪੂਰਾ ਹੋਵੇ, ਅਤੇ ਹਰਮਨ ਬੱਤਾ ਜੀ ਦਾ ਤਜਰਬਾ ਤੁਸੀਂ ਇਸ ਦੇ ਵਿੱਚ ਜ਼ਰੂਰ ਜੀ ਸ਼ਾਮਿਲ ਕਰੋ ਤਾਂ ਜੋ ਕਿ ਤੁਹਾਡਾ ਕੰਮ ਜੋ ਹੈ ਉਹ ਸਮੇਂ ਸਿਰ ਹੋਵੇ। ਮਲਟੀਪਲ ਲੈਂਡਰਸ ਜੀ ਏ ਅਤੇ ਬੀ ਲੈਂਡਰਸ ਨਾਲ ਇਹ ਪੂਰਾ ਕੰਮ ਕਰਦੇ ਨੇ ਤਾਂ ਜੋ ਕਿ ਪਹਿਲੀ ਮੌਰਗੇਜ ਹੋਵੇ, ਦੂਸਰੀ ਮੌਰਗੇਜ ਹੋਵੇ, ਮੌਰਗੇਜ ਰਿਨਿਊਅਲ ਵੀ ਆ ਗਈ ਹੈ ਤਾਂ ਵੀ ਕਾਲ ਕਰੋ। ਨੰਬਰ 647-685-9000 ਜੀ ਨੰਬਰ ਹੈ, 6476859000 ਹਰਮਨ ਬੱਤਾ ਜੀ ਦੇ ਲਈ ਤੁਸੀਂ ਨੋਟ ਰੱਖਣਾ ਜੀ। ਅਤੇ ਨਾਲ ਹੀ ਜੀ ਮੈਂ ਤੁਹਾਨੂੰ ਇਸ ਸੁਨਹਿਰੀ ਮੌਕੇ ਬਾਰੇ ਵੀ ਬਿਲਕੁਲ ਦੱਸ ਦੇਵਾਂ ਜੋ ਕਿ ਰੀਅਲਟਰ ਜਪਿੰਦਰ ਬਰਾੜ ਜੀ ਲੈ ਕੇ ਆਏ ਨੇ। ਐਕਸਕਲੂਸਿਵ ਲਗਜ਼ਰੀਅਸ ਲਿਸਟਿੰਗ ਹੈ 20 ਗਲਾਸਫੂਡ ਕੋਰਟ ਕੈਲਡਨ ਦੇ ਵਿੱਚ, ਤੁਸੀਂ ਔਨਲਾਈਨ ਇਸ ਨੂੰ ਚੈੱਕ ਕਰੋ। ਵੱਡੇ ਪਰਿਵਾਰ ਜੋ ਚਾਹੁੰਦੇ ਨੇ ਕਿ ਇੱਕ ਵੱਡਾ ਲਗਜ਼ਰੀ ਘਰ ਹੋਵੇ, ਜੁਆਇੰਟ ਫੈਮਿਲੀ ਖਾਸ ਤੌਰ 'ਤੇ, ਅਤੇ 3.99 million ਤਕਰੀਬਨ 4 million ਦੇ ਲਾਗੇ ਇਸ ਪ੍ਰੋਪਰਟੀ ਦਾ ਪ੍ਰਾਈਜ਼ ਹੈ। 2021 ਦੇ ਵਿੱਚ ਪੂਰਾ ਬਣਿਆ। 3.6 acres ਦਾ ਪ੍ਰਾਈਵੇਟ ਲੈਂਡ ਹੈ, 11,700 square feet ਦਾ ਏਰੀਆ, ਅਤੇ ਨਾਲ ਇਸ ਸ਼ਾਮਲ ਹੈ 7,000 square feet ਦੀ ਵਾਕਆਊਟ ਬੇਸਮੈਂਟ ਵੀ। ਸੋ ਨਵਾਂ ਨਕੋਰ ਲਗਜ਼ਰੀਅਸ ਸਟੇਟ ਘਰ ਜੋ ਇਹ ਤਿਆਰ ਹੋਇਆ, ਅਤੇ 3.99 million ਇਸ ਦੀ ਜੀ ਪ੍ਰਾਈਜ਼ ਹੈ। ਅਤੇ ਘਰ ਦੇ ਅੰਦਰ ਜਿੱਥੇ 22 foot ਸੀਲਿੰਗਸ ਨੇ, ਫਾਰਮਲ ਲਿਵਿੰਗ ਰੂਮ, 19 foot ਸੀਲਿੰਗ ਵਾਲਾ ਵੱਡਾ ਫੈਮਿਲੀ ਰੂਮ, ਡਿਜ਼ਾਈਨਰ ਕਿਚਨ, ਬਹੁਤ ਹੀ ਵੱਡਾ ਆਈਲੈਂਡ, ਅਤੇ ਜੀ 6 bedroom ਨੇ ਉੱਤੇ, ਅਤੇ ਹਰ ਬੈਡਰੂਮ ਦੇ ਵਿੱਚ ਵਾਕ ਇਨ ਕਲੋਜ਼ਟ ਵੀ ਹੈ। ਅਤੇ ਨਾਲ ਤੁਸੀਂ ਜਿੱਥੇ ਅੰਦਰੋਂ ਇਹ ਘਰ ਵੇਖਣਾ ਜੋ ਕਿ ਨਵਾਂ ਬਿਲਡ ਹੈ, ਉੱਥੋਂ ਬਾਹਰੋਂ ਵੀ ਕਮਾਲ ਹੈ। 7 garage ਸਪੋਟਸ ਨੇ, ਅਤੇ 35 to 2 ਕਾਰਾਂ ਦੀ ਪਾਰਕਿੰਗ ਵੀ ਘਰੇ ਹੋ ਸਕਦੀ ਹੈ। ਸੋ ਜੀ ਇੰਨੀ ਵੱਡੀ ਅਸਟੇਟ ਪ੍ਰੋਪਰਟੀ, ਅਤੇ ਇਸ ਦਾ ਪ੍ਰੋਪਰਟੀ ਟੈਕਸ ਜੋ ਹੈ, ਈਅਰਲੀ ਪ੍ਰੋਪਰਟੀ ਟੈਕਸ ਸਿਰਫ $8,836 ਹੈ। ਸੋ ਰੀਅਲਟਰ ਜਪਿੰਦਰ ਬਰਾੜ ਜੋ ਨੇ ਸ਼ਨੀਵਾਰ ਨੂੰ 1 to 6 ਓਪਨ ਹਾਊਸ ਵੀ ਇੱਥੇ ਹੋਸਟ ਕਰ ਰਹੇ ਨੇ। ਸੋ ਤੁਹਾਨੂੰ ਖੁੱਲ੍ਹਾ ਸੱਦਾ ਜੀ, ਤੁਸੀਂ ਆਓ, ਆਪਣਾ ਡ੍ਰੀਮ ਘਰ ਜੋ ਹੈ ਆਪ ਆ ਕੇ ਵੇਖੋ। ਜਪਿੰਦਰ ਬਰਾੜ ਜੀ ਨੂੰ ਕਾਲ ਵੀ ਤੁਸੀਂ ਕਰ ਸਕਦੇ ਹੋ, ਨੰਬਰ 416-729-3616 'ਤੇ, 416-729-3616 ਜੀ ਜਪਿੰਦਰ ਬਰਾੜ ਜੀ ਦੇ ਲਈ ਨੰਬਰ, ਇਹ ਨੋਟ ਰੱਖੋ ਜੀ। ਰਮੇਸ਼ ਜੀ, ਗੱਲ ਹੁਣ ਜੀ ਅਗਲੀ ਤੋਰਾਂਗੇ, ਅਤੇ ਪੰਜਾਬ ਦੀਆਂ ਸ਼ਹਿਰੀ ਚੋਣਾਂ ਦਾ ਜ਼ਿਕਰ ਕਰੀਏ, ਅਤੇ ਇਸ ਦੇ ਵਿੱਚ ਰਮੇਸ਼ ਜੀ ਹੁਣ ਜ਼ਿਕਰ EVM ਦਾ ਵੀ ਆਉਂਦਾ ਕਿ EVM ਨਾਲ ਇਹ ਚੋਣਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
1: ਰੁਪਿੰਦਰ ਜੀ, ਗੱਲ ਇਹ ਹੈ ਕਿ ਜਿਹੜੀਆਂ ਸ਼ਹਿਰੀ ਚੋਣਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਸ਼ਹਿਰੀ ਚੋਣਾਂ ਬਿਲਕੁਲ ਸਿਰ ਤੇ ਆ
0: ਜੀ,
1: ਸਮਝ ਲਓ ਕਿ ਕੁਛ ਦਿਨ ਰਹਿ ਗਏ ਹੈ। ਅੱਜ ਭਾਰਤੀ ਸਮੇਂ ਦੀ 21 ਹੈ, ਉਹ ਵੀ 21 ਸਮਝ ਲਓ ਕਿ ਸ਼ਾਮ ਪੈ ਗਈ ਹੈ
0: ਜੀ,
1: ਤੇ 26 ਨੂੰ ਵੋਟਾਂ ਪੈਣੀਆਂ ਹੈ। ਹੁਣ ਇੱਥੇ ਇੱਕ ਰਿਟ ਪਟੀਸ਼ਨ ਜਨਹਿਤ ਦੇ ਵਿੱਚ ਹਾਈ ਕੋਰਟ ਚ ਦਾਇਰ ਕੀਤੀ ਗਈ ਆ, ਦੋ ਤਿੰਨ ਦਿਨ ਪਹਿਲਾਂ। ਜਿਹੜੇ ਬੈਲਟ ਪੇਪਰ ਹੁੰਦੇ ਆ, ਬੈਲਟ ਪੇਪਰ ਦੇ ਨਾਲ ਨਤੀਜੇ ਵੀ ਲੇਟ ਹੁੰਦੇ ਆ, ਉਹਦੇ ਵਿੱਚ ਧਾਂਦਲੀ ਦੇ ਚਾਂਸ ਹੁੰਦੇ ਆ, ਉਹਦੇ ਵਿੱਚ ਆਹ ਮਾੜਾ ਬਹੁਤ ਕੁਛ ਕਹਿ ਕੇ ਇੱਕ ਰਿਟ ਪਟੀਸ਼ਨ ਹਾਈ ਕੋਰਟ ਵਿੱਚ ਦਰਜ ਕੀਤੀ ਗਈ
0: ਜੀ।
1: ਹਾਈ ਕੋਰਟ ਨੇ ਸੁਣਵਾਈ ਕੀਤੀ, ਸੁਣਵਾਈ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਵੀ ਪੁੱਛਿਆ ਕਿ ਭਾਈ ਦੱਸੋ ਤੁਸੀਂ EVM ਦੇ ਨਾਲ ਵੋਟਾਂ ਕਿਉਂ ਨਹੀਂ ਪਵਾ ਰਹੇ। ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ। ਜਦੋਂ ਦੋਵੇਂ ਚੋਣ ਕਮਿਸ਼ਨ ਪਹੁੰਚੇ, ਪੰਜਾਬ ਰਾਜ ਚੋਣ ਕਮਿਸ਼ਨ ਕਹਿੰਦਾ ਜੀ ਸਾਡੇ ਕੋਲ ਤਾਂ EVM ਮਸ਼ੀਨਾਂ ਹੀ ਨਹੀਂ। ਕੇਂਦਰ ਵਾਲੇ ਕਹਿੰਦੇ ਜੀ ਸਾਡੇ ਤੋਂ ਮੰਗ ਲਓ, ਅਸੀਂ ਕਿਹੜਾ ਦੇਣ ਨੂੰ ਮਨਾ ਕਰਦੇ ਹਾਂ, ਤੁਸੀਂ ਮੰਗੀਆਂ ਹੁੰਦੀਆਂ ਤੇ ਅਸੀਂ ਦੇ ਦੇਣੀਆਂ ਸੀਗੀਆਂ। ਪੰਜਾਬ ਦੀ ਸਰਕਾਰ ਬੋਲੀ ਕਿ ਜੀ ਹੁਣ ਤੇ ਸਮਾਂ ਹੀ ਬਹੁਤ ਥੋੜਾ ਰਹਿ ਗਿਆ। ਹਾਈ ਕੋਰਟ ਕਹਿੰਦਾ ਜੀ ਤੁਹਾਡਾ ਲੈਣਾ ਦੇਣਾ ਹੀ ਕੋਈ ਨਹੀਂ, ਇੱਥੇ ਚੋਣ ਕਮਿਸ਼ਨ ਦਾ ਮਸਲਾ ਹੈ, ਤੁਹਾਡਾ ਦੇ ਵਿੱਚ ਹੈ ਹੀ ਨਹੀਂ। ਇੱਥੇ ਚੋਣ ਕਮਿਸ਼ਨ ਨੇ ਵੇਖਣਾ ਕਿ EVM ਨੇ ਕਰਾਉਣੀਆਂ ਕਿਵੇਂ ਕਰਾਉਣੀਆਂ, ਤੁਸੀਂ ਵਿੱਚ ਕਿਉਂ ਦਖਲ ਅੰਦਾਜ਼ੀ ਕਰਦੇ ਹੋ
0: ਜੀ।
1: ਪੰਜਾਬ ਦੀ ਸਰਕਾਰ ਨੂੰ ਤੇ ਰੁਪਿੰਦਰ ਜੀ ਕਰ ਦਿੱਤਾ ਹਾਈ ਕੋਰਟ ਨੇ ਪਰੇ। ਅੱਜ ਜਿਹੜੇ ਦੋਹਾਂ ਪਾਸੇ ਤੋਂ ਦਲੀਲਾਂ ਹੋਈਆਂ, ਹੁਣ ਗੱਲ ਦੇਖੋ ਬੜੀ ਹੈਰਾਨੀ ਵਾਲੀ ਆ ਕਿ 26 ਨੂੰ ਵੋਟਾਂ ਆ ਤੇ ਅਜੇ ਭੰਬਲ ਭੂਸੇ ਵਾਲੀ ਸਥਿਤੀ ਆ ਕਿ ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਜਾਂ EVM ਦੇ ਨਾਲ। ਦੇਖੋ ਕਿੱਦਾਂ ਦਾ ਇੱਥੋਂ ਦਾ ਪ੍ਰਬੰਧ ਹੋਵੇਗਾ। ਉਹ ਕਹਿੰਦੇ ਹੁੰਦੇ ਨਾ ਕਿ ਬੂਹੇ ਆਈ ਚੰਨ ਤੇ ਬਿੰਨੋ ਕੁੜੀ ਦੇ ਕੰਨ। ਹੁਣ ਜਦੋਂ ਦਿਨ ਰਹਿ ਗਏ 4-5 ਕੇਵਲ ਵੋਟਾਂ ਵਿੱਚ, ਤੇ ਉਦੋਂ ਅਜੇ ਤੱਕ ਇਹ ਫੈਸਲਾ ਹਾਈ ਕੋਰਟ ਦੇ ਵਿੱਚ ਲਟਕਿਆ ਹੋਇਆ ਆ, ਕੱਲ ਫੈਸਲਾ ਆਉਣ ਦੀ ਸੰਭਾਵਨਾ ਆ। ਹੁਣ ਅੱਜ ਜਿਹੜਾ ਭਾਰਤ ਦਾ ਚੋਣ ਕਮਿਸ਼ਨ, ਉਹ ਕਹਿੰਦਾ ਜੀ ਗਵਾਂਢੀ ਸੂਬਾ ਰਾਜਸਥਾਨ ਹੈ, ਰਾਜਸਥਾਨ ਤੋਂ ਅਸੀਂ ਟਰੱਕ ਤੋੜ ਦਿੱਤੇ ਭਰ ਕੇ ਮਸ਼ੀਨਾਂ ਦੇ, ਜਿਹਦੇ ਵਿੱਚ ਜਿੰਨੀਆਂ ਕੁ ਮਸ਼ੀਨਾਂ ਚਾਹੀਦੀਆਂ, ਇਸ ਵੇਲੇ 6,000 ਮਸ਼ੀਨਾਂ ਚਾਹੀਦੀਆਂ, ਕਹਿੰਦੇ ਅਸੀਂ 6,000 ਮਸ਼ੀਨਾਂ ਲੱਦ ਦਿੱਤੀਆਂ। ਕੋਰਟ ਦੇ ਵਿੱਚ ਲਟਕਿਆ ਹੋਇਆ ਆ, ਕੱਲ ਫੈਸਲਾ ਆਉਣ ਦੀ ਸੰਭਾਵਨਾ ਆ। ਹੁਣ ਅੱਜ ਜਿਹੜਾ ਭਾਰਤ ਦਾ ਚੋਣ ਕਮਿਸ਼ਨ,
2: ਉਹ ਕਹਿੰਦਾ ਜੀ ਗਵਾਂਢੀ ਸੂਬਾ ਰਾਜਸਥਾਨ, ਰਾਜਸਥਾਨ ਤੋਂ ਅਸੀਂ ਟਰੱਕ ਤੋੜ ਦਿੱਤੇ ਭਰ ਕੇ ਮਸ਼ੀਨਾਂ ਦੇ, ਜਿਹਦੇ ਵਿੱਚ ਜਿੰਨੀਆਂ ਕੁ ਮਸ਼ੀਨਾਂ ਚਾਹੀਦੀਆਂ ਇਸ ਵੇਲੇ 6,000 ਮਸ਼ੀਨਾਂ ਚਾਹੀਦੀਆਂ, ਕਹਿੰਦੇ ਅਸੀਂ 6,000 ਮਸ਼ੀਨਾਂ ਲੱਦ ਦਿੱਤੀਆਂ। ਪੰਜਾਬ ਦੀ ਸਰਕਾਰ ਨੇ ਜਿੱਥੇ ਲਹਾਉਣੀਆਂ ਲਹਾ ਲਏ, ਕਿਸੇ ਜ਼ਿੰਮੇਵਾਰ ਅਧਿਕਾਰੀ ਦੀ ਡਿਊਟੀ ਲਾ ਦੇ, ਉਹਦੇ ਅਸੀਂ ਸਪੁਰਟ ਕਰ ਦਿੰਦੇ ਹਾਂ। ਕਿੱਡੀ ਕੁ ਗੱਲ ਹੈ, 2 ਦਿਨ 'ਚ ਕਹਿੰਦੇ ਤਿਆਰ ਹੋ ਜਾਣੀਆਂ, ਵੋਟਾਂ ਵਿੱਚ ਕਹਿੰਦੇ 5 ਦਿਨ ਪਏ ਆ, ਅਤੇ ਭਾਰਤ ਚੋਣ ਕਮਿਸ਼ਨ ਨੇ ਕਹਿ ਦਿੱਤਾ। ਪੰਜਾਬ ਚੋਣ ਕਮਿਸ਼ਨ ਕੋਲੋਂ ਕੁਛ ਕਹਿ ਨਹੀਂ ਹੋ ਰਿਹਾ। ਪੰਜਾਬ ਦੀ ਸਰਕਾਰ ਫਰਜ਼ਦੀ ਹੈ ਕਿ ਬੈਲਟ ਕਿਸਮਾਂ ਵਿਖਾ ਲਈਏ, ਉਹ ਸਾਰਿਆਂ ਮਸਲਿਆਂ ਦੇ ਵਿੱਚ ਇਸ ਵੇਲੇ ਮਸਲਾ ਹਾਈ ਕੋਰਟ ਹੈ। ਹਾਈ ਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣ ਲਈਆਂ, ਫੈਸਲਾ ਰੁਪਿੰਦਰ ਜੀ ਅਜੇ ਨਹੀਂ ਸੁਣਾਇਆ। ਸੰਭਾਵਨਾ ਕਿ ਕੱਲ ਫੈਸਲਾ ਆ ਜਾਏਗਾ, ਬਾਕੀ ਵੇਖਦੇ ਹਾਂ ਕਿ ਕੱਲ ਕਿੱਧਰ ਨੂੰ ਗੱਲ ਤੁਰਦੀ ਹੈ। ਹੈਰਾਨੀਜਨਕ ਹੈ ਕਿ ਕਿਹੜੀ ਏਦਾਂ ਦੀ ਐਮਰਜੈਂਸੀ ਆ ਗਈ। ਵੋਟਾਂ ਤੇ ਬੈਲਟ ਪੇਪਰ ਦੇ ਨਾਲ ਹੀ ਅਸੀਂ ਸਦਾ ਬਹੁਤ ਵਾਰ ਹੁੰਦੀਆਂ ਵੇਖੀਆਂ, ਸਰਪੰਚੀ ਪੰਚੀ ਜ਼ਿਲ੍ਹਾ ਪ੍ਰੀਸ਼ਦ ਬੀਤੇ ਸਮੇਂ ਦੇ ਵਿੱਚ ਜਿਹਨਾਂ ਦੀ ਆਹ ਗੱਲ ਕਰਦੇ ਹਾਂ, ਨਗਰ ਨਿਗਮ ਦੀ, ਨਗਰ ਕੌਂਸਲ ਦੀ, ਤੇ ਇਸ ਵਾਰੀ ਪਤਾ ਨੀ ਇਹ ਕਿਉਂ ਏਡਾ ਵੱਡਾ ਰੌਲਾ ਰੱਪਾ ਪਿਆ ਆ। ਉਹ ਫਿਰ ਕਈ ਵਾਰ ਇੰਝ ਲੱਗਦਾ ਕਿ ਸੱਚਮੁੱਚ ਕਿਤੇ ਇਹਦੀਆਂ ਮਸ਼ੀਨਾਂ ਦੇ ਅੰਦਰ ਕੋਈ ਭੇਦ ਨਾ ਛੁਪਿਆ ਹੋਵੇ, ਫਿਰ ਕਈ ਵਾਰ ਏਦਾਂ ਦੀ ਸ਼ੰਕ ਜਾਪਣ ਲੱਗ ਪੈਂਦੀ ਹੈ। ਬਾਕੀ ਵੇਖਦੇ ਹਾਈ ਕੋਰਟ ਕੱਲ ਕੀ ਫੈਸਲਾ ਸੁਣਾਉਂਦਾ ਹੈ।
3: ਜੀ ਰਮੇਸ਼ ਜੀ, ਤੇ ਜਿੱਥੇ ਹੁਣ 4 ਕੁ ਦਿਨ ਹੀ ਰਹਿ ਗਏ ਨੇ, ਤੇ ਦੇਖਦੇ ਹਾਂ ਹੁਣ ਕੱਲ ਦਾ ਫੈਸਲਾ ਕੀ ਬਣਦਾ। ਰਮੇਸ਼ ਜੀ, ਐਚ ਕੇ ਮੂਵਰਸ ਵੀ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ, ਤੇ ਆਪਣਾ ਕੰਮ ਬਹੁਤ ਹੀ ਬਖੂਬੀ ਕਰਦੇ ਨੇ। ਸੋ ਮੂਵਿੰਗ ਦਾ ਕੰਮ ਤੁਸੀਂ ਕਰਵਾਉਣਾ, ਤੁਸੀਂ ਪੂਰੇ ਨਾਰਥ ਅਮਰੀਕਾ ਦੇ ਵਿੱਚ ਕਿਤੇ ਵੀ ਮੂਵ ਹੋਣਾ ਆਪਣੇ ਪਰਿਵਾਰ ਦੇ ਨਾਲ, ਤੇ ਚਾਹੁੰਦੇ ਹੋ ਕਿ ਸਮਾਨ ਜੋ ਹੈ ਪੂਰੀ ਸੰਭਾਲ ਦੇ ਨਾਲ ਜੀ ਸ਼ਿਫਟ ਹੋਵੇ, ਤੇ ਫਿਰ ਐਚ ਕੇ ਮੂਵਰਸ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰਨੀ ਹੈ। ਨੰਬਰ 416-524-6604 416-524-6704 ਇਹ ਨੰਬਰ ਹੈ ਜੀ, ਤੁਸੀਂ ਨੋਟ ਰੱਖੋ, ਤੇ ਨਾਲ ਹੀ ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਇਹਨਾਂ ਨੂੰ ਜ਼ਰੂਰ ਦੇਣਾ ਜੀ, ਅੱਛੇ ਡਿਸਕਾਊਂਟਸ ਤੁਹਾਨੂੰ ਬਿਲਕੁਲ ਮਿਲਣਗੇ। ਤੇ ਇਸ ਦੇ ਨਾਲ ਹੀ ਮੈਂ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਵੀ ਜ਼ਿਕਰ ਕਰ ਦਵਾਂ। ਕੁਲਵਿੰਦਰ ਧਾਲੀਵਾਲ ਜੀ, ਜਿੱਥੇ ਕੰਕਰੀਟ ਦਾ ਕੰਮ ਹੋਵੇ, ਬਾਹਰ ਤੁਸੀਂ ਘਰੇ ਆਪਣੇ ਕੰਮ ਕਰਵਾਉਣਾ, ਡਰਾਈਵੇ ਆਪਣਾ ਹੁਣ ਇਹਨਾਂ ਗਰਮੀਆਂ ਦੇ ਵਿੱਚ ਸੋਹਣਾ ਕੰਕਰੀਟ ਦਾ ਤਿਆਰ ਕਰਵਾਉਣਾ, ਪੈਟੀਓ ਅੱਛਾ ਹੋਵੇ ਕਿ ਬੈਠਣ ਦੇ ਵਿੱਚ ਵੀ ਬਹੁਤ ਅੱਛਾ ਲੱਗੇ, ਸੋ ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਨੂੰ ਤੁਸੀਂ ਕਾਲ ਕਰੋ। ਨੰਬਰ 1 ਸੇਵਾਵਾਂ, ਸਮੇਂ ਸਿਰ ਕੰਮ ਕਰਦੇ ਨੇ, ਤੇ ਜੋ ਕੰਮ ਅਜਿਹਾ ਕਰਨਗੇ, ਤੇ ਬਾਕੀ ਜੋ ਤੁਹਾਡੇ ਆਂਢੀ ਗੁਆਂਢੀ ਨੇ, ਜੋ ਤੁਹਾਡੇ ਰਿਲੇਟਿਵਸ ਨੇ, ਉਹ ਵੀ ਫਿਰ ਆ ਕੇ ਜ਼ਰੂਰ ਪੁੱਛਣਗੇ। ਸੋ ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਨੂੰ ਤੁਸੀਂ ਆਪਣੀ ਕਾਲ ਕਰਨੀ ਹੈ। ਕੁਲਵਿੰਦਰ ਧਾਲੀਵਾਲ ਜੀ ਨੂੰ ਨੰਬਰ 647-526-2372 ਨੰਬਰ ਹੈ। ਇਸ ਦੇ ਨਾਲ ਨਾਲ ਨੋਟ ਇਹ ਵੀ ਰੱਖਣਾ ਕਿ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਇਹ ਬਹੁਤ ਚੰਗੀ ਤਰ੍ਹਾਂ ਕਰਦੇ ਨੇ। ਸੋ ਬੇਸਮੈਂਟ ਲੀਕੇਜ ਹੈ, ਸੋ ਇਸ ਨੂੰ ਵੀ ਤੁਸੀਂ ਜੀ ਠੀਕ ਕਰਵਾਓ। ਨੰਬਰ 647-526-2372 ਤੇ ਕਾਲ ਕਰ ਦੀਜੀ। ਰਮੇਸ਼ ਜੀ, ਖਬਰ ਅਗਲੀ ਜੀ, ਜੋ ਮੁਲਾਜ਼ਮਾਂ ਦੀ ਗੱਲ ਕਰੀਏ, ਜੋ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਜੋ ਗੱਲ ਹੈ, ਇਸ ਦੀ ਗੱਲ ਕਰਾਂਗੇ। ਸੋ ਕਾਨੂੰਨੀ ਪੱਖ ਖਬਰ ਹੈ ਮੁਲਾਜ਼ਮਾਂ ਦਾ, ਸਰਕਾਰ ਤੇ ਕਿਤੇ ਨਾ ਕਿਤੇ ਭਾਰੀ ਪਿਆ ਜੀ, ਕੀ ਖਾਸ ਰਿਪੋਰਟ ਹੈ?
1: ਉਮੇ ਤੇ ਰੁਪਿੰਦਰ ਜੀ, ਮੁਲਾਜ਼ਮਾਂ ਦੇ ਮਸਲਿਆਂ ਦੀ ਬੜੀ ਇੱਕ ਪੰਡ ਹੈ
3: ਜੀ,
1: ਚਾਹੇ ਉਹ ਨੌਕਰੀ ਤੇ ਹੈ ਚਾਹੇ ਉਹ ਸੇਵਾ ਹੋ ਚੁੱਕੇ ਹੈ। ਕਿਉਂਕਿ ਭਾਰਤ ਵਿੱਚ, ਮੈਂ ਦੁਨੀਆਂ ਦੀ ਗੱਲ ਨਹੀਂ ਕਰਦਾ, ਭਾਰਤ ਦੇ ਵਿੱਚ ਬੀਤੇ ਕੁਛ ਵਰ੍ਹਿਆਂ ਤੋਂ ਜਾਂ ਦਹਾਕਿਆਂ ਤੋਂ ਇੱਕ ਟ੍ਰੈਂਡ ਚੱਲਿਆ, ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਸੀ ਉਹਨਾਂ ਦੇ ਬਹੁਤ ਸਾਰੇ ਭੱਤੇ, ਬਹੁਤ ਸਾਰੇ ਹੱਕ ਉਹਨਾਂ ਵਿੱਚ ਕਟੌਤੀਆਂ ਕੀਤੀਆਂ ਗਈਆਂ। ਇੱਥੋਂ ਤੱਕ ਕਿ ਹੁਣ 2004 ਤੋਂ ਬਾਅਦ ਜਿਹੜੇ ਮੁਲਾਜ਼ਮ

0: ਮਹਿੰਗਾਈ ਭੱਤੇ ਦੀ ਕਿਸ਼ਤ ਜਦੋਂ ਸਰਕਾਰਾਂ ਦਾ ਚਿੱਤ ਕਰਦਾ ਦੇ ਦਿੰਦੇ, ਜਦੋਂ ਚਿੱਤ ਕਰਦਾ ਨਹੀਂ ਦਿੰਦੇ। ਉਵੇਂ ਸਾਲ ਵਿੱਚ 2 ਵਾਰ ਮਹਿੰਗਾਈ ਭੱਤਾ ਲੱਗਦਾ, ਉਹ ਕੋਈ ਦਾਨ ਨਹੀਂ ਹੈ, ਕਿਸੇ ਸਰਕਾਰ ਦਾ ਆਸਾਨ ਨਹੀਂ ਹੈ, ਕਾਨੂੰਨੀ ਤੌਰ ਤੇ ਮੁਲਾਜ਼ਮ ਦਾ ਤੇ ਪੈਨਸ਼ਨਰ ਦਾ ਹੱਕ ਹੈ। ਹੁਣ ਤਾਜ਼ਾ ਤਰੀਨ ਹਾਲਾਤ ਇਹ ਹੈ, ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ 18% ਉਹਨਾਂ ਦਾ ਪੈਂਡਿੰਗ ਹੈ ਮਹਿੰਗਾਈ ਭੱਤੇ ਦੀ ਕਿਸ਼ਤ, ਜਾਂ ਇੰਝ ਕਹੀਏ ਕਿ ਐਵਰੇਜ 10 ਤੋਂ 15 ਹਜ਼ਾਰ ਰੁਪਇਆ ਤਨਖਾਹ ਮੁਲਾਜ਼ਮ ਘੱਟ ਲੈ ਰਹੇ ਹੈ, 10 ਤੋਂ 15 ਹਜ਼ਾਰ ਹੈ, ਏਡੀ ਵੱਡਾ ਫਰਕ ਹੈ। ਔਰ ਦੂਜੇ ਪਾਸੇ ਜਿਹੜਾ ਕਾਨੂੰਨੀ ਪੱਖ ਵਾਲੀ ਗੱਲ ਆਈ ਹੈ ਚਰਚਾ ਚ, ਉਹ ਇਹ ਆਈ ਕਿ ਮੁਲਾਜ਼ਮਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਮੁਲਾਜ਼ਮ ਕਹਿੰਦੇ ਜੀ ਆਹ ਵੇਖੋ ਕਿੱਡੀ ਕਾਣੀ ਵੰਡ ਹੈ, ਮੁਲਾਜ਼ਮ ਤੇ ਮੁਲਾਜ਼ਮ ਹੀ ਹੁੰਦੇ, ਚਾਹੇ IAS ਹੋਵੇ, ਚਾਹੇ IPS ਹੋਵੇ, ਚਾਹੇ ਕੋਈ ਜੱਜ ਹੈ, ਚਾਹੇ ਕੁਛ ਵੀ ਹੈ, ਚਾਹੇ ਉਹ ਬਿਜਲੀ ਬੋਰਡ ਦਾ ਕਰਮਚਾਰੀ ਹੈ, ਚਾਹੇ ਮਾਸਟਰ ਹੈ, ਚਾਹੇ ਡਾਕਟਰ ਹੈ
1: ਜੀ।
0: ਤੇ ਬੀਤੇ ਸਮੇਂ ਚ ਸਰਕਾਰਾਂ ਨੇ ਕਾਣੀ ਵੰਡ ਇਹ ਕੀਤੀ, IAS ਜਿਹੜੇ ਜੱਜ ਹੈ ਚਾਹ ਵੱਡੇ ਹੋਰ ਅਧਿਕਾਰੀ ਹੈ IPS, ਉਹਨਾਂ ਦੀ ਮਹਿੰਗਾਈ ਭੱਤੇ ਦੀ ਕਿਸ਼ਤ ਤੇ ਰੱਖੀ ਨਿਰੰਤਰ ਜਾਰੀ
1: ਜੀ।
0: ਭਾਰਤੀ ਜਿਸ ਤਰੀਕ ਮਹਿੰਗਾਈ ਭੱਤੇ ਦੀ ਕਿਸ਼ਤ ਐਲਾਨ ਹੁੰਦੀ ਹੈ, ਦੂਜੀ ਤਰੀਕ ਉਹਨਾਂ ਦੇ ਹੱਥ ਫੜਾ ਦਿੰਦੇ ਹੈ, ਬਾਕੀ ਸਾਰਿਆਂ ਦਾ ਅੜਾਪਾ। ਜਦੋਂ ਹਾਈ ਕੋਰਟ ਵਿੱਚ ਮੁਲਾਜ਼ਮ ਗਏ ਤੇ ਹਾਈ ਕੋਰਟ ਕਹਿੰਦਾ ਕਿ ਆਹ ਕਿਉਂ ਬਈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਹਾਈ ਕੋਰਟ ਨੇ ਹੁਕਮ ਦਿੱਤੇ ਸੀ ਕਿ ਰੁਕਿਆ ਸਾਰਾ ਮਹਿੰਗਾਈ ਭੱਤਾ 30 ਜੂਨ ਤੱਕ ਜਾਰੀ ਕਰੋ, ਜਿਹੜੀ ਆ 30 ਜੂਨ ਆ ਜਾਣੀ ਹੈ
1: ਜੀ।
0: ਹੁਣ ਜਦੋਂ 30 ਜੂਨ ਦੌੜੀ ਆ ਰਹੀ ਹੈ ਤੇ ਸਰਕਾਰ ਨੂੰ ਇੱਥੇ ਪੈ ਗਿਆ ਫਿਕਰ, ਸਰਕਾਰ ਨੇ ਮੁਲਾਜ਼ਮਾਂ ਦੇ ਖਿਲਾਫ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਦੇ ਖਿਲਾਫ ਡਬਲ ਬੈਂਚ ਕੋਲ ਰਿਟ ਪਟੀਸ਼ਨ ਪਾਤੀ ਕਿ ਭਾਈ ਮੁਲਾਜ਼ਮਾਂ ਦਾ ਤਾਂ ਹੱਕ ਹੀ ਨਹੀਂ ਹੈਗਾ, ਕਾਹਦਾ ਹੈ ਤੇ ਕਹਿੰਦੇ ਅਸੀਂ ਦੇਖਾਂਗੇ ਦੇਣਾ ਕਿ ਨਹੀਂ ਦੇਣਾ ਜਾਂ ਕਦੋਂ ਦੇਣਾ, ਸਾਡੇ ਵਿੱਤੀ ਹਾਲਾਤ ਵਧੀਆ ਨਹੀਂ। ਹੁਣ ਜਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਖਿਲਾਫ ਕੇਸ ਦਾਇਰ ਕਰ ਦਿੱਤਾ ਜਿੱਤੇ ਹੋਏ ਫੈਸਲੇ ਦੇ ਖਿਲਾਫ, ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਝਟਕ ਦਿੱਤਾ, ਕਹਿੰਦੇ ਜੀ ਤੁਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਇਹ ਮੁਲਾਜ਼ਮਾਂ ਦਾ ਹੱਕ ਹੈ, ਇਸ ਕਰਕੇ ਇਹ ਤੇ ਤੁਹਾਨੂੰ ਦੇਣਾ ਹੀ ਪਏਗਾ। ਪੰਜਾਬ ਸਰਕਾਰ ਦੀ ਰਿਟ ਪਟੀਸ਼ਨ ਅੱਜ ਰੁਪਿੰਦਰ ਜੀ ਖਾਰਜ ਹੋ ਗਈ ਹੈ, ਜਿਹੜਾ ਸਿੱਧਾ ਅਰਥ ਇਹ ਆ ਕਿ ਹੁਣ ਪੰਜਾਬ ਦੀ ਸਰਕਾਰ ਨੂੰ ਜਾਂ ਤੇ ਸੁਪਰੀਮ ਕੋਰਟ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਖਿਲਾਫ ਜਾਣਾ ਪਵੇਗਾ, ਜਾਂ ਉਹਨਾਂ ਨੂੰ 30 ਜੂਨ ਤੱਕ ਬਕਾਏ ਜਾਰੀ ਕਰਨੇ ਪੈਣਗੇ। ਹਾਲਾਂਕਿ ਹਾਈ ਕੋਰਟ ਨੇ ਰੁਪਿੰਦਰ ਜੀ ਇੱਕ ਰਾਹਤ ਜ਼ਰੂਰ ਦਿੱਤੀ ਹੈ
1: ਜੀ,
0: ਹਾਈ ਕੋਰਟ ਨੇ ਰਾਹਤ ਹੀ ਦਿੱਤੀ ਕਿ ਜੇ ਤੁਹਾਡੇ ਤੋਂ ਵਕਤੀ ਤੌਰ ਤੇ ਪੈਸੇ ਥੋੜੇ ਹੈ, ਤੁਸੀਂ ਨਹੀਂ ਦੇ ਸਕਦੇ, ਥੋੜੇ ਬਹੁਤ ਲੇਟ ਕਰ ਲਓ, ਕਹਿੰਦੇ ਲਿਖ ਕੇ ਲੈ ਕੇ ਆਓ ਹਾਈ ਕੋਰਟ ਚ, ਦੱਸੋ ਕਦੋਂ ਦਊਂਗੇ, ਇਹ ਨਹੀਂ ਕਿ ਲਿਮਿਟ ਨੂੰ ਤੁਸੀਂ ਕੋਈ ਸਾਲਾਂ ਵੱਧੀ ਨਹੀਂ ਦੇਣਾ, ਇੱਦਾਂ ਨਹੀਂ ਚੱਲਣੀ ਹੈਗੀ। ਸੋ ਕਾਨੂੰਨੀ ਤੌਰ ਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇੱਕ ਵਾਰ ਫਿਰ ਅੱਜ ਹਾਈ ਕੋਰਟ ਚ ਜਿੱਤ ਗਏ ਹੈ, ਤੇ ਪੰਜਾਬ ਦੀ ਮੌਕੇ ਦੀ ਸਰਕਾਰ ਜਿਹੜੀ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਮੁਲਾਜ਼ਮਾਂ ਦਾ ਗਲਾ ਘੁੱਟ ਰਹੀ ਸੀ ਉਹ ਹਾਰ ਗਈ ਹੈ। ਹੁਣ ਵੇਖਦੇ ਹਾਂ ਪੰਜਾਬ ਦੀ ਸਰਕਾਰ ਕੀ ਕੁਛ ਕਰਦੀ ਹੈ
1: ਜੀ। ਰਮੇਸ਼ ਜੀ ਤੇ ਜੀ ਇਸ ਨਾਲ ਹੀ ਅਸੀਂ ਟੈਕਸਲ ਅਕਾਊਂਟਿੰਗ ਦਾ ਜ਼ਿਕਰ ਕਰਾਂਗੇ ਜੀ, ਸਾਡੇ ਪ੍ਰਾਊਡ ਸਪਾਂਸਰ, ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨੰਬਰ 6474061 ਤੇ, ਜੋ ਅਕਾਊਂਟਿੰਗ ਦਾ ਕੰਮ ਹੈ, ਜੋ ਕਾਰਪੋਰੇਟ ਟੈਕਸੇਸ਼ਨ ਤੇ ਬੁੱਕ ਕੀਪਿੰਗ ਦਾ ਕੰਮ ਇਹਨਾਂ ਦੀ ਫਰਮ ਬਖੂਬੀ ਕਰਦੀ ਹੈ, ਤੇ ਨੰਬਰ 6474061 ਟੈਕਸਲ ਅਕਾਊਂਟਿੰਗ ਦੇ ਲਈ ਹੈ। 6474610361 ਨੰਬਰ ਇਹ ਨੋਟ ਰੱਖੋ ਜੀ। ਤੇ ਰਮੇਸ਼ ਜੀ ਅੱਜ ਅਸੀਂ ਆਪਣੀ ਜੋ ਪਹਿਲੀ ਕਾਲ ਲਵਾਂਗੇ ਜੀ ਲੰਮੀ ਵੇਟ ਤੋਂ ਬਾਅਦ, ਜਤਿੰਦਰ ਜੀ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ
1: ਜੀ ਸਰ।
2: ਹਾਂਜੀ ਰਮੇਸ਼ ਜੀ, ਮੈਂ ਆਪਣਾ ਕੁਐਸਚਨ ਦੋ ਹੈਗੇ ਆ। ਇੱਕ ਤਾਂ ਤੁਸੀਂ ਜਿਹੜੀ ਖਬਰ ਦਿੱਤੀ ਆ ਵੀ ਜਿਹੜੇ ਕੋਕਰੇਜ ਪਾਰਟੀ ਆ, ਰਮੇਸ਼ ਜੀ ਪੁੱਛਣਾ ਚਾਹੁੰਦਾ ਵੀ ਇੰਨੇ ਬੰਦੇ ਫ੍ਰੀ ਆ ਵੀ 12-12 ਘੰਟੇ ਉੱਥੇ ਸਿਰਫ ਫੋਨ ਤੇ ਹੀ ਲੱਗੇ ਰਹਿੰਦੇ ਹੈਗੇ ਆ, ਇਹ ਵੀ ਦੱਸਿਓ। ਤੇ ਸੈਕਿੰਡ ਮੇਰਾ ਕੁਐਸਚਨ ਉਹੀ ਹੈ ਜੀ, ਰਿਲੇਟਡ ਜਿਹੜਾ ਆਪਾਂ ਡਿਸਕਸ਼ਨ ਕਰ ਰਹੇ ਹੈਗੇ ਆ ਪੰਜਾਬ ਦੀ ਪੋਲਿਟਿਕਸ ਦੀ ਆਪਣਾ ਇਲੈਕਸ਼ਨਾਂ ਲਈ, ਰਮੇਸ਼ ਜੀ ਤੁਹਾਡੀ ਇਨਪੁਟ ਵੀ ਮਤਲਬ ਕਿ ਮੈਂ ਸੁਣੀ ਹੈਗੀ ਆ, ਤੇ ਉਦਾਂ ਵੀ ਸੋਸ਼ਲ ਮੀਡੀਆ ਤੋਂ ਮੈਂ ਗੈਦਰ ਕੀਤਾ ਨਾ ਜੀ ਜਿਵੇਂ ਆਪਣਾ ਇਨਫੋਰਮੇਸ਼ਨ, ਉਹਦੇ ਵਿੱਚ ਰਮੇਸ਼ ਜੀ ਇਹ ਆ ਰਿਹਾ ਹੈਗਾ ਆਉਟਪੁੱਟ ਕੇ ਵੀ ਜਿਹੜਾ ਅੰਮ੍ਰਿਤਪਾਲ ਹੈਗਾ ਉਹ ਜੇ ਅੱਜ ਦੀ ਡੇਟ ਦੇ ਵਿੱਚ ਜੇ ਇਲੈਕਸ਼ਨ ਆਉਂਦੀ ਆ ਤਾਂ 50-60 ਸੀਟਾਂ ਵੀ ਲਿਜਾ ਸਕਦਾ ਜੀ ਈਜ਼ੀ ਪਿੰਡਾਂ ਚ। ਸ਼ਹਿਰ ਸਿਰਫ ਉਹ ਸਿਰਫ ਮਾਰ ਖਾਊਗਾ ਥੋੜਾ ਸ਼ਹਿਰੀ ਦੇ ਵਿੱਚ, ਤੇ ਸ਼ਹਿਰੀ ਵਿੱਚ ਜੋ ਇਨਪੁਟ ਤੁਹਾਡੀ ਤੇ ਉਦਾਂ ਇਨਫੋਰਮੇਸ਼ਨ ਆ ਰਹੀ ਆ ਉਹਦੇ ਵਿੱਚ ਕਾਂਗਰਸ ਜਾ ਰਹੀ ਆ। ਇਟ ਮੀਨਸ ਦੋ ਪਾਰਟੀਆਂ ਹੀ ਅੱਗੇ ਜਾ ਰਹੀ ਆ, ਅੰਮ੍ਰਿਤਪਾਲ ਦੀ ਤੇ ਕਾਂਗਰਸ, ਉਹਨਾਂ ਵਿੱਚ ਫਾਈਟ ਹੋਣ ਦੇ ਚਾਂਸ ਹੈਗੇ। ਬੀਜੇਪੀ ਤਾਂ ਇਸ ਟਾਈਮ ਬਿਲਕੁਲ ਹੀ ਜ਼ੀਰੋ ਹੈਗੀ ਆ, ਤੇ ਅਕਾਲੀ ਦਲ ਨੂੰ ਇਸ ਟਾਈਮ ਪੁੱਛ ਨਹੀਂ ਰਿਹਾ, ਤੇ ਉਹ ਜਾਂ ਤੁਸੀਂ ਆਪਣੀ ਹੋਰ ਇਨਪੁਟ ਦੇ ਸਕਦੇ ਹੋ ਵੀ ਦੋ ਹੀ ਪਾਰਟੀਆਂ ਅੱਗੇ ਜਾ ਰਹੀਆਂ ਹੈਗੀਆਂ, ਅੰਮ੍ਰਿਤਪਾਲ ਤੇ ਦੂਸਰਾ
1: ਜੀ। ਰਮੇਸ਼ ਜੀ ਇਸ ਬਾਰੇ ਜੀ
0: ਦੇਖੋ, ਜਿਹੜਾ ਤੇ ਕਾਂਗਰਸ ਪਾਰਟੀ, ਕਾਂਗਰਸ ਜਨਤਾ ਪਾਰਟੀ ਤੇ ਦੂਜੇ ਪਾਸੇ

0: ਨੈਸ਼ਨਲ ਪ੍ਰੈਸਟਿਕ ਫਰੰਟ। ਮੈਂ ਇੱਥੇ ਟਿੱਪਣੀ ਪਹਿਲਾਂ ਵੀ ਕੀਤੀ, ਦੁਬਾਰਾ ਕਰਦਾ ਕਿ ਮੈਂ ਸਮਝਦਾ ਕਿ ਠੀਕ ਹੈ ਸੋਸ਼ਲ ਮੀਡੀਆ ਦੇ ਉੱਪਰ ਸਿਆਸਤ ਦੇ ਉੱਪਰ ਵਿਅੰਗ ਕੱਸੇ ਜਾਣੇ ਚਾਹੀਦੇ ਹੈ,
1: ਜੀ,
0: ਪਰੰਤੂ ਇੰਨੇ ਵੀ ਵਿਅੰਗ ਨਾ ਕੱਸੋ ਜਾਣ ਕਿ ਸੋਸ਼ਲ ਮੀਡੀਆ ਸਾਡੇ ਹੱਥੋਂ ਨਿਕਲ ਜਾਏ, ਕੇਵਲ ਤੇ ਕੇਵਲ ਸਿਆਸਤ ਸਾਡੇ ਤੁਹਾਡੇ ਵਿਅੰਗਾਂ ਤੱਕ ਸੀਮਤ ਹੋ ਕੇ ਰਹਿ ਜਾਏ, ਇਹ ਚਾਲ ਤੋਂ ਵੀ ਬਚਣਾ। ਮੈਨੂੰ ਇਹਦੇ ਵਿੱਚ ਇਹ ਚਾਲ ਨਜ਼ਰ ਆ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਲੀਡਰਾਂ ਤੇ ਤੰਜ ਅਸੀਂ ਤੁਸੀਂ ਕੱਸਦੇ ਹਾਂ, ਕਿਉਂਕਿ ਸਾਡੇ ਕੋਲ ਇੱਕ ਆਜ਼ਾਦ ਪਲੇਟਫਾਰਮ ਹੈ ਜਿੱਥੇ ਤੁਹਾਡੀ ਸਾਡੀ ਕਿਸੇ ਨੇ ਵਾਹ ਨਹੀਂ ਫੜੀ ਹੁੰਦੀ, ਜੋ ਚਿਤ ਕਰਦਾ ਅਸੀਂ ਕਹਿ ਦਿੰਦੇ ਹਾਂ, ਉਹ ਵੱਖਰੀ ਗੱਲ ਹੈ, ਬਾਅਦ ਵਿੱਚ ਅਗਲੇ ਬਲੌਕ ਕਰ ਦੇਣ ਤੁਹਾਡਾ ਖਾਤਾ। ਮੈਨੂੰ ਲੱਗਦਾ ਕਿ ਉਸ ਪਲੇਟਫਾਰਮ ਨੂੰ ਵੀ ਕਿਤੇ ਗਲਤ ਨਾ ਵਰਤਿਆ ਜਾਵੇ, ਭਾਵ ਕਿ ਇੱਥੋਂ ਦੀਆਂ ਸਿਆਸੀ ਪਾਰਟੀਆਂ ਏਦਾਂ ਦਾ ਮਾਹੌਲ ਨਾ ਕ੍ਰੀਏਟ ਕਰ ਦੇਣ ਕਿ ਉਹ ਪਲੇਟਫਾਰਮ ਵੀ ਇਹਨਾਂ ਦੇ ਹੱਕ ਵਿੱਚ ਹੀ ਭੁਗਤ ਜਾਣ, ਮੈਨੂੰ ਇਹ ਸ਼ੰਕਾ ਲੱਗਦੀ ਹੈ। ਦੂਜਾ, ਪੰਜਾਬ ਤੇ ਤੁਸੀਂ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਹੈ ਕਿ ਰਾਜਨੀਤਿਕ ਤੌਰ ਤੇ ਤਾਜ਼ਾ ਹਾਲਾਤ ਕੀ ਇਸ਼ਾਰਾ ਕਰਦਾ ਹੈ
1: ਜੀ।
0: ਵੈਸੇ ਤੇ ਸਰੋਤਿਓ ਬੜਾ ਔਖਾ ਸਵਾਲ ਹੈ, ਤੁਸੀਂ ਵੀ ਸਮਝਦੇ ਹੋ, ਉਵੇਂ ਮੇਰਾ ਮੰਨਣਾ ਇਹ ਹੈ ਕਿ ਮੈਂ ਤੁਹਾਡੀ ਗੱਲ ਤੇ ਥੋੜਾ ਜਿਹਾ ਵੱਖਰਾ ਆਪਣਾ ਪੱਖ ਰੱਖੂੰਗਾ। ਮੇਰੀ ਸਮਝ ਇਹ ਹੈ ਕਿ ਅੰਮ੍ਰਿਤਪਾਲ ਦੀ ਪਾਰਟੀ ਰਾਜਨੀਤਿਕ ਤੌਰ ਤੇ ਪੰਜਾਬ ਦੇ ਵਿੱਚ ਗਵਾਚ ਚੁੱਕੀ ਹੈ। ਮੈਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਦੀ ਪਾਰਟੀ ਸਿਆਸੀ ਤੌਰ ਤੇ ਜੇ ਅੱਜ ਦੀ ਗੱਲ ਕਰਤਾ, ਵੋਟਾਂ ਪੈਣ ਤੇ ਰੰਗ ਢੰਗ ਨਹੀਂ ਦਿਖਾ ਸਕਦੀ। ਉਹਦੇ ਵਿੱਚ ਮੈਂ ਇੱਕ ਆਪਣਾ ਤਰਕ ਦਿੰਦਾ, ਅੰਮ੍ਰਿਤਪਾਲ ਤੇ NSA ਹਟ ਗਿਆ, ਸਧਾਰਨ ਵਿਅਕਤੀ ਉਹ ਹੈ ਨੀ, ਲੋਕ ਸਭਾ ਮੈਂਬਰ ਹੈ। ਲੋਕ ਸਭਾ ਮੈਂਬਰ ਧੱਕੇ ਨਾਲ ਬਣਿਆ ਨੀ ਹੈਗਾ, ਰੈਲੀਆਂ ਕੱਢ ਕੇ ਲੋਕਾਂ ਦੀਆਂ ਵੋਟਾਂ ਨਾਲ ਬਣਿਆ। ਹੁਣ ਉਹ ਵਿਅਕਤੀ ਜਿਹੜੀ ਤੁਸੀਂ ਅਸੀਂ ਗੱਲ ਕਰ ਰਹੇ ਹਾਂ ਕਿ ਪੋਲੀਟੀਕਲ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਵੇਗੀ, ਜੇ ਉਹ ਸੀਟਾਂ ਲੈਣ ਦੀ ਤਾਕਤ ਰੱਖਦੀ ਹੋਵੇ ਤੇ ਪੰਜਾਬ ਸਰਕਾਰ ਦੇ ਨੱਕ ਚ ਨਾ ਦਮ ਕਰਦੇ ਕਿ ਸਾਡਾ ਲੀਡਰ ਪਹਿਲਾਂ ਤੁਸੀਂ ਲਿਆਓ ਪੰਜਾਬ, ਉੱਥੇ ਕਿਉਂ ਫਾਹੇ ਦਿੱਤਾ? ਜਦਕਿ ਹੁਣ ਤਾਂ ਕਾਨੂੰਨੀ ਤੌਰ ਤੇ ਵੀ ਰਾਈਟ ਆ ਨਾ, ਤੁਸੀਂ ਏਦਾਂ ਦੀ ਲਹਿਰ ਪੰਜਾਬ ਦੇ ਵਿੱਚ ਕਿਤੇ ਵੇਖ ਰਹੇ ਹੋ ਜਿਹੜੀ ਅੰਮ੍ਰਿਤਪਾਲ ਦੇ ਹੱਕ ਵਿੱਚ ਹੋਵੇ ਤੇ ਪੰਜਾਬ ਸਰਕਾਰ ਦੇ ਖਿਲਾਫ਼ ਹੋਵੇ ਇਸ ਮੁੱਦੇ ਤੇ?
1: ਜੀ,
0: ਜੇ ਅਸੀਂ ਅੱਜ ਦੇ ਸਮੇਂ ਉਹ ਲਹਿਰ ਨਹੀਂ ਬਣਾ ਸਕੇ, ਜਿਹੜੀ ਲਹਿਰ ਜਾਇਜ਼ ਆ, ਮੈਨੂੰ ਲੱਗਦਾ ਜੈਨੂਨ ਹੈ, ਕੋਈ ਉਹ ਚ ਗੁਨਾਹ ਨਹੀਂ ਹੈ, ਮੰਗ ਜਾਇਜ਼ ਹੈ, ਕੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਨਹੀਂ ਗੱਲ ਕਰਦਾ, ਉਹਦੇ ਵਿੱਚ ਹਰੇਕ ਬੰਦੀ ਸਿੰਘ ਦੇ ਆਪਣੇ ਆਪਣੇ ਹਾਲਾਤ ਹੈ, ਕਿਸੇ ਦਾ ਕਾਰਨ ਕੋਈ ਜੁੜ ਜਾਂਦਾ, ਕਿਸੇ ਦਾ ਕਾਰਨ ਕੋਈ ਜੁੜ ਜਾਂਦਾ, ਇੱਥੇ ਤੇ ਗੱਲ ਹੀ ਬੜੀ ਸਿੱਧੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀ ਪਾਰਟੀ ਪੰਜਾਬ ਚ ਸਿਆਸੀ ਤੌਰ ਤੇ ਕਮਜ਼ੋਰ ਹੈ ਇਸ ਵੇਲੇ, ਮੈਨੂੰ ਮੇਰੀ ਸਮਝ ਇਹ ਕਹਿੰਦੀ। ਬਾਕੀ ਕਿਹੜੀ ਪਾਰਟੀ ਹੈ ਮਾਪਾ ਨਾ ਅਜੇ ਤੱਕ ਉਹ ਮੈਂ ਨਹੀਂ ਕਹਿ ਸਕੂੰਗਾ। ਪੰਜਾਬ ਦੀ ਸਿਆਸਤ ਬੜੀ ਸਿਆਸਤ ਹੈ, ਬੜੀ ਟੇਢੀ ਮੇਢੀ ਸਿਆਸਤ ਹੋ ਗਈ ਹੈ। ਮੈਂ ਕੱਲ ਨਾ ਸਤਿੰਦਰਪਾਲ ਸਿੱਧਵਲ ਸਾਹਿਬ ਨਾਲ ਗੱਲ ਕਰਦਾ ਸੀ ਇਸੇ ਵਿਸ਼ੇ ਤੇ
1: ਜੀ,
0: ਕਿਉਂਕਿ ਮੇਰੇ ਸ਼ਬਦ ਨਹੀਂ, ਮੈਂ ਤਾਂ ਜ਼ਿਕਰ ਕੀਤਾ। ਉਹਨਾਂ ਨੇ ਇੱਕ ਸ਼ਬਦ ਵਰਤਿਆ ਰਪਿੰਦਰ ਜੀ,
1: ਜੀ
0: ਕਹਿੰਦੇ ਕਿ ਬਹੁਤ ਕੁਛ ਨਾ ਸਮਾਜ ਵਿੱਚ ਉਗੜਾ ਦੁਗੜਾ ਹੋ ਗਿਆ। ਉਗੜਾ ਦੁਗੜਾ ਸ਼ਬਦ ਮੇਰੇ ਜਦੋਂ ਕੰਨਾਂ ਚ ਪਿਆ ਤਾਂ ਮੈਨੂੰ ਬੜਾ ਮਜ਼ਾ ਆਉਂਦਾ, ਜਦੋਂ ਮੈਂ ਕੈਨੇਡਾ ਦੀ ਧਰਤੀ ਤੇ ਬੈਠੇ ਵਿਅਕਤੀ ਤੋਂ ਸ਼ੁੱਧ ਪੰਜਾਬੀ ਦਾ ਸ਼ਬਦ ਸੁਣਿਆ। ਔਰ ਵਾਕਈ ਗੱਲ ਸਹੀ ਹੈ, ਕੁਦਰਤੀ ਤਾਣਾ ਬਾਣਾ ਉਹ ਉਗੜਾ ਤੁਗੜਾ ਹੋ ਗਿਆ, ਪਤਾ ਨੀ ਕਦੋਂ ਮੀਂਹ, ਪਤਾ ਨੀ ਕਦੋਂ ਗਰਮੀ ਹੈ। ਪੰਜਾਬ ਦੀ ਸਿਆਸਤ ਇੰਨੀ ਉਗੜੀ ਦੁਗੜੀ ਹੋਈ ਹੈ, ਸਰੋਤਿਓ ਤੁਸੀਂ ਸਵਾਲ ਪੁੱਛਦੇ ਹੋ, ਮੇਰੇ ਵਰਗਾ ਪੱਤਰਕਾਰ ਹੱਥ ਖੜੇ ਕਰ ਰਿਹਾ ਕਿ ਮੈਂ ਨੀ ਦੱਸ ਸਕਦਾ ਗੱਲ ਕਿੱਧਰ ਨੂੰ ਜਾਵੇਗੀ, ਇੰਨੀ ਉਗੜੀ ਦੁਗੜੀ ਹੋਈ ਹੈ। ਇੱਥੇ ਹਾਲਾਤ ਇਹ ਹੈ ਕਿ ਭਾਰਤ ਦਾ ਚੀਫ ਜਸਟਿਸ ਬੇਰੁਜ਼ਗਾਰਾਂ ਦੀ ਤੁਲਨਾ ਕਾਕਰੋਚ ਦੇ ਨਾਲ ਕਰ ਜਾਂਦਾ ਹੈ। ਹਾਲਾਤ ਇਹ ਬਣ ਗਏ ਹੈ ਕਿ ਇੱਕ ਪਾਰਟੀ ਬਣ ਜਾਂਦੀ, ਉਹਨਾਂ ਕਰੋੜਾਂ ਲੋਕ ਜੁੜ ਜਾਂਦੇ ਆ, ਲੋਕਾਂ ਦੇ ਮਨ ਵਿੱਚ ਦੇਖੋ ਕਿੱਥੇ ਤੱਕ ਗੁੱਸਾ ਹੋਵੇਗਾ। ਸੋ ਇਸ ਕਰਕੇ ਬੜੇ ਹੀ ਹਾਲਾਤ ਜਿਹੜੇ ਹੈਗੇ ਆ ਉਗੜੇ ਦੁਗੜੇ ਨੇ। ਇਸ ਵੇਲੇ ਦਾਵਾ ਨਹੀਂ ਕੀਤਾ ਜਾ ਸਕਦਾ ਕਿ 2027 ਦੀ ਪੰਜਾਬ ਦੀ ਸਿਆਸਤ ਕਿੱਧਰ ਜਾਵੇਗੀ।
1: ਜੀ ਰਮੇਸ਼ ਜੀ, ਇਹੀ ਇੱਕ ਵੱਡਾ ਸਵਾਲ ਹੈ ਤੇ ਇਸ ਦੇ ਨਾਲ ਹੀ ਜੀ ਮੈਂ ਪ੍ਰੋਗਰਾਮ ਦੇ ਵਿੱਚ ਸਾਡੇ ਜੀ ਪ੍ਰਾਊਡ ਸਪੋਂਸਰ ਜੋ ਹਰਪ੍ਰੀਤ ਸੈਣੀ ਜੀ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਇਹਨਾਂ ਦਾ ਸਵਾਗਤ ਕਰਾਂ ਜੀ। ਹਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
2: ਥੈਂਕ ਯੂ ਸੋ ਮੱਚ ਰੁਪਿੰਦਰ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਹਰਪ੍ਰੀਤ ਜੀ, ਤੇ ਖਬਰਾਂ ਦੇ ਨਾਲ ਨਾਲ ਜੋ ਅਸੀਂ ਇਹ ਜਾਣਕਾਰੀ ਇੰਸ਼ੋਰੈਂਸ ਬਾਰੇ ਵੀ ਆਪਣੇ ਸਰੋਤਿਆਂ ਨੂੰ ਦੱਸਦੀ ਆਈ ਦੀ ਹੈ, ਕਿਉਂਕਿ ਕਈ ਵਾਰੀ ਕਈ ਟਰਮਸ ਦਾ ਹਰਪ੍ਰੀਤ ਜੀ ਸਾਨੂੰ ਮੇਰੇ ਖਿਆਲ ਪਤਾ ਨਹੀਂ ਹੁੰਦਾ, ਤੇ ਜਦੋਂ ਤੁਹਾਡੇ ਵਰਗੇ ਐਕਸਪਰਟਸ ਤੋਂ ਇਸ ਬਾਰੇ ਜਾਣਕਾਰੀ ਹੁੰਦੀ ਹੈ ਤੇ ਫਿਰ ਮੱਥਾ ਠਣਕਦਾ ਕਿ ਇਹ ਚੀਜ਼ ਵੀ ਸਾਨੂੰ ਕਰਵਾ ਲੈਣੀ ਚਾਹੀਦੀ ਹੈ। ਸੋ ਗੱਲ ਅੱਜ ਹਰਪ੍ਰੀਤ ਜੀ ਲੋਨ ਇੰਸ਼ੋਰੈਂਸ ਬਾਰੇ ਜ਼ਰੂਰ ਕਰੀਏ ਕਿ ਕੋਈ ਲੋਨ ਅਸੀਂ ਲਿਆ, ਭਾਵੇਂ ਉਹ ਕਾਰ ਦਾ ਹੋਵੇ ਭਾਵੇਂ ਕਿਸੇ ਹੋਰ ਚੀਜ਼ ਦਾ ਹੋਵੇ, ਤੇ ਉਸ ਦੀ ਇੰਸ਼ੋਰੈਂਸ ਫਿਰ ਉੱਤੋਂ ਹੋਣੀ ਉਹ ਕਿੰਨੀ ਕੁ ਜ਼ਰੂਰੀ ਹੈ?
2: ਬਿਲਕੁਲ ਰੁਪਿੰਦਰ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਕੁਛ ਟਰਮਸ ਕੁਛ ਇੰਸ਼ੋਰੈਂਸ ਪਾਲਿਸੀਜ਼ ਦੀ ਬਹੁਤ ਘੱਟ ਗੱਲ ਹੁੰਦੀ ਆ, ਜਾਂ ਸਾਡੇ ਲਿਸਨਰਸ ਜਿਹੜੇ ਹੈਗੇ ਉਹ ਅਵੇਅਰ ਨਹੀਂ ਹੁੰਦੇ ਕਿ ਇੱਦਾਂ ਦੀ ਕਵਰੇਜ ਵੀ ਆਪਾਂ ਲੈ ਸਕਦੇ ਸੀਗੇ। ਤੇ ਜਿੱਥੇ ਆਪਾਂ ਲਿਵਿੰਗ ਬੈਨੀਫਿਟਸ ਦੀ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਪੈਸ਼ਲੀ ਅਗਰ ਮੈਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਾਂ, ਇਨਕਮ ਰਿਪਲੇਸਮੈਂਟ, ਕਿਉਂਕਿ ਜਦੋਂ ਵੀ ਆਪਾਂ ਡਿਸੇਬਿਲਿਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਨਾਲ ਇਹਦੇ ਇਨਕਮ ਰਿਪਲੇਸਮੈਂਟ, ਪੇ ਚੈੱਕ ਪ੍ਰੋਟੈਕਸ਼ਨ, ਇਹ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ ਕਿ ਕੱਲ ਨੂੰ ਅਗਰ ਇਨਕੇ ਸਾਨੂੰ ਕੋਈ ਇੰਜਰੀ ਹੁੰਦੀ ਆ, ਕੋਈ ਸਿਕਨੈਸ ਹੁੰਦੀ ਆ, ਉਸ ਸਿਚੁਏਸ਼ਨ ਤੇ ਅਸੀਂ ਕੰਮ ਤੇ ਨਹੀਂ ਜਾ ਰਹੇ, ਤੇ ਕੰਮ ਤੋਂ ਜਿਹੜੀ ਸਾਨੂੰ ਇਨਕਮ ਆਉਣੀ ਸੀਗੀ ਉਹਨੂੰ ਅਸੀਂ ਆਪਣੀ ਕਵਰ ਕਰ ਸਕੀਏ ਇਨਕਮ ਇੰਸ਼ੋਰੈਂਸ ਦੇ ਨਾਲ, ਇਨਕਮ ਰਿਪਲੇਸਮੈਂਟ ਦੇ ਨਾਲ। ਬਟ ਮੇਨ ਪ੍ਰੋਬਲਮ ਉਦੋਂ ਆਉਂਦੀ ਆ ਰੁਪਿੰਦਰ, ਕਿਉਂਕਿ ਜਿਹੜੀ ਇਨਕਮ ਰਿਪਲੇਸਮੈਂਟ ਇੰਸ਼ੋਰੈਂਸ ਹੈਗੀ ਆ, ਸਪੈਸ਼ਲੀ ਜੇ ਮੈਂ ਸੈਲਫ ਇੰਪਲੋਇਡ ਕੈਟਾਗਰੀ ਦੀ ਗੱਲ ਕਰਾਂ, ਜੇ ਹੁਣ ਅਸੀਂ ਟਰੱਕ ਡਰਾਈਵਰਸ ਦੀ ਗੱਲ ਕਰੀਏ, ਕੰਸਟਰਕਸ਼ਨ ਵਰਕਰ ਦੀ ਗੱਲ ਕਰੀਏ, ਤਾਂ ਉਹਨਾਂ ਦੀ ਨੈੱਟ ਇਨਕਮ ਜਿਹੜੀ ਹੈਗੀ ਉਹ ਕਾਫੀ ਘੱਟ ਸ਼ੋ ਹੁੰਦੀ ਆ। ਸੋ ਜਦੋਂ ਅਸੀਂ ਇਨਕਮ ਘੱਟ ਸ਼ੋ ਕਰਦੇ ਹਾਂ, ਤਾਂ ਇਨਕਮ ਰਿਪਲੇਸਮੈਂਟ ਕਵਰੇਜ ਦੇ ਵਿੱਚ, ਕਿਉਂਕਿ ਪ੍ਰੂਫ ਆਫ ਇਨਕਮ ਲਿਖਿਆ ਜਾਂਦਾ ਹੈਗਾ, ਤੇ ਇਸ ਕਰਕੇ ਅਸੀਂ ਬਹੁਤ ਘੱਟ ਬੈਨੀਫਿਟ ਦੇ ਲਈ ਕੁਆਲੀਫਾਈ ਕਰਦੇ ਹਾਂ। ਹੁਣ ਜਿੱਥੇ ਸਾਡੀ ਇਨਕਮ ਜ਼ਿਆਦਾ, ਵੈਸੇ ਰੈਗੂਲਰ ਸਾਡੀ ਇਨਕਮ ਜ਼ਿਆਦਾ ਹੁੰਦੀ ਆ, ਸਾਡੇ ਖਰਚੇ ਵੀ ਜ਼ਿਆਦਾ ਹੈਗੇ ਆ, ਸਾਡੀਆਂ ਮੌਰਗੇਜ ਦੀਆਂ ਪੇਮੈਂਟ, ਗੱਡੀਆਂ ਦੇ ਲੋਨ, ਉਹਨਾਂ ਦੀਆਂ ਇੰਸਟਾਲਮੈਂਟਸ, ਉਹ ਸਾਰਾ ਕੁਛ ਐਡ ਆਨ ਹੋ ਜਾਂਦਾ ਆ, ਪਰ ਇਨਕਮ ਰਿਪਲੇਸਮੈਂਟ ਦੇ ਨਾਲ ਬਹੁਤਿਆਂ ਬੰਦਿਆਂ ਦੇ ਕੋਲ ਸਿਰਫ $2,000 ਦੀ ਪਾਲਿਸੀ ਆ, ਤੇ $2,000 ਦੇ ਨਾਲ ਕਿੱਥੇ ਘਰ ਚੱਲਦੇ ਆ। ਸੋ ਇਸ ਕਰਕੇ ਕੰਪਨੀਜ਼ ਵੱਲੋਂ ਲੋਨ ਇੰਸ਼ੋਰੈਂਸ ਜਿਹੜੀ ਇੰਟਰੋਡਿਊਸ ਕੀਤੀ ਗਈ ਹੈਗੀ ਆ, ਜਿਹਦੇ ਵਿੱਚ ਤੁਹਾਡੀ ਕੋਈ ਇਨਕਮ ਰਿਪਲੇਸਮੈਂਟ ਕਵਰੇਜ ਨਹੀਂ ਹੈਗੀ, ਸੋ ਇਨਕਮ ਰਿਪਲੇਸਮੈਂਟ ਤੋਂ ਇਲਾਵਾ ਤੁਸੀਂ ਇਹ ਕਵਰੇਜ ਲੈ ਸਕਦੇ ਆ। ਜਿਹੜੀ ਲੋਨ ਇੰਸ਼ੋਰੈਂਸ ਆ ਉਹਦਾ ਮਤਲਬ ਇਹ ਹੈਗਾ ਆ ਕਿ ਜਿੰਨੀਆਂ ਵੀ ਤੁਹਾਡੇ ਲੋਨਸ ਹੈਗੇ ਆ, ਚਾਹੇ ਉਹ ਮੌਰਗੇਜ ਦੀ ਇੰਸਟਾਲਮੈਂਟ ਆ, ਚਾਹੇ ਤੁਹਾਡੀ ਕੋਈ ਗੱਡੀ ਦੀ ਫਾਈਨੈਂਸ ਦੀ ਜਾਂ ਲੀਜ਼ ਦੀ ਪੇਮੈਂਟ ਹੈਗੀ ਆ, ਚਾਹੇ ਤੁਸੀਂ ਰੈਂਟ ਤੇ ਰਹਿੰਦੇ ਹੈਗੇ ਆ, ਤੇ ਰੈਂਟ ਦੀ ਇੰਸਟਾਲ ਜਿਹੜਾ ਤੁਸੀਂ ਰੈਂਟ ਪੇ ਕਰਦੇ ਆ ਉਹਦੀ ਜਿਹੜੀ ਕਿਸ਼ਤ ਆਉਂਦੀ ਹੈਗੀ ਆ ਉਹਦੀ ਕਵਰੇਜ ਆ, ਜਾਂ ਇਸ ਤੋਂ ਇਲਾਵਾ ਜੇ ਹੋਰ ਕੋਈ ਤੁਹਾਡੇ ਲੋਨਸ ਹੈਗੇ ਆ, ਕੋਈ ਤੁਸੀਂ RRSP ਦਾ ਲੋਨ ਲਿਆ ਸੀਗਾ, ਜਾਂ ਤੁਹਾਡਾ ਕੋਈ ਸਟੂਡੈਂਟ ਲੋਨ ਹੈਗਾ ਆ ਉਹਦੀ ਇੰਸਟਾਲਮੈਂਟ ਆ, ਸੋ ਇਹ ਸਾਰੇ ਲੋਨਸ ਦੀਆਂ ਇੰਸਟਾਲਮੈਂਟਸ ਤੁਸੀਂ ਇਸ ਪਾਲਿਸੀ ਦੇ ਵਿੱਚ ਕਵਰ ਕਰਵਾ ਸਕਦੇ ਆ ਕਿ ਕੱਲ ਨੂੰ ਇਨ ਕੇਸ ਅਗਰ ਕੋਈ ਇੰਜਰੀ ਹੋ ਜਾਂਦੀ ਆ, ਕੋਈ ਸਿਕਨੈਸ ਹੋ ਜਾਂਦੀ ਆ, ਹੁਣ ਤੁਸੀਂ ਕੰਮ ਤੇ ਨਹੀਂ ਜਾ ਰਹੇ ਹੈਗੇ, ਜਿੱਥੇ ਇਨਕਮ ਰਿਪਲੇਸਮੈਂਟ ਦੇ ਨਾਲ ਤੁਸੀਂ ਇਨਕਮ ਨੂੰ ਕਵਰ ਕਰ ਸਕਦੇ ਆ, ਉੱਥੇ ਲੋਨ ਇੰਸ਼ੋਰੈਂਸ ਦੇ ਨਾਲ ਤੁਸੀਂ ਲੋਨ ਦੀਆਂ ਇੰਸਟਾਲਮੈਂਟਸ ਕਵਰ ਕਰਵਾ ਸਕਦੇ ਆ। ਐਂਡ ਮੇਨ ਇਹਦਾ ਜਿਹੜਾ ਗੁੱਡ ਪੁਆਇੰਟ ਇਹ ਕਹਿ ਸਕਦੇ ਆ ਕਿ ਲੋਨ ਇੰਸ਼ੋਰੈਂਸ ਦੇ ਵੇਲੇ ਕੋਈ ਵੀ ਇਨਕਮ ਰਿਪਲੇਸਮੈਂਟ ਨਹੀਂ ਚੈੱਕ ਕੀਤੀ ਜਾਂਦੀ, ਮਤਲਬ ਕੋਈ ਵੀ ਇਨਕਮ ਦੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਕਿ ਆਪਣੀਆਂ ਨੋਟਿਸ ਆਫ ਅਸੈਸਮੈਂਟ, T1 ਜਰਨਲ, ਫਾਈਨੈਂਸ਼ੀਅਲਸ, ਇਹ ਸਾਰੀਆਂ ਚੀਜ਼ਾਂ ਦਿਖਾਉਣ ਦੀ ਲੋੜ ਨਹੀਂ ਹੈਗੀ, ਸਿਰਫ ਆਪਾਂ ਜਿਹੜੀਆਂ ਲੋਨਸ ਸਾਡੇ ਜਾ ਰਹੇ ਆ, ਜਿਹੜੀਆਂ ਉਹਦੀਆਂ ਇੰਸਟਾਲਮੈਂਟ ਜਾ ਰਹੀਆਂ, ਉਹਨਾਂ ਦਾ ਪ੍ਰੂਫ ਦੇਣਾ ਆ ਕਿ ਇੰਨਾ ਸਾਡੀ ਮੌਰਗੇਜ ਸੀਗੀ, ਇੰਨੀ ਸਾਡੀ ਇਨਵੈਸਟਮੈਂਟ ਪ੍ਰੋਪਰਟੀ ਦੀ ਮੌਰਗੇਜ ਸੀਗੀ। ਸੋ ਆਪਾਂ ਉਹ ਸਾਰੇ ਪ੍ਰੂਫ ਦੇ ਕੇ ਆਪਣੇ ਲੋਨ ਦੀ ਜਿਹੜੀ ਕਵਰੇਜ ਹੈਗੀ ਆ ਉਹਦਾ ਕਲੇਮ ਲੈ ਸਕਦੇ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਆਪਣੇ ਉੱਪਰ ਸਭ ਤੋਂ ਵੱਡਾ ਲੋਨ ਜਿਹੜਾ ਹੈਗਾ ਉਹ ਮੌਰਗੇਜ ਦਾ ਹੀ ਹੁੰਦਾ ਆ, ਤੇ ਸਾਨੂੰ ਇਸ ਚੀਜ਼ ਦੀ ਚਿੰਤਾ ਹੁੰਦੀ ਹੈ ਕਿ ਕੱਲ ਨੂੰ ਅਗਰ ਅਸੀਂ ਡਿਸੇਬਲ ਹੋ ਜਾਂਦੇ ਆ ਤਾਂ ਸਾਡੀਆਂ ਇਹ ਜਿਹੜੀਆਂ ਕਿਸ਼ਤਾਂ ਹੈਗੀਆਂ ਉਹ ਕਿੱਦਾਂ ਭਰ ਹੋਣਗੀਆਂ, ਤਾਂ ਇਹਨਾਂ ਪਾਲਿਸੀਜ਼ ਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਪਰਲੀ ਕਵਰ ਕਰ ਸਕਦੇ ਆ। ਸੋ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਹਰੇਕ ਬੰਦੇ ਦੇ ਲਈ ਉਹਨਾਂ ਦੀ ਨੀਡਸ ਦੇ ਅਕੋਰਡਿੰਗਲੀ ਉਹ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਇਸ ਜਾਣਕਾਰੀ ਦੇ ਲਈ। ਤੇ ਸਿਰਫ ਗੱਡੀਆਂ ਦੇ ਲੋਨ ਹੀ ਨਹੀਂ ਪਰ ਘਰ ਦੀ ਮੌਰਗੇਜ ਸਭ ਤੋਂ ਵੱਡਾ ਲੋਨ ਸਾਡੇ ਸਿਰ ਤੇ ਖੜਾ ਹੁੰਦਾ ਜੀ, ਇਹ ਵੀ ਇਸ ਦੇ ਨਾਲ ਕਵਰ ਹੋ ਸਕਦਾ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਅਗਲੇ ਲਿੰਕ ਦੇ ਵਿੱਚ ਗੱਲ ਅਗਲੀ ਤੋਰਾਂਗੇ। ਤੇ ਨਾਲ ਹੀ ਜੀ ਬ੍ਰੈਂਪਟਨ ਕ੍ਰੈਮਟੋਰੀਅਮ ਤੇ ਏਜਿਕਸ ਕ੍ਰੈਮਟੋਰੀਅਮ ਦਾ ਇਹ ਜੋ ਸੰਦੇਸ਼ ਹੈ ਇਹ ਵੀ ਜ਼ਰੂਰ ਅਸੀਂ ਪਹੁੰਚਾਈਏ, ਕਿਉਂਕਿ ਕ੍ਰਿਮੇਸ਼ਨ ਫਿਊਨਰਲ ਦੀਆਂ ਜੋ ਸੇਵਾਵਾਂ ਨੇ ਜੀ ਇਹ ਜੋ ਆਫਰ ਕਰਦੇ ਨੇ ਕਮਿਊਨਿਟੀ ਦੇ ਪੂਰੇ ਰੀਤੀ ਰਿਵਾਜ਼ ਫੋਲੋ ਕਰਦੇ ਨੇ, ਤੇ ਨਾਲ ਹੀ ਫਿਊਨਰਲ ਪ੍ਰੀ ਪਲੈਨਿੰਗ ਜੋ ਕਿ ਤੁਸੀਂ ਆਪਣੇ ਲਈ ਜੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਾਂਦੇ ਹੋਏ ਵੀ ਆਪਣਿਆਂ 'ਤੇ ਬੋਝ ਨਾ ਬਣੀਏ, ਤੇ ਫਿਊਨਰਲ ਪ੍ਰੀ ਪਲੈਨਿੰਗ ਬਾਰੇ ਵੀ ਇਹਨਾਂ ਪਾਸੋਂ ਜਾਣਕਾਰੀ ਲਈ ਜਾ ਸਕਦੀ ਹੈ। ਨੰਬਰ 905-458-2222 ਜੀ ਤੁਸੀਂ ਨੋਟ ਕਰੋ, ਨੰਬਰ 905-458-2222 905-458-2222 ਜੀ ਨੰਬਰ ਇਹ ਨੋਟ ਕਰਨਾ। ਤੇ ਨਾਲ ਹੀ ਜੀ ਗੱਲ ਥੋੜ੍ਹੀ ਤੋਰ ਲਈਏ ਜੀ, ਜਿੱਥੇ ਹੁਣ ਸ਼ੁੱਕਰਵਾਰ ਦਾ ਦਿਨ ਆ ਹੀ ਗਿਆ, ਜੂਨੀਅਰ ਫਰਾਈਡੇ ਅੱਜ ਦਾ ਦਿਨ ਹੈ, ਤੇ ਕੱਲ੍ਹ ਤੋਂ ਜੀ ਜੋ ਗ੍ਰੈਂਡ ਹੋਮ ਫਰਨੀਚਰ ਪਾਸ ਜੀ ਕਮਾਲ ਦੀ ਸੇਲ ਸ਼ੁਰੂ ਹੋਈ ਹੈ, ਤੁਸੀਂ ਕਾਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ, ਫਲੋਰ ਮਾਡਲਸ ਜੋ ਬੈੱਡਰੂਮ ਲਈ ਅੱਛਾ ਸੈੱਟ ਤੁਸੀਂ ਵੇਖਣਾ ਜਾਂ ਫਿਰ ਸੋਫੇ ਸੋਹਣੇ ਲੈ ਕੇ ਆਉਣੇ ਨੇ, ਤੇ ਤੁਹਾਨੂੰ ਜੀ ਅੱਛੀਆਂ ਡੀਲਸ ਗ੍ਰੈਂਡ ਹੋਮ ਫਰਨੀਚਰ ਪਾਸੋਂ ਬਿਲਕੁਲ ਮਿਲ ਜਾਣਗੀਆਂ। ਸੋ ਹਰਦੀਪ ਜੀ ਸਵਾਗਤ ਹੈ ਥੋੜਾ ਜਿਹਾ ਸੰਦੇਸ਼ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਰੁਪਿੰਦਰ ਜੀ। ਬਿਲਕੁਲ, ਕੱਲ੍ਹ ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਵੀ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਬਹੁਤ ਸਾਰੀ ਜਿਹੜੀ ਇਨਵੈਂਟਰੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਬਿਲੋ ਦਾ ਕੋਸਟ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਨਵੇਂ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਹੈ ਬਿਲੋ ਦਾ ਕੋਸਟ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਜ਼ਰੂਰ ਇਸ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਡਰਾਈਵ ਨੂੰ ਤੁਸੀਂ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਮੈਂ ਜਾਂਦਾ ਜਾਂਦਾ ਇੱਕ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਜੀ ਹਾਂ, ਗ੍ਰੇ ਕਲਰ ਦਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਲਾਸਟ ਹੀ ਪੀਸ ਹੈ ਵੀ ਫਲੋਰ ਮਾਡਲ 199 ਦੇ ਵਿੱਚ ਸੋਫਾ ਕਮ ਬੈੱਡ 199 ਦਾ ਤੁਹਾਨੂੰ ਦਿੱਤਾ ਜਾਣਾ। ਸੋ ਇਹੋ ਜਿਹੀਆਂ ਡੀਲਾਂ, ਬੈੱਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਹੈ ਇਸ ਵੀਕਐਂਡ ਦੇ ਉੱਪਰ। ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮੱਚ ਜੀ,
1: ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ। ਰੋਜ਼ਾਨਾ ਤੁਸੀਂ ਬਹੁਤ ਹੀ ਕਮਾਲ ਦੀਆਂ ਡੀਲਸ ਲੈ ਕੇ ਆਉਂਦੇ ਹੋ, ਬਹੁਤ ਬਹੁਤ ਧੰਨਵਾਦ। ਰਮੇਸ਼ ਜੀ, ਆਪਣੀ ਅਗਲੀ ਕਾਲ ਵੱਲ ਚੱਲਾਂਗੇ ਜੀ, ਕਾਫੀ ਸਮੇਂ ਤੋਂ ਹੋਲਡ ਤੇ ਨੇ। 8900 ਜੀ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ।
1: ਜੀ ਸਰ,
4: ਦੇਖੋ ਆਮ ਪਾਰਟੀ ਦਾ ਡਰਦੀ ਤਾਂ ਹੈ ਭਾਈ ਅੰਮ੍ਰਿਤਪਾਲ ਸਿੰਘ ਕੋਲੋਂ, ਇਸੇ ਕਰਕੇ ਉਹਨੂੰ ਰਿਹਾ ਨਹੀਂ ਕਰ ਰਹੀ। ਜੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਂਦੇ ਤਾਂ ਨੈਚੁਰਲੀ ਉਹ ਇਹਨਾਂ ਨੂੰ ਕਾਫੀ ਸੱਟ ਮਾਰ ਸਕਦੇ ਨੇ ਸੀਟਾਂ ਦੇ ਵਿੱਚ, ਤੇ ਹੋਰ ਕੋਈ ਉਹਨਾਂ ਦੀ ਐਬਸੈਂਸ ਕੋਈ ਹੈ ਨਹੀਂ ਐਸਾ ਬੰਦਾ ਵੀ ਜਿਹੜਾ ਇਸ ਪਾਰਟੀ ਸੰਭਾਲ ਪਾਏ। ਜੇਕਰ ਉਹ ਆ ਕੇ ਬਾਹਰ ਆ ਕੇ ਆਰਗੇਨਾਈਜ਼ ਹੁੰਦੇ ਤਾਂ ਉਹ ਸੀਟਾਂ ਲੈ ਜਾਣਗੇ, ਇਹ ਤਾਂ ਮੇਰੀ ਮੰਨਣਾ ਹੈ। ਦੂਜੀ ਗੱਲ ਆਪਾਂ ਜੇ ਕਰਦੇ ਹਾਂ ਪ੍ਰਧਾਨ ਮੰਤਰੀ ਦੇ ਦੌਰਿਆਂ ਤੇ, ਦੇਖੋ ਪ੍ਰਧਾਨ ਮੰਤਰੀ ਦੇ ਦੌਰੇ ਆਉਂਦੇ ਜਾਂਦੇ ਰਹਿੰਦੇ ਨੇ, ਇੱਕ ਦੂਜਿਆਂ ਨੂੰ ਗਿਫਟ ਵਗੈਰਾ ਦਿੰਦੇ ਰਹਿੰਦੇ ਨੇ, ਪਰ ਮੈਨੂੰ ਇੱਕ ਕੰਟਰੋਵਰਸੀ ਜਿਹੜੀ ਸ਼ੁਰੂ ਹੋਈ ਹੈ, ਪ੍ਰਧਾਨ ਮੰਤਰੀ ਜੀ ਨੇ ਜਾਂ ਮੋਦੀ ਜੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਇੱਕ ਚਾਕਲੇਟ ਦਾ ਡੱਬਾ ਦਿੱਤਾ ਜਿੱਥੇ ਮੈਲੋਡੀ ਨਾਮ ਲਿਖਿਆ ਹੈ। ਦੇਖੋ ਮੈਲੋਡੀ ਉਹਨਾਂ ਦੀ ਇਟਲੀ ਦੀ ਪ੍ਰਧਾਨ ਮੰਤਰੀ ਦਾ ਵੀ ਨਾਂ ਹੈ, ਉਹ ਹੀ ਦਿੱਤਾ ਇੱਕ ਫੰਡ ਦੇ ਵਿੱਚ ਦੇਤਾ ਜਾਂ ਜਿਸ ਤਰ੍ਹਾਂ ਮਰਜ਼ੀ ਦੇਤਾ, ਕੋਈ 200-400 ਦਾ ਗਿਫਟ ਹੀ ਹੋਏਗਾ, ਉਹ ਜ਼ਿਆਦਾ ਨਹੀਂ। ਪਰ ਕਾਂਗਰਸ ਪਾਰਟੀ ਦੇ ਇੱਥੇ ਬੜਾ ਸ਼ੋਰ ਸ਼ਰਾਬਾ ਮਚਾਇਆ, ਮੈਨੂੰ ਉਹ ਗੱਲ ਸਮਝ ਨਹੀਂ ਆਈ ਵੀ ਕਿਉਂ ਇਸ ਗੱਲ ਦੇ ਉੱਤੇ ਸ਼ੋਰ ਸ਼ਰਾਬਾ ਪਜਾਇਆ, ਉਹਨਾਂ ਨੂੰ ਗੱਦਾਰ ਵੀ ਕਿਹਾ, ਪਰ ਕੀ ਕੁਛ ਕਿਹਾ, ਮਤਲਬ ਕਾਂਗਰਸ ਪਾਰਟੀ ਦੇ ਕੋਲ ਕੋਈ ਮੁੱਦੇ ਨਹੀਂ ਇਸ ਗੱਲ ਤੋਂ ਇਲਾਵਾ। ਔਰ ਮੈਨੂੰ ਲੱਗਦਾ ਜਾਂ ਤਾਂ ਅਦਾਨੀ ਜਿਹੜਾ ਉੱਥੋਂ ਉਹਦੇ ਕੇਸ ਖਤਮ ਹੋਏ ਨੇ ਅਮਰੀਕਾ 'ਚ, ਉਸ ਮਾਮਲੇ ਨੂੰ ਡਾਇਵਰਟ ਕਰਨ ਲਈ ਕਾਂਗਰਸ ਪਾਰਟੀ ਨੇ ਇਹ ਮੁੱਦਾ ਚੁੱਕ ਲਿਆ, ਤੁਸੀਂ ਆਪਣੇ ਵਿਚਾਰ ਦੇਣਾ। ਥੈਂਕ ਯੂ ਸੋ ਮਚ
1: ਜੀ, ਸ਼ੁਕਰੀਆ ਜੀ। ਰਮੇਸ਼ ਜੀ,
0: ਦੇਖੋ ਗੱਲ ਇਹ ਹੈ ਜਿਹੜਾ ਨਾ ਮੈਲਿਟੀ ਟੋਫੀਆਂ ਪੈਸੇ ਜਿਨ੍ਹਾਂ ਨੇ ਖਾਧੀਆਂ ਉਹਨਾਂ ਨੂੰ ਇਹ ਪਤਾ ਕਿ ਵਾਕਈ ਟੇਸਟੀ ਬੜੀਆਂ ਹੁੰਦੀਆਂ
1: ਜੀ ਸਰ,
0: ਜਿਹੜਾ ਇੱਕ ਟੋਫੀ ਖਾ ਲਏ ਉਹਦਾ ਦੂਜੀ ਨੂੰ ਵੀ ਜੀ ਕਰ। ਹੁਣ ਜਾਰਜੀਆ ਮੈਲਨੀ ਹੁਣਾਂ ਨੇ ਦਿੱਤੀਆਂ ਜਾਂ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤੀਆਂ, ਗੱਲ ਤੇ ਟੋਫੀਆਂ ਦੀ ਹੈ। ਦੇਖੋ ਗੱਲ ਇਹ ਆ, ਮੈਂ ਬੀਤੇ ਕੱਲ ਤੇ ਜ਼ਿਕਰ ਕੀਤਾ ਸੀ, ਜੇ ਤੇ ਆਪਾਂ ਇਹਨੂੰ ਸਧਾਰਨ ਅਵਸਥਾ ਚ ਲਈਏ, ਆਮ ਤੌਰ ਤੇ ਵਿਦੇਸ਼ਾਂ ਦੇ ਟ੍ਰੈਂਡ ਦੇ ਨਾਲ ਲਈਏ, ਜਾਂ ਜਿਹੜੇ ਨਾ ਨਿਆਣੇ ਪੜ੍ਹੂ ਹੁੰਦੇ ਕਾਲਜਾਂ ਦੇ ਮੁੰਡੇ ਕੁੜੀਆਂ ਨੂੰ ਪਤਾ ਚੋਕਲੇਟ ਦੀ ਮਹੱਤਤਾ ਕਈ ਵਾਰ ਨਾ ਬਹੁਤ ਵੱਡੀ ਹੁੰਦੀ ਹੈ। ਭਾਵੇਂ ਉਹ ਚੋਕਲੇਟ ਦੀ ਕੀਮਤ ਸ਼ਾਇਦ 50-100 ਰੁਪਏ ਹੋਵੇ, ਪਰੰਤੂ ਜਦੋਂ ਅਸੀਂ ਕਿਸੇ ਨੂੰ ਸਨੇਹ ਨਾਲ ਮੁਹੱਬਤ ਦੇ ਨਾਲ ਦਿੰਦੇ ਤਾਂ ਉਹਦੇ ਮੀਨਿੰਗ ਹੀ ਬਦਲ ਜਾਂਦੇ।
1: ਬਿਲਕੁਲ ਸਰ,
0: ਇਵੇਂ ਹੀ ਇਹ ਟੋਫੀਆਂ, ਦੇਖੋ ਜੇ ਤੇ ਉਸ ਗੱਲ ਦੇ ਨਾਲ ਲੈਣਾ ਤੇ ਕੋਈ ਰੌਲਾ ਨਹੀਂ ਹੈ। ਹੁਣ ਗੱਲ ਇਹ ਆ ਨਾ ਕਿ ਅਸੀਂ ਕਾਂਗਰਸ ਨੂੰ ਮਾੜੇ ਤਾਂ ਕਹੀਏ ਜੇ ਭਾਜਪਾ ਵਾਲੇ ਘੱਟ ਕੱਢਦੇ ਹੋਣ। ਹੁਣ ਮੰਨ ਲਓ ਆਹ ਹੀ ਚੀਜ਼ ਰਾਹੁਲ ਗਾਂਧੀ ਨੇ ਕੀਤੀ ਹੁੰਦੀ, ਕਿਤੇ ਚੋਕਲੇਟ ਦਿੱਤੀ ਹੁੰਦੀ ਜਾਂ ਲਈ ਹੁੰਦੀ, ਤੇ ਅਸੀਂ ਕਿਹੜਾ, ਅਸੀਂ ਤੋਂ ਭਾਵ ਕਿ ਭਾਜਪਾ ਨੇ ਕਿਹੜਾ ਖਾਲੀ ਜਾਣ ਦੇਣਾ ਸੀ, ਉਹਨਾਂ ਨੇ ਵੀ ਤੇ ਕਹਿਣਾ ਸੀ ਆ ਕੀ ਕਰੀ ਜਾਂਦਾ ਰਾਹੁਲ ਗਾਂਧੀ। ਹੁਣ ਕਾਂਗਰਸ ਨੇ ਕੋਈ ਬਹੁਤੀ ਟਿੱਪਣੀ ਇੱਥੇ ਸਖ਼ਤ ਨਹੀਂ ਕੀਤੀ। ਜਿਹੜਾ ਨਾ ਕਾਂਗਰਸ ਤੇ ਰਾਹੁਲ ਗਾਂਧੀ ਨੇ ਰਾਏ ਬਰੇਲੀ ਦੇ ਵਿੱਚ ਸੰਬੋਧਨ 'ਚ ਕਿਹਾ ਕਿ ਜਦੋਂ RSS ਦੇ ਵਰਕਰ ਤੁਹਾਡੇ ਕੋਲ ਆਉਣ ਤੇ ਉਹਨਾਂ ਨੂੰ ਕਿਹੋ ਤੁਹਾਡਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਵੀ ਗਦਾਰ, ਅਮਿਤ ਸ਼ਾਹ ਵੀ ਗਦਾਰ, ਪੂਰਾ ਸੰਗਠਨ ਗਦਾਰ, ਕਿਉਂਕਿ ਉਹਨੇ ਹਿੰਦੁਸਤਾਨ ਹੀ ਵੇਚ ਦਿੱਤਾ। ਉਹ ਟੋਫੀਆਂ ਨਾਲ ਜੁੜਤੀ ਗੱਲ ਨਹੀਂ ਹੈ ਉਸ ਉੱਤੇ, ਉਹ ਟੋਫੀਆਂ ਨਾਲ ਨਾ ਉਹਨੂੰ ਜੋੜੀਏ। ਹਾਂ, ਉਵੇਂ ਮੈਂ ਸਮਝਦਾ ਹੈ ਕਿ ਵਿਵਾਦਿਤ ਛੱਤ ਹੈ, ਆਪਾਂ ਇੱਕ ਸਿਆਸੀ ਮੰਚ ਤੋਂ ਇੱਥੇ ਤੱਕ ਗੱਲ ਲੈ ਆਏ ਹਾਂ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਲੈ ਕੇ ਉਹਨੂੰ ਗਦਾਰ ਸੱਦਣ ਲੱਗੇ ਹਾਂ, ਫਿਰ ਉਹ ਤੋਂ ਅੱਗੇ ਆ ਜਾਈਏ ਪੂਰੀ ਪਾਰਟੀ ਗਦਾਰਾਂ ਦੀ ਹੈ। ਮਾਫ ਕਰਨਾ, ਮੈਨੂੰ ਉਹ ਤੋਂ ਇੱਕ ਦਿਮਾਗ 'ਚ ਫੁਰਨਾ ਆਇਆ ਕਿ ਜਦੋਂ ਆਪਾਂ ਅੱਜ ਚਿੰਤਤ ਹੈ ਕਿ ਹਿੰਦੁਸਤਾਨ ਵੇਚ ਦਿੱਤਾ ਜਾਂ ਵਿਕ ਗਿਆ ਜਾਂ ਵਿਕ ਰਿਹਾ, ਮੈਂ ਕਾਂਗਰਸ ਦੀ ਗੱਲ ਕਰਦਾ ਕਿ ਅੱਜ ਅਸੀਂ ਚਿੰਤਤ ਹੈ, ਅੱਜ ਅਸੀਂ ਗਦਾਰੀ ਦੇ ਠੱਪੇ ਲਾ ਰਹੇ ਹਾਂ। ਇਹ ਜਦੋਂ ਬਹੁਤ ਸਾਰੇ ਸਿਆਣੇ ਲੋਕਾਂ ਨੇ ਇਹ ਗੱਲ ਕੀਤੀ ਸੀ ਕਿ ਰੱਬ ਦੇ ਵਾਸਤੇ ਭਾਰਤ ਨੂੰ ਗੈਟ ਸਮਝੌਤੇ ਤੋਂ ਵੱਖਰਾ ਰੱਖੋ, ਉਦੋਂ ਤੇ ਕਾਂਗਰਸ ਹੀ ਸੀ ਨਾ, ਇਹ ਰਵਾਇਤਾਂ ਕਿਨ ਪਾਈਆਂ। ਇਹ ਚੀਜ਼ਾਂ ਨੂੰ ਤੋੜਿਆ ਕਿ ਠੀਕ ਹੈ ਭਾਰਤੀ ਜਨਤਾ ਪਾਰਟੀ ਨੇ ਰਫ਼ਤਾਰ ਵਧਾਈ, ਮੈਂ ਇਸ ਗੱਲ ਨੂੰ ਮੰਨਦਾ ਹੈ, ਪਰੰਤੂ ਭਾਰਤ ਵਿੱਚ ਨੀਤੀਆਂ ਲਿਆਉਣ ਵਾਲੀ ਤੇ ਕਾਂਗਰਸ ਦੇ ਨਾਲ ਖੱਬੇ ਪੱਖੀ ਵੀ ਰਲੇ ਹੋਏ ਸੀ। ਖੱਬੇ ਪੱਖੀ ਕਹਿੰਦੇ ਸਾਡੇ ਤੋਂ ਦੂਸਰਾ ਨਾ ਨਹੀਂ ਸੀ, ਇਸ ਕਰਕੇ ਨਾਲ ਤੁਰੇ ਹਾਂ, ਤੇ ਜਦੋਂ ਹੁਣ ਭਾਈ ਰਾਹ ਬਣ ਗਏ ਆ ਫਿਰ ਕਿਹਨੂੰ ਗਦਾਰ ਕਹਿਣਾ ਤੇ ਕਿਹਨੂੰ ਨਾ ਕਹੀਏ। ਸੋ ਮੈਨੂੰ ਲੱਗਦਾ ਸਰੋਤਿਓ ਕਿ ਇਹ ਮਸਲੇ ਦੇ ਵਿੱਚ ਦੋਵੇਂ ਜਿਹੜੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਆ ਇਹ ਸਿਆਸੀ ਮੌਕਾ ਲੱਭਦੇ ਆ। ਪ੍ਰਧਾਨ ਮੰਤਰੀ ਨੂੰ ਵੀ ਇੱਥੇ ਮੌਕਾ ਨਹੀਂ ਦੇਣਾ ਚਾਹੀਦਾ ਸੀ, ਜੇ ਉੱਥੇ ਟੋਫੀਆਂ ਦੇ ਲਈਆਂ ਸੀ ਜਾਂ ਦੋ ਟੋਫੀਆਂ ਲੈ ਲਈਆਂ ਸੀ ਤੇ ਰੀਲਾਂ ਪਾਉਣ ਦੀ ਲੋੜ ਨਹੀਂ ਸੀ। ਕੁਛ ਚੀਜ਼ਾਂ ਚੁੱਪ ਚਪੀਤੇ ਵੀ ਕੀਤੀਆਂ ਜਾ ਸਕਦੀਆਂ, ਜਦੋਂ ਅਸੀਂ ਖੋਰੂ ਪਾਵਾਂਗੇ ਤੇ ਫਿਰ ਭਾਈ ਪ੍ਰਤੀਕਰਮ ਆਉਣੇ ਹੀ ਆਉਣੇ।
1: ਜੀ ਬਿਲਕੁਲ ਸਹੀ ਜੀ। ਤੇ ਜੀ ਅਗਲੀ ਕਾਲ ਹੈ ਪੌਲ ਜੀ, ਪਰ ਇਹ ਕਾਲ ਜੀ ਕੱਟ ਗਈ ਹੈ, ਦੁਬਾਰਾ ਜ਼ਰੂਰ ਕੋਸ਼ਿਸ਼ ਕਰ ਸਕਦੇ ਹੋ ਜੀ। ਤੇ ਨੈਕਸਟ ਕਾਲਰ ਸਾਡੇ ਨਾਲ ਨੇ ਜੀ ਗੁਨਤਾਜ ਜੀ, ਜੀ ਵੈਲਕਮ ਜੀ ਗੁਨਤਾਜ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਖਿਆਲ ਕਾਲ ਇਹ ਵੀ ਹਲੇ ਹੋਲਡ ਤੇ ਹੀ ਹੈ ਜੀ, ਦੁਬਾਰਾ ਕੋਸ਼ਿਸ਼ ਜੀ ਜ਼ਰੂਰ ਕਰੋ। ਤੇ ਨੈਕਸਟ ਕਾਲ ਸਾਡੇ ਨਾਲ ਹੈ 3056। ਥੋੜ੍ਹੀ ਜਿਹੀ ਮੈਂ ਗੁਜ਼ਾਰਿਸ਼ ਕਰਾਂਗੀ, ਥੋੜ੍ਹੀ ਜਿਹੀ ਪੇਸ਼ੈਂਸ ਜੀ, ਤੇ ਕਾਲ ਤੁਹਾਡੀ ਜ਼ਰੂਰ ਲਈ ਜਾਵੇਗੀ, ਤੁਸੀਂ ਬਸ ਥੋੜ੍ਹਾ ਸਮਾਂ ਸਾਨੂੰ ਦੇਣਾ ਜੀ। ਨੈਕਸਟ ਕਾਲਰ ਸਾਡੇ ਨਾਲ ਨੇ 9445 ਜੀ, ਵੈਲਕਮ
5: ਹੁਸ਼ਿਆਰਪੁਰੀ ਜੀ। ਬੇਬਾ ਜੀ ਸਤਿ ਸ਼੍ਰੀ ਜੀ, ਤੁਸੀਂ ਕਾਫੀ ਸਮਾਂ ਪਹਿਲਾਂ ਵੀ ਅੰਮ੍ਰਿਤਪਾਲ ਬਾਰੇ ਕਿਹਾ ਸੀ ਤੇ ਅੱਜ ਵੀ ਕਿਹਾ, 100% ਤੁਸੀਂ ਸਹੀ ਕਹਿ ਰਹੇ ਹੋ। ਜਿਹਨਾਂ ਲੋਕਾਂ ਨੇ ਉਹ ਸੀਨ ਦੇਖਿਆ ਹੈ ਨਾ ਜਿਸ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਚੱਲੇ ਆ, ਉਹ ਮੈਂ ਦੇਖਿਆ। ਮੈਂ ਉਸੇ ਦਿਨ ਕਹਿਤਾ ਸੀ ਕਿ ਇਹ ਸ਼ਖਸ ਕਾਮਯਾਬ ਨੇ। ਇਹ ਕਿਹੜਾ ਤਰੀਕਾ ਸੀ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਨ ਨੂੰ ਲੈ ਕੇ ਇੱਕ ਬੰਦੇ ਨੂੰ ਛਡਾਉਣ ਵਾਸਤੇ ਚੱਲਣਾ, 8-10 ਸ਼ਸਤਰਧਾਰੀ ਉਹਦੇ ਬੰਦੇ, ਦੂਜੇ ਪਾਸੇ ਸਾਡੀਆਂ ਬੀਬੀਆਂ ਬੇਟੀਆਂ ਪੁਲਿਸ ਮੁਲਾਜ਼ਮ SP SSP ਉਹ ਧੱਕਾ ਮਾਰ ਰਿਹਾ ਵੀ ਪਿੱਛੇ ਹਟ ਜਾਓ ਪਿੱਛੇ ਹਟ ਜਾਓ। ਜੇ ਉਸ ਦਿਨ ਕੋਈ ਸ਼ਰਾਰਤੀ ਗੋਲੀ ਚਲਾ ਦਿੰਦਾ ਤਾਂ ਕਹਾਣੀ ਹੋਰ ਦੀ ਹੋਰ ਬਣ ਜਾਣੀ ਸੀ। ਫਿਰ ਉਹ ਗੁਰੂ ਘਰ ਦੇ ਵਿੱਚ ਉਹ ਵੀ ਭੱਜਿਆ, ਫਿਰ ਜਦੋਂ ਫੜਿਆ ਜਾਂਦਾ ਉਸ ਸੀਨ ਵੀ ਮੈਂ ਦੇਖਿਆ, ਬੈਠਾ ਪਾਠ ਕਰ ਰਿਹਾ ਸੀ ਉੱਥੇ ਸੱਜੇ ਹੱਥ ਜਸਵੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਦਾ ਭਤੀਜਾ ਉਹ ਵੀ ਬੈਠਾ ਹੋਇਆ ਸੀ, ਤੇ ਬਾਹਰਲੇ ਪਾਸੇ 4 ਪੁਲਿਸ ਮੁਲਾਜ਼ਮ ਸੀ। ਮੈਂ ਉਹ ਵੀ ਸੀਨ ਦੇਖਿਆ ਜਦੋਂ ਉਹ ਵਿਆਹ ਕਰ ਰਿਹਾ ਸੀ, ਸਿਰਫ ਉਸ ਲੜਕੀ ਦੀ ਪਿੱਠ ਦਿਖਾਈ ਗਈ, ਇਹਦਾ ਚਿਹਰਾ ਸਾਹਮਣੇ ਦਿਖਾਇਆ ਔਰ ਇਹ ਕਹਿ ਰਿਹਾ ਦੇਖੋ ਜੀ ਅਸੀਂ ਜਾਣ ਬੁੱਝ ਕੇ ਜਗ੍ਹਾ ਬਦਲੀ ਕਰ ਦਿੱਤੀ। ਮੰਨ ਲਓ ਉਸ ਨੂੰ ਇਹ MLA ਖੜਾ ਕਰ ਦਿੰਦੇ ਆ, MLA ਜਿੱਤ ਜਾਂਦਾ, MP ਦੀ ਸੀਟ ਤੋਂ ਅਸਤੀਫਾ ਦੇ ਦਿੰਦਾ, ਤੁਸੀਂ ਸੋਚੋਗੇ ਕਿ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣਗੇ? ਉਹਨੇ ਕਿਸੇ ਪਾਸੇ ਜੋਗਾ ਨੀ ਰਹਿਣਾ। ਮੇਰੀ ਗੱਲ ਇੱਕ ਯਾਦ ਰੱਖਿਆ, ਇੱਕ ਬੰਦੇ ਨੂੰ ਛਡਾਉਣ ਦੀ ਖਾਤਰ ਇੰਨਾ ਲਾਂਭ ਲਸ਼ਕਰ ਲੈ ਕੇ ਚੱਲਣਾ ਕਿੱਥੋਂ ਦਾ ਸਹੀ ਹੈ ਕਿ ਉਹ ਦਵਾਈ ਦੇ ਵਿੱਚੋਂ ਸਪੈਸ਼ਲ ਟ੍ਰੇਨਿੰਗ ਕਰਕੇ ਆਇਆ ਸੀ?
1: ਜੀ ਸ਼ੁਕਰੀਆ ਜੀ, ਤੁਸੀਂ ਆਪਣੀ ਗੱਲ ਰੱਖੀ ਜੀ। ਰਮੇਸ਼ ਜੀ
0: ਕੈਪਟਨ ਸਾਹਿਬ, ਇਸ ਉਕੜੀ ਦੁਕੜੀ ਸਿਆਸਤ ਚ ਨਾ ਦਾਅਵੇ ਦੇ ਨਾਲ ਤਾਂ ਨੀ ਕੁਛ ਕਿਹਾ ਜਾ ਸਕਦਾ। ਜਿਹੜਾ ਅੰਮ੍ਰਿਤਪਾਲ ਤੇ ਧਰਾਵਾਂ ਇਹਨਾਂ ਨੇ ਲਾ ਕੇ ਅੰਮ੍ਰਿਤਸਰ ਚ ਕੇਸ ਸ਼ੁਰੂ ਕਰ ਦਿੱਤਾ ਹੈ, ਬਕਾਇਦਾ ਉਹਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਆ, ਦੋਸ਼ ਐਦ ਹੋ ਚੁੱਕੇ ਆ। ਇਹ ਕੇਸ ਤਾਂ ਇੱਕ ਬਹੁਤ ਅਹਿਮ ਪੜਾਅ ਹੁੰਦਾ ਜਦੋਂ ਦੋਸ਼ ਐਦ ਹੋ ਜਾਣੇ
1: ਜੀ,
0: ਔਰ ਜਿਹੜੇ ਉਹ ਦੋਸ਼ ਐਦ ਹੋਏ ਆ ਔਰ ਜੋ ਲਗਭਗ ਰਿਪੋਰਟਾਂ ਨੇ, ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਵੈਸੇ ਹੀ ਖਾਰਜ ਕਰ ਦੇਣੀ ਇੱਥੋਂ ਦੇ ਨਿਜ਼ਾਮ ਨੇ। ਜਦੋਂ ਉਹ ਸਜ਼ਾ ਹੋਊਗੀ, ਦੇਖੋ ਉਹ ਲਾਲਜੀਤ ਭੁੱਲਰ ਜਾਂ ਮਨਜਿੰਦਰ ਸਿੰਘ ਲਾਲਪੁਰਾ ਤੇ ਹੈ ਨੀ ਕਿ ਜਿਹੜੀ ਖਾਰਜੀ ਨਹੀਂ ਕਰਨੀ, ਮੌਕੇ ਦੇਣੇ ਕਿ ਭਾਈ ਤੂੰ ਜ਼ਮਾਨਤ ਲੈ ਆ ਸਮਝੌਤੇ ਕਰ ਲਾ, ਇਹਦਾ ਤਾਂ ਸਜ਼ਾ ਹੋਣ ਦੀ ਦੇਰ ਆ। ਤੀਜੇ ਦਿਨ ਤੀਜੇ ਵੀ ਕਾਹਨੂੰ, ਮੈਨੂੰ ਲੱਗਦਾ ਕਿ ਉਦਣ ਸ਼ਾਮ ਨੂੰ ਹੀ ਫਰਮਾਨ ਆ ਜਾਣਾ ਕਿ ਅੰਮ੍ਰਿਤਪਾਲ ਦੀ ਲੋਕ ਸਭਾ ਮੈਂਬਰੀ ਗਈ, ਤੁਸੀਂ ਵੇਖ ਲਿਓ ਤੁਸੀਂ ਵੀ ਇੱਥੇ ਮੈਂ ਵੀ ਇੱਥੇ। ਸੋ ਮੈਨੂੰ ਲੱਗਦਾ ਕਿ ਇਸ ਉਗੜੀ ਦੁਗੜੀ ਸਿਆਸਤ ਚ ਜੇ ਤੇ ਕੋਈ ਤੰਦਾ ਤਾਰਾ ਰਲ ਗਈਆਂ ਸਰਕਾਰੀ ਦਰਬਾਰੇ ਤੇ ਠੀਕ ਹੈ, ਨਹੀਂ ਤੇ ਵੈਸੇ ਹੀ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਇੱਥੋਂ ਦੇ ਨਿਜ਼ਾਮ ਨੇ ਖਾਰਜ ਕਰ ਦੇਣੀ ਹੈ।
1: ਜੀ ਰਮੇਸ਼ ਜੀ, ਤੇ ਇਸ ਦੇ ਨਾਲ ਹੀ ਜੀ ਮੈਂ ਹਰਪ੍ਰੀਤ ਸੈਣੀ ਜੀ ਦਾ ਸਵਾਗਤ ਫਿਰ ਤੋਂ ਕਰਾਂ ਜੀ, ਟੌਪ ਚੋਇਸ ਇੰਸ਼ੋਰੈਂਸ ਤੋਂ। ਪਹਿਲਾਂ ਤਾਂ ਤੁਸੀਂ ਨੰਬਰ ਨੋਟ ਕਰਨਾ ਜੀ, ਨੰਬਰ 416-817-6500 416-817-6500 ਤੇ ਹਰਪ੍ਰੀਤ ਜੀ ਦੇ ਨਾਲ ਗੱਲ ਜ਼ਰੂਰ ਹੋ ਸਕਦੀ ਹੈ। ਤੁਸੀਂ ਅੱਛੀ ਇੰਸ਼ੋਰੈਂਸ ਪਾਲਿਸੀ ਲੈਣੀ, ਤੁਸੀਂ ਅੱਛੇ ਇਨਵੈਸਟਮੈਂਟ ਪਲਾਨਸ ਡਿਸਕਸ ਕਰਨੇ, ਨੰਬਰ 416-817-6500 ਜੀ ਨੰਬਰ ਹੈ। ਹਰਪ੍ਰੀਤ ਜੀ ਮੁੜ ਸਵਾਗਤ।
2: ਥੈਂਕ ਯੂ ਸੋ ਮਚ ਰੁਪਿੰਦਰ।
1: ਹਰਪ੍ਰੀਤ ਜੀ, ਸਮਾਂ ਇਹ ਹੁਣ ਜੋ ਅੱਛੇ ਮੌਸਮ ਦਾ ਹੈ ਤੇ ਇਸ ਮੌਸਮ ਦੇ ਵਿੱਚ ਖਾਸ ਤੌਰ ਤੇ ਸਾਡੇ ਜੋ ਵੱਡੇ ਨੇ ਸਾਨੂੰ ਜੋ ਮਿਲਣ ਆਉਂਦੇ ਨੇ, ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਗੱਲ ਕਰੀਏ ਜਾਂ ਫਿਰ ਰਿਲੇਟਿਵਸ ਨੇ ਆਉਣਾ, ਤੇ ਫਿਰ ਸਭ ਤੋਂ ਪਹਿਲੀ ਤਿਆਰੀ ਜੋ ਹੈ ਜਦੋਂ ਉਹਨਾਂ ਨੇ ਆਉਣਾ ਤੇ ਪਹਿਲੀ ਤਿਆਰੀ ਜੀ ਮੇਰੇ ਖਿਆਲ ਇੰਸ਼ੋਰੈਂਸ ਦੀ ਹੀ ਹੋਣੀ ਚਾਹੀਦੀ ਹੈ ਕਿ ਜੋ ਕੋਈ ਵੀ ਮੁਸ਼ਕਿਲ ਜੋ ਫਿਰ ਇੱਥੇ ਆ ਕੇ ਆਵੇ ਤੇ ਫਿਰ ਉਹ ਸਿਰਦਰਦੀ ਨਾ ਬਣੇ ਜੀ, ਇਸ ਬਾਰੇ ਥੋੜੀ ਜਿਹੀ ਗੱਲ ਕਰੀਏ।
2: ਦੇਖੋ ਰੁਪਿੰਦਰ, ਸਮਰ ਦਾ ਟਾਈਮ ਹੈਗਾ ਆ, ਸੋ ਮੋਸਟ ਆਫ ਦਾ ਟਾਈਮ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਿੰਟਰ ਟਾਈਮ ਸਾਡੇ ਪੇਰੈਂਟਸ ਵਾਪਸ ਚਲੇ ਜਾਂਦੇ ਆ ਇੰਡੀਆ ਨੂੰ, ਤੇ ਹੁਣ ਉਹ ਵਾਪਸ ਆ ਰਹੇ ਆ ਇੱਥੇ ਕੈਨੇਡਾ ਦੇ ਵਿੱਚ, ਬਹੁਤ ਸਾਰੀਆਂ ਕਾਲਸ ਐਵਰੀ ਡੇ ਬੇਸਿਸ ਤੇ ਆ ਰਹੀਆਂ ਸਾਨੂੰ ਕਿ ਸਾਡੇ ਪੇਰੈਂਟਸ ਨੇ ਹੁਣ ਵਾਪਸ ਆਉਣਾ ਹੈਗਾ। ਮੇਨ ਚੀਜ਼ ਇਹ ਹੈਗੀ ਆ ਕਿ ਜਦੋਂ ਵੀ ਉਹ ਰਿਟਰਨ ਕਰਦੇ ਹੈਗੇ ਆ ਇੱਥੇ ਰੀਵਿਜ਼ਿਟ ਕਰਦੇ ਆ, ਅਗਰ ਉਹਨਾਂ ਦੇ ਕੋਲ ਸੁਪਰ ਵੀਜ਼ਾ ਹੈਗਾ ਆ ਤੇ ਇੱਕ ਮੈਂਡੇਟਰੀ ਕੰਡੀਸ਼ਨ ਇਹੀ ਸੀਗੀ ਕਿ ਉਹਨਾਂ ਦੇ ਕੋਲ ਕਵਰੇਜ ਹੋਣੀ ਚਾਹੀਦੀ ਆ। ਬਹੁਤ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਸ਼ਾਇਦ ਉਹਨਾਂ ਨੇ ਸੈਕਿੰਡ ਟਾਈਮ ਆਉਣਾ ਹੈਗਾ ਜਾਂ ਥਰਡ ਟਾਈਮ ਆਉਣਾ ਆ, ਹੁਣ ਆਪਾਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈਗੀ, ਬਟ ਜਦੋਂ ਇਮੀਗ੍ਰੇਸ਼ਨ ਆਫੀਸਰ ਰੈਂਡਮਲੀ ਉੱਥੇ ਏਅਰਪੋਰਟ ਤੇ ਚੈੱਕ ਕਰਦੇ ਆ, ਸੋ ਦੋ ਇੰਸੀਡੈਂਟ ਮੇਰੇ ਖੁਦ ਦੇ ਕਲਾਇੰਟ ਨਾਲ ਹੋ ਚੁੱਕੇ ਆ। ਇੱਕ ਦੇ ਤਾਂ ਸਿਰਫ 4 ਮਹੀਨੇ ਦੀ ਕਵਰੇਜ ਕਰਵਾਈ ਸੀਗੀ, ਬਟ ਉਹਨਾਂ ਦੇ ਪੇਰੈਂਟਸ ਹੈ ਸੁਪਰ ਵੀਜ਼ਾ ਦੇ ਉੱਪਰ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਸਿਰਫ 4 ਮਹੀਨੇ ਲਈ ਉਹਨਾਂ ਨੇ ਆਉਣਾ, ਰਿਟਰਨ ਟਿਕਟ ਉਹਨਾਂ ਦੇ ਕੋਲ ਕੋਈ ਨਹੀਂ ਸੀਗੀ। ਤਾਂ ਜਦੋਂ ਉਹ ਏਅਰਪੋਰਟ ਤੇ ਪਹੁੰਚੇ, ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਸੀਗਾ ਕਿ ਸਾਲ ਦੇ ਲਈ ਪਾਲਿਸੀ ਚਾਹੀਦੀ ਆ, ਤੇ ਜਦੋਂ ਏਅਰਪੋਰਟ ਤੇ ਪਹੁੰਚੇ ਤਾਂ ਇਮੀਗ੍ਰੇਸ਼ਨ ਆਫੀਸਰ ਨੇ ਵੀ ਸੇਮ ਗੱਲ ਕਹੀ ਕਿ ਤੁਹਾਡੇ ਕੋਲ ਸਿਰਫ 4 ਮਹੀਨੇ ਦੀ ਕਵਰੇਜ ਹੈਗੀ ਆ, ਅਸੀਂ ਤੁਹਾਡਾ ਸੁਪਰ ਵੀਜ਼ਾ ਚੇਂਜ ਕਰਕੇ ਵਿਜ਼ਿਟਰ ਕਰ ਦਿੰਦੇ ਹਾਂ ਅਗਰ ਤੁਹਾਡੇ ਕੋਲ ਸਾਲ ਦੀ ਕਵਰੇਜ ਨਹੀਂ ਹੈਗੀ ਤਾਂ। ਸੋ ਫਿਰ ਉਹਨਾਂ ਨੇ ਰਾਈਟ ਵੇ ਉਸੇ ਵੇਲੇ ਮੈਨੂੰ ਏਅਰਪੋਰਟ ਤੋਂ ਕਾਲ ਕੀਤੀ ਤੇ ਅਸੀਂ ਉਸੇ ਵੇਲੇ ਉਹਨੂੰ ਸਾਲ ਦੀ ਪਾਲਿਸੀ ਚੇਂਜ ਕਰਕੇ ਦਿੱਤਾ, ਐਂਡ ਦੈਨ ਉਹਨਾਂ ਨੇ ਉਹਨਾਂ ਦਾ ਜਿਹੜਾ PG-1 ਵੀਜ਼ਾ ਸੀਗਾ ਸੁਪਰ ਵੀਜ਼ਾ ਉਹਨੂੰ ਲੱਗਾ ਰਹਿਣ ਦਿੱਤਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਜਾਣ ਦਿੱਤਾ। ਸੋ ਮੇਨ ਕਹਿਣ ਦਾ ਮਤਲਬ ਇਹੀ ਹੈਗਾ ਆ ਕਿ ਜਦੋਂ ਆਪਾਂ ਜਿਹੜੀਆਂ ਕੰਡੀਸ਼ਨਸ ਦੇ ਵਿੱਚ ਵੀਜ਼ਾ ਲਿਆ ਹੁੰਦਾ ਆ, ਸੋ ਉਹ ਕੰਡੀਸ਼ਨਸ ਜਿਹੜੀਆਂ ਹੈਗੀਆਂ ਆਪਾਂ ਨੂੰ ਲਾਈਕ ਆਲ ਦਾ ਟਾਈਮ ਫੁਲਫਿਲ ਕਰਨੀਆਂ ਚਾਹੀਦੀਆਂ। ਐਂਡ ਸੁਪਰ ਵੀਜ਼ਾ ਜਿਹੜਾ ਹੈਗਾ ਉਹ ਕੋਈ ਇੱਦਾਂ ਨਹੀਂ ਹੈਗਾ ਕਿ ਜਿਹੜੀ ਇੰਸ਼ੋਰੈਂਸ ਲਈ ਆਪਾਂ ਉਹ ਕੋਈ ਜਸਟ ਪੇਪਰ ਵਰਕ ਆ ਕਿ ਅਸੀਂ ਆਪਣੇ ਵੀਜ਼ੇ ਦੀ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ ਉਹ ਰੱਖ ਰਹੇ ਹਾਂ। ਸੁਪਰ ਵੀਜ਼ਾ ਦਾ ਜਿਹੜੀ ਇੰਸ਼ੋਰੈਂਸ ਹੈਗੀ ਉਹ ਮੇਨਲੀ ਤਾਂ ਇਸ ਚੀਜ਼ ਦੇ ਲਈ ਆ ਕਿ ਕੱਲ ਨੂੰ ਜਦੋਂ ਵੀ ਪੇਰੈਂਟਸ ਸਾਡੇ ਇੱਥੇ ਆਉਂਦੇ ਹੈਗੇ ਆ, ਸਾਡੇ ਗ੍ਰੈਂਡ ਪੇਰੈਂਟਸ ਆ ਰਹੇ ਆ, ਆਫਕੋਰਸ ਉਹਨਾਂ ਦੀ ਏਜ ਜ਼ਿਆਦਾ ਹੈਗੀ ਆ, ਉਹਨਾਂ ਨੂੰ ਕੋਈ ਮੈਡੀਕਲ ਕੰਸਰਨ ਹੋ ਸਕਦੇ ਆ, ਇੱਥੇ ਆ ਕੇ ਉਹਨਾਂ ਨੂੰ ਕੋਈ ਮੈਡੀਕਲ ਇਸ਼ੂਜ਼ ਆ ਸਕਦੇ ਆ, ਉਸ ਟਾਈਮ ਦੇ ਉੱਪਰ ਸਾਡੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪ੍ਰੋਪਰਲੀ ਕਵਰ ਕਰ ਸਕਣ। ਅਗਰ ਕੱਲ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਆ ਤਾਂ ਸਾਡੇ ਉੱਪਰ ਬਰਡਨ ਨਾ ਪਵੇ ਉਸ ਚੀਜ਼ ਦਾ, ਇਸੇ ਚੀਜ਼ ਦੇ ਲਈ ਆਪਾਂ ਇੰਸ਼ੋਰੈਂਸ ਪਾਲਿਸੀ ਕਰਵਾਈ ਹੁੰਦੀ ਆ। ਸੋ ਡਿਫਰੈਂਟ ਡਿਫਰੈਂਟ ਅਮਾਊਂਟ ਦੀਆਂ ਕਵਰੇਜਿਸ ਹੈਗੀਆਂ, ਅਗਰ ਸੁਪਰ ਵੀਜ਼ਾ ਤੇ ਹੈਗੀ ਆ ਮਿਨੀਮਮ ਰਿਕੁਆਇਰਮੈਂਟ ਜਿਹੜੀ$1,00,000 ਦੀ ਆ, ਤੁਸੀਂ ਅਪਰ ਲਿਮਿਟ $1,000,000 ਤੱਕ ਵੀ ਜਾ ਸਕਦੇ ਆ, ਐਂਡ ਡਿਫਰੈਂਟ ਡਿਫਰੈਂਟ ਡਿਡਕਟੀਬਲ ਆਪਸ਼ਨ ਹੈਗੀ ਆ। ਅਗਰ ਉਹਨਾਂ ਦੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਆ ਉਹ ਪ੍ਰੋਪਰਲੀ ਡਿਸਕਲੋਜ਼ ਕਰਕੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਜ਼ਰੂਰ ਐਡ ਆਨ ਕਰਿਆ ਕਰੋ। ਬਹੁਤ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਆ, ਬਹੁਤ ਤਰ੍ਹਾਂ ਦੀਆਂ ਕੰਡੀਸ਼ਨਸ ਨੂੰ ਕਈ ਕੰਪਨੀਜ਼ ਕਵਰ ਕਰਦੀਆਂ, ਕਈ ਕੰਪਨੀਜ਼ ਨਹੀਂ ਕਵਰ ਕਰਦੀਆਂ। ਸੋ ਐਜ਼ ਐਨ ਐਡਵਾਈਜ਼ਰ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੇ ਬੰਦੇ ਨੂੰ ਕਿਹੜੀ ਕੰਡੀਸ਼ਨ ਆ ਤੇ ਉਹ ਕਿਹੜੀ ਕੰਪਨੀ 'ਚ ਕੁਆਲੀਫਾਈ ਕਰ ਸਕਦੇ ਆ। ਸੋ ਕਈ ਵਾਰ ਸਾਨੂੰ ਕਾਲ ਆਉਂਦੀ ਹੈਗੀ ਆ ਕਿ ਸਾਡੇ ਪੇਰੈਂਟਸ ਨੂੰ ਆਹ ਕੰਡੀਸ਼ਨ ਆ, ਉਹਨਾਂ ਨੂੰ ਇਹ ਪਾਲਿਸੀ ਮਿਲ ਜੂਗੀ ਜਾਂ ਉਹਨਾਂ ਦੀ ਆਹ ਪਾਲਿਸੀ ਕਰ ਦਿਓ, ਤੇ ਜਦੋਂ ਅਸੀਂ ਉਹਨਾਂ ਨੂੰ ਦੱਸੀਦਾ ਕਿ ਨਹੀਂ ਇਹ ਵਾਲੀ ਕਵਰੇਜ ਨਹੀਂ ਹੋ ਸਕਦੀ, ਉਹ ਸਾਡੇ ਦੀ ਬਜਾਏ ਕਿਸੇ ਹੋਰ ਤੋਂ ਕਰਵਾ ਲੈਂਦੇ ਤੇ ਉਹ ਕਹਿੰਦੇ ਕਿ ਉੱਥੇ ਤਾਂ ਕਰ ਦਿੱਤੀ ਸੀ ਉਹਨਾਂ ਨੇ, ਤੇ ਜਦੋਂ ਕਲੇਮ ਆਇਆ ਕਲੇਮ ਮਿਲਿਆ ਨਹੀਂ ਤਾਂ ਫਿਰ ਉਹਨਾਂ ਨੇ ਕਿਹਾ ਕਹਿੰਦੇ ਹਾਂਜੀ ਤੁਸੀਂ ਸਹੀ ਕਹਿੰਦੇ ਸੀ। ਸੋ ਜਦੋਂ ਅਸੀਂ ਮਨਾ ਕਰ ਰਹੇ ਹਾਂ ਤਾਂ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਉਹ ਕਲਾਇੰਟ ਚਾਹੀਦੇ ਨਹੀਂ ਹੈਗੇ, ਉਹਦਾ ਮਤਲਬ ਇਹ ਹੈਗਾ ਕਿ ਉਹ ਬੰਦਾ ਕੁਆਲੀਫਾਈ ਨਹੀਂ ਕਰ ਰਿਹਾ, ਇਸੇ ਕਰਕੇ ਐਡਵਾਈਜ਼ਰ ਉਹਨਾਂ ਲਈ ਮਨਾ ਕਰ ਰਿਹਾ ਕਿ ਆਹ ਚੀਜ਼ ਦੀ ਸਟੇਬਿਲਿਟੀ ਕਲੋਜ਼ ਉਹਨਾਂ ਦਾ ਪੂਰਾ ਨਹੀਂ ਹੋ ਰਿਹਾ। ਸੋ ਕਿਸੇ ਵੀ ਥਾਂ ਤੇ ਕੋਈ ਵੀ ਝੂਠ ਬੋਲ ਕੇ ਕਵਰੇਜ ਨਾ ਲਓ, ਕਿਉਂਕਿ ਕਲੇਮ ਦੇ ਟਾਈਮ ਦੇ ਉੱਪਰ ਇੰਸ਼ੋਰੈਂਸ ਕੰਪਨੀ ਸਾਰਾ ਕੁਝ ਫਾਈਂਡ ਆਊਟ ਕਰੀ ਲੈਂਦੇ ਆ।
1: ਜੀ ਬਿਲਕੁਲ ਸਹੀ ਹਰਪ੍ਰੀਤ ਜੀ, ਤੇ ਜਾਂਦੇ ਜਾਂਦੇ ਹਰਪ੍ਰੀਤ ਜੀ ਗੱਲ ਥੋੜੀ ਜੀ ਇਨਵੈਸਟਮੈਂਟ ਪਲਾਨਸ ਬਾਰੇ ਵੀ ਕਰੀਏ ਕਿ ਇੱਕ ਅੱਛਾ ਫਾਈਨੈਂਸ਼ੀਅਲ ਪਲਾਨ ਜੋ ਹੈ ਸਾਡੇ ਲਈ ਹੋਣਾ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਹੈ, ਤੇ ਇਸ ਨਾਲ ਫਿਰ ਅੱਗੇ ਅਸੀਂ ਕਿੰਨੇ ਜ਼ਿਆਦਾ ਮੂਵ ਹੋ ਸਕਦੇ ਹਾਂ ਜੀ, ਇਸ ਬਾਰੇ ਥੋੜੀ ਜੀ ਗੱਲ।
2: ਬਿਲਕੁਲ ਰੁਪਿੰਦਰ, ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਜਿਹੜੇ ਲਿਵਿੰਗ ਬੈਨੀਫਿਟਸ ਆ, ਆਪਣੇ ਲੋਨ ਪ੍ਰੋਟੈਕਸ਼ਨ ਆ, ਕਿੱਦਾਂ ਅਸੀਂ ਆਪਣੀ ਇਨਕਮ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਕਿੱਦਾਂ ਅਸੀਂ ਆਪਣੇ ਖਰਚਿਆਂ ਨੂੰ ਕਵਰ ਕਰ ਸਕਦੇ ਹਾਂ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈਗੀ ਆ, ਤਾਂ ਉਹਦੇ ਨਾਲ ਨਾਲ ਜਿਹੜਾ ਐਮਰਜੈਂਸੀ ਫੰਡ ਆ ਬਹੁਤ ਜ਼ਰੂਰੀ ਆ ਕਿ ਤੁਹਾਡੇ ਕੋਲ ਅਵੇਲੇਬਲ ਹੋਣੇ ਚਾਹੀਦੇ ਆ। ਮੈਂ ਜਦੋਂ ਵੀ ਮੇਰੇ ਕੋਈ ਕਲਾਇੰਟ ਆਉਂਦੇ ਹੈਗੇ ਆ, ਆਪਾਂ ਉਹਨਾਂ ਦਾ ਫੁੱਲ ਜਿਹੜਾ ਹੈਗਾ ਨੀਡ ਅਨਾਲਿਸਿਸ ਕਰੀਦਾ ਆ ਕਿ ਕਿੰਨੀ ਕੁ ਉਹਨਾਂ ਦੀ ਕਿਹੜੀ ਐਸੈਟਸ ਹੈਗੇ ਆ, ਕਿੰਨੀ ਉਹਨਾਂ ਦੀ ਇਨਕਮ ਹੈਗੀ ਆ, ਕਿੰਨਾ ਕੁ ਸੇਵ ਕਰਦੇ ਹੈਗੇ ਆ, ਸੋ ਉਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਜਿੱਥੇ ਆਪਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਇੰਸ਼ੋਰੈਂਸ ਦੇ ਪਲਾਨ ਰਿਕਮੈਂਡ ਕਰਦੇ ਹਾਂ, ਉੱਥੇ ਆਪਾਂ ਇਸ ਚੀਜ਼ ਦੀ ਵੀ ਹਮੇਸ਼ਾ ਗੱਲ ਕਰਦੇ ਹਾਂ ਕਿ ਤੁਸੀਂ TFSA ਅਕਾਊਂਟ ਖੋਲਿਆ ਹੋਇਆ, ਕੀ ਤੁਸੀਂ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਕਰ ਰਹੇ ਆ। ਬਹੁਤੇ ਕਲਾਇੰਟ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ TFSA ਦਾ ਇਹ ਟਰਮ ਨਹੀਂ ਪਤਾ ਹੈਗੀ ਕਿ ਐਕਚੁਅਲ TFSA ਹੈਗੀ, ਸੋ ਉਹ ਕਹਿ ਦਿੰਦੇ ਕਿ ਹਾਂਜੀ ਸਰ ਅਸੀਂ ਜਦੋਂ ਬੈਂਕ ਜਾਂਦੇ ਹਾਂ ਸਾਨੂੰ ਕਹਿ ਦਿੰਦੇ ਆ TFSA ਖੋਲੋ, ਕਈਆਂ ਨੇ ਖੋਲਿਆ ਹੋਇਆ ਔਰ ਕਈ ਤਾਂ ਬਹੁਤ ਐਜੂਕੇਟਿਡ ਪਰਸਨ ਆ, ਵਧੀਆ ਜੋਬਸ ਦੇ ਲੱਗੇ ਹੋਏ ਆ, ਉਹ ਉਹਨਾਂ ਨੂੰ TFSA ਦਾ ਕੋਈ ਲੈਣਾ ਦੇਣਾ ਹੀ ਨਹੀਂ ਆ ਕਿ ਹਾਂਜੀ ਕੋਈ ਹੈਗਾ ਹੈਗਾ ਜੇ ਨਹੀਂ ਹੈਗਾ, ਅਸੀਂ ਖੋਲਿਆ ਜੇ ਨਹੀਂ ਖੋਲਿਆ ਕੋਈ ਫਰਕ ਨਹੀਂ ਪੈ ਰਿਹਾ। ਬਟ ਇਹ ਜਿਹੜੇ ਪਲਾਨਸ ਬਣੇ ਹੋਏ ਆ, ਸੋ CRA ਨੇ ਪਲਾਨ ਐਵੇਂ ਥੋੜੀ ਬਣਾ ਦਿੱਤੇ ਕਿ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਲਈ ਸੇਵਿੰਗ ਕਰੋ, ਜੇ ਅਸੀਂ ਗ੍ਰਾਂਟਸ ਦੇ ਰਹੇ ਹਾਂ ਤੁਹਾਡੀ ਫੈਮਿਲੀ ਚ ਕੋਈ ਡਿਸੇਬਲ ਪਰਸਨ ਆ ਅਸੀਂ $90,000 ਤੱਕ ਗ੍ਰਾਂਟ ਦੇ ਰਹੇ ਹਾਂ। ਸੋ ਉਹਨਾਂ ਨੇ ਜਦੋਂ ਇੱਦਾਂ ਦੇ ਪਲਾਨਸ ਕੋਈ ਵੀ ਬਣਾਏ ਆ, ਚਾਹੇ ਉਹ TFSA ਦਾ ਅਕਾਊਂਟ ਆ, ਉਹਨਾਂ ਨੂੰ ਕੀ ਬਣਾਉਣ ਦੀ ਜ਼ਰੂਰਤ ਸੀਗੀ ਕਿ ਤੁਸੀਂ ਜੀ ਅੱਜ ਦੇ ਦਿਨ ਦੇ ਵਿੱਚ ਜੇ TFSA ਨਹੀਂ ਖੋਲਿਆ ਹੈਗਾ ਤਾਂ $1,09,000 ਤੱਕ ਦੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਆ, ਤੇ ਉਹਦੇ ਉੱਪਰ ਜਿਹੜਾ ਤੁਹਾਨੂੰ ਕੰਪਾਊਂਡ ਇੰਟਰਸਟ ਮਿਲੂਗਾ ਉਹ ਟੈਕਸ ਫ੍ਰੀ ਹੋਜੂਗਾ। ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਇੱਦਾਂ ਦੇ ਪਲਾਨ ਬਣਾਉਣ ਦੀ, ਉਹਨਾਂ ਨੂੰ ਤਾਂ ਟੈਕਸ ਆਉਣਾ ਹੀ ਸੀਗਾ। ਸੋ ਜਦੋਂ ਇੱਦਾਂ ਦਾ ਕੋਈ ਵੀ ਪਲਾਨ ਬਣਦਾ ਹੈਗਾ ਤੇ ਟੈਕਸ ਵਾਈਜ਼ ਸਾਨੂੰ CRA ਤੋਂ ਬੈਨੀਫਿਟਸ ਮਿਲ ਰਹੇ ਹੁੰਦੇ ਆ, ਡੈਫੀਨੇਟਲੀ ਆਪਾਂ ਨੂੰ ਉਹ ਅਵੇਲ ਕਰਨੇ ਚਾਹੀਦੇ ਆ, ਕਿਉਂਕਿ ਉਹ ਵੀ ਬਿਲੀਅਨਸ ਆਫ ਡਾਲਰ ਲੂਜ਼ ਕਰਕੇ ਟੈਕਸ ਦੇ ਵਿੱਚ ਇੱਦਾਂ ਦੇ ਪਲਾਨ ਇੰਟਰੋਡਿਊਸ ਕਰਦੇ ਆ। ਸੋ ਜ਼ਰੂਰ ਤੁਸੀਂ ਸਾਡੇ ਨਾਲ ਇਹ ਸਾਰੀਆਂ ਚੀਜ਼ਾਂ ਡਿਸਕਸ ਕਰ ਸਕਦੇ ਆ, ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਹੈਗੀ ਆ, ਕਿੱਦਾਂ ਪਲਾਨ ਉਹ ਵਰਕ ਕਰੂਗਾ, ਕੀ ਤੁਹਾਡੇ ਲਈ ਕੰਟਰੀਬਿਊਸ਼ਨ ਉਹਦੇ ਵਿੱਚ ਕਰਨੀ ਫਾਇਦੇਮੰਦ ਹੈਗੀ ਆ ਕਿ ਨਹੀਂ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 4168176500 ਐਂਡ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਨੰਬਰ ਮੇਰਾ ਅਗੇਨ 4168176500।
1: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਤੁਸੀਂ ਇੰਨੀ ਅੱਛੀ
2: ਥੈਂਕ ਯੂ ਸੋ ਮਚ ਰੁਪਿੰਦਰ
1: ਇਸ ਬਾਰੇ ਜੋ ਜਾਣਕਾਰੀਆਂ ਸਾਨੂੰ ਦਿੱਤੀਆਂ। ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ 4 ਕਮੈਂਟ ਆਪਣੇ ਕੋਲ ਨੇ ਤੇ ਇੱਕ ਕਾਲ ਤਾਂ ਜ਼ਰੂਰ ਲੈ ਲਈਏ ਜੀ। 7479 ਜੀ ਵੈਲਕਮ ਜੀ, ਥੋੜਾ ਸ਼ਾਰਟ ਚ ਲਿਖਿਆ ਸੀ। ਸਤਿ ਸ਼੍ਰੀ ਅਕਾਲ ਜੀ ਜੀ ਸਰ, ਸਤਿ ਸ਼੍ਰੀ ਅਕਾਲ।
6: ਮੈਨੂੰ ਰਮੇਸ਼ ਹੋਣਾ ਦਾ ਫੋਨ ਨੰਬਰ ਚਾਹੀਦਾ ਜੀ, ਮੈਂ ਕੋਈ ਗੱਲਬਾਤ ਕਰਨੀ ਉਹਨਾਂ ਨਾਲ।
1: ਜੀ ਜੀ ਬਿਲਕੁਲ ਬਿਲਕੁਲ ਦੇ ਦਿੰਨੇ ਆ ਜੀ। ਰਮੇਸ਼ ਜੀ ਮੈਂ ਤੁਹਾਡਾ ਨੰਬਰ ਜੋ ਹੈ ਜੀ ਜ਼ਰੂਰ ਨੋਟ ਕਰਵਾ ਦਿਆਂ। ਨੰਬਰ ਤੁਸੀਂ ਨੋਟ ਕਰਨਾ ਜੀ 8284094222 ਤੇ ਇੰਡੀਆ ਦੇ ਕੋਡ ਨਾਲ ਇਹ ਤੁਸੀਂ ਨੰਬਰ ਲਾਉਣਾ 8284094222। ਉਮੀਦ ਕਰਦੇ ਹਾਂ ਜੀ ਨੰਬਰ ਤੁਸੀਂ ਨੋਟ ਕਰ ਲਿਆ ਹੋਵੇਗਾ। ਰਮੇਸ਼ ਜੀ ਅਖੀਰਲੀ ਕਾਲ, ਚਲੋ ਇੱਕ ਹੋਰ ਲੈ ਲਈਏ। 2989 ਜੀ ਸਤਿ ਸ਼੍ਰੀ ਅਕਾਲ ਜੀ, ਥੋੜਾ ਸ਼ਾਰਟ ਚ ਰੱਖਿਓ ਜੀ।
7: ਰਮੇਸ਼ ਜੀ ਇੱਕ ਉਹ ਸ਼ਾਸਤਰੀ ਕਰਕੇ ਆ ਜੀ, ਉਹਨੂੰ
0: ਕੁਛ ਮਸਲਿਆਂ ਦੀ ਜਾਣਕਾਰੀ ਵਕਤ ਸਬਰ ਮਿਲਦੀ ਨੀ ਤੇ ਉਹ ਸਾਂਝੀ ਕਰਨ ਤੋਂ ਮੈਂ ਜਿਹੜਾ ਫਿਰ ਅਸਮਰਥ ਹੋ ਜਾਂਦਾ ਆ। ਸੋ ਇੰਤਜ਼ਾਰ ਹੀ ਕਰਨਾ ਪੈਣਾ ਜੀ, ਜੇ ਤਸਵੀਰਾਂ ਹੀ ਹੈ ਬਹੁਤਾ ਨੀ ਪਤਾ ਕੀ ਰੌਲਾ, ਤਸਵੀਰਾਂ ਵਿੱਚ ਹੀ ਹੈ ਇੱਦਾਂ ਦਾ ਸਾਰਾ ਕੁਛ, ਉਹ ਵੀ ਪਤਾ ਨੀ ਘਟਣਾ ਹੈ ਸੱਚੀ ਕਿ ਝੂਠੀ ਹੈ। ਸੋ ਇੰਤਜ਼ਾਰ ਕਰਨਾ ਪੈਣਾ,
1: ਕੈਲੇਡਨ ਦੇ ਵਿੱਚ ਐਸਟੇਟ ਘਰ ਹੈ 20 ਗਲਾਸਫੋਰਡ ਕੋਰਟ, ਜਿੱਥੇ ਇਹ 3.6 acres ਪ੍ਰਾਈਵੇਟ ਲੈਂਡ ਦੇ ਵਿੱਚ ਤਿਆਰ ਹੋਇਆ ਜੀ। 2021 ਦੇ ਵਿੱਚ ਬਣਿਆ, ਪੂਰਾ ਏਰੀਆ ਬੇਸਮੈਂਟ ਦੇ ਨਾਲ 1800 ਸਕੁਆਇਰ ਫੁੱਟ ਦਾ ਹੈ, ਬਹੁਤ ਹੀ ਵੱਡੀ ਲਿਵਿੰਗ ਸਪੇਸ ਹੈ ਤੇ ਨਾਲ ਹੀ ਜੀ ਜੋ 7 ਗਰਾਜ ਸਪੋਟਸ ਨੇ ਤੇ 35 ਤੋਂ ਵੱਧ ਕਾਰਾਂ ਦੀ ਪਾਰਕਿੰਗ ਵੀ ਹੋ ਸਕਦੀ ਹੈ। ਸੋ 3.99 million ਤੇ ਇਹ ਪ੍ਰੋਪਰਟੀ ਲਿਸਟਡ ਹੈ। ਤੁਸੀਂ ਆਪਣੇ ਵੱਡੇ ਪਰਿਵਾਰ ਲਈ ਇੱਕ ਅੱਛਾ ਵੱਡਾ ਘਰ ਚਾਹੁੰਦੇ ਹੋ ਤੇ ਇਹ ਇੱਕ ਜੀ ਅੱਛਾ ਸੁਨਹਿਰੀ ਮੌਕਾ ਹੈ। ਤੇ ਜਪਿੰਦਰ ਬਰਾੜ ਜੀ ਇਸ ਸ਼ਨੀਵਾਰ 1 to 6 PM ਤੱਕ ਓਪਨ ਹਾਊਸ ਵੀ ਹੋਸਟ ਕਰ ਰਹੇ ਨੇ, ਤੁਸੀਂ ਆਓ ਇਸ ਡ੍ਰੀਮ ਘਰ ਨੂੰ ਆ ਕੇ ਵੇਖੋ ਤੇ ਤੁਸੀਂ ਆਪਣੀ ਕਾਲ ਵੀ ਕਰ ਸਕਦੇ ਹੋ ਨੰਬਰ 416-769-3636 ਤੇ 416-729-3616 ਨੰਬਰ। ਜਪਿੰਦਰ ਬਰਾੜ ਜੀ ਦੇ ਲਈ ਨੋਟ ਤੁਸੀਂ ਬਿਲਕੁਲ ਰੱਖਣਾ ਜੀ। ਸੋ ਇਸ ਦੇ ਨਾਲ ਜੋ ਜਾਣ ਦਾ ਸਮਾਂ ਹੈ, ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ। ਰਮੇਸ਼ ਜੀ ਤੁਹਾਡਾ ਵੀ ਬਹੁਤ ਬਹੁਤ ਜੀ ਸ਼ੁਕਰੀਆ
0: ਜੀ, ਰਪਿੰਦਰ ਜੀ ਮਿਹਰਬਾਨੀ ਜੀ।
1: ਤੇ ਜਾਣ ਦਾ ਸਮਾਂ ਜੀ ਸਿਰਫ ਸਾਡਾ ਹੀ ਹੈ ਕਿਉਂਕਿ ਪ੍ਰੋਗਰਾਮ ਪੰਜਾਬੀ ਲਹਿਰਾਂ ਬਿਲਕੁਲ ਇਸੇ ਤਰ੍ਹਾਂ ਬਣੇ ਰਹਿਣਾ। ਨੰਬਰ 905-673-3337 ਤੁਸੀਂ ਬਿਲਕੁਲ ਨੋਟ ਰੱਖਣੇ ਨੇ ਤੇ ਬਹੁਤ ਹੀ ਜਲਦ ਨਵੀਂ ਸਿੱਧੂ ਆਉਣਗੇ ਜੀ ਤੁਹਾਡੇ ਨਾਲ। ਪ੍ਰੋਗਰਾਮ ਪੰਜਾਬੀ ਲਹਿਰਾਂ ਜੋ ਹੈ ਤੁਸੀਂ ਸੁਣਦੇ ਰਹਿਣਾ ਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ। ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।
8: playing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
11: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
10: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
11: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
10: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
10: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
11: ਪ੍ਰੋਗਰਾਮ ਪੰਜਾਬੀ ਲਹਿਰਾਂ
10: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
12: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
13: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
14: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 4376551984, 437-655-1984.
15: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ. ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ.
16: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
17: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000.
18: What is the reason?
19: This is the effect of famous masala chai by Navigator's Cafe.
18: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
20: Navigator's Cafe, located at northwest corner of Queen Street East and Airport Road in Brampton. They are conveniently open 24/7.
14: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557.
3: ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-8800 ਤੇ ਕਾਲ ਕਰੋ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 647-716-1987 647-716-1987 J. Gill, Canada Build Real Estate Advisors.

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਹੁਤ ਹੀ ਸੋਹਣੀ ਬੜੀ ਪਿਆਰੀ ਬੜੀ ਮਿੱਠੀ ਸਵੇਰ ਹੈ ਹਲਕੀ ਮੱਠੀ ਮੱਠੀ ਠੰਡ ਵੀ ਹੈ ਬਟ ਚਲੋ ਧੁੱਪ ਨਿਕਲੀ ਹੈ ਹਰੇ ਵਾਈ ਹੋ ਚੁੱਕੀ ਹੈ ਅੱਜ ਡਰਾਈਵ ਕਰਦੇ ਕਰਦੇ ਨਾ ਆਲੇ ਦੁਆਲੇ ਹਰੇ ਵਾਈ ਦੇਖ ਕੇ ਦਰਖਤਾਂ ਦੇ ਉੱਤੇ ਕਿਵੇਂ ਪੱਤੇ ਆ ਗਏ ਨੇ ਅਤੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਕਿਤੇ ਵੀ ਜਾਓ ਗ੍ਰੀਨਰੀ ਨੂੰ ਮਿਸ ਕਰ ਰਹੇ ਸੀ ਯਾਰ ਨੋਟਿਸ ਹੀ ਨਹੀਂ ਸੀ ਕੀਤਾ ਵਿੰਟਰ ਦੇ ਵਿੱਚ ਵੀ ਗ੍ਰੀਨਰੀ ਕਿੱਥੇ ਹੈ ਹੁਣ ਘਾਹ ਦੇਖੀਦਾ ਦਰਖਤਾਂ ਵੱਲ ਦੇਖੀਦਾ ਫੁੱਲ ਬੂਟਿਆਂ ਵੱਲ ਦੇਖੀਦਾ ਅਤੇ ਕੁਦਰਤ ਦੇ ਨਜ਼ਾਰੇ ਲਓ ਯਾਰ ਬਹੁਤ ਸੋਹਣੇ ਦਿਨ ਨੇ ਅਤੇ ਧੁੱਪ ਨਿਕਲਿਆ ਹੀ ਹਲਕੀ ਅੱਜ ਕੱਲ੍ਹ ਪਰਸੋਂ ਨਾਲੋਂ ਥੋੜ੍ਹਾ ਮੌਸਮ ਠੰਡਾ ਜ਼ਰੂਰ ਹੈ ਲੱਗਦਾ 14-15 ਡਿਗਰੀ ਤੱਕ ਕੁਛ ਹੋ ਜੂਗਾ ਸਟਿਲ ਵੈਰੀ ਨਾਈਸ ਅੱਜ ਵੀ ਸੋਹਣਾ ਦਿਨ ਹੈ ਅਤੇ ਕੱਲ੍ਹ ਪਰਸੋਂ ਅਤੇ 2-4 ਦਿਨ ਹੁਣ ਕਹਿੰਦੇ ਨੇ ਕਣੀਆਂ ਦੇ ਨਾਲ ਨਾਲ ਫਿਰ ਕੋਲਡਰ ਟੈਂਪਰੇਚਰਸ ਐਂਡ ਬੱਦਲਵਾਈ ਅਤੇ ਉਸ ਤੋਂ ਬਾਅਦ ਸਟਾਰਟਿੰਗ ਟਿਊਜ਼ਡੇ ਫਿਰ ਤਾਂ ਬੱਲੇ ਬੱਲੇ ਆ ਹੁਣ ਮੈਨੂੰ ਤਾਂ ਸਮਰ ਆਜੂਗੀ ਟਿਊਜ਼ਡੇ ਤੋਂ ਬਾਅਦ ਤਾਂ ਹੁਣ 25+ ਹੀ ਦੇਖਣ ਨੂੰ ਮਿਲ ਰਿਹਾ ਸੋ ਨਾਈਸ ਡੇਜ਼ ਆਰ ਕਮਿੰਗ ਵੈਸੇ ਹਰ ਰੋਜ਼ ਹੀ ਸਵੇਰ ਹੀ ਸੋਹਣੀ ਹੈ ਯਾਰ ਹੁਣ ਕਿੰਨਾ ਸੋਹਣਾ ਗਾਣਾ ਕਿ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਹੈ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਇਸ ਹਰ ਸ਼ਹਿ ਨੇ ਆਖਿਰ ਮੁੱਕ ਜਾਣਾ ਤੂੰ ਲੈ ਰੱਬ ਦਾ ਨਾਂ ਬੰਦਿਆ ਸੋ ਕੁਛ ਨਹੀਂ ਰਹਿੰਦਾ ਯਾਰ ਚੰਗੇ ਦਿਨ ਨੇ ਉਹ ਨਹੀਂ ਰਹਿੰਦੇ ਮਾੜੇ ਦਿਨ ਹੈ ਉਹ ਨਹੀਂ ਰਹਿੰਦੇ ਹਰ ਇੱਕ ਮੂਮੈਂਟ ਨੇ ਲੰਘ ਜਾਣਾ ਘੜੀ ਇੱਕ ਚੀਜ਼ ਹੈ ਜਿਹੜੀ ਕਿ ਟਿਕ ਟਿਕ ਕਰਦੀ ਰਹਿੰਦੀ ਹੈ ਅਤੇ ਬੰਦੇ ਦਾ ਟਿਕ ਟਿਕ ਮੁੱਕ ਜਾਣਾ ਜਾਨਵਰ ਦਾ ਟਿਕ ਟਿਕ ਮੁੱਕ ਜਾਣਾ ਬਸ ਸਮੇਂ ਨੇ ਕਦੇ ਨਹੀਂ ਰੁਕਣਾ ਸੋ ਇੰਜੋਏ ਕਰਿਆ ਕਰੋ ਟਰਾਈ ਕਰਿਆ ਕਰੋ ਹੁਣ ਮੈਨੂੰ ਪਤਾ ਬਹੁਤ ਸਾਰੀਆਂ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਬਟ ਕੋਸ਼ਿਸ਼ ਕਰਿਆ ਕਰੀਏ ਕਿ ਹਰ ਇੱਕ ਮੂਮੈਂਟ ਨੂੰ ਆਪਾਂ ਜਿੰਨਾ ਹੋ ਸਕੇ ਇੰਜੋਏ ਕਰੀਏ ਸਵੇਰੇ ਉੱਠਦੇ ਹੋ ਆਪਣੀ ਚਾਹ ਪੀਣ ਵੇਲੇ ਬਹਿ ਕੇ ਮਾੜੇ ਆਰਾਮ ਨਾਲ ਤੁਸੀਂ ਜਸਟ ਗ੍ਰੈਟੀਟਿਊਡ ਐਕਸਪ੍ਰੈਸ ਕਰੋ ਸ਼ੁਕਰਾਨਾ ਕਰੋ ਕਿ ਯਾਰ ਜ਼ਿੰਦਗੀ ਬੜੀ ਸੋਹਣੀ ਹੈ ਮੈਂ ਕੁਝ ਕੁ ਹੁਣੇ ਸਟੋਰੀ ਸੁਣ ਰਿਹਾ ਸੀ ਯਾਰ ਕੁਝ ਕੁ ਮੁੰਡੇ ਨੇ ਇੰਡੀਆ ਛੱਡ ਕੇ ਯੂਰਪ ਜਾਂਦੇ ਨੇ ਉਹਨਾਂ ਨੂੰ ਕੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੇ ਘਟੀਆ ਲੋਕ ਟੱਕਰਦੇ ਨੇ ਕੋਈ ਕੰਮ ਨਹੀਂ ਮਿਲਦਾ ਫਿਰ ਕੰਮ ਉਹਨਾਂ ਨੂੰ ਕੋਈ ਆਫਰ ਕਰਦਾ ਫਿਰ ਐਕਸਪਲੋਇਟ ਬਹੁਤ ਕਰਦਾ ਅਤੇ ਬੜੀ ਯਾਰ ਲੋਕਾਂ ਦੀ ਜ਼ਿੰਦਗੀ ਔਖੀ ਹੈ ਆਪਾਂ ਐਟਲੀਸਟ ਕੰਮਾਂ 'ਤੇ ਜਾ ਰਹੇ ਹਾਂ ਘਰ ਆਪਣੇ ਆ ਰਹੇ ਹਾਂ ਨਹੀਂ ਤਾਂ ਦੁਨੀਆ 'ਤੇ ਬਹੁਤ ਪਰੇਸ਼ਾਨ ਲੋਕ ਨੇ ਕੋਈ ਹੈਲਥ ਪੱਖੋਂ ਕੋਈ ਫਾਈਨੈਂਸ਼ਲੀ ਕੁਝ ਇਕੱਲੇ ਨੇ ਕੋਈ ਕੰਮ ਨਹੀਂ ਕੋਈ ਪਰਿਵਾਰ ਨਹੀਂ ਅਤੇ ਫਿਰ ਜਦੋਂ ਗਲਤ ਰਾਹ 'ਤੇ ਪੈ ਜਾਂਦੇ ਆ ਫਿਰ ਉਸ ਰਾਹ ਤੋਂ ਮੁੜਨਾ ਵੀ ਮੁਸ਼ਕਿਲ ਹੈ ਸੋ ਜਸਟ ਆਲਵੇਜ਼ ਗ੍ਰੈਟੀਟਿਊਡ ਐਕਸਪ੍ਰੈਸ ਕਰਨੀ ਬਹੁਤ ਜ਼ਰੂਰੀ ਹੈ ਆਪਾਂ ਅੱਜ ਕੱਲ੍ਹ ਅਲਾਂਬੇ ਦਿੰਦੇ ਹਾਂ ਬਟ ਸ਼ੁਕਰਾਨਾ ਕਰਦੇ ਘੱਟ ਹਾਂ ਸਾਰੀ ਮੈਂ ਵੀ ਵਿੱਚ ਹੀ ਹਾਂ ਤੁਸੀਂ ਵਿੱਚ ਹੀ ਹੋ ਆਪਾਂ ਤਾਂ ਰੈੱਡ ਲਾਈਟ ਮਿਲ ਜਾਵੇ ਤਾਂ ਗਾਲਾਂ ਕੱਢਦੇ ਹੋ ਯਾਰ ਮੇਰੀ ਜ਼ਿੰਦਗੀ ਬਹੁਤ ਔਖੀ ਹੈ ਰੈੱਡ ਲਾਈਟਾਂ ਹੀ ਮਿਲਦੀਆਂ ਨੇ ਸੋ ਐਟਲੀਸਟ ਲਾਈਟ ਕੋਈ ਨਾ ਕੋਈ ਤਾਂ ਮਿਲਦੀ ਹੈ ਕਿ ਇਹਨੂੰ ਲਾਈਟ ਹੀ ਨਹੀਂ ਦੇਖਣ ਨੂੰ ਮਿਲਦੀ ਸੋ ਹਰ ਇੱਕ ਨਿੱਕੀ ਜੀ ਕੋਈ ਗੱਲ ਹੁੰਦੀ ਹੈ ਆਪਾਂ ਬਹੁਤ ਉਹਨੂੰ ਵੱਡੀ ਬਣਾ ਲੈਂਦੇ ਹਾਂ ਜਦੋਂ ਹੁੰਦੀ ਕੋਈ ਓਡੀ ਵੱਡੀ ਗੱਲ ਨਹੀਂ ਹੈ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਵੱਲੋਂ ਗੱਡੀ ਦੀ ਕੋਈ ਵੀ ਬਾਡੀ ਰਿਪੇਅਰ ਦਾ ਕੰਮ ਹੈ ਤਾਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਜੋ ਕਿ ਡਾਇਰੈਕਟ ਇੰਸ਼ੋਰੈਂਸ ਕਲੇਮਸ ਨਾਲ ਇਹ ਡੀਲ ਕਰਨਗੇ ਤੁਹਾਡੀ ਕੋਈ ਹੈਡੇਕ ਨਹੀਂ ਗੱਡੀ ਇੱਥੇ ਲੈ ਜਾਓ ਤੁਹਾਨੂੰ ਰੈਂਟਲ ਦੇ ਦੇਣਗੇ ਤੁਹਾਨੂੰ ਇੰਸ਼ੋਰੈਂਸ ਨਾਲ ਹੈਲਪ ਕਰ ਦੇਣਗੇ ਸੋ ਕੋਈ ਵੀ ਡੈਂਟਿੰਗ ਪੇਂਟਿੰਗ ਜਿਹਨੂੰ ਕਹਿੰਦੇ ਆ ਪੰਜਾਬੀ 'ਚ ਬੰਪਰ ਟੁੱਟ ਗਿਆ ਫੈਂਡਰ ਦੀ ਰਿਪੇਅਰ ਹੈ ਕੋਈ ਬਾਡੀ ਦਾ ਵਰਕ ਹੈ ਪੇਂਟ ਕਰਾਉਣੀ ਹੈ ਗੱਡੀ ਤਾਂ ਤੁਸੀਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ 181 ਰਦਰਫਰਡ ਰੋਡ ਸਾਊਥ 'ਤੇ ਗੱਡੀ ਲੈ ਜਾਓ ਨੰਬਰ ਇਜ਼ 905-453-6780 905-453-6780 905-453-6780 ਐਕਸੀਡੈਂਟ ਹੋ ਗਿਆ ਗੱਡੀ ਇੱਥੇ ਜ਼ਰੂਰ ਲੈ ਕੇ ਜਾਓ ਹੋਰ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ ਵਧੀਆ ਕੁਇਕ ਸਰਵਿਸ ਹੈ ਐਂਡ ਨੰਬਰ ਵਨ ਸੀਗਾ 905-453-6780 8-0 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਹੜੇ ਸਾਡੇ NBA ਬਾਸਕਟਬਾਲ ਦੇ ਫੈਨ ਨੇ, ਕੱਲ ਰਾਤੀ ਯਾਰ ਓਕਲਾਹੋਮਾ ਵਾਲੇ ਜਿੱਤੇ ਫਸਵਾਂ ਮੈਚ, ਫਿਰ ਐਂਡ 'ਤੇ ਜਾ ਕੇ ਓਕਲਾਹੋਮਾ ਨੇ ਥੋੜ੍ਹੀ ਜਿਹੀ ਜਿੱਤ ਸਟ੍ਰੈਚ ਕੀਤੀ, ਸੋ ਦੇ ਹੈਵ ਵਨ। ਅਤੇ ਅੱਜ ਕਲੀਵਲੈਂਡ ਅਤੇ ਨਿਊਯਾਰਕ ਦਾ ਦੂਜਾ ਮੈਚ ਹੈ। ਤੁਸੀਂ ਦੇਖੋ ਨਿਊਯਾਰਕ ਯਾਰ, ਆਪਾਂ ਨੂੰ ਪਤਾ ਹੀ ਹੈ ਵੀ ਕਿੱਡਾ ਵੱਡਾ ਸ਼ਹਿਰ ਹੈ, ਅਤੇ ਨਿਊਯਾਰਕ ਦੀਆਂ ਟਿਕਟਾਂ ਤੁਹਾਨੂੰ ਪਤਾ ਕਿੰਨੀਆਂ ਮਹਿੰਗੀਆਂ ਨੇ। ਕਿਸਨੇ ਪਾਇਆ, ਹੁਣ ਮੈਂ ਦੇਖ ਰਿਹਾ ਸੀ ਕਿ ਸਸਤੀ ਤੋਂ ਵੀ ਸਸਤੀ ਤੁਸੀਂ ਜੇ ਟਿਕਟ ਲੈਂਦੇ ਹੋ ਨਿਊਯਾਰਕ, ਕਿਉਂਕਿ ਇੱਕ ਕਾਨਫਰੰਸ ਫਾਈਨਲਸ ਚੱਲ ਰਹੇ ਨੇ। ਅਤੇ ਹੁਣੇ ਦੱਸ ਦਿੰਦੇ ਹਾਂ, ਅੱਜ ਦੀ ਜੇ ਗੇਮ ਦੇਖਣੀ ਹੈ ਕਿਸੇ ਨੇ, ਦੋ ਟਿਕਟਾਂ ਲੈਣੀਆਂ, ਸਸਤੀ ਤੋਂ ਸਸਤੀ ਟਿਕਟ $1,028 ਦੀ, ਉਹ ਵੀ ਸੀਟਾਂ ਬਹੁਤ ਹੀ ਹਾਈ ਅਪ ਹੈ, ਤੁਹਾਨੂੰ ਮੈਚ ਦਿਸੇਗਾ ਹੀ ਮਸਾਂ। ਜੇ ਤੁਸੀਂ 100 ਸੈਕਸ਼ਨ ਥੋੜ੍ਹੀ ਜਿਹੀਆਂ ਠੀਕ ਟਿਕਟਾਂ ਲੈਣੀਆਂ, ਉਹ ਸ਼ੁਰੂ ਹੁੰਦੀਆਂ ਨੇ $2,200-2300 ਤੋਂ। ਬੱਲੇ ਬੱਲੇ ਬੱਲੇ। ਸੋ ਮੈਡੀਸਨ ਸਕੁਏਅਰ ਗਾਰਡਨ ਬਹੁਤ ਹੀ ਇੱਕ ਦੁਨੀਆ ਭਰ ਦਾ ਆਈਕੋਨਿਕ ਵੈਨਿਊ ਹੈ। ਮੈਡੀਸਨ ਸਕੁਏਅਰ ਗਾਰਡਨ 'ਚ ਦੇਖੋ ਦਿਲਜੀਤ ਹੁਣੇ ਪਰਫੋਰਮ ਕਰ ਚੁੱਕੇ ਨੇ, ਬੱਲੇ ਬੱਲੇ ਬੱਲੇ ਬੱਲੇ। ਸੋ ਜਦੋਂ ਪੰਜਾਬੀ ਕੌਂਸਰਟ ਐਡੇ ਵੱਡੇ ਵੈਨਿਊ ਦੇ ਵਿੱਚ ਹੋਣ ਲੱਗ ਜਾਣਾ, ਤਾਂ ਫਿਰ ਸਮਝ ਲਓ ਕਿ ਕੁਛ ਨਾ ਕੁਛ ਤਾਂ ਆਪਾਂ ਚੰਗਾ ਕਰ ਰਹੇ ਹਾਂ। ਆਪਾਂ ਨਾ ਨਿੰਦਦੇ ਬਹੁਤ ਹਾਂ ਆਪਣੀ ਕਮਿਊਨਿਟੀ ਨੂੰ, ਖਾਸ ਤੌਰ 'ਤੇ ਆਪਾਂ ਲੋਕ ਵੀ, ਆਪਾਂ ਆਏ, ਆਪਾਂ ਉਵੇਂ ਆ, ਆਪਾਂ ਆਹ ਖਰਾਬ ਕਰਤਾ, ਉਹ ਖਰਾਬ ਕਰਤਾ। ਚਲੋ ਜ਼ਰੂਰ ਹਰ ਇੱਕ ਕਮਿਊਨਿਟੀ 'ਚ ਕਹਿ ਲਓ, ਹਰ ਇੱਕ ਪਰਿਵਾਰ 'ਚ, ਹਰ ਇੱਕ ਫਰੈਂਡ ਸਰਕਲ 'ਚ ਕੋਈ ਨਾ ਕੋਈ ਮਾੜਾ ਬੰਦਾ ਤਾਂ ਹੁੰਦਾ ਹੀ ਆ, ਬਟ ਆਪਾਂ ਓਵਰਆਲ ਦੇਖੀਏ ਕਿ ਆਪਣੇ ਲੋਕਾਂ ਨੇ ਕੀਤਾ ਕੀ ਕੁਛ ਹੈ। ਕਿੱਡੇ ਵੱਡੇ ਵੱਡੇ ਵੈਨਿਊਜ਼ ਦੇ ਵਿੱਚ ਸ਼ੋਅ ਹੋ ਰਹੇ ਨੇ, ਕਿੱਡੇ ਵੱਡੇ ਵੱਡੇ ਬਿਜ਼ਨਸ ਇਸਟੈਬਲਿਸ਼ ਕੀਤੇ ਜਾ ਰਹੇ ਨੇ, ਉਹ ਆਪਣੇ ਲੋਕਾਂ ਨੇ ਬਹੁਤ ਯੋਗਦਾਨ ਪਾਇਆ ਯਾਰ। ਐਂਡ ਆਈ ਥਿੰਕ ਜਿੱਥੇ ਕ੍ਰੈਡਿਟ ਦੇ ਸਕਦੇ ਹਾਂ ਤਾਂ ਵੀ ਸ਼ੁੱਡ ਗਿਵ ਕ੍ਰੈਡਿਟ ਆਲਸੋ। ਆਪਾਂ ਗਲਤੀਆਂ ਕੱਢਣ ਨੂੰ ਤਾਂ ਬਹੁਤ ਤੇਜ਼ ਹਾਂ, ਕ੍ਰੈਡਿਟ ਦੇਣ ਨੂੰ ਆਪਾਂ ਕਈ ਵਾਰ ਸਮਾਂ ਥੋੜ੍ਹੇ ਲਾ ਦਿੰਦੇ ਹਾਂ। ਇੱਕ ਤੁਸੀਂ ਨਾਲ ਦੀ ਨਾਲ ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ ਫਰੈਸ਼ ਫੂਡ ਸੈਂਟਰ ਲੋਕੇਟਡ ਹੈ, 12,570 ਕੈਨੇਡੀ ਰੋਡ। ਆਪਣੇ ਮਨਪਸੰਦ ਦੀ ਗਰੋਸਰੀ ਕਰੋ, ਫਰੈਸ਼ ਫੂਡ ਸੈਂਟਰ ਦੇ ਨਾਲ ਜੁੜੋ ਅਤੇ ਵਿਜ਼ਿਟ ਤੁਸੀਂ ਕਰ ਸਕਦੇ ਹੋ 12,570 ਕੈਨੇਡੀ ਰੋਡ। ਅੱਜ ਦੀ ਗੱਲਬਾਤ ਵੱਲ ਨੂੰ ਬੜੀ ਜਲਦ ਤੁਹਾਡੇ ਨਾਲ ਵੱਧਦੇ ਹਾਂ। ਸੌਰਭ ਜੀ ਆਏ ਨਹੀਂ, ਮੇ ਬੀ ਕਿਤੇ ਨਾ ਕਿਤੇ ਬਿਜ਼ੀ ਹੋਣਗੇ, ਅਤੇ ਜਲਦੀ ਹੀ ਤੁਹਾਡੇ ਨਾਲ ਅੱਜ ਦੀਆਂ ਗੱਲਾਂ ਬਾਤਾਂ ਕੁਝ ਕੁ ਸ਼ੁਰੂ ਕਰਦੇ ਹਾਂ। ਉਸੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਅਤੇ ਸੁਣਿਆ ਵੀ ਹੋਊਗਾ, ਆਪਾਂ ਕੱਲ੍ਹ ਪਰਸੋਂ ਵੀ ਆਈ ਥਿੰਕ ਗੱਲ ਕੀਤੀ ਸੀ ਵੀ ਕਿਵੇਂ ਪੀਅਰਸਨ ਏਅਰਪੋਰਟ 'ਤੇ ਯਾਰ ਕ੍ਰਾਈਮ ਇੰਪਲੋਈਜ਼ ਵੱਲੋਂ ਹੀ ਵੱਧ ਰਿਹਾ, ਅਤੇ ਏਅਰਪੋਰਟ ਇੰਪਲਾਈਜ਼ ਹੁਣ ਲਿੰਕ ਕੀਤੇ ਜਾ ਰਹੇ ਆ ਔਰਗਨਾਈਜ਼ਡ ਕ੍ਰਾਈਮ, ਡਰੱਗ ਟ੍ਰੈਫਿਕਿੰਗ ਅਤੇ ਵਾਇਲੈਂਸ ਦੇ ਨਾਲ, ਅਤੇ ਇਹਨਾਂ ਨੂੰ ਫਿਰ ਵੀ ਸਿਕਿਉਰਿਟੀ ਕਲੀਅਰੈਂਸ ਪਤਾ ਨਹੀਂ ਕਿਵੇਂ ਮਿਲ ਰਹੀ ਆ। ਹੁਣ ਬੀਤੇ ਦਿਨੀ ਆਪਾਂ ਇੱਕ ਇਹ ਵੀ ਖਬਰ ਸੁਣੀ ਸੀਗੀ ਵੀ ਕੁਝ ਕੁ ਬੈਗ ਦੇ ਟੈਗਸ ਜਿਹੜੇ ਨੇ ਉਹ ਚੇਂਜ ਕੀਤੇ ਜਾ ਰਹੇ ਆ, ਅਤੇ ਇਨੋਸੈਂਟ ਲੋਕ ਫੜੇ ਜਾ ਰਹੇ ਆ ਵੱਖਰੀਆਂ ਵੱਖਰੀਆਂ ਕੰਟਰੀਜ਼ ਦੇ ਵਿੱਚ। ਬੈਗ ਉਹਨਾਂ ਦਾ ਹੁੰਦਾ ਨਹੀਂ, ਨਸ਼ੇ ਪਾਏ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ ਕਿੰਨੇ ਕਿੰਨੇ ਯਾਰ ਉਹ ਮਹੀਨੇ ਫਿਰ ਜੇਲ੍ਹ 'ਚ ਵੀ ਰਹਿੰਦੇ ਆ। ਸੋ ਕਲੀਅਰੈਂਸ ਥੋੜ੍ਹੀ ਜਿਹੀ ਫਿਰ ਏਅਰਪੋਰਟ ਨੂੰ ਤਾਂ ਵਧਾਉਣੀ ਚਾਹੀਦੀ ਯਾਰ। ਏਅਰਪੋਰਟ ਦੇ ਵਿੱਚ ਤਾਂ ਕੋਈ ਕੰਮ ਕਰ ਰਿਹਾ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਬੰਦਾ ਜਿਹਨੂੰ ਸਿਕਿਉਰਿਟੀ ਕਲੀਅਰੈਂਸ ਬਿਨਾਂ ਕਿਸੇ ਗੱਲੋਂ ਮਿਲ ਰਹੀ ਹੈ। ਬਹੁਤ ਸਾਰੇ ਲੋਕ ਫਲੈਗ ਵੀ ਕੀਤੇ ਗਏ ਬਟ ਫਿਰ ਵੀ ਅਪਰੂਵ ਕੀਤੇ ਜਾਂਦੇ ਨੇ। 50 ਸਾਲਾਂ ਦੇ ਵਿੱਚ 1,25,000 ਸਿਕਿਉਰਿਟੀ ਕਲੀਅਰੈਂਸਿਸ ਅਪਰੂਵ ਕੀਤੀਆਂ ਗਈਆਂ ਕੈਨੇਡਾ ਦੀਆਂ 4 ਲਾਰਜੈਸਟ ਏਅਰਪੋਰਟਸ 'ਤੇ, ਅਤੇ ਕਹਿੰਦੇ ਆਲਮੋਸਟ 7500 ਤੋਂ ਵੱਧ ਇੰਪਲੋਈਜ਼ ਫਲੈਗ ਕੀਤੇ ਗਏ ਕੋਈ ਨਾ ਕੋਈ ਸਿਕਿਉਰਿਟੀ ਕੰਸਰਨ ਨਾਲ, ਬਟ ਫਿਰ ਵੀ ਉਹਨਾਂ ਨੂੰ ਕਲੀਅਰੈਂਸ ਮਿਲੀ। ਯਾਰ ਕੋਈ ਵੀ ਸਿਕਿਉਰਿਟੀ ਕੰਸਰਨ ਹੈ ਤਾਂ ਉਹਨਾਂ ਨੂੰ ਏਅਰਪੋਰਟ ਦੇ ਵਿੱਚ ਕੰਮ ਕਰਨ ਨੂੰ ਤੁਸੀਂ ਇਜਾਜ਼ਤ ਦੀ ਕਿਵੇਂ ਦੇ ਰਹੇ ਹੋ। ਸੋ ਖੈਰ ਸਾਡੇ ਨਾਲ ਹਰਮਨ ਹੁਣੇ ਜੁੜੇ ਨੇ। ਸੋ ਤੁਸੀਂ ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ, ਕੋਈ ਤੁਹਾਨੂੰ ਲੋਨ ਚਾਹੀਦਾ, ਫੰਡਿੰਗ ਫਾਈਨੈਂਸਿੰਗ ਕਿਸੇ ਚੀਜ਼ ਲਈ ਚਾਹੀਦੀ ਹੈ, ਤਾਂ ਟੀਮ ਹਾਰਮਨ ਬੱਤਾ ਮੋਸਟ ਰਿਲਾਇਬਲ, ਬਹੁਤ ਸੋਹਣਾ ਕੰਮ ਕਰਦੇ ਆ। ਕੱਲ੍ਹ ਪਰਸੋਂ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਨਵੀਂ ਮਹੀਨਾ ਹੋ ਗਿਆ, ਅਸੀਂ ਘਰ ਦੀ ਚਲੋ ਘਰ ਸਾਡਾ ਅਸੀਂ ਖਰੀਦ ਲਿਆ, ਕਲੋਜ਼ਿੰਗ ਹੁਣ ਬਸ ਆ ਰਹੀ ਹੈ ਕੁਝ ਕੁ ਦਿਨਾਂ ਦੇ ਵਿੱਚ। ਕਹਿੰਦੇ ਮਹੀਨਾ ਹੋ ਗਿਆ, ਕੋਈ ਮੋਰਗੇਜ ਏਜੰਟ ਸਾਡੀ ਫਾਈਲ 'ਤੇ ਕੰਮ ਕਰ ਰਿਹਾ, ਹਜੇ ਮੋਰਗੇਜ ਨਹੀਂ ਅਪਰੂਵ ਹੋਈ। ਮੈਂ ਕਿਹਾ ਹਰਮਨ ਕੋਲ ਜਾਂਦੇ, ਹਰਮਨ ਹੁਣ ਨੇ ਤਾਂ ਹੁਣ ਨੂੰ ਸਾਰਾ ਕੁਛ ਤੁਹਾਡੇ ਹੱਥਾਂ 'ਚ ਫੜਾ ਦੇਣਾ ਸੀ, ਆਰਾਮ ਨਾਲ ਤੁਸੀਂ ਆਪਣੀ ਕਲੋਜ਼ਿੰਗ ਕਰਦੇ। ਸੋ ਹਰਮਨ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਕੱਲ ਮੈਂ ਰਿਸਰਚ ਕਰ ਰਿਹਾ ਸੀ ਇਨਫਲੇਸ਼ਨ ਤੇ, ਜੋ ਇਨਫਲੇਸ਼ਨ ਡੇਟਾ ਆਇਆ, ਜੋ ਇਨਫਲੇਸ਼ਨ ਰੇਟ ਆ ਉਹ ਵੱਧ ਕੇ ਆਇਆ, ਤੇ ਉਹਦਾ ਮੇਨ ਰੀਜ਼ਨ ਸੀਗਾ ਜਿਹੜੇ ਗੈਸ ਪ੍ਰਾਈਸਿਸ ਅੱਪ ਜਾ ਰਹੇ ਨੇ। ਮੈਂ ਡਿਸਕਸ ਕਿਉਂ ਕਰ ਰਿਹਾ, ਬਿਕੋਜ਼ ਜਦੋਂ ਇਨਫਲੇਸ਼ਨ ਵੱਧਦੀ ਆ ਤਾਂ ਬੈਂਕ ਆਫ ਕੈਨੇਡਾ ਨੂੰ ਪ੍ਰੈਸ਼ਰ ਹੁੰਦਾ ਰੇਟ ਵਧਾਉਣ ਦਾ ਟੂ ਕੰਟਰੋਲ ਦਾ ਇਨਫਲੇਸ਼ਨ। ਸੋ ਜਿਹੜੀ ਨੈਕਸਟ ਬੈਂਕ ਆਫ ਕੈਨੇਡਾ ਦੀ ਪਾਲਿਸੀ ਰੇਟ ਡਿਸੀਜਨ ਮੀਟਿੰਗ ਆ ਉਹ ਹੈਗੀ ਆ June 10, 2026। ਸੋ ਜੇ ਆਪਾਂ ਇਕੱਲੇ ਇਨਫਲੇਸ਼ਨ ਵੱਲ ਦੇਖੀਏ, ਇਨਫਲੇਸ਼ਨ ਕਾਫੀ ਵੱਧ ਕੇ ਆਈ ਆ, ਜਿਹਦੇ ਕਰਕੇ ਹੋ ਸਕਦਾ ਉਹਨਾਂ ਨੂੰ ਪ੍ਰੈਸ਼ਰ ਹੋਵੇ ਕਿ ਅਸੀਂ ਇੰਟਰਸਟ ਰੇਟ ਵਧਾਈਏ। ਬਟ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਵੀ ਬਹੁਤ ਵੱਧ ਰਿਹਾ, ਬਹੁਤ ਜ਼ਿਆਦਾ ਲੋਸ ਹੋ ਰਿਹਾ। ਜਦੋਂ ਅਨਇੰਪਲੋਇਮੈਂਟ ਰੇਟ ਵੱਧਦਾ ਉਦੋਂ ਉਹ ਰੇਟ ਘਟਾਉਂਦੇ ਨੇ। ਸੋ ਹੋ ਸਕਦਾ ਇਹ ਦੋਨੇ ਚੀਜ਼ਾਂ ਇੱਕ ਦੂਜੇ ਨੂੰ ਆਫਸੈਟ ਕਰਕੇ ਉਹ ਫੇਰ ਹੋਲਡ ਹੀ ਕਰ ਲੈਣ। ਬਟ ਜਿਵੇਂ ਜਿਵੇਂ ਮੋਰ ਆਪਾਂ ਨੂੰ ਨਿਊਜ਼ ਮਿਲੂਗੀ ਮਾਰਕੀਟ ਦੇ ਵਿੱਚੋਂ, ਮੈਂ ਜ਼ਰੂਰ ਆਪਣੇ ਲਿਸਨਰਸ ਨਾਲ ਸ਼ੇਅਰ ਕਰੂੰਗਾ। ਇਹ ਤੋਂ ਇਲਾਵਾ ਤੁਹਾਡਾ ਕੋਈ ਕੁਐਸਚਨ ਆ, ਕੋਈ ਮੋਰਗੇਜ ਦੀ ਐਪਲੀਕੇਸ਼ਨ ਚੱਲ ਰਹੀ ਆ, ਜਿੱਦਾਂ ਨਵੀਂ ਨੇ ਦੱਸਿਆ ਜ਼ਰੂਰ ਫੋਲੋ ਅਪ ਕਰਿਆ ਕਰੋ। ਇੰਨਾ ਮਹੀਨਾ ਨਹੀਂ ਲੱਗਦਾ ਹੈਗਾ ਕਦੇ ਵੀ ਬੈਂਕ ਨੂੰ ਡਿਸੀਜ਼ਨ ਲੈਣ ਨੂੰ, ਹੋ ਸਕਦਾ ਇੱਕ ਵੀਕ ਪ੍ਰੋਫੈਸ਼ਨਲ ਨੂੰ ਲੱਗ ਜਾਂਦਾ ਫਾਈਲ ਪ੍ਰਿਪੇਅਰ ਕਰਨ ਨੂੰ। ਬਟ ਨੈਕਸਟ ਵੀਕ ਤੁਹਾਡੀ ਫਾਈਲ ਜਦੋਂ ਸਬਮਿਟ ਹੋ ਜਾਂਦੀ ਆ, ਵਿਦ ਇਨ 3-4 ਬਿਜ਼ਨਸ ਡੇਜ਼ ਤੁਹਾਡੇ ਡਿਸੀਜ਼ਨ ਹੋ ਜਾਂਦਾ ਤੁਹਾਡੀ ਫਾਈਲ ਤੇ। ਸੋ ਕਿਤੇ ਨਾ ਕਿਤੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਅਪ ਟੂ ਡੇਟ ਰਹੀਏ ਆਪਣੀ ਫਾਈਲ ਤੇ। ਇੰਟਰਸਟ ਰੇਟ ਬਹੁਤ ਵਧੀਆ ਨੇ, 3.5-3.6% ਤੋਂ ਸਟਾਰਟ ਹੋ ਰਹੇ ਨੇ। ਸੋ ਜੇ ਤੁਸੀਂ ਵੀ ਘਰ ਦੇਖਣਾ ਚਾਹੁੰਦੇ ਹੋ, ਚਾਹੇ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਅਪਗ੍ਰੇਡ ਕਰਨਾ ਜਾਂ ਡਾਊਨ ਸਾਈਜ਼ ਕਰਨਾ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਟੀਮ ਹਰਮਨ ਪੱਤਾ 647-685-9000, 647-685-9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 647-685-9000 ਟੀਮ ਹਰਮਨ ਪੱਤਾ 647-685-9000 ਹਰਮਨ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਓਕੇ, ਅੱਜ ਨਾ ਥੋੜ੍ਹੀ ਜਿਹੀ ਇੱਕ ਗੱਲਬਾਤ ਲਿਵਿੰਗ ਇੱਕ ਸਿਚੁਏਸ਼ਨ ਬਾਰੇ ਕਰਨੀ ਹੈ। ਇੱਕ ਲੇਡੀ ਹੈ ਅਤੇ ਉਹ ਕਹਿੰਦੀ ਕਿ ਮੈਂ ਇੱਥੇ ਰਹਿ ਰਹੀ ਹਾਂ ਆਪਣੇ ਹਸਬੈਂਡ ਨਾਲ, ਉਹ ਆ ਅਤੇ ਉਹਦੇ ਹਸਬੈਂਡ ਨੇ ਬਸ। ਉਹ ਕਹਿੰਦੀ ਮੇਰੇ ਜਿਹੜੇ ਇਨਲੋਜ਼ ਨੇ, ਇਨਲੋ ਪਰਿਵਾਰ ਹੈ, ਉਹ ਸਾਰਾ ਹਜੇ ਇੰਡੀਆ, ਅਤੇ ਮੇਰੇ ਸੱਸ ਸਹੁਰਾ ਵੀ ਇੰਡੀਆ ਦੇ ਵਿੱਚ ਹੀ ਨੇ। ਉਹ ਕਹਿੰਦੀ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਉਹ ਇੱਥੇ ਆਉਂਦੇ ਨੇ, ਸਾਨੂੰ ਵਿਜ਼ਿਟ ਕਰਦੇ ਨੇ, ਮਹੀਨਾ ਮਹੀਨਾ ਰਹਿੰਦੇ ਆ ਅਤੇ ਵਾਪਸ ਚਲ ਜਾਂਦੇ ਨੇ। ਕਈ ਵਾਰ ਆਉਂਦੇ ਨੇ, 2 ਮਹੀਨੇ ਰਹਿੰਦੇ ਆ, ਫਿਰ ਵਾਪਸ ਚਲ ਜਾਂਦੇ ਨੇ। ਅਤੇ ਕਹਿੰਦੀ ਹਰ ਵਾਰ ਜਦੋਂ ਆਉਂਦੇ ਆ

0: ਬਟ ਕਹਿੰਦੀ ਫਿਰ ਸਫਾਈ ਕਰਨੀ, ਉਹਨਾਂ ਨੇ ਖਾਣਾ ਖਾਧਾ ਤਾਂ ਮੇਕ ਸ਼ੋਰ ਕਰਨਾ ਵੀ ਪਲੇਟ ਰੀਫਿਲ ਕਰਨੀ, ਚਲੋ ਹੁੰਦਾ ਹੀ ਆ ਜੇ ਉਹ ਰਹਿ ਰਿਹਾ ਤਾਂ ਖਿਆਲ ਰੱਖਣਾ। ਅਤੇ ਕਹਿੰਦੀ ਮੇਰਾ ਬਹੁਤ ਕੰਮ ਵੱਜ ਜਾਂਦਾ ਅਤੇ ਸਾਰਾ ਦਿਨ ਮੈਂ ਕੰਮ ਵੀ ਕਰਨਾ। ਕਹਿੰਦੀ ਘਰ ਸਾਡਾ ਠੀਕ ਹੈ, ਆਈ ਨਹੀਂ ਵੀ ਬਾਹਲਾ ਛੋਟਾ ਨਾ ਬਾਹਲਾ ਵੱਡਾ। ਕਹਿੰਦੀ ਮੈਂ ਕੰਮ ਕਰਦੀ ਕਰਦੀ ਸਮਟਾਈਮਸ ਬੈਕਹੈਡ 'ਚ ਬਹਿ ਜਾਂਦੀ ਹਾਂ, ਫਰੰਟ 'ਚ ਬਹਿ ਜਾਂਦੀ ਹਾਂ। ਕਹਿੰਦੀ ਮੈਂ ਬਹਿਣ ਜਾਂਦੀ ਹਾਂ ਤਾਂ ਉਹ ਬੈਠੇ ਹੁੰਦੇ ਉੱਥੇ, ਅਤੇ ਮੇਰਾ ਜਿਹੜਾ ਰਿਲੈਕਸਿੰਗ ਟਾਈਮ ਹੈ ਉਹ ਵੀ ਨਹੀਂ ਮੈਨੂੰ ਮਿਲਦਾ। ਕਹਿੰਦੀ ਉਹ ਨਾਈਸ ਲੋਕ ਨੇ, ਆਈ ਨਹੀਂ ਵੀ ਮੈਂ ਡਿਸਲਾਈਕ ਕਰਦੀ ਹਾਂ, ਪਰ ਕਹਿੰਦੀ ਫਿਰ ਵੀ ਮੈਨੂੰ ਹੈਂਡਲ ਕਰਨਾ ਔਖਾ ਜਦੋਂ ਮਹੀਨਾ ਮਹੀਨਾ ਦੋ ਦੋ ਮਹੀਨਾ ਆਉਂਦੇ ਨੇ। ਅਤੇ ਕਹਿੰਦੀ ਮੈਂ ਬੜੀ ਪ੍ਰਾਈਵੇਟ ਜੀ ਹਾਂ ਅਤੇ ਕੋਈ ਮਹੀਨਾ ਰਹੇ ਮੇਰੇ ਘਰ ਮੈਨੂੰ ਥੋੜ੍ਹਾ ਜਿਹਾ ਓਵਰਵੈਲਮਿੰਗ ਲੱਗਦਾ। ਕਹਿੰਦੀ ਮੈਂ ਆਪਣੇ ਹਸਬੈਂਡ ਨੂੰ ਵੀ ਕਿਹਾ ਪਰ ਕੁਛ ਚੇਂਜ ਨਹੀਂ ਹੁੰਦਾ। ਹੁਣ ਕਹਿੰਦੀ ਮੈਂ ਇਸ ਸਾਲ, ਉਹ ਕਹਿੰਦੀ ਫਿਰ ਆ ਰਹੇ ਨੇ ਹੁਣ, ਅਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਦੇਖ ਆਪਣੇ ਪੇਰੈਂਟਸ ਨੂੰ ਕਿਹਾ ਕਿ ਜੇ ਯੂ ਨਹੀਂ ਜ਼ਰੂਰੀ ਉਹ ਨਾ ਆਉਣ, ਆਪਾਂ ਚਲ ਜਾਵਾਂਗੇ ਅੱਗੇ ਜਾ ਕੇ, ਦੋ ਹਫ਼ਤੇ ਆਪਾਂ ਲਾ ਆਵਾਂਗੇ ਇੰਡੀਆ। ਜਾਂ ਉਹ ਕਹਿੰਦੀ ਜੇ ਉਹ ਆ ਰਹੇ ਆ ਤਾਂ ਉਹਨਾਂ ਨੂੰ ਕਹਿ ਦੇ ਕਿ ਦੋ ਹਫ਼ਤਿਆਂ ਲਈ ਆ ਜਾਣ, ਮਹੀਨੇ ਦੋ ਮਹੀਨੇ ਲਈ ਨਾ ਆਉਣ। ਅਤੇ ਜਾਂ ਕਹਿੰਦੀ ਵੀ ਆਪਾਂ ਕੋਈ ਹੋਰ ਇੱਥੇ ਰਿਲੇਟਿਵ ਜੇ ਹੈਗੇ ਨੇ ਉਹਨਾਂ ਕੋਲ ਹਫ਼ਤਾ ਖਾਣ ਦੋ ਹਫ਼ਤੇ ਰਹਿ ਲੈਣ। ਮੁੰਡਾ ਕਹਿੰਦਾ ਯਾਰ ਮੇਰੇ ਪੇਰੈਂਟਸ ਨੇ ਮੈਂ ਕਿਵੇਂ ਰੋਕਿਆ, ਹੁਣ ਤੁਹਾਡਾ ਕੀ ਖਿਆਲ ਹੈ? ਕੁੜੀ ਪੁੱਛ ਰਹੀ ਹੈ ਕਿ ਕੀ ਮੈਂ ਗਲਤ ਹੈ ਜੇ ਮੈਂ ਇਹ ਕੰਸਰਨ ਐਕਸਪ੍ਰੈਸ ਕੀਤਾ ਕਿ ਉਹਨਾਂ ਦਾ ਮਹੀਨਾ ਦੋ ਮਹੀਨੇ ਆਉਣਾ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ, ਜੇ ਉਹ ਕਹਿ ਰਹੀ ਹੈ ਕਿ ਦੋ ਕੁ ਮਹੀਨੇ ਲਈ ਨਾ ਆਉਣ, ਦੋ ਕੁ ਹਫ਼ਤਿਆਂ ਲਈ ਆ ਜਾਣ, ਜਾਂ ਉਹ ਨਾ ਹੀ ਆਉਣ ਅਤੇ ਆਪਾਂ ਜਾ ਆਵਾਂਗੇ ਅੱਗੇ ਸਰਦੀਆਂ 'ਚ ਜਾਂ ਫਾਲ ਟਾਈਮ ਦੇ ਵਿੱਚ। ਸੋ ਇਜ਼ ਦ ਗਰਲ ਰੋਂਗ, ਕੁੜੀ ਗਲਤ ਹੈ ਜੇ ਉਹ ਇਹ ਕੰਸਰਨ ਐਕਸਪ੍ਰੈਸ ਕਰ ਰਹੀ ਹੈ? ਕਹਿੰਦੀ ਮੈਂ ਆਪਣੇ ਹਸਬੈਂਡ ਨੂੰ ਕਿਹਾ, ਉਹਨੇ ਜਦੇ ਕਹਿਤਾ ਵੀ ਚੁੱਪ ਕਰ ਜਾ, ਮੈਂ ਨਹੀਂ ਉਹਨਾਂ ਨੂੰ ਕਹਿਣਾ ਆਏ ਅਤੇ ਨਾ ਇਹ ਹੋਣਾ, ਉਹ ਆ ਰਹੇ ਆ ਜਿੰਨੇ ਚਿਰ ਮਰਜ਼ੀ ਲਈ ਆਉਣ। ਥੋੜ੍ਹਾ ਸਿਚੁਏਸ਼ਨ ਟ੍ਰਿਕੀ ਤਾਂ ਹੋ ਜਾਂਦਾ ਉਹਦੇ ਲਈ ਵੀ ਔਖਾ ਅਤੇ ਕੁੜੀ ਲਈ ਵੀ, ਇੱਧਰੋਂ ਦੋ ਮਹੀਨੇ ਹੁਣ ਹੈਂਡਲ ਕਰਨੇ, ਇਟਸ ਲਿਟਲ ਸਮਟਾਈਮਸ ਕਈ ਲੋਕਾਂ ਲਈ ਮੈਂ ਅਨਕੰਫਰਟੇਬਲ ਨਹੀਂ ਕਹੂੰਗਾ, ਜਸਟ ਓਵਰਵੈਲਮਿੰਗ ਹੋ ਜਾਂਦਾ। ਨੰਬਰ ਹੈ ਆਪਣਾ 9056733337905673333, ਆਪਣਾ ਨੰਬਰ ਹੈ 9056733337 9056733337905673333, ਆਪਣਾ ਫੋਨ ਨੰਬਰ ਹੈ 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਏਰਿਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਹੈ ਤਾਂ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਮੈਨੇਜਰਸ ਨੇ ਏਰਿਨ ਮਿਲਸ ਐਕਿਰਾ 'ਤੇ, ਅਤੇ ਨੰਬਰ ਹੈ 9058285800 9058285800, ਅਤੇ ਕਾਲ ਕਰੋ, ਵਧੀਆ ਐਕਿਰਾ ਦੀ ਡੀਲ ਲਓ। 6488, ਹਾਂਜੀ ਵੈਲਕਮ, ਠੀਕ ਹੈ ਜੀ, ਕਿਵੇਂ ਹੋ?
1: ਬਸ ਠੀਕ ਹੈ ਜੀ, ਮੈਂ ਇਹ ਸੁਣਿਆ ਸੀ ਹੁਣੇ ਹੀ ਆਪਣਾ ਜਿਹੜਾ ਟੌਪਿਕ ਤੁਹਾਡਾ ਤੁਸੀਂ ਸਟਾਰਟ ਹੀ ਕੀਤਾ ਹੈ, ਸੋ ਥੈਂਕਸ ਫੋਰ ਸ਼ੇਅਰਿੰਗ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਉਹ ਜਿਹੜੀ ਕੁੜੀ ਹੈਗੀ ਆ ਆਪਣੇ ਪੇਰੈਂਟਸ ਦੇ ਲਈ ਲੈ ਕੇ ਇਨ ਲੋਜ਼ ਦੇ ਲਈ ਰਿਸਪੈਕਟ ਪੂਰੀ ਦਿਖਾ ਰਹੀ ਆ, ਠੀਕ ਹੈ ਜੀ, ਸਭ ਕੁਛ ਅੱਛਾ ਕਰ ਰਹੀ ਆ, ਬਟ ਸਟਿਲ ਕਿਤੇ ਨਾ ਕਿਤੇ ਇਹ ਜੇ ਮਤਲਬ ਕਿ ਜਿਹੜੀ ਇਹ ਗੱਲ ਹੈਗੀ ਆ ਇਹ ਠੀਕ ਮੈਨੂੰ ਤਾਂ ਨਹੀਂ ਲੱਗ ਰਹੀ, ਬਾਕੀ ਸਰੋਤਿਆਂ ਨੂੰ ਪਤਾ ਨਹੀਂ, ਕਿਉਂਕਿ ਅਗਰ ਉਹ ਮਾਂ ਬਾਪ ਵੀ ਸੁਣਦੇ ਹੋਣ, ਇਨ ਲੋਜ਼ ਉਹਨਾਂ ਦੇ, ਤਾਂ ਉਹਨਾਂ ਦਾ ਹਸਬੈਂਡ ਵੀ ਸੁਣਦਾ ਹੋਏਗਾ, ਤਾਂ ਉਹਨਾਂ ਨੂੰ ਵੀ ਆਈ ਥਿੰਕ ਇਹ ਠੀਕ ਨਹੀਂ ਲੱਗੇਗਾ, ਕਿਤੇ ਨਾ ਕਿਤੇ ਇਹਦੇ ਵਿੱਚ ਕੁਛ ਦਰਾਰ ਲੱਗ ਰਹੀ ਆ। ਇਹੀ ਚੀਜ਼ ਅਗਰ ਉਹ ਆਪਣੇ ਮੰਮ ਡੈਡੀ ਦੇ ਲਈ ਯੂਜ਼ ਕਰੇ ਜਾਂ ਫੀਲਿੰਗ ਫੀਲ ਕਰੇ ਤਾਂ ਕੀ ਇਹ ਠੀਕ ਰਹੇਗਾ? ਆਈ ਡੋਂਟ ਥਿੰਕ ਸੋ, ਕਿਤੇ ਨਾ ਕਿਤੇ ਇਸ ਰਿਸ਼ਤੇ ਨੂੰ ਦੂਰ ਲੈ ਕੇ ਜਾ ਰਹੇ ਆ।
0: ਦੇਖੋ ਉਹ ਰਿਸਪੈਕਟ ਵੀ ਕਰਦੀ ਆ, ਉਹ ਕਹਿੰਦੀ ਕਿ ਮੈਨੂੰ ਉਹਨਾਂ ਨਾਲ ਆਈ ਨਹੀਂ ਵੀ ਕੋਈ ਤਕਲੀਫ ਆ, ਉਹਨੇ ਕਿਹਾ ਵੀ ਹੈ ਕਹਿੰਦੀ ਦੇ ਆਰ ਵੈਰੀ ਨਾਈਸ ਪੀਪਲ, ਬਟ ਕਹਿੰਦੀ ਦੋ ਮਹੀਨੇ ਉਹਨਾਂ ਨੂੰ ਰੱਖਣਾ ਮੇਰੇ ਲਈ ਜ਼ਿਆਦਾ ਹੋ ਜਾਂਦਾ।
1: ਆਈ ਨੋ, ਪਰ ਇਹ ਚੀਜ਼ਾਂ ਇੱਥੇ ਇਸ ਰਿਸ਼ਤੇ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਪੇਰੈਂਟਸ ਦੇ ਵਿੱਚ ਜਿਹੜੇ ਕਲੋਜ਼ ਰਿਸ਼ਤੇ ਆ ਤੁਹਾਡੇ ਜਿਹੜੇ ਆ ਕਿ ਕਦੀ ਮਤਲਬ ਦੂਰ ਨਾ ਹੋਣ ਵਾਲੇ ਰਿਸ਼ਤੇ ਆ, ਤੁਸੀਂ ਉਹਨਾਂ ਦੇ ਵਿੱਚ ਇਹ ਫੀਲਿੰਗ ਨੂੰ ਆਈ ਡੋਂਟ ਥਿੰਕ ਸੋ ਕੋਈ ਲਿਆਓ, ਤੁਸੀਂ ਕੁਛ ਆਪਣੇ ਬ੍ਰੇਨ ਦੇ ਵਿੱਚ ਜਾਂ ਆਪਣੇ ਦਿਲ ਦੇ ਵਿੱਚ ਇਹ ਕਿਤੇ ਨਾ ਕਿਤੇ ਤੁਹਾਨੂੰ ਦੂਰ ਲੈ ਜਾਊਗਾ।
0: ਸੋ ਠੀਕ ਹੈ, ਉਹਨੂੰ ਮੀਨੋ ਬਰਦਾਸ਼ਤ ਕਰਨਾ ਚਾਹੀਦਾ, ਜੇ ਉਹ ਆਉਂਦੇ ਆ ਦੋ ਮਹੀਨੇ ਵਧੀਆ ਹੱਸ ਖੇਡ ਕੇ ਰਵੇ, ਤੇ ਆਏ ਨਾ ਆਪਣੇ ਹਸਬੈਂਡ ਨੂੰ ਕਵੇ ਕਿ ਬਈ ਦੋ ਹਫ਼ਤਿਆਂ ਲਈ ਹੀ ਆਉਣ।
1: ਹਾਂਜੀ, ਫਿਰ ਪ੍ਰੋਬਲਮ ਪੈਂਦੀ ਆ ਹਸਬੈਂਡ ਵਾਈਫ ਦੇ ਵਿੱਚ ਵੀ,

0: ਬੱਚਿਆਂ ਦੇ ਵਿੱਚ ਵੀ ਚਾਹੇ ਉਹ ਜਿੰਨਾ ਮਰਜ਼ੀ ਅੱਛੇ ਹੋਵੇ ਫਿਰ ਵੀ ਉਹ ਜਿਹੜੇ ਇਨ ਲੋਸ ਹੋਣਗੇ ਉਹ ਕਹਿਣਗੇ ਲੈ ਵੀ ਸਾਡੀ ਨੂੰਹ ਨੇ ਸਾਨੂੰ ਇਹ ਗੱਲ ਕਹੀ ਹੈਗੀ ਆ, ਉਹ ਵੀ ਕੰਫਰਟੇਬਲ ਨਹੀਂ ਹੋਣਗੇ ਤੇ ਇਹ ਵੀ ਨਹੀਂ ਹੋਣਗੇ, ਤਾਂ ਰਿਸ਼ਤਾ ਅੱਛਾ ਨਹੀਂ ਲੱਗੇਗਾ, ਨਿਭੇਗਾ ਨਹੀਂ.
1: ਠੀਕ ਹੈ, ਨੋ ਬਿਲਕੁਲ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ. ਤੇ ਨੰਬਰ ਹੈ ਆਪਣਾ 9056733337. ਸਾਡੇ ਨਾਲ ਸੁੱਖ ਜੀ ਜੁੜੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ. ਕੱਲ ਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਲੋਕੇਸ਼ਨ ਕੁਈਨ ਗੇਟਵੇ ਏਅਰਪੋਰਟ ਕੁਈਨ ਦੇ ਨੇੜੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ. ਤੇ ਇਨਵੈਂਟੋਰੀ ਕਲੀਅਰ ਆਊਟ ਸੇਲ ਹੈ, ਸਮਾਨ ਬਹੁਤ ਸਾਰਾ ਕਲੀਅਰ ਆਊਟ ਹੋ ਰਿਹਾ ਕਿਉਂਕਿ ਨਵੀਂ ਇਨਵੈਂਟੋਰੀ ਆ ਰਹੀ ਹੈ, ਸੋ ਸਮਾਨ ਮਸਟ ਗੋ. ਤੇ ਸੁਖਜੀ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ. ਬਿਲਕੁਲ, ਕੱਲ ਨੂੰ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ 294 ਵਾਕਰ ਡਰਾਈਵ ਉੱਪਰ, 294 ਵਾਕਰ ਡਰਾਈਵ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਰਾਈਡੇ ਸੈਚਰਡੇ ਸੰਡੇ ਬਿਲੋ ਦਾ ਕੋਸਟ ਅਸੀਂ ਕਲੀਅਰ ਆਊਟ ਕਰ ਦੇਣੀ ਆ, ਜਿਹ 'ਚ ਬਹੁਤ ਸਾਰੇ ਹਾਈਡ੍ਰੋਲਿਕ ਬੈਡਰੂਮ ਸੈੱਟ ਤੁਹਾਡੇ ਲਈ ਕਲੀਅਰ ਆਊਟ ਕੀਤੇ ਜਾਣੇ ਆ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਕੈਨੇਡੀਅਨ ਮੇਡ ਸੋਫਾ ਸੈੱਟ, ਕੌਫੀ ਟੇਬਲ, ਡਾਇਨਿੰਗ ਟੇਬਲ, ਸੋ ਭਾਰੀ ਡਾਲਰਾਂ ਦੀ ਤੁਹਾਡੀ ਸੇਵਿੰਗ ਹੋਣੀ ਆ ਇਸ ਵੀਕਐਂਡ ਦੇ ਉੱਪਰ. ਸੋ ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ. ਅਤੇ ਮੈਂ ਜਾਂਦੇ ਜਾਂਦਾ ਇੱਕ ਡੀਲ ਦੇ ਦਿੰਦਾ ਪਰਿਵਾਰਾਂ ਨੂੰ, ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਰਸਟਿਕ ਲੁੱਕ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਬੈੱਡ ਹੋਊਗਾ, ਡਰੈਸਰ ਮਿਰਰ ਨਾਲ ਸਾਈਟੇਬਲ, ਬਲੈਕ ਕਲਰ ਦੇ ਉੱਪਰ ਹੈਂਡਲ ਲੱਗੇ ਹੋਣ, ਜਿਹਦੀ ਰੈਗੂਲਰ ਕੀਮਤ 2200 ਸੀ. ਪੂਰਾ ਬੈਡਰੂਮ ਸੈੱਟ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਰਸਟਿਕ ਲੁੱਕ ਦੇ ਵਿੱਚ 499 ਦਾ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਲੈ ਜਾਓ, ਲਾਸਟ ਹੀ ਪੀਸ ਆ ਫਲੋਰ ਤੋਂ, 499 ਦਾ ਤੁਹਾਨੂੰ ਕੰਪਲੀਟ ਬੈਡਰੂਮ ਸੈੱਟ ਮਿਲੂਗਾ. ਸੋ ਇਹੋ ਜਿਹੀਆਂ ਡੀਲਾਂ ਬਹੁਤ ਸਾਰੀਆਂ ਹੋਰ ਹਕਿੰਗ ਸਾਈਜ਼ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ. ਸੋ ਤੁਸੀਂ ਵੀ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ.
1: ਥੈਂਕ ਯੂ ਸਰ ਜੀ. 1457 ਹੈਲੋ.
3: ਹੈਲੋ
1: ਜੀ, ਵੈਲਕਮ.
3: ਹਾਂਜੀ, ਉਹ ਕੁੜੀ ਕਿਸੇ ਹੱਦ ਤੱਕ ਠੀਕ ਹੈ, ਪਤਾ ਜਦੋਂ ਇੰਨਾ ਕੰਮ ਕਰਨਾ ਹੁੰਦਾ ਤੁਸੀਂ ਤੇ ਕਿੰਨਾ ਸਟ੍ਰੈਸ ਵੀ ਹੁੰਦੀ ਤੁਹਾਡੇ ਕੰਮ ਦੀ, ਫਿਰ ਉਹ ਬੰਦਾ ਚਾਹੁੰਦਾ ਵਾ ਥੋੜਾ ਜਿਹਾ ਰਿਲੈਕਸ ਹੋਵਾਂ. ਚਲੋ ਪੇਰੈਂਟਸ ਆ, ਚੱਲ ਰਿਸ਼ਤੇਦਾਰ ਕੋਈ ਵੀ ਹੋਵੇ ਨਾ, ਜੇ 24 ਆ ਤੁਹਾਡੇ ਸਾਹਮਣੇ ਬੈਠਾ, ਕਿਹਨੂੰ ਚਾਹ ਪਾਣੀ ਵੀ ਦਿਓ, ਲੰਚ ਵੀ ਦਿਓ, ਡਿਨਰ ਵੀ ਦਿਓ, ਬਣਾ ਕੇ ਵੀ ਦਿਓ, ਭਾਂਡੇ ਵੀ ਚੱਕੋ, ਵਾਸ਼ ਵੀ ਕਰੋ, ਉਹ ਔਖਾ ਹੀ ਲੱਗਦਾ. ਖਿਆਲ ਤੁਹਾਡਾ ਖਿਆਲ ਹੋ ਨਾ, ਆਪਣੇ ਆਪ ਬੰਦਾ ਬਣਾ ਸਕੇ, ਖਾ ਸਕੇ, ਆਪਣੇ ਚਲੋ ਇੱਕ ਦੋ ਪਲੇਟਾਂ ਉਹ ਵੀ ਸਾਫ਼ ਕਰ ਲਏ, ਸਟੋਰ ਵਗੈਰਾ ਗੇੜਾ ਕੱਢ ਆਉਣ, ਗੁਰਦੁਆਰੇ ਜਾਣ, ਥੋੜਾ ਜਿਹਾ ਤਾਂ ਐਕਟੀਵਿਟੀ ਰੱਖਣ, ਫਿਰ ਤੇ ਓਕੇ. ਜੇ 24 ਦਾ ਸਰ ਤੁਹਾਡੇ ਸਾਹਮਣੇ ਹੈ ਨਾ, ਕੋਈ ਵੀ ਚਾਹੇ ਪੇਰੈਂਟਸ ਚਾਹੇ ਕੋਈ ਵੀ ਪਰਾਉਣਾ ਹੋਵੇ, ਉਹ ਔਖਾ ਹੀ ਲੱਗਦਾ
1: ਉਹਨੂੰ. ਉਹ ਹੁਣ ਇਹ ਕਹਿ ਰਹੀ ਹੈ, ਕਹਿੰਦੀ ਕਿ ਮੈਂ ਘਰੋਂ ਹੀ ਕੰਮ ਕਰਨਾ ਹੁੰਦਾ, ਘਰ ਵਾਲਾ ਮੇਰਾ ਬਾਹਰ ਹੁੰਦਾ ਕਿਉਂਕਿ ਉਹਦਾ ਕੰਮ ਬਾਹਰ ਹੈ, ਸੋ ਕਹਿੰਦੀ 24 ਘੰਟੇ ਬਸ ਮੈਂ ਹੀ ਨਾਲ ਹੁੰਦੀ ਹਾਂ.
3: ਉਹ ਨਹੀਂ ਔਖਾ, ਕੁੜੀ ਰਾਈਟ ਹੈ ਕਾਫੀ ਹੱਦ ਤੱਕ, ਕੁੜੀ ਕੀ
1: ਕੁੜੀ ਕਾਫੀ ਹੱਦ ਤੱਕ ਭਾਜੀ ਕਹਿੰਦੇ ਕਿ ਠੀਕ ਹੈ ਠੀਕ ਹੈ. ਸੋ ਇਹੀ ਸਵਾਲ ਹੈ, ਕੁੜੀ ਇਹੀ ਪੁੱਛ ਰਹੀ ਹੈ ਕਿ ਕੀ ਮੈਂ ਗਲਤ ਹਾਂ ਜੇ ਮੈਂ ਆਪਣੇ ਹਸਬੈਂਡ ਨੂੰ ਕਹਿ ਰਹੀ ਹਾਂ ਕਿ ਆਪਣੇ ਮਾਂ ਬਾਪ ਨੂੰ ਕਹਿ ਕੇ ਸਿਰਫ 2 ਹਫ਼ਤੇ ਲਈ ਆ ਜਾਣ, ਜਾਂ ਉਹ ਨਾ ਹੀ ਆਉਣ ਤੇ ਆਪਾਂ ਜਾ ਆਵਾਂਗੇ. ਹੁਣ ਕਈ ਕਹਿਣਗੇ ਨਾ ਵੀ 2 ਹੀ ਮਹੀਨੇ ਆ, ਫਿਰ ਕੀ ਹੋ ਗਿਆ, ਕਈਆਂ ਲਈ 2 ਮਹੀਨੇ ਵੀ ਇੱਕ ਬੜਾ ਲੰਬਾ ਸਮਾਂ ਹੋ ਜਾਂਦਾ. ਸੋ ਨੰਬਰ ਹੈ ਆਪਣਾ
4: 9059567 3337 9056 7 3337 4790 ਹਾਂਜੀ ਵੀਰੇ ਕੀ ਹਾਲ ਹੈ ਹੈਲੋ ਨਵੀਰੇ ਸ਼ਿਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਤੁਸੀਂ ਸੁਣਾਓ ਬਦੀ ਵਧੀਆ ਮੈਨੂੰ ਲੱਗਦਾ ਉਹ ਜਿੱਦਾਂ ਹੁਣ ਅਸੀਂ ਆਏ ਹਾਂ ਇੱਥੇ ਹਨਾ, ਮੈਂ ਇੱਥੇ ਹਾਂ, ਮੇਰੇ ਮੰਮੀ ਡ੡੡ੀ ਉ੥੥ੇ ਇੰਡੀਆ ਇਕੱਲੇ, ਤਾਂ ਮੈਨੂੰ ਬਹੁਤ ਹੁੰਦਾ ਕਿ ਯਾਰ ਉਹ ਵੀ ਲਾਈਕ ਕਿੰਨਾ ਉਹਨਾਂ ਲਈ ਔਖਾ ਹਨਾ. ਚਲੋ ਉਹ ਆਪਣੀ ਖੁਸ਼ੀ ਲਈ ਇਹ ਸਭ ਚੀਜ਼ਾਂ ਕਰਦੇ ਕਿ ਆਪਾਂ ਨੂੰ ਦੂਰ ਭੇਜਦੇ ਆਪਦੇ ਤੋਂ, ਬਟ ਕਿਸੇ ਕੋਈ ਵੀ ਮਾਂ ਪਿਓ ਨੀ ਚਾਹੁੰਦਾ ਹੁੰਦਾ ਵੀ ਸਾਡਾ ਬੱਚਾ ਸਾਡੇ ਤੋਂ ਦੂਰ ਹੋਵੇ ਹਨਾ. ਉਹ ਸਿਰਫ ਆਪਣੀ ਖੁਸ਼ੀ ਲਈ ਆਪਾਂ ਨੂੰ ਦੂਰ ਭੇਜਦੇ, ਤੇ ਜੇ ਉਹ ਇੱਥੇ ਆਉਂਦੇ ਆ ਆਪਣੇ ਪੇਰੈਂਟਸ, ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿੰਨਾ ਹੋ ਸਕਦਾ ਵੀ ਆਪਾਂ ਰਿਸਪੈਕਟ ਦੇਈਏ ਤੇ ਨਾਲ ਰੱਖੀਏ ਹਨਾ, ਜਿੰਨਾ ਟਾਈਮ ਉਹ ਚਾਹੁੰਦੇ ਆ ਵੀ ਅਸੀਂ ਰਹਿਣਾ ਤੁਹਾਡੇ ਨਾਲ. ਤੇ ਮੈਨੂੰ ਨੀ ਲੱਗਦਾ ਵੀ ਉੱਥੇ, ਹੁਣ ਦੇਖੋ ਤੁਸੀਂ ਉਹ ਗੱਲ ਕੀਤੀ ਕਿ ਉਹ ਲੜਕੀ ਕਹਿ ਰਹੀ ਹੈ ਵੀ ਆਪਣੇ ਵੀ ਉਹਦੇ ਸੱਸ ਜਾਂ ਸਹੁਰਾ ਉਹ ਮਤਲਬ 2 ਹਫ਼ਤਿਆਂ ਲਈ ਆਉਣ, ਰਾਈਟ, ਪਰ ਉਹ ਆਪਦੇ ਮੰਮੀ ਡੈਡੀ ਲਈ ਵੀ ਏਦਾਂ ਹੀ ਕਹੂਗੀ ਕਿ ਹਾਂ ਉਹ ਵੀ 2 ਹਫ਼ਤਿਆਂ ਲਈ ਆਉਣ. ਹਮੇਸ਼ਾ ਇਹ ਕਿਉਂ ਹੁੰਦਾ ਕਿ ਮੁੰਡੇ ਦੇ ਮਾਂ ਪਿਓ ਲਈ ਉਹ ਏਦਾਂ ਸੋਚਦੇ ਆ ਹਨਾ, ਵੀ ਆਪਦੇ ਪੇਰੈਂਟਸ ਨੂੰ ਵੀ ਜਾਂ ਤਾਂ ਉਹ ਸੇਮ ਹੀ ਰੱਖਣ, ਬਟ ਮੈਨੂੰ ਲੱਗਦਾ ਵੀ ਦੋਨਾਂ ਨੂੰ ਨਹੀਂ ਕਰਨਾ ਚਾਹੀਦਾ ਏਦਾਂ ਕਿ ਆਪਦੇ ਪੇਰੈਂਟਸ ਲਈ ਵੀ 2 ਹਫ਼ਤੇ ਲਈ ਆਉਣ, ਜਾਂ ਤਿੰਨ ਹਫ਼ਤਿਆਂ ਲਈ ਆਉਣ, ਮੈਨੂੰ ਤਾਂ ਉਹਨਾਂ ਨੂੰ ਰੱਖਣਾ ਚਾਹੀਦਾ ਨਾਲ।
1: ਠੀਕ ਹੈ, ਸੋ ਤੁਹਾਡੇ ਕੀ ਤੁਹਾਨੂੰ ਲੱਗਦਾ ਕੁੜੀ ਗਲਤ ਹੈ ਤੇ ਉਹਨੂੰ ਨਹੀਂ ਐਂ ਕਹਿਣਾ ਚਾਹੀਦਾ ਵੀ ਉਹ ਘੱਟ ਸਮੇਂ ਲਈ ਆਉਣ?
4: ਹਾਂਜੀ ਹਾਂਜੀ ਬ੍ਰਦਰ, ਬਹੁਤ ਔਖਾ ਹਨਾ ਆਪਣੇ ਪੇਰੈਂਟਸ ਲਈ ਇਕੱਲਿਆਂ ਨੂੰ ਰਹਿਣਾ ਹਨਾ, ਆਪਾਂ ਨੂੰ ਨੀ ਪਤਾ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਨਾ। ਆਪਾਂ ਆਪਦੇ ਚਲੋ ਠੀਕ ਹੈ, ਮੈਂ ਮੰਨਦਾ ਇੱਥੇ ਬਿਜ਼ੀ ਹੁੰਦੇ ਆਪਾਂ, ਆਪਣੇ ਕੋਲੇ ਬਹੁਤ ਕੰਮ ਹੁੰਦੇ ਆ, ਬਟ ਨਹੀਂ ਉਹ ਸਹੀ ਨੀ ਹੈਗਾ, ਉਹਨਾਂ ਨੂੰ ਰੱਖਣਾ ਚਾਹੀਦਾ ਨਾਲ।
1: ਪਰ ਹੁਣ ਉਹ ਸਾਰਾ ਦਿਨ ਘਰੇ ਆ, ਹਸਬੈਂਡ ਉਹਦਾ 14-15 ਘੰਟੇ ਬਾਹਰ ਹੁੰਦਾ, ਸੋ ਸਾਰਾ ਬਰਡਨ ਤੁਹਾਨੂੰ ਲੱਗਦਾ ਨੀ ਕਿ ਕੁੜੀ ਦੇ ਉੱਤੇ ਹੀ ਆ?
4: ਨਹੀਂ ਭਾਜੀ ਦੇਖੋ, ਪਤਾ ਕੀ ਹੈ ਨਵੀਂ ਵੀਰੇ, ਉਹ ਨਾ ਲਾਈਕ ਆਪਣੇ ਪੇਰੈਂਟਸ ਜਿੱਥੇ ਆਉਂਦੇ ਵੀ ਆ ਉਹ ਬਹੁਤ ਹੈਲਪ ਕਰਾਉਂਦੇ ਆ ਆਗੇ, ਰਾਈਟ? ਉਹ ਕਿਚਨ ਚ ਵੀ ਕੰਮ ਕਰਦੇ ਆ ਹਨਾ, ਉਹ ਏਦਾਂ ਨੀ ਹੈਗੇ ਕਿ ਚਲੋ ਕੋਈ ਪੇਰੈਂਟਸ ਹੋ ਸਕਦਾ ਲਾਈਕ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਜਾਂ ਬਿਮਾਰ ਹੋਣ ਜਾਂ ਨਾ ਕੰਮ ਕਰ ਸਕਦੇ ਹੋਣ। ਮੈਨੂੰ ਲੱਗਦਾ 90-95% ਪੇਰੈਂਟਸ ਆਪਣੇ ਕੰਮ ਕਰਦੇ ਇੱਥੇ ਆ ਕੇ ਹੈਲਪ ਕਰਾਉਂਦੇ ਹਨਾ ਕਿਚਨ ਚ ਆਪਣੀ ਵਾਈਫ ਨਾਲ ਜਾਂ ਆਪਣੇ ਫਾਦਰ ਸਾਹਿਬ ਬੱਚਿਆਂ ਨੂੰ ਚੱਲ ਲੈ ਕੇ ਬਾਹਰ ਅੰਦਰ ਜਾ ਵੜੇ, ਉਹ ਚੀਜ਼ਾਂ ਚ ਬਹੁਤ ਹੈਲਪ ਹੁੰਦੀ ਹੈ ਵੀਰੇ। ਮੈਨੂੰ ਉਹ ਇਹ ਨਾ ਇਹ ਆਪਣਾ ਫਰਜ਼ ਵੀ ਆ ਤੇ ਮੈਨੂੰ ਲੱਗਦਾ ਆਪਣੇ ਹੋਣੀ ਵੀ ਚਾਹੀਦੀ ਅੰਦਰ ਰਿਸਪੈਕਟ ਉਹਨਾਂ ਲਈ ਹਨਾ। ਆਪਾਂ ਨੂੰ ਸੋਚਣਾ ਹੀ ਨੀ ਚਾਹੀਦਾ ਵੀ ਉਹ ਕਿਹੜਾ ਕੋਈ ਆਪਣਾ ਦੂਰ ਦਾ ਕੋਈ ਰਿਸ਼ਤੇਦਾਰ ਹਨਾ, ਆਪਣੇ ਪੇਰੈਂਟਸ ਆ ਵੀਰੇ, ਉਹਨਾਂ ਨੂੰ ਰੱਖਣਾ ਚਾਹੀਦਾ ਕੋਲੇ। ਮੈਂ ਉਹ ਗੱਲ ਆਪਣੇ ਜੋ ਕਹਿ ਰਹੇ ਆ,
1: ਠੀਕ ਹੈ ਸੋ ਕੁੜੀ ਗਲਤ ਹੈ, ਥੈਂਕ ਯੂ ਵੀਰੇ। ਸੋ ਭਾਜੀ ਹੁਣ ਕਹਿੰਦੇ ਨਵੀਂ ਕੁੜੀ ਗਲਤ ਹੈ ਵੀ ਉਹਨੂੰ ਐਂ ਸੁਜੈਸਟ ਨਹੀਂ ਕਦੇ ਵੀ ਕਰਨਾ ਚਾਹੀਦਾ। ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਤੇ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ ਜਾਂ ਪੇਰੋਲ, HST, ਕਾਰਪੋਰੇਟ ਟੈਕਸ, CRA ਕੰਪਲਾਈਂਸ ਦੀ ਕੋਈ ਵੀ ਟੈਨਸ਼ਨ ਹੈ, ਟੈਕਸ ਸੈਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ, ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ। ਤੁਸੀਂ ਟਰੱਕਿੰਗ ਚੋਂ ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸ ਸੈਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਔਰਗੇਨਾਈਜ਼ਡ ਅਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਅੱਜ ਹੀ ਆਪਣੀ 15-20 ਮਿੰਟ ਦੀ ਤੁਸੀਂ ਟੈਕਸ ਰਿਵਿਊ ਬਿਲਕੁਲ ਫ੍ਰੀ ਬੁੱਕ ਕਰੋ 6474610361। ਅੱਜ ਤੁਹਾਨੂੰ ਇੱਕ ਨਾਲ ਦੀ ਨਾਲ ਬਹੁਤ ਹੀ ਸ਼ਾਨਦਾਰ ਲਿਸਟਿੰਗ ਦੀ ਜਾਣਕਾਰੀ ਦੇਣੀ ਹੈ। ਮੈਂ ਘਰ ਬਾਰੇ ਸੁਣ ਕੇ ਬੜਾ ਇੰਪ੍ਰੈਸ ਹੋਇਆ ਕਿਉਂਕਿ ਯੂਨੀਕ ਹੈ, ਲਗਜ਼ਰੀ ਘਰ ਹੈ, ਕੈਲਡਨ ਦੇ ਵਿੱਚ ਕਸਟਮ ਬਣਿਆ, 3.6 ਏਕੜ ਯਾਨੀ ਕਿ 3.5 ਏਕੜ ਤੋਂ ਵੱਧ ਲੈਂਡ ਨਾਲ ਤੁਹਾਨੂੰ ਮਿਲਦਾ ਆਫਕੋਰਸ, ਤੇ ਟੋਟਲ 18,000 ਸਕੁਏਅਰ ਫੁੱਟ ਤੋਂ ਵੱਧ ਲਿਵਿੰਗ ਸਪੇਸ ਹੈ, 11,700 ਸਕੁਏਅਰ ਫੁੱਟ ਅਬਵ ਗ੍ਰੇਡ ਤੇ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ। ਆਪਣੇ ਘਰ ਹੀ ਹੈ ਨਹੀਂ ਕਿ 7,000 ਸਕੁਏਅਰ ਫੁੱਟ ਦੇ, ਇਹ ਬੇਸਮੈਂਟ ਇਕੱਲੀ 7,000 ਸਕੁਏਅਰ ਫੁੱਟ ਦੀ ਹੈ, ਅੰਦਰ ਵੜੋ 22 ਫੁੱਟ ਦੀਆਂ ਸੀਲਿੰਗਾਂ ਨੇ ਐਂਡ 19 ਫੁੱਟ ਦੀ ਸੀਲਿੰਗ, ਫੈਮਿਲੀ ਰੂਮ 'ਚ ਡਿਜ਼ਾਈਨਰ ਕਿਚਨ ਹੈ, 6 ਬੈਡਰੂਮ ਨੇ, ਹਰ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਹੈ, ਟੋਟਲ 42 ਗੱਡੀਆਂ ਪਾਰਕ ਕਰੋ, 7 ਗੱਡੀਆਂ ਗਰਾਜ 'ਚ ਨੇ, ਸੈਟਰਡੇ ਸੰਡੇ 2 ਦਿਨ, 1 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਹਾਊਸ ਵੀ ਹੈ। ਤੁਸੀਂ ਜਪਿੰਦਰ ਨੂੰ ਕਾਲ ਕਰ ਲਓ 416-729-3616 416-729-3616 469-3616 769-3616 ਜੀ 7922 ਹੈਲੋ
5: ਹੈਲੋ ਹਾਂਜੀ
1: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਕਿਵੇਂ ਹੋ?
5: ਵਧੀਆ ਭਾਜੀ। ਭਾਜੀ ਪਹਿਲਾਂ ਤਾਂ ਇੱਕ ਮੈਨੂੰ ਨਾ ਇੱਕ ਤਾਂ ਬੜੀ ਮਾੜਾ ਲੱਗਦਾ ਕਿ ਨਾਲ ਰੱਖੇ ਆ ਭਾਜੀ, ਮਾਂ ਪਿਓ ਦਾ ਹੱਕ ਹੁੰਦਾ ਕੋਈ ਰੱਖਣਾ ਨੀ ਹੁੰਦਾ ਹੈ ਨਾ ਉਹਨਾਂ ਨੂੰ ਨਾਲ ਆਪਣੇ। ਭਾਜੀ ਦੂਜੀ ਗੱਲ ਕਿ ਜੇ ਕਿਸੇ ਨੂੰ ਏਦਾਂ ਲੱਗਦਾ ਨਾ ਕਿ ਪ੍ਰਾਈਵੇਸੀ ਜ਼ਿਆਦਾ ਇੰਪੋਰਟੈਂਟ ਆ ਜਾਂ ਇਹ ਉਹ ਵਿਆਹ ਤੋਂ ਪਹਿਲਾਂ ਇਹ ਡਿਸਾਈਡ ਕਰ ਲੈਣ ਆਪਸ ਚ ਕਿ ਮੈਂ ਅਸੀਂ ਏਦਾਂ ਰਹਿਣਾ ਕਿ ਮੈਂ ਨੀ ਚਾਹੁੰਦਾ ਕਿ ਤੇਰੇ ਮਾਂ ਪਿਓ ਆਣ ਜਾਂ ਕੁੜੀ ਚਾਹੁੰਦੀ ਤੇਰੇ ਮਾਂ ਪਿਓ ਆਣ, ਪਹਿਲਾਂ ਹੀ ਡਿਸਾਈਡ ਕਰ ਲੈਣ, ਫੇਰ ਜੇ ਉਹਨਾਂ ਨੇ ਵਿਆਹ ਕਰਾਉਣਾ ਕਰਾ ਲੈਣਾ ਹੈ ਨਾ। ਪਰ ਜੇ ਪਹਿਲਾਂ ਇਹ ਗੱਲਾਂ ਨਹੀਂ ਕੀਤੀਆਂ ਫਿਰ ਬਾਅਦ ਚ ਇਹ ਗੱਲਾਂ ਕਰਨੀਆਂ ਉਹ ਵਧੀਆ ਨੀ ਲੱਗਦੀਆਂ ਹਨਾ। ਤਾਂ ਭਾਜੀ ਉਹ ਜਿੱਦਾਂ ਭਾਜੀ ਪਿਛਲੇ ਕਹਿ ਕੇ ਗਏ ਭਾਜੀ 99 ਕਿਆ, ਮੈਂ ਕਹਿੰਦਾ 100% ਹੀ ਮਾਂ ਪਿਓ ਆ, ਭਾਵੇਂ ਬਿਮਾਰ ਵੀ ਹੁੰਦੇ ਆ ਨਾ ਫਿਰ ਵੀ ਉਹ ਘਰ ਚ ਹੈਲਪ ਕਰਾਉਂਦੇ ਹੀ ਆ, ਕੁਛ ਨਾ ਕੁਛ ਕਰਦੇ ਹੀ ਆ, ਤੁਹਾਡੇ ਨਿਆਣਿਆਂ ਨੂੰ ਹੀ ਦੇਖ ਲੈਂਦੇ ਆ ਨਾ ਭਾਜੀ। ਯਾਰ ਇੱਥੇ ਆਪਣੇ ਬੰਦਿਆਂ ਨੇ ਘਰ ਲੈਣੇ ਹੁੰਦੇ ਆ ਨਾ, ਪਹਿਲਾਂ ਫੋਨ ਇੰਡੀਆ ਬਾਪੂ ਨੂੰ ਹੀ ਕਰਦੇ ਆ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਡਾਊਨ ਪੇਮੈਂਟ ਲਈ ਹੈ ਨਾ, ਉਹਨਾਂ ਨੇ ਤਾਂ ਕਦੀ ਪੁੱਛਿਆ ਨੀ ਕਿ ਮੇਰੇ ਕੋਲ ਹੈ ਨੀ, ਭਾਵੇਂ ਨਾ ਵੀ ਹੋਣ ਤਾਂ ਵੀ ਭੇਜ ਦਿੰਦੇ ਆ। ਤਾਂ ਫਿਰ ਜਿਹੜਾ ਆਪਾਂ ਏਦਾਂ ਕਹਿੰਦੇ ਕਿ ਅਸੀਂ ਰੱਖੇ ਆ 2 ਮਹੀਨੇ ਰੱਖੇ ਆ, ਮੈਨੂੰ ਤਰਸ ਆਉਂਦਾ ਲੋਕਾਂ ਦੀ ਇਹ ਸੋਚ ਤੇ ਵੀ ਕਿ ਆਪਣੇ ਮਾਂ ਪਿਆਂ ਨੂੰ ਰੱਖਣਾ ਉਹਨਾਂ ਲਈ ਰੱਖਣਾ ਹੋ ਜਾਂਦਾ ਤਾਂ ਉਹਨਾਂ ਨੂੰ ਤੰਗੀ ਹੋ ਜਾਂਦੀ ਹੈ। ਉਹ ਮਾਂ ਪੇ ਪਤਾ ਨੀ ਤੁਹਾਨੂੰ ਇੰਨੇ ਹੀ ਉਮਰਾਂ ਤੱਕ ਹੈ ਨਾ, ਭਾਵੇਂ ਤੁਸੀਂ ਬੁੜੇ ਹੋ ਜਾਓ ਤਦ ਤੱਕ ਵੀ ਤੁਹਾਨੂੰ ਪਾਲ ਲੈਂਦੇ ਆ, ਤੁਹਾਨੂੰ 2 ਮਹੀਨੇ ਨੀ ਰੱਖ ਹੁੰਦੇ ਲਾਈਕ ਮੈਂ ਬੜਾ ਨਾ ਮੈਨੂੰ ਦੁੱਖ ਹੁੰਦਾ ਸੁਣ ਕੇ ਵੀ ਲਾਈਕ ਇਹ ਵੀ ਸੋਚ ਹੈਗੀ ਆ ਕਿ ਉਹ ਉਹਲੇ ਇਰੀਟੇਸ਼ਨ ਹੋ ਜਾਂਦੀ ਆ ਕਿ ਸਾਡੀ ਪ੍ਰਾਈਵੇਸੀ ਇਹ ਹੋ ਗਈ ਸਾਡੀ ਇਹ ਹੋ ਗਈ
1: ਜੀ
5: ਤਾਂ ਭਾਜੀ ਲਾਈਕ ਪਤਾ ਨੀ ਕਿਆ ਮਤਲਬ ਮੈਂ ਤਾਂ ਇਸ ਹੱਕ ਚ ਹੀ ਨੀ ਹੈਗਾ
1: ਕੀ
5: ਰੱਖਣਾ ਨਹੀਂ ਰੱਖਣਾ
1: ਠੀਕ ਹੈ ਸੋ ਤੁਹਾਨੂੰ ਵੀ ਲੱਗਦਾ ਵੀ ਕੁੜੀ ਬਿਲਕੁਲ ਗਲਤ ਹੈ ਜਸਪਾਲ ਰਾਏ ਬਾਈ ਜੀ ਦਾ ਨੰਬਰ ਵੀ ਦਵਾਂ ਨਵੀਂ ਕਿਚਨ ਰੈਡੀ ਕਰਾਓ ਯਾਰ ਜੇ ਕਿਚਨ ਤੁਹਾਡੀ ਵਧੀਆ ਬਣੀ ਹੈ ਨਾ ਤਾਂ ਘਰ ਦੀ ਸ਼ਾਨ ਮੱਲੋ ਮੱਲੀ ਵੱਧ ਜਾਂਦੀ ਆ ਕੋਈ ਘਰੇ ਆਵੇ ਤੇ ਦੇਖੇ ਵੀ ਯਾਰ ਕਿਚਨ ਕਿੰਨੀ ਸੋਹਣੀ ਹੈ ਬੰਦਾ ਨੋਟਿਸ ਜ਼ਰੂਰ ਕਰਦਾ ਨਵੀਂ ਕਿਚਨ ਰੈਡੀ ਕਰਾਉਣੀ ਹੈ ਬਹੁਤ ਹੀ ਰੀਜ਼ਨੇਬਲ ਰੇਟ ਬਹੁਤ ਹੀ ਸੋਹਣਾ ਕੰਮ ਜਸਪਾਲ ਰਾਏ ਬਾਈ ਜੀ ਨੂੰ ਕਾਲ ਕਰੋ ਨਿਊ ਹਾਈਟਸ ਕਿਚਨ 416-859-1920 ਫਰੀ ਐਸਟੀਮੇਟ ਮੇਰਾ ਨਾਂ ਲੈ ਦਿਓ ਵਧੀਆ ਡਿਸਕਾਊਂਟ ਭਾਅ ਜੀ ਉਹਨਾਂ ਕੋਲ 15 ਸਾਲ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਬੜੇ ਚਿਰ ਤੋਂ ਜੁੜੇ ਨੇ ਕਿਚਨ ਤਿਆਰ ਕਰਾਉਣੀ ਹੈ ਨਾ ਇੱਕ ਵਾਰ ਕਾਲ ਕਰ ਲਓ ਇਹਨਾਂ ਨੂੰ ਮੇਰੇ ਕਹਿਣ 'ਤੇ ਬਹੁਤ ਸੋਹਣਾ ਕੰਮ ਹੈ ਮੈਂ ਆਪਣੀ ਵਾਈਫ ਨੂੰ ਵੈਸੇ ਦਿਖਾ ਰਿਹਾ ਸੀ ਇਹਨਾਂ ਦਾ ਕੰਮ ਉਹ ਕਹਿੰਦੀ ਨਵੀਂ ਯਾਰ ਇੰਨਾ ਸੋਹਣਾ ਕੰਮ ਇੰਨੀ ਹਾਈ ਕੁਆਲਿਟੀ ਚਾਹੇ ਨਵਾਂ ਕਿਚਨ ਹੈ ਨਵਾਂ ਬਾਰ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੀ ਹੈ 416-859-1920
6: ਜਿਹੜਾ
1: ਹਸਬੈਂਡ ਹੈ
6: ਹਾਂਜੀ
1: ਉਹ ਕਹਿੰਦੀ ਉਹ ਨਹੀਂ ਲੈਂਦਾ ਆਫ ਪਤਾ ਨੀ ਹੁਣ ਕੀ ਚੱਕਰ ਹੈ ਉਹਨੇ ਇਹ ਵੀ ਕਿਹਾ ਕਹਿੰਦੀ ਕਿ ਉਹ ਟਾਈਮ ਆਫ ਲੈਂਦਾ ਹੀ ਨੀ ਵਾਲਾ
6: ਕਿਉਂਕਿ ਗੱਲ ਮੈਂ ਇਹ ਨੀ ਕਹਿ ਰਹੀ ਕੁੜੀ ਦੇ ਪੇਰੈਂਟਸ ਜਾਂ ਮੁੰਡੇ ਦੇ ਪੇਰੈਂਟਸ ਇੱਥੇ ਜਿਹੜੀ ਕੰਪਲੈਕਸਿਟੀ ਹੈ ਨਾ ਉਹ ਪੇਰੈਂਟ ਇਹ ਨੀ ਕਿਹਦੇ ਪੇਰੈਂਟਸ ਹੈ ਕੰਪਲੈਕਸਿਟੀ ਇਹ ਹੈ ਕਿ ਇੱਥੇ ਆਪਾਂ ਸਾਰਾ ਕੰਮ ਸੈਲਫ ਕਰਨਾ ਹੁੰਦਾ ਹੈ ਰਾਈਟ ਤਾਂ ਇੱਥੇ ਕੋਈ ਮੇਡ ਹੈਲਪ ਤਾਂ ਹੈ ਨੀ ਕਿ ਕੋਈ ਆਊਗਾ ਸਫਾਈਆਂ ਕਰ ਜਾਏਗਾ ਇਹ ਉਹ ਤੇ ਸਾਰਿਆਂ ਦੇ ਪੇਰੈਂਟਸ ਸੇਮ ਨੀ ਹੁੰਦੇ ਆਪਾਂ ਪੇਰੈਂਟਸ ਨੂੰ ਇੰਨੀ ਦੂਰੋਂ ਬੁਲਾ ਰਹੇ ਹਾਂ ਇਹਦਾ ਮਤਲਬ ਇਹ ਨੀ ਕਿ ਉਹ ਆਪਣੇ ਨਾਲ ਕੰਮ ਕਰਾਉਣਗੇ ਤੇ ਪੇਰੈਂਟਸ ਦੇ ਅਲੱਗ ਅਲੱਗ ਫਿਜ਼ੀਕਲ ਕੈਪੇਬਿਲਿਟੀਜ਼ ਹੋਣੀਆਂ ਜਦੋਂ ਉਹਨਾਂ ਨੇ ਇੰਡੀਆ ਨੀ ਕੀਤਾ ਇੰਨਾ ਕੰਮ ਤਾਂ ਇੱਥੇ ਕਿਉਂ ਕਰਨਗੇ ਮਤਲਬ ਹੁਣ ਜਿਵੇਂ ਮੇਰੇ ਮਦਰ ਮਦਰ ਇਨ ਲਾ ਦੋਨੋਂ ਆਉਂਦੇ ਆ ਉਹ ਲਾਈਕ ਕਿ ਝਾੜੂ ਪੋਚੇ ਵਾਲੀ ਉੱਥੇ ਆਉਂਦੀ ਹੈ ਬਰਤਨ ਧੋਣ ਵਾਲੀ ਆਉਂਦੀ ਹੈ ਕੱਪੜੇ ਧੋਣ ਵਾਲੀ ਆਉਂਦੀ ਉਹ ਇੱਥੇ ਕਿਵੇਂ ਕਰਵਾ ਲਾ ਮੈਂ ਉਹਨਾਂ ਤੋਂ ਪਰਦੇ ਨੀ ਤਾਂ ਮਤਲਬ ਅਸੀਂ ਬਹੁਤ ਔਖੇ ਹੋਏ 2 ਸਾਲ ਪਹਿਲਾਂ ਜਦੋਂ ਆਉਣ ਆਉਣ ਲੱਗੇ ਕਿ ਇਟਸ ਵੈਰੀ ਟਫ ਟੂ ਮੈਨੇਜ ਰਾਈਟ ਤੇ ਇੱਕ ਇਹ ਹੈ ਕਿ ਉਹਨਾਂ ਨੇ 3 meals ਪ੍ਰੋਪਰ ਲੈਣੇ ਆ ਕਿਉਂਕਿ ਇਟਸ ਦੇਅਰ ਇਟਸ ਸਿੰਸ ਬਿਗਨਿੰਗ ਉਹਨਾਂ ਨੇ ਉਹੀ ਦੇਖਿਆ ਕਿ 3 meals ਰਾਈਟ ਰੋਟੀ ਸਬਜ਼ੀ ਉਹਨਾਂ ਨੂੰ ਚਾਹੀਦੀ ਹੀ ਚਾਹੀਦੀ ਹੈ ਤਾਂ ਜੇ ਆਪਾਂ ਉਹ ਵੀ ਨੀ ਕਰ ਰਹੇ ਤਾਂ ਉਹ ਵੀ ਡਿਸਰਿਸਪੈਕਟ ਚ ਕਾਊਂਟ ਹੋ ਜਾਂਦਾ ਤਾਂ ਮਤਲਬ ਅਸੀਂ ਫਸਟ ਈਅਰ ਚ ਬਹੁਤ ਉਹ ਕੀਤਾ ਕਿ ਸਾਨੂੰ ਬਹੁਤ ਦਿੱਕਤ ਆਈ ਫਿਰ ਅਸੀਂ ਇਹੀ ਸੋਚਿਆ ਕਿ ਜਦੋਂ ਅਸੀਂ ਬੁਲਾਉਂਦੇ ਆ ਨਾ ਵੀ ਪਲਾਨ ਦਾ ਹੋਲੀਡੇਜ਼ ਕਿ ਹਾਫ ਆਫ ਟਾਈਮ ਹੋਲੀਡੇਜ਼ ਲੈ ਲਓ ਇਸ ਤੋਂ ਉੱਤੇ ਹੋਰ ਕੁਛ ਨਹੀਂ ਹੋ ਸਕਦਾ ਦੈਟਸ ਇਟ
1: ਅੱਛਾ ਸੋ ਤੁਹਾਡੇ ਹਸਬੈਂਡ ਵੀ ਟਾਈਮ ਆਫ ਲੈ ਲੈਂਦੇ ਤੁਸੀਂ ਵੀ ਲੈ ਲੈਂਦੇ ਹੋ
6: ਜਦੋਂ ਉਹਨਾਂ ਦੇ ਪੇਰੈਂਟਸ ਆਉਂਦੇ ਆ ਤਾਂ ਉਹ ਜ਼ਿਆਦਾ ਟਾਈਮ ਆਫ ਲੈਂਦੇ ਆ ਜਦੋਂ ਮੇਰੇ ਆਉਂਦੇ ਆ ਤਾਂ ਮੈਂ ਜ਼ਿਆਦਾ ਟਾਈਮ ਆਫ ਲੈਂਦੀ ਹਾਂ ਕਿਉਂਕਿ ਉਹ ਐਟ ਦ ਐਂਡ ਆਪਦੇ ਬੱਚੇ ਕੋਲ ਹੀ ਆ ਰਹੇ ਆ ਤੇ ਜਿਹੜੀ ਉਹਨਾਂ ਦੀ ਕੰਫਰਟ ਆਪਦੇ ਬੱਚੇ ਨਾਲ ਹੁੰਦੀ ਹੈ ਨਾ ਉਹ ਲੱਖ ਕਹਿ ਲਓ ਜੋ ਵੀ ਹੈ ਤੁਸੀਂ
1: ਫਿਰ ਵੀ ਜ਼ਿੰਮੇਵਾਰੀ ਸਾਰੀ ਮੇਰੇ ਸਿਰ ਹੈ ਕਿ ਅੱਛਾ ਰੋਟੀਆਂ ਬਣਾ ਲਈਆਂ ਮੇਕ ਸ਼ੋਰ ਕਰਨਾ ਉਹਨਾਂ ਦੀ ਪਲੇਟ ਫੁੱਲ ਹੈ ਮੇਕ ਸ਼ੋਰ ਕਰਨਾ ਕਿ ਉਹਨਾਂ ਕੋਲ ਇਨਫ ਫੂਡ ਹੈ ਫਿਰ ਮੇਕ ਸ਼ੋਰ ਕਰਨਾ ਉਹਨਾਂ ਨੂੰ ਪੁੱਛਣਾ ਕਿ ਹਾਂਜੀ ਹੋਰ ਕੁਛ ਤਾਂ ਨਹੀਂ ਚਾਹੀਦਾ ਤੇ ਉਹਨੇ ਆਹ ਵੀ ਥੋੜੇ ਜਿਹੇ ਜ਼ਿਕਰ ਕੀਤਾ ਕਹਿੰਦੀ ਕਿ ਖਾਣਾ ਪੀਣਾ ਸਾਰਿਆਂ ਨੇ ਖਾ ਲਿਆ ਚਲੋ ਕਹਿੰਦੀ ਮੈਨੂੰ ਹੈਲਪ ਵੀ ਕਰ ਦਿੰਦੇ ਆ ਇਹ ਨਹੀਂ ਕੋਈ ਗੱਲ ਪਰ ਕਹਿੰਦੀ ਫਿਰ ਡਿਨਰ ਤੋਂ ਬਾਅਦ ਉਹਨਾਂ ਨੇ ਤਿੰਨਾਂ ਨੇ ਬਹਿ ਜਾਣਾ ਗੱਲਾਂ ਬਾਤਾਂ ਮਾਰਦੇ ਤੇ ਮੈਂ ਫਿਰ ਯੂ ਨੋ ਹੋਰ ਥੋੜ੍ਹੀ ਬਹੁਤੀ ਸਫਾਈ ਸਫੂਈ ਕਰਨੀ ਹੁੰਦੀ ਹੈ ਤਾਂ ਮੈਂ ਉਹ ਕਰਦੀ ਹਾਂ ਕਹਿੰਦੀ ਮੈਨੂੰ ਥੋੜ੍ਹੇ ਆ ਅਨਕੰਫਰਟੇਬਲ ਜਿਹਾ ਫੀਲ ਹੁੰਦਾ
6: ਪਤਾ ਨੀ ਮੈਨੂੰ ਲੱਗਦਾ ਨਾ ਇਹ ਥੋੜਾ ਜਿਹਾ ਆਪਾਂ ਐਂਗਲ ਗਲਤ ਲੈ ਜਾਂਦੇ ਹਾਂ ਕਿ ਪੇਰੈਂਟਸ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਇੰਡੀਆ ਵੀ ਮੈਂ ਦੇਖਿਆ ਇੰਡੀਆ ਸਾਰੇ ਲੋਕ ਰਹਿੰਦੇ ਆ ਕਈ ਆਪਣੇ ਦੇ ਸਿਬਲਿੰਗਸ ਇੰਡੀਆ ਹੀ ਹੈ ਜਿਹੜੇ ਪੇਰੈਂਟਸ ਕੋਲ ਰਹਿ ਰਹੇ ਆ ਤਾਂ ਉੱਥੇ ਹੈਲਪ ਹੈਗੀ ਆ ਉਹਨਾਂ ਨੂੰ ਤੇ ਦੂਸਰੀ ਗੱਲ ਪੇਰੈਂਟਸ ਉੱਥੇ ਓਬਵੀਅਸਲੀ ਕੰਫਰਟੇਬਲ ਹੁੰਦੇ ਆ ਇੱਥੇ ਤਾਂ ਉਹ ਬੈਠੇ ਵੀ ਕਹਿ ਦਿੰਦੇ ਕਿ ਮਤਲਬ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਗੈਸਟ ਅਪੀਅਰੈਂਸ ਦੇਣ ਆਏ ਹਾਂ ਅਸੀਂ ਵੀ ਉਹ ਕੰਮ ਕਰੀਏ ਅਸੀਂ ਇੰਨੇ ਹੈਕਟਿਕ ਕਿਉਂ ਬਣਾਈਏ ਆਪਦੇ ਆਪ ਨੂੰ ਤਾਂ ਉਹਨਾਂ ਨੂੰ ਲੱਗਦਾ ਘੁਮਾਉਣਾ ਵੀ ਹੈ ਇਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ ਜਦੋਂ ਆਪਣਾ ਵੀਕਐਂਡ ਹੁੰਦਾ ਆਪਾਂ ਨੂੰ ਲੱਗਦਾ ਰਿਲੈਕਸ ਕਰ ਲੈਂਦੇ ਬਟ ਨਹੀਂ ਜਦੋਂ ਉਹ ਆਉਂਦੇ ਆਪਾਂ ਲੱਗਦਾ ਉਹਨਾਂ ਨੂੰ ਮੈਕਸੀਮਮ ਆਪਾਂ ਐਕਸਪਲੋਰ ਵੀ ਕਰਾ ਦਈਏ ਯਾਰ ਪਤਾ ਨੀ ਮਤਲਬ ਏਦਾਂ ਹੀ ਹੁੰਦਾ ਕਿ ਇਹ ਜਾ ਰਹੀ ਹੈ ਅੰਡਰਸਟੈਂਡਿੰਗ ਦੀ ਬਹੁਤ ਲੋੜ ਹੈ. ਏਦਾਂ ਨਾ ਕਹੋ ਕਿ ਸ਼ੀ ਡੋਂਟ ਵਾਂਟ ਟੂ ਡੂ, ਨੋ ਸ਼ੀ ਡੋਂਟ ਟੂ ਡੂ, ਬਟ ਇਜ਼ ਹਸਬੈਂਡ ਓਕੇ ਟੂ ਟੇਕ ਕੇਅਰ ਆਫ ਆਲ ਦਾ ਫਾਈਨੈਂਸ਼ੀਅਲ ਰਿਸਪੋਂਸਿਬਿਲਿਟੀਜ਼ ਕਿ ਕੁੜੀ ਫ੍ਰੀ ਹੋ ਜੇ, ਉਹਨੂੰ ਕੋਈ ਜੋਬ ਦੀ ਲੋੜ ਨਹੀਂ ਹੈ, ਸ਼ੀ ਵਿਲ ਸਰਵ ਦਾ ਪੇਰੈਂਟਸ ਈਦਰ ਔਰ.
1: ਨਹੀਂ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਸੋ ਮਚ ਫੋਰ ਯੋਰ ਕਾਲ. ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ ਦੋ ਲੋਕੇਸ਼ਨਸ ਤੋਂ. ਇੱਥੇ ਵਿਆਹਾਂ ਵਾਸਤੇ ਜਾਗੋ, ਪੱਕੀਆਂ, ਨਾਨਕਿਆਂ, ਦਾਦਕਿਆਂ ਅਤੇ ਨਾਲ ਦੀ ਨਾਲ ਸਾਰਾ ਸਮਾਨ ਤੁਹਾਨੂੰ ਯੂਨੋ ਮੁੰਡੇ ਦੇ ਵਿਆਹ ਦਾ ਮਿਲ ਰਿਹਾ, ਕੁੜੀ ਦੇ ਵਿਆਹ ਦਾ ਮਿਲ ਰਿਹਾ. ਤੁਸੀਂ ਇੱਕ ਵਾਰ ਜ਼ਰੂਰ ਇੱਥੇ ਜਾਓ ਛੱਜ, ਅਤੇ ਕੋਈ ਵੀ ਤੁਹਾਨੂੰ ਜਾਗੋਜ਼ ਚਾਹੀਦੀਆਂ ਨੇ ਉਹ ਵੀ ਮਿਲ ਰਹੀਆਂ ਨੇ, ਕੋਈ ਢੋਲਕੀਆਂ ਰੈਂਟ ਕਰਨੀਆਂ ਉਹ ਵੀ ਮਿਲ ਰਹੀਆਂ ਨੇ. ਸੋ ਤੁਸੀਂ ਇੱਕ ਵਾਰ ਇੱਥੇ ਪਹੁੰਚੋ ਸਬਜ਼ੀ ਮਾਰਕੀਟ, ਅਤੇ ਹੀਲੀਅਮ ਵਾਲੇ ਬਲੂਨ, ਕਿਸੇ ਵੀ ਬਰਥਡੇ ਪਾਰਟੀ ਕਾਰਟੂਨ ਵਾਲੇ ਸਪੈਸ਼ਲ ਲੈਟਰਸ ਵਾਲੇ ਬਲੂਨ ਵੀ ਇੱਥੇ ਮਿਲਦੇ ਨੇ. ਨੋਨ ਵੈਜ ਵੈਜ ਕੇਟਰਿੰਗ ਕਰਵਾਉਣੀ ਆ, ਲਾਈਵ ਜਲੇਬੀ ਸਟੇਸ਼ਨ ਹੈ, ਅਤੇ ਬਾਕੀ 24 ਘੰਟੇ ਹੀ ਤੁਹਾਨੂੰ ਇੱਥੇ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ ਮਿਲ ਰਿਹਾ. 10 ਲੋਰਡ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ. ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ. ਫੈਸ਼ਨ ਆਈ ਕਿਊ, ਕੱਲ੍ਹ ਮੈਨੂੰ ਇੱਕ ਮੈਸੇਜ ਆਇਆ, ਨਵੀਂ ਬੈੱਡ ਸ਼ੀਟਾਂ ਅਤੇ ਕੰਬਲ ਚਾਹੀਦੇ ਨੇ, ਕਿੱਥੋਂ ਲਈਏ? ਫੈਸ਼ਨ ਆਈ ਕਿਊ ਦੀਆਂ ਮਲਟੀਪਲ ਲੋਕੇਸ਼ਨਸ ਨੇ. 5 ਬੈੱਡ ਸ਼ੀਟ ਦਾ ਸੈੱਟ $50, ਹੈਵੀ ਕੰਬਲ ਅਤੇ ਰਜਾਈ 1 ਕਿਲੋ, ਦੂਜਾ 25% ਆਫ, 3 ਕੰਬਲ ਕੁਇਲਟ ਸੈੱਟ ਅਤੇ ਕੰਫਰਟਰ ਸੈੱਟ $100 'ਚ, ਕੋਟ ਪੈਂਟ ਅਤੇ ਕੁੜਤੇ ਪਜਾਮੇ 1 ਕਿਲੋ, ਦੂਜਾ 25% ਆਫ. ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ, ਮੇਫੀਅਲ, 905-453-2225-905-453-2225-6648. ਹੈਲੋ,
7: ਹਾਂਜੀ ਰਵੀ, ਸਤਿ ਸ੍ਰੀ ਅਕਾਲ.
1: ਸਤਿ ਸ੍ਰੀ ਅਕਾਲ.
7: ਮੇਰੇ ਹਿਸਾਬ ਨਾਲ ਰਵੀ, ਟਾਈਮ ਨੀ ਰੱਖਣਾ ਚਾਹੀਦਾ, ਲਾਈਕ 2 ਹਫ਼ਤੇ ਆ ਜਾਂ 2 ਮਹੀਨੇ, ਜਿੰਨਾ ਚਿਰ ਉਹ ਆਉਣਾ ਚਾਹੁੰਦੇ ਆ. ਲੜਕਾ ਵਿਸ਼ਾਕੁਰਾ ਨੂੰ ਫੋਨ ਕਰਕੇ ਦੱਸ ਦੇਵੇ, ਦੇਖੋ ਵੀ ਮੈਂ ਕੰਮ ਬਾਹਰ ਕਰਦਾ, ਵਾਈਫ ਘਰੋਂ ਹੀ ਕਰਦੀ ਆ. 2 ਹਫ਼ਤੇ ਦਾ ਉਹ ਕਹਿੰਦੇ ਆ ਜਾਣਾ, 2 ਹਫ਼ਤੇ ਦਾ ਉਹਨੇ ਲੁੱਕ ਆਫਟਰ ਕਰਨਾ. ਉਹਨੇ ਚੈਨ ਚ ਜੇ ਕੋਈ ਪ੍ਰੋਬਲਮ ਹੈ ਕੁਕਿੰਗ ਦੀ, ਗੈਸ ਦੀ, ਉਹਨਾਂ ਨੂੰ ਸ਼ੋਅ ਕਰ ਦੇਣ. ਨਹੀਂ ਉਹ ਤਾਂ ਕੰਮ ਹੀ ਕਰਨਾ ਚਾਹੁੰਦੇ ਆ, ਇੱਕ ਮੇਡ ਰੱਖ ਲੈਣ, ਬਹੁਤ ਨਿਆਣੇ ਇੱਥੇ ਆਏ ਹੋ, ਇੱਕ ਲੜਕੀ ਨੂੰ ਰੱਖ ਲੈਣ, ਉਹਦਾ ਖਾਣਾ ਪੀਣਾ ਬਣਾਉਣ ਲਈ ਉਹਨਾਂ ਨੂੰ ਇੰਜੋਏ ਕਰਨ ਦੇਣਾ ਚਾਹੀਦਾ.
1: ਅੱਛਾ, ਮਾਂ ਬਾਪ ਆਉਂਦੇ ਆ, ਉਹਨਾਂ ਤੋਂ ਕੋਈ ਕੰਮ ਨੀ ਕਰਾਉਣਾ ਚਾਹੀਦਾ ਉਹਨਾਂ ਨੂੰ, ਉਹਨਾਂ ਲਈ ਕੋਈ ਮੇਡ ਰੱਖ ਦੋ ਤੇ ਉਹ ਸਾਰਾ ਕੰਮ ਕਰੇ ਤੇ ਉਹ ਇੰਜੋਏ ਕਰ ਲੈਣ.
7: ਨਹੀਂ, ਕੰਮ ਜੇ ਉਹ ਕਰਨਾ ਚਾਹੁੰਦੇ ਆ, ਦੇਖੋ ਜੇ ਉਹ ਹੁਣ ਉਹਨਾਂ ਦੀ ਆਪਾਂ ਨੂੰ ਹਾਲਾਤ ਦਾ ਪਤਾ ਨੀ ਵੀ ਉਹ ਸਿਆਣੇ ਆ ਕਿੰਨੇ ਆ ਕੀ ਆ, ਜੇ ਆਪ ਕਰ ਸਕਦੇ ਨੀ ਆਪ ਕਰੀ ਜਾਣਾ
1: ਜੀ,
7: ਪਰ ਜੇ ਉਹ ਨਹੀਂ ਕਰ ਸਕਦੇ ਫਿਰ ਆਪਾਂ ਨੂੰ ਕੀ ਪ੍ਰੋਬਲਮ ਆ. ਹੁਣ ਕੱਲ ਨੂੰ ਇਹਨਾਂ ਦੇ ਕੋਈ ਬੇਬੀ ਆ ਜਾਵੇ, ਹਜੇ ਪਤਾ ਨੀ ਵੀ ਹੈ ਕਿ ਨਹੀਂ, ਪਰ ਫੇਰ ਵੀ ਤਾਂ ਅਸੀਂ ਮੇਡ ਰੱਖਣੀ ਆ ਨਾ, ਹੁਣ ਵੀ ਰੱਖ ਸਕਦੇ ਆ, ਪੈਸੇ ਤਾਂ ਉਹਨਾਂ ਕੋਲ ਬਹੁਤ ਆ ਰਹੇ ਆ, ਜੇ ਉਹ 14 ਘੰਟੇ 16 ਕੰਮ ਕਰਦਾ ਇਹ ਕਰ ਰਹੀ ਆ, ਵੈਰੀ ਗੁੱਡ
1: ਜੀ ਜੀ, ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ. ਸਾਡੇ ਨਾਲ ਸਦੀਕ ਜੀ ਜੁੜਿਆ ਆਲ ਡੈਟ ਸੋਲੂਸ਼ਨਸ ਤੋਂ, ਤੇ ਸਦੀਕ ਸਾਹਿਬ ਨਾਲ ਵੀ ਗੱਲਬਾਤ ਕਰਕੇ ਫਿਰ ਅਗਲੀ ਕਾਲ ਤੁਹਾਡੀ ਲਵਾਂਗੇ. ਜਸਟ ਹੋਲਡ ਕਰੋ ਜੇ ਕਾਲ ਕਰ ਰਹੇ ਹੋ. ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਈਦ ਉਲ ਅਦਾ ਪ੍ਰੇਅਰ ਵੈਡਨਸਡੇ May 27th ਨੈਕਸਟ ਵੀਕ ਹੋ ਰਹੀ ਹੈ. ਪਹਿਲੀ ਪ੍ਰੇਅਰ ਸਵੇਰੇ 8 ਵਜੇ ਅਤੇ ਦੂਜੀ ਪ੍ਰੇਅਰ ਸਵੇਰੇ 10 ਵਜੇ, ਅਤੇ ਲੇਡੀਜ਼ ਲਈ ਅਲੱਗ ਅਰੇਂਜਮੈਂਟ ਹੈ, ਫਰੀ ਪਾਰਕਿੰਗ ਹੈ, ਅਤੇ ਬੱਚਿਆਂ ਲਈ ਫਰੀ ਬਲੂਨ ਅਤੇ ਚੌਕਲੇਟਸ ਨੇ. ਮਿਰਾਜ ਬੈਂਕਟ ਹਾਲ ਐਂਡ ਕਨਵੈਨਸ਼ਨ ਸੈਂਟਰ, 1917 ਐਲਬੀਅਨ ਰੋਡ, ਅਤੇ ਤੁਸੀਂ ਪਹੁੰਚਣਾ ਈਦ ਉਲ ਅਦਾ ਪ੍ਰੇਅਰ ਅਗਲੇ ਵੀਕ ਵੈਡਨਸਡੇ May 27, ਸਪੋਂਸਰਡ ਬਾਏ ਆਲ ਡੈਟ ਸੋਲੂਸ਼ਨਸ, ਦੈਨ ਮੁਹੰਮਦ ਸਦੀਕ ਸਾਹਿਬ, 416-671-0577. ਸਦੀਕ ਸਾਹਿਬ ਵੈਲਕਮ, ਅਤੇ ਜ਼ਰੂਰ ਜਿਹੜੇ ਲੋਕ ਕਰਜ਼ੇ 'ਚ ਫਸੇ ਆ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੋ?
8: ਬਿਲਕੁਲ, ਥੈਂਕ ਯੂ ਨਵੀ ਸਾਹਿਬ. ਨਵੀ ਜੀ, ਅਗਰ ਕਿਸੇ ਨੂੰ ਕਿਸੇ ਕਿਸਮ ਦਾ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਚਾਹੇ ਉਹ ਛੋਟੇ ਕਰਜ਼ੇ ਨੇ ਜਾਂ ਕਰਜ਼ੇ ਜ਼ਿਆਦਾ ਨੇ, ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ. ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ. ਤੁਸੀਂ ਕਾਲ ਕਰਕੇ ਫੋਨ 'ਤੇ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਮੇਰੇ ਕਿਸੇ ਵੀ ਲੋਕੇਸ਼ਨ 'ਤੇ ਆ ਕੇ ਮੈਨੂੰ ਮਿਲ ਸਕਦੇ ਹੋ. ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਅੱਜ ਆਓ, ਚਾਹੇ 10 ਦਫ਼ਾ ਆਓ, 15 ਦਫ਼ਾ ਆਓ, ਕੁਛ ਪੇ ਨਹੀਂ ਕਰਨਾ ਹੈਗਾ. ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ. ਨੰਬਰ ਹੈ ਸਾਡਾ 416-671-0577-416-671-0577 'ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ. ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਬਿਜ਼ਨਸ ਦੇ ਲੋਨ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ ਸੀਆਰ ਦੇ ਨਾਲ ਪਰਸਨਲ ਜਾਂ ਬਿਜ਼ਨਸ ਜੀਐਸਟੀ ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜੀ, ਅਸੀਂ ਪੂਰੀ ਪੂਰੀ ਹੈਲਪ ਕਰਾਂਗੇ ਤੁਹਾਡਾ ਕ੍ਰੈਡਿਟ ਰੀਬਿਲਡ ਕਰਨ ਵਿੱਚ, ਔਰ ਬਹੁਤ ਜਲਦ ਤੁਹਾਨੂੰ ਕ੍ਰੈਡਿਟ ਵਾਪਸ ਮਿਲ ਸਕਦਾ ਅਗਰ ਤੁਸੀਂ ਮੇਰੀ ਐਡਵਾਈਸ ਤੇ ਅਮਲ ਕਰਦੇ ਹੋ। ਨੰਬਰ 416-671-0577 ਤੇ ਕਾਲ ਕਰ ਸਕਦੇ ਹੋ, ਜਾਂ ਲੋਕੇਸ਼ਨ ਤੇ ਵਿਜ਼ਿਟ ਕਰਨਾ ਚਾਹੋ ਤਾਂ ਸਕਾਰਬਰੋਥ ਵਿੱਚ ਹੈ ਮਾਰਕਮੈਂਡ ਐਲਮਰ ਦੇ ਕੋਲ, ਜਦੋਂ ਤੁਸੀਂ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਵਿਲ ਦੇ ਕੋਲ, ਮਿਸਾਗਰ ਵਿੱਚ ਹੈ ਡਿਕਸੀ 401 ਦੇ ਕੋਲ, ਔਰ ਬ੍ਰੈਂਪਟਨ ਵਿੱਚ ਹੈ ਬ੍ਰੈਂਪਲੀ ਬੁਗੇਟ ਦੇ ਕੋਲ। ਮੇਰੀ ਡਾਇਰੈਕਟ ਲਾਈਨ ਹੈਗੀ ਹੈ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
1: ਨੰਬਰ ਇੱਕ ਵੀ ਕਿਹਾ 416-671-0577, 416-671-0577। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਤੇ ਇੱਕ ਵਾਰ ਫਿਰ ਤੋਂ ਲਿਸਟਿੰਗ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇੱਕ ਲਗਜ਼ਰੀ ਲਿਸਟਿੰਗ ਜਿਹੜੀ ਕਿ ਜਪਿੰਦਰ ਬਰਾੜ ਹੋਣਾ ਕੋਲ ਆਈ ਹੈ, ਤੇ ਜਪਿੰਦਰ ਕੋਲ ਐਕਸਕਲੂਸਿਵ ਲਗਜ਼ਰੀ ਲਿਸਟਿੰਗ ਹੈ। ਇਹ ਉਹਨਾਂ ਪਰਿਵਾਰਾਂ ਲਈ ਬਹੁਤ ਕਮਾਲ ਦੀ, ਜਿਹੜੇ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਆ, ਖਾਸ ਕਰਕੇ ਕੋਈ ਜੁਆਇੰਟ ਫੈਮਿਲੀ, ਦੋ ਭਰਾ ਇਕੱਠੇ ਰਹਿਣਾ ਚਾਹੁੰਦੇ ਨੇ। ਇਸਟੇਟ ਹੋਮ 2021 ਚ ਬਣਿਆ, 3.6 ਏਕੜ ਲੈਂਡ ਹੈ, 11,700 ਸਕੁਏਅਰ ਫੁੱਟ ਅਬਵ ਗ੍ਰੇਡ, 7,000 ਸਕੁਏਅਰ ਫੁੱਟ ਦੀ ਵਾਕਡ ਬੇਸਮੈਂਟ, ਟੋਟਲ 18,000 ਸਕੁਏਅਰ ਫੁੱਟ ਤੋਂ ਵੀ ਵੱਧ ਲਿਵਿੰਗ ਸਪੇਸ, ਬਹੁਤ ਹੀ ਲਗਜ਼ਰੀ ਪ੍ਰੋਪਰਟੀ। 22 ਫੁੱਟ ਦੀਆਂ ਸੀਲਿੰਗਸ ਨੇ, ਅੰਦਰ ਵੜੋ, 19 ਫੁੱਟ ਦੀਆਂ ਸੀਲਿੰਗਸ ਫੈਮਿਲੀ ਰੂਮ 'ਚ ਨੇ, ਉੱਪਰ 6 ਬੈਡਰੂਮ ਨੇ, ਹਰ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਅਤੇ ਔਨ ਸਵੀਟ ਬਾਥਰੂਮ ਹੈ। ਨਾਲ ਦੀ ਨਾਲ ਜਿਹੜਾ ਪ੍ਰਾਈਮਰੀ ਬੈਡਰੂਮ ਹੈ ਉਹਦੇ ਵਿੱਚ ਸਪਾ ਵਰਗਾ 5 ਪੀਸ ਔਨ ਸਵੀਟ ਅਤੇ ਪ੍ਰਾਈਵੇਟ ਬੈਲਕੋਨੀ ਵੀ ਹੈ। ਟੋਟਲ 42 ਗੱਡੀਆਂ ਪਾਰਕ ਕਰੋ, ਸੈਟਰਡੇ ਸੰਡੇ ਦੋ ਦਿਨ ਓਪਨ ਹਾਊਸ ਰੱਖ ਰਹੇ ਨੇ। ਜਪਿੰਦਰ ਨੂੰ ਫੋਨ ਕਰੋ 416-729-3616, 416-729-3616, 416-729-3616। ਕੁਆਲਿਟੀ ਕਾਰ ਰਿਪੇਅਰ ਨੂੰ ਸਾਰੇ ਯਾਦ ਰੱਖੋ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਪੰਗਾ ਪਿਆ ਗੱਡੀ ਦਾ, ਬ੍ਰੇਕਾਂ ਨਵੀਆਂ, ਸਸਪੈਂਸ਼ਨ, ਕੋਈ ਵੀ ਮਕੈਨਿਕੀ ਦਾ ਇਸ਼ੂ ਹੈ ਗੱਡੀ ਦਾ, ਤਾਂ 905-460-1111, 905-460-1111, 5050। ਹੈਲੋ
9: ਹੈਲੋ ਹੈਲੋ ਨਵੀ ਜੀ, ਮੇਰਾ ਨਾਮ ਨਾਜ਼ ਆ। ਥੈਂਕ ਯੂ, ਤੁਸੀਂ ਲਾਸਟ ਵੀਕ ਮੈਨੂੰ ਨੰਬਰ ਦਿੱਤਾ ਸੀ ਉਹਦਾ, ਉਹ ਬਲਾਈਂਡਸ ਵਾਲੇ ਦਾ, ਹੀ ਕੇਮ ਵੈਰੀ ਨਾਈਸ ਗਾਇ
1: ਜੀ।
9: ਅੱਛਾ, ਜਿਹੜਾ ਤੁਹਾਡਾ ਇਸ਼ੂ ਚੱਲ ਰਿਹਾ ਇਹਦੇ ਮੁਤਲਕ ਮੈਂ ਕਹਾਂਗੀ, ਜਿਹੜੀ ਨਵੀਂ ਜਨਰੇਸ਼ਨ ਆ ਨਾ, ਆਈ ਐਮ ਸੋ ਸਿਕ ਆਫ ਦਿਸ ਨਿਊ ਜਨਰੇਸ਼ਨ, ਆਨੈਸਟ ਟੂ ਗਾਡ। ਇਹਨਾਂ ਨੂੰ ਹਨੇਰੇ ਵਾਲੇ ਕਮਰੇ ਚ ਇੰਨਾ ਛਿੱਤਰ ਪੈਣਾ ਚਾਹੀਦਾ ਨਾ ਕਿ ਯਾਦ ਰੱਖਣ। ਇਹ ਮਾਂ ਬਾਪ ਨੂੰ ਦੇਖੋ, ਮਾਂ ਬਾਪ ਵਾਸਤੇ ਕਿੰਨੇ ਇਹਨਾਂ ਕੋ ਬਹਾਨੇ ਆ ਜਾਂਦੇ ਨੇ, ਆਪਣੇ ਵਾਸਤੇ ਸਭ ਕੁਛ ਕਰਦੇ ਨੇ, ਲੇਕਿਨ ਜਦੋਂ ਮਾਂ ਬਾਪ ਦੀ ਗੱਲ ਆਉਂਦੀ ਹੈ, ਲੁੱਕ ਐਟ ਦਿਸ ਵੂਮੈਨ, ਆਈ ਡੋਂਟ ਕੇਅਰ ਉਹਦੇ ਮਦਰ ਇਨ ਲਾ ਏ, ਉਹਦੇ ਆਪਣੇ ਮਾਂ ਏ, ਉਹਦੇ ਪਿਓ ਏ, ਜੇ ਉਹ ਆ ਰਹੇ ਨੇ 2 ਮਹੀਨੇ ਵਾਸਤੇ ਤੇ ਕੀ ਮੁਸੀਬਤ ਹੈ ਇਹਨੂੰ, ਸੋ ਵਟ ਵਾਜ਼ ਦ ਬਿਗ ਡੀਲ। ਥੋੜਾ ਜਿਹਾ ਹਾਰਡ ਕੰਮ ਕਰ ਲੇਗੀ, ਠੀਕ ਹੈ, ਮੈਂ ਸਮਝਦੀ ਹਾਂ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ, ਲੇਕਿਨ ਉਹ ਪੇਰੈਂਟਸ ਹੈਗੇ ਨੇ, ਇਹ ਇੰਨੇ ਸੈਲਫਿਸ਼ ਲੋਕੀ ਨੇ ਨਾ, ਮੈਂ ਦੇਖਦੀ ਹਾਂ ਹਰ ਵਕਤ, ਮਤਲਬ ਕਿ ਕਿਸ ਤਰ੍ਹਾਂ ਇਹ ਲੋਕੀ ਆਪਣੇ ਮਾਂ ਬਾਪ ਨੂੰ ਟ੍ਰੀਟ ਕਰਦੇ ਨੇ, ਇਹਨਾਂ ਨੂੰ ਬਹੁਤ ਮਸਲਾ ਹੋ ਜਾਂਦਾ ਮਾਂ ਪਿਓ ਨਾ, ਇਸ ਤਰ੍ਹਾਂ ਕਿਉਂ ਹੁੰਦਾ ਹੈ, ਆਈ ਡੋਂਟ ਨੋ ਵਟਸ ਦਾ ਰੀਜ਼ਨ ਫਾਰ ਦੈਟ। ਯੂ ਨੋ ਆਈ ਐਮ 67 ਈਅਰ ਓਲਡ, ਲੇਕਿਨ ਮੈਂ ਅਰਾਊਂਡ ਦੇਖਦੀ ਹਾਂ, ਮੈਨੂੰ ਬਹੁਤ ਦੁੱਖ ਹੁੰਦਾ, ਜਿਹੜੇ ਮਾਂ ਬਾਪ ਨੇ ਇਹਨਾਂ ਵਾਨੂੰ ਇਸ ਇੱਥੇ ਤੱਕ ਪਹੁੰਚਾਇਆ ਹੈ, ਤੁਹਾਨੂੰ ਪਤਾ ਹੈ ਮਾਂ ਬਾਪ ਦੀ ਕੁਰਬਾਨੀਆਂ ਦਾ, ਆਈ ਡੋਂਟ ਵਾਂਟ ਟੂ ਰਿਪੀਟ ਇਟ। ਇਹਨਾਂ ਵਾਸਤੇ ਕਿੰਨੇ ਉਹ ਭਾਰੀ ਹੋ ਜਾਂਦੇ ਨੇ, ਮਤਲਬ ਨਵੀਂ ਜਨਰੇਸ਼ਨ ਦਾ ਕੀ ਮਸਲਾ ਹੈ। ਅਸੀਂ ਲੋਕੀ ਜਦੋਂ ਸੀਗੇ, ਅਸੀਂ ਵੀ ਕੰਮ ਕਰਦੇ ਸੀ, ਘਰਾਂ ਨੂੰ ਵੀ, ਸਹੁਰਿਆਂ ਨੂੰ ਵੀ, ਸਭ ਨੂੰ ਸੰਭਾਲਿਆ, ਲੇਕਿਨ ਪਤਾ ਨੀ ਇਹਨਾਂ ਲੋਕਾਂ ਦੇ ਕੀ ਮਸਲੇ ਨੇ। ਯੂ ਨੋ ਈਵਨ ਐਵਰੀਥਿੰਗ ਹੁਣ ਇੰਨਾ ਈਜ਼ੀ ਹੋ ਗਿਆ ਕੰਮ, ਵੈਕਿਊਮ ਮਾਰ ਦੋ, ਡਿਸ਼ਵਾਸ਼ਰ ਚ ਭਾਂਡੇ ਪਾ ਦੋ, ਮਸ਼ੀਨ ਚ ਪਾ ਦੋ, ਇੰਨੀ ਲਾਈਫ ਈਜ਼ੀ ਹੋ ਗਈ ਆ, ਫਿਰ ਵੀ ਇਹ ਮਾਂ ਪਿਓ ਨੂੰ ਨੀ ਕਰ ਸਕਦੇ, ਉਹਨਾਂ ਦੀ ਰੋਟੀ ਨੀ ਪਕਾ ਸਕਦੇ, ਦੈਟਸ ਆਲ ਆਈ ਹੈਵ ਟੂ ਸੇ।
1: ਠੀਕ ਹੈ ਜੀ, ਬਹੁਤ ਧੰਨਵਾਦ, ਤੁਹਾਡਾ ਸ਼ੁਕਰੀਆ। ਐਂਡ ਬਿਯੋਂਡ ਆਈਵਰ ਨੂੰ ਯਾਦ ਰੱਖੋ, ਹੰਬਰ ਵੈਸਟ ਐਂਡ ਗੋਰਵੇ ਤੇ ਬਿਯੋਂਡ ਆਈਵਰ, ਨੰਬਰ 1 ਆਪਟੀਕਲ ਸਟੋਰ, ਚਾਹੇ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਲੈਣੀਆਂ, ਚਾਹੇ ਸਨਗਲਾਸਿਸ ਲੈਣੀਆਂ, ਹੰਬਰ ਵੈਸਟ ਗੋਰਵੇ ਬਿਯੋਂਡ ਆਈਵਰ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਆਈ ਡਾਕਟਰ ਵੀ ਅਵੇਲੇਬਲ ਨੇ, ਨੰਬਰ ਹੈ 9057933937 ਬਿਯੋਂਡ ਆਈਵਰ। ਮਿਤਸੂਬਿਸ਼ੀ ਕੈਲਡਨ ਮਿਤਸੂਬਿਸ਼ੀ ਦੇ ਜੀਵਨ ਉਹਨਾਂ ਨੂੰ ਕਾਲ ਕਰ ਲਓ। 10 ਸਾਲ ਦੀ ਗੱਡੀਆਂ 'ਤੇ ਵਾਰੰਟੀ ਹੈ। ਮਿਤਸੂਬਿਸ਼ੀ ਦੀ ਗੱਡੀ ਲੈਣੀ ਹੋਵੇ ਤਾਂ 647-6774-2754 6476782754। ਤੁਸੀਂ ਮੂਵ ਹੋ ਰਹੇ ਹੋ ਨੰਬਰ 1 ਮੂਵਿੰਗ ਕੰਪਨੀ ਸ਼ਹਿਰ ਦੀ HK Movers ਨੂੰ ਕਾਲ ਕਰੋ। ਸੇਫ ਰਿਲਾਇਬਲ ਬਹੁਤ ਵਧੀਆ ਟੀਮ ਹੈ। ਨੰਬਰ ਹੈ 416-524-6704 HK Movers 416-524-6704। ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਸਮਾਨ ਕੋਈ ਸਟੋਰ ਕਰਨਾ ਤਾਂ ਦੇ ਵਿਲ ਡੂ ਇਟ ਫੋਰ ਯੂ, ਨੋ ਇਸ਼ੂਜ਼। ਐਂਡ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦਾ ਨੰਬਰ ਇੱਕ ਵਾਰ ਫਿਰ, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ। ਕੋਈ ਤੁਹਾਡਾ ਐਕਸੀਡੈਂਟ ਹੋ ਗਿਆ, ਗੱਡੀ ਦੀ ਰਿਪੇਅਰ ਹੋਣ ਵਾਲੀ ਹੈ, ਇਹ ਡਾਇਰੈਕਟ ਇੰਸ਼ੋਰੈਂਸ ਨਾਲ ਸਾਰੀ ਡੀਲਿੰਗ ਕਰਨਗੇ। ਤੁਹਾਨੂੰ ਰੈਂਟਲ ਗੱਡੀ ਵੀ ਦੇ ਦੇਣਗੇ, ਸਾਰਾ ਕੰਮ ਇਹ ਕਰਨਗੇ। ਗੱਡੀ ਦੀ ਰਿਪੇਅਰ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਕੁਛ ਹੋਇਆ ਸੀਗਾ, ਫੈਂਡਰ ਟੁੱਟ ਗਿਆ, ਬੰਪਰ ਟੁੱਟ ਗਿਆ। ਤਾਂ 9054536780 ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਐਂਡ ਪੇਂਟਿੰਗ 9054536780 7927 ਹੈਲੋ
10: ਹਰੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ
10: ਸਰ ਜੀ, ਟਾਈਮ ਥੋੜਾ ਮੈਂ ਸ਼ੋਰਟ ਕੱਟ ਗੱਲ ਕਰਨ ਲੱਗੇ ਆ। ਆਪਾਂ ਨਾ 12 ਮਹੀਨਿਆਂ ਚੋਂ 2 ਮਹੀਨੇ ਜੇ ਆਪਾਂ ਮਾਂ ਬਾਪ ਨੂੰ ਦੇ ਦੇ ਬਹੁਤ ਵਧੀਆ ਗੱਲ ਆ, ਪਰ ਜਿੰਨੇ ਜ਼ਿਆਦਾ ਪੜ੍ਹ ਲੈ ਕੇ ਬੱਚੇ ਜਦੋਂ ਨਾ ਬੱਚਾ ਪੈਦਾ ਕਰਨਾ ਉਹਦੇ ਤਾਂ ਮੰਮੀ ਡੈਡੀ 6 ਮਹੀਨੇ ਲਵਾ ਜਾਂਦੇ ਆ, ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਫਿਰ ਕਹਿੰਦੇ ਨੋ ਪ੍ਰੋਬਲਮ ਵੀ ਕੋਈ ਮਾਂ ਬਾਪ ਨੀ ਸਾਡਾ ਹੈਗਾ, ਸਾਡੇ ਕੋਲ ਟਾਈਮ ਹੀ ਹੈ ਨੀ ਗਾ। ਇਹ ਜ਼ਿਆਦਾ ਪੜ੍ਹਾਈ ਲਿਖਾਈ ਦਾ ਸਰ ਆ, ਬਹੁਤ ਜ਼ਿਆਦਾ ਪੈਸੇ ਦਾ ਸਰ ਆ, ਜ਼ਿਆਦਾ ਪੜ੍ਹ ਲੈ ਗਏ ਬੱਚੇ।
1: ਠੀਕ ਹੈ, ਜ਼ਿਆਦਾ ਪੜ੍ਹੇ ਲਿਖੇ ਇੱਦਾਂ ਕਰਦੇ ਕਹਿੰਦੇ। 60922 ਹੈਲੋ
11: ਹੈਲੋ
1: ਜੀ,
11: ਹਾਂਜੀ ਬਾਈ, ਮੈਂ ਵੀ ਬਾਈ ਨਾਲ ਸਹਿਮਤ ਆ। ਇਹ ਪੜ੍ਹੇ ਲਿਖਿਆ ਜ਼ਿਆਦਾ ਪੜ੍ਹੇ ਲਿਖਿਆ ਦਾ ਦਿਮਾਗ ਖਰਾਬ ਹੋ ਜਾਂਦਾ ਥੋੜਾ ਜਿਹਾ। ਇਹਨਾਂ ਨੂੰ ਓਦਾਂ ਤਾਂ ਲੱਗਦਾ ਵੀ ਅਸੀਂ ਬੰਦਿਆਂ ਦੇ ਬਰਾਬਰ ਆ, ਜਨਾਨੀਆਂ ਬੰਦੇ ਬਰਾਬਰ ਨੇ, ਤੇ ਇਹਨਾਂ ਤੋਂ ਕੰਮ ਕਰਨ ਦੇ ਬਰਾਬਰ ਇਹ ਆ ਰਹੀ ਜਾਤੀਆਂ। ਉਹ ਕੁੜੀ ਕਹਿੰਦੀ ਮੇਰਾ ਬੰਦਾ ਵੀ ਬਾਹਰ 13 ਘੰਟੇ ਕੰਮ ਕਰਦਾ, ਤੇ ਤੂੰ ਵੀ ਕਰ ਲੈ ਫਿਰ ਕੀ ਹੋਜੂਗਾ।
1: ਨਹੀਂ ਨਹੀਂ, ਇੱਕ ਇਹ ਕਰਦੀ ਹੈ ਕੰਮ, ਆਈ ਨਹੀਂ ਕਰਦੀ ਹੈ, ਘਰੋਂ ਕਰਦੀ ਹੈ ਕੰਮ।
11: ਨਹੀਂ
1: ਨਹੀਂ ਨਹੀਂ ਨਹੀਂ, ਤੁਹਾਡੀ ਗੱਲ ਗਲਤ ਹੈ ਯਾਰ। ਮੈਂ ਬਹੁਤ ਲੋਕਾਂ ਨੂੰ ਜਾਣਦਾ, ਤੁਹਾਨੂੰ ਪਤਾ ਘਰੋਂ ਕੰਮ ਕਿੰਨੀਆਂ ਮੀਟਿੰਗਸ ਹੁੰਦੀਆਂ, ਕਿੰਨਾ ਕੰਮ ਹੁੰਦਾ, ਕਿਉਂ ਨਹੀਂ ਹੁੰਦਾ
11: ਭਾਜੀ? ਹੁੰਦਾ ਜੀ, ਫਿਜ਼ੀਕਲੀ ਬੰਦਾ ਨਹੀਂ ਥੱਕਦਾ ਉਹਦੇ 'ਚ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ। ਉਹ ਕੰਮ ਤੇ ਬਾਹਰ ਜਿਹੜਾ ਬੰਦਾ 13 ਘੰਟੇ ਕੰਮ ਕਰਦਾ, ਉਹਦੇ ਜ਼ਮੀਨ ਆਸਮਾਨ ਦਾ ਫਰਕ ਵਾ ਜੀ।
1: ਨਹੀਂ ਚਲੋ, ਫਿਜ਼ੀਕਲੀ ਚਲੋ ਫਰਕ ਹੁੰਦਾ, ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ, ਬਟ ਫਿਰ ਵੀ ਯਾਰ ਬੜਾ ਕੰਮ ਹੁੰਦਾ, ਪੇਪਰ ਵਰਕ ਬਹੁਤ ਹੁੰਦਾ, ਮੀਟਿੰਗਸ ਬਹੁਤ ਹੁੰਦੀਆਂ। ਇਹ ਨਹੀਂ ਵੀ ਕੋਈ ਕੰਮ ਨਹੀਂ ਹੁੰਦਾ, ਉਹ ਡਿਫਰੈਂਟ ਕਿਸਮ ਦਾ ਕੰਮ ਹੈ, ਹੁੰਦਾ ਜ਼ਰੂਰ ਹੈ,
11: ਹੁੰਦਾ ਹੋਣਾ ਭਾਜੀ। ਪਰ ਇਹ ਗੱਲ, ਉਹ ਏਡਾ ਕੰਮ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਆਪਣੇ ਮਾਂ ਪਿਓ ਨੂੰ ਮਨਾ ਕਰੀਏ ਨਾ। ਆਪਾਂ ਉਹ ਕੰਮ ਛੱਡ ਦਿੰਦੇ ਹਾਂ ਏਡਾ ਕਿ ਬੰਦਾ 13 ਘੰਟੇ ਕੰਮ ਕਰਕੇ ਪੈਸੇ ਕਮਾ ਕੇ ਲਿਆ ਰਿਹਾ, ਤੇ ਉਹ ਬਹੁਤ ਹੋਣਗੇ ਭਾਜੀ 13 ਘੰਟੇ ਕੰਮ ਕਰਦਾ ਬੰਦਾ ਕੁਛ ਤਾਂ।
12: ਓ ਹੀਟ ਵੇਵ ਆ ਗਈ,
13: ਕੀ ਗੱਲ ਇੰਨੀ ਜਲਦੀ?
12: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
13: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ। ਓ ਬਾਈ, ਇਹ ਤਾਂ ਗਰਮਾ ਗਰਮ ਡੀਲ ਹੈ। ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
14: ਹੋਲਸੇਲ ਕਲੱਬ, whole lot of value. After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and The Beer Store.
15: This is AM 530, CHLO AM, serving Brampton, Mississauga, Toronto, the GTA, and the world at am530.ca.

0: कि तुसी भी इन्वेस्टमेंट दे इस दौर प्रॉपर्टी इन्वेस्ट करना चाहते हो कि तुसी भी प्रॉफिटेबल आउटकम ले प्रॉपर्टी लग रहे हो फिर फेयर डी रियल्टी रिप्रेजेंट्स आउटस्टैंडिंग फार्म हाउस 28 एकड़ लैंड विद टू रोड फ्रंटेजेस डबल कार गैराज ग्रीन हाउस एंड वर्कशॉप यही नहीं 407-418 हाईवे तो सिर्फ 1 किलोमीटर की दूरी ते फॉर बेस्ट इन्वेस्टमेंट्स कॉल द बेस्ट टीम फेयर डी रियल्टी ब्रोकर ऑफ रैकेट हरदीप पंदेर एंड 905-671-2000
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ 905-452-9955
3: रियल एस्टेट दी दुनिया विच आओ अपने सुपनियां नु सच कर विखाओ फेयरडेल रियलिटी इंक ब्रोकरेज नाल हाथ मिलाओ
4: रियल एस्टेट दियां बारीकियां सीखो ते कंपनी वालों क्लाइंट्स लीड्स भी पाओ
3: फेयरडेल रियलिटी इंक ब्रोकरेज नवे एजेंट हायर कर रहे ने
4: आज ही कॉल करो फेयरडेल दे ब्रोकर ऑफ रिकॉर्ड हरदीप पंदेर नु
3: 905-671-2000
4: फेयरडेल नाल हाथ मिलाओ अपने सुपनियां नु सच कर विखाओ
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ ਉਹ ਵੀ ਵਾਜਿਬ ਰੇਟਾਂ ਤੇ ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਂਪਟਨ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056
6: कैनेडा रेवेन्यू एजेंसी यानी कि CRA बिना किसी कोर्ट जजमेंट तो तुम्हारे बैंक अकाउंट को सीज या फ्रीज कर सकते हैं तुसी CRA दे कर्जे नो लीगली माफ करवा सकते हो फॉर मोर इनफॉरमेशन कॉल DCAF
7: 905-908-2499 और विजिट 411debt.ca सम कंडीशंस अप्लाई
8: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
9: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनाएं और अप टू 30% तक बचाएं ऑल स्टेट इंश्योरेंस के दीक्षा गुलेरिया 6476562810 That is 6476562810.
10: Drive car.
11: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95 922 00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
12: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941
10: ਡਰਾਈਵ ਕਰ ਰਹੇ ਹੋ ਸ਼ੋਨੋ ਇੰਜੋਏ ਕਰ ਰਹੇ ਹੋ ਕੁਝ ਭੁੱਲ रहे हो?
13: ड्राइविंग लाइसेंस?
10: नो।
13: पुलिस ऑफिसर?
10: नो नो।
13: ट्रैफिक लाइसेंस?
10: नो।
13: देन
14: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी। 6473259100 पवन कौर गिल फ्रॉम डायमंड इंश्योरेंस।
15: जिंदगी एक सफर है सुहाना।
16: जदो असी फूड डिलीवर करदे आ कस्टमर्स नु ते उना दे रिव्यूज या व्यूज अक्सर ए हुंदे ने।
17: हां जी सत श्री अकाल जी, अपनी कंपनी मिसिस आगा, आपां नु कैटरिंग दी लोड सीगी ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
14: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699
16: ਜਦੋ ਅਸੀਂ ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
18: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
14: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca।
19: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
20: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
21: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
22: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
23: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਸਾਹਿਬ ਦੀਆਂ ਵੜੀਆਂ ਕਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

खूबसूरत लोग खूबसूरत मुल्क सी है चलो डिजिटल ए एम फ्रीकुएंसी रही टोरंटो पेंसिल्वेनिया न्यूयॉर्क वाशिंगटन न्यू जर्सी तक आप सब सानू सुन रहे हो आप सब दा एक बार फिर तो जी आयां नू हार्दिक स्वागत करते हैं। पीयरसन एयरपोर्ट का ट्रैक 6 जिथे वैस्ट जैट ते ट्रांसजैट जैट ते जैट दोनों उड़न नू तैयार खड़े ने ते नाल नाल चमकवीं धुप दे नाल ग्रीनरी बड़ी खूबसूरत लगती है हल्की जी हवा मिक्सचर जिहा हैगा कि ठंड और गर्मी का तो यानी कि फुल एंड हाफ स्लीव दे नाल तुसीं घरों निकल सकते हो। तो आप सब नू 10 बजे तक असीं अपने नाल बन्नी रखते हैं 9 to 10 प्राइम टाइम चराशावर च रेडियो आवाज़ लैके शामिल होंगे। तो इस समय तुसीं साडे नाल सुन रहे हो अपने कार गड्डियां घरां कम्मां ते कारखानियां ते वॉक कर रहे हो किचन दे विच जां तुसीं किते भी ड्राइव कर रहे हो यूएस दे विच ते आप सब नू बहुत बहुत प्यार ते उम्मीद करदा कि जे सानू कोई यूएसए चो सुनदे ने जिहड़े इत्थों गए हुंदे ने जां कोई बाहरली स्टेट तो सुनदे हो किसी भी प्रोविंस चो मैनू बहुत बार फोन हैलीफैक्स तो आउंदे हुंदे आ बहुत बार विनीपैक तो आउंदे हुंदे आ बहुत बारी एडमिंटन कैलगरी दे एरिए च लोक चले गए ने उह करदे ने मेक श्योर तुसीं कॉल जरूर करो 905-673-3337 दस्सो दूर दूर कित्थे सुनदे पए हो। ते वैसे भी ये फ्रीकुएंसी जिहड़ी आ अगर तुसीं अपना बिजनेस प्रमोट करना एएम 530 क्यों जरूरी है तो प्राइम टाइम मैं क्यों कहना होना प्राइम टाइम है कि फ्रैश हो तुसीं सवेरे सवेरे रेडियो सुनना शुरू किया बहुत सारे लोग हुण इस वेले अपने बच्चों स्कूल तो छड़ के ना स्पैशली सैल्फ इंप्लॉयड लोग जिहड़े हुंदे ने वो अपने कम्मां वल नूं चल पए ने यानी कि उन्होंने 8:45 ते स्कूल छड्डिया बच्चों नूं घर गए माड़ा मोटा घरों फिर दोबारा चल पे चाह पानी पी के ते हुण अपनी गड्डियां च बैठे ने ते तुसीं सानूं सुन रहे हो आप सब का हार्दिक स्वागत करते हैं। अपने बिजनेस नूं प्रमोट करना साडे नाल क्यों इस समय मैं बोल रहा पर लोग मैनूं लंडन ते सारनिया दे विच सुन रहे ने इस समय मैं बोल रहा मैनूं लोग नैगरा फॉल तो लैके बफलो रोचेस्टर दे एरिए तक सुन रहे ने इस लवे मैं बोल रहा नॉर्थ दे विच लोग मैनूं बैरी मस्कोका मिडलैंड तो लैके जो ओवन साउंड टोबर मरी तक तेरी सुन रहे ने सानू विंगम तो लैके लोग लंडन तक सुन रहे ने सानू कोबर्ग तो लैके लोग लिंडजी पीटरब्रो तक सुन रहे ने सारे ही 400 सीरीज हाईवेज ने असी उन्होंने कवर करते हैं। PIA का जहाज़ भी आ गया सामने मेरे तो पाकिस्तान तो बहुत सारे लोग पहुँच चुके हैं जी आया नूं तुहानूं ते लैंडमार्क वाले अपने पंजाबी भरावां दा ट्रक लंघ गया कैनेडा काटे च सामने बैठे ने मेरे पीयरसन दे मूहरे जी लंघ रहे ट्रक टैंडा मारता मैनूं लगदा ते तुसी सारे ठीक ठाक हो कैम हो मैं उम्मीद करदा अज दे शो नूं तुहाडे तक ट्रू नॉर्थ लैके आउंदे ने ट्रू नॉर्थ एक ऐसी थां जिन्ने भी कॉन्क्रीट का काम करदे लोग उह सुणन तुहानूं मशीनरी रेंट ते चाहीदे आ ड्राइवे पट्टण लई लत्तां बाहां दा ज़्यादा जोर ना लाओ उन्नी लेबर ना पाओ तुहानूं मशीनरी रेंट ते मिल जांदी आ ड्राइवे पट्टण वास्ते तुहाडा जिहड़ा गारबेज ड्राइवे दा निकलदा हैगा कॉन्क्रीट आ चाहे पुरानी एशफॉल्ट आ लुक हैगी आ बजरी आ ਇਹ ਸਾਰੀ ਸੁੱਟਣ ਜਾਣ ਲਈ ਬੜਾ ਪਿੱਟ ਸਿਆਪਾ ਹੈਗਾ ਇੱਥੇ ਨਹੀਂ ਸੁੱਟ ਸਕਦੇ ਉੱਥੇ ਨਹੀਂ ਸੁੱਟ ਸਕਦੇ ਲੰਬੀ ਲਾਈਨ 'ਚ ਨਹੀਂ ਲੱਗਣਾ 30 to 50 seconds 'ਚ ਤੁਸੀਂ ਡੰਪ ਕਰਕੇ ਆਪਣਾ ਬਾਹਰ ਨਿਕਲੇ ਹੁੰਦੇ ਹੋ ਟਰੂ ਨੌਰਥ ਦਾ ਡੰਪਿੰਗ ਸਟੇਸ਼ਨ ਆ ਅਤੇ ਟਰੂ ਨੌਰਥ ਵਾਲੇ ਗ੍ਰੈਵਲ ਪਾਉਂਦੇ ਨੇ ਗ੍ਰੈਵਲ ਅਤੇ ਡੈਮੋਲੇਸ਼ਨ ਦਾ ਕੰਮ ਵੀ ਕਰਦਾ ਕਿਸੇ ਨੂੰ ਕੋਈ ਚੀਜ਼ ਢੁਹਾ ਕੇ ਪੱਧਰੀ ਕਰਨੀ ਹੈ ਨਾ ਉਹ ਵੀ ਕਰਦੇ ਆ ਗ੍ਰੈਵਲ ਪਾਉਣੀ ਹੈ ਜਿਹਨਾਂ ਲੋਕਾਂ ਨੇ ਇਹਨਾਂ ਤੋਂ ਸਸਤੀ ਗ੍ਰੈਵਲ ਨਹੀਂ ਕੋਈ ਦੇ ਸਕਦਾ ਅਗਰ ਕੌਂਕਰੀਟ ਵਾਲੇ ਵੀ ਸੁਣਦੇ ਨੇ ਟਰੂ ਨੌਰਥ ਜਿਹੜੇ ਕਿ ਲੋਕੇਟਡ ਨੇ ਕੈਨੇਡੀ ਐਂਡ ਜੋ ਡੇਰੀ ਦੇ ਇੰਟਰਸੈਕਸ਼ਨ ਕੋਲ 416-803-0623 ਨੰਬਰ ਡਾਇਲ ਕਰਨਾ 416-803-0623 ਦੇ ਉੱਤੇ ਕਾਲ ਕਰਨੀ ਹੈ ਔਰ ਜਿਹੜੇ ਲੋਕ AZ ਲਾਇਸੈਂਸ ਦੇ ਨਾਲ ਜੋਬ ਲੱਭ ਰਹੇ ਨੇ ਜ਼ਰੂਰ ਕਾਲ ਕਰੋ ਦੋ ਟੀਮ ਦੇ ਵਿੱਚ ਜਾਣਾ ਚਾਹੁੰਦੇ ਦੋ ਲੋਕ ਇਕੱਠੇ ਅਲੱਗ ਅਲੱਗ ਜਾਣਾ 6 ਡਰਾਈਵਰ ਟੀਮਸ ਦੇ ਵਿੱਚ ਚਾਹੀਦੇ ਨੇ 25,000 ਮਾਈਲਸ ਤੱਕ ਮਿਲਣਗੀਆਂ ਮਹੀਨੇ ਦੀਆਂ ਅਤੇ ਚੌਖੇ ਨੋਟ ਬਣਾਓਗੇ US ਅਤੇ ਕੈਨੇਡਾ ਦੇ ਡਰਾਈਵਿੰਗ ਹੈ ਕੈਨੇਡਾ ਦੀਆਂ ਟੌਪ 5 ਕੰਪਨੀਜ਼ ਨੇ ਉਹਨਾਂ ਕੰਮ ਕਰਨਾ ਤੁਸੀਂ ਅਤੇ 647-831-4930 ਨੰਬਰ ਨੂੰ ਡਾਇਲ ਕਰਨਾ 647-831-4930 647-831-4930 'ਤੇ ਜਸਪ੍ਰੀਤ ਨਾਲ ਗੱਲਬਾਤ ਕਰਨੀ ਹੈ ਔਰ ਸ਼ੋਅ ਨੂੰ ਤੁਹਾਡੇ ਤੱਕ ਨਜ਼ਾਰਾ ਲੈ ਕੇ ਆਉਂਦੇ ਨੇ ਨਜ਼ਾਰਾ ਫਾਈਨ ਡਾਈਨ ਇੰਡੀਅਨ ਜਿੱਥੇ ਰੈਸਟੋ ਹੈਗੀ ਹੈ ਰੈਸਟੋਰੈਂਟ ਹੈ ਜਿੱਥੇ ਉੱਥੇ ਇਹ ਬੈਂਕਟ ਹਾਲ ਵਾਂਗੂ ਵੀ ਹੈ ਬੈਂਕਟ ਹਾਲ ਤੋਂ ਵਧੀਆ ਬੈਂਕਟ ਹਾਲ ਨਹੀਂ ਹੈਗਾ ਬੈਂਕਟ ਹਾਲ ਤੋਂ ਵਧੀਆ ਇਹ ਸਟੇਜ ਹੈ ਇਹਨਾਂ ਕੋਲ ਆਪਣੀ ਸਟੇਜ ਦੀ ਡੈਕੋਰੇਸ਼ਨ ਹੈ ਲਾਈਟਨਿੰਗ ਹੈ ਲੇਜ਼ਰ ਲਾਈਟ ਹੁੰਦੀ ਹੈ ਜਿਹੜੀ ਜਿਹਦੇ 'ਚ ਤੁਸੀਂ ਡਾਂਸ ਵਗੈਰਾ ਕਰਦੇ ਹੋ ਲੇਜ਼ਰ ਲਾਈਟਨਿੰਗ ਲੱਗੀ ਹੋਈ ਹੈ ਅਤੇ ਬਹੁਤ ਹੀ ਲਾਜਵਾਬ ਸੋਹਣਾ ਅੰਦਰੋਂ ਬਣਿਆ ਹੋਇਆ ਹੈਗਾ ਅਤੇ ਤੁਸੀਂ 100 ਬੰਦੇ ਤੱਕ ਦੀ ਪਾਰਟੀ ਕੋਈ ਕਰਨੀ ਹੈ 100 ਬੰਦੇ ਤੱਕ ਦੀ ਫੂਡ ਡਰਿੰਕਸ ਤੁਹਾਡੀ ਅਲਕੋਹਲ ਤੁਸੀਂ ਆਪਣਾ ਪੈਟੀਓ ਬਣਿਆ ਹੋਇਆ ਬਾਹਰ ਬਹੁਤ ਵਧੀਆ ਅੱਧੇ ਲੋਕ ਅੰਦਰ ਨੇ ਮਿਊਜ਼ਿਕ ਚੱਲ ਰਿਹਾ DJ ਲੱਗਿਆ ਹੋਇਆ ਅੰਦਰ ਇਹਨਾਂ ਦਾ ਜਸ ਬਟਨ ਨੇ ਦੱਬਣੇ ਆ ਸਾਰੇ ਸਕਰੀਨ ਲੱਗੀਆਂ ਹੋਈਆਂ ਸਕਰੀਨ 'ਤੇ ਤੁਸੀਂ ਆਪਣੀਆਂ ਪਿਕਚਰਸ ਚਲਾ ਸਕਦੇ ਹੋ ਤੁਹਾਡੀਆਂ ਕੋਈ ਵੀ ਪਿਕਚਰਸ ਨੇ ਤੁਸੀਂ ਰਨ ਕਰਨੀਆਂ ਨੇ ਉੱਦਣ
ਇਵੈਂਟ ਵਾਲੇ ਦਿਨ ਉਹ ਰਨ ਕਰ ਸਕਦੇ ਹੋ। ਇੱਕ ਬੜਾ ਵਧੀਆ ਇਵੈਂਟ ਤੁਹਾਡਾ 10 ਜਣਿਆਂ ਦਾ, 20 ਜਣਿਆਂ ਦਾ ਜਨਮਦਿਨ ਹੈ ਇਕੱਠਿਆਂ ਦਾ, 5 ਜਣੇ, 15, 25, 50, 100 ਨਜ਼ਾਰਾ। ਕਹਿੰਦਾ ਫੂਡ, ਇਨਵਾਇਰਮੈਂਟ ਅਤੇ ਮਾਹੌਲ ਜਿਹੜਾ ਹੈਗਾ, ਅਸੀਂ ਜਿਹੜੇ ਦੋ ਤਿੰਨਾਂ ਦੇ ਉੱਤੇ ਅਸੀਂ ਫੋਕਸ ਕਰਕੇ ਚੱਲਦੇ ਹਾਂ। 905-400-5100 ਕੈਨੇਡੀ ਐਂਡ ਸਟੀਲ ਦੇ ਕੋਲ ਆ, 30 ਰੈਂਬਲ ਡਰਾਈਵ ਦੇ ਉੱਤੇ ਨਜ਼ਾਰਾ, 905-400-5100-2600 ਨੰਬਰ ਆ, ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਨਾ ਹੈਗਾ। ਅਤੇ ਪੀਜ਼ਾ ਸ਼ੈਫ ਜਿੱਥੇ ਤੁਹਾਡੇ ਲਈ ਡੀਲਸ ਲੈ ਕੇ ਆਉਂਦੇ ਨੇ, ਉੱਥੇ ਤੁਹਾਡੇ ਅਲੱਗ ਅਲੱਗ ਟੇਸਟ ਦੇ ਪੀਜ਼ਾਸ ਔਰ ਸਪੈਸ਼ਲ ਡੀਲਸ ਅਸੀਂ ਰੇਡੀਓ ਦੇ ਲਿਸਨਰਸ ਦੇ ਲਈ ਲਵਾਏ ਨੇ। ਮੈਂ ਜਿਹੜੇ ਕਿ ਤੁਸੀਂ 2 ਲਾਰਜ ਪੀਜ਼ਾ ਜਾਂ ਇਕੱਲੇ ਤੁਸੀਂ ਲੈਣਾ 1999 ਪਲੱਸ ਟੈਕਸ 3 ਟੋਪਿੰਗ ਦੇ ਨਾਲ, ਈਚ 6 ਟੋਪਿੰਗ ਦੇ ਨਾਲ, ਜਾਂ ਤੁਸੀਂ 2 ਲਾਰਜ ਪੀਜ਼ਾ 6 ਟੋਪਿੰਗ ਅਤੇ ਨਾਲ ਤੁਸੀਂ 2 ਡਿਪਿੰਗ ਅਤੇ ਨਾਲ ਬਰਿਆਨੀ ਭਟੂਰਾ ਜਾਂ ਤੁਸੀਂ ਕੁਛ ਵੀ ਹੋਰ ਲੈਣਾ ਹੈਗਾ। 2 ਕਿਚਨ ਚੱਲਦੀਆਂ ਨੇ ਪੈਰਲਰ ਇੱਕੋ ਜਗ੍ਹਾ 'ਤੇ, ਦੂਸਰੀ ਕਿਚਨ 'ਚੋਂ ਬਣ ਕੇ ਆਊਗਾ। 647-547-4200 2 ਲਾਰਜ ਪੀਜ਼ਾ $25, 6 ਟੋਪਿੰਗ 2 ਡਿਪਿੰਗ ਦੇ ਨਾਲ, 2 ਲੋਕੇਸ਼ਨ ਤੋਂ ਪੀਜ਼ਾ ਸ਼ੈਫ, ਇੱਕ ਹੈਗਾ ਵੈਸਟਰਨ ਐਂਡ ਫਿੰਚ, ਦੂਸਰੀ ਲੋਕੇਸ਼ਨ ਹੈ ਕੈਨੇਡੀ ਐਂਡ ਸਟੀਲ, ਅਤੇ ਨਾਲ ਤੀਸਰੀ ਕੋਈ ਵੀ ਆਈਟਮ ਹੈ ਜਿਹੜੀ ਉਹਦੀ ਕੋਈ ਵੀ ਕੋਸਟ ਪੇ ਨਹੀਂ ਕਰਨੀ, ਜਿਹੜੀ ਤੀਸਰੀ ਤੁਹਾਨੂੰ ਫ੍ਰੀ ਮਿਲਣੀ ਹੈ। 6 ਆਈਟਮ ਦਾ ਤੁਹਾਡੇ ਕੋਲ ਚੂਜ਼ ਕਰਨ ਦਾ ਹੈਗਾ, 647-547-4200 'ਤੇ ਤੁਸੀਂ ਕਾਲ ਕਰੋਗੇ। ਅਤੇ ਸੁਣਾਓ ਬਈ ਬਾਬਿਓ ਕਿਵੇਂ ਹੋ? ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਤੁਸੀਂ ਦੂਰ ਨੇੜੇ ਦੇ ਸ਼ਹਿਰਾਂ 'ਚੋਂ ਹੋ ਸਕਦੇ ਹੋ, ਮੈਨੂੰ ਜਿਹੜੇ ਓਨਟੈਰੀਓ ਤੋਂ ਬਾਹਰ ਨੇ ਲੋਕ ਸੁਣਦੇ ਨੇ, ਹੈਲੋ ਹਾਏ ਕਰ ਲਿਓ ਬਈ, ਨਾ ਹੈਲੋ ਹੈਲੋ ਕਰਿਆ ਕਰ। ਸਟੂਡੀਓ ਦੇ ਨੰਬਰ ਨੇ ਫਿਰ ਲਾਈਨ ਬਿਜ਼ੀ ਹੁੰਦੇ, 905-600-7373। ਕੋਈ ਕੈਲਗਰੀ ਸੁਣ ਰਿਹਾ, ਵਿਨੀਪੈਕ ਸੁਣ ਰਿਹਾ, ਈਵਨ ਇੰਡੀਆ 'ਚ ਸੁਣ ਰਿਹਾ, ਕੋਈ ਅਮੈਰੀਕਾ 'ਚ ਸੁਣ ਰਿਹਾ ਸਾਨੂੰ, ਕੋਈ ਕਿਊਬੈਕ 'ਚ। 905-600-7373 ਪਿਆਰੇ, ਤੁਹਾਡੀ ਆਵਾਜ਼ ਸੁਣ ਲਈ ਆ ਜਾਓ।

0: So students number 9563333337 ਤੇ ਭਾਈ ਔਰ ਬਹਿਨਾਂ ਨੂੰ ਵੀ ਪੁੱਛ ਲਿਆ ਕਿੱਥੇ ਆਏ ਭਾਈ ਔਰ ਬਹਿਨੋ ਤਾਂ ਇਟਲੀ ਦੇ ਵਿੱਚ ਮੈਲੋਨੀ ਦੇ ਨਾਲ ਵੀਡੀਓ ਬਣਾ ਰਹੇ ਸੀਗੇ ਤੇ ਵੀਡੀਓ ਬਣਾ ਕੇ ਮੈਲੋਨੀ ਕਰ ਰਹੇ ਸੀਗੇ 9056733333 ਭਾਈ ਔਰ ਬਹਿਨੋ ਤੁਹਾਡੇ ਨਾਲ ਵੀ ਗੱਲ ਹੋ ਰਹੀ ਹੈ ਰਸ਼ਪਾਲ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ
0: ਬਸ ਠੀਕ ਹੈ ਤੁਸੀਂ ਕੈਲਗਰੀ ਚੋਂ ਨਹੀਂ ਹੈਗੇ
1: ਨਹੀਂ ਨਹੀਂ ਭਾਜੀ ਮੈਂ ਵੈਸੇ ਹੈ ਬ੍ਰੈਂਪਟਨ ਚ
0: ਹਾਂ
1: ਤੇ ਮੈਂ ਕੰਮ ਬਸ ਅੱਜ ਕੱਲ ਚ ਮੈਂ ਇੱਧਰ ਕਰ ਰਿਹਾ ਮਾਊਂਟ ਫੋਰੈਸਟ
0: ਇਹ ਮਾਊਂਟ ਫੋਰੈਸਟ ਕਿੱਥੇ ਆ ਗਿਆ ਬਾਈ
1: ਮਾਊਂਟ ਫੋਰੈਸਟ ਭਾਜੀ ਆਪਣਾ ਹਾਈਵੇ 989 ਤੇ ਸਾਈਡ ਤੇ ਆ
0: ਨਹੀਂ ਕਿੱਧਰ ਜਮਾ ਆਪਾਂ ਇੱਥੇ ਚਲੇ ਗਏ ਔਰੰਜਵੈਲ ਵੱਲ ਨੂੰ
1: ਔਰੰਜਵੈਲ ਤੋਂ ਸਿੱਧਾ ਹੀ 89
0: ਲੈਫਟ ਕਿ ਰਾਈਟ
1: ਤਕਰੀਬਨ ਹਾਂਜੀ ਲੈਫਟ ਸਾਈਡ ਤੇ ਤਕਰੀਬਨ ਡੇਢ ਸ਼ੈਲਬਰਨ ਤੋਂ ਅੱਗੇ ਜੀ
0: ਸ਼ੈਲਬਰਨ ਤੋਂ ਅੱਗੇ ਮਾਊਂਟ ਫੋਰੈਸਟ ਅੱਛਾ ਤੁਸੀਂ ਚਲੇ ਗਏ
1: ਤਕਰੀਬਨ ਆਪਣੇ ਔਰੰਜਵੈਲ ਤੋਂ ਡੇਢ ਘੰਟੇ ਦਾ ਰਸਤਾ
0: ਹਾਂ ਮੈਂ ਸਮਝ ਗਿਆ ਬਰੂਸ ਬੀਅਰ ਪਾਵਰ ਪਲਾਂਟ ਹੈ ਇੱਧਰ ਇੱਕੋ ਨੌਕਰੀ ਦਾ ਜਿਹੜੀ ਜਗ੍ਹਾ ਬਰੂਸ ਬੀਅਰ ਪਾਵਰ ਪਲਾਂਟ ਉਹ ਪਾਵਰ ਜਨਰੇਸ਼ਨ ਪਲਾਂਟ ਆ ਉੱਥੇ ਹੀ ਸਾਰੇ ਨੌਕਰੀਆਂ ਕਰਦੇ ਆ ਗੋਰੇ ਸਾਰੇ ਪਿੰਡਾਂ ਦੇ ਇੱਧਰਲੇ ਪਾਸੇ ਹਨਾ
1: ਹਾਂਜੀ ਹਾਂਜੀ ਇਹ ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਜਿੱਦਾਂ ਇਹ ਇੱਧਰ ਜਿੱਦਾਂ ਗੋਰੇ ਜੇ ਬਹੁਤ ਵਧੀਆ ਰਹਿੰਦੇ ਆ ਜਿੱਦਾਂ ਆਪਾਂ ਦੇਸੀ ਸਿੰਪਲ ਸਟਾਈਲ ਚ ਰਹਿੰਦੇ ਆ ਜੀ ਸਾਦਾ
0: ਰਸ਼ਪਾਲ ਜੀ ਅਜਿਹਾ ਇੱਕ ਬੰਦਾ ਮੈਨੂੰ ਕਹਿੰਦਾ ਮੈਨੂੰ ਸਵਾਲ ਭੇਜ ਦਿੰਦਾ ਲਿਖੇ ਜੀ ਆ ਪੁੱਛ ਦਿਓ ਮੜ ਜਾ ਕਹਿੰਦਾ ਵੀ ਜਿਹੜੇ ਪਟਾਕੇ ਨੇ ਇੰਡੀਅਨਸ ਦੇ ਬੰਦ ਕਰਤੇ ਸਾਡੇ ਤੇ ਬਾਕੀ ਇਵੈਂਟਸ ਤੇ ਵੀ ਪਟਾਕੇ ਸਾਰੇ ਬੰਦ ਹੋਣੇ ਚਾਹੀਦੇ ਨੇ ਤੁਹਾਡਾ ਕੀ ਵਿਚਾਰ ਹੈ ਤੇ
1: ਬਿਲਕੁਲ ਜੀ ਸਾਰਿਆਂ ਲਈ ਤਾਂ ਵੈਸੇ ਸੇਮ ਹੀ ਰੂਲ ਚਾਹੀਦਾ ਆ
0: ਸਾਰਿਆਂ ਲਈ ਸੇਮ ਚਾਹੀਦਾ
1: ਬਿਲਕੁਲ ਜੀ ਜੇ ਉਹ ਚਲਾਉਗੇ ਤਾਂ ਆਪਣੇ ਬੰਦੇ ਵੀ ਚਲਾਉਗੇ ਜੇ ਆਪਣੇ ਬੰਦੇ ਚਲਾਉਗੇ ਤਾਂ ਫਿਰ ਉਹ ਵੀ ਚਲਾਉਗੇ ਜੀ
0: ਸੁਣਦੇ ਰਹੋਗੇ ਸ਼ੋਅ ਨੂੰ ਮੜ ਜਾ
1: ਮੈਂ ਤਾਂ ਸੁਣਦਾ ਹੀ ਆ ਤੁਹਾਡਾ ਹਰ ਡੇਲੀ ਸੁਣਦਾ
0: ਨਹੀਂ ਸੁਣਦੇ ਰਹੋ ਆਪਾਂ ਬਾਕੀ ਨੂੰ ਪੁੱਛ ਲਈਏ ਉਹ ਰਸ਼ਪਾਲ ਜੀ ਮੈਂ ਤਾਂ ਫਿਰ ਇੱਕ ਲਾਈਨ ਹੋਰ ਕੱਟੀ ਗਈ 905 ਨੰਬਰ ਤੋਂ ਵੀ ਸੀ ਇੱਕ ਨਾ ਬਟਨ ਜਿਹਾ ਹੁੰਦਾ ਜਿਹਨੂੰ ਕਨੈਕਸ਼ਨ ਡਿਸਕਨੈਕਟ ਕਰਨ ਦੀ ਇੱਕ ਲਾਈਨ ਸਾਰੇ ਕਈ ਵਾਰੀ ਪ੍ਰੈਸ ਹੋ ਜਾਂਦੀ ਹੈ ਮੈਥੋਂ 9056733333 ਸੰਤੋਸ਼ ਜੀ
2: ਹਾਂਜੀ ਅਮਨ ਜੀ
0: ਸਾਨੂੰ ਵੀ ਖਡਾਓ ਨਹੀਂ ਤਾਂ ਖੇਡ ਵੀ ਮਟਾਓ ਹੈ ਜੀ ਤੁਸੀਂ ਕੀ ਸੋਚਦੇ ਜਿਹੜਾ ਮੈਨੂੰ ਭਾਈ ਸਾਹਿਬ ਨੇ ਲਿਖ ਕੇ ਭੇਜਿਆ ਕਹਿੰਦਾ ਵੀ ਪਟਾਕੇ ਸਾਰਿਆਂ ਦੀ ਬੰਦ ਹੋਣੇ ਚਾਹੀਦੇ ਸਾਡੇ ਇਕੱਲਿਆਂ ਦੇ ਕਿਉਂ ਬੰਦ ਨੇ ਐ ਤੇ ਡਿਸਕ੍ਰਿਮੀਨੇਸ਼ਨ ਹੋ ਗਈ ਨਾ ਐ ਤੇ ਡਿਸਕ੍ਰਿਮੀਨੇਸ਼ਨ ਹੋ ਗਈ ਪੁੱਛਦੇ ਆ ਭਾਜੀ ਸਾਰਿਆਂ ਨੂੰ 905-673-333-37 ਸੰਤੋਸ਼ ਜੀ ਤੁਸੀਂ ਕੀ ਕਹਿੰਦੇ ਹੋ
2: ਬਿਲਕੁਲ ਅਮਨ ਜੀ ਜਿੱਦਾਂ ਹੁਣੇ ਪਹਿਲੇ ਕਾਲਰ ਬੋਲ ਕੇ ਗਿਆ ਕਿ ਸਾਰਿਆਂ ਲਈ ਇਕਵੈਲਿਟੀ ਹੋਣੀ ਚਾਹੀਦੀ ਹੈ ਜੇ ਸਾਡੇ ਲਈ ਬੰਦ ਹੈ ਮਤਲਬ ਸਾਰੇ ਸੇਮ ਹੋਣੇ ਚਾਹੀਦੇ ਚਾਹੇ ਕੋਈ ਵੀ ਕਮਿਊਨਿਟੀ ਹੈ ਕੋਈ ਵੀ
0: ਕਲਚਰ ਤੁਸੀਂ ਉਹੀ ਗੱਲ ਕਰਤੀ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਧਰਨਾ ਲਾਵਾਂਗੇ ਤੇਰੇ ਘਰ ਮੂਰੇ ਆਵਾਂਗੇ ਤੇਰੇ ਦੁਕਾਨ ਮੂਰੇ ਆਵਾਂਗੇ ਤੇਰੇ ਫਲਾਣੇ ਮੂਰੇ ਆਵਾਂਗੇ ਧਮਕੀ ਧਮਕੀ ਇਨਕਲਾਬ ਜ਼ਿੰਦਾਬਾਦ ਤੁਸੀਂ ਕੀ ਸੋਚਦੇ ਹੋ ਬਈ ਬਾਕੀ ਸਾਰੇ ਜਿਹੜੇ ਇਹ ਪਟਾਕਿਆਂ ਦੀ ਗੱਲ ਭਾਈ ਸਾਹਿਬ ਨਾਲ ਮੈਂ ਕੀਤੀ ਆ ਮੈਨੂੰ ਹੁਣੇ ਕਿਸੇ ਨੇ ਲਿਖ ਕੇ ਭੇਜਿਆ ਦਲਜੀਤ ਜੀ ਨੇ ਕਿ ਇਹ ਪੁੱਛਿਓ ਜੀ ਸਾਡੇ ਪਟਾਕੇ ਕਿਉਂ ਬੰਦ ਕਰਾਤੇ ਬਾਕੀਆਂ ਦੇ ਪਟਾਕੇ ਚੱਲਦੇ ਰੱਖੇ ਹੋਏ ਨੇ ਇਹ ਕਿਉਂ ਮੈਂ ਕਿਹਾ ਭਾਅ ਜੀ ਭੇਜ ਤਾਂ ਦਿੱਤੇ ਸੀ ਬੰਦੇ ਪਰਸੋਂ ਚੌਥੇ ਵੀ ਬਾਕੀਆਂ ਦੇ ਵੀ ਬੰਦ ਕਰਾ ਦਈਏ ਹੈ ਹੈ 14 ਚਾਰਜ ਲਗਵਾ ਕੇ ਆਏ ਨੇ ਅਗਲੇ 14 ਚਾਰਜਸ ਨੇ 14 ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ
3: ਹਾਂਜੀ ਮੈਂ ਬ੍ਰਹਮਪੁਰ ਤੋਂ ਕਾਲ ਕਰ ਰਿਹਾ ਕੁਲਵਿੰਦਰ ਸਿੰਘ
0: ਹਾਂਜੀ ਕੁਲਵਿੰਦਰ ਜੀ
3: ਪਟਾਕਿਆਂ ਦੀ ਤੁਸੀਂ ਗੱਲ ਕਰਦੇ ਸੀ ਪਟਾਕੇ ਤਾਂ ਮਤਲਬ ਆਲ ਓਵਰ ਬੰਦ ਹੋਣੇ ਚਾਹੀਦੇ ਕਿੰਨਾ ਇਹ ਚ ਪੈਸਾ ਬਰਬਾਦ ਹੁੰਦਾ ਪਲੱਸ ਕਿੰਨਾ ਪੋਲੂਸ਼ਨ ਬਣਦਾ ਹੈਗਾ ਇਹਦੀ ਲੋੜ ਕੀ ਹੈ ਮੈਂ ਤਾਂ ਹੈਰਾਨ ਸੀ ਪਹਿਲਾਂ ਬਣਾ ਜਿਹੜੇ ਇਨਵੈਂਟ ਕੀਤੇ ਕੀ ਸੋਚ ਕੇ ਕੀਤੇ ਹੋਣਗੇ ਚਲੋ ਐਨੀਵੇ ਜੀ ਇੰਨੇ ਕਹਿਣਾ ਸੀ ਸਤਿ ਸ਼੍ਰੀ ਅਕਾਲ ਜੀ
0: ਕੱਲ ਨੂੰ ਤੁਹਾਡੇ ਮੁੰਡੇ ਕੁੜੀ ਦਾ ਵਿਆਹ ਹੈ ਨਾ ਉਹਨਾਂ ਨੇ ਪਹਿਲਾਂ ਕਹਿਣਾ ਪਾਪਾ ਜੀ ਪਹਿਲਾਂ ਪਟਾਕੇ ਚਲਵਾਓ ਵਾਰ
3: ਉਹੀ ਤਾਂ ਗੱਲ ਹੈ ਜਿਹੜੇ ਮੁੰਡੇ ਕੁੜੀਆਂ ਆਪਣੇ ਇੱਥੇ ਅੱਜ ਕੱਲ੍ਹ ਦੇ ਬੱਚੇ ਤਾਂ ਅੱਧੇ ਪਾਗਲ ਹੋਏ ਫਿਰਦੇ ਆ ਉਹਨਾਂ ਪਤਾ ਹੀ ਲੱਗਦਾ ਇਹ ਕਰਨਾ ਕੀ ਆ
0: ਅੱਛਾ ਜੂ ਵੀ ਹੈ 905-673-333-37 ਸੰਤੋਸ਼ ਜੀ ਤੁਸੀਂ ਕਹਿੰਦੇ ਹੋ ਭਾਈ ਸਾਹਿਬ ਕਹਿੰਦੇ ਨੇ ਤੁਸੀਂ ਬਾਕੀ ਨੂੰ ਪੁੱਛ ਲਈ ਵੀ ਪਟਾਕੇ ਕਹਿੰਦੇ ਨੇ ਵੀ ਸਾਰਿਆਂ ਦੇ ਬੰਦ ਹੋਣੇ ਚਾਹੀਦੇ ਨੇ
2: ਜੀ ਬਿਲਕੁਲ
0: ਹਾਂਜੀ 289 ਨੰਬਰ ਹੈ ਨਾ 2999 ਨੰਬਰ ਆ ਹਾਂਜੀ ਹੈਲੋ
4: ਹਾਂਜੀ ਹਾਂਜੀ ਭਾਜੀ ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਭਾਜੀ
4: ਪਟਾਕੇ ਜਿਹੜੇ ਪਹਿਲੇ ਇਹਨਾਂ ਦੇ ਚੱਲਦੇ ਆ ਜੀ ਜਿੱਦਾਂ ਕੈਨੇਡਾ ਡੇ ਵਗੈਰਾ ਜਿਹੜੇ ਪਹਿਲੇ ਚੱਲਦੇ ਉਹ ਚੱਲਣੇ ਚਾਹੀਦੇ ਆ ਤੇ ਨਾਲੇ ਉਹ ਕਹਿੰਦੇ ਨਾ ਵੀ ਬੰਦੇ ਵਾਂਗ ਚਲਾਉਣੇ ਚਾਹੀਦੇ ਆ ਵੀ ਕਿਹੋ ਫਰਕ ਹੈਗਾ ਜੀ ਜਿੱਦਾਂ ਵੇਖੀ ਤੁਸੀਂ ਵੀਡੀਓ
0: ਬਾਕੀ ਪੁੱਛ ਰਹੇ ਨੇ ਕਹਿੰਦੇ ਜੀ ਸਾਡੇ ਬੰਦ ਕਰਾਤੇ ਸਾਰਿਆਂ ਦੇ ਬੰਦ ਹੋਣੇ ਚਾਹੀਦੇ ਆ ਸਾਡੇ ਬੰਦ ਬਾਕੀਆਂ ਦੇ ਚੱਲਣ ਇਹ ਕਿਹੜੀ ਕਿਤਾਬ ਚ ਲਿਖਿਆ ਹੋਇਆ ਹੈਗਾ ਮਿਸਟਰ ਪੈਟਰਿਕ ਬ੍ਰਾਊਨ
4: ਭਾਜੀ ਉੱਪਰ ਵਾਲਾ ਖਾਨਾ ਥੋੜਾ ਜਿਹਾ ਨਾ ਉਹ ਰੀਫਰੈਸ਼ ਕਰਨ ਵਾਲਾ ਇਹਨਾਂ ਦਾ
0: ਓਕੇ ਸੋ ਇਹ ਉੱਪਰਲਾ ਖਾਨਾ ਕਹਿੰਦੇ ਨੇ, ਉਹਨੇ ਮੈਨੂੰ ਸਮਝਾਇਆ ਕਿਹੜਾ। ਪਰ ਗੱਲ ਇਹ ਆ ਵੀ ਮਿਸਟਰ ਪੈਟ੍ਰਿਕ ਬਰਾਊਨ ਕਹਿੰਦੇ ਕਿ ਜੀ ਪਟਾਕੇ ਜਿਹੜੇ ਨੇ ਦਿਵਾਲੀ 'ਤੇ ਨਹੀਂ ਚੱਲਣਗੇ। ਹੁਣ ਦਿਵਾਲੀ 'ਤੇ ਤਾਂ ਅਸੀਂ ਇੰਨਾ ਰੁਪਈਆ ਫੂਕਦੇ ਹਾਂ ਪਟਾਕਿਆਂ ਦੇ ਉੱਤੇ, ਇੰਨਾ ਰੁਪਈਆ ਫੂਕਦੇ ਹਾਂ ਮਿਸਟਰ ਪੈਟ੍ਰਿਕ ਬਰਾਊਨ, ਹੁਣ ਅਸੀਂ ਨੋਟ ਚਲਾਇਆ ਕਰੀਏ ਮਿਸਟਰ ਪੈਟ੍ਰਿਕ ਬਰਾਊਨ, ਹੋਰ ਤੁਹਾਡੇ ਲਵਾਏ ਹੋਏ ਕੈਮਰੇ ਮੂਹਰੇ ਗੱਡੀ ਪਜਾਇਆ ਕਰੀਏ। ਹਾਂਜੀ ਤੁਸੀਂ ਵੀ ਤਾਂ ਸਾਡੇ ਤੋਂ 250 ਰੁਪਈਆ ਲੈ ਲੈਂਦੇ ਸੀ ਇੱਕ ਟਿਕਟ ਦਾ, ਖਾਤੇ ਹੀ ਖੋਲ੍ਹ ਲਏ ਸੀ ਨਵੇਂ, ਗਲੀਆਂ 'ਚ ਕੈਮਰੇ ਲਾਉਣ ਦਾ ਕੰਮ ਸ਼ੁਰੂ ਕਰਤਾ ਸੀ, ਮੈਨੇਜਮੈਂਟ ਬੰਦ ਕਰਤੇ ਸੀ ਮਿਸਟਰ ਪੈਟ੍ਰਿਕ ਬਰਾਊਨ। ਚਲੋ ਜਿਹੜੀ ਚੀਜ਼ ਅਸੀਂ ਕ੍ਰਿਟੀਸਾਈਜ਼ ਕਰਨ ਵਾਲੇ ਕਹਿੰਦੇ ਹਾਂ, ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ, ਪਰ ਜਿਹੜੀਆਂ ਗਲਤ ਨੇ ਚਲੋ ਬੰਦ ਵੀ ਹੋ ਗਈਆਂ ਆਪਣੇ ਆਪ। ਮੈਂ ਨਹੀਂ ਕਹਿੰਦਾ, ਡੱਕ ਫੂਡ ਕਹਿੰਦਾ ਸੀ, ਮੈਂ ਤਾਂ ਉਹਦਾ ਨਾਂ ਲੈਂਦਾ। ਸੰਤੋਸ਼ ਜੀ ਮੇਰੇ ਨਾਲ, ਸੰਤੋਸ਼ ਜੀ ਕੈਸੇ ਹੈ ਆਪ?
2: ਜੀ ਜੀ ਬਹੁਤ ਵਧੀਆ ਜੀ।
0: ਹਮਨੇ ਏਕ ਬਿਲੀਅਨ ਡਾਲਰ ਖਰਚਣਾ ਹੈ, 14 ਮੈਚ ਸਿਰਫ ਹੋਣੇ ਹੈ ਹਮਾਰੇ ਯਹਾਂ ਪੇ, ਏਕ ਬਿਲੀਅਨ ਡਾਲਰ ਸਿਰਫ 14 ਮੈਚ ਹੈ ਫੁੱਟਬਾਲ ਕੇ ਹਮਾਰੇ ਯਹਾਂ ਸੋਕਰ ਕੇ, ਬਸ ਹਮਨੇ ਉਨਕੋ ਲੋਗੋਂ ਕੋ ਦਿਖਾਨਾ ਹੈ, ਹਮਨੇ ਹੋਸਟ ਕੀਆ ਥਾ, ਏਕ ਬਿਲੀਅਨ ਡਾਲਰ ਖਰਚ ਰਹੇ ਹਾਂ ਭਾਈ, ਹਮ ਮੁੰਡੇ ਕੀ ਸ਼ਾਦੀ ਕੀ ਤਰ੍ਹਾਂ ਫਾਲਤੂ ਮੈਂ, ਇੱਕ ਬਿਲੀਅਨ ਡਾਲਰ ਸਿਰਫ ਇਹ 14 ਮੈਚ ਲਈ ਖਰਚ ਰਹੇ ਹਾਂ ਅਸੀਂ। ਹਮੇਸ਼ਾ ਹੀ ਵਰਲਡ ਕੱਪ ਦੇ ਮੈਚ ਜਿੱਥੇ ਵੀ ਹੋਏ ਨੇ ਘਾਟੇ ਦਾ ਸੌਦਾ ਹੋਇਆ, ਪ੍ਰੋਫਿਟੇਬਲ ਕਦੇ ਵੀ ਨਹੀਂ ਹੋਇਆ ਹੈਗਾ। ਕਈ ਹੋਰ ਖਬਰਾਂ ਨੇ ਜਿਨ੍ਹਾਂ 'ਤੇ ਮੈਂ ਗੱਲ ਕਰੂੰਗਾ, ਅਤੇ ਇੱਕ ਤਾਂ ਖਬਰ ਇਹ ਸੀਗੀ ਕਿ ਬਿਲੀਅਨ ਡਾਲਰ ਨੂੰ ਅੱਗ ਕਿਵੇਂ ਲਾਈ ਜਾਵੇ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ 14 ਮੈਚਾਂ ਦੇ ਉੱਪਰ ਇੱਕ ਬਿਲੀਅਨ ਡਾਲਰ ਸਰਕਾਰ ਕਹਿੰਦੀ ਹੈ ਸਾਡੇ ਨੂੰ ਅੱਗ ਲੱਗ ਜਾਣੀ ਹੈ। ਸਟੂਡੀਓ ਦੇ ਨੰਬਰ 905-6-73-33-37 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਔਰ ਸੰਤੋਸ਼ ਜੀ ਵੀ ਸਾਡੇ ਨਾਲ ਆਏ ਹੋਏ ਨੇ, ਅਤੇ ਮੈਂ ਜਿਹੜਾ ਸੋਚ ਰਿਹਾ ਸੀ ਵੀ ਕੋਈ ਸਾਨੂੰ ਕਹੂਗਾ ਜੀ ਮੈਂ ਪਹੁੰਚਿਆ ਹੋਇਆ ਜੀ ਫਲਾਣੀ ਜਗ੍ਹਾ ਟਮਕਾਣੀ ਜਗ੍ਹਾ, ਕਦੇ ਕਦੇ ਮਨ ਕਰਦਾ ਹੁੰਦਾ ਨਾ ਵੀ ਕਿੱਥੋਂ ਕਿੱਥੋਂ ਲੋਕ ਕਾਲ ਕਰਦੇ ਆ, ਅਤੇ ਅੱਜ ਜਾਂ ਤਾਂ ਉਹ ਹਜੇ ਸਾਡੀ ਆਵਾਜ਼ ਪਹੁੰਚੀ ਨਹੀਂ ਉੱਥੇ, ਲੇਟ ਆ ਡਿਲੇ ਸਿਸਟਮ 'ਚ ਆ, ਪਰ ਜਾਂ ਆਜੂਗੀ ਹੁਣੇ ਕਾਲ ਆਜੂਗਾ। 905-6-73-33-37

0: ਸੋ ਬ੍ਰੈਂਟਨ ਦੀ ਕੰਪਨੀ ਹੈ ਜਿਹਨਾਂ ਨੂੰ ਬਿਲੀਅਨਸ ਦੇ ਵਿੱਚ ਮਿਲੀਅਨਸ ਦੇ ਵਿੱਚ ਜਿਹੜੇ ਹੈਗੇ ਨੇ ਮਿਲੀਅਨਸ ਦੇ ਵਿੱਚ ਯੂ ਐਸ ਟੈਰਿਫ ਨੇ ਉਹਨਾਂ ਦੇ ਉੱਪਰ ਗੱਲ ਚੱਲ ਰਹੀ ਹੈ ਲੋਹਾ ਸਪਲਾਈ ਕਰਦੇ ਨੇ ਕਿ ਜੀ ਟੈਰਿਫ ਪ੍ਰੋਪਰਲੀ ਨਹੀਂ ਭਰੇ। ਉਹ ਭਾਅ ਜੀ ਬ੍ਰੈਂਪਟਨ ਨੂੰ ਹੁਣ ਬੱਸ ਕਰੋ, ਕਿਉਂ ਦੁਖੀ ਕੀਤਾ ਭਾਅ ਜੀ, ਹਰ ਚੀਜ਼ 'ਚ ਬ੍ਰੈਂਪਟਨ ਕਿਉਂ ਬਦਨਾਮ ਹੈ। 1427 ਨੰਬਰ ਹੈ 437 ਵਾਲੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ
1: ਵਰਲਡ ਕੱਪ ਦਾ
0: ਹੀ
1: ਕਹਿਣਾ।
0: ਦੁਨੀਆਂ ਆਊਗੀ ਬਟ ਖਰਚਾ ਜਿਹੜਾ ਹੈਗਾ ਉਹ ਤੇ ਰੈਵਨਿਊ ਕੀ ਹੈ ਉਹ ਨੀ ਪਤਾ, ਖਰਚਾ ਦੱਸਦਾ ਸਾਨੂੰ ਕੰਨੀ ਪਾ ਦੋ ਕਹਿੰਦੇ ਕੇਰੇ ਦੇ ਕਹਿੰਦੇ ਹੁੰਦੇ ਕਹਿਣੀਆਂ ਧੀ ਨੂੰ ਸੁਣਾਉਣੀਆਂ ਨੂੰਹ ਨੂੰ ਸੁਣਾ ਆਪਾਂ ਵਧੀਆ ਚੀਜ਼ ਆ। ਮੈਂ ਮਾੜੀ ਨੀ ਕਹਿੰਦਾ ਗੁੰਜਨ, ਮੇਰੇ ਨਾਲ ਗੁੰਜਨ ਕੀ ਹਾਲ ਚਾਲ ਨੇ
2: ਗੁੰਜਨ?
0: ਬਸ ਵਧੀਆ ਚੜ੍ਹਦੀ ਕਲਾ। ਤੇ ਗੁੰਜਨ ਜੀ ਮੈਨੂੰ ਇਹ ਦੱਸੋ ਕਿ ਦੰਦਾਂ ਦੇ ਉੱਪਰ ਆਪਾਂ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ, ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਲਾਈਫ ਟਾਈਮ ਲਈ ਹੋਇਆ। ਇੱਕ ਪਲਾਨ ਆ ਜਿਹੜਾ ਰਿਲੀਜ਼ ਕੀਤਾ ਗਿਆ ਸੀ ਜਿਹਦੇ ਵਿੱਚ ਤੁਸੀਂ 90,000 ਤੋਂ ਘੱਟ ਅਗਰ ਇਨਕਮ ਆ ਤੁਹਾਨੂੰ 90,000 ਤੋਂ ਘੱਟ ਇਨਕਮ ਦੇ ਵਿੱਚ ਦੰਦਾਂ ਦਾ ਇਲਾਜ ਮੁਫਤ ਹੋ ਸਕਦਾ। ਜਿਹੜਾ ਬੰਦਾ ਬੋਲ ਰਿਹਾ ਹੈਗਾ ਇਹਨੂੰ ਲੱਗਦਾ ਸੀ ਕਿ ਮੇਰੇ ਦੰਦ ਤਾਂ ਹਜੇ 20 ਸਾਲ ਨਹੀਂ ਕਿਤੇ ਜਾਂਦੇ, ਰੇਡੀਓ ਖਤਮ ਕਰਦੇ ਦਰਦ ਸ਼ੁਰੂ ਹੋ ਗਿਆ। ਪਹਿਲਾਂ ਹਲਕਾ ਹਲਕਾ ਸੀਗਾ, ਇੱਕਦਮ ਸ਼ੁਰੂ ਹੋਇਆ। ਇੱਕਦਮ ਗਿਆ ਡੈਂਟਿਸਟ ਕੋਲ ਅਤੇ ਉੱਥੇ ਡੈਂਟਿਸਟ ਨੇ ਛੁਰੀਆਂ ਤਿੱਖੀਆਂ ਕੀਤੀਆਂ, ਚੱਲ ਮੇਰੇ ਭਾਈ $1,650 ਜਮ੍ਹਾਂ ਕਰਾ ਲਿਆ। ਬੈਠਾ ਰਿਸੈਪਸ਼ਨ ਏਰੀਆ ਸੋਚ ਰਿਹਾ ਸੀ, ਕਹਿੰਦਾ 500 ਦੀ ਕੈਬ ਪੈਣੀ ਹੈ, $2,150 ਬਣ ਜਾਣਗੇ। ਬੈਠਾ ਸੋਚਦਾ ਜੀ ਜਿਹੜੀ ਤਨਖਾਹ ਹੈ 2,500 ਰੁਪਈਆ, ਜਿਹੜਾ ਦੰਦ ਖਰਾਬ ਹੋ ਜਾਵੇ ਵਿਚਾਰਾ ਕੀ ਕਰੂੰ। ਐਂ ਸੋਚਦੇ ਸੋਚਦੇ ਟੂਡੋ ਦੇ ਕੰਨ 'ਚ ਪੈ ਗਿਆ ਕਿਤੇ, ਉਹਨੇ ਜੱਗੇ ਨੂੰ ਨਾਲ ਲੈ ਲਿਆ। ਕਹਿੰਦਾ ਜੱਗੇ ਹੋਰ ਤਾਂ ਕੋਈ ਚੱਜ ਦਾ ਕੰਮ ਕੀਤਾ ਨੇ ਆਪਣੀ ਤਨਖਾਹ ਤੋਂ ਇਲਾਵਾ ਆਪਾਂ ਨੇ, ਚੱਲ ਆਪਾਂ ਆਹ ਕਰ ਲਈਏ। ਦੋਨਾਂ ਨੇ ਇੱਕ ਪਲਾਨ ਕੱਢਿਆ। ਹੁਣ ਇਹਨੂੰ ਕੀ ਕਹਿੰਦੇ ਗੁੰਜਨ, CDC CBC ਕੀ ਕਹਿੰਦੇ ਨੇ?
2: ਕੈਨੇਡੀਅਨ ਡੈਂਟਲ ਕੇਅਰ ਪਲਾਨ, CDCP।
0: ਹਾਂਜੀ CDCP। ਹੁਣ ਇਹ ਜਿਹੜਾ ਹੈਗਾ ਇਹ ਬਿਲਕੁਲ ਤੁਸੀਂ ਇਲਾਜ ਕਰਾ ਸਕਦੇ ਹੋ, ਤੁਹਾਨੂੰ ਪੈਸਾ ਪੇ ਕਰਨ ਦੀ ਲੋੜ ਨਹੀਂ। ਮੇਰੇ ਵਾਂਗੂ $1,650 ਇੱਕ ਜਾੜ ਦੇ ਭਰਾਈ ਦੇ, ਤੁਸੀਂ ਆਪਣੇ ਐਕਸਰੇ ਕਰਾ ਸਕਦੇ ਹੋ, ਚੈੱਕਅਪ ਕਰਾ ਸਕਦੇ ਹੋ ਐਡਵਾਂਸ ਦੇ ਵਿੱਚ ਕਿ ਕਿਤੇ ਕੋਈ ਕੀੜਾ ਜਾਂ ਕੋਈ ਚੀਜ਼ ਲੱਗਣੀ ਤਾਂ ਨਹੀਂ ਸ਼ੁਰੂ ਹੋਈ, ਜਿਹਨੂੰ ਕੈਵਿਟੀ ਕਹਿੰਦੇ ਆਪਾਂ। ਇਹ ਕੈਵਿਟੀ ਤੁਹਾਡੇ ਬੱਚਿਆਂ ਦੇ ਦੰਦਾਂ 'ਚ ਅਗਰ ਲੱਗ ਰਹੀ ਆ ਤੁਹਾਨੂੰ ਲੱਗਦਾ ਵੀ ਉਹ ਤਾਂ ਨਿਕਲੇ ਜਾਣਾ, ਨਵਾਂ ਆ ਜਾਣਾ। ਡਾਕਟਰ ਗਰੇਵਾਲ ਦੱਸ ਕੇ ਗਏ ਸੀ ਕਿ ਇਹ ਕੈਵਿਟੀ ਪਿਛਲੇ ਨਵੇਂ ਆਉਣ ਵਾਲੇ ਦੰਦ 'ਚ ਵੀ ਟ੍ਰਾਂਸਫਰ ਹੋ ਜਾਂਦੀ ਹੈ, ਤੁਹਾਨੂੰ ਇਹਦਾ ਬਹੁਤ ਕੇਅਰਫੁਲੀ ਚੱਲਣਾ ਪੈਣਾ। ਯਾਨੀ ਕਿ ਬੱਚਿਆਂ ਦੇ ਦੰਦ ਜਿਹੜੇ ਨਿਕਲਣੇ ਨੇ ਨਾ ਉਹਨਾਂ 'ਚ ਵੀ ਕੈਵਿਟੀ ਜਾ ਸਕਦੀ ਹੈ, ਇਹਨਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਵੀ ਪੰਜਾਬੀ 'ਚ ਬੈ ਕਹਿ ਦਿੰਦੇ ਆ ਅਤੇ ਅੰਗਰੇਜ਼ੀ 'ਚ ਇਨਫੈਕਸ਼ਨ ਕਹਿ ਦਿੰਦੇ ਨੇ, ਇਨਫੈਕਸ਼ਨ ਜਾ ਸਕਦੀ ਹੈ। ਸੋ ਗੁੰਜਨ ਜਿਹੜੇ ਹੈਗੇ ਡੈਂਟਿਸਟਰੀ ਐਟ ਰੈਂਬਲਰ ਜਿਹਦੀ ਅਸੀਂ ਬਹੁਤ ਜ਼ਿਆਦਾ ਪ੍ਰਮੋਸ਼ਨ ਕਰਦੇ ਹਾਂ ਔਰ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਡੈਂਟਿਸਟਰੀ ਐਟ ਰੈਂਬਲਰ 'ਤੇ ਜਾ ਕੇ ਤੁਸੀਂ ਭੁੱਲੇ ਜਾਂਦੇ ਹੋ ਕਿ ਮੂੰਹ 'ਚੋਂ ਤੁਸੀਂ ਕੋਈ ਇਲਾਜ ਕਰਾਉਣ ਚੱਲੇ ਹੋ। ਇੰਨਾ ਕੰਫਰਟ ਜ਼ੋਨ, ਇੰਨੇ ਵਧੀਆ ਡਾਕਟਰਸ, ਇੰਨਾ ਵਧੀਆ ਇਨਵਾਇਰਮੈਂਟ। ਅਤੇ 905-452-5211 ਗੁੰਜਨ ਦਿਓ ਮੈਸੇਜ ਆਪਣਾ।
2: ਹਾਂਜੀ, ਗਵਰਨਮੈਂਟ ਪਲਾਨ ਨੂੰ ਅਪਲਾਈ ਕਰਨ ਦੇ ਲਈ ਜਿਨ੍ਹਾਂ ਨੂੰ ਵੀ ਹੈਲਪ ਚਾਹੀਦੀ ਹੈ ਉਹ ਸਾਡੇ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਨੇ। ਫੋਰ ਨਾਓ ਜਿਹੜੀਆਂ ਐਪਲੀਕੇਸ਼ਨ ਨੇ ਉਹ ਉਹਨਾਂ ਨੇ ਹੋਲਡ 'ਤੇ ਪਾਈਆਂ ਹੋਈਆਂ ਨੇ, ਜਦੋਂ ਆਪਾਂ ਔਨਲਾਈਨ ਐਪਲੀਕੇਸ਼ਨ ਕਰਨ ਜਾਂਦੇ ਹਾਂ ਕਿਉਂਕਿ ਟੈਕਸ ਸੀਜ਼ਨ ਹੈ ਤਾਂ June 2 ਤੋਂ ਦੁਬਾਰਾ ਐਪਲੀਕੇਸ਼ਨ ਸਟਾਰਟ ਹੋਣਗੀਆਂ। June 2 ਤੋਂ ਪਹਿਲਾਂ ਜਿਨ੍ਹਾਂ ਨੂੰ ਜੇ ਕਿਸੇ ਪੇਸ਼ੈਂਟ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ, ਉਹਨਾਂ ਦੇ ਪੇਨ ਹੋ ਰਿਹਾ, ਬੱਚਿਆਂ ਦੇ ਪੇਨ ਹੈ, ਵੱਡਿਆਂ ਦੇ ਪੇਨ ਹੈ, ਉਹ ਆ ਕੇ ਸਾਡੇ ਕੋਲ ਆਪਣਾ ਚੈੱਕਅਪ ਕਰਾ ਸਕਦੇ ਨੇ। ਅਸੀਂ ਉਹਨਾਂ ਦੀ ਹੈਲਪ ਕਰਾਂਗੇ CDCP ਅਪਲਾਈ ਕਰਨ 'ਚ, ਤਾਂ ਕਿ ਆਫਟਰ ਜੂਨ ਉਹਨਾਂ ਦਾ ਉਹ ਟ੍ਰੀਟਮੈਂਟ ਸਾਰਾ ਪੂਰਾ ਹੋ ਸਕੇ।
0: ਤੋ ਤੁਸੀਂ ਕਿਸੇ ਨੇ ਵੀ ਕੰਟੈਕਟ ਕਰਨਾ ਹੈਗਾ ਚੈੱਕ ਕਰਨ ਲਈ ਕਿ ਮੈਂ ਕੁਆਲੀਫਾਈ ਹੋ ਰਿਹਾ ਜਾਂ ਤੁਹਾਡਾ ਪਲਾਨ ਜਿਹੜਾ ਐਕਸਪਾਇਰ ਹੋ ਗਿਆ, ਪਿਛਲੇ ਪਲਾਨ ਨੂੰ ਰੀਨਿਊ ਕਰਾ ਲਓ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਸੁਣਨ 'ਚ ਆਇਆ ਡੈਂਟਿਸਟਰੀ ਦੇ ਪਲਾਨ ਨੂੰ। ਇਹ ਲਾਈਫ ਟਾਈਮ ਨਹੀਂ, ਵਨ ਈਅਰ ਵਾਸਤੇ ਸੀ, ਅਤੇ ਤੁਸੀਂ ਇਹ ਚੈੱਕਅਪ ਕਰਾਉਣਾ ਹੈਗਾ ਕਿ ਮੇਰਾ ਨਾਂ ਜੀ ਅੰਗਦ ਆ ਜੀ, ਮੇਰਾ ਰਹਿਣਾ ਫਲਾਣੇ ਸ਼ਹਿਰ 'ਚ ਆ ਅਤੇ ਮੈਂ ਆਹ ਕੰਮ ਕਰਦਾ, ਇੰਨੀ ਇਨਕਮ ਆ, ਕਿੱਦਾਂ ਇਹ ਪਲਾਨ ਅਪਲਾਈ ਕਰਨਾ, ਇਹ ਲੈ ਕੇ ਰੱਖ ਲਓ, ਰੱਬ ਨਾ ਕਰੇ ਜ਼ਰੂਰਤ ਪਵੇ ਤਾਂ ਤੁਸੀਂ ਜਦੇ ਕਿਸੇ ਵੀ ਡੈਂਟਿਸਟ ਨੂੰ ਦੇਖ ਸਕੋ। ਪਰ ਡੈਂਟਿਸਟਰੀ ਐਟ ਰੈਂਬਲਰ ਤੁਹਾਡੀ ਹੈਲਪ ਕਰ ਰਿਹਾ ਹੈਗਾ। 905-452-5211 ਕਿਸੇ ਦੇ ਵੀ ਦੰਦਾਂ 'ਚ ਕੋਈ ਵੀ ਪ੍ਰੋਬਲਮ ਆ, ਬ੍ਰੇਸਿਸ ਤੋਂ ਲੈ ਕੇ ਦੰਦਾਂ ਦੀ ਕੋਈ ਛੋਟੀ ਮੋਟੀ ਸਰਜਰੀ ਤੋਂ ਲੈ ਕੇ ਜਾਂ ਦੰਦਾਂ ਦੇ ਵਿੱਚ ਕੋਈ ਸਮੈਲ ਆ ਰਹੀ ਆ, ਮਸੂੜਿਆਂ 'ਚ ਖੂਨ ਨਿਕਲ ਰਿਹਾ ਹੈਗਾ, ਯੂ ਸ਼ੁੱਡ ਕਾਲ ਦੈਮ। ਨੰਬਰ 2

0: ਮਨ ਜੀ ਤੁਹਾਡੇ ਇਦਾਂ ਦੇ ਹੋ ਜਾਣ ਕਿ ਉਹ ਸਾਡੀ ਬੁਰਾਈ ਕਰਨ, ਅਸੀਂ ਉਹਨਾਂ ਦਾ ਵੀ ਭਲਾ ਚਾਹੀਏ, ਅਸੀਂ ਵੀ ਕਹੀਏ ਹੇ ਸਤਿਗੁਰ ਸੱਚੇ ਪਾਤਸ਼ਾਹ ਮਤ ਬੁੱਧ ਕਰ ਆਖਾ ਵਾਹਿਗੁਰੂ, ਇਹਨਾਂ ਨੂੰ ਮਤ ਦੇ, ਬੁੱਧੀ ਦੇ, ਸਾਡੇ ਚੁਲਝੇ ਹੋਏ ਨੇ ਸੱਚੇ ਪਾਤਸ਼ਾਹ ਜੀ, ਇਹ ਆਪਣੇ ਕੰਮ ਲੱਗਣ, ਇਹ ਆਪਣੇ ਜੀਵਨ ਨੂੰ ਸਵਾਰਨ, ਇਹ ਸਾਡੇ ਉੱਤੇ ਸਮਾਂ ਕਿਉਂ ਵਿਅਰਥ ਕਰ ਰਹੇ ਨੇ, ਆਪਣਾ ਗਵਾਹ ਕਿਉਂ ਰਹੇ ਨੇ, ਆਪਣਾ ਬੇਸ਼ਕੀਮਤੀ ਸਮਾਂ ਸੱਚੇ ਪਾਤਸ਼ਾਹ ਜੀ ਇਹ ਸਾਡੇ ਉੱਪਰ ਖਰਾਬ ਕਰ ਰਹੇ ਨੇ, ਇਹਨਾਂ ਨੂੰ ਮਤ ਬਖਸ਼ ਸੱਚੇ ਪਾਤਸ਼ਾਹ ਜੀ, ਮਿਹਰ ਕਰੋ ਇਹਨਾਂ ਦੇ ਉੱਤੇ, ਕਿਰਪਾ ਕਰੋ ਮਹਾਰਾਜ, ਇਹਨਾਂ ਦੇ ਮਨਾਂ 'ਚੋਂ ਨਫ਼ਰਤਾਂ ਕੱਢੋ, ਜਿਹੜੀ ਜ਼ਹਿਰ ਆ ਇਹ ਇਹਨਾਂ ਦੇ ਦਿਮਾਗ ਦੇ ਵਿੱਚੋਂ ਤੇਰੇ ਨਾਮ ਨੂੰ ਖਤਮ ਕਰ ਰਹੀ ਹੈ, ਇਹ ਡਿਲੀਟ ਕਰ ਦਿੰਦੀ ਹੈ, ਪਰਮੇਸ਼ਵਰ ਦਾ ਨਾਂ ਡਿਲੀਟ ਹੋ ਜਾਂਦਾ ਦਿਮਾਗ 'ਚੋਂ ਜਦੋਂ ਤੁਸੀਂ ਇਹ ਜ਼ਹਿਰ ਭਰਦੇ ਹੋ। ਇੱਕ ਵਾਰ ਸਫ਼ਰ ਕਰਨ ਆਏ ਆਪਾਂ, ਇੱਥੇ ਕੁਛ ਨਹੀਂ ਹੈਗਾ, ਕਦੋਂ ਬੰਦਾ ਚਲਿਆ ਗਿਆ ਪਤਾ ਹੀ ਨਹੀਂ ਲੱਗਦਾ। ਵੀ ਹੈਵ ਸੀਨ ਅਵਰ ਲਾਈਫ, ਅਸੀਂ ਦੇਖੇ ਨੇ ਕਿ ਹੱਥਾਂ 'ਚੋਂ ਲੋਕ ਚਲੇ ਜਾਂਦੇ, ਤੁਹਾਡੇ ਹੱਥਾਂ 'ਚ ਫੜੇ ਹੋਏ ਹੁੰਦੇ ਨੇ, ਹੱਥਾਂ 'ਚੋਂ ਹੀ ਨਿਕਲ ਕੇ ਚਲੇ ਜਾਂਦੇ ਨੇ, ਯੂ ਹੈਵ ਨੋ ਕੰਟਰੋਲ, ਨੋ ਮੈਡੀਸਨ, ਕੋਈ ਪੈਸਾ, ਕੋਈ ਤਾਕਤ, ਕੁਛ ਵੀ ਨਹੀਂ ਕੰਮ ਕਰਦੀ। ਅਗਰ ਅੱਜ ਸਮਾਂ ਸਹੀ ਨਹੀਂ ਚੱਲ ਰਿਹਾ ਨਾ, ਪਰੇਸ਼ਾਨ ਹੈਗੇ ਹੋ ਤਾਂ ਤੁਸੀਂ ਪਰੇਸ਼ਾਨ ਨਹੀਂ ਹੋਣਾ, ਸਮਾਂ ਸਹੀ ਆ ਜਾਣਾ, ਬਸ ਤਕੜੇ ਹੋਣਾ ਹੈਗਾ, ਗਾਹਾਂ ਲਈ ਤਕੜੇ ਹੋ ਜਾਓ। ਆਹ ਸਮੇਂ ਨੂੰ ਕਾਟ ਕਿਵੇਂ ਪਾਉਣੀ, ਇਹਦੇ ਲਈ ਹੱਥ ਪੈਰ ਮਾਰੋ, ਪੁੱਠੇ ਸਿੱਧੇ ਕੰਮ 'ਚ ਕਿਸੇ 'ਚ ਨਹੀਂ ਪੈਣਾ। ਇੱਕ ਕੰਮ ਗਲਤ ਹੋ ਗਿਆ ਤਾਂ ਉਹਦੇ ਮਗਰੇ ਦੂਆ ਗਲਤ, ਤੀਸਰਾ ਗਲਤ, ਲਾਈਫ ਨੂੰ ਨਰਕ ਵੱਲ ਲੈ ਜਾਂਦਾ। ਲਾਈਫ ਬਹੁਤ ਖੂਬਸੂਰਤ ਹੈ, ਕਿੰਨਾ ਸੋਹਣਾ ਮੌਸਮ ਹੈ, ਰੋਟੀ ਖਾਣ ਨੂੰ ਮਿਲ ਗਈ ਸਵੇਰੇ, ਗੱਡੀ ਥੱਲੇ ਹੈਗੀ ਆ, ਅੱਗੇ ਪੈਸੇ ਬਹੁਤ ਜ਼ਿਆਦਾ ਹੁੰਦੇ ਸੀ ਤਾਂ ਵੀ ਜੇਬ 'ਚ ਨਹੀਂ ਰੱਖਦੇ ਸੀ, ਹੁਣ ਘੱਟ ਨੇ ਤਾਂ ਵੀ ਜੇਬ 'ਚ ਨਹੀਂ, ਪਰ ਕੋਈ ਚੀਜ਼ ਖਾਣ ਪੀਣ ਪਹਿਨਣ ਤੋਂ ਤਰਸਦੇ ਨਹੀਂ ਹੈਗੇ। ਤੁਹਾਡੇ ਬੱਚੇ ਵਧੀਆ ਸਕੂਲਾਂ 'ਚ ਆ ਰਹੇ ਨੇ, ਤੁਹਾਨੂੰ ਕੋਈ ਪ੍ਰੋਬਲਮ ਆ ਜਾਵੇ 15 ਸੈਕਿੰਡ ਦੇ ਵਿੱਚ ਜਾਂ 5 ਮਿੰਟ ਦੇ ਵਿੱਚ ਐਂਬੂਲੈਂਸ ਆ ਜਾਂਦੀ ਹੈ। ਹੁਣ ਮੁੰਡੇ ਨੂੰ ਪ੍ਰੋਬਲਮ ਆਈ, ਉੱਧਰ ਮੈਂ ਕਾਲ ਕਰਤੀ, ਤੁਸੀਂ ਯਕੀਨ ਮੰਨੋ ਮੈਨੂੰ ਇੰਨਾ ਪ੍ਰਾਊਡ ਫੀਲ ਹੁੰਦਾ, ਮੈਂ ਸਲਿਊਟ ਮਾਰਿਆ। ਮੈਂ ਸਟੂਡੀਓ ਦੇ ਨੰਬਰ ਨੇ 905-673-3337, 905-673-3337 ਮੇਰੇ ਸੈੱਲ 'ਤੇ ਕਾਲ ਆ ਰਹੇ ਨੇ, 905-673-3337 'ਤੇ ਕਾਲ ਕਰੋ। ਔਰ ਮੈਂ ਐਂਬੂਲੈਂਸ ਕਾਲ ਕੀਤੀ, ਤੁਸੀਂ ਯਕੀਨ ਮੰਨੋ ਐਂਬੂਲੈਂਸ ਤੋਂ ਮੂਹਰੇ ਫਾਇਰ ਟਰੱਕ ਪਹੁੰਚ ਗਿਆ ਸੀਗਾ, ਉਹ 'ਚ ਵੀ ਇੱਕ ਪੈਰਾਮੈਡਿਕ ਬੈਠਾ ਹੁੰਦਾ, ਫਾਇਰ ਟਰੱਕ ਪਹੁੰਚ ਗਿਆ ਸੀ, ਉਹ ਗਲਤੀ ਨਾਲ ਡਰਾਈਵਰ ਟੱਪ ਗਿਆ ਅੱਗੇ, ਮੈਂ ਕਿਹਾ ਲੈ ਆਪਣੇ ਕੋਲ ਆ ਰਿਹਾ ਹੋਣਾ, ਮਗਰੇ ਦੂਸਰੀ ਐਂਬੂਲੈਂਸ ਆ ਗਈ, ਮਗਰੇ ਤੀਸਰੀ ਐਂਬੂਲੈਂਸ ਆ ਗਈ, ਕਿਉਂਕਿ ਜਿਹਦੇ ਲਈ ਮੈਂ ਕਾਲ ਕੀਤੀ ਸੀ ਉਹਦੀ ਛਾਤੀ 'ਚ ਪੇਨ ਹੋਈ ਸੀ ਹਾਰਟ ਵਾਸਤੇ। 3 ਗੱਡੀਆਂ ਮਤਲਬ ਇੱਕ ਬੰਦੇ ਵਾਸਤੇ 20 ਬੰਦੇ ਪਹੁੰਚ ਗਏ ਸੀ ਉੱਥੇ, 3 ਗੱਡੀਆਂ ਦੇ ਵਿੱਚ 17-20 ਇੰਨੇ ਹੋਣਗੇ, ਭਰ ਗਿਆ ਸਾਰਾ ਹੋ ਏਰੀਆ, ਪਾਰਕਿੰਗ ਲੋਟ ਭਰ ਗਿਆ ਸੀ। ਇਹ ਆ ਇਸ ਮੁਲਕ ਦੀ ਖੂਬਸੂਰਤੀ, ਬਾਕੀ ਤਾਂ ਕੈਨੇਡਾ ਮਰ ਗਿਆ, ਕੈਨੇਡਾ ਗਰਗ, ਰਿਸੈਸ਼ਨ ਚੱਲਦਾ ਪਿਆ ਯਾਰ, ਇਕੋਨਮੀ ਦੇ ਵਿੱਚ ਫੇਰ ਬਦਲ ਆ, ਮਿਲੀਨੀਅਰ ਥੱਲੇ ਚਲੇ ਜਾਂਦੇ ਹੁੰਦੇ ਨੇ, ਥੱਲੇ ਵਾਲੇ ਉੱਪਰ ਆ ਜਾਂਦੇ ਨੇ, ਇਹੋ ਜਿਹਾ ਕੁਛ ਚੱਲਦਾ। ਸਟੂਡੀਓ ਨੰਬਰ 905-673-3337 ਲਾਈਨ ਬਿਜ਼ੀ ਮਿਲਣੀ ਆ, ਕਰਿਓ ਨਾ ਕਾਲ, ਅਜੇ ਵੇਟ ਕਰ ਲਓ। ਮੈਂ ਜਲਦੀ ਤੋਂ ਪਹਿਲਾਂ ਮਨਮੋਹਨ ਸਿੰਘ ਨੇ, ਮਨਮੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਭਾਅ ਜੀ।
0: 1993 ਦੇ ਵਿੱਚ ਭਾਰਤ ਆਪਣੀਆਂ ਇੰਟਰਨੈਸ਼ਨਲ ਕਰਜ਼ੇ ਦੀਆਂ ਕਿਸ਼ਤਾਂ ਤੋੜ ਚੁੱਕਿਆ ਸੀ, ਬਾਹਰ ਬਣੋ, ਵਿਸ਼ਵ ਗੁਰੂ, ਵਿਸ਼ਵ ਸ਼ਕਤੀ। ਕੱਲ੍ਹ ਕੇ ਰਾਨੀ ਮਿਲਿਆ ਮੈਨੂੰ, ਚੁੱਭ ਜਿਹਾ ਗਿਆ ਬਹੁਤ ਜ਼ਿਆਦਾ, ਮੈਨੂੰ ਬਹੁਤਾ ਹੀ ਚੁੱਭ ਗਿਆ, ਕਿਹਾ ਨਹੀਂ ਕੁਛ ਘਰੇ ਆਇਆ ਹੋਇਆ ਸੀਗਾ, ਪਤਾ ਕੀ ਕਹਿੰਦਾ, ਕਹਿੰਦਾ 900,000 ਸਾਲ ਗੁਲਾਮ ਰਹੇ ਤੁਸੀਂ, ਮੈਨੂੰ ਕਹਿੰਦਾ ਤੁਹਾਡੇ, ਕਹਿੰਦਾ ਕੋਈ ਗੱਲ ਨਹੀਂ, ਕੁਛ ਨਹੀਂ ਬੋਲਦੇ, ਆਪਣੇ ਆਪਣੇ ਤੱਕ ਮਤਲਬ ਰੱਖਦੇ ਹੋ, ਕਹਿੰਦਾ ਤੁਸੀਂ ਮਤਲਬ ਹੀ ਇਨਡਾਇਰੈਕਟਲੀ ਕਹਿ ਰਹੇ, ਡਾਇਰੈਕਟਲੀ ਨਹੀਂ ਕਹਿ ਰਿਹਾ ਸੀ ਮੈਨੂੰ, ਇਨਡਾਇਰੈਕਟਲੀ, ਮਤਲਬ ਹੀ ਲੋਕ ਹੋ ਤੁਸੀਂ, ਬਹੁਤ ਜ਼ਿਆਦਾ ਆਪਣੇ ਤੱਕ ਮਤਲਬ ਰੱਖਦੇ ਹੋ। ਇਰਾਨ ਦੀ ਵਾਰ ਦੀ ਗੱਲ ਚੱਲ ਪਈ, ਕਹਿੰਦਾ $2 ਮਿਲੀਅਨ ਇੱਕ ਸ਼ਿਪ ਦਾ ਅਸੀਂ ਲੈ ਰਹੇ ਹਾਂ ਸੀ ਉੱਥੋਂ ਲੰਘਣ ਦਾ, ਮੈਂ ਕਿਹਾ ਪੈਸਾ, ਕਹਿੰਦਾ ਬਹੁਤ ਪੈਸਾ ਸਾਡੇ ਕੋਲ, ਮੈਂ ਕਿਹਾ ਉਹ ਤਾਂ ਕਹਿੰਦੇ ਮਲੰਗ ਹੋ ਗਏ ਤੁਸੀਂ, ਪਾਟੇ ਕੱਪੜੇ ਫਕੀਰਾਂ ਜਾਣੀ ਦਿਲਾਂ ਵਿੱਚ ਰੱਬ ਵੱਸਦਾ, ਕਹਿੰਦਾ ਨਾ ਨਾ ਜੀ ਬਹੁਤ ਪੈਸਾ ਸਾਡੇ ਕੋਲ, ਸਾਡੀ ਸਰਕਾਰ ਕੋਲ, ਮੈਂ ਕਿਹਾ ਚੰਗਾ ਭਾਈ ਤਾਂ ਹੀ ਤੂੰ ਇੱਥੇ ਧੱਕੇ ਖਾਂਦਾ ਫਿਰਦਾ ਆਪਣੇ ਮਨ 'ਚ, ਕਿਹਾ ਅੱਛਾ। ਫਿਰ ਕਹਿੰਦਾ ਵੀ ਅਸੀਂ ਸਾਊਦੀ ਅਰੇਬੀਆ ਤੋਂ ਲੈ ਕੇ ਉਹ ਪਰੇ ਤੱਕ ਗਏ, ਕਹਿੰਦਾ ਤੁਹਾਡੇ 'ਤੇ ਤਾਂ ਅਸੀਂ ਮਲਟੀਪਲ ਹਮਲੇ ਕੀਤੇ, ਤੁਹਾਡੇ 'ਤੇ ਲੁੱਟ ਖੋ ਕੇ ਤੁਹਾਡੇ ਤੋਂ ਅਸੀਂ ਸਮਾਨ ਲਿਆਉਂਦੇ ਸੀ, ਮੈਂ ਆਪਣੇ ਮਨ 'ਚ ਸੋਚਿਆ ਲੁੱਟਣ ਤੁਸੀਂ ਜਾਂਦੇ ਸੀ ਸਰ, ਗੱਲਾਂ ਤੁਸੀਂ ਕੀ ਕਰਦੇ ਹੋ, ਡਾਕੂਆਂ ਵਾਂਗੂ ਜਾਂਦੇ ਸੀ, ਡਾਕੂਆਂ ਵਾਂਗੂ ਲੁੱਟ ਕੇ ਮੁੜੇ ਆਉਂਦੇ ਸੀ ਬੈਕ, ਹੈ ਜੀ। ਕਹਿੰਦਾ ਵੀ ਇੱਕ ਇੱਕ ਇਰਾਨੀ ਇਸ ਵੇਲੇ ਖੜਾ ਲੜਾਈ ਦੇ ਵਿੱਚ, ਕਹਿੰਦਾ ਪਰਵਾਹ ਹੀ ਨਹੀਂ ਕੋਈ, ਮਲੰਗ ਹੋ ਗਏ ਕੋਈ ਪਰਵਾਹ ਨਹੀਂ, ਚੰਗਾ ਵੀ ਹੋਊਗਾ ਕੁਛ, ਮਾੜਾ ਨਹੀਂ ਕਹਿੰਦਾ ਮੈਂ, ਹੋ ਸਕਦਾ ਚੰਗਾ ਵੀ ਹੋਵੇ ਇਸ ਗੱਲ 'ਚ। ਕਹਿੰਦਾ ਇੱਕ ਇੱਕ ਇਰਾਨੀ ਖੜ ਗਿਆ ਡਟ ਕੇ, ਵੀ ਕਰ ਲਾ ਜੋ ਕਰਨਾ, ਹੁਣ ਅਸੀਂ ਤੈਨੂੰ ਦੱਸਾਂਗੇ ਅਸੀਂ ਕੀ ਕਰਨਾ, ਮੈਂ ਕਿਹਾ ਚਲੋ ਚੰਗਾ ਭਾਈ ਬਹੁਤ ਠੀਕ ਹੈ, ਕੱਲ੍ਹ ਨੂੰ ਪਿੱਛੋਂ ਰਸ਼ੀਆ 'ਤੇ ਉਹਨੂੰ ਕੱਟ ਦਿਉ, ਉਹਦੀ ਸੜਕ ਜੀ ਤੋਂ ਸਮਾਨ ਭੇਜਦੇ ਨੇ ਮਗਰਲੇ ਪਾਸਿਓਂ, 4 ਦਿਨਾਂ 'ਚ ਭੈਂ ਕਰਾਤੀ, ਸਾਰਾ ਮਿਡਲ ਈਸਟ ਕੁੱਟ ਕੁੱਟ ਕੇ ਅਮੈਰੀਕਾ ਨੇ ਬੁਰਾ ਹਾਲ ਕੀਤਾ। ਬਾਈ ਤੂੰ ਕਿਹੜੇ ਮੂੰਹ ਨਾਲ ਗੱਲਾਂ ਕਹਿ ਰਿਹਾ ਕਿ ਤੁਸੀਂ ਜਿਹੜੇ ਹੈਗੇ ਹੋ ਜੀ, ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ, ਪਰ ਕਿਸੇ ਲਈ ਇੱਦਾਂ ਨਾ ਬੋਲੋ, ਪਤਾ ਕਿਉਂ ਬੋਲਿਆ ਉਹ, ਮਨਮੋਹਨ ਸਿੰਘ ਦੱਸਾਂ, ਗੂਗਲ ਖੋਲ ਕੇ ਇੱਕ ਆਪਣੇ ਪੰਜਾਬੀ ਬੰਦੇ ਦਾ ਦਿਖਾਉਣ ਲੱਗ ਗਿਆ, ਇਹਨਾਂ ਨੇ ਫਰੋਡ ਕੀਤਾ 4 ਬੰਦਿਆਂ 'ਤੇ, $3 ਮਿਲੀਅਨ ਦੇ ਫਰੋਡ ਦੇ ਚਾਰਜ ਲੱਗੇ ਨੇ, ਜੇਲ੍ਹ 'ਚ ਗਏ ਹੋਏ ਨੇ। ਉਹਨਾਂ ਦੇ ਨਾਂ ਦਿਖਾ ਰਿਹਾ ਸੀ ਖੁੱਲ੍ਹ ਕੇ। ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ, ਬਦਨੀਤ ਲੋਕਾਂ ਨੂੰ, ਘਟੀਆ ਲੋਕਾਂ ਨੂੰ ਜਿਹੜੇ ਇਹ ਕੁਛ ਕਰਦੇ ਨੇ ਇਸ ਕੰਟਰੀ 'ਤੇ, ਸਾਡਾ ਨਾਂ ਬਦਨਾਮ ਹੁੰਦਾ। ਮੈਂ ਉਹਨੂੰ ਕਿਹਾ ਸੀ 88 ਵਾਲੇ ਹਾਂ, 1984 'ਚ ਜਿਹੜੇ ਸਾਡੇ ਮੁੰਡੇ ਇੱਥੇ ਆਏ ਸੀ ਨਾ ਪੁਲਿਸ ਤੋਂ ਜਾਨਾਂ ਬਚਾਉਂਦੇ, ਐਡੇ ਐਡੇ ਅੰਪਾਇਰ ਉਹਨਾਂ ਨੇ ਖੜੇ ਕੀਤੇ ਨੇ, ਹਜੇ ਵੀ ਖੜੇ ਨੇ ਉਹ, ਹਿੱਲੇ ਨਹੀਂ। ਇਹ ਹਿੱਲੇ ਉਹ ਸੀ ਜਿਹੜੇ ਨਵੇਂ ਨਵੇਂ ਉੱਠੇ ਸੀ ਸਾਰੇ। ਚਲੋ ਮੁੱਦਾ ਅਲੱਗ ਆ, ਪਰ ਜਦੋਂ ਉਹਨੇ ਇਹ ਗੱਲ ਕਹੀ ਨਾ ਕਿ ਇੰਨੇ 100 ਸਾਲ ਗੁਲਾਮ ਰਹੇ, ਗੱਲ ਚੁੱਭ ਗਈ ਯਾਰ ਬਹੁਤ ਜ਼ਿਆਦਾ। ਬੈਠਿਆਂ ਨੂੰ ਯਾਦ ਆ ਗਿਆ ਕਿ ਇੱਕ ਮੁੰਡਾ 23 ਸਾਲ ਦਾ, ਜਿਹੜਾ ਉਹਦੇ ਕਮਰੇ ਦੇ ਵਿੱਚੋਂ ਲੈਟਰਨ ਦੀ ਸਫਾਈ ਕਰਨ ਆਉਂਦਾ ਬੰਦਾ, ਉਹਨੂੰ ਬੁਲਾਉਂਦਾ, ਉਹਨੂੰ ਕਹਿੰਦਾ ਵੀ ਮੇਰੀ ਆਖਰੀ ਇੱਛਾ ਇੱਕ, ਉਹ ਪੂਰੀ ਕਰ ਦੇਗਾ? ਕਹਿੰਦਾ ਕੀ? ਕਹਿੰਦਾ ਮੈਨੂੰ ਲੱਗ ਜਾਣੀ ਆ ਫਾਂਸੀ 2 ਦਿਨਾਂ ਨੂੰ, ਕੱਲ੍ਹ ਸਵੇਰੇ ਮੇਰਾ ਨਾਸ਼ਤਾ ਤੂੰ ਆਪਣੇ ਘਰੋਂ ਬਣਾ ਕੇ ਲਿਆਏਂਗਾ ਆਪਣੇ ਹੱਥਾਂ ਨਾਲ? ਉਹ ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਤੂੰ ਮੇਰੀ ਮਾਂ, ਤੈਨੂੰ ਮੈਂ ਮਾਂ ਕਹਿੰਦਾ ਹੁੰਦਾ, ਜੋਧਾ ਮਾਈ, ਅਤੇ ਤੂੰ ਮੇਰੀ ਮਾਂ, ਮੈਂ ਆਪਣੇ ਮਾਂ ਦਾ ਖਾਣਾ ਖਾ ਕੇ ਜਾਣਾ ਚਾਹੁੰਦਾ ਹੱਥ ਦਾ, ਅਤੇ ਤੂੰ ਮੇਰਾ ਕੂੜਾ ਚੱਕਦਾ। ਪਤਾ ਕਿਉਂ ਕੀਤਾ ਸੀ ਮਨਮੋਹਨ ਸਿੰਘ ਨੇ ਆਹ ਸਭ ਕੁਛ? ਹਾਂਜੀ, ਕਿਉਂਕਿ ਸਾਰੀ ਜੇਲ੍ਹ ਨਫ਼ਰਤ ਕਰਦੀ ਸੀ ਉਸ ਤੋਂ ਕਿ ਇਹ ਜਮਾਦਾਰ ਹੈ, ਕੂੜਾ ਚੱਕਦਾ। ਅਤੇ ਉਹਨੇ ਉਹਦੇ ਹੱਥ ਦੀ ਰੋਟੀ ਖਾ ਕੇ ਲੋਕਾਂ ਨੂੰ ਇੱਕ ਸੁਨੇਹਾ ਭੇਜਿਆ ਸੀ, ਜਿਹੜੇ ਲੋਕ ਅੱਜ ਭੁੱਲ ਚੁੱਕੇ ਨੇ, ਜਾਤਾਂ 'ਚ ਵੰਡੇ ਹੋਏ ਨੇ। ਉਹਨੇ ਜਿਹੜੇ 23 ਸਾਲ ਦੇ ਸੁੱਤੇ ਪਏ ਨਹੀਂ ਨਾ ਉੱਠਦੇ, 11 ਵਜੇ ਕਿਸੇ ਨਾਲ ਗੱਲ, ਹਾਂਜੀ ਤੁਸੀਂ ਜੋਬ ਲਈ ਅਪਲਾਈ ਕੀਤਾ ਸੀ, ਇੰਟਰਵਿਊ ਲੈਣ, ਅੱਜ ਕੱਲ ਪਰਸੋਂ, ਪਤਾ ਇਹੋ ਜਿਹੀਆਂ ਡਰਾਉਣੀਆਂ ਆਵਾਜ਼ਾਂ ਕੱਢਦੇ ਨੇ ਬੰਦਾ, ਕਹਿੰਦਾ ਯਾਰ ਫਿਟੇ ਮੂੰਹ ਲਾਣਤੀ ਲੋਕ। ਉਹ ਜਿਹੜਾ 11 ਵਜੇ ਸੁੱਤਾ ਨਹੀਂ ਉੱਠਦਾ, ਉਹ ਤੇਰੀ ਉਮਰ ਦੇ ਨੇ, ਜਿਹੜੇ ਕਹਿੰਦੇ ਬੱਚੇ ਆ ਗਏ ਇੱਥੇ, ਬੱਚੇ ਬੱਚੇ ਵੜ ਕਹਿੰਦੇ ਹੁੰਦੇ ਨੇ 23 ਸਾਲ ਦੇ ਨੂੰ, ਇੱਥੇ ਬੱਚੇ ਆਏ ਹੋਏ ਨੇ ਬਹੁਤ ਸਾਰੇ ਇੱਥੇ। ਉਹ 23 ਸਾਲ ਦੇ ਉਸ ਬੱਚੇ ਨੇ ਸਾਰਾ ਹਿੰਦੁਸਤਾਨ ਜਗਾਤਾ ਸੀਗਾ, ਇੱਕ ਬੱਚੇ ਨੇ, ਸਰਦਾਰ ਭਗਤ ਸਿੰਘ, ਸ਼ਹੀਦ ਏ ਆਜ਼ਮ। ਇਹਨਾਂ ਨੇ ਵੀ ਨਹੀਂ ਪਤਾ ਨਾ ਸ਼ਹੀਦ ਏ ਆਜ਼ਮ ਦਾ ਖਿਤਾਬ ਕੀ ਹੁੰਦਾ। ਸਰਤਾਜ 9 ਤੇ 7 ਸਾਲ ਦਿਆਂ ਨੇ ਮੁਗਲਾਂ ਦੀਆਂ ਜੜ੍ਹਾਂ ਪੱਟਤੀਆਂ, ਜਿਹੜਾ ਬਿਨਾਂ ਗੱਲਾਂ ਕਰਦਾ ਸੀ ਨਾ ਬੈਠਾ, ਕਿ ਜੀ ਇੰਨੇ ਹਮਲੇ ਕੀਤੇ, ਖੋਹ ਲਿਆਉਂਦੇ ਸੀ, ਪੱਟ ਲਿਆਉਂਦੇ, ਵਾਕਈ ਪੱਟ ਲਿਆਉਂਦੇ ਸੀ। ਤੁਸੀਂ ਸਾਡੇ ਸੋਮਨਾਥ ਦਾ ਮੰਦਿਰ ਢਾਹ ਕੇ ਉਹਦੇ ਦਰਵਾਜ਼ੇ ਪੱਟ ਲਿਆ ਸੀ ਵੱਡੇ ਵੱਡੇ, ਅਤੇ ਅਸੀਂ ਉਹ ਲਿਆ ਕੇ ਵਾਪਸ ਤੁਹਾਡੇ ਤੋਂ ਖੋਹ ਕੇ ਤੁਹਾਡੇ ਘਰੋਂ ਲੈ ਕੇ ਆਏ ਸੀ, ਅਤੇ ਅਸੀਂ ਦਰਬਾਰ ਸਾਹਿਬ ਦੇ ਦਰਵਾਜ਼ੇ 'ਤੇ ਲਾਏ ਸੀ, ਕਿਉਂਕਿ ਸੋਮਨਾਥ ਦਾ ਮੰਦਿਰ ਢਾਹ ਦਿੱਤਾ ਗਿਆ ਸੀ। ਉਹਨਾਂ ਦੀ ਅਦਬ ਵਾਸਤੇ, ਉਹਨਾਂ ਦੀ ਇੱਜ਼ਤ ਵਾਸਤੇ ਅਸੀਂ ਦਰਬਾਰ ਸਾਹਿਬ ਦੇ ਦਰਵਾਜ਼ੇ 'ਤੇ ਉਹ ਦਰਵਾਜ਼ੇ ਲਾਏ ਸੀ। ਅਸੀਂ ਉਹ ਕੌਮ ਹਾਂ ਜਿਨ੍ਹਾਂ ਨੇ ਤੁਹਾਨੂੰ ਖਦੇੜ ਕੇ ਭਜਾਇਆ ਸੀ, ਸਾਡੇ ਤੋਂ ਬਾਅਦ ਤੁਸੀਂ ਦੁਬਾਰਾ ਨਹੀਂ ਵੜ ਸਕੇ ਅੰਦਰ। ਚਲੋ ਜੀ ਮਨਮੋਹਨ ਸਿੰਘ ਜੀ, ਸੋਰੀ ਅਬਾਊਟ, ਮੈਂ ਭਾਵੇਂ ਕੋ ਕੇ ਬੋਲ ਰਿਹਾ ਹੋਊਂਗਾ, ਪਰ ਮੈਂ ਆਪਣੀ ਅਸਲੀਅਤ ਦੱਸ ਰਿਹਾ ਸੀ ਕੌਣ ਆ, ਅਤੇ ਮੈਂ ਅੱਜ ਦੀ ਅਸਲੀਅਤ ਦੱਸ ਰਿਹਾ। ਬੱਚੇ ਬੱਚੇ ਅਖਬਾਰ 'ਚ ਜਿਹੜੀ ਵੀ ਫੋਟੋ ਦੇਖ ਲਓ, ਬੱਚਿਆਂ ਦੀ ਹੁੰਦੀ ਹੈ ਜ਼ਿਆਦਾਤਰ। ਹੈ ਤਾਂ ਕੱਲ੍ਹ 53 ਸਾਲਾਂ ਦਾ ਬੰਦਾ ਤੇਲ ਪਵਾ ਕੇ ਵੀ ਭੱਜਿਆ, ਬੁੱਢਾ ਬੱਚਾ ਸੀਗਾ ਉਹ। ਮੈਂ 79 ਸਾਲ ਦੇ ਬੱਚੇ ਦੇਖੇ ਨੇ ਡੋਨਲਡ ਟਰੰਪ ਵਰਗੇ, ਅਤੇ ਮੈਂ 17 ਸਾਲ ਦੇ, 19 ਸਾਲ ਦੇ ਸਰਾਭੇ ਹੋਣੇ ਦੇਖੇ ਨੇ, ਕਿਤਾਬਾਂ ਪੜ੍ਹੀਆਂ ਉਹਨਾਂ ਦੇ ਨਾਂ ਦੀਆਂ, ਕਿ ਕਰਤਾਰ ਸਿੰਘ ਸਰਾਭਾ ਉੱਡਣਾ ਸੱਪ, ਗੋਰੇ ਲੱਭਦੇ ਫਿਰਦੇ ਸੀ, ਅਮਰੀਕਾ ਆ ਗਿਆ ਸੀ, ਸੈਟਲ ਹੋ ਗਿਆ ਸੀ, ਕੰਮ ਕਰਨ ਲੱਗ ਗਿਆ ਸੀ, ਲਿਖਿਆ ਹੋਇਆ ਪੜ੍ਹ ਲਿਆ ਕਿਤੇ, ਕੁੱਤੇ ਅਤੇ ਭਾਰਤੀ ਅਲਾਓ ਨਹੀਂ ਹੈਗੇ ਇੱਥੇ ਅੰਦਰ ਆਉਣੇ। ਸੱਟ ਲੱਗ ਗਈ ਸੀ ਮਨ ਨੂੰ, ਸਾਡੇ ਹੀਰੇ, ਸਾਡੇ ਜਵਾਹਰਾਤ, ਸਾਡਾ ਸਭ ਕੁਛ ਖੋਹ ਲਿਆ, ਸਾਨੂੰ ਅਲਾਓ ਨਹੀਂ ਹੈਗਾ, ਉਹ ਵਾਪਸ ਚਲਿਆ ਗਿਆ ਸੀ, ਲੱਭਦਾ ਨਹੀਂ ਹੁੰਦਾ ਸੀ, ਨਾਂ ਰੱਖਿਆ ਸੀ ਉੱਡਣਾ ਸੱਪ, ਕਰਤਾਰ ਸਿੰਘ ਸਰਾਭਾ, 19 ਸਾਲ ਦੀ ਏਜ, ਸਿਆਣੇ ਤੋਂ ਸਿਆਣੇ ਬੰਦੇ ਨੂੰ ਆਪਣੇ ਨਾਲ ਜੋੜ ਲੈਂਦਾ ਸੀ। ਫਿਲਹਾਲ ਭਾਅ ਜੀ ਸ਼ੋਅ 'ਚ ਟਾਈਮ ਘੱਟ ਜਾਣਾ, ਸੰਤੋਸ਼ ਵੀ ਕਾਫੀ ਟਾਈਮ ਤੋਂ ਹੋਲਤੇ ਆ, ਕੁਇਕਲੀ ਮੈਸੇਜ ਦਿਓ ਆਪਣਾ।
1: ਜੀ ਭਾਅ ਜੀ, ਸੋ ਮੈਂ ਹਮੇਸ਼ਾ ਕਹਿੰਦਾ ਕਿ ਜੇ ਤੁਹਾਡੇ ਰਿਨਿਊਲ ਆ ਗਈ ਹੈ ਜਾਂ ਆਉਣ ਵਾਲੀ ਹੈ, ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ, ਜਾਂ ਇਸ ਵਾਰ ਰਿਨਿਊਲ ਤੁਹਾਡੀ ਕਾਫੀ ਵੱਧ ਗਈ ਆਈ ਹੈ, ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਹਾਡੀ ਆਟੋ ਦੀ ਇੰਸ਼ੋਰੈਂਸ ਲਈ ਤੇ ਹੋਮ ਇੰਸ਼ੋਰੈਂਸ ਲਈ, ਚਾਹੇ ਤੁਹਾਡੇ ਕੋਲ ਮਲਟੀਪਲ ਕਾਰਸ ਨੇ ਜਾਂ ਮਲਟੀਪਲ ਪ੍ਰੋਪਰਟੀਜ ਨੇ, ਜਾਂ ਤੁਸੀਂ ਲੱਭ ਰਹੇ ਹੋ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਤੁਹਾਡੇ ਕਿਸੇ ਰੈਸਟੋਰੈਂਟ ਲਈ, ਤੁਹਾਡੇ ਸਟੋਰ ਲਈ, ਜਾਂ ਤੁਸੀਂ ਸੈਲਫ ਇੰਪਲੋਇਡ ਹੋ ਉਸ ਲਈ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਿਸੇ ਵੀ ਇੰਸ਼ੋਰੈਂਸ ਲਈ ਸਾਨੂੰ ਕਾਲ ਕਰ ਸਕਦੇ ਹੋ 416-990-3200 ਤੇ, 416-990-3200, 416-990-3200 ਤੇ। ਸੋ ਇਸ ਹਫ਼ਤੇ ਜਿਹੜੇ 2 ਡੀਲਸ ਨੇ ਜਿਹਦੇ ਵਿੱਚ ਆਪਾਂ ਸੇਵਿੰਗ ਕਰਕੇ ਦਿੱਤੀ ਹੈ, 3 ਗੱਡੀਆਂ ਇੱਕ ਘਰ ਦੇ ਪਿੱਛੇ, ਆਲਮੋਸਟ $2200 ਈਅਰਲੀ ਸੇਵਿੰਗ ਕਰਕੇ ਦਿੱਤੀ ਹੈ। ਤੇ ਦੂਸਰੇ ਕੇਸ ਦੇ ਵਿੱਚ ਦੋ ਗੱਡੀਆਂ ਦੋ ਘਰ ਦੇ ਪਿੱਛੇ $1,650 ਈਅਰਲੀ ਉਹਨਾਂ ਨੂੰ ਸੇਵ ਕਰਾ ਦਿੱਤੇ ਭਾਜੀ ਆਪਾਂ ਇਸ ਹਫ਼ਤੇ। ਸੋ ਜੇ ਤੁਸੀਂ ਵੀ ਲੱਭ ਰਹੇ ਕੋਈ ਵਧੀਆ ਕੋਰਟ, ਆਪਾਂ ਬੀ ਪਲੱਸ ਕੰਪਨੀਸ ਨਾਲ ਡੀਲ ਕਰਦੇ ਹਾਂ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-990-3200 ਦੇ ਉੱਤੇ, ਤੁਹਾਨੂੰ ਸੇਮ ਡੇ ਆਪਾਂ ਕੋਰਟ ਪ੍ਰੋਵਾਈਡ ਕਰਦੇ ਹਾਂ। ਥੈਂਕ ਯੂ।
0: 3200 ਨੰਬਰ ਤੁਹਾਡੇ ਕੋਲ ਹੋਣਗੇ, ਪਰ ਮੈਂ ਜਿਹੜੇ ਰੇਡੀਓ 'ਤੇ ਮੇਰੇ ਨਾਲ ਬੰਦੇ ਬੋਲਦੇ ਹੁੰਦੇ ਨੇ ਨਾ, ਮੈਂ ਕੋਸ਼ਿਸ਼ ਕਰਦਾ ਨਾ ਕਿ ਪਰ ਕੇ ਕੱਲ੍ਹ ਪਰਮ ਆਟੋ ਵਾਲਿਆਂ ਨੂੰ ਮਿਲ ਕੇ ਆਇਆ, ਇਹਨਾਂ ਨੇ ਨੈਗਰਾ ਫਾਲ 'ਚ ਆਪਣੀ ਲੋਕੇਸ਼ਨ ਖੋਲੀ, ਅਸੀਂ ਉਹਦੀ ਵੀ ਤਿਆਰੀ ਕਰ ਰਹੇ ਹਾਂ ਅਤੇ ਓਪਨਿੰਗ 'ਤੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਉੱਥੇ। ਪਰ ਮਨਮੋਹਨ ਇੱਕ ਇਮਾਨਦਾਰ ਇਨਸਾਨ ਆ, ਤੁਹਾਡਾ ਕੋਈ ਬੇਈਮਾਨੀ ਵਾਲੀ ਹਰਕਤ ਟੁੱਚੀ ਹਰਕਤ ਨਹੀਂ ਕਰੂਗਾ। ਕਾਰ ਦਾ ਐਡਰੈਸ ਬਦਲ ਦਿਉ, ਘਰ ਦਾ ਐਡਰੈਸ ਬਦਲ ਦਿਉ, ਕੋਈ ਜਾਲੀ ਕੰਮ ਨਹੀਂ, ਟੁੱਚਾ ਕੰਮ ਨਹੀਂ ਕਰਨਾ ਕੋਈ। ਇਹ ਲਾਈਫ ਟਾਈਮ ਲਈ ਆਇਆ, ਆਪਣੇ ਬੱਚੇ ਪਾਲ ਲੈਣ ਇਸ ਕਾਰੋਬਾਰ 'ਚ, ਇਹਨੇ ਸਾਫ਼ ਸੁਥਰਾ ਇਨਸਾਨ, ਪੂਰੀ ਕਵਰੇਜ ਦੇ ਨਾਲ ਤੁਹਾਨੂੰ, ਪੂਰੀ ਕਵਰੇਜ ਦੇ ਨਾਲ। ਪਾਲਿਸੀ ਚੇਂਜ ਹੁੰਦੀ ਹੈ, ਤੁਹਾਨੂੰ ਫਾਇਦਾ ਹੁੰਦਾ ਤਾਂ ਕਰਦਾ, ਨਹੀਂ ਹੁੰਦਾ ਤੁਹਾਨੂੰ ਦੱਸ ਦਿੰਦਾ ਕਿ ਹਜੇ ਫਾਇਦਾ ਨਹੀਂ, ਰੁਕ ਜਾਓ ਤੁਸੀਂ। ਨੰਬਰ ਬੋਲਿਓ ਇੱਕ ਵਾਰ
1: ਜੀ, 416-990-3200-4169903200।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇਮੀਗ੍ਰੇਸ਼ਨ 'ਚ, ਇਮੀਗ੍ਰੇਸ਼ਨ 'ਚ ਸੰਤੋਸ਼ ਜੀ ਮਾੜਾ ਕਰੋ ਕਿਰਪਾ ਉਹਨਾਂ ਨੂੰ। ਤੇ ਰਸ਼ਪਾਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ,
2: ਹਾਂਜੀ ਭਾਜੀ, ਮੈਂ ਨਾ ਇਹ ਪੁੱਛਣਾ ਚਾਹੁੰਦਾ ਆ, ਜਾਂ ਮੈਨੂੰ ਦੂਜਾ ਦੱਸੋ ਨਾ, ਮੇਰੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ,
0: ਹਾਂ
2: ਠੀਕ ਆ, 15-20 ਦਿਨ ਪਹਿਲਾਂ,
0: ਠੀਕ ਆ,
2: ਤੇ ਐਂਬੂਲੈਂਸ ਆਈ ਔਰ ਫਾਇਰ ਬ੍ਰਿਗੇਡ ਆਈ, ਠੀਕ ਆ ਜੀ, ਉਹ ਕੰਮ ਕਰਦਾ ਪਿਆ, ਕੰਸਟਰਕਸ਼ਨ ਦਾ ਵਧੀਆ ਕੰਮ ਆ, ਤੇ ਉਹਦੇ ਨਾ ਵੀਕ ਦਾ ਘੱਟੋ ਘੱਟ ਵੀ ਭਾਜੀ ਤਕਰੀਬਨ 1100-1200 ਟੈਕਸ ਕੱਟ ਹੁੰਦਾ ਇੱਕ ਵੀਕ ਦਾ,
0: ਕੁਐਸਚਨ
2: ਹੈਨਾ, ਤੇ ਅਸੀਂ ਆਪਾਂ ਇੱਥੇ ਟੈਕਸ ਵੀ ਦਿੰਦੇ ਆ, ਤਾਂ ਐਂਬੂਲੈਂਸ ਨੇ ਔਰ ਫਾਇਰ ਬ੍ਰਿਗੇਡ ਨੇ ਆਫਟਰ ਹੁਣ ਬਿੱਲ ਭੇਜਿਆ ਭਾਜੀ ਘੱਟੋ ਘੱਟ ਵੀ $1,300 ਦਾ,
0: ਠੀਕ ਆ,
2: ਇੱਥੇ ਉਦਾਂ ਕਹਿੰਦੇ ਆ ਕਿ ਐਂਬੂਲੈਂਸ ਲੈਣ ਆਉਂਦੀ ਆ ਜਾਂ ਫਾਇਰ ਬ੍ਰਿਗੇਡ ਆਉਂਦੀ ਆ, ਉਹ ਫ੍ਰੀ ਆ,
0: ਠੀਕ ਆ,
2: ਹੁਣ ਉਹ $1,300 ਦਾ ਬਿੱਲ ਕਰਦੇ
0: ਆ। ਰੀਜਨ ਕਿਹੜੀ ਸੀਗੀ?
2: ਹਾਂਜੀ,
0: ਰੀਜਨ ਕਿਹੜੀ ਸੀ?
2: ਰੀਜਨ ਜਿੱਦਾਂ ਹੁਣ ਉਹਦਾ ਐਕਸੀਡੈਂਟ ਹੋਇਆ
0: ਜੀ, ਕਿਹੜੇ ਸ਼ਹਿਰ 'ਚ ਐਕਸੀਡੈਂਟ ਹੋਇਆ ਬਾਈ ਜੀ?
2: ਆਪਣੇ ਹਾਈਵੇ ਜਿਹੜਾ 10 ਆ,
0: ਬਾਈ ਜੀ ਸ਼ਹਿਰ ਤਾਂ ਹੋਊਗਾ ਉੱਥੇ ਕੋਈ ਬਸਦਾ?
2: ਹਾਂਜੀ,
0: ਕੋਈ ਸ਼ਹਿਰ ਦਾ ਨਾਮ ਹੋਊਗਾ ਉੱਥੇ ਦਾ?
2: ਆਪਣਾ ਜਿਹੜਾ ਭਾਜੀ ਹਾਈਵੇ 10 ਆ, ਕਿੰਗ ਸਟਰੀਟ ਦੇ ਹਾਈਵੇ 10 ਦੇ,
0: ਕੋਈ ਨਹੀਂ, ਬਾਅਦ 'ਚ ਕਾਲ ਕਰ ਲਿਓ, ਰੀਜਨ ਦੇ ਵਿੱਚ ਲਿਖ ਕੇ ਤੁਸੀਂ ਪਾ ਸਕਦੇ ਹੋ, ਤੁਹਾਡੇ ਮਾਫ ਹੋਣ ਦੇ ਚਾਂਸਸ ਹੁੰਦੇ ਨੇ, ਪਰ ਹੁਣ ਮੇਰੇ ਕੋਲ ਸਮਾਂ ਘੱਟ ਆ, 9:45 ਹੋ ਗਏ। ਇਮੀਗ੍ਰੇਸ਼ਨ ਦੇ ਵਿੱਚ ਹਰੇਕ ਨੂੰ ਨਿਊ ਬ੍ਰੰਸਵਿਕ ਭੇਜ ਦਿੰਦੇ ਨੇ, 10 ਲੱਖ ਬੰਦਾ, 3,000 ਜੋਬ ਆ, 10 ਲੱਖ ਬੰਦਾ ਉੱਥੇ ਭੇਜਣ ਨੂੰ ਤਿਆਰ, ਹਰੇਕ ਹੀ ਬੈਠਾ ਹੁੰਦਾ, ਮੂੰਹੇ ਹਿਲਾਉਣਾ, ਨਿਊ ਬ੍ਰੰਸਵਿਕ ਚੱਲ ਜਾਓ, ਉੱਥੇ ਸਾਡਾ ਟਿਕਾਣਾ ਹੈਗਾ, ਜਗਾੜ ਹੈਗਾ, ਉੱਥੇ ਤੁਸੀਂ ਫਲਾਣੇ ਗੀਤੇ ਨੂੰ ਮਿਲ ਲਿਓ, ਗੀਤਾ ਤੁਹਾਨੂੰ ਸਾਂਭਲੂਗਾ। ਇਹ ਦੋ ਨੰਬਰੀਆਂ ਸਾਰੀਆਂ ਛੱਡ ਕੇ ਤੁਸੀਂ ਇਮੀਗ੍ਰੇਸ਼ਨ ਇੱਥੇ ਹੀ ਕਿਵੇਂ ਸੈਟਲ ਕਰ ਸਕਦੇ ਹੋ? ਜਿਹਨੇ 12ਵੀਂ ਕਰ ਲਈ ਉਹੀ ਇਮੀਗ੍ਰੇਸ਼ਨ ਕੰਸਲਟੈਂਟ ਬਣਿਆ ਫਿਰਦਾ ਸੀ ਅੱਗੇ, ਜਿਹਦੀ 12ਵੀਂ ਕੀਤੀ ਹੁੰਦੀ ਸੀ, ਹਰੇਕ 12ਵੀਂ ਵਾਲਾ ਕੰਸਲਟੈਂਟ ਹੁੰਦਾ ਸੀ ਆਪੇ। ਇਮੀਗ੍ਰੇਸ਼ਨ 'ਚ ਤੁਸੀਂ ਸਹੀ ਸਲਾਹ ਲੈਣੀ ਹੈ, ਕੰਪਨੀਆਂ ਜਿਹ 'ਚ 4 ਕਾਉਂਸਲਰਸ ਨੇ, ਜਿਹਨਾਂ 'ਚ ਇੱਕ ਨੇ ਗਵਰਨਮੈਂਟ ਸਰਵਿਸਿਜ਼ ਦੇ ਵਿੱਚ ਇਮੀਗ੍ਰੇਸ਼ਨ ਨਾਲ ਰਿਲੇਟਡ ਕੰਮ ਕੀਤਾ ਹੋਇਆ, ਯਾਨੀ ਕੋਈ ਤਜ਼ਰਬਾ ਹੈਗਾ ਐਗਜੈਕਟਲੀ, ਅਤੇ ਦੂਸਰਾ ਪੈਰਾਲੀਗਲ ਹੈਗਾ ਇੱਕ, ਦੋ ਕੰਸਲਟੈਂਟ ਹੋਣੇ, 4 ਕੰਸਲਟੈਂਟ ਤੁਹਾਨੂੰ ਸਲਾਹ ਦੇਣਗੇ, ਬਿਲਕੁਲ ਜੈਨੂਇਨ। ਇੰਡੀਆ ਤੋਂ ਕਿਸੇ ਨੇ PR ਕੈਨੇਡਾ ਉਤਰਨਾ ਹੈਗਾ, ਪ੍ਰੋਗਰਾਮ ਹੈ ਇੱਕ ਦੋ, ਤੁਸੀਂ ਉਹਨਾਂ ਲਈ ਕਾਲ ਕਰਨੀ ਆ, ਇੱਕੋ ਨਾਂ ਇੱਕੋ ਥਾਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਲੋਰੀਅਰ, LAURIER ਇਮੀਗ੍ਰੇਸ਼ਨ ਸੋਲਿਊਸ਼ਨ, 905-903-3200-905-903-3200। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਕੀ ਹਾਲ ਚਾਲ ਹੈ?
3: ਠੀਕ ਹੈ, ਤੁਸੀਂ?
0: ਬਹੁਤ ਟਾਈਮ ਬਾਅਦ ਮੈਂ ਤੁਹਾਡੀ ਆਵਾਜ਼ ਸੁਣੀ, ਤੇ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਆਪਣਾ ਨਾਂ ਤੇ ਆਪਣੀ ਕੰਪਨੀ ਬਾਰੇ ਦੱਸ ਦਿਓ ਪਲੀਜ਼।
3: ਹਾਂਜੀ ਸਰ, ਮੇਰਾ ਨਾਮ ਸੰਦੀਪ ਆ ਐਂਡ ਆਈ ਵਰਕ ਫਾਰ ਲੋਰੀ ਇਮੀਗ੍ਰੇਸ਼ਨ ਸੋਲੂਸ਼ਨ। ਸੋ ਅਸੀਂ ਕਾਫੀ ਸਰਵਿਸਿਸ ਪ੍ਰੋਵਾਈਡ ਕਰਦੇ ਆ, ਰੇਂਜਿੰਗ ਬਿਟਵੀਨ ਸਟੱਡੀ ਪਰਮਿਟਸ, ਵਰਕ ਪਰਮਿਟਸ, ਵਿਜ਼ਿਟਰ ਵੀਜ਼ਾਸ, ਸੁਪਰ ਵੀਜ਼ਾਸ, ਸਿਟੀਜ਼ਨਸ਼ਿਪ ਐਪਲੀਕੇਸ਼ਨ, ਫੈਮਿਲੀ ਸਪੌਂਸਰਸ਼ਿਪਸ, ਐਂਡ ਅੱਜ ਕੱਲ ਦੇਰ ਇਜ਼ ਲੋਟਸ ਆਫ ਰਿਫਿਊਜ਼ਲਸ, ਵੈਦਰ ਇਟਸ ਅ ਸਪਾਊਸਲ ਸਪੌਂਸਰਸ਼ਿਪ, PGWP, a lot of the times, ਲੋਕਾਂ ਨੂੰ ਪਤਾ ਨਹੀਂ ਹੁੰਦਾ, ਬਟ ਉਹ ਇਨਸਫਿਸ਼ੀਐਂਟ ਡਾਕੂਮੈਂਟੇਸ਼ਨ attach ਕਰ ਦਿੰਦੇ ਆ, ਔਰ ਕੰਸਰਨਸ ਅਬਾਊਟ ਇਨਐਲੀਜੀਬਿਲਿਟੀ, ਇਨਕੰਪਲੀਟ ਐਪਲੀਕੇਸ਼ਨਸ। ਸੋ ਜੇ ਤੁਹਾਡੀ ਵੀ ਕੋਈ ਰਿਫਿਊਜ਼ਲ ਆਈ ਆ, ਕੰਟੈਕਟ ਅਸ, ਵੀ ਹੇਅਰ ਟੂ ਹੈਲਪ। ਵੀ ਆਰ ਲੋਕੇਟਡ ਇਨ ਡਾਊਨਟਾਊਨ ਬ੍ਰੈਂਪਟਨ ਐਂਡ ਆਰ ਕੰਟੈਕਟ ਨੰਬਰ ਇਜ਼ 905-903-3200-905-903-3200।
0: ਛੋਟੀ ਜਿਹੀ ਗੱਲ ਕਰਕੇ ਚਲੇ ਜਾਂਦੇ ਹੁੰਦੇ ਨੇ, ਪਰ ਤੁਹਾਨੂੰ ਆਵਾਜ਼ ਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਬੰਦਿਆਂ ਨਾਲ ਮੈਂ ਗੱਲ ਕਰਨ ਲੱਗਿਆ। ਆ ਜੋ ਕਰ ਲੈਂਦੇ ਆ, ਆ ਜੋ ਹੋ ਜੂਗਾ। ਮੋਰਗੇਜ ਤਾਂ ਇਮੀਗ੍ਰੇਸ਼ਨ 'ਚ ਬਹੁਤ ਮਸ਼ਹੂਰ ਆ, ਅਤੇ ਜਿਹੜਾ ਬੰਦਾ ਸਿਰੇ ਦਾ ਲਾਲਚੀ ਹੁੰਦਾ ਨਾ, ਇੱਕ ਨੰਬਰ ਦਾ ਲਾਲਚੀ, ਉਹ ਭੱਜਿਆ ਹੀ ਜਾਂਦਾ ਹੁੰਦਾ ਵੀ ਹੋ ਗਿਆ ਲੈ, ਫਿਰ ਉਹ ਕਹਿੰਦਾ ਭਾਅ ਜੀ ਪੈਸੇ, ਕਹਿੰਦਾ ਪੈਸਿਆਂ ਦਾ ਵੀ ਹੋ ਜੂਗਾ, ਬਸ ਇੱਕ ਵਾਰ ਫੋਰਮ ਭਰ ਦੇ, ਫਸ ਜਾ ਤੇਰੇ ਫਸਣ ਤੋਂ ਬਾਅਦ ਤੈਨੂੰ ਨਜ਼ਾਰੇ ਦਿਖਾਵਾਂਗੇ ਕਿੱਦਾਂ ਦੇ ਆ। ਲੋਰੀ ਇਮੀਗ੍ਰੇਸ਼ਨ, ਇਮਾਨਦਾਰ ਸਲਾਹ, ਹਾਂ ਟੇਬਲ 'ਤੇ ਨਾ ਟੇਬਲ 'ਤੇ। ਨਹੀਂ ਹੋ ਸਕਣਾ ਤੁਸੀਂ ਇਹਨੂੰ ਇੱਦਾਂ ਟਰਾਈ ਨਾ ਕਰੋ, ਜੇ ਇਹਨਾਂ ਨੇ ਕਹਿਤਾ ਦੂਜਾ ਕੋਈ ਘੁੱਟ ਕੇ ਨਹੀਂ ਕਰਾ ਕੇ ਦਊ। ਲੋ ਆ, ਲੋ ਦੀ ਇੱਜ਼ਤ ਕਰੋ। 905-903-3200 'ਤੇ ਕਾਲ ਕਰ ਲਿਓ, 905-903-3200 ਬ੍ਰੈਂਟਨ ਡਾਊਨ ਟਾਊਨ 'ਚ ਨੇ ਲੋਰੀ ਇਮੀਗ੍ਰੇਸ਼ਨ। ਥੈਂਕ ਯੂ ਸੋ ਮਚ। ਸੰਤੋਸ਼ ਜੀ ਕੀ ਹਾਲ ਚਾਲ ਨੇ? ਐ ਸੰਤੋਸ਼, ਮੈਂ ਆਪ ਜੀ ਸੇ ਬਾਤ ਕਰਾ ਹੂੰ। ਸੰਤੋਸ਼ ਜੀ, ਤੁਸੀਂ ਸਾਨੂੰ ਨਹਿਰ ਵਾਲੀ ਪੁਲੀ ਤੇ ਬੁਲਾ ਕੇ ਆਪ ਚਲੇ ਜਾਣਾ?
4: ਹੋਰ ਅਮਨ ਜੀ, ਮੈਂ ਪੁਲੀ ਚ ਵੇਟ ਕਰੀ ਜਾ ਰਹੀ
0: ਹਾਂ। ਅੱਛਾ, ਆਮ ਸੋ ਸੌਰੀ, ਤੁਸੀਂ ਬਹੁਤ ਟਾਈਮ ਤੋਂ ਹੋਲ ਤੇ ਸੀ। ਸੰਤੋਸ਼, ਜਿਵੇਂ ਮੈਂ ਗੱਲ ਕਰਦਾ ਹੁੰਦਾ, ਇਹਨਾਂ ਨੂੰ ਬੁਰਾ ਤਾਂ ਨਹੀਂ ਲੱਗ ਜਾਂਦਾ ਕਿਸੇ ਨੂੰ ਜਿਹੜੇ ਸੁਣਦੇ ਪੈਣੇ ਨਾ ਚੋ?
4: ਨਹੀਂ, ਮੈਨੂੰ
0: ਤੁਸੀਂ ਕਿਵੇਂ ਕਹਿ ਦਿੰਦੇ ਉਹਨਾਂ ਦੇ ਬਿਹਾਫ ਤੇ? ਸੰਤੋਸ਼ ਜੀ, ਸਾਡੀ ਬਿੱਲੀ ਬਿੱਲੀ ਤੁਹਾਡੀ ਬਿੱਲੀ ਮੈਂ ਕਿਵੇਂ ਹੋ ਸਕਦੀ ਆ?
4: ਮੈਂ ਸਾਰਿਆਂ ਨੂੰ ਜਾਣਦੀ ਆ।
0: ਅੱਛਾ, ਮੈਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਕੋਈ ਜਾਣਦਾ। ਆ ਦੱਸਿਓ ਆਵਾਜ਼ ਕਿਹਦੀ ਜਿਹੜੇ ਬੋਲਦੇ ਪਏ ਭਾਈ, ਦੱਸਿਓ ਮਾੜਾ ਜਿਹਾ ਆਵਾਜ਼ ਕਿਹਦੀ ਹੈ?
4: ਜੀ ਬਿਲਕੁਲ, ਸਾਰੇ ਦੱਸੋ ਜੇ ਤੁਸੀਂ ਮੇਰਾ ਨਾਮ ਜਾਣਦੇ ਹੋ। 905-600-3333
0: ਇਹਤੇ ਕਾਲ ਕਰਨਾ ਹੈਗਾ। ਰਾਈਟ ਵਿੰਡੋ ਫਿੱਟ ਵਾਲੇ ਕਹਿੰਦੇ ਨੇ ਕਿ ਤੁਸੀਂ ਵਿੰਡੋਜ਼ ਚੇਂਜ ਕਰਾਓ। ਸੰਤੋਸ਼, ਕੋਈ ਨਹੀਂ ਜਾਣਦਾ ਸ਼ਹਿਰ 'ਚ ਤੁਹਾਨੂੰ ਭਾਈ। ਦੇਖ ਲਓ ਤੁਸੀਂ, ਕੱਲੇ ਨਾ ਹੱਸੋ, ਤੁਸੀਂ ਤੁਸੀਂ ਆਪਣੇ ਆਪ ਤੇ ਹੱਸ ਨਹੀਂ ਸਕਦੇ ਸੰਤੋਸ਼ ਜੀ। ਇੱਦਾਂ
4: ਨਹੀਂ ਅਮਨ ਜੀ, ਸਾਰੇ ਜਾਣਦੇ ਅਮਨ ਜੀ।
0: ਸੰਤੋਸ਼ ਜੀ,
4: ਮਾਫ ਕਰੋ।
0: ਅੱਛਾ, ਰਾਈਟ ਵਿੰਡੋ ਫੋਰਸ ਵਾਲੇ ਨੇ ਵਿੰਡੋਜ਼ ਦੇ ਵਿੱਚ ਐਸਟੀਮੇਟ ਲੈਣਾ, ਵਿੰਡੋ ਨਾਲ ਲੈ ਕੇ ਆਊਗਾ, ਨਾਲ ਤੁਹਾਨੂੰ ਪੇਮੈਂਟ ਪਲਾਨ ਦੇ ਕੇ ਜਾਊਗਾ। ਦੋਨੋਂ ਚੀਜ਼ਾਂ ਕੰਫਰਟੇਬਲ ਹੋ ਕੇ ਕਰੋ। ਤੁਸੀਂ ਕਾਲ ਕਰਨੀ ਹੈ 416-206-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ? ਹੈਲੋ, ਸਮਝ ਨਹੀਂ ਆ ਰਿਹਾ ਮੈਨੂੰ। ਹਾਂਜੀ ਸੰਤੋਸ਼ ਜੀ, ਪੂਰੇ ਸ਼ਹਿਰ 'ਚ ਤੁਹਾਨੂੰ
4: ਜੀ
0: 5-10 ਬੰਦੇ ਤਾਂ ਜਾਣਦੇ ਹੋਣੇ ਚਾਹੀਦੇ ਆ।
4: ਹੈਲੋ ਜੀ, ਅਮਨ ਜੀ, ਹੁਣ ਸਾਡੀਆਂ ਲਾਈਨ ਹੀ ਤੇ ਚਾਰ ਆ
5: ਜੀ। ਅਸੀਂ ਜਾਣਦੇ ਹਾਂ ਸੰਤੋਸ਼ ਜੀ ਨੂੰ।
0: ਤੁਸੀਂ ਜਾਣਦੇ ਹੋ ਸੰਤੋਸ਼ ਜੀ ਨੂੰ?
5: ਹਾਂਜੀ।
0: ਸੰਤੋਸ਼, ਟੈਕਸਟ ਮੈਸੇਜ ਕਰਕੇ ਤਾਂ ਨਹੀਂ ਕਾਲ ਕਰਾਈ ਕਿਸ ਤੋਂ?
5: ਨਹੀਂ ਨਹੀਂ, ਮੋਸਟਲੀ ਰੀਅਲ ਸਟੇਟ ਦੀਆਂ ਡੀਲਸ ਦੱਸਦੇ ਹੁੰਦੇ ਆ ਇਹ।
0: ਚਲੋ, ਬਹੁਤ ਸ਼ੁਕਰੀਆ ਤੁਹਾਡਾ ਬਾਈ। ਸੰਤੋਸ਼, ਇੱਕ ਬੰਦਾ ਤਾਂ ਜਾਣਦਾ ਨਿਕਲਿਆ। ਹਾਂਜੀ
6: ਸਰ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
6: ਸਰ ਜੀ, ਜਦੋਂ ਤੁਹਾਡੀ ਜੋੜੀ ਬੋਲਦੀ ਆ ਨਾ, ਇਹ ਬਿਮਾਰ ਬੰਦਾ ਵੀ ਠੀਕ ਹੋ ਜਾਂਦਾ, ਨਾ ਪਛਾਣਨ ਤਾਂ ਕੋਈ ਗੱਲ ਹੀ ਨਹੀਂ ਹੈਗੀ।
0: ਉਹ ਤੇਰੇ ਦੀ ਲਓ, ਚੱਕ ਦੋ ਭਾਜੀ, ਹਸਪੀਟਲ ਖੋਲਦੇ ਮੇਰਾ। 905-600-3333। ਅੱਛਾ, ਤੁਸੀਂ ਨਾਲ ਨਾਲ ਕੁਛ ਨੰਬਰ ਨੋਟ ਕਰੀ ਚੱਲੋ, ਹੈ ਨਾ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ। ਸੰਤੋਸ਼ ਨੂੰ ਤਾਂ ਪੂਰੇ ਸ਼ਹਿਰ 'ਚ ਦੋ ਬੰਦੇ ਜਾਣਦੇ, ਬਸ ਦੈਟਸ ਇਟ। ਗੈਰੀ ਗਰੇਵਾਲ,
4: ਸਾਰੀ ਲਾਈਨਸ ਹੈ ਆਪਣੀਆਂ।
0: ਮੈਂ ਕਹਿੰਦਾ ਜੀ, ਪੂਰੀਆਂ ਐਨ ਪਈਆਂ ਖਾਲੀ ਤੁਹਾਡੇ ਲਈ। ਗੈਰੀ ਗਰੇਵਾਲ, 905-463-3333 ਨੰਬਰ ਹੈ। ਤੁਸੀਂ ਗੱਡੀ ਰਿਪੇਅਰ ਕਰਾਉਣੀ ਹੈ ਅਤੇ ਨਾਲੇ ਦੋਸਤੀ ਪਾਉਣੀ ਆ, ਦੋਨੋਂ ਕੰਮਾਂ ਵਾਸਤੇ। ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ। ਤੁਸੀਂ 905-463-3333, 38 ਆਟੋਮੈਟਿਕ ਡਰਾਈਵ ਆ, ਵਿਲੀਅਮ ਪਾਰਕਵੇ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਕੋਲ ਨੇ। 905-403-3333 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਤੇਜਿੰਦਰ ਜੀ, ਕੀ ਕਹੋਗੇ? ਤੇਜਿੰਦਰ,
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
7: ਬਾਈ ਜੀ, ਰੇਡੀਓ ਆਵਾਜ਼ ਸੁਣਨ ਦਾ ਕਾਰਨ 530 ਲਾਉਣ ਦਾ ਕਾਰਨ ਸੰਤੋਸ਼ ਜੀ ਹੈ ਜੀ।
0: ਵਾਹ ਬਾਈ, ਸੰਤੋਸ਼ ਜੀ ਨੇ ਇੱਕ ਵੋਟ ਹੋਰ ਪੈ ਗਈ, ਬਹੁਤ ਸ਼ੁਕਰੀਆ ਸਰ। ਤੇ 4205 ਨੰਬਰ ਆ। ਹੈਲੋ,
7: ਹਾਂਜੀ ਹਾਂਜੀ ਸਰ, ਜਦੋਂ ਤੁਸੀਂ ਚਾਈਨਾ ਘੁੰਮ ਰਹੇ ਸੀ ਤੇ ਸੰਤੋਸ਼ ਜੀ ਨਹੀਂ ਸੰਭਾਲਿਆ ਸੀ?
0: ਐ ਮੈਨੂੰ ਯਾਦ ਕਰਾਤਾ, ਐਡਾ ਵੱਡਾ ਅਹਿਸਾਨ ਮੇਰੇ ਤੇ, ਯਾਦ ਕਰਾਤਾ ਮੈਨੂੰ। ਹਾਂਜੀ, ਵੈਸੇ ਦਿਲ ਲੱਗਿਆ ਰਹਿੰਦਾ ਤੁਹਾਡਾ, ਸਾਰਿਆਂ ਨਾਲ ਗੱਲ ਹੋ ਜਾਂਦੀ, ਤੁਸੀਂ ਵੀ ਕਿੰਨੇ ਖੁਸ਼ ਹੁੰਦੇ, ਅਸੀਂ ਵੀ ਕਿੰਨੇ ਖੁਸ਼ ਹੁੰਦੇ ਹਾਂ। ਹਾਂਜੀ, 8282 ਨੰਬਰ ਆ। ਠਾਕੁਰ, ਮੁਝੇ ਆਪਣੀ ਬਾਹੇ ਦੇ ਦੇ। ਭਾਜੀ ਸਾਨੂੰ ਨੰਬਰ ਦੇ ਦਿਓ, 8282 ਤੁਹਾਡਾ।
7: ਹਾਂ ਜੀ,
0: ਤੁਹਾਡਾ ਨੰਬਰ ਦੇ ਦਿਓ ਸਾਨੂੰ, 8282। ਬਹੁਤ ਵਧੀਆ,
7: 8282 ਨੰਬਰ, ਬਹੁਤ ਵਧੀਆ, ਬਹੁਤ ਸ਼ੁਕਰੀਆ। ਮੈਂ ਆਪਕੋ ਇਹ ਬਤਾ
0: ਦੂੰ, ਹਾਂਜੀ,
7: ਸੰਤੋਸ਼ ਜੀ ਨੇ ਜੋ ਫੱਟੇ ਚੱਕੇ ਰੱਖੇ ਥੇ ਨਾ, ਤੋ ਅਬ ਸੰਤੋਸ਼ ਜੀ ਕੋ ਹੀ ਸਭ ਜ਼ਿਆਦਾ ਜਾਣਤੇ।
0: ਕਿਆ ਬਾਤ ਹੈ, ਕੈਸਾ ਟੋਆ ਪਾਟਾ ਹੈ ਨਾ, ਲੰਘਾ ਜਾਤਾ ਨਾ ਟਾਪਾ ਜਾਤਾ ਹੈ, ਕਿਆ ਬਾਤ ਹੈ ਸਰ। ਗਰੇਵਾਲ ਜੀ,
8: ਹਾਂਜੀ ਅਮਨ, ਤੁਹਾਡਾ ਪ੍ਰੋਗਰਾਮ ਅੱਜ ਦਾ ਬਹੁਤ ਵਧੀਆ। ਜਿੱਦਾਂ ਜਿਹੜੇ ਬੱਚੇ ਕਹਿੰਦੇ ਆ ਨਾ ਵੀ ਹੈ ਕੰਮ ਲਈ ਕਿਹਾ ਸੀ,
0: ਅਲੀ ਬਾਬਾ ਦਾ ਜਿਹੜਾ ਮਾਲਕ ਹੈ ਨਾ, ਉਹਨੇ ਇੱਕ ਛੋਟੀ ਜਿਹੀ ਗੱਲ ਸਟੇਜ ਤੋਂ ਕਹਿਤੀ ਸੀ। ਤੁਸੀਂ ਨੋਟਿਸ ਕਰੋ, ਪਿਛਲੇ 4 ਮਹੀਨੇ ਤੋਂ ਗਾਇਬ ਆ। ਤੇ ਇੱਕ ਕੋਰਟ ਦੀ ਰੂਲਿੰਗ ਆਈ ਸੀ AI ਦੇ ਖਿਲਾਫ। ਯਿੰਗਪਿੰਗ ਆ ਜਿਹੜਾ ਪ੍ਰੈਜ਼ੀਡੈਂਟ ਆ ਉਹਨੇ ਸਟੇਟਮੈਂਟ ਦਿੱਤੀ ਆ ਇੱਕ ਰੂਲਿੰਗ ਤੇ ਪਬਲਿਕ ਫੇਵਰ ਦੇ ਵਿੱਚ, ਜਨਤਾ ਦੇ ਹੱਕ ਚ AI ਦੇ ਉੱਪਰ ਕੰਪਨੀਜ਼ ਵਾਸਤੇ ਸਖਤ ਤਾੜਨਾ ਕੀਤੀ ਉਹਨੇ। ਕਹਿੰਦੇ ਇਸ ਚੀਜ਼ ਦਾ ਖਿਆਲ ਰੱਖਿਓ, ਕੱਲ ਨੂੰ ਯਾਦ ਕਰਾਇਓ ਸੰਤੋਸ਼, ਆਪਾਂ ਗੱਲ ਕਰਾਂਗੇ ਠੀਕ ਹੈ। ਸੋ ਜਦੋਂ ਤੁਹਾਡੇ ਬੰਦੇ ਹੀ 11-11 ਵਜੇ ਉੱਠ ਰਹੇ ਆ, ਤੁਹਾਡੀ ਲੇਬਰ ਫੋਰਸ ਇੰਨੀ ਮਾੜੀ ਆ, ਉੱਤੋਂ 'ਚ ਤੁਹਾਨੂੰ ਰੇਟ, ਇਹਨਾਂ ਦਾ ਪਹਿਲਾ ਕੁਐਸਚਨ ਦਾ ਰੇਟ ਕੀ ਹੈ, ਉਹ ਬੰਦਾ ਕੰਮ ਲਈ ਪੁੱਛ ਰਹਿੰਦਾ ਕਿ ਤੂੰ ਮੈਨੂੰ ਕੀ ਹੈਲਪ ਕਰ ਸਕਦਾ ਜਾਂ ਕਰ ਸਕਦੀਆਂ, ਇਹ ਪੁੱਛ ਦਿੰਦੇ ਰੁਪਈਏ ਕਿੰਨੇ ਦੇਵੇਂਗਾ ਪਹਿਲਾਂ ਤੂੰ, ਇੰਟਰਵਿਊ ਇਹ ਕਰ ਰਹੇ ਹੁੰਦੇ ਦੂਸਰੇ ਬੰਦੇ ਦੀ ਜਦੋਂ ਕਿ ਇਹਨਾਂ ਦੀ ਹੋ ਰਹੀ ਹੁੰਦੀ ਆ। ਇਹ ਸੈਟਬੈਕਸ ਨੇ, ਤੁਹਾਡੀ ਇੰਡਸਟਰੀ ਗਰਕ ਕਿਉਂ ਰਹੀ ਆ, ਕਿਉਂਕਿ ਤੁਸੀਂ ਸੁੱਤੇ ਪਿਆਂ ਨੂੰ 19 ਰੁਪਏ ਔਫਰ ਕਰ ਰਹੇ ਹੋ। ਉਹ ਕੈਲਕੂਲੇਟ ਕਰਦੇ ਵੀ ਇੱਕ ਘਰ 'ਚ 8 ਬੰਦੇ ਰਹਿੰਦੇ ਆ, 300 ਰੁਪਏ ਦੇ ਕੇ ਕਮਰਾ ਮਿਲ ਗਿਆ ਸ਼ੇਅਰਿੰਗ 'ਚ, ਜਿਹਦਾ 300 ਰੁਪਏ ਖਰਚਾ ਉਹਨੇ ਕੰਮ ਕੀ ਸਵਾਹ ਕਰਨਾ। ਜਿਹਨੂੰ ਦਾਲ ਆਟਾ ਤੁਸੀਂ ਘਰੇ ਦੇ ਦਿੱਤੇ ਬੈਠੇ ਨੂੰ, ਉਹਨਾਂ ਨੇ ਨਿਕੰਮੇ ਹੀ ਪੈਦਾ ਹੋਣਾ। ਇਹੀ ਕੁਛ ਭਾਰਤ 'ਚ ਹੋ ਰਿਹਾ। ਜਦੋਂ ਤੇ ਪੇ ਕਰਨਾ ਹੋਊ ਨਾ 700 ਰੁਪਏ ਖਰਚਾ, ਕਰੋ ਜਾਂ ਮਰੋ ਦੀ ਲੜਾਈ ਸ਼ੁਰੂ ਹੋ ਜੂਗੀ। ਮਾੜਾ ਬੰਦਾ ਆਊਗਾ ਨਹੀਂ ਅਤੇ ਚੰਗਾ ਟਿਕੂਗਾ। ਇਸੇ ਤਰ੍ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ ਆ ਸੰਤੋਸ਼, ਜੋ ਮਜ਼ਾ ਇੱਥੇ ਜਾ ਕੇ ਆਉਂਦਾ ਨਾ, ਜੋ ਮਜ਼ਾ ਇੱਥੇ ਜਾ ਕੇ ਆਉਂਦਾ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ, ਆਨੰਦ ਆ ਜਾਂਦਾ। ਕੁਦਰਤ ਦੇ ਵਿੱਚ ਖੇਡਦੇ ਫਿਰਦੇ ਹੋ, ਕੁਦਰਤ ਦੇ ਵਿੱਚ ਖੇਡਦੇ ਫਿਰਦੇ ਹੋ ਤੁਸੀਂ। ਗ੍ਰੀਨ ਵੈਲੀ ਦੀਆਂ 2 ਲੋਕੇਸ਼ਨ ਨੇ, ਸੰਤੋਸ਼ ਦੇ ਕਹੇ ਤੇ ਜਾਇਓ ਨਾ, ਮੇਰੇ ਕਹੇ ਤੇ ਜਾਇਓ ਜ਼ਰੂਰ।
9: ਨਹੀਂ, ਮੇਰੇ ਕਹੇ ਤੇ ਵੀ ਜਾਇਓ। ਜਿਸ ਦਿਨ ਮੈਂ ਉਹ ਪਾਰਕਿੰਗ ਵਾਲਾ ਕੁਐਸਚਨ ਕੀਤਾ ਸੀ, ਉਸ ਤੋਂ ਪਹਿਲਾਂ ਮੈਂ ਗ੍ਰੀਨ ਵੈਲੀ ਗਈ ਸੀ ਰਸਤੇ 'ਚ।
0: ਦੱਸਿਆ ਤਾਂ ਹੈ ਨਹੀਂ ਕੁਛ, ਕੀ ਹੈ ਕਿੱਦਾਂ?
9: ਬਹੁਤ ਸੋਹਣਾ ਅਮਨ ਜੀ, ਜਾ ਕੇ ਬਹੁਤ ਵੱਡਾ, ਜਿਵੇਂ ਤੁਸੀਂ ਫਾਰਮ ਤੇ ਆ ਜਾਂਦੇ, ਫਾਰਮ ਹਾਊਸ ਆ, ਉਦਾਂ ਦਾ ਸਮਝ ਲਓ। ਔਰ
0: 1.5 ਏਕੜ ਦਾ ਲੋਟ ਹੈ ਇਹ, ਜਿਹੜਾ ਇਹਨਾਂ ਦਾ ਹੈਗਾ 2547 ਐਬਲਟਨ। ਤੁਸੀਂ ਮਿਲਟਨ ਚੋਂ, ਕੈਂਬਰਿਜ ਕਿਚਨਰ ਵਾਟਰਲੂ ਚੋਂ, ਤੁਸੀਂ ਹੈਮਿਲਟਨ ਚੋਂ, ਜਾਂ ਤੁਸੀਂ ਹੈਗੇ ਹੋ ਆਪਣਾ ਔਰੰਜਵਲ ਜਾਂ ਜੋਰਜਟਾਊਨ ਜਾਂ ਬ੍ਰੈਂਪਟਨ ਵੈਸਟ ਦੇ ਵਿੱਚੋਂ, ਬਾਈ ਜੀ ਇੱਕ ਵਾਰ ਜਾ ਕੇ ਆਓ, ਸਵਾਦ ਆਜੂ। ਤੁਸੀਂ ਨਰਸਰੀਆਂ 'ਤੇ ਜਾਣਾ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਫੁੱਲ ਕੀ, ਉੱਥੇ ਸਟਿੱਕਰ ਜਿਹਾ ਲੈਂਦਾ, ਨਾ ਪੜ ਹੋਵੇ, ਨਾ ਉਹ ਹੋਵੇ, ਕੈਸਾ ਟੋਆ ਪਾਟਾ ਹੈ, ਨਾ ਲਾਂਘਾ ਜਾਤਾ ਹੈ, ਨਾ ਟਾਪਾ ਜਾਤਾ ਹੈ। ਉਹ ਸਟਿੱਕਰ ਵੀ ਹੋ ਜਾਈ ਹੁੰਦਾ, ਨਾ ਪੜ ਹੁੰਦਾ, ਨਾ ਪਤਾ ਲੱਗਦਾ ਕੀ ਹੈ। ਕੰਸਲਟਿੰਗ ਕਰਨਗੇ, ਤੁਹਾਨੂੰ ਦੱਸਣਗੇ, ਇਹ ਕਈ ਫੁੱਲ ਤੁਹਾਨੂੰ ਇਹੋ ਜਿਹੇ ਦੇਣਗੇ, ਹਰ ਸਾਲ ਆਪਣੇ ਆਪ ਨਿਕਲਿਆ ਆਇਆ ਕਰਨਗੇ। ਇਕੱਲੇ ਗੋਰਿਆਂ ਦਾ ਠੇਕਾ ਨਹੀਂ ਲਾਇਆ ਫੁੱਲ ਸੋਹਣੇ ਸੋਹਣੇ ਘਰ ਦੇ ਬਾਹਰ ਲਾਉਣ ਦਾ। ਯੂ ਗਾਈਸ ਕੈਨ ਡੂ ਟੂ, ਜੂ ਜੂ ਜੂ ਜੂ। ਪਹੁੰਚੋ ਉੱਥੇ 647-222-5601 647-222-5601 ਗ੍ਰੀਨ ਵੈਲੀ ਗਾਰਡਨ ਸੈਂਟਰ। ਸ਼ਾਮ ਨੂੰ ਪਹੁੰਚੋ, ਰਿਓ ਦੇ ਬੈਗ ਮਿਲਣਗੇ ਫ੍ਰੀ ਤੁਹਾਨੂੰ, 50-100 ਡਾਲਰ ਦੀ ਪਰਚੇਸ 'ਤੇ। ਫਲਾਵਰ ਬਾਸਕਿਟ ਮਿਲ ਸਕਦੀ ਹੈ ਫ੍ਰੀ ਤੁਹਾਨੂੰ, ਸਬਜ਼ੀਆਂ ਦੀ ਬਾਸਕਿਟ ਫ੍ਰੀ ਮਿਲ ਸਕਦੀ ਹੈ, ਅਤੇ ਨਾਲ $2.49 'ਚ ਇਹਨਾਂ ਦਾ ਰੇਟ ਕੋਈ ਬੀਟ ਨਹੀਂ ਕਰ ਸਕਦਾ ਬੂਟਿਆਂ ਦਾ। ਗ੍ਰੀਨ ਵੈਲੀ ਗਾਰਡਨ ਸੈਂਟਰ, ਦੂਸਰੀ ਲੋਕੇਸ਼ਨ ਆ ਮਕਵੀਨ ਐਂਡ ਮੇਫੀਲਡ ਗ੍ਰੀਨ ਵੈਲੀ ਗਰੋਸਰੀ ਸਟੋਰ ਦੇ ਬਾਹਰ। ਦੂਸਰਾ ਗ੍ਰੀਨ ਵੈਲੀ ਗਾਰਡਨ ਸੈਂਟਰ, 2547 ਐਬਲਟਨ ਰੋਡ, ਬ੍ਰੈਂਪਟਨ ਦੇ ਵਿੱਚ, 647-222-5601। ਹੁਣ ਤੁਸੀਂ ਕੰਸਟਰਕਸ਼ਨ ਕਰਾਉਣੀ ਆ, ਕੰਸਟਰਕਸ਼ਨ ਅਤੇ ਡਿਵੈਲਪਮੈਂਟ ਦੋਨੋਂ ਕਰਦਾ ਇਹ ਮੁੰਡਾ, ਕੁਛ ਬਣਾਉਣਾ ਵੀ ਆ। ਇਹ ਮੁੰਡਾ ਇੰਜੀਨੀਅਰ ਰਿਹਾ ਇੰਡੀਆ ਤੋਂ, ਇੱਥੇ ਆ ਕੇ ਇਹਨੇ ਪੜ੍ਹਾਈ ਕੀਤੀ ਇੰਜੀਨੀਅਰਿੰਗ ਦੀ ਜੋਬ ਛੱਡ ਕੇ ਕੰਸਟਰਕਸ਼ਨ ਦੀ। ਉਸ ਤੋਂ ਬਾਅਦ ਕੰਸਟਰਕਸ਼ਨ 'ਚ ਆਇਆ, ਨਾਂ ਹੈ ਜਗਜੀਤ ਸਿੰਘ ਪਨੇਸਰ। ਗੱਲ ਕਰੇ ਤਾਂ ਹੀ ਪਤਾ ਲੱਗ ਜਾਂਦਾ ਮਿੱਠ ਬੋਲਣਾ ਅਤੇ ਡਾਊਨ ਟੂ ਅਰਥ। ਕੰਸਟਰਕਸ਼ਨ ਦਾ ਕੋਈ ਵੀ ਪ੍ਰੋਜੈਕਟ ਆ ਨਾ, ਸਮਝਦਾਰ ਬੰਦੇ ਨੂੰ ਬੁਲਾਓ। ਨੰਬਰ ਆ ਜਗਜੀਤ ਸਿੰਘ ਪਨੇਸਰ, HSP ਕੰਸਟਰਕਸ਼ਨ ਇੰਕ, 416-677-0709 ਸੰਤੋਸ਼ ਕੋਲ 2 ਪ੍ਰਾਪਰਟੀਆਂ ਪਾਵਰ ਆਫ ਸੇਲ 'ਚ ਆਉਣ ਲੱਗੀਆਂ ਨੇ। ਹਰਦੀਪ ਦੇ ਬ੍ਰੋਕਰ ਆਫ ਰੈਕਡ ਨੇ, ਉਹਨਾਂ ਦੇ ਨਾਲੇ ਕੰਮ ਕਰਦੀ ਹੈ ਹਰਦੀਪ, ਉਹਨਾਂ ਦੀ ਟੀਮ ਦੇ ਵਿੱਚ ਇਹ 5 ਤੋਂ ਵੱਧ ਏਜੰਟ ਨੇ। ਪਾਵਰ ਆਫ ਸੇਲ ਦੀ ਪ੍ਰਾਪਰਟੀਆਂ ਨੇ ਹੈਮਿਲਟਨ 'ਚ, ਕਮਰਸ਼ੀਅਲ ਪ੍ਰਾਪਰਟੀ ਕਿਸੇ ਨੇ ਲੈਣੀ ਹੈ ਹੈਮਿਲਟਨ 'ਚ ਬਿਫੋਰ ਗੋਇੰਗ ਟੂ ਪਾਵਰ ਆਫ ਸੇਲ। ਇਹ 'ਚ ਸੈਲਰ ਦਾ ਵੀ ਫਾਇਦਾ, ਤੁਹਾਡਾ ਵੀ ਫਾਇਦਾ। ਹੈਮਿਲਟਨ 'ਚ 65 ਫੁੱਟ ਬਾਏ 190 ਫੁੱਟ ਦਾ ਕਮਰਸ਼ੀਅਲ ਲੋਟ ਫਰੂਟਲੈਂਡ ਐਂਡ ਬਾਟਨ 'ਤੇ ਐਮਾਜ਼ੋਨਿੰਗ ਦੇ ਨਾਲ ਕਮਰਸ਼ੀਅਲ ਪਾਵਰ ਆਫ ਸੇਲ 'ਤੇ ਬਹੁਤ ਸੋਹਣਾ ਘਰ ਵਿੱਚ ਬਣਿਆ ਹੋਇਆ। ਹਜੇ ਰਹੀ ਚੱਲੋ, ਲੇਟਰ ਉਹਨੂੰ ਕਮਰਸ਼ੀਅਲ 'ਚ ਚੇਂਜ ਕਰ ਲਿਓ। ਬਹੁਤ ਸੋਹਣਾ ਘਰ ਅਤੇ ਤੁਸੀਂ ਬਹੁਤ ਰੀਜ਼ਨੇਬਲ ਕੀਮਤ 'ਤੇ ਪ੍ਰੋਪਰਟੀ ਹੈ ਹੈਮਿਲਟਨ 'ਚ। ਅਤੇ ਦੂਜੀ ਪ੍ਰੋਪਰਟੀ ਆ 3 ਬੈਡਰੂਮ ਲੀਗਲ ਹੋਸਪਿਟਲ ਦੇ, ਸੋਰੀ ਹੋਸਪਿਟਲ ਅਤੇ ਕਾਲਜ ਦੇ ਮੂਹਰੇ, 3 ਬੈਡਰੂਮ ਲੀਗਲ ਬੇਸਮੈਂਟ, 3 ਬੈਡਰੂਮ ਉੱਪਰ ਦੋਨੋਂ ਲੀਗਲ ਪੋਰਸ਼ਨ, ਰੈਂਟ 5000 ਦੇ ਆਸ ਪਾਸ ਆਉਂਦਾ। ਦੋਨੋਂ ਪ੍ਰੋਪਰਟੀਆਂ ਵਾਸਤੇ ਸੰਤੋਸ਼ ਨੰਬਰ ਬੋਲ ਦਿਓ
9: ਜੀ। ਬਿਲਕੁਲ, 416-473-4242-4162-472-4242।
0: 416 473 4242 ਹੈਮਿਲਟਨ 'ਚ ਇੱਕ ਕਮਰਸ਼ੀਅਲ ਅਤੇ ਇੱਕ ਡਿਊਪਲੈਕਸ ਤਿੰਨ ਤਿੰਨ ਬੈਡਰੂਮ ਦੇ ਹੋਸਪਿਟਲ ਅਤੇ ਕਾਲਜ ਦੇ ਮੂਹਰੇ ਡਾਊਨਟਾਊਨ ਹੈਮਿਲਟਨ 'ਚ ਅਤੇ ਦੂਸਰੀ ਕਮਰਸ਼ੀਅਲ ਪ੍ਰੋਪਰਟੀ ਕਿਊ ਡਬਲਿਊ ਦੇ ਉੱਪਰ ਤੁਸੀਂ ਲੈਣੀ ਚਾਹੁੰਦੇ ਹੋ ਡਿਟੈਚ ਘਰ ਆ ਪਿੱਛੇ ਆਪਣਾ ਕੰਮ ਕਰੀ ਚੱਲੋ ਮੂਹਰੇ ਰਹੋ ਬਹੁਤ ਰੀਜ਼ਨੇਬਲ ਕੀਮਤ ਨੰਬਰ ਨਹੀਂ ਬੋਲੂੰਗਾ ਮੈਂ 416 473 4242 'ਤੇ ਕਾਲ ਕਰ ਲਿਓ ਇੱਕ ਵਾਰ ਫਿਰ ਤੋਂ ਗ੍ਰੀਨ ਵੈਲੀ ਵਾਲਿਆਂ ਦਾ ਨੰਬਰ ਨੋਟ ਕਰ ਲਓ 647-222-5506 ਐਟਲਸ ਕਿਚਨ ਵਾਲਿਆਂ ਦਾ ਨੰਬਰ ਨੋਟ ਕਰੋ ਕਿਚਨ ਦਾ ਕੋਈ ਵੀ ਕੰਮ ਕਰਾਉਣਾ ਐਟਲਸ ਕਿਚਨ ਰੈਨੋਵੇਸ਼ਨ ਦਾ ਕੋਈ ਵੀ ਕੰਮ 742-778-7800 ਔਰ ਆਰ ਐੱਸ ਜੀ ਕਸਟਮ ਸੋਫੇ ਵਾਲੇ ਨੇ ਸੋਫਿਆਂ 'ਚ ਟੋਪ ਦਾ ਨਾਮ ਹੈ ਆਰ ਐੱਸ ਜੀ ਕਸਟਮ ਸੋਫਾ ਅਤੇ ਤੁਸੀਂ ਕਾਲ ਕਰਨੀ ਹੈ ਆਰ ਐੱਸ ਜੀ ਵਾਲਿਆਂ ਨੂੰ ਨੰਬਰ ਟੂ ਕਾਲ 647-705-1317 6477051317 ਸੁਚੇਤ ਕੌਰ ਨੂੰ ਕਾਲ ਕਰਨੀ ਹੈ ਤੁਸੀਂ ਅਗਰ ਇੰਸ਼ੋਰੈਂਸ ਦੇ ਵਿੱਚ ਆਰ ਈ ਐੱਸ ਪੀ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਲੈਣਾ ਚਾਹੁੰਦੇ ਹੋ ਡਿਸੇਬਿਲਟੀ ਇੰਸ਼ੋਰੈਂਸ ਕੋਈ ਸੁਪਰ ਵੀਜ਼ੇ 'ਤੇ ਆ ਰਿਹਾ ਸੁਚੇਤ ਕੌਰ ਦਾ ਨੰਬਰ ਹੈ 647-986-8049 647-986-8049 'ਤੇ ਕਾਲ ਕਰਨੀ ਹੈ ਅਸ਼ੋਕ ਸੈਣੀ ਸੀ ਪੀ ਐੱਸ ਸੀ ਜੀ ਏ 905-458-1399 'ਤੇ ਕਾਲ ਕਰੋਗੇ ਔਰ
10: Another Don Clean with the Don Ducks.
11: Oh, he's doing dishes with Dawn Platinum.
12: The only soap trusted to save wildlife affected by oil.
11: And Platinum removes up to 99% of grease and food residue, so he doesn't have to work so hard.
12: Well, flap my wings. What'll he do with all that unused elbow grease?
11: Organize the fridge, the spice rack, the junk drawer.
12: What are you quacking on about? He's gonna make enchiladas.
11: More dishes? That's giving this duck goosebumps.
10: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8877sofastudio.ca. Thank you ji.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ੈਡ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ ਸੀਵੀਓਆਰ ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557 6472927557।
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6472027223।
3: लाइसेंस नंबर 10394।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6477562340 6477652340।
4: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਜੁੜਿਓ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 21 ਤਰੀਕ ਸਾਲ 2026 ਦਾ, ਤੇ ਦਿਨ ਅੱਜ ਕਿਹੜਾ ਹੋ ਗਿਆ, ਕਿਹੜਾ ਕਿਹੜਾ ਕਿਹੜਾ ਵੀਰਵਾਰ ਦਾ। ਸੋ ਬਿਲਕੁਲ ਜੀ, ਅੱਜ ਹੈਪੀ ਥਰਸਡੇ ਹੋ ਗਿਆ ਤੇ ਬਸ ਕੱਲ੍ਹ ਨੂੰ ਫਰਾਈਡੇ, ਉਸ ਤੋਂ ਬਾਅਦ ਵੀਕਐਂਡ ਜਿਹੜਾ ਆ ਗਿਆ। ਸੋ ਵੀਕਐਂਡ ਦੀ ਬੜੀ ਜਿਹੜੀ ਹੈ ਆਪਾਂ ਨੂੰ ਲੋੜ ਰਹਿੰਦੀ ਹੈ ਵੀ ਹਾਂਜੀ ਵਧੀਆ ਸਾਨੂੰ ਵੀਕਐਂਡ ਮਿਲੇ ਤੇ ਆਪਾਂ ਰੈਸਟ ਕਰੀਏ, ਹੈ ਨਾ, ਜਾਂ ਘੁੰਮੀਏ ਫਿਰੀਏ ਖਾਈਏ ਪੀਏ, ਕਿਉਂਕਿ ਬਿਜ਼ੀ ਬਿਜ਼ੀ ਬਿਜ਼ੀ ਬਿਜ਼ੀ ਵੀਕਐਂਡ ਜਿਹੜਾ ਸਾਰਾ ਹੁੰਦਾ। ਸੋ ਬਿਲਕੁਲ ਜੀ, ਅੱਜ ਵੀਰਵਾਰ ਦਾ ਦਿਨ ਹੈ। ਫਿਰ ਵੀਰਵਾਰ ਵਾਲੇ ਦਿਨ ਆਪਾਂ ਕੀ ਕਰਦੇ ਹੁੰਦੇ ਹਾਂ, ਆਪਾਂ ਜਾਂਦੇ ਹੁੰਦੇ ਹਾਂ ਪੰਜਾਬ ਵੱਲ ਨੂੰ, ਬਾਕੀ ਸਭ ਛੱਡ ਛੁੱਡ ਕੇ ਚੱਲੋ ਪੰਜਾਬ, ਹੈ, ਤੇ ਫਿਰ ਪੰਜਾਬ ਦੀ ਗੱਲਬਾਤ ਕਰਦੇ ਹਾਂ ਤੇ ਅੱਜ ਵੀ ਕਰਾਂਗੇ। ਸੋ ਤੁਸੀਂ ਵੀ ਫਿਰ ਗੱਲਬਾਤ ਕਰਨੀ ਹੈ, ਆਪਣੇ ਪੰਜਾਬ ਨੂੰ ਯਾਦ ਕਰਨਾ, ਆਪਣੇ ਘਰ ਨੂੰ, ਆਪਣੀ ਗਲੀਆਂ ਨੂੰ, ਆਪਣੇ ਪਿੰਡਾਂ ਨੂੰ, ਤੇ ਫਿਰ ਆਪਣੇ ਸਕੂਲਾਂ ਨੂੰ ਜਾਂ ਕਾਲਜ ਯੂਨੀਵਰਸਿਟੀਆਂ ਨੂੰ, ਕੁਛ ਵੀ ਜਿਹੜੀ ਵੀ ਗੱਲਬਾਤ ਆਪਾਂ ਕਰਾਂਗੇ। ਸੋ ਫਿਰ ਤੁਸੀਂ ਵੀ ਗੱਲਬਾਤ ਕਰੋਗੇ ਤਾਂ ਫਿਰ 647-8074-1313 'ਤੇ ਗੱਲਬਾਤ ਕਰੋਗੇ, 6478741313। ਤੇ ਲਓ ਜੀ, ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਜੇਠ ਦੀ, ਸੋ ਅੱਜ ਹੋ ਗਈ 7 ਤਰੀਕ, ਤੇ ਫਿਰ ਜੇਠ ਦਾ ਮਹੀਨਾ ਤਾਂ ਪੂਰੀ ਗਰਮੀ ਹੁੰਦੀ ਹੈ, ਤੇ ਇੰਡੀਆ ਦੇ ਵਿੱਚ ਤਾਂ ਕਹਿੰਦੇ ਪੂਰੀ ਗਰਮੀ ਜਿਹੜੀ ਆ ਉਹ ਪੈ ਰਹੀ ਹੈ, ਤੇ ਇੰਨੀ ਗਰਮੀ ਹੈ ਤੇ ਕਹਿੰਦੇ ਆ ਵੀ ਦੁਪਹਿਰ ਨੂੰ ਬਾਹਰ ਨਾ ਨਿਕਲੋ, ਅੰਦਰ ਹੀ ਰਹੋ ਤੁਸੀਂ ਜਿੰਨਾ ਹੋ ਸਕਦਾ, ਕਿਉਂਕਿ ਧੁੱਪ ਕਹਿੰਦੇ ਬੜੀ ਤੇਜ਼ ਹੈ। ਤੇ ਦੇਖੋ ਜੇ ਇੱਥੇ ਟੈਂਪਰੇਚਰ 32-32 ਹੋ ਜਾਂਦਾ ਹੈ ਜਾਂ 34 ਤੱਕ ਚਲਾ ਜਾਂਦਾ, ਕਹਿੰਦੇ ਲੈ ਇੱਥੇ ਤਾਂ ਅਲਰਟ ਜਾਰੀ ਹੋ ਜਾਂਦਾ ਵੀ ਭਾਈ ਗਰਮੀ ਬੜੀ ਹੈ, ਪਰ ਉੱਥੇ ਤਾਂ ਇੰਨੇ ਕੁ ਟੈਂਪਰੇਚਰ ਨੂੰ ਆਪਾਂ ਸਿਆਣਦੇ ਨਹੀਂ, ਤੇ ਜਿਹੜੇ ਉੱਥੇ ਰਹਿੰਦੇ ਹੁਣ ਵੀ, ਪਰ ਜਦੋਂ ਹੁਣ ਕਹਿੰਦੇ ਆ 45-47 ਡਿਗਰੀ 50 ਡਿਗਰੀ ਜਾਂ ਇਹ ਤੋਂ ਉੱਪਰ ਟੱਪ ਜਾਣਾ, ਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਗਰਮੀ ਉੱਥੇ ਹੋਊਗੀ। ਪਰ ਗੱਲ ਉਹੀ ਹੈ ਵੀ ਜੋ ਵੀ ਹਾਲਾਤ ਹੋਣ ਜੀ, ਵਧੀਆ ਵਧੀਆ ਬਸ ਇੰਜੋਏ ਹੀ ਕਰਨਾ ਆਪਾਂ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਚੱਲੀ ਜਾਂਦਾ, ਕਦੀ ਉਤਾਰ ਚੜਾਅ, ਜਿਵੇਂ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀਗੀ, ਸੋ ਚੱਲੀ ਜਾਣਾ, ਪਰ ਹਰੇਕ ਪਲ ਨੂੰ ਜਿਹੜਾ ਮਾਨਣਾ ਬੜਾ ਜ਼ਰੂਰੀ ਹੈ। ਪਤਾ ਨਹੀਂ ਉਹ ਸਮਾਂ, ਕਿਉਂਕਿ ਮੁੜ ਕੇ ਆਉਂਦਾ ਨਹੀਂ, ਪਰ ਅਸੀਂ ਕਈ ਵਾਰੀ ਨਾ ਉਹ ਸਮਾਂ ਇੱਦਾਂ ਹੀ ਲੰਘਾ ਦਿੰਦੇ ਹਾਂ ਵੀ ਚੱਲ ਇੱਦਾਂ ਹੋ ਗਿਆ ਇੱਦਾਂ ਹੋ ਗਿਆ, ਪਰ ਕਹਿੰਦੇ ਆ ਵੀ ਇੱਦਾਂ ਜੀਣਾ ਚਾਹੀਦਾ ਹੈ ਵੀ ਜਿਹੜਾ ਆਹੀ ਪਲ ਹੈ ਇਹ ਹੈ ਸਾਡੇ ਕੋਲ, ਤੇ ਅਗਲਾ ਪਲ ਪਤਾ ਨਹੀਂ ਦੇਖਣਾ ਕਿ ਨਹੀਂ, ਆਪਾਂ ਨੂੰ ਨਹੀਂ ਪਤਾ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ। ਅੱਜ ਆਪਾਂ ਨੇ ਪੰਜਾਬ ਵੱਲ ਨੂੰ ਜਾਣਾ, ਕੀ ਗੱਲਬਾਤ ਕਰਨੀ ਹੈ ਅੱਜ ਪੰਜਾਬ ਦੀ, ਪੰਜਾਬ ਦੀ ਆਪਾਂ ਅੱਜ ਗੱਲਬਾਤ, ਜਿਹੜੇ ਮੁਹਾਵਰੇ ਤੇ ਕਹਾਵਤਾਂ ਲਕੋਕਤੀਆਂ ਕਹਿ ਦਿੰਦੇ ਆ ਹਿੰਦੀ ਦੇ ਵਿੱਚ, ਜਾਂ ਫਿਰ ਜਿਹੜੇ ਵਾਕ ਆਪਾਂ ਬਣਾਉਂਦੇ ਹੁੰਦੇ ਸੀ, ਹੈ ਨਾ, ਆਪਾਂ ਨੂੰ ਮੁਹਾਵਰੇ ਦਿੰਦੇ ਹੁੰਦੇ ਸੀ ਵਾਕ ਬਣਾਓ, ਪਰ ਅੱਜ ਅਸੀਂ ਮੁਹਾਵਰੇ ਕਹਾਵਤਾਂ ਨੂੰ ਦੁਹਰਾਉਣਾ, ਕਿਉਂਕਿ ਇਹ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਗੱਲਾਂ ਵਿਸਰੀ ਜਾ ਰਹੀਆਂ, ਭੁੱਲੀ ਜਾ ਰਹੀਆਂ, ਅਤੇ ਉਹਨਾਂ ਨੂੰ ਆਪਾਂ ਯਾਦ ਨਹੀਂ ਕਰਦੇ, ਪਰ ਅੱਜ ਆਪਾਂ ਕਹਾਵਤਾਂ, ਜਿਹੜੇ ਮੁਹਾਵਰੇ ਆਪਾਂ ਬੋਲਦੇ ਹੁੰਦੇ ਸੀਗੇ ਜਾਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਸੋ ਉਹਨਾਂ ਨੂੰ ਅੱਜ ਅਸੀਂ ਥੋੜ੍ਹਾ ਜਿਹਾ ਪਿੱਛੇ ਝਾਕੀਏ ਅਤੇ ਫਿਰ ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। ਅਤੇ ਅੱਜ ਸਪੈਸ਼ਲ ਤੌਰ 'ਤੇ ਨੰਬਰਸ, ਜਿਹੜੇ ਜਿਵੇਂ ਕੋਈ 1, 2, 3, 4 ਜਿਹੜੇ ਨੰਬਰ ਹੁੰਦੇ ਆ ਗਣਿਤ ਦੇ, ਮੈਥ ਦੇ, ਉਹ ਵਿੱਚ ਆਉਣ, ਕਿਹੜੇ ਮੁਹਾਵਰੇ ਜਾਂ ਲਕੋਕਤੀਆਂ ਕਹਾਵਤਾਂ ਤੁਸੀਂ ਕਹਿ ਸਕਦੇ ਹੋ, ਜਿਵੇਂ ਫੋਰ ਐਗਜ਼ਾਮਪਲ ਮੈਂ ਇੱਕ ਦੱਸੂੰਗੀ, ਕਿਉਂਕਿ ਫਿਰ ਤਾਂ ਤੁਹਾਨੂੰ ਜ਼ਿਆਦਾ ਜਿਹੜਾ ਹੈਗਾ ਲੱਭਣੇ ਪੈਣਗੇ, ਹੈ ਨਾ। ਸੋ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ 1 ਤੇ 1 11, ਅਤੇ ਇਹਦੇ ਵਿੱਚ ਮੈਥ ਆ ਗਿਆ, ਗਣਿਤ ਆ ਗਿਆ। ਸੋ ਇੱਦਾਂ ਨੰਬਰਸ ਜਿਹਦੇ ਵਿੱਚ ਆਉਂਦੇ ਆ, ਡਿਜਿਟਸ ਆਉਂਦੀਆਂ ਜਿਹਦੇ ਵਿੱਚ, ਇੱਦਾਂ ਦੇ ਕਹਾਵਤਾਂ ਅਤੇ ਮੁਹਾਵਰੇ ਕਿਹੜੇ ਆ, ਜਿਵੇਂ 1 ਤੇ 1 11 ਹੁੰਦੇ ਆ। ਸੋ ਇੱਦਾਂ ਹੀ ਹੋਰ ਬਹੁਤ ਸਾਰੇ ਆ, ਸੋ ਲੱਭ ਲੱਭ ਕੇ ਲਿਆਓ ਅਤੇ ਦੱਸੋ, ਅਤੇ ਮੀਨਿੰਗ ਵੀ ਦੱਸ ਸਕਦੇ ਹੋ। ਕਈ ਵਾਰ ਮੀਨਿੰਗ ਵੀ ਨਹੀਂ ਪਤਾ ਹੁੰਦਾ ਵੀ ਹਾਂਜੀ 1 ਤੇ 1 11 ਦਾ ਕੀ ਮਤਲਬ ਹੋ ਗਿਆ, ਸੋ ਇਹਦਾ ਕੀ ਮਤਲਬ ਨਿਕਲਦਾ, ਕੀ ਅਰਥ ਨਿਕਲਦਾ 1 ਤੇ 1 11। ਉਂਝ ਤਾਂ 1 ਤੇ 1 ਤਾਂ ਆਪਾਂ 2 ਕਹਿੰਦੇ ਹਾਂ, ਅਤੇ 1 ਤੇ 1 11 ਕਿਵੇਂ ਹੋ ਗਏ, ਸੋ ਇਹ ਹੁਣ ਦੇਖ ਲਓ। ਅੱਛਾ, ਇੱਕ ਮੈਨੂੰ ਹੋਰ ਦਿਮਾਗ 'ਚ ਗੱਲ ਆਉਂਦੀ ਹੈ, ਇਹ ਵੀ ਆਪਾਂ ਕਈ ਵਾਰ ਕਰ ਚੁੱਕੇ ਹਾਂ, ਵੀ ਦੇਖੋ ਜਿਹੜੇ ਮੁਹਾਵਰੇ ਜਾਂ ਕਹਾਵਤਾਂ ਬਣੀਆਂ ਉਹ ਪਹਿਲਾਂ ਦੀਆਂ ਹੀ ਆ ਸਾਰੀਆਂ, ਹੁਣ ਇਸ ਸਮੇਂ ਦੇ ਵਿੱਚ ਜਦੋਂ ਕਿ ਪੜ੍ਹੇ ਲਿਖੇ ਲੋਕ ਜ਼ਿਆਦਾ ਹੋ ਗਏ, ਕਿੱਡੀਆਂ ਕਿੱਡੀਆਂ ਡਿਗਰੀਆਂ ਲਿੱਤੀਆਂ ਹੋਈਆਂ, ਆਮ ਤੌਰ ਤੇ ਲੋਕਾਂ ਨੇ, ਪਰ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਉਹ ਇੰਨੇ ਪੜ੍ਹੇ ਲਿਖੇ ਵੀ ਨਹੀਂ ਸੀ ਹੁੰਦੇ, ਪਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਕਹੀਆਂ ਹੋਈਆਂ ਉਹ ਹੁਣ ਵੀ ਬਿਲਕੁਲ ਜਿਵੇਂ ਆਪਾਂ ਕਹਿੰਦੇ ਯੂਨੀਵਰਸਲ ਟਰੁੱਥ ਹੀ ਬਣ ਜਾਂਦਾ ਵੀ ਹਾਂ ਇਹ ਗੱਲ ਇੱਦਾਂ ਹੀ ਹੈ, ਤੇ ਕਹਾਵਤਾਂ ਵੀ ਜਿਹੜੀਆਂ ਉਹਨਾਂ ਨੇ ਬਣਾਈਆਂ ਪੁਰਾਣੀਆਂ ਹੀ ਆ ਸਾਰੀਆਂ। ਨਵੀਂ ਬਣਦੀ ਹੈ ਕੋਈ, ਜਾਂ ਜੇ ਬਣੀ ਹੈ ਤਾਂ ਜ਼ਰੂਰ ਦੱਸੋ ਵੀ ਕਿਹੜੀ ਨਵੀਂ ਕਹਾਵਤ ਹੋਂਦ ਦੇ ਵਿੱਚ ਹੁਣ ਆਈ ਹੈ, ਪਰ ਪੁਰਾਣੀਆਂ ਦੀ ਗੱਲਬਾਤ ਚਲੋ ਆਪਾਂ ਕਰੀ ਜਾ ਰਹੇ ਹਾਂ। ਸੋ ਤੁਸੀਂ ਜ਼ਰੂਰ ਦੱਸੋ ਵੀ ਕਿਹੜੀਆਂ ਕਿਹੜੀਆਂ ਕਹਾਵਤਾਂ ਜਾਂ ਮੁਹਾਵਰੇ ਜਿਹਨਾਂ ਨੂੰ ਅਸੀਂ ਨੰਬਰਸ ਦੇ ਆਧਾਰਿਤ ਕਹਿ ਸਕਦੇ ਹਾਂ। ਤੇ ਪਹਿਲੀ ਕਾਲ ਆਈ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: 9 ਤੋਂ 11
0: ਠੀਕ ਹੈ। 9 ਤੋਂ 11 ਕੀ
1: ਮਤਲਬ? 9 ਤੋਂ 11 ਦਾ ਮਤਲਬ ਇਹ 9 ਤੋਂ 11 ਹੋ ਜਾ, ਜਲਦੀ ਜਲਦੀ 9 ਤੋਂ 11 ਹੋ ਜਾ, ਮਤਲਬ ਨਿਕਲ ਜਾ ਇੱਥੋਂ।
0: ਅੱਛਾ ਵੀ ਚਲੇ ਜਾਓ, ਹੈ ਭੱਜ ਜਾਓ।
1: ਹਾਂ 9 ਤੋਂ 11 ਦਾ ਭੱਜ ਜਾਓ। ਫਿਰ ਇੱਕ ਹੈਗੀ ਹੈ, ਤੂੰ ਬੰਦਾ ਕਿ 9 ਤਰੀਕ ਦੱਸੋ ਵੀ ਇਹ 9 ਤਰੀਕ ਨਾਲ ਬੰਦੇ ਦਾ ਕੀ ਤਾਲੁਕਾਤ, ਲੇਕਿਨ ਉਹਨੂੰ 9 ਤਰੀਕ ਮਤਲਬ ਇਹਦਾ ਮਹੀਨੇ ਮੈਨੂੰ ਪਤਾ ਲੱਗਿਆ ਕਿ 9 ਤਰੀਕ ਦਾ ਬੰਦੇ ਤੂੰ ਬੰਦਾ ਕਿ 9 ਤਰੀਕ ਇਹ ਬੜੀ ਕਹਾਵਤ ਹੈਗੀ ਹੈ।
0: ਅੱਛਾ ਮੈਂ ਪਹਿਲੀ ਵਾਰ ਸੁਣੀ ਹੈ।
1: ਇੱਕ ਭੈਣ ਜੀ ਤੂੰ ਬੰਦਾ ਕਿ 9 ਤਰੀਕ।
0: ਅੱਛਾ
1: ਅੱਛਾ ਇੱਕ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਾਂਗਾ, ਉਹ ਬਹੁਤ ਧਿਆਨ ਦੇ ਨਾਲ ਸਾਰੇ ਸੁਣ ਲੈਣ ਜਿਹੜੇ ਕੈਨੇਡਾ ਚ ਰਹਿੰਦੇ ਆ। ਤੇ ਇੱਕ ਕੇਸ ਹੈਗਾ ਇੱਥੇ ਜਿਹੜਾ ਕਿ ਬੰਦਾ ਚਾਰਜ ਹੋ ਗਿਆ, ਉਹ ਆਮ ਤੌਰ ਦੇ ਉੱਤੇ ਆਪਣੇ ਪੰਜਾਬ ਦੇ ਵਿੱਚ ਕਹਾਵਤ ਕਹਿੰਦੇ, ਗੁੱਸਾ ਆਇਆ ਹੋਵੇ ਕਿਸੇ ਨੇ ਡੈਡੀ ਨੂੰ ਮਾਮੇ ਨੂੰ ਕਿਸੇ ਨੂੰ, ਉਹ ਤੈਨੂੰ ਮੈਂ ਗੋਲੀ ਮਾਰ ਦੂੰਗਾ, ਹੈ ਨਾ ਆਮ ਕਹਿ ਦਿੰਦੇ ਆ ਏਦਾਂ ਵੱਡੇ ਵਡੇਰੇ।
0: ਅੱਛਾ
1: ਉਹ ਕਿਸੇ ਬੰਦੇ ਨੇ ਕਹਿਤਾ ਤੇ ਉਹਨੂੰ ਪੁਲਿਸ ਨੇ ਚਾਰਜ ਕਰ।
0: ਅੱਛਾ ਵੀ ਏਦਾਂ ਕਿਉਂ ਕਹਿਤਾ, ਥ੍ਰੈਟ ਕਿਉਂ ਕੀਤਾ?
1: ਉਹ ਤਾਂ ਕੋਈ ਵੀ ਪਤਾ ਨੀ ਹੁਣ, ਤੁਸੀਂ ਸੁਣੀ ਕਹਾਵਤ ਜਾਂ ਏਦਾਂ ਦੀ ਕੋਈ ਚੀਜ਼ ਸੁਣੀ ਆਪਣੇ ਘਰੋਂ ਕਿ ਨਹੀਂ, ਪਰ ਮੈਂ ਆਮ ਤੌਰ ਦੇ ਉੱਤੇ ਦਾਦੇ ਪੜਦਾਦਿਆਂ ਨੂੰ ਜਾਂ ਕਿਸੇ ਡੈਡੀ ਨੂੰ ਗੁੱਸਾ ਆਇਆ ਹੋਵੇ, ਨਾ ਤਾਂ ਉਹਨਾਂ ਕੋਲ ਰਿਵਾਲਵਰ ਹੁੰਦੀ, ਨਾ ਉਹਨਾਂ ਨੇ ਦੇਖੀ ਹੁੰਦੀ, ਨਾ ਉਹਨੂੰ ਚਲਾਣੀ ਆਉਂਦੀ ਹੁੰਦੀ ਹੈ, ਤੇ ਫਿਰ ਵੀ ਉਹ ਉਹਨੂੰ ਬੜਾ ਕਿਹਾ ਪੁਲਿਸ ਵਾਲੇ ਨੂੰ ਬਈ ਇਹ ਸਾਡੇ ਪੰਜਾਬ ਦੇ ਵਿੱਚ ਕਹਾਵਤ ਹੈ, ਕਹਿੰਦਾ ਅਸੀਂ ਇਹਦੇ ਬਾਰੇ ਛਾਣਬੀਨ ਕਰਾਂਗੇ। ਲੈ ਦੱਸ।
0: ਠੀਕ ਹੈ ਬਿਲਕੁਲ। ਨਹੀਂ ਇਹ ਤਾਂ ਚਲੋ ਉਂਝ ਕਹਿ ਦਿੰਦੇ ਆ ਵੀ ਹਾਂ ਤੂੰ ਚਲਾ ਜਾ ਇੱਥੋਂ ਨਹੀਂ ਤਾਂ ਤੈਨੂੰ ਗੋਲੀ ਮਾਰ ਦੂੰ, ਪਰ ਉਂਝ ਤਾਂ ਇਹ ਥ੍ਰੈਟ ਹੋ ਜਾਂਦਾ, ਇਸ ਕਰਕੇ ਮੇ ਬੀ ਉਹ ਤੇ ਜਿਹੜੇ ਚਾਰਜ ਲੱਗੇ ਹੋਣਗੇ। ਸੋ ਬਿਲਕੁਲ ਜੀ, ਅੱਜ ਆਪਾਂ ਗੋਲੀ ਵਾਲੀ ਗੱਲ ਨਹੀਂ ਕਰਨੀ, ਅੱਜ ਆਪਾਂ ਨੰਬਰਾਂ ਦੀ ਗੱਲ ਕਰ ਰਹੇ ਹਾਂ। ਸੋ ਤੁਸੀਂ ਨੰਬਰ ਦੱਸਣੇ ਆ, ਨੰਬਰਾਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ। ਸੋ ਜਿਵੇਂ ਚਲੋ ਇਹਨਾਂ ਨੇ ਦੱਸਤਾ ਵੀ 9 ਤੋਂ 11 ਇਹਦਾ ਮਤਲਬ ਹੁੰਦਾ ਵੀ ਭੱਜ ਜਾ, ਹੈ 9 ਤੋਂ 11 ਹੋ ਜਾ, ਇਹਦੀ ਵੀ ਆਪਾਂ ਮੁਹਾਵਰਿਆਂ ਦੇ ਬਣਾਉਂਦੇ ਹੁੰਦੇ ਸੀ ਵਾਕ। ਸੋ 9 ਤੋਂ 11 ਤੇ 1 ਤੇ 1 11 ਇਹ ਹੋ ਗਿਆ। ਚਲੋ ਇਹ 11 ਨਾਲ ਦੋਨੋਂ ਆ ਗਏ, ਬਾਕੀ ਹੁਣ ਤੁਸੀਂ ਹੋਰ ਦੱਸੋ ਹੋਰ ਕਿਹੜੇ ਨੰਬਰਸ ਦੇ ਜਿਹੜੇ ਮੁਹਾਵਰੇ ਜਾਂ ਵਾਕ ਹੈਗੇ ਆ। ਸੋ 647-874-1313 ਤੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਜਿਹੜੇ ਆ ਦੱਸ ਸਕਦੇ ਹੋ ਜੀ ਇਹਨਾਂ ਮੁਹਾਵਰਿਆਂ ਬਾਰੇ ਕਿਹੜੇ ਕਿਹੜੇ ਆ ਹੋਰ। ਸੋ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਟਿਕਟਾਂ ਚਾਹੁੰਦੇ ਹੋ, ਸਰਵਿਸ ਨੰਬਰ 1 ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਨੀ ਹੈ ਜੀ, ਕਿਉਂਕਿ ਤੁਹਾਨੂੰ ਬਹੁਤ ਵਧੀਆ ਇਹ ਪੈਕੇਜ ਬਣਾ ਕੇ ਦੇਣਗੇ। ਜੇ ਕੋਈ ਟੂਰ ਟ੍ਰਿਪ ਕਰੂਜ਼ ਤੁਹਾਨੂੰ ਚਾਹੀਦਾ ਤਾਂ ਵੀ, ਜਾਂ ਬੈਕ ਹੋਮ ਜਾਣਾ ਤਾਂ ਵੀ, ਕਿਉਂਕਿ ਹੁਣ ਰੇਟ ਤੁਹਾਨੂੰ ਬੜੇ ਵਧੀਆ ਮਿਲ ਰਹੇ ਆ। ਸੋ ਨੰਬਰ ਤੁਸੀਂ ਨੋਟ ਕਰੋਗੇ ਜੀ, ETN ਟਰੈਵਲਸ ਦਾ ਨੰਬਰ ਹੈਗਾ ਜੀ 905-463-1301-905-463-1301। ਹਾਂਜੀ ਰਸ਼ਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ ਰਸ਼ਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ ਨਹੀਂ ਤੁਹਾਡੀ ਆਵਾਜ਼ ਨਹੀਂ ਆਈ। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ। ਹਾਂ ਇਹ ਵੀ ਤੁਹਾਡਾ ਠੀਕ ਹੈ, 19-21 ਦਾ ਫਰਕ ਹੈ ਨਾ, ਇਹਦਾ ਮਤਲਬ ਕੀ ਹੋਇਆ?
2: ਥੋੜਾ ਬਹੁਤਾ ਫਰਕ ਹੋਣਾ। ਹਾਂਜੀ
0: ਵੀ ਵਿੱਚ 20 ਆਉਂਦਾ ਬਸ, 19 ਤੋਂ ਬਾਅਦ 20 ਆਉਂਦਾ, ਤੇ ਕੋਈ ਗੱਲ ਨੀ, ਥੋੜਾ ਜਿਹਾ ਫਰਕ ਬਿਲਕੁਲ ਠੀਕ ਹੈ ਤੁਹਾਡਾ। ਥੈਂਕ ਯੂ ਜੀ, ਬਿਲਕੁਲ 19-21 ਦਾ ਫਰਕ ਦੇਖੋ, ਨੰਬਰਸ ਅੱਜ ਨੰਬਰਾਂ ਦੀ ਗੇਮ ਹੈ। ਅੱਛਾ ਜਿਵੇਂ ਆਪਾਂ ਜੇ ਜ਼ਿੰਦਗੀ ਦੀ ਗੱਲ ਕਰੀਏ ਉਹ ਵੀ ਨੰਬਰਾਂ ਦੀ ਉਹ ਗੇਮ ਹੈ, ਹਾਂ ਕਿੰਨੀ ਜ਼ਿੰਦਗੀ ਬੰਦੇ ਦੀ। ਹਾਂਜੀ ਗੁਰਮੀਤ ਜੀ ਸਤਿ ਸ੍ਰੀ ਅਕਾਲ। ਹਾਂਜੀ ਅੱਛਾ ਨਹੀਂ ਸੁਣਿਆ ਵੈਸੇ ਤਾਂ, ਕੀ ਮਤਲਬ ਇਹਦਾ?
3: ਜਿਹੜਾ ਤਾਕਤਵਰ ਹੈ ਨੀ ਉਹ ਜੋ ਚਾਹੇ ਕਰ ਸਕਦਾ, ਵੈਸੇ ਤਾਂ ਪੰਜਾਂ ਮੀਆਂ ਦਾ 100 ਹੁੰਦਾ, ਉਹਦਾ 3600
0: ਕਿੰਨਿਆਂ ਦਾ 100 ਹੁੰਦਾ ਨਹੀਂ ਤਾਂ?
3: ਹਾਂਜੀ
0: ਨਹੀਂ ਕਿੰਨਾ ਬਣਦਾ 100?
3: ਵੈਸੇ ਤਾਂ 5-20 ਹੋਰ ਤੇ 100 ਤਗੜੇ ਦਾ 3600
0: ਅੱਛਾ ਵੀ ਆਪਣੇ ਆਪ ਨੂੰ ਫਾਇਦਾ ਕਰ ਰਿਹਾ ਬੰਦਾ ਹੈ 3700 ਕਰਕੇ। ਮੈਨੂੰ ਫਾਇਦਾ ਹੋਣਾ ਚਾਹੀਦਾ, ਏਦਾਂ ਦੀ ਗਿਣਤੀ ਗਿਣ ਰਹੇ ਆ। ਹਾਂਜੀ ਸਤਿ ਸ੍ਰੀ ਅਕਾਲ।
4: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
4: ਤੁਹਾਡਾ ਨੰਬਰ ਹੈਗਾ ਜੀ 647-8-74-13-13 ਜਿਹਨਾਂ ਨੇ ਫੋਨ ਕਰਨਾ ਬਾਰ ਬਾਰ ਇਸ ਨੰਬਰ ਤੇ, ਜਿਹਨਾਂ ਗੱਲ ਕਰਨਾ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਤੁਸੀਂ।
0: ਠੀਕ ਹੈ ਥੈਂਕ ਯੂ ਭਾਜੀ ਤੇ। ਹਾਂਜੀ ਦੱਸੋ ਹੁਣ ਕੋਈ
4: ਕਹਾਵਤ ਹੁੰਦਾ 21-31 ਪਾਉਣੀ ਜੀ।
0: ਅੱਛਾ 21-31 ਪਾਉਣੇ ਹੈ, ਇਹਦਾ ਕੀ ਮਤਲਬ ਹੋ ਗਿਆ?
4: ਉਹ ਆਪਾਂ ਪਾਉਂਦੇ ਹੁੰਦੇ ਸੀਗੇ ਜੀ ਅੱਗੇ, ਉਹ ਦੂਜਾ ਕੀ ਹੁੰਦਾ
0: ਸਗਨ,
4: ਵਿਆਹ ਦੇ ਵਿੱਚ ਤਾਂ ਸਗਨ ਪਾਉਂਦੇ ਹੁੰਦੇ ਜੀ, ਉਹਦੇ 21 ਪਾਇਆ ਤੇ ਦੂਜੇ ਨੇ 31 ਪਾਤੇ ਜੀ।
0: ਅੱਛਾ ਸਗਨ ਪਾਉਂਦੇ ਹੁੰਦੇ ਸੀ ਜਿਹੜੇ,
4: ਸਗਨ ਪਾਉਂਦੇ ਹੁੰਦੇ
0: ਜੀ। ਠੀਕ ਹੈ ਥੈਂਕ ਯੂ।
4: ਮੈਂ 21-31 ਪਾਇਆ ਜੀ।
0: ਠੀਕ ਹੈ ਨਹੀਂ ਇਹਦਾ ਕੁਛ ਹੋਰ ਵੀ ਹੋਣਾ ਮਤਲਬ ਕਿ ਨਹੀਂ?
4: ਹਾਂਜੀ ਇਹਦਾ ਹੋਰ ਹੈ ਮਤਲਬ ਤਾਂ ਹੋਰ ਹੈ ਵੀ
0: ਕੀ
4: ਵਾਧਾ ਕਰਿਆ ਤੇ ਮੈਂ ਉਹਦੇ ਦੂਜਾ, ਉਹਨੇ ਮੈਨੂੰ ਆਏ ਕਿਹਾ ਸੀ, ਮੈਂ ਉਹਨੂੰ ਆਏ ਕਹਿ ਕੇ ਆਈ ਜਾਂ।
0: ਬਿਲਕੁਲ
4: ਮਤਲਬ ਤਾਂ ਇਹ ਹੈ ਕਿ ਲੜਾਈ ਵਧਾ ਆਇਆ ਹੀ
0: ਆ, ਵਾਰੀ ਦਾ ਵੱਟਾ ਕਰਦਾ ਮੈਂ।
4: ਹਾਂ ਲੜਾਈ ਵਧਾ ਆਇਆ ਹੀ ਆ ਮੈਂ।
0: ਠੀਕ ਹੈ ਥੈਂਕ ਯੂ ਭਾਜੀ।
4: ਓਕੇ
0: ਜੀ ਥੈਂਕ ਯੂ। ਬਿਲਕੁਲ ਇਹ ਨਾ ਕਈ ਵਾਰ ਹੁੰਦਾ ਨਾ ਵੀ ਹਾਂ ਉਹਨੇ ਮੈਨੂੰ ਕੁਛ ਕਿਹਾ ਸੀ ਅੱਗੇ, ਮੈਂ ਵੀ ਫਿਰ ਕਹਿ ਦਿੱਤਾ ਤੇ ਫਿਰ ਉਹਨੂੰ ਕਹਿ ਦਿੰਦੇ ਆ ਵੀ 21-31 ਹੋ ਗਏ। ਹਾਂਜੀ ਹਾਂਜੀ ਹਾਂਜੀ ਠੀਕ ਹੈ ਭਾਜੀ। ਹਾਂਜੀ ਸਤਿ ਸ੍ਰੀ ਅਕਾਲ। ਹੈਲੋ
5: ਹੈਲੋ
0: ਜੀ ਜੀ
5: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
5: ਹਾਂਜੀ ਇੱਕ ਹੁੰਦਾ ਦੁਖੀ ਸਿੱਖੀ, ਦੁਖੀ ਸਿੱਖੀ ਮੀਨਸ ਆਈ ਡੋਂਟ ਕੇਅਰ, ਜੇ ਦੁਖੀ ਸਿੱਖੀ ਦੁਖੀ ਚੀਜ਼ਾਂ ਦੀ ਕੋਈ ਵੈਲਿਊ ਨਹੀਂ, ਰਾਈਟ? ਮੈਂ ਕਿਸੇ ਦੁਖੀ ਸਿੱਖੀ ਨੂੰ ਮੰਨਦਾ।
0: ਠੀਕ ਹੈ ਦੁਖੀ ਸਿੱਖੀ ਵੀ ਕੋਈ ਪਰਵਾਹ ਨਹੀਂ।
5: ਹਾਂਜੀ ਹਾਂ ਮੈਨੂੰ ਕੋਈ ਕੋਈ ਦੁਖੀ ਸਿੱਖੀ ਦੀ ਪਰਵਾਹ ਨਹੀਂ। ਇੱਕ ਪੰਜਾਬੀ ਸੌਂਗ ਹੋਣਾ ਜਿਹੜਾ ਅਮਰੀਕਾ ਦਾ ਬੰਦਾ ਵਾ ਜਿਹੜੇ ਕਹਿੰਦਾ ਦੁਖੀ ਸਿੱਖੀ ਸਿੱਖੀ ਦੀ ਗੱਲ ਛੱਡ ਦੇ।
0: ਹਾਂ ਬਿਲਕੁਲ ਬਿਲਕੁਲ। ਇਹ ਕਿਹੜਾ ਉਹ ਆਪਣਾ ਜਿਹੜੇ ਟਰੰਪ ਦਾ ਗੀਤ ਗਾਇਆ ਹੋਇਆ ਨਾ,
5: ਜਿਹੜੇ ਟਰੰਪ ਦਾ ਗਾਣਾ ਗਾਇਆ ਨਾ, ਦੁਖੀ ਤਿੱਕੀ ਸ਼ਿੱਕੀ ਦੀ ਗੱਲ ਛੱਡ ਦੇ। ਦੁਖੀ ਤਿੱਕੀ ਸ਼ਿੱਕੀ ਮੀਨਸ ਜਿਹਨਾਂ ਦੀ ਕੋਈ ਵੈਲਿਊ ਨਹੀਂ, ਸੋ ਆਈ ਡੋਂਟ ਰੀਲੀ ਕੇਅਰ ਫੋਰ ਦੁਖੀ ਤਿੱਕੀ ਸ਼ਿੱਕੀ ਦੀ।
0: ਜੀ ਜੀ ਥੈਂਕ ਯੂ ਦਿਨੇਸ਼ ਜੀ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਇਹ ਸੌਂਗ ਹੈਗਾ ਦੁਖੀ ਸ਼ਿੱਕੀ, ਦੁਖੀ ਤਿੱਕੀ ਸ਼ਿੱਕੀ ਦੀ ਤਾਂ ਗੱਲ ਛੱਡ ਦੇ, ਅੱਗੇ ਕੀ ਹੈ। ਹਾਂਜੀ ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ। ਜਿਸ ਤਰ੍ਹਾਂ ਨਾ 1-1-11
0: ਉਹ ਹੋ ਗਿਆ।
6: ਹਾਂਜੀ ਹਾਂ ਮੈਂ ਥੋੜੀ ਲੰਬੀ ਦੱਸਣ ਲੱਗਿਆ ਨਾ, ਜੇ ਆਪਾਂ 1-1 ਥਲੇ ਲਾਈਏ ਕਰੀਏ ਤਾਂ 2 ਬਣਦੇ ਆ ਜੀ, ਇੱਕ ਜੇ ਬਰਾਬਰ ਲਾਈ ਤਾਂ 11 ਬਣ ਗਏ। ਜਿਸ ਤਰ੍ਹਾਂ ਇੱਕ ਇਨਸਾਨ ਹੁੰਦਾ ਉਹਦੀ ਪਾਵਰ 1 ਜਿੰਨੀ ਹੁੰਦੀ, ਜਦੋਂ ਬਰਾਬਰ ਕਰਦੇ 2 ਇਨਸਾਨ ਹੋ ਜਾਂਦੇ ਨੇ, ਪਾਵਰ 11 ਜਿੰਨੀ ਹੋ ਜਾਂਦੀ ਆ।
0: ਬਿਲਕੁਲ
6: ਰਾਈਟ। ਜੇ ਹੁਣ 11 ਚੋਂ ਆਪਾਂ 2 ਕੱਢੀਏ ਮਗਰ ਰਹਿ ਗਏ 9, ਉਹ ਕਹਿੰਦਾ ਨੀ ਬੰਦਾ ਵੀ ਆ 9 ਤਰੀਕ ਹੈ, ਉਹ ਕਹਿੰਦੇ 0। ਜਿਸ ਤਰ੍ਹਾਂ ਆਪਾਂ 1-1 ਕੱਢੀਏ ਉਹ ਫਿਰ ਮੁੜ ਕੇ 0 ਰਹਿ ਗਈ ਨਾ, ਉਹ ਫਿਰ ਆਪਣੇ ਬੰਦਾ ਕਿ ਤੂੰ 9 ਤਰੀਕ ਹੈ ਨਾ, ਉਹ ਫਿਰ 0 ਆਂਸਰ ਆਇਆ ਨਾ, ਮਤਲਬ ਕੋਈ ਬੰਦੇ ਨੂੰ ਬੰਦਾ ਨੀ ਹੈਗਾ 9 ਤਰੀਕ ਹੈ ਜੀ।
0: ਜੀ ਬਿਲਕੁਲ ਠੀਕ ਹੈ, ਵਧੀਆ ਐਕਸਪਲੇਨ ਕੀਤਾ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਸਤਿ ਸ੍ਰੀ ਅਕਾਲ।
7: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਹਾਂਜੀ ਇਹਨਾਂ ਨੇ ਦੱਸਣੇ ਆਏ ਨੇ ਕੋਈ, ਹੈ ਮੁਹਾਵਰੇ ਕੱਢ ਕੇ ਪਿੱਛੋਂ। ਹਾਂਜੀ ਜਤਿੰਦਰ ਆਂਟੀ ਕੀ ਹਾਲ ਚਾਲ?
8: ਜਿਹੜੀ ਉਹਦੀ ਬੇਟੀ ਚਲਾਕ ਨਿਕਲੀ ਬਹੁਤ, ਉਹ ਭੱਜ ਕੇ ਜਾ ਕੇ ਨਾ ਇੱਕ ਰੁਪਈਆ ਪਾ ਕੇ ਨਾ ਉਹਦੇ ਨਾਲ ਵੀਹ ਦੇ ਨਾਲ ਰੱਖ ਕੇ ਤੇ ਸਾਰਿਆਂ ਨੂੰ ਕਹਿੰਦੀ ਮੈਂ ਤੇ ਬੇਬੇ ਇੱਕ ਹੀ।
0: ਅੱਛਾ,
8: ਮੈਂ ਤੇ ਬੇਬੇ ਨੇ ਇੱਕੀ ਦਿੱਤੇ, ਹਾਲ ਤਾਂ ਇੱਕ ਰੁਪਈਏ ਨੂੰ ਆਪਣੀ ਮੰਮੀ ਨਾਲ ਰਲਾ ਕੇ ਇੱਕੀ ਬਣਾ ਕੇ ਬਹਿ ਗਈ ਵੀ ਸਾਡੇ ਦੋਨਾਂ ਜਣੀਆਂ ਦੇ ਇੱਕੀ ਆ ਤੇ ਇੱਕ ਦਿੱਤਾ ਇੱਕ ਰੁਪਈਆ।
0: ਠੀਕ ਆ।
8: ਹਾਂ ਤੇ ਇੱਕ ਇੱਕ ਕਹਿੰਦੇ ਸੀ ਕੋਤਰ ਸੌ, ਇੱਕ ਸੌ ਇੱਕ ਰੁਪਈਏ ਨੂੰ ਕੋਤਰ ਸੌ ਵੀ ਕਹਿ ਦਿੰਦੇ ਸੀ ਬਜ਼ੁਰਗ।
0: ਅੱਛਾ।
8: ਹਾਂ ਕੋਤਰ ਸੌ ਕਹਿੰਦੇ ਸੀ, ਤੇ ਜਾਂ ਇੱਕ ਕਹਿ ਦਿੰਦੇ ਹੁੰਦੇ ਸੀ ਇਹ ਤਾਂ ਕੌਡੀ ਦਾ ਬੰਦਾ ਨੀ, ਉਦੋਂ ਕੌਡੀ ਦੀ ਕੀਮਤ ਨੀ ਸੀ ਨਾ ਹੁੰਦੀ।
0: ਜੀ ਜੀ।
8: ਤੇ ਕਈ ਵਾਰ ਕਹਿੰਦੇ ਸੀ ਸੋਲਾਂ ਆਨੇ ਸੱਚ ਹੈ ਇਹਦੀ ਗੱਲ, ਸੋਲਾਂ ਆਨੇ
0: ਇਸ
8: ਤਰ੍ਹਾਂ ਮੈਂ। ਹਾਂਜੀ ਤੇ ਮੇਰੇ ਕੋਲ ਤਾਂ ਬਹੁਤ ਹੈ, ਪਰ ਚਲੋ ਆਪਾਂ ਹੋਰਾਂ ਬਾਕੀਆਂ ਤੋਂ ਸੁਣਦੇ ਹਾਂ, ਮੇਰੇ ਕੋਲ ਤਾਂ ਕੋਈ ਅੰਤ ਨੀ।
0: ਆਪਣੀਆਂ ਪੁਰਾਣੀਆਂ ਗੱਲਾਂ ਹੈਗੀਆਂ ਨਾ ਉਹ ਆਪਾਂ ਰਿਵਾਈਜ਼ ਕਰਦੇ ਰਹੀਏ, ਨਹੀਂ ਤਾਂ ਹੁਣ ਦੇਖੋ ਆਹੀ ਜਿਵੇਂ ਕੌਡੀ ਦਾ ਬੰਦਾ, ਹੁਣ ਜਿਹੜੇ ਅੱਜ ਕੱਲ ਦੇ ਨਿਆਣੇ ਇਹਨਾਂ ਨੂੰ ਕੀ ਪਤਾ ਕੌਡੀ, ਦੇਖੋ ਉਹਦੀ ਵੀ ਕੀਮਤ ਹੁੰਦੀ ਸੀ ਉਦੋਂ। ਉਂਝ ਇੱਕ ਹੋਰ ਵੀ ਕਹਾਵਤ ਹੈਗੀ ਕੌਡੀ ਤੇ, ਜਿਵੇਂ ਕੌਡੀ ਦਾ ਬੰਦਾ ਗਿਆ ਹੈ ਨਾ, ਇੱਕ ਹੋਰ ਵੀ ਹੈਗੀ ਆ ਤੇ ਮੈਂ ਆ ਨਹੀਂ ਦੇਣੀ, ਮਤਲਬ ਕਿ ਕੌਡੀ ਨੂੰ ਵਰਤ ਕੇ ਉਹ ਮੁਹਾਵਰਾ ਜਿਹੜਾ ਬਣਾਇਆ ਜਾਂਦਾ। ਸੋ ਜੇ ਕਿਸੇ ਨੂੰ ਕੁਛ ਨਹੀਂ ਦੇਣਾ ਹੁੰਦਾ ਤੇ ਆਪਾਂ ਕਹਿੰਦੇ ਹਾਂ ਵੀ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਹੈਂ ਜਿਵੇਂ ਕੁਛ ਵੀ ਕੋਈ ਮੰਗ ਕਰਦਾ, ਕਈਆਂ ਦੇ ਘਰ ਜਾਂਦੇ ਪਿੰਡਾਂ 'ਚ ਬੜਾ ਹੁੰਦਾ ਸੀ ਵੀ ਹਾਂਜੀ ਕੋਈ ਚੀਜ਼ ਮੰਗਣ ਚਲੇ ਗਏ ਤੇ ਕਈ ਕਹਿੰਦੇ ਵੀ ਹੁਣ ਪਿਆ ਮੰਗੀ ਜਾਵੇ, ਇਹਦਾ ਤਾਂ ਕੰਮ ਹੀ ਇਹ ਹੈ। ਕਦੀ ਕੁਛ ਜਿਵੇਂ ਕਹਿੰਦੇ ਆ ਵੀ ਕਦੀ ਦਾਲ ਮੰਗਣ ਆ ਜਾਂਦਾ, ਕਦੀ ਆਟਾ ਮੰਗਣ ਆ ਜਾਂਦਾ ਤੇ ਕਦੀ ਕੁਛ ਕਦੀ ਕੁਛ, ਤੇ ਇਹਨੇ ਤਾਂ ਫੜ ਹੀ ਲਿਆ ਵੀ ਹੁਣ ਇਹਨਾਂ ਤੋਂ ਲਿਆ ਲਿਆ ਕੇ ਮੈਂ ਖਾਈ ਜਾਣੇ ਹੈ ਫਰੀ ਦੇ। ਸੋ ਬਿਲਕੁਲ ਜੀ, ਸੋਲਾਂ ਆਨੇ ਸੱਚ, ਕੌਡੀ ਦਾ ਬੰਦਾ ਅੱਛਾ ਜਿਹਦੀ ਕੋਈ ਕੀਮਤ ਨਹੀਂ ਹੁੰਦੀ ਹੈ, ਕਿਉਂਕਿ ਕੌਡੀਆਂ ਨੂੰ ਨਾ ਇਹ ਵੀ ਇੱਕ ਮਿਣਤੀ ਗਿਣਤੀ ਸੀਗੀ ਪੁਰਾਣੇ ਸਮਿਆਂ ਦੇ ਵਿੱਚ, ਜਿਹੜੀਆਂ ਕੌਡੀਆਂ ਹੁੰਦੀਆਂ ਸੀਗੀਆਂ ਵੀ ਹਾਂਜੀ ਕਿੰਨੀਆਂ ਕੌਡੀਆਂ ਮਿਲਾ ਕੇ ਅੱਗੇ ਫਿਰ ਆਨੇ ਹੁੰਦੇ ਸੀਗੇ। ਹੁਣ ਤਾਂ ਚਲੋ ਉਹੀ ਆ ਕਿ ਆਪਣੇ ਇੰਡੀਆ 'ਚ ਤਾਂ ਰੁਪਏ ਪੈਸੇ, ਹੁਣ ਪੈਸੇ ਵੀ ਜਿਹੜੇ ਆ ਉਹ ਵੀ ਖਤਮ ਹੋ ਗਏ, ਜਿਹੜੇ ਇੱਕ ਪੈਸਾ, ਦੋ ਪੈਸਾ, ਤਿੰਨ ਪੈਸੇ, ਪੰਜ ਪੈਸੇ, ਦਸ ਪੈਸੇ ਹੁੰਦੇ ਸੀਗੇ, ਅਸੀਂ ਚਲੋ ਦੇਖੇ ਹੋਏ ਆ ਛੋਟੇ ਹੁੰਦਿਆਂ ਨੇ, ਹੈ ਨਾ ਉਦੋਂ ਹੁੰਦੇ ਸੀਗੇ, ਹੁਣ ਤਾਂ ਨਹੀਂ ਹੁੰਦੇ, ਹੁਣ ਡਿਫਰੈਂਟ ਹੈ। ਅੱਛਾ ਉੱਥੇ ਵੀ ਜਾਓ ਨਾ, ਹੁਣ ਉਹ ਦੇਖਦੇ ਹਾਂ ਆਪਾਂ ਜਿਹੜੇ ਸਿੱਕੇ ਹੁੰਦੇ ਆ ਉਹ ਧਿਆਨ ਨਾਲ ਦੇਖਣੇ ਪੈਂਦੇ ਆ ਵੀ ਹੁਣ ਇਹ ਕਿੰਨੇ ਦਾ, ਜਿਵੇਂ ਅਸੀਂ ਪਿੱਛੇ ਜਾ ਗਏ ਪਤਾ ਹੀ ਨਾ ਲੱਗਿਆ ਕਰੇ ਵੀ ਕੀ ਆ, ਜਿਵੇਂ ਪਹਿਲਾਂ ਇੱਥੇ ਆਏ ਸੀ ਸੋ ਇੱਥੇ ਨਹੀਂ ਸੀ ਸਮਝ ਆਉਂਦੀ, ਹੈ ਨਾ। ਸੋ ਇੱਦਾਂ ਥੋੜ੍ਹਾ ਜਿਹਾ ਫਰਕ ਜਦੋਂ ਚੇਂਜ ਹੋ ਜਾਂਦਾ ਤੇ ਫਿਰ ਫਰਕ ਹੋ ਜਾਂਦਾ। ਤੇ ਲਓ ਜੀ ਹੋਰ ਕਿਹੜੇ ਕਿਹੜੇ ਮੁਹਾਵਰੇ ਆ ਜਾਓ ਫਟਾਫਟ, ਹਾਲੇ ਤਾਂ ਬਹੁਤ ਪਏ ਆ, ਅਣਗਿਣਤ ਭੰਡਾਰ ਹੈ ਆਪਣੇ ਪੰਜਾਬ ਦੇ ਕੋਲ ਹਰ ਇੱਕ ਤਰ੍ਹਾਂ ਦਾ। ਪਰ ਇਹਨੂੰ ਜਿਵੇਂ ਕਹਿੰਦੇ ਆ ਵੀ ਚੂੰਡ ਚੂੰਡ ਕੇ ਖਾ ਗਏ ਸਾਡੇ ਪੰਜਾਬ ਨੂੰ ਤੇ ਹੁਣ ਹੋਰ ਚੂੰਡਣ ਲੱਗੇ ਹੋਏ ਆ, ਉਹਦੀ ਵੀ ਗੱਲਬਾਤ ਆਪਾਂ ਅੱਗੇ ਜਾ ਕੇ ਕਰਾਂਗੇ। ਪਰ ਪਹਿਲਾਂ ਇਹ ਕੰਮ ਹੋਰ ਕਰੀਏ ਪੂਰਾ, ਹੋਰ ਕਿਹੜੇ ਕਿਹੜੇ ਮੁਹਾਵਰੇ ਜਾਂ ਕਹਾਵਤਾਂ ਹੈਗੀਆਂ। ਸੋ ਨੰਬਰ ਇੱਕ ਨੋਟ ਕਰੋ ਜੀ ਤੁਸੀਂ, ਅੱਛਾ ਮੈਂ ਸਟੂਡੀਓ ਦਾ ਨੰਬਰ ਦੱਸ ਦੇਵਾਂ ਤੁਹਾਨੂੰ, 647-8074-1313 ਤੇ ਤੁਸੀਂ ਕਾਲ ਕਰਨੀ ਹੈ, ਫਿਰ ਤੁਹਾਡੀ ਕਾਲ ਇੱਥੇ ਸਟੂਡੀਓ 'ਚ ਆਊਗੀ ਤੇ ਫਿਰ ਤੁਹਾਡੀ ਜਿਹੜੀ ਗੱਲਬਾਤ ਆ ਸੁਣੀ ਜਾਊਗੀ ਸਾਡੇ ਲਿਸਨਰਸ ਦੁਆਰਾ। ਤੇ ਲਓ ਜੀ ਇੱਕ ਕਾਲ ਆਈ ਹੈ, ਪਹਿਲਾਂ ਇਹਨਾਂ ਨੂੰ ਲੈ ਲੈਂਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
9: ਹਾਂਜੀ ਇੱਕ ਮਹਾਵਰਾ ਜੀ, 900 ਜੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ।
0: ਹਾਂਜੀ ਇਹ ਵੀ ਹੈਗਾ ਬਿਲਕੁਲ, ਉਹਦਾ ਕੀ ਮਤਲਬ ਹੈ ਵੈਸੇ?
9: ਜਿਹੜਾ ਬੰਦਾ ਬਾਲਾ ਪਹਿਲਾਂ ਵਿਗੜਿਆ ਹੋਵੇ ਬਾਅਦ ਚ ਲੋਕਾਂ ਨੂੰ ਮਤਾਂ ਦੇਵੇ, ਉਹਨੂੰ ਕਹਿੰਦੇ ਹੁੰਦੇ 900 ਜੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ।
0: ਦੇਖ ਲਓ ਹੈ, 100 ਚੂਹੇ ਖਾ ਕੇ ਕਿ 900 ਚੂਹੇ ਖਾ ਕੇ?
9: 900 ਜੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ।
0: ਓਹੋ 900 ਤਾਂ ਬੜੀ ਵੱਡੀ ਗਿਣਤੀ ਹੈ। ਥੈਂਕ ਯੂ ਭਾਜੀ।
10: ਅੱਛਾ
0: ਫਰਾਡ ਕਰਦਾ ਜਿਹੜਾ? ਅੱਛਾ ਕੋਈ ਗੱਲ ਨੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, 420 ਨੰਬਰ ਤਾਂ ਬਹੁਤ ਵੱਡਾ ਹੈ ਨਾ, 420। ਅੱਛਾ, ਕਈਆਂ ਨੇ ਨਾ ਇੱਕ ਵਾਰ ਮੈਂ ਦੇਖਿਆ ਇੱਥੇ ਗੱਡੀ ਦਾ ਨੰਬਰ ਵੀ ਸੀ 420, ਉਹ ਤਾਂ ਚਲੋ ਹੁਣ ਜੇ ਮੇ ਬੀ ਆ ਗਿਆ ਹੋਊਗਾ ਹਨਾ, ਪਰ ਦੇਖੋ ਜੇ ਕੋਈ ਚਲਾਕੀ ਕਰਦਾ ਉਹਨੂੰ ਆਪਾਂ ਕਹਿੰਦੇ ਆ 420 ਕਰ ਰਿਹਾ ਬੰਦਾ ਹੈ। ਤੇ ਲਓ ਜੀ, ਸਾਡੇ ਨਾਲ ਸਰਾਸ਼ ਜੁੜੇ ਆ, ਤੇ ਸਰਾਸ਼ ਤੋਂ ਆਪਾਂ ਕੁਝ ਇਨਫੋਰਮੇਸ਼ਨ ਲੈਂਦੇ ਆ। ਸਰਾਸ਼, ਕੀ ਹਾਲ ਚਾਲ? ਹੈਲੋ, ਹਾਂਜੀ ਸਰਾਸ਼, ਕੈਸੇ ਆ ਆਪ? ਬਹੁਤ ਅੱਛੇ ਆ, ਬਹੁਤ ਅੱਛੇ। ਤੇ ਲਓ ਜੀ, ਸਾਡੇ ਨਾਲ ਸਰਾਸ਼ ਜੁੜੇ ਆ, ਇਹਨਾਂ ਨਾਲ ਆਪਾਂ ਗੱਲਬਾਤ ਥੋੜੀ ਜਿਹੀ ਕਰਨੀ ਹੈ ਅੱਜ। ਤੇ ਨੰਬਰਾਂ ਦੀ ਗੇਮ ਚੱਲ ਰਹੀ ਹੈ, ਤੇ ਫਿਰ ਨੰਬਰ ਸਰਾਸ਼ ਕੋਲ ਵੀ ਹੈਗੇ।

0: ਹੈਗਾ ਕਿ ਆਪਾਂ ਕੋਲ ਪੈਸੇ ਨਹੀਂ ਇੰਨੇ ਹੈਗੇ, ਪਰ ਜਿਹੜੇ ਪੜ੍ਹਨਾ ਚਾਹੁੰਦੇ ਆ ਸਾਰਾਂਸ਼, ਉਹਨਾਂ ਦੇ ਲਈ ਕੀ ਆਪਸ਼ਨ ਆ ਤੁਹਾਡੇ ਕੋਲ?
1: ਅਰੇ ਸਾਡੇ ਕੋਲ ਨੇ ਜੀ ਗਵਰਨਮੈਂਟ ਫੰਡਡ
0: ਹਾਂਜੀ,
1: ਕੋਰਸਿਸ,
0: ਵੀ ਕਿਵੇਂ
1: ਉਹਦੇ
0: ਤੁਸੀਂ
1: ਵਿੱਚ
0: ਹੈਲਪ ਕਰਦੇ ਹੋ ਉਹਨਾਂ ਦੀ? ਬਿਲਕੁਲ ਜੀ,
1: ਹਾਂਜੀ। ਸੋ ਇਸਮੇ ਹਮ ਲਾਈਕ ਹਮਾਰੇ ਟਾਈਅਪਸ ਹੈ ਐਂਡ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ ਹਮ ਡੀਲ ਕਰਤੇ ਹੈ, ਜਿਸਮੇ ਆਪਕੀ ਜੇਬ ਸੇ ਫੀਸ ਨਹੀਂ ਜਾਤੀ, ਗਵਰਨਮੈਂਟ ਫੀਸ ਪੇ ਕਰਤੀ ਹੈ ਉਨ
0: ਅੱਛਾ।
1: ਕੋਰਸਿਸ ਕੀ ਡਾਇਰੈਕਟਲੀ ਟੂ ਦ ਕਾਲਜ। ਫੀਸ ਤੋਂ ਚਲੀ ਗਈ ਕਾਲਜ ਕੋ ਡਾਇਰੈਕਟਲੀ, ਐਟ ਦ ਸੇਮ ਟਾਈਮ ਜੋ ਕਾਲਜ ਕੋ ਫੀਸ ਜਾ ਰਹੀ ਹੈ ਤਬ ਆਪਕੋ ਲਿਵਿੰਗ ਐਕਸਪੈਂਸ ਲਈ ਫੰਡਿੰਗ ਮਿਲਦੀ ਤੁਹਾਡੇ ਡਾਇਰੈਕਟ ਤੁਹਾਡੇ ਅਕਾਊਂਟ ਚ, ਮੇਰੇ ਨਹੀਂ, ਤੁਹਾਡੇ ਅਕਾਊਂਟ ਚ ਆਉਂਦੀ ਫੰਡਿੰਗ ਉਹ ਗਵਰਨਮੈਂਟ ਤੋਂ 30 ਤੋਂ ਲੈ ਕੇ ਲੱਖ ਰੁਪਏ ਦੀ ਫੰਡਿੰਗ ਹੈਗੀ। ਇਸਮੇ ਸੇ ਅਪਰੋਕਸੀਮੇਟਲੀ ਹਾਫ ਪੋਰਸ਼ਨ ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟਸ ਕਾ, ਜੋ ਵਾਪਸ ਨਹੀਂ ਮੋੜਨਾ ਹੋਤਾ ਆਪਨੇ। ਰੈਸਟ ਕਿਆ ਹੈ? ਆਪਸ਼ਨਲ ਲੋਨ ਜੋ ਕਿ 1 ਸਾਲ ਤੱਕ 0% ਪੇ ਹੈ।
0: ਅੱਛਾ,
1: ਬਾਕੀ ਹਮ ਆਪਕੋ ਆਗੇ ਬਤਾਤੇ ਹੈਂ, ਹਮਾਰੇ ਆਫਿਸ ਆ ਸਕਤੇ ਹੈਂ, ਕੋਈ ਇਸਮੇ ਕੈਚ ਨਹੀਂ ਹੈ। 437-264-3175।
0: ਠੀਕ ਹੈ, ਤੋ ਇਸਮੇ ਫੰਡ ਵੀ ਹੈ, ਲੋਨ ਵੀ ਹੈ, ਜੋ ਗ੍ਰਾਂਟ ਹੈ ਵੋ ਵਾਪਸ ਨਹੀਂ ਕਰਨੀ, ਤੋ ਲੋਨ ਜੋ ਹੋਗਾ ਵੋ ਰੀਪੇ ਕਰਨਾ ਪੜੇਗਾ ਨਾ?
1: ਬਿਲਕੁਲ ਜੀ, ਵੋ ਕਰਨਾ ਹੋਤਾ, ਲੇਕਿਨ ਵੋ ਵੀ ਇਤਨੇ ਈਜ਼ੀ ਟਰਮਸ ਪੇ ਹੈ, ਔਰ ਬਹੁਤ ਟਾਈਮ ਬਾਅਦ ਪੇ ਕਰਨਾ ਸਟਾਰਟ ਕਰਨਾ। ਮੰਨ ਕੇ ਚੱਲੇ ਫੈਮਿਲੀ ਆਫ 4 ਹੈ, ਪਹਿਲੇ ਤਾਂ ਆਪਣਾ ਸਟੇਟਸ ਕੈਨੇਡਾ ਮੇਂ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਐਂਡ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਅਭੀ ਅਕੈਡਮਿਕ ਇਅਰ ਚੱਲ ਰਹਾ ਹੈ 25-26, ਇਸ ਪਰ 24 ਕਾ ਨੋਟਿਸ ਆਫ ਅਸੈਸਮੈਂਟ ਦੇਖਾ ਜਾਤਾ ਹੈ। ਅਗਰ ਕਮ ਆਪਕੀ ਇਨਕਮ $70,000 ਸੇ ਹਸਬੈਂਡ ਵਾਈਫ ਕੀ ਟੁਗੈਦਰ ਮਿਲਾ ਕੇ, ਤੋ ਹੀ ਆਪਕੋ ਇਸਕਾ ਫਾਇਦਾ ਹੈ। ਸਿਰਫ ਔਨ ਏਅਰ ਵੀ ਇਹ ਬਾਤ ਹੈ, ਔਫ ਏਅਰ ਵੀ ਇਹ ਬਾਤ ਹੈ। ਹਮੇ ਲੋਕ ਕਾਲ ਕਰਦੇ ਲਾ ਦੋ ਇਨਕਮ ਹੋਤੀ ਹੈ, ਮਨਾ ਕਰ ਦੇਤੇ ਹਾਂ ਵੀ ਮਨਾ ਕਰੋ, ਭਾਵੇਂ ਮਨਾ ਹੀ ਕਰੇ ਕਾਲ ਕਰੋਗੇ।
0: ਠੀਕ ਹੈ, ਠੀਕ ਹੈ।
1: ਤੋ ਆਪਕੀ ਇਨਕਮ ਕਮ ਹੋ, ਸੈਲਫ ਇੰਪਲੋਇਡ ਲੋਕੀ, ਅਗਰ ਆਪਕੋ ਊਬਰ ਡਰਾਈਵਰ, ਟਰੱਕ ਡਰਾਈਵਰ, ਲਾਈਕ ਸੈਲਫ ਇੰਪਲੋਇਡ, ਸਮਾਲ ਬਿਜ਼ਨਸ ਓਨਰ ਹੋ, ਸਲੂਨ ਹੈ ਆਪਕਾ, ਮਤਲਬ ਤੁਹਾਡੇ ਪਾਸ ਵਾਈਡ ਰੇਂਜ ਆਫ ਲਾਈਨਸ ਹੈ, ਤੋ ਆਪ ਸਕਿੱਲ ਡਿਵੈਲਪ ਕਰੇ, ਫੁੱਲੀ ਆਨਲਾਈਨ ਕੋਰਸਿਸ ਕਰੇ, ਡਰ ਕੇ ਕੰਫਰਟ ਸੇ ਕਰੇ, ਦੋ ਸਰੀਜ਼ਨ ਤੇ ਆਪਨੇ ਦੇਣੇ ਹੈ, ਕੁਛ ਸੈਲਫ ਸਟੱਡੀ ਵਾਲੇ ਕੋਰਸਿਸ ਵੀ ਅਪਰੂਵ ਪੜੇ ਹਮਾਰੇ ਪਾਸ।
0: ਅੱਛਾ, ਜੋ
1: ਵੀ ਕਰੇ ਫੰਡਿੰਗ
0: ਐਲੀਜੀਬਲ ਕੌਣ ਕੌਣ ਹੈ ਇਸਮੇ, ਕੌਣ ਅਪਲਾਈ ਕਰ ਸਕਤਾ ਹੈ ਇਸਕੇ ਲੀਏ?
1: ਹਾਂਜੀ, ਸਿਰਫ PR ਸਿਟੀਜ਼ਨ, ਇੱਕ ਪ੍ਰੋਟੈਕਟਿਡ ਪਰਸਨ ਮੀਨਸ ਇਨਕਾ ਰਿਫਿਊਜੀ ਕਾ ਕੇਸ ਅਪਰੂਵ ਹੋ ਚੁਕਾ ਹੈ, ਔਰ ਮੇਜਰ ਥਿੰਗ, ਜਿਨਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਉਨਕੋ ਅੱਛਾ ਬੈਨੀਫਿਟ ਹੈ, ਔਰ ਬਾਕੀ ਸੈਲਫ ਇੰਪਲੋਇਡ ਹੈ, ਜ਼ਿਆਦਾ ਬੈਨੀਫਿਟ ਹੈ ਆਪਕੋ। ਕੋਈ ਏਜ ਲਿਮਿਟ ਨਹੀਂ ਹੈ ਜੀ ਇਸਮੇ, 30-40-50-70 ਸਾਲ ਪੈਨਸ਼ਨ ਪੇ ਕੋਈ ਏਜ ਲਿਮਿਟ ਨਹੀਂ ਹੈ, ਔਰ ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ।
0: ਠੀਕ ਹੈ, ਅੱਛਾ, ਜੋ ਕਲਾਸਿਸ ਫਿਰ ਲਗਤੀ ਹੈ, ਕਹਾਂ ਪੇ ਜਾਣਾ ਪੜਤਾ ਹੈ? ਕਾਲਜ ਮੇਂ ਇਨ ਪਰਸਨ ਅਟੈਂਡ ਕਰਨੀ ਪੜਤੀ ਹੈ?
1: ਇਸਮੇ ਜੀ ਕਲਾਸਿਸ ਜ਼ਿਆਦਾਤਰ ਕਲਾਇੰਟਸ ਚੂਜ਼ ਕਰਕੇ ਫੁੱਲੀ ਆਨਲਾਈਨ ਸੌਖੇ ਜੇ ਕੋਰਸਿਸ,
0: ਅੱਛਾ,
1: ਜੋ ਵੋ 2-3 ਘੰਟੇ ਘਰ ਸੇ ਲਗਾ ਰਹੇ, ਘਰ ਕੇ ਕੰਫਰਟ ਸੇ, ਔਰ ਕੋਰਸਿਸ ਵੀ ਸਿੰਪਲ ਹੈ, ਮੈਨੇਜਮੈਂਟ ਕੇ ਕੋਰਸਿਸ ਹੈ, ਚਾਹੇ ਅਕਾਊਂਟਿੰਗ ਹੈ, ਔਰ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਬੜੀ ਸਿੰਗਲ ਮਦਰ ਹਾਊਸ ਵਾਈਫ, ਅਨਇੰਪਲੋਇਡ ਲੋਕ, ਊਬਰ ਡਰਾਈਵਰ, ਸੈਲਫ ਇੰਪਲੋਇਡ, ਘਰ ਕੇ ਕੰਫਰਟ ਸੇ ਲਗਾ ਰਹੇ ਕਲਾਸਿਸ, 3 ਘੰਟੇ ਲਗਾਣੀ, ਪੂਰਾ ਦਿਨ ਨਹੀਂ ਲਗਾਣੀ, ਔਰ ਆਰਾਮ ਸੇ ਪਾਸ ਹੋਤੇ ਹੈ ਜੀ, ਔਰ ਫੰਡਿੰਗ ਹਾਸਲ ਕਰਤੇ ਹੈ ਆਪਣੇ ਅਕਾਊਂਟ ਮੇਂ ਡਾਇਰੈਕਟ, 30 ਤੋਂ ਲੈ ਕੇ ਲੱਖ ਡਾਲਰ। ਔਨ ਅਦਰ ਹੈਂਡ ਹਮਾਰੇ ਪਾਸ HVAC, electrician, plumber, PSW, early childhood assistant wale bhi government funded courses hain, unhe bhi government fees pay karti hai, aapko living expenses liye funding dendi hai, 3-4 lakh, bas usme aapko college jana padega kabhi na kabhi, but rather clients cash use karte hain fully online courses, so okay wale
0: ਤੇ ਲਓ ਜੀ, ਬੜਾ ਵਧੀਆ ਹੈ, ਆਨਲਾਈਨ ਕੋਰਸਿਸ ਹੀ ਤੁਸੀਂ ਕਰਨੇ ਆ, ਤੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ, ਤੁਸੀਂ ਕਾਲ ਕਰ ਲੈਣੀ ਹੈ ਆਪਣੇ ਸਾਰਾਂਸ਼ ਨੂੰ, ਤੇ ਸਾਰਾਂਸ਼ ਨੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੀ ਹੈ, ਕੋਈ ਇਹਦੇ ਵਿੱਚ ਕਹਿੰਦੇ ਲਕੋਚ ਪੋ ਨਹੀਂ ਹੈਗਾ, ਸਾਰਾ ਕੁਝ ਕਲੀਅਰ ਤੁਹਾਨੂੰ ਐਨ ਦੱਸਿਆ ਜਾਣਾ। ਸੋ ਫਿਰ ਤੁਸੀਂ ਇਹ ਐਜੂਕੇਸ਼ਨ ਆਪਣਾ ਕਰਨੀ ਹੈ, ਤੇ ਗੌਰਮੈਂਟ ਨੇ ਤੁਹਾਨੂੰ ਗ੍ਰਾਂਟ ਦੇਣੀ ਹੈ, ਸੋ ਕੋਈ ਕਿਸੇ ਕਿਸਮ ਦਾ ਇੱਦਾਂ ਨਹੀਂ ਹੈਗਾ, ਪਤਾ ਨਹੀਂ ਵਿੱਚ ਕੀ ਹੋ ਜਾਣਾ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਨੀ ਹੈ, ਤੇ ਆਪਣਾ ਨੰਬਰ ਦਿਓ ਜੀ ਇੱਕ ਵਾਰੀ ਸਾਰਾਂਸ਼।
1: ਹਾਂਜੀ, ਨੰਬਰ ਹੈਗਾ ਜੀ 437-264-3175, 437-264-3175। ਇਸਮੇ ਜੀ ਗਵਰਨਮੈਂਟ ਜੈਸੇ ਡੈਂਟਲ ਕੇਅਰ ਮੇਂ, ਚਾਈਲਡ ਬੈਨੀਫਿਟ ਮੇਂ, ਯੂਕਰੇਨ ਕੋ $30 billion ਕੀ ਫੰਡਿੰਗ ਦੇ ਚੁੱਕੀ ਹੈ। ਵੈਸੇ ਗਵਰਨਮੈਂਟ ਆਫ ਓਨਟਾਰੀਓ ਕਾ ਬਜਟ ਹੈ ਸਿਰਫ $4 billion ਕਾ ਐਜੂਕੇਸ਼ਨ ਕਾ, ਤਬ ਵੀ ਜਬ ਲੋਗੋ ਕੋ ਫੰਡਿੰਗ ਆਤੀ ਕੁਛ ਕੈਚ ਹੋਗਾ, ਕੁਛ ਕੈਚ ਹੋਗਾ, ਬਾਈ ਸਾਹਿਬ ਕੋਈ ਕੈਚ ਨਹੀਂ ਹੈ, ਇਹ ਚੀਜ਼ ਜ਼ਰੂਰ ਹੈ, 3 ਬੈਚ ਰਹਿ ਗਏ ਹੈ ਨੈਕਸਟ ਅਕੈਡਮਿਕ ਈਅਰ 1 ਅਗਸਤ ਤੇ, ਸਿਰਫ ਲੋਨ ਆਏਗਾ, ਗ੍ਰਾਂਟ ਨਹੀਂ ਆਏਗੀ। ਤੋ ਅਭੀ ਐਨਰੋਲ ਕਰੇ ਆਜ, ਅਗਰ ਫੈਮਿਲੀ ਆਫ 4 ਹੈ, ਦੋਨੋਂ ਸੌਖੇ ਜੇ ਕੋਰਸਿਸ ਕਰਦੇ ਨੇ, ਅਪ ਟੂ 80,000 ਫੰਡਿੰਗ ਉਨਕੀ ਬਣਤੀ ਹੈ, ਜਿਸਮੇ ਸੇ 40,000 ਕਿਆ ਹੈ ਨਾਨ ਰਿਫੰਡੇਬਲ ਗ੍ਰਾਂਟ, ਜੋ ਰੈਸਟ $40,000 ਹੈ ਵੋ 0% ਪੇ 1 ਈਅਰ ਤੱਕ। ਤੋ ਆਪਣੇ ਰਿਟਰਨ ਕਬ ਕਰਨਾ ਹੈ, ਮਤਲਬ ਅਗਰ 1 ਸਾਲ ਕਾ ਕੋਰਸ ਹੈ ਤੋ 1 ਸਾਲ ਤੱਕ ਹੀ 0% ਪੇ ਹੈ $40,000, ਪਰ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ ਹੈ, 10 ਸਾਲ ਦਾ ਲੋਟਾ ਸਕਤੇ ਹੈ, ਉਸ ਟਾਈਮ ਮੇਂ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਦਾ, ਸਿਰਫ 2.5% ਪੂਰੇ ਸਾਲ ਕਾ, 4 ਸਾਲੇ ਦਰ ਕੀ 421 ਬਣਤੀ ਹੈ, ਜਿਸ ਵਿੱਚ ਇੰਟਰੈਸਟ ਸਿਰਫ $40 ਹੈ। ये बेसिक मैथ है।

0: मतलब कोई क्रेडिट चेक नहीं है, और हमारी फीस का एक क्वेश्चन आता है जी, हमारी फीस
1: अच्छा,
0: काम होने
1: इसके
0: के
1: लिए
0: बाद
1: कोई
0: आप दे।
1: क्रेडिट चेक वगैरह कुछ नहीं उन्होंने करना, अगर एलिजिबिलिटी बनती है तो प्रोवाइड हो जाएगा।
0: बिल्कुल सही कहा आपने, और इसमें डॉक्यूमेंट में सिंपल से लगते हैं, एलिजिबिलिटी गवर्नमेंट चेक करती है, नोटिस ऑफ असेसमेंट, बच्चों के बर्थ सर्टिफिकेट, जितना फैमिली साइज ज्यादा है, जितनी इनकम कम है उतनी ज्यादा फंडिंग है, मैं गलत नहीं बोल रहा इस चीज को, जितनी इनकम कम कम कम है उतनी ज्यादा फंडिंग गवर्नमेंट आपको डायरेक्ट आपके अकाउंट में देती है। तो इसमें लाइक नो क्रेडिट चेक, नो एज लिमिट।
1: ठीक है, ते बिल्कुल जी, तुसी जरूर कांटेक्ट करो, ते तुसी सारांश दे नाल गलबात करनी है, सारांश नागपाल दे नाल, ते तुसी नंबर एक बारी नोट कर लो, इन्हां दा नंबर जिहड़ा हैगा जी 4372643175, 437 264-3175, ते तुसी गलबात करोगे ते जरूर इन्हां नूं पहला कॉल कर लो, फिर जाके बह के पूरी गलबात समझो, ते फिर देखो किन्नी वधिया एजुकेशन है ना जिहड़ी, उह तां मस्ट है, ते तुहानूं जे मौका सरकार दे रही है तां क्यों नहीं तुसी उस मौके दा फायदा उठाओ, है ना। ते यूनी ग्लोबल एडवाइजरी इंक नूं तुसी कॉल करनी है, सारांश नूं। सारांश होर कुछ कहना चाहुंदे हो?
0: लाइक फंडिंग का जब हम नाम सुनते हैं हमें लगता है कुछ कहना चुका, हमने बिल्कुल ट्रांसपेरेंट रखा है काम एंड टू एंड। क्यों? इसमें कोई नंबर्स की हेरफेरी नहीं होती, क्योंकि जितनी कम इनकम उतनी ज्यादा फंडिंग। गवर्नमेंट का डिपार्टमेंट सर्विस कनाडा, गवर्नमेंट पे आपके डॉक्यूमेंट्स पहले से ही है जी, क्या छुपाओगे आप, है
1: ठीक
0: ना।
1: है,
0: अब बैंक से फंडिंग ले तो नहीं रहे, लास्ट चीज हमारी फीस काम होने के बाद आपके अकाउंट में जब फंडिंग आ जाती है, मेरे नहीं आपके अकाउंट में, तो हमारी फीस है 199 से 499 डॉलर, नो परसेंटेज, नो कमीशन, वन टाइम फीस है खर्चा चलाने के लिए, और कोई कैच नहीं है इसमें। और फंडिंग किसके अकाउंट में आती है? आपके अकाउंट में 30 से 90 डेज में, जब सबका कोर्स स्टार्ट
1: अच्छा
0: होता है
1: पैसे
0: तब आपने
1: जो
0: अपनी ईमानदारी
1: आएंगे
0: से।
1: वो अकाउंट में आ जाएंगे, और जो आपकी फीस देनी है वो बाद में देनी है, और वो फीस
0: बिल्कुल
1: भी
0: जी,
1: 199 ओनली है। हाँ
0: 199 से 499, कुछ कोर्स की 199 है, कुछ
1: ओके,
0: बहुत सोखी है उनकी कोर्स 499 है, आपकी चॉइस होती है, आप जो कोर्स चूज करते हैं दैट्स इट। और कोई परसेंटेज कमीशन कुछ भी नहीं, सब ट्रांसपेरेंट है।
1: वेरी गुड। चलो सरांश एक बार नंबर फिर दे दे।
0: हाँ जी, नंबर जी 437-264-3175, 437-264-3175, 437-264-3175।
1: थैंक यू सराश
0: थैंक यू।
1: जी, ते बिल्कुल जी, फिर सराश ना फिर गलबात करांगे आने वाले समय दे विच, 437-264-3175 ते तुसी कांटेक्ट कर लो, ते देखो जेडी पढ़ाई है ना वो किसे एज, देखो इहदे च एज लिमिट भी नहीं है, ये भी एक गुड पॉइंट है, कई बार नहीं हुंदा कि कोई एज लिमिट हुंदी है। ते लो जी गल्लां बातां थोड़े नाल कर रहे हैं, ते नंबरां दी गेम चल रही है अज, नंबरां ते कहावतां लकोकतियां आपां कहिंदे हुंदे सी, मुहावरे कहावतां, इन्हां दी गल्लबात हो रही है, ते एक कॉल होर लैंदे हां। हांजी सत श्री अकाल। हेलो,
0: हाँ जी, सत श्रीकाल जी,
1: हाँ जी, हाँ जी,
0: मैं दोबारा आया जी नंबरों बारे जी,
1: हाँ जी, दसो।
0: ये जरावा जी 420-302, ये अंग्रेजा वाले दिया लाइनिया हुई है जी, है ना, पाकिस्तान च भी यही दरावा चल दिया जी,
1: ठीक है, ये उदो उन्होंने स्टार्ट की हुई है,
0: ये उन्होंने दिया स्टार्ट की 302-357, ये सारिया अपने तो शायद हम बदल दिखाई गई धरावा, अपने 420 कोई कार का नंबर नहीं लेंदा गा, ना 10 नंबर लवे, 10 नंबरिया खतरनाक हों, बदमाशी का हों जी, 10 नंबरिया तो
1: अच्छा 10 नंबरी, हाँ एक गाना भी है, दुनिया 1 नंबरी तो मैं 10 नंबरी है,
0: दस
1: दस नंबरी
0: नंबरी
1: मूवी
0: फिल्म
1: सी
0: आई, फिल्म आई थी, हाँ जी, हाँ
1: मनोज
0: जी,
1: कुमार दी, हाँ जी, हाँ जी,
0: जेड़ा 10 नंबरी थाने लग जाता सी जी, और फिर हर रोज हाजिरी लानी पैंदी थाने जाके,
1: अच्छा यानी कि उन्हें
0: सुबह
1: कोई
0: शाम,
1: क्राइम किया या चोरी चोरी की है।
0: ना उन्होंने बिल्कुल हर रोज जाना ही पड़ता जी, तो 10 नंबर लग गई जी,
1: ठीक है भाजी, थैंक यू।
0: क्योंकि पिंडो बाहर नहीं सी जा सकता क्योंकि वो पाबंदी होंगी चोरी।
1: अच्छा ठीक है,
0: हाँ जी,
1: थैंक यू जी,
0: हाँ जी,
1: बहुत बहुत धन्यवाद। ते लो जी हुण नैक्सट कॉल ते आपां चलदे हां, ते नैक्सट कॉल ते साडे नाल हैगे राजबीर, ते राजबीर तो आपां सैलफोन डील्स लै लईए, ते वधिया वधिया सैलफोन डील्स दो राजबीर
2: हाँ जी, सत श्री अकाल जी,
1: जी
2: अकाल
1: जी,
2: इतना प्यार करी, सत श्री अकाल। ते सेल फोन डील जी कॉम्बो चल रहा है, ये भी अपना 4 लाइनर का कॉम्बो हैगा, जिहदे विच तुहाडे कोल अलग अलग ऑप्शन होंदियां। पहली ऑप्शन आंदी $50 का प्लान हैगा, वर्ल्ड प्लान इहनूं कह दिंदे आ, पूरी दुनिया च जा रही जिते मर्जी की 60 कंट्रियां इंक्लूड हो गई, कैनेडा च रह के US जा के रोमिंग फ्री है, मैक्सीको रोमिंग फ्री है, इंडिया रोमिंग फ्री, यूरोप सारा, दुबई, जिथे भी जाने हो सानू सारे पास रोमिंग फ्री है, $50 महीने के देने हैं। ਸੇਮ ਨੰਬਰ ਤੁਸੀਂ ਜਿੱਥੇ ਵੀ ਜਾ ਕੇ ਚਲਾ ਸਕਦੇ ਹੋ, ਡਾਟੇ ਦੀ ਕੋਈ ਲਿਮਿਟ ਨਹੀਂ, ਅਨਲਿਮਿਟਿਡ ਡਾਟਾ ਜਿੰਨਾ ਮਰਜ਼ੀ ਖੁੱਲਾ ਚਲਾਈਆ। ਹੁਣ ਮਹੀਨੇ ਇੱਥੇ ਵੀ $50 ਦੇਣੇ ਆ, ਤੇ ਦੂਜੀ ਆਪਸ਼ਨ ਇਹਦੇ ਵਿੱਚ ਹੈਗੀ ਹੈ $40 ਚ ਕੈਨੇਡਾ ਵਾਈਡ ਕਾਲਿੰਗ, ਕੈਨੇਡਾ ਤੇ US ਜਾ ਕੇ ਚਲਾ ਸਕਦੇ ਹੋ, ਮੈਕਸੀਕੋ ਤਿੰਨੇ ਜਗ੍ਹਾ ਤੁਹਾਨੂੰ ਰੋਮਿੰਗ ਫ੍ਰੀ ਹੋ ਗਈ, ਇੱਥੇ ਤਿੰਨ ਕੰਟਰੀਆਂ ਆ ਜਾਂਦੀਆਂ, ਤੇ ਕੈਨੇਡਾ ਚ ਰਹਿ ਕੇ ਤੁਸੀਂ ਇੰਡੀਆ ਅਨਲਿਮਿਟਿਡ ਕਾਲ, ਤੁਸੀਂ ਯੂਰਪ ਅਨਲਿਮਿਟਿਡ ਕਾਲ ਤੇ ਪਾਕਿਸਤਾਨ ਅਨਲਿਮਿਟਿਡ ਕਾਲ ਕਰ ਸਕਦੇ ਹੋ ਕੈਨੇਡਾ ਚ ਰਹਿ ਕੇ, $40 ਦਾ ਪਲਾਨ ਹੈ। ਤੀਜੀ ਆਪਸ਼ਨ ਤੁਸੀਂ ਲੈ ਸਕਦੇ ਹੋ $30 ਚ 60 GB ਕੈਨੇਡਾ ਵਾਈਡ ਇਕੱਲਾ ਹੋਊਗਾ, ਤੁਸੀਂ ਮਿਕਸ ਐਂਡ ਮੈਚ ਲੈ ਸਕਦੇ, ਚਾਹੇ ਚਾਰੇ ਲੈਣਾ 50 ਵਾਲੀਆਂ ਲੈ ਲਓ, ਚਾਹੇ ਇੱਕ 50 ਦੂਜੀਆਂ 40 ਜਾਂ 30, ਤੁਸੀਂ ਮਿਕਸ ਐਂਡ ਮੈਚ ਆਪਸ਼ਨ ਲੈ ਸਕਦੇ, ਚਾਰੇ ਪਲਾਨਾਂ ਦਾ ਇੱਕ ਵਧੀਆ ਕੰਬੋ ਬਣਾ ਸਕਦੇ ਹੋ। ਤੇ ਇਹਦੇ ਵਿੱਚ ਤੁਸੀਂ ਅਗਰ ਫੋਨ ਵੀ ਐਡ ਕਰਾਉਣਾ ਤੇ ਲਾਈਨ ਦੇ $10 ਵਧਣਗੇ, ਮਤਲਬ 50 ਵਾਲਾ ਪਲਾਨ ਉਹ ਫਸਦਾ ਹੋ ਜਾਂਦਾ ਤੇ 40 ਵਾਲਾ ਜ਼ਿਆਦਾ ਹੋ ਜਾਂਦਾ। ਅਗਰ ਤੁਸੀਂ ਫੋਨ ਐਡ ਕਰਾਉਣਾ, ਤੁਸੀਂ ਫੋਨ ਵੀ ਐਡ ਕਰਾ ਸਕਦੇ, ਫੋਨ ਦੇ ਐਕਸਟਰਾ ਪੈਸੇ ਹੁੰਦੇ ਨੇ। ਕਿੱਦਾਂ ਹੁਣ ਫੋਨ ਸੈਮਸੰਗ S25 Ultra ਸਪੈਸ਼ਲ ਡਿਸਕਾਊਂਟ ਤੇ ਲੱਗਾ ਸਿਰਫ $5 ਦੇ ਮਹੀਨੇ ਦੇ ਨਾਲ, ਤੁਸੀਂ ਵਰਲਡ ਪਲਾਨ ਦੇ ਨਾਲ S25 Ultra 256 ਵੀ ਸਪੈਸ਼ਲ ਲੈ ਸਕਦੇ ਹੋ। ਨੰਬਰ ਹੈ ਜੀ ਆਪਣਾ 646-7635-45। ਇਹਦੇ ਨਾਲ ਅਗਰ ਤੁਹਾਨੂੰ ਕਰਦਾ ਹੋਮ ਫੋਨ ਇੰਟਰਨੈਟ ਦਾ ਕੋਂਬੋ ਵੀ ਬਣਾ ਸਕਦੇ, 1.5 GB ਸਪੀਡ, ਅਗਰ ਇਸ ਚਾਰੇ ਡੀਲਰ ਦੇ ਨਾਲ ਲੈਣਾ ਤੇ $65 ਦਾ ਪਲੱਸ ਤੁਹਾਨੂੰ $600 ਦਾ ਬਿੱਲ ਕ੍ਰੈਡਿਟ ਵੀ ਕਰਵਾ ਕੇ ਇੱਕ ਵਧੀਆ ਕੋਂਬੋ ਸੈੱਲ ਫੋਨ ਦੇ ਡੀਲਰ ਦੇ ਨਾਲ ਕਰਵਾ ਕੇ ਦੇ ਸਕਦੇ ਹਾਂ। ਤੇ ਇਕੱਲਾ ਇੰਟਰਨੈਟ ਲੈਣਾ ਅਗਰ ਤੁਹਾਡੇ ਫਾਈਬਰ ਆਪਟੀਕਲ ਅਵੇਲੇਬਲ ਹੈ 1.5, ਤੁਹਾਨੂੰ $55 ਚ ਮਿਲਜੂ 3000 ਦੀ ਸਪੀਡ, $60 ਚ ਮਿਲ ਜੂ, ਡਿਪੈਂਡ ਕਰਦਾ ਹਰ ਐਡਰੈਸ ਤੇ ਹਰ ਸਪੀਡ ਤੇ ਰੇਟ ਦਾ ਫਰਕ ਹੁੰਦਾ ਜੀ। ਤੁਸੀਂ ਕਾਲ ਕਰਕੇ ਆਪਣਾ ਐਡਰੈਸ ਦਿਓ ਤੇ ਅਸੀਂ ਤੁਹਾਨੂੰ ਸਪੀਡ ਤੇ ਪ੍ਰਾਈਸ ਦੱਸ ਦੇਵਾਂਗੇ। ਤੇ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ, 50 ਚ ਅਨਲਿਮਿਟਿਡ ਡਾਟਾ ਵਰਲਡ ਵਾਈਡ ਆ, 40 ਚ ਕੈਨੇਡਾ US ਮੈਕਸੀਕੋ, ਕੈਨੇਡਾ ਜਾ ਕੇ ਇੰਡੀਆ ਕਾਲ ਕਰੋ ਜਿੱਦਾਂ ਮਰਜ਼ੀ, ਪਾਕਿਸਤਾਨ ਕਰੋ, ਤੇ $30 ਚ 60 GB ਤੁਸੀਂ ਮਿਕਸ ਐਂਡ ਮੈਚ 4 ਲੈਣਾ ਦਾ ਕੋਂਬੋ ਕਰਵਾ ਸਕਦੇ ਹੋ। ਨੰਬਰ ਹੈ ਜੀ 646-7635-45 ਜੀ। ਥੈਂਕ ਯੂ ਜੀ।
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਰਾਜਵੀਰ ਨੂੰ ਤੁਸੀਂ ਕਾਲ ਕਰੋ 647-7635-45 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ, ਕੈਸੀ ਹੈ ਆਪ?
1: ਜੀ ਸਰ ਬਹੁਤ ਅੱਛੇ ਹੈ, ਆਪ ਸੁਣਾਏ?
3: ਮੈਂ ਬਿਲਕੁਲ ਫਸਟ ਕਲਾਸ ਹੂੰ। ਮੁਹਾਵਰੋਂ ਕਾ ਜ਼ਿਕਰ ਚੱਲ ਰਹਾ ਹੈ ਔਰ ਐਸਾ ਨਾ ਹੋ ਕਿ ਹਮ ਨਾ ਆਏ, ਐਸਾ ਹੋ ਹੀ ਨਹੀਂ ਸਕਤਾ। 50 ਚੀਜ਼ਾਂ ਤੋ ਐਸਾ ਦਿਮਾਗ ਮੇ ਫਿਰਤੇ ਰਹਿਤੀ ਹੈ, ਤੋ ਲੋ ਜੀ ਹਾਜ਼ਿਰ ਹੈ ਕਿ ਗਰੀਬੀ ਮੇ ਆਟਾ ਗੀਲਾ।
1: ਨਹੀਂ ਇਹ ਨਹੀਂ, ਇਹ ਹਮਨੇ ਬਤਾਨਾ ਜਿਸਮੇ ਨੰਬਰ ਆਤਾ ਹੋ ਕੋਈ 1, 2, 3, 4, 100 ਤੱਕ ਜਾਂ ਇਸਸੇ ਵੀ ਜ਼ਿਆਦਾ ਨੰਬਰਸ।
3: ਕਿਸ ਮੁਹਾਵਰਾ ਬੋਲੇ ਨਾ?
1: ਹਾਂ ਮੁਹਾਵਰਾ, ਕਹਾਵਤੇ ਕੁਛ ਵੀ ਹੋ ਸਕਦੇ ਆ।
3: ਹਾਂ ਤੇ ਕਹਾਵਤੇ ਮੁਹਾਵਰਾ ਹੀ ਹੈ ਨਾ, ਗਰੀਬੀ ਮੇ ਆਟਾ ਗੀਲਾ, ਆਮੋ ਕੇ ਆਮ ਗੁਠਲੀਓ ਕੇ ਦਾਮ।
1: ਆਪ ਸਮਝੇ ਨਹੀਂ, ਇਸਮੇ ਨੰਬਰ ਆਨਾ ਚਾਹੀਏ, ਜੈਸੇ 1 ਔਰ 1 11 ਹਮ ਬੋਲਤੇ ਹੈ, 1, 3, 2
3: ਮੁਹਾਵਰੇ ਮੇ।
1: ਹਾਂ ਜੀ, ਜੈਸੇ 1, 3, 2 ਹਨਾ, ਐਸੇ ਆਪ ਕੋਈ ਨਹੀਂ, ਆਪ ਕਰ ਲੈ ਰਿਮਾਈਂਡ।
3: ਨਹੀਂ ਵੈਸਾ ਨਹੀਂ, ਜੋ ਆਪ ਚਾਹ ਰਹੀ ਵੈਸੇ ਠੀਕ ਰਹੇਗਾ। ਬਹਰਲ ਤੋ ਉਸਮੇ ਯੇ ਹੈ ਕਿ ਬਾਜ਼ ਚੀਜ਼ੋ ਮੇ ਦੇਖੀਏ, ਜੋ ਮੁਹਾਵਰੇ ਯੇ ਬਤਾਏ ਜਾਤੇ ਹੈ, ਅਭੀ ਆਮੋ ਕੇ ਆਮ ਗੁਠਲੀਓ ਕੇ ਦਾਮ ਮੇ ਵੀ ਤੋ ਨੰਬਰ ਆਤਾ ਨਾ।
1: ਕਹਾਂ ਆਇਆ ਨੰਬਰ?
3: ਗੁਠਲੀਓ ਕੇ ਦਾਮ, ਕਿਤੇ ਗੁਠਲੀਆਂ 1, 2, 3, 4 ਹੈ ਸਰ।
1: ਅੱਛਾ ਦਾਮ,
3: ਹਾਂ ਦਾਮ ਫਿਗਰ ਆ ਗਿਆ ਨਾ, ਦਾਮ
1: ਨਹੀਂ, ਦਾਮ ਤੋ ਚਲੋ ਠੀਕ ਹੈ, ਉਹ ਮੀਨਿੰਗ ਹੋ ਗਿਆ ਨਾ ਕਿ ਹਾਂ ਉਸਕਾ ਰੇਟ ਹੋ ਗਿਆ, ਬਟ ਹਮ ਬਾਤ ਕਰ ਰਹੇ ਹਾਂ ਜਿਸਮੇ ਨੰਬਰ ਆਏ ਬੋਲੇ ਹਮ ਉਹ ਚੀਜ਼, ਜੈਸੇ 1, 3, 2 ਨਿਸ਼ਾਨਾ, ਇਸਮੇ 1 ਵੀ ਹੋ ਗਿਆ, 2 ਵੀ ਹੋ ਗਿਆ, ਹੈ ਨਾ, ਐਸੇ ਹੀ ਕੁਛ ਵੀ, ਜੈਸੇ ਇੱਕ ਸੌਂਗ ਹੈ 25-25-50 ਕਹਿ ਦਿੰਦੇ, 25-25-50 ਤੇ ਅੱਗੇ ਫਿਰ ਜੋੜੀ ਜਾਂਦੇ ਕੁਛ ਕੁਛ, ਹੈ ਨਾ। ਸੋ ਇਸ ਤਰ੍ਹਾਂ ਦੇ ਆਪਾਂ ਨਹੀਂ ਕਰਨਾ, ਜਿਵੇਂ 30-20-100 ਦੱਸ ਕੇ ਗਏ ਆ, ਜਾਂ 9-2-11 ਹੋਣਾ, ਐਸੇ 1 ਔਰ 1 11 ਐਸੇ, ਕੋਈ ਨੀ, ਸੋਚ ਲੈ ਆਪ ਫਿਰ ਬਤਾਨਾ, ਠੀਕ ਹੈ? ਥੈਂਕ ਯੂ ਸਰ।
3: ਜੀ ਜੀ, ਚਲੀਏ ਠੀਕ ਹੈ। ਬਾਕੀ ਦੂਸਰਾ, ਚਾਏ ਕਾ ਆਲਮੀ ਦਿਨ ਹੈ ਅੱਜ 21 ਮਈ।
1: ਆਜ ਕਿਆ ਹੈ?
3: ਚਾਏ, ਚਾਏ ਟੀ, ਜੋ ਚਾਏ ਪੀਤੇ ਨਾ ਆਪਨ।
1: ਅੱਛਾ,
3: ਇੰਡੀਅਨ ਮੇ, ਇੰਡੀਆ ਪਾਕਿਸਤਾਨ ਮੇ ਟੀ ਕਾ ਆਲਮੀ ਦਿਨ ਹੈ, ਯਾਨੀ ਜੋ ਸੋ ਦੁਨੀਆ ਮੇ 21 ਮਈ ਜੋ ਹੈ ਚਾਏ ਕਾ ਮਨਾਇਆ ਜਾਤਾ ਹੈ, ਚਾਏ ਕਾ ਆਲਮੀ ਦਿਨ ਹੈ।
1: ਅੱਛਾ,
3: ਤੋ ਵੋ ਆਪ ਜ਼ਿਕਰ ਨਹੀਂ ਕਰੀ, ਇਸ ਲਈ ਆਪਕੋ ਬਾਖਬਰ ਕਰ ਦਿਆ। ਔਰ ਆਪ ਬਿਗਨਿੰਗ ਮੇ ਬਤਾ ਰਹੀ ਥੀ, ਪੰਜਾਬ ਮੇ ਬੇਇੰਤਿਹਾ ਗਰਮੀ ਹੈ, ਉਸਕੀ ਵਜ੍ਹਾ ਸਿਰਫ ਇੱਕ ਹੀ ਹੈ, ਦਰਖਤ ਕਾਟਤੇ ਹੈ। ਲੋਗੋਂ ਕੋ ਚਾਹੀਏ ਦਰਖਤ ਲਗਾਏ, ਘਾਸ ਲਗਾਏ, ਯੇ ਬਹੁਤ ਜ਼ਰੂਰੀ ਹੈ। ਔਰ ਇੱਕ ਸਾਹਿਬ ਆਏ ਥੇ ਪੰਜਾਬ ਸੇ, ਯਹਾਂ ਪੇ ਕਾਫੀ ਫਿਰੇ ਕਰੇ ਮੇਰੇ ਸਾਥ, ਔਰ ਉਨਕੋ ਕਿੰਗਸਟਨ ਲੇ ਗਿਆ ਤੋ ਲੇਕ ਮਿਸ਼ੀਗਨ ਦੇਖੇ, ਵੋ ਆਪਣੇ ਲਾਰੈਂਸ ਲੇਕ ਦੇਖ ਕੇ ਬੋਲੇ, ਯਾਰ ਯੇ ਸਮੁੰਦਰ ਹੈ, मैंने कहा नहीं यार, समंदर नहीं, मीठा पानी है, लेक है, ये दरिया है, वो अपना वो है, बोला तालाब जैसा है, जैसा सतलज है, नीवज है, रावी है, ऐसी है, नदी है, मीठा पानी है। बोले इतना पानी? मैंने हाँ इतना पानी। यार कनाडा में हर जगह पानी है, मतलब एक ही वजह है, यहाँ के सियासतदान झूठ नहीं बोलते। हाँ। पहले इंडिया में भी बहुत पानी था, लेकिन जब झूठ बोलने लगे तो पानी सूख गया, बोला
1: जी जी जी जी, अब बोलने लगे,
3: यहाँ भी सूख जाए।
1: चलो थैंक यू सर, थैंक यू।
3: नहीं, इतने लेवल पे नहीं बोलते। हाँ। जितना हम बोलते हैं। अगर होते सच्चे, अगर हमारे पास होते तो हम यहाँ आते क्यों थे? इंसान दुनिया में, याद रखिए, बेटर प्रॉस्पेक्ट के लिए लाइफ में अच्छी जिंदगी गुजारता ना। किसी से पूछिए आप क्यों आए, तो बोलेंगे बेटर बच्चों का अच्छा एजुकेशन, और यार अच्छी, हाँ बेटर प्रॉस्पेक्ट। तो बोलने का मतलब ये चीजें इसीलिए होती है ताकि आप अच्छा हो, लेकिन सारे गंदे नहीं होते। एक आध गंदा होता उसमें पकड़े भी जाते। ये मत बोलिए कि बार्सिलोना में 3 पुलिस वाले टोरंटो के जाके गड़बड़ करे तो 3 को जॉब से निकाल दिए।
1: ठीक है सर,
3: तो कानून अभी भी है ना, वहां तो ऐसा कुछ नहीं करता। गृह मंत्री का बच्चा कुछ कर देता तो उन्हें पकड़े जाता, ऐसा नहीं होता। कानून सबके लिए एक होना, तभी परमात्मा खुश होता, नहीं तो फिर सारी चीजें खराब होती रहेंगी, बीमारी की शक्ल आएंगी, कर्जों में रहेंगे, पता नहीं क्या क्या, आप सोच नहीं सकते। परमात्मा ऐसी चीजें से मार देता। भारत अलग सब्जेक्ट है। थैंक यू सो मच जी वक्त देने के लिए, तुसी खुश रहो, सत श्री अकाल
1: जी, बहुत बहुत धन्यवाद सर, थैंक यू। बिल्कुल बड़ी वधिया गलबात करके जाते हैं जी। ते लो जी आप हम परमजीत दियोल जी नूं पहला लईए, फिर टॉफियां दी गलबात, टी डे भी हैगा अज है, सो चाह दे बड़े शौकीन हुंदे आ कई, तो चाह दे कप किन्ने पींदे, 1 2 3 4 5 6 7 8 9 10 किन्ने एक दिन च। ते लो जी पहला परमजीत दियोल जी नूं आप लै लईए। परमजीत दियोल जी तुसी आउने हो सर?
4: ਸਤਿ ਸ੍ਰੀ ਅਕਾਲ ਜੀ ਮੇਰੇ ਬਣੀਓ, ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $24,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀ ਜਿਹੜੀ ਆ ਉਹ ਲੌਂਗ ਟਰਮ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਇਹ ਬਿਊਟੀ ਸਲੋਨ ਤੁਹਾਨੂੰ ਬ੍ਰਾਮਟਨ ਦੇ ਵਿੱਚ ਕੈਨੇਡੀ ਅਤੇ ਬਵੇਡ ਏਰੀਏ ਦੇ ਨਜ਼ਦੀਕ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਬ੍ਰਾਮਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ 2 ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਨਾਗਰਾ ਫਾਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਜਿਹੜਾ ਕਿ ਤੁਹਾਨੂੰ ਬਿਲਕੁਲ ਫਾਲਸ ਦੇ ਨਜ਼ਦੀਕ ਮਿਲ ਰਿਹਾ, ਬਹੁਤ ਹੀ ਟੁਕਵੀਂ ਲੋਕੇਸ਼ਨ ਤੇ, ਜਿਸ ਦੀ ਸੇਲ ਤੁਹਾਨੂੰ $14,000 ਪਰ ਵੀਕ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $3,000 ਪਰ ਮੰਥ ਹੋਵੇਗਾ। ਲੀਜ ਜਿਹੜੀ ਆ ਲੌਂਗ ਟਰਮ ਹੋਵੇਗੀ 5+5, ਤੇ ਇਸ ਦੇ ਵਿੱਚ 24% ਦੀ ਸੀਟਿੰਗ ਪਾਟੀਓ ਆਊਟਸਾਈਡ ਬਣਿਆ ਹੋਇਆ ਅਤੇ ਲੇਕਰ ਲਾਇਸੈਂਸ ਆ। ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਇਹ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਤੁਹਾਨੂੰ ਮਾਲਟਨ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ ਬਹੁਤ ਹੀ ਗੁੱਡ ਆ। ਰੈਂਟ ਸਿਰਫ ਆਫਿਸ ਦਾ ਰੈਂਟ ਜਿਹੜਾ $1,600 ਆ, ਲੌਂਗ ਟਰਮ ਲੀਜ਼ ਆ, ਅਤੇ ਇਸ ਦੇ ਨਾਲ ਏਅਰ ਬ੍ਰੇਕ ਦੀ ਕਲਾਸ ਦਾ ਇਕੁਪਮੈਂਟ ਨਾਲ ਮਿਲ ਰਿਹਾ, ਨਾਲ 2 ਟਰੈਕਟਰ 3 ਟ੍ਰੇਲਰ ਇਹ ਤੁਹਾਨੂੰ ਨਾਲ ਮਿਲ ਰਹੇ ਹਨ, ਅਤੇ ਹੋਰ ਬਹੁਤ ਸਾਰਾ ਇਕੁਪਮੈਂਟ ਮਿਲ ਰਿਹਾ। ਅਤੇ ਇਹ ਬਹੁਤ ਹੀ ਸਕਸੈਸਫੁਲੀ ਬਿਜ਼ਨਸ ਰਨ ਹੋ ਰਿਹਾ ਇਸ ਵਕਤ, ਜਿਹੜੇ 9-10 ਸਟੂਡੈਂਟਸ ਇਸ ਦੇ ਵਿੱਚ ਲੈਸਨ ਲੈ ਰਹੇ ਹਨ, ਅਤੇ ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378, 4169793378। ਥੈਂਕ ਜੀ,
1: ਥੈਂਕ ਯੂ।

0: ਹੁਣ ਆਪਾਂ ਗੱਲਬਾਤ ਥੋੜੀ ਜਿਹੀ ਮੋਰਗੇਜ ਦੀ ਕਰੀਏ। ਸਾਡੇ ਨਾਲ ਨਿਰਦੇਵ ਸਿੱਧੂ ਜੀ ਜੁੜੇ ਆ। ਨਿਰਦੇਵ ਜੀ ਸਵਾਗਤ ਤੁਹਾਡਾ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਕਰਤਾਵਾਂ ਨੂੰ ਗੁੱਡ ਮਾਰਨਿੰਗ ਜੀ। ਅੱਜ ਆਪਾਂ ਗੱਲ ਕਰਾਂਗੇ ਜੀ, ਜਦੋਂ ਆਪਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ਤੇ ਫਿਰ ਆਪਾਂ ਖਰਚੋ ਜਿਹੜੇ ਪੈਸੇ ਹੈ ਜੀ ਕਿਸ ਤਰ੍ਹਾਂ ਕੱਢ ਸਕਦੇ ਹੈਗੇ ਆ। ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਆਪਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ, ਬਹੁਤੇ ਵਾਰੀ ਜੇਕਰ ਆਪਣੇ ਕੋਲ ਕੋਈ ਫੈਸਿਲਿਟੀ ਨਹੀਂ ਅਵੇਲੇਬਲ ਹੈਗੀ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਭੈਣ ਭਰਾਵਾਂ ਤੋਂ, ਦੋਸਤਾਂ ਮਿੱਤਰਾਂ ਤੋਂ ਆਪਣੇ ਪੈਸੇ ਫੜ ਫੜਾ ਕੇ ਆਪਣਾ ਕੰਮ ਘਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਈ ਵਾਰੀ ਪੈਸੇ ਮਿਲ ਜਾਂਦੇ, ਕਈ ਵਾਰੀ ਨਹੀਂ ਵੀ ਮਿਲਦੇ ਜੀ। ਮਿਲ ਜਾਂਦੇ ਹੈਗੇ ਆ ਤਾਂ ਫਿਰ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਆਪਣਾ ਉਹਦੇ ਨਾਲ ਕੰਮ ਕਾਰ ਕਰ ਰਹੇ ਹੁੰਦੇ ਹੋ, ਹਾਲੇ ਕੰਪਲੀਟ ਨਹੀਂ ਹੋਇਆ ਹੁੰਦਾ ਤੁਹਾਡਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਅਗਲੇ ਨੂੰ ਪੈਸੇ ਦੀ ਲੋੜ ਪੈ ਜਾਂਦੀ ਹੈ, ਮੰਗ ਲੈਂਦੇ, ਫਿਰ ਮੁਸ਼ਕਿਲ ਹੁੰਦੀ ਹੈ ਉਸ ਟਾਈਮ, ਇਹਦੇ ਨਾਲ ਦਿੱਕਤ ਆਉਂਦੀ ਹੈ। ਸੋ ਉਹਦੇ ਨਾਲ ਬੈਟਰ ਇਹ ਹੈ ਕਿ ਆਪਣੇ ਕੋਲ ਕੋਈ ਨਾ ਕੋਈ ਉਹਦਾ ਇੰਤਜ਼ਾਮ ਹੋਵੇ, ਜਦੋਂ ਆਪਾਂ ਨੂੰ ਲੋੜ ਹੈਗੀ ਹੈ ਉਦੋਂ ਫਿਰ ਪੈਸਾ ਆਪਾਂ ਆਪਣੀ ਮਰਜ਼ੀ ਨਾਲ ਵਰਤ ਸਕੀਏ। ਆਮ ਤੌਰ ਤੇ ਤਿੰਨ ਆਪਸ਼ਨ ਜਿਹੜੀਆਂ ਹੈਗੀਆਂ ਜੀ ਅਵੇਲੇਬਲ ਹੋ ਸਕਦੀਆਂ ਹੈਗੀਆਂ ਘਰ ਚੋਂ ਪੈਸਾ ਕੱਢਣ ਦੀਆਂ। ਪਹਿਲੀ ਜਿਹੜੀ ਹੈਗੀ ਹੈ ਰੀਫਾਈਨਾਂਸ ਕਰਕੇ ਪੈਸੇ ਕੱਢੇ ਜਾ ਸਕਦੇ ਹੈਗੇ ਆ। ਲੈਟਸ ਸੇ ਕਿ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਮਿਲੀਅਨ ਡਾਲਰ ਆਉਂਦੀ ਹੈਗੀ ਹੈ, $500,000 ਦੀ ਉੱਤੇ ਪਹਿਲਾਂ ਮੌਰਗੇਜ ਹੈਗੀ ਹੈ ਤੇ ਉੱਤੇ ਜਿਹੜੀ ਹੈਗੀ ਹੈ $300,000 ਦੀ ਉੱਤੇ ਆਪਾਂ ਰੀਫਾਈਨਾਂਸ ਕਰਕੇ ਹੋਰ ਐਕਸਟਰਾ ਮੌਰਗੇਜ ਪਾ ਸਕਦੇ ਹਾਂ। ਕਿਉਂਕਿ ਜਿੰਨੀ ਘਰ ਦੀ ਅਪਰੇਜ਼ਡ ਵੈਲਿਊ ਉਹਦੇ 80% ਤੱਕ ਆਪਾਂ ਜਿਹੜਾ ਨਵਾਂ ਜੀ ਉੱਤੇ ਲੋਨ ਹੈ ਰੀਫਾਈਨਾਂਸ ਕਰਕੇ ਪਾ ਸਕਦੇ ਹਾਂ। ਸੋ ਇਸ ਕੇਸ ਦੇ ਵਿੱਚ ਆਪਾਂ $800,000 ਤੱਕ ਦੀ ਨਵੀਂ ਮੌਰਗੇਜ ਪਾ ਸਕਦੇ ਹਾਂ, ਜਿਹਦੇ 'ਚ ਤੁਹਾਡੀ 5 ਪਹਿਲਾਂ ਦੀ ਖੜੀ ਹੈਗੀ ਹੈ, 3 ਤੁਹਾਨੂੰ ਜਿਹੜਾ ਹੈਗਾ ਜੀ ਐਡੀਸ਼ਨਲ ਜਿਹੜਾ ਹੈਗਾ ਜੀ ਪੈਸਾ ਕੈਸ਼ ਇਨ ਹੈਂਡ ਤੁਹਾਨੂੰ ਮਿਲ ਸਕਦਾ ਹੈਗਾ। ਇਹ ਰੀਫਾਈਨਾਂਸ ਦੀ ਆਪਸ਼ਨ ਹੋ ਗਈ ਜੀ। ਸੈਕਿੰਡ ਜਿਹੜੀ ਆਪਸ਼ਨ ਹੈਗੀ, ਅਗਰ ਤੁਸੀਂ ਰੀਫਾਈਨਾਂਸ ਨਹੀਂ ਕਰਨਾ ਚਾਹੁੰਦੇ, ਬਿਲਕੁਲ ਠੀਕ ਹੈ, ਉਸ ਕੇਸ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਜੀ ਸਿਕਿਓਰ ਲਾਈਨ ਨੂੰ ਕ੍ਰੈਡਿਟ ਬਣਾ ਕੇ ਦੇ ਦਿੰਦੇ ਹਾਂ। ਜਦੋਂ ਤੁਹਾਨੂੰ ਲੋੜ ਹੈਗੀ ਤੁਸੀਂ ਪੈਸਾ ਵਰਤ ਸਕਦੇ ਹੋ, ਜੇ ਵਰਤੋਂਗੇ ਤਾਂ ਤੁਹਾਨੂੰ ਆਪਣਾ ਵਿਆਜ ਪਏਗਾ, ਤੁਹਾਨੂੰ ਕਿਸ਼ਤ ਆਏਗੀ। ਜੇ ਨਹੀਂ ਵਰਤਦੇ ਕੋਈ ਤੁਹਾਨੂੰ ਵਿਆਜ ਨਹੀਂ ਪੈਣਾ, ਕੋਈ ਕਿਸ਼ਤ ਨਹੀਂ ਆਉਣੀ, ਤਾਂ ਉਸ ਕੇਸ ਦੇ ਵਿੱਚ ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਚੱਲੀ ਜਾਏਗੀ, ਉਹ 'ਤੇ ਉਹਦਾ ਕੋਈ ਇਫੈਕਟ ਨਹੀਂ ਪੈਂਦਾ। ਤੇ ਕੁਝ ਕੇਸ ਦੇ ਵਿੱਚ ਇਹ ਵੀ ਹੁੰਦਾ ਕਿ ਜੇ ਕਿਸੇ ਕਾਰਨ ਕਰਕੇ ਇਹ ਦੋਨੋਂ ਆਪਸ਼ਨ ਨਹੀਂ ਵਰਕਆਊਟ ਕਰਦੀਆਂ ਤੇ ਕੁਝ ਕੇਸ ਦੇ ਵਿੱਚ ਸੈਕਿੰਡ ਪ੍ਰਾਈਵੇਟ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਆ, ਉਹਦੇ ਮੁਤਾਬਕ ਹੀ ਆਪਾਂ ਤੁਹਾਨੂੰ ਕੋਈ ਇਹ ਜਿਹੜਾ ਸੋਲੂਸ਼ਨ ਹੈ ਜੀ ਤਿੰਨਾਂ 'ਚ ਕੋਈ ਨਾ ਕੋਈ ਰਿਕਮੈਂਡ ਕਰਦੇ ਹੈਗੇ ਹਾਂ। ਸੋ ਤੁਹਾਨੂੰ ਕਿਸੇ ਕਾਰਨ ਕਰਕੇ ਪੈਸੇ ਦੀ ਲੋੜ ਹੈਗੀ ਆ, ਤੁਸੀਂ ਘਰ ਦੇ ਉੱਪਰ ਸਿਕਿਓਰ ਲਾਈਨ ਕ੍ਰੈਡਿਟ ਬਣਾ ਕੇ ਰੱਖਣੀ ਚਾਹੁੰਦੇ ਹੈਗੇ, ਰੀਫਾਈਨਾਂਸ ਕਰਨਾ, ਜਾਂ ਜਲਦੀ ਪੈਸੇ ਦੀ ਲੋੜ ਪੈ ਗਈ ਹੈ, ਤੁਹਾਨੂੰ ਕੋਈ ਇਮੀਡੀਏਟਲੀ ਪੈਸੇ ਚਾਹੀਦੇ ਹੈਗੇ ਆ, ਪ੍ਰਾਈਵੇਟ ਸੈਕਿੰਡ ਮੌੜਗੇ ਚਾਹੀਦੀ ਹੈਗੀ ਹੈ, ਕੋਈ ਵੀ ਮੌੜਗੇ ਦਾ ਸਵਾਲ ਹੈ, ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ SL ਵਿੰਡੋਜ਼ ਡੋਰਸ ਦਾ ਨੰਬਰ ਵੀ ਆਪਾਂ ਦੇ ਦਈਏ ਤੁਹਾਨੂੰ। ਤੁਸੀਂ ਨਾ ਵਧੀਆ ਜੇ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਨਾ ਕੈਸ਼ ਨੂੰ ਕਰੋ ਕਾਲ, ਕਿਉਂਕਿ ਕੈਸ਼ ਕਹਿੰਦੇ ਆ ਕਿ ਅਪਗ੍ਰੇਡ ਇੰਨਾ ਕੁਛ ਅਸੀਂ ਫ੍ਰੀ ਦੇ ਵਿੱਚ ਹੀ ਕਰ ਜਾਣਾ ਜਦੋਂ ਅਸੀਂ ਤੁਹਾਡੇ ਵਿੰਡੋਜ਼ ਡੋਰਸ ਨੂੰ ਠੀਕ ਕਰਨ ਆਉਣਾ ਜਾਂ ਨਵੇਂ ਤੁਸੀਂ ਲਵਾਉਣਾ ਚਾਹੁੰਦੇ ਹੋ ਜਾਂ ਫਿਰ ਪੋਰਚ ਤਿਆਰ ਕਰਾਉਣਾ ਚਾਹੁੰਦੇ ਹੋ। ਔਰ ਵਿੰਟਰ ਤੋਂ ਪਹਿਲਾਂ ਕਹਿੰਦੇ ਆਪਣਾ ਰੈਡੀ ਕਰਵਾ ਲਓ, ਪੋਰਚ ਵਰਾਂਡਾ ਜਿਹੜਾ ਹੁੰਦਾ ਉਹਨੂੰ ਕਵਰ ਕਰਾ ਲਓ। ਵਧੀਆ ਫਾਈਨਾਂਸਿੰਗ ਵੀ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਸੋ ਨੰਬਰ ਨੋਟ ਕਰ ਲਓ ਤੁਸੀਂ, 647-926-0047 ਨੰਬਰ ਹੈ, 647-926-0047 ਤੇ ਜਿਹੜੀ ਗੱਲਬਾਤ ਤੁਸੀਂ SL ਵਿੰਡੋਜ਼ ਡੋਰਸ ਦੇ ਨਾਲ ਕਰ ਸਕਦੇ ਹੋ। ਤੇ ਬਿਲਕੁਲ ਜਿਹੜਾ ਨਾ ਕਹਿ ਰਹੇ ਸੀ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ, ਬਿਲਕੁਲ ਚੀਮਾ ਬਾਈ, ਮੈਨੂੰ ਨਾਮ ਨਹੀਂ ਉਦੋਂ ਯਾਦ ਆਇਆ ਪਰ ਜਦੋਂ ਮੈਂ ਸੌਂਗ ਹੁਣ ਦੇਖ ਰਹੀ ਸੀ ਫਿਰ ਯਾਦ ਆ ਗਿਆ। ਬਿਲਕੁਲ ਇਹਦੇ ਗੀਤ ਬੜੇ ਉਹ ਹੈ ਨਾ ਅਲੱਗ ਹੀ ਕਿਸਮ ਦੇ, ਸੋ ਆਵਾਜ਼ ਵੀ ਬੜੀ ਡਿਫਰੈਂਟ ਜੀ ਹੈ। ਸੋ ਚੀਮਾ ਬਾਈ ਦਾ ਸੌਂਗ ਹੈ ਇਹ, ਤੇ ਕੋਈ ਨਹੀਂ ਲਾਉਂਦੇ ਆਉਂ ਵੀ ਤੁਹਾਡੇ ਲਈ। ਤੇ ਲਓ ਜੀ ਦੀਪਾਂਸ਼ ਨੂੰ ਵੀ ਤੁਸੀਂ ਕਰੋ ਕਾਲ, ਪਹਿਲਾਂ ਸਰਾਂਸ਼ ਆਏ ਸੀ ਹੁਣ ਦੀਪਾਂਸ਼ ਦੀ ਗੱਲ ਹੋ ਰਹੀ ਹੈ। ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਵਧੀਆ ਰੇਟ ਦੇ ਉੱਪਰ ਟਿਕਟਾਂ ਤੁਸੀਂ ਲੈਣੀਆਂ। ਏਅਰ ਫੇਅਰ ਤੇ ਸਰਵਿਸ ਤਾਂ ਲਾਜਵਾਬ ਹੈ, ਨੰਬਰ 1 ਸਰਵਿਸ ਲੈਣ ਦੇ ਲਈ ਤੁਸੀਂ, ਕਿਉਂਕਿ ਨਾ ਕਈ ਵਾਰ ਆਪਾਂ ਨੇ ਬੜਾ ਕੁਛ ਪੁੱਛਣਾ ਹੁੰਦਾ, ਕੁਐਸਚਨ ਬੜੇ ਆ ਜਦੋਂ ਆਪਾਂ ਕਿਤੇ ਸਫ਼ਰ ਕਰਨਾ ਹੁੰਦਾ। ਸੋ ਇਹ ਨਹੀਂ ਹੁੰਦਾ ਵੀ ਟਿਕਟਾਂ ਔਨਲਾਈਨ ਬਾਏ ਕੀਤੀਆਂ ਤਾਂ ਡਨ ਹੋ ਗਿਆ, ਨੋ, ਬੜੇ ਸਾਰੇ ਕੁਐਸਚਨ ਹੁੰਦੇ ਆ ਐਂਡ ਮੂਵਮੈਂਟ ਤੱਕ ਜਦੋਂ ਤੱਕ ਤੁਸੀਂ ਜਹਾਜ਼ 'ਚ ਨਹੀਂ ਬਹਿਣਾ ਹੁੰਦਾ। ਸੋ ਇਸ ਕਰਕੇ ਤੁਸੀਂ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ ਤੇ ਇੱਕ ਤਾਂ ਤੁਹਾਨੂੰ ਰੇਟ ਬੜਾ ਵਧੀਆ ਮਿਲ ਜਾਣਾ ਜਹਾਜ਼ ਦੀਆਂ ਟਿਕਟਾਂ ਦਾ, ਚਾਹੇ ਬਿਜ਼ਨਸ ਕਲਾਸ, ਇਕਨੋਮੀ ਕਲਾਸ, ਜਿਹੜੀ ਵੀ ਤੁਸੀਂ ਲੈਣਾ, ਇੱਕ ਸਟੋਪੇਜ ਵਾਲੀ ਟਿਕਟ ਲੈਣੀ ਆ, ਦੋ ਵਾਲੀ, ਤਿੰਨ ਵਾਲੀ, ਜਿਵੇਂ ਵੀ। ਸੋ ਨੰਬਰ ਤੁਸੀਂ ਨੋਟ ਕਰੋ, ਦੁਆਬਾ ਟਰੈਵਲਸ 905-673-1400-905-673-1400। ਤੇ ਚਲੋ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਨੰਬਰਾਂ ਤੇ ਜਿਹੜੇ ਕਹਾਵਤਾਂ ਜਾਂ ਮੁਹਾਵਰੇ ਹੈਗੇ ਆ। ਸੋ ਅੱਜ ਜਿਹੜਾ ਆਪਾਂ ਗੈਸ ਪ੍ਰਾਈਸਿਸ ਦਾ ਵੀ ਤੁਹਾਨੂੰ ਦੱਸ ਦਈਏ, ਅੱਜ ਵੈਦਰ ਵੀ ਬੜਾ ਵਧੀਆ, ਐਨ ਧੁੱਪ ਚਮਕ ਰਹੀ ਹੈ। ਅੱਜ ਵੈਦਰ ਦੀ ਗੱਲਬਾਤ ਵੀ ਨਹੀਂ ਹੋਈ, ਮੈਨੂੰ ਲੱਗਦਾ ਆਪਾਂ ਇੱਧਰ ਹੀ ਸ਼ੁਰੂ ਹੋ ਗਏ। ਸੋ ਵੈਦਰ ਬੜਾ ਖੂਬਸੂਰਤ ਹੈ, ਐਨ ਸਨੀ ਡੇ ਹੈ, ਪੂਰੀ ਧੁੱਪ ਚਮਕਾਰੇ ਮਾਰ ਰਹੀ ਹੈ। ਅਤੇ ਅੱਜ ਇੱਕ ਹੋਰ, ਇੱਕ ਤਾਂ ਚਲੋ ਆਪਣੇ ਖਲੀਲ ਭਾਜੀ ਦੱਸ ਕੇ ਗਏ ਆ ਬੜਾ ਵਧੀਆ, ਅੱਜ ਟੀ ਡੇ ਆ। ਸੋ ਕਿੰਨੇ ਕੱਪ ਚਾਹ ਦੇ ਪੀਂਦੇ ਹੋ, ਇਹ ਵੀ ਗਿਣਤੀ ਹੋ ਹੈ, 1 2 3 4, ਜਾਂ ਕਈ ਚਾਹ ਹੀ ਨਹੀਂ ਪੀਂਦੇ। ਮੈਨੂੰ ਵੈਸੇ ਕਈ ਵਾਰ ਬੜੀ ਹੈਰਾਨੀ ਹੁੰਦੀ ਜਿਹੜੇ ਚਾਹ ਨਹੀਂ ਪੀਂਦੇ, ਕਿਉਂਕਿ ਚਲੋ ਜ਼ਿਆਦਾ ਆਪਾਂ ਪੀਂਦੇ ਹਾਂ ਉਹ ਤਾਂ ਗਲਤ ਹੋ ਜਾਂਦਾ, ਪਰ ਇੱਕ ਹੁੰਦਾ ਨਾ ਕਿ ਮਾਰਨਿੰਗ ਟਾਈਮ ਤੁਸੀਂ ਪੀਂਦੇ ਹੋ, ਫਿਰ ਤੁਸੀਂ ਐਨ ਆਪਣੇ ਆਪ ਨੂੰ ਚੁਸਤ ਦਰੁਸਤ, ਜਾਂ ਫਿਰ ਈਵਨਿੰਗ ਦੇ ਵਿੱਚ 3 4 ਵਜੇ ਇੱਕ ਕੱਪ ਪੀ ਲਿਆ। ਸੋ ਕਿੰਨੇ ਕੁ ਕੱਪ ਚਾਹ ਜਿਹੜੀ ਪੀਂਦੇ ਆ। ਤੇ ਚਾਹ ਦੀ ਸ਼ੁਰੂਆਤ ਜਿਹੜੀ ਆ ਅੰਗਰੇਜ਼ਾਂ ਨੇ ਕਹਿੰਦੇ ਕੀਤੀ ਸੀ, ਪਹਿਲਾਂ ਤਾਂ ਆਪਣੇ ਲੋਕ ਦੁੱਧ ਲੱਸੀ ਹੈ ਪਾਣੀ ਜਾਂ ਜੋ ਇੱਦਾਂ ਦੀਆਂ ਚੀਜ਼ਾਂ ਪੀਂਦੇ ਸੀ, ਪਰ ਇਹ ਜਿਹੜੀ ਲੱਤ ਲਾਈ ਨਾ ਚਾਹ ਦੀ, ਇਹ ਕਹਿੰਦੇ ਅੰਗਰੇਜ਼ਾਂ ਨੇ ਲਾਈ ਆ। ਸੋ ਹੁਣ ਚਾਹ ਦੀ ਲੱਤ ਕਹਿੰਦੇ ਇੰਨੀ ਪਈ ਹੋਈ ਹੈ, ਕਈ ਤਾਂ ਚਾਹ ਤੋਂ ਬਗੈਰ ਕਹਿੰਦੇ ਰਹਿ ਹੀ ਨਹੀਂ ਸਕਦੇ ਹਨ। ਜਿਵੇਂ ਕਹਿੰਦੇ ਆ ਵੀ ਚਾਹ ਬੜੀ ਜ਼ਰੂਰੀ ਆ। ਬਾਕੀ ਤੁਸੀਂ ਕਿੰਨੇ ਕੱਪ ਚਾਹ ਦੇ ਪੀਂਦੇ ਹੋ, ਜਾਂ ਜਿਹੜੇ ਨਹੀਂ ਪੀਂਦੇ ਉਹ ਵੀ ਅੱਜ ਦੱਸੋ ਕਿਹੜੇ ਚਾਹ ਨਹੀਂ ਪੀਂਦੇ। ਅੱਜ ਇੰਟਰਨੈਸ਼ਨਲ ਡੇ ਜਾਂ ਨੈਸ਼ਨਲ ਡੇ ਆਫ ਟੀ ਹੈ, ਟੀ ਡੇ ਹੈ ਅੱਜ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਓਹੋ ਆਵਾਜ਼ ਘੱਟ ਕਰੋ ਰੇਡੀਓ ਦੀ। ਹਾਂਜੀ ਹਾਂਜੀ ਸਰ,
1: 3 ਮਹੀਨਾ 13 ਮੇ
0: 3 ਮਹੀਨਾ 13 ਮੇ
1: ਜੀ,
0: ਨਾ 3 ਚ ਨਾ 13 ਚ ਵੀ ਬੰਦੇ ਦੀ ਕੋਈ ਅਹਿਮੀਅਤ ਹੀ ਨਹੀਂ ਹੈਗੀ। ਹਾਂ
1: ਨਾ 9 ਲੱਖ ਤੇਲ ਹੋਵੇ ਨਾ 10 ਲੱਖ ਜੀ,
0: ਨਾ 9 ਲੱਖ ਤੇਲ,
1: ਨਾ 9 ਲੱਖ ਤੇਲ ਹੋਵੇ ਨਾ 10 ਲੱਖ,
0: 9 ਮਣ ਤੇਲ। ਠੀਕ ਹੈ ਸਰ,
1: 9 ਮਣ ਹੈ ਗਿਆ,
0: ਮੈਂ ਕਿਹਾ ਲੱਖਾਂ ਚ ਤੇਲ ਆ ਗਿਆ। ਅੱਜ ਤੇਲ ਦੀ ਕੀਮਤ ਘੱਟ ਰਹੀ ਹੈ ਬਈ, ਗੈਸ ਪ੍ਰਾਈਸਿਸ ਦਾ ਮੈਂ ਵਿੱਚੇ ਹੀ ਦੱਸਦਾ, ਭੁੱਲ ਜਾਣਾ ਨਹੀਂ ਤਾਂ ਮੈਂ। ਹਾਂਜੀ ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ, ਨਾ 9 ਮਨ ਤੇਲ ਹੋਊਗਾ ਨਾ ਰਾਧਾ ਨਾਚੇਗੀ। ਤੇ ਜਿਹੜੇ ਕਹਿੰਦੇ ਨਾ ਕਈ ਵੀ, ਹਾਂ ਭਾਈ ਮੈਂ ਆਹ ਹੋਊਗਾ ਤਾਂ ਮੈਂ ਆਹ ਕਰਨਾ, ਨਹੀਂ ਨਹੀਂ ਕਰਨਾ, ਉਹ ਕਹਿੰਦੇ ਆ ਵੀ ਨਾ ਫਿਰ 9 ਮਨ ਤੇਲ ਹੋਣਾ ਨਾ ਰਾਧਾ ਨੇ ਨੱਚਿਆ ਜਾਣਾ। ਤੇ ਲਓ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ, ਕੈਸੀ ਆਪ?
0: ਹਾਂਜੀ ਹਾਂਜੀ ਬੜੀਆ ਸਰ, ਬਤਾਏ ਫਟਾਫਟ।
1: ਹਾਂ ਫਟਾਫਟ ਇਸ ਲਈ ਕਿਉਂਕਿ ਬਿਲਕੁਲ ਟਾਈਮ ਬਿਲਕੁਲ ਘੱਟ ਹੈ। ਉਹ ਇਹ ਹੈ ਕਿ ਚਾਹੇ ਜੋ ਹੈ ਸਬਸੇ ਪਹਿਲੇ ਅੰਗਰੇਜ਼ ਤੋ ਠੀਕ ਹੈ ਡਾਲੇ ਹੋਂਗੇ, ਆਦਤ ਇਨਕੀ ਤੋ ਆਦਤ ਹੀ ਹਰ ਚੀਜ਼ ਗੰਦੀ ਡਾਲਤੇ ਦੁਨੀਆ ਮੇ, ਮੈਂ ਇਹ ਬੋਲਣਾ ਚਾਹ ਰਹਾ ਹੂੰ। ਲੇਕਿਨ ਲੇਕਿਨ ਮੈਂ ਇਹ ਬੋਲਣਾ ਚਾਹ ਰਹਾ ਹੂੰ ਬੀਬੀ, ਇਹ ਆਦਤ ਨਹੀਂ ਹੈ, ਇਹ ਦਰਅਸਲ ਸਬਸੇ ਪਹਿਲੇ ਚਹਿਨਾ ਸੇ ਨਿਕਲਾ। ਚਹਿਨਾ ਮੇ ਜੋ ਬੁੱਧੀ ਸੋਤੇ ਨਾ ਬੈਠੇ ਰਹਤੇ ਥੇ, ਬੁੱਧੀ ਝਾੜ ਕੇ ਨੀਚੇ ਉਸਤਾਦ ਲੈ ਕੇ ਜਾਤੇ ਥੇ ਬੱਚੋਂ ਕੋ, ਬੱਚੇ ਬੋਲਤੇ 7 8 10 15 ਸਾਲ ਕੇ, ਬੋਲਤੇ ਥੇ ਲਾਈਨ ਮੇ ਸਾਰੇ ਬੈਠ ਜਾਓ ਸੀ, ਝਾੜ ਕੇ ਨੀਚੇ ਠੰਡੇ ਮੇ ਬੈਠ ਜਾਓ, ਚਲੋ ਅਭੀ ਹਾਥ ਐਸਾ ਕਰੋ ਔਰ ਬਸ ਸਾਂਸ ਲੋ, ਐਸਾ ਸੋਚਤੇ ਰਹੋ, ਬਸ ਐਸਾ ਗਿਆਨ ਮੇ ਰਹੋ, ਮੈਡੀਟੇਸ਼ਨ ਜੈਸਾ। ਇਤਨੇ ਮੇ ਇੱਕ ਲੜਕਾ ਥਾ ਬੈਠਾ, ਉਸਨੇ ਸਰ ਕੇ ਉੱਪਰ ਉਸਕੇ ਪੱਤਾ ਗਿਰਾ। ਉਸਨੇ ਕਿਹਾ ਯਾਰ ਯੇ ਕਿਆ ਗਿਰਾ ਮੇਰੇ ਸਰ ਪੇ, ਤੋ ਭੂਖ ਵੀ ਲੱਗ ਰਹੀ ਹੈ, ਅਬ ਉਸਤਾਦ ਮਾਸਟਰ ਛੁੱਟੀ ਵੀ ਨਹੀਂ ਦੇਤੇ, ਜਬ ਤੱਕ ਟਾਈਮ ਨਹੀਂ ਹੋਆ, ਛੁੱਟੀ ਨਹੀਂ ਹੋਤੀ ਕਲਾਸ ਸੇ, ਤੋ ਉਸਨੇ ਕਿਆ ਕਿਆ, ਵੋ ਪੱਤਾ ਉਠਾ ਕੇ ਖਾ ਲਿਆ, ਚਬਾਇਆ। ਜਬ ਵੋ ਪੱਤਾ ਚਬਾਇਆ, ਉਸਕੋ ਬੜਾ ਅੱਛਾ ਲਗਾ, ਫਿਰ ਔਰ ਇੱਕ ਪੱਤਾ ਗਿਰਾ ਬਾਜੂ, ਤੋ ਉਸਕੇ ਉਠਾ ਕੇ ਯੇ ਖਾ ਲਿਆ। ਦੋਸਤ ਪੁੱਛਾ ਯੇ ਕਿਆ ਕਰ ਰਹਾ ਤੂੰ, ਪੱਤੇ ਖਾ ਰਹਾ ਗੱਡੀ ਕੀ ਤਰ੍ਹਾਂ? ਤੋ ਬੋਲਾ ਖਾਮੋਸ਼ ਬੈਠ, ਯੇ ਪੱਤੇ ਮੇ ਇੱਕ ਅਜੀਬ ਸੀ ਚੀਜ਼ ਹੈ, ਕਿਆ ਦਿਖ ਰਹਾ ਤੁਝੇ? ਮੁਝੇ ਅੱਛਾ ਐਨਰਜੀ ਮਹਿਸੂਸ ਹੋ ਰਹੀ। ਤੋ ਉਸਤਾਦ ਕੋ ਜਾ ਕੇ ਬੋਲਾ, ਯੇ ਦੇਖੋ ਦੀਵਾਨਾ ਹੋ ਗਿਆ, ਪੱਤੇ ਖਾ ਕੇ ਐਨਰਜੀ ਆ ਗਈ, ਬੋਲ ਰਹਾ। ਉਸਤਾਦ ਨੇ ਕਹਾ ਕਭੀ ਕਿਸੀ ਕੋ ਦੀਵਾਨਾ ਨਹੀਂ ਬੋਲਣਾ, ਅਗਰ ਉਸਕੋ ਕੁਛ ਦਿੱਕ ਮਹਿਸੂਸ ਹੋ ਰਹਾ ਤੋ ਜ਼ਰੂਰ ਕੋਈ ਬਾਤ ਹੋਗੀ, ਉਸ ਪੇ ਰਿਸਰਚ ਕਰੂੰਗਾ ਮੈਂ। ਫਿਰ ਜਬ ਇਹਨਾਂ ਨੇ ਸਾਰੇ ਪੱਤੋਂ ਕੋ ਇਕੱਠਾ ਕਰਕੇ ਬੋਇਲ ਕਰਕੇ ਉਸਕੀ ਚਾਹ ਬਣਾਈ,
0: ਵਹਾਂ ਸੇ
1: ਚਾਹ ਜੋ ਪੀਏ, ਹਾਂ ਚਾਹੇ ਜੋ ਪੀਏ। ਸੋ ਜੀ ਇਤਨੇ ਤਾਜ਼ਾ ਦਮ ਫਰੈਸ਼ ਹੋ ਗਏ, ਤੁਸੀਂ ਨੀਂਦ ਹੀ ਨਹੀਂ ਆ ਰਹੀ, ਚੰਗੇ ਚੰਗੇ। ਉਹਨੇ ਬੋਲਾ ਯਾਰ ਇਸੀ ਕਾ ਕਾਰੋਬਾਰ ਸ਼ੁਰੂ ਕਰਤੇ, ਵਹਾਂ ਸੇ ਚੰਗੇ ਮੰਗੇ ਸ਼ੁਰੂ ਹੋਏ ਦੁਨੀਆ ਮੇ, ਯੇ ਹੈ ਅਸਲ ਇਸੀ ਕਹਾਣੀ। ਆਖਰੀ ਮੇ ਸ਼ੇਰ ਯਾਦ ਆਇਆ ਚਾਹ ਕੇ ਉੱਪਰ, ਸੁਣ ਲੀਜੇ, ਬੜਾ ਪਿਆਰਾ ਸ਼ੇਰ ਹੈ, ਵਕਤ ਬਿਲਕੁਲ ਕਮ ਹੈ, ਕਿ ਗਮੇ ਹਯਾਤ ਕੇ ਝਗੜੋਂ ਸੇ ਪਾਕ ਰਹਤੇ ਹੈ, ਗਮੇ ਹਯਾਤ ਕੇ ਝਗੜੋਂ ਸੇ ਪਾਕ ਰਹਤੇ ਹੈ, ਜੋ ਚਾਹ ਪੀਤੇ ਹੈ ਵੋ ਠੀਕ ਠਾਕ ਰਹਤੇ ਹੈ। ਅਰੇ ਕਿਆ ਚੰਗੀ ਬਾਤ ਹੈ, ਐਸਾ ਤੋ ਕੋਈ ਬੋਲਤਾ ਨਹੀਂ। ਥੈਂਕ ਯੂ ਸੋ ਮਚ ਜੀ, ਥੈਂਕ ਯੂ,
0: ਥੈਂਕ ਯੂ ਵੈਰੀ ਮਚ। ਤੇ ਲਓ ਜੀ, ਬਿਲਕੁਲ ਚਾਹ ਕਹਿੰਦੇ ਪੀਓ ਜ਼ਰੂਰ ਹੈ। ਹਾਂਜੀ ਸੁਭਾਸ਼ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਹਾਂਜੀ, ਚਾਹ ਦਾ ਤਾਂ ਦੇਖੋ ਇਹ ਮੈਂ ਜਿੱਦ ਤੱਕ ਸਟਾਰਟ ਕੀਤੀ ਹੈ, ਜਿੱਦ ਤੱਕ ਮੈਨੂੰ ਆਪਣਾ ਖਿਆਲ ਹੈ ਕਿ ਮੈਂ 15 16 ਸਾਲ ਦੀ ਉਮਰ ਤੋਂ ਚਾਹ ਪੀਣੀ ਸ਼ੁਰੂ ਕੀਤੀ ਹੈ। ਔਰ ਮੈਂ ਚਾਹ ਦੇ ਬਗਾਨ ਦੇ ਵਿੱਚ ਅਸੀਂ ਠੇਕੇ ਵੀ ਲਿੱਤੇ ਨੇ ਅਸਾਮ ਦੇ ਵਿੱਚ, ਔਰ ਮੈਂ ਸ਼ੁਰੂ ਤੋਂ ਚਾਹ ਜਿਹੜੀ ਹੈ ਉਹ ਮਲਾਈ ਮਾਰ ਕੇ ਚਾਹ ਪੀਣਾ ਹਾਲੇ ਤੱਕ।
0: ਅੱਛਾ,
2: ਹਾਲੇ ਤੱਕ ਮੈਂ ਮਲਾਈ ਮਾਰ ਕੇ ਚਾਹ ਪੀਣਾ, ਬਿਨਾਂ ਮਲਾਈ ਤੋਂ ਮੇਰੀ ਚਾਹ ਬਹੁਤ ਘੱਟ ਕਿਤੇ ਮਜਬੂਰੀ ਨੀ ਪੀਣੀ ਪਵੇ ਤਾਂ ਪੀ ਲਵਾਂ ਥੋੜੀ ਬਹੁਤ, ਅਦਰਵਾਈਜ਼ ਮੈਂ ਹਾਲੇ ਵੀ ਘਰ ਦੇ ਵਿੱਚ ਚਾਹੇ ਦੋ ਵਾਰੀ ਪੀਵਾਂ ਤਿੰਨ ਵਾਰੀ ਪੀਵਾਂ
0: ਆਪਣੇ ਟਰੱਕਾਂ ਨੂੰ ਵਾਸ਼ ਕਰਾਓ ਅੰਦਰੋਂ ਬਾਹਰੋਂ, ਤੇ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ ਜੀ, 24/7 ਸਰਵਿਸ ਹੈ, 905-400-5599-55, ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ, ਤੇ ਤੁਸੀਂ ਆਪਣੀਆਂ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਕੋਈ ਵੀ ਪ੍ਰੋਬਲਮ ਹੈਗੀ ਠੀਕ ਕਰਾਓ, 905-874-9878। ਤੇ ਲਓ ਜੀ ਇੱਕ ਹੋਰ ਕਾਲ ਆ ਗਈ ਤੇ ਆਪਾਂ ਜਾਂਦੇ ਜਾਂਦੇ ਇਹਨਾਂ ਦੀ ਸੁਣ ਲੈਂਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
3: ਹਾਂਜੀ ਬੇਟਾ ਥੈਂਕ ਯੂ, ਮੈਂ ਕਿਹਾ ਮੈਂ ਤਾਂ ਸਿਰਫ ਇੱਕ ਗੱਲ ਹੀ ਕਹਿ ਦਿੰਦੀ ਹਾਂ, ਮਿਲ ਗਈ ਚਾਹ ਤੇ ਚੜ ਗਿਆ ਚਾਹ।
0: ਦੁਬਾਰਾ ਬੋਲ,
3: ਮਿਲ ਗਈ ਚਾਹ ਤੇ ਚੜ ਗਿਆ
0: ਚਾਹ। ਵੈਰੀ ਗੁੱਡ, ਥੈਂਕ ਯੂ। ਸਹੀ ਗੱਲ ਹੈ, ਜਿਵੇਂ ਨਾ ਆਪਾਂ ਕਿਸੇ ਦੇ ਘਰ ਵੀ ਜਾਂਦੇ, ਜੇ ਕੋਈ ਚਾਹ ਨਾ ਪੁੱਛੇ ਕਹਿੰਦੇ ਲੈ ਇਹਨੇ ਤਾਂ ਚਾਹ ਵੀ ਨੀ ਪੁੱਛੀ ਸਾਨੂੰ, ਹੈ ਉਹ ਚਾਹੇ ਚਲੋ ਦੋ ਘੁੱਟੀ ਹੁੰਦੇ ਆ ਤੇ ਬਿਲਕੁਲ ਜੀ। ਅੱਜ ਇੰਟਰਨੈਸ਼ਨਲ ਟੀ ਡੇ ਵੀ ਆ, May 21st ਨੂੰ ਹੁੰਦਾ, ਸੋ ਅੱਜ ਆ, ਤੇ ਆਪਣੇ ਨਾ ਇਹਦੇ ਹੈਲਥ ਬੈਨੀਫਿਟ ਵੀ ਬੜੇ ਹੈਗੇ ਆ। ਹੁਣ ਕਈ ਅਲੱਗ ਅਲੱਗ ਤਰ੍ਹਾਂ ਦੀ ਚਾਹ ਪੀਂਦੇ ਆ, ਮਸਾਲਾ ਚਾਹ, ਗ੍ਰੀਨ ਟੀ, ਕਈ ਗ੍ਰੀਨ ਟੀ ਪੀਂਦੇ ਆ, ਕਹਿੰਦੇ ਪਤਲੇ ਹੋ ਜਾਂਗੇ ਅਸੀਂ, ਹੈ ਆਈਸਡ ਜਿਹੜੀ ਆ, ਬਬਲ ਟੀ, ਬੜਾ ਕੁਛ ਹੈ ਹੁਣ ਤਾਂ, ਬੜੇ ਡਿਫਰੈਂਟ ਫਲੇਵਰ ਵੀ ਆ ਗਏ। ਸੋ ਅੱਜ ਚਾਹ ਪੀਓ ਐਨ ਰੱਜ ਕੇ ਫਿਰ, ਹੈ ਸੋ ਮੈਂ ਵੀ ਹੁਣ ਐਨ ਇੱਕ ਕੱਪ ਵਧੀਆ ਜਿਹਾ ਬਣਾ ਕੇ ਐਨ ਪੀਏ, ਹੈ ਫੁੱਲ ਸਹੀ ਹੈ, ਜਿਹੜਾ ਕੱਪ ਹੈ ਨਾ ਉਹ ਐਂ ਭਰਿਆ ਹੋਣਾ ਚਾਹੀਦਾ, ਅੱਧ ਪਚੱਧਾ ਜਿਹਾ ਨਹੀਂ ਹੋਣਾ ਚਾਹੀਦਾ। ਅੱਛਾ ਇਹਦੇ ਵੀ ਨਾ ਬੜੀਆਂ ਗੱਲਾਂ ਹੈਗੀਆਂ, ਆਪਾਂ ਕੱਲ੍ਹ ਨੂੰ ਕਰਾਂਗੇ। ਜਿਵੇਂ ਕਈ ਵਾਰੀ ਪਿੱਛੇ ਜਿਹਾ ਕੱਪ ਚੱਲੇ ਸੀ, ਜਮੇ ਹੀ ਮਾੜੇ ਜੇ, ਉਹ ਬੰਦਾ ਕਿਸੇ ਦੇ ਘਰ ਜਾਂਦਾ, ਦੋ ਘੁੱਟ ਪੀਂਦਾ, ਤੀਜੇ ਨੂੰ ਥੱਲੇ ਹੀ ਦਿਖਣ ਲੱਗ ਜਾਂਦਾ ਕੱਪ ਦਾ। ਸੋ ਇਹ ਵੀ ਬੜਾ ਕੁਛ ਹੈਗਾ, ਸੋ ਕਰਾਂਗੇ ਜੀ ਕੱਲ੍ਹ ਨੂੰ ਗੱਲਬਾਤ। ਬਾਕੀ ਤੁਸੀਂ
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਏ ਟੂ ਜ਼ੀ ਕਿਚਨ ਕੈਬਨਟ। ਬਈ ਵਾਹ, ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਜੀ, ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੀ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੀ। ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੀ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449। ਹਸੀਬ ਸ਼ੇਖ 647-988-4449। ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
4: ਪੰਜਾਬੀ ਆ ਗਿਆ, ਆਹੂ ਪੰਜਾਬ।
5: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
6: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
7: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
8: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450
9: ਤਜੁਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
10: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Punjabi Versa, Monday to Friday, 11 a.m. to 12 p.m.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ, ਠੀਕ ਹੋ? ਫਿਰ ਲੋਕ ਕੀ ਕਹਿੰਦੇ ਆ ਜੀ, ਸਿਹਤਾਂ ਖਰਾਬ ਹੋ ਗਈਆਂ, ਢਿੱਲੇ ਹੋ ਗਏ, ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ। ਦੇਖੋ ਮੌਸਮ ਕੈਸੇ ਕਹਿੰਦੇ ਹੁੰਦੇ ਆ ਵੀ ਬਦਲਦਾ ਹੈ ਮੌਸਮ। ਔਰ ਪਿਛਲੇ ਦਿਨਾਂ ਵਿੱਚ ਵੀ ਕਹਿੰਦੇ ਜਿਸ ਵੇਲੇ ਕੀਰਤਨ ਦਰਬਾਰ ਹੋਏ ਉਸ ਦਿਨ ਇੰਨੀ ਜ਼ਿਆਦਾ ਗਰਮੀ, 28-30 ਟੈਂਪਰੇਚਰ ਸੀ ਮੰਡੇ ਵਾਲੇ ਦਿਨ, ਔਰ ਅੱਜ ਦੇਖ ਲਓ ਬਾਹਰ 11-12-13 ਟੈਂਪਰੇਚਰ ਆ। ਔਰ ਕੱਲ੍ਹ ਰਾਤੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ, ਬਹੁਤਿਆਂ ਨੇ ਏਅਰ ਕੰਡੀਸ਼ਨਿੰਗ ਆਪਣੇ ਔਨ ਕਰ ਲਏ ਸੀ, ਉਹਨਾਂ ਬੰਦ ਕਰਨੇ ਪਏ। ਪਰ ਦੇਖੋ ਮੌਸਮ ਦੀ ਕੈਸੀ ਮੌਜ ਹੈ ਕੁਦਰਤ ਦੀ, ਔਰ ਕੁਦਰਤ ਦੀ ਮੌਜ ਦੇ ਨਾਲ ਤਾਂ ਫਿਰ ਸਾਨੂੰ ਚੱਲਣਾ ਹੀ ਪੈਣਾ ਨਾ, ਕੋਈ ਬੰਦੇ ਦੀ ਚੁਆਇਸ ਨਹੀਂ ਹੈ, ਔਰ ਨਾ ਆਪਾਂ ਇਸ ਨੂੰ ਕੋਈ ਬਦਲਾਵ ਕਰ ਸਕਦੇ। ਚਲੋ, ਪੰਜਾਬੀ ਵਿਰਸਾ ਰੇਡੀਓ ਨੂੰ ਤੁਸੀਂ ਔਨ ਕਰ ਲਿਆ ਹੈ, ਔਰ ਥੋੜ੍ਹੀ ਜਿਹੀ ਥਕਾਵਟ ਵੀ ਦੂਰ ਹੋ ਗਈ ਆ। 2-4 ਦਿਨਾਂ ਤੱਕ ਹੋਰ ਠੀਕ ਹੋ ਜਾਵਾਂਗੇ, ਫਰੈਸ਼ ਹੋ ਜਾਵਾਂਗੇ। ਔਰ ਅੱਜ ਰੰਗਾ ਰੰਗ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਤੁਹਾਡਾ ਆਪਣਾ ਸਿੰਘ ਹਰਜੀਤ ਹਾਜ਼ਰ ਹੈ। ਸੁਣਾਓ ਜੀ, ਕੀ ਹਾਲ ਚਾਲ ਆ, ਸਭ ਠੀਕ ਠਾਕ ਹੋ? ਸੁੱਖ ਸਾਧਾ ਭਾਈ, ਘਰਾਂ 'ਚ ਖੁਸ਼ੀਆਂ ਬਰਕਤਾਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਜਿਹੜੀ ਕਿ ਜ਼ਰੂਰ ਕਰਦਾ ਹੁੰਦਾ, ਔਰ ਉਹ ਅਰਦਾਸ ਗੁਰੂ ਸਾਹਿਬਾਂ ਦੇ ਚਰਨਾਂ 'ਚ ਆਲਵੇਜ਼ ਹੀ ਹੁੰਦੀ ਹੈ ਕਿ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਹੀ ਚੀਜ਼ ਮੈਂ ਤੁਹਾਡੇ ਵਾਸਤੇ ਕਰ ਸਕਦਾ, ਹੋਰ ਇਸ ਤੋਂ ਉੱਪਰ ਮੈਂ ਤੁਹਾਡੇ ਵਾਸਤੇ ਹੋਰ ਕੁਛ ਨਹੀਂ ਮੰਗ ਸਕਦਾ। ਬਸ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ, ਜਿਸ ਜਿਸ ਗੁਰੂ ਨੂੰ ਵੀ, ਜਿਸ ਜਿਸ ਅੱਲਾਹ ਤਾਲਾ ਨੂੰ, ਜਿਸ ਈਸ਼ਵਰ ਨੂੰ, ਭਗਵਾਨ ਨੂੰ ਤੁਸੀਂ ਮੰਨਦੇ ਹੋ, ਸਾਰਿਆਂ ਅੱਗੇ ਇਹੀ ਅਰਦਾਸ ਹੈ। ਅੱਛਾ, ਅੱਜ ਹੁਣ 11:09 ਤਾਂ ਹਰਜੀਤ ਜੀ ਹੋ ਗਏ, ਚਲੋ ਕੋਈ ਗੱਲ ਨਹੀਂ, 11:09 ਹੋ ਗਏ ਆ, ਅਤੇ ਅੱਜ ਕਿਹੜੇ ਗੀਤ ਦੇ ਨਾਲ, ਕੁਛ ਇੱਦਾਂ ਦਾ ਗੀਤ ਦੱਸਿਓ। ਕਈ ਵਾਰ ਮੈਂ ਕਹਿੰਦਾ ਹੁੰਦਾ ਨਾ ਕਿ ਜਿਵੇਂ ਨਾ, ਜਿਵੇਂ ਕਹਿੰਦੇ ਵੀ ਦਿਲ 'ਤੇ ਗੱਲ ਲੱਗ ਗਈ ਹੈ, ਇੱਦਾਂ ਦਾ ਗੀਤ ਦੱਸਿਓ ਕੋਈ, ਜੇ ਕੋਈ ਤੁਹਾਡੀ ਨਿਗਾਹ 'ਚ ਆ ਰਿਹਾ ਤਾਂ। ਕਿਉਂਕਿ ਕਈ ਵਾਰ ਚਲੋ ਮੇਰੇ ਵੀ ਦਿਮਾਗ ਦਾ ਡੈਫੀਨੇਟਲੀ ਹੁੰਦਾ ਹੀ ਹੈ, ਮੈਂ ਰੇਡੀਓ ਕਰਦਾ ਅਤੇ ਮੈਨੂੰ ਸਵੇਰੇ ਸਵੇਰੇ ਪਤਾ ਹੁੰਦਾ ਕਿਹੜਾ ਗੀਤ ਲਾਉਣਾ ਜਾ ਕੇ, ਪਰ ਤੁਹਾਡੀ ਸਲਾਹ ਹੋ ਜਾਂਦੀ ਹੈ। ਔਰ ਕਹਿੰਦੇ ਸਲਾਹ ਜਿਹੜੀ ਕੰਧ ਕੋਲ ਲੈ ਲੈਣੀ ਚਾਹੀਦੀ ਹੈ, ਚੰਗੀ ਹੁੰਦੀ ਹੈ, ਇੱਕ ਆਖੇ ਦੂਜਾ ਮੰਨੇ ਉਹਦੀ ਰੱਬ ਵੀ ਨਾ ਭੰਨੇ। ਅਤੇ ਜੇ ਤੁਸੀਂ ਮੈਨੂੰ ਕੋਈ ਦੱਸ ਦਿਓ ਵੀ ਹਰਜੀਤ ਜੀ ਆਹ ਗੀਤ ਅੱਜ ਦੇ, ਦੇਖੋ ਅੱਜ ਗਰਮੀ ਨਹੀਂ ਹੈ ਬਹੁਤੀ ਅਤੇ ਨਾ ਜ਼ਿਆਦਾ ਠੰਡ ਆ, ਬੜਾ ਹੀ ਸੁਹਾਵਣਾ ਜਿਹਾ ਮੌਸਮ ਆ, ਪਰ ਮੇਰਾ ਖਿਆਲ ਆ ਲਾਈਟ ਜਿਹੜੀ ਜੈਕਟ ਹੁੰਦੀ ਹੈ ਫਲੀਸੀ ਟਾਈਪ, ਉਹ ਸ਼ਾਇਦ ਉੱਤੇ ਪਾਉਣ ਦੀ ਲੋੜ ਪਏਗੀ, ਬਟ ਕਈਆਂ ਨੇ ਤਾਂ ਪਾਈ ਨਹੀਂ ਹੋਣੀ ਮੇਰੇ ਵਰਗੇ ਸੱਜਣਾਂ ਨੇ, ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ, ਦੱਸੋ ਕੋਈ ਇੱਦਾਂ ਦਾ ਗੀਤ ਹੋਵੇ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਯਾਰ ਇੱਦਾਂ ਲੱਗੇ ਕਿ ਵਾਕਈ ਹੀ ਹਰਜੀਤ ਜੀ ਤੁਸੀਂ ਇਸੇ ਗੀਤ ਨੂੰ ਹੀ ਲੱਭ ਰਹੇ ਸੀ। 9056733337 ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਹੈਲੋ
1: ਜੀ ਭਾਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹਾਲ ਚਾਲ ਭਾਜੀ?
0: ਠੀਕ ਹੈ ਸਰ, ਤੁਸੀਂ ਸੁਣਾਓ, ਕਿਦਾਂ ਠੀਕ ਹੋ?
1: ਵਧੀਆ ਵਧੀਆ।
0: ਕਿਹੜਾ ਗੀਤ ਆਇਆ ਯਾਦ ਤੁਹਾਨੂੰ ਕੋਈ ਇੱਦਾਂ ਦਾ?
1: ਤੁਸੀਂ ਕਿਹਾ ਬਸ ਦਿਲ ਤੇ ਜਾ ਕੇ ਵੱਜੇ, ਮੈਨੂੰ ਤਾਂ ਉਸੇ ਟਾਈਮ ਯਾਦ ਆ ਗਿਆ। ਕੱਟ ਦਿਲ ਤੇ ਲੱਗੀ ਐ ਦੁਖੇ ਹੋ ਮਾਰਦਾਨੀ।
0: ਮੈਨੂੰ ਤੁਹਾਡਾ ਪਤਾ ਸੀ ਤੁਸੀਂ ਇਹੀ ਗੱਲ ਕਰਨੀ ਹੈ। ਇੱਕ ਮਿੰਟ ਹੋਲਡ ਕਰਿਓ, ਬੋਲੋ ਯਾਰ ਕੀ ਕਹਿ ਰਹੇ, ਦੁਬਾਰਾ ਬੋਲੋ, ਸੁਣਿਆ ਨੀ ਮੈਨੂੰ।
1: ਮੈਂ ਕਿਹਾ ਭਾਜੀ ਤੁਸੀਂ ਕਹਿੰਦੇ ਪਏ ਬਸ ਗਾਣਾ ਦਿਲ ਤੇ ਵੱਜੇ ਜਾ ਕੇ, ਮੈਨੂੰ ਤਾਂ ਉਹੀ ਯਾਦ ਆਇਆ ਗੱਲ ਦਿਲ ਤੇ ਦਾਣੀ।
0: ਕੀ ਹੋਇਆ, ਕਿੱਥੇ ਸੱਟ ਲੱਗ ਗਈ ਜਾ ਕੇ? ਬੀਬਾ ਬੋਏ ਜੀ, ਬੀਬਾ ਬੋਏ ਜੀ ਗਵਾਚ ਗਿਆ, ਦੱਸ ਕਮਾਲ ਦੀ ਗੱਲ ਆ।
1: ਹਾਂਜੀ ਹਾਂਜੀ ਭਾਜੀ ਹਾਂਜੀ।
0: ਕੀ ਕਹਿ ਰਹੇ, ਕਿੱਥੇ ਗਵਾਚ ਜਾਣੇ? ਘਰ ਵਾਲੀ ਦਾ ਫੋਨ ਆ ਗਿਆ ਵਿੱਚ?
1: ਨਹੀਂ ਨਹੀਂ ਭਾਜੀ, ਪਤਾ ਨਹੀਂ ਰੇਂਜ ਰੂੰਜ ਟੁੱਟ ਜਾਂਦੀ ਆ।
0: ਅੱਛਾ, ਮੈਂ ਕਿਹਾ ਘਰ ਵਾਲੀ ਦਾ ਫੋਨ ਆ ਗਿਆ, ਡਰ ਗਏ ਤੁਸੀਂ ਕਿਤੇ?
1: ਨਾ ਨਾ ਨਾ, ਮੈਂ ਕਿਹਾ ਫਿਰ ਯਾਦ ਤਾਂ ਫਿਰ ਉਹ ਲਗਾ ਦੋ ਨਾ, ਲੈਂਬਰ ਹੁਸੈਨਪੁਰੀਆ ਦਾ।
0: ਕਿਹੜਾ?
1: ਮਣਕੇ।
0: ਲੈ ਦੱਸ, ਮੈਂ ਕਹਿੰਦਾ ਕੋਈ ਗੀਤ ਇੱਦਾਂ ਦੱਸੋ ਜਿਹੜਾ ਕਿ ਸਿੱਧਾ ਜਾ ਕੇ ਦਿਲ ਤੇ ਲੱਗੇ ਜਾ ਕੇ, ਤੁਸੀਂ ਹੋਰ ਹੀ ਪਾ।
1: ਸਿੱਧਾ ਜਾ ਕੇ ਦਿਲ ਤੇ ਲੱਗੇ ਤਾਂ ਭਾਜੀ ਫਿਰ ਉਹੀ ਆ, ਕਲੀਅਰ ਕੰਟ ਦਾ ਲਗਾ ਦੋ।
0: ਕਿਹੜਾ?
1: ਓਹ ਦੱਸੀ ਕਿਹੜਾ, ਤੇਰੇ ਬਿਨਾਂ ਮਰ ਚੱਲੇ ਆ।
0: ਨਹੀਂ ਇਹ ਨਹੀਂ ਗੱਲ, ਝੂਠੀ ਗੱਲ ਆ, ਬੰਦਾ ਬੜਾ ਕਈ ਵਾਰੀ ਹੋ ਜਾਂਦਾ ਹੁੰਦਾ ਇਹ। ਤੁਸੀਂ ਨਾ ਇੱਦਾਂ ਨਾ ਕਰੋ, ਜਦੋਂ ਗੱਲ ਦਿਲ ਤੇ ਲੱਗ ਜਾਵੇ ਨਾ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੁੰਦੀ, ਮੈਂ ਦੱਸਾਂ ਤੁਹਾਨੂੰ।
1: ਭਾਜੀ ਜਦੋਂ ਦਿਲ ਤੇ ਗੱਲ ਲੱਗਦੀ ਨਾ ਫਿਰ ਤਾਂ ਸੰਭਾਲੇ ਨਹੀਂ ਜਾਂਦਾ,
0: ਤੇ ਫਿਰ ਉਹੀ ਤਾਂ ਗੱਲ ਆ। ਹੁਣ ਤੁਸੀਂ ਇੱਦਾਂ ਦੇ ਸਵੇਰੇ ਸਵੇਰੇ ਗੱਲਾਂ ਕਰਦੇ ਆ ਤੇ ਫਿਰ ਮੈਂ ਹੁਣ ਕੀ ਕਰ ਸਕਦਾ, ਦੱਸੋ ਮੇਰਾ।
1: ਮੈਂ ਤਾਂ ਕਹਿੰਦਾ ਸਾਰੀ ਗੱਲਾਂ ਛੱਡੋ, ਵੈਦਰ ਬਹੁਤ ਵਧੀਆ ਆ, ਠੀਕ ਆ, ਕਿਉਂ ਐਵੇਂ ਤੁਸੀਂ ਕਿਸੇ ਨੂੰ ਰੋਣਾ ਇਹਨੇ ਧੁੱਪ ਦੇ ਮੌਸਮ ਦੇ ਵਿੱਚ?
0: ਫਿਰ ਕੀ ਕੀਤਾ ਜਾ,
1: ਚੁੱਪ ਚੁਪੀਤੇ ਨਾ ਤੁਸੀਂ ਉਹ ਲਗਾ ਦੋ, ਕਿਉਂਕਿ ਇਤਨਾ ਪਿਆਰ ਕਰਤੇ ਹੈ ਤੁਮਕੋ ਸਨਮ, ਸਾਰੇ ਦੇ ਦਿਲ ਹੋ ਜਾਣੇ।
0: ਹਾਏ ਇਹ ਤਾਂ ਮੇਰੀ ਜਾਨ ਕੱਢ ਲੈਣਾ ਗੀ ਤੁਸੀਂ,
1: ਕਿਉਂਕਿ ਸਾਰਿਆਂ ਦੇ ਦਿਲ ਸੀ ਹੋ ਜਾਣੇ, ਨਾਲੇ ਲੋਕੀ ਤੁਹਾਨੂੰ ਦੁਆਵਾਂ।
0: ਅੱਛਾ ਤੁਸੀਂ ਇੰਨੀ ਗੱਲ ਦੇਖੋ, ਮੈਂ ਹੈਰਾਨ ਆ, ਇੰਨੇ ਸਾਲਾਂ ਦਾ ਗੀਤ ਕਿਸੇ ਨੇ ਮੈਨੂੰ ਫਰਮਾਇਸ਼ ਨਹੀਂ ਕੀਤੀ, ਉਹ ਗੀਤ ਮੈਂ ਹੀ ਕੱਢਦਾ ਹਰ ਵੇਲੇ ਜਦੋਂ ਲਾਉਣਾ ਗੀਤ ਮੈਂ। ਕਿੰਨੀ ਕਮਾਲ ਦੀ ਗੱਲ,
1: ਮੈਨੂੰ ਤਾਂ ਪਤਾ ਹੀ ਆ ਜਦੋਂ ਤੁਸੀਂ ਸ਼ੋਅ ਸਟਾਰਟ ਕਰਦੇ ਸੀਗੇ ਪਹਿਲਾਂ ਤੁਹਾਡਾ ਹੀ ਗੀਤ ਚੱਲਦਾ ਸੀਗਾ।
0: ਹਾਂ ਇਹ ਗੱਲ ਦੇ ਕਿੰਨਾ ਪਿਆਰਾ ਗੀਤ ਹੈ, ਕਿੰਨਾ ਮੁਹੱਬਤ ਵਾਲਾ ਗੀਤ ਹੈ ਨਾ।
1: ਮੈਂ ਤਾਂ ਕਿਹਾ ਨਾ ਬਸ ਲੋਕਾਂ ਦੇ ਰੌਂਗਟੇ ਖੜੇ ਹੋ ਜਾਣੇ, ਤੁਸੀਂ ਲਗਾਓ।
0: ਚਲੋ ਠੀਕ ਹੈ, ਇੱਕ ਕਾਲ ਹੋਰ ਲੈ ਲੈਣਾ ਵੀਰ ਮੇਰੇ। ਨੈਕਸਟ ਕਾਲ, ਹੈਲੋ
2: ਬਾਈ, ਸਤਿ ਸ਼੍ਰੀ ਅਕਾਲ ਬਲਵੰਤਰ ਬੋਲਦਾ ਜੀ।
0: ਬਲਵੰਤਰ ਜੀ ਕੀ ਹਾਲ ਉੱਠ ਖੜੇ?
2: ਬਾਈ ਜੀ ਆਪਾਂ ਤਾਂ ਬਾਈ 6 ਵਜੇ ਉੱਠ ਸਕਦਾ।
0: ਅੱਛਾ 6 ਵਜੇ ਉੱਠ, ਨਿਤਨੇਮ ਕਰਦੇ ਹੁੰਦੇ ਆ? ਮੇਰੀ ਗੱਲ ਸੁਣੋ,
2: ਜਿਹੜਾ ਗਾਣਾ
0: ਚਾਹੀਦਾ ਅੱਛਾ,
2: ਬੜੇ
0: ਅੱਛਾ ਕਮਾਲ ਕਰਦੀ ਹੈ, ਕਿੱਦਾਂ ਪਿਆਰ ਕਰਦੇ ਆ। ਹੈਲੋ
1: ਵੀਰ ਜੀ, ਕੀ ਹਾਲ ਜੀ?
0: ਠੀਕ ਹੈ ਜਨਾਬ, ਤੁਸੀਂ ਦੱਸੋ ਭਾਈ ਜਾਨ।
1: ਵੀਰ ਜੀ ਵੈਦਰ ਵੀ ਅੱਛਾ, ਤੁਹਾਡਾ ਮੂਡ ਵੀ ਅੱਛਾ, ਤੇ ਇੱਕ ਮੈਲੋਡੀ ਗਾਣਾ ਸਿਲਸਿਲਾ ਫਿਲਮ ਦਾ ਅਮਿਤਾਬ ਬੱਚਨ ਤੇ ਰੇਖਾ ਤੇ ਫਿਲਮ ਆਇਆ, ਤੁਸੀਂ ਇਹ ਤੇ ਵੇਖੋਗੇ ਨਾ, ਅਸੀਂ ਸੁਣਾਂਗੇ ਅੱਖਾਂ ਬੰਦ ਕਰਕੇ ਤੇ ਉਹ ਫੇਰ ਸੀਨ ਆਏਗਾ।
0: ਨਹੀਂ ਨਹੀਂ ਤੁਸੀਂ ਪਹਿਲਾਂ ਮੈਨੂੰ ਇੰਨੀ ਗੱਲ ਦੱਸੋ,
1: ਅੱਜ ਵੀ ਜੇ ਕਿਤੇ ਫੀਫਾ ਵਾਰਡ ਜਾਂ ਇਹੋ ਜਿਹੀ ਸੈਰਮਨੀ ਹੋਵੇ ਤੇ ਦੋਵੇਂ ਆਮਣੇ ਸਾਹਮਣੇ ਬੈਠੇ ਹੋਣ ਤੇ ਨਜ਼ਰਾਂ ਚੁਰਾਉਂਦੇ ਹੁੰਦੇ ਤੇ ਚਮਕਦੀਆਂ ਹੁੰਦੀਆਂ ਦੋਵਾਂ ਦੀਆਂ ਨਜ਼ਰਾਂ, ਇਹਨਾਂ ਨੂੰ ਹੋਰ ਲੰਮੀ ਜ਼ਿੰਦਗੀ ਦੇਵੇ ਤੇ ਗਾਣਾ ਲਾਓ।
0: ਨਹੀਂ ਮੇਰੀ ਗੱਲ ਸੁਣੋ, ਜਿਹੜਾ ਗੀਤ ਪਹਿਲਾਂ ਫਰਮਾਇਸ਼ ਕਰਕੇ ਗਏ ਸਾਡੇ ਬੀਬਾ ਬੋਏ ਜੀ ਵੀਰ ਮੇਰਾ, ਉਹ ਗੀਤ ਬੜਾ ਟੌਪ ਦਾ ਗੀਤ ਹੈ, ਤੁਹਾਨੂੰ ਪਤਾ ਨਾ?
1: ਮੈਨੂੰ ਪਤਾ, ਉਹ ਵੀ ਐਵਰਗ੍ਰੀਨ ਹੈ ਤੇ ਇਹ ਵੀ ਮਾੜਾ ਨਹੀਂ ਜੇ।
0: ਇਹ ਵੀ ਕੱਲ ਤੁਹਾਡੀ ਫਰਮਾਇਸ਼ ਪੂਰੀ ਕੀਤੀ ਸਭ ਤੋਂ ਪਹਿਲਾਂ, ਤੁਹਾਨੂੰ ਯਾਦ ਹੈ ਨਾ?
3: ਬਦਾਨਾ
0: ਭੁਜੀਆ ਖਾ ਗਿਆ ਸਵੇਰੇ ਸਵੇਰੇ।
3: ਅੱਛਾ, ਜਲੇਬੀਆਂ ਨਹੀਂ ਖਾਧੀਆਂ ਜੀ?
0: ਨਹੀਂ ਨਹੀਂ, ਮੈਂ ਬਦਾਨਾ ਖਾ ਲਿਆ, ਮਿੱਠਾ ਮੈਂ ਕੋਲ ਘੱਟ ਖਾਂਦਾ, ਕਦੀ ਕਦੀ ਮੇਰਾ ਬਦਾਨਾ ਖਾਣ ਦਾ ਜੂਟ ਕਰਦਾ ਹੁੰਦਾ।
3: ਹਾਂਜੀ ਚਲੋ ਵਧੀਆ ਭਾਜੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਤੇ ਲਾ ਦੋ ਹਿੰਦੀ ਗਾਣਾ ਜੀ ਜਿਹੜਾ ਭਾਜੀ ਉਹਨਾਂ ਨੇ ਕਿਹਾ, ਚੱਕ ਦੋ ਫੱਟੇ ਜੀ।
0: ਬੜੀ ਮਿਹਰਬਾਨੀ, ਥੈਂਕ ਯੂ ਸਿੰਗਰ ਜੀ, ਜਿੰਦਾਬਾਦ, ਤੁਹਾਡੇ ਸਿਰ ਤੇ ਜਿੰਦਾਬਾਦ ਆ ਵੀਰ ਮੇਰੇ। ਹੋ ਚਲੋ, ਬੜੀ ਮਿਹਰਬਾਨੀ, ਤੁਹਾਡੀ ਲਾਈਨ ਵੀ ਤੁਹਾਡੀ ਡਿਸਕਟ ਹੋ ਗਈ ਹੈ, ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਅੱਜ ਪੂਰੇ ਮੂਡ ਹੋ ਜਾਓ ਸਾਰੇ ਜਣੇ ਪੰਜਾਬੀ ਵਿਰਸਾ। ਹੈਲੋ, ਨੈਕਸਟ ਵਨ, ਹੈਲੋ
2: ਮੈਨੂੰ
0: ਯਾਦ ਆ ਗਿਆ, ਹੋਰ ਬੜਾ ਮੇਰਾ ਫੇਵਰਟ ਸੌਂਗ ਹਮਨੇ ਤੁਮਕੋ,
2: ਸੋਹਣਾ ਮਿਊਜ਼ਿਕ ਗਾਣਾ, ਸਾਰੇ ਲਾਈਕ ਕਰਨਗੇ ਪਲੀਜ਼ ਲਾ।
0: ਉਹ ਗੀਤ ਇੱਕ ਹੋਰ ਮੈਨੂੰ ਯਾਦ ਆ ਗਿਆ, ਪਰ ਮੈਂ ਤੁਹਾਡੀ ਲਾਈਨ ਕੱਟਣ ਲੱਗਾ ਹੁਣ, ਲਾਈਨ ਇੱਕ ਵਿਹਲੀ ਹੋਏਗੀ ਨਾ ਤੇ, ਕਿਉਂਕਿ ਟ੍ਰੈਫਿਕ ਜੈਮ ਹੈ। ਇਹ ਗਾਣਾ ਸੀ ਬੜਾ ਵਧੀਆ, ਹਮਨੇ ਤੁਮਕੋ ਦਿਲ ਹੀ ਦੇ ਦਿਆ, ਜੇ ਵੀ ਨਾ ਪੁੱਛਾ ਕੌਣ ਹਾਂ ਤੂੰ। ਓਏ ਹੋਏ ਹੋਏ ਹੋਏ, ਹਰਜੀਤ ਜੀ ਕੈਸੇ ਕੈਸੇ ਗੀਤ ਆ ਤੁਹਾਡੀ ਦਿਮਾਗ ਜਾ ਰਿਹਾ ਸਵੇਰੇ ਸਵੇਰੇ। ਹੈਲੋ,
4: ਹਾਂਜੀ ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਪਿਆਰਿਓ, ਕੀ ਹਾਲ ਆ? ਰਜਿੰਦਰ ਸਿੰਘ ਜੀ ਕਿਹੜਾ ਵੀਰੇ?
4: ਟੂਟੇ ਲੜੀ ਵਿਆਹ ਕਰ ਲੈ ਦੋ ਘੜੀ,
0: ਕ੍ਰਾਂਤੀ। ਤੁਹਾਡਾ ਅੱਜ ਮੂਡ ਮੈਨੂੰ ਲੱਗਦਾ ਸਾਰਿਆਂ ਦਾ ਅੱਜ, ਪਤਾ ਨੀ ਦੀਵਾਨੇ ਚ ਹੋਏ ਫਿਰਦੇ ਸਾਰੇ ਜਣੇ ਅੱਜ, ਕਮਾਲ ਹੋਈ ਪਈ ਤੁਹਾਡੀ ਸਵੇਰੇ ਸਵੇਰੇ ਸਾਰਿਆਂ ਦੇ। ਨੈਕਸਟ ਕਾਲ, ਹੈਲੋ ਟ੍ਰੈਫਿਕ ਜੈਮ, ਆ ਚੱਕੋ ਉਹ ਚੱਲ ਭਾਈ। ਹੈਲੋ,
2: ਫੋਨ ਕੱਟ ਗਿਆ ਜੀ,
0: ਕੋਈ ਗੱਲ ਨੀ ਵੀਰਾ ਜੀ, ਦੁਬਾਰਾ ਗੱਲ ਹੁਕਮ ਜੀ ਜੀ ਬੋਲੋ ਸਰ।
2: ਹਾਂਜੀ, ਕਿਸ ਫਿਲਮ ਦਾ ਨਾਮ ਹੈ? ਮੈਂ ਕਿਹਾ
0: ਕਿਹੜਾ ਮੂਵੀ ਦਾ ਗਾਣਾ, ਕਿਹੜੇ ਮੂਵੀ ਦਾ ਗੀਤ ਆ?
2: ਕ੍ਰਿਸ ਫਿਲਮ ਦਾ ਗਾਣਾ, ਕ੍ਰਿਸ
0: ਨਹੀਂ, ਗਾਣੇ ਦਾ ਨਾਂ ਕੀ ਆ?
2: ਦਿਲ ਤੂੰ ਹੀ ਬਤਾ।
0: ਚਲੋ ਮੈਂ ਕੋਸ਼ਿਸ਼ ਕਰਦਾ ਲਾਉਂਦੀ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਹਾਂ, ਔਰ ਗੱਲਾਂ ਪਤਾ ਸਿਲਸਿਲਾ ਬਿਲਕੁਲ ਪੂਰੇ ਹਾਲ ਡਿੱਗ ਪਿਆ ਫੋਨ ਥੱਲੇ, ਇੱਕ ਤਾਂ ਮੇਰੇ ਫੋਨ ਨੇ ਜਾਨ ਲਈ ਹੈ, ਕਿੰਨੇ ਕਿੰਨੇ ਜਾਨ ਲਈ ਹੈ ਮੈਨੂੰ ਪਤਾ ਨਹੀਂ ਹਾਲੇ ਤੱਕ, ਪਰ ਫੋਨ ਨੇ ਮੇਰੀ ਜਾਨ ਜ਼ਰੂਰ ਲਈ ਹੈ। ਇਹ ਟੁੱਟ ਕੇ ਸਾਹ ਲਓ, ਇਹ ਜਦੋਂ ਟੁੱਟੂਗਾ ਉਦੋਂ ਹੀ ਨਵਾਂ ਆਉਣਾ, ਉਦਾਂ ਨਵਾਂ ਵੀ ਨਹੀਂ ਆਉਣਾ। ਕੀ ਹਾਲ ਆ ਪਿਆਰਿਓ?
5: ਬਹੁਤ ਵਧੀਆ ਜੀ,
0: ਸਿਹਤਾਂ ਸੈੱਟ?
5: ਬਹੁਤ ਵਧੀਆ।
0: ਚਲੋ ਹੱਥ ਵੀ ਸੈਣੀ ਹੋਣੇ ਦੇ ਆ ਰਹੇ ਆ, ਰਸਤੇ ਜੀ ਆ, ਕਹਿੰਦੇ ਕਾਫੀ ਲੈ ਕੇ ਆ ਰਹੇ ਤੁਹਾਡੇ ਵਾਸਤੇ ਅੱਜ। ਮੈਂ ਕਿਹਾ ਅੱਜ ਸੂਰਜ ਕਿੱਥੋਂ ਚੜਿਆ?
5: ਕੀ ਬਾਤ ਹੈ।
0: ਕਹਿੰਦੇ ਭੁਪਿੰਦਰ ਭਾਜੀ, ਕਹਿੰਦੇ ਚਾਹ ਕਾਫੀ ਲੈ ਕੇ ਜਾਓ ਹਰਜੀਤ ਜੀ ਵਾਸਤੇ। ਮੈਂ ਕਿਹਾ ਅੱਛਾ, ਅੱਜ ਪਤਾ ਨਹੀਂ ਕਿੱਥੋਂ ਸੂਰਜ ਚੜ ਗਿਆ, ਅੱਜ ਭਾਗਾਂ ਦੇ ਨਹੀਂ ਹੋਊਗੀ ਕਾਫੀ ਆ ਰਹੀ ਸਾਡੇ ਵਾਸਤੇ ਵੀ।
5: ਕੀ ਬਾਤ ਹੈ,
0: ਤੁਹਾਡੇ ਵਾਸਤੇ ਨਹੀਂ ਆ ਰਹੀ ਐਵੇਂ ਨਾ, ਕਿਆ ਬਾਤ ਹੈ, ਐਵੇਂ ਨਾ ਤੁਸੀਂ ਸਵੇਰੇ ਸਵੇਰੇ ਕਹੀ ਜਾਓ ਤੂੰ ਕਿਤੇ ਤੁਹਾਡੇ ਵਾਸਤੇ ਲੈ ਆਊਗੀ ਹੱਥ ਵੀ ਸੈਣੀ, ਤੁਹਾਡੇ ਵਾਸਤੇ ਨਹੀਂ ਲਿਆਣੀ ਲੁਣੀ ਹੈਗੀ। ਇਹਦਾ ਭੁਪਿੰਦਰ ਮੇਰਾ ਵੀਰ ਆ, ਮੈਨੂੰ ਪਿਆਰ ਬਹੁਤ ਕਰਦਾ ਤੇ ਕਹਿੰਦਾ ਹਰਜੀਤ ਜੀ ਵਾਸਤੇ ਕਾਫੀ ਲੈ ਕੇ ਜਾਓ, ਪਰ ਮੈਂ ਪੀਨਾ ਸਿੰਗਲ ਸ਼ੂਗਰ ਵਾਲੀ ਹੁੰਦਾ ਜ਼ਿਆਦੀ, ਡਬਲ ਸ਼ੂਗਰ ਵਾਲੀ ਸ਼ੂਗਰ ਪਾਵੇ ਨਾ,
5: ਮੌਕਾ ਬੜਾ ਦਿੱਤਾ ਉਹਨਾਂ ਨੂੰ ਤੁਸੀਂ।
0: ਸ਼ੂਗਰ ਮੈਂ ਪਾਉਣ ਦੀ ਲੋੜ ਹੀ ਨਹੀਂ, ਮੈਂ ਉਹਦੇ ਬਹੁਤ ਮਿੱਠਾ ਦੁੱਧ ਵਰਗਾ, ਦੁੱਧ ਚ ਥੋੜਾ ਮਿੱਠਾ ਪਾ ਦੋ ਨਾ ਤੇ ਮਿੱਠਾ ਹੋ ਜਾਂਦਾ,
5: ਰੂਹ ਅਫਜ਼ਾ ਵਰਗਾ,
0: ਰੂਹ ਅਫਜ਼ਾ, ਰੂਹ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਫਿਰ ਜ਼ਿਆਦਾ ਮਿੱਠਾ ਹੋ ਜਾਂਦਾ। 905-673-33-37 ਸਟੂਡੀਓ ਨੰਬਰ ਹੈ, ਔਰ ਇਹ ਗੀਤ ਦੀ ਫਰਮਾਇਸ਼ ਕੀਤੀ ਮੇਰੇ ਵੀਰ ਨੇ, ਬੀਬਾ ਬੋਏ ਨੇ, ਤੇ ਫਿਰ ਕਿਉਂ ਨਾ ਇਹ ਗੀਤ ਤੋਂ ਸਟਾਰਟ ਅੱਜ ਦਾ ਪ੍ਰੋਗਰਾਮ ਕੀਤਾ ਜਾਏ। ਬਾਈ ਜਾਨ, ਹਮ ਹੈ ਆਪਕੇ ਆਪਣੇ ਮੇਰੀ ਜਾਨ, ਇੱਕੋ ਹੀ ਆ ਸਿੰਘ ਹਰਜੀਤ ਸ਼ਹਿਰ ਦੇ ਵਿੱਚ, ਤੇ 11 ਤੋਂ 12 ਫਿਰ ਰੇਡੀਓ ਨਹੀਂ ਕੋਈ ਹੋਰ ਸੁਣਾ ਦੇਣਾ ਤੁਹਾਨੂੰ 11 ਤੋਂ 12, ਜਿੰਨੇ ਮਰਜ਼ੀ ਚੱਲਦੇ ਹੋ ਰੇਡੀਓ, ਪਰ 11 ਤੋਂ 12 ਸਿੰਘ ਹਰਜੀਤ ਹੀ ਸੁਣੋਗੇ ਤੁਸੀਂ, ਕਿਉਂਕਿ ਟੈਨਸ਼ਨ ਫਰੀ,
5: ਬਿਲਕੁਲ,
0: ਘਰ ਵਾਲੀ ਤਾਂ ਦੂਰ, ਇਕੱਲਾ ਬੰਦਾ ਗੱਡੀ ਹੱਸਦਾ,
5: ਐਂਟਰਟੇਨਮੈਂਟ
0: ਘਰ ਵਾਲੀ ਇਕੱਲੀ ਬੈਠੀ ਉਹ ਹੱਸੀ ਜਾਂਦੀ ਹੈ ਵੀ ਦੇਖੋ ਹਰਜੀਤ ਜੀ ਕਿੱਦਾਂ ਦੀਆਂ ਸਿਰ ਸਿਰ ਗੱਲਾਂ ਕਰੀ ਜਾਂਦੇ ਆ। ਇਹ ਸਟ੍ਰੈਸ ਫਰੀ ਸ਼ੋਅ ਹੈ, ਔਰ ਜਿਨ੍ਹਾਂ ਨੇ ਆਪਣੀ, ਕਹਿੰਦੇ ਬੰਦੇ ਦੀ ਸਿਹਤ ਜਿਹੜੀ ਠੀਕ ਰੱਖਣੀ ਹੋਵੇ ਨਾ, ਸਟ੍ਰੈਸ ਫਰੀ ਹੋਣਾ ਚਾਹੀਦਾ ਬੰਦਾ, ਔਰ ਤੁਹਾਡੀ ਬਾਡੀ ਨੂੰ ਬਹੁਤ ਜ਼ਿਆਦਾ ਇੱਕ ਪੋਜ਼ਿਟਿਵ ਐਨਰਜੀ ਹੈ ਜਿਹੜਾ ਸਟ੍ਰੈਸ ਫਰੀ ਹੈਗਾ, ਔਰ ਖਾਸ ਕਰਕੇ ਕੈਨੇਡਾ ਵਰਗੇ ਸ਼ਹਿਰਾਂ ਦੇ ਵਿੱਚ ਇੱਥੇ ਸਟ੍ਰੈਸ ਲੈਵਲ ਬਹੁਤ ਹਾਈ ਹੈ। ਬਿਲੀਵ ਯੂ ਨੋਟ ਗਾਈਜ਼ ਕਿ ਇੱਥੇ ਜਿਹੜਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹਾਈ ਹੈ, ਔਰ ਇਹਨੂੰ ਕਿਵੇਂ ਤੁਸੀਂ ਰਿਲੀਫ ਕਰਨਾ ਹੈ। ਦਵਾਈ 1 ਘੰਟੇ ਦੀ ਮਿਲਦੀ ਹੈ ਤੁਹਾਨੂੰ ਵਿਦਆਊਟ ਐਨੀ ਕੋਸਟ,
5: 23 ਘੰਟੇ ਗੁਜ਼ਾਰ ਕਰ ਦਿੰਦੇ ਹੋ,
0: 23 ਘੰਟੇ ਇੰਤਜ਼ਾਰ ਹੁੰਦਾ ਤੇ 1 ਘੰਟੇ ਦਵਾਈ ਦਾ ਤੁਹਾਡਾ 23 ਘੰਟੇ ਦਾ ਅਸਰ 24 ਘੰਟੇ ਦਾ ਪੂਰਾ ਹੋ ਜਾਂਦਾ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀ ਸ਼ੋਅ।

0: ਆ ਸੁਣ ਲਓ ਗੀਤ ਹੁਣ ਯਾਰ ਥੋੜਾ ਜਿਹਾ ਦੋ ਮਿੰਟ ਬਾਅਦ ਕਾਲ ਕਰ ਲਿਓ ਵੀਰ ਬਣ ਗਿਆ ਦੋ ਮਿੰਟ ਬਾਅਦ ਵੀਰ ਬਣ ਕੇ ਕਾਲ ਕਰ ਸੁਣਿਓ ਧਿਆਨ ਨਾਲ ਇਹਦਾ ਮਿਊਜ਼ਿਕ ਐਡਾ ਪਿਆਰਾ ਨਾ ਕਿ ਬੰਦੇ ਨੂੰ ਵੈਸੇ ਰਿਲੈਕਸ ਕਰ ਦਿੰਦਾ ਆਈ ਰੀਅਲੀ ਲਵ ਦਿਸ ਸੌਂਗ ਮੈਨ ਆਈ ਰੀਅਲੀ ਲਵ ਦਿਸ ਸੌਂਗ ਇੱਕ ਤਾਂ ਨਾ ਮੇਰਾ ਮੈਨੂੰ ਮੇਰੇ ਕੋਲ ਵੀ ਰਿਹਾ ਨਹੀਂ ਹੁੰਦਾ ਮੈਨੂੰ ਨਾ ਕਾਲ ਵੱਜਦੀ ਹੋਣਾ ਨਾ ਮੈਨੂੰ ਹੁੰਦਾ ਯਾਰ ਬੰਦੇ ਕੋਈ ਬਿਜ਼ੀ ਹੁੰਦੇ ਉਹਨੇ ਕਾਲ ਰਾਈਟ ਵੇ ਲੈ ਲਈ ਨਾ ਚੰਗਾ ਨਹੀਂ ਲੱਗਦਾ ਹੈਲੋ
1: ਹੈਲੋ ਹਾਂਜੀ
0: ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਜੀ
1: ਐਸਨਮ
0: ਅੱਗੇ ਕੀ ਹੈ ਐਸਨਮ
1: ਅੱਗੇ ਗੂਗਲ ਬਾਬਾ ਜੀ ਨੂੰ ਪਤਾ
0: ਨਹੀਂ ਨਹੀਂ ਐਸਨਮ ਦੇ ਕਿੰਨੇ ਨਿਕਲ ਜਾਂਦੇ ਗਾਣੇ ਥੋੜਾ ਪੂਰਾ ਗਾਣਾ ਦੱਸ ਦੋ ਨਾ ਅਸੀਂ ਗੂਗਲ ਬਾਬੇ ਤੋਂ ਨੀ ਗਾਣੇ ਕਰਦੇ ਸਾਡੇ ਸਿਸਟਮ ਹੋਰ ਆ ਇੱਥੇ
1: ਤੁਸੀਂ ਕੰਪਿਊਟਰ ਤੋਂ ਲੱਭੋ ਇਹ ਸੌਂਗ ਲਗਾਓ ਜ਼ਰੂਰ
0: ਨਹੀਂ ਨਹੀਂ ਪਰ ਮੈਨੂੰ ਗਾਣੇ ਦਾ ਨਾਂ ਤਾਂ ਦੱਸ ਦੋ ਕੀ ਹੈ ਇਹ ਸਨਮ ਅੱਗੇ ਕੀ ਹੈ
1: ਥੋੜਾ ਜਿਹਾ ਗੂਗਲ ਬਾਬਾ ਜੀ ਦੱਸੂਗੀ
0: ਨਹੀਂ ਇੰਨਾ ਇੰਨਾ ਨਹੀਂ ਮੈਨੂੰ ਗੂਗਲ ਬਾਬਾ ਜੀ ਦੱਸ ਸਕਦੇ ਨਾਲੇ ਤੁਹਾਨੂੰ ਮੈਂ ਅੱਗੇ ਰਿਕੁਐਸਟ ਕੀਤੀ ਸੀ ਗੂਗਲ ਬਾਬੇ ਤੋਂ ਗਾਣੇ ਨਹੀਂ ਕੱਢਦੇ

0: ਇਸੀ ਸੰਗਤ ਆ ਕੇ ਤੁਰਈ ਹੈ
1: ਬਿਲਕੁਲ ਜੀ ਠਾਕਾ ਮਾਰ
0: ਕੇ ਐਸਾ ਗੁਰੂ ਸਾਹਿਬ ਦੀ ਮੌਜ ਹੋਈ ਹੈ ਤੇ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਉਹਦੇ ਵਿੱਚ ਤੁਸੀਂ ਵੀ ਵੱਡੇ ਸੇਵਾਦਾਰ ਹੋ ਮੈਂ ਸਮਝਦਾ ਔਰ ਤੁਸੀਂ ਦੋਨਾਂ ਨੇ ਉੱਥੇ ਤੁਹਾਡੀ ਫੈਮਿਲੀ ਨੇ ਇੱਧਰ ਹਰਬੀ ਜੀ ਦੀ ਫੈਮਿਲੀ ਨੇ ਔਰ ਬਸਰਾ ਸਾਹਿਬ ਸੀ ਉੱਥੇ ਸੀ ਹੋਰ ਵੀ ਸਾਡੇ ਕਮਿਊਨਿਟੀ ਦੇ ਬਹੁਤ ਜ਼ਿਆਦਾ ਉੱਥੇ ਆਪਣੇ ਹਰਜੀਤ ਭਾਅ ਜੀ ਵੀ ਆਏ ਸੀ ਉੱਥੇ ਨਾ
2: ਹਾਂਜੀ
0: ਜਿਹਨਾਂ ਦੇ ਜ਼ੀਨੋ ਪੀਜ਼ਾ ਹੈਗੇ ਆ ਫਿਰ ਉਹਨਾਂ ਦੇ ਨਾਲ ਉਹਨਾਂ ਦੀ ਮਿਸੀ ਦਾ ਕੀ ਨਾਂ ਸੀ ਸੋਫੀਆ ਨਾ
2: ਹਾਂਜੀ
0: ਸੋਫੀਆ ਕਾਰੜਾ ਵੀ ਸੀ ਤੁਹਾਡੇ ਟੀਮ ਦੇ ਨਾਲ ਉਮਰਪ੍ਰੀਤ ਚਾਵਲਾ ਵੀ ਤੁਸੀਂ ਦੇਖੇ ਗਏ ਹੋਰ ਕੌਣ ਕੌਣ ਸੀ ਥੋੜਾ ਜਿਹਾ ਦੱਸਦੇ
2: ਹਾਂਜੀ ਹਰਪਾਲ ਮਾਨ ਸੀ ਉਹਨਾਂ ਦੇ ਹਸਬੰਡ ਸੀ ਜਸਪਾਲ ਮਾਨ
0: ਹਾਂਜੀ ਉਹ ਵੀ ਸੀ
2: ਜਿਹੜਾ ਸਾਡੇ ਕਾਫੀ ਸਾਰੇ ਐਡਵਾਈਜ਼ਰ ਸੀਗੇ
0: ਇੱਕ ਹੋਰ ਸੀ ਉਹਨਾਂ ਦਾ ਨਾਮ ਮੈਨੂੰ ਜੇ ਵੈਸੇ ਉਹਨਾਂ ਪੱਗ ਨਹੀਂ ਬੰਨੀ ਸੀ ਉਹ ਸਹਿਜਧਾਰੀ ਜਿਹਦੇ ਕੌਣ ਸੀ ਉਹਨਾਂ ਦਾ ਨਾਮ ਮੈਨੂੰ ਸ਼ਕਲ ਯਾਦ ਆ ਰਹੀ ਹੈ ਮੈਂ ਕਿਹਾ ਤੁਹਾਡੇ ਐਡਵਾਈਜ਼ਰ ਤੁਹਾਨੂੰ ਯਾਦ ਹੋਏਗਾ ਉਹਨਾਂ ਦਾ ਨਾਮ ਬੜੀ ਸੇਵਾ ਕੀਤੀ ਹੈ ਸਾਰਿਆਂ ਨੇ ਉੱਥੇ ਔਰ ਤੁਹਾਡੇ ਅਗਲਾ ਟੈਂਟ ਸੀ ਬ੍ਰੈਡ ਪਕੌੜਿਆਂ ਦਾ
2: ਹਾਂਜੀ
0: ਪਤਾ ਨੀ ਕੀ ਪਾਉਂਦੇ ਆ ਬ੍ਰੈਡ ਪਕੌੜਿਆਂ ਮੈਨੂੰ ਹਾਲੇ ਤੱਕ ਸਮਝ ਨੀ ਆਈ ਮੈਂ ਦੇਖਣਾ ਪਿੱਛੇ ਜਦੋਂ ਬੇਸਨ ਮਿਕਸ ਕਰਦੇ ਨਾ ਇਹ ਮੇਰਾ ਖਿਆਲ ਬਖਸ਼ਿਸ਼ ਹੁੰਦੀ ਹੈ ਰਾਜਨ ਜੀ ਹੈ ਨਾ ਲੰਗਰ ਦੇ ਰੂਪ ਦੇ ਵਿੱਚ ਨਾ ਬਖਸ਼ਿਸ਼ ਹੁੰਦੀ
1: ਕਿੰਨੀ ਕੁ ਦਿਲੋਂ ਕਰਦੇ ਹੋ ਸੇਵਾ ਆਪਣੇ ਆਪ ਹੀ ਉਹਦੇ ਵਿੱਚ ਰਸ
0: ਔਰ ਮੈਂ ਪਰਸਨਲੀ ਤੌਰ ਤੇ ਇੱਥੇ ਲੱਕੀ ਭਾਜੀ ਦਾ ਉਹਨਾਂ ਦੀ ਪੂਰੀ ਫੈਮਿਲੀ ਦਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੇ ਅੱਗੋਂ ਬ੍ਰਦਰ ਸਾਰਾ ਸਾਹਿਬ ਵੀ ਆਏ ਸੀ ਫਿਰ ਵਰਕਰ ਵੀ ਟੀਮ ਸਾਰੀ ਸੀ ਉੱਥੇ ਮੈਂ ਸਾਰਿਆਂ ਦਾ ਇੱਥੇ ਪਰਸਨਲੀ ਤੌਰ ਤੇ ਇੱਕ ਵਾਰੀ ਫਿਰ ਵੀ ਥੈਂਕ ਯੂ ਕਰ ਰਿਹਾ ਹੁਣ ਕੀਰਤਨ ਦਰਬਾਰ ਤੇ ਨਾ ਜਿਸ ਵੇਲੇ ਅਸੀਂ ਜੇ ਬ੍ਰੈਡ ਪਕੌੜਾ ਨਾ ਲੱਗੇ ਨਾ ਤੇ ਸਾਨੂੰ ਸੰਗਤ ਪਹਿਲਾਂ ਪੁੱਛਦੇ ਔਨ ਏਅਰ ਕਈ ਬੰਦੇ ਕਹਿੰਦੇ ਆ ਗਏ ਯਾਰ ਬ੍ਰੈਡ ਪਕੌੜੇ ਬੜੇ ਟੇਸਟੀ ਬ੍ਰੈਡ ਪਕੌੜੇ ਬੜੇ ਟੇਸਟੀ ਔਰ ਤਕਰੀਬਨ ਮੇਰਾ ਖਿਆਲ ਇਹ 4 ਸਾਲ ਤੋਂ ਲਗਾਤਾਰ ਹੀ ਕਰ ਰਹੇ ਹਾਂ ਨਹੀਂ 3-4 ਸਾਲ ਹੋ ਗਏ ਹਾਂ 1 ਸਾਲ ਪਹਿਲੇ ਨਹੀਂ ਕੀਤਾ ਸੀ ਨਾ ਆਈ ਥਿੰਕ ਮੈਨੂੰ ਯਾਦ ਨਹੀਂ ਵੈਸੇ ਐਗਜੈਕਟਲੀ ਲੇਕਿਨ 4 ਸਾਲ ਦਾ ਲਗਾਤਾਰ ਹੋ ਗਏ ਕਰ ਰਹੇ ਪਰ ਮੈਂ ਦੇਖਿਆ ਸੀ ਉੱਥੇ ਹੱਥ ਵੀ ਚਲੋ ਤੁਹਾਡੇ ਤਾਂ ਉੱਥੇ ਹੀਟ ਦੇ ਅੱਗੇ ਨਹੀਂ ਸੀ ਕੰਮ
1: ਹਾਂਜੀ
0: ਪਰ ਇਹਨਾਂ ਦੇ ਉੱਤੇ ਸਟੋਵ ਚੱਲਦੇ ਸੀ 3-3 ਕੜਾਹੀਆਂ ਗਰਮ ਤੇਲ ਤਾਜ਼ੇ ਤਾਜ਼ੇ ਬੜਾ ਹਾਰਡ ਸੀ ਔਰ ਪਰਸਨਲੀ ਤੌਰ ਤੇ ਉਸ ਦਿਨ ਦੇਖੋ ਗਰਮੀ ਕਿੰਨੀ ਸੀ ਮੰਡੇ ਵਾਲੇ ਦਿਨ ਤਾਂ ਦੇਖਣਾ 28-30 ਟੈਂਪਰੇਚਰ ਸੀ ਉਸ ਦਿਨ ਫਿਰ ਅੰਦਰ ਹੀਟ ਚੱਲਦੀ ਸੀ ਜਿੱਦਾਂ ਭੱਠੀਆਂ ਚੱਲਦੀਆਂ ਉਹ ਹੀਟ ਹੀ ਹੋ ਗਈ ਨਾ ਔਰ ਇੰਨੇ ਪਸੀਨੋ ਪਸੀਨ ਹੋਏ ਸੀ ਸਾਰੀ ਫੈਮਿਲੀਜ਼ ਉੱਥੇ ਮੈਂ ਪਰਸਨਲੀ ਤੌਰ ਤੇ ਜਿਹੜਾ ਨਾ ਉਹਨਾਂ ਦੇ ਬੱਚੇ ਸੀ ਦੋਨੇ ਜਾਣੇ ਮੰਨਾ ਤੇ ਕੀਸ਼ੂ ਉਹ ਵੀ ਭੱਜੇ ਨਾਲ ਹੀ ਰਹੇ ਉੱਥੇ ਨਹੀਂ ਤਾਂ ਬੱਚੇ ਕਈ ਵਾਰੀ ਥੱਕ ਜਾਂਦੇ ਆ ਜਾਂ ਕਿਸੇ ਇੰਨੀ ਗਰਮੀ ਜਾਣਾ ਉਹ ਸਾਰਿਆਂ ਨੇ ਉੱਥੇ ਪੂਰੀ ਜਿਵੇਂ ਕਹਿੰਦਾ ਦਿਲੋਂ ਸੇਵਾ ਕੀਤੀ ਹੈ ਮੈਂ A to Z ਕਿਚਨ ਕਰਨ ਵਾਲਿਆਂ ਦਾ ਇੱਕ ਵਾਰੀ ਫਿਰ ਤੋਂ ਇੱਥੇ ਪੂਰਾ ਥੈਂਕ ਯੂ ਕਰ ਰਿਹਾ ਇਸ ਦੇ ਨਾਲ ਨਾਲ ਹੀ ਉੱਥੇ ਵਿਲੇਜ ਆਫ ਇੰਡੀਆ ਵੱਲੋਂ ਦੁੱਧ ਸੋਡੇ ਦੇ ਸਟਾਲ ਲਾਏ ਗਏ ਅਤੇ ਇਸ ਦੇ ਨਾਲ ਨਾਲ ਇੱਕ ਸਾਡੇ ਜੀਪ ਲਵਰਸ ਕਲੱਬ ਹੈ ਉਹਨਾਂ ਵੱਲੋਂ ਵੀ ਉੱਥੇ ਸ਼ਿਬੀਰ ਲਾਈ ਗਈ ਦੇਖੋ ਮੰਡੇ ਵਾਲੇ ਦਿਨ ਕਿੰਨੀ ਗਰਮੀ ਸੀ ਉਹ ਰੱਬ ਆਪੇ ਕਿਰਪਾ ਕਰਦਾ ਆਈਸਕ੍ਰੀਮ ਦੇ ਲੰਗਰ ਵੀ ਲੱਗ ਗਏ
1: ਹਾਂਜੀ ਹਾਂਜੀ
0: ਬੱਚਿਆਂ ਨੂੰ ਉੱਥੇ ਆਈਸਕ੍ਰੀਮ ਲੱਗਦਾ ਬੜੀ ਜਲਦੀ ਖਤਮ ਕਰ ਦਿੱਤੀ ਹੈ ਨਾ ਫਿਰ ਪੀਜ਼ੇ ਸਾਡਾ ਬਹੁਤ ਪਿਆਰਾ ਵੀਰ ਆ ਬਾਬਾ ਜੀ ਔਰ ਰਵੀ ਭਾਅ ਜੀ ਯਾਨੀ ਉਹਨਾਂ ਨੇ ਸ਼ੇਅਰ ਕਰਕੇ ਉੱਥੇ ਪੀਜ਼ੇ ਵੀ ਲਿਆਂਦੇ ਜੋੜਿਆਂ ਦੀ ਸੇਵਾ ਦੇ ਵਿੱਚ ਸ਼ਰਨ ਜੀ ਸੀ ਉਹਨਾਂ ਨਾਲ ਹੋਰ ਲਾਇਰ ਸੀ ਉਹ ਸਾਰੀ ਲਾਇਰ ਦੀ ਟੀਮ ਆ ਕੈਨੇਡੀਅਨ ਲਾਇਰ ਆ ਇੱਥੇ ਉਹ ਬੜਾ ਵੱਡਾ ਟੈਂਟ ਸੀ ਇਸ ਵਾਰੀ 2 ਟੈਂਟ ਐਕਸਟਰਾ ਲਵਾਏ ਸੀ ਅਸੀਂ ਉਹਨਾਂ ਵਾਸਤੇ ਅਤੇ ਉੱਥੇ ਸਾਰੀ ਜੋੜਿਆਂ ਦੀ ਸੇਵਾ ਕੀਤੀ ਗਈ ਅਤੇ ਹੋਰ ਆਪਣੇ ਹਾਂ ਜਿਨ੍ਹਾਂ ਨੇ ਲੰਗਰ ਉੱਥੇ ਸਾਰਾ ਬਣਾਇਆ ਦੇਦਾਰ ਭਾਅ ਜੀ ਯਾਨੀ ਉਹਨਾਂ ਦੀ ਪੂਰੀ ਟੀਮ ਖਾਸ ਕਰਕੇ ਮੈਂ ਰੇਲ ਆਸਨ ਜਿਹੜਾ ਨਾਨਕਸਰ ਗੁਰਦੁਆਰਾ ਸਾਹਿਬ ਹੈ ਉਹਨਾਂ ਦਾ ਬੜਾ ਥੈਂਕ ਯੂ ਕਰਨਾ ਉਹਨਾਂ ਪੂਰੀ ਟੀਮ ਭੇਜੀ ਆਪਣੀ ਉੱਥੇ 15-20 ਜਣਾਂ ਦਾ ਗਰੁੱਪ ਸੀ ਉਹ ਉੱਥੇ ਲੰਗਰ ਬਣਾਉਣਾ ਸੌਖਾ ਤਾਂ ਹੈ ਨਹੀਂ ਭਾਅ
1: ਜੀ
0: ਉਹਨਾਂ ਦਾ ਉੱਥੇ ਪੂਰੀ ਕਿਚਨ ਹੀ ਲਾ ਦਿੱਤੀ ਉੱਥੇ ਮੈਨੂੰ ਸਿਰਫ ਇੱਕੋ ਗੱਲ ਕਹੀ ਉਹਨਾਂ ਨੇ ਦੀਦਾਰ ਭਾਅ ਜੀ ਨੇ ਕਹਿੰਦੇ ਹਰਜੀਤ ਭਾਅ ਜੀ ਬਸ ਤੁਸੀਂ ਉੱਧਰ ਦੇਖੋ ਬਾਕੀ ਕੰਮ ਸਾਡਾ ਉਹਨਾਂ ਨੇ ਆਪਣੇ ਪਿੱਕੇ ਲਾ ਤੇ ਆਪਣੇ ਮੁੰਡੇ ਸੇਵਾਦਾਰ ਸਾਰੇ ਸਮਾਨ ਬੈਕ ਫੋਰਥ ਕਰ ਰਹੇ ਆ ਉਹਨਾਂ ਦੇ ਇੱਥੇ ਪਰਸੀ ਦਾ ਥੈਂਕ ਯੂ ਕੀਤਾ ਜਾ ਰਿਹਾ ਹੋਰ ਉੱਥੇ ਕੌਣ ਸੀ ਕੋਈ ਮੈਂ ਰਹਿ ਨਾ ਜਾਵਾਂ ਤੁਹਾਡੇ ਨਿਗਾਹ 'ਚ ਹੋਵੇ ਕੋਈ ਕਈ ਵਾਰੀ
1: ਸਾਡੇ ਡਾਕਟਰ ਸਾਹਿਬ ਹੋ ਗਏ ਸੀ
0: ਡਾਕਟਰ ਸਾਹਿਬ ਕਿਹੜੇ
1: ਮੈਂ ਸਾਡੇ ਸਪੈਕਸ ਐਕਸਪ੍ਰੈਸ ਵਾਲੇ ਡਾਕਟਰ ਸਾਹਿਬ ਉਹ ਵੀ ਆਏ ਸੀ
0: ਆਏ ਸੀ ਉੱਥੇ ਹਾਂ ਦੱਸੋ ਉਹਨਾਂ ਦਾ ਵੀ ਚੰਗਾ ਉਹਨਾਂ ਦੀ ਐਪਰੀਸ਼ੀਏਸ਼ਨ ਜਿਹੜੀ ਕਰਨੀ ਬੰਦੀ ਆ ਜ਼ਰੂਰ ਬੰਦੀ
1: ਨਾਲ ਸਾਡੇ ਪਰਿਵਾਰ 'ਚ ਵਾਈਫ ਸੀ ਬੱਚੇ ਸੀ ਮੇਰਾ ਕਜ਼ਨ ਸੀ ਮੇਰਾ ਫਰੈਂਡ ਸੀ ਸੋ ਹਰਪ੍ਰੀਤ ਸਿੰਘ ਬਿੰਦੀ
0: ਤੇ ਵਾਈਫ ਹੀ ਕਹਿੰਦਾ ਸੀ ਮੈਂ ਕਹਿੰਦੇ ਵਾਈਫਾਂ ਕਹਿਣ ਲੱਗੇ ਸੀ
1: ਨਹੀਂ
0: ਕਹਿਣ ਲੱਗੇ ਸਾਡੇ ਪਰਿਵਾਰ ਚੋਂ ਬੱਚੇ ਵੀ ਤੁਹਾਡੇ ਆਏ ਸੀ
1: ਬਿਲਕੁਲ ਜੀ ਬਿਲਕੁਲ
0: ਪਰ ਮੈਂ ਤੁਹਾਡੇ ਬੇਟੇ ਦੇਖੇ ਨਹੀਂ ਉੱਥੇ
1: ਨਹੀਂ ਬੇਟਾ ਛੋਟਾ ਲੱਗਿਆ ਜੀ ਬੇਟਾ ਛੋਟਾ ਦਾ 4 ਸਾਲ ਤੋਂ ਵੀ ਸੇਵ ਕਰਦਾ ਰਿਹਾ
0: ਅੱਛਾ ਉਹ ਤੁਹਾਡਾ ਬੇਟਾ ਸੀ
1: ਹਾਂ ਛੋਟਾ ਜਿਹੜਾ
0: ਓਕੇ ਓਕੇ ਮੈਨੂੰ ਉਹਨੇ ਪੁੱਛਿਆ ਸੀਗਾ 4 ਸਾਲ ਸੇ ਮੈਂ ਕਿਹਾ ਕਰੋ ਜਾ ਕੇ ਇਹ ਪੁੱਛਣਾ ਹੈਗਾ ਗੁਰੂ ਸਾਹਿਬ ਦੀ ਸੇਵਾ ਸਰ ਕੋਈ ਵੀ
1: ਬਾਹਰ ਲੰਗਰ ਦੇ ਉੱਤੇ ਵੀ ਦੋਨੋਂ ਦਿਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਵੇਰ ਤੋਂ ਲੈ ਕੇ
0: ਔਰ ਉੱਥੇ ਨੰਦਾ ਸਾਹਿਬ ਆਏ ਨੰਦਾ ਲਾਅ ਆਫਿਸ ਤੋਂ ਉਹਨਾਂ ਦਾ ਵੀ ਮੈਂ ਪਰਸਨਲੀ ਤੌਰ ਤੇ ਥੈਂਕ ਯੂ ਕਰ ਰਿਹਾ ਮੈਨੂੰ ਨੰਦਾ ਸਾਹਿਬ ਨੇ ਕਿਹਾ ਹਰਜੀਤ ਜੀ ਅਗਲੀ ਵਾਰੀ ਸਾਨੂੰ ਟੈਂਟ ਵੀ ਜ਼ਰੂਰ ਦੇਈਓ ਉਹਨਾਂ ਨੇ ਵੀ ਉੱਥੇ ਸੇਵਾ ਕਰਨੀ ਹੈ ਕਿਉਂਕਿ ਜਦੋਂ ਤੁਸੀਂ ਉੱਥੇ ਆ ਕੇ ਦੇਖਦੇ ਆ ਹੈਜ਼ ਐਕਸਪੀਰੀਅੰਸ ਰਾਜਨ ਜੀ ਤੁਸੀਂ ਬੜੇ ਇਸ ਤਰ੍ਹਾਂ ਦੇ ਔਰ ਹਾਪੀ ਜੀ ਨੇ ਵੀ ਇਸ ਤਰ੍ਹਾਂ ਦੇ ਬੜੇ ਸਮਾਗਮ ਅਟੈਂਡ ਕੀਤੇ ਹੋਣੇ ਉੱਥੇ ਕੁਛ ਹੋਰ ਗੱਲ ਤੁਸੀਂ ਸੁਣੀ ਕੋਈ ਕੀਰਤਨ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਵੀ
1: ਬਿਲਕੁਲ ਨਹੀਂ ਜੀ ਬਿਲਕੁਲ ਇੱਥੇ ਸਿਰਫ
0: ਕੋਈ ਸਿਆਸੀ ਗੱਲਾਂ

0: ਵਰਤਨ ਦੀ ਬਸ ਹੋਈ ਸੀ ਵਰਖਾ।
1: ਮੈਂ ਤੁਹਾਨੂੰ ਬਲੀਵ ਨਹੀਂ ਕਰ ਸਕਦਾ, ਤੁਸੀਂ ਕੱਲ ਪਰਸੋਂ ਲਗਾਤਾਰ ਇੰਨੀਆਂ ਕਾਲਸ, ਇੰਨੇ ਮੈਸੇਜ ਆਏ। ਮੇਰਾ ਵੀਰ ਬੈਰੀ ਤੋਂ ਹੈਗੇ ਬਰਾੜ ਸਾਹਿਬ, ਉਹਨਾਂ ਦਾ ਮੈਨੂੰ ਮੈਸੇਜ ਵੈਸਾ ਆਇਆ, ਕਹਿੰਦਾ ਹਰਜੀਤ ਜੀ ਬਸ ਤੁਸੀਂ ਛੱਡ ਹੀ ਦਿਓ, ਕਿੰਨਾ ਸਾਨੂੰ ਆਨੰਦ ਆਇਆ। ਔਰ ਬਜ਼ੁਰਗਾਂ ਦਾ ਉੱਥੇ ਇੰਨਾ ਪਿਆਰ ਮਿਲਿਆ ਮੈਨੂੰ, ਚੁੰਮਦੀਆਂ ਸੀ ਮਾਵਾਂ ਮੈਨੂੰ ਉੱਥੇ। ਮੈਂ ਤਾਂ ਹਰਜਿੰਦਰ ਸਿੰਘ ਸ਼੍ਰੀਨਗਰ ਨਾਲ ਸਟੇਜ 'ਤੇ ਬੈਠੇ ਚੁੰਮ ਲਿਆ, ਕਹਿੰਦੇ ਹਰਜੀਤ ਮੈਂ 2 ਦਿਨ ਲਗਾਤਾਰ ਚੁੰਮਿਆ ਉਹਨਾਂ ਨੇ ਮੈਨੂੰ, ਜੱਫੀ ਪਾ ਕੇ ਚੁੰਮਿਆ ਮੈਨੂੰ। ਮੈਨੂੰ ਉਹ ਮੇਰੇ ਪ੍ਰਾਊਡ ਮੂਮੈਂਟ ਕਿੱਦਾਂ ਦੇ ਹੋਣਗੇ ਦੱਸੋ।
0: ਬਿਲਕੁਲ ਜੀ ਬਿਲਕੁਲ,
1: ਉਹ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਜਦੋਂ ਇੱਦਾਂ ਦੀ ਕੀਰਤਨੀ ਜਥੇ ਤੁਹਾਨੂੰ ਜੱਫੀਆਂ ਪਾ ਕੇ ਤੁਹਾਨੂੰ ਪਿਆਰ ਕਰਦੇ ਨਾ, ਉਹ ਇੱਕ ਤੁਹਾਡੇ ਵਾਸਤੇ
0: ਬਲੈਸਿੰਗ।
1: ਭਾਈ ਸਾਹਿਬ ਹਰਜਿੰਦਰ ਸਿੰਘ ਸ਼੍ਰੀ ਨੇ ਸਾਰੀ ਜ਼ਿੰਦਗੀ ਕੀਰਤਨ ਹੀ ਕੀਤਾ, ਆਪਾਂ ਨੂੰ ਪਤਾ ਹੀ ਹੈ ਨਾ।
0: ਬਿਲਕੁਲ,
1: ਇਹ ਚੀਜ਼ਾਂ ਬੜੀਆਂ ਬਣੀਆਂ ਹੋਈਆਂ। ਚਲੋ ਆਪਾਂ ਹੁਣ ਧਾਰਮਿਕ ਹੋ ਗਏ, 2 ਹਫ਼ਤੇ ਲਾ ਤੇ ਬਾਬਾ ਜੀ ਦਾ ਨਾਂ ਜਪ ਲਿਆ, ਅਤੇ ਹੁਣ ਆਪਾਂ ਐਨਕਾਂ ਵਿੱਚੋਂ ਥੋੜ੍ਹੀਆਂ ਜਿਹੀਆਂ ਅਤੇ ਇੱਧਰ ਆਪਾਂ ਇੰਸ਼ੋਰੈਂਸ ਦਾ ਵੀ ਗੱਲ ਕਰਨੀ ਹੈ। ਜੀ ਸਰ
0: ਬਿਲਕੁਲ ਜੀ ਬਿਲਕੁਲ ਸਰ, ਸਭ ਤੋਂ ਪਹਿਲਾਂ ਦੱਸ ਦਈਏ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਅੱਜ ਅਸੀਂ ਅਰੇਂਜ ਕੀਤਾ ਜੀ, ਡਾਕਟਰ ਸਾਡੇ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਹੈਗੇ ਨੇ। ਜੇ ਤੁਸੀਂ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ 'ਤੇ ਜਾਣਾ ਚਾਹੁੰਦੇ ਹੋ, ਉੱਥੇ ਵੀ ਡਾਕਟਰ ਨੇ, ਅਤੇ ਜੇ ਤੁਸੀਂ ਅੱਜ ਸਾਡੀ ਰੈਜੋਲਿਊਸ਼ਨ ਵਾਲੀ ਲੋਕੇਸ਼ਨ 'ਤੇ ਜਾਣਾ ਚਾਹੁੰਦੇ ਹੋ ਅਤੇ ਉੱਥੇ ਵੀ ਡਾਕਟਰ ਅਵੇਲੇਬਲ ਨੇ, ਅਤੇ ਕੰਪਲੀਟ ਕੰਪਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ। ਅਸੀਂ ਦੋਨਾਂ ਥਾਵਾਂ ਦੇ ਉੱਤੇ ਪੂਰਾ ਸੈਟਅਪ ਕੀਤਾ ਹੋਇਆ, ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ। ਸੋ ਇਹ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਜਿਉਂ ਜਿਉਂ ਸਾਡੀ ਲੋੜ ਵੱਧਦੀ ਜਾ ਰਹੀ ਹੈ, ਅਸੀਂ ਸਪੈਂਡ ਕਰਦੇ ਹਾਂ ਜ਼ਿਆਦਾ ਟਾਈਮ ਸੈੱਲ ਫੋਨ ਦੇ ਉੱਤੇ, ਕੰਪਿਊਟਰ ਦੇ ਉੱਤੇ, ਸਾਡੀ ਬੈਕ ਆਫ ਦਾ ਆਈ ਬੜੀਆਂ ਚੀਜ਼ਾਂ ਚੱਲਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਚੱਲਦਾ, ਪਰ ਜਿਹੜੀਆਂ ਸਾਡੀਆਂ ਐਡਵਾਂਸ ਡਿਜੀਟਲ ਮਸ਼ੀਨਾਂ ਨੇ ਜੀ, ਇਹ ਬੈਕ ਆਫ ਦਾ ਆਈ ਸਕੈਨ ਕਰ ਦਿੰਦੀਆਂ ਨੇ, ਜਿਹੜੇ ਕਿ ਆਮ ਅੱਖ ਨਹੀਂ ਦੇਖ ਸਕਦੀ, ਔਰ ਸਕੈਨ ਕਰਕੇ ਜੋ ਵੀ ਰਿਜ਼ਲਟਸ ਆਉਂਦੇ ਨੇ ਜੀ, ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਅਸੀਂ ਪੇਸ਼ੈਂਟ ਜਿਹੜੇ ਕਸਟਮਰ ਲਿਸਟ ਹੁੰਦੇ ਨੇ ਉਹਨਾਂ ਨੂੰ ਦਿਖਾਈਦਾ ਵੀ ਜੇ ਅੱਖ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ।
1: ਤੁਹਾਡੀ ਗੱਲ ਵਿੱਚ ਹੀ ਹੈ, ਤੁਸੀਂ ਐਨਕਾਂ ਲੈ ਗਏ?
0: ਮੈਂ ਐਨਕਾਂ ਤੁਹਾਨੂੰ ਸਰ ਜੀ ਦੱਸਾਂਗਾ ਵੀ ਸਟੋਰ ਦੇ ਉੱਤੇ, ਕਿਉਂਕਿ ਇੰਨੀਆਂ ਕੁ ਜ਼ਿਆਦਾ ਨੇ, ਮੈਂ ਉਹ
1: ਇਹਦਾ ਮਤਲਬ ਨਹੀਂ ਦੇਣੀ ਹੈ, ਹਲਪੇ ਦੇ ਲਓ
0: ਸਟੋਰ ਦੇ ਉੱਤੇ,
1: ਸਿੱਧੀ ਗੱਲ ਦੇਣੀ ਹੈ ਨਹੀਂ ਹੈ। ਇਹਦਾ ਮਤਲਬ ਇਹੀ ਹੋਇਆ ਨਾ, ਬੰਦਾ 2 ਵਾਰੀ ਕਿਹਾ ਸੀ, ਅਸੀਂ ਕਹਿਣਾ ਹੀ ਨੀ ਤੁਹਾਨੂੰ
0: ਕਿੰਨੀਆਂ ਕੁ ਲੈ ਕੇ ਆ ਸਕਦੇ।
1: ਹਰਪ੍ਰੀਤ ਨਾਰਾਜ਼ ਆ ਤੁਹਾਡੇ ਨਾਲ, ਬਸ
0: ਹਰਪ੍ਰੀਤ ਨਾਰਾਜ਼
1: ਪਤਾ ਮੈਨੂੰ
0: ਅੱਜ ਪ੍ਰੋਗਰਾਮ ਬਣਾਇਆ ਸੀ ਜਦੋਂ ਜਾਣਾ ਤੇ ਪੇਮੈਂਟ ਕਰਨਾ, ਕਿਸੇ ਜਿਹਨਾਂ ਨੇ ਐਨਕਾਂ ਪਿੱਕ ਕਰਕੇ ਜਾਣਾ।
1: ਤੁਸੀਂ ਇਹਨਾਂ ਨੇ ਮੈਨੂੰ ਉੱਥੇ ਕੀਰਤਨ ਵਾਦੇ ਕਿਹਾ ਸੀ ਹੋਲੀ ਆ, ਕਹਿੰਦੇ ਹਰਜੀਤ ਜੀ ਦੇਖ ਲਓ ਰਾਜਨ ਜੀ ਕਿੰਨੇ ਸ਼ਤਾਨ ਆ, ਐਨਕਾਂ ਨਾ ਸਟੂਡੀਓ ਲੈ ਗਿਆ,
0: ਦੇਖ ਲਓ
2: ਇੰਨਾ ਟਾਈਮ ਬਹੁਤ ਸੀ ਉੱਥੇ।
0: ਹਰਪ੍ਰੀਤ ਜੀ ਤੁਹਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੇ?
1: ਨਹੀਂ, ਮੈਨੂੰ ਕਿਹਾ ਸੀ ਮੈਨੂੰ, ਹੁਣ ਹਰਪ੍ਰੀਤ ਤਾਂ ਚਲੋ ਨਹੀਂ ਕਹਿੰਦੀ ਓਪਨਲੀ, ਮੈਂ ਤਾਂ ਤੁਹਾਨੂੰ ਪਤਾ ਓਪਨਲੀ ਗੱਲ ਕਹਿ ਦਿੰਦਾ, ਪਰ ਇਹ ਤੁਹਾਨੂੰ ਲਿਆਣੀ ਚਾਹੀਦੀ ਹਰ ਵੀ, ਪਤਾ
0: ਕਿੰਨੀਆਂ ਕੁ ਲੈ ਕੇ ਆ ਸਕਦਾ? ਵਰਾਇਟੀ ਉਨੀ ਹੈ ਵੀ ਮੈਂ ਜੇ ਇੱਕ ਲੈ ਕੇ ਆਵਾਂ ਪਸੰਦ ਨਹੀਂ ਆਏਗੀ ਤਾਂ ਫਿਰ ਕੀ ਕਰਾਂਗੇ
1: ਆਪਾਂ? ਉਹ ਮੇਰੀ ਮਰਜ਼ੀ ਹੈ, ਮੈਂ ਆਪੇ ਪਸੰਦ ਕਰਾਵਾਂ ਨਾ ਕਰਾਵਾਂ, ਤੁਹਾਡੀ ਕੀ ਸਰਦਾ? ਤੁਸੀਂ ਲੈ ਕੇ ਆਓ
0: ਮੈਨੂੰ। ਓਕੇ, ਮੈਂ ਹਰਪ੍ਰੀਤ ਜੀ ਨਾਲ ਨਾਲ ਲੈ ਜਾਣਾ, ਅੱਜ ਉੱਥੇ ਸੋਚ ਲਿਆ ਕਿ ਚੂਜ਼ ਕਰਾਂਗੇ।
1: ਅਸੀਂ ਹਰਪ੍ਰੀਤ ਬਿਜ਼ੀ, ਅੱਜ ਨਹੀਂ ਜਾ ਸਕਦੇ।
0: ਚਲੋ ਠੀਕ ਹੈ,
1: ਅਸੀਂ ਸਾਨੂੰ ਚਾਹੀਦੇ ਨੇ, ਅਸੀਂ ਆਪੇ ਲੈ ਲਾਂਗੇ ਐਨਕ ਆਉਣ। ਬੜੀ ਮਿਹਰਬਾਨੀ ਤੁਹਾਡੀ। ਚਲੋ ਅੱਗੇ ਚਲੋ ਜੀ, ਰਾਜਨ ਜੀ ਹੋਰ ਕੀ ਕਰ ਰਹੇ
0: ਜੀ? ਸੋ ਜਿਨ੍ਹਾਂ ਨੇ ਅੱਖਾਂ ਦਾ
1: ਚੈੱਕ ਦੀਆਂ ਗੱਲਾਂ ਵੀ ਨਾਲ ਨਾਲ ਚੱਲਣੀਆਂ ਚਾਹੀਦੀਆਂ ਨਾ ਜੀ ਜੀ,
0: ਸੋ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਜ਼ਰੂਰ ਕਾਲ ਕਰਕੇ ਅੱਜ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਡਾਕਟਰ ਸਾਡੇ ਕੋਲ ਅਵੇਲੇਬਲ ਨੇ 905-460-8888 905-460-8888 ਤੇ ਜੇ ਬੱਚਿਆਂ ਦਾ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਬੱਚਿਆਂ ਵਾਸਤੇ ਇੱਕ ਸਪੈਸ਼ਲ ਮਸ਼ੀਨ ਲਿਆਉਂਦੀ ਜੀ, ਟੋਪੋਗ੍ਰਾਫੀ। ਹਰਜੀਤ ਜੀ, ਇਹ ਸਪੈਸ਼ਲ ਮਸ਼ੀਨ ਹੈ, ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਜਾਂਦਾ।
1: ਠੀਕ ਹੈ,
0: ਸੋ ਕਈ ਬੱਚੇ ਹੁੰਦੇ ਨਾ ਤਾਂ ਇਸ ਸਾਲ ਨੰਬਰ 2 ਹੈ, ਅਗਲੇ ਸਾਲ 3 ਆ ਗਿਆ, ਫਿਰ 4, ਅਤੇ ਉਹਨਾਂ ਨੂੰ ਹੁੰਦਾ ਵੀ ਨੰਬਰ ਰੋਕੇ ਕਿੱਦਾਂ ਜਾਵੇ। ਜਿਹੜੀ ਸਾਡੇ ਕੋਲ ਸਪੈਸ਼ਲ ਮਸ਼ੀਨ ਹੈ, ਇਹ ਪਹਿਲਾਂ ਹੀ ਡਾਇਗਨੋਸ ਕਰ ਦਿੰਦੀ ਕਿ ਬੱਚਾ ਤੁਹਾਡਾ ਉਸ ਕੈਟਾਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ, ਅਤੇ ਜੇ ਉਸ ਕੈਟਾਗਰੀ 'ਚ ਆਉਂਦਾ ਤਾਂ ਸਾਡੇ ਕੋਲ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਹੈਗੇ ਨੇ। ਇਹਦੇ 'ਚ ਇੱਕ ਸਪੈਸ਼ਲ ਐਨਕ ਬਣਾ ਦਿੱਤੀ ਜਾਂਦੀ ਹੈ ਜਿਹਦੇ 'ਚ ਤੁਹਾਡਾ ਅੱਖ ਦਾ
1: ਨੰਬਰ ਜ਼ਰੂਰ। ਮੈਂ ਇੱਥੇ ਸਾਰੀਆਂ ਆਪਣੇ ਜਿੰਨੇ ਵੀ ਸਾਡੇ ਪੰਜਾਬੀ ਵਿਰਸੇ ਦੀਆਂ ਫੈਮਿਲੀ ਸੁਣ ਰਹੀ ਹੈ, ਬੱਚੇ ਪਤਾ ਕੀ ਕਈ ਵਾਰੀ ਦੱਸਦੇ ਨਹੀਂ ਹੁੰਦੇ ਨਾ।
0: ਬਿਲਕੁਲ,
1: ਮੈਂ ਇਹ ਤੁਹਾਨੂੰ ਪਰਸਨਲੀ ਤੌਰ 'ਤੇ ਕਹੂੰਗਾ, ਇੱਕ ਵਾਰੀ ਤੁਸੀਂ ਬੱਚਿਆਂ ਦੀ ਜਿਹੜੀ ਨਿਗਾਹ ਚੈੱਕ ਜ਼ਰੂਰ ਕਰਾਓ, ਔਰ ਇਹ ਬੜਾ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਪਤਾ ਕਿ ਇੱਥੇ ਉਹਨਾਂ ਬੱਚੇ ਹੈਲਦੀ ਫੂਡ ਨਹੀਂ ਜ਼ਿਆਦਾ ਖਾਂਦੇ, ਉਹ ਜਿਹੜਾ ਕਿ ਇਫੈਕਟ ਉਹਦੀਆਂ ਆਈਜ਼ ਦੇ ਉੱਤੇ ਪੈਂਦਾ, ਔਰ ਮੈਂ ਸਮਝਦਾ ਕਿ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਕਿਉਂਕਿ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਰ ਜਿਹੜੀਆਂ ਬੱਚਿਆਂ ਦੀਆਂ ਮੰਮੀਆਂ ਸੁਣ ਰਹੀਆਂ, ਮੰਮੀਆਂ ਦਾ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਆ, ਚਲੋ ਫਾਦਰ ਵੀ ਕਰਦੇ ਆ, ਕਈ ਵਾਰੀ ਉਹ ਥੋੜ੍ਹੇ ਜਿਹੇ ਜ਼ਿਆਦਾ ਬਿਜ਼ੀ ਹੋ ਜਾਂਦੇ ਕੰਮਾਂ ਕਾਰਾਂ ਦੇ ਵਿੱਚ। ਮੈਂ ਸਪੈਸ਼ਲੀ ਤੌਰ 'ਤੇ ਲੇਡੀਜ਼ ਨੂੰ ਰਿਕੁਐਸਟ ਕਰੂੰਗਾ ਕਿ ਬੱਚਿਆਂ ਨੂੰ ਜ਼ਰੂਰ, ਇਹ ਇਹਨਾਂ ਦੀ ਟੈਸਟ ਦੇ ਪੈਸੇ ਕਿੰਨੇ ਹੁੰਦੇ? ਫ੍ਰੀ ਹੁੰਦੇ
0: ਜੀ, ਇਹ 20 ਸਾਲ ਦੀ ਉਮਰ ਤੱਕ ਕਵਰ ਹੁੰਦੇ ਨੇ।
1: ਅੱਛਾ, ਫਿਰ ਤਾਂ ਹੋਰ ਵਧੀਆ
0: ਵਧੀਆ, ਇਸੇ ਕਰਕੇ ਹਰ ਸਾਲ ਬੱਚਿਆਂ ਦੀ ਕਵਰੇਜ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਆ ਕੇ ਉਹਨਾਂ ਦਾ ਚੈੱਕਅਪ ਕਰਵਾਓ, ਅਤੇ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਟੋਪੋਗ੍ਰਾਫੀ ਵਾਲਾ ਟੈਸਟ, ਇਹ ਤੁਹਾਡੀਆਂ ਇੰਸ਼ੋਰੈਂਸ ਕੰਪਨੀ ਕਵਰ ਕਰ ਦਿੰਦੀ ਹੈ। ਤੁਸੀਂ ਆਪਣੀ ਜੇਬ 'ਚੋਂ ਕੁਛ ਵੀ ਨਹੀਂ ਸਪੈਂਡ ਕਰ ਜ਼ਰੂਰੀ ਹੈ ਸੋਚ ਸਕਦੇ ਹੋ।
1: ਬਹੁਤ ਅੱਛੀ।
0: ਸੋ ਜਿਨ੍ਹਾਂ ਨੇ ਵੀ ਇਹ ਚੈੱਕਅਪ ਕਰਵਾਉਣਾ ਹੈ ਜ਼ਰੂਰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲੈਣ 905-460-8888 ਅਤੇ ਲੋਕੇਸ਼ਨ ਵੀ ਬੜੀ ਸੌਖੀ ਹੈ ਜੀ, ਸਪੈਕਸ ਐਕਸਪ੍ਰੈਸ ਦੀ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ।
1: ਸੋ
0: ਇੱਕ ਇੱਕ ਨੰਬਰ ਜੀ 905-460-8888-905-460-8888
1: ਨੰਬਰ ਰਾਜਨ ਜੀ ਦੁਆਰਾ ਦੋ ਇੱਕ
0: 905-460-8888-905-460-8888
1: ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ, ਜਿੱਥੇ ਤੁਸੀਂ ਬਹੁਤ ਜ਼ਿਆਦਾ ਵਧੀਆ ਆਪਣੇ ਫੰਕਸ਼ਨ ਪਾਰਟੀਜ਼ ਕਰ ਸਕਦੇ ਹਾਂ। ਔਰ ਕਿਸੇ ਬੰਦੇ ਨੂੰ ਕੋਈ 40-50-60-70-80-90-100-110-20-30-40-50-200-250 ਦੀ ਕੋਈ ਫੰਕਸ਼ਨ ਪਾਰਟੀ ਕਰਨਾ ਹੋਵੇ ਤਾਂ ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ। ਸਟੀਲ ਐਂਡ ਮੈਲਨੀ ਦੇ ਕਾਰਨਰ ਦੇ ਆ, ਫੂਡ ਦੀ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ। ਇੱਕ ਵਾਰੀ ਫੋਨ ਕਰੋ, ਕੋਈ ਛੋਟੇ ਫੰਕਸ਼ਨ ਤੁਸੀਂ ਕਰਨੇ ਆ ਘਰ ਦੇ ਵਿੱਚ, ਕਦੇ ਅਸੀਂ ਗੈਦਰਿੰਗ 100-100 ਬੰਦੇ ਦੀ ਕਰ ਲੈਂਦੇ ਹਾਂ ਅਤੇ ਘਰ ਬੀਬੀਆਂ ਨੂੰ ਗੋਲਡ ਮੀਟ ਬਣਾਓ, ਉਹ ਬਣਾਓ, ਇਹ ਬਣਾਓ, ਬਹੁਤ ਪੈਸੇ ਲੱਗ ਜਾਂਦੇ ਆ। ਅਤੇ ਬੈਟਰ ਆਪਸ਼ਨ ਇਹ ਹੈ, ਨਾਲੇ ਕੋਈ ਘਰ ਖਿਲਾਰਾ ਨਹੀਂ ਤੁਹਾਡੇ ਪੈਂਦਾ, ਕੋਈ 50-100 ਬੰਦਿਆਂ ਦੀ ਪਾਰਟੀ ਕਰਨੀ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਰੋਇਲ ਇੰਡੀਆ ਬੈਂਕ। 905-458-0011 ਦੇ ਕੋਲ ਕੀਤੀ ਜਾ ਸਕਦੀ ਹੈ, 905-458-0011 ਤੇ ਕਾਲ ਵੀ ਕਰ ਲਿਓ ਤੁਸੀਂ, ਕਿਉਂਕਿ ਜਿੱਥੇ ਖਾਣਾ ਇਹਨਾਂ ਦਾ ਬੜਾ ਟੇਸਟੀ ਹੈ, ਲੋਕੇਸ਼ਨ ਬੜੀ ਵਧੀਆ ਹੈ ਆਪਣੇ ਬ੍ਰੈਂਪਟਨ ਦੇ ਵਿੱਚ, ਸਟੀਲਸ ਐਂਡ ਮੈਲਨੀ ਦੇ ਬਿਲਕੁਲ ਕਾਰਨਰ ਤੇ ਹੈ ਰੋਇਲ ਇੰਡੀਆ ਬੈਂਕਟ ਹਾਲ। 905-458-0011 ਤੇ ਕਾਲ ਕੀਤੀ ਜਾ ਸਕਦੀ। ਜੀ ਹਰਪ੍ਰੀਤ ਜੀ, ਕੀ ਹਾਲ ਚਾਲ ਹੈ?
2: ਬਿਲਕੁਲ ਠੀਕ ਠਾਕ ਹਰਜੀ ਜੀ।
1: ਜੀ ਦੱਸੋ ਕੀ ਕਰਨਾ ਚਾਹੋਗੇ? ਮੈਂ ਤੁਹਾਨੂੰ ਸਵਾਲ ਪੁੱਛਦਾ ਸਭ ਤੋਂ ਪਹਿਲਾਂ,
2: ਹਾਂਜੀ
1: ਗਰਮੀਆਂ ਆ ਗਈਆਂ ਹੁਣ,
2: ਹਾਂਜੀ
1: ਗਰਮੀਆਂ ਦੇ ਵਿੱਚ ਬਹੁਤ ਪਰਿਵਾਰ ਇੰਡੀਆ ਤੋਂ, ਪਾਕਿਸਤਾਨ ਤੋਂ ਆਪਣੇ ਆ ਰਹੇ, ਕੋਈ ਲੰਡਨ ਤੋਂ, ਇੰਗਲੈਂਡ, ਕਈਆਂ ਦੀ ਫੈਮਿਲੀ ਜਿੱਥੇ ਤੇ ਵੀ ਹੈਗੀਆਂ, ਡੈਫੀਨੇਟਲੀ ਉਹਨਾਂ ਨੇ ਆਉਣਾ ਹੈ। ਔਰ ਵਿਜ਼ਟਰ ਵੀਜ਼ਾ ਅਤੇ ਟਰੈਵਲ ਇੰਸ਼ੋਰੈਂਸ ਵਾਸਤੇ ਉਹਨਾਂ ਨੂੰ ਜ਼ਰੂਰ ਕਰ, ਪਹਿਲਾਂ ਮੈਨੂੰ ਇੰਨੀ ਗੱਲ ਦਾ ਇਹ ਜਵਾਬ ਦਿਓ, ਜਿਹੜੇ ਪਰਿਵਾਰ ਇੰਸ਼ੋਰੈਂਸ ਨਹੀਂ ਕਰਾਉਂਦੇ ਉਹਨਾਂ ਨੂੰ ਕਿੰਨਾ ਕੁ ਵੱਡਾ ਪੰਗਾ ਹੋ ਸਕਦਾ? ਪੰਜਾਬੀ 'ਚ ਮੈਂ ਸਿੱਧਾ ਪੁੱਛ ਰਿਹਾ, ਪੰਗਾ ਇੱਥੇ ਹੋਏ ਪੰਗੇ ਬਹੁਤ ਵੱਡੇ ਵੱਡੇ।
2: ਸੋ ਜੇ ਸਿਚੁਏਸ਼ਨ ਆ ਗਈ ਹੋਸਪਿਟਲ ਜਾਣ ਦੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਦੀ ਰਜਿਸਟ੍ਰੇਸ਼ਨ ਹੋਸਪਿਟਲ 'ਚ ਐਂਟਰੈਂਸ 'ਤੇ ਹੀ ਨਾ $1,000 ਆ।
1: ਅੱਛਾ,
2: ਸੋ ਉਹ ਤਾਂ ਜਸਟ ਤੁਸੀਂ ਬਸ ਉੱਥੇ ਹੋਸਪਿਟਲ 'ਚ ਵੜ ਜਾਓ ਅਤੇ $1,000 ਤਾਂ ਉਸੇ ਚੀਜ਼ ਦੇ ਲੈ ਲੈਣੇ ਆ। ਉਸ ਤੋਂ ਬਾਅਦ ਜੇ ਇੱਕ ਰਾਤ ਵੀ ਹੋਸਪਿਟਲ ਸਟੇਅ ਕਰਨੀ ਪੈ ਜਾਂਦੀ ਹੈ, $3,000-$4,000 ਦਾ ਖਰਚਾ ਹੈਗਾ ਇੱਕ ਰਾਤ ਹੋਸਪਿਟਲ ਸਟੇਅ ਕਰਨ ਦਾ। ਉਸ ਤੋਂ ਬਾਅਦ ਜੇ ਹੁਣ ਤੁਹਾਨੂੰ ਕਿਸੇ ਡਾਕਟਰ ਨੂੰ ਦੇਖਣਾ ਪੈ ਰਿਹਾ, ਕੋਈ ਸਰਜਰੀ ਹੋ ਰਹੀ ਆ, ਕੋਈ ਟੈਸਟ ਹੋ ਰਹੇ ਆ, ਉਹਨਾਂ ਦੇ ਖਰਚੇ ਐਡ ਆਨ ਹੁੰਦੇ ਰਹਿਣੇ ਆ। ਸੋ ਇਸੇ ਕਰਕੇ ਆਪਾਂ ਹਮੇਸ਼ਾ ਕਹੀਦਾ ਹੈ ਕਿ ਜਦੋਂ ਵੀ ਕਿਸੇ ਵਿਜ਼ਿਟਰ ਨੇ ਆਉਣਾ ਹੈਗਾ ਆ, ਕਿਉਂਕਿ ਸਮਰ ਦਾ ਟਾਈਮ ਆ, ਬਹੁਤ ਸਾਰੇ ਸਾਡੇ ਰਿਲੇਟਿਵਸ ਆਉਣਗੇ, ਸਾਡੇ ਪੇਰੈਂਟਸ ਜਿਨ੍ਹਾਂ ਦੇ ਕੋਲ ਸੁਪਰਵੀਜ਼ਰ ਸੀਗਾ ਉਹਨਾਂ ਨੇ ਰੀਵਿਜ਼ਿਟ ਕਰਨੀ ਆ, ਜਿਹੜੇ ਵਿੰਟਰ 'ਚ ਵਾਪਸ ਚਲੇ ਗਏ ਸੀਗੇ। ਸੋ ਕਾਫੀ ਸਾਰੀਆਂ ਕਾਲਸ ਵੀ ਆ ਰਹੀਆਂ ਇਹਨਾਂ ਦਿਨਾਂ ਦੇ ਵਿੱਚ। ਮੇਕ ਸ਼ੋਰ ਜਦੋਂ ਵੀ ਤੁਹਾਡੇ ਪੇਰੈਂਟਸ ਆ ਰਹੇ ਆ, ਜੋ ਤੁਹਾਡੇ ਰਿਲੇਟਿਵਸ ਆ ਰਹੇ ਆ, ਜਿੱਥੇ ਤੁਸੀਂ ਉਹਨਾਂ ਦਾ ਸਾਰਾ ਟ੍ਰਿਪ ਪਲਾਨ ਕਰ ਰਹੇ ਆ, ਉੱਥੇ ਜਦੋਂ ਉਹਨਾਂ ਦੀਆਂ ਟਿਕਟਸ ਫਾਈਨਲ ਹੋ ਜਾਂਦੀਆਂ ਹੈਗੀਆਂ, ਉਹਨਾਂ ਦੀ ਕਵਰੇਜ ਰਾਈਟ ਵੇ ਕਰਵਾਓ, ਤਾਂ ਕਿ ਜਦੋਂ ਉਹ ਰਸਤੇ 'ਚੋਂ ਚੱਲਦੇ ਹੈਗੇ ਆ, ਜਿੱਥੋਂ ਉਹ ਚੱਲਣ ਲੱਗੇ ਆ, ਉੱਥੋਂ ਇੱਥੇ ਤੱਕ ਆਉਂਦੇ ਹੋਏ ਇਨ ਬਿਟਵੀਨ ਅਗਰ ਇਨ ਟ੍ਰਾਂਜ਼ਿਟ ਦੇ ਵਿੱਚ ਵੀ ਕੋਈ ਪ੍ਰੋਬਲਮ ਆਵੇ, ਤਾਂ ਕੁਛ ਕੰਪਨੀਜ਼ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਕੋਲ ਇਨ ਟ੍ਰਾਂਜ਼ਿਟ ਕਵਰੇਜ ਵੀ ਹੈਗੀ ਆ। ਸੋ ਮੇਕ ਸ਼ੋਰ ਜਦੋਂ ਵੀ ਆਪਾਂ ਇਹ ਕਵਰੇਜਿਸ ਲੈਂਦੇ ਹੈਗੇ ਆ, ਰੈਦਰ ਦੈਨ ਸਿਰਫ ਸਾਰਾ ਧਿਆਨ ਆਪਾਂ ਇਸ ਗੱਲ 'ਤੇ ਲਾਈਏ ਕਿ ਕਿੰਨਾ ਕੁ ਪ੍ਰੀਮੀਅਮ ਆ, ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਹੈ ਕਿ ਘੱਟ ਤੋਂ ਘੱਟ ਪ੍ਰੀਮੀਅਮ ਦੇਣਾ ਪਵੇ, ਜਿੰਨਾ ਘੱਟ ਪ੍ਰੀਮੀਅਮ ਹੋਊਗਾ ਅਫਕੋਰਸ ਉਹਦੇ ਵਿੱਚ ਕੁਝ ਸਰਵਿਸਿਸ ਤਾਂ ਘੱਟ ਹੋਣਗੀਆਂ ਹੀ ਨਾ, ਤਾਂ ਹੀ ਕਰਕੇ ਇੰਸ਼ੋਰੈਂਸ ਕੰਪਨੀਜ਼ ਨੇ ਉਹਦਾ ਪ੍ਰੀਮੀਅਮ ਘੱਟ ਰੱਖਿਆ ਹੋਇਆ। ਸੋ ਇਸ ਕਰਕੇ ਜਦੋਂ ਤੁਸੀਂ ਆਪਣੇ ਬੈਨੀਫਿਟਸ ਜ਼ਰੂਰ ਕੰਪੇਅਰ ਕਰਿਆ ਕਰੋ ਕਿ ਕਿਹੜੀ ਪਾਲਿਸੀ ਦੇ ਵਿੱਚ ਕਿਹੜੇ ਐਕਸਟਰਾ ਬੈਨੀਫਿਟ ਮਿਲ ਰਹੇ ਆ, ਉਹਦੇ ਲਈ ਤੁਸੀਂ ਕੀ ਕੋਸਟ ਪੇ ਕਰ ਰਹੇ ਆ, ਕਿਉਂਕਿ ਕੁਝ ਕੰਪਨੀਜ਼ ਇੱਦਾਂ ਦੀਆਂ ਹੈਗੀਆਂ ਕਿ ਤੁਸੀਂ ਸੁਪਰ ਵੀਜ਼ਾ ਦੀ ਪਾਲਿਸੀ ਲਈ ਆ, ਤੁਹਾਡੇ ਪੇਰੈਂਟਸ 1-2 ਮਹੀਨੇ ਬਾਅਦ ਹੀ ਚਲੇ ਗਏ ਆ, ਉਹਨਾਂ ਦੇ ਵਿੱਚ ਪਾਰਸ਼ੀਅਲ ਰਿਫੰਡ ਹੈਗਾ, ਬਟ ਜੇ ਕਲੇਮ ਆ ਗਿਆ ਤਾਂ ਤੁਹਾਨੂੰ ਕੋਈ ਪਾਰਸ਼ੀਅਲ ਰਿਫੰਡ ਨਹੀਂ ਮਿਲਣਾ। ਬਟ ਕੁਝ ਕੰਪਨੀਜ਼ ਇੱਦਾਂ ਦੀ ਵੀ ਹੈਗੀਆਂ ਕਿ ਕਲੇਮ ਆਉਣ ਤੋਂ ਬਾਅਦ ਵੀ ਤੁਹਾਨੂੰ ਰਿਫੰਡ ਮਿਲ ਸਕਦਾ।
1: ਠੀਕ ਹੈ।
2: ਸੋ ਇਸ ਕਰਕੇ ਕੋਸਟ ਜਿੱਥੇ ਆਪਾਂ ਕੰਪੇਅਰ ਕਰਦੇ ਹਾਂ, ਉੱਥੇ ਇਹਨਾਂ ਸਰਵਿਸਿਜ਼ ਨੂੰ ਜਾਂ ਜਿਹੜੇ ਬੈਨੀਫਿਟਸ ਹੈਗੇ ਆ ਉਹਨਾਂ ਦਾ ਫੁੱਲ ਕੰਪੈਰੀਜ਼ਨ ਆਪਾਂ ਕਰਕੇ ਦਿੰਦੇ ਹਾਂ। ਐਂਡ ਜੇ ਸੁਪਰਵੀਜ਼ਾ 'ਤੇ ਆ ਰਹੇ ਹੈਗੇ ਆ ਅਤੇ ਤੁਸੀਂ ਮੰਥਲੀ ਇੰਸਟਾਲਮੈਂਟ 'ਚ ਪੇਮੈਂਟ ਦੇਣਾ ਚਾਹੁੰਦੇ ਆ, ਐਨੂਅਲ ਪੇਮੈਂਟ ਇਕੱਠੀ ਨਹੀਂ ਦੇ ਸਕਦੇ, ਉਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਇਸ ਵੇਲੇ ਅਵੇਲੇਬਲ ਹੈਗੀਆਂ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਪਾਲਿਸੀਜ਼ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 416-817-6500-416-817-6517।
1: ਰਾਜਨ ਜੀ, ਜਿਸ ਵੇਲੇ ਮੈਂ ਤਾਂ ਆਪਣੇ ਵੀਰ ਹੀ ਕਹਿੰਦਾ ਹੁਣ, ਛੋਟੇ ਵੀਰ ਕਹਿੰਦਾ ਹੁੰਦਾ, ਭਾਈ ਜਗਜੀਤ ਸਿੰਘ ਬਬੀਆ ਸਾਹਿਬ ਨੂੰ ਦਿੱਲੀ ਵਾਲੇ, ਕਿਵੇਂ ਉਹਨਾਂ ਦਾ ਕੀਰਤਨ ਤੁਹਾਨੂੰ ਜਦੋਂ ਸਟੇਜ ਤੇ?
0: ਇੱਕ ਵਾਰੀ ਨਾ ਉਹ ਤੁਸੀਂ ਅਲੱਗ ਲੈਵਲ ਦੀ ਦੁਨੀਆ 'ਚ ਪਹੁੰਚ ਜਾਂਦੇ ਹੋ ਜਦੋਂ ਅੱਖਾਂ ਬੰਦ ਕਰਕੇ ਤੁਸੀਂ ਧੁੰਚ ਗਵਾਜਦੇ ਹੋ ਨਾ। ਫਿਰ
1: ਮੈਨੂੰ ਨਾ, ਮੈਂ ਤੁਹਾਨੂੰ ਪਤਾ ਬਹੁਤ ਆਪਣਾ ਲੰਬਾ ਸਮਾਂ ਜ਼ਿੰਦਗੀ ਦਾ ਨਾਨਕਸਰ ਕਲੇਰਾਂ ਵਿੱਚ ਗੁਜ਼ਾਰਿਆ, ਸੰਗਤਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਸੁਣ ਰਹੇ ਆ, ਮਹਾਂਪੁਰਖ ਬਾਬਾ ਨੰਦ ਸਿੰਘ ਦੇ ਬੱਚੇ ਨਾ ਜਿਹੜੇ ਕੀਰਤਨੀ ਜਥੇ ਹੁੰਦੇ ਨਾ, ਇਹਨਾਂ ਦਾ ਬੜਾ ਸਤਿਕਾਰ ਕਰਨਾ ਚਾਹੀਦਾ। ਸਤਿਕਾਰ ਕਿਉਂ ਕਰਨਾ ਚਾਹੀਦਾ ਉਹਨਾਂ ਦਾ? ਕਿਉਂਕਿ ਤੁਹਾਨੂੰ ਗੁਰੂ ਦੀ ਬਾਣੀ ਦੇ ਨਾਲ ਜੋੜ ਰਹੇ ਹੋ, ਗੁਰੂ ਦੇ ਸ਼ਬਦ ਨਾਲ ਜੋੜ ਰਿਹਾ, ਗੁਰੂ ਦੀ ਉਪਮਾ ਕਰਕੇ ਤੁਹਾਨੂੰ ਉਹਦੇ ਨਾਲ ਸਤਸੰਗ ਦੇ ਵਿੱਚ ਬਸ ਹੋਰ ਹੀ ਦੁਨੀਆਂ 'ਚ ਲੈ ਜਾਂਦੇ ਆ। ਔਰ ਐਸੀਆਂ ਕੱਲ ਕਾਲਸ, ਐਸੇ ਕੱਲ ਮੈਨੂੰ ਟੈਕਸਟ ਮੈਸੇਜ, ਐਸੇ ਫੋਨ ਇੱਥੇ ਰੇਡੀਓ 'ਤੇ ਇੰਨੀਆਂ ਕਾਲਸ ਆਈਆਂ, ਮੈਂ ਸਾਰੀਆਂ ਸੰਗਤਾਂ ਇੱਕ ਵਾਰ ਫਿਰ ਤੋਂ ਧੰਨਵਾਦ ਕਰ ਰਿਹਾ। ਜਗਜੀਤ ਸਿੰਘ ਜੀ ਬਬੀਆ ਸਾਹਿਬ ਜਿੱਥੇ ਐਸੀਆਂ ਫਿਰ ਜਿਸ ਵੇਲੇ ਫਿਰ ਰੱਬੀ ਰੂਹਾਨੀ ਬਾਣੀ ਦਾ ਕੀਰਤਨ ਕਰਦੇ ਆ ਨਾ, ਅਤੇ ਫਿਰ ਆਪ ਦੇ ਵਿੱਚ ਇੱਕ ਮਿਸਾਲ ਹੋ ਜਾਂਦੀ ਹੈ। ਸੰਗਤ ਵੀ ਬੜੇ ਪਿਆਰ ਦੇ ਨਾਲ ਅੱਖਾਂ ਬੰਦ ਕਰਕੇ ਉਸ ਗੁਰੂ ਪਰਮੇਸ਼ਵਰ ਪਿਤਾ ਨਾਲ ਜੁੜ ਕੇ ਫਿਰ ਮਿਲ ਮੇਰੇ ਪ੍ਰੀਤਮਾ ਜੀਓ, ਐਸੀਆਂ ਫਿਰ ਮਿਊਜ਼ਿਕ ਦੀਆਂ ਐਸੀਓ ਅਤੇ ਸ਼ਬਦ ਦੀਆਂ ਧੁਨਾਂ ਜਿਸ ਵੇਲੇ ਲਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਭਾਈ ਜਗਜੀਤ ਸਿੰਘ ਜੀ ਬਬੀਆਂ।

ਭਾਈ ਜਗਜੀਤ ਸਿੰਘ ਜੀ ਬਬੀਆ ਸਾਹਿਬ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਵੀ ਰਹੇ ਆ, ਉਹਨਾਂ ਨਾਲ ਮੈਨੂੰ ਮੈਸੇਜ ਵੀ ਆ ਰਹੇ ਆ ਔਰ ਕਹਿੰਦੇ ਵਾਹ ਜੀ ਵਾਹ ਹਰਜੀਤ ਜੀ ਜੀ ਵਾਹ ਜੀ ਵਾਹ ਤੁਹਾਡਾ, ਔਰ ਤੁਸੀਂ ਸਾਡੀ ਬੇਨਤੀ ਨੂੰ ਮੰਨਿਆ, ਤੁਸੀਂ ਦੂਸਰੀ ਵਾਰੀ ਇਸ ਬੇਨਤੀ ਨੂੰ ਮੰਨਿਆ, ਤੁਸੀਂ ਦੂਸਰੀ ਵਾਰੀ ਇਸ ਪੰਜਵੇਂ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਏ ਹੋ, ਔਰ ਤੁਹਾਡਾ ਮੈਂ ਇੱਥੇ ਪਰਸਨਲੀ ਤੌਰ 'ਤੇ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਵੱਲੋਂ ਸਿੰਘ ਹਰਜੀਤ ਵੱਲੋਂ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ।

ਉੱਥੇ ਬਾਹਰ ਖੜਾ ਸੀ ਇੰਨੇ ਪਿਆਰ ਕਰਨ ਵਾਲੇ ਬਬੀਆ ਸਾਹਿਬ ਨੂੰ, ਮੇਰੇ ਵੀਰ ਨੂੰ, ਔਰ ਕਹਿੰਦੇ ਜੀ ਮੈਨੂੰ ਇੱਕ ਸੰਗਤ ਚੋਂ ਮਿਲਿਆ, ਕਹਿੰਦਾ ਤੁਸੀਂ ਦਿੱਲੀ ਸਾਰੀ ਇਕੱਠੀ ਕਰਤੀ ਇੱਥੇ, ਤੇ ਮੈਂ ਕਿਹਾ ਜੀ ਦਿੱਲੀ ਤਾਂ ਇਕੱਠੀ ਹੋਈ ਹੋਈ ਹੈ, ਤੇ ਦਿੱਲੀ ਨਹੀਂ ਇਕੱਠੀ, ਨਾਲ ਫਰੀਦਾਬਾਦ ਤੋਂ ਵੀ ਬੜੇ ਆਏ ਆ, ਗੁੜਗਾਉਂ ਤੋਂ ਵੀ ਬੜੇ ਆਏ ਆ ਇੱਥੇ, ਕਿਉਂਕਿ ਕਈ ਵਾਰੀ ਨਾ ਹਰ ਜਥੇ ਦੇ ਆਪਣੇ ਆਪਣੇ ਫੈਨ ਹੁੰਦੇ ਆ, ਔਰ ਛੋਟਾ ਵੀਰ ਆ ਸਾਡਾ ਜਗਜੀਤ ਸਿੰਘ ਬੱਬੀ ਆ, ਔਰ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਨਾਮ ਜਿਹੜਾ ਆਪਣੇ ਪੇਰੈਂਟਸ ਦੇ ਸਿਰ ਦੇ ਉੱਤੇ, ਕਿਉਂਕਿ ਇਹ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਇੱਥੇ ਹੁੰਦੀਆਂ ਹੁੰਦੀਆਂ, ਪਰ ਜਿਸ ਮਾਂ ਨੇ ਆਪਣੀ ਕੋਖ ਦੇ ਵਿੱਚ ਜਨਮ ਦਿੱਤਾ ਹੋਵੇ ਐਸੇ ਪੁੱਤਰ ਨੂੰ, ਅਤੇ ਉਹ ਮਾਂ ਨੂੰ ਕਿੰਨਾ ਕੁ ਪ੍ਰਾਊਡ ਹੁੰਦਾ ਹੋਣਾ ਜਿਸ ਵੇਲੇ ਮਾਂ ਕਿਤੇ ਟੀਵੀ 'ਤੇ ਕਿਤੇ ਲਾਈਵ ਬੈਠ ਕੇ ਕੀਰਤਨ ਸੁਣਦੇ ਹੋਣਗੇ, ਉਹ ਉਹਨਾਂ ਦੀ ਜਿਹੜੀ ਮਾਂ ਦੇ ਵਿੱਚੋਂ ਤਾਂ ਅਸੀਸਾਂ ਨਿਕਲਣਗੀਆਂ। ਜਿਵੇਂ ਹੁਣ ਮੈਂ ਉੱਥੇ, ਮੈਨੂੰ ਇੰਨੀਆਂ ਬਜ਼ੁਰਗਾਂ ਨੇ ਚੁੰਮਿਆ ਉੱਥੇ ਮੱਥਾ, ਮੈਨੂੰ ਜੱਫੀਆਂ ਪਾਈਆਂ ਘੁੱਟ ਘੁੱਟ ਕੇ, ਉਹ ਮੈਂ ਕਿੱਥੇ ਅਸੀਸਾਂ ਭੁੱਲ ਸਕਦਾ। ਪੈਸਾ ਜ਼ਿੰਦਗੀ ਬੜਾ ਇੰਪੋਰਟੈਂਟ ਆ, ਪਰ ਜਿੱਥੇ ਤੁਹਾਨੂੰ ਇੱਕ ਜ਼ਿੰਦਗੀ ਦੇ ਬਿਨਾਂ ਪੈਸੇ ਤੋਂ ਬਿਨਾਂ ਲਾਲਚ ਤੋਂ ਤੁਹਾਡੇ ਸਿਰ 'ਤੇ ਤੁਹਾਡੀ ਪੱਗ 'ਤੇ ਹੱਥ ਰੱਖ ਕੇ ਜਿਸ ਵੇਲੇ ਮਿੱਠਾ ਮਿੱਠਾ ਪਿਆਰ ਔਰ ਮਾਵਾਂ ਚੁੰਮਦੀਆਂ, ਉਹ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ ਦੇਣਾ ਨਹੀਂ ਦੇ।

0: ਮਾਂ ਭਗਤਾਰਨਾ ਪੜ੍ਹਿਆ ਕਰਦਾ ਸੀ ਇੱਕ ਨਾਨਾ ਸਾਹਿਬ ਕਹਿੰਦੇ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਅਤੇ ਭਗਤ ਕਿਹੜੇ ਆ ਜਿਹੜੇ ਗੁਰੂ ਦੀ ਬਾਣੀ ਦੇ ਨਾਲ ਜੁੜਨ ਜਿਹੜੇ ਗੁਰੂ ਦੇ ਸ਼ਬਦ ਦੀ ਪ੍ਰਚਾਰ ਕਰਨ। ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਮੈਂ ਦਰਸ਼ਨ ਕੀਤੇ ਬਾਬਾ ਕੁੰਦਨ ਸਿੰਘਾਂ ਦੇ ਕੋਲ ਬਹੁਤ ਸਮਾਂ ਰਿਹਾ ਔਰ ਕਦੀ ਬਾਬਾ ਕੁੰਦਨ ਸਿੰਘਾਂ ਨੇ ਪੈਰੀ ਹੱਥ ਨਹੀਂ ਲਵਾਇਆ ਸੀ ਕਿਸੇ ਦੇ ਔਰ ਜਿੰਨੇ ਵੀ ਬਜ਼ੁਰਗ ਹੁੰਦੇ ਸੀ ਉੱਥੇ ਉਹ ਜਾ ਕੇ ਪੈਰੀ ਹੱਥ ਲਾਉਂਦੇ ਹੁੰਦੇ ਸੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੇਖੋ ਕਿੱਡਾ ਵੱਡਾ ਨਾਂ ਹੈ, ਇਹਨਾਂ ਦੇ ਮਾਤਾ ਜੀ ਉੱਥੇ ਹੁੰਦੇ ਸੀ ਅਤੇ ਇਹ ਵੀ ਉੱਥੇ ਰਣਜੀਤ ਸਿੰਘ ਢੰਡਰੀਆਂ ਵਾਲੇ ਉੱਥੇ ਹੁੰਦੇ ਸੀ। ਪ੍ਰੋਫੈਸਰ ਦਰਸ਼ਨ ਸਿੰਘ ਦੀ ਮਾਂ ਨੇ ਉੱਥੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸਮਾਂ ਬਤੀਤ ਕੀਤਾ ਨਾਨਕ ਸਾਹਿਬ ਵਿੱਚ। ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਕੈਸੀ ਰੂਹਾਨੀਅਤ ਨਾਲ ਕੀਰਤਨਾਂ ਜੋੜ ਦਿੰਦੇ ਆ ਔਰ ਐਸੀਆਂ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੀਰਤਨ ਕਰਦੇ ਹੁੰਦੇ ਸੀ। ਐਸੀ ਗੁਰੂ ਸਾਹਿਬਾਂ ਦੀ ਮੌਜ ਹੀ ਦੇਖੋ ਅੱਜ ਵੱਡੇ ਵੱਡੇ ਰਾਗੀ ਜਥਿਆਂ ਦੇ ਵਿੱਚ ਉਹਨਾਂ ਦਾ ਨਾਮ ਆ ਜਾਂਦਾ ਔਰ ਜਿਹਨਾਂ ਨੇ ਨਾਨਕ ਸਾਹਿਬ ਦੀ ਧਰਤੀ ਦੇ ਵਿੱਚੋਂ ਕੁਛ ਸੇਵਾ ਕੀਤੀ ਹੈ ਉਹ ਕਿਤੇ ਨਾ ਕਿਤੇ ਬੜਾ ਲਾਹੇ ਪਿਆ ਉਹਨਾਂ ਨੂੰ।
1: ਜੀ ਤੁਸੀਂ ਕਦੀ ਤੁਸੀਂ ਜਾਂਦੇ ਹੀ ਹੋਗੇ ਜਿਹੜਾ ਪੂਰਨਮਾਸ਼ੀ ਦੀ ਰਾਤ
0: ਉੱਥੇ ਹੁੰਦਾ ਸੀ ਮੈਂ ਜੀ
1: ਬਸ ਉਹ ਦੇਖੋ ਉਹ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ
0: ਅਤੇ ਉਹ ਬੜੀ ਕਿਰਪਾ ਕਹਿੰਦੇ ਵੀ ਨਾਨਕ ਸਾਹਿਬ ਦੀ ਜੂਹ ਦੇ ਵਿੱਚੋਂ ਕੋਈ ਪਸ਼ੂ ਪੰਛੀ ਜਾਨਵਰ ਨਿਕਲ ਜਾਂਦਾ ਸੀ ਉਹ ਅਗਲੇ ਜਨਮ ਵਿੱਚ ਉਹ ਜੂਨ ਵਿੱਚ ਨਹੀਂ ਆਉਂਦਾ ਸੀ। ਐਸੀ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਕਿਉਂਕਿ ਬੰਦਗੀ ਹੈ ਮਹਾਂਪੁਰਖਾਂ ਦੀ ਬੰਦਗੀ ਹੈ ਮਹਾਂਪੁਰਖਾਂ ਦੀ ਸੰਤਾਂ ਦੀ ਬੰਦਗੀ ਹੈ ਬਾਬਾ ਆਨੰਦ ਸਿੰਘ ਹੋਰਾਂ ਦੀ 20-22 ਘੰਟੇ ਜਿਹੜੀ ਉੱਥੇ ਸੇਵਾ ਜਿਹੜਾ ਉੱਥੇ ਇੰਨਾ ਪ੍ਰਚਾਰ ਇੰਨਾ ਉੱਥੇ ਪਿਆਰ ਇੰਨਾ ਉੱਥੇ ਤੁਹਾਨੂੰ ਇੱਕ ਫਿਰ ਮੈਨੂੰ ਗੱਲ ਯਾਦ ਆ ਜਾਂਦੀ ਹੈ ਸੁਲਤਾਨ ਜੀ ਵੀ ਲਾਈਨ 'ਤੇ ਆ ਗਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਬਾਬਾ ਆਨੰਦ ਸਿੰਘ ਹੋਰਾਂ ਦੇ ਜਿਹੜੇ ਉਸਤਾਦ ਹੁੰਦੇ ਨਾ ਪੁੱਛੋ ਮੰਡੀ ਵਾਲੇ ਬਾਬਾ ਹਰਨਾਮ ਸਿੰਘ ਜੀ ਪੁੱਛੋ
1: ਹਰਨਾਮ ਸਿੰਘ ਜੀ ਨਾਲ ਇੱਕ ਵਾਰੀ
0: ਮੈਂ ਉਹਨਾਂ ਨੂੰ ਗੱਲ ਕੀਤੀ ਆਪਣਾ ਜਦੋਂ ਗੱਲਾਂ ਸੁਣੀਆਂ ਕੀਰਤਨ ਦੇ ਰੂਪ ਵਿੱਚ ਨਾ ਅਸੀਂ ਉੱਥੇ ਜਾਂਦੇ ਹੁੰਦੇ ਸੀ ਅਤੇ ਬਾਬਾ ਹਰਨਾਮ ਸਿੰਘ ਜੀ ਪੁੱਛੋ ਮੰਡੀ ਵਾਲੇ ਕਹਿਣ ਲੱਗੇ ਇਹਨਾਂ ਨਾਂ ਸੀ ਬਾਬਾ ਆਨੰਦ ਸਿੰਘ ਇਹ ਮਿਸਤਰੀ ਬਰਾਦਰੀ ਨੂੰ ਬਿਲੋਂਗ ਕਰਦਾ ਸੀ ਬਾਬਾ ਆਨੰਦ ਸਿੰਘ ਜੀ ਹੈ ਨਾ ਅਤੇ ਪੁੱਛੋ ਮੰਡੀ ਵਾਲੇ ਸੰਤ ਕਹਿਣ ਕਹਿੰਦੇ ਵੀ ਜਦੋਂ ਉਸਤਾਦ ਤੋਂ ਉੱਪਰ ਚੇਲਾ ਚਲਾ ਜਾਵੇ ਨਾ ਅਤੇ ਫਿਰ ਉਸਤਾਦ ਨੂੰ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਬਾਬਾ ਆਨੰਦ ਸਿੰਘ ਜੀ ਜਿਹੜੇ ਸੀ ਉਹ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਕੋਲ ਬੜਾ ਸਿੱਖਿਆ ਲਈ ਅੱਛਾ ਅਤੇ ਬਾਅਦ ਦੇ ਵਿੱਚ ਜਦੋਂ ਇੰਨੀ ਤਪੱਸਿਆ ਇੰਨੀ ਭਗਤੀ ਕਰਕੇ ਅਤੇ ਬਾਬਾ ਹਰਨਾਮ ਸਿੰਘ ਜੀ ਪੁੱਛੋ ਮੰਡੀ ਵਾਲੇ ਕਹਿਣ ਲੱਗੇ ਕਿ ਤੇਰਾ ਅੱਜ ਤੋਂ ਨਾ ਆਨੰਦ ਨਹੀਂ ਤੇਰਾ ਨਾ ਅੱਜ ਤੋਂ ਆਨੰਦ ਹੈ ਇਹ ਬਾਬਾ ਪੁੱਛੋ ਮੰਡੀ ਵਾਲਾ ਨਾਂ ਰੱਖਿਆ ਸੀ ਔਰ ਤੁਸੀਂ ਦੇਖਿਆ ਨਾ ਨਾਨਕ ਸਰ ਕਲੇਰਾਂ ਦੇ ਗੇਟ ਦੇ ਵਿੱਚ ਵੀ ਕਹਿ ਰਹੀ ਜਿੱਥੇ ਬਾਬਾ ਆਨੰਦ ਸਿੰਘ ਲਿਖਿਆ ਆਨੰਦ ਸਿੰਘ ਵੀ ਲਿਖਿਆ ਹੋਇਆ ਸਹੀ ਮਾਨਿਆਂ 'ਚ ਨਾਂ ਬਾਬਾ ਆਨੰਦ ਸਿੰਘ ਹੀ ਸੀ ਪਰ ਹਰਨਾਮ ਸਿੰਘ ਪੁੱਛੋ ਮੰਡੀ ਵਾਲਾ ਨੇ ਨਾਂ ਇਹਨਾਂ ਪਾਤਾ ਸੀ ਆਨੰਦ ਔਰ ਐਸੀ ਭਗਤੀ ਕਰਨੀ ਐਸੀ ਗੁਰੂ ਦੇ ਪ੍ਰਤੀ ਜੋ ਉਹਨਾਂ ਦਾ ਪਿਆਰ ਸੀ ਗਰਮੀਆਂ ਦੇ ਵਿੱਚ ਗੁਰੂ ਸਾਹਿਬਾਂ ਨੂੰ ਚੱਲਣਾ ਇਹ ਨਾਨਕ ਸਾਹਿਬ ਦੀ ਮਰਿਆਦਾ ਹੀ ਹੋ ਸਕਦੀ ਹੈ ਗਰਮੀਆਂ 'ਚ ਪਤਲੇ ਰੁਮਾਲੇ ਸਰਦੀਆਂ 'ਚ ਗਰਮ ਰੁਮਾਲੇ ਇਹ ਸੇਵਾ ਸਿਰਫ ਕਹਿੰਦੇ ਸੀ ਮਹਾਂਪੁਰ ਕਹਿੰਦੇ ਜਾਗਦੀ ਜੋਤ ਹੈ ਨਾ
1: ਬਿਲਕੁਲ ਜੀ
0: ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਦੀ ਜੋਤ ਕਹਿੰਦੇ ਨਾ ਜਿੱਦਾਂ ਅਸੀਂ ਆਮ ਸੁਣਦੇ ਹਾਂ ਜ਼ਿੰਦਗੀ ਦੇ ਵਿੱਚ ਗਰਮੀਆਂ 'ਚ ਕੱਪੜੇ ਪਤਲੇ ਲੈਂਦੇ ਹਾਂ ਸਰਦੀਆਂ 'ਚ ਕੱਪੜੇ ਭਾਰੇ ਲੈਂਦੇ ਪਾਉਂਦੇ ਹਾਂ ਇਸ ਤਰ੍ਹਾਂ ਦੇ ਰੁਮਾਲਾ ਸਾਹਿਬ ਉੱਥੇ ਸਪੈਸ਼ਲੀ ਤੌਰ 'ਤੇ ਤਿਆਰ ਕੀਤੇ ਜਾਂਦੇ ਔਰ ਬੜਾ ਸਤਿਕਾਰ ਮਹਾਂਪੁਰਖਾਂ ਨੇ ਬਾਬਾ ਆਨੰਦ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਹੈ ਇੱਕ ਮਨ ਦਾ ਗੁਰੂ ਗ੍ਰੰਥ ਸਾਹਿਬ ਸੀ ਉੱਥੇ ਅੱਜ ਵੀ ਉੱਥੇ ਹੈ ਇੱਕ ਮਨ ਗੁਰੂ ਗ੍ਰੰਥ ਸਾਹਿਬ ਦਾ ਅੱਜ ਵੀ ਉੱਥੇ ਪ੍ਰਕਾਸ਼ ਹੁੰਦਾ ਹੈ ਔਰ ਬਾਬਾ ਆਨੰਦ ਸਿੰਘ ਹੋਰਾਂ ਨੇ ਸੇਵਾ ਕੀਤੀ ਉਹਨਾਂ ਦੀ ਬੜਾ ਸਾਰਿਆਂ ਧੰਨਵਾਦ ਬਬੀਆ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਔਰ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਏ ਹੋ ਔਰ ਤੁਹਾਡਾ ਇੱਕ ਵਾਰੀ ਫਿਰ ਤੋਂ ਦਿਲੋਂ ਸਤਿਕਾਰ ਸਾਹਿਬ ਆਪ ਜੀ ਦਾ ਧੰਨਵਾਦ ਕੀਤਾ ਜਾ ਰਿਹਾ ਪ੍ਰੋਗਰਾਮ ਪੰਜਾਬੀ ਵਿਰਸਾ ਸੁਲਤਾਨ ਜੀ ਕੀ ਹਾਲ ਚਾਲ ਹੈ ਸਰ
2: ਥੈਂਕ ਯੂ ਵੈਰੀ ਮੱਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਉਹਦੀ ਰੀਜ਼ਨ ਇਹ ਹੈ ਕਿ ਜਿਹੜੇ ਸਪੋਰਟਸ ਦੇ ਸ਼ੌਕੀਨ ਹੈ ਉਹਨਾਂ ਨੂੰ ਵੀ ਇਹ ਪਤਾ ਕਿ ਫੀਫਾ ਵਰਲਡ ਕੱਪ ਆ ਰਿਹਾ ਸਾਡੇ ਮੇਅਰ ਜਿਹੜੇ ਆ ਉਹ ਬੜੇ ਲੁੱਕ ਫਾਰਵਰਡ ਕਰ ਰਹੇ ਆ ਜੀ ਓਨਟੈਰੀਓ ਗਵਰਨਮੈਂਟ ਜਿਹੜੀ ਹੈ ਪ੍ਰੀਮੀਅਰ ਸਾਡੇ ਉਹ ਵੀ ਬੜੇ ਲੁੱਕ ਫਾਰਵਰਡ ਕਰ ਰਹੇ ਆ ਐਵਰੀ ਡੇ ਕਿਤੇ ਨਾ ਕਿਤੇ ਕੋਈ ਨਾ ਕੋਈ ਫੰਕਸ਼ਨ ਹੋ ਰਹੇ ਆ ਫੀਫਾ ਵਰਲਡ ਕੱਪ ਇੱਕ ਵੱਡਾ ਇਵੈਂਟ ਹੈਗਾ ਔਰ ਇਸ ਇਵੈਂਟ ਦੇ ਵਿੱਚ ਬਿਗ ਸਕਰੀਨ ਟੀਵੀ ਅਗਰ ਡਿਸਕਾਊਂਟਡ ਪ੍ਰਾਈਸ ਤੇ ਮਿਲੇ ਤੇ ਜ਼ਰੂਰ ਸਪੋਰਟਸਮੈਨ ਜਿਹੜੇ
0: ਤੁਸੀਂ ਵੱਡੀ ਸਕਰੀਨ ਜਿਹੜਾ ਸਭ ਤੋਂ ਵੱਡਾ ਟੀਵੀ ਨਾ ਸਰ 95 ਇੰਚ ਵਾਲਾ ਕਿਰਪਾ ਕਰਕੇ ਉਹਦੀ ਪ੍ਰਾਈਸ ਦੇ ਦਿਓ ਤੁਸੀਂ ਮੈਨੂੰ ਫਿਰ ਕਹਿੰਦਾ ਹਰਜੀਤ ਮੇਰੇ ਕੋਲ 6 ਪੀਸ ਆ 5 ਪੀਸ ਆ ਉਹ ਮੈਨੂੰ ਪਲੀਜ਼ ਜਿੰਨੇ ਹੈਗੇ ਸਾਨੂੰ ਉਹ ਤਾਂ ਦੇ ਦਿਓ ਘੱਟ ਰੇਟ 'ਚ
2: $3,500 ਵੈਸੇ ਇਹਦੀ ਪ੍ਰਾਈਸ ਹੈ ਸੇਲ ਤੇ ਵੀ $27.99 ਦਾ ਸੀ ਪਰ $19.99 ਸਪੈਸ਼ਲ ਪ੍ਰਾਈਸ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ
0: ਠੀਕ ਹੈ ਸਰ ਹੋਰ ਦੱਸੋ।
2: 905-450-2828 ਨੰਬਰ ਹੈ ਜੀ। 55 ਇੰਚ 399 ਚ ਜਾਂ 65 ਇੰਚ 699 ਦਾ ਲੈਣਾ ਤਦ ਵੀ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828। ਚਾਹੇ ਵਾਸ਼ਰ ਐਂਡ ਡਰਾਇਰ ਲੈਣਾ ਜਾਂ ਫਰਿੱਜ ਸਟੋਵ ਡਿਸ਼ਵਾਸ਼ਰ ਕਿਚਨ ਦੇ ਹੋਮ ਅਪਲਾਇੰਸਿਸ ਲੈਣੇ ਆ 40% ਡਿਸਕਾਊਂਟ ਤੇ ਤੁਹਾਨੂੰ ਆਫਰ ਕੀਤੇ ਜਾ ਰਹੇ ਆ। ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5,000 ਵਾਲਾ $29.99 ਚ ਮਿਲ ਜਾਏਗਾ
0: ਜੀ।
2: $2,000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰੋਗੇ ਤੇ ਵਾਸ਼ਰ ਐਂਡ ਡਰਾਇਰ ਜਿਹੜਾ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $11.99 ਦਾ ਪੇਅਰ ਮਿਲ ਜਾਏਗਾ ਵਾਸ਼ਰ ਡਰਾਇਰ ਦੋਨੋਂ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ ਜੀ। 905-450-2828 ਨੰਬਰ ਹੈ, 905-450-2828 ਜੀ
0: ਨੰਬਰ ਹੈ। ਸੁਲਤਾਨ ਜੀ ਇੱਕ ਵਾਰੀ ਮੈਨੂੰ ਦੁਬਾਰਾ ਦਿਓ ਨਾਲੇ ਵਾਸ਼ਰ ਡਰਾਇਰ ਦੱਸੋ। ਘਰ ਦੇ ਵਿੱਚ ਕਈ ਵਾਰੀ ਖਰਾਬ ਹੋ ਜਾਂਦੇ ਆ ਮਸ਼ੀਨਾਂ, ਡਰਾਇਰ ਕੱਪੜੇ ਨਹੀਂ ਪ੍ਰੋਪਰ ਸੁਕਾਉਂਦੀਆਂ, ਕੱਪੜੇ ਸਾਫ਼ ਨਹੀਂ ਹੁੰਦੇ ਵਾਸ਼ਰ ਨਾਲ, ਉਹ ਵੀ ਥੋੜ੍ਹੀ ਵਧੀਆ ਜਿਹੀ ਡੀਲ ਦੇ ਦਿਓ ਮੈਨੂੰ ਐਸਾ ਜਿਹਾ।
2: ਜਿਹੜੇ ਕਸਟਮਰ ਜੀ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਤੇ ਅਲਟਰਾ ਲਾਰਜ ਕਪੈਸਿਟੀ ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ, ਤੁਹਾਨੂੰ ਕੁਆਇਨ ਲਾਂਡਰੀ ਤੇ ਜਾਣ ਦੀ ਲੋੜ ਨਹੀਂ। ਵੈਰੀ ਡਿਊਰੇਬਲ ਪ੍ਰੀਮੀਅਮ ਬ੍ਰਾਂਡ ਹੈ GE ਪ੍ਰੋਫਾਈਲ ਦੇ ਵਿੱਚ। ਅਗਰ ਤੁਸੀਂ ਪ੍ਰੋਫਾਈਲ ਸੀਰੀਜ਼ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ ਤੇ $2,200 ਤੋਂ ਤੁਹਾਨੂੰ ਅੱਜ ਅਸੀਂ ਸਿਰਫ $16.99 ਦਾ ਪੇਅਰ ਦੇਵਾਂਗੇ। ਸਿੰਗਲ ਪੀਸ ਵੀ ਚਾਹੀਦਾ ਹੋਵੇ ਤੇ ਤੁਹਾਨੂੰ ਵਾਸ਼ਰ ਜਿਹੜਾ $6.99 ਦਾ, ਡਰਾਇਰ $5.99 ਦਾ ਲਿਆ ਜਾ ਸਕਦਾ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। 905-450-2828 ਨੰਬਰ ਹੈ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਬਹੁਤ ਥੈਂਕ ਯੂ ਆਪ ਜੀ ਦਾ, ਬਹੁਤ ਬਹੁਤ ਥੈਂਕ ਯੂ ਸਰ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਮੇਰੀਆਂ ਗੱਲਾਂ ਬਹੁਤ ਹੋ ਸਕਦੀਆਂ। ਹਰਪੀ ਜੀ ਹੋਰ ਕੀ ਕਹਿਣਾ ਚਾਹੋਗੇ? ਨੀਲਮ ਜੀ ਆ ਗਏ, ਉਹਨਾਂ ਨਾਲ ਗੱਲਬਾਤ ਵੀ ਕਰਨੀ ਹੈ ਜੀ। ਹਰਪੀ ਜੀ
3: ਬਿਲਕੁਲ ਜੀ ਸੋ ਜਿੱਥੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਸੁਪਰਵਾਈਜ਼ਰ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਉੱਥੇ ਜਿਹੜੀ ਮੇਨ ਕਵਰੇਜ ਦੀ ਮੈਂ ਐਡ ਆਨ ਕਰਨ ਲੱਗੀ ਹਾਂ, ਕਿਉਂਕਿ ਜਦੋਂ ਵੀ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇਨਕਮ ਰਿਪਲੇਸਮੈਂਟ ਦੀ ਗੱਲ ਕਰਦੇ ਹਾਂ, ਸੈਲਫ ਇੰਪਲੋਇਡ ਕੈਟਾਗਰੀ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡੀ ਓਬਜੈਕਸ਼ਨ ਇਹ ਆਉਂਦੀ ਹੈਗੀ ਆ ਕਿ ਜਿਹੜੇ ਸੈਲਫ ਇੰਪਲੋਇਡ ਹੈਗੇ ਆ, ਖਾਸ ਕਰਕੇ ਜਿਹੜੇ ਟਰੱਕ ਡਰਾਈਵਰਸ ਆ, ਰੈਨੋਵੇਸ਼ਨ ਦੇ ਵਿੱਚ ਆ, ਕੰਸਟਰਕਸ਼ਨ ਬਿਜ਼ਨਸ ਦੇ ਵਿੱਚ ਆ, ਉਹਨਾਂ ਦੀ ਨੈੱਟ ਇਨਕਮ ਜਿਹੜੀ ਹੈਗੀ ਉਹ ਕਾਫੀ ਘੱਟ ਸ਼ੋਅ ਹੋਈ ਹੁੰਦੀ ਆ। ਸੋ ਇਸ ਕਰਕੇ ਜਿਹੜੇ ਡਿਸੇਬਿਲਟੀ ਬੈਨੀਫਿਟਸ ਹੈਗੇ ਆ, ਇਨਕਮ ਪ੍ਰੋਟੈਕਸ਼ਨ ਜਿਹੜਾ ਪਲਾਨ ਹੈਗਾ ਆ, ਉਹ ਤੁਹਾਡੀ ਜੋ ਤੁਸੀਂ ਇਨਕਮ ਸ਼ੋਅ ਕਰਦੇ ਆ ਉਹਦੇ ਅਕੋਰਡਿੰਗਲੀ ਤੁਸੀਂ ਬੈਨੀਫਿਟ ਚੂਜ਼ ਕਰ ਸਕਦੇ ਆ। ਕਈ ਵਾਰ ਸਾਡੀ ਰੈਗੂਲਰ ਇਨਕਮ ਜ਼ਿਆਦਾ ਹੁੰਦੀ ਆ, ਪਰ ਕਿਉਂਕਿ ਆਪਾਂ ਟੈਕਸੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਜਿਹੜੀ ਆਪਾਂ ਇਨਕਮ ਸ਼ੋਅ ਕਰਦੇ ਆ ਉਹ ਘੱਟ ਹੋਈ ਹੁੰਦੀ ਆ, ਇਸ ਕਰਕੇ ਬਹੁਤੇ ਟਰੱਕ ਡਰਾਈਵਰਾਂ ਦੇ ਕੋਲ ਸਿਰਫ $2,000 ਦੇ ਬੈਨੀਫਿਟ ਦੀ ਪਾਲਿਸੀ ਆ। ਬਟ ਜਦੋਂ ਆਪਾਂ ਉਹਨਾਂ ਦੇ ਰੈਗੂਲਰ ਖਰਚੇ ਦੇਖੀਏ, ਮੋਰਗੇਜ ਦੀਆਂ ਪੇਮੈਂਟਾਂ, ਗੱਡੀਆਂ ਦੀਆਂ ਪੇਮੈਂਟਾਂ, ਸੋ ਜਿੰਨੇ ਵੀ ਉਹਨਾਂ ਦੇ ਲੋਨ ਹੈਗੇ ਆ ਉਹਨਾਂ ਦੀਆਂ ਪੇਮੈਂਟਾਂ, ਤਾਂ $2,000 ਦੇ ਨਾਲ ਤਾਂ ਉਹਨਾਂ ਦਾ ਖਰਚਾ ਚੱਲ ਹੀ ਨਹੀਂ ਸਕਦਾ। ਸੋ ਇਸ ਕਰਕੇ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਵਧੀਆ ਪਲਾਨ ਇੰਟਰੋਡਿਊਸ ਕੀਤਾ ਗਿਆ ਆ, ਜਿਹਦੇ ਵਿੱਚ ਤੁਸੀਂ ਆਪਣੇ ਜਿੰਨੇ ਲੋਨਸ ਦੀਆਂ ਇੰਸਟਾਲਮੈਂਟ ਹੈਗੀਆਂ ਉਹਨਾਂ ਨੂੰ ਕਵਰ ਕਰ ਸਕਦੇ ਆ, ਜਿਹੜੀ ਤੁਸੀਂ ਆਪਣੀ ਇਨਕਮ ਰਿਪਲੇਸਮੈਂਟ ਤੋਂ ਐਕਸਟਰਾ ਐਡ ਆਨ ਕਰ ਸਕਦੇ ਆ। ਸੋ ਜਿੱਥੇ ਤੁਸੀਂ $2,000 ਦੀ ਪਾਲਿਸੀ ਸਿਰਫ ਇਨਕਮ ਰਿਪਲੇਸਮੈਂਟ ਲਈ ਲੈ ਸਕਦੇ ਆ, ਉੱਥੇ ਤੁਹਾਡੀਆਂ ਜਿੰਨੀਆਂ ਵੀ ਮੋਰਗੇਜ ਦੀਆਂ ਪੇਮੈਂਟ ਜਾ ਰਹੀਆਂ ਹੈਗੀਆਂ, ਤੁਹਾਡੀ ਕੋਈ ਗੱਡੀ ਦੀ ਲੀਜ਼ ਦੀ ਜਾਂ ਫਾਈਨੈਂਸ ਦੀ ਪੇਮੈਂਟ ਜਾ ਰਹੀ ਹੈਗੀ ਆ, ਜਾਂ ਤੁਸੀਂ ਰੈਂਟ ਤੇ ਰਹਿੰਦੇ ਆ ਤਾਂ ਤੁਹਾਡਾ ਰੈਗੂਲਰ ਜਿਹੜਾ ਰੈਂਟ ਪੇ ਹੋ ਰਿਹਾ ਅਗਰ ਰੈਂਟਲ ਐਗਰੀਮੈਂਟ ਹੈਗਾ ਤੁਹਾਡਾ। ਸੋ ਅਗਰ ਕੱਲ ਨੂੰ ਕੋਈ ਵੀ ਇੰਜਰੀ ਹੋ ਜਾਂਦੀ ਆ, ਕੋਈ ਵੀ ਸਿਕਨੈਸ ਹੋ ਜਾਂਦੀ ਆ, ਉਸ ਸਿਚੁਏਸ਼ਨ ਦੇ ਵਿੱਚ ਜਿੱਥੇ ਤੁਹਾਨੂੰ ਇਨਕਮ ਰਿਪਲੇਸਮੈਂਟ ਦੇ ਪੈਸੇ ਮਿਲਣਗੇ ਉਹਦੇ ਨਾਲ ਜਿੰਨੀਆਂ ਤੁਹਾਡੀਆਂ ਜਿਹੜੇ ਲੋਨਸ ਦੀਆਂ ਇੰਸਟਾਲਮੈਂਟ ਹੈਗੀਆਂ ਉਹਦੀ ਪੇਮੈਂਟ ਵੀ ਤੁਹਾਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਪੇ ਆਊਟ ਕੀਤੀ ਜਾਊਗੀ। ਸੋ ਹੁਣ ਇਸ ਗੱਲ ਦੀ ਆਪਾਂ ਨੂੰ ਚਿੰਤਾ ਨਹੀਂ ਹੈਗੀ ਕਿ ਜਿਹੜਾ ਇਨਕਮ ਪਰੂਫ ਹੈਗਾ ਆ ਉਹ ਸਿਰਫ ਇਨਕਮ ਰਿਪਲੇਸਮੈਂਟ ਲਈ ਹੀ ਦੇਖਿਆ ਜਾਣਾ ਆ, ਉਹਦੇ ਵਿੱਚ ਵੀ ਅਪ ਟੂ $2,000 ਦੇ ਲਈ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਕਾਫੀ ਲੀਨੀਅੰਟ ਹੈਗੀਆਂ ਆ। ਬਟ ਜਿਹੜਾ ਇਹ ਵਾਲਾ ਨਾਲ ਲੋਨ ਇੰਸ਼ੋਰੈਂਸ ਵਾਲਾ ਕਵਰੇਜ ਵਾਲਾ ਪਲਾਨ ਹੈਗਾ ਉਹਦੇ ਲਈ ਕੋਈ ਇਨਕਮ ਪਰੂਫ ਦੀ ਜ਼ਰੂਰਤ ਨਹੀਂ ਹੈਗੀ, ਉਹਦੇ ਲਈ ਸਿਰਫ ਲੋਨ ਦੀਆਂ ਇੰਸਟਾਲਮੈਂਟ ਦੇ ਪਰੂਫ ਹੀ ਜਾਣੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ, ਕਿਹੜਾ ਪਲਾਨ ਤੁਹਾਡੀਆਂ ਨੀਡਸ ਨੂੰ ਕਵਰ ਕਰਦਾ ਹੈਗਾ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8175-00-416-817-6500।
0: ਬਹੁਤ ਈਜ਼ੀ ਨੰਬਰ ਹੈ ਹਰਪ੍ਰੀਤ ਸੈਣੀ ਜੀ ਦਾ, 416-8175-6500 ਤੇ ਕਾਲ ਕੀਤੀ ਜਾ ਸਕਦੀ। ਨੀਲਮ ਜੀ ਕੀ ਹਾਲ ਚਾਲ ਹੈ?
4: I'm very good, thank you sir. ਤੁਸੀਂ ਸੁਣਾਓ?
0: ਬਹੁਤ ਅੱਛਾ, ਕਿੱਥੇ ਗਏ ਸੀ ਘੁੰਮਣ ਲਈ ਇੰਨੇ ਸੋਹਣੇ ਵੈਦਰ ਵਿੱਚ? ਕਿਉਂਕਿ ਮੈਨੂੰ ਪਤਾ ਤੁਸੀਂ ਬਹਿਣ ਵਾਲੇ ਤਾਂ ਹੈ ਨਹੀਂ, ਇਹਨਾਂ ਦਾ ਮੈਨੂੰ ਪਤਾ ਮੋਰਗੇ ਦੇ ਕੋਰਸ ਕਰ ਲੋ, ਇੰਨੇ ਪੈਸੇ ਬੰਦੇ ਆ ਖੁਸ਼ ਦਿਲ ਹੋ ਔਰ ਤੁਹਾਡੇ ਜਿਹੜੇ ਫੇਸ ਤੋਂ ਆਲਵੇਜ਼ ਸਮਾਈਲ ਝਲਕਦੀ ਹੈ, ਜਿਹੜੇ ਸਾਡੇ ਕਲਾਇੰਟ ਆ ਤੁਹਾਨੂੰ ਬੜਾ ਪਿਆਰ ਕਰਦੇ ਆ, ਤੁਹਾਨੂੰ ਅੱਗੋ ਦੀ ਅੱਗੋ ਬਿਜ਼ਨਸ ਮਿਲਦਾ। ਨੀਲਮ ਜੀ ਕੀ ਕਹਿਣਾ ਚਾਹੋਗੇ ਪਲੀਜ਼?
4: ਮੈਂ ਅੱਜ ਕਹਿਣਾ ਚਾਹਾਂਗੀ ਜੀ, ਦੇਖੋ ਬਿਲਡਰ ਪਰਚੇਸ, ਬਿਲਡਰ ਪਰਚੇਸ ਤੇ ਇੰਨਾ ਜ਼ਿਆਦਾ ਰੌਲਾ ਗਲਾ, ਜਿਹਨਾਂ ਨੇ 2 ਸਾਲ ਪਹਿਲਾਂ ਲਿੱਤੀਆਂ ਸੀ ਉਹਨਾਂ ਨੇ ਉਸ ਵੇਲੇ ਇਹ ਸੋਚ ਕੇ ਲਿੱਤੀਆਂ ਸੀ ਕਿ ਯੂਨੋਵਟ ਇਹਨਾਂ ਦੇ ਪ੍ਰਾਈਸ ਵੱਧ ਜਾਣੇ, ਪਤਾ ਨੀ ਮੁੜ ਕੇ ਮਿਲਣੀਆਂ ਨੀ। ਸੋ ਹੋਇਆ ਕਿ 5% 5% 5% ਈਜ਼ੀ ਡਿਪੋਜ਼ਿਟ, ਇੰਨਾ ਦੇ ਦੋ ਕਰ ਕਰਾ ਕੇ ਉਹਨਾਂ ਨੇ 20% ਦੀ ਐਂਡ ਦੇ ਡਿਪੋਜ਼ਿਟ ਦੇ ਦਿੱਤਾ। ਉਹਨਾਂ ਨੇ ਇੰਸਟਾਲਮੈਂਟਸ ਬੜੀਆਂ ਵਧੀਆ ਬਣਾਈਆਂ ਹੁੰਦੀਆਂ, ਤੁਹਾਡੇ ਹਿਸਾਬ ਦੇ ਨਾਲ ਬਣਾਈ ਹੁੰਦੀ ਹੈ, ਅਫੋਰਡੇਬਿਲਿਟੀ ਦੇ ਹਿਸਾਬ ਦੇ ਨਾਲ ਤਾਂ ਤੁਸੀਂ ਦੇ ਦਿੰਦੇ ਹੋ। ਹੁਣ 20% ਉਦੋਂ ਦਿੱਤਾ ਸੀ ਵਿਚ ਇਜ ਅੱਜ ਦੀ ਡੇਟ ਚ ਮੰਨ ਲਓ ਤੁਸੀਂ 8 ਲੱਖ ਦਾ ਲਿੱਤਾ ਸੀ ਤਾਂ ਇਸ ਵੇਲੇ ਉਹਦੀ ਵੈਲਿਊ ਆਉਂਦੀ ਵੀ 6.5 $2.5 ਦੀ ਸ਼ੋਰਟ ਫਾਲ ਹੈ। ਹੁਣ ਤੁਸੀਂ ਕੀ ਕਰੋਗੇ ਜੇ $2.5 ਕਿਸੇ ਕੋਲ ਨਹੀਂ ਹੁੰਦਾ, ਨੋ ਬੜੀ ਹੈਜ਼ਰਡ, ਰਿਸ਼ਤੇਦਾਰਾਂ ਕੋਲ ਵੀ ਨਹੀਂ ਹੁੰਦਾ, ਮੰਗਣ ਵਾਸਤੇ ਵੀ ਨਹੀਂ ਹੁੰਦਾ, ਬੈਂਕ ਤੁਹਾਨੂੰ ਜਿਹੜਾ ਬੈਂਕ ਆ ਉਹ ਨੀ ਤੁਹਾਨੂੰ ਦਿੰਦਾ ਕਿ ਇੰਨੀ ਜ਼ਿਆਦਾ ਮੋਰਗੇਜ ਆਪਾਂ ਨਹੀਂ ਦੇਣੀ। ਸੋ ਉਹਦਾ ਕੀ ਇਲਾਜ ਕੀ ਹੁੰਦਾ ਉਸ ਵੇਲੇ? ਜੇ ਤੋ ਜਿਹੜਾ ਬਿਲਡਰ ਹੈ ਉਹ ਆਲਵੇਜ ਮੋਸਟ ਆਫ ਦਾ ਟਾਈਮ 99.99 ਤੇ ਉਹ ਕੀ ਕਰਦੇ ਕਿ ਆਪਣੇ ਆਪ ਨੂੰ ਬਲੈਂਕਟ ਕਰਦੇ ਆ ਕਿਸੇ ਇੱਕ ਬੈਂਕ ਦੇ।
0: ਤੁਸੀਂ ਇੱਕ ਕੰਮ ਕਰੋ ਅੱਜ ਨੀਲਮ ਜੀ, ਮੈਨੂੰ ਸਭ ਤੋਂ ਪਹਿਲਾਂ ਨੰਬਰ ਦਿਓ, ਆਪਾਂ ਕੱਲ ਇੰਟਰਵਿਊ ਕਰਾਂਗੇ ਫਰਾਈਡੇ ਵਾਲੇ ਦਿਨ ਤੁਹਾਡੀ ਵਧੀਆ ਤਰੀਕੇ।
4: Why not 6477398710। ਮੈਂ ਛੋਟੀ ਜੀ ਗੱਲ ਲਾਸਟ ਵੀਕ ਮੁਕਾ ਦਿੰਦੀ ਕਿ ਜੇ ਤੁਸੀਂ ਇਸ ਸਿਚੁਏਸ਼ਨ ਚੋਂ ਸ਼ਾਰਟਫਾਲ ਆ ਰਹੀ ਹੈ ਤੁਸੀਂ 20% ਦੇ ਡਾਊਨ ਪੇਮੈਂਟ ਦੀ ਬਜਾਏ ਤੁਸੀਂ ਉਹਦੀ ਇੰਸ਼ੋਰ ਡੀਲ ਕਰਾ ਲਓ,
0: ਵੈਰੀ ਗੁੱਡ, ਸ਼ਾਰਟਫਾਲ ਨਹੀਂ ਆਈ। ਨੰਬਰ ਦਿਓ, ਕੱਲ ਫੇਰ ਕਰਾਂਗੇ ਗੱਲ ਆਪਾਂ, ਜਲਦੀ ਕਰ ਲਿਓ ਫੋਨ ਕਾਲ, ਠੀਕ ਹੈ? ਨੰਬਰ 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817-6500, 416-817

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
1: ਪਹਿਲਾਂ ਨਾਲੋਂ ਵੀ ਘੱਟ
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99
1: ਇਹ ਤਾਂ ਹੋਰ ਵੀ ਘੱਟ
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
1: ਓਏ ਤੂੰ ਕਿੱਥੇ ਜਾ ਰਹੀ ਹੈ
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
2: wholesale club whole lot of value
3: 32, 55, 80 ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 to 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowway Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739-7710 647-739-8710।
8: एयरपोर्ट निसान ब्रांड तक आ गया साल का सब तो बड़ा 48 आवर स्प्रिंग सेल ब्लेज इवेंट। निसान रोग सेंट्रा ते किक्स ते मिल रहे ने मैसिव कैश डिस्काउंट्स। कोई भी न्यू व्हीकल खरीदो ते लो फ्री गिफ्ट्स, टीवीज, लैपटॉप्स, बारबेक्यूज, गैस कार्ड्स ते होर भी बहुत कुछ। सैटरडे 23 मई 9 AM to 5 PM, संडे 24 मई 10 AM to 4 PM। यह डील्स बार बार नहीं आंदियां, इस वीकेंड मौका हथों ना जान दियो। और जानकारी लिए आज ही राज से होता या फारूक नु कॉल करो एट 9 057-914-900
9: Explicitly authorized by management.
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
10: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
11: ਨਹੀਂ ਨਹੀਂ,
10: ਤੂੰ ਚੋਰ ਹੈਂ, ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ
11: ਕੀਤਾ ਹੈਂ, ਚੋਰ ਹੈਂ ਤੂੰ।
12: ਕ੍ਰਿਮੀਨਲ ਡਿਫੈਂਸ ਲਾਇਰ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
13: Indian Fruitland, one stop for all your grocery needs.
14: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
15: 40 ਸਾਲਾਂ ਤੋਂ ਬੇਦਾਗ ਸਰਵਿਸ,
17: ਗਿੱਲ ਇੰਟਰਨੈਸ਼ਨਲ ਟ੍ਰੈਵਲ।
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨਵਾਈਡ।
16: 905-671-8400 or 905-796-8800 or visit giltravels.ca.
3: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸੱਜਣਾ, ਕਮਾਈ ਜਾਂਦੀ ਹੈ।
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
19: ਨਾਓ। ਓਪਨ ਟਿਲ 2 AM।
11: Are you ready?
19: जंक्शन लेके आए ने स्पेशल ऑफर्स फॉर फेस्टिव सीजन. खास फेस्टिव सीजन लाई केटरिंग स्टार्ट सिर्फ 999
20: जिस विच मिलनगिया 8 आइटम्स. ए लाइव केटरिंग भी कर देने.
19: फंक्शन वड्डा होवे या छोटा, केटरिंग वाला ता सिरा ला देंगे.
20: एना कोल शानदार पार्टी हॉल भी है, वो भी रीजनेबल फूड प्राइसेस ते.
19: इस फेस्टिवल सीजन बनाओ अपनी खुशियां नु दुगना ते पहुंचो टिक्का जंक्शन.
20: कॉल 647-429-4040
19: टिक्का जंक्शन, खुशियां दा सेलिब्रेशन.
21: ओ सेठी साहब, भाई केड़ियां सोचा च डुबे होए हो?
22: ओ जी की दसां, मुंडा मगर पिया कहंदा पापा निसान दी गड्डी लैणी आ, समझ नहीं आ रहा किधर लग दवां.
21: मैं सुने अजकल एयरपोर्ट निसान दी बल्ले बल्ले होई पई है.
22: अच्छा, ओ किवें? ओ है दा जी, जदों निसान दे हरेक मॉडल ते हरेक महीने बेस्ट डील्स मिलदियां होण तां बल्ले बल्ले तां आपे ही होणी है. चाहे निसान सेंट्रा होवे, अल्टिमा, मुरानो, पाथफाइंडर या निसान दा कोई भी मॉडल, यू गेट द जॉ ड्रॉपिंग डील्स गारंटीड एवरी मंथ. सो विजिट टुडे एट एयरपोर्ट निसान ब्रैम्पटन, 905-791-4900.
23: ट्रकिंग वाले वीरो, ध्यान नाल सुनो. ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब. लो जी, तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी. एग्जिट 579 फ्रॉम हाईवे 401 इन नापनी. क्विक ट्रक ल्यूब, द वन स्टॉप शॉप. 519-622-0660 जा quicktrucklube.com. QTL, because we care.
24: Hey, मेरे नाम जी, मेरा बिजनेस नहीं है चलता. बाबा जी बड़े पापड़ मेल मेल देख लेने, कोई गल नहीं पड़ती. बाबा जी प्रसाद चढ़ाऊंगा, $5 का प्रसाद चढ़ाऊंगा. बाबा जी मेरा बिजनेस चला दियो.
25: मैनू क्यों डिस्टर्ब कर रहे हैं? देव तात्रे नु कॉल कर, रेडियो ते अपने कारोबार दी एड चला. भाई स्पेशल पैकेज ने उना कोल, फोन कर 416-677-0609 416-677-0609.
26: Ladies and gentlemen, introducing from CHLO AM 530,

ਗੁੱਡ ਆਫਟਰਨੂਨ ਜੀ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਔਰ ਦੇਵਟਾਤਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਔਰ ਮੈਂ ਕਿਰਨ ਅੱਜ ਆਪਣਾ ਜਿਹੜਾ ਹੈ ਜੀ 1 ਘੰਟੇ ਦਾ ਸਾਥ ਰਹੂਗਾ, 12 ਵਜੇ ਤੋਂ ਲੈ ਕੇ 1 ਵਜੇ ਤੱਕ। ਸੋ ਦੇਵ ਜੀ ਦੀ ਜਗ੍ਹਾ ਤੇ ਜਿਹੜਾ ਜੀ ਅੱਜ ਤੁਸੀਂ ਮੇਰੀ ਆਵਾਜ਼ ਜਿਹੜੀ ਹੈ ਜੀ ਰੇਡੀਓ ਰਾਹੀਂ ਸੁਣੋਗੇ, ਤੇ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਸਲਾਹ ਮਸ਼ਵਰਾ ਦੇਣਾ ਹੋਵੇ, ਕੋਈ ਗੀਤ ਸੰਗੀਤ, ਕਿਉਂਕਿ ਆਪਾਂ ਤੁਹਾਨੂੰ ਅੱਜ ਜਿਹੜਾ ਹੈ ਜੀ ਖਬਰਾਂ ਦੇ ਨਾਲ ਨਾਲ ਥੋੜਾ ਜਿਹਾ ਗੀਤ ਸੰਗੀਤ ਦੇ ਨਾਲ ਵੀ ਮਨੋਰੰਜਨ ਕਰਾਂਗੇ, ਤੇ ਤੁਸੀਂ ਬਿਲਕੁਲ ਮੈਨੂੰ ਜਿਹੜਾ ਹੈ ਜੀ ਵਟਸਐਪ ਮੈਸੇਜ ਜਾਂ ਕਾਲ ਕਰ ਸਕਦੇ ਹਾਂ ਸਟੂਡੀਓ ਦੇ ਵਿੱਚ 9057990999 ਤੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਅੱਜ ਤਰੀਕ ਹੋ ਚੁੱਕੀ ਹੈਗੀ ਹੈ 21 ਮਈ, ਤੇ ਦੇਖਦੇ ਦੇਖਦੇ ਜਿਹੜਾ ਹੈ ਜੀ ਮਈ ਦਾ ਆਪਾਂ ਕਹਿ ਸਕਦੇ ਆਲਮੋਸਟ 10 ਕੁ ਦਿਨ ਬਚੇ ਆ, ਤੇ 20 ਦਿਨ ਜਿਹੜੇ ਜੀ ਗੁਜ਼ਰ ਗਏ। ਟਾਈਮ ਬੜੀ ਜਲਦੀ ਜਿਹੜਾ ਜੀ ਗੁਜ਼ਰਦਾ ਜਾ ਰਿਹਾ ਹੈਗਾ ਆ। ਸੋ ਮੇਕ ਸ਼ੋਰ ਕਰਿਆ ਕਰੋ ਕਿ ਆਪਣੇ ਫਰੈਂਡਸ ਦੇ ਨਾਲ, ਫੈਮਿਲੀਜ਼ ਦੇ ਨਾਲ ਜਿੰਨਾ ਜ਼ਿਆਦਾ ਸਮੇਂ ਹੋ ਸਕੇ ਉਹਨੂੰ ਜ਼ਰੂਰ ਜਿਹੜਾ ਜੀ ਬਿਤਾਉਣਾ ਚਾਹੀਦਾ ਆ। ਕਹਿੰਦੇ ਕਿਸੇ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਕਿ ਅਕਸਰ ਖੋ ਜਾਤੀ ਹੈ ਚੀਜ਼ੇ ਜ਼ਿਆਦਾ ਸੰਭਾਲਨੇ ਪਰ। ਬਿਲਕੁਲ ਸਹੀ ਗੱਲ ਹੈ, ਜਦੋਂ ਆਪਾਂ ਜ਼ਿਆਦਾ ਸੰਭਾਲ ਕੇ ਕੋਈ ਚੀਜ਼ ਰੱਖ ਦੇਈਦੀ ਆ, ਕੋਈ ਵੀ ਚੀਜ਼ ਆ, ਫਿਰ ਜਦੋਂ ਆਪਾਂ ਨੂੰ ਲੱਭਣਾ ਹੁੰਦਾ ਆਪਾਂ ਉਹਨੂੰ ਲੱਭ ਹੀ ਨਹੀਂ ਪਾਉਂਦੇ। ਤਾਂ ਇੱਦਾਂ ਹੀ ਜ਼ਿੰਦਗੀ ਹੁੰਦੀ ਆ ਕਿ ਲੈਟ ਇਟ ਬੀ, ਜਿੱਦਾਂ ਦੀ ਚੱਲ ਰਹੀ ਆ ਉਹਨੂੰ ਚੱਲ ਲੈਣਾ ਚਾਹੀਦਾ। ਬਹੁਤਾ ਜ਼ਿਆਦਾ ਜੇ ਆਪਾਂ ਕਹੀਏ ਕਿ ਠੀਕ ਹੈ ਆਲ ਦਾ ਟਾਈਮ, ਠੀਕ ਹੈ ਡਿਸਿਪਲਿਨ ਇਜ਼ ਵੈਰੀ ਇੰਪੋਰਟੈਂਟ, ਬਟ ਜੇ ਆਪਾਂ ਕਹੀਏ ਕਿ ਆਲ ਦਾ ਟਾਈਮ ਡਿਸਿਪਲਿਨ ਲਾਈਫ ਦੇ ਵਿੱਚ ਚਾਹੀਦਾ, ਨਹੀਂ ਆਹ ਚੀਜ਼ ਨਹੀਂ, ਮੈਂ ਲਾਈਫ ਨੂੰ ਇੰਜੋਏ ਨਹੀਂ ਕਰਨਾ, ਆਈ ਜਸਟ ਓਨਲੀ ਹੈਵ ਟੂ ਫੋਕਸ ਔਨ ਮਾਈ ਵਰਕ, ਸੋ ਇੱਦਾਂ ਕੰਮ ਜਿਹੜੇ ਜੀ ਨਹੀਂ ਚੱਲਦੇ ਹੁੰਦੇ। ਲੈਟ ਇਟ ਬੀ, ਇੰਜੋਏ ਕਰੋ ਥੋੜ੍ਹਾ ਜਿਹਾ ਜਿਹੜਾ ਜੀ ਸਮੇਂ, ਬਾਹਰ ਜਾਓ, ਬਾਹਰ ਦਾ ਵੈਦਰ ਦੇਖੋ, ਕਾਫੀ ਵਧੀਆ ਹੁੰਦਾ, ਕਿਉਂਕਿ ਕੈਨੇਡਾ ਦੇ ਵਿੱਚ ਜਾਂ ਆਪਾਂ ਬਾਹਰਲੇ ਮੁਲਕਾਂ ਦੀ ਜ਼ਿੰਦਗੀ ਕਹਿ ਦਈਏ, ਬਹੁਤ ਸਟ੍ਰੈਸਫੁਲ ਲਾਈਫ ਆਲਰੇਡੀ ਹੁੰਦੀ ਆ, ਕੋਈ ਕਿਸੇ ਤਰੀਕੇ ਦੀ ਪ੍ਰੋਬਲਮਸ ਤੋਂ ਗੁਜ਼ਰ ਰਿਹਾ, ਕੋਈ ਕਿਸੇ ਤਰੀਕੇ ਦੀਆਂ ਪ੍ਰੋਬਲਮਸ ਤੋਂ ਗੁਜ਼ਰ ਰਿਹਾ ਹੁੰਦਾ ਆ। ਬਟ ਆਲ ਵੀ ਹੈਵ ਟੂ ਮੇਕ ਇਸ ਆਰਸੈਲਵਸ ਹੈਪੀ। ਜੇ ਕੋਈ ਰਾਤ ਤੁਹਾਡੇ ਨਾਲ ਗੁਜ਼ਰ ਰਿਹਾ, 2 ਮਿੰਟ ਕਿਸੇ ਨਾਲ ਹੱਸ ਕੇ ਬੁਲਾ ਲਓ ਜਾਂ ਸਮਾਈਲ ਜਿਹੜੀ ਚੀਜ਼ ਤੁਸੀਂ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਪਾਸ ਕਰ ਦੋਗੇ, ਤਾਂ ਮੈਨੂੰ ਲੱਗਦਾ ਸ਼ਾਇਦ ਅਗਲਾ ਵੀ ਬੰਦਾ ਦਿਲੋਂ ਜਿਹੜਾ ਜੀ ਖੁਸ਼ ਹੋਜੂ। ਪਤਾ ਨਹੀਂ ਕਿੰਨੀਆਂ ਕੁ ਉਹ ਵੀ ਚੀਜ਼ਾਂ ਦਿਮਾਗ ਦੇ ਵਿੱਚ ਜਿਹੜਾ ਜੀ ਲੈ ਕੇ ਤੁਰ ਰਿਹਾ ਸੀਗਾ। ਸੋ ਇਹ ਸੀਗੀਆਂ ਕੁਛ ਕੁ ਜਿਹੜੀਆਂ ਜੀ ਪਿਆਰੀਆਂ ਗੱਲਾਂ, ਤੇ ਉਮੀਦ ਕਰਾਂਗੇ ਕਿ ਤੁਸੀਂ ਕਿਤੇ ਨਾ ਕਿਤੇ ਮੇਰੇ ਗੱਲ ਨਾਲ ਸਹਿਮਤ ਹੋਵੋਗੇ। ਤੇ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰ ਦਿਓ। ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਜੀ 15 ਡਿਗਰੀ, ਸ਼ਾਮ ਨੂੰ ਹੈਗਾ 11 ਡਿਗਰੀ, ਓਵਰ ਨਾਈਟ ਹੈਗਾ ਜੀ 7 ਡਿਗਰੀ, ਹਵਾ ਦੀ ਸਪੀਡ ਹੈਗੀ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਸਨਰਾਈਜ਼ ਹੋਇਆ ਸੀਗਾ 5:48 AM ਤੇ ਸਨਸੈਟ ਹੋ ਜਾਣਾ ਹੈ 8:43 PM ਤੇ। ਸੋ ਇਹ ਸੀਗੀ ਜਿਹੜੀ ਜੀ ਵੈਦਰ ਰਿਪੋਰਟ। ਨਾਲ ਦੇ ਨਾਲ ਜਿਹੜਾ ਹੈ ਜੀ ਇੱਕ ਵਾਰੀ ਦੱਸ ਦਈਏ ਕਿ ਤੁਸੀਂ ਆਪਣੀ ਸਿਹਤ ਬਣਾਉਣਾ ਚਾਹੁੰਦੇ ਹੈਗੇ ਆ, ਤੁਸੀਂ ਜਿਹੜਾ ਹੈ ਜੀ ਵੀਟ ਗ੍ਰਾਸ ਜੂਸ ਦਾ ਸੇਵਨ ਕਰਕੇ ਉਹਨੂੰ ਇੱਕ ਵਾਰੀ ਟਰਾਈ ਕਰ ਸਕਦੇ ਹਾਂ। ਬਹੁਤ ਸਾਰੇ ਜਿਹੜੇ ਹੈ ਜੀ ਫਾਇਦੇ ਹੋ ਸਕਦੇ ਹੈਗੇ ਆ, ਤੇ ਆਰਡਰ ਕਰਨ ਦੇ ਲਈ ਇਹ ਨਾ ਇੱਕ ਪਾਊਚਾਂ ਦੇ ਵਿੱਚ ਆਉਂਦਾ, ਜਿੱਦਾਂ ਤੁਹਾਨੂੰ ਪੂਰਾ ਵੀਕ ਦਾ ਸੈੱਟ, 2 ਵੀਕਸ ਦਾ ਉਹ ਸੈੱਟ ਦੇ ਦਿੰਦੇ ਆ, ਤੇ ਤੁਸੀਂ ਬਸ ਉਹਦੇ ਵਿੱਚੋਂ ਕੱਢ ਕੇ ਪਾਣੀ ਦੇ ਵਿੱਚ ਪਾਉਣਾ, ਫਰੋਜ਼ਨ ਜਿਹੜਾ ਜੀ ਫ੍ਰੀਜ਼ ਕਰਕੇ ਦਿੱਤੇ ਹੁੰਦੇ ਪਾਊਚ ਬਣਾ ਕੇ, ਤੇ ਉਹਦੇ ਲਈ ਤੁਸੀਂ ਗ੍ਰੀਨ ਨੈਕਟਰ ਜੂਸ ਵਾਲਿਆਂ ਨਾਲ ਜਿਹੜਾ ਜੀ ਸੰਪਰਕ ਕਰ ਸਕਦੇ ਹਾਂ 4164329050 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਜੇ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ, ਤੁਸੀਂ ਗੁਰਪ੍ਰੀਤ ਸਾਮਰਾ ਜੀ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੈਗੇ ਆ। ਔਰ ਕ੍ਰੋਸ ਬਾਰਡਰ ਏਜਡ ਡਰਾਈਵਰਸ ਨੂੰ ਜਿਹੜਾ ਹੈ ਜੀ ਡਰਾਈਵਰਸ ਦੀ ਲੋੜ ਹੈਗੀ, ਐਵਰੇਜ ਟਰਾਂਸਪੋਰਟ ਨੂੰ ਉਹ ਕਹਿ ਰਿਹਾ ਕਿ ਜੇ ਤੁਹਾਡੇ ਕੋਲ ਵੈਲਿਡ ਏਜਡ ਲਾਈਸੈਂਸ ਹੈਗਾ, ਕਲੀਨ CV ਔਰ ਐਨ ਐਬਸਟ੍ਰੈਕਟ ਹੈਗਾ, ਤੁਸੀਂ US ਬਾਰਡਰ ਐਲੀਜੀਬਲ ਹੈਗੇ ਆ, ਔਰ ਤੁਹਾਡੇ ਕੋਲ ਫਾਸਟ ਟੈਗ ਜਿਹੜਾ ਜੀ ਪ੍ਰੀਫਰਡ ਹੈਗਾ ਆ, ਤੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਕ੍ਰਾਈਟੇਰੀਆ ਦੇ ਵਿੱਚ ਫਿੱਟ ਹੁੰਦੇ ਆ, ਸੇਮ ਡੇ ਰਨ ਹੈਗਾ, ਸਵੇਰੇ ਜਾ ਕੇ ਕੰਮ ਤੇ ਸ਼ਾਮ ਨੂੰ ਤੁਸੀਂ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜਿਹੜਾ ਜੀ ਘਰ ਵਾਪਸ ਪਹੁੰਚ ਸਕਦੇ ਹੈਗੇ ਆ। ਤੇ ਤੁਸੀਂ ਗੱਲਬਾਤ ਕਰਨੀ ਆ 9058462 9 ਤੇ, ਐਕਸਟੈਂਸ਼ਨ ਹੈਗੀ 4, ਐਵਰੇਜ ਟਰਾਂਸਪੋਰਟ ਦੇ ਨਾਲ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈਗੀ ਆ। ਸੋ ਸੁਣਦਾ ਇੱਕ ਪੈਰਾ ਜਾ ਗੀਤ, ਤੇ ਉਹਦੇ ਬਾਅਦ ਜਿਹੜਾ ਜੀ ਆਪਾਂ ਥੋੜੀਆਂ ਜਿਹੀਆਂ ਖਬਰਾਂ ਤੇ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਡੀਐਫ ਟਾਟਲਾ ਸ਼ੋਅ ਤੇ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਾਂਗੇ ਕਿ ਤੁਸੀਂ ਜਿਹੜਾ ਜੀ ਅੱਜ ਦਾ ਰੇਡੀਓ ਪ੍ਰੋਗਰਾਮ ਵੀ ਇੰਜੋਏ ਕਰ ਰਹੇ ਹੋਵੋਗੇ, ਔਰ ਕੱਲ ਨੂੰ ਜਿਹੜਾ ਜੀ ਤੁਸੀਂ ਦੇਵ ਟਾਟਲਾ ਜੀ ਨੂੰ ਵੀ ਸੁਣੋਗੇ ਦੁਬਾਰਾ ਤੋਂ, ਔਰ ਨਾਲ ਨਾਲ ਤੁਸੀਂ ਮੈਨੂੰ ਜਿਹੜਾ ਜੀ ਰੋਜ਼ ਸੁਣਦੇ ਹੁੰਦੇ ਹੋ ਵਤਨੋ ਦੂਰ ਤੇ, ਸਾਡਾ ਪ੍ਰੋਗਰਾਮ ਹੁੰਦਾ 1 ਵਜੇ ਤੋਂ ਲੈ ਕੇ 2 ਵਜੇ ਤੱਕ, ਔਰ ਉੱਥੇ ਵੀ ਜਿਹੜਾ ਜੀ ਅਸੀਂ ਖਬਰਾਂ ਦੇ ਨਾਲ ਕੁਛ ਕੁ ਜਲੰਧਰ ਤੋਂ ਅਸੀਂ ਪੰਜਾਬ ਦੀਆਂ ਖਬਰਾਂ ਤੁਹਾਡੇ ਤੱਕ ਸਾਂਝੀਆਂ ਕਰਦੇ ਹੁੰਦੇ, ਨਾਲ ਦੇ ਨਾਲ ਜਿਹੜਾ ਜੀ ਅਸੀਂ ਆਪਣੇ ਕੁਛ ਹੋਰ ਗੀਤ ਸੰਗੀਤ ਨਾਲੇ ਗੱਲਾਂ ਬਾਤਾਂ ਦੇ ਨਾਲ ਮੈਂ ਸੁਖੀ ਜੀ ਮਨਪ੍ਰੀਤ ਜੀ ਜਿਹੜਾ ਜੀ ਤੁਹਾਡਾ ਮਨੋਰੰਜਨ ਕਰਦੇ ਰਹਿੰਦੇ ਹੈਗੇ ਆ। ਔਰ ਦੱਸ ਦਈਏ ਕਿ ਸਾਡੀ ਟੀਮ ਜਿਹੜੀ ਜੀ ਵਤਨੋਂ ਦੂਰ ਜਿਹੜੀ ਹੈ ਜੀ ਉਹ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਹੈ। ਰੀਅਲ ਸਟੇਟ ਸੰਬੰਧੀ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਤੇ ਨੰਬਰ ਹੈਗਾ 4168817070 ਤੇ ਤੁਸੀਂ ਸਾਡੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਨਾਲ ਹੀ ਨਾਲ ਜਿਹੜਾ ਹੈ ਜੀ ਮੈਂ ਪੜ੍ਹ ਰਹੀ ਸੀ ਕਿਤੇ ਬੜਾ ਵਧੀਆ ਲਿਖਿਆ ਸੀ, ਕਹਿੰਦੇ ਕਿ ਇੱਕ ਹੁੰਦੀ ਆ ਕਾਇੰਡਨੈਸ ਇੱਕ ਲਾਈਫ ਦੇ ਵਿੱਚ, ਜੇ ਤੁਸੀਂ ਹਨਾ ਆਪਾਂ ਜਿੱਦਾਂ ਹੁਣ ਜਾ ਰਹੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਠੀਕ ਹੈ ਜੇ ਤੁਸੀਂ ਜਾ ਰਹੇ ਹੈਗੇ ਆ ਕਿਸੇ ਵੱਲ ਹੱਸ ਕੇ ਤੁਸੀਂ ਬੁਲਾ ਦਿੰਦੇ ਹੈਗੇ ਆ, ਅਗਲੇ ਦਾ ਵੀ ਇੱਦਾਂ ਹੁੰਦਾ ਕਿ ਠੀਕ ਹੈ ਚੱਲ ਕੋਈ ਗੱਲ ਨਹੀਂ ਹਨਾ ਕਿ ਉਹਨੇ ਮੈਨੂੰ ਹੱਸ ਕੇ ਬੁਲਾਇਆ। ਜੇ ਉਹੀ ਹਨਾ ਆਪਾਂ ਕਿਸੇ ਦੇ ਨਾਲ ਰੂਡ ਗੱਲ ਕਰਦੇ, ਅਗਲਾ ਸੋਚਦਾ ਪਤਾ ਨਹੀਂ ਮੇਰੀ ਕੀ ਗਲਤੀ ਸੀਗੀ ਜਿਹੜਾ ਮੇਰੇ ਨਾਲ ਇੱਦਾਂ ਕਰਕੇ ਗੱਲ ਕਰਕੇ ਗਿਆ ਹਨਾ। ਸੋ ਕਹਿੰਦੇ ਆ ਕਿ ਜੀਵਨ ਚ ਮਤਲਬ ਹਰ ਦਿਨ ਆਪਾਂ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਨਵਾਂ ਸਿੱਖਦੇ ਹਾਂ ਜੀ। ਅੱਜ ਦਿਨ ਚੜ੍ਹਿਆ ਆ ਜੋ ਕੱਲ ਆਪਾਂ ਚੀਜ਼ਾਂ ਰੂਟੀਨ ਜ਼ਰੂਰ ਸੇਮ ਹੋ ਸਕਦਾ ਪਰ ਰੂਟੀਨ ਦੇ ਵਿੱਚ ਸੇਮ ਐਗਜੈਕਟ ਚੀਜ਼ਾਂ ਨਹੀਂ ਹੋ ਸਕਦੀਆਂ। ਜਿੱਦਾਂ ਜੋ ਚੀਜ਼ ਕੱਲ ਹੋ ਗਈ ਹੈ ਉਹ ਅੱਜ ਨਹੀਂ ਹੋ ਸਕਦੀ, ਜੋ ਅੱਜ ਹੋ ਗਈ ਆ ਉਹ ਕੱਲ ਨੂੰ ਜਿਹੜੀ ਹੈ ਜੀ ਬਿਲਕੁਲ ਨਹੀਂ ਹੋਣੀ ਹੈਗੀ। ਤੇ ਸਭ ਤੋਂ ਵੱਡੀ ਚੀਜ਼ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਜੋ ਇਨਸਾਨ ਆਪਣੇ ਦਿਲਾਂ ਦੇ ਵਿੱਚ ਆਲਵੇਜ਼ ਰੱਖ ਕੇ ਚੱਲ ਸਕਦਾ ਉਹ ਹੈਗੀ ਆ ਦਿਆਲੂ, ਜਿਹੜਾ ਤੁਸੀਂ ਕਾਇੰਡਨੈਸ ਕਹਿੰਦੇ ਨੇ ਕਿ ਠੀਕ ਹੈ ਜੀ ਆਪਾਂ ਦਿਆਲੂ ਹੈਗੇ ਹਾਂ ਤੇ ਉਹ ਤੋਂ ਵੱਡਾ ਗਿਫਟ ਰੱਬ ਦਾ ਕੋਈ ਵੀ ਨਹੀਂ ਹੁੰਦਾ। ਅੱਜ ਕੱਲ੍ਹ ਦੀ ਦੌੜ ਦੇ ਵਿੱਚ ਉਸ ਬੁੱਕ ਦੇ ਵਿੱਚ ਇੱਦਾਂ ਲਿਖਿਆ ਸੀਗਾ ਕਿ ਅੱਜ ਕੱਲ੍ਹ ਦੀ ਦੌੜ ਦੇ ਵਿੱਚ ਹਨਾ ਆਪਾਂ ਪੈਸੇ ਨੂੰ ਲੈ ਕੇ ਇੰਨਾ ਜ਼ਿਆਦਾ ਮਤਲਬ ਉਹਦੇ ਪਿੱਛੇ ਦੌੜ ਲੱਗੀ ਹੋਈ ਹੈ, ਜਿਹਨੂੰ ਪੁੱਛ ਲਓ ਕਿੱਦਾਂ ਆ ਯਾਰ ਕੰਮ ਨਹੀਂ ਵਧੀਆ ਚੱਲ ਰਿਹਾ ਹਨਾ ਜਾਂ ਪੈਸੇ ਨਹੀਂ ਬਣ ਰਹੇ ਹੈਗੇ, ਪਤਾ ਨਹੀਂ ਹਾਲਾਤ ਕਿੱਦਾਂ ਦੇ। ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਪੈਸੇ ਦੇ ਨਾਲ ਜੁੜੀ ਹੁੰਦੀ ਆ, ਟਰਾਈ ਇਹ ਵੀ ਕਰਨਾ ਚਾਹੀਦਾ ਤੁਸੀਂ ਦੇਖੋ ਤੁਸੀਂ ਠੀਕ ਆ ਜੇ ਤੁਸੀਂ ਤੁਹਾਨੂੰ ਨਵਾਂ ਦਿਨ ਚੜਿਆ ਹੈਗਾ ਆ, ਤੁਸੀਂ ਵਧੀਆ ਕੰਮ ਤੇ ਪਹੁੰਚੇ ਹੈਗੇ ਆ, ਵਧੀਆ ਕੰਮ ਕਰ ਰਹੇ ਹੈਗੇ ਆ, ਤੁਹਾਡੇ ਕੋਲ ਦਿਮਾਗ ਹੈਗਾ ਕਿ ਠੀਕ ਹੈ ਤੁਸੀਂ ਕੁਛ ਸੋਚ ਸਕੋ ਕੁਛ ਵਧੀਆ ਕ੍ਰੀਏਟਿਵ ਕਰ ਸਕੋ। ਸੋ ਪੈਸਾ ਜਿਹੜਾ ਆ ਉਹ ਮੈਨੂੰ ਲੱਗਦਾ ਆਉਂਦਾ ਜਾਂਦਾ ਰਹਿਣਾ ਆ, ਗੱਲ ਇਹ ਹੈ ਕਿ ਤੁਸੀਂ ਕਿੰਨੇ ਪੋਜ਼ਿਟਿਵ ਆ ਅੰਦਰੋਂ ਵਰਕ ਕਰਨ ਦੇ ਲਈ। ਔਰ ਇੱਕ ਚੀਜ਼ ਹੋਰ ਮੈਂ ਜ਼ਰੂਰ ਸਾਂਝੀ ਕਰੂੰਗੀ ਕਿ ਕਈ ਵਾਰੀ ਆਪਾਂ ਹਨਾ ਰੱਬ ਨੂੰ ਕਹਿੰਦੇ ਹਾਂ ਕਿ ਠੀਕ ਆ ਪਤਾ ਨਹੀਂ ਮੇਰੇ ਨਾਲ ਰੱਬਾ ਤੂੰ ਇੱਦਾਂ ਕਿਉਂ ਕੀਤਾ, ਦਿਸ ਇਜ਼ ਹਿਊਮਨ ਨੇਚਰ। ਕਈ ਵਾਰੀ ਮੈਂ ਵੀ ਇੱਦਾਂ ਕਹਿ ਦਿੰਦੀ ਹਾਂ ਕੁਛ ਮਾੜਾ ਹੋ ਗਿਆ ਪਤਾ ਨਹੀਂ ਰੱਬ ਸਾਡੇ ਨਾਲ ਇੱਦਾਂ ਕਿਉਂ ਕਰਦਾ, ਪਰ ਜਦੋਂ ਆਪਾਂ ਸੋਚ ਲਈਏ ਕਿ ਠੀਕ ਆ ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ, ਜਦੋਂ ਆਪਾਂ ਉਹਦੀ ਨਾ ਰਜ਼ਾ ਦੇ ਵਿੱਚ ਰਹਿਣਾ ਸਿੱਖ ਲਈਏ ਤਾਂ ਹਰ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਵਧੀਆ ਵਧੀਆ ਹੀ ਦਿਖਦਾ। ਬੜੇ ਘੱਟ ਲੋਕ ਜਿਹੜੇ ਜੀ ਇੱਦਾਂ ਦੇ ਹੁੰਦੇ ਆ ਦੁਨੀਆਂ 'ਤੇ ਜਿਹੜੇ ਇਸ ਚੀਜ਼ ਨੂੰ ਕਹਿਣ ਦਾ ਹੌਸਲਾ ਰੱਖਦੇ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਹੈ, ਜੋ ਵੀ ਉਹਨੇ ਕੀਤਾ ਹੋਊਗਾ ਉਹ ਚੰਗਾ ਕੀਤਾ, ਉਹ ਮੇਰੇ ਲਈ ਉਹ ਕਦੇ ਵੀ ਮਾੜਾ ਨਹੀਂ ਕਰ ਸਕਦਾ। ਸੋ ਇਹ ਕੁਛ ਕੁ ਚੀਜ਼ਾਂ ਹੈ ਜਿਹੜੀਆਂ ਜਿਵੇਂ ਕੁਛ ਕੁ ਇਨਸਾਨਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਸ ਪਾਸ ਆਪਣੇ ਕਲੋਜ਼ ਫਰੈਂਡਸ ਤੋਂ ਸਿੱਖਿਆ ਆ। ਔਰ ਉਮੀਦ ਕਰਦੇ ਹਾਂ ਕਿ ਠੀਕ ਹੈ ਮੈਂ ਗੱਲ ਕਰਦੀ ਹਾਂ ਸ਼ਾਇਦ ਬਹੁਤੀਆਂ ਗੱਲਾਂ ਤਾਂ ਨਹੀਂ ਮੇਰੀਆਂ, ਕੁਛ ਕੁ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਤੇ ਕਈ ਵਾਰੀ ਕੋਈ ਹੋਰ ਰਾਹ ਜਾਂਦਾ ਵੀ ਜੇ ਆਪਾਂ ਕਿਸ ਨਾਲ ਕਈ ਵਾਰੀ ਗੱਲ ਕਰਦੇ ਉਹ ਵੀ ਸਾਨੂੰ ਬੜੀਆਂ ਪਿਆਰੀਆਂ ਜਿਹੜੀਆਂ ਜੀ ਚੀਜ਼ਾਂ ਸਿਖਾ ਦਿੰਦਾ ਜ਼ਿੰਦਗੀ ਦੇ ਆਪਾਂ ਕਹਿ ਸਕਦੇ ਤਜਰਬੇ। ਬਿਲਕੁਲ ਜੀ, ਔਰ ਜੇ ਪਸੰਦ ਆ ਰਹੀ ਆ ਗੱਲਬਾਤ, ਕੋਸ਼ਿਸ਼ ਮੈਂ ਕਰ ਰਹੀ ਹੈਗੀ ਆ ਕਿ ਮੈਂ ਦੇਵ ਜੀ ਵਾਂਗੂ ਜਿਹੜੀ ਜੀ ਥੋੜ੍ਹੀ ਜਿਹੀ ਗੱਲਬਾਤ ਸਿਆਣੇਪੁਣਾ ਦੀ ਕਰੀਏ। ਸੋ ਬਿਲਕੁਲ ਜੀ ਗੱਲਬਾਤ ਕਰ ਸਕਦੇ 9059900999 ਤੇ। ਸੋ ਲਾਉਂਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਉਹਦੇ ਬਾਅਦ ਆਪਾਂ ਰਹਿੰਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ,
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ,
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 6475589999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
5: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
6: 100 ਕੈਨੇਡੀ ਰੋਡ ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ 4167009100।
7: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस फिर असी करता फोन पंजाबी बाय नेचर वालिया नू, ओ करे आके लाइव कुकिंग करके गए। पंजाबी बाय नेचर वालिया नू कॉल करियो।
8: पंजाबी बाय नेचर, एयरपोर्ट एंड वेट ते गो रूट 9057944667।
9: यार क्लोजिंग नेड़े आ गई, पेपर वर्क हजे भी कंप्लीट नहीं होया।
10: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
9: कर होवे या कमर्शियल बिजनेस डील, हर क्लोजिंग नू बनाया जांदा है स्मूथ, सिंपल ते स्ट्रेस फ्री। अज ही विजिट करो 448500 टॉरब्रम रोड, ब्रैम्पटन, ऑन L60 5C6।
10: कॉल रविंदर तंबर 6477104659
9: या हरमन टिल्लो 6479866760।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: Radio with a difference. The Dave Tatla Show.
13: Vision Vanities ते new shipment आ गई है। Bathroom Vanities ते selected models ते भी up to 60% off। Contractors ने special prices। ए नहीं नहीं, Vanities दी purchase ते selected range of mirrors free। Vision Vanities, Dixie and Dairy ते बिल्कुल नजदीक। Call 905-671-1800, 905-671-1800।
14: Conditions apply.
11: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
15: Mortgage Solution de Gurpreet Samraji. Tuhade makan di renewal aa rahi hai. Tusi apni mortgage BC lender to hata ke A lender na karwani hai. और इंटरेस्ट रेट ते भी बचत करनी है। कॉल 905-460-9099। प्री अप्रूवल भी करवा के दिंदे हन ताकि कॉन्फिडेंस ना मकान लै सकदे हो। 80-90 हजार बेस नो बनाउन लई चाहिदे ने। मकान लैण वेले इस दा भी अरेंजमेंट कीता जांदा है। गुरप्रीत समरा नाल बैठ के डिस्कस करो। 2155 B स्टील्स एवन्यू नियर टॉप रूम यूनिट 32। 905-460-9099 905-460-9099 ਇਹਨਾਂ ਦਾ ਨੰਬਰ ਹੈ।
16: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ। ਕਾਲ 416-991-5939 416-999-5939।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
15: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੋ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
14: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰ ਰਾਂਚੋ ਸਟ੍ਰੀਟ।

ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਦੇਰ ਟਾਟਲਾ ਸ਼ੋਅ ਤੇ ਬਹੁਤ ਬਹੁਤ ਸਵਾਗਤ ਹੈ ਜੀ। ਔਰ ਨਾਲ ਦੀ ਨਾਲ ਇੱਕ ਵਾਰੀ ਫੇਰ ਮੈਂ ਮੈਸੇਜ ਜਿਹੜਾ ਜੀ ਐਵਰੇਟ ਟਰਾਂਸਪੋਰਟ ਵਾਲਿਆਂ ਦਾ ਦੇ ਦੀ, ਇਹਨਾਂ ਨੂੰ ਜਿਹੜਾ ਹੈ ਜੀ ਕ੍ਰੋਸ ਬਾਰਡਰ ਏਜਡ ਡਰਾਈਵਰਸ ਦੀ ਲੋੜ ਹੈਗੀ ਆ ਜੀ। ਆਟੋ ਪਾਰਟ ਡੈਡੀਕੇਟਡ ਡੇਲੀ ਹੋਮ ਰਨ ਹੈਗਾ ਜੀ, ਸੇਮ ਟਰੱਕ ਐਂਡ ਟ੍ਰੇਲਰ ਤੇ 3000 ਮਾਈਲਸ ਜਿਹੜਾ ਹੈ ਜੀ ਹਫ਼ਤੇ ਦੀ ਹੈਗੀ ਹੈ। ਤੇ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਜੀ ਹਾਇਰਿੰਗ ਪ੍ਰੋਸੈਸ ਦੇ ਵਿੱਚ ਹੈਗੀ ਕਿ ਤੁਹਾਡੇ ਕੋਲ ਵੈਲਿਡ ਏਜਡ ਲਾਇਸੈਂਸ ਹੋਣਾ ਚਾਹੀਦਾ ਹੈ, ਕਲੀਨ CVOR ਐਂਡ ਐਬਸਟ੍ਰੈਕਟ US ਬਾਰਡਰ ਐਲੀਜੀਬਲ ਹੋਣੇ ਚਾਹੀਦੇ ਆ, ਫਾਸਟਟ੍ਰੈਕ ਪ੍ਰੈਫਰਡ ਹੈਗਾ ਆ। ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਐਲੀਜੀਬਲ ਹੈਗੇ ਆ, ਸਟਾਰਟਿੰਗ ਪੁਆਇੰਟ ਜਿਹੜੇ ਜੀ ਕੰਮ ਦੇ ਹੈਗੇ ਆ ਓਸ਼ਵਾ ਈਟੋਬਿਕੋ ਬੋਲਟਨ। ਸੋ ਗੱਲਬਾਤ ਹੋ ਸਕਦੀ ਆ 9058462299 ਤੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੰਡੀਅਨ ਫਰੂਟ ਲੈਂਡ ਤੇ ਵੀ ਕਾਫੀ ਜਿਹੜੀਆਂ ਜੀ ਚੀਜ਼ਾਂ ਸੇਲ ਤੇ ਆਈਆਂ ਹੋਈਆਂ, ਕਾਫੀ ਸਪੈਸ਼ਲ ਸਮਰ ਸਪੈਸ਼ਲ ਦੇ ਵਿੱਚ ਜਿਹੜੇ ਜੀ ਆਫਰਸ ਲੱਗੀਆਂ ਹੋਈਆਂ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਔਰ ਤੁਸੀਂ ਜਿਹੜਾ ਹੈ ਜੀ ਕੁਛ ਪਰਚੇਜ਼ ਕਰਨੀ ਆ ਪ੍ਰੋਪਰਟੀ, ਕੁਛ ਇਨਵੈਸਟ ਕਰਨਾ ਚਾਹੁੰਦੇ ਆ, ਤੇ ਤੁਸੀਂ ਜਿਹੜਾ ਜੀ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਜਿਹੜਾ ਹੈ ਜੀ ਬੜਾ ਮਾਇਕ ਨਾਮ ਹੈਗਾ ਜੀ ਜਤਿੰਦਰ ਗੰਨਮ ਜੀ ਦਾ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਉਹਨਾਂ ਕੋਲ ਆਲਵੇਜ਼ ਜਿਹੜੀਆਂ ਜੀ ਕਾਫੀ ਸਪੈਸ਼ਲ ਪ੍ਰੋਪਰਟੀਆਂ ਆਲਵੇਜ਼ ਆਪਾਂ ਕਹਿ ਸਕਦੇ ਕਿ ਸੇਲ ਲਈ ਹੁੰਦੀਆਂ ਹੈ। ਸੋ ਗੱਲਬਾਤ ਕਰਨੀ ਨੰਬਰ 4162652222 ਤੇ ਤੁਸੀਂ ਜਿਹੜੇ ਜੀ ਗੱਲਬਾਤ ਕਰ ਸਕਦੇ ਹੋ, 4162652222 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜੇ ਜੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ, ਭਾਵੇਂ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਆ, ਤੇ ਤੁਸੀਂ ਸਾਡੇ ਨਾਲ ਕਰ ਸਕਦੇ 9057990999 ਤੇ। ਔਰ ਸਟੂਡੀਓ ਵਿੱਚ ਵੀ ਜੇ ਕੋਈ ਗੱਲਬਾਤ ਕਰਨੀ ਹੈਗੀ, ਕੋਈ ਫਰਮਾਇਸ਼ੀ ਗੀਤ ਲਵਾਉਣਾ ਜਾਂ ਕੋਈ ਮੈਸੇਜ, ਆਈ ਨੋ ਦੇਵ ਜੀ ਜਿਹੜਾ ਜੀ ਥੋੜਾ ਡਿਫਰੈਂਟ ਤਰੀਕੇ ਦਾ ਰੇਡੀਓ ਪ੍ਰੋਗਰਾਮ ਕਰਦੇ ਹੁੰਦੇ ਆ, ਉਹ ਜਿਹੜਾ ਜੀ ਮਿਊਜ਼ਿਕ ਨਹੀਂ ਪਲੇ ਕਰਦੇ ਹੈਗੇ, ਬਟ ਮੈਂ ਟਰਾਈ ਕੀਤਾ ਕਿ ਥੋੜਾ ਜਿਹਾ ਜਿਹੜਾ ਜੀ ਡਿਫਰੈਂਟ ਆਪਾਂ ਰੇਡੀਓ ਪ੍ਰੋਗਰਾਮ ਕਰੀਏ। ਤੇ ਹੁਣ ਮੈਂ ਥੋੜੀ ਜਿਹੀ ਜਿਹੜੀ ਹੈ ਜੀ ਹੈਲਥ ਟਿਪਸ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਕਹਿੰਦੇ ਕਿ ਇੱਕ ਹੈਲਦੀ ਲਾਈਫ ਸਟਾਈਲ ਦੇ ਲਈ ਕੀ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ। ਕਹਿੰਦੇ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਆ। ਦੇਖੋ ਜੀ, ਜਿੱਦਾਂ ਤੁਹਾਡੇ ਕੰਮ, ਤੁਸੀਂ ਸਵੇਰ ਨੂੰ ਜਾ ਕੇ ਸ਼ਾਮ ਨੂੰ ਘਰ ਟਾਈਮ ਨਾਲ ਵਾਪਸ ਆਉਂਦੇ ਆ ਘਰ, ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ। ਪਰ ਜਿਹਦੀਆਂ ਸ਼ਿਫਟਾਂ ਹੀ ਮਤਲਬ ਰਾਤ ਨੂੰ ਹੁੰਦੀਆਂ ਆ, ਤੇ ਉਹਨਾਂ ਦਾ ਤਾਂ ਫਿਰ ਸਵੇਰ ਨੂੰ ਸੋਣਾ ਜਿਹੜਾ ਜੀ ਬਣਦਾ ਆ। ਬਟ ਉਹ ਕਹਿੰਦੇ ਕਿ ਨਾਲ ਦੀ ਨਾਲ ਥੋੜੀ ਜੀ ਜਿੱਦਾਂ 10 ਮਿੰਟ 15 ਮਿੰਟ ਜਿਹੜਾ ਹੈ ਜੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ। ਸਪੈਸ਼ਲੀ ਲੇਡੀਜ਼ ਨੂੰ ਤਾਂ ਬਿਲਕੁਲ ਜ਼ਰੂਰੀ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਲਈ ਵੀ ਜਿਹੜਾ ਹੈ ਜੀ ਯੋਗਾ ਐਕਸਰਸਾਈਜ਼ ਥੋੜੀ ਜਿਹੀ ਵਾਕ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜੀ ਜੀ ਜ਼ਰੂਰੀ ਹੈ। ਅਤੇ ਜੇ ਇਸ ਟਾਈਮ ਸਾਡੀਆਂ ਮਾਵਾਂ ਭੈਣਾਂ ਜਾਂ ਸਾਡੀਆਂ ਫਰੈਂਡਸ ਕੋਈ ਵੀ ਮੈਨੂੰ ਸੁਣ ਰਿਹਾ, ਉਹ ਇਸ ਚੀਜ਼ ਨਾਲ ਬਿਲਕੁਲ ਸਹਿਮਤ ਜ਼ਰੂਰ ਹੋਗਾ। ਅਤੇ ਕਹਿੰਦੇ ਆ ਕਿ ਜੰਕ ਫੂਡ ਨਹੀਂ ਖਾਣਾ ਚਾਹੀਦਾ ਹੈਗਾ ਬਾਹਰੋਂ। ਜਿੱਦਾਂ ਆਪਾਂ ਸੋਚੀ ਜਾ ਚੱਲ ਠੀਕ ਆ ਘਰ ਜਾ ਕੇ ਕੀ ਬਣਾਉਣਾ ਆ, ਮੈਂ ਵੀ ਖਾ ਲੈਂਦਾ ਹਾਂ ਬਾਹਰੋਂ ਅਤੇ ਘਰਦਿਆਂ ਦੇ ਵੀ ਬਾਹਰੋਂ ਲੈ ਜਾਂਦੇ ਹਾਂ ਜਾਂ ਬੱਚਿਆਂ ਲਈ। ਸੋ ਹੈਲਦੀ ਖਾਣਾ ਇਜ਼ ਵੈਰੀ ਮੱਚ ਇੰਪੋਰਟੈਂਟ, ਕਿਉਂਕਿ ਹੌਲੀ ਹੌਲੀ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬਹੁਤ ਸਾਰੇ ਇੱਦਾਂ ਦੇ ਵਾਇਰਸ ਆ ਜਿਹੜੇ ਇੱਥੇ ਆ ਚੁੱਕੇ ਹੈਗੇ ਆ, ਜਾਂ ਆਪਾਂ ਕਹੀਦਾ ਵਾਇਰਲ ਸਟਾਰਟ ਹੋ ਗਿਆ ਹੈਗਾ ਆ। ਇਹ ਕਿਉਂ ਹੁੰਦੇ ਆ? ਇਸ ਕਰਕੇ ਜਦੋਂ ਆਪਾਂ ਜੰਕ ਫੂਡ ਖਾਈਦਾ ਕਿਸੇ ਇੱਕ ਨੂੰ ਹੋ ਜਾਂਦੇ ਆ ਵਾਇਰਲ, ਫਿਰ ਦੂਜੇ ਬੰਦੇ ਨੂੰ ਹੁੰਦੇ, ਕਈ ਵਾਰੀ ਗਲਤ ਖਾਣ ਨਾਲ ਵੀ ਜਿਹੜੇ ਜੀ ਹੋ ਜਾਂਦੇ ਆ। ਔਰ ਕਹਿੰਦੇ ਕਿ ਵਧੀਆ ਜਿਹੜੀਆਂ ਜੀ ਆਦਤਾਂ ਜ਼ਰੂਰ ਅਪਣਾਉਣੀਆਂ

0: ਦੀਆਂ ਜ਼ਿੰਦਗੀ ਦੇ ਵਿੱਚ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਠੀਕ ਹੈ ਮੈਨੂੰ ਹੀ ਸਾਰਾ ਕੁਝ ਪਤਾ ਆ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਯੂ ਸ਼ੁਡ ਲਰਨ ਫਰੋਮ ਸਮਵਨ ਐਲਸ। ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਮੇਰੇ ਸਾਹਮਣੇ ਜਿਹੜਾ ਜੀ ਇਨਸਾਨ ਬੈਠਾ ਆ ਉਹਦੇ ਵਿੱਚ ਕੀ ਅੱਛਾਈ ਆ। ਆਲਵੇਜ਼ ਦੇਖੋ, ਬੁਰਾਈਆਂ ਦੇਖਣ ਨੂੰ ਤਾਂ ਆਪਾਂ ਹਰ ਬੰਦੇ 'ਚ ਬੁਰਾਈਆਂ ਲੱਭ ਦਵਾਂਗੇ, ਕਿਸੇ ਨੂੰ ਆਪਾਂ ਚੰਗਾ ਹੀ ਨਹੀਂ ਕਵਾਂਗੇ, ਬਟ ਜੇ ਅੱਛਾਈਆਂ ਦੇਖਣੀਆਂ ਹੋਈਆਂ ਤਾਂ ਆਪਾਂ ਆਲਵੇਜ਼ ਸੋਚ ਸਕਦੇ ਹਾਂ ਕਿ ਇਸ ਬੰਦੇ 'ਚੋਂ ਮੈਂ ਕੀ ਜਿਹੜੀ ਹੈ ਜੀ ਅੱਛਾਈ ਸਿੱਖ ਸਕਦਾ ਜਾਂ ਮੈਂ ਕੀ ਅੱਛਾ ਉਹ ਤੋਂ ਜਿਹੜਾ ਜੀ ਸਿੱਖਾਂ। ਸੋ ਦਿਸ ਇਜ਼ ਸਮਥਿੰਗ ਆਈ ਥਿੰਕ ਵੀ ਸ਼ੁਡ ਲਰਨ ਫਰੋਮ ਸਮਵਨ ਟੂ। ਔਰ ਨਾਲ ਦੀ ਨਾਲ ਇੱਕ ਵਾਰ ਜੀ ਫਿਰ ਹੁਣ ਸਿਹਤ ਦੀ ਗੱਲ ਕੀਤੀ ਸੀ ਤਾਂ ਮੈਂ ਤੁਹਾਨੂੰ ਜਿਹੜਾ ਜੀ ਵੀਟ ਗਰਾਸ ਜੂਸ ਵਾਲਿਆਂ ਵਾਲੇ ਵੀ ਜ਼ਰੂਰ ਜਿਹੜਾ ਜੀ ਦੱਸ ਦੇਵਾਂ। ਵੀਟ ਗਰਾਸ ਜੂਸ ਕਹਿ ਰਹੇ ਹੈਗੇ ਕਿ ਤੁਸੀਂ ਜਿਹੜਾ ਜੀ ਜੂਸ ਲੈਣਾ ਭਾਵੇਂ ਤੁਸੀਂ ਉਹਨਾਂ ਨੂੰ ਦੱਸ ਦਿਉ ਤੁਹਾਨੂੰ ਕਿੰਨਾ ਸਟੋਕ ਚਾਹੀਦਾ, ਹਫ਼ਤੇ ਦਾ, ਦੋ ਹਫ਼ਤੇ ਦਾ, ਜਿੰਨਾ ਮਰਜ਼ੀ ਚਾਹੀਦਾ ਹੈਗਾ ਤੁਸੀਂ ਇਹਨਾਂ ਤੋਂ ਲੈ ਸਕਦੇ ਹੈਗੇ ਆ। ਪਾਊਚਾਂ ਦੇ ਵਿੱਚ ਇਹ ਮਿਲਦਾ ਹੈ, ਤੁਸੀਂ ਬਸ ਡੇਲੀ ਆਪਣੇ ਪਾਣੀ ਦੇ ਵਿੱਚ ਜਿਹੜਾ ਜੀ ਘੋਲਣਾ ਹੈ ਤੇ ਬਸ ਤੁਸੀਂ ਇਦਾਂ ਸਿਹਤ ਬਣਾ ਸਕਦੇ ਹੈਗੇ ਆ। ਗ੍ਰੀਨ ਨੈਕਟਰ ਵਾਲਿਆਂ ਨਾਲ ਗੱਲਬਾਤ ਹੋ ਸਕਦੀ ਹੈ 416-432-9050 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਗ੍ਰੈਂਡ ਫਰਨੀਚਰ, ਬਿਲਕੁਲ ਜੀ ਗ੍ਰੈਂਡ ਫਰਨੀਚਰ ਤੇ ਵੀ ਤੁਸੀਂ ਬਹੁਤ ਵਧੀਆ ਜਿਹੜਾ ਜੀ ਘਰਾਂ ਦੇ ਲਈ ਸਮਾਨ ਲੈਣਾ ਹੈਗਾ ਆ ਤੁਸੀਂ ਗ੍ਰੈਂਡ ਫਰਨੀਚਰ ਤੋਂ ਲੈ ਸਕਦੇ ਹੈਗੇ। ਇੰਡੀਅਨ ਫਰੂਟਲੈਂਡ ਤੰਦੂਰੀ ਗ੍ਰਿਲ ਜਿਹੜਾ ਹੈ ਜੀ ਬੜਾ ਫਰੈਸ਼, ਉੱਥੇ ਵੀ ਜਿਹੜਾ ਜੀ ਤੁਹਾਨੂੰ ਖਾਣ ਪੀਣ ਨੂੰ ਸਮਾਨ ਮਿਲ ਸਕਦਾ ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਆਪਾਂ ਕੁਛ ਇੱਧਰਲੀਆਂ ਨਿਊਜ਼ ਵੀ ਸਾਂਝੀਆਂ ਕਰਾਂਗੇ। ਸੋ ਗੱਲਬਾਤ ਆਪਾਂ ਦੁਬਾਰਾ ਕਰਾਂਗੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦੇ ਬਾਅਦ।
1: ਆਪਣੇ ਵੀਰ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
2: कल्चर ऑफ पंजाब आपका डेली एंटरटेनमेंट डोज।
3: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल है। जस्ट डायल 416-677-0609। सिर्फ एक कॉल आपकी किस्मत बदल सकती है।
4: Are you ready?
5: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
6: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
5: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
6: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
5: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
6: ਕਾਲ 647-429-4040
5: 647-429-4040 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
7: ਆ ਭੈਣੇ ਖਰੀਦ ਲਿਆ ਗਹਿਣੇ?
8: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
7: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
8: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
9: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
10: ਅਗਰ ਤੁਹਾਡੇ ਘਰੇ ਕੋਈ ਫੰਕਸ਼ਨ ਹੈ ਤਾਂ ਤੁਸੀਂ ਇੱਧਰ ਉੱਧਰ ਬਹੁਤ ਜਾਣੇ, ਤੁਹਾਨੂੰ ਪਤਾ ਘੁੰਮ ਫਿਰ ਕੇ ਤੁਸੀਂ ਸਾਡੇ ਕੋਲ ਹੀ ਆਣਾ, ਤਾਂ ਕਿਉਂ ਨਾ ਤੁਸੀਂ ਪਹਿਲਾਂ ਹੀ ਸਾਡੇ ਕੋਲ ਆਜੋ। ਇੱਕ ਤਾਂ ਫੂਡ ਵੀ ਬਹੁਤ ਸਵਾਦ ਆ, ਉੱਪਰ ਆਫਰਾਂ ਵੀ ਬਹੁਤ ਵਧੀਆ ਆ। ਜਿੱਦਾਂ ਅਗਰ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ$12 ਪਰ ਪਰਸਨ, ਤੁਹਾਨੂੰ 3 ਸਬਜ਼ੀਆਂ, ਰਾਇਤਾ, ਸੈਲਡ, ਰਾਈਸ ਤੇ ਤੁਹਾਡੀ ਮਨ ਪਸੰਦ ਦੀ ਸਵੀਟ ਮਿਲੂਗੀ ਤੁਹਾਨੂੰ। ਅਗਰ ਤੁਸੀਂ ਸਨੈਕਸ ਐਡ ਕਰਵਾਉਣੇ ਤਾਂ ਤੁਹਾਨੂੰ ਕਿਹਨੇ ਰੋਕੇ, ਤੁਸੀਂ ਕਰਵਾ ਲਿਓ। ਕਾਲ ਕਿਤੇ ਕਰਨੀ ਹੈ? ਇੰਡੀਅਨ ਸਵੀਟ ਮਾਸਟਰ।
1: ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
11: ਏਅਰਪੋਰਟ ਨਿਸਾਨ ਬ੍ਰਾਂਡ ਤੇ ਆ ਗਿਆ ਸਾਲ ਦਾ ਸਭ ਤੋਂ ਵੱਡਾ 48 ਆਰ ਸਪ੍ਰਿੰਗ ਸੇਲ ਬਲੇਜ਼ ਇਵੈਂਟ। ਨਿਸਾਨ ਰੋਗ ਸੈਂਟਰਾ ਤੇ ਕਿਕਸ ਤੇ ਮਿਲ ਰਹੇ ਨੇ ਮੈਸਿਵ ਕੈਸ਼ ਡਿਸਕਾਊਂਟਸ। ਕੋਈ ਵੀ ਨਿਊ ਵਹੀਕਲ ਖਰੀਦੋ ਤੇ ਲਓ ਫ੍ਰੀ ਗਿਫਟਸ, ਟੀਵੀ, ਲੈਪਟਾਪਸ, ਬਾਰਬੀਕਿਊਜ਼, ਗੈਸ ਕਾਰਡਸ ਤੇ ਹੋਰ ਵੀ ਬਹੁਤ ਕੁਝ। ਸੈਟਰਡੇ 23 ਮਈ 9 AM ਟੂ 5 PM, ਸੰਡੇ 24 ਮਈ 10 AM ਟੂ 4 PM। ਇਹ ਡੀਲਸ ਵਾਰ ਵਾਰ ਨਹੀਂ ਆਉਂਦੀਆਂ, ਇਸ ਵੀਕਐਂਡ ਮੌਕਾ ਹੱਥੋਂ ਨਾ ਜਾਣ ਦਿਓ। ਹੋਰ ਜਾਣਕਾਰੀ ਲਈ ਅੱਜ ਹੀ ਰਾਜ ਸਹੋਤਾ ਜਾਂ ਫਾਰੂਕ ਨੂੰ ਕਾਲ ਕਰੋ 905-791-4900।
4: एवरेस्ट ट्रांसपोर्टेशन हायर कर रहे ने क्रॉस बॉर्डर एसी ड्राइवर्स, बहुत ही शानदार अपॉर्चुनिटी, डेडिकेटेड ऑटो पार्ट्स, डेली होम रन्स, सेम ट्रक दे ट्रेलर्स, लगभग 10,000 माइल पर वीक मिलेंगे, स्टार्टिंग फ्रॉम कुशावा, इटोविको अते बॉल्टन, जे तुहाडी कोल भी है वैलिड एसी लाइसेंस, क्लीन CBOR ते एब्स्ट्रैक्ट, US बॉर्डर एलिजिबिलिटी ते फास्ट कार्ड, ता आज ही एवरेस्ट ट्रांसपोर्टेशन नो कॉल करो 9058462229 एक्सटेंशन है 4 या फिर 9053348222 यानी 905-846 229 ते या फिर कॉल करो 905-334-82 एक्सटेंशन है 4
12: ना चाचा जी आह 3 महीने हो गए थोनू मोड़गे ते कागज इकट्ठे कर दिया नु हुन थई तोडी मोड़गे च प्रूव नहीं होई है
13: ओ तू रे फड़ा
12: ओ मोड़गे च प्रूव करानी पता किन्ना औखा काम है 100 पापड़ बेलने पेंदे
13: लगया गल्ला मारदा
12: ओ चाचा जी मैं ता पहले ही कहा सी कोई फर्स्ट या सेकंड मोड़गेज दी लोड होवे रीफाइनेंसिंग दी लोड होवे ट्रक लोन या इक्विपमेंट लोन चाहिदा होवे बिजनेस लोन या प्राइवेट लैंडिंग दी ही लोड क्यों ना होवे ता सुन दे मेरी गल जे सारे पासे होगी ना ता बा फड़ू कमलजीत सरा 416-356-1870 416-356-1870 पैगी पल्ले
1: लो जी साड़ी लाइन मिल चुकी है ब्रैम्पटन टीवी एंड अप्लायंसेस दे नाल सुल्तान जी साडे नाल हाजिर ने सर जी वेलकम टू द शो
14: थैंक यू वेरी मच जी बहुत बहुत शुक्रिया ते ब्रैम्पटन टीवी एंड अप्लायंसेस दा मैसेज दवांगे जी खास तौर ते टीवी सेक्शन नु मिस ना करना बहुत लो इन्वेंटरी रह गई है दो दो तीन तीन पीस इन स्टॉक है जी 55 इंच सिर्फ 399 दा दे रहे हैं ते 65 इंच 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਆ ਜਾਂ ਰੈਪਟਰਸ ਦੀ ਗੱਲ ਕਰਦੇ ਆ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਆ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫ੍ਰੈਂਚ ਡੋਰ ਫ੍ਰਿਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-450-2828 905-450-2828
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਥੈਂਕ ਯੂ ਸਰ
14: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਬਿਲਕੁਲ ਜੀ ਔਰ ਨਾਲ ਦੀ ਨਾਲ ਜਿੱਥੇ ਕਿ ਸਾਡੀ ਲਾਈਨ ਜਿਹੜੀ ਹੈ ਜੀ ਜੁੜ ਚੁੱਕੀ ਹੈ ਗ੍ਰੈਂਡ ਫਰਨੀਚਰ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਬਹੁਤ ਵਧੀਆ ਜਿਹੜੀਆਂ ਹੈ ਜੀ ਉਹਨਾਂ ਕੋਲ ਆਲਵੇਜ਼ ਆਫਰਸ ਅਵੇਲੇਬਲ ਹੁੰਦੀਆਂ ਤੁਸੀਂ ਘਰਾਂ ਦੇ ਲਈ ਜਿਹੜਾ ਜੀ ਸਮਾਨ ਲੈਣਾ ਬੈੱਡ ਫਰਨੀਚਰ ਕੁਛ ਵੀ ਲੈਣਾ ਚਾਹੁੰਦੇ ਹਾਂ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਸੋ ਆਪਾਂ ਕਰਦੇ ਹਾਂ ਭਾਜੀ ਉਹਨਾਂ ਦਾ ਸਵਾਗਤ ਹੈ ਜੀ ਤੁਹਾਡਾ ਰੇਡੀਓ ਤੇ
15: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਪਰਿਵਾਰਾਂ ਤੱਕ ਵੀਕਐਂਡ ਆ ਰਿਹਾ ਤੇ ਤੁਸੀਂ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ ਸੋਫਾ ਸੈੱਟ ਡਾਇਨਿੰਗ ਟੇਬਲ ਦੇਖ ਰਹੇ ਸੀ ਬਲੋ ਦਾ ਕੋਸਟ ਜਿਹੜੀ ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ ਸੋ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ ਤੇ ਮੈਂ ਡੀਲਾਂ ਜਿਹੜੀਆਂ ਕਲੀਅਰ ਆਊਟ ਡੀਲ ਤੁਹਾਨੂੰ ਸ਼ੇਅਰ ਕਰ ਦਿੰਦਾ ਪਰਿਵਾਰਾਂ ਨੂੰ ਸੋ ਜਿਨ੍ਹਾਂ ਪਰਿਵਾਰਾਂ ਨੇ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਲਾਸਟ ਹੀ ਪੀਸ ਆ 1500-2000 ਦਾ ਲੈਂਦੇ ਹੋ ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਪਹਿਲਾਂ ਆ ਕੇ ਲੈ ਜਾਊਗਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ 499 ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ 499 ਦੇ ਵਿੱਚ ਲੈ ਜਾਓ ਸੋਫਾ ਕਮ ਬੈੱਡ ਸੋਫਾ ਵੀ ਬਣ ਜਾਵੇ ਬੈੱਡ ਵੀ ਬਣ ਜਾਵੇ ਸੋਫਾ ਕਮ ਬੈੱਡ 1000 99 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ ਚੇਅਰ 399 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਇੰਟਰਵਿਊ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਜੀ,
0: ਬਹੁਤ ਬਹੁਤ ਸ਼ੁਕਰੀਆ ਭਾਜੀ। ਬਿਲਕੁਲ ਜੀ, ਗ੍ਰੈਂਡ ਫਰਨੀਚਰ ਤੁਸੀਂ ਜਿਹੜਾ ਜੀ ਪਹੁੰਚ ਸਕਦੇ ਹਾਂ। ਸੋ ਇਸ ਖੁਸ਼ੀ ਜਿਹੜਾ ਜੀ ਆਪਾਂ ਇੱਕ ਪਿਆਰਾ ਜਿਹਾ ਗੀਤ ਲਾਉਂਦੇ ਹਾਂ ਤੇ ਉਹਦੇ ਬਾਅਦ ਜਿਹੜਾ ਜੀ ਆਪਾਂ ਰਹਿੰਦੀਆਂ ਗੱਲਾਂ ਬਾਤਾਂ ਕਰਾਂਗੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਜਿਹੜਾ ਜੀ ਦੇਵਤਾ ਤਲਾ ਸ਼ੋਅ ਤੇ ਬਹੁਤ ਬਹੁਤ ਸਵਾਗਤ ਹੈ। ਔਰ ਉਮੀਦ ਕਰਾਂਗੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਜਿਹੜਾ ਜੀ ਪਸੰਦ ਆਊਗਾ। ਥੋੜਾ ਜਿਹੜਾ ਜੀ ਆਪਾਂ ਚੇਂਜ ਕੀਤਾ ਪ੍ਰੋਗਰਾਮ ਦੇ ਵਿੱਚ, ਥੋੜਾ ਜਿਹਾ ਗੀਤ ਸੰਗੀਤ ਸਾਡੇ ਲਿਸਨਰਸ ਨੂੰ ਸੁਣਾਇਆ, ਥੋੜਾ ਜਿਹੜਾ ਜੀ ਟੇਸਟ ਡਿਫਰੈਂਟ ਕੀਤਾ। ਔਰ ਕੋਸ਼ਿਸ਼ ਕਰਾਂਗੇ ਕਿ ਮੈਂ ਦੇਵ ਜੀ ਨੂੰ ਵੀ ਰਿਕੁਐਸਟ ਕਰੂੰਗੀ ਕਿ ਵਿੱਚ ਵਿੱਚ ਕਦੇ ਉਹ ਵੀ ਜਿਹੜਾ ਜੀ ਗੀਤ ਸਾਡੇ ਲਿਸਨਰਸ ਨੂੰ ਜ਼ਰੂਰ ਸੁਣਾ ਦਿਆ ਕਰਨ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਕਵਲਜੀਤ ਸਿਨਹਾ ਦੇ ਸੁਨੇਹਾ ਜਿਹੜਾ ਜੀ ਪੇਸ਼ ਕਰ ਰਹੇ ਹੈਗੇ। ਮੋਰਗੇ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ, ਸਪੈਸ਼ਲੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ, ਤੁਸੀਂ ਮੋਰਗੇਜ ਘਰਾਂ ਦੀ ਲੈ ਰਹੇ ਹੈਗੇ ਆ, ਕੀ ਪ੍ਰੀਕੋਸ਼ਨਸ ਤੁਹਾਨੂੰ ਲੈਣੇ ਚਾਹੀਦੇ ਆ, ਔਰ ਕਿੱਦਾਂ ਤੁਸੀਂ ਜਿਹੜਾ ਜੀ ਇੱਕ ਵਧੀਆ ਸਲਾਹਕਾਰ ਇਨਸਾਨ ਤੋਂ ਲੈ ਕੇ ਜਿਹੜੀ ਜੀ ਆਪਣੀ ਮੋਰਗੇਜ ਰਫਤ ਕੈਮ ਕਰ ਸਕਦੇ ਆ। ਸੋ ਸਾਡੇ ਨਾਲ ਜਿਹੜਾ ਜੀ ਪਹੁੰਚ ਗਏ ਹੈਗੇ ਕਵਲਜੀ ਜੀ, ਸੋ ਇੱਕ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਆਪਣੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਜੀ ਆਪਣਾ ਜਦੋਂ ਫਸਟ ਟਾਈਮ ਬੰਦੇ ਨੇ ਘਰ ਲੈਣਾ, ਵੀ ਆਪਾਂ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤੇ ਕਿੱਦਾਂ ਮੋਰਗੇਜ ਦਾ ਪ੍ਰੋਸੈਸ ਕੰਪਲੀਟ ਕਰਨਾ ਚਾਹੀਦਾ ਹੈ ਨਾ
0: ਜੀ।
1: ਹੁਣ ਇਹਦੇ ਵਿੱਚ ਇਹ ਹੈ, ਜਦੋਂ ਫਸਟ ਟਾਈਮ ਬਾਇਰ ਹੁੰਦਾ, ਫਸਟ ਆਫ ਆਲ ਤਾਂ ਇੱਕ ਇਮੋਸ਼ਨ ਨਾਲ ਕਨੈਕਟਡ ਹੋ ਜਾਂਦਾ ਘਰ ਦੇ ਨਾਲ, ਇੱਕ ਉਹ ਜਾਣੀ ਕਿ ਕਹਿਣ ਦਾ ਮਤਲਬ ਫਾਈਨਾਂਸ ਨਾਲ ਘੱਟ ਇੱਕ ਇਮੋਸ਼ਨ ਨਾਲ ਘਰ ਲੈਂਦਾ ਹਨਾ, ਵੀ ਮੇਰੇ ਫਰੈਂਡ ਨੇ ਵੀ ਲਿਆ ਵਿਆ ਜਾਂ ਮੇਰੇ ਰਿਸ਼ਤੇਦਾਰਾਂ ਨੇ ਵੀ ਲਿਆ ਵਿਆ ਹਨਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਵੀ ਆਪਾਂ ਘਰ ਲੈਣਾ, ਘਰ ਆਪਾਂ ਨੂੰ ਮਿਲ ਜਾਣਾ, ਇਸ ਟਾਈਮ ਜਿਹੜੀ ਮਾਰਕੀਟ ਆ ਉਹ ਪੂਰੀ ਤਾਂ ਪੂਰੀ ਬਾਹਰ ਮਾਰਕੀਟ ਆ, ਜਿਹੜਾ ਤੁਸੀਂ ਰੇਟ ਕਹੋਗੇ ਤੁਹਾਨੂੰ ਉਸੇ ਰੇਟ ਦੇ ਉੱਤੇ ਘਰ ਮਿਲ ਜਾਂਦਾ। ਕੋਈ ਇਹੋ ਜਿਹੀ ਨੈਗੋਸ਼ੀਏਟ ਨਹੀਂ ਕਰਨੀ ਪੈਂਦੀ ਵੀ ਜੇ 8 ਲੱਖ ਦਾ ਘਰ ਲੱਗਿਆ ਤੇ ਆਪਾਂ 8.5 ਲੱਖ ਦੀ ਆਫਰ ਪਾ ਦੀ, 8 ਲੱਖ ਦਾ ਲੱਗਿਆ ਆਪਣਾ 7.5 ਨਾਲ ਵੀ ਕੰਮ ਚੱਲ ਜਾਂਦਾ, ਉੱਥੇ ਤੁਹਾਡਾ ਸਾਰਾ ਕੰਮ ਚੱਲ ਜਾਣਾ। ਪਰ ਜਿਹੜੀ ਤੁਹਾਡੀ ਪ੍ਰੋਪਰਟੀ ਆ, ਇਕੱਲੀ ਆਫਰ ਪਾਉਣ ਨਾਲ ਜਾਂ ਆਫਰ ਸਾਈਨ ਕਰਨ ਨਾਲ ਜਾਂ ਡਿਪੋਜ਼ਿਟ ਦੇਣ ਨਾਲ ਤੁਹਾਡੇ ਨਾਮ ਨਹੀਂ ਹੋਣੀ, ਉਹ ਪ੍ਰੋਪਰਟੀ ਉਦੋਂ ਤੁਹਾਡੇ ਨਾਮ ਹੋਣੀ ਜਦੋਂ ਤੁਹਾਡਾ ਮੋਰਗੇਜ ਦਾ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ। ਹੁਣ ਮੋਰਗੇਜ ਦੇ ਵਿੱਚ ਕੀ ਕੰਪਲੀਕੇਸ਼ਨ ਆ ਜਾਂਦੇ ਆ, ਆਪਾਂ ਪਹਿਲਾਂ ਸਿਰਫ ਡਿਪੋਜ਼ਿਟ ਦੇ ਦਿੰਦੇ ਹਾਂ ਤੇ 3 ਮਹੀਨੇ ਦੀ ਕਲੋਜ਼ਿੰਗ ਲੈ ਲੈਂਦੇ, ਉਸ ਦੌਰਾਨ ਦੇ ਵਿੱਚ ਆਪਾਂ ਨੂੰ ਜਿਵੇਂ ਕਹਿਣ ਦਾ ਮਤਲਬ ਜਦੋਂ ਵੀ ਆਪਾਂ ਘਰ ਲੈਣਾ, ਸਭ ਤੋਂ ਪਹਿਲਾਂ ਆਪਣੇ ਕੋਲ ਮੋਰਗੇਜ ਦਾ ਫੰਡਾ ਕਲੀਅਰ ਹੋਵੇ ਨਾ ਤਾਂ ਆਪਾਂ ਨੂੰ ਸੌਖਾ ਰਹਿੰਦਾ। ਕਲੀਅਰ ਕਿੱਦਾਂ ਹੋਊਗਾ, ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਨੂੰ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ, ਆਪਾਂ ਪਹਿਲਾਂ ਡਿਪੋਜ਼ਿਟ ਕਿੰਨਾ ਦੇਣਾ, ਆਪਾਂ ਕਿਹੜੀ ਬੈਂਕ ਤੋਂ ਮੋਰਗੇਜ ਲੈ ਸਕਦੇ ਹਾਂ, ਰੈਦਰ ਦੈਨ ਆਪਾਂ ਬਾਅਦ ਵਿੱਚ ਸਾਰੀਆਂ ਮੋਰਗੇਜਾਂ ਦੇ ਦਰ ਖੜਕਾਈਏ ਵੀ ਕਹਿਣ ਦਾ ਇੱਥੋਂ ਮੋਰਗੇਜ ਮਿਲ ਜਾਏ, ਉੱਥੋਂ ਮੋਰਗੇਜ ਮਿਲ ਜਾਏ, ਆਪਾਂ ਪਹਿਲਾਂ ਦੇਖ ਸਕਦੇ ਹਾਂ ਮੋਰਗੇਜ ਕਿੱਥੋਂ ਲੈ ਸਕਦੇ ਹਾਂ, ਤੇ ਸਭ ਤੋਂ ਵੱਡੀ ਗੱਲ ਆਪਾਂ ਮੋਰਗੇਜ ਅਪਰੂਵ ਕਰਾ ਕੇ ਵੀ ਰੱਖ ਸਕਦੇ ਹਾਂ ਤਾਂ ਕਿ ਲੋਅਰ ਦੇ ਜਾ ਕੇ ਆਪਾਂ ਨੂੰ ਕੋਈ ਵੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਇਹਦੇ ਵਿੱਚ ਪਤਾ ਕੀ ਹੁੰਦਾ, ਇਹ ਸਾਰਾ ਜਿਹੜਾ ਤੁਹਾਡਾ ਪ੍ਰੋਸੈਸ ਹੈ ਬਹੁਤ ਵੱਡਾ, ਤੁਹਾਡੀ ਸਾਰੀ ਉਮਰ ਦੀ ਜਿਵੇਂ ਕਹਿ ਦਈਏ ਮੈਂ ਪੂੰਜੀ ਕਹਿੰਦੇ ਲੱਗੀ ਹੋਈ ਆ, ਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਹੁਣ ਗੱਲ ਇਹ ਵੀ ਤੁਸੀਂ ਘਰ ਲੈਣਾ, ਕੋਈ ਸਵਾਦ ਮੋੜਗੇ ਦੇ ਕੰਮ ਦੇ ਵਿੱਚ ਸਵਾਦ ਵਾਲੀ ਗੱਲ ਨਹੀਂ ਵੀ ਆਪਾਂ ਇੱਕ ਰੈਸਟੋਰੈਂਟ ਤੋਂ ਖਾਣਾ ਖਾ ਲਿਆ, ਉੱਥੋਂ ਨਹੀਂ ਚੰਗਾ ਲੱਗਿਆ ਤਾਂ ਆਪਾਂ ਦੂਜੇ ਤੇ ਖਾਲਾਂਗੇ। ਸੋ ਕਿਸੇ ਵੀ ਭੈਣ ਭਰਾ ਨੇ ਫਸਟ ਟਾਈਮ ਘਰ ਲੈਣਾ, ਕਿੰਨੀ ਪੇਮੈਂਟ ਚਾਹੀਦੀ ਆ, ਕਿੰਨਾ ਉਹਨਾਂ ਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇਹਦੀ ਬੈਂਕ ਤੋਂ ਹੋਣਾ, ਕੀ ਰੇਟ ਆਫ ਇੰਟਰਸਟ ਲੱਗਣਾ, ਕਿੰਨੀ ਐਮੋਟੇਸ਼ਨ ਲੱਗਣਾ, ਕੀ ਲੈਂਡ ਟ੍ਰਾਂਸਫਰ ਟੈਕਸ ਚਾਹੀਦਾ। ਸੋ ਸਾਰੇ ਖਰਚਿਆਂ ਦੀ ਜਾਣਕਾਰੀ ਲਈ ਨੰਬਰ 1416-365-1870-416-356-1870 ਇੱਕ ਮੈਂ ਇੱਥੇ ਗੱਲ ਹੋਰ ਐਡ ਕਰਨੀ ਚਾਹੂੰਗਾ
0: ਜੀ,
1: ਬਹੁਤ ਸਾਰੀਆਂ ਜਿਹੜੀਆਂ ਕਲੋਜ਼ਿੰਗਾਂ ਬਿਲਡਰਾਂ ਤੋਂ ਤੁਸੀਂ ਘਰ ਬੁੱਕ ਕਰਾਏ ਸੀਗੇ ਉਹ ਕਲੋਜ਼ਿੰਗਾਂ ਪ੍ਰਾਈਵੇਟ ਤੇ ਹੋ ਰਹੀਆਂ। ਪ੍ਰਾਈਵੇਟ ਤੇ ਕਿਉਂ ਹੋ ਰਹੀਆਂ, ਕਿਉਂਕਿ ਉਹਦੀ ਆਪਾਂ ਮੋਰਗੇਜ ਦੀ ਪਹਿਲਾਂ ਗੌਰ ਹੀ ਨਹੀਂ ਕੀਤੀ, ਸਿਰਫ ਆਪਾਂ ਡਿਪੋਜ਼ਿਟ ਦਿੱਤੇ ਆ, ਜਦੋਂ ਬਿਲਡਰ ਨੇ ਆਪਾਂ ਨੂੰ ਲੈਟਰ ਪਾਈ 30 ਦਿਨਾਂ ਦੇ ਵਿੱਚ ਬਾਅਦ ਤੁਹਾਡੀ ਕੋਈ ਨਾ ਇੱਕ ਤਾਂ ਸ਼ਾਰਟਫਾਲ ਆ ਰਿਹਾ, ਇੱਕ ਤੁਹਾਡੀ ਮੋਰਗੇਜ ਨਹੀਂ ਬੈਂਕ ਤੋਂ ਹੋ ਰਹੀ, ਉਹੀ ਮੋਰਗੇਜ 3 ਸਾਲ ਲਈ ਵੈਲਿਡ ਜਿਹੜੀ ਚੀਜ਼ਾਂ ਤੁਸੀਂ ਪਹਿਲਾਂ ਵੀ ਲੈ ਕੇ ਰੱਖ ਸਕਦੇ ਹੋ। ਤੇ ਦੂਸਰੀ ਗੱਲ ਆ, ਬਹੁਤ ਸਾਰੇ ਭੈਣ ਭਰਾਵਾਂ ਦਾ ਇਹੋ ਜਿਹਾ ਹੁੰਦਾ ਜਦੋਂ ਰੀਨਿਊਲ ਦਾ ਟਾਈਮ ਆਉਂਦਾ ਨਾ, ਉਦੋਂ ਸਿਰਫ ਤੁਸੀਂ ਜੇ 4-5 ਦਿਨ ਵੀ ਆਪਦੇ ਕੰਮ ਦੇ ਉੱਤੇ ਗੌਰ ਦੇ ਲਓ ਨਾ, 4-5 ਦਿਨ ਦਾ ਮਤਲਬ ਇਹ ਨਹੀਂ 4-5 ਦਿਨ ਤੁਰੇ ਫਿਰਨਾ, ਜੇ ਤੁਸੀਂ 1-2 ਘੰਟੇ ਕੱਢ ਕੇ ਵੀ ਆਪਦੇ ਫਾਈਨਾਂਸ ਦੇ ਉੱਤੇ ਗੌਰ ਕਰ ਲਓ ਵੀ ਕਿੰਨੇ ਆਪਣੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਆ, ਜਾਂ ਕੋਈ ਆਪਾਂ ਕੋਈ ਸੈਕਿੰਡ ਮੋਰਗੇਜ ਚੱਕੀ ਹੋਈ ਆ, ਜਾਂ ਕੋਈ ਆਪਾਂ ਇਹੋ ਤਰ੍ਹਾਂ ਦਾ ਕਰਜ਼ਾ ਲਿਆ ਜਿਹਦਾ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਆ, ਉਸ ਟਾਈਮ ਤੁਸੀਂ ਉਹ ਸਾਰੇ ਕਰਜ਼ੇ ਆਪਦੀ ਮੋਰਗੇਜ ਦੇ ਵਿੱਚ ਪਾ ਕੇ ਇੱਕ ਛੋਟੀ ਪੇਮੈਂਟ ਬਣਾ ਸਕਦੇ ਆ। ਕਿਉਂਕਿ ਗੱਲ ਪਤਾ ਕੀ, ਜਿਹੜੇ ਫਾਈਨਾਂਸ ਦਾ ਜਿਵੇਂ ਤੁਸੀਂ ਹੁਣ ਆਪਾਂ ਤਾਂ ਆਪਦੇ ਘਰ ਦੀ ਫਾਈਨਾਂਸ ਦੇਖੇ, ਆਪਾਂ ਕਿਹੜਾ ਕੋਈ ਕੰਟਰੀ ਦੀ ਫਾਈਨਾਂਸ ਦੇਖ ਲਈਏ, ਪਰ ਇੰਨਾ ਕਮਲਾ ਕੋਈ ਵੀ ਨਹੀਂ ਹੁੰਦਾ ਵੀ ਜਿਹਨੂੰ ਆਪਦੇ ਘਰ ਦੇ ਨੰਬਰ ਵੀ ਨਾ ਸਮਝਣ ਲੱਗਣ। ਹੁਣ ਜਿਵੇਂ ਕਹਿੰਦੇ ਨੇ ਜਿਹੜੇ ਜੇ ਕੋਈ ਚੀਜ਼ ਨਹੀਂ ਸਮਝ ਲੱਗੀ ਜਦੋਂ ਪਲੇਨ ਦੇ ਵਿੱਚ ਬਹਿੰਦੇ ਹੋ, ਕਹਿੰਦੇ ਨਾ ਫਸਟ ਯੂਅਰ ਸੀਟ ਬੈਲਟ, ਪਰ ਜੇ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਨਾਲ ਦੇ ਨੂੰ ਵੇਖ ਕੇ ਤਾਂ ਬੰਦਾ ਲਾ ਹੀ ਲੈਂਦਾ ਨਾ ਸੀਟ ਬੈਲਟ, ਉਹ ਵੇਖ ਕੇ ਤਾਂ ਪਤਾ ਲੱਗ ਹੀ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਆ, ਇਹ ਜਿਹੜੇ ਨੰਬਰ ਆ ਇਹਨਾਂ ਦੇ ਨਾਲ ਹੀ ਤੁਹਾਡਾ ਕੰਮ ਚੱਲਦਾ, ਤੁਸੀਂ ਕਿੰਨਾ ਕੰਮ ਕਰਨਾ, ਜ਼ਿਆਦਾ ਕਰਨਾ ਜਾਂ ਥੋੜਾ ਕਰਨਾ, ਜਾਂ ਤੁਸੀਂ ਤੁਹਾਡੀ ਪੇਮੈਂਟ ਕਿੰਨੀ ਬਣਨੀ ਆ, ਉਸ ਹਿਸਾਬ ਨਾਲ ਤੁਹਾਡਾ ਤਾਂ ਜਿਹੜਾ ਕੰਮ ਚੱਲਣਾ ਹੀ ਚੱਲਣਾ। ਤੁਹਾਡੇ ਬੱਚਿਆਂ ਦਾ ਫਿਊਚਰ ਵੀ ਇਸ ਚੀਜ਼ ਤੇ ਡਿਪੈਂਡ ਕਰਦਾ, ਜੇ ਤੁਸੀਂ ਕਿਸ਼ਤਾਂ ਦੇ ਵਿੱਚ ਫਸੇ ਰਹਿ ਗਏ ਤਾਂ ਕਹਾਂ ਬੱਚਿਆਂ ਦੇ ਨਾਲ ਕੀ ਟਾਈਮ ਸਪੈਂਡ ਕਰੋਗੇ। ਸੋ ਕਿਸੇ ਵੀ ਭੈਣ ਭਰਾ ਨੂੰ ਮੋਰਗੇਜ ਦਾ ਕੋਈ ਵੀ ਕੰਸਰਨ ਆ, ਸਾਫ ਸੁਥਰੀ ਜਾਣਕਾਰੀ ਲੈਣੀ ਆ, ਟਰਾਂਸਪੇਰੈਂਟ ਕੰਮ ਕਰਾਉਣਾ, ਬੈਂਕ ਤੋਂ ਕਰਵਾਉਣਾ, ਕੈਸ਼ ਬੈਕ ਨਾਲ ਲੈਣਾ, ਨੰਬਰ 1416 ਬਿਲਕੁਲ
0: ਜੀ। ਔਰ ਕਵਲ ਜੀ, ਮੈਂ ਇੱਕ ਕੁਐਸਚਨ ਇੱਥੇ ਹੋਰ ਪੁੱਛਣਾ ਚਾਹੁੰਗੀ, ਸਪੈਸ਼ਲੀ ਜਿਹੜੇ ਸਾਡੇ ਕੋਈ ਭੈਣ ਭਰਾ ਸੈਲਫ ਇੰਪਲੋਇਡ ਹੈਗੇ ਔਰ ਫਸਟ ਟਾਈਮ ਹੋਮ ਬਾਇਰ, ਸਪੈਸ਼ਲੀ ਪ੍ਰੋਬਲਮਸ ਉਹਨਾਂ ਨੂੰ ਆਉਂਦੀਆਂ ਕਿਉਂਕਿ ਅਪਰੇਜ਼ਲ ਰੇਟਸ ਕਈ ਵਾਰੀ ਨਹੀਂ ਉਹਨਾਂ ਨੂੰ ਪ੍ਰੋਪਰ ਮਿਲ ਪਾਉਂਦੇ।
1: ਹੁਣ ਇੱਥੇ ਜਿਹੜਾ ਸੈਲਫ ਇੰਪਲੋਇਡ ਦੀ ਤੁਸੀਂ ਗੱਲ ਕੀਤੀ ਨਾ, ਸਾਰੀ ਕੁੰਡੀ ਇੱਥੇ ਪੈਂਦੀ ਆ। ਲੈਟਸ ਸੇ ਤੁਸੀਂ ਸੈਲਫ ਇੰਪਲੋਇਡ ਆ, ਤੁਸੀਂ T4 ਆਪਦਾ ਜਾਂ ਨੋਟਸ ਆਫ ਅਸੈਸਮੈਂਟ ਆਪਦਾ ਬਹੁਤ ਘੱਟ ਭਰਿਆ, ਤੁਸੀਂ ਕਿਸੇ ਵੀ ਬ੍ਰੋਕਰ ਕੋਲ ਜਾਓਗੇ ਜਾਂ ਬੈਂਕ ਕੋਲ ਜਾਓਗੇ ਤਾਂ ਸੇ ਨੋ, ਉਹ ਬੈਂਕ ਨੇ ਤਾਂ ਤੁਹਾਨੂੰ ਨੋ ਹੀ ਕਹਿ ਦੇਣੀ ਹੈ ਹਨਾ। ਪਰ ਜੇ ਤੁਸੀਂ ਬੀ ਲੈਂਡਰ ਕੋਲ ਜਾਂ ਕਿਸੇ ਬ੍ਰੋਕਰ ਕੋਲ ਵੀ ਜਾਓਗੇ, ਵੀ ਤੁਹਾਨੂੰ ਕਹਿਣਗੇ 4-5 ਦਿਨ, ਮਹੀਨਾ 2 ਮਹੀਨੇ ਬੀ ਲੈਂਡਰ ਤੋਂ ਹੋਊਗੀ, ਤੇ ਐਂਡ ਆਫ ਦਾ ਡੇਟ ਤੇ ਜਾ ਕੇ ਕਹਿ ਦਿੰਦੇ ਜੀ ਆਪਾਂ ਨੂੰ ਪ੍ਰਾਈਵੇਟ ਲੈਣੀ ਪੈਣੀ ਆ। ਪਰ ਮੈਂ ਇੱਥੇ ਤੁਹਾਡੀ ਜਿਹੜੀ ਤੁਸੀਂ ਕੁਐਸਚਨ, ਮੈਨੂੰ ਲੱਗਦਾ ਤੁਹਾਨੂੰ ਵੀ ਕਾਫੀ ਜਾਣਕਾਰੀ ਹੈ ਮੌਰਗੇਜ ਦੀ, ਜਿਹਦੇ ਕਰਕੇ ਤੁਸੀਂ ਇਹ ਕੁਐਸਚਨ ਪੁੱਛਿਆ। ਜੇ ਤੁਹਾਡੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਵੀ ਆਉਂਦੇ ਆ ਨਾ ਜੀ, ਡਿਪੋਜ਼ਿਟ ਵੀ ਆਉਂਦੇ, ਤੁਸੀਂ ਟੈਕਸ ਨਹੀਂ ਵੀ ਫਿਲ ਕੀਤਾ, T4 ਨਹੀਂ ਵੀ ਬਣਾਈ ਹੋਏਗੀ, ਬੈਂਕਾਂ ਦੇ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਆ ਜਿਹੜੇ ਤੁਹਾਡੇ ਸਿਰਫ ਡਿਪੋਜ਼ਿਟ ਦੇ ਬੇਸ ਦੇ ਉੱਤੇ ਵੀ ਤੁਹਾਨੂੰ ਮੌਰਗੇਜ ਬੈਂਕ ਤੋਂ ਹੀ ਮਿਲ ਜਾਂਦੀ, ਤੁਹਾਨੂੰ ਬੀ ਲੈਂਡਰ ਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ। ਪਰ ਇਹ ਜਿਹੜੀਆਂ ਜਿਵੇਂ ਕਹਿੰਦੇ ਹੁੰਦੇ ਇਹਦੇ ਵਿੱਚ ਹੁਣ ਛੋਟੀ ਛੋਟੀਆਂ ਜਾਣਕਾਰੀਆਂ ਤੇ ਛੋਟੀ ਛੋਟੀ ਆਪਾਂ ਨੂੰ ਨੌਲੇਜ ਦੀ ਲੋੜ ਆ, ਇਹ ਬਹੁਤ ਵਧੀਆ। ਮੈਨੂੰ ਸੱਚੀ ਰੀਅਲੀ ਖੁਸ਼ੀ ਹੋਈ ਜਦੋਂ ਤੁਸੀਂ ਇਹ ਕੁਐਸਚਨ ਪੁੱਛਿਆ ਹਨਾ। ਇਹੀ ਮੈਂ ਐਜੂਕੇਟ ਕਰਨ ਦੀ ਟਰਾਈ ਕਰਦਾ ਵੀ ਤੁਹਾਨੂੰ ਵੀ ਸਾਰਿਆਂ ਨੂੰ ਇਸ ਚੀਜ਼ਾਂ ਦਾ ਪਤਾ ਹੋਵੇ, ਬੀ ਲੈਂਡਰ ਕਿੱਦਾਂ ਕੰਮ ਕਰਦੇ ਆ, ਇਹ ਤੋਂ ਆਪਾਂ ਕਿਉਂ ਨਹੀਂ ਕੰਮ ਕਰਾ ਸਕਦੇ, ਤੇ ਜੇ ਕਰਾਉਣਾ ਤਾਂ ਕਿੱਦਾਂ ਵਰਕ ਕਰੂਗਾ, ਕਿਵੇਂ ਕੰਮ ਕਰਦੇ ਆ, ਤੇ ਆਪਾਂ ਪ੍ਰਾਈਵੇਟ ਕੋਲੇ ਕਾਹਤੋਂ ਜਾਂਦੇ ਆ। ਕਿਉਂਕਿ ਇੱਥੇ ਆ ਗੱਲ ਇਹ ਨਾ, ਜਦੋਂ ਤੁਸੀਂ ਇੱਕ ਵਾਰੀ ਪ੍ਰਾਈਵੇਟ ਮੌਰਗੇਜ ਦੇ ਅੰਡਰ ਪੈ ਗਏ ਆ, ਹੁਣ ਤੁਹਾਨੂੰ ਬੜਾ ਨਾ ਟਾਈਮ ਲੈਂਦਾ, ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਦੱਸ ਦਿੰਦਾ। ਬੰਦੇ ਨੇ ਪ੍ਰੋਪਰਟੀ ਲਈ 8 ਲੱਖ ਦੀ ਮੌਰਗੇਜ ਆ, 8.5 ਲੱਖ ਦੀ ਮੌਰਗੇਜ ਆ, ਕਿਸੇ ਕਾਰਨ ਕਰਕੇ ਬੈਂਕ ਤੋਂ ਮੌਰਗੇਜ ਨਹੀਂ ਹੋਈ, ਤਾਂ ਉਹ ਰੀਸੇਲ ਦੀ ਪ੍ਰੋਪਰਟੀ ਸੀ, ਉਹਨਾਂ ਨੇ ਪ੍ਰਾਈਵੇਟ ਮੌਰਗੇਜ ਲੈ ਲਈ ਜਿਹਦੀ ਲੈਂਡਿੰਗ ਫੀਸ ਸੀ $34,000 ਪਈ ਹੈ, ਤੇ ਜੇ ਉਹੀ ਐਕਸਟੈਂਸ਼ਨ ਲੈ ਕੇ ਲੈਂਡਰ ਨਾਲੋਂ ਤਾਂ ਬੀ ਲੈਂਡਰ ਹੀ, ਪ੍ਰਾਈਵੇਟ ਨਾਲੋਂ ਤਾਂ ਬੀ ਲੈਂਡਰ ਵੀ ਚੰਗਾ ਸੀ, ਉਹਦੀ ਐਮਟਾਈਜੇਸ਼ਨ 30 ਸਾਲ ਦੀ, 21 ਦਾ ਹੀ ਫਰਕ ਹੁੰਦਾ, 1 ਮਹੀਨੇ ਦੀ ਐਕਸਟੈਂਸ਼ਨ ਲੈ ਕੇ ਵੀ ਉਹਦੀ ਫਾਈਲ ਦੁਬਾਰਾ ਲੱਗ ਸਕਦੇ ਸੀ। ਪਰ ਗੱਲ ਇਹ ਆ ਵੀ ਜਿਹਨੇ ਪੈਸੇ ਵੱਟਣੇ ਆ ਉਹਨੇ ਪੈਸੇ ਵੱਟ ਕੇ ਗਾਂਹ ਹੋਣਾ, ਉਸ ਬੰਦੇ ਨੇ ਸਾਲ ਦੇ ਵਿੱਚ ਵਿੱਚ ਇਹ ਪੂਰਾ $125,000 ਦਾ ਘਾਟਾ ਪਿਆ, ਤੇ ਦੁਬਾਰਾ ਮੌਰਗੇਜ ਜੋ ਬੈਂਕ ਤੋਂ ਕਰਵਾਈ ਆ ਪੂਰੇ 1 ਸਾਲ ਬਾਅਦ ਹਨਾ। ਕਿਉਂਕਿ ਜਿਹੜੀਆਂ ਪ੍ਰਾਈਵੇਟ ਦੀਆਂ ਵੀ ਟਰਮ ਆਉਂਦੀਆਂ, ਕੁਝ ਸਾਰੀਆਂ ਟਰਮ ਇਹੋ ਜਿਹੀ ਹੁੰਦੀਆਂ ਜਿਹਨਾਂ 'ਚ ਤੁਹਾਨੂੰ ਪੈਨਲਟੀ ਵੀ ਅਗਲੇ 30-40 ਹਜ਼ਾਰ ਡਾਲਰ ਦੇ ਨੇੜੇ ਲੈ ਜਾਂਦੇ ਆ। ਸੋ ਮੇਰੇ ਕਹਿਣ ਦਾ ਮਤਲਬ, ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੰਸਰਨ ਆ, ਸਾਫ਼ ਸੁਥਰਾ ਕੰਮ ਕਰਾਉਣਾ, ਟਰਾਂਸਪੇਰੈਂਟ ਕਰਾਉਣਾ, ਲੋਇਰ ਦੀ ਫੀਸ ਤੱਕ ਵੀ ਤੁਹਾਨੂੰ ਪਹਿਲਾਂ ਦੱਸੀ ਜਾਊਗੀ, ਨੰਬਰ 1-1-416-1650-1870-416-1870-0।
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਗੱਲਬਾਤ ਹੋ ਸਕਦੀ ਹੈ 4163561870 ਤੇ। ਔਰ ਬਿਲਕੁਲ ਜੀ, ਕੋਈ ਵੀ ਹਿਡਨ ਜਿਹੜੀ ਜੀ ਕੋਸਟ ਨਹੀਂ ਤੁਹਾਨੂੰ ਐਟ ਦ ਐਂਡ ਤੇ ਤੁਹਾਡੇ ਸਿਰ ਨਹੀਂ ਪਾਈ ਜਾਊਗੀ, ਸਾਰਾ ਕੁਝ ਕਲੀਅਰ ਐਂਡ ਕੱਟ ਤੁਹਾਨੂੰ ਜਿਹੜਾ ਜੀ ਦੱਸਿਆ ਜਾਊਗਾ।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੌਰਗੇਜ ਦੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੌਰਗੇਜ ਅਪਰੂਵ ਨਹੀਂ ਹੋਈ ਹੈ।
3: ਓ ਤੂੰ ਰੇਫੜਾ,
2: ਉਹ ਮੌਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜੇ ਬੇਲਨੇ ਪੈਂਦੇ ਆ,
3: ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੌਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੋ ਕਮਲਜੀਤ ਸਰਾ 4163561870 416-356-1870 ਪੈਗੀ ਪੱਲੇ।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਬਿਲਕੁਲ ਜੀ, ਇੱਕ ਵਾਰੀ ਫੇਰ ਸਵਾਗਤ ਹੈ, ਨਾਲ ਦੀ ਨਾਲ ਸਾਡੀ ਲਾਈਨ ਇੱਕ ਵਾਰੀ ਫੇਰ ਗ੍ਰੈਂਡ ਫਰਨੀਚਰ ਦੇ ਨਾਲ ਜਿਹੜੀ ਜੀ ਜੁੜ ਚੁੱਕੇ ਆ, ਸੋ ਆਪਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਵੈਲਕਮ ਭਾਜੀ ਇੱਕ ਵਾਰੀ ਫੇਰ।
7: ਬਹੁਤ ਸ਼ੁਕਰੀਆ, ਧੰਨਵਾਦ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ, ਵੀਕਐਂਡ ਦੇ ਉੱਪਰ ਜਿਹੜੀ ਫਲੋਰ ਕਲੀਅਰੈਂਸ ਸੇਲ ਲੱਗਣ ਜਾ ਰਹੀ ਆ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਬਿਲੋ ਦਾ ਕੋਸਟ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਬਿਲੋ ਦਾ ਕੋਸਟ ਜਿਹੜੇ ਫਲੋਰ ਮਾਡਲ ਹੈ, ਪਰ ਪੀਸ ਇੱਕ ਇੱਕ ਦੋ ਦੋ ਨੇ। ਵੀਕਐਂਡ ਤੇ ਜਿਹੜਾ ਪਰਿਵਾਰ ਆ ਕੇ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸੋਲਿਡ ਵੁੱਡ ਦਾ ਟੇਬਲ ਤੇ ਚਾਰਜਰ $1,000 ਵਾਲਾ ਸਿਰਫ $99 ਦਾ, ਸੋਲਿਡ ਵੁੱਡ ਦਾ ਟੇਬਲ ਤੇ ਚਾਰਜਰ $99 ਦੇ ਵਿੱਚ ਮਿਲੂਗਾ। ਜੇ ਤੁਸੀਂ ਆਪਣੇ ਰੂਮ ਦੇ ਲਈ ਸੋਲਿਡ ਵੁੱਡ ਦੀ ਚੈਸ ਲੈਣਾ ਚਾਹੁੰਦੇ ਹੋ, ਅਲਮੀਰਾ ਲੈਣਾ ਚਾਹੁੰਦੇ ਹੋ, ਸਿਰਫ $50 ਦੇ ਵਿੱਚ ਦਿੱਤੀ ਜਾਊਗੀ। ਤੇ ਜੇ ਤੁਸੀਂ ਬੈਡਰੂਮ ਸੈੱਟ ਦੀ ਗੱਲਬਾਤ ਕਰੀਏ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ LED ਲਾਈਟਰ ਦੇ ਨਾਲ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ $699 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸਿੰਗਲ ਸਾਈਜ਼ ਦੇ ਮੈਟਰਸ $30 ਦੇ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋਫਾ ਜਰੂਰ ਇੱਕ ਚੱਕਰ ਲਾਓ 294 ਵਾਕ ਡਰਾਈਵ 294 ਵਾਕ ਡਰਾਈਵ 294 ਵਾਕ ਡਰਾਈਵ ਦੇ ਉੱਪਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਬਿਲਕੁਲ ਜੀ 2945 ਵਾਕਰ ਡਰਾਈਵ ਤੁਸੀਂ ਜਿਹੜਾ ਜੀ ਕੁਈਨ ਐਂਡ ਗੇਟਵੇ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ, ਤੁਸੀਂ ਉੱਥੇ ਪਹੁੰਚ ਕੇ ਜਿਹੜੇ ਹੈ ਜੀ ਇਹ ਡੀਲਸ ਗ੍ਰੈਬ ਕਰ ਸਕਦੇ ਆ। ਸਾਡੇ ਕੋਲ ਮਿੰਟ ਜਿਹੜੇ ਕੁਛ ਕੁ ਬਚੇ ਹੈਗੇ ਆ, ਸੋ ਆਪਾਂ ਫਿਰ ਇੱਕ ਵਾਰ ਜੀ ਮੋੜ ਕੇ ਸੰਬੰਧੀ ਜਿਹੜੀ ਜੀ ਥੋੜੀ ਜਿਹੀ ਸਲਾਹ ਜ਼ਰੂਰ ਲੈ ਲਈਏ ਜੀ।
1: ਹਾਂਜੀ, ਬਾਕੀ ਮੈਂ ਆਪਣੇ ਮੇਰੇ ਬਹੁਤ ਸਾਰੇ ਭੈਣ ਭਰਾ ਜਿਹੜੇ ਰੀਅਲ ਸਟੇਟ ਦਾ ਵੀ ਕੰਮ ਕਰਦੇ, ਬਹੁਤ ਰੀਅਲਟਰ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਆ ਹਨਾ, ਪਰ ਮੈਂ ਹੋਰ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਸਾਡੀਆਂ ਸੇਵਾਵਾਂ ਦੀ ਲੋੜ ਆ, ਕਿਉਂਕਿ ਰੀਅਲਟਰ ਜਿਹਨੇ ਇਹਨਾਂ ਕੋਲ ਕੋਈ ਵੀ ਜਦੋਂ ਆਪਣਾ ਕੋਈ ਕਲਾਇੰਟ ਆਉਂਦਾ, ਸਭ ਤੋਂ ਪਹਿਲਾਂ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਣੀ ਮੌਰਗੇਜ ਕਿੱਥੋਂ ਹੋਣੀ ਆ, ਆਪਣੀ ਕਿਹੜੀ ਬੈਂਕ ਤੋਂ ਹੋਣੀ ਆ, ਤਾਂ ਕਿ ਜੇ ਮੇਰੇ ਕਹਿਣ ਦਾ ਮਤਲਬ ਆ ਵੀ ਜੇ ਹੁਣ ਤੁਸੀਂ ਪਹਿਲਾਂ ਕਲਾਇੰਟ ਨੂੰ ਸਾਰਾ ਘਰ ਬਾਰ ਦਿਖਾ ਕੇ ਪਹਿਲਾਂ ਉਹਦੀ ਆਫਰ ਪਵਾ ਕੇ ਬਾਅਦ ਵਿੱਚ ਮੌਰਗੇਜ ਦਾ ਪਤਾ ਕਰਨਾ, ਤਾਂ ਸਭ ਨੂੰ ਬਾਅਦ ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ, ਕਲਾਇੰਟ ਨੂੰ ਵੀ, ਮੌਰਗੇਜ ਨੂੰ ਵੀ, ਰੀਅਲ ਸਟੇਟ ਵਾਲੇ ਨੂੰ ਵੀ, ਹਨਾ। ਸੋ ਕਹਿਣ ਦਾ ਮਤਲਬ ਜੇ ਕਿਸੇ ਵੀ ਭੈਣ ਭਰਾ ਕੋਈ ਵੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਕੰਮ ਕਰਦਾ, ਜੇ ਉਹਨਾਂ ਨੂੰ ਕਿਸੇ ਵੀ ਰਿਗਾਰਡਿੰਗ ਕੋਈ ਵੀ ਚੀਜ਼ ਦੀ ਲੋੜ ਆ ਵੀ ਸਾਡੇ ਕਲਾਇੰਟ ਦੀ ਮੌਰਗੇਜ ਕਿੱਦਾਂ ਹੋ ਸਕਦੀ ਆ, 5% ਨਾਲ ਹੋ ਸਕਦੀ ਆ, 10% ਨਾਲ ਹੋ ਸਕਦੀ ਆ, ਜਾਂ 20% ਲੱਗੂਗਾ, ਜਾਂ ਕਿੰਨੀ ਹੋਰ ਡਾਊਨ ਪੇਮੈਂਟ ਚਾਹੀਦੀ, ਜਾਂ ਕੀ ਲੈਂਡ ਟ੍ਰਾਂਸਫਰ ਟੈਕਸ ਲੱਗਣੇ, ਜਾਂ ਕਿਹੜੀ ਬੈਂਕ ਤੋਂ ਹੋਣੀ ਆ, ਕਿਹੜੀ ਬੈਂਕ ਲਈ ਐਲੀਜੀਬਲ ਆ, ਕਿੱਥੋਂ ਹੋਊਗੀ। ਸੋ ਇਹਨਾਂ ਸਾਰੇ ਕੰਮਾਂ ਦੀ ਜਾਣਕਾਰੀ ਲਈ ਨੰਬਰ 1416-356-1870-416-356-1870। ਬਾਕੀ ਮੈਂ ਇੱਕ ਗੱਲ ਗੁਜ਼ਾਰਿਸ਼ ਕਰਨਾ ਚਾਹੂੰਗਾ, ਮੇਰੇ ਇੱਥੇ ਆਉਣ ਦਾ ਕਾਰਨ ਇਹੀ ਹੈ ਜੇ ਕੰਮ ਟ੍ਰਾਂਸਪੇਰੈਂਟ ਕਰਾਉਣਾ, ਹਨਾ। ਸੋ ਜੇ ਕੰਮ ਟ੍ਰਾਂਸਪੇਰੈਂਟ ਹੀ ਹੋਊਗਾ ਤੇ ਟ੍ਰਾਂਸਪੇਰੈਂਟ ਹੀ ਅਸੀਂ ਕਰਨਾ, ਤੁਹਾਨੂੰ ਫੀਸ ਵੀ ਦੱਸੀ ਜਾਊਗੀ, ਤੁਹਾਨੂੰ ਲਾਇਰ ਦੀ ਕੋਸਟ ਵਗੈਰਾ ਵੀ ਦੱਸੀ ਜਾਊਗੀ, ਕਿਹੜੀ ਬੈਂਕ ਤੋਂ ਹੋਣਾ ਤੁਹਾਨੂੰ ਉਹ ਵੀ ਦੱਸਿਆ ਜਾਊਗਾ, ਰੇਟ ਆਫ ਇੰਟਰਸਟ ਵਗੈਰਾ ਵੀ ਤੁਹਾਨੂੰ ਸਾਰਾ ਦੱਸਿਆ ਜਾਊਗਾ, ਹਨਾ। ਸੋ ਕੰਮ ਟ੍ਰਾਂਸਪੇਰੈਂਟ ਸਾਫ਼ ਸੁਥਰਾ ਮੌੜਗੇ ਦਾ ਕਰਾਉਣਾ, ਨੰਬਰ 1416-356-1870-416-356-1870।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਕਿਹਾ ਜਾਂਦਾ ਹੈ ਜੀ ਟ੍ਰਾਂਸਪੇਰੈਂਟ ਕੰਮ ਜਿਹੜਾ ਹੈ ਜੀ ਉਹ ਬਹੁਤ ਜ਼ਰੂਰੀ ਹੁੰਦਾ, ਸਪੈਸ਼ਲੀ ਕਿਉਂਕਿ ਜਿਹੜੀਆਂ ਮੌੜਗੇਜ ਦੀਆਂ ਸਾਂਝਾ ਹੁੰਦੀਆਂ ਪੂਰੀਆਂ ਤੁਹਾਡੀਆਂ ਜੀ ਐਂਡ ਤੱਕ ਜ਼ਰੂਰ ਹੁੰਦੀਆਂ, ਜਦ ਤੱਕ ਘਰ ਪੁੱਲ ਦੀ ਪੇਡ ਆਫ ਨਹੀਂ ਹੋ ਜਾਂਦਾ ਹੈਗਾ। ਸੋ ਗੱਲਬਾਤ ਕਰ ਸਕਦੇ ਹਾਂ ਕਮਲਜੀਤ ਸਰਾਂ ਦੇ ਨਾਲ 416-356-1870। ਸੋ ਲੈਣੇ ਇੱਥੇ ਇਜਾਜ਼ਤ, ਔਰ ਉਮੀਦ ਕਰਾਂਗੇ ਕਿ ਅੱਜ ਦਾ ਰੇਡੀਓ ਪ੍ਰੋਗਰਾਮ ਤੁਹਾਨੂੰ ਵਧੀਆ ਲੱਗੂਗਾ। ਕੋਈ ਜਿਹੜੀ ਜੀ ਸਾਤੋ ਜੀ ਹੋ ਗਈ ਹੋਵੇ ਗਲਤੀ ਤੇ ਤੁਸੀਂ ਦੀਪ ਤਾਤਲਾ ਸ਼ੋਅ ਤੇ ਜਿਹੜਾ ਜੀ ਮੈਨੂੰ ਕਰਿਓ ਮਾਫ਼, ਤੇ ਹੁਣ ਆਪਾਂ ਮਿਲਦੇ ਹਾਂ ਵਤਨੋ ਦੂਰ ਰੇਡੀਓ ਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਆਪਣਾ, ਉੱਥੇ ਵੀ ਜਿਹੜਾ ਜੀ ਹੈਗਾ ਸਾਥ। ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ, ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525।
8: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
9: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ। ਇੰਡੀਅਨ ਸਵੀਟ ਮਾਸਟਰ 905-450-2800-450-2800।
10: ਲੇਡੀਜ਼ ਐਂਡ ਜੈਂਟਲਮੈਨ, ਡੇਵ ਟਾਟਲਾ।
11: ਟਾਟਲਾ, yeah, Tatler, Dave Tatler,
10: swinging the golf season with AM 530 at the MCPA 33rd Annual Golf Tournament, June 10th at Piper's Heath Golf Club, sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatno Dur Radio.

0: ਬਿਲਕੁਲ ਜੀ, ਗੁੱਡ ਆਫਟਰਨੂਨ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵਤਨੋ ਦੂਰ ਦੀ ਸਾਰੀ ਟੀਮ ਵੱਲੋਂ ਬੜੀ ਜਿਹੜੀ ਜੀ ਪਿਆਰ ਭਰੀ ਔਰ ਨਿੱਘੀ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਾਂਗੇ ਕਿ ਤੁਸੀਂ ਜਿੱਥੋਂ ਵੀ ਸਾਨੂੰ ਸੁਣਦੇ ਹੋ ਭਾਵੇਂ ਗੱਡੀਆਂ ਚੋਂ ਕਾਰਾਂ ਚੋਂ ਕੰਮਾਂ ਕਾਰਾਂ ਤੋਂ ਸਾਰੇ ਜਿਹੜੇ ਜੀ ਹੋਵੋਗੇ ਇੱਕਦਮ ਕੈਮੋ ਕੈਮ ਤੇ ਕੰਮਾਂ ਤੇ ਜਿਹੜਾ ਜੀ ਬੰਨ ਰਹੇ ਹੋਵੋਗੇ ਕੰਮਾਂ ਦੀ ਧੁੱਕੀ ਤੇ ਵਧੀਆ ਜਿਹੜਾ ਜੀ ਵੈਦਰ ਹੈਗਾ ਆ ਤੇ ਕੰਮ ਕਰੋ, ਨਜ਼ਾਰੇ ਲਓ, ਵਾਹਿਗੁਰੂ ਨੂੰ ਜਿਹੜਾ ਜੀ ਹਮੇਸ਼ਾ ਦਿਲਾਂ ਦੇ ਵਿੱਚ ਰੱਖੋ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਜੀ ਆਲਵੇਜ਼ ਰਹਿਣਾ ਚਾਹੀਦਾ ਹੈ। ਤੇ ਵੈਦਰ ਰਿਪੋਰਟ ਜਿਹੜੀ ਆ ਜੀ ਮੈਂ ਸਾਂਝੀ ਕਰਦੇ ਹੋਏ ਦੱਸਦਾਂ ਕਿ ਅੱਜ ਦਾ ਵੈਦਰ ਹੈਗਾ ਜੀ 15 ਡਿਗਰੀ, ਸ਼ਾਮ ਨੂੰ ਹੈਗਾ 11 ਡਿਗਰੀ, ਓਵਰ ਨਾਈਟ ਹੈਗਾ ਜੀ 7 ਡਿਗਰੀ, ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 5:48 AM ਤੇ ਦਿਨ ਜਿਹੜਾ ਜੀ ਛਿਪ ਜਾਣਾ ਹੈਗਾ, ਸੂਰਜ ਢਲ ਜਾਣਾ ਹੈਗਾ 8:43 PM ਤੇ। ਬਿਲਕੁਲ ਜੀ, ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈਗਾ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਜਿਹੜਾ ਜੀ ਹੈਗਾ ਆ, ਤੇ ਨਾਲ ਦੀ ਨਾਲ ਸਾਹਿਬ ਸਿੰਘ ਸੈਜਰਾ ਫਰੋਮ ਬੈਲਿਆਰ ਇੰਸ਼ੋਰੈਂਸ, ਉਹਨਾਂ ਦਾ ਵੀ ਜਿਹੜਾ ਜੀ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਪੂਰਾ ਸਾਥ ਦਿੱਤਾ ਜਾ ਰਿਹਾ ਹੈਗਾ। ਤੁਸੀਂ ਦੇਖੋ ਜੀ, ਆਟੋ ਇੰਸ਼ੋਰੈਂਸ ਲੈਣੀ ਆ, ਹੋਮ ਇੰਸ਼ੋਰੈਂਸ ਲੈਣੀ, ਲਾਈਫ ਇੰਸ਼ੋਰੈਂਸ ਲੈਣੀ, ਕਮਰਸ਼ੀਅਲ ਇੰਸ਼ੋਰੈਂਸ ਲੈਣੀ, ਕੋਈ ਇਵੈਂਟ ਇੰਸ਼ੋਰੈਂਸ ਲੈਣੀ ਹੈਗੀ ਆ, ਤੁਸੀਂ ਜਿਹੜੀ ਆ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 6472411309 ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਹੋ ਸਕਦੀ ਹੈਗੀ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹਾਂ ਕਿ ਬਹੁਤ ਜਲਦੀ ਅਸੀਂ ਤੁਹਾਡੀ ਜਿਹੜੇ ਜੀ ਗੱਲਬਾਤ ਇਹਨਾਂ ਦੇ ਨਾਲ ਕਰਾਵਾਂਗੇ। ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੇ ਹੈਗੇ ਆ, ਭਾਵੇਂ ਤੁਸੀਂ ਜਿਹੜਾ ਜੀ ਰੇਲਿੰਗਸ ਲਵਾਉਣੀਆਂ ਹੈਗੀਆਂ, ਬੇਸਮੈਂਟ ਵਿੰਡੋ ਕਵਰਸ, ਫੈਂਸਿਸ, ਗੇਟਸ, ਗਲਾਸ ਇਨਕਲੋਜ਼ਰਸ, ਸਨ ਰੂਮ, ਜਿਹੜਾ ਜੀ ਬੜਾ ਇੱਕ ਨਵਾਂ ਜਿਹੜਾ ਜੀ ਵਧੀਆ ਰਿਵਾਜ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਆਪਾਂ ਆਪਣੇ ਘਰਾਂ ਦੇ ਵਿੱਚ ਇਨਬਿਲਟ ਕਰਵਾ ਸਕਦੇ ਹੋ ਹੈਗਾ ਜੀ ਸਨ ਰੂਮ ਦਾ, ਬੇਸਮੈਂਟ ਸਟੇਅਰਸ ਕੈਨੋਪੀ, ਤੇ ਜੇ ਤੁਸੀਂ ਪੋਰਸ਼ ਕਵਰਸ ਕਰਾਉਣੇ ਆ, ਡੋਰਸ, ਵਿੰਡੋਜ਼, ਕਸਟਮ ਐਲੀਵੇਸ਼ਨ, ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਦ ਮਾਸਟਰ ਬਿਲਡ ਫੈਬ ਨਾਲ ਗੱਲਬਾਤ ਕਰ ਸਕਦੇ ਹਾਂ। 4379552200 ਤੇ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਗਰੋਸਰੀ ਦੀ ਬਚਤ ਕਰਾਉਂਦੇ ਹੋਏ ਆਪਾਂ ਜਿਹੜਾ ਜੀ ਨੋਬਲ ਫਰੈਸ਼ ਫੂਡ ਤੇ ਪਹੁੰਚ ਜਾਂਦੇ ਹੈਗੇ। ਨੋਬਲ ਫਰੈਸ਼ ਫੂਡ ਤੇ ਮਈ ਸਪੈਸ਼ਲ ਦੇ ਵਿੱਚ ਬਹੁਤ ਸਾਰੀ ਜਿਹੜੀ ਹੈ ਜੀ ਗਰੋਸਰੀ, ਯਾਨੀ ਕਿ ਬਹੁਤ ਨਹੀਂ ਸਾਰੀ ਹੀ ਗਰੋਸਰੀ ਜਿਹੜੀ ਹੈ ਜੀ ਸੇਲ ਤੇ ਆਈ ਹੋਈ ਹੈ। ਬਹੁਤ ਲੰਬੀ ਜਿਹੜੀ ਹੈ ਜੀ ਇਸ ਟਾਈਮ ਮੇਰੇ ਕੋਲ ਇੱਥੇ ਹੈਗੀ ਆ ਲਿਸਟ, ਤੇ ਤੁਸੀਂ ਜੇ ਕਰਨੀ ਹੈ ਹੋਲਸੇਲ ਦੀ ਇਨਕੁਆਇਰੀ ਤੇ ਤੁਸੀਂ ਇਸ ਨੰਬਰ ਤੇ ਕਰ ਲੈਣਾ ਕਾਲ ਜੀ 6474465050 ਤੇ, ਜਿਹੜੇ ਜੀ ਮੀਆਂ ਤਾਹਿਰ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈਗੀ ਆ। ਨਾਲ ਦੀ ਨਾਲ ਜਿਹੜਾ ਜੀ ਸਪੈਕਸ ਐਕਸਪ੍ਰੈਸ ਦਾ ਮੈਸੇਜ ਸਾਂਝਾ ਕਰਦੇ ਹੋਏ ਮੈਂ ਜਿਹੜਾ ਜੀ ਤੁਹਾਨੂੰ ਦੱਸ ਦਵਾਂ ਕਿ ਸਪੈਕਸ ਐਕਸਪ੍ਰੈਸ ਤੋਂ ਤੁਸੀਂ ਦੇਖੋ ਜੀ ਜੇ ਡਿਜ਼ਾਈਨਰ ਗਲਾਸਿਸ ਲੈਣੀਆਂ ਹੈਗੀਆਂ ਆ, ਸਪੈਸ਼ਲੀ ਜੇ ਤੁਸੀਂ ਆਪਾਂ ਕਈ ਵਾਰੀ ਲੇਡੀਜ਼ ਨੂੰ ਹੁੰਦਾ ਕਿ ਠੀਕ ਹੈ ਇੱਦਾਂ ਦੇ ਕੋਈ ਫਰੇਮ ਲਈਏ ਜਿਹੜੇ ਸਾਡੇ ਸੋਹਣੇ ਲੱਗਣ, ਕਈ ਵਾਰੀ ਆਪਾਂ ਟਰਾਈ ਕਰਕੇ ਦੇਖਣਾ ਚਾਹੁੰਦੇ ਹੈਗੇ ਹਾਂ, ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਤੇ ਪਹੁੰਚਣਾ ਹੈ ਤੇ ਤੁਹਾਡੀ ਮਨ ਪਸੰਦੀ ਦੇ ਗਲਾਸ ਫਰੇਮਸ, ਜਾਂ ਤੁਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਜਿਹੜੇ ਜੇ ਅੱਖਾਂ ਚੈੱਕਅਪ ਕਰਾਉਣੇ ਹੈਗੇ ਨਾ, ਕੋਈ ਸਪੈਸ਼ਲੀ ਜਿਹੜਾ ਜੀ ਡਾਕਟਰਸ ਦੀ ਟੀਮ ਆਉਂਦੀ ਹੈਗੀ ਆ ਫਰਾਈਡੇ ਐਂਡ ਸੈਟਰਡੇ ਤੇ, ਤੁਸੀਂ ਜਿਹੜਾ ਜੀ ਅਪੁਆਇੰਟਮੈਂਟ ਬਣਾ ਕੇ ਜਿਹੜਾ ਜੀ ਆਪਣੀਆਂ ਅੱਖਾਂ ਦੀ ਜਾਂਚ ਕਰਾ ਸਕਦੇ ਹੈਗੇ ਆ। ਦੋ ਲੋਕੇਸ਼ਨ ਤੋਂ ਕਰ ਰਿਹਾ ਤੁਹਾਨੂੰ ਸਰਵ, ਪਹਿਲੀ ਹੈਗੀ 35 Resolution Drive ਬਰੈਂਪਟਨ ਕੈਨੇਡੀ ਐਂਡ ਸਟੀਲਸ ਦਾ ਹੈਗਾ ਜੀ ਜਿਹੜਾ ਇੰਟਰਸੈਕਸ਼ਨ ਵਾਲਮਾਰਟ ਵਾਲੇ ਪਲਾਜ਼ੇ ਚ। ਦੂਜੀ ਲੋਕੇਸ਼ਨ ਹੈਗੀ ਜੀ 10635 ਕ੍ਰੈਡਿਟਵਿਊ ਰੋਡ ਸੈਂਡਲਵੁੱਡ ਐਂਡ ਕ੍ਰੈਡਿਟਵਿਊ ਦਾ ਹੈਗਾ ਇੰਟਰਸੈਕਸ਼ਨ। ਸੋ ਗੱਲਬਾਤ ਕਰਨ ਲਈ ਨੰਬਰ 9054608888 ਤੇ। ਹੁਣ ਤੁਹਾਨੂੰ ਜਿਹੜਾ ਜੀ ਅਸੀਂ ਮੈਸੇਜ ਦੱਸ ਕੇ ਹਟੇ ਕਿ ਜੇ ਤੁਸੀਂ ਦੇਖੋ ਜੀ ਆਪਣੇ ਘਰਾਂ ਦੇ ਵਿੱਚ ਸੋਹਣੇ ਸੋਹਣੇ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੇ ਆ, ਭਾਵੇਂ ਸਨ ਰੂਮਸ ਬਣਵਾਉਣੇ ਆ, ਤੇ ਤੁਸੀਂ ਦ ਮਾਸਟਰ ਬਿਲਡ ਫੈਮ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਸਾਡੀ ਲਾਈਨ ਉਹਨਾਂ ਦੇ ਨਾਲ ਜੁੜ ਚੁੱਕੀ, ਆਪਾਂ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਅਵਨੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਕੀ ਹਾਲ ਚਾਲ?
0: ਮੈਂ ਠੀਕ ਹੈ ਅਵਨੀਤ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਆ?
1: ਆਲ ਗੁੱਡ। ਥੈਂਕ ਯੂ ਕਿਰਨ ਜੀ, ਥੈਂਕ ਯੂ ਸੁਖੀ ਜੀ ਫੋਰ ਹੈਵਿੰਗ ਅਸ, ਤੇ ਮੈਂ ਸਾਰਿਆਂ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ, ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ।
0: ਓ ਦੈਟਸ ਨਾਈਸ, ਦੈਟਸ ਰੀਅਲੀ ਗੁੱਡ
1: ਜੀ। ਹਾਂਜੀ
0: ਜੀ ਬਿਲਕੁਲ ਜੀ। ਸੋ ਜਿੱਥੇ ਕਿ ਹਨਾ ਮੈਂ ਦੇਖ ਰਹੀ ਸੀਗੀ ਕਿ ਠੀਕ ਆ ਸਾਰੇ ਲਾਈਕ ਤੁਹਾਡੇ ਜਿੰਨੇ ਵੀ ਪ੍ਰੋਡਕਟਸ ਆ, ਜਿੰਨੀਆਂ ਵੀ ਸਰਵਿਸਿਜ਼ ਤੁਸੀਂ ਅਵਨੀਤ ਜੀ ਪ੍ਰੋਵਾਈਡ ਕਰ ਰਹੇ ਹੈਗੇ ਆ, ਤੁਸੀਂ ਮੈਨੂੰ ਲੱਗ ਰਿਹਾ ਬਹੁਤ ਡਿਫਰੈਂਟ ਤਰੀਕੇ ਨਾਲ ਕੰਮ ਕਰਦੇ, ਕਿਉਂਕਿ ਸਾਡੇ ਕੋਲ ਇੱਥੇ ਹਨਾ ਪਿਕਚਰਸ ਵੀ ਮੇਰੇ ਕੋਲ ਤੁਹਾਡੀਆਂ ਆਈਆਂ ਸੀ, ਮੈਂ ਤੁਹਾਡੀ ਵੈਬਸਾਈਟ ਤੇ ਵੀ ਦੇਖਿਆ, ਯੂ ਗਾਈਜ਼ ਆਰ ਡੂਇੰਗ ਰੀਅਲੀ ਗ੍ਰੇਟ ਜੋਬ ਹਨਾ। ਤੇ ਹੁਣ ਜੇ ਆਪਾਂ ਗੱਲਬਾਤ ਕਰੀਏ ਕਿ ਸਾਡੇ ਕਿਸਨੇ ਵੀ ਭੈਣ ਭਰਾ ਨੇ ਜਿਹੜੇ ਜੀ ਜੇ ਸਨ ਰੂਮਸ ਬਣਵਾਉਣੇ ਆ, ਕੀ ਕੀ ਸਪੈਸ਼ਲ ਤੁਸੀਂ ਉਹਦੇ ਵਿੱਚ ਪ੍ਰੋਵਾਈਡ ਕਰਦੇ ਆ?
1: ਬਿਲਕੁਲ ਕਿਰਨ ਜੀ, ਸਾਡੇ ਜਿੰਨੇ ਵੀ ਭੈਣ ਭਰਾ ਸੁਣ ਰਹੇ ਨੇ ਸਾਨੂੰ, ਜੇ ਉਹਨਾਂ ਨੇ ਸਨਰੂਮ ਬਣਾਉਣੇ, ਜੇ ਉਹਨਾਂ ਨੇ ਕਲੀਅਰ ਛੱਤ ਵਾਲੀ ਔਨਿੰਗਸ ਬਣਾਉਣੀਆਂ ਨੇ ਜਿਹੜੀ ਬਹੁਤ ਪਾਪੂਲਰ ਹੈਗੀ ਆ ਐਟ ਦਿਸ ਮੂਮੈਂਟ ਇਨ ਕੈਨੇਡਾ, ਤੇ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਉਹਦੇ ਚ ਬੈਨੀਫਿਟ ਹੁੰਦਾ ਹੈ ਕਿ ਤੁਹਾਨੂੰ ਪਰਮਿਟ ਨਹੀਂ ਲੈਣਾ ਪੈਂਦਾ ਤੇ ਤੁਸੀਂ ਉਹ ਕਰਵਾ ਸਕਦੇ ਹੋ ਕੰਮ ਸਟਾਰਟ ਇਮੀਡੀਏਟਲੀ। ਸਨਰੂਮ ਦੇ ਵਿੱਚ ਜੇ ਤੁਸੀਂ ਸਨਰੂਮ ਐਕਸਟੈਂਸ਼ਨ ਕਰਨੀ ਹੈ ਤਾਂ ਸਿਟੀ ਤੋਂ ਪਰਮਿਟ ਲੈਣਾ ਪੈਂਦਾ ਹੈ, ਉਹ ਵੀ ਅਸੀਂ ਦਵਾਉਂਦੇ ਹਾਂ। ਤੇ ਉਹਦੇ ਲਈ ਆਰਕੀਟੈਕਟ ਵੀ ਹੈਗੇ ਨੇ ਸਾਡੇ ਕੋਲ ਜਿਹੜੇ ਪੂਰੀ ਡਰਾਇੰਗਸ ਬਣਾ ਕੇ ਦੇਣਗੇ, ਸਾਰਾ ਕੁਝ ਕਰਕੇ ਦੇਣਗੇ, ਤੇ ਉਹਦੇ ਅਕੋਰਡਿੰਗ ਹੋਏਗਾ। ਉਹ ਥੋੜਾ ਵੱਡਾ ਪ੍ਰੋਜੈਕਟ ਹੈ, ਬਟ ਜੇ ਕਿਸੇ ਨੇ ਆਪਣੇ ਘਰ ਦੇ ਨਾਲ ਅਟੈਚਡ ਔਨਿੰਗਸ, ਅਟੈਚਡ ਜਿੱਦਾਂ ਐਕਸਟੈਂਸ਼ਨ ਹੁੰਦੀ ਹੈ ਨਾ ਸ਼ੈਡ, ਏਦਾਂ ਬਣਵਾਉਣਾ ਹੈ ਤੇ ਫਿਰ ਉਹ ਬਹੁਤ ਪੋਪੂਲਰ ਹੈ ਐਟ ਦਿਸ ਮੋਮੈਂਟ।
0: ਬਿਲਕੁਲ ਜੀ, ਸੋ ਬੜਾ ਜਿਹੜਾ ਜੀ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਤੁਹਾਡਾ ਜਿਹੜਾ ਜੀ ਕੰਮ ਕਰਕੇ ਦੇਣਾ ਹੈਗਾ। ਸਪੈਸ਼ਲੀ ਜੇ ਤੁਸੀਂ ਜਿਹੜਾ ਹੈ ਜੀ ਫੈਂਸਿਸ ਜਾਂ ਗੇਟਸ ਵੀ ਲਵਾਉਣੇ ਆ ਤਾਂ ਵੀ ਤੁਸੀਂ ਅਵਨੀਤ ਜੀ ਉਹਨਾਂ ਦੇ ਨਾਲ ਸੰਪਰਕ ਜਿਹੜਾ ਜੀ ਕਰ ਸਕਦੇ ਆ। ਔਰ ਅਵਨੀਤ ਜੀ, ਲਾਸਟ ਵੀਕ ਤੁਸੀਂ ਸਟੂਡੀਓ ਦੇ ਵਿੱਚ ਆਏ ਸੀ, ਤੁਸੀਂ ਸਾਡੇ ਨਾਲ ਇਹ ਵੀ ਗੱਲ ਕੀਤੀ ਸੀਗੀ ਕਿ ਕਿਸੇ ਕੰਟਰੈਕਟਰ ਸਾਡੇ ਜਿਹੜੇ ਜੀ ਭਰਾ ਹੈਗੇ ਆ ਜਿਹਨਾਂ ਨੇ ਜਿਹੜਾ ਜੀ ਇਕੱਠਾ ਕੋਈ ਸਮਾਨ ਪਿਕ ਕਰਨਾ ਹੈਗਾ ਆ, ਤੇ ਉਹ ਤੁਹਾਡੇ ਨਾਲ ਕਿੱਥੇ ਆ ਕੇ ਮਿਲ ਸਕਦੇ ਆ?
1: ਬਿਲਕੁਲ, ਜਿਹੜੇ ਵੀ ਕੰਟਰੈਕਟਰਸ ਨੇ ਜਿਨ੍ਹਾਂ ਨੇ ਬਲਕ ਚ ਸਮਾਨ ਲੈਣਾ, ਉਹਨਾਂ ਨੂੰ ਬਹੁਤ ਵਧੀਆ ਡਿਸਕਾਊਂਟ ਮਿਲੇਗਾ ਤੇ ਉਹ ਆ ਸਕਦੇ ਨੇ। ਸਾਡੇ ਵੇਅਰ ਹਾਊਸ ਐਂਡ ਸ਼ੋਰੂਮ ਦੀ ਫੈਸਿਲਿਟੀ ਹੈਗੀ ਹੈ 325 ਬ੍ਰਾਈਥੋਪ ਸਟਰੀਟ, ਕਿਚਨਰ।
0: ਬਿਲਕੁਲ ਜੀ, ਲੋਕੇਸ਼ਨ ਹੈਗੀ ਆ 325 ਬ੍ਰਾਈਥੋਪ ਸਟਰੀਟ ਕਿਚਨਰ ਦੇ ਵਿੱਚ, ਤੇ ਨੰਬਰ ਹੈਗਾ 4379552200 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ। ਦੇਖੋ ਜੀ, ਕਸਟਮ ਐਲੀਵੇਸ਼ਨ ਕਰਾਉਣੇ ਹੈਗੇ ਆ, ਤੁਸੀਂ ਡੋਰਸ, ਵਿੰਡੋਜ਼ ਕੁਛ ਵੀ ਕਰਾਉਣਾ, ਅਵਨੀਤ ਜੀ ਹੁਣਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ 4379552200। ਸੋ ਬਹੁਤ ਬਹੁਤ ਸ਼ੁਕਰੀਆ ਅਵਨੀਤ ਜੀ, ਆਪਾਂ ਦੁਬਾਰਾ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਕਰਦੇ ਹਾਂ।
1: ਥੈਂਕ ਯੂ ਕਿਰਨ।
0: ਬਿਲਕੁਲ ਜੀ, ਸੋ ਇਹ ਸੀਗੇ ਅਵਨੀਤ ਜੀ ਫਰੋਮ ਦ ਮਾਸਟਰ ਬਿਲਡ ਫੈਬਰੀਕੇਟਰ ਸਪਲਾਇਰਸ ਜਿਹੜੇ ਜੀ ਹੈਗੇ ਆ, ਔਰ ਇਹਨਾਂ ਦਾ ਜਿਹੜਾ ਜੀ ਸਾਡਾ ਪ੍ਰੋਡਕਟ ਮੇਡ ਇਨ ਕੈਨੇਡਾ ਹੈਗਾ। ਸੋ ਬਹੁਤ ਜਲਦੀ ਅਸੀਂ ਤੁਹਾਡੀ ਜਿਹੜੇ ਜੀ ਦੁਬਾਰਾ ਇਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਹਾਂ। ਦੇਖੋ ਜੀ, ਤੁਸੀਂ ਆਈ ਗਲਾਸਿਸ ਬਣਵਾਉਣੇ ਹੈਗੇ ਆ ਜਾਂ ਤੁਸੀਂ ਜਿਹੜਾ ਜੀ ਅੱਖਾਂ ਦਾ ਰੂਟੀਨ ਚੈੱਕਅਪ ਕਰਾਉਣਾ ਹੈਗਾ, ਤੁਸੀਂ ਸਪੈਕਸ ਐਕਸਪ੍ਰੈਸ ਪਹੁੰਚ ਸਕਦੇ ਆ 9054608888 ਤੇ ਇਹਨਾਂ ਦੇ ਨਾਲ ਜਿਹੜੇ ਅੱਜ ਗੱਲਬਾਤ ਹੋ ਸਕਦੀ ਆ। ਸੋ ਬਿਲਕੁਲ ਜੀ, ਹੁਣ ਆਪਾਂ ਥੋੜਾ ਜਿਹਾ ਜਿਹੜਾ ਜੀ ਗੀਤ ਸੰਗੀਤ ਵੱਲ ਜਾਂਦੇ ਹਾਂ ਤੇ ਗੀਤ ਸੰਗੀਤ ਦੀ ਕਰਦੇ ਹਾਂ ਗੱਲ, ਤੇ ਫਿਰ ਆਉਂਦੇ ਹਾਂ ਬਾਅਦ ਜੀ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਤੁਸੀਂ ਹੁਣੀ ਬੜਾ ਪਿਆਰਾ ਜਿਹੜਾ ਜੀ ਲਵ ਪੰਜਾਬ ਗਾਣਾ ਸੁਣ ਕੇ ਹਟੇ ਹਾਂ। ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹੜਾ ਜੀ ਸਿੰਗਰ ਆ, ਔਰ ਇੱਕ ਵਧੀਆ ਤਰੀਕੇ ਨਾਲ ਜਿਹੜਾ ਜੀ ਆਪਣੇ ਪੰਜਾਬ ਨੂੰ ਇਹ ਜਿਹੜਾ ਜੀ ਆਪਣੇ ਗੀਤਾਂ ਰਾਹੀਂ ਰਿਪ੍ਰਜੈਂਟ ਕਰਦੇ ਰਹਿੰਦੇ ਆ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀ ਸਪੈਕਸ ਐਕਸਪ੍ਰੈਸ, ਜਿੱਥੇ ਨਾ ਗੱਲ ਅੱਜ ਵੀ ਸਪੈਕਸ ਐਕਸਪ੍ਰੈਸ ਦੀ, ਜਾਣੀ ਕਿ ਸਾਡੀਆਂ ਭੈਣਾਂ ਜਿਹੜੀਆਂ ਜੀ ਚਾਹੁੰਦੀਆਂ ਹੈਗੀਆਂ ਕਿ ਅਸੀਂ ਸੋਹਣੇ ਸੋਹਣੇ ਡਿਜ਼ਾਈਨਰ ਫਰੇਮਸ ਲਈਏ, ਤੇ ਜਾਂ ਸਾਡੇ ਭੈਣ ਭਰਾ ਜਿਹੜੇ ਹੈਗੇ ਜਿਹਨਾਂ ਨੂੰ ਇੱਦਾਂ ਹੁੰਦਾ ਕਿ ਠੀਕ ਹੈ ਅਸੀਂ ਗਲਾਸਿਸ ਦੇ ਨਾਲ ਜਿਹੜਾ ਜੀ ਸਨ ਗਲਾਸਿਸ ਵੀ ਹੋਣ, ਤੇ ਤੁਸੀਂ ਸਾਰਾ ਕੁਝ ਜਿਹੜਾ ਜੀ ਸਪੈਕਸ ਐਕਸਪ੍ਰੈਸ ਲੈ ਸਕਦੇ ਹੈਗੇ। ਸਾਡੇ ਨਾਲ ਜੁੜ ਚੁੱਕੇ ਆ ਰਾਜਨ ਜੀ, ਸੋ ਬਹੁਤ ਬਹੁਤ ਸਵਾਗਤ ਹੈ ਰਾਜਨ ਜੀ, ਵੈਲਕਮ ਟੂ ਦ ਰੇਡੀਓ।
1: ਬਹੁਤ ਬਹੁਤ ਧੰਨਵਾਦ ਜੀ, ਵਧਣ ਦੂਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪਹਿਲਾਂ ਤਾਂ ਰਾਜਨ ਜੀ ਇਹ ਦੱਸੋ ਕਿ ਠੀਕ ਹੈ ਲੌਂਗ ਵੀਕਐਂਡ ਸੀਗਾ, ਤੁਸੀਂ ਜਿਹੜਾ ਹੈ ਜੀ ਫ੍ਰੀ ਸਕੈਚਰਸ ਪੋਲਰਾਈਜ਼ ਸਨ ਗਲਾਸਿਸ ਲਾਈਆਂ ਸੀਗੀਆਂ ਪਰਚੇਜ਼ਸ ਦੇ ਨਾਲ, ਕੋਈ ਵੀ ਖਰੀਦਦਾਰੀ ਕਰਦੇ, ਕਿੱਦਾਂ ਦਾ ਉਹਦਾ ਜਿਹੜਾ ਹੈ ਜੀ ਰਿਸਪੌਂਸ ਰਿਹਾ?
1: ਬਹੁਤ ਵਧੀਆ ਰਿਸਪੌਂਸ ਜੀ, ਸਾਡੇ ਸਾਰੇ ਸਰੋਤਿਆਂ ਨੇ ਇਹਦਾ ਬਹੁਤ ਫਾਇਦਾ ਚੱਕਿਆ, ਤੇ ਸਾਨੂੰ ਵੀ ਇਹ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਡੀਲ ਲਗਾਉਂਦੇ ਹਾਂ ਅਸੀਂ ਸਪੈਸ਼ਲੀ ਬੜੀ ਮਿਹਨਤ ਕਰਕੇ ਆਪਣੇ ਵੈਂਡਰਸ ਕੋਲੋਂ ਡੀਲ ਲੈਂਦੇ ਹਾਂ, ਤੇ ਸਾਨੂੰ ਹੁੰਦਾ ਵੀ ਸਾਡੀ ਕਮਿਊਨਿਟੀ ਉਹਦਾ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਵੇ, ਉਹ ਆ ਕੇ ਇਹ ਡੀਲ ਦਾ ਫਾਇਦਾ ਚੱਕਣ, ਤੇ ਸਾਡੇ ਸਾਰੇ ਸਰੋਤਿਆਂ ਨੇ ਆ ਕੇ ਸੈਟਰਡੇ ਨੂੰ ਬਹੁਤ ਉਹਦਾ ਸਾਡਾ ਸਾਥ ਦਿੱਤਾ ਜੀ। ਸੋ ਥਰਸਡੇ ਫਰਾਈਡੇ ਸੈਟਰਡੇ ਪਿਛਲੇ ਤਿੰਨੋਂ ਦਿਨ ਇਹ ਡੀਲ ਬਹੁਤ ਚੱਲੀ ਹੈ ਜੀ, ਸੋ ਬਹੁਤ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ। ਤੇ ਦੁਬਾਰਾ ਇੱਕ ਵਾਰੀ ਦੱਸਣਾ ਚਾਹਾਂਗੇ ਜੀ ਇਸ ਵੀਕਐਂਡ ਦੇ ਉੱਤੇ ਜਿਹੜੀਆਂ ਸਪੈਸ਼ਲ ਡੀਲ ਚੱਲ ਰਹੀਆਂ ਨੇ, ਇਹਦੇ ਚ ਦੱਸਦੇ ਜਾਈਏ ਕਿ ਸਭ ਤੋਂ ਪਹਿਲਾਂ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਨੇ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇੱਥੇ ਵੀ ਡਾਕਟਰ ਅੱਜ ਅਵੇਲੇਬਲ ਨੇ, ਤੇ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਹੈ ਉਧਰ ਵੀ ਅੱਜ ਡਾਕਟਰ ਦੋਨੋਂ ਪਾਸੇ ਅਵੇਲੇਬਲ ਨੇ। ਸੋ ਤੁਸੀਂ ਕਿਤੇ ਵੀ ਪਹੁੰਚ ਕੇ ਆਪਣੇ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ, ਪਰ ਕਾਲ ਕਰਕੇ ਪਹਿਲਾਂ ਤੁਸੀਂ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888 ਤੇ ਜਦੋਂ ਅੱਖਾਂ ਦੇ ਚੈੱਕਅਪ ਦੀ ਗੱਲ ਕਰਦੇ ਹਾਂ ਤੇ ਦੱਸਦੇ ਜਾਈਏ ਕਿ ਅਸੀਂ ਐਡਵਾਂਸ ਟੈਕਨੋਲੋਜੀ ਦੇ ਸਾਰੇ ਹੀ ਇਕਵਿਪਮੈਂਟ ਰੱਖੇ ਨੇ ਜਿਹਦੇ ਵਿੱਚ ਅੱਖ ਦਾ ਜਿਹੜਾ ਬੈਕਅਪ ਦਾ ਆਈ ਹੈ ਡਿਜੀਟਲੀ, ਅਸੀਂ ਸਾਡੇ ਕੋਲ ਓਸੀਟੀ ਮਸ਼ੀਨ ਦੋਨੋਂ ਥਾਵਾਂ ਤੇ ਆ ਜੀ, ਤੁਸੀਂ ਕਿਤੇ ਵੀ ਜਾ ਕੇ ਚੈੱਕਅਪ ਕਰਵਾਉਂਦੇ ਤੇ ਓਸੀਟੀ ਮਸ਼ੀਨ ਤੁਹਾਡੀ ਬੈਕਅਪ ਦਾ ਆਈ ਸਕੈਨ ਕਰਦੀ ਹੈ ਜੀ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਕਸਟਮਰ ਦੇ ਨਾਲ ਅਸੀਂ ਸਾਂਝੇ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਕਿ ਪ੍ਰੋਬਲਮ ਚੱਲ ਰਹੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-8888, 905-460-8888। ਇਸ ਤੋਂ ਇਲਾਵਾ ਜਿਹਨਾਂ ਨੇ ਗਲਾਸਿਸ ਬਣਵਾਉਣੀ ਹੁਣ ਦੱਸ ਜਾਈਏ ਕਿ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $300 ਦੀ ਕੀਮਤ ਦਾ ਜੀ ਸਿਲੈਕਟਡ ਬ੍ਰਾਂਡਿਡ ਫੇਮਸ ਵੈਲਿਊ ਪੈਕੇਜ ਇਨਕਲੂਡਿਡ ਹੈ, ਜਿਹਦੇ ਵਿੱਚ ਲੰਡਨ ਫੋਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ ਬਹੁਤ ਸਾਰੇ ਫਰੇਮ ਨੇ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਿਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜੀ, ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਿਹਾ ਜੀ। ਤੇ ਜੇ ਤੁਸੀਂ ਆਪਣੇ ਗਲਾਸਿਸ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣਾ ਚਾਹੁੰਦੇ, ਯਾਨੀ ਕਿ ਐਂਟੀ ਗਲੇਅਰ ਜਾਂ ਬਲੂ ਲਾਈਟ ਜਾਂ ਸਕ੍ਰੈਚ ਜਾਂ ਯੂਵੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਜੀ। ਤੇ ਜੇ ਕਿਸੇ ਨੇ ਦੋ ਪੇਅਰ ਬਣਵਾਉਣੇ ਨੇ ਤੇ ਪਹਿਲੇ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਜਿਹੜੇ ਵੀ ਸਾਡੇ ਸਰੋਤੇ ਡੀਲ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਵਿਜ਼ਿਟ ਕਰਨ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਕਾਲ ਕਰਕੇ ਜੀ ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਤੇ ਜ਼ਰੂਰ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। 905-460-8888, 905-460-8888।
0: ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਤੁਸੀਂ ਗੱਲਬਾਤ ਜਿਹੜੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਨਾਲ ਜਿਹੜੀ ਕਰ ਸਕਦੇ, ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਕਰ ਰਹੇ ਹੈਗੇ ਸਰਵ, ਤੇ ਬਿਲਕੁਲ ਜੀ ਤੁਸੀਂ ਆਪਣਾ ਜਿਹੜਾ ਜੀ ਵਧੀਆ ਪ੍ਰੋਪਰ ਤਰੀਕੇ ਨਾਲ ਅੱਖਾਂ ਦਾ ਜਿਹੜਾ ਜੀ ਚੈੱਕਅਪ ਕਰਾ ਸਕਦੇ, ਕਿਉਂਕਿ ਸਮਰ ਦੇ ਵਿੱਚ ਵੀ ਕਈ ਵਾਰੀ ਜਿਹੜੀ ਜੀ ਅੱਖਾਂ ਦੇ ਵਿੱਚ ਉਹ ਪ੍ਰੋਬਲਮ ਇਚੀਨੈਸ ਜ਼ਰੂਰ ਆ ਜਾਂਦੀ ਹੈ। ਸੋ 905-460-8888 ਤੇ ਗੱਲਬਾਤ ਹੋ ਸਕਦੀ ਹੈ, 905-460-8888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੇ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਜੀ ਆਪਣੀ ਰੀਅਲ ਸਟੇਟ ਦੀ ਟੀਮ ਦੇ ਸਿਗਨਲ ਵੀ ਪੇਸ਼ ਕੀਤਾ, ਕੁਛ ਇੱਥੇ ਪ੍ਰੋਪਰਟੀ ਪਰਚੇਜ਼ ਕਰਨੀ, ਕੁਛ ਸੈਲ ਕਰਨਾ ਚਾਹੁੰਦੇ, ਕੋਈ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਹੈਗੀ ਆ, ਸਾਡੇ ਨਾਲ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ। ਸਾਡੇ ਕੋਲ ਕੁਛ ਜਿਹੜੇ ਜੀ ਗੈਸ ਸਟੇਸ਼ਨ ਦੀਆਂ ਵੀ ਡੀਲਸ ਆਈਆਂ ਹੋਈਆਂ ਆ। ਸੋ ਗੱਲਬਾਤ ਕਰਨ ਲਈ ਨੰਬਰ 416-881-7070 ਤੇ ਤੁਸੀਂ ਸਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਬਿਲਕੁਲ ਜੀ, ਨੋਬਲ ਫਰੈਸ਼ ਫੂਡ ਦਾ ਅਸੀਂ ਬਾਰ ਬਾਰ ਤੁਹਾਨੂੰ ਜਿਹੜਾ ਜੀ ਵੇਰਵਾ ਦਿੰਦੇ ਰਹਿੰਦੇ ਹਾਂ ਕਿ ਕਾਫੀ ਜਿਹੜੀ ਆ ਜੀ ਗਰੋਸਰੀ ਸੇਲ ਤੇ ਹੈਗੀ ਬਹੁਤ ਜ਼ਿਆਦਾ, ਜਦੋਂ ਤੁਸੀਂ ਕੰਪੇਅਰ ਜਦੋਂ ਪ੍ਰਾਈਸਿਸ ਕਰੋਗੇ ਨਾ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਬਹੁਤ ਜ਼ਿਆਦਾ ਬੜਾ ਘੱਟ ਕੀਮਤਾਂ ਦੇ ਜਿਹੜਾ ਹੈ ਜੀ ਤੁਹਾਨੂੰ ਸਮਾਨ ਮਿਲ ਸਕਦਾ, ਇੰਨੀ ਮਹਿੰਗਾਈ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈ ਜੀ ਉਹ ਬਚਤ ਕਰਾਵਾ ਕੇ ਦੇ ਰਹੇ ਰਹੇ ਆ। ਸੋ ਤੁਹਾਡਾ ਵੀ ਜਿਹੜਾ ਜੀ ਇਹ ਹੱਕ ਬਣਦਾ ਕਿ ਤੁਸੀਂ ਉੱਥੇ ਜਾਓ ਤੇ ਜਿਹੜਾ ਜੀ ਡੀਲ ਜ਼ਰੂਰ ਦੇਖੋ। ਨੰਬਰ ਜਿਹੜਾ ਜੀ ਇਹਨਾਂ ਦਾ ਜੀ ਹੋਲਸੇਲ ਇਨਕੁਆਇਰੀ ਕਰਨੀ ਹੈਗੀ ਆ, ਨੰਬਰ ਹੈਗਾ ਆ 6474465050 ਤੇ ਗੱਲਬਾਤ ਹੋ ਸਕਦੀ। ਦੋ ਲੋਕੇਸ਼ਨ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ ਹੈਗਾ 20 ਗੈਲਗਮ ਡਰਾਈਵ ਤੇ 2945 ਸੈਂਡਲਵੁੱਡ ਪਾਰਕ ਵੇ, ਤੇ ਤੀਜੀ ਲੋਕੇਸ਼ਨ ਬਹੁਤ ਜਲਦੀ ਜਿਹੜੀ ਹੈ ਜੀ ਓਪਨ ਹੋਣ ਜਾ ਰਹੀ ਹੈ। ਵੱਧੋਂ ਦੂਰ ਤੁਹਾਨੂੰ ਜਿਹੜਾ ਜੀ ਲਾਈਵਨ ਲੋਕੇਸ਼ਨ ਉੱਥੇ ਮਿਲੂਗਾ ਤੇ ਜਾਣਕਾਰੀ ਆਪਾਂ ਬਹੁਤ ਜਲਦੀ ਸਾਂਝੀ ਜਿਹੜੀ ਜੀ ਕਰਦੇ ਰਵਾਂਗੇ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਫਿਰ ਦੱਸ ਦੇਈਏ ਕਿ ਸਿੰਗਾਪੁਰ ਜਵੈਲਰਸ ਤੇ ਜਿਹੜਾ ਜੀ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਾ ਹੋਇਆ ਹੈ। ਡਾਇਮੰਡ ਦੀ ਜਵੈਲਰੀ ਦੀ ਖਰੀਦਦਾਰੀ ਕਰਨੀ ਹੈ ਜਾਂ ਸੋਨੇ ਦੇ ਡਿਜ਼ਾਈਨਰ ਜਿਹੜੇ ਜੀ ਤੁਸੀਂ ਕੁੱਕ ਕੇ ਕੁਛ ਵੀ ਪਰਚੇਸ ਕਰਨਾ ਹੈ ਤੇ ਤੁਸੀਂ ਇਹਨਾਂ ਕੋਲ ਪਹੁੰਚ ਸਕਦੇ ਆ 9056121500 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਟੈਲੀਟਾਈਮ ਇਲੈਕਟ੍ਰੋਨਿਕ, ਤੁਸੀਂ ਟੀਵੀ ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਆ, ਤੁਸੀਂ ਪਹੁੰਚਣਾ 280 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ ਤੇ ਨੰਬਰ ਹੈਗਾ 9054551666 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਹਰਪ੍ਰੀਤ ਸੈਣੀ ਜੀ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਟਰੈਵਲ ਇੰਸ਼ੋਰੈਂਸ ਲੈਣੀ ਹੈਗੀ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਹਰਪ੍ਰੀਤ ਸੈਣੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ 4168176500 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਕਟਾਰੀਆ ਟੂਰਸ ਐਂਡ ਟਰੈਵਲ ਦਾ ਜਿਹੜਾ ਜੀ ਮੈਂ ਇੱਕ ਵਾਰੀ ਮੈਸੇਜ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ, ਕਟਾਰੀਆ ਟੂਰਸ ਐਂਡ ਟਰੈਵਲ ਤੇ ਹਮੇਸ਼ਾ ਜਿਹੜਾ ਜੀ ਬਹੁਤ ਬਿਹਤਰੀਨ ਜਿਹੜੀਆਂ ਜੀ ਉਹਨਾਂ ਨੇ ਡੀਲਸ ਲਾਈਆਂ ਹੁੰਦੀਆਂ ਜਿਹਦੇ ਵਿੱਚ ਕਿ ਐਕਸਕਲੂਸਿਵ ਏਅਰ ਫੇਅਰ ਡੀਲ ਸਾਡੇ ਕੋਲ ਲਿਮਿਟਡ ਟਾਈਮ ਲਈ ਹੀ ਅਵੇਲੇਬਲ ਹੈਗੀ ਆ ਕਿਉਂਕਿ ਪ੍ਰਾਈਜ਼ ਚੇਂਜ ਹੁੰਦੇ ਰਹਿੰਦੇ ਆ ਤੇ ਇਹ ਡੀਲ ਤੁਹਾਨੂੰ ਜਿਹੜਾ ਜੀ ਆਪਾਂ ਕਹੀਏ 4 ਦਿਨ ਬਾਅਦ ਲੈਣੀ ਤਾਂ ਨਹੀਂ ਮਿਲ ਸਕਦੀ, ਅੱਜ ਦੀ ਹੀ ਡੀਲ ਆ। ਟੋਰੋਂਟੋ ਡੈਲੀ ਜਿਹੜਾ ਤੁਸੀਂ ਜੇ ਵਨ ਵੇ ਫੇਅਰ ਲੈਣਾ ਸਿਰਫ ਔਰ ਸਿਰਫ 899 ਦੇ ਵਿੱਚ, ਟੋਰੋਂਟੋ ਅੰਮ੍ਰਿਤਸਰ 1095 ਦੇ ਵਿੱਚ, ਤੇ ਇਹੀ ਜੇ ਤੁਸੀਂ ਰਿਟਰਨ ਲੈਣਾ ਹੈ ਤੇ ਟੋਰੋਂਟੋ ਅੰਮ੍ਰਿਤਸਰ 2035, ਟੋਰੋਂਟੋ ਡੈਲੀ 1685 ਦੇ ਵਿੱਚ ਮਿਲ ਸਕਦਾ ਹੈ। ਇਹਦੀ ਤੁਸੀਂ ਜਿਹੜਾ ਜੀ ਤੁਸੀਂ ਜਾਣਾ ਚਾਹੁੰਦੇ ਹੋ ਲਾਹੌਰ, ਕਰਾਚੀ, ਇਸਲਾਮਾਬਾਦ ਤਾਂ ਵੀ ਬੜੀਆਂ ਜਿਹੜੀਆਂ ਜੀ ਰੀਜ਼ਨੇਬਲ ਕੀਮਤ ਮਿਲ ਸਕਦੀਆਂ। ਆਲ ਇੰਕਲੂਸਿਵ ਵੈਕੇਸ਼ਨ ਪੈਕੇਜ, ਡੋਮੀਨੀਅਨ ਰਿਪਬਲਿਕ ਸਿਰਫ ਔਰ ਸਿਰਫ $1150 ਦੇ ਵਿੱਚ, ਮੈਕਸੀਕੋ ਜਾਣਾ ਹੈ ਸਿਰਫ ਔਰ ਸਿਰਫ 1099 ਦੇ ਵਿੱਚ। ਸੋ ਗੱਲ ਕਿਹੜੇ ਨੰਬਰ ਤੇ ਹੋ ਸਕਦੀ ਹੈ 9056781200 ਤੇ। ਔਰ ਸਾਡੀ ਲਾਈਨ ਜਿਹੜੀ ਆ ਜੀ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਆ। ਮਨਪ੍ਰੀਤ ਜੀ
2: ਜੀ ਬਹੁਤ ਬਹੁਤ ਸ਼ੁਕਰੀਆ,
0: ਕਿੱਥੇ ਬਿਜ਼ੀ ਹੋ ਗਏ ਸੀ, ਇੰਨੀਆਂ ਕਾਲਸ ਲਾ ਰਹੇ
2: ਪਤਾ ਨੀ ਕੀ ਚੱਕਰ। ਇੱਕ ਤਾਂ ਫੋਨ ਦੀ ਬੈਟਰੀ ਬਹੁਤ ਲੋ ਆ ਔਰ ਫੋਨ ਚਾਰਜ ਹੀ ਨਹੀਂ ਹੋਇਆ, ਲਾਈਟ ਵੀ ਗਈ ਹੋਈ ਆ ਤੇ ਮੈਂ ਵੀ ਸ਼ਾਇਦ ਡੈਡ ਬੈਟਰੀ ਦੇ ਕਰਕੇ ਤੁਹਾਡਾ ਫੋਨ ਨਹੀਂ ਮੈਨੂੰ ਪਤਾ ਚੱਲਿਆ, ਔਰ ਮੈਂ ਫਿਰ ਜਦੋਂ ਵਟਸਐਪ ਖੋਲ ਕੇ ਤੁਹਾਨੂੰ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਨੂੰ ਤੁਹਾਡੀਆਂ ਕਾਲਾਂ ਮਿਲੀਆਂ।
0: ਬਿਲਕੁਲ ਜੀ ਬਿਲਕੁਲ,
2: ਚਲੋ ਮਾਫੀ ਚਾਹੁੰਦੇ ਹਾਂ ਲਿਸਨਰ ਤੋਂ ਕਿਉਂਕਿ ਦੇਰ ਬਾਅਦ ਮਿਲੇ ਆ ਉਹਨਾਂ ਨੂੰ, ਅਕਸਰ ਹੀ ਪ੍ਰੋਗਰਾਮ ਦੀ ਸਟਾਰਟਿੰਗ ਚ ਗੱਲਬਾਤ ਹੋ ਜਾਂਦੀ ਆ, ਜ਼ਿਆਦਾ ਟਾਈਮ ਨਹੀਂ ਲੈਂਦੇ, ਚੱਲਦੇ ਆ ਮੌਸਮ ਦੇ ਵੱਲ
0: ਜੀ।
2: ਕਿਰਨ ਉੱਤਰ ਭਾਰਤ ਜਿਹੜਾ ਇਸ ਸਮੇਂ ਕਹਿ ਸਕਦੇ ਆ ਆਪਾਂ ਖਤਰਨਾਕ ਬਹੁਤ ਭਿਆਨਕ ਗਰਮੀ ਦਾ ਜਿਹੜਾ ਸਾਹਮਣਾ ਕਰ ਰਿਹਾ ਆ। ਪੰਜਾਬ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜਾ ਆ ਅੱਜ ਦਾ ਜੋ ਰਿਕਾਰਡ ਕੀਤਾ ਗਾ 47 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਜਿਹਦੇ ਨਾਲ ਕਹਿ ਸਕਦੇ ਹਾਂ ਜਨਜੀਵਨ ਕਾਫੀ ਪ੍ਰਭਾਵਿਤ ਰਿਹਾ। ਤੇਜ਼ ਗਰਮੀ, ਤੇਜ਼ ਧੁੱਪ ਦੇ ਵਿਚਕਾਰ ਲੋਕ ਰਾਹਤ ਦੀ ਜਿਹੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ, ਔਰ ਮੌਸਮ ਵਿਭਾਗ ਦੇ ਅਨੁਸਾਰ ਇਹ ਜਿਹੜਾ ਸਥਿਤੀ ਆ ਜਾਂ ਗਰਮੀ ਦੀ ਜਿਹੜੀ ਹਲਚਲ ਹੈ 2-3 ਦਿਨ ਤੱਕ ਐਵੇਂ ਦੀ ਐਵੇਂ ਬਣੀ ਰਹਿਣੀ ਆ। ਸੋ ਉਮੀਦ ਕਰਦੇ ਹਾਂ ਵੀ ਜਲਦੀ ਜਲਦੀ ਕਿਸੇ ਪਾਸੇ ਠੰਡੀਆਂ ਬਹਾਰਾਂ ਆਉਣ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪਵੇ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਪਵੇ ਉਹਦੇ ਨਾਲ। ਤੇ ਬਾਕੀ ਗੁਰਦਾਸਪੁਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਸੀਗੀ ਇੱਕ ਸਾਈਕਲ ਤੇ ਰੈਲੀ ਕੀਤੀ ਗਈ ਆ, ਰੋਮੈਂਸ ਮਹਾਜਨ ਨੈਸ਼ਨਲ ਅਵਾਰਡੀ ਦੇ ਯੋਗ ਅਗਵਾਈ ਦੇ ਹੇਠ ਰੈੱਡ ਕਰਾਸ ਜਿਹੜੀ ਇੰਟੀਗ੍ਰੇਟਿਡ ਆ ਉਸ ਸੰਸਥਾ ਦੇ ਵੱਲੋਂ ਗੁਰਦਾਸਪੁਰ ਚ ਸਾਈਕਲ ਰੈਲੀ ਕੀਤੀ ਗਈ ਔਰ ਲੋਕਾਂ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਗਿਆ, ਨਸ਼ਿਆਂ ਦੇ ਖਿਲਾਫ਼ ਆਵਾਜ਼ ਉਠਾਈ ਗਈ। ਮੈਨੂੰ ਲੱਗਦਾ ਇੱਦਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਆਮ ਆਵਾਮ ਦੇ ਵਿੱਚ ਉੱਠਦੀਆਂ ਰਹਿਣਗੀਆਂ ਤਾਂ ਸ਼ਾਇਦ ਲੋਕ ਵੀ ਚੁਕੰਨੇ ਹੋਣਗੇ ਤੇ ਪ੍ਰਸ਼ਾਸਨ ਦੇ ਵੀ ਕੰਨ ਖੁੱਲਣਗੇ, ਸਰਕਾਰ ਤੱਕ ਜਿਹੜੀ ਆ ਉਹ ਗੁਹਾਰ ਜਾਏਗੀ। ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਹੜਾ ਆ ਬਹੁਤ ਸਾਰੇ ਲੋਕਾਂ ਨੂੰ ਕੰਨਾਂ ਨੂੰ ਹੱਥ ਵੀ ਲੱਗੇ ਨੇ, ਪਰ ਉਹਦੇ ਵਿੱਚ ਬਹੁਤਾ ਤਬਕਾ ਉਹ ਦੇਖਣ ਨੂੰ ਮਿਲਿਆ ਕਿ ਜਿਹੜੇ ਘੱਟ ਕਹਿ ਸਕਦੇ ਆ ਨਿੱਕਾ ਮੋਟਾ ਜਗ੍ਹਾ ਤੋਂ ਥੋੜਾ ਬਹੁਤ ਨਸ਼ਾ ਖਰੀਦ ਕੇ ਲਿਆਉਣ ਵਾਲੇ ਸੀ ਉਹ ਰਗੜੇ ਗਏ, ਉਹਨਾਂ ਦੇ ਘਰ ਢਾਏ ਗਏ ਤੇ ਵੱਡੇ ਮਗਰਮੱਛ ਦੇ ਅਜੇ ਵੀ ਜਿਹੜੇ ਹੱਥ ਨਹੀਂ ਆਏ। ਸੋ ਉਹਨਾਂ ਦੇ ਖਿਲਾਫ਼ ਜਿਹੜੀ ਕਹਿ ਸਕਦੇ ਜੰਗ ਜਿਹੜੀ ਆ ਵੱਡੇ ਪੱਧਰ ਦੇ ਉੱਪਰ ਹੁਣ ਪਬਲਿਕ ਦੇ ਵੱਲੋਂ ਕਈ ਡਿਸਟ੍ਰਿਕਟ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਆ। ਥੋੜਾ ਜਿਹਾ ਮੈਂ ਬ੍ਰੇਕ ਲੈਣੀ ਹੈ, ਜੇ ਤੁਸੀਂ ਮੈਨੂੰ ਇਜਾਜ਼ਤ ਦਿੰਦੇ ਹੋ ਤੇ ਮੈਂ ਅਗਲੀਆਂ ਖਬਰਾਂ ਕੰਟੀਨਿਊ ਕਰ ਲੈਣੀ ਹਾਂ।
0: ਬਿਲਕੁਲ ਜੀ, ਸੋ ਮਨਪ੍ਰੀਤ ਜੀ ਆਪਾਂ ਅਗਲੀਆਂ ਖਬਰਾਂ ਜਿਹੜੀਆਂ ਜੀ ਇੱਕ ਮਿਊਜ਼ੀਕਲ ਬ੍ਰੇਕ ਬਾਅਦ ਜਿਹੜੀਆਂ ਜੀ ਕਵਰ ਕਰ ਲੈਂਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਆ ਵੀ ਨਿਊਜ਼ ਜਿਹੜੀਆਂ ਜੀ ਸਾਂਝੀਆਂ ਕਰਨ ਦੇ ਲਈ। ਔਰ ਬਿਲਕੁਲ ਜੀ, ਸਾਡੇ ਨਾਲ ਕੋਈ ਵੀ ਗੱਲਬਾਤ ਜਿਹੜੀ ਜੀ ਤੁਸੀਂ ਕਰਨੀ ਹੁੰਦੀ ਹੈ, ਨੰਬਰ ਹੈ 9057990999 ਤੇ। ਸੋ ਲਾਉਂਦੇ ਹਾਂ ਇੱਕ ਪਿਆਰਾ ਜਿਹਾ ਗੀਤ, ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਵੱਲ ਵੱਧਦੇ ਹਾਂ।

0: ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰੇ। ਸੋ ਸਾਡੇ ਸਟੂਡੀਓ ਦੇ ਵਿੱਚ ਇਸ ਟਾਈਮ ਜਿਹੜਾ ਜੀ ਨਾਸਿਰ ਸ਼ਾਹ ਜੀ ਪਹੁੰਚ ਚੁੱਕੇ ਆ, ਸੋ ਆਪਾਂ ਉਹਨਾਂ ਦਾ ਕਰਦੇ ਆ ਸਵਾਗਤ। ਵੈਲਕਮ ਜੀ।
1: ਬਹੁਤ ਸ਼ੁਕਰੀਆ ਕਰਨ ਜੀ, ਕੀ ਹਾਲ ਹੈ ਤੁਹਾਡਾ?
0: ਮੈਂ ਠੀਕ ਆ, ਤੁਸੀਂ ਸੁਣਾਓ ਕੀ ਹਾਲ?
1: ਬਸ ਬਹੁਤ ਵਧੀਆ। ਤੇ ਬਸ ਮੈਂ ਹੁਣ ਅਪਡੇਟ ਕਰਨ ਆਇਆ ਸਾਂ, ਔਰ ਪਿਛਲੇ ਵੀਕ ਜਿਹੜਾ ਅਸੀਂ ਟਾਕ ਸ਼ੋਅ ਕੀਤਾ ਸੀ ਉਹਦੇ ਚ ਬਹੁਤ ਅੱਛਾ ਰਿਸਪੋਂਸ ਆਇਆ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਉਹ ਰੀਜ਼ਨ ਕੀ ਸੀ? ਉਹਦੇ ਸੀ ਕਮਰਸ਼ੀਅਲ ਮੋਰਗੇਜ ਦੇ ਬਾਰੇ ਕਾਫੀ ਐਜੂਕੇਟ ਕੀਤਾ ਸੀ, ਲੋਕਾਂ ਨੂੰ ਦੱਸਿਆ ਸੀ ਕਮਰਸ਼ੀਅਲ ਮੋਰਗੇਜ ਹੁੰਦੀ ਕੀ ਹੈ ਔਰ ਕਰੀਦੀ ਕਿਵੇਂ ਵੇ। ਸਭ ਤੋਂ ਵਧੀਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਕਮਰਸ਼ੀਅਲ ਮੋਰਗੇਜ ਅੱਜ ਦੀ ਡੇਟ ਚ ਬੈਸਟ ਤੁਹਾਡੀ ਚੀਜ਼ ਹੈਗੀ। ਤੁਸੀਂ ਉਹਨੂੰ ਬਾਏ ਕਰਕੇ ਤੁਸੀਂ ਅੱਗੇ ਇਹਨੂੰ ਸੂਨਰ ਲੇਟਰ ਵੇਚ ਵੀ ਸਕਦੇ ਹੋ, ਉਹਦੇ ਅੱਛਾ ਖਾਸਾ ਪ੍ਰੋਫਿਟ ਬਣਾ ਸਕਦੇ ਹੋ। ਬਹੁਤ ਸਾਰੇ ਕਲਾਇੰਟਸ ਨੂੰ ਅਸੀਂ ਕਮਰਸ਼ੀਅਲ ਪ੍ਰਾਪਰਟੀ ਲੈ ਕੇ ਦਿੱਤੀ, ਉਹਨਾਂ ਨੇ ਦੋ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਜਦੋਂ ਪ੍ਰਾਪਰਟੀ ਵੇਚੀ ਦੋ ਦੋ ਮਿਲੀਅਨ ਦਾ ਤੱਕ ਉਹਨਾਂ ਨੂੰ ਪ੍ਰੋਫਿਟ ਹੋਇਆ। ਤੇ ਇਹਦਾ ਮਤਲਬ ਅਗਰ ਤੁਹਾਡੇ ਕੋਲ ਪੈਸਾ ਪਿਆ ਕਿਧਰੇ ਤੇ ਤੁਸੀਂ ਜ਼ਰੂਰ ਇਸ ਕਮਰਸ਼ੀਅਲ ਪ੍ਰਾਪਰਟੀ ਇਨਵੈਸਟਮੈਂਟ ਕਰੋ। ਔਰ ਅਸੀਂ ਅਗਰ ਤੁਹਾਡੇ ਕੋਲ ਨਹੀਂ ਵੀ ਪੈਸਾ ਪਿਆ, ਤੁਹਾਡੇ ਕੋਲ ਕੋਈ ਕਮਰਸ਼ੀਅਲ ਪ੍ਰਾਪਰਟੀ ਜਾਂ ਘਰ ਪਿਆ, ਘਰ ਚੋਂ ਅਸੀਂ ਰੀਫਾਈਨਾਂਸ ਕਰਕੇ ਜਾਂ ਕਮਰਸ਼ੀਅਲ ਪ੍ਰਾਪਰਟੀ ਚੋਂ ਰੀਫਾਈਨਾਂਸ ਕਰਕੇ ਤੁਹਾਨੂੰ ਅਸੀਂ ਪੈਸੇ ਇਕੱਠੇ ਕਰਕੇ ਦੇ ਸਕਦੇ ਹਾਂ। ਤੁਸੀਂ ਕੋਈ ਵੀ ਚੀਜ਼ ਸਟਾਰਟ ਕਰ ਸਕਦੇ ਹੋ, ਕੋਈ ਬਿਜ਼ਨਸ ਸਟਾਰਟ ਕਰ ਸਕਦੇ ਹੋ, ਪ੍ਰਾਪਰਟੀ ਬਾਏ ਕਰ ਸਕਦੇ ਹੋ, ਗੈਸ ਸਟੇਸ਼ਨ ਲੈ ਸਕਦੇ ਹੋ, ਜਾਂ ਕੋਈ ਚੀਜ਼ ਵੀ ਲੈ ਸਕਦੇ ਹੋ। ਪੈਸੇ ਇਕੱਠੇ ਕਰਨਾ ਸਾਡੇ ਵਾਸਤੇ ਬਹੁਤ ਈਜ਼ੀ, ਕਿਉਂਕਿ ਅਸੀਂ ਪਿਛਲੇ 27 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਾਂ। ਜਦੋਂ 27 ਸਾਲਾਂ ਤੋਂ ਬੰਦਾ ਲੱਗਿਆ ਰਹੇ ਕਿਸੇ ਫੀਲਡ 'ਚ, ਉਹ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੇ ਲੱਗਿਆ ਰਹੇ ਆਸਤਾ ਆਸਤਾ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ ਬਹੁਤ ਕੁਝ ਸਿੱਖਿਆ, ਅਸੀਂ ਚਾਹੁੰਦੇ ਜੋ ਕੁਝ ਵੀ ਸਿੱਖਿਆ ਅਸੀਂ ਆਪਣੇ ਕਲਾਇੰਟਸ ਨੂੰ ਦੱਸੀਏ ਔਰ ਉਹਨਾਂ ਨੂੰ ਐਜੂਕੇਟ ਕਰੀਏ। ਤੇ ਅੱਜ ਤੁਹਾਨੂੰ ਮੈਂ ਇਹ ਦੱਸਣਾ ਚਾਹਾਂਗਾ, ਅਗਰ ਕੋਈ ਤੁਸੀਂ ਬਿਜ਼ਨਸ ਸਟਾਰਟ ਕਰਨਾ ਹੈ, ਕੋਈ ਵੀ 5 ਲੱਖ ਤੱਕ ਗੌਰਮੈਂਟ ਗਰੰਟੀ ਲੋਨ ਹੈ, ਜਿਹਨੂੰ ਗੌਰਮੈਂਟ ਗਰੰਟੀ ਲੋਨ ਵੀ ਕਹਿੰਦਾ, ਗ੍ਰਾਂਟ ਨਹੀਂ, ਪਲੀਜ਼ ਅੰਡਰਸਟੈਂਡ ਕਰਨਾ, ਮੈਂ ਗਰੰਟੀ ਦਾ ਜ਼ਿਕਰ ਕਰ ਰਿਹਾ, ਗ੍ਰਾਂਟ ਦਾ ਨਹੀਂ। ਤੇ ਗਰੰਟੀ ਲੋਨ ਜਿਹੜਾ ਹੈਗਾ 5 ਲੱਖ ਤੱਕ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਸਕਦਾ। ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਰੈਸਟੋਰੈਂਟ ਖੋਲਣਾ, ਗਰੋਸਰੀ ਸਟੋਰ ਖੋਲਣਾ, ਕਿਸੇ ਤਰ੍ਹਾਂ ਦਾ ਬਿਜ਼ਨਸ ਕਰਨਾ, 5 ਲੱਖ ਤੱਕ ਤੁਹਾਨੂੰ ਅਸੀਂ ਦਵਾ ਦੇਵਾਂਗੇ। ਔਰ ਉਹਦੀ ਸਭ ਤੋਂ ਵਧੀਆ ਖੂਬੀ ਕੀ ਹੈ? ਤੁਹਾਡੀ ਗਰੰਟੀ ਬਹੁਤ ਥੋੜੀ ਹੈਗੀ ਹੈ। ਕਈ ਬਿਜ਼ਨਸ ਸੀ ਤੁਹਾਡੀ 25%, ਪਹਿਲੇ ਸਾਰੇ ਬਿਜ਼ਨਸ 25% ਸੀ, ਹੁਣ ਇਹਨਾਂ ਨੇ ਕੁਛ ਬਿਜ਼ਨਸ ਜਿਹੜੀ 50% ਕਰਤੀ ਹੈ, ਕੁਛ ਬਿਜ਼ਨਸ 100% ਕਰਤੀ ਗਰੰਟੀ। ਤੇ ਇਸ ਵਾਸਤੇ ਹਲੇ ਵੀ ਕਾਫੀ ਚਾਂਸਿਸ, ਅਗਰ ਤੁਸੀਂ ਕੋਈ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਗਰੋਸਰੀ ਸਟੋਰ ਖੋਲਣਾ ਹੈ, ਕੋਈ ਤੁਸੀਂ ਬਿਜ਼ਨਸ ਕਰਨਾ ਹੈ ਘਰੋਂ ਬਹਿ ਕੇ ਜਾਂ ਕੋਈ ਓਪਨ ਕਰਨਾ ਸਟੋਰ ਵਗੈਰਾ, ਤੇ ਉਹਦੇ ਵਾਸਤੇ ਕਾਲ ਕਰੋ 6477 741 9000 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਅਗਰ ਕੋਈ ਵੀ ਤੁਸੀਂ ਆਲਰੇਡੀ ਬਿਜ਼ਨਸ ਕਰ ਰਹੇ ਹੋ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, 50,000 ਤੋਂ ਲੈ ਕੇ 2 ਮਿਲੀਅਨ ਤੱਕ ਤੁਹਾਨੂੰ ਅਸੀਂ ਬਿਜ਼ਨਸ ਲਾਈਨ ਦਵਾ ਸਕਦੇ ਹਾਂ। 50,000 ਤੋਂ ਲੈ ਕੇ 2 ਮਿਲੀਅਨ ਤੱਕ ਅਗਰ ਬਿਜ਼ਨਸ ਲਾਈਨ ਚਾਹੀਦੀ ਹੈ, ਔਰ ਬਹੁਤ ਸਾਰੇ ਲੋਕ ਗਿਵ ਅਪ ਕਰਕੇ ਬੈਠੇ ਨੇ, ਉਹ ਕਹਿੰਦੇ ਜੀ ਪੈਸਾ ਲੱਭਦਾ ਹੀ ਨਹੀਂ। ਮੈਂ ਕਹਿੰਦਾ ਪੈਸਾ ਲੱਭਦਾ, ਲੇਕਿਨ ਤੁਹਾਡੇ ਬਿਜ਼ਨਸ ਜਾਨ ਹੋਣੀ ਚਾਹੀਦੀ, ਥੋੜ੍ਹੀ ਬਹੁਤੀ ਵੀ ਅਗਰ ਤੁਹਾਡੀ ਜਾਨ ਹੈਗੀ ਹੈ ਬਿਜ਼ਨਸ 'ਚ, ਤੇ ਅਸੀਂ ਤੁਹਾਨੂੰ ਗਰੰਟੀ ਨਾਲ ਪੈਸਾ ਦਵਾ ਸਕਦੇ ਹਾਂ। ਤੁਸੀਂ ਸਿਰਫ ਦੱਸਣਾ ਤੁਹਾਨੂੰ ਕਿੰਨਾ ਪੈਸਾ ਚਾਹੀਦਾ, ਤੁਹਾਡੀ ਰਿਕੁਆਇਰਮੈਂਟ ਕਿੰਨੀ ਹੈ, ਅਸੀਂ ਕੋਸ਼ਿਸ਼ ਕਰਕੇ ਤੁਹਾਨੂੰ ਵੱਧ ਤੋਂ ਵੱਧ ਦਵਾ ਦੇਵਾਂਗੇ। ਨੰਬਰ ਫਿਰ 6477741 9000 ਤੇ ਕਾਲ ਕਰ ਸਕਦੇ ਹੋ, ਔਰ ਉਹਦੇ ਨਾਲ ਨਾਲ ਤੁਸੀਂ ਐਮਰਜੈਂਸੀ ਤੁਹਾਨੂੰ ਪੈਸੇ ਦੀ ਲੋੜ ਪੈ ਗਈ ਹੈ, ਵਿਦ ਇਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। ਸਿਰਫ ਤੁਹਾਡੇ ਕਾਰਜ ਇਕੁਟੀ ਹੋਣੀ ਚਾਹੀਦੀ ਹੈ, ਅਗਰ ਤੁਹਾਡੇ ਕਾਰਜ ਇਕੁਟੀ ਪਈ ਹੈ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। 1 ਮਿਲੀਅਨ ਚਾਹੀਦਾ ਵਿਦ ਇਨ 24 ਆਵਰ ਚਾਹੀਦਾ, ਨਾ ਤਾਂ ਸਾਨੂੰ ਜਾਬ ਦੀ ਇਨਫੋਰਮੇਸ਼ਨ ਚਾਹੀਦੀ ਹੈ, ਨਾ ਅਸੀਂ ਤੁਹਾਡਾ ਕ੍ਰੈਡਿਟ ਚੈੱਕ ਕਰਨਾ, ਬਗੈਰ ਕੁਛ ਚੈੱਕ ਕੀਤੇ ਤੁਹਾਨੂੰ ਅਪ ਟੂ 1 ਮਿਲੀਅਨ ਮਿਲ ਸਕਦਾ। ਇੱਕੋ ਹੀ ਸ਼ਰਤ ਹੈ, ਤੁਹਾਡੇ ਕਾਰਜ ਇਕੁਟੀ ਹੋਣੀ ਚਾਹੀਦੀ ਹੈ। ਨੰਬਰ ਫਿਰ 6477741 9000 6477741 9000। ਔਰ ਕਿਰਨ ਜੀ, ਸਾਡੇ ਕੋਲ ਅੱਜ ਸਟੂਡੀਓ 'ਚ ਪਹੁੰਚੇ ਨੇ ਬਹੁਤ ਕਾਬਲ ਔਰ ਬੜੇ ਐਕਸਪੀਰੀਅੰਸ ਵਾਲੇ ਦੋ ਡਾਕਟਰ। ਇੱਕ ਡਾਕਟਰ ਹੈਗੇ ਨੇ ਕੈਨੇਡੀਅਨ ਹੋਮੋਪੈਥਿਕ ਗੋਲਡ ਮੈਡਲਿਸਟ, ਤੇ ਦੂਸਰੇ ਡਾਕਟਰ ਹੈਗੇ ਨੇ ਯੂਕੇ ਗੋਲਡ ਮੈਡਲਿਸਟ। ਤੇ ਜਿਹੜੇ ਕੈਨੇਡੀਅਨ ਗੋਲਡ ਮੈਡਲਿਸਟ ਹੈਗੇ ਨੇ ਉਹਨਾਂ ਦਾ ਨਾਂ ਹੈ ਡਾਕਟਰ ਇਬਰਾਰ ਹੁਸੈਨ, ਤੇ ਦੂਸਰੇ ਜਿਹੜੇ ਯੂਕੇ ਤੋਂ ਗੋਲਡ ਮੈਡਲਿਸਟ ਹੈਗੇ ਨੇ ਉਹਨਾਂ ਦਾ ਨਾਮ ਹੈ ਮਨਵਰ ਹੁਸੈਨ। ਤੇ ਮੈਂ ਰਿਕੁਐਸਟ ਕਰਾਂਗਾ ਪਹਿਲੇ ਆਪਣੇ ਡਾਕਟਰ ਇਬਰਾਰ ਨੂੰ, ਪਲੀਜ਼ ਤੁਸੀਂ ਦੱਸੋ ਆਪਣੇ ਬਾਰੇ 'ਚ ਔਰ ਦੱਸੋ, ਬਹੁਤ ਸਾਰੀਆਂ ਬਿਮਾਰੀਆਂ ਇਸ ਤਰ੍ਹਾਂ ਚੱਲਦੀਆਂ ਪਈਆਂ ਨੇ ਜਿਹੜਾ ਲੋਕਾਂ ਕੋਲ ਸਮਝ ਨਹੀਂ ਗਈ, ਪਰੇਸ਼ਾਨ ਲੱਗੇ ਫਿਰਦੇ ਨੇ ਔਰ ਇੱਧਰ ਉੱਧਰ ਇਲਾਜ ਵੀ ਕਰਾਉਂਦੇ ਫਿਰਦੇ ਨੇ, ਲੇਕਿਨ ਉਹਦਾ ਕੋਈ ਰਿਜ਼ਲਟ ਨਹੀਂ ਆ ਰਿਹਾ। ਤੁਸੀਂ ਮੈਨੂੰ ਥੋੜ੍ਹਾ ਦੱਸਣਾ ਚਾਹੋਗੇ ਵੀ ਕਿਵੇਂ ਕੋਈ ਵੀ ਬਿਮਾਰੀ ਦੇ ਬਾਰੇ ਤੁਸੀਂ ਪਹਿਲੇ ਮੈਨੂੰ ਤੁਸੀਂ ਇਹ ਦੱਸੋ, ਅਗਰ ਕਿਸੇ ਨੂੰ ਕੈਂਸਰ ਹੋ ਗਿਆ ਤੇ ਕੈਂਸਰ ਦਾ ਕਿਆ ਇਲਾਜ ਹੈਗਾ ਹੋਮੋਪੈਥਿਕ ਤੁਹਾਡੀ ਫੀਲਡ 'ਚ?
2: ਸਲਾਮ ਅਲੈਕੁਮ ਔਰ ਸਤਿ ਸ਼੍ਰੀ ਅਕਾਲ ਸਭ ਭੈਣ ਭਰਾਵਾਂ ਨੂੰ। ਅੱਜ ਮੈਂ ਵੈਸੇ ਖੁਸ਼ਖਬਰੀ ਇੱਕ ਸਕਿਨ ਦੇ ਵਾਸਤੇ ਲੈ ਕੇ ਆਇਆ ਜਿਹੜੇ ਸੈਂਸਿਟਿਵ ਨੇ, ਲੇਕਿਨ ਕੈਂਸਰ ਦਾ ਸਵਾਲ ਕੀਤਾ ਤੇ ਉਹਦਾ ਜਵਾਬ ਮੈਂ ਦੇ ਦਿਆਂ। ਕੈਂਸਰ ਜਿਹੜੀ ਹੈ ਇਹਦੇ 'ਚ ਜਿਹੜਾ ਹੈਗਾ ਉਹ ਡੀਜਨਰੇਸ਼ਨ ਹੋਣਾ ਸ਼ੁਰੂ ਹੋ ਜਾਂਦੀ ਹੈ, DNA ਦੀ RNA ਦੀ ਸੈੱਲ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ। ਇਹਦੇ 'ਚ ਜਿਹੜੀ ਪੇਨ ਹੈ, ਇਹਦੇ 'ਚ ਜਿਹੜਾ ਪੇਸ਼ੈਂਟ ਦਾ ਐਨਰਜੀ ਲੈਵਲ ਹੈ, ਉਹਨੂੰ ਨੈਚੁਰਲ ਕੇਅਰ ਹੋਮਿਓਪੈਥੀ ਵਿਦਆਊਟ ਕੈਮੀਕਲ ਡਰੱਗਸ ਨਾਲ ਉਹਨੂੰ ਬਿਲਕੁਲ ਮੈਨੇਜ ਕੀਤਾ ਜਾ ਸਕਦਾ। ਔਰ ਜਿਹੜੀ ਕੈਂਸਰ ਦੀ ਤੁਹਾਡੀ ਚੱਲ ਰਹੀ ਹੈ ਆਲਰੇਡੀ ਮੈਡੀਸਨ, ਉਹਦੇ ਨਾਲ ਹੀ ਇਹਨੂੰ ਐਜ਼ ਆ ਕੰਪਲੀਮੈਂਟ, ਯਾਨੀ ਇਹ ਆਲਟਰਨੇਟ ਨਹੀਂ ਅਸੀਂ ਦਾਅਵਾ ਕਰਦੇ, ਕੰਪਲੀਮੈਂਟ, ਉਸੇ ਨੂੰ ਕੰਪਲੀਟ ਕਰੇਗੀ ਉਹਦੇ ਐਕਸ਼ਨ ਨੂੰ।

0: कि डॉक्टर साहब लोग यह समझ बैठे हैं अगर कैंसर हो गया तो दस दिन बंदा पूरा हो गया, क्या यह गल हैगी सच्ची या उनके वास्ते तुसी फाइट कर सकते हो, उनके वास्ते को तुहाडे को ऐसा कोई ट्रीटमेंट है तुसी कहंदे हो भी है अगर दवागे तो इन दिनों बंदा चलन फिरन के काबिल हो सकता है, गलबात कर सकता है, सारा कुछ कर सकता है?
1: देखो जी कैंसर के बावजूद भी 20 साल तक बंदा सर्वाइव कर सकता है।
0: अच्छा,
1: और जिहड़ा डीजनरेशन का प्रोसेस है उन्होंने स्लो कर सकता है और रीजुविनेशन बेहतर हो सकती है होम्योपैथी मेडिसन के नाल भी, तो जिहड़ी वो डैमेज सैल ने उन्होंने अपनी जिहड़ी कन्वेंशनल ट्रीटमेंट लै रहे वो जारी रखन।
0: अच्छा,
1: ते उहदे च एक चीज बड़ी काम है, बड़े अच्छे रिजल्ट आए रिसर्च दे विच कि तुसी अगर भुख रखदे हो रोजा रखदे हो तो उहदे बड़े अच्छे रिजल्ट आए। ऐ तुसी नाल करो, नाल साडे को होम्योपैथी दा कोर्स करो, तुहानू पेन है, वीकनेस है या कोई भी किसी किस्म का इशू है, जिहड़ियां सिम्पटम्स ने उहदी नैचुरल केयर जिहड़ी है ना उह कीती जा सकदी।
0: वेरी गुड जी, बाजे आया ते बहुत कमाल करता है। नंबर मैं दसना चाहूंगा डॉक्टर साहब का, अगर कोई जानकारी लैनी डॉक्टर साहब अजकल आए ना इत्थे, और 437-421-7860 437 ਤੁਹਾਨੂੰ ਪਤਾ ਨੰਬਰ ਭੁਲਾਉਣਾ ਨਹੀਂ ਹੈਗਾ 421-7860 ਤੇ ਮੈਂ ਹੁਣ ਰਿਕੁਐਸਟ ਕਰਾਂਗਾ ਆਪਣੇ ਜਿਹੜੇ ਡਾਕਟਰ ਮਨਵਰ ਹੈਗੇ ਨੇ ਇਹ ਯੂਕੇ ਦੇ ਗੋਲਡ ਮੈਡਲਿਸਟ ਹੈਗੇ ਨੇ, ਤੁਸੀਂ ਡਾਕਟਰ ਸਾਹਿਬ ਦੱਸੋ ਵੀ ਤੁਸੀਂ ਬੜੇ ਐਕਸਪਰਟ ਗਿਣੇ ਜਾਂਦੇ ਹੋ, ਬੜੇ 30 ਸਾਲਾਂ ਦੀ ਤੁਹਾਡੀ ਪ੍ਰੈਕਟਿਸ ਹੈਗੀ ਹੈ, ਹਾਰਟ ਅਟੈਕ ਲੋਕਾਂ ਨੂੰ ਅਗਰ ਕੋਈ ਰੱਬ ਨਾ ਕਰੇ ਹੋ ਜਾਏ ਤੇ ਉਹਦੇ ਵਾਸਤੇ ਕੋਈ ਜਾਣਕਾਰੀ ਦੱਸੋ, ਆਪਣੇ ਜਿੰਨੇ ਵੀ ਲਿਸਨਰ ਤੁਹਾਨੂੰ ਪਿਆਰ ਕਰਦੇ ਨੇ ਸਾਨੂੰ ਲਿਸਨ ਕਰ ਰਹੇ ਨੇ ਉਹਨਾਂ ਬਾਰੇ ਦੱਸੋ ਵੀ ਹਾਰਟ ਅਟੈਕ ਦੀ ਸੂਰਤ ਕੀ ਕਰਨਾ ਚਾਹੀਦਾ ਔਰ ਇਹ ਕਿਵੇਂ ਹੁੰਦਾ?
2: ਬੜੀ ਮਿਹਰਬਾਨੀ ਸ਼ਾਹ ਸਾਹਿਬ, ਅਸਲ ਗੱਲ ਇਹ ਵੇ ਕਿ ਅਸੀਂ ਹਾਰਟ ਅਟੈਕ ਦਾ ਇੰਤਜ਼ਾਰ ਹੀ ਕਿਉਂ ਕਰਨੇ ਆ?
0: ਅੱਛਾ,
2: ਸਾਨੂੰ ਹਾਰਟ ਅਟੈਕ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਔਰ ਹਾਰਟ ਅਟੈਕ ਅਚਾਨਕ ਜਦੋਂ ਹੋ ਜਾਂਦਾ ਫਿਰ ਬਹੁਤ ਸਾਰੀ ਤੋੜ ਫੋੜ ਕਰ ਦਿੰਦਾ
0: ਜੀ,
2: ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਹਾਰਟ ਅਟੈਕ ਤੋਂ ਪਹਿਲਾਂ ਆਓ ਔਰ ਆਪਣਾ ਲਾਈਫ ਸਟਾਈਲ ਦਰੁਸਤ ਕਰੋ। ਔਰ ਬਹੁਤ ਸਾਰਾ ਲਾਈਫ ਸਟਾਈਲ ਖਰਾਬ ਹੋਣ ਦੀ ਵਜ੍ਹਾ ਤੋਂ, ਸ਼ੂਗਰ ਹੋਣ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਦੀ ਵਜ੍ਹਾ ਤੋਂ, ਜ਼ਿਆਦਾ ਆਰਾਮ ਤਲਬੀ ਦੀ ਵਜ੍ਹਾ ਤੋਂ, ਜ਼ਿਆਦਾ ਮੋਟਾਪੇ ਦੀ ਵਜ੍ਹਾ ਤੋਂ, ਇਹ ਸਾਰੀ ਮਲਟੀ ਕਾਜ਼ਸ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਤੁਹਾਨੂੰ ਹਾਰਟ ਅਟੈਕ ਹੁੰਦਾ। ਤੁਸੀਂ ਇਸ ਤੋਂ ਪਹਿਲਾਂ ਅਸੀਂ ਬੜੀ ਤੁਹਾਡੇ ਪ੍ਰਸ਼ਾਸਨ ਨਾਲ ਇੱਕ ਬੜੀ ਹੈਲਪਫੁਲ ਲਾਈਨ ਦਿੰਦੇ ਹਾਂ ਕਿ ਸਾਡੇ ਕੋਲੋਂ ਤੁਸੀਂ ਸਿਹਤਮੰਦ ਲੋਕ ਔਰ ਜਿਹੜੇ ਹਾਰਟ ਪੇਸ਼ੈਂਟ ਨੇ ਉਹ ਸਾਡੇ ਕੋਲ ਮੁਫਤ ਡਾਈਟ ਚਾਰਟ ਬਣਾਉਣ, ਮੁਫਤ ਲਾਈਫ ਸਟਾਈਲ ਜਿਹੜਾ ਉਹ ਅਪਣਾਉਣ, ਤੇ ਇਨਸ਼ਾਅੱਲਾ ਹਾਰਟ ਅਟੈਕ ਤੋਂ ਮਹਿਫੂਜ਼ ਵੀ ਰਹਿਣਗੇ ਔਰ ਜਿਨ੍ਹਾਂ ਨੂੰ ਹੋ ਚੁੱਕਿਆ ਉਹ ਸਰਵਾਈਵ ਵੀ ਕਰਨਗੇ।
0: ਕੀ ਬਾਤ ਹੈ ਡਾਕਟਰ ਬਰਾੜ ਸਾਹਿਬ, ਤੁਸੀਂ ਮੈਨੂੰ ਦੱਸੋ ਸਕਿਨ ਦੇ ਬਾਰੇ ਕੀ ਕਹਿਣਾ ਚਾਹੋਗੇ?
1: ਸਕਿਨ ਦੇ ਬਾਰੇ ਜਿਹੜੀ ਖਵਾਤੀਨ 30 ਸਾਲ ਦੀਆਂ ਨੇ ਉਹਨਾਂ ਦੀ, ਕਿਉਂਕਿ ਉਹਦੇ ਤੇ ਰਿੰਕਲ ਬਣਨ ਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਮਰਦਾਂ ਦੀ ਨਿਸਬਤ, ਔਰ ਉਹਦੇ ਵਾਸਤੇ ਖੁਸ਼ਖਬਰੀ ਇਹ ਵਾ ਕਿ ਨੈਚੁਰਲ ਬਗੈਰ ਕੈਮੀਕਲ ਡਰੱਗਸ ਦੇ ਸਾਡੀ ਦਵਾਈ ਦੇ ਨਾਲ ਉਹਨਾਂ ਦੀ ਰੀਜੁਵੀਨੇਸ਼ਨ ਹੋ ਸਕਦੀ, ਕੋਲੇਜਨ ਫਾਈਬਰ ਔਰ ਸਾਰਾ ਸਿਰਫ ਖਾਣ ਦੇ ਨਾਲ ਨਹੀਂ ਬਲਕਿ ਉਹ ਜਿਸਮ ਨੂੰ ਲੱਗਣਾ ਚਾਹੀਦਾ, ਉਹਦੇ ਨਾਲ ਰਿੰਕਲਸ ਵੀ ਔਰ ਸਕਿਨ ਟੂਨ ਵੀ।
0: ਮੈਂ ਰਿਕੁਐਸਟ ਕਰਾਂਗਾ ਨੰਬਰ ਨੋਟ ਕਰ ਲਓ 437-421-7860 ਤੇ ਤੁਸੀਂ ਜਾਣਕਾਰੀ ਵੀ ਕਾਲ ਕਰ ਸਕਦੇ ਹੋ। ਐਵਰੀ ਫਰਾਈਡੇ ਫ੍ਰੀ ਕੈਂਪ ਲਗਾਉਂਦੇ ਨੇ ਰਾਤ, ਐਵਰੀ ਫਰਾਈਡੇ 3 ਤੋਂ ਲੈ ਕੇ 8 ਵਜੇ ਤੱਕ ਕੋਈ ਜਾਣਕਾਰੀ ਤੁਸੀਂ ਕਾਲ ਕਰਕੇ ਆ ਸਕਦੇ ਹੋ, ਕੋਈ ਚਾਰਜ ਨਹੀਂ ਕਰਨਗੇ। 437-421-7860 ਥੈਂਕ ਯੂ ਜੀ। ਜੀ ਕਿਰਨ ਜੀ,
3: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਜਿਹੜਾ ਜੀ ਬਹੁਤ ਬਹੁਤ ਸਵਾਗਤ ਹੈਗਾ ਹੈ ਵਤਨੋਂ ਦੂਰ ਤੇ। ਔਰ ਬਿਲਕੁਲ ਜੀ, ਜਿੱਥੇ ਕਿ ਨਾਸਰ ਜੀ ਤੁਹਾਨੂੰ ਮੁੜਕੇ ਸੰਬੰਧੀ ਜਾਣਕਾਰੀ ਦੇ ਕੇ ਹਟੇ ਆ ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਜੀ ਸਿਹਤ ਰਿਲੇਟਡ ਜਾਣਕਾਰੀ ਦੇ ਕੇ ਹਟਿਆ, ਤਾਂ ਹੁਣ ਕਿਉਂ ਨਾ ਜਿਹੜਾ ਜੀ ਆਪਾਂ ਥੋੜੀ ਜਿਹੀ ਤੁਹਾਡੀਆਂ ਜਿਹੜੀਆਂ ਜੀ ਅੱਖਾਂ ਦੇ ਲਈ, ਕਿਉਂਕਿ ਕੀਮਤੀ ਆ ਅੱਖਾਂ ਨੇ ਜਿਹੜੀ ਜੀ ਸਾਰੀ ਦੁਨੀਆਂ ਦੇਖਣੀ ਆ, ਕਹਿੰਦੇ ਅੱਖਾਂ ਆ ਤੇ ਜਹਾਨ ਆ, ਤੇ ਨਾਲ ਸਾਡੇ ਇਸ ਟਾਈਮ ਰਾਜਨ ਜੀ ਜੁੜ ਚੁੱਕੇ ਹੈਗੇ ਆ। ਰਾਜਨ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਆ।
4: ਬਹੁਤ ਬਹੁਤ ਧੰਨਵਾਦ ਜੀ। ਬਹੁਤ ਸਾਰੇ ਸਾਡੇ ਸਰੋਤਿਆ ਜੀ, ਜਿਹੜਾ ਨੇ ਹੁੰਦਾ ਵੀ ਗਰਮੀਆਂ ਦਾ ਮੌਸਮ ਆ ਗਿਆ, ਬਾਹਰ ਨਿਕਲਣਾ, ਘੁੰਮਣ ਨਿਕਲਣਾ, ਤੇ ਆਪਾਂ ਦੀ ਅੱਖਾਂ ਦੀ ਜਿਹੜੀ ਪ੍ਰੋਟੈਕਸ਼ਨ ਹੈ ਜੀ ਬਹੁਤ ਜ਼ਰੂਰੀ ਹੈ, ਇਸ ਕਰਕੇ ਤੁਸੀਂ ਮੇਕ ਸ਼ੋਰ ਕਰ ਲਓ ਵੀ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਵਧੀਆ ਬ੍ਰਾਂਡਡ ਤੁਹਾਡੇ ਕੋਲ ਸਨਗਲਾਸਿਸ ਹੋਣ, ਤਾਂ ਕਿ ਤੁਹਾਡੀ ਪੂਰੀ ਯੂਵੀ ਪ੍ਰੋਟੈਕਸ਼ਨ ਹੋਵੇ, ਪੋਲੋਰਾਈਜ਼ ਗਲਾਸਿਸ ਹੋਣ। ਸੋ ਸਾਰੀਆਂ ਹੀ ਵਧੀਆ ਬ੍ਰਾਂਡਡ ਸਨਗਲਾਸਿਸ ਉੱਤੇ ਸੇਲ ਚੱਲ ਰਹੀ ਹੈ ਜੀ, ਜਿਨ੍ਹਾਂ ਨੇ ਵੀ ਗੁੱਚੀ ਦੀਆਂ, ਪ੍ਰਾਡਾ ਦੀਆਂ ਜਾਂ ਫਿਰ ਡਾਲਚੀ ਗਬਾਨਾ ਦੀਆਂ, ਟੌਮ ਫੋਰਡ ਦੀਆਂ, ਟਿਫਨੀ ਦੀਆਂ, ਬਲੈਂਸੀਆਗਾ ਦੀਆਂ ਸਨਗਲਾਸਿਸ ਲੈਣੀਆਂ ਨੇ, ਇਹ ਸਾਰੀ ਦੀ ਸਾਰੀਆਂ ਸਨਗਲਾਸਿਸ ਤੇ ਫਰੇਮਾਂ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਮਾਰਕ ਜੈਕਬ ਦੇ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਉਸ ਤੋਂ ਵੀ ਵਧੀਆ ਡੀਲ ਮਿਲ ਰਹੀ ਹੈ ਜੀ, ਜੇ ਤੁਸੀਂ ਕੈਲਵਿਨ ਕਲਾਈਨ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਟੌਮੀ ਹਿਲਫਿਗਰ ਦੇ ਜਾਂ ਫਿਰ ਫੈਂਡੀ ਦੇ ਜਾਂ ਫਿਰ ਵੈਲੰਟੀਨੋ ਦੇ, ਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਸੋ ਮੈਂ ਐਗਜ਼ਾਮਪਲ ਦੇ ਰਿਹਾ ਵੀ ਜੇ ਤੁਸੀਂ ਟੌਮ ਹਿਲਫਿਗਰ ਦਾ ਫਰੇਮ ਲੈ ਰਹੇ ਹੋ, ਜੇ $399 ਦਾ ਕੋਸਟ ਹੈ ਜੀ, ਤੇ 75% ਆਫ ਕਰਕੇ ਸਿਰਫ $99 ਤੁਹਾਨੂੰ ਮਿਲਿਆ ਜੀ। ਸੋ ਇੱਦਾਂ ਦੀਆਂ ਵਧੀਆ ਵਧੀਆ ਡੀਲਾਂ ਲੈਣੀਆਂ ਨੇ ਤੇ ਜ਼ਰੂਰ ਕਾਲ ਕਰੋ ਜੀ ਸਪੈਕਸ ਐਕਸਪ੍ਰੈਸ ਨੂੰ। ਨੰਬਰ ਹੈ ਸਾਡਾ 905 406-88-905-460-8888 ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਜੀ ਅੱਜ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ ਤੁਸੀਂ ਕਿਸੇ ਲੋਕੇਸ਼ਨ ਦੇ ਉੱਤੇ ਵੀ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ ਚਾਹੇ ਤਾਂ ਡਾਇਗਜ਼ਾਮ ਹੋਵੇ ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ ਸੋ ਪਹੁੰਚਣਾ ਕਿੱਥੇ ਜੀ ਸਪੈਕਸ ਐਕਸਪਰਟ ਦੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਇਹ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਇੱਕੋ ਇੱਕ ਨੰਬਰ
3: 905-460-8888 ਬ੍ਰੇਕ ਤੇ ਉਹਦੇ ਬਾਅਦ ਜਿਹੜਾ ਜੀ ਦੁਬਾਰਾ ਰੇਡੀਓ ਪ੍ਰੋਗਰਾਮ ਕੰਟੀਨਿਊ ਕਰਦੇ
5: ਅਗਰ ਆਪਕਾ ਕਾਰ ਐਕਸੀਡੈਂਟ ਹੋ ਗਿਆ ਔਰ ਆਪ ਕਾਨੂੰਨੀ ਮਦਦ ਲੈਣਾ ਚਾਹਤੇ ਹੈ ਤੋ ਨਾ ਸਿਰਫ ਹਮ ਆਪਕੇ ਹੱਕ ਕਾ ਜਾਇਜ਼ ਜ਼ਿਆਦਾ ਸੇ ਜ਼ਿਆਦਾ ਪੈਸਾ ਲੇਕਰ ਦਿਲਵਾਤੇ ਹੈ ਬਲਕਿ ਆਪਣੀ ਫੀਸ ਵੀ ਆਪਕਾ ਕਲੇਮ ਦਿਲਵਾਨੇ ਕੇ ਬਾਅਦ ਹੀ ਲੇਤੇ ਹੈ ਔਰ ਮੈਂ ਆਪਕੀ ਆਪਣੀ ਅੰਜੁਮ ਕੁਰੈਸ਼ੀ ਆਪਕੀ ਆਪਣੀ ਜ਼ਬਾਨ ਬੋਲਤੀ ਹੂੰ ਔਰ ਹਮਾਰੇ ਪਰਸਨਲ ਇੰਜਰੀ ਲਾਇਰਸ ਕੀ ਟੀਮ ਆਪਕੇ ਕਲੇਮ ਕੋ ਪ੍ਰੋਫੈਸ਼ਨਲੀ ਹੈਂਡਲ ਕਰਤੇ ਹੈ ਔਰ ਅਗਰ ਆਪਣੇ ਕਲੇਮ ਕੇ ਸਿਲਸਿਲੇ ਮੇਂ ਆਪ ਹਮਾਰੇ ਲਾਇਰ ਕੇ ਸਾਥ ਮੀਟਿੰਗ ਕਰਨਾ ਚਾਹਤੇ ਹੈ ਤੋ ਹਮਾਰੀ ਕੰਸਲਟੈਂਸੀ ਬਿਲਕੁਲ ਫ੍ਰੀ ਹੈ ਆਜ ਹੀ ਮੁਝੇ ਕਾਲ ਕਰੇ ਆਪਕੇ ਕਾਰ ਐਕਸੀਡੈਂਟ ਕੇਸ ਮੇਂ ਆਪਕਾ ਇਨਫਾਰਮੇਸ਼ਨ ਲੇਣਾ ਆਪਕਾ ਹੱਕ ਹੈ 416-570-0157
6: ਮਿੱਤਰਾਂ ਦੇ ਜੰਕਸ਼ਨ ਤੇ
7: ਉਹ ਕਿਹੜੇ ਜੰਕਸ਼ਨ ਤੇ
8: ਇੱਕਾ ਜੰਕਸ਼ਨ ਬ੍ਰੈਂਪਟਨ ਤੇ
9: ਰਾਤ ਲੱਗੀਆਂ ਮਹਿਫਲਾਂ ਨਾਰੇ
8: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
3: ਬਿਲਕੁਲ ਜੀ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਤੇ ਬਹੁਤ ਬਹੁਤ ਸਵਾਗਤ ਹੈ ਜੀ ਔਰ ਨਾਲ ਦੀ ਨਾਲ ਜਿਹੜਾ ਜੀ ਹੁਣ ਆਪਾਂ ਤੁਹਾਡੀ ਗੱਲਬਾਤ ਇੱਕ ਵਾਰੀ ਫਿਰ ਮਾਸਟਰ ਬਿਲਡ ਫੈਪ ਨਾਲ ਕਰਵਾਵਾਂਗੇ ਤੇ ਜਿੱਥੇ ਕਿ ਅਵਨੀਤ ਜੀ ਜਿਹੜਾ ਜੀ ਸਾਡੇ ਨਾਲ ਹੈਗੇ ਨਾਲ ਦੀ ਨਾਲ ਉਹਨਾਂ ਦੇ ਨਾਲ ਬੜੇ ਖਾਸ ਜਿਹੜੇ ਹੈ ਜੀ ਟੀਮ ਮੈਂਬਰ ਜਸਵੀਰ ਸਿੰਘ ਜੀ ਵੀ ਲਾਈਨ ਤੇ ਆ ਚੁੱਕੇ ਆ ਸੋ ਅਵਨੀਤ ਜੀ ਬਹੁਤ ਬਹੁਤ ਸਵਾਗਤ ਹੈ
10: Thank you,
3: Kiran ji,
10: once again.
3: Bilkul ji, once again, thank you and welcome to the radio. Aur bilkul ji, hamare guest Jasveer Singh ji ka bhi hum log swagat karte hain.
10: Thank you, Kiran ji. Thank you very much.
3: No problem ji, thank you. Aapka radio te on de layi te jehde hai ji, tusi bada jehda ji vadhiya kaam karde hain kyunki Avneet ji, always dekho jo kaam aap log karte hain, hamesha ek team hai. You guys have a team, right? Team ke saath hi ek acha kaam, ek better work jo hai ho sakta hai. And I really appreciate as a woman, you are doing this kind of business in a such a great way.
10: Thank you ji, thank you.
3: Bilkul ji. ਬੇਸਮੈਂਟ ਵਿੰਡੋਜ਼ ਦੀ ਜਿਹੜੇ ਜੀ ਕਵਰ ਦੀ ਗੱਲਬਾਤ ਥੋੜੀ ਜਿਹੀ ਉਸ ਤੇ ਕਰਦੇ ਕਿ ਕਿੱਦਾਂ ਤੁਸੀਂ ਉਹਨੂੰ ਵਧੀਆ ਇੱਕ ਬਿਹਤਰੀਨ ਤਰੀਕੇ ਨਾਲ ਬਣਾ ਸਕਦੇ ਆ
10: ਬਿਲਕੁਲ ਜੀ ਇਹਨੂੰ ਸਭ ਤੋਂ ਬੈਸਟ ਜਸਵੀਰ ਸਿੰਘ ਜੀ ਦੱਸ ਸਕਦੇ ਨੇ
3: ਜੀ
11: ਕਿਰਨ ਜੀ ਜਿਹੜਾ ਵਿੰਡੋ ਵੈਲ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਿਹੜੇ ਜਿਹੜੇ ਸੁਣ ਰਹੇ ਨੇ
3: ਜੀ
11: ਤੇ ਕਿਰਨ ਜੀ ਜਿਹੜਾ ਵਿੰਡੋ ਵੈਲ ਵਾਲਾ ਹੈਗਾ ਨਾ ਵਿੰਡੋ ਵੈਲ ਦੀ ਦੇਖੋ ਸਾਡੀ ਜਿਹੜੀ ਕੁਆਲਿਟੀ ਨਾ ਸਾਰਾ ਐਲਮੋਨੀਅਮ ਦਾ ਹੀ ਅਸੀਂ ਮਟੀਰੀਅਲ ਯੂਜ ਕਰਦੇ ਹਾਂ ਪਾਊਡਰ ਕੋਟਿਡ ਪਲਸ ਉਹਦੇ ਉੱਤੇ ਨਾ ਪੋਲੀਕਾਰਬੋਨੇਟ ਦੀ ਸ਼ੀਟ ਹੁੰਦੀ ਹੈ ਜਿਹੜੀ ਸ਼ੀਟ ਬੜੀ ਅੱਛੀ ਮਜ਼ਬੂਤ ਸ਼ੀਟ ਹੈ ਜਿਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਆਉਣ ਵਾਲੇ 2-4-5 ਸਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਨਾਲੇ ਨਾ ਉਹ ਫੋਲਡੇਬਲ ਨੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਿੱਟ ਦੀ ਓਬਜੈਕਸ਼ਨ ਨਹੀਂ ਹੈ ਓਪਨੇਬਲ ਨੇ ਜਦੋਂ ਮਰਜ਼ੀ ਉਹਨੂੰ ਓਪਨ ਕਰ ਲਓ ਕਲੀਨ ਕਰਨਾ ਹੈ ਉਸ ਤਿੰਨੋਂ ਸਾਈਡ ਤੋਂ ਬੰਦ ਵੀ ਹੁੰਦਾ ਹੈ ਦੋ ਸਾਈਡ ਤੋਂ ਉਹਦਾ ਵੈਂਟੀਲੇਸ਼ਨ ਦਾ ਵੀ ਜਾਲੀ ਵੀ ਹੈਗੀ ਹੈ ਤੋ ਵਿੰਡੋ ਵੈਲ ਵਾਲੀ ਜਿਹੜੀ ਆਪਸ਼ਨ ਹੈ ਨਾ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਸਨੋ ਕਈ ਤਰ੍ਹਾਂ ਦੀ ਪ੍ਰੋਬਲਮ ਹੁੰਦੀਆਂ ਨੇ, ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਲੀਕ ਕਰਦਾ ਵਿੰਡੋਜ਼ ਦੇ ਵਿੱਚੋਂ, ਬੇਸਮੈਂਟ ਵਿੰਡੋ ਅਕਸਰ ਪ੍ਰੋਬਲਮ ਹੁੰਦੀ ਹੈ।
3: ਬਿਲਕੁਲ ਜੀ,
11: ਲੇਕਿਨ ਇਸ ਕਵਰ ਦੇ ਨਾਲ ਕਾਫੀ ਚੀਜ਼ਾਂ ਦਾ ਸੋਲਵ ਹੋ ਜਾਂਦਾ ਪ੍ਰੋਬਲਮ।
3: ਬਿਲਕੁਲ ਜੀ, ਔਰ ਨਾਲ ਦੀ ਨਾਲ ਇੱਕ ਤੁਹਾਡੀ ਸੇਫਟੀ ਵੀ ਹੋ ਜਾਂਦੀ ਹੈ। ਮੈਨੂੰ ਇਦਾਂ ਲੱਗਦਾ ਕਿ ਚਾਰੋ ਤਰੀਕੇ ਤੋਂ ਜੋ ਬਿਲਕੁਲ ਕਵਰ ਹੋ ਜਾਂਦਾ ਤੇ ਨਾਲ ਦੀ ਨਾਲ ਤੁਹਾਡੀ ਸੇਫਟੀ ਵੀ ਹੋ ਜਾਂਦੀ ਆ। ਔਰ ਹੁਣ ਆਪਾਂ ਜਿਹੜੀ ਜੀ ਗੱਲਬਾਤ ਕਰਾਂਗੇ ਕਿ ਡੋਰਸ ਐਂਡ ਵਿੰਡੋਜ਼ ਦੀ, ਕਿਉਂਕਿ ਤੁਸੀਂ ਮੋਸਟਲੀ ਡੋਰਸ ਐਂਡ ਵਿੰਡੋਜ਼ ਵੀ ਬੜਾ ਬਿਹਤਰੀਨ ਤਰੀਕੇ ਨਾਲ ਕੰਮ ਕਰਾ ਕੇ ਦਿੰਦੇ ਆ, ਸੋ ਕਿਸ ਤਰੀਕੇ ਦਾ ਮਟੀਰੀਅਲ ਤੁਸੀਂ ਜਿਹੜਾ ਜੀ ਇਸ ਕੰਮ ਦੇ ਵਿੱਚ ਯੂਜ਼ ਕਰਦੇ ਆ?
11: ਇਹਦੇ ਵਿੱਚ ਕਿਹਦਾ ਹੁੰਦਾ ਕਿ ਕਲਾਇੰਟ ਦੇ ਉੱਤੇ ਡਿਪੈਂਡ ਕਰਦਾ, ਤੁਹਾਡੇ ਜਿੱਦਾਂ ਰੈਜੀਡੈਂਸ਼ੀਅਲ ਕਮਰਸ਼ੀਅਲ ਅਲੱਗ ਅਲੱਗ ਨੇ,
3: ਠੀਕ ਹੈ ਜੀ,
11: ਔਰ ਹਰ ਇੱਕ ਦੀ ਸਪੈਸੀਫਿਕੇਸ਼ਨ ਅਲੱਗ ਹੁੰਦੀ ਹੈ। ਹੁਣ ਕਿਸ ਕਲਾਇੰਟ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਹੈ ਉਸ ਦੇ ਉੱਤੇ ਡਿਪੈਂਡ ਕਰਦਾ। ਐਲੂਮੀਨੀਅਮ ਵੀ ਜ਼ਰੂਰਤ ਹੁੰਦੀ ਹੈ ਤੇ ਐਲੂਮੀਨੀਅਮ ਲੱਗਦੀ ਹੈ, ਅਗਰ ਉਹਦਾ ਯੂਜ ਮਤਲਬ ਪ੍ਰੀਫੈਬ ਦੇ ਸਾਰ ਤਰ੍ਹਾਂ ਦੀ ਵਿੰਡੋ ਚੱਲਦੀ ਹੈ, ਉਹ ਡਿਪੈਂਡ ਕਰਦਾ ਕਲਾਇੰਟ ਦੇ ਉੱਤੇ।
3: ਬਿਲਕੁਲ ਜੀ, ਸੋ ਉਹੀ ਹੈ ਕਿ ਠੀਕ ਆ, ਜਿੱਦਾਂ ਦੇ ਵੀ ਸਾਡੇ ਕਲਾਇੰਟ ਜਿਹੜਾ ਜੀ ਮਟੀਰੀਅਲ ਚਾਹੁੰਣਗੇ, ਤੁਹਾਨੂੰ ਉਦਾਂ ਦਾ ਜਿਹੜਾ ਜੀ ਮਟੀਰੀਅਲ ਮਿਲ ਜਾਊਗਾ, ਬੈਸਟ ਤੋਂ ਬੈਸਟ ਜਿਹੜਾ ਜੀ ਤੁਹਾਨੂੰ ਪ੍ਰੋਵਾਈਡ ਕਰ ਸਕਦੇ। ਕਸਟਮ ਐਲੀਵੇਸ਼ਨਸ ਕਰਾਉਣੀ ਆ ਤੁਸੀਂ, ਗਲਾਸ ਇਨਕਲੋਜ਼ਰਸ, ਤੁਸੀਂ ਰੇਲਿੰਗਸ, ਫੈਂਸ, ਗੇਟਸ, ਸਪੈਸ਼ਲੀ ਸਨ ਰੂਮਸ ਜੇ ਤੁਸੀਂ ਜਿਹੜਾ ਜੀ ਬਣਵਾਉਣੇ ਆ, ਜਾਂ ਆਊਟਡੋਰ ਕਿਚਨਸ ਬਣਵਾਉਣੇ ਆ, ਤੁਸੀਂ ਦ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਜਿਹੜੀ ਆ ਜੀ ਕਰ ਸਕਦੇ ਹੈਗੇ ਆ। ਸੋ ਜਸਵੀਰ ਜੀ, ਕੁਛ ਹੋਰ ਕਹਿਣਾ ਚਾਹੋਗੇ?
11: ਥੈਂਕ ਯੂ ਵੈਰੀ ਮਚ ਜੀ।
3: ਬਿਲਕੁਲ ਜੀ, ਥੈਂਕ ਯੂ। ਸੋ ਬਿਲਕੁਲ, ਗੱਲਬਾਤ ਕਰਨ ਦੇ ਲਈ ਨੰਬਰ ਹੈਗਾ 4379555220 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਨੰਬਰ ਬੜਾ ਹੀ ਆਸਾਨ ਹੈ, 4379555220 ਤੇ ਗੱਲਬਾਤ ਕਰ ਸਕਦੇ ਆ। ਔਰ ਸਪੈਸ਼ਲੀ ਸਾਡੇ ਕੰਟਰੈਕਟਰ, ਜੇ ਕੋਈ ਬਿਜ਼ਨਸ ਵਾਲੇ ਪਰਸਨਸ ਹੈਗੇ ਆ ਜਿਹੜਾ ਕਿ ਤੁਸੀਂ ਇਹਨਾਂ ਕੋਲੋਂ ਜਿਹੜਾ ਜੀ ਬਲਕ ਦੇ ਵਿੱਚ ਵੀ ਸਮਾਨ ਪਿੱਕ ਕਰ ਸਕਦੇ ਹੈਗੇ ਆ, ਸੇਮ ਨੰਬਰ ਤੇ ਗੱਲਬਾਤ ਕਰੋ ਤੇ ਇਹਨਾਂ ਦੇ ਸ਼ੋਰੂਮ ਜਾ ਕੇ ਤੁਸੀਂ ਜਿਹੜਾ ਜੀ ਕਿਚਨਰ ਦੇ ਵਿੱਚ ਇਹਨਾਂ ਦਾ ਸ਼ੋਰੂਮ ਹੈਗਾ, ਤੁਸੀਂ ਉੱਥੇ ਜਾ ਕੇ ਜਿਹੜਾ ਜੀ ਸਮਾਨ ਬਿਹਤਰੀਨ ਪਿੱਕ ਕਰ ਸਕਦੇ। ਫੈਬਰੀਕੇਟਰ ਸਪਲਾਇਰ ਵੀ ਇਹ ਜਿਹੜੇ ਜੀ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਪੀਜ਼ਾ ਡਿਪੂ ਤੇ ਪਹੁੰਚ ਚੱਲੀਏ। ਬਿਲਕੁਲ ਜੀ, ਪੀਜ਼ਾ ਡਿਪੂ ਦਿਲਜੀਤ ਦੁਸਾਂਝ ਦੇ ਕੁਛ ਸ਼ੋਅ ਦੀਆਂ ਟਿਕਟਾਂ ਤੁਹਾਨੂੰ ਮੁਫ਼ਤ ਦੇ ਰਹੇ। ਨਾਲ ਦੀ ਨਾਲ 30 ਜੂਨ ਤੱਕ ਇਹਨਾਂ ਨੇ ਜਿਹੜਾ ਹੈ ਜੀ ਐਂਟਰੀ ਕਰਾਉਣੀ ਹੈਗੀ ਆ ਕਿ ਤੁਸੀਂ ਵੰਡਰਲੈਂਡ ਦੇ ਕੰਟੈਸਟ ਦੇ ਵਿੱਚ ਟਿਕਟਾਂ ਫ੍ਰੀ ਤੁਹਾਨੂੰ ਦੇ ਸਕਦੇ ਆ, ਪਰ ਐਂਟਰੀ ਜਿਹੜੀ ਆ ਜੀ ਲਾਸਟ ਹੈਗੀ ਆ June 30 ਨੂੰ ਇਹ ਕੰਟੈਸਟ ਐਂਡ ਹੋ ਜਾਣਾ ਹੈਗਾ ਆ। ਸੋ ਵੰਡਰਲੈਂਡ ਦੀਆਂ ਟਿਕਟਾਂ ਵੀ ਤੁਸੀਂ ਜਿਹੜੀਆਂ ਜੀ ਜਿੱਤ ਸਕਦੇ ਆ। ਗੱਲ ਕਰਨਾ ਕਿ ਤੁਸੀਂ ਆਨਲਾਈਨ ਪਰਚੇਜ਼ ਜਿਹੜੀ ਆ ਜੀ ਪੀਜ਼ਾ ਕਰਨਾ, pizzadepot.ca ਤੇ ਜਾ ਕੇ pizzadepot.ca ਤੇ ਜਾਓ ਤੇ ਕੰਟੈਸਟ ਦੇ ਵਿੱਚ ਆਪਣਾ ਨਾਮ ਪਾਓ। ਕੀ ਪਤਾ ਤੁਹਾਨੂੰ ਇਹ ਜਿਹੜਾ ਜੀ ਦਿਲਜੀਤ ਦੁਸਾਂਝ ਦੇ ਟੋਰਾਂਟੋ ਕਾਨਸਰਟ ਦੀ ਟਿਕਟ ਮਿਲ ਜਾਏ, ਜਾਂ ਤੁਸੀਂ ਜਿਹੜਾ ਜੀ ਵੰਡਰਲੈਂਡ ਦੀ ਟਿਕਟ ਜਿੱਤ ਪਾਓ। ਸੋ ਬਿਲਕੁਲ ਜੀ, ਇਹ ਸੀਗਾ ਪੀਜ਼ਾ ਡਿਪੂ ਵੱਲੋਂ ਸੁਨੇਹਾ, ਤੇ ਨਾਲ ਦੀ ਨਾਲ ਹੋਰ ਵੀ ਆਪਣੇ ਲਿਸਨਰਸ ਦੇ ਸੁਨੇਹੇ ਤੇ ਨਾਲ ਦੀ ਨਾਲ ਸਾਡੇ ਸਪੋਂਸਰਸ ਦੇ ਸੁਨੇਹੇ ਅਸੀਂ ਤੁਹਾਨੂੰ ਜਿਹੜੇ ਜੀ ਦਿੰਦੇ ਰਹਿੰਦੇ ਹਾਂ। ਨਾਲ ਦੀ ਨਾਲ ਅੰਜਮ ਕੁਰੇਸ਼ੀ ਜੀ ਦਾ ਵੀ ਮੈਂ ਮੈਸੇਜ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ, ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਸਾਥ ਜਿਹੜਾ ਜੀ ਦਿੰਦੇ ਆ ਅੰਜਮ ਕੁਰੇਸ਼ੀ ਜੀ। 416-570-0157 ਤੇ ਗੱਲਬਾਤ ਹੋ ਸਕਦੀ ਹੈ। ਔਰ ਜਿੱਥੇ ਕਿ ਜਿਹੜਾ ਜੀ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਪੈਸਾ ਕੱਢ ਕੇ ਰੈਨੋਵੇਸ਼ਨ ਕਰਨੀ ਹੈ, ਤੁਸੀਂ ਹੋਰ ਕਿਸੇ ਕੰਮ ਦੇ ਲਈ ਘਰਾਂ ਦਾ ਪੈਸਾ ਵਰਤਣਾ ਚਾਹੁੰਦੇ ਹੈਗੇ ਆ, ਔਰ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈ, ਮੋਰਗੇਜ ਕਰਾਉਣੀ ਆ, ਸੈਲਫ ਇੰਪਲੋਇਡ ਆ, ਕ੍ਰੈਡਿਟ ਕਾਰਡ ਡੈਬਟ ਆ, ਜਾਂ ਮਿਸਡ ਮੋਰਗੇਜ ਪੇਮੈਂਟ ਆ, ਜਾਣੀ ਕਿ ਕੋਈ ਵੀ ਸਲਾਹ ਲੈਣੀ ਆ, ਤੁਸੀਂ ਮੁਕੇਸ਼ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ। 6475127000 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਸੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਉਹਦੇ ਬਾਅਦ ਪਹੁੰਚਦੇ ਹਾਂ ਜੀ ਦੁਬਾਰਾ ਰੇਡੀਓ ਸਟੇਸ਼ਨ।
12: ਮਿਕਸਿੰਗ ਇਨ ਅ ਹਾਊਸ।

0: ਸੋ ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਵਧਨ ਤੇ ਬਹੁਤ ਬਹੁਤ ਸਵਾਗਤ ਹੈ, ਔਰ ਸਾਡੇ ਲਿਸਨਰਸ ਦੇ ਮੈਸੇਜਸ ਵੀ ਜਿਹੜੇ ਜੀ ਆ ਰਹੇ ਗਿਆ। ਸੋ ਬਿਲਕੁਲ ਜੀ, ਜੇ ਥੋੜਾ ਜਿਹਾ ਰੇਡੀਓ ਪ੍ਰੋਗਰਾਮ ਦੇ ਵਿੱਚ ਇੱਕ ਦੋ ਮਿੰਟ ਦਾ ਗੈਪ ਵੀ ਹੋ ਜਾਵੇ ਤਾਂ ਉਸ ਲਈ ਅਸੀਂ ਜਿਹੜੇ ਜੀ ਮਾਫੀ ਚਾਹੁੰਦੇ ਹਾਂ, ਕਿਉਂਕਿ ਰੇਡੀਓ ਪ੍ਰੋਗਰਾਮ ਅੱਜ ਮੈਨੂੰ ਖੁਦ ਹੀ ਜਿਹੜਾ ਜੀ ਸਾਰਾ ਹੈਂਡਲ ਕਰਨਾ ਪੈ ਰਿਹਾ ਹੈਗਾ। ਸੋ ਬਿਲਕੁਲ ਜੀ, ਇੱਕ ਵਾਰੀ ਫਿਰ ਨਾਸਰ ਜੀ ਸਵਾਗਤ ਹੈ।
1: ਬਹੁਤ ਸ਼ੁਕਰ ਕਰਨ ਜੀ, ਔਰ ਤੁਹਾਨੂੰ ਪਤਾ ਵੀ ਜਿਵੇਂ ਮੈਂ ਪਹਿਲੇ ਦੱਸ ਰਿਹਾ ਸਾਂ, ਕਮਰਸ਼ੀਅਲ ਮੋਰਗੇਜ ਅਗਰ ਤੁਸੀਂ ਕਰਵਾਉਣੀ ਹੈ, ਤੁਸੀਂ ਸਾਨੂੰ ਜ਼ਰੂਰ ਦੱਸੋ, ਕੋਈ ਵੀ ਹੋਟਲ, ਮੋਟਲ, ਗੈਸ ਸਟੇਸ਼ਨ ਜਾਂ ਕੋਈ ਫਰਨੀਚਰ ਲੈਣੀ ਹੈ, ਪਲਾਜ਼ਾ ਲੈਣਾ ਹੈ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਉਹਦੇ ਵਾਸਤੇ ਜਾਣਕਾਰੀ ਵਾਸਤੇ ਕਾਲ ਕਰੋ 6477441000 ਤੇ ਕਾਲ ਕਰ ਸਕਦੇ ਹੋ। ਔਰ ਅਸੀਂ ਪਿਛਲੇ 27 ਸਾਲਾਂ ਤੋਂ ਕਮਰਸ਼ੀਅਲ ਮੋਰਗੇਜ ਕਰ ਰਹੇ ਹਾਂ। ਇੱਥੇ ਬਹੁਤ ਸਾਰਿਆਂ ਲੋਕਾਂ ਨੂੰ ਕਮਰਸ਼ੀਅਲ ਮੋਰਗੇਜ ਦਾ ਪਤਾ ਹੀ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਵੀ ਤੁਸੀਂ ਇੱਕ ਵਾਰੀ ਸਾਨੂੰ ਗੱਲ ਕਰੋ, ਤੁਹਾਨੂੰ ਅਸੀਂ ਦੱਸਾਂਗੇ, ਉਹ ਤੁਹਾਨੂੰ ਸਮਝਾਵਾਂਗੇ ਕਿਵੇਂ ਔਰ ਕਿੰਨੀ ਆਸਾਨੀ ਨਾਲ ਤੁਸੀਂ ਕਮਰਸ਼ੀਅਲ ਮੋਰਗੇਜ ਲੈ ਸਕਦੇ ਹੋ। ਕਮਰਸ਼ੀਅਲ ਮੋਰਗੇਜ ਕੋਈ ਵੀ ਆਉਂਦਾ, ਹੋਟਲ, ਮੋਟਲ, ਗੈਸ ਸਟੇਸ਼ਨ ਜਾਂ ਪਲਾਜ਼ਾ, ਪਲਾਜ਼ੇ ਵਿੱਚ ਕੋਈ ਯੂਨਿਟ, ਇਹ ਸਾਰੀ ਚੀਜ਼ਾਂ ਕਮਰਸ਼ੀਅਲ ਮੋਰਗੇਜ ਜਾਂਦੀਆਂ ਹਨ। ਔਰ ਇਹਦੇ ਨਾਲ ਨਾਲ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ, ਉਹ 5 ਲੱਖ ਤੱਕ ਸਾਡਾ ਇੱਕ ਲੋਨ ਹੈ, ਉਹਨੂੰ ਕਹਿੰਦੇ ਗੌਰਮੈਂਟ ਗਰੰਟੀ ਲੋਨ, ਉਹ ਬੜੀ ਆਸਾਨੀ ਨਾਲ ਮਿਲਦਾ ਵੇ। ਬਹੁਤ ਸਾਰੇ ਲੋਕ ਡਰ ਕੇ ਬੈਠੇ ਹਨ, ਅੱਜ ਕੱਲ੍ਹ ਪਤਾ ਨਹੀਂ ਕੀ ਹੋ ਜਾਣਾ। ਮੈਂ ਆਲਵੇਜ਼ ਕਹਿੰਦਾ, ਅਗਰ ਜ਼ਿੰਦਗੀ 'ਚ ਤਰੱਕੀ ਕਰਨੀ ਹੈ, ਜਾਬਾਂ ਤੋਂ ਬੈਟਰ ਹੈ, ਤੁਸੀਂ ਆਪਣਾ ਬਿਜ਼ਨਸ ਕਰੋ, ਕੋਈ ਵੀ ਬਿਜ਼ਨਸ ਕਰੋਗੇ ਤੁਸੀਂ, ਸੂਨਰ ਲੇਟਰ ਵਧੋਗੇ ਹੀ ਵਧੋ। ਅਤੇ ਇਸ ਵਾਸਤੇ ਉਹਦੇ ਵਾਸਤੇ ਕਾਲ ਕਰੋ 6477441000। 5 ਲੱਖ ਤੱਕ ਕੋਈ ਵੀ ਇੰਡਸਟਰੀ ਲਗਾਉਣੀ ਹੈ, ਮਸ਼ੀਨ ਕੋਈ ਬਾਈ ਕਰਨੀ ਹੈ, ਜਾਂ ਕੋਈ ਬਿਊਟੀ ਪਾਰਲਰ ਖੋਲ੍ਹਣਾ, ਜਾਂ ਗਰੋਸਰੀ ਸਟੋਰ ਖੋਲ੍ਹਣਾ, ਰੈਸਟੋਰੈਂਟ ਖੋਲ੍ਹਣਾ, ਉਹਦੇ ਵਾਸਤੇ 5 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ। ਅਤੇ ਫਿਰ ਮੈਂ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ, ਘਰ ਜੀ ਇਕੁਇਟੀ ਪਈ ਹੈ, ਵਿਦਇਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। 24 ਘੰਟੇ ਦੇ ਵਿੱਚ ਵਿੱਚ ਕਿਰਨ ਜੀ, 24 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ, ਬੜੀ ਆਸਾਨੀ ਨਾਲ ਤੁਹਾਨੂੰ ਦਵਾ ਸਕਦੇ ਹਾਂ। ਸਿਰਫ ਨੰਬਰ ਆਪਣੇ ਕੋਲ ਹੈਂਡੀ ਰੱਖੋ 6477441000। ਅਤੇ ਜਿਵੇਂ ਅਸੀਂ ਗੱਲ ਕਰ ਰਹੇ ਸਾਂ, ਡਾਕਟਰ ਸਾਹਿਬ ਸਾਡੇ ਕੋਲ 2 ਆਏ ਨੇ, ਇੱਕ ਤਾਂ ਕੈਨੇਡੀਅਨ ਗੋਲਡ ਮੈਡਲਿਸਟ ਹੈਗੇ ਨੇ ਡਾਕਟਰ ਅਬਰਾਰ, ਅਤੇ ਇੱਕ ਡਾਕਟਰ ਮਨਵਰ ਆਏ ਨੇ, ਉਹ ਯੂਕੇ ਦੇ ਗੋਲਡ ਮੈਡਲਿਸਟ ਹੈਗੇ ਨੇ। ਅਸੀਂ ਬੜੇ ਲੱਕੀ ਸਮਝਨੇ ਹਾਂ ਜੀ, ਬਹੁਤ ਅੱਛਾ ਫੀਲ ਕਰ ਰਹੇ ਹਾਂ। ਇਹ ਉਹ ਡਾਕਟਰ ਨੇ ਜਿਹਨਾਂ ਕੋਲ 1 ਸੈਕਿੰਡ ਵਾਸਤੇ ਟਾਈਮ ਨਹੀਂ, ਉਹ ਸਭ ਤੋਂ ਵਧੀਆ ਕੰਮ ਕੀ ਕਰ ਰਹੇ ਨੇ, ਇਹ ਕੰਮ ਇਹ ਕਰ ਰਹੇ ਨੇ, ਫ੍ਰੀ ਕੈਂਪ ਲਗਾ ਰਹੇ ਨੇ, ਫ੍ਰੀ ਕੈਂਪ। ਕੋਈ ਤੁਹਾਡੇ ਕੋਲ ਤੁਸੀਂ ਕਿਸੇ ਤਰ੍ਹਾਂ ਦੀ ਬਿਮਾਰੀ ਹੈ, ਉਹ ਕਹਿੰਦੇ ਜੀ ਅਸੀਂ ਕਹਿੰਦੇ ਹਾਂ ਇੱਕ ਵਾਰੀ ਸਾਨੂੰ ਮਿਲੋ, ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਹਾਡਾ ਇਲਾਜ ਹੋ ਸਕਦਾ, ਕਿਵੇਂ ਤੁਸੀਂ ਆਪਣੀ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹੋ, ਕਿਵੇਂ ਬਿਮਾਰੀ ਨੂੰ ਬੈਟਰ ਲੈ ਕੇ ਚੱਲ ਸਕਦੇ ਹੋ, ਕਿਉਂਕਿ ਕੈਂਸਰ ਤੋਂ ਲੋਕ ਡਰ ਕੇ ਬੈਠੇ ਨੇ। ਜਦੋਂ ਮੈਂ ਇਹਨਾਂ ਨਾਲ ਡਿਸਕਸ ਕੀਤੀ ਡਾਕਟਰ ਬਰਾਰ ਨਾਲ, ਕਹਿੰਦੇ ਯਾਰ ਇੱਥੇ ਗੱਲ ਹੀ ਕੋਈ ਨਹੀਂ, ਸਾਡੀ ਹੋਮੋਪੈਥਿਕ ਜਾਂ ਐਸੀ ਐਸੀ ਦਵਾਈਆਂ ਆ ਗਈਆਂ ਨੇ ਜਿਹੜੇ ਕੈਂਸਰ ਨੂੰ ਜੜੋਂ ਮੁਕਾ ਦਿੰਦੇ ਨੇ। ਫਿਰ ਡਾਕਟਰ ਨਵਰ ਨਾਲ ਮੈਂ ਗੱਲ ਕੀਤੀ ਹੈ, ਕਹਿੰਦੇ ਨੇ ਹਾਰਟ ਦਾ ਕੋਈ ਰੀਜ਼ਨ ਨਹੀਂ, ਅਗਰ ਤੁਸੀਂ ਸਾਨੂੰ ਲਿਸਨ ਕਰੋਗੇ ਤੁਹਾਨੂੰ ਅਸੀਂ ਦੱਸਾਂਗੇ ਕਿਵੇਂ ਹਾਰਟ ਤੋਂ ਤੁਸੀਂ ਬਚ ਸਕਦੇ ਹੋ। ਤੇ ਅਸੀਂ ਬੜੇ ਲੱਕੀ ਸਮਝਨੇ, ਨੰਬਰ ਬੜਾ ਸੌਖਾ ਜਿਹਾ ਇੰਨਾ ਜਿਹਾ ਜੇ 437 437 ਤੇ ਏਰੀਆ ਕੋਡ ਹੈ, ਤੁਹਾਨੂੰ ਪਤਾ ਭੁੱਲਣ ਵਾਲਾ ਨਹੀਂ ਹੈਗਾ। ਤੇ 421 421 ਯਾਦ ਰੱਖਣਾ, 421 ਤੇ ਬਾਅਦ ਚੋਂ ਅੱਗੇ ਸੌਖਾ ਜਿਹਾ ਨੰਬਰ 786, ਤੁਹਾਨੂੰ ਪਤਾ ਕੁੱਲੀ ਹੋਏਗਾ ਅਸੀਂ 786, ਉਹ 786 ਯਾਦ ਰੱਖਣਾ ਤੇ ਆਖਰ ਦੇ ਜ਼ੀਰੋ ਲਾ ਦੇਣਾ 7860 421 786 0 ਤੇ ਤੁਸੀਂ ਕਾਲ ਕਰ ਸਕਦੇ ਹੋ। ਮੈਂ ਡਾਕਟਰ ਮਨਮੋਹਨ ਨੂੰ ਰਿਕੁਐਸਟ ਕਰਾਂ, ਡਾਕਟਰ ਸਾਹਿਬ ਇੱਕ ਵਾਰ ਫਿਰ ਦੱਸੋ ਸਕਿਨ ਦੇ ਬਾਰੇ ਚ ਥੋੜਾ ਦੱਸੋ, ਤੇ ਨਾਲ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਉਹ ਕੀ ਕਰਨਾ ਚਾਹੀਦਾ।
2: ਦੇਖੋ ਜੀ, ਅਸੀਂ ਕਹਿੰਦੇ ਹਾਂ ਕਿ ਜਿਹਨਾਂ ਲੋਕਾਂ ਨੂੰ ਹਾਰਟ ਅਟੈਕ ਹੋ ਗਿਆ ਨਾ, ਹਾਰਟ ਅਟੈਕ ਤੋਂ ਬਾਅਦ ਫਿਰ ਹਾਰਟ ਅਟੈਕ ਦਾ ਚਾਂਸ ਹੁੰਦਾ, ਤੇ ਉਹ ਬਜਾਏ ਇਸਦੇ ਕਿ ਉਹ ਲਾਪਰਵਾਹੀ ਦਾ ਮਜ਼ਾਰਾ ਕਰਨ, ਉਹ ਇੱਕ ਵਾਰੀ ਜ਼ਰੂਰ ਸਾਡੇ ਨਾਲ ਰੁਜੂ ਕਰਨ। ਔਰ ਜਿਹਨਾਂ ਲੋਕਾਂ ਨੂੰ ਹਾਰਟ ਅਟੈਕ ਨਹੀਂ ਹੈ, ਉਹਨਾਂ ਨੂੰ ਲਿਟਰਲੀ ਪ੍ਰੋਬਲਮ ਹੁੰਦੀ ਹੈ, ਜਿਸ ਤਰ੍ਹਾਂ ਉਹਦੀਆਂ ਅਬਤਦਾਈ ਸਿੰਪਟਮ ਨੇ, ਸੀਨੇ 'ਚ ਦਰਦ ਹੋ ਰਹੀ ਹੈ, ਸਾਹ ਰੁਕ ਰਿਹਾ ਹੈ, ਜਾਂ ਥਕਾਵਟ ਹੋ ਜਾਂਦੀ ਹੈ, ਐਸੀ ਕੋਈ ਵੀ ਚੀਜ਼ ਆਉਂਦੀ ਹੈ ਤਾਂ ਤੁਹਾਨੂੰ ਫੌਰੀ ਤੌਰ 'ਤੇ ਸਿਗਨਲ ਲੈ ਕੇ ਤੁਹਾਨੂੰ ਹਾਰਟ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ, ਅਤੇ ਫੌਰੀ ਤੌਰ 'ਤੇ ਰੁਜੂ ਕਰਨ। ਬਹੁਤ ਸਾਰੀ ਐਸੇ ਟ੍ਰੀਟਮੈਂਟ ਨੇ, ਬਹੁਤ ਸਾਰੀ ਐਸੀ ਚੀਜ਼ਾਂ ਨੇ ਜਿਹੜੀਆਂ ਅਗਰ ਬਰ ਵਕਤ ਕੀਤੀਆਂ ਜਾਣ ਤਾਂ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ।
1: ਕੀ ਬਾਤ ਹੈ ਡਾਕਟਰ ਬਰਾਦ ਸਾਹਿਬ, ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਸਕਿਨ ਦੇ ਬਾਰੇ ਦੱਸੋ। ਤੁਸੀਂ ਕਹਿੰਦੇ ਹੋ ਮੈਂ ਬੜਾ, ਮੇਰਾ ਐਕਸਪਰਟ ਹੈ ਅੱਖਾਂ ਦਾ, ਸਕਿਨ ਦਾ, ਕੈਂਸਰ ਦਾ, ਮੈਂ ਬਹੁਤ ਵਧੀਆ ਵਧੀਆ ਟ੍ਰੀਟਮੈਂਟ ਕਰਨਾ ਵਾ, ਤੁਸੀਂ ਮੈਨੂੰ ਸਕਿਨ ਦੇ ਬਾਰੇ ਦੱਸੋ। ਬਹੁਤ ਸਾਰੀ ਮਾਵਾਂ ਧੀਆਂ ਭੈਣਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਹੈ, ਉਹਦੇ ਵਾਸਤੇ ਕੀ ਕਰਨ?
3: ਸਕਿਨ ਦੇ ਵਾਸਤੇ ਨੰਬਰ 1 ਟ੍ਰੀਟਮੈਂਟ ਹੋਮਿਓਪੈਥੀ ਹੈ। ਇਹ ਨਾ ਸਿਰਫ ਤੁਹਾਡੇ ਜਿਹੜਾ ਕੈਮੀਕਲ ਤੋਂ ਫ੍ਰੀ ਹੈ, ਬਲਕਿ ਤੁਹਾਡੀ ਡਰਮਸ ਔਰ ਐਪੀਡਰਮਸ
1: ਜਿਹੜੀ, ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਬਾਈ ਸਾਲ
3: ਤੋਂ ਛੋਟੇ ਨੇ ਉਹਨਾਂ ਦਾ, ਲੜਕੀਆਂ ਹੋਣ ਉਹਨਾਂ ਦਾ ਕੱਦ ਵੱਧ ਸਕਦਾ, ਔਰ ਬਹੁਤ ਸਾਰੇ ਲੋਕਾਂ ਦਾ ਵਧਿਆ ਪਿਚੂਟਰੀ ਗਲੈਂਡ।
1: ਬਹੁਤ ਸ਼ੁਕਰੀਆ, ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ 437 437 ਯਾਦ ਰੱਖਣਾ।

0: ਅਗਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ। 647-564-2733 ਇਹਨਾਂ ਦਾ ਨੰਬਰ ਹੈ, 647-564-2733 'ਤੇ ਮੁਸਕਾਨ ਦਿਓ ਉਹਨਾਂ ਨਾਲ। ਚਾਹੇ ਤੁਸੀਂ ਵਿਜ਼ਟਰ ਆਏ ਹੋਏ ਹੋ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਜਾਂ ਫਿਰ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਲਾਈਫ ਇੰਸ਼ੋਰੈਂਸ ਟਰਮ ਪਲਾਨ ਲੈਣਾ ਚਾਹੁੰਦੇ ਹੋ, ਡਿਸਬਿਲਟੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, TFSA ਓਪਨ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਟੂ ਕਾਲ ਮੁਸਕਾਨ ਦਿਓਲ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ। ਜੇਕਰ ਡਿਸਪੋਜ਼ੇਬਲ ਲੈਣੇ ਆ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਇੱਕ ਗੇੜਾ ਜ਼ਰੂਰ ਮਾਰਿਆ ਹੋ। ਇੱਥੋਂ ਦਾਲਾਂ ਦੀਆਂ ਵੱਡੀਆਂ ਪੈਕਿੰਗ ਵੀ ਮਿਲ ਜਾਣੀਆਂ ਨੇ, ਸਟੇਨਲੈਸ ਸਟੀਲ ਦੇ ਅਪਲਾਈਸਿਸ ਨੇ ਜਿਹੜੇ ਉਹਨਾਂ ਦੇ ਦਾਗ ਵਗੈਰਾ ਆਪਣੇ ਹੱਥਾਂ 'ਤੇ ਪੈ ਜਾਂਦੇ ਆ ਫਰਿੱਜ ਵਗੈਰਾ 'ਤੇ, ਉਹਨਾਂ ਦੇ ਲਈ ਬਹੁਤ ਵਧੀਆ ਕੈਮੀਕਲ ਨੇ, ਇੱਕ ਐਨ ਨਵੇਂ ਵਰਗੀ ਨਿਕਲੀ ਹੁੰਦੀ ਆ। ਬਾਰਬੀਕਿਊ ਤੁਸੀਂ ਕਲੀਨ ਕਰਨਾ ਚਾਹੁੰਦੇ ਉਹਦੇ ਲਈ ਇੱਕ ਅਲੱਗ ਕੈਮੀਕਲ ਇਹਨਾਂ ਦੇ ਕੋਲ ਆਇਆ ਹੋਇਆ ਵਾ, ਉਹ ਸਾਫ਼ ਬਿਲਕੁਲ ਨਵੇਂ ਵਰਗਾ ਨਿਕਲਿਆ ਹੁੰਦਾ। ਸੋ ਤੁਸੀਂ ਜ਼ਰੂਰ ਇੱਕ ਵਾਰ ਜਾ ਕੇ ਆਇਓ। ਡਿਸਪੋਜ਼ੇਬਲ ਲੈਣੇ ਆ ਚਾਹੇ ਕਿਸੇ ਧਾਰਮਿਕ ਸਥਾਨਾਂ 'ਤੇ ਤੁਸੀਂ ਲੈ ਕੇ ਜਾਣੇ ਆ ਤਾਂ, ਜਾਂ ਫਿਰ ਕੋਈ ਬਰਥਡੇ ਪਾਰਟੀ ਆ, ਸਾਰਾ ਹੀ ਸਮਾਨ ਇੱਥੋਂ ਮਿਲ ਜਾਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, 416-748-2116 'ਤੇ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ। ਲਓ ਆਪਾਂ ਹੁਣੇ ਗਏ ਅਤੇ ਹੁਣੇ ਆਏ ਸਵਰਨ ਸਿੰਘ ਟਾਹਣਾ ਸਾਹਿਬ ਨੂੰ ਲੈ ਕੇ ਆਉਂਦੇ
1: ਹਾਂ। ਹੈਲੋ,
2: ਹਾਂ ਹਰਮਨ।
1: ਹਾਂਜੀ ਭਾਜੀ,
2: ਉਹ ਤੇਰਾ ਲੋਡ ਤਿਆਰ ਹੈ ਯਾਰ।
1: ਓ ਲੋਡ ਚੱਕਣਾ ਪੈਣਾ ਭਾਜੀ ਹੁਣ?
2: ਹਾਂ ਯਾਰ ਆਉਣਾ ਪੈਣਾ।
1: ਓ ਹੁਣੇ ਚੱਕਣਾ ਪੈਣਾ?
2: ਹਾਂ ਵੀਰ ਜ਼ਰੂਰੀ ਆ, ਤੈਨੂੰ ਆਉਣਾ ਹੀ ਪੈਣਾ।
1: ਆ ਗਿਆ, ਚਲੋ ਭਾਜੀ ਫਿਰ।
3: ਕਿੱਦਾਂ ਦਾ ਕੰਮ ਹੈ ਤੁਹਾਡਾ? ਛੁੱਟੀ ਵਾਲੇ ਦਿਨ ਵੀ ਰਿਲੈਕਸ ਨਹੀਂ ਕਰ ਸਕਦੇ? ਜਤਿੰਦਰ ਭਾਜੀ ਸੀ ਨਾ ਧੂਰਕੋਟ ਵਾਲੇ?
1: ਇਹ ਹਾਂ।
3: ਆ ਵੀ ਤਾਂ ਟਰੱਕ ਚਲਾਉਂਦੇ ਆ, ਤੁਸੀਂ ਕੋਈ ਦੁਨੀਆ ਤੋਂ ਵੱਖਰਾ ਟਰੱਕ ਚਲਾਉਂਦੇ ਹੋ?
1: ਯਾਰ ਇਹਦਾ ਟਰੱਕ ਟ੍ਰੇਲਰ ਫ੍ਰੀ ਆ, ਤੂੰ ਸਾਲ ਦੋ ਸਾਲ ਦੇ, ਆਪਾਂ ਵੀ ਇੱਦਾਂ ਹੀ ਗੇੜੀ ਲਾਵਾਂਗੇ। ਤੂੰ ਵੀ ਨਾ ਬਸ

ਕਹਿਣਾ ਸਾਹਿਬ ਸਾਡੇ ਨਾਲ ਆ ਚੁੱਕੇ ਆ ਤੇ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਰੈਪ ਐਂਡ ਮੂਵ ਵਾਲੇ ਵੱਲੋਂ ਰੈਪ ਐਂਡ ਮੂਵ ਤੇ ਜੇਕਰ ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਚਾਹੁੰਦੇ ਹੋ ਬਿਜ਼ਨਸ ਟੂ ਬਿਜ਼ਨਸ ਮੂਵਿੰਗ ਕਰਵਾਉਣੀ ਚਾਹੁੰਦੇ ਹੋ ਕਿਚਨ ਕੈਬਨਿਟਸ ਮੂਵ ਕਰਵਾਉਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਫਰਨੀਚਰ ਮੂਵ ਕਰਵਾਉਣਾ ਚਾਹੁੰਦੇ ਹੋ ਤਾਂ ਰੈਪ ਐਂਡ ਮੂਵ ਜਸ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ 226-505-9970 2265052

0: ਪਹਿਣਾ ਸਾਹਿਬ ਸਰਨਾਲ ਨੇਟਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ ਕਾਫੀ ਬੀਜੇਪੀ ਨੂੰ ਵੀ ਪਿੱਛੇ ਛੱਡ ਗਈ ਕਿੱਦਾਂ ਕਿਵੇਂ ਆ
1: ਬਾਈ ਜੀ? ਅਸਲ ਵਿੱਚ ਗੱਲ ਇਹ ਆ ਜਿਹੜੀ ਇਹ ਪਾਰਟੀ ਆ ਨਾ ਇਹ ਸਾਡੇ ਗਲੇ ਸੜੇ ਸਿਸਟਮ ਦੇ ਉੱਤੇ ਸਵਾਲ ਆ, ਇਹ ਸਾਡੇ ਮੁਸ਼ਕ ਮਾਰਦੇ ਸਿਸਟਮ ਨੂੰ ਨੰਗਾ ਕਰਨ ਵਾਲੀ ਢਹਿ ਆ, ਕਿਉਂਕਿ ਇਹ ਅਸਲ ਵਿੱਚ ਕੋਈ ਪੋਲੀਟੀਕਲ ਪਾਰਟੀ ਨਹੀਂ ਹੈਗੀ, ਇਹ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਸਿਆਸੀ ਪਾਰਟੀਆਂ ਨੂੰ ਨੰਗਾ ਕਰਨ ਵਾਲੀ ਇਹ ਕਹਾਣੀ ਆ। ਇਹ 15 ਮਈ ਦੀ ਗੱਲ ਆ ਜਦੋਂ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਬੇਲ ਦੁਬਾਰਾ ਦੀ ਤੁਲਨਾ ਕਾਂਗਰਸ ਨਾਲ ਕੀਤੀ ਸੀ, ਫਿਰ ਉਹਨਾਂ ਨੇ ਸਫਾਈ ਵੀ ਦਿੱਤੀ ਕਿ ਮੇਰੇ ਕਹਿਣ ਦਾ ਮਤਲਬ ਆਹ ਸੀ। ਪਰ ਇੱਥੇ ਪਰ ਇੱਕ ਮੇਰੇ ਅਭਿਸ਼ੇਕ ਨੇ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਪੇਜ ਬਣਾਏ, ਉਹਨੇ ਸਵਾਲ ਕੀਤਾ ਲੋਕਾਂ ਨੂੰ ਵੀ ਕਿਉਂ ਨਾ ਆਪਾਂ ਕਾਂਗਰਸ ਜਨਤਾ ਪਾਰਟੀ ਬਣਾਈਏ ਤੇ ਪੂਰੇ ਦੇਸ਼ ਦੇ ਕਾਂਗਰਸ ਇੱਕ ਹੋ ਜਾਈਏ, ਮਤਲਬ ਬੇਰੁਜ਼ਗਾਰ ਇੱਕ ਹੋ ਜਾਈਏ। ਤੇ ਕਮਾਲ ਬਾਈ ਜੀ ਇਸ ਗੱਲ ਦੀ ਹੋਈ, 6 ਦਿਨਾਂ ਦੇ ਵਿੱਚ ਇਸ ਪਾਰਟੀ ਨੂੰ ਫੋਲੋਵਰ ਮਿਲੇ ਇੰਸਟਾਗ੍ਰਾਮ ਦੇ ਉੱਤੇ 1.5 ਕਰੋੜ, ਹੁਣ ਲਗਭਗ 1.5 ਕਰੋੜ ਫੋਲੋਵਰ ਇਹਨੂੰ ਪਾਰ ਕਰ ਗਈ। ਇਹ ਜਿਹੜੀ ਬੀਜੇਪੀ ਆ ਉਹਦਾ ਇੰਸਟਾਗ੍ਰਾਮ ਅਕਾਊਂਟ ਬਣਿਆ 2014 ਦੇ ਵਿੱਚ, ਜਾਣੀ ਕਿ 12 ਸਾਲ ਪਹਿਲਾਂ। ਉਹਦੇ 57 ਲੱਖ ਫੋਲੋਵਰ ਆ, 87 ਲੱਖ ਫੋਲੋਵਰ ਆ, ਇਹਦੇ 6 ਦਿਨਾਂ ਦੇ ਵਿੱਚ 1.5 ਕਰੋੜ ਨੂੰ ਪਾਰ। ਕਾਂਗਰਸ ਦੇ ਫੋਲੋਵਰ ਹੈਗੇ ਜੀ ਇਸ ਵੇਲੇ 1.33 ਕਰੋੜ, ਇਹਦੇ 1.5 ਕਰੋੜ ਨੂੰ ਪਾਰ ਆ। ਤੇ ਬੀਜੇਪੀ ਸਮੇਤ ਵੱਖ ਵੱਖ ਪਾਰਟੀਆਂ ਸੋਚਣ ਵਿਚਾਰਨ ਵਾਸਤੇ ਮਜਬੂਰ ਹੋ ਗਈਆਂ ਵੀ ਕੀ ਬਣੂਗਾ ਆਉਂਦੇ ਸਮੇਂ ਦੇ ਵਿੱਚ। ਸੋ ਇਹ ਜਿਹੜੀ ਪਾਰਟੀ ਬਣਾਈ ਗਈ ਆ ਇਹਦਾ ਕੋਈ ਨਾਂ ਦਫ਼ਤਰ ਵਾਲੇ ਨਾ ਰਜਿਸਟਰ ਹੁੰਦੀ ਆ, ਪਰ ਇਹ ਆ ਜੀ ਕਿ ਇਹਨੇ ਸਿਸਟਮ ਦੇ ਮੂਹ ਦੇ ਉੱਤੇ ਚਪੇੜ ਮਾਰੀ ਆ ਵੀ ਨੀਟ ਦਾ ਪੇਪਰ ਲੀਕ ਹੋ ਜਾਂਦਾ ਤੇ 25 ਲੱਖ ਨੌਜਵਾਨ ਇੱਕ ਵਾਰੀ

0: ਕੇ ਪਰੇਸ਼ਾਨੀ ਚ ਆਉਂਦੇ ਆ। ਤੇ ਕੋਕਰੋਚ ਤੁਸੀਂ ਵਿਰਧ ਕਰਨ ਨੂੰ ਕਹਿੰਦੇ ਆ, ਸ਼ਰਮ ਆਉਣੀ ਚਾਹੀਦੀ ਆ। ਇਹ ਅਸਲ ਵਿੱਚ ਸ਼ਰਮਸਾਰ ਕਰਨ ਦਾ ਚੇਤਨ ਹੈਗਾ ਜੀ।
1: ਟੰਡਾ ਸਾਹਿਬ, ਕੱਲ ਤੁਸੀਂ ਗੱਲ ਫਾਲਤਾ ਸੀਟ ਦੀ ਕਰ ਰਹੇ ਸੀਗੇ, ਸੋ ਬੰਗਾਲ ਦੀ ਫਾਲਤਾ ਸੀਟ ਤੇ ਵੋਟਿੰਗ ਖਤਮ ਹੋ ਗਈ ਜੀ?
0: ਬਿਲਕੁਲ ਬਾਈ ਜੀ, ਲਗਭਗ 99% ਵੋਟਾਂ ਪਈਆਂ ਉੱਥੇ, ਨਤੀਜੇ ਆਉਣਗੇ ਜੀ 24 ਤਰੀਕ ਨੂੰ। ਅੱਜ ਆਪਾਂ 21 ਤਰੀਕ ਨੂੰ ਗੱਲ ਕਰ ਰਹੇ ਹਾਂ। ਜਿਹੜਾ ਫਾਲਸਾ ਸੀਟ ਆ ਇਹ ਹੈਗੀ ਜੀ ਪੱਛਮੀ ਬੰਗਾਲ ਦੇ ਵਿੱਚ, ਇਸ ਇਕਲੌਤੀ ਸੀਟ ਦੇ ਉੱਤੇ ਵੋਟਾਂ ਨਹੀਂ ਸੀ ਪਈਆਂ। ਉਹਦਾ ਕਾਰਨ ਇਹ ਸੀ ਮਹੱਤਵਪੂਰਨ ਕਿ ਇਹ ਸੀਟ ਆ ਜਿਹੜੀ ਇਸੇ ਚੋਣਾਂ ਦੇ ਵਿੱਚ ਕਿੱਥੇ ਤੋਂ ਭੰਗ ਜਿਹੜਾ ਦੋਸ਼ ਲੱਗਾ ਸੀ, ਇਸ ਕਰਕੇ ਵੋਟਾਂ ਉੱਥੇ ਅੱਜ ਪਈਆਂ। ਪਰ ਇੱਥੇ ਤ੍ਰਿਣਮੂਲ ਕਾਂਗਰਸ ਦਾ ਉਮੀਦਵਾਰ ਮੈਦਾਨ ਚੋਂ ਭੱਜ ਗਿਆ, ਤੇ ਮਤਲਬ ਬੀਜੇਪੀ ਨੇ ਜਿੱਤ ਜਾਣਾ ਜੀ, ਇਹ ਤਾਂ ਮੈਨੂੰ ਪੱਕੀ ਲੱਗਦੀ ਗੱਲ। ਵੈਸੇ ਕਾਂਗਰਸ ਤੇ CPIM ਜਿਹੜੇ ਉਮੀਦਵਾਰ ਦੀ ਮੈਦਾਨ ਦੇ ਵਿੱਚ ਸੀਗੇ, ਉਹਨੂੰ 6 ਮੈਦਾਨ ਦੇ ਵਿੱਚ ਇੱਕ ਮੈਦਾਨ ਚੋਂ ਭੱਜ ਗਿਆ ਤੇ 5 ਦਾ ਅੱਜ ਮੁਕਾਬਲਾ ਹੋਇਆ ਜੀ।
1: ਸੋ ਇੱਕ ਕਰਿਆਨਾ ਸਟੋਰ ਦੀ ਖਬਰ ਪਹੁੰਚਦੀ ਹੈ ਕਿ ਕਰਿਆਨਾ ਸਟੋਰ ਤੇ ਟੰਡਾ ਸਾਹਿਬ ਅੱਗ ਲੱਗੀ ਤੇ ਉਹਨੂੰ ਬੁਝਾਉਣ ਲਈ ਗਏ ਪਿਓ ਪੁੱਤ, ਉਹਨਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਸੋ ਕਿੱਥੋਂ ਦੀ ਖਬਰ ਹੈ ਜੀ ਇਹ?
0: ਭਾਈ ਜੀ, ਪਠਾਨਕੋਟ ਦੇ ਵੱਲੋਂ ਖਬਰ ਆ ਰਹੀ ਹੈ। ਇਸੇ ਕਰਿਆਨਾ ਸਟੋਰ ਦੇ ਉੱਤੇ ਅਚਾਨਕ ਅੱਗ ਲੱਗ ਜਾਂਦੀ ਹੈ। ਉਹਨੂੰ ਅੱਗ ਨੂੰ ਫਿਰ ਜਦੋਂ ਕਿਸੇ ਦੇ ਖੇਤ ਨੂੰ, ਕਿਸੇ ਦੇ ਦੁਕਾਨ ਨੂੰ, ਕਿਸੇ ਦੇ ਮਕਾਨ ਨੂੰ, ਕਿਸੇ ਦੀ ਗੱਡੀ ਨੂੰ ਅੱਗ ਲੱਗੀ ਹੋਵੇ ਤਾਂ ਬੰਦੇ ਨੂੰ ਹੱਥਾਂ ਪੈਰਾਂ ਨਹੀਂ ਪੈ ਜਾਂਦੀ ਹੈ। ਇਹ ਵਿਚਾਰੇ ਫਿਰ ਇੱਥੇ ਭੱਜ ਕੇ ਗਏ ਪਿਓ ਪੁੱਤ ਨੇ ਉੱਪਰਲੀ ਮੰਜ਼ਿਲ ਦੇ ਉੱਤੇ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਬੇਬਸੀ ਰਹੀ। ਧੂੰਆਂ ਬਹੁਤ ਹੋ ਗਿਆ ਤੇ ਇਸ ਧੂੰਏ ਦੇ ਵਿੱਚ ਘਿਰ ਗਏ ਤਾਂ ਧੂੰਏ ਵਿੱਚ ਪਿਓ ਪੁੱਤ ਦਾ ਦਮ ਘੁੱਟ ਗਿਆ ਤੇ ਬੇਹੋਸ਼ ਹੋ ਕੇ ਡਿੱਗ ਪਏ। ਫਿਰ ਅੱਗ ਇਹਨਾਂ ਦੇ ਉੱਪਰੋਂ ਨਹੀਂ ਲੰਘ ਗਈ ਤੇ ਹਸਪਤਾਲ ਦੇ ਵਿੱਚ ਇਹਨਾਂ ਨੇ ਦਮ ਤੋੜਤਾ। ਜਿਹੜਾ ਮੁੰਡਾ ਸੀਗਾ ਇਹ ਮਾਪਿਆਂ ਦਾ ਇਕੱਲਾ ਇਕੱਲਾ, ਤੇ ਪਿਓ ਪੁੱਤ ਦੀ ਮੌਤ ਹੋਈ ਆ ਅੱਗ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ, ਤੇ ਪੂਰਾ ਇਲਾਕਾ ਇਸ ਵੇਲੇ ਰੋ ਰਿਹਾ, ਪੂਰਾ ਇਲਾਕਾ ਇਸ ਵੇਲੇ ਕਿਹੜੀਆਂ ਗਮਗੀਨ ਹੈ ਜੀ।
1: ਸੋ ਬਿਲਕੁਲ ਜੀ, ਖਬਰ ਹੀ ਐਸੀ ਗਮਗੀਨ ਹੋਣ ਵਾਲੀ ਆ। ਟੰਡਾ ਸਾਹਿਬ, ਨਸ਼ਿਆਂ ਬਾਬਤ ਹਰੇਕ ਸਰਕਾਰ ਹੀ ਕਹਿੰਦੀ ਹੈ ਕਿ ਨਸ਼ੇ ਛਡਾਵਾਂਗੇ, ਤੇ ਨਸ਼ਾ ਛਡਾਊ ਕੇਂਦਰ ਵੀ ਕਈ ਥਾਵਾਂ ਤੇ ਖੋਲ੍ਹੇ ਗਏ ਆ, ਤੇ ਬਹੁਤ ਸਾਰੇ ਲੋਕ ਨੇ ਜਿਹੜੇ, ਮੈਂ ਤਾਂ ਇਹ ਵੀ ਸੁਣਿਆ ਕਿ ਕਈ ਤਾਂ ਘਰ ਦੇ ਵੀ ਕਹਿੰਦੇ ਆ ਕਿ ਭਾਈ ਸਾਡਾ ਮੁੰਡਾ ਨਸ਼ੇ ਤੋਂ ਨਹੀਂ ਹਟਦਾ, ਇਹਨੂੰ ਲੈ ਜਾਓ। ਕਦੇ ਸਵੇਰੇ ਸਵੇਰੇ ਆਉਂਦੇ ਆ, ਫਿਰ 3-4 ਵਜੇ ਉਹ ਬੰਨ ਕੇ ਲੈ ਕੇ ਜਾਂਦੇ ਆ ਨਸ਼ਾ ਛਡਾਊ ਕੇਂਦਰਾਂ ਵਾਲੇ ਵੀ। ਪਰ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਫਿਰ ਜਾਂ ਤਾਂ ਉੱਥੇ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਜਾਂ ਕਿਸ ਤਰੀਕੇ ਨਾਲ, ਕਹਿੰਦੇ 30 ਮਰੀਜ਼ ਆ ਜਿਹੜੇ ਅੱਗੇ ਜੇਲ੍ਹਾਂ 'ਚੋਂ ਫਰਾਰ ਹੁੰਦੇ ਸੁਣੇ ਸੀਗੇ, ਨਸ਼ਾ ਛਡਾਊ ਕੇਂਦਰ 'ਚੋਂ 30 ਬੰਦੇ ਭੱਜ ਗਏ ਆ ਮਰੀਜ਼ ਆ ਜਿਹੜੇ ਉੱਥੋਂ ਦੇ ਜੀ।
0: ਬਾਈ ਜੀ, ਦੇਖੋ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੇ ਪਿਆਰੇ ਦਾ ਨਸ਼ਾ ਛਡਾਉਣ ਵਾਸਤੇ ਉਹਨੂੰ ਸਰਕਾਰੀ ਜਾਂ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਮ੍ਹਾਂ ਕਰਾਉਂਦੇ ਆ, ਪਰ ਜਿਹਨੇ ਜਾਣਾ ਹੁੰਦਾ ਉਹ 90% ਜਾਣਾ ਨੀ ਚਾਹੁੰਦੇ ਹੁੰਦੇ, ਕਿਉਂਕਿ ਉਹ ਤਾਂ ਮੰਨਦੇ ਹੀ ਨੀ ਕਿ ਸਾਨੂੰ ਨਸ਼ੇ ਨੇ ਬਰਬਾਦ ਕੀਤਾ। ਉਹ ਤਾਂ ਆਪਾਂ ਕਹਿੰਦੇ ਜਿਹਨੂੰ ਨਸ਼ੇ ਨੇ ਬਰਬਾਦ ਕੀਤਾ ਤੇ ਇਹਨੂੰ ਆਪਾਂ ਸੁਧਾਰਨਾ। ਜਿੰਨੀ ਦੇਰ ਤੱਕ ਬੰਦੇ ਦੀ ਆਪਣੀ ਰਾਏ ਨਹੀਂ ਬਣੂ ਕਿ ਮੈਂ ਨਸ਼ਾ ਛੱਡਣਾ, ਦੁਨੀਆਂ ਦੀ ਕੋਈ ਤਾਕਤ ਉਹਨੂੰ ਨਸ਼ਾ ਮੁਕਤ ਨਹੀਂ ਕਰ ਸਕਦੀ। 90% ਲੋਕ ਪੰਜਾਬੀ ਐਸੇ ਆ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ 6-6 ਮਹੀਨੇ ਲਾ ਕੇ ਜਦੋਂ ਬਾਹਰ ਆਉਂਦੇ ਆ ਕੇ ਫਿਰ ਉਹ ਨਸ਼ਾ ਕਰਨ ਲੱਗ ਪੈਂਦੇ ਆ, ਕਿਉਂਕਿ ਉਹ ਜਾਣਾ ਚਾਹੁੰਦੇ ਨਹੀਂ ਸੀ, ਧੱਕੇ ਨਾਲ ਭੇਜੇ ਗਏ ਆ। ਉਹਨਾਂ ਦਾ ਮਨ ਨਹੀਂ ਸੀਗਾ ਵੀ ਭਾਈ ਇੱਥੇ ਨਸ਼ਾ ਚੱਲ ਗਏ, ਉਹਨਾਂ ਦਾ ਕੋਈ ਇਰਾਦਾ ਮਜ਼ਬੂਤ ਨਹੀਂ ਹੈਗਾ ਕਿ ਵਿੱਤੀ ਦੇ ਜ਼ੋਰ ਦੇ ਉੱਤੇ ਆਪਾਂ ਭਾਵੇਂ ਲੈ ਦਈਏ ਉਹਨਾਂ ਨੂੰ ਜਮ੍ਹਾਂ ਕਰਵਾ ਦਈਏ ਵੀ ਖਹਿੜਾ ਛੁੱਟੇ ਜਾਂ 20,000 ਰੁਪਇਆ 50,000 ਰੁਪਇਆ ਮਹੀਨਾ ਲੱਗ ਜੂਗਾ, ਪਰ ਇੱਦਾਂ ਉਹ ਨਸ਼ਾ ਛੱਡਦੇ ਨਹੀਂ ਆ। ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅੱਜ ਮੋਗਾ ਦੇ ਵਿੱਚ ਸਰਕਾਰੀ ਨਸ਼ਾ ਛਡਾਊ ਕੇਂਦਰ ਜਿਹੜਾ, ਇੱਥੇ 30-31 ਜਣੇ ਜਿਹੜੇ ਆ ਨਸ਼ੇੜੀ ਜਿਹੜੇ ਬੰਦ ਦਾ ਇਲਾਜ ਕਰਵਾ ਰਹੇ ਆ, ਇਹਨਾਂ ਦੀ ਇੱਥੋਂ ਦੀ ਮੈਨੇਜਮੈਂਟ ਦੇ ਨਾਲ ਕੋਈ ਤੂੰ ਤਲਾਕ ਹੋਊਗੀ। ਬਾਅਦ ਵਿੱਚ ਕੁੱਟਮਾਰ ਕਰਕੇ ਤਾਲਾ ਤੋੜ ਕੇ ਇੱਥੇ ਭੱਜ ਗਏ ਆ। ਹੁਣ ਤੁਸੀਂ ਦੇਖੋ ਵੀ ਇਹਨਾਂ ਨੂੰ ਇਹ ਤਾਂ ਹੈ ਨੀ ਵੀ ਘਰ ਦੇ ਫੜ ਕੇ ਵਾਪਸ ਭੇਜ ਦੇਣਗੇ, ਕਿਉਂਕਿ ਜਦੋਂ ਇਹ ਰਹਿਣਾ ਹੀ ਨੀ ਚਾਹੁੰਦੇ ਤਾਂ ਕੌਣ ਲਊਗਾ ਨਸ਼ਾ ਛਡਾਊ ਕੇਂਦਰ ਦਾ? ਮਤਲਬ ਇਹ ਨੀ ਹੁੰਦਾ ਕਿ ਆਪਾਂ ਸਵੇਰ ਦੇ ਵੇਲੇ ਬਾਹਰ ਚੁਕਵਾਤਾ ਤੇ ਉਹਨੂੰ ਸੰਗਲ ਲਾ ਤੇ, ਉਹਦੇ ਕੋਲ ਮਨੁੱਖੀ ਅਧਿਕਾਰ ਹੈਗੇ ਆ। ਉਹ ਬੰਦਾ ਰਾਤ ਨੂੰ ਕੰਧ ਟੱਪ ਕੇ ਭੱਜੂਗਾ ਤੇ ਉਹਦਾ ਮਨ ਨੀ ਹੈਗਾ, ਜਦੋਂ ਉੱਥੇ ਕੀ ਹੈ ਜੀ ਉਹਦੀ ਤਲਬ ਮੁਕਾਉਂਦੇ ਆ ਗੋਲੀ ਦੇ ਕੇ, ਉੱਥੇ ਕੀ ਹੁੰਦਾ ਜੀ ਕਿ ਉਹਨੂੰ ਰੋਕਿਆ ਜਾਂਦਾ ਵੀ ਭਾਈ ਤੂੰ ਨਸ਼ਾ ਨਾ ਕਰ, ਉਹਨੂੰ ਕੌਂਸਲਿੰਗ ਉਹਦੀ ਕੀਤੀ ਜਾਂਦੀ ਹੈ। ਪਰ ਜਿਹੜਾ ਬੰਦਾ ਕੌਂਸਲਰ ਨੂੰ ਵੀ ਟਿੱਚ ਜਾਣਦਾ ਹੋਵੇ, ਜਿਹੜਾ ਬੰਦਾ ਕਹਿੰਦਾ ਹੋਵੇ ਵੀ ਤੁਹਾਨੂੰ ਕੀ ਪਤਾ ਨਸ਼ੇ ਦੇ ਕੀ ਨਜ਼ਾਰੇ ਹੁੰਦੇ ਆ, ਉਹ ਬੰਦਾ ਨੀ ਛੱਡਦਾ ਹੋਵੇ ਜਿੰਨੇ ਮਰਜ਼ੀ ਪੈਸੇ ਲਾ ਲਓ। ਉਹ ਬੰਦੇ ਨੂੰ ਪਹਿਲਾਂ ਤਾਂ ਆਪਦੀ ਜਿਹੜੀ ਵਿਲ ਪਾਵਰ ਮਜ਼ਬੂਤ ਕਰਨੀ ਪਊਗੀ ਕਿ ਮੈਂ ਨਸ਼ਾ ਮੁਕਤ ਹੋਣਾ, ਤੇ ਫਿਰ ਉਹਦੇ ਉੱਤੇ ਕੋਈ ਦਵਾਈ ਬੂਟੀ ਅਸਰ ਕਰਦੀ ਹੈ।
1: ਸੋ ਟੰਡਾ ਸਾਹਿਬ, ਇੱਕ EVM ਮਸ਼ੀਨਾਂ ਦਾ ਵੀ ਵਿਵਾਦ ਆ ਜਿਹੜਾ ਉਹ ਭਖਿਆ ਹੋਇਆ, ਉਹਦੇ ਬਾਬਤ ਵੀ ਥੋੜਾ ਜਿਹਾ ਦੇ ਦਿਓ ਅਪਡੇਟ ਜੀ।
0: ਬਾਈ ਜੀ, ਦੇਖੋ 26 ਤਰੀਕ ਨੂੰ ਵੋਟਾਂ ਪੈਣੀਆਂ, ਵੋਟਾਂ ਪੈਣੀਆਂ ਜੀ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ। ਜਿਹੜੀਆਂ 26 ਨੂੰ ਵੋਟਾਂ ਪੈਣੀਆਂ ਤੇ ਇਹਦੇ ਵਾਸਤੇ ਤਿਆਰੀਆਂ ਜ਼ੋਰਾਂ ਦੇ ਉੱਤੇ ਆ, ਸਿਆਸਤ ਪੂਰੀ ਜ਼ੋਰਾਂ ਦੇ ਉੱਤੇ ਆ। ਤਾਜ਼ਾ ਜਾਣਕਾਰੀ ਇੱਕ ਪ੍ਰਾਪਤ ਹੋਈ ਆ, ਉਹ ਇਹ ਹੈ ਜੀ ਕਿ ਸੂਬੇ ਦੀ ਸਰਕਾਰ ਚਾਹੁੰਦੀ ਹੈ ਜੀ ਕਿ ਜਿਹੜੀਆਂ ਇਹ ਵੋਟਾਂ ਇਹ ਪੈਣ ਬੈਲਟ ਪੇਪਰ ਦੇ ਰਾਹੀਂ, ਇਹ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਜੀ ਕਿ ਵੋਟਾਂ ਪੈਣੀਆਂ EVM ਦੇ ਰਾਹੀਂ। ਇਸ ਗੱਲ ਦੇ ਤਪੂਨ ਬਲਾਕ ਵਾਲੀ ਗੱਲ ਹੋਈ ਪਈ ਆ। ਪਤਾ ਲੱਗਾ ਜੀ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਮੋੜ ਆਇਆ, ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਗੱਲ ਕਹੀ ਆ ਵੀ ਵੋਟਾਂ ਤਾਂ ਪੈਣੀਆਂ 26 ਨੂੰ ਤੇ ਅੱਜ ਆਪਾਂ 21 ਨੂੰ ਗੱਲ ਕਰ ਰਹੇ ਹਾਂ ਵੀ ਰਾਜਸਥਾਨ ਤੋਂ ਅਸੀਂ ਨੋਟ ਨੂੰ ਮਸ਼ੀਨਾਂ ਭੇਜ ਦਿੱਤੀਆਂ ਤੁਹਾਡੇ ਕੋਲ ਆ ਜਾਣੀਆਂ, ਇੱਕ ਦਿਨ ਦੇ ਵਿੱਚ ਸੈਟਿੰਗ ਹੋ ਜਾਣੀ ਆ। ਸੂਬੇ ਦੀ ਸਰਕਾਰ ਕਹਿੰਦੀ ਵੀ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਆ, ਅਸੀਂ ਬੈਲਟ ਪੇਪਰ ਦੇ ਰਾਹੀਂ ਵੀ ਵੋਟਾਂ ਪਾਉਣੀਆਂ। ਸੋ ਇਸ ਗੱਲ ਦੇ ਉੱਤੇ ਰੌਣਕ ਵਧਿਆ ਹੋਇਆ ਜੀ।
1: ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਅਪਡੇਟ ਦੇਣ ਲਈ ਜੀ।
0: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
1: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ।

0: Galhaway Real Estate, sale purchase of businesses, commercial transaction, will, power of attorney, या फिर affidavit दी, ता सोचने दी लोड नहीं, इको नाम याद रखो, Law of Aman Sharma, जो अपने clients नो देंदे ने, excellent legal services, Aman Sharma, LLB, barrister, solicitor, and notary public, 25 Cherry Crest Drive, Unit 6, Brampton, call 905-913-2355, 905-913-2355.
1: रात हमें छड़ दिनी है, पर जनाब चले कितने हो?
2: मैं चले स्काईडम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर, एक्सीडेंट होने ते इंश्योरेंस कंपनी नाल डील भी कर देने। स्काईडम ग्रुप ऑफ कंपनीज पिछले 25 साल तो तुहाडी सेवा विच।
1: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
2: कॉल करो 905-874-9878।
3: जुड़े हुए रेडियो प्रोग्राम सारंग दे नाल गलबात होगी अज यूनिक ग्लोबल तो नागपाल साहब भी सर नाल नागपाल साहब जी आई नू वेलकम सर की हाल चाल है किवें हो
4: सभी नू सत श्री अकाल
3: चढ़दी कला चढ़दी कला तो थोनू देख के हो जाती है जदों ऐ बिल्ली दे कन्न अरगे नोट टका के डिगदे अकाउंट दे विच थोड़े अरगे सज्जण मैं कहना सारियां प्रोविंसेस दे विच ए अलग अलग प्रोविंस दे विच अलग अलग होंदे होणगे जी
4: यस अलग अलग प्रोविंसेस अलग विच लाइक अलग हैगा इसका जो है
3: एक मैनू मित्र दा फोन आया सी कहंदा भाई जी मेरे रिश्तेदार रहंदे आ कैलगरी ਉਹਨਾਂ ਨੂੰ ਵੀ ਇੱਥੇ ਮਿਲ ਸਕਦਾ ਮੈਂ ਕਿਹਾ ਨਹੀਂ ਨਹੀਂ ਓਂਟਾਰੀਓ ਵਾਲੇ ਨੂੰ ਮਿਲਣਾ ਭਾਈ ਇਹ
4: हाँ
3: मतलब उन्हें तो कोई अड्ड होगा उसे
4: बिल्कुल अलग सिस्टम होगा हमारा हम डील करते सिर्फ ओंटारियो एंड बीसी
3: हाँ आपने वाला जरा ये इतने वाला
4: हाँ जी ओंटारियो
3: जिधर ये ये अभी पाग गाले बंदे जिधर इतने उतरे हैं ओंटारियो दे पियर्सन एयर बोर्ड उतरे कितने ओंटारियो उतरे या तुसी चाहे फिर बैरी रहने हो तुसी चाहे वेंडर रहने हो तुसी कितने भी रहने हो
4: बिल्कुल जी
3: ओंटारियो दे विच हैगे हो ਤਾਂ ਤੁਸੀਂ ਪੀ ਆਰ ਕਾਰਡ ਤੁਹਾਡੇ ਕੋਲ ਹੈਗਾ ਚਾਹੇ ਆਇਆਂ ਨੂੰ ਤੁਹਾਨੂੰ 5 ਦਿਨ ਹੋਇਆ ਚਾਹੇ 10 ਦਿਨ ਹੋਇਆ ਚਾਹੇ ਤੁਹਾਨੂੰ 20 ਦਿਨ ਹੋਇਆ 50 ਦਿਨ ਪੀ ਆਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ
4: ਬਿਲਕੁਲ ਜੀ
3: ਅੱਛਾ ਇੱਕ ਚੀਜ਼ ਦੱਸੋ ਜੇ ਬੰਦੇ ਕੋਲ ਪੀ ਆਰ ਕਾਰਡ ਹੈਗਾ ਕਈ ਬੰਦੇ ਇੱਥੋਂ ਚਲੇ ਜਾਂਦੇ ਆ ਕਿ ਯਾਰ ਆਪਾਂ 6 ਮਹੀਨੇ ਸਾਲ ਇੰਡੀਆ ਲਾਇਆ ਉਹਨੇ ਪਰ ਪੀ ਆਰ ਕਾਰਡ ਉਹਨਾਂ ਕੋਲ ਹੁੰਦਾ ਵਾ ਤੇ ਉਹਨਾਂ ਲਈ ਵੀ ਇਹ ਹੋ ਸਕਦਾ ਵਾ
4: ਬਿਲਕੁਲ ਜੀ ਗੁੱਡ ਹੈ ਲਾਈਕ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਤੁਹਾਡਾ ਸਟੇਟਸ ਹੈ
3: ਜਿਹੜੇ ਪ੍ਰੋਟੈਕਟਿਡ ਪਰਸਨ ਹੀ ਕਿਹੜੇ ਆ
4: ਜਿਨ੍ਹਾਂ ਦਾ ਰਿਫਿਊਜੀ ਦਾ ਕੇਸ ਅਪਰੂਵ ਹੋ ਚੁੱਕਾ ਹੈ ਲਗਾਇਆ
3: ਅੱਛਾ ਰਿਫਿਊਜੀ ਦਾ ਕੇਸ ਅਪਰੂਵ ਹੋਇਆ ਹੈ ਉਹ ਪ੍ਰੋਟੈਕਟਿਡ ਆ ਜਾਂਦੇ ਆ
4: ਬਿਲਕੁਲ ਜੀ ਐਂਡ ਅਗਰ ਆਪ ਜੈਸੇ ਕਹਿ ਰਹੇ ਥੇ ਅਗਰ ਬੈਕ ਹੋਮ ਜਾਤੇ ਹੈ ਵੋ
3: ਹਾਂ ਜਾਂਦੇ ਆ
4: ਫੁੱਲੀ ਆਨਲਾਈਨ ਕੋਰਸਸ ਹੈ ਮੱਚੀ ਹਮਾਰੇ ਪਾਸ
3: ਕਿਸੇ ਵੀ ਤਰ੍ਹਾਂ ਦੇ
4: ਕਿਸੇ ਵੀ ਅਟੈਂਡ ਕਰੇ ਆਪ
3: ਇਹ ਤਾਂ ਬੜਾ ਵਧੀਆ ਸਿਸਟਮ ਹੈ
4: ਗਵਰਨਮੈਂਟ ਫੰਡਡ ਹੈ ਐਂਡ ਫੀਸ ਗਵਰਨਮੈਂਟ ਪੇ ਕਰਦੀ ਹੈ 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਵੀ ਡਿੱਗਦੀ ਹੈ ਤੁਹਾਡੇ ਅਕਾਊਂਟ ਵਿੱਚ ਡਿਪੈਂਡਿੰਗ ਔਨ ਕੇਸ
3: ਇਹ ਬਾਜੀ ਇਹ ਗੱਲ ਕਹਿਣ ਦੀ ਨਹੀਂ ਹੈ ਕਿ 30 ਤੋਂ ਲੱਖ ਦੀ ਫੰਡਿੰਗ ਡਿੱਗਦੀ ਹੈ ਸੱਚੀ ਡਿੱਗਦੀ ਆ
4: ਬਿਲਕੁਲ
3: ਜਿਹੜੇ ਜਿਹੜੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਆਉਂਦੇ ਤੁਸੀਂ ਇੱਕ ਵਾਰ ਇਹਨਾਂ ਦੇ ਆਫਿਸ ਜਦੋਂ ਆਓਗੇ ਨਾ ਉੱਥੋਂ ਤੁਸੀਂ ਦੇਖੋਗੇ ਇਹ ਤੁਹਾਨੂੰ ਦਿਖਾ ਦੇਣਗੇ ਡਾਟਾਬੇਸ ਕਿ ਅੱਜ ਕਿੰਨੀਆਂ ਅਪਰੂਵਲ ਆਈਆਂ ਨੇ ਕੱਲ ਕਿੰਨੀਆਂ ਅਪਰੂਵਲ ਆਈਆਂ ਨੇ ਸੋ
4: ਮਤਲਬ ਖਾਣੇ ਦੀ ਸੋਚ ਨਹੀਂ ਪੜਤੀ ਜਦ ਆਤੇ ਡੱਬੇ ਪਹਿਲੇ ਮਿਠਾਈ ਕੇ ਪੜੇ ਹੋਤੇ ਲੋਕ ਆ ਰਹੇ ਹੋਤੇ ਕਹਤੇ ਸਰ ਥੈਂਕ ਯੂ
3: ਪਹਿਲੀ
4: ਖੁਦ ਹੀ ਕਹਤੇ ਜੀ ਲਾਈਨਾਂ ਕੇ ਕਹਤੇ ਡਨ ਕਰ ਦੋ ਮਾਰਾ ਵੀ
3: ਉੱਥੋਂ ਜਿਹੜੀ ਵਾਈਬ ਆਉਂਦੀ ਹੈ ਨਾ ਆਫਿਸ ਦੇ ਵਿੱਚੋਂ ਉਹ ਤੁਹਾਨੂੰ ਦੱਸ ਦਿੰਦੀ ਹੈ ਕਿ ਭਾਈ ਇੱਥੇ ਡੱਬੇ ਐਵੇਂ ਨਹੀਂ ਆਏ ਹੋਏ

0: ਪੈਸੇ ਦੀ ਬਾਰਿਸ਼ ਤਾਂ ਹੋਈ ਜਾਣੀ, ਪੈਸੇ ਦੀ ਬਾਰਿਸ਼ ਤਾਂ ਆਪਣੇ ਆਪ ਹੀ ਹੁੰਦੀ ਆ। ਸੋ ਜਦੋਂ ਤੁਸੀਂ ਨਾਗਪਾਲ ਸਾਹਿਬ ਨੂੰ ਕਾਲ ਕਰ ਲਈ, ਪੈਸੇ ਦੀ ਬਾਰਿਸ਼ ਕਦੇ ਹੋ ਜਾਣੀ ਆ, ਸਿਰਫ ਕਾਲ ਤੁਹਾਡੀ ਆਉਣੀ ਚਾਹੀਦੀ ਆ। ਕਿਉਂ ਜੀ, ਗੱਲ ਇਹੀ ਆ।
1: ਬਿਲਕੁਲ ਜੀ, ਐਂਡ ਤੁਸੀਂ ਲਾਈਕ ਆਫਿਸ ਵਿਜ਼ਿਟ ਕਰ ਸਕਦੇ ਹੋ ਸਾਡੇ।
0: ਤੁਸੀਂ ਆਫਿਸ, ਮੈਂ ਤਾਂ ਕਹਿੰਦਾ ਆਓ, ਕਾਲ ਕਰਕੇ ਆਫਿਸ ਆਓ,
1: ਕਾਲ ਕਰਕੇ ਇਨੀਸ਼ੀਅਲ ਅਸੈਸਮੈਂਟ ਹੋ ਜਾਂਦਾ ਹੈ।
0: ਮੈਂ ਤਾਂ ਦੱਸਦਾ
1: ਦੈਨ ਆਫਿਸ ਆਓ।
0: ਮੇਰੇ 5-7 ਬੰਦੇ ਜਿਹੜੇ ਮੇਰੇ ਨੋਨ ਟੂ ਸੀਗੇ, ਜਿਹਨਾਂ ਦੇ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ,
1: ਹਾਂਜੀ,
0: ਤੇ ਉਹਨਾਂ ਨੇ ਮੈਨੂੰ ਬਾਅਦ ਚ ਅਪਰੂਵਲ ਆਈਆਂ ਤੋਂ ਬਾਅਦ ਦੱਸਤਾ ਕਿ ਬਾਈ ਸਾਡੇ ਤਾਂ ਫੰਡਿੰਗ ਵੀ ਆਉਣ ਦੀ ਤਰੀਕ ਹੋ ਗਈ ਹੈ ਕਿ ਇਹਨੀ ਤਰੀਕ ਸਾਡੀ ਫੰਡਿੰਗ ਆ ਰਹੀ ਹੈ।
1: 24 ਤਰੀਕ ਤੱਕ ਜਾਣੀ ਹੁੰਦੀ
0: ਹੈ। ਹਾਂ, ਇਹ ਮੁਬਾਰਕਬਾਦ ਦੇ ਹੱਕਦਾਰ ਹਾਂ ਤੁਹਾਨੂੰ, ਔਨ ਏਅਰ ਮੁਬਾਰਕਬਾਦ ਇਸ ਕਰਕੇ ਦੇ ਰਿਹਾ ਕਿਉਂਕਿ ਇੱਕ ਤਾਂ ਹੁੰਦਾ ਕਿ ਕਹਿਣ ਦੀ ਗੱਲ, ਇੱਕ ਹੁੰਦੀ ਹੈ ਕਿ ਯਾਰ ਜਿਹੜੇ ਬੰਦੇ ਨੇ ਆਲਰੇਡੀ ਨੋਨ ਟੂ ਸੀ, ਜਿਨ੍ਹਾਂ ਨੇ ਦੱਸਤਾ ਮੁਬਾਰਕਬਾਦ ਦੇਤੀ ਹੈ, ਉਹਨਾਂ ਨੇ ਕਹਿੰਦੇ ਬਾਈ ਜੀ ਧੰਨਵਾਦ, ਅੱਛਾ ਉਹ ਦੁਆਵਾਂ ਦੇ ਰਹੇ ਆ ਤੁਹਾਨੂੰ ਵੀ ਤੇ ਮੈਨੂੰ ਵੀ।
1: ਬਹੁਤ ਭਗਵਾਨ ਕੇ ਪਾਸੇ ਟੈਕਸਟ ਬਲੇਸਿੰਗਸ ਬੜੀ ਮਿਲ ਜਾਂਦੀ ਹੈ।
0: ਉਹ ਕਹਿੰਦਾ ਬਾਈ ਸਾਡਾ ਕੰਮ ਇਹਨਾਂ ਸੱਚ ਕਰਕੇ ਜਾਣੋ, ਇੱਕ ਤਾਂ ਕਹਿੰਦਾ ਬਾਈ ਮੇਰੇ ਤਾਂ ਵੀਜ਼ੇ ਦਾ ਬਹੁਤ ਚੜਿਆ ਹੋਇਆ ਸੀਗਾ, ਮੇਤੋਂ ਲੈਣ 'ਚ ਨਹੀਂ ਸੀ ਆਉਂਦਾ, 20,000 ਦਾ ਵੀਜ਼ਾ ਸੀਗਾ, ਕਹਿੰਦਾ ਮੈਨੂੰ ਲੱਗਦਾ ਸੀ ਵੀ ਮੇਤੋਂ ਨਹੀਂ ਲੈਣਾ ਜ਼ਿੰਦਗੀ ਭਰ ਇਹ, ਅਤੇ ਇੰਨਾ ਵਿਆਜ 'ਤੇ ਵਿਆਜ, ਵਿਆਜ 'ਤੇ ਵਿਆਜ। ਸੋ ਉਹ ਬੰਦਾ ਉਹ ਕਹਿੰਦਾ ਬਾਈ ਇੱਕ ਤਾਂ ਮੈਨੂੰ ਕੋਰਸ ਮਿਲ ਗਿਆ, ਇੱਕ ਨਾਲ ਨਾਲ ਚਲਾ ਰਹੇ ਟਰੱਕ ਵੀਰ ਹੋਣੀ, ਉਹਨਾਂ ਦਾ ਧੰਨਵਾਦ ਆ ਜੀ, ਉਹ ਮੁਬਾਰਕਬਾਦ ਤੁਹਾਨੂੰ ਦੇ ਰਹੇ ਹਾਂ। ਸੋ ਇਸੇ ਕਰਕੇ ਜੇਕਰ ਤੁਸੀਂ ਵੀ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ, ਤਾਂ ਤੁਸੀਂ ਵੀ ਇਹਨਾਂ ਨੂੰ ਕਾਲ ਕਰ ਲਓ, ਕਾਲ ਕਰਕੇ ਅਸੈਸਮੈਂਟ ਕਰਵਾ ਲਿਓ। ਕੋਈ ਤੁਹਾਡਾ ਕੋਈ ਬਹੁਤ ਡਾਕੂਮੈਂਟ ਨਹੀਂ ਲੱਗਣੇ, ਕੋਈ ਇਹਨਾਂ ਨੇ ਤੁਹਾਨੂੰ ਇਹ ਨਹੀਂ ਹੈ ਕਿ ਭਾਈ ਤੁਸੀਂ ਇਹਨਾਂ ਤੋਂ ਕੰਮ ਕਰਵਾਉਣਾ ਹੀ ਕਰਵਾਉਣਾ, ਫਾਇਦਾ ਇਹਨਾਂ ਨੂੰ ਘੱਟ ਹੈ, ਇਹਨਾਂ ਨੂੰ ਤਾਂ $199 ਫੀਸ ਜਾਣੀ,
1: $199 to $499
0: ਤੋਂ $499, ਉਹ ਵੀ ਬਾਅਦ ਚ,
1: ਪਹਿਲੇ ਕੁਛ ਵੀ ਨਹੀਂ,
0: ਪਹਿਲਾਂ ਕੁਛ ਨਹੀਂ ਹੈ, ਪਹਿਲਾਂ ਨਹੀਂ, ਪਹਿਲਾਂ ਤੁਹਾਡੇ ਅਕਾਊਂਟ ਦੇ ਵਿੱਚ ਫੰਡਿੰਗ ਆਊਗੀ, ਫਿਰ ਤੁਸੀਂ ਇਹਨਾਂ ਨੂੰ $199 ਜਾਂ $499 ਦੇਣਾ
1: ਇਮਾਨਦਾਰੀ ਦੇ ਨਾਲ,
0: $199 ਨਾ ਲਿਓ, ਉਹ ਭਾਈ ਤੁਹਾਡੇ ਅਕਾਊਂਟ ਦੇ ਵਿੱਚ $40,000-$50,000 ਜਿਹੜਾ ਬੰਦਾ ਲਿਆ ਰਿਹਾ ਉਹਨੂੰ $199 ਨਹੀਂ, ਮੈਂ ਕਹਿੰਦਾ ਨਾਲ ਡੱਬਾ ਵੀ ਜਦ ਤੁਸੀਂ ਲੈ ਕੇ ਜਾਓਗੇ ਸਵਾਦ ਫੇਰ ਆਉਂਦਾ। $437,264-$3175 ਪੈਸੇ ਦੀ ਬਾਰਿਸ਼ ਤਾਂ ਸਰਕਾਰ ਕਰ ਰਹੀ ਹੈ, ਉਹ ਕਹਿੰਦੇ ਤੁਹਾਨੂੰ ਗ੍ਰਾਂਟ ਦੇ ਰਹੇ ਹਾਂ, ਬਸ ਤੁਸੀਂ ਲੈਣ ਵਾਲੇ ਬਣੋ। ਗੈਰੀ ਵਿਰਕ ਸਾਹਿਬ ਵੀ ਸਾਡੇ ਨਾਲ ਆ ਚੁੱਕੇ ਹੈ, ਵਿਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਸ਼ੁਕਰੀਆ ਰਾਜੇ ਜੀ, ਬਾਜੀ ਸਾਰੇ ਸੁਰੱਤਿਆਂ ਨੂੰ ਸਰੰਗ ਰੇਡੀਓ ਦੀ ਮਹਿਫਲ, ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਆਫਟਰਨੂਨ ਸਾਰਿਆਂ ਨੂੰ।
0: ਗੁੱਡ ਆਫਟਰਨੂਨ ਸਰ, ਗੁੱਡ ਆਫਟਰਨੂਨ। ਗੈਰੀ ਬਾਈ, ਇੱਕ ਕਹਿੰਦੇ ਇੱਕ ਨਵੀਂ ਮੈਂ ਦੇਖ ਰਿਹਾ ਸੀਗਾ, ਕੋਈ ਅਪਡੇਟ ਆ ਰਹੀ ਹੈ ਕਿ ਜਿਹੜੇ ਕਿਸੇ ਦੇ ਵਰਕ ਪਰਮਿਟ ਹੋਇਆ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ, ਸਪੋਜ਼ਲ ਜਿਹੜੇ ਓਪਨ ਵਰਕ ਪਰਮਿਟ ਆ ਉਹਨਾਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਅਪਡੇਟ ਆ ਰਹੀ ਹੈ ਕਿ ਆਈਲਸ ਵਗੈਰਾ ਕਲੀਅਰ ਕਰਨਾ ਪਿਆ ਕਰੂਗਾ ਜੀ?
2: ਬਿਲਕੁਲ, ਜਿਹੜਾ ਰਾਜੀਵ ਬਾਜੀ ਤਬਦੀਲੀਆਂ ਦਾ ਦੌਰ ਚੱਲ ਰਿਹਾ, ਇਮੀਗ੍ਰੇਸ਼ਨ ਡਿਪਾਰਟਮੈਂਟ ਹਰ ਉਹ ਜਿਹੜਾ ਪ੍ਰੋਗਰਾਮ ਹੈਗਾ ਉਹਨੂੰ ਅਪਡੇਟ ਕਰ ਰਹੀ ਹੈ ਜਿਹੜਾ ਹੁਣ ਤੱਕ ਨਹੀਂ ਕੀਤਾ ਗਿਆ। ਸੋ ਜਿਹੜਾ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਜਿਹਦੇ 'ਚ ਇੱਥੇ ਜੋ ਵੀ ਇੰਡੀਵਿਜੁਅਲ ਪਹੁੰਚਿਆ ਹੋਇਆ ਸਟੱਡੀ ਪਰਮਿਟ 'ਤੇ ਹੈ, ਦੈਨ ਬਾਅਦ 'ਚ ਵਰਕ ਪਰਮਿਟ 'ਤੇ ਹੈ, ਉਹਦੀਆਂ ਆਪਣੀਆਂ ਇੱਥੇ ਐਲੀਜੀਬਿਲਟੀ ਯੋਗਤਾ ਫੈਕਟਰ ਹੈਗੇ ਨੇ, ਤਾਂ ਜਿਹੜਾ ਉਹਦਾ ਸਪਾਊਸ ਨੇ ਆਉਣਾ ਹੁੰਦਾ ਸੀਗਾ ਉਹਨਾਂ ਉੱਤੇ ਹੁਣ ਤੱਕ ਕੋਈ ਸ਼ਰਤ ਲਾਗੂ ਨਹੀਂ ਹੁੰਦੀ ਸੀ। ਸਿੰਪਲ ਉਹਨਾਂ ਦੀ ਫਾਈਨੈਂਸ਼ੀਅਲ ਡਿਟੇਲ ਵਗੈਰਾ ਸਾਰੀ ਜੋ ਬੈਕਗ੍ਰਾਊਂਡ ਚੈੱਕ ਹੁੰਦਾ ਸੀਗਾ, ਔਰ ਜਿਹੜਾ ਮੈਰਿਜ ਦਾ ਐਵੀਡੈਂਸ ਵਗੈਰਾ ਸਾਰਾ ਫਾਈਲ ਜਾਂਦਾ ਸੀ। ਪਰ ਹੁਣ ਜਿਹੜਾ ਆਉਣ ਵਾਲੇ ਮਹੀਨਿਆਂ 'ਚ ਤਬਦੀਲੀ ਹੋਣ ਜਾ ਰਹੀ ਹੈ ਕਿ ਸਪਾਊਸ ਨੂੰ ਆਈਲਟਸ ਦਾ ਜਿਹੜਾ CLB ਲੈਵਲ 5 ਕਰਨਾ ਲਾਜ਼ਮੀ ਹੋਣ ਜਾ ਰਿਹਾ ਹੈ। ਸੋ ਜਿਹੜੇ ਵੀ ਸਰੋਤੇ ਸੁਣ ਰਹੇ ਨੇ, ਖਾਸ ਕਰ ਵਿਦਿਆਰਥੀ ਭੈਣ ਭਰਾ, ਹੁਣ ਤੱਕ ਤੁਸੀਂ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ ਓਵਰਸੀਜ਼ ਤੋਂ ਆਪਣੇ ਸਪਾਊਸ ਨੂੰ ਬੁਲਾਉਣ ਲਈ ਨਹੀਂ ਲਾਈ, ਤਾਂ ਇਹ ਕਾਨੂੰਨ ਚੇਂਜ ਹੋਣ ਤੋਂ ਪਹਿਲਾਂ ਐਪਲੀਕੇਸ਼ਨ ਲਾਉਣ ਬਾਰੇ ਸਲਾਹ ਮਸ਼ਵਰਾ ਕਰੋ, ਆਪਣੀ ਐਲੀਜੀਬਿਲਟੀ ਚੈੱਕ ਕਰੋ, ਤੁਹਾਡਾ ਜਿਹੜਾ PG ਵਰਕ ਪਰਮਿਟ ਹੈ ਉਹ ਘੱਟੋ ਘੱਟ 16 ਮਹੀਨੇ ਦਾ ਉਹਦਾ ਐਟਲੀਸਟ ਹੋਣੀ ਚਾਹੀਦੀ ਹੈ ਡਿਊਰੇਸ਼ਨ, ਉਹਦੇ ਨਾਲ ਤੁਹਾਡੀ ਜੋਬ ਕੀ ਚੱਲ ਰਹੀ ਹੈ, ਕੀ ਤੁਹਾਡੇ ਹੋਰ ਡਾਕੂਮੈਂਟਸ ਨੇ, ਕੀ ਤੁਹਾਡੀ ਐਲੀਜੀਬਿਲਟੀ ਹੈ। ਸੋ ਇਹ ਵੀ ਤਬਦੀਲੀ ਹੋਣ ਜਾ ਰਹੀ ਹੈ ਰਾਜੀ ਬਾਜੀ, ਸਪਾਊਸਲ ਵਰਕ ਪਰਮਿਟ ਦੇ ਵਿੱਚੋਂ ਜੇ ਪਹਿਲਾਂ ਕਦੇ ਰਿਫਿਊਜ਼ ਹੋਇਆ ਰੀਫਾਈਲ ਕਰਨਾ, ਪਰ ਇਹ ਕਾਨੂੰਨ ਜੇ ਤਬਦੀਲ ਹੋ ਗਿਆ ਤਾਂ ਉੱਧਰੋਂ ਆਲਟਸ ਜੇ ਉਹਨੇ ਆਲਟਸ ਹੀ ਕਰਨੀ ਹੁੰਦੀ ਤਾਂ ਆਪ ਹੀ ਸਟੱਡੀ ਪਰਮਿਟ ਤੇ ਆ ਜਾਂਦਾ ਬਾਈ ਜੀ,
0: ਬਿਲਕੁਲ
2: ਸਪਾਊਸ ਹੀ ਨਾ ਬਣਦਾ। ਸੋ ਬਹੁਤ ਵੱਡੀ ਤਬਦੀਲੀ ਹੋਣ ਜਾ ਰਹੀ ਹੈ। ਸੋ ਜਿੰਨੇ ਵੀ ਵਿਦਿਆਰਥੀ ਭੈਣ ਭਰਾ ਸੁਣ ਰਹੇ ਨੇ, ਸਹੀ ਤਰੀਕੇ ਦੇ ਨਾਲ ਸਲਾਹ ਮਸ਼ਵਰਾ ਕਰੋ, ਖਾਸ ਕਰ ਸਪਾਊਸਲ ਵਰਕ ਪਰਮਿਟ ਦੀ ਐਪਲੀਕੇਸ਼ਨ ਜਦੋਂ ਤੁਸੀਂ ਸੋਚ ਰਹੇ ਹੋ ਲਾਉਣੀ ਹੈ ਹੁਣ ਜਾਂ ਬਾਅਦ ਦੇ ਵਿੱਚ, ਜਾਂ ਕਈ ਹਜੇ ਸੋਚ ਹੀ ਰਹੇ ਹੁੰਦੇ ਨੇ। ਸੋ ਨੰਬਰ
0: 416-456-6161 ਤੇ ਗੈਰੀ ਬਾਈ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਬਾਈ ਇੱਕ ਦੱਸਿਓ ਕਿ ਜਿਹੜਾ ਸੁਪਰ ਵੀਜ਼ਾ ਉਹ ਕਿੰਨਾ ਕੁ ਟਾਈਮ ਲੱਗ ਜਾਂਦਾ ਜੇ ਆਪਾਂ ਅਪਲਾਈ ਕਰਦੇ ਹਾਂ, ਚਾਂਸਿਸ ਕਿੰਨੇ ਕੁ ਨੇ? ਅਤੇ ਇੱਕ ਜਿਹੜਾ ਵਿਜ਼ਟਰ ਵੀਜ਼ਾ ਵਾ, ਵਿਜ਼ਟਰ ਵੀਜ਼ਾ ਹੁਣ ਜੇ ਪੇਰੈਂਟਸ ਵਗੈਰਾ ਦਾ ਲਾਉਣਾ ਤਾਂ ਕਿੰਨਾ ਕੁ ਟਾਈਮ ਪੀਰੀਅਡ ਲੱਗਦਾ, ਮਹੀਨਾ, 2 ਮਹੀਨੇ, 3 ਮਹੀਨੇ, 4 ਮਹੀਨੇ?
2: ਬਿਲਕੁਲ ਬਾਜੀ, ਸੁਪਰ ਵੀਜ਼ੇ ਦੀ ਗੱਲਬਾਤ ਅਕਸਰ ਕਰਨੀ ਲਾਜ਼ਮੀ ਹੈ, ਕਿਉਂਕਿ ਸੁਪਰ ਵੀਜ਼ਾ ਹਰ ਪਰਿਵਾਰ ਦੀ ਜ਼ਰੂਰਤ ਹੈ, ਔਰ ਗਵਰਨਮੈਂਟ ਨੇ ਵੀ ਇੱਕ ਪਰਮਾਨੈਂਟ ਫਿਕਸਰ ਪ੍ਰੋਗਰਾਮ ਜਿਹੜਾ ਐਲੋਕੇਟ ਕਰ ਦਿੱਤਾ ਹੋਇਆ ਹੈ। ਸੁਪਰ ਵੀਜ਼ਾ ਜਿਹੜਾ ਪਿਛਲੇ 2011 ਦਾ ਚੱਲੇ ਆ ਰਿਹਾ ਹੈ, ਸੋ ਇਹਦੇ 'ਚ ਇੱਕ ਵੱਡੀ ਰਿਲੀਫ ਵੀ ਅਨਾਊਂਸ ਕੀਤੀ ਗਈ ਜਿਹੜੀ ਹੁਣ ਜਾਰੀ ਹੋ ਚੁੱਕੀ ਹੈ। ਪਹਿਲੀ ਗੱਲ, ਇਹ ਡਿਫਾਈਨ ਪ੍ਰੋਗਰਾਮ ਹੈ, ਐਲੀਜੀਬਿਲਟੀ ਬੇਸਡ ਪ੍ਰੋਗਰਾਮ ਹੈ, ਜਿਹੜਾ ਸਪੋਂਸਰ ਹੈ ਉਹ ਕੈਨੇਡਾ ਦਾ ਪੀਅਰ ਹੋਣਾ ਲਾਜ਼ਮੀ ਹੈ। ਜਿਵੇਂ ਵਿਦਿਆਰਥੀ ਭੈਣ ਭਰਾ ਹੁਣੇ ਹੁਣੇ ਪੀਅਰ ਹੋਏ ਨੇ, ਸੀ ਓ ਪੀ ਆਰ ਤੁਹਾਡੀ ਈਮੇਲ ਵਿੱਚ ਹੀ ਪਈ ਹੈ, ਤਾਂ ਵੀ ਤੁਸੀਂ ਐਲੀਜੀਬਲ ਹੋ। ਤੇ ਇਹਦੇ ਨਾਲ ਇੱਕ ਜਿਹੜੀ ਰਿਲੀਫ ਦਿੱਤੀ ਗਈ ਹੈ, ਜਿਹੜਾ ਦੂਜਾ ਫੈਕਟਰ ਹੈ ਕਿ ਤੁਹਾਡੀ ਗਰੋਸ ਇਨਕਮ ਲਾਈਕੋ ਦੀ ਲੋ ਇਨਕਮ ਕੱਟ ਆਫ ਟੇਬਲ ਦੇ ਆਧਾਰ ਤੇ ਜਿਹੜਾ ਫੈਮਿਲੀ ਸਾਈਜ਼ ਤੁਹਾਡਾ ਉਹਦੇ ਅਕੋਰਡਿੰਗ ਨੰਬਰ ਹੋਣਾ ਚਾਹੀਦਾ, ਜਿੰਨੀ ਗਰੋਸ ਤਿੰਨ ਮੈਂਬਰ ਦੀ ਆ, ਚਾਰ ਮੈਂਬਰ ਜਿੰਨੇ ਤੁਸੀਂ ਬਣਦੇ ਹੋ, ਤਾਂ ਉਹਦੇ ਵਿੱਚ ਜੇ ਤੁਹਾਡੀ ਇਮੀਡੀਏਟ ਜਿਹੜਾ ਪਿਛਲਾ ਇੱਕ ਸਾਲ ਦੀ ਗਰੋਸ ਇਨਕਮ ਜੇ ਫੋਰ ਐਗਜ਼ਾਮਪਲ 2025 ਦੀ ਐਲੀਜੀਬਿਲਟੀ ਵਾਸਤੇ ਚਾਹੀਦੀ ਹੈ, ਉਹਦੇ 'ਚ ਸ਼ਾਰਟਫਾਲ ਹੈ, ਉਹ ਘੱਟ ਹੈ, ਤਾਂ ਤੁਸੀਂ 2024 ਵਾਲੀ ਇੱਕ ਸਾਲ ਪਿੱਛੇ ਵਾਲੀ ਗਰੋਸ ਇਨਕਮ ਵੀ ਆਪਣੀ ਅਟੈਚ ਕਰਾ ਸਕਦੇ ਹੋ। ਤੇ ਉਹਦੇ ਨਾਲ ਜੇ ਉੱਥੇ ਵੀ ਸ਼ਾਰਟਫਾਲ ਹੈ ਤਾਂ ਤੁਸੀਂ ਆਪਣੇ ਪੇਰੈਂਟਸ ਦੀ ਕੋਈ ਜਿਹੜੀ ਇਨਕਮ ਹੈ ਉਹਨਾਂ ਦਾ ਜੋ ਵੀ ਉੱਧਰ ਫੰਡਸ ਵਗੈਰਾ ਨੇ ਉਹ ਵੀ ਨਾਲ ਅਟੈਚ ਕਰਾ ਸਕਦੇ ਹੋ। ਸੋ ਸੁਪਰ ਵੀਜ਼ਾ ਜਿਹੜੇ ਆਹ ਰਿਲੀਫ ਦਿੱਤੀ ਗਈ ਹੈ, ਕੰਡੀਸ਼ਨ ਸੌਖੀਆਂ ਕੀਤੀਆਂ ਗਈਆਂ ਨੇ ਗਰੋਸ ਇਨਕਮ ਦੀਆਂ ਖਾਸ ਕਰਕੇ, ਉਹਦਾ ਮੀਨਿੰਗ ਇਹ ਹੈ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਹਰ ਉਹ ਇੰਡੀਵਿਜੁਅਲ ਜਿਹੜਾ ਸਪੋਂਸਰ ਇੱਥੇ ਪੀ ਆਰ ਹੋ ਚੁੱਕਾ ਹੈ, ਜੇ ਚਾਹੁੰਦਾ ਹੈ ਆਪਣੇ ਪੇਰੈਂਟਸ ਨੂੰ ਨਾ ਸੁਪਰ ਵੀਜ਼ਾ ਲਵਾ ਲੈਣਾ ਚਾਹੀਦਾ ਹੈ। 10 ਸਾਲ ਦਾ ਮਲਟੀਪਲ ਵੀਜ਼ਾ, ਪਹਿਲੀ ਵਾਰ ਐਂਟਰੀ ਦੇ 5 ਸਾਲ ਦੀ ਸਟੇ ਹੈ, ਐਕਸਟੈਂਡੇਬਲ ਹੈ 2-2 ਸਾਲ ਦੀ। ਨਾਲ ਜਿਹੜੀ ਇੱਕ ਮੇਨ ਕੰਡੀਸ਼ਨ ਹੋਰ ਹੈ ਕਿ ਤੁਹਾਡੀ ਮੈਡੀਕਲ ਹੈਲਥ ਇੰਸ਼ੋਰੈਂਸ ਐਟਲੀਸਟ ਜਿਹੜੀ ਹੈਗੀ ਪੇਰੈਂਟਸ ਵਾਸਤੇ ਇੱਥੋਂ ਕੈਨੇਡੀਅਨ ਬ੍ਰੋਕਰ ਤੋਂ ਹੋਣੀ ਚਾਹੀਦੀ ਹੈ, ਔਰ 100,000 ਈਚ ਦੀ ਹੋਣੀ ਚਾਹੀਦੀ ਹੈ, ਉਹ ਵੀ ਇੱਕ ਮੇਨ ਵੱਡੀ ਕੰਡੀਸ਼ਨ। ਉਸ ਤੋਂ ਬਿਨਾਂ ਤੁਹਾਡਾ ਬਲੋਟੇਸ਼ਨ ਪ੍ਰੂਫ ਦਾ ਹੋਣਾ ਚਾਹੀਦਾ ਹੈ, ਜੋ ਤੁਹਾਡਾ ਸਿੰਪਲ ਇੱਕ ਮੈਡੀਕਲ ਪੇਰੈਂਟਸ ਦਾ ਪਾਸ ਹੁੰਦਾ। ਸੋ ਸੁਪਰ ਵੀਜ਼ਾ ਹੁਣ ਤੱਕ ਨਹੀਂ ਸੋਚਿਆ ਜਾਂ ਕਦੇ ਪਹਿਲਾਂ ਵਿਜ਼ਟਰ ਵੀਜ਼ਾ ਰਿਫਿਊਜ਼ ਹੋਏ ਨੇ ਪੇਰੈਂਟਸ ਦੇ, ਤਾਂ ਇਮੀਡੀਏਟਲੀ ਸੁਪਰ ਵੀਜ਼ਾ ਵਾਸਤੇ ਸਲਾਹ ਮਸ਼ਵਰਾ ਕਰੋ, ਲਵਾਉਣਾ ਲਾਜ਼ਮੀ ਹੈ, ਲਵਾ ਕੇ ਰੱਖੋ, ਤਾਂ ਕਿ ਪੇਰੈਂਟਸ ਤੁਹਾਡੇ ਇੱਥੇ ਹੋਣ, ਤੁਹਾਡੇ ਬੱਚਿਆਂ ਕੋਲ ਹੋਣ, ਆਪਣੇ ਗ੍ਰੈਂਡ ਚਿਲਡਰਨ ਕੋਲ ਹੋਣ, ਅੱਗੇ ਆਪਣੀ ਇੱਥੋਂ ਦੇ ਵਾਸਤੇ ਜੋ ਫਰਦਰ ਅਕਾਊਂਟੇਬਿਲਟੀ ਉਹ ਨਾਲ ਆਪਣੀ ਬਣਾਉਂਦੇ ਰਹਿਣ, ਤਾਂ ਕਿ ਫਰਦਰ ਕਦੇ ਪੀ ਆਰ ਪ੍ਰੋਗਰਾਮ ਵਿੱਚ ਜਿਵੇਂ ਐਚ ਐਨ ਸੀ ਪ੍ਰੋਗਰਾਮ ਚੱਲਦਾ ਹੈ ਉੱਥੇ ਵੀ ਐਲੀਜੀਬਿਲਟੀ ਬਾਅਦ 'ਚ ਬਣ ਸਕਦੀ ਹੈ। ਸੋ ਸੁਪਰ ਵੀਜ਼ਾ ਕੀ ਡਾਕੂਮੈਂਟਸ ਨੇ, ਕੀ ਇਨਫੋਰਮੇਸ਼ਨ ਹੈ, ਈਮੇਲ ਆਈ ਡੀ ਸ਼ੇਅਰ ਕਰ ਦਿਓ, ਤੁਹਾਨੂੰ ਚੈੱਕਲਿਸਟ ਭੇਜ ਦਾਂਗੇ ਆਫਿਸ ਤੋਂ, ਨੰਬਰ 416-456-6561। ਹਾਂ, ਵਿਜ਼ਟਰ ਵੀਜ਼ਾ ਤੁਸੀਂ ਪੁੱਛਿਆ ਬਾਜੀ, ਵਿਜ਼ਟਰ ਵੀਜ਼ੇ ਹਰ ਸਾਲ ਲੱਖਾਂ ਦੀ ਤਾਦਾਦ 'ਚ ਅਪਲਾਈ ਹੁੰਦੇ ਨੇ, ਹਜ਼ਾਰਾਂ ਉਹਦੇ 'ਚ ਰਿਫਿਊਜ਼ ਹੁੰਦੇ ਨੇ, ਹਜ਼ਾਰਾਂ ਅਪਲਾਈ ਅਪਰੂਵ ਵੀ ਹੁੰਦੇ ਨੇ। ਵਿਜ਼ਟਰ ਵੀਜ਼ੇ ਪਹਿਲਾਂ ਕਦੇ ਰਿਫਿਊਜ਼ ਹੋਏ ਨੇ ਤਾਂ ਬਿਲਕੁਲ ਰੀਅਪਲਾਈ ਕਰ ਲੈਣਾ ਚਾਹੀਦਾ ਹੈ, ਪਹਿਲਾਂ ਕੋਈ ਹੋਰ ਰੀਜ਼ਨ ਸੀਗੇ, ਹੁਣ ਕੀ ਪਰਪਜ਼ ਹੈ, ਪਿੱਛੇ ਐਪਲੀਕੈਂਟ ਦੀ ਕੀ ਡਿਟੇਲ ਹੈ, ਉਹਦੀ ਫਾਈਨੈਂਸ਼ੀਅਲ ਗ੍ਰਾਫ ਕੀ ਹੈ, ਪਰਪਜ਼ ਕੀ ਹੈ ਆਉਣ ਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ 'ਚ ਫੈਕਟਸ ਨੇ, ਤੱਥ ਨੇ ਸਾਰੇ ਨੇ, ਜਾਂ ਜੇ ਪਹਿਲਾਂ ਕਦੇ ਰਿਫਿਊਜ਼ ਹੋਇਆ ਤਾਂ ਉਹ ਫਾਈਲ ਦੀ ਜਿਹੜੀ ਜਾਣਕਾਰੀ ਹੈ, ਡਿਸੀਜਨ ਲੈਣ ਤੋਂ ਬਾਅਦ ਆਪਣਾ ਏ ਟੀ ਆਈ ਪੀ ਨੋਟਸ ਲੈਣ ਤੋਂ ਬਾਅਦ ਉਹਦੇ ਐਡਰੈਸ ਕੀਤੇ ਜਾ ਸਕਦੇ ਨੇ ਕੰਸਰਨ ਆਫਿਸਰ ਦੇ। ਸੋ ਪਹਿਲਾਂ ਈਵਨ ਕਈ ਕਲਾਇੰਟਸ ਨੇ ਭਾਅ ਜੀ, ਉਹਨਾਂ ਦੇ 4-4 ਵਾਰ ਰਿਫਿਊਜ਼ ਹੋਏ ਪੇਰੈਂਟਸ ਦੇ, ਮਦਰ ਦੇ, ਤਾਂ ਅਗਲੀ ਵਾਰ ਜਿਹੜਾ ਹੈਗਾ ਕਿ ਇਮੀਡੀਏਟਲੀ ਅਪਰੂਵ ਹੋਇਆ। ਸੋ ਥਿੰਗਸ ਹੈਪਨ, ਸੋ ਟਰਾਈ ਕਰਨਾ ਜਾਂ ਸਹੀ ਕੌਂਸਲ ਦੇ ਕੋਲ ਸਹੀ ਸਲਾਹ ਮਸ਼ਵਰਾ ਕਰਨਾ ਤੁਹਾਡੀ ਜ਼ਿੰਮੇਵਾਰੀ। ਸੋ ਵਿਜ਼ਟਰ ਵੀਜ਼ਾ ਕਰਨਾ ਚਾਹੁੰਦੇ ਹੋ, ਸੁਪਰ ਵੀਜ਼ਾ ਕਰਨਾ ਚਾਹੁੰਦੇ ਹੋ, ਐਨੀ ਟਾਈਮ ਕਰਨਾ ਲਾਜ਼ਮੀ ਹੈ, ਔਰ ਕਰੋਗੇ ਤਾਂ ਹੀ ਵੀਜ਼ੇ ਅਪਰੂਵ ਹੁੰਦੇ ਨੇ। ਨੰਬਰ 416-456-6561,
0: 416-456-6561 ਤੇ ਗਰੀਬ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਦੀਆਂ ਫੀਸਾਂ ਘੱਟ, ਅਸੀਸਾਂ ਵੱਧ ਨੇ, ਜੋ ਤੁਹਾਡੇ ਕੋਲ ਤੁਹਾਡਾ ਕੰਮ ਹੋ ਜਾਣਾ, ਤੁਸੀਂ ਅਸੀਸਾਂ ਦੇਣੀਆਂ ਨੇ, ਫੀਸਾਂ ਇਹਨਾਂ ਦੀਆਂ ਬਹੁਤੀਆਂ ਨਹੀਂ ਹੈਗੀਆਂ, ਫੀਸਾਂ ਘੱਟ ਅਸੀਸਾਂ ਵੱਧ, ਇਹਨਾਂ ਦਾ ਸਲੋਗਨ ਹੈ। ਸੀ ਆਈ ਸੀ ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਬਾਈ ਜੀ, ਕੁਛ ਹੋਰ ਜਾਂਦੇ ਜਾਂਦੇ ਐਡ ਕਰਨਾ ਚਾਹੁੰਦੇ ਹੋ?
2: ਵਿਦਿਆਰਥੀਆਂ ਨੂੰ ਬਾਜੀ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਤੁਹਾਡਾ ਐਪਲੀਕੇਸ਼ਨ ਕੋਈ ਵੀ ਹੋਵੇ, ਚਾਹੇ ਤੁਸੀਂ ਗ੍ਰੈਜੂਏਸ਼ਨ ਹੋ ਚੁੱਕੇ ਹੋ, ਪੀ ਜੀ ਵਰਕ ਅਪਲਾਈ ਕਰਨਾ ਹੈ, ਜਾਂ ਪਾਥਵੇ ਟੂ ਪੀ ਆਰ ਦੀ ਐਲੀਜੀਬਿਲਟੀ ਯੋਗਤਾ ਹੈ, ਜਾਂ ਕਈ ਵਾਰ ਤੁਹਾਡੇ ਪਾਸਪੋਰਟ ਤੇ ਜਿਹੜਾ ਪੀ ਆਰ ਵੀ ਮਲਟੀਪਲ ਵੀਜ਼ਾ ਐਕਸਪਾਇਰ ਹੋ ਚੁੱਕਾ ਹੁੰਦਾ, ਕੋਈ ਅਰਜੈਂਸੀ ਪੈ ਜਾਂਦੀ ਹੈ, ਬੈਕ ਹੋਮ ਜਾਣਾ ਪੈਂਦਾ, ਇਮੀਡੀਏਟਲੀ ਜੇ ਉਸ ਤੋਂ ਬਿਨਾਂ ਜਾਓਗੇ ਤਾਂ ਤੁਸੀਂ ਵਾਪਸ ਨਹੀਂ ਆ ਸਕਦੇ। ਸੋ ਮੈਨੀ ਥਿੰਗਸ, ਕੋਈ ਤੁਹਾਡਾ ਕੁਐਸਚਨ ਹੈ, ਕੋਈ ਸਵਾਲ ਹੈ, ਆਹ ਨੰਬਰ ਤੇ ਵਟਸਐਪ ਕਰ ਦਿਆ ਕਰੋ, ਮੈਸੇਜ ਲਿਖਦਾ ਕਰੋ ਆਪਣਾ ਨਾਮ ਤੇ ਨੰਬਰ, ਇਮੀਡੀਏਟਲੀ ਤੁਹਾਨੂੰ ਕਾਲ ਬੈਕ ਵਿਦਇਨ 24 ਆਵਰਸ ਆ ਕੇ ਤੁਹਾਡੇ ਸਾਰੇ ਜੋ ਵੀ ਕੁਐਸਚਨ ਨੇ ਤੁਹਾਨੂੰ ਸਾਰੀ ਡਿਟੇਲ ਦੇ ਕੇ ਸਮਝਾ ਕੇ, ਉਸ ਤੋਂ ਬਿਨਾਂ ਐਨੀ ਟਾਈਮ ਆਫਿਸ ਵੀ ਆ ਸਕਦੇ ਹੋ, ਵਾਕ ਇਨ ਕਰ ਸਕਦੇ ਹੋ, ਫੋਨ ਬੁਲਾ ਸਕਦੇ ਹੋ, ਨੰਬਰ 416-456-6861, ਕਿਉਂਕਿ ਸਹੀ ਸਮੇਂ ਤੇ ਸਹੀ ਜਾਣਕਾਰੀ ਲੈ ਕੇ ਰੱਖੋ, ਕਿਉਂਕਿ ਆਉਣ ਵਾਲੇ ਮਹੀਨਿਆਂ 'ਚ ਜਿਹੜੇ ਕਾਨੂੰਨ ਤਬਦੀਲ ਹੋ ਰਹੇ ਨੇ, ਪ੍ਰੋਗਰਾਮ ਚੇਂਜ ਹੋ ਰਹੇ ਨੇ, ਪ੍ਰੋਗਰਾਮ ਬੰਦ ਕੀਤੇ ਜਾ ਰਹੇ ਨੇ, ਪ੍ਰੋਗਰਾਮ ਨਵੇਂ ਉਲੀਕੇ ਜਾ ਰਹੇ ਨੇ, ਸੋ ਉਹ ਤੁਹਾਨੂੰ ਇੰਪੈਕਟ ਕਰਨਗੇ, ਉਹਦੀ ਪਹਿਲਾਂ ਹੀ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਤੁਹਾਡੀ। ਨੰਬਰ ਸਾਡਾ 416-456-6861,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ।

0: ਸਾਰੰਗ ਦੇ ਨਾਲ ਸਾਡੇ ਨਾਲ ਜਿੱਥੇ ਸਾਡੀ ਗ੍ਰੈਂਡ ਫਰਨੀਚਰ ਤੇ ਲਾਈਨ ਹੈ ਜਿਹੜੀ ਉਹ ਮਿਲ ਚੁੱਕੀ ਆ ਸੁਖ ਭਾਈ ਉਹਨਾਂ ਕੋਲ ਚੱਲਦੇ ਆ ਬਾਈ ਜੀ ਆਇਆਂ ਨੂੰ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਬਾਈ ਜੀ
0: ਕੀ ਹਾਲ ਚਾਲ ਆ
1: ਬਿਲਕੁਲ ਸਰ ਚੜ੍ਹਦੀ ਕਲਾ ਫਲੋਰ ਕਲੀਨਰ ਸੇਲ ਲੱਗਣ ਜਾ ਰਹੀ ਆ ਤੇ ਥਾਂ ਥਾਂ ਜਿਹੜੀਆਂ ਪਰਿਵਾਰਾਂ ਨੂੰ ਇਸ ਵੀਕਐਂਡ ਦੇ ਉੱਪਰ ਡੀਲਾਂ ਮਿਲਣੀਆਂ ਫਰਾਈਡੇ ਸੈਟਰਡੇ ਸੰਡੇ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਸ 'ਚ ਜਿਹੜੇ ਮਾਡਲ ਸਾਡੇ ਕੋਲ ਡਿਸਕੰਟੀਨਿਊ ਹੋਣ ਜਾ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਪਹੁੰਚ ਰਹੀ ਆ ਜਿਸ 'ਚ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਬਲੋ ਦਾ ਕੋਸਟ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ
0: ਕਲੀਅਰ ਆਊਟ ਕਿੰਨੇ ਦਾ ਬਲੋ ਦਾ ਕੋਸਟ ਕਿੰਨੇ ਦਾ ਦੋਗੇ
1: ਮੈਂ ਬਾਈ ਜੀ ਇੱਕ ਡਾਇਨਿੰਗ ਟੇਬਲ ਦੀ ਡੀਲ ਦਿੰਦਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਤੇ 6 ਚੇਰਾ ਟੇਬਲ ਤੇ 6 ਚੇਰਾ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1200 ਡਾਲਰ ਸੀ ਲਾਸਟ ਹੀ ਪੀਸ ਆ ਲੈ ਜਾਓ ਚੱਕ ਕੇ ਫਰਾਈਡੇ ਵਾਲੇ ਦਿਨ ਟੇਬਲ ਤੇ 6 ਚੇਰਾ ਸਿਰਫ 299 ਦਾ ਬਾਜੀ
0: ਨਹੀਂ ਨਹੀਂ ਨਾਲੇ ਕਹਿੰਦੇ ਲਾਸਟ ਪੀਸ ਆ
1: ਜੀ
0: ਤੇ ਫਿਰ 299 ਦਾ ਕਿਵੇਂ ਹੋ ਗਿਆ
1: ਟੇਬਲ ਤੇ 6 ਚੇਰਾ ਸਰ 1200 ਡਾਲਰ ਵਾਲਾ 299
0: ਨਹੀਂ ਨਹੀਂ ਜੋ ਜੋ ਮਰਜ਼ੀ ਹੋਵੇ ਆਉਂ ਨਹੀਂ ਹੈ ਇਹਨੂੰ ਇਹਨੂੰ 299 ਦਾ ਰਹਿਣ ਦਿਓ ਤੁਸੀਂ ਇਹਨੂੰ ਕਰੋ 95 ਡਾਲਰ ਦਾ ਸਿੱਧਾ ਹੀ 95 ਡਾਲਰ ਦਾ
1: ਚੱਕ ਲਓ ਸਰ ਟੇਬਲ ਤੇ 6 ਚੇਰਾ 95 ਡਾਲਰ ਇੱਕੋ ਹੀ ਪੀਸ ਆ ਕੱਲ ਨੂੰ ਆ ਕੇ ਪਰਿਵਾਰ ਲੈ ਜਾਣਾ ਤੇ ਇੱਕ ਮੈਂ ਸੋਫਾ ਕਮ ਬੈੱਡ ਦੀ ਡੀਲ ਦਿੰਦਾ ਗ੍ਰੇ ਕਲਰ ਦਾ ਸੋਫਾ ਕਮ ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ ਇਹ ਵੀ 1200 ਦਾ ਵਿਕਦਾ ਲੈ ਜਾਓ 399 ਦਾ 399 ਇੱਕੋ ਹੀ ਪੀਸ ਆ
0: ਨਾ ਫੇਰ ਉਹੀ ਗੱਲ ਇੱਕੋ ਹੀ ਪੀਸ ਆ ਲਾਸਟ ਵਾਲੇ ਪੀਸ ਨਾਲੇ ਕਿਹਨੂੰ ਨਾਲੇ ਕਲੀਅਰ ਆਊਟ ਸੇਲ ਕਹੀ ਜਾਂਦੇ ਤੁਸੀਂ ਇੱਕ ਇੱਕ ਪੀਸ ਇਹ ਤਾਂ ਹੁਣ ਹੈ ਹੀ ਇੱਕ ਇੱਕ ਪੀਸ ਆ
1: ਜੀ
0: ਇਹਦੇ ਨਾਲ ਦੇ ਤੁਸੀਂ ਵੇਚ ਲਿਆ ਜਿਹੜੇ ਹੁਣ ਇੱਕ ਪੀਸ ਇੰਨੇ 399 ਦਾ ਨਹੀਂ ਜਾਣ ਦੇਣਾ ਹੈਗਾ ਇਹ
1: ਤੁਸੀਂ ਦੱਸ ਦਿਓ ਸਰ ਡਨ ਹੋ ਗਿਆ
0: ਇਹਨੂੰ ਤੁਸੀਂ ਐਂ ਕਰੋ ਇਹਨੂੰ 199 ਦਾ ਕਰ ਦਿਓ ਚਲੋ
1: ਡਨ ਸੋਫਾ ਕਮ ਬੈੱਡ ਜਿੰਨੇ ਵੀ ਪਰਿਵਾਰ ਕੱਲ ਨੂੰ ਸਾਡੇ ਕੋਲ ਇੱਕੋ ਹੀ ਸੈੱਟ ਹੈ ਸੋਰੀ ਜਿਹੜਾ ਪਰਿਵਾਰ ਪਹਿਲਾਂ ਆ ਕੇ ਲੈ ਜਾਊਗਾ ਗ੍ਰੇ ਕਲਰ ਦਾ ਸੋਫਾ ਕਮ ਬੈੱਡ 199 ਡਾਲਰ ਦਾ ਇਹ ਤਾਂ ਟ੍ਰੇਲਰ ਆ ਫਿਲਮ ਹਾਲੇ ਤੁਹਾਨੂੰ ਇਨਸਟੋਰ ਆ ਕੇ ਮਿਲਣੀ ਆ ਕਿਉਂਕਿ ਬਹੁਤ ਸਾਰੇ ਹਾਈਡ੍ਰੋਲਿਕ ਬੈਡਰੂਮ ਸੈੱਟ ਉੱਪਰ ਆ ਸਾਹਿਬ ਸੋਫਾ ਸੈੱਟ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਹੈ ਟਰਕੀ ਦੇ ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਵਾਕਰ ਵਾਕਰ ਡਰਾਈਵ ਨੂੰ ਯਾਦ ਰੱਖਿਓ ਇਸ ਵੀਕਐਂਡ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਉੱਪਰ ਹੈ ਸਾਹਿਬ
0: ਪਹੁੰਚ ਜਿਓ ਬਾਈ ਜੀ ਜਿਹੜੀ ਜਿਹੜੀ ਚੀਜ਼ਾਂ ਜਿਹੜਾ ਹੋਰ ਵੀ ਸਮਾਨ ਹੋਊਗਾ ਜਿਹੜਾ ਕੱਲਮ ਕੱਲਾ ਪਿਆ ਹੋਊ ਚਕਾ ਦਿਓ ਉਹਨਾਂ ਕੋ ਛੱਡਿਓ ਨਾ ਉਹ
1: ਡਨ ਸਰ ਡਨ
0: ਡਨ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਨਾਗਪਾਲ ਸਾਹਿਬ ਮੇਰੇ ਦਿਮਾਗ 'ਚ ਇੱਕ ਜਿਹੜਾ ਕੁਐਸਚਨ ਆਇਆ ਸੀ ਉਹ ਇਹ ਸੀ ਜਿਵੇਂ ਤੁਸੀਂ ਕਹਿੰਦੇ ਹੋ ਕਿ 65 ਸਾਲ ਦਾ ਬੰਦਾ ਵੀ ਹੋਵੇ ਜਾਂ 68 ਸਾਲ ਦਾ ਵੀ ਹੋਵੇ ਉਹ ਵੀ ਉਹ ਗ੍ਰਾਂਟ ਲੈ ਸਕਦਾ ਜੇ ਉਹਨੂੰ ਪੈਨਸ਼ਨ ਮਿਲਦੀ ਹੋਵੇ ਉਹਦੀ ਪੈਨਸ਼ਨ 'ਤੇ ਇਫੈਕਟ ਪਊਗਾ ਇਸ ਚੀਜ਼ ਦਾ ਗ੍ਰਾਂਟ ਦਾ
2: ਇਸ ਦਾ ਇਫੈਕਟ ਨਹੀਂ ਪੜਦਾ ਪੈਨਸ਼ਨ 'ਤੇ ਅਸੀਂ ਲਾਈਕ ਬਹੁਤ
0: ਆਪਸ
2: ਮੈਂ ਗਵਰਨਮੈਂਟ ਕਲੱਬ ਨਹੀਂ ਕਰਤੀ ਚੀਜ਼ੋਂ
0: ਮਤਲਬ ਫਰਕ ਤਾਂ ਨਹੀਂ ਪੜਨਾ
2: ਨਹੀਂ ਪੜਨਾ ਆਜ ਹੀ ਆਪਕੇ ਸ਼ੋਅ ਸੇ 3 ਐਡਮਿਸ਼ਨ ਹੋਏ ਜੋ ਪੈਨਸ਼ਨਰਸ ਹੈ ਬੱਚੇ ਬੜੇ ਹੈ ਤੋ ਉਨਮੇ ਸੇ ਅਗਰ ਏਕ ਪੜਤਾ ਹੈ ਵਾਈਫ ਪੜਤੇ ਹੈ ਤੋ ਉਨਕੋ 45,000 ਕੀ ਫੰਡਿੰਗ ਮਿਲਤੀ ਹੈ ਜਿਸਮੇ ਸੇ 22,000 ਗ੍ਰਾਂਟ ਹੈ
0: ਅੱਛਾ ਇੱਕ ਚੀਜ਼ ਹੋਰ ਦੱਸੋ ਜਿਹੜਾ ਹੁਣ ਜਿਹੜਾ ਸਪੋਜ਼ ਕਰੋ ਕਿ 65-66 ਸਾਲ ਦਾ ਉਹਦੇ ਬੱਚੇ ਫਿਰ ਉਹਦੇ ਬੱਚੇ ਦਾ ਜੇ ਬੱਚਿਆਂ ਦੇ ਵੀ ਕਹਾਂ ਬੱਚੇ ਆ ਜਾਣ ਅੱਗੇ ਹੋ ਗਏ ਤੇ ਉਹ ਵੀ
2: ਸਾਰੇ ਫੈਮਿਲੀ ਬੈਡ ਉਹ ਫੈਮਿਲੀ ਬੈਡ ਨਹੀਂ ਹੁੰਦੇ ਨਾ
0: ਅੱਛਾ ਉਹ ਨਹੀਂ ਐਡ ਹੋਣੇ ਉਹਦੇ ਬੱਚੇ ਐਡ ਹੋਣਗੇ
2: ਔਰ ਉਨਕੇ ਬੱਚੋਂ ਕੀ ਸ਼ਾਦੀ ਹੋਈ ਹੋਗੀ ਉਹ ਡਿਪੈਂਡੈਂਟ ਕਾਊਂਟ ਨਹੀਂ ਹੋਤੇ ਅਗਰ ਉਹ ਕਾਲਜ ਯੂਨੀਵਰਸਿਟੀ ਮੇ ਹੋਤੇ ਤੋ ਡਿਪੈਂਡੈਂਟ ਕਾਊਂਟ ਹੋਤੇ ਉਨਕੀ ਫੰਡਿੰਗ ਮੋਟੀ ਆਤੀ
0: ਅੱਛਾ ਚਲੋ ਜੇ ਆਪਾਂ ਇਹ ਮੰਨ ਲਈਏ ਕਿ ਯਾਰ ਹਸਬੰਡ ਵਾਈਫ ਆ ਉਹਨਾਂ ਦੇ 3 ਬੱਚੇ ਨੇ
2: ਹਾਂਜੀ
0: ਜਿਹੜਾ ਇੱਕ ਮੇਰਾ ਮਿੱਤਰ ਜਿਹੜਾ ਤੁਹਾਡੇ ਨਾਲ ਹੋਇਆ ਸੀ ਉਹਨਾਂ ਦੇ ਇਦਾਂ ਹੀ ਸੀਗਾ ਉਹਨੂੰ ਚੰਗੀ ਗ੍ਰਾਂਟ ਆਈ ਆ ਉਹਨੂੰ ਕਹਿੰਦਾ ਬਾਈ ਮੈਂ ਤਾਂ ਬਾਗੋ ਬਾਗ ਹੋ ਗਿਆ ਕਹਿੰਦਾ ਧੰਨ ਧੰਨ ਕਰਾਤੀ ਤੁਸੀਂ ਕਹਿੰਦਾ ਮੈਨੂੰ ਤਾਂ ਉਹ ਅੱਛਾ ਮੇਰੇ ਕੋਲ 3 ਵਾਰ ਧੰਨਵਾਦ ਕਰਤਾ ਉਹਨੇ ਫੋਨ ਕਰਕੇ 3 ਜਗ੍ਹਾ ਕਹਿੰਦਾ ਥੈਂਕ ਯੂ ਵੀਰੇ ਮੈਂ ਕਿਹਾ ਮੇਰਾ ਕਹਿੰਦਾ ਥੈਂਕ ਯੂ ਨਾਗਪਾਲ ਦਾ ਥੈਂਕ ਯੂ ਕਰ ਦੋ ਕਹਿੰਦਾ ਬਾਈ ਮੈਨੂੰ ਪਤਾ ਹੀ ਨਹੀਂ ਸੀਗਾ
2: ਬਿਲਕੁਲ ਬਹੁਤ ਲੋਕੋ ਕੋ ਨਹੀਂ ਪਤਾ ਐਂਡ ਅਪ ਟੂ 95,000 ਕੀ ਫੰਡਿੰਗ ਉਨਕੀ ਬਣੀ ਹੈ ਉਸਮੇ ਹਸਬੰਡ ਵਾਈਫ ਦੋਨੋਂ ਪੜ ਰਹੇ ਦੈਟਸ ਵਾਈ
0: ਹਾਂ ਦੋਨੇ ਦੋਨੇ
2: ਬੱਚੇ ਵੀ ਉਨਕੇ ਇੱਕ ਕਾਲਜ ਮੇ ਔਰ ਦੋ ਛੋਟੇ ਹੈ 11 ਸਾਲ ਸੇ ਨੀਚੇ ਹੈ ਅਪ ਟੂ 95 ਕੀ ਫੰਡਿੰਗ ਬਣੀ ਅਬ ਉਸਮੇ ਸੇ 50,000 ਫੋਰ ਨੋਨ ਰਿਫੰਡੇਬਲ ਗ੍ਰਾਂਟ ਹੈ ਨਾ ਜੀ
0: 95,000 ਕੌਣ
2: ਬਾਕੀ $45,000 0% ਪੇ ਲੋਨ ਔਰ ਨੋ ਕ੍ਰੈਡਿਟ ਚੈੱਕ ਨੋ ਏਜ ਲਿਮਿਟ ठा करके उन अकाउंट में बजाया हमारी फीस काम होने के बाद वो आपको पता ही कोई परसेंटेज तो है नहीं भाई सबसे
0: पैसे की है कि जब जे थानू कोई 40,000 आ गया जां थानू 70,000 आ गया ये नहीं है कि थानू इन्हें कहना सानू 5,000 दियो ये नहीं कहना थानू 7,000 दियो इन्हां दी सिर्फ 199 जां 499
2: बिल्कुल दो फीस में
0: फीस लगेगी बस और कोई नहीं थोड़ी
2: काम होने के बाद अब लास्ट हफ्ते 30 से 35 बंदों की फंडिंग गिरी है उनके अकाउंट में ठा करके 26 के पैसे आ गए हैं
0: हाँ।
2: 4-5 को फोन घुमा रहा है ऑफिस उठा
0: नहीं
2: रहे फोन
0: नहीं पर थोड़ी हो जमा ही कोई फीस नहीं
2: हम अपने गुल्लक में नजर रखते हैं ना ऐसे तो पता नहीं लोग लाख लाख ऑर्डर लेके गए गवर्नमेंट से हमारा हमें अपनी गुल्लक में लालच है देखो लालच है नहीं मेरे में छूट कृष्णा बस हमें बहुत हम स्ट्रेट है हमें
0: बंदे और कितने के बंदे ने जो कर ले हुए
2: बहुत ज्यादा है
0: बहुत ज्यादा है
2: बहुत ज्यादा है हाँ श्रीमद भागवतम में लिखा है कि अपनी अपने किसी और की गुल्लक पे नजर नहीं मारनी चाहिए पाप करता है
0: हजार होगा हजार बंदा होगा हजार तो बद होंगे बद होंगे
2: हां जी
0: हरेक कोर्स दी अलग अलग सीटा होंदी ने
2: यस ऐसा है एंड सबसे इंपॉर्टेंट बात बताना चाहूं मैं अपने लाइक लिसनर्स को कि भाई साहब हमारा ऐसा सिस्टम नहीं है जैसा मैं बोलता हूँ आज कैनेडा डे 100% ऑफ आज मदर्स डे 50% ऑफ फिर अगले 3 हफ्ते बाद फिर से वही सेल 50% ऑफ पहले जो वही सेल वापस आ गई ऐसा हमारे केस में नहीं क्यों
0: नहीं थोड़ा तो है ही नहीं
2: तो सर 1 अगस्त के बाद नेक्स्ट एकेडमिक ईयर जो नया एकेडमिक सेशन स्टार्ट हो रहा है गवर्नमेंट कट्स कर रही है ग्रांट्स में मोटा कट्स कर रही है ग्रांट में तो 3 बैच रह गए होने ये स्टार मार्केट जो बातें सुन रहे हैं डिले ना करें 3 बैच रह गए बाजी नहीं बिल्कुल भी
0: 1.5 महीने
2: के बाद 1 अगस्त के बाद मैं बोलूंगा जी लोन आ रहा है लोन आ रहा है लोन आ रहा है लोन गवर्नमेंट लोन बेस कर रही है वो अब जिन्होंने नीली वो रह जाएंगे अब इसलिए अभी एनरोल करें
0: ये तो फिर माड़ी गल है मतलब
2: बिल्कुल स्ट्रेट मीठी बातें नहीं है वजह नहीं
0: है
2: बिल्कुल सही बोला आपने बिल्कुल
0: वही फीस सारा कुछ वही
2: बिल्कुल सब कुछ बस अब लोन आएगा अगर आज फैमिली ऑफ 4 है दोनों हस्बैंड वाइफ पढ़ते हैं 80,000 का फंडिंग है 40,000 ग्रांट है नॉन रिफंडेबल टैक्स फ्री 1 अगस्त के बाद
0: थोड़ी इनकम कोई काउंट नहीं होना तो ये नहीं है
2: ग्रांट इज टैक्स फ्री गूगल कर लो आप ये समझदार होना चाहिए आपका लोन भाई लोन पे कौन सा इनकम में ऐड होता है लोन कौन सा इनकम में ऐड होता
0: है
2: मस्त चीज है
0: करके मैं इधर गीत संगीत लाना भी जे आप सपोज करो कि 50,000 का लोन लिया हो $45 per month
2: के लिए
0: 10 साल की बना दें किस्त हो
2: 10 साल की किस्तें बन जाती है
0: बना देंगे
2: 14.5 साल मैक्सिमम है
0: सर मामा तुसी
2: गवर्नमेंट कहती है पढ़ो लिखो बनो होशियार कोई टांग खींचने वाला सिस्टम नहीं है
0: इसके मतलब
2: हम बैंकिंग वाला कोई काम ही नहीं करते
0: बैंक से लोन नहीं मोड़ दो नहीं तो तुसी 50 साल दे ब्याज दे चलो तुसी
2: महीने दा ब्याज इतना बन जाता बस
0: 14 साल तक तुसी करवा सकते हो
2: 14.5 साल 14 भी नहीं बट यूजुअली 10 साल में पे कर देते सारे बंदे
0: क्या बात है सुनो जी जुड़े हुए रेडियो प्रोग्राम सारंग नाल गल्लां सारी चलन गया नंबर एक बार दे दो सर
2: नंबर है जी 437-264-3175 437-264-3175 हुणे कॉल करो 437-264-3175
0: बिल्कुल जी 437-264-3175 ते भाई जी हुणे कॉल कर लियो

0: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਕੋਕਾ ਤਾਂ ਨੱਕ ਲਈ ਹੋ ਗਿਆ, ਅੱਖਾਂ ਦੇ ਲਈ ਐਨਕਾਂ ਤੁਹਾਨੂੰ ਬੜੀਆਂ ਜ਼ਰੂਰੀ ਨੇ, ਕਿਉਂਕਿ ਐਨਕਾਂ ਨਾਲ ਬੰਦਾ ਪਛਾਣਿਆ ਜਾਂਦਾ ਕਿ ਕਿਹੋ ਜਿਹਾ, ਨੋਟ ਪਛਾਣੇ ਜਾਣਗੇ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਆਉਣੇ ਆ। ਸੋ ਸਾਡੇ ਨਾਲ ਰਾਜਨ ਜੀ ਆ ਚੁੱਕਿਆ। ਰਾਜਨ ਭਾਈ ਜੀ, ਜੀ ਆਇਆਂ ਨੂੰ 129 ਵਾਲਾ ਦੇ ਦਿਓ ਪੈਕੇਜ ਆ ਜਿਹੜਾ ਹੈਗਾ।
1: ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਰਾਜਵੀਰ ਜੀ, ਬਾਰ ਬਾਰ ਸਾਨੂੰ ਕਾਲਾਂ ਆਉਂਦੀਆਂ ਵੀ 129 ਵਾਲਾ ਪੈਕੇਜ ਆ ਗਿਆ, ਡਿਟੇਲ ਦੱਸੋ। ਤੇ ਦੱਸਦੇ ਜਾਈਏ ਕਿ ਸਿਲੈਕਟਿਡ ਬ੍ਰਾਂਡਿਡ ਫਰੇਮ ਦਿੰਦੇ ਆ ਤੁਹਾਨੂੰ, ਕੋਈ ਰੈਗੂਲਰ ਫਰੇਮ ਨੀ ਹੈਗੇ। ਇਹ ਬ੍ਰਾਂਡਿਡ ਫਰੇਮ ਨੇ ਰੂਟਸ, ਆਈਜ਼ੋਡ, ਲਿਵਾਈਸ, ਨਾਈਨ ਵੈਸਟ, ਰੈਂਗਲਰ, ਵੈਨ ਹਿਲਸਨ। ਤੇ ਰਾਜਵੀਰ ਜੀ, ਕੋਈ 10-50 ਫਰੇਮ ਨੀ, 800 ਫਰੇਮ ਸਾਡੇ ਕੋਲ ਡਿਸਪਲੇ ਤੇ ਲੱਗਾ। ਸੋ ਲੇਡੀਜ਼, ਜੈਂਟਸ, ਬੱਚੇ, ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ, ਤੇ $100 ਦੀ ਕੀਮਤ ਦੇ ਲੈਂਸ ਨੇ। $400 ਵਾਲਾ ਪੈਕੇਜ ਸਿਰਫ $129। ਤੇ ਔਨ ਟਾਪ ਆਫ ਇਟ, ਜਿਹੜੀਆਂ ਤੁਸੀਂ ਉੱਤੇ ਕੋਡਿੰਗਾਂ ਪਾਉਣੀਆਂ, ਜੇ ਤੁਸੀਂ ਧੁੱਪ 'ਚ ਨਿਕਲਦੇ ਹੋ ਤੇ UV ਪ੍ਰੋਟੈਕਸ਼ਨ ਪਵਾਓ, ਜੇ ਤੁਸੀਂ ਰਾਤ ਨੂੰ ਡਰਾਈਵਿੰਗ ਕਰਦੇ ਹੋ ਤੇ ਐਂਟੀ ਗਲੇਅਰ ਪਵਾਓ, ਜੇ ਤੁਸੀਂ ਕੰਪਿਊਟਰ ਤੇ ਕੰਮ ਕਰਦੇ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਪਵਾਓ, ਜਿੰਨੀਆਂ ਮਰਜ਼ੀ ਕੋਡਿੰਗ ਪਵਾਓ ਜੀ, ਸਾਰੀਆਂ ਕੋਡਿੰਗਾਂ 50% ਆਫ ਹੈ। ਤੇ ਜੇ ਤੁਸੀਂ ਚਾਹੁੰਦੇ ਕਿ ਦੋ ਪੇਅਰ ਹੋਣ ਤੁਹਾਡੇ ਕੋਲ, ਇੱਕ ਘਰ ਪਿਆ ਹੋਵੇ ਇੱਕ ਆਫਿਸ 'ਚ, ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ, ਦੂਜੇ ਪੇਅਰ ਤੇ ਕੋਡਿੰਗਾਂ ਬਿਲਕੁਲ ਫ੍ਰੀ। ਸੋ ਡੀਲਾਂ ਲੈਣ ਲਈ ਪਹੁੰਚਣਾ ਪੈਣਾ ਸਪੈਕਸ ਐਕਸਪ੍ਰੈਸ ਦੇ ਉੱਤੇ। ਨੰਬਰ ਹੈ ਜੀ ਸਾਡਾ 905-460-8888। ਜਿਹੜੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਅੱਜ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਕਾਲ ਕਰਨ ਲਈ ਇੱਕੋ ਇੱਕ ਨੰਬਰ 905-460-8888। ਤੇ ਅਡਰੈਸ ਹੈ ਜੀ ਸਾਡਾ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਇੱਕੋ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਬਹੁਤ ਸ਼ੁਕਰੀਆ ਵੀਰੇ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਇਹ ਸਨ ਰਾਜਨ ਜੀ, ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿਣਗੀਆਂ ਗੀਤ ਸੰਗੀਤ ਦੇ ਨਾਲ ਨਾਲ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਵੀ ਇਹ ਪ੍ਰੋਗਰਾਮ ਆ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ, ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ IPL ਦੇਖਦੇ ਹੋ, ਅੱਜ ਸ਼ੁਭਮਨ ਗੱਲ ਹੋਣੀ ਫੇਰ ਲੈ ਗਏ ਬਾਈ ਜੀ ਟੀਮ ਨੂੰ ਅੱਗੇ।
2: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
3: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
4: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
5: ਹੈ ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
6: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
5: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
7: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, ਲਾਇਸੈਂਸ ਨੰਬਰ 12455।
0: ਵੀਰਾਂ ਨੇ ਹਜੇ ਤੱਕ ਇਹ ਨਹੀਂ ਸੀ ਸੁਣਿਆ, ਸੋ ਯੂਨੀ ਗਲੋਬਲ ਐਡਵਾਈਜ਼ਰੀ ਹੈ ਜਿਹੜੀ, ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਲਿਓ ਇੱਕ ਤਾਂ। ਅੱਛਾ ਨਾਗਪਾਲ ਸਾਹਿਬ, ਇਹ ਆ ਕਿ ਇੱਕ ਕੋਈ ਵੀ ਜਿਹੜੇ ਤੁਸੀਂ ਡਾਕੂਮੈਂਟ ਦੱਸੋ ਪਹਿਲਾਂ ਤਾਂ ਵੀ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਹੁੰਦੇ ਆ ਜਿਹੜੀ ਇਹ ਫੰਡਿੰਗ ਦੇਣੀ ਹੈ। ਇੱਕ ਜਿਵੇਂ ਨਾ ਕੋਈ ਬੰਦਾ ਕਲਾਕਾਰ ਆ, ਉਹ ਪਹਿਲਾਂ ਅੱਗੇ ਹੁੰਦਾ ਸੀਗਾ, ਕਹਿੰਦਾ ਉਹ ਪਹਿਲਾਂ ਗੀਤ ਸੁਣਾਉਂਦਾ ਹੁੰਦਾ ਸੀ ਵੀ ਯਾਰ 5-7 ਮੇਲਿਆਂ ਦੇ ਉੱਤੇ ਗਾ ਗੂ ਕੇ ਲੋਕ ਕਹਿੰਦੇ ਸੀ ਪਸੰਦ ਆ, ਫਿਰ ਉਹ ਰਿਕਾਰਡ ਕਰਾ ਆਉਂਦਾ ਸੀਗਾ। ਸੋ ਹੁਣ ਅੱਜ ਕੱਲ੍ਹ ਪਹਿਲਾਂ ਉਹ ਕਹਿੰਦੇ ਰਿਕਾਰਡ ਕਰਾ ਤਾਂ ਬਾਅਦ ਕਹਿੰਦੇ ਚੱਲਿਆ ਨਹੀਂ ਜੀ ਗੀਤ, ਚੱਲਣਾ ਕੀ ਆ। ਸੋ ਸਰਕਾਰ ਵੀ ਇੱਦਾਂ ਕਿ ਪਹਿਲਾਂ ਚੈੱਕ ਕਰ ਲੈਂਦੀ ਹੈ ਡਾਕੂਮੈਂਟ, ਪਹਿਲਾਂ ਚੈੱਕ ਕਰਕੇ ਫਿਰ ਉਹ ਕਹਿੰਦੇ ਵੀ ਹੁਣ ਹਿੱਟ ਆ ਕੰਮ, ਫਿਰ ਉਹ ਤੋਂ ਬਾਅਦ ਫੰਡਿੰਗ ਕਰਦੀ ਆ।
8: ਬਿਲਕੁਲ ਸਹੀ ਬੋਲਾ, ਦੇਖ ਕੇ ਫੰਡਿੰਗ
0: ਹੁੰਦੀ ਆ। ਇਹ ਨਹੀਂ ਹੈ ਕਿ ਪਹਿਲਾਂ ਫੰਡਿੰਗ ਕਰਤੀ, ਬਾਅਦ ਉਹ ਕਹਿੰਦਾ ਯਾਰ ਤੇਰੇ ਤਾਂ ਡਾਕੂਮੈਂਟ, ਤੇਰਾ ਤਾਂ ਮੈਰਿਜ ਸਰਟੀਫਿਕੇਟ ਹੀ ਨਹੀਂ ਹੈਗਾ, ਤੇਰੇ ਤਾਂ
8: ਚਲੋ ਯਹਾਂ ਪੇ ਜੈਸੇ ਬਿਲਕੁਲ ਸਹੀ ਕਹਿ ਰਹੇ ਆਪ, ਇਸ ਮੇਂ ਡਾਕੂਮੈਂਟਸ ਵੀ ਨੋਟਿਸ ਅਸੈਸਮੈਂਟ ਬੱਚੋ ਕੇ ਬਰਥ ਸਰਟੀਫਿਕੇਟ ਕਿਉਂ, ਜਿਤਨੀ ਇਨਕਮ ਕਮ ਕਮ ਕਮ ਹੈ, ਜ਼ਿਆਦਾ ਨਹੀਂ ਕਮ ਹੈ, ਔਰ ਜਿਤਨੇ ਫੈਮਿਲੀ ਸਾਈਜ਼ ਜ਼ਿਆਦਾ ਹੈ ਬੱਚੇ ਜ਼ਿਆਦਾ ਉੱਤੇ ਜ਼ਿਆਦਾ ਫੰਡਿੰਗ ਹੈ, 30 ਤੋਂ ਲੈ ਕੇ ਲੱਖ ਡਾਲਰ ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੈਸਾ ਨੋਨ ਰਿਫੰਡੇਬਲ ਗ੍ਰਾਂਟ।
0: ਜੇ ਆਪਣਾ ਮੈਰਿਜ ਸਰਟੀਫਿਕੇਟ ਐਕਸਪਾਇਰ ਹੋਵੇ ਉਹਨੂੰ ਵੀ ਦੇ ਦਿੰਦੇ ਆ ਉਹ,
8: ਮੈਰਿਜ ਐਫੀਡੇਵਿਟ,
0: ਐਫੀਡੇਵਿਟ ਮੈਰਿਜ ਸਰਟੀਫਿਕੇਟ ਐਕਸਪਾਇਰ ਹੋਵੇ,
8: ਉਸਕੇ ਜਗ੍ਹਾ ਐਫੀਡੇਵਿਟ ਲੱਗ ਜਾਂਦਾ ਹੈ,
0: ਸਰ ਐਕਸਪਾਇਰ ਹੁੰਦਾ ਨਹੀਂ ਮੈਰਿਜ ਸਰਟੀਫਿਕੇਟ, ਬੰਦਾ ਦੇਖੀ ਜਾਵੇ ਬੈਠਾ ਹੈ ਮੈਰਿਜ ਸਰਟੀਫਿਕੇਟ ਪੜ੍ਹੀ ਜਾਵੇ, ਉਹ ਘਰ ਵਾਲੇ ਕਹਿੰਦੇ ਕੀ ਪੜ੍ਹਦੇ ਹੋ, ਕਹਿੰਦਾ ਬਸ ਦੇਖਦਾ ਸੀਗਾ, ਕਹਿੰਦੇ ਕੀ ਦੇਖਦੇ ਹੋ ਬੜਾ ਹੈ ਨਾ, ਉਹਨੂੰ ਕਿਹਾ ਵੀ ਮੈਰਿਜ, ਕਹਿੰਦਾ ਮੈਰਿਜ ਸਰਟੀਫਿਕੇਟ ਦੇ ਦਿੰਦਾ, ਕਹਿੰਦੀ ਵਾਹਵਾ ਟਾਈਮ ਲੱਗ ਗਿਆ, ਕੀ ਚੱਕ ਕੀ ਜਾਣੋ, ਕਹਿੰਦਾ ਐਕਸਪਾਇਰੀ ਡੇਟ ਦੇਖਦਾ ਸੀ, ਇਹਦੀ ਨਹੀਂ ਹੁੰਦੀ ਕਿ ਦੇ ਨਹੀਂ ਹੁੰਦੀ। ਸੋ ਇਹਦੀ ਕੋਈ ਨਹੀਂ। ਅੱਛਾ ਇੱਕ ਤਾਂ ਮੈਰਿਜ ਸਰਟੀਫਿਕੇਟ ਦੇਖਣਾ ਉਹਨਾਂ ਨੇ, ਇੱਕ ਥੋੜਾ 10ਵੀਂ ਦਾ ਸਰਟੀਫਿਕੇਟ ਦੇਖਣਾ ਜਾਂ 12ਵੀਂ ਦਾ ਲਾ ਲਓ,
8: 10ਵੀਂ 12ਵੀਂ।
0: ਅੱਛਾ ਜੇ
8: ਅਗਰ ਸਰਟੀਫਿਕੇਟ ਨਹੀਂ
0: ਹੋਵੇ, ਇੱਕ ਚੀਜ਼ ਹੋਰ ਦੱਸੋ, ਜੇ ਬੰਦੇ ਦਾ 10ਵੀਂ ਦਾ ਜਾਂ 12ਵੀਂ ਦਾ, ਇਹਦੇ ਨਾਲ ਉਹ ਫੰਡਿੰਗ ਦਾ ਵੀ ਫਰਕ ਪੈਂਦਾ, ਜੇ 10ਵੀਂ ਨਾਲ ਲਾਇਆ ਉਹਦੀ ਫੰਡਿੰਗ ਹੋਰ
8: ਹੋਊ, ਬਿਲਕੁਲ ਵੀ ਨਹੀਂ, ਨਾ
0: ਸੇਮ ਹੀ ਆ,
8: ਨੋ ਡਿਸਕ੍ਰਿਮੀਨੇਸ਼ਨ, ਗਵਰਨਮੈਂਟ ਕੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਇਸਮੇ, ਐਂਡ ਇਸਮੇ ਅਗਰ ਆਪਕੇ ਪਾਸ 10ਵੀਂ 12ਵੀਂ ਕੇ ਸਰਟੀਫਿਕੇਟਸ ਨਹੀਂ ਹੈ, ਨਹੀਂ ਵੀ ਕਰੀ,
0: ਅੱਛਾ
8: ਤੋ ਵੀ ਦੇਰ ਇਜ਼ ਅ ਇੱਕ ਛੋਟਾ ਸਾ ਟੈਸਟ ਦੇਣਾ,
0: ਅੱਛਾ ਫਿਰ ਵੀ ਹੋਦਾ
8: ਸਿੰਪਲ ਸਾ ਟੈਸਟ ਹੈ, ਉਹ ਦੇਣਾ ਹੁੰਦਾ ਡਾਈਟ ਵੇ ਦੇ ਇਕੁਐਲੈਂਸੀ ਜਾਂਦੀ ਹੈ।
0: ਅੱਛਾ ਤੁਸੀਂ ਹੈਲਪ ਕਰ ਦਿੰਦੇ ਹੋ,
8: ਉਸਮੇ ਹੈਲਪ ਕਰ ਦਿੰਦੇ ਹਾਂ,
0: ਇਹ ਵੀ ਚੀਜ਼ ਵਧੀਆ ਹੈ, ਤੁਸੀਂ ਅੱਜ ਹੀ ਦੱਸਿਆ ਕਿਵੇਂ
8: ਦੱਸੀ, ਗਵਰਨਮੈਂਟ ਲਾਈਕ ਇਸ ਦੇਸ਼ ਮੇਂ ਕੋਈ ਪੜ ਰਹੇ ਹੈ ਨਾ ਭਾਈ, ਕੋਈ ਗਲਤ ਕੰਮ ਥੋੜੀ ਕਰ ਰਹੇ ਹੈ,
0: ਹਾਂ ਹਾਂ ਹਾਂ,
8: ਗਵਰਨਮੈਂਟ ਰੋਕੇਗੀ ਉਨਕੋ, ਗਵਰਨਮੈਂਟ ਕੋ ਬੈਨੀਫਿਟ ਹੀ
0: ਹੈ, ਸਾਲ ਦਾ ਕੋਰਸ ਆ ਹੈ,
8: ਅਕਾਊਂਟਿੰਗ ਦਾ ਕੋਰਸ ਕਰਕੇ ਲੋਕ ਅੱਜ ਦੋ ਤੋਂ ਤਿੰਨ ਤਿੰਨ ਬੰਦੇ ਕੋ ਇੰਪਲੋਏ ਕਰ ਰਹੇ ਤੇ ਪੈਸੇ ਕਮਾ ਰਹੇ ਹੈ,
0: ਅਕਾਊਂਟਿੰਗ ਦਾ ਕੋਰਸ ਕਰਕੇ, ਇਹ ਚ 2 ਸਾਲ ਦਾ ਕੋਰਸ ਵੀ ਹੁੰਦਾ ਕੋਈ ਕਿ ਨਹੀਂ ਹੁੰਦਾ, 1 ਸਾਲ ਦਾ
8: 2 ਸਾਲ ਵਾਲਾ ਅਬ ਹੈ ਤਾਂ ਸਹੀ, ਲੇਕਿਨ ਜੈਸੇ ਮੈਨੇ ਬਤਾਇਆ ਅੱਜ ਤੋਂ ਫੰਡਿੰਗ ਆ ਜਾਏਗੀ ਮੋਟੀ, ਅਗਲੇ ਸਾਲ ਰੂਲ ਚੇਂਜ ਹੋ ਰਹੇ ਹੈ, ਫੰਡਿੰਗ ਕਮ ਆਏਗੀ, ਤੋ ਮੈਂ ਪਹਿਲੇ ਕਲਾਇੰਟ ਕੋ ਬਤਾ ਦਿੰਦੇ ਹਾਂ ਬਈ ਇਹ ਚੇਂਜਸ,
0: ਹਾਂ ਉਹ ਕਹਿੰਦਾ ਨਾ ਉਹ ਤੁਸੀਂ ਕਿਹੜਾ ਆਪਣੀ ਜੇਬ ਤੋਂ ਦੇਣੀ, ਉਹ ਤਾਂ ਸਰਕਾਰ ਨੇ ਦੇਣੀ ਹੈ,
8: ਬਿਲਕੁਲ ਹਾਂ, ਗਵਰਨਮੈਂਟ
0: ਤੁਹਾਡਾ ਦੇ ਵਿੱਚ ਲੇਖਾ ਦੇਖਾ ਕੋਈ ਹੈ ਹੀ ਨਹੀਂ
8: ਨਾ,
0: ਨਾ ਤੁਸੀਂ ਕੋਈ, ਅੱਛਾ ਨਾ ਤੁਸੀਂ ਕੋਈ ਪ੍ਰਾਈਵੇਟ ਲੈਂਡਰ ਤੋਂ ਪੈਸੇ ਲੈ ਕੇ ਦੇਣੇ ਆ, ਨਾ ਤੁਸੀਂ ਕਿਸੇ ਬੈਂਕ ਤੋਂ ਪੈਸੇ ਲੈ ਕੇ ਦੇਣੇ ਆ, ਇਹ ਸਿੱਧੀ ਗਵਰਨਮੈਂਟ ਦੇ ਕੋਲੋਂ ਫੰਡਿੰਗ ਸਿੱਧੀ ਡਾਇਰੈਕਟਲੀ ਕਲਾਇੰਟ ਅਕਾਊਂਟ ਦੇ ਵਿੱਚ ਉਹਨਾਂ ਦੀ ਬੈਂਕ 'ਚ ਆਉਣੀ ਆ,
8: ਬਿਲਕੁਲ ਜੀ,
0: ਜਿਹੜੇ ਬੰਦੇ ਨੇ ਅਪਲਾਈ ਕੀਤਾ,
8: ਇਸ ਲਈ ਔਰ ਜਿੰਨੀ ਕਮ ਇਨਕਮ ਹੈ ਉਤਨੀ ਜ਼ਿਆਦਾ ਫੰਡਿੰਗ ਆਣੀ ਹੈ, ਬਤਾਓ ਜੀ ਪੇਪਰ ਦੀ ਸੈਟਿੰਗ ਹਾਂ,
0: ਜਿਹੜੇ ਹੁਣ
8: ਸਰਵਿਸ ਕਹਾਂ ਪਿਆ ਆਈ,
0: ਜਿਹੜੇ ਬਾਬਾ ਜੀ ਸੈਲਫ ਐਮਪਲਾਈਡ ਨੇ ਕਈ ਵਾਰ ਉਹਨਾਂ ਦੀ ਇਨਕਮ ਬਾਹਲੀ ਨਹੀਂ ਦਿਖਾਈ ਹੁੰਦੀ ਤਾਂ,
8: ਉਨੀ ਕੋ ਫਾਇਦਾ ਹੈ ਨਾ, ਜੇ ਉਹਨਾਂ ਨੂੰ ਲਾਈਫ ਸੈਲਫ ਅਗਰ ਬੋਲੋ ਦੋ ਬੰਦੇ ਬੈਂਕ 'ਚ ਜੋਬ ਕਰਦੇ ਬੋਲੂਗਾ ਹੱਥ ਖੜੇ ਮਤ ਆਓ, ਅਗਰ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰ, ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਵਿੱਚ 2024 ਦੇ, ਤਾਂ ਉਹੀ ਆਪਕੋ ਫਾਇਦਾ ਸਰ, ਇਨਕਮ ਅਗਰ ਕਮ ਹੈ 70,000 ਸੇ, ਇਤਨੇ ਕੋਲ ਆਤੇ ਹੈ ਲੱਖ ਲੱਖ, ਯਹਾਂ ਹੀ ਮਨਾ ਕਰਤੇ ਵਹੀ ਮਨਾ ਕਰਤੇ ਹੈ,
0: ਉਹਨਾਂ ਦੀ ਹਾਂ ਨਹੀਂ ਹੋਣੀ,
8: ਬਸ
0: 70,000। ਅੱਛਾ ਮੇਨ ਜਿਹੜੀ 3-4 ਚੀਜ਼ਾਂ ਮੈਨੂੰ ਦੱਸੋ ਵੀ, ਇੱਕ ਤਾਂ ਜਿਹੜੀ 70,000 ਤੋਂ ਇਨਕਮ ਘੱਟ ਹੋਵੇ 2024 ਦੇ ਨੋਟਿਸ ਆਫ ਅਸੈਸਮੈਂਟ ਤੇ, ਹੈ ਨਾ, ਤੇ ਦੂਜੀ ਗੱਲ ਹੈਗੀ ਆ, ਤੇ ਜਿੰਨੀ ਤੁਹਾਡੀ ਫੈਮਿਲੀ ਦੇ ਮੈਂਬਰ ਬੱਚੇ 2 ਨੇ ਜਾਂ 3 ਨੇ, ਉਨੀ ਤੁਹਾਨੂੰ ਵੱਧ ਇਨਕਮ ਵੱਧ ਆਊਗੀ,
8: ਮੈਰਿਡ ਨੂੰ ਵੀ ਠੀਕ ਠਾਕ ਆ ਜਾਂਦੀ ਹੈ,
0: ਹਾਂ ਜਿਹੜੇ ਹਸਬੈਂਡ ਵਾਈਫ ਨੇ ਦੋਨੋਂ, ਉਹਨਾਂ ਨੂੰ ਵੀ ਠੀਕ ਠਾਕ ਆ ਜਾਂਦੀ
8: ਹੈ,
0: ਹਾਂ, ਤੇ ਦੂਸਰੀ ਗੱਲ, ਤੀਸਰੀ ਗੱਲ ਜਿਹੜਾ ਮੈਰਿਜ ਸਰਟੀਫਿਕੇਟ ਤੁਹਾਡਾ ਇੱਕ ਜ਼ਰੂਰੀ ਆ, ਤੇ ਚੌਥੀ ਗੱਲ ਜਿਹੜੀ 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਉਹ ਜ਼ਰੂਰੀ ਆ,
8: ਹਾਂਜੀ,
0: ਹੋਰ ਤਾਂ ਕੋਈ ਡਾਕੂਮੈਂਟ ਹੈ ਨਹੀਂ ਫਿਰ,
8: ਗਈ ਡਾਕੂਮੈਂਟ ਨੋ ਕਰੀ, ਜੋ ਫੰਡਿੰਗ ਹੈ 30 ਤੋਂ ਲੈ ਕੇ ਲੱਖ ਡਾਲਰ ਦੀ, ਕੋਲੈਟਰਲ ਫ੍ਰੀ, ਸਿਕਿਉਰਿਟੀ ਫ੍ਰੀ ਹੈਗੀ,
0: ਅੱਛਾ,
8: ਔਰ ਕੋਈ ਅਪਰੋਚ ਨਹੀਂ ਹੈ ਜੀ ਸਰ, ਸੈਟਿੰਗ ਨਹੀਂ ਹੈ,
0: ਕੋਈ
8: ਪੇਪਰ ਨਹੀਂ ਹਿਲ ਰਿਹਾ ਇਸਮੇ, ਔਰ ਜੋ ਬੰਦੇ ਕਹਿੰਦੇ 4 ਕਿਸ਼ਤੋਂ ਕੀ ਕਿਸ਼ਤ ਬਣਾਏ, ਉਹ ਮਾਰੇ ਹਫਤੇ ਪਹਿਲੇ ਕਲਾਇੰਟ ਬਣਦੇ ਆ ਕੇ,
0: ਅੱਛਾ ਕਈ ਹੁੰਦੇ ਆ ਕਿ ਕਹਿੰਦਾ ਯਾਰ ਵੀ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਣਾ ਚਾਹੁੰਦੇ, ਅਸੀਂ ਪੜ੍ਹਨਾ ਚਾਹੁੰਦੇ, ਉਹਨਾਂ ਨੂੰ ਵੀ ਕੋਈ ਚੱਕਰ ਨਹੀਂ ਹੈਗਾ,
8: ਐਸਾ ਵੀ ਹੈ ਕੁਛ ਐਸੇ ਕਲਾਇੰਟ ਆਤੇ ਹੈ, ਅੱਜ ਆਪਕੋ ਇਨਰੋਲ ਕਰਾ, ਕੱਲਾ ਬੋਲੋਗੇ ਮੇਰੇ ਭਾਈ ਕੋ ਕਰ ਦੋ,
0: ਹਾਂ ਉਹ
8: ਮੇਰੇ ਮਾਤਾ ਪਿਤਾ ਕੋ ਕਰ ਦੋ ਪਰਸੋਂ,
0: ਅੱਛਾ ਮਾਤਾ ਪਿਤਾ ਨੂੰ ਵੀ
8: ਸਾਰੇ ਇੱਕ ਬੈਚ ਮੈਂ ਇਨਰੋਲਡ
0: ਹੋ ਜਾਂਦੇ ਆ,
8: ਹੋ ਜਾਂਦੇ ਆ,
0: 437-264-3175 437-264-3175 ਤੇ ਤੁਸੀਂ ਕਾਲ ਕਰ ਲਓ, ਫਾਇਦਾ ਲੈ ਲਓ, ਕਿਉਂਕਿ ਅਗਸਤ ਤੋਂ ਬਾਅਦ ਇਹ ਗ੍ਰਾਂਟ ਨਹੀਂ ਮਿਲਣੀ,
8: ਲੋਨ ਮਿਲੇਗਾ,
0: ਕੱਲਾ ਲੋਨ ਮਿਲੂਗਾ,
8: ਹਮਾਰਾ ਵੀ ਕੰਮ 50% ਤੱਕ ਕਮ
0: ਕੈਮਰਾ ਆਨ ਕਰਨਾ ਤੁਸੀਂ ਕਰ ਲਓ, ਨਹੀਂ ਕਰਨਾ ਤੁਹਾਡੀ ਮਰਜ਼ੀ ਆ।
8: ਆਪ ਜ਼ਿਆਦਾਤਰ ਬੰਦੇ ਆਫ ਰੱਖਤੇ ਹੈ, ਬਟ ਡਿਪੈਂਡ ਕਲਾਸ
0: ਉਹਨਾਂ ਨੂੰ ਇਹ
8: ਪਰਸਨਲ ਡਿਸਕ੍ਰਿਪਸ਼ਨ ਹੈ।
0: ਹਾਂ ਉਹਨਾਂ ਦੀ ਜ਼ਰੂਰੀ ਨਹੀਂ ਵੀ ਤੁਸੀਂ ਕਰਨਾ
8: ਕਲਾਸ ਮੈਂ ਐਂਟਰ ਕਰਨ ਸੇ ਪਹਿਲੇ ਆਪਸ਼ਨਲ ਹੈ ਫੋਟੋ ਵੈਰੀਫਾਈ ਕਰਨਾ ਕਿ ਬੰਦਾ ਸੇਮ ਹੀ ਹੈ ਨਾ।
0: ਹਾਂ ਬਸ ਦੈਟਸ 437
8: 264 31 75 437 264 31 75 ਸਾਡੇ ਕੋਲ ਉਹ ਕੋਰਸਿਸ ਵੀ ਨੇ ਜਿਹਦੇ ਵਿੱਚ ਸੈਲਫ ਸਟੱਡੀ ਹੈ, ਟੀਚਰ ਨਹੀਂ ਹੈ ਕੋਈ ਇਹਦੇ
0: ਵਿੱਚ, ਅੱਛਾ ਟੀਚਰ ਹੈ ਹੀ
8: ਨਹੀਂ, ਸੈਲਫ ਸਟੱਡੀ ਹੈ।
0: ਆਪ ਹੀ ਪੜ੍ਹਨਾ
8: ਸੈਲਫ ਸਟੱਡੀ
0: ਯਾਰ, ਇਹ ਵਧੀਆ,
8: ਸਲਾਈਡ ਪਲਟ ਪਲਟ ਕੇ ਖੁਦ ਹੀ ਬੰਦਾ ਪੜ੍ਹਦਾ, ਮਿਨਿਸਟਰੀ ਨੇ ਅਪਰੂਵ ਕਰ ਰੱਖਿਆ ਕੋਰਸਿਸ, ਗਵਰਨਮੈਂਟ ਫੰਡਡ,
0: ਉਹ ਚ ਵੀ ਫੰਡਿੰਗ ਹੋਊਗੀ,
8: ਗਵਰਨਮੈਂਟ ਫੰਡ ਫੀਸ ਪੇ ਕਰਦੀ ਕਾਲਜ ਦੀ, ਨਾਲ ਹੀ ਨਾਲ ਐਟ ਦ ਸੇਮ ਟਾਈਮ ਤੁਹਾਡੇ ਅਕਾਊਂਟ ਵਿੱਚ ਪੈਸੇ ਡਿੱਗਦੇ ਆ।
0: 437 264 31 75 437 264 31 75
8: ਦਿਓ
0: ਜਾਜ, ਰੱਬ ਰੱਖਾ, ਸਤਿ ਸ਼੍ਰੀ ਅਕਾਲ।

32 55 80 ਤੇ 98 81 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161-61।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ, ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ ਪ੍ਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ ਪ੍ਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ ਪ੍ਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ ਪ੍ਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ

0: ਬਿਊਟੀਫੁਲ ਦੇ ਆ, ਬਹੁਤ ਸੋਹਣੀ ਧੁੱਪ ਖਿਲੀ ਹੋਈ ਆ। ਇਹ ਤੁਹਾਡਾ ਸਾਰਿਆਂ ਦਾ ਵੀਰਵਾਰ ਦਾ ਯਾਨੀ ਪ੍ਰੋਗਰਾਮ ਹੈ, ਯੂਨੀਅਰ ਯੂਨੀਅਰ ਫਰਾਈਡੇ ਆ ਚੁੱਕਾ ਹੈ ਔਰ ਅੱਜ ਹੈਗਾ ਜੀ ਦਿਨ ਤੁਹਾਡੇ ਲਈ ਤੁਹਾਨੂੰ ਹੈਗਾ ਜੀ ਵੀਰਵਾਰ ਦਾ। ਅਤੇ ਨਾਲ ਦੀ ਨਵਾਂ ਦੱਸ ਦਿਆਂ ਮਈ ਮਹੀਨੇ ਦੀ ਅੱਜ 21 ਤਾਰੀਖ ਹੋ ਚੁੱਕੀ ਆ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ, ਚਾਚਾ ਜੀ ਵੱਲੋਂ ਸਾਰਿਆਂ ਨੂੰ ਜੀ ਆਰ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹਰ ਰੋਜ਼ ਹੀ ਹੁੰਦਾ ਆ ਅਤੇ ਉਹਦੇ ਵਿੱਚੋਂ 1 ਘੰਟਾ ਮੇਰਾ ਅਤੇ ਸਿੱਧੂ ਸਰ ਦਾ ਹੋਏਗਾ ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਆਪਣੀ ਹਾਜ਼ਰੀ ਲਗਾਉਣਗੇ ਤੁਹਾਡੇ ਨਾਲ। ਅਤੇ ਸਟੂਡੀਓ ਤਾਂ ਇੱਕੋ ਇੱਕ ਨੰਬਰ ਹੁੰਦਾ ਜਿੱਥੇ ਤੁਸੀਂ ਸਾਡੇ ਨਾਲ 3 ਘੰਟੇ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਨੰਬਰ ਹੈ 905-565-4444, 905-564-5444। ਗੱਲਬਾਤ ਕਰਨ ਦੇ ਲਈ ਅਤੇ ਜੇਕਰ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਾਇਆ ਹੋਇਆ ਤਾਂ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰੋ ਅਤੇ ਤੁਸੀਂ ਸਾਡੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 3 ਘੰਟੇ। ਇਸ ਤੋਂ ਇਲਾਵਾ ਜਾਂ ਸਾਡੀ ਵੈਬਸਾਈਟ ਵੀ ਵਿਜ਼ਿਟ ਕੀਤੀ ਜਾ ਸਕਦੀ ਹੈ www.deshpradeshtv.com ਜਾਂ ਫਿਰ www.deshpradeshradio.com। ਇੱਥੇ ਜਾ ਕੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ, ਲਾਈਵ 'ਤੇ ਕਲਿੱਕ ਕਰੋਗੇ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣਨਾ ਹੀ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਡਾਇਲ ਕਰੋ 416-477-2040, 416-477-2040। ਇਸ ਨੰਬਰ ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ।
0: ਅੱਜ ਸਾਡੇ ਮਹਿਮਾਨ ਹੋਣਗੇ ਔਰ ਇੰਸ਼ੋਰੈਂਸ ਦੇ ਵਿੱਚ ਫੀਲਡ ਦੇ ਵਿੱਚ ਬੜਾ ਬੰਨਿਆ ਪ੍ਰਬੰਨਿਆ ਨਾਮ ਪਹਿਲੀ ਕਤਾਰ ਦੇ ਵਿੱਚ ਉਮਰਪ੍ਰੀਤ ਕੌਰ ਚਾਵਲਾ ਹੋਰੀ ਵੀ ਸਾਡੇ ਨਾਲ ਰੂਬਰੂ ਹੋਣਗੇ
1: ਜੀ।
0: ਉਹ ਵੀ ਆਪਣੇ ਖਾਸ ਕਰਕੇ ਲਗਾਉਣਗੇ, ਹਾਜ਼ਰੀਆਂ ਲਗਾਉਣਗੇ। ਕਰੀਏ ਫਿਰ ਸ਼ੁਰੂ ਅੱਜ ਦੇ ਪ੍ਰੋਗਰਾਮ ਨੂੰ
1: ਜੀ। ਬਿਲਕੁਲ,
0: ਲਓ ਫਿਰ ਅੱਜ ਦੇ ਪ੍ਰੋਗਰਾਮ ਨੂੰ ਇੱਕ ਢਾਡੀ ਵਾਰ ਦੇ ਨਾਲ ਕਰਦੇ ਹਾਂ ਸ਼ੁਰੂ।
2: ਸੱਗ ਤੋਂ ਪਾਰ ਹੋ ਗਿਆ ਬਾਣੀ ਸੁਣ ਕੇ ਸੱਜਣ ਠੱਗ, ਸੱਜਣ ਬਣ ਗਿਆ ਕੌਡਾ ਰਾਕਸ਼, ਦੇਵਤਾ ਹੋ ਗਿਆ ਬਾਣੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜ ਦਿੱਤਾ, ਰੀਠੇ ਮਿੱਠੇ ਕਰ ਦਿੱਤੇ, ਪੱਥਰ ਪੂਜਣ ਯੋਗ ਬਣ ਗਏ। ਜੇ ਬੰਦ ਬੰਦ ਕਟਵਾਇਆ ਬਾਣੀ ਪੜਨ ਵਾਲਿਆਂ ਨੇ, ਜੇ ਚਰਖੜੀਆਂ ਤੇ ਚੜੇ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-64-44 905-564-6444 ਟੈਲੀਫੋਨ ਨੰਬਰ ਹੈ। ਜਦੋਂ ਦੇਸ਼ ਪ੍ਰਦੇਸ਼ ਲਾਈਵ ਚੱਲਦਾ ਤਾਂ ਨੰਬਰ ਸਾਡਾ ਸਟੂਡੀਓ ਦਾ ਇਹ ਹੀ ਹੁੰਦਾ ਅਤੇ ਤੁਸੀਂ ਜੁੜੇ ਰਹੋ ਸਾਡੇ ਨਾਲ। ਅਤੇ ਅੱਗੇ ਜਾ ਕੇ ਨਾ ਕਾਕਰੋਚ ਪਾਰਟੀ ਬਣੀ ਆ।
1: ਹਾਂਜੀ, ਕਾਕਰੋਚ ਜਨਤਾ ਪਾਰਟੀ।
0: ਦੇਖੋ ਯੂਥ ਨਾ ਅੱਜ ਕੱਲ੍ਹ ਇੰਨਾ ਸਮਾਰਟ ਹੋ ਗਿਆ ਨਾ।
1: ਹਾਂਜੀ,
0: ਅਤੇ ਗੱਲਬਾਤ ਕਰਦੇ ਹਾਂ ਕਿ ਯੂਥ ਨਾਲ ਪੰਗਾ ਲੈਣਾ ਕਈ ਵਾਰੀ
1: ਮਹਿੰਗਾ
0: ਪੈ ਜਾਂਦਾ ਨਾ ਅੱਜ ਕੱਲ੍ਹ।
1: ਬਿਲਕੁਲ।
0: ਅਤੇ ਖੈਰ ਨਹੀਂ ਬਈ, ਗੱਲ ਅੱਗੇ ਜਾ ਕੇ ਸਾਂਝੀ ਕਰਾਂਗੇ। ਤੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਲਓ ਪਹਿਲੇ ਕਾਲ ਲੈ ਲਓ।
1: 3631 ਜੀ, ਸਤਿ ਸ਼੍ਰੀ ਅਕਾਲ।
0: ਵੀਰਵਾਰ ਦਾ ਦਿਨ ਹੈ, ਕੀ ਇੰਜੋਏ ਕਰ ਰਹੇ ਹੋ?
2: ਕੀ ਸ਼ਾਨਦਾਰ ਦਿਨ ਹੈ ਜੀ, ਬਹੁਤ ਮਜ਼ਾ ਆਇਆ ਸਾਰੇ ਸਮਾਂ ਦਾ, ਬਹੁਤ ਵਧੀਆ। ਠੰਡ ਤਾਂ ਗਰਮੀ
0: ਜੀ ਜੀ।
2: ਬੜਾ
0: ਮਸ਼ਹੂਰ ਆ ਗੀਤ, ਬਹੁਤ ਪਿਆਰਾ ਗੀਤ।
2: ਬੜੀ ਦੇਰ ਹੋਈ ਸੁਣੇ ਨੇ, ਮੈਂ ਕਿਹਾ ਤੁਹਾਨੂੰ ਪਹਿਲੀ ਫਰਮਾਇਸ਼ ਮੇਰੀ
0: ਆ ਜੀ। ਮਿਹਰਬਾਨੀ, ਅਸੀਂ ਬੜੀ ਜਲਦੀ ਲਾਉਂਦੇ ਹਾਂ। ਅਗਲੇ ਕਾਲਰ ਸਾਡੇ ਨਾਲ ਨੇ ਕਮਲਜੀਤ ਸਿੰਘ ਜੀ, ਕੀ ਹਾਲ ਚਾਲ ਨੇ?
3: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਸਰ, ਠੀਕ ਠਾਕ ਹੋ?
0: ਭਰਾ ਬੜੇ ਦੇਰ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ, ਕਿਵੇਂ?
3: ਮੈਂ ਤੇ ਇਸੇ ਕਰਕੇ ਅੱਜ ਮੈਂ ਫੋਨ ਕੀਤਾ। ਮੈਂ 25 ਰੁਪਿੰਦਰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਰ ਜੀ। ਮੈਂ 25-25-30 ਵਾਰੀ ਰੇ ਹੁਸ਼ਿਆਰਪੁਰੀਆ, ਮੇਰੀ ਗੱਲ ਬਹੁਤ ਦੇਰ ਹੋ ਗਈ ਕੀਤੀ ਨੂੰ, ਮੈਂ ਕਿਹਾ ਤੁਹਾਡੇ ਕੋਲ ਗਲਤੀ ਹੋ ਗਈ, ਮੈਂ ਤਾਂ ਹੀ ਫੋਨ ਕੀਤਾ।
0: ਨਹੀਂ ਨਹੀਂ ਨਹੀਂ, ਐਸੀ ਕਿਹੜੀ ਗੱਲ
3: ਆਉਣਾ ਸੀ, ਤੇ ਦੂਸਰਾ ਤੁਹਾਡੇ ਬੇਟੇ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆਫ ਦੀ।
0: ਅੱਛਾ, ਮੈਂ ਇਹ ਪੁੱਛਣਾ ਸੀਗਾ,
3: ਕੀਪਰ ਆਫ ਦਾ ਗੁੱਡ ਵਰਕ,
0: ਮੈਂ ਇਹ ਪੁੱਛਣਾ ਸੀ ਕਾਕਰੀ ਜਿਹੜੀ ਪਾਰਟੀ ਬਣੀ ਆ, ਬੱਲੇ ਬੱਲੇ ਹੋ ਗਈ ਉਹਦੀ?
3: ਬੱਲੇ ਬੱਲੇ ਕੀ ਸਰ ਜੀ, ਉਹ ਬੰਦ ਕਰਨੀ ਪੈ ਗਈ ਮੋਦੀ ਦੀ ਕੰਪਨੀ ਨੂੰ। ਟਾਈਮ ਇਜ਼ ਚੇਂਜ ਸਿੱਧੂ ਸਾਹਿਬ।
0: ਹਾਂਜੀ ਹਾਂਜੀ,
3: ਮਤਲਬ ਨਾ ਇੱਥੇ ਸਾਡੇ ਬੱਚੇ ਨੇ
0: ਜੀ,
3: ਮੈਂ ਤੁਹਾਡੇ ਰੇਡੀਓ ਦਾ ਨਹੀਂ ਗੱਲ ਕਰ ਰਿਹਾ, ਮੈਂ ਵੈਸੇ ਹੀ ਮੈਂ ਬੰਦਿਆਂ ਨਾਲ ਵੀ ਗੱਲ ਕੀਤੀ ਆ ਜਿਹੜੇ ਸੁਣਦੇ ਵੀ ਹੋਣਗੇ। ਉਹ ਯੂਅਰ ਸਨ ਇਜ਼ ਵਨ ਆਫ ਦਾ ਬੈਸਟ, ਲਾਈਕ ਲੈਰੀ ਕਿੰਗ ਲਾਈਵ ਵੀ ਸੁਣਦੇ ਹੁੰਦੇ ਸੀ, ਚਲੋ ਬਹੁਤ ਵੱਡਾ ਨਾਂ ਲੈ ਤਾ। ਸੁਣਦੇ ਆ ਤਾਂ ਸਾਨੂੰ ਕੁਛ ਪਤਾ ਲੱਗਦਾ ਕੋਈ ਐਂਕਰ ਬੈਠਾ ਆ, ਔਰ ਜਿਹੜੀ ਗੱਲਬਾਤ ਕਰ ਰਿਹਾ ਉਹਦੀ ਗੱਲਬਾਤ ਦੇ ਵਿੱਚ ਦਮ ਆ, ਔਰ ਉਸ ਕੋਲ ਸਟਾਈਲ ਆ ਚੇਂਜ ਕਰਨੇ ਦਾ। ਇਹ ਬਹੁਤ ਘੱਟ ਚੀਜ਼ਾਂ ਹੋਣੀਆਂ, ਮੈਂ ਤੁਹਾਡੇ ਮੂੰਹ ਦਾ ਨੀ ਗੱਲ ਕਰ ਰਿਹਾ। ਤੇ ਐਨੀਵੇ ਸਰ, ਥੈਂਕ ਯੂ, ਤੇ ਮੇਰੀ ਕਾਲ ਸਰ ਆਉਂਦੀ ਨੀ ਆ ਸਵੇਰੇ, ਪਤਾ ਨੀ ਕੀ ਚੱਕਰ ਆ, ਬੜੀ ਦੇਰ ਹੋ ਗਈ ਹੁਸ਼ਿਆਰਪੁਰੀ।
0: ਕੋਈ ਨੀ, ਕਰਵਾ ਦਿੰਦੇ ਕੱਲ, ਕੋਈ ਨੀ ਕਰਵਾ ਦਿੰਦੇ ਆ। ਤੁਹਾਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਟੈਲੀਫੋਨ ਨੰਬਰ ਨੇ ਸਟੂਡੀਓ 905-564-44 905-564-6444। ਦੋਸਤੋ, ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬਹੁਤ ਹੀ ਪਿਆਰਾ ਨਾਮ ਆ ਮਨੂ ਸ਼ਰਮਾ ਹੋਰਾਂ ਦਾ। ਖਾਸ ਕਰਕੇ ਜੇਕਰ ਤੁਸੀਂ ਬਿਜ਼ਨਸ ਪੀਪਲ ਹੋ, ਜਿਵੇਂ ਕਿ ਇੱਧਰ ਸਾਰੇ ਏਰੀਆ ਨਾਗਰਾ ਹੋ ਗਿਆ, ਰੀਜਨ ਹੋ ਗਿਆ, ਓਕਵੈਲ ਰੀਜਨ, ਬਰਲਿੰਗਟਨ ਰੀਜਨ, ਪੀਲ ਰੀਜਨ, ਟਰਾਂਟੋ, ਹਾਂਜੀ, ਅਤੇ ਮਿਸਿਸਾਗਾ ਵਗੈਰਾ, ਔਰ ਬ੍ਰੈਂਪਟਨ, ਉਹ ਖਾਸ ਕਰਕੇ ਨਾ ਕਮਰਸ਼ੀਅਲ ਇੰਸ਼ੋਰ ਦੇ ਬੜੇ ਮਾਹਰ ਨੇ। ਉਹ ਖਾਸ ਕਰਕੇ ਪ੍ਰੋਫੈਸ਼ਨਲ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ ਨੂੰ 35% ਡਿਸਕਾਊਂਟ ਦੇ ਰਹੇ ਨੇ
1: ਜੀ।
0: ਨੰਬਰ ਉਹਨਾਂ ਦਾ ਨੋਟ ਕਰੋ, 289-952-9532। 299-952-3932 ਟੈਲੀਫੋਨ ਨੰਬਰ
1: ਜੀ। ਤੇ ਤੁਸੀਂ ਆਲ ਲਿੰਕ ਟਰੈਵਲ ਮਿਸਿਸਾਗਾ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ, ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜੇ ਤੁਸੀਂ ਆਪਣੀ ਇੰਡੀਆ ਨੂੰ ਜਾਣ ਦੇ ਲਈ ਬੈਸਟ ਟਿਕਟਸ ਲੱਭ ਰਹੇ ਹੋ, ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੇ ਨਾਲ ਤੁਸੀਂ ਜਾਣਾ ਹੋਵੇ ਇਸੇ ਮਹੀਨੇ, ਕੁਝ ਕੁ ਦਿਨ ਬਚੇ ਨੇ, 10-11 ਦਿਨ ਜਿਹੜੇ ਹੈਗੇ ਨੇ, ਇਹਦੇ ਵਿੱਚ ਤੁਸੀਂ ਟਰੈਵਲ ਕਰਨਾ ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੇ ਨਾਲ। ਇਨ ਮੰਥ ਆਫ ਮੇ $890 ਦੀ ਟਿਕਟ ਹੈ, $890 ਦੀ ਟਿਕਟ। ਜੇ ਤੁਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਸੈਪਟੈਂਬਰ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਦੇ ਲਈ, $1520 ਦੀ ਟਿਕਟ ਹੈ, $1520 ਦੀ ਟਿਕਟ ਲੈ ਸਕਦੇ ਹੋ। ਅਤੇ ਇਹ 2 ਚੈੱਕ ਇਨ ਬੈਗਸ ਦੇ ਨਾਲ ਤੁਸੀਂ ਰਿਟਰਨ ਟਿਕਟ ਬੁੱਕ ਕਰਵਾਓ। ਅਤੇ ਜੇਕਰ ਤੁਸੀਂ ਕਿਤੇ ਵੀ ਆਪਣਾ ਘੁੰਮਣ ਫਿਰਨ ਜਾਣਾ ਹੋਵੇ, ਕਿਸੇ ਆਈਲੈਂਡ 'ਤੇ ਆਪਣੀ ਛੁੱਟੀਆਂ ਸਪੈਂਡ ਕਰਨ ਜਾਣਾ ਚਾਹੁੰਦੇ ਹੋ, $1000 ਦੇ ਵਿੱਚ ਤੁਹਾਨੂੰ ਬਹੁਤ ਹੀ ਸਪੈਸ਼ਲ ਡੀਲ ਬਣਾ ਕੇ ਦੇਣਗੇ। ਅਤੇ ਜ਼ਰੂਰ ਤੁਸੀਂ ਕੰਟੈਕਟ ਕਰੋ ਰਿਤੂ ਧਾਲੀਵਾਲ ਜੀ, ਆਲ ਲਿੰਕ ਟਰੈਵਲ ਮਿਸਿਸਾਗਾ ਤੋਂ। ਨੰਬਰ ਹੈ 905-565-8704, 905-565-8704, ਆਲ ਲਿੰਕ ਟਰੈਵਲ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।
0: ਔਰ ਮੈਂ ਨੰਬਰ ਦੇ ਦਿਆਂ, ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਹੋਰੀ, 6474461616 ਨੰਬਰ ਹੈ, ਜੁੜ ਚੁੱਕੇ ਨੇ ਸਾਡੇ ਨਾਲ। ਉਮਰਪ੍ਰੀਤ ਚਾਵਲਾ ਦੇਣਗੇ ਟਿਪਸ ਸਾਨੂੰ, ਆਪਣਾ ਖਾਸ ਕਰਕੇ ਲੈ ਕੇ ਆਏ ਨੇ ਟਿਪਸ ਇਨਸ਼ੋਰ ਦੇ ਫੀਲਡ ਦੇ ਵਿੱਚ, ਬੜਾ ਲੰਮਾ ਸਮੇਂ ਤੋਂ ਇਸ ਫੀਲਡ ਵਿੱਚ ਨੇ। ਉਮਰਪ੍ਰੀਤ ਜੀ, ਜੀਆਂ ਨੂੰ ਨਿੱਘਾ ਸਵਾਗਤ ਜੀ।
4: ਥੈਂਕ ਯੂ ਸੋ ਮਚ ਤਜਿੰਦਰ ਜੀ ਤੇ ਮਨਪ੍ਰੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਅੱਛਾ, ਦਿਨ ਬਹੁਤ ਸੋਹਣਾ ਬਾਹਰ, ਅੱਜ ਧੁੱਪ ਖਿਲੀ ਹੋਈ ਆ, ਬੜਾ ਪਿਆਰਾ ਜਿਹਾ ਮੌਸਮ ਆ। ਉਮਰਪ੍ਰੀਤ ਚਾਵਲਾ ਜੀ, ਤੁਹਾਡਾ ਰੈਸਟੋਰੈਂਟ ਤੇ ਕਿਤੇ ਆਉਣਾ ਖਾਣ ਪੀਣ, ਅਸੀਂ ਮੈਂ ਚਾਹ ਨਾਲ ਮਨਪ੍ਰੀਤ ਥੋੜੀ ਵੀ ਆਉਣਗੇ ਤੇ
4: ਜੀ ਬਿਲਕੁਲ,
0: ਤੇ ਕੋਈ ਆਪਣਾ ਡਾਊਨਟਾਊਨ ਚਾਹਣਾ ਖੋਲਿਆ ਤੁਸੀਂ?
4: ਹਾਂਜੀ, ਟੋਰਾਂਟੋ ਡਾਊਨਟਾਊਨ
0: ਫਾਸਟ ਫੂਡ, ਤੇ ਉਹਦੇ ਵਾਸਤੇ ਤੁਹਾਨੂੰ ਮੁਬਾਰਕਬਾਦ ਜੀ। ਹਾਂਜੀ
4: ਜੀ, ਥੈਂਕ ਯੂ।
0: ਜ਼ਿਆਦਾਤਰ ਉੱਤੇ
4: ਬਿਲਕੁਲ ਜੀ, ਬਹੁਤ ਖੁੱਲਾ ਸੱਦਾ, ਤੁਸੀਂ ਆਓ, ਮਨਪ੍ਰੀਤ ਜੀ ਆਓ, ਆਪਣੀ ਫੈਮਿਲੀ ਨੂੰ ਲੈ ਕੇ ਆਓ ਤੇ ਜ਼ਰੂਰ ਜ਼ਰੂਰ ਆਪਾਂ ਮਿਲਦੇ ਆ।
0: ਅੱਛਾ, ਉੱਥੇ ਮੋਸਟਲੀ ਹੈਗਾ ਬਰਗਰ ਸ਼ਰਗਰ ਜਾਂ ਹੋਰ ਵੀ ਕੁਝ ਆ?
4: ਹਾਂਜੀ, ਮਤਲਬ ਉਹ ਐਕਚੁਅਲੀ ਸਲਾਈਡਰ ਪਲੇਸ ਹੈ, ਸੋ ਵੈਜ ਤੇ ਨਾਨ ਵੈਜ ਕਾਫੀ ਆਪਸ਼ਨਸ ਹੈ, ਨਾਲ ਮਤਲਬ ਸਲਸ਼ੀਜ਼ ਔਰ ਮੈਸੀ ਸੋਡਾਜ਼ ਉਹਨਾਂ ਦੇ ਸਪੈਸ਼ਲ ਹੈ, ਸੋ ਬਹੁਤ ਬਹੁਤ ਵਧੀਆ ਕੋਂਬੋ ਹੈ। ਵੈਜ ਹੀ ਬਹੁਤ ਆਪਸ਼ਨਸ ਹੈ ਜੋ ਆਮ ਨਹੀਂ ਹੁੰਦੀਆਂ ਇੰਗਲਿਸ਼ ਫੂਡ ਦੇ ਵਿੱਚ, ਸੋ ਵਧੀਆ, ਕਦੇ ਤੁਸੀਂ ਆਇਓ।
0: ਬਿਲਕੁਲ ਜੀ, ਔਰ ਗ੍ਰੈਡੋਪੁਨ ਤੇ ਮੈਂ ਥੋੜ੍ਹਾ ਮੈਂ ਬਾਹਰ ਗਿਆ ਸੀ ਨਿਊਯਾਰਕ ਵੱਲ ਨੂੰ ਉੱਧਰ ਨੂੰ, ਅਤੇ ਉਸ ਤੇ ਸੋ ਆ ਨਹੀਂ ਆਇਆ। ਐਨੀਵੇ, ਤੁਹਾਨੂੰ ਵੈਸਟ ਮਿਸ਼ਨ ਤੇ ਅੱਜ ਇਨਸ਼ੋਰਸ ਦੀ ਕੀ ਗੱਲਬਾਤ ਕਰਾਂਗੇ ਆਪਾਂ?
4: ਬਿਲਕੁਲ ਸਿੰਦਰ ਜੀ, ਸੋ ਇੰਸ਼ੋਰੈਂਸ ਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਆ, ਇੰਸ਼ੋਰੈਂਸ ਹੈ, ਇਨਵੈਸਟਮੈਂਟਸ ਹੈ। ਸਾਡੇ ਚੋਂ ਬਹੁਤ ਲੋਕ ਇਹ ਸੋਚਦੇ ਆ ਵੀ ਮੇ ਬੀ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਇਸ ਓਨਲੀ ਅਬਾਊਟ ਮਨੀ, ਬਟ ਮੈਂ ਕਹਿੰਦੀ ਹਾਂ ਕਿ ਇਸ ਐਕਚੁਅਲੀ ਅਬਾਊਟ ਯੂਅਰ ਰਿਸਪੋਂਸਿਬਿਲਟੀ, ਕਿ ਮੇਕ ਸ਼ੋਰ ਕਰਨਾ ਕਿ ਜਿਹੜੇ ਵੀ ਮੇਰੀ ਫੈਮਿਲੀ ਆ, ਜਿਹੜੇ ਵੀ ਲੋਕ ਮੇਰੀ ਇਨਕਮ ਤੇ ਡਿਪੈਂਡੈਂਟ ਹੈ, ਕੱਲ ਨੂੰ ਉਹ ਸੇਮ ਉਹਨਾਂ ਦੀ ਡਿਗਨਿਟੀ, ਸੈਲਫ ਰਿਸਪੈਕਟ ਤੇ ਸਟੈਬਿਲਿਟੀ ਨਾਲ ਉਹ ਲਾਈਫ ਜੀਣ, ਚਾਹੇ ਮੈਂ ਹਾਂ ਚਾਹੇ ਮੈਂ ਨਹੀਂ ਹਾਂ, ਮਤਲਬ ਕਿ ਘਰ ਪ੍ਰੋਟੈਕਟਿਡ ਰਹੇ, ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਲਾਈਫ ਸਟਾਈਲ ਉਹਨਾਂ ਦਾ ਮੇਨਟੇਨ ਰਹੇ, ਬੱਚਿਆਂ ਨੂੰ, ਤੁਸੀਂ ਜੋ ਬੱਚਿਆਂ ਦੇ ਫਿਊਚਰ ਲਈ ਸੋਚਿਆ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਸਕਣ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਪ੍ਰੋਮਿਸ ਹੈ, ਇੱਕ ਕਮਿਟਮੈਂਟ ਹੈ ਸਾਡੀ ਆਪਣੀ ਫੈਮਿਲੀ ਦੇ ਲਈ। ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਤੇਜਿੰਦਰ ਜੀ, ਮੈਂ ਨਾ ਹੁਣੇ ਕਿਸੇ ਨੂੰ ਮਿਲੀ ਫੀਮੇਲ, ਉਹਨਾਂ ਨੇ ਮੈਨੂੰ ਇੰਸ਼ੋਰੈਂਸ ਕਰਵਾਈ ਆਪਣੀ ਲਾਈਫ ਇੰਸ਼ੋਰੈਂਸ, 40 ਸਾਲ ਦੀ ਉਹਨਾਂ ਦੀ ਉਮਰ ਹੈ, ਦੋ ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ, ਹਾਫ ਮਿਲੀਅਨ ਦੀ ਉਹਨਾਂ ਦੀ, ਮੈਂ 20 ਸਾਲ ਦੀ ਟਰਮ ਕੀਤੀ, ਸਾਰਾ $33 ਪ੍ਰੀਮੀਅਮ ਬਣਿਆ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਉਮਰ ਵੀ ਤਾਂ $30-35 ਬਚਾਉਣ ਪਿੱਛੇ ਨਾ ਜੋ ਅੱਜ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਮੈਂ ਤੁਹਾਨੂੰ, ਮੈਂ ਕਹਿੰਦੀ ਹਾਂ ਵੀ ਰੱਬ ਕਿਸੇ ਦਾ ਨਾ ਕਰੇ ਉਹ। ਜੋ ਉਹਨਾਂ ਨੇ ਸਟੋਰੀ ਆਪਣੀ ਸ਼ੇਅਰ ਕੀਤੀ ਕਿ ਪਿਛਲੇ ਸਾਲ ਕਹਿੰਦੇ ਮੇਰੇ ਹਸਬੈਂਡ ਦੀ ਡੈਥ ਹੋ ਗਈ, ਜੋ ਟਰੱਕ ਚਲਾਉਂਦੇ ਸੀਗੇ, ਕਹਿੰਦੇ ਵਧੀਆ ਇਨਕਮ ਸੀ, ਕਹਿੰਦੇ ਮੈਂ ਤਾਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ ਹਾਂ, 1200 ਮੈਂ ਕਮਾਉਂਦੀ ਹਾਂ, ਲੇਕਿਨ ਉਹਨਾਂ ਦੀ ਇਨਕਮ ਤੇ ਆਪਣਾ ਘਰ ਚੱਲਦਾ ਸੀਗਾ। ਕਹਿੰਦੇ ਘਰ ਵੀ ਅਸੀਂ ਵੱਡਾ ਲਿਆ ਹੋਇਆ ਸੀਗਾ ਵੀ ਚਲੋ ਅੱਜ ਤੋਂ ਰੀਅਲ ਸਟੇਟ ਦਾ ਹੋਇਆ, ਲੈ ਲਿਆ ਸਾਰਿਆਂ ਨੇ ਲਿਆ, ਹਨਾ, ਬਟ ਕਹਿੰਦੇ ਚਲੋ ਸਾਡਾ ਮਤਲਬ ਚੱਲੀ ਜਾਂਦਾ ਸੀ ਠੀਕ, ਕਹਿੰਦੇ ਲੇਕਿਨ ਸੇਵਿੰਗ ਪਹਿਲੇ ਯੂਜ਼ ਹੋ ਗਈ ਡਾਊਨ ਪੇਮੈਂਟ ਦੇ ਵਿੱਚ, ਕਹਿੰਦੇ ਲਾਸਟ ਈਅਰ ਉਹਨਾਂ ਨੂੰ ਕੈਂਸਰ ਡਾਇਗਨੋਸ ਹੋ ਗਿਆ, 3 ਮਹੀਨੇ ਉਹ ਕੰਮ ਤੇ ਨਹੀਂ ਗਏ, ਮਾੜਾ ਮੋਟਾ ਜਿਹੜਾ ਬੱਚਿਆ ਸੀ ਉਹ ਵੀ ਸਾਡਾ ਚਲਾ ਗਿਆ, ਔਰ ਫਿਰ ਦੈਨ ਹੀ ਪਾਸਡ ਅਵੇ, ਤਾਂ ਕਹਿੰਦੇ ਘਰ ਤਾਂ ਮੇਰੇ ਤੋਂ ਅਫੋਰਡ ਹੋਣਾ ਹੀ ਨਹੀਂ ਸੀ, ਉਹ ਪਾਵਰ ਆਫ ਸੇਲ ਤੇ ਚਲਾ ਗਿਆ ਘਰ, ਮਤਲਬ ਘਰ ਤਾਂ ਚਲਾ ਹੀ ਗਿਆ ਸਾਡੇ ਕੋਲੋਂ, ਸਾਨੂੰ ਮਿਲਿਆ ਵੀ ਕੁਝ ਨਹੀਂ ਉਹਦੇ ਚੋਂ। ਕਹਿੰਦੇ ਬੇਸਮੈਂਟ 'ਚ ਮੈਂ ਮੂਵ ਹੋਈ, ਔਰ ਕਹਿੰਦੇ ਬੱਚਿਆਂ ਦੇ ਨਾਲ, ਕਹਿੰਦੇ ਲਾਈਕ ਮਤਲਬ ਹੁਣ ਮੈਂ ਫੁੱਲ ਟਾਈਮ ਕੰਮ ਵੀ ਕਰ ਰਹੀ ਹਾਂ, ਪਰ 2000 'ਚ ਕਿੱਥੇ ਘਰ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡ ਕੋਈ 50 ਕੋਈ 100 ਸਾਰਿਆਂ ਨੇ ਡਿਸਾਈਡ ਕੀਤਾ, ਤਾਂ ਮਾੜਾ ਮਾੜਾ ਮੈਨੂੰ ਕਰਕੇ ਦਿੰਦੇ ਆ, ਕਹਿੰਦੇ ਬਟ ਮੈਨੂੰ ਇੰਨਾ ਜ਼ਿਆਦਾ ਬੁਰਾ ਲੱਗਦਾ, ਕਹਿੰਦੇ ਹੁਣ ਸਾਲ ਹੋ ਗਿਆ, ਨੈਚੁਰਲੀ ਕੋਈ ਮਿਸ ਵੀ ਕਰ ਦਿੰਦਾ, ਕੋਈ ਭੁੱਲ ਵੀ ਜਾਂਦਾ, ਔਰ ਕਹਿੰਦੇ ਮੈਨੂੰ ਇੰਨੀ ਸ਼ਰਮ ਆਉਂਦੀ ਹੈ ਕਹਿਣ 'ਚ ਕਿ ਤੁਸੀਂ ਮੈਨੂੰ $100 ਭੇਜ ਦਿਓ ਜਾਂ ਤੁਸੀਂ ਮੈਨੂੰ $200 ਭੇਜ ਦਿਓ। ਸੋ ਮੇਰਾ ਮੈਸੇਜ ਇਹ ਹੈਗਾ ਕਿ ਮੇਕ ਸ਼ੋਰ ਵੀ ਤੁਸੀਂ ਇੱਕ ਤਾਂ ਹਸਬੈਂਡ ਵਾਈਫ ਜ਼ਰੂਰ ਆਪਣੀ ਇੰਸ਼ੋਰੈਂਸ ਲਓ, ਔਰ ਸਭ ਤੋਂ ਵੱਡੀ ਗੱਲ ਜਿਹੜਾ ਘਰ 'ਚ ਇਨਕਮ ਜਨਰੇਟਿੰਗ ਜਿਹੜਾ ਮੇਨ ਪਰਸਨ ਹੈ, ਕਈ ਵਾਰ ਠੀਕ ਹੈ ਇੱਕ ਜਿਹੜਾ ਸਪਾਊਸ ਹੈ ਬੱਚਿਆਂ ਦੀ ਕੇਅਰ ਕਰ ਰਿਹਾ, ਇੱਕ ਸਪਾਊਸ ਬਾਹਰ ਕੰਮ ਕਰ ਰਿਹਾ, ਤਾਂ ਉਹਨਾਂ ਦੇ ਇਨਕਮ ਦੇ ਬਰਾਬਰ ਦੀ ਮਤਲਬ ਤੁਹਾਡਾ ਮੋਰਗੇਜਸ ਕਵਰ ਹੋਣ, ਤੁਹਾਡੇ 65 ਸਾਲ ਤੱਕ ਜਿੰਨੀ ਤੁਸੀਂ ਇਨਕਮ ਜਨਰੇਟ ਕਰਨੀ ਹੈ, ਫੈਮਿਲੀ ਨੂੰ ਪੈਸਾ ਆਉਂਦਾ ਰਹੇ, ਮਤਲਬ ਪੂਰਾ ਨੀਡ ਅਨਾਲਿਸਿਸ ਕਰਕੇ ਉਨੇ ਅਮਾਊਂਟ ਦੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ, ਚਾਹੇ ਟਰਮ ਇੰਸ਼ੋਰੈਂਸ ਕਰਵਾ ਲਓ। ਸੋ ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਨੰਬਰ ਹੈ ਜੀ ਮੇਰਾ 6474461616। ਮਤਲਬ ਜੇ ਆਪਾਂ $30-35-50 ਦੇ ਵਿੱਚ ਅਸੀਂ ਆਪਣੀ ਇਨਕਮ ਨੂੰ ਬਚਾ ਸਕਦੇ ਹਾਂ, ਸਾਨੂੰ ਕਿਸੇ ਦੇ ਅੱਗੇ ਆਪਣੀ ਸੈਲਫ ਰਿਸਪੈਕਟ ਨੂੰ ਮੈਨੂੰ ਲੱਗਦਾ ਕਰਨ ਦੀ ਲੋੜ ਨਹੀਂ, ਪਰ ਜਦੋਂ ਸਾਡੇ ਤੋਂ ਨਹੀਂ ਸਰਦਾ ਹੁੰਦਾ ਤਾਂ ਹੀ ਕੋਈ ਕਿਸੇ ਅੱਗੇ ਹੱਥ ਅੜਦਾ। ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 647-446-1616। ਥੈਂਕ ਯੂ ਸੋ ਮਚ ਜਿੰਦਰ,
0: ਮਿਹਰਬਾਨੀ ਜੀ। ਅੱਗੇ ਜਾ ਕੇ ਹੋਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਨੰਬਰ ਇੱਕੋ ਹੀ ਹੁੰਦਾ ਸਟੂਡੀਓ ਦਾ, 905-564-44, 905-564-6444। ਔਰ ਮਨਪ੍ਰੀਤ ਜਿਹੜੀ ਨਾ ਗੱਲਬਾਤ ਕਰਦੇ ਹਾਂ ਆਪਾਂ CJP, CJP ਯਾਨੀ ਕਾਕਰੇਜ ਜਨਤਾ ਪਾਰਟੀ,
1: ਜਨਤਾ ਪਾਰਟੀ ਹਾਂਜੀ।
0: ਅੱਛਾ, ਇਹ ਨਾ ਕਈ ਵਾਰੀ ਕੁਦਰਤ ਵੀ ਦੇਣ ਦੇ ਦਿੰਦੀ ਕੋਈ ਚੀਜ਼ਾਂ ਦੇ ਹੈ ਨਾ, ਲੇਕਿਨ ਜਿਹੜੀ ਇੰਨੀ ਜਲਦੀ ਇਹ ਜਿਹੜੀ ਪਾਰਟੀ ਹੈਗੀ, ਪਾਰਟੀ ਹਾਲੇ ਤੱਕ ਚੋਣ ਨਹੀਂ ਲੜਨ ਲੱਗੇ ਹੈ, ਲੇਕਿਨ ਮੈਂਬਰਸ਼ਿਪ ਇਹਨਾਂ ਦੀ ਇੰਨੀ ਹੋ ਗਈ ਜ਼ਿਆਦਾ ਕਿ ਤੁਸੀਂ ਪੁੱਛੋ ਹੀ ਨਾ ਇੱਕ ਦੋ ਦਿਨਾਂ ਵਿੱਚ ਹੀ। ਵੈਸੇ ਮੈਂ ਇਸ ਬੰਦੇ ਦੀ ਗੱਲ ਕਰਾਂ, ਅਭਿਜੀਤ ਹੋਰੀ ਜਿਹੜੇ ਹੈਗੇ ਨੇ ਉਹ ਪੱਤਰਕਾਰੀ ਦਾ ਉਹਨਾਂ ਨੂੰ ਬੜਾ ਅੱਛਾ ਅਨੁਭਵ ਹੈਗਾ।
1: ਹਾਂਜੀ,
0: ਉਹ ਵੈਸੇ ਆਪਣੇ ਅਮੈਰੀਕਾ ਦੇ ਵਿੱਚ ਬੋਸਟਨ ਯੂਨੀਵਰਸਿਟੀ 'ਚ ਪੜ੍ਹੇ ਲਿਖੇ ਨੇ, ਉੱਥੇ ਉਹਨਾਂ ਨੇ ਆਪਣੇ ਪੱਤਰਕਾਰ ਦੀ ਪੜ੍ਹਾਈ ਕੀਤੀ ਅਤੇ ਨਾਲ ਦੀ ਨਾਲ ਫਿਰ ਪਬਲਿਕ ਰਿਲੇਸ਼ਨ ਦੇ ਵਿੱਚ ਵੀ ਪੜ੍ਹਾਈ ਕੀਤੀ, ਮਾਸਟਰ ਆਫ ਸਾਇੰਸ ਦੀ ਡਿਗਰੀ ਕੀਤੀ ਹੋਈ ਉਹਨਾਂ ਦੀ।
1: ਹਾਂਜੀ,
0: ਅਤੇ ਅੱਜ ਕੱਲ੍ਹ ਇੰਡੀਆ 'ਚ ਰਹਿ ਰਹੇ ਨੇ, ਜਿਹੜੀ ਪੜ੍ਹਾਈ ਵੀ ਅਮੈਰੀਕਾ ਤੋਂ ਹੋਈ ਹੋਈ ਆ।
1: ਹਾਂਜੀ,
0: ਅਤੇ ਯੂਥ ਨੂੰ ਜਦੋਂ ਇੱਕਦਮ ਗੌਰਮੈਂਟ ਦੇ ਕੁਝ ਕਰਮਚਾਰੀਆਂ ਨੇ ਸਿੱਧੇ ਢੰਗ ਦੇ ਨਾਲ ਕਾਕਰੇਜ ਕਹਿਤਾ, ਉੱਥੋਂ ਗੱਲ ਵਿਗੜੀ ਆ।
1: ਹਾਂਜੀ ਬਿਲਕੁਲ,
0: ਅਤੇ ਓਵਰ ਕਾਕਰੇਜ ਵੀ ਉਹਨਾਂ ਨੇ ਖੜਿਆ ਹੋ ਗਿਆ ਇੱਕਦਮ। ਇਹਨੇ ਐਕਚੁਅਲੀ ਜਿਹੜਾ ਅਭਿਜੀਤ ਹੈਗਾ ਇਹਨੇ ਕੁਦਰਤ ਦੇ ਨਾਲ ਡੋਮੇਨੀਅਨ ਪਹਿਲਾਂ ਰਜਿਸਟਰ ਕਰਾਇਆ ਹੋਇਆ ਸੀਗਾ ਆਲਰੇਡੀ, ਵੈਸੇ ਵੀ ਐਸ ਫਨ ਕਾਕਰੇਜ ਜਨਤਾ ਪਾਰਟੀ, ਪਹਿਲਾਂ ਆਮ ਆਦਮੀ ਪਾਰਟੀ 'ਚ ਵੀ ਰਹਿ ਚੁੱਕੇ ਨੇ, ਇਲੈਕਸ਼ਨ ਦੇ ਵਿੱਚ ਕੰਮ ਕੁੰਮ ਕੀਤਾ, ਲੇਕਿਨ ਹੁਣ ਉਹਨਾਂ ਨੇ ਕੋਈ ਵਾਹ ਨਹੀਂ ਸੀਗਾ। ਲੇਕਿਨ ਇਹਨਾਂ ਤਾਂ ਸਾਰੀਆਂ ਪਾਰਟੀ ਥੱਲੇ ਕਰਤੀਆਂ, ਜਿੰਨੀ ਫੋਲੋਇੰਗ ਇਹਨੇ ਹੈਗੀ, ਨਾ ਕਾਂਗਰਸ ਲੜੇ ਆ, ਨਾ ਆਮ ਆਦਮੀ, ਨਾ ਜਨਤਾ ਭਾਰਤੀ ਜਨਤਾ ਪਾਰਟੀ। ਤੋ ਕਹਿਣ ਦਾ ਭਾਵ ਆ ਕਿ ਇੰਨੀ ਜ਼ਿਆਦਾ ਹੀ ਇਹਨਾਂ ਦਾ ਦੋ ਕੁ ਦਿਨਾਂ ਦਾ ਪ੍ਰਸਾਰ ਹੋਇਆ 15 ਤਰੀਕ ਤੋਂ ਬਾਅਦ, ਅਤੇ ਫਿਰ ਇਹਨਾਂ ਨੇ ਜਿਹੜਾ ਉਹ ਗੱਲਬਾਤ ਕੀਤੀ ਕਿ ਜਦੋਂ ਕਾਕਰੋਚ ਕਿਹਾ ਗਿਆ ਜਿਹੜਾ ਯੂਥ ਹੈ ਨਾ ਇੰਡੀਆ ਦਾ ਉਹ ਬੜਾ ਪੜ੍ਹਿਆ ਲਿਖਿਆ,
1: ਹਾਂਜੀ,
0: ਬੈਂਗਲੌਰ ਚਲੇ ਜਾਓ ਉੱਥੇ ਮਾਸਟਰ ਡਿਗਰੀ ਲੈ ਕੇ ਬੈਠੇ ਨੇ ਬੱਚੇ, ਅਤੇ ਔਰ ਉਹਨਾਂ ਨੂੰ ਕੋਈ ਜੋਬ ਤਾਂ ਮਿਲਦੀ ਨਹੀਂ, ਇੱਕ ਤਾਂ ਵੈਸੇ ਹੀ ਤੰਗ ਨੇ, ਫਿਰ ਤੁਸੀਂ ਬਿਹਣਾ ਮਾਰਦੇ ਹੋ ਵੀ ਜਿਹੜੇ ਇਹ ਉਹਨਾਂ ਨੇ ਕਿਤੇ ਕਮੈਂਟ ਕੀਤਾ ਕਿ ਜਿਹੜੇ ਪੜ੍ਹ ਲਿਖ ਲੈਂਦੇ ਆ ਜੀ ਇਹ ਜਾਂ ਤਾਂ ਇਹ ਪੱਤਰਕਾਰ ਬਣ ਜਾਂਦੇ ਆ, ਕਾਕਰੋਚ ਜੰਗ ਉੱਤਰੇ ਫਿਰਦੇ ਆ, ਉਹ ਇਸ ਤਰ੍ਹਾਂ ਦੇ ਮਿਹਣਾ ਜਿਹਾ ਮਾਰਿਆ ਸੀ। ਉਹ ਕਹਿੰਦੇ ਹੁਣ ਕਾਕਰੋਚ ਬਣ ਕੇ ਦਿਖਾਵਾਂਗੇ ਤੁਹਾਨੂੰ। ਹੁਣ ਇਹ ਕਾਕਰੋਚ ਪਾਰਟੀ ਦਾ ਜਿਹੜਾ ਐਕਸ ਪਲੇਟਫਾਰਮ ਆ ਉਹ 'ਤੇ ਇਹਨੂੰ ਬੰਦ ਕੀਤਾ ਗਿਆ ਇੰਡੀਆ ਦੇ ਵਿੱਚ, ਇੰਨੀ ਜਲਦੀ ਜਾਣੀ ਫਿਕਰ ਪੈ ਗਏ, ਜਾਣੀ ਕਿ ਇੰਨੀ ਮੈਂਬਰਸ਼ਿਪ ਫੋਲੋਇੰਗ ਵੱਧ ਗਈ ਇਹਨਾਂ ਦੀ।
1: ਹਾਂਜੀ,
0: ਹੋਰ ਨੇਤਾ ਵੀ ਕਈ ਪਾਰਟੀਆਂ ਦੇ
1: ਇਹਨਾਂ ਨੂੰ ਜੁਆਇਨ ਕੀਤਾ।
0: ਹੁਣ ਉਹਨਾਂ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇੰਸਟਾਗ੍ਰਾਮ ਦੇ ਪਹਿਲਾਂ ਅਸੀਂ ਚਾਲੂ ਇੰਸਟਾਗ੍ਰਾਮ, ਫੇਸਬੁੱਕ, ਟਿਕਟੋਕ, ਜਿੰਨੀ ਵੀ ਹੈਗੀਆਂ, ਟਵਿੱਟਰ, ਸਾਰੇ ਤੋਂ ਬੰਦ ਕਰ ਦਿੱਤਾ, ਬਲੌਕ ਕੀਤਾ ਗਿਆ। ਹਾਂਜੀ, ਤੋ ਵੀ ਹੋਰ ਨਾ ਬੰਦੇ ਇਹਨਾਂ ਦੇ, ਪਰ ਇੱਕ ਹੁਣ ਤਾਂ ਚੱਲ ਪਈ ਗਾ, ਹੁਣ ਜਿਹੜੀ ਮੁਹਿੰਮ ਚੱਲ ਪਈ ਨਾ ਕਿੱਕ,
1: ਹਾਂਜੀ ਬਿਲਕੁਲ, ਹਾਂਜੀ,
0: ਇਹਨੂੰ ਕੱਲ ਪਾਉਣੀ ਥੋੜ੍ਹੀ ਜਿਹੀ ਔਖੀ ਗੱਲ ਆ, ਇੱਕ ਹੋਰ ਬਲੌਕਿੰਗ ਕਰਕੇ ਤਾਂ ਹੋਰ ਪੰਗਾ ਹੈ ਨਾ, ਅਤੇ ਦੇਖੋ ਹੁਣ ਕੀ ਇਹਨਾਂ ਦਾ ਹੁੰਦਾ। ਅਤੇ ਯੂਥ ਬਹੁਤ ਯੰਗ ਜਿਹੜਾ ਯੂਥ ਆ ਨਾ, ਜਦੋਂ ਪਾਸੇ ਲੱਗ ਜੇ ਇੱਕ ਤਾਂ ਵਿਹਲੇ ਆ,
1: ਹਾਂਜੀ,
0: ਜੇ ਜੋਬ ਇਹ ਨਹੀਂ ਹੈਗੀ ਕੋਈ ਨਾ ਕੋਈ ਕੰਮ ਤਾਂ ਕਰਨਾ ਉਹਨਾਂ ਨੇ ਨਾ, ਇੱਕ ਮਿਹਣੇ ਸੁਣਿਓ ਬਾਈ, ਇੰਨੇ ਖਰਚ ਕਰਕੇ ਪੜ੍ਹਾਈਆਂ ਕਰਦੇ ਆ, ਫਿਰ ਤੁਸੀਂ ਸਾਨੂੰ ਕਾਕਰੇਜ ਦੱਸਦੇ ਹੋ
1: ਜੀ।
0: ਹੁਣ ਕਾਕਰੇਜ ਪਾਰਟੀ ਇੰਨੀ ਮਸ਼ਹੂਰ ਹੋ ਗਈ ਆ ਕਿ ਵਰਲਡ ਵਾਈਡ ਬੱਲੇ ਬੱਲੇ ਕਰਵਾਤੀ ਇਹਨਾਂ ਨੇ।
1: ਹਾਂਜੀ ਹਾਂਜੀ,
0: ਤੋ ਇਹਦਾ ਜਿਹੜਾ ਪੱਤਰਕਾਰੀ ਨਾਲੇ ਅਭਿਜੀਤ ਜਿਹੜੇ ਹੈਗੇ ਨੇ ਉਹ ਪੜ੍ਹਾਈ ਵਗੈਰਾ ਅਮੈਰੀਕਾ ਤੋਂ ਕੀਤੀ ਹੋਈ ਆ, ਅਤੇ ਹੋਰ ਵੀ ਹੁਣ ਜਿਹਨੂੰ ਜਨਤਾ ਬਹੁਤ ਨਾਲ ਉਹਨਾਂ ਦੇ ਜੁੜ ਗਈ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ, ਜਿਹੜੀ ਨਾ ਇੱਕ ਵਧੀਆ ਜਿਹਾ ਪਿਆਰਾ ਜਿਹਾ ਨਗਮਾ ਪੁਰਾਣਾ ਮੂਵੀ, ਤੈਨੂੰ ਪਤਾ ਲੱਗਣਾ ਮੂਹਰੇ ਕੌਣ ਬੋਲਦਾ, ਰਜੇਸ਼ ਖੰਨਾ ਸਾਹਿਬ ਦੀ ਆਵਾਜ਼ ਹੈ ਪੁਰਾਣੀ ਮੂਵੀ, ਪਰ ਸ਼ਰਮੀਲਾ ਐਂਡ ਰਜੇਸ਼ ਖੰਨਾ।
5: ਅੱਛਾ, ਯੇ ਬਾਤ ਹੈ ਤੋ ਤੁਮ ਵੀ ਸੁਣ ਲੋ, ਤਿਆਰ ਹੋ ਜਾਓ, ਜੋ ਜੋ ਸਵਾਲ ਮੈਂ ਤੁਮਸੇ ਕਰੂੰਗਾ ਉਸਕਾ ਜਵਾਬ ਸਸਤਰ ਦੇਣਾ, ਡਨ
6: ਡਨ
5: ਡਨ। ਅੱਛਾ ਤੋ ਯੇ ਬਤਾਓ, ਬਾਗੂ ਮੇ ਬਾਹਰ ਹੈ? ਮੈਨੇ ਪੁੱਛਾ ਬਾਗੂ ਮੇ ਬਾਹਰ ਹੈ? ਗਰਮੀ ਕੇ ਨਿਹਾਰ ਹੈ ਤੋ ਤੁਮਕੋ ਮੁਝਸੇ ਪਿਆਰ ਹੈ?

0: God hate.
1: ਦੋਸਤੋ ਯੋਨੀਅਰ ਫਰਾਈਡੇ ਹੈਗਾ, ਯਾਨੀ ਵੀਰਵਾਰ ਹੈ, ਨਿੱਕਾ ਫਰਾਈਡੇ ਆ ਗਿਆ ਵੀਕਐਂਡ, ਅਤੇ ਕਰ ਲਓ ਤਿਆਰੀਆਂ। ਹੁਣ ਪਤਾ ਕੀ ਹੈ, ਆਹ ਵੀਕ ਜਿਹੜਾ ਪੂਰਾ ਹੁੰਦਾ, ਤੁਸੀਂ ਕੋਈ ਵੀ ਲਾਉਣੀ ਹੈ, ਤੋਰੀਆਂ ਲਾਉਣੀਆਂ, ਬੜਾ ਪੰਜਾਬੀ ਦਾ ਪਿਓਰ ਸ਼ਬਦ, ਤੋਰੀਆਂ, ਟਿੰਡੇ, ਹੈਂ, ਸ਼ਲਗਮ, ਮੂਲੀਆਂ,
2: ਹਾਂਜੀ,
1: ਹੋਰ ਕੀ ਜੋ ਵੀ ਲਾਉਣਾ, ਪਰ ਮੈਨੂੰ ਹੁੰਦਾ ਵੀ ਥੋੜ੍ਹਾ ਜਿਹਾ ਨਾ ਲੈ ਦਈਏ, ਕਿਉਂਕਿ ਹੁਣ ਤੁਸੀਂ ਅਗਰ ਗਾਰਡਨ ਕਰਨੀ ਹੈ ਤਾਂ ਆਹ ਵੀਕ ਦੇ ਵਿੱਚ ਬੀਜੋਗੇ ਤਾਂ ਫਿਰ ਵਧੀਆ ਝਾੜ ਉਤਰਦਾ।
2: ਹਾਂਜੀ ਹਾਂਜੀ,
1: ਚੰਗਾ। ਅਤੇ ਵੀਕਐਂਡ ਆ, ਫਿਰ ਆਪਣੀਆਂ ਬੀਜੋ ਸਬਜ਼ੀਆਂ ਸੁਬਜ਼ੀਆਂ ਤਿਆਰੀਆਂ ਕਰ ਲਓ, ਪਨੀਰੀਆਂ ਪਨੀਰ ਲਿਆਓ, ਕਿਤੋਂ ਆਸੇ ਪਾਸੇ ਜਿੱਥੇ ਵੀ ਬਹੁਤ ਅੱਜ ਕੱਲ੍ਹ ਆਊਟਪੁੱਟ ਨੇ, ਜਿੱਥੇ ਆਪਣੀਆਂ ਦੇਸੀ ਫਰਮਾਂ ਵਾਲੇ ਵੀ ਪਨੀਰੀਆਂ ਵੇਚ ਰਹੇ ਨੇ, ਤਾਂ ਉਹਨਾਂ ਨੇ ਜਾ ਕੇ ਤੁਸੀਂ ਲੈ ਆਓ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ, ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਮੁਲਾਕਾਤ ਹੈ, ਸਾਡੀ ਮੁਲਾਕਾਤ ਰਹੇਗੀ ਤੁਹਾਡੇ ਨਾਲ ਠੀਕ 4:05 ਤੱਕ। ਉਸ ਤੋਂ ਸਮਰਾਜ ਸਿੱਧੂ ਹੋਰੀ ਲੈ ਕੇ ਆਉਣਗੇ ਪ੍ਰੋਗਰਾਮ ਅਗਲਾ ਬੇਟਾ ਜੀ, ਸ਼ਾਮ ਦੇ 6 ਵਜੇ ਤੱਕ ਸਾਡਾ 7-3 ਘੰਟੇ ਦਾ। ਇਸ ਤਰ੍ਹਾਂ ਹੀ ਅਸੀਂ ਮੰਡੇ ਟੂ ਫਰਾਈਡੇ ਦੇ ਰਹੇ 3-6, ਅਤੇ ਸੈਟਰਡੇ 1-4 PM ਹਾਜ਼ਰੀ ਲਗਾਉਂਦੇ ਹਾਂ, ਜੁੜੇ ਰਹੋ ਸਾਡੇ ਨਾਲ। ਅੱਛਾ, ਗੱਲਬਾਤ ਕਰਾਂ ਮਨਪ੍ਰੀਤ ਮੈਂ, ਕਿ ਜਿਨ੍ਹਾਂ ਲੋਕਾਂ ਨੇ ਕਰੋਨਾ ਵਾਇਰਸ ਦੇ 3-3 ਵੈਕਸੀਨ ਲਗਾਏ ਹੋਏ ਨੇ ਨਾ,
2: ਹਾਂਜੀ,
1: ਅਤੇ ਕਹਿੰਦੇ ਨੇ, ਮੈਨੂੰ ਖਬਰ ਪਤਾ ਲੱਗਿਆ, ਕਹਿੰਦੇ ਉਹ ਕੰਧਾਂ ਵਾਲੀ ਵੇਖੀ ਜਾਂਦੇ ਆ।
2: ਕੰਧਾਂ ਵੱਲ ਵੇਖੀ ਜਾਂਦੇ, ਕਿਉਂ ਦੇਖੀ ਜਾਂਦੇ ਆ?
1: ਵੀ ਸਾਡੀ ਫੋਟੋ ਪਤਾ ਨਹੀਂ ਕਿਹੜੇ ਕੰਧ 'ਤੇ ਲੱਗਣੀ ਆ,
2: ਜਿਨ੍ਹਾਂ ਨੇ 3-3 ਲਗਾਏ ਆ।
1: ਨਹੀਂ, ਕੋਈ 2 ਵਾਲੇ ਵੀ ਹੋ ਸਕਦੇ ਆ, ਜ਼ਰੂਰੀ ਤਾਂ ਨਹੀਂ, ਉਹ ਤਾਂ ਹਾਸੇ ਮਜ਼ਾਕ ਦੀ ਗੱਲ, ਡਰਨ ਵਾਲੀ ਕੋਈ ਗੱਲ ਨਹੀਂ ਹੈ। ਪਰ ਹੁਣ ਮੈਨੂੰ ਕਹਿੰਦੇ ਕਿ ਸ਼ਾਇਦ ਦੁਬਾਰਾ ਫਿਰ ਕੋਈ ਵਾਇਰਸ ਆਵੇ, ਪਰ ਕਹਿੰਦੇ ਵੀ ਸਾਈਡ ਇਫੈਕਟ ਬਹੁਤ ਨੇ ਇਹਨਾਂ ਦੇ ਚੀਜ਼ਾਂ ਦੇ, ਉਹ ਥੋੜ੍ਹਾ ਜਿਹਾ ਅੱਜ ਬੱਚਿਆਂ ਵਾਸਤੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਨਾ, ਛੋਟੇ ਬੱਚੇ ਜਿਹੜੇ ਆ
2: ਜੀ,
1: ਉਹਨਾਂ ਵਾਸਤੇ ਕਹਿਣਗੇ ਜੇ ਇੰਜੈਕਸ਼ਨ ਕਹਿੰਦਾ ਸੌਦਾ ਵੇਚਣਾ, ਜੇ ਫਾਰਮੇਸੀ, ਬੜੀ ਸੂਟੇਬਲ ਫਾਰਮੇਸੀਜ਼ ਆ, ਇਹ ਵੀ ਵੱਡਾ ਮਾਫੀਆ ਨਾ,
2: ਹਾਂਜੀ,
1: ਅਤੇ ਜਿਹੜੀ ਇਹਨਾਂ ਨੇ ਆਪਣੀ ਚੀਜ਼ ਵੇਚਣੀ ਹੁੰਦੀ ਆ ਉਹਨੂੰ ਲਾਂਚ ਕਰ ਦਿੰਦੇ ਆ, ਅਤੇ ਡਾਕਟਰ ਨੂੰ ਵੀ ਕਹਿੰਦੇ ਭਾਈ ਕਰ ਦਿਓ ਗਾਹਾਂ ਸਬਸਕ੍ਰਾਈਬ, ਹੈ ਨਾ, ਤੋ ਦਵਾਈਆਂ ਤੋਂ ਜਿੰਨਾ ਵੀ ਦੂਰ ਹੋਇਆ ਹੋ ਸਕੇ, ਮੈਂ ਕਹਿੰਦਾ ਵਧੀਆ ਚੀਜ਼ਾਂ, ਦੇਸੀ ਬਰਮੂਲੇ ਜਿਹੜੇ ਕਿਚਨ 'ਚ ਪਏ ਆ ਆਪਣੇ, ਵਰਤ ਲਿਆ ਕਰੋ, ਉਹ ਵੀ ਚੰਗੇ ਹੁੰਦੇ, ਕਾਰਗਰ ਸਾਬਤ ਹੁੰਦੇ ਨੇ। ਟੈਲੀਫੋਨ ਨੰਬਰ ਹੈ 9055546464। ਅਗਲਾ ਮੈਸੇਜ ਲੈ ਲਓ
2: ਜੀ। ਬਿਲਕੁਲ, ਪੀਲ ਐਕਸਕਵੇਸ਼ਨ ਸਰਵਿਸ ਦੀ ਜਾਣਕਾਰੀ ਦਿਆਂ ਮੈਂ ਤੁਹਾਨੂੰ, ਜਿਹੜੇ ਕਿ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡੈਮੋਲੀਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਤੁਸੀਂ ਇਹਨਾਂ ਤੋਂ ਕਰਾ ਸਕਦੇ ਹੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਜਿੱਦਾਂ ਕਿ ਗਰੇਡਿੰਗ, ਗਰੇਵਲਿੰਗ, ਪੇਵਿੰਗ, ਸਾਰਾ ਕੁਝ ਕਰਕੇ ਦੇਣਗੇ। ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਵੀ ਇਹ ਕਰਕੇ ਤੁਹਾਨੂੰ ਦੇਣਗੇ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਚਾਹੁੰਦੇ ਹੋ ਤਾਂ ਪੂਲ ਡਿਗਿੰਗ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਤੁਸੀਂ ਡਿਮੋਲਿਸ਼ ਕਰਨਾ ਚਾਹੁੰਦੇ ਹੋ, ਮਤਲਬ ਕਿ ਹੋਮ ਡਿਮੋਲਿਸ਼ਨ ਜਾਂ ਕਮਰਸ਼ੀਅਲ ਡਿਮੋਲਿਸ਼ਨ ਕਰਾਉਣੀ ਹੋਵੇ, ਕਿਸੇ ਵੀ ਬਿਲਡਿੰਗ ਨੂੰ ਢਾਉਣਾ ਹੋਵੇ, ਤਾਂ ਤੁਸੀਂ ਪੀਲ ਐਕਸਕਵੇਸ਼ਨ ਸਰਵਿਸ ਨੂੰ ਯਾਦ ਰੱਖੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਤੁਸੀਂ ਫ੍ਰੀ ਐਸਟੀਮੇਟ ਲਓ ਇਹਨਾਂ ਨੂੰ ਕਾਲ ਕਰਕੇ। ਨੰਬਰ ਹੈ 4168911722, 416-800-9917-22 ਦੇ ਉੱਪਰ ਤੁਹਾਡੀ ਗੱਲ ਹੋਏਗੀ ਜਗਤਾਰ ਚੌਹਾਨ ਜੀ ਦੇ ਨਾਲ।
1: ਪੀਰਸਨ ਕਿਚਨ ਕੈਬਨਿਟ ਵਾਲੇ ਲੰਬਾ ਹੀ ਸਮੇਂ ਤੋਂ ਇਸ ਫੀਲਡ ਦੇ ਵਿੱਚ ਨੇ। ਘਰ ਦੇ ਵਿੱਚ ਤੁਸੀਂ ਬਾਹਰ ਬਣਾਉਣੀ ਆ, ਜਾਂ ਤੁਹਾਡੀਆਂ ਵੈਨਿਟੀਜ਼ ਪੁਰਾਣੀਆਂ ਨੇ ਕਿਤੇ ਵੀ ਵਾਸ਼ਰੂਮਾਂ ਦੇ ਵਿੱਚ, ਜਾਂ ਕਿਤੇ ਕਿਚਨ ਕੈਬਨ ਪੁਰਾਣੀਆਂ ਨੇ, ਤਾਂ ਇਹਨਾਂ ਤੋਂ, ਇਹਨਾਂ ਦੀ ਫੈਕਟਰੀ ਹੈ, ਉਹਦੇ ਵਿੱਚ ਤਿਆਰ ਕਰਦੇ ਨੇ ਖੁਦ ਇਹ ਕੈਬਨਿਟ, ਕਲੋਜ਼ਟ, ਬਾਰ ਵਗੈਰਾ ਮੈਨੂਫੈਕਚਰ ਕਰਦੇ ਨੇ
2: ਜੀ।
1: ਪਲੱਸ ਇਹਨਾਂ ਕੋਲ ਆਪਣੀਆਂ ਮਸ਼ੀਨਾਂ ਨੇ, ਬੜੀ ਬੜੀ ਮਿਲੀ ਡਾਲ ਦੀਆਂ, ਕੁਆਰਟਜ਼ ਦੇ ਕਾਊਂਟਰ ਟਾਪ ਜਿਹੜੇ ਉੱਪਰ ਲੱਗਦੇ ਨੇ, ਉਹ ਪੋਲਿਸ਼ ਕਰਕੇ ਤੁਸੀਂ ਪੱਥਰ ਬਹੁਤ ਜਾਣੀ ਚੂਜ਼ ਕਰਨਾ ਆਪ ਦੇਖ ਕੇ, ਕਟਿੰਗ ਕਰਕੇ ਵੀ ਪੋਲਿਸ਼ ਕਰਕੇ ਲਾਉਣਗੇ, ਡੋਰ ਕਟਿੰਗ ਕੀਤੀ ਜਾਂਦੀ ਆ, ਅਤੇ ਲੀਡਿੰਗ ਮੈਨੂਫੈਕਚਰ ਹੈਗੇ ਨੇ। 271 ਗਲਿਡਨ ਰੋਡ, ਬਰੈਂਪਟਨ, ਕੈਨੇਡੀ ਬਾਜ਼ਾਰ ਦੇ ਵਿੱਚ ਨੇ, ਉਹ ਕੈਨੇਡੀ ਅਤੇ ਗਲਿਡਨ ਦੇ ਬਿਲਕੁਲ ਨਜ਼ਦੀਕ ਨੇ। ਪੀਅਰਸਨ ਕਿਚਨ ਕੈਬਨਿਟ ਅਤੇ ਰੈਨੋਵੇਸ਼ਨ ਦਾ ਨੰਬਰ ਲੈ ਲਓ 6474004550, 6474545450। ਅੱਜ ਸਾਡੇ ਮਹਿਮਾਨ ਨੇ ਇਨਸ਼ੋਰ ਦੇ ਫੀਲਡ ਵਿੱਚ, ਉਮਰਪ੍ਰੀਤ ਚਾਵਲਾ ਹੋਰੀ, ਨੰਬਰ ਉਹਨਾਂ ਦਾ ਨੋਟ ਕਰ ਲਓ 6474461616 ਉਹਨਾਂ ਦਾ ਟੈਲੀਫੋਨ ਨੰਬਰ ਆ
2: ਜੀ।
1: ਇੱਕ ਨਾ ਥੋੜ੍ਹਾ ਜਿਹਾ ਗੀਤ ਲਗਾਓ,
2: ਹਾਂਜੀ,
1: ਅਤੇ ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ ਵੀ ਗੀਤ ਨੂੰ ਯਾਰ ਪੂਰਾ ਤੌਰ ਫਿਰ ਅਸੀਂ ਲਾਈਏ, ਹੈ ਨਾ,
2: ਹਾਂਜੀ,
1: ਪਰ ਬਾਬੇ ਇਹ ਤਾਂ ਬੋਝੇ ਲਾਉਣਾ ਚਮਕੀਲਾ ਸਾਹਿਬ ਦੇ, ਤਾਂ ਕੋਈ ਮੈਂ ਤਾਂ ਪਹਿਲਾਂ ਹੀ ਕਲੂ ਦੇ ਤਾ। ਚਲੋ ਤੂੰ ਟਿਊਨ ਲਗਾਓ, ਗਾਣਾ ਤਾਂ ਤੁਸੀਂ ਦੱਸਿਆ ਲੇ, ਚਲੋ ਨਵੀਂ ਦੋਸਤੋ ਤੁਹਾਨੂੰ ਟਿਊਨ ਸੁਣਾਈ ਆ, ਮੈਂ ਹੁਣ ਤੁਹਾਨੂੰ ਪਹਿਲਾਂ ਹੀ ਦੇਤਾ, ਕਹਿੰਦੇ ਕੀ ਹੁੰਦਾ ਵਾ, ਹਿੰਟ ਦੇਤਾ, 905-564-64-44 ਬੁੱਝੋ ਤੋਂ ਜਾਣੋ, ਕਹਿੰਦੇ ਹੁੰਦੇ ਦੱਸੋ ਵੀ ਗੀਤ ਕਿਹੜਾ, ਫਿਰ ਆਪਾਂ ਲਾਈਏ ਪੂਰਾ। ਅਤੇ ਉਸ ਤੋਂ ਪਹਿਲਾਂ ਮੇਰੇ ਨਾਲ ਉਮਰ ਪੀ ਚਾਵਲਾ ਹੋਰੀ ਵੀ ਆ ਗਏ ਨੇ, ਟੈਲੀਫੋਨ ਨੰਬਰ 9055646-4644। ਅਸੀਂ ਗੀਤ ਲਗਾਇਆ ਸੀ, ਦੱਸਣਾ ਪਊਗਾ ਤੁਹਾਨੂੰ ਵੀ ਗੀਤ ਕਿਹੜਾ ਹੈ। ਇੱਕ ਵਾਰੀ ਫਿਰ
2: ਪਲੇ ਕਰ ਦਿੰਦੇ
1: ਹਾਂ, ਥੋੜ੍ਹਾ ਜਿਹਾ ਕਰ ਦਿਓ। ਇੰਨੇ ਚਮਕੀਲਾ ਸਾਹਿਬ ਦੇ ਫੈਨ ਨੇ ਅਤੇ ਗੀਤ ਸੁਣਦੇ ਨੇ, ਪਰ ਹਾਲੇ ਤੱਕ ਇਸ ਦੱਸਿਆ ਨਹੀਂ ਕਿ ਇਹ ਕਿਹੜਾ ਗੀਤ ਹੈ। 905-564-64-44 'ਤੇ ਦੱਸ ਦਿਓ, ਫਿਰ ਅਸੀਂ ਗੀਤ ਦਾ ਕੰਟੀਨਿਊ ਰੱਖਾਂਗੇ
2: ਜੀ।
1: ਔਰ ਮੈਂ ਦੱਸ ਦਿਆਂ ਕਿ ਚਾਟ ਐਂਡ ਪਰੌਂਠਾ ਨੇ ਕਾਫੀ ਸਪੈਸ਼ਲ ਆਏ ਹੋਏ ਨੇ ਭਾਈ, ਉੱਥੇ ਪਹੁੰਚ ਕੇ ਤੁਸੀਂ ਵਧੀਆ ਵਧੀਆ ਖਾਓ ਗੋਲ ਗੱਪੇ। ਅੱਜ ਮੌਸਮ ਵੀ ਗੋਲ ਗੱਪੇ ਵਾਲਾ, 11-685 ਮਕਵੀਨ ਡਰਾਈਵ, 905-794-4545। ਲੈ ਲਓ ਅਗਲੇ ਕਾਲਰ।
2: ਹਾਂਜੀ 3631
1: ਜੀ।
0: ਮਨਪ੍ਰੀਤ ਜੀ, ਮੈਂ ਹਿੰਦੀ ਦੇ ਦਿੰਦਾ ਤੁਹਾਨੂੰ, ਪਹਿਲਾਂ ਮੈਂ ਫਰਮਾਇਸ਼ ਕਰਕੇ ਗਿਆ ਜੀ।
1: ਥੈਂਕ ਯੂ ਤੁਹਾਡਾ। ਅੱਛਾ, ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਇੱਕ ਵਾਰੀ ਫਿਰ,
2: ਇਹ ਵੈਸੇ ਇਹਨਾਂ ਦੇ ਲਈ ਵੈਲਿਡ ਨਹੀਂ ਸੀਗਾ ਨਾ।
1: ਹਾਂ ਨਹੀਂ, ਵੈਲਿਡ ਨਹੀਂ ਸੀਗਾ। ਉਮਰਪ੍ਰੀਤ ਜੀ ਚਾਵਲਾ ਹੋ ਰਹੀ ਆ ਚੁੱਕੇ ਨੇ, ਹੁਣ ਉਹਨਾਂ ਦਾ ਮੈਸੇਜ ਲੈ ਲਈਏ, ਫਿਰ ਆਪਾਂ ਵਾਪਸ ਆਉਂਦੇ ਹਾਂ ਜੀ। ਉਮਰਪ੍ਰੀਤ ਜੀ
3: ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਆ, ਥੋੜੀ ਜਿਹੀ ਮੈਂ ਇਨਕਮ ਰਿਪਲੇਸਮੈਂਟ ਦੀ ਗੱਲ ਕਰਨਾ ਚਾਹੁੰਦੀ ਆ ਤਜਿੰਦਰ ਜੀ। ਜੋ ਵੀ ਸਾਡੀਆਂ ਬੇਸਿਕ ਨੈਸੈਸਿਟੀਜ਼ ਹੈਗੀਆਂ ਲਾਈਫ ਦੀਆਂ, ਸਾਨੂੰ ਪਤਾ ਹੀ ਹੈ ਫੂਡ, ਕਲੋਥਿੰਗ ਤੇ ਸ਼ੈਲਟਰ, ਹੈ ਨਾ, ਤਿੰਨ ਚੀਜ਼ਾਂ ਹੀ ਆ, ਰੋਟੀ, ਕੱਪੜਾ, ਮਕਾਨ। ਲੇਕਿਨ ਇਹ ਜਿਹੜੀਆਂ ਤਿੰਨ ਚੀਜ਼ਾਂ ਉਹ ਇੱਕੋ ਵੇਰੀਏਬਲ ਤੇ ਡਿਪੈਂਡ ਕਰਦੀਆਂ, ਉਹ ਹੈ ਸਾਡੀ ਇਨਕਮ। ਮਤਲਬ ਸਾਡੀ ਇਨਕਮ ਡਿਸਾਈਡ ਕਰਦੀ ਆ ਕਿ ਅਸੀਂ ਕਿਵੇਂ ਦਾ ਫੂਡ ਖਾਣਾ, ਇਨਕਮ ਡਿਸਾਈਡ ਕਰਦੀ ਆ ਅਸੀਂ ਕਿਵੇਂ ਦੇ ਕੱਪੜੇ ਪਾਉਣੇ ਆ, ਤੇ ਇਨਕਮ ਇਹ ਡਿਸਾਈਡ ਕਰਦੀ ਆ ਵੀ ਅਸੀਂ ਘਰ ਕਿਵੇਂ ਦੇ ਘਰ ਚ ਰਹਿਣਾ, ਦਿਸ ਇਜ਼ ਯੋਰ ਲਾਈਫ ਸਟਾਈਲ। ਹੁਣ ਦੋ ਹੀ ਤਰੀਕੇ ਹੁੰਦੇ ਆ, ਜਾਂ ਅਸੀਂ ਕੰਮ ਕਰੀਏ ਜਾਂ ਕੋਈ ਸਾਡੇ ਲਈ ਕੰਮ ਕਰੇ। ਸੋ ਆਫਕੋਰਸ ਮਤਲਬ ਹੁਣ ਆਪਾਂ ਇਸ ਟਾਈਮ ਆਪਾਂ ਆਪਣੀ ਫੈਮਿਲੀ ਲਈ ਕੰਮ ਕਰ ਰਹੇ ਹਾਂ, ਇਨਕਮ ਬਣਾ ਰਹੇ ਹਾਂ, ਉਹਨਾਂ ਨੂੰ ਰੋਟੀ, ਕੱਪੜਾ, ਮਕਾਨ ਆਪਣੇ ਲਈ ਔਰ ਆਪਣੀ ਫੈਮਿਲੀ ਲਈ ਜਨਰੇਟ ਕਰ ਰਹੇ ਹਾਂ। ਬਟ ਜੇ ਅਨਫੋਰਚੁਨੇਟਲੀ ਕੁਝ ਹੋ ਜਾਂਦਾ, ਕੋਈ ਇੰਜਰੀ ਹੋ ਜਾਂਦੀ ਆ, ਕੋਈ ਸਿਕਨੈਸ ਹੋ ਜਾਂਦੀ ਆ, ਕੋਈ ਕ੍ਰਿਟੀਕਲ ਇਲਨੈਸ ਹੋ ਜਾਂਦੀ ਆ, ਉਸ ਸਿਚੁਏਸ਼ਨ ਦੇ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਟੇਕ ਓਵਰ ਕਰਨਾ ਹੀ ਪੈਣਾ ਇਮੀਡੀਏਟਲੀ। ਇਹ ਹੀ ਇਨਕਮ ਪ੍ਰੋਟੈਕਸ਼ਨ ਹੁੰਦੀ ਆ ਵੀ ਜੇ ਅਸੀਂ ਆਪ ਇਨਕਮ ਨਹੀਂ ਜਨਰੇਟ ਕਰ ਸਕਦੇ ਤਾਂ ਸਾਡੀ ਜਗ੍ਹਾ ਤੇ ਇੰਸ਼ੋਰੈਂਸ ਕੰਪਨੀ ਨੇ ਕੰਪਨਸੇਟ ਕਰਨਾ ਸ਼ੁਰੂ ਕਰ ਦੇਣਾ ਇਨ ਦਾ ਫਾਰਮ ਆਫ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ। ਸੋ ਸਾਡੇ ਚੋਂ ਬਹੁਤ ਲੋਕ ਹੈ ਜਿਹਨਾਂ ਨੂੰ ਡਿਸੇਬਿਲਟੀ ਇੰਸ਼ੋਰੈਂਸ ਕਈ ਵਾਰ ਸਾਨੂੰ ਕੰਮ ਤੋਂ ਮਿਲੀ ਹੁੰਦੀ ਹੈ, ਉਹ ਖਾਲੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਸਕਦੇ ਹਾਂ, ਜਾਂ ਆਪਾਂ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਦੋਨੋਂ ਆਪਾਂ ਲਾਈਫ ਇੰਸ਼ੋਰੈਂਸ ਦੇ ਨਾਲ ਕਵਰ ਕਰ ਸਕਦੇ ਹੁੰਦੇ ਹਾਂ। ਸੋ ਇੱਕ ਚੀਜ਼ ਸਮਝਣ ਵਾਲੀ ਹੈ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਲਮਸਮ ਬੈਨੀਫਿਟ ਮਿਲਦਾ ਇਨ ਕੇਸ ਆਫ ਕ੍ਰਿਟੀਕਲ ਇਲਨੈਸ, ਤੇ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਹੈ ਉਹ ਮੰਥਲੀ ਇਨਕਮ ਰਿਪਲੇਸਮੈਂਟ ਹੁੰਦੀ ਹੈ ਇਨ ਕੇਸ ਆਫ ਇੰਜਰੀ ਔਰ ਸਿਕਨੈਸ। ਹੁਣ ਜੇ ਆਪਾਂ ਦੋਨੋਂ ਲਏ ਹੋਈਆਂ ਇੰਸ਼ੋਰੈਂਸ, ਆਪਾਂ ਨੂੰ ਦੋਨਾਂ ਦਾ ਬੈਨੀਫਿਟ ਮਿਲੂਗਾ। ਕ੍ਰਿਟੀਕਲ ਇਲਨੈਸ ਨੇ ਲਮਸਮ ਬੈਨੀਫਿਟ ਦੇ ਦੇਣਾ, ਤੇ ਜਿਹੜੀ ਡਿਸੇਬਿਲਟੀ ਆ ਉਹਨੇ ਮੰਥਲੀ ਦੇਣਾ ਸ਼ੁਰੂ ਕਰ ਦੇਣਾ। ਔਰ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਵੀ ਇੰਸ਼ੋਰੈਂਸ ਪਲਾਨ ਦੇ ਵਿੱਚ ਕ੍ਰਿਟੀਕਲ ਇਲਨੈਸ ਦੇ ਵਿੱਚ ਆਪਾਂ 100% ਜਿਹੜਾ ਰਿਫੰਡ ਆਫ ਪ੍ਰੀਮੀਅਮ, ਰਿਟਰਨ ਆਫ ਪ੍ਰੀਮੀਅਮ ਨੂੰ ਵੀ ਆਪਾਂ ਡਿਜ਼ਾਈਨ ਕਰ ਸਕਦੇ ਹਾਂ। ਸੋ ਤੁਹਾਡੇ ਕੋਲ ਆਲਰੇਡੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ, ਤੁਸੀਂ ਉਹਦੇ ਵਿੱਚ ਰਿਟਰਨ ਆਫ ਪ੍ਰੀਮੀਅਮ ਆਪਣਾ ਐਡ ਕਰਨਾ ਚਾਹੁੰਦੇ ਹੋ ਵੀ ਜੇ ਕੁਝ ਹੋ ਗਿਆ ਤਾਂ ਕਲੇਮ ਮਿਲ ਜਾਣਾ, ਜੇ ਕੁਝ ਨਹੀਂ ਹੋਇਆ ਬਹੁਤ ਚੰਗੀ ਗੱਲ ਆ, ਅਸੀਂ ਆਪਣੇ ਸਾਰਿਆਂ ਨੇ ਲਾਈਫ ਸਟਾਈਲ ਵਧੀਆ ਰੱਖਿਆ ਹੋਇਆ ਤਾਂ ਜਿੰਨਾ ਵੀ ਤੁਸੀਂ ਪ੍ਰੀਮੀਅਮ ਪੇ ਕੀਤਾ 100% ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ। ਸੋ ਤੁਹਾਡੀ ਕੋਈ ਆਲਰੇਡੀ ਐਗਜਿਸਟਿੰਗ ਪਾਲਿਸੀ ਹੈ, ਆਪਾਂ ਉਹਦੇ 'ਚ ਵੀ ਚੇਂਜਸ ਕਰ ਸਕਦੇ ਹਾਂ। ਤੁਹਾਡੀ ਲਾਈਫ ਇੰਸ਼ੋਰੈਂਸ ਲਈ ਹੋਈ ਹੈ, ਆਪਾਂ ਦੋ ਚੀਜ਼ਾਂ ਐਡ ਕਰ ਸਕਦੇ ਹਾਂ, ਜਾਂ ਤੁਸੀਂ ਸਿਰਫ ਕ੍ਰਿਟੀਕਲ ਇਲਨੈਸ ਵੀ ਐਡ ਕਰਵਾ ਸਕਦੇ ਹੋ। ਸੋ ਕੋਈ ਵੀ ਕੁਸ਼ਚਨ ਤੁਹਾਡਾ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਤਿੰਨਾਂ ਨੂੰ ਆਪਾਂ ਕੋਂਬੋ ਪਲਾਨ ਵੀ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ ਜੋ $99 ਦੇ ਵਿੱਚ ਹੋ ਜਾਂਦਾ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ ਮੇਰਾ
1: 6474-1616. ਥੈਂਕ ਯੂ ਸੋ ਮਚ ਜਿੰਦਰ ਜੀ। ਮਿਹਰਬਾਨੀ ਜੀ। ਔਰ ਫੈਮਿਲੀ ਨਾਲ ਯੂ ਕੈਨ ਗੈਟ 1 burger ਔਰ ਚਾਟ ਪਾਪੜੀ ਫ੍ਰੀ, ਅੱਜ ਸਪੈਸ਼ਲ ਹੈਗਾ ਵੀਰਵਾਰ ਨੂੰ
2: ਜੀ।
1: ਇਹ ਸੋਮਵਾਰ, ਵੀਰਵਾਰ ਤੇ ਆਪਣਾ ਮੰਗਲਵਾਰ ਤੇ ਵੀਰਵਾਰ ਤੇ ਅੰਦਰ ਹੁੰਦਾ ਇਹ ਚੀਜ਼।
2: ਹਾਂਜੀ,
1: ਡੀਲ ਆ ਗਈ ਆ। ਉਸ ਤੋਂ ਬਾਅਦ ਡੀਲ ਉਹਨਾਂ ਨੇ ਇਹ ਲਗਾਈ ਆ, ਡਾਈਨ ਜਾਂ ਟੇਕ ਆਊਟ, ਬਾਏ ਐਨੀ ਕਾਠੀ ਰੋਲ, ਉਹਦੇ ਨਾਲ ਸਾਫਟ ਡਰਿੰਕ ਫ੍ਰੀ ਹੈਗੀ ਆ। ਬਾਏ ਐਨੀ ਬਰਗਰ, ਸਾਫਟ ਡਰਿੰਕ ਫ੍ਰੀ ਹੈ। ਤੇ ਬਾਏ ਸਾਫਟ ਡਰਿੰਕ ਤਾਂ ਮਤਲਬ ਇਹ ਹੋਊ, ਕੱਲੀ ਮਿਲਕਸ਼ੇਕ ਤਾਂ ਨਹੀਂ ਉਹਦੇ ਚਾਹੁੰਦੇ ਹੋਣੇ ਆਉਣਗੇ,
2: ਕੈਨ ਵਾਲੀ,
1: ਕੈਨ ਵਾਲੀ ਕੋਲ, ਹੈ ਨਾ। ਤੇ ਮੈਂ ਕਿਹਾ ਚਲੋ ਨਹੀਂ ਤਾਂ ਮਿਲਕ ਸ਼ੇਕ ਤਾਂ
2: ਨਹੀਂ ਕੋਈ ਵੀ ਕੈਨ ਵਾਲੀ ਡਰਿੰਕ ਤੁਸੀਂ ਫ੍ਰੀ ਲੈ ਸਕਦੇ
1: ਬਾਈ ਯਾਨੀ ਮਲਾਈ ਚਾਪ ਤੇ ਉਹਦੇ ਨਾਲ ਤੁਹਾਨੂੰ ਰੁਮਾਲੀ ਰੋਟੀ ਫ੍ਰੀ ਮਿਲੇਗੀ ਚਾਰਡਨ ਪਲਾਂਟ ਦੇ ਚੱਕਰ ਲਗਾਇਆ ਉਹ 11685 ਮਕਵੀਨ ਅਤੇ ਮੇਫੀਲ ਦੇ ਕੋਲੇ ਨੇ ਜਿਹਨਾਂ ਨੰਬਰ 47 ਗੈਸ ਸਟੇਸ਼ਨ ਦੇ ਨਾਲ ਨੰਬਰ ਹੈ 905-794-4545-9597-9545 ਟੈਲੀਫੋਨ ਨੰਬਰ
2: ਬਿਲਕੁਲ ਇੱਕ ਚੀਜ਼ ਹੋਰ ਐਡ ਕਰਦਾ ਵੀ ਤੁਸੀਂ ਇਹਨਾਂ ਤੋਂ ਟਿਫਿਨ ਸਰਵਿਸ ਵੀ ਲੈ ਸਕਦੇ ਹੋ
1: ਵੈਰੀ ਗੁੱਡ
2: ਜਿਹਨਾਂ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਜਾਂ ਟਾਈਮ ਨਹੀਂ ਮਿਲਦਾ ਤੁਸੀਂ ਇਹਨਾਂ ਤੋਂ ਟਿਫਿਨ ਸਰਵਿਸ ਲਓ ਪਿਓਰ ਵੈਜੀਟੇਰੀਅਨ ਇਹ ਫੂਡ ਬਣਾਉਂਦੇ ਨੇ
1: ਟਿਫਿਨ ਤੁਸੀਂ ਆਪਣੇ ਕੰਮ ਕਦੇ ਕਰਦੇ ਹੋ ਆਫਿਸ ਦੇ ਵਿੱਚ ਅਤੇ ਹੋਰ ਉੱਥੇ ਵੀ ਲਿਆ ਸਕਦੇ ਹੋ
2: ਉੱਥੇ ਵੀ ਲਿਜਾ ਸਕਦੇ ਹਾਂ ਬਿਲਕੁਲ ਹਾਂਜੀ
1: ਤੁਸੀਂ ਪੂਰਾ ਕਰਨ ਕਿਹੜਾ ਗੀਤ ਲਾ ਰਹੇ ਹਾਂ ਅਸੀਂ ਤੁਹਾਡੇ ਵਾਸਤੇ 905-564-6444 905-564-6444 ਵੈਸੇ ਯਾਰ ਚਮਕੀਲਾ ਸਾਹਿਬ ਦੇ ਗੀਤ ਹੋਏ ਕੁਲਦੀਪ ਮੰਡ ਦੇ ਮੂਹਰੇ ਕੁਝ ਗੀਤ ਚੱਲਦੇ ਆ ਤੇ ਨਾ ਕਵੀ ਪੁਰਾਣੇ ਸਦੀਕ ਸਾਹਿਬ ਟੂੰਬੀ ਵੱਜਦੀ ਹੋਵੇ ਤਾਂ ਮੋਸਟਲੀ ਪਤਾ ਲੱਗ ਹੀ ਜਾਂਦਾ ਵੀ ਫਲਾਨਾ ਗੀਤ ਹੈ ਨਾ
2: ਚਲੋ ਮੈਂ ਇੱਕ ਮੈਸੇਜ ਲੈ ਲਾ ਮੇਨ ਟਾਈਮ ਦੇ ਵਿੱਚ ANJ ਆਟੋਮੋਟਿਵ ਰਿਪੇਅਰ ਨੂੰ ਤੁਸੀਂ ਯਾਦ ਰੱਖੋ ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਕੋਲ ਪਹੁੰਚੋ ਇਹ ਤੁਹਾਡੇ ਲਈ ਬੋਲਟਨ ਦੇ ਵਿੱਚ ਲੋਕੇਟਡ ਨੇ ਤੇ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ ਤੁਸੀਂ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਤੇ ਨਾਲੇ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ ਜੇ ਤੁਸੀਂ ਕੋਈ ਵੀ ਸਸਪੈਂਸ਼ਨ ਦਾ ਕੰਮ ਕਰਾਉਣਾ ਹੈ ਸਸਪੈਂਸ਼ਨ ਵਰਕ ਸਾਰਾ ਕਰਦੇ ਨੇ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਜਾਂ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਰਸਟ ਪ੍ਰੂਫਿੰਗ ਕਰਵਾਉਣੀ ਹੈ ਤੁਸੀਂ ANJ ਆਟੋਮੋਟਿਵ ਰਿਪੇਅਰ ਪਹੁੰਚੋ ਇੰਗਲਿਸ਼ ਪੰਜਾਬੀ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ ਲੈਂਗੁਏਜ ਬੈਰੀਅਰਸ ਕੋਈ ਨਹੀਂ ਹੈਗੇ ਤੇ ਪਹੁੰਚਣਾ ਤੁਸੀਂ ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੰਬਰ ਇਹਨਾਂ ਦਾ 9058577596 905-857-7596 ਦੇ ਉੱਪਰ ਗੱਲ ਹੋਏਗੀ ANJ ਆਟੋਮੋਟਿਵ ਰਿਪੇਅਰ ਦੇ ਨਾਲ
1: ਅਕਾਲ ਡਕਟ ਕਲੀਨਿੰਗ ਦਾ ਨੰਬਰ ਲੈ ਲਓ ਭਾਈ ਰੀਜਨਲ ਡਕਟ ਕਲੀਨ ਕਰਦੇ ਨੇ ਪਿਛਲੇ 40 ਵਰਿਆਂ ਤੋਂ ਸਭ ਦੀ ਕਮਿਊਨਿਟੀ ਦਾ ਸਭ ਤੋਂ ਪਹਿਲਾ ਬਿਜ਼ਨਸ ਆ ਇਹ ਅਕਾਲ ਡਕਟ ਕਲੀਨ ਵਾਲਿਆਂ ਦਾ ਅਤੇ ਨਾਲ ਦੀ ਨਾਲ ਏਅਰ ਕੰਡੀਸ਼ਨ ਫਰਨੈਸ ਤੁਸੀਂ ਏਅਰ ਕੰਡੀਸ਼ਨ ਦੀ ਰਿਪੇਅਰ ਕਰਾਉਣੀ ਆ ਜਾਂ ਨਵਾਂ ਲਵਾਉਣਾ ਪਲੱਸ ਉਹਦੀ ਟਿਊਨ ਅਪ ਕਰਾਉਣੀ ਆ ਇਹ ਕੰਮ ਵੀ ਕਰਦੇ ਨੇ ਅੱਜ ਕੱਲ੍ਹ ਉਹਨਾਂ ਨੇ ਡੀਲ ਲਾਈ ਆ $140 ਦੇ ਵਿੱਚ 3000 ਸਕੇਅਰ ਫਿੱਟ ਕਾਰ ਲੋਕਲ ਬ੍ਰੈਮਟਨ ਮਿਸਾਗਾ ਟੋਬਿਕੋ ਨੇੜੇ ਨੇੜੇ ਹੈ ਨਾ ਸਾਰੇ
2: ਜੀ
1: ਤੇ ਕਰਵਾ ਸਕਦੇ ਹੋ ਆਪਣੇ ਵੀ ਅੱਜ ਲੱਗੇ ਹੋਏ ਨੇ ਇੱਥੇ ਕਰ ਰਹੇ ਨੇ ਬੜੀ ਸਾਰੀ ਪਾਈਪ ਲਾ ਕੇ ਕਲੀਨ ਕਰ ਰਹੇ ਨੇ ਤੋ ਹਰਮਿੰਦਰ ਸਿੰਘ ਹੋਰਾਂ ਦਾ ਨੰਬਰ ਲੈ ਲਓ 4167100662 416-710-0662 ਟੈਲੀਫੋਨ ਨੰਬਰ ਹੈ ਅਤੇ ਲਓ ਫਿਰ ਇੱਕ ਡਿਊਟ ਪੇਸ਼ ਕਰਦੇ ਹਾਂ ਆਪਾਂ ਸ਼ਮਕੀਲ ਸਾਹਿਬ ਦਾ ਬਾਅਦ ਚਲਾਵਾਂਗੇ ਇੱਕ ਮੈਂ ਨਾ ਗੀਤ ਹੋਰ ਪੁਰਾਣਾ ਕੱਢਿਆ
2: ਜੀ
1: ਅਤੇ ਇਹ ਹੈਗਾ ਦੀਦਾਰ ਸੰਧੂ ਸਾਹਿਬ ਦੇ ਨਾਲ ਸਾਥ ਦੇ ਰਹੇ ਨੇ ਹਾਂਜੀ ਹਾਂਜੀ ਤੁਹਾਡੇ ਲਈ ਸੁਰਿੰਦਰ ਕੌਰ ਹੋਰੀ ਸੁਰਿੰਦਰ ਕੌਰ ਨੇ ਲੋਕ ਗੀਤ ਵੀ ਗਾਏ ਨੇ
2: ਹਾਂਜੀ
1: ਪਰ ਹਰਚਰਨ ਗਰੇਵਾਲ ਤੋਂ ਲੈ ਕੇ ਬਹੁਤ ਸਾਰੇ ਸਿੰਗਰਸ ਨਾਲ ਡਿਊਟ ਵੀ ਗਾਏ ਨੇ ਉਹਨਾਂ ਲਓ ਪੁਰਾਣਾ ਗੀਤ ਤੁਹਾਡੇ ਨਾਲ ਕਰਦੇ ਅਸੀਂ

0: ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ, ਚਲੋ AM 530 ਤੋਂ, ਔਰ ਟੈਲੀਫੋਨ ਨੰਬਰ ਹੈ 905-564-6644। ਦੋਸਤੋ, ਇੰਡੀਆ ਜਾਣਾ ਜਾਂ ਕੋਈ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਤਾਂ ਕੋਮਲ ਟਰੈਵਲ ਮਿਸਾਗਾ ਦੇ ਰਿਤੂ ਧਾਲੀਵਾਲ ਤੁਹਾਡੇ ਲਈ ਬੜਾ ਅੱਛਾ ਪੈਕੇਜ ਲਿਖ ਦਿੰਦੇ ਨੇ, ਅਤੇ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦਿੰਦਾ ਅਤੇ ਤੁਸੀਂ ਡੀਲ ਬਣਾ ਲਓ ਉਹਨਾਂ ਦੇ ਨਾਲ, ਹੈ ਨਹੀਂ। ਖਾਸ ਕਰਕੇ ਉਹ ਕਹਿੰਦੇ ਇੰਡੀਆ ਵਾਸਤੇ ਵੀ ਸਾਡੇ ਪਾਸ ਕਾਫੀ ਵਧੀਆ ਵਧੀਆ ਪੈਕੇਜ ਨੇ ਤੁਹਾਡੇ ਪਾਸ, ਉਹਨਾਂ ਦੀ ਐਡ ਹੈਗੀ।
1: ਹਾਂਜੀ, ਨੰਬਰ 905-565-8704, 905-565-8704 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡੇ ਸੰਪਰਕ ਹੋਏਗਾ, ਔਲ ਲਿੰਕ ਟਰੈਵਲ ਮਿਸੀਸਾਗਾ ਤੋਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ।
0: ਜਿਹੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਔਰ ਜਾਣਕਾਰੀ ਦਿਆਂ ਜੀ ਦੋਸਤੋ, ਅੱਜ ਕੱਲ੍ਹ ਗਾਰਡਨਿੰਗ ਦਾ ਮੌਸਮ ਹੈ। ਜੇਕਰ ਤੁਸੀਂ ਆਪਣੇ ਘਰ ਪਿੱਛੇ ਵਧੀਆ ਵਧੀਆ ਆਪਣੀ ਫੁਲਵਾੜੀ ਲਾਉਣਾ ਚਾਹੁੰਦੇ ਹੋ, ਜਿਹੜੇ ਕਿ ਫਲਾਵਰ ਵਗੈਰਾ ਜਾਂ ਫਿਰ ਘਾਹ ਕਟਾਉਣਾ, ਟ੍ਰੀ ਟ੍ਰਿਮਿੰਗ ਕਰਾਉਣੀ ਹੈਗੀ ਆ, ਐਜ ਹੁੰਦੀਆਂ ਕਈ ਵਾਰੀ ਉਹ ਟ੍ਰਿਮ ਕਰਾਉਣੀ ਆ, ਨਾਲ ਦੀ ਨਾਲ ਜੇ ਕੋਈ ਅੱਜ ਕੱਲ੍ਹ ਤੁਸੀਂ ਸਬਜ਼ੀ ਸੁਬਜ਼ੀ ਲਗਾਉਣੀ ਹੈ ਉਹਦੇ ਵਾਸਤੇ ਮੈਂ ਨਾਮ ਦੱਸ ਦਿੰਦਾ, SNS ਲੋਇਰ ਲੋਨ ਕੇਅਰ ਵਾਲਿਆਂ ਦਾ ਨੰਬਰ ਲੈ ਲਓ। ਰਿਓ ਵੀ ਸਟਾਲ ਉਹਨਾਂ ਤੋਂ ਸਟਾਉਣਾ ਘਰ, ਸਡ ਨਵੀਂ ਲਵਾਉਣੀ ਆ ਅਤੇ ਸਾਰਾ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਪਲੱਸ ਸਬਜ਼ੀਆਂ ਸੁਬਜ਼ੀਆਂ ਲਵਾਉਣੀਆਂ ਉਹ ਵੀ ਲਾ ਦੇਣਗੇ
1: ਜੀ।
0: ਗੁਰੀ ਹੋਣਾ ਦਾ ਨੰਬਰ ਲੈ ਲਓ 437-655-1984, 437-655-1984। ਅਗਲੇ ਕਾਲ ਲਈਏ ਜੀ,
1: 1000 ਜੀ। ਸਤਿ ਸ਼੍ਰੀ ਅਕਾਲ।
2: ਹਾਂ, ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਅੱਛਾ, ਤੁਸੀਂ ਲਾਓ ਲੈਲਾ ਮਜਨੂੰ ਦਾ ਕੋਈ ਪੱਥਰ ਸੇ ਨਾ ਮਾਰੇ,
0: ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ।
2: ਹਾਂਜੀ,
0: ਇਹ ਲੈਲਾ ਮਜਨੂੰ ਦੇ ਵਿੱਚ ਨਾ ਕੁੜੀ ਆਈ ਸੀ ਇੱਕ ਰਣਜੀਤਾ।
2: ਹਾਂਜੀ, ਰਣਜੀਤ
0: ਥੋੜੀਆਂ ਮੂਵੀ 'ਚ ਕੰਮ ਕੀਤਾ, ਅੱਖੀਆਂ ਕੁਝ ਰੁੱਖਾਂ ਵਿੱਚ ਵੀ ਹੋਏ ਸੀ ਸਚਿਨ ਦੇ ਨਾਲ, ਅਤੇ ਇਹ ਮੂਵੀ ਵਿੱਚ ਵੀ ਆਪਣੇ ਲੱਲਾ ਮਜਨੂੰ ਰਸ਼ੀ ਕਪੂਰ ਸਾਹਿਬ ਦੇ ਨਾਲ ਸੀਗੀ, ਪਰ ਕੰਮ ਵਧੀਆ ਕੀਤਾ ਕੁੜੀ ਨੇ, ਥੋੜ੍ਹੀ ਮੂਵੀਆਂ ਕੀਤੀਆਂ, ਪਰ ਡਿਸਪੀਅਰ ਵਿਆਹ ਬੁਕਰਾ ਲਿਆ ਹੋਣਾ ਜਾਂ ਬਾਅਦ 'ਚ, ਹੈ ਨਾ, ਹੋ ਸਕਦਾ। ਐਨੀਵੇ, ਗੀਤ ਸੁਣਾਉਂਦੇ ਤੁਹਾਨੂੰ,
1: ਕੋਈ ਗੱਲ ਨਹੀਂ, ਗਾਣਾ ਤੁਹਾਡਾ ਲਗਾ ਦਿੰਦੇ ਹਾਂ ਥੋੜ੍ਹੇ ਟਾਈਮ 'ਚ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤੋ, ਕਲੀਅਰ ਵਿਊ ਆਈ ਕੇਅਰ ਦੀ ਮੈਂ ਜਾਣਕਾਰੀ ਦਿਆਂ, ਧੁੱਪ ਵਾਲੀਆਂ ਐਨਕ ਅੱਜ ਕੱਲ੍ਹ ਉਹਨਾਂ ਲਾਈਆਂ ਕਿਉਂਕਿ ਹੁਣ ਲੋੜ ਆਪਾਂ ਨੂੰ
1: ਜੀ,
0: ਅਤੇ 25% ਉਹ ਤਾਂ ਡਿਜ਼ਾਇਨਰ ਫਰੇਮ 'ਤੇ ਲਗਾਇਆ ਉਹਨਾਂ ਨੇ, ਖੁਦ ਡਾਕਟਰ ਨੇ ਰਮਨਦੀਪ ਫੇਅਰ ਅਤੇ ਡਾਕਟਰ ਹਰਪ੍ਰੀਤ ਫੇਅਰ
1: ਜੀ,
0: ਇੱਕ ਦਿਨ ਛੁੱਟੀ ਕਰ ਦਿੰਦੇ ਮੰਡੇ, ਬਾਕੀ ਟਿਊਜ਼ਡੇ ਟੂ ਫਰਾਈਡੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਸੈਚਰਡੇ 11 ਤੋਂ 6, ਸੰਡੇ 12 ਤੋਂ 5। ਨੰਬਰ 905-913-4545
1: ਜੀ। ਤੇ ਇੱਕ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੇ ਇੱਕ ਚੱਕਰ ਜ਼ਰੂਰ ਲਗਾਓ ਅੱਜ, ਕਿਉਂਕਿ ਅੱਜ ਥਰਸਡੇ ਵਾਲੇ ਦਿਨ ਹੱਕਾ ਥਾਲੀ ਤੁਹਾਨੂੰ ਵੈਜ ਸੌਰੀ ਬਾਈ 1 ਗੈਟ 1 ਫ੍ਰੀ ਮਿਲੂਗੀ, ਵੈਜ ਥਾਲੀ ਵੀ ਲਓ।
0: ਮੈਨੂੰ ਇਉਂ ਲੱਗਦਾ ਵੀ ਤੇਰਾ ਖਾਜ ਭੁੱਖ ਲੱਗੀ ਤੇ ਖਾਦਾ ਕੋਈ ਤੇ
1: ਨਹੀਂ, ਮੈਂ ਖਾਦਾ ਥੋੜਾ ਅਰਲੀ ਖਾ ਲਿਆ ਸੀ,
0: ਬੋਲਣ ਤੋਂ ਪਹਿਲਾਂ ਸੋਚ ਰਹੀ ਵੀ ਖਾਣ ਨੂੰ ਕੀ ਕਰਦਾ ਕੋਈ।
1: ਜਦੋਂ ਇੰਨੀ ਵਧੀਆ ਡੀਲਸ ਲੱਗੀਆਂ ਹੋਣ ਹਨਾ, ਫਿਰ ਆਬਵੀਅਸਲੀ ਬੰਦੇ ਦਾ ਮਨ ਕਰ ਜਾਂਦਾ ਹੁੰਦਾ। ਤੇ ਵੈਸੇ ਸਿੰਪਲੀ ਇੰਡੀਅਨ ਤੇ ਹਰ ਰੋਜ਼ ਹੀ ਤੁਹਾਡੇ ਲਈ ਬਾਈ 1 ਗੈਟ 1 ਸਪੈਸ਼ਲ ਡੀਲਸ ਲੱਗਦੀਆਂ ਨੇ, ਤੇ ਤੁਸੀਂ ਅੱਜ ਇਹਨਾਂ ਦੇ ਕੋਲੋਂ ਹਾਕਾ ਥਾਲੀ, ਮਤਲਬ ਕਿ ਚਾਈਨੀਜ਼ ਫੂਡ ਤੁਸੀਂ ਲਾਈਕ ਕਰਦੇ ਹੋ, ਮਨਚੂਰੀਅਨ, ਨੂਡਲਸ ਜਾਂ ਡਿਫਰੈਂਟ ਡਿਫਰੈਂਟ ਚੀਜ਼ਾਂ ਹੋ ਗਈਆਂ, ਜਾਂ ਜਿਵੇਂ ਚੀਜ਼ ਚਿੱਲੀ ਹੋ ਗਿਆ, ਚਿੱਲੀ ਚਿਕਨ ਹੋ ਗਿਆ, ਇੱਦਾਂ ਦੀਆਂ ਚਾਈਨੀਜ਼ ਫੂਡ ਆਈਟਮਸ ਤੁਸੀਂ ਲਾਈਕ ਕਰਦੇ ਹੋ, ਤਾਂ ਹਾਕਾ ਥਾਲੀ ਅੱਜ ਤੁਹਾਨੂੰ ਬਾਈ 1 ਗੈਟ 1 ਫ੍ਰੀ ਮਿਲੂਗੀ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ। ਅਤੇ ਇਹਨਾਂ ਦੇ ਕੋਲੋਂ ਤੁਸੀਂ ਇੰਡੀਅਨ ਮਿਠਾਈਆਂ ਬਿਲਕੁਲ ਸ਼ੁੱਧ ਖੋਏ ਵਾਲੀਆਂ, ਡਰਾਈ ਫਰੂਟਸ ਵਾਲੀਆਂ ਐਵਰੀ ਡੇ ਲੈ ਕੇ ਆ ਸਕਦੇ ਹੋ, ਅਤੇ ਬਿਲਕੁਲ ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਹਾਨੂੰ ਮਿਲਦਾ ਆ, ਵੈੱਜ ਵੀ ਨੋਨ ਵੈੱਜ ਵੀ, ਤੁਸੀਂ ਬੈਠ ਕੇ ਡਾਈਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਲੈ ਕੇ ਆ ਸਕਦੇ ਹੋ। ਅਤੇ ਇਹ ਜਿਹੜੀ ਡੀਲ ਹੈ ਇਹ ਤੁਹਾਡੇ ਲਈ ਡਾਈਨਿੰਗ ਦੇ ਲਈ ਵੀ ਹੈ, ਟੇਕ ਆਊਟ ਦੇ ਲਈ ਵੀ ਹੈ। ਬਾਈ 1 ਗੈਟ 1 ਫ੍ਰੀ ਹਾਕਾ ਥਾਲੀ ਅੱਜ ਲਓ ਤੁਸੀਂ, 275 ਗਾਰਡਨ ਬੁੱਕ ਟ੍ਰੇਲ, ਗਾਰਡਨ ਬੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਨੇ, ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਤੁਹਾਨੂੰ ਮਿਲਣਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਵਾਲੇ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਸਾਡੇ ਨਾਲ ਨੇ, ਉਮਰਪ੍ਰੀਤ ਚਾਵਲਾ ਹੋਰੀ ਇੰਸ਼ੋਰ ਦੇ ਫੀਲਡ ਬੜਾ ਲੰਮਾ ਨਾਮ ਹੈ ਇਹਨਾਂ ਦਾ
1: ਜੀ,
0: ਉਹਨੂੰ ਨਾਲ ਲਈਏ ਜੀ। ਉਮਰਪ੍ਰੀਤ ਜੀ,
3: ਥੈਂਕ ਯੂ ਸੋ ਮਚ ਤੇਜਿੰਦਰ ਜੀ। ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਤੁਸੀਂ ਟਰਮ ਲਾਈਫ ਇੰਸ਼ੋਰੈਂਸ ਲੈਣੀ ਆ, ਤੁਸੀਂ ਟਰਮ ਕ੍ਰਿਟੀਕਲ ਇਲਨੈਸ ਲੈਣੀ ਆ, ਦੋਨਾਂ 'ਚ ਆਪਾਂ ਮਨੀ ਬੈਕ ਪਲਾਨ ਡਿਜ਼ਾਇਨ ਕਰ ਸਕਦੇ ਹਾਂ। ਜੇ ਕੁਝ ਹੋਇਆ ਤਾਂ ਫੈਮਿਲੀ ਨੂੰ ਬੈਨੀਫਿਟ ਮਿਲ ਜਾਏਗਾ ਜਾਂ ਤੁਹਾਨੂੰ ਬੈਨੀਫਿਟ ਮਿਲ ਜਾਏਗਾ, ਜੇ ਕੁਝ ਨਹੀਂ ਹੋਇਆ ਤੁਹਾਡੇ ਪੈਸੇ ਵਾਪਿਸ ਹੋ ਜਾਣਗੇ। ਤੁਹਾਡੀ ਆਲਰੇਡੀ ਇੰਸ਼ੋਰੈਂਸ ਲਈ ਹੋਈ ਹੈ ਤਾਂ ਆਪਾਂ ਇਵੇਂ ਦੇ ਪਲਾਨ ਦੇ ਵਿੱਚ ਉਹਨੂੰ ਕਨਵਰਟ ਵੀ ਕਰ ਸਕਦੇ ਹਾਂ। ਅਤੇ ਦੂਜਾ ਮੇਰਾ ਸਪੈਸ਼ਲੀ ਮੈਸੇਜ ਹੈਗਾ ਤੇਜਿੰਦਰ ਜੀ, ਵੀ ਜੇ ਤੁਸੀਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕਰਨਾ, ਸਮਰ ਦਾ ਟਾਈਮ ਹੈ, ਬਹੁਤ ਵਧੀਆ ਮੌਸਮ ਹੈ, ਸੁਪਰ ਵੀਜ਼ਾ ਅਪਲਾਈ ਕਰਨ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਮੈਂਡੇਟੋਰੀ ਆ, ਉਹ ਆਪਾਂ ਨੂੰ ਕਰਨਾ ਹੀ ਪੈਣਾ, 100,000 ਦੀ ਕਵਰੇਜ ਆ ਤੇ ਮਿਨੀਮਮ 1 ਸਾਲ ਦੀ ਹੋਣੀ ਚਾਹੀਦੀ ਆ। ਬਟ ਕਈ ਵਾਰ ਅਸੀਂ, ਸਾਨੂੰ ਇਹ ਲੱਗਦਾ ਹੁੰਦਾ ਵੀ ਪੇਰੈਂਟਸ ਨੇ ਰੀ ਐਂਟਰ ਕਰਨਾ, ਦੁਬਾਰਾ ਆ ਰਹੇ ਆ, ਆਲਰੇਡੀ ਉਹਨਾਂ ਕੋਲ ਸੁਪਰ ਵੀਜ਼ਾ ਹੈਗਾ, ਤਾਂ ਕਈ ਵਾਰ ਆਪਾਂ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਇਮੀਗ੍ਰੇਸ਼ਨ ਤੇ ਬਹੁਤ ਪ੍ਰੋਬਲਮ ਹੁੰਦੀ ਆ। ਰੀਸੈਂਟਲੀ ਮੈਨੂੰ ਫੋਨ ਆਇਆ ਸੀਗਾ ਕਿਸੇ ਦਾ ਕਿ ਉਹ ਕਹਿੰਦੇ ਕਿ ਅਸੀਂ ਤੁਹਾਡਾ ਸੁਪਰ ਵੀਜ਼ਾ ਚੇਂਜ ਕਰਕੇ ਵਿਜ਼ਟਰ ਚ ਕਰ ਦਿੰਦੇ ਆ ਕਿਉਂਕਿ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਆ, ਤਾਂ ਤੁਸੀਂ 6 ਮਹੀਨੇ ਬਾਅਦ ਤੁਸੀਂ ਵਾਪਿਸ ਚਲੇ ਜਾਣਾ। ਖੜੇ ਪੈਰ ਇੰਸ਼ੋਰੈਂਸ ਕਰਵਾਈ ਉਹਨਾਂ ਦੀ, ਮਤਲਬ ਜੇ ਉਹ ਰੀ ਐਂਟਰ ਕਰ ਰਹੇ ਆ ਤਾਂ ਵੀ ਇੰਸ਼ੋਰੈਂਸ ਉਹਨਾਂ ਨੂੰ ਜ਼ਰੂਰ ਚਾਹੀਦੀ ਹੈ, ਔਰ ਜੇ ਉਹ ਇੱਥੇ ਆ ਵਾਪਿਸ ਜਾ ਰਹੇ ਆ ਤਾਂ ਉਹ ਇੰਸ਼ੋਰੈਂਸ ਕੈਂਸਲ ਕਰੋ। ਜਦੋਂ ਉਹਨਾਂ ਨੇ ਦੁਬਾਰਾ ਆਉਣਾ ਤਾਂ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਮਹੀਨੇ ਬਾਅਦ ਦੁਬਾਰਾ ਹੀ ਆ ਜਾਣਾ, ਆਪਾਂ ਇੰਸ਼ੋਰੈਂਸ ਕੈਂਸਲ ਨਹੀਂ ਕਰਾਉਂਦੇ, ਲੇਕਿਨ ਨਹੀਂ, ਜਦੋਂ ਉਹਨਾਂ ਨੇ ਵਾਪਿਸ ਆਉਣਾ ਤਾਂ ਉਸ ਡੇਟ ਤੋਂ ਦੁਬਾਰਾ ਨਵੀਂ ਇੰਸ਼ੋਰੈਂਸ ਆਪਾਂ ਨੂੰ ਸਟਾਰਟ ਕਰਨੀ ਪੈਂਦੀ ਹੁੰਦੀ ਆ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ ਨੂੰ ਲੈ ਕੇ, ਤੁਸੀਂ ਆਪਣੇ ਪੇਰੈਂਟਸ ਦੀ ਡੇਟ ਆਫ ਬਰਥ, ਉਹਨਾਂ ਦੀਆਂ ਹੈਲਥ ਕੰਡੀਸ਼ਨ ਮੈਨੂੰ ਸੈਂਡ ਕਰ ਦਿਓ, ਮੈਂ ਤੁਹਾਨੂੰ ਜੋ ਵੀ ਬੈਸਟ ਰੇਟ ਆਉਂਦਾ ਹੋਊਗਾ, ਜੋ ਵੀ ਕੰਪਨੀ ਉਹਨਾਂ ਦੀ ਹੈਲਥ ਕੰਡੀਸ਼ਨ ਨੂੰ ਕਵਰ ਕਰਦੀ ਹੈ, ਸਟੇਬਿਲਿਟੀ ਕਲੋਜ਼ ਹੈ, ਹਰ ਚੀਜ਼ ਨੂੰ ਦੇਖ ਕੇ ਤੁਹਾਨੂੰ ਬੈਸਟ ਰੇਟ ਜਿਹੜਾ ਹੈਗਾ ਮੈਸੇਜ ਕਰ ਦੂੰਗੀ, ਜਾਂ ਤੁਸੀਂ ਈਮੇਲ ਵੀ ਮੇਰੇ ਤੋਂ ਕਰਵਾ ਸਕਦੇ ਹੋ। ਜਾਂ ਕੋਈ ਵੀ ਕੁਐਸਚਨ ਹੈ ਤੁਹਾਡਾ ਇਨਵੈਸਟਮੈਂਟਸ ਨੂੰ ਲੈ ਕੇ, RRSP, RESP, TFSA, FHSA ਜਾਂ ਡਿਸੇਬਿਲਿਟੀ ਸੇਵਿੰਗਸ ਪਲਾਨ, ਤਾਂ ਵੀ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ। ਐਲਬਰਟਾ, BC, ਮੈਨੀਟੋਬਾ, ਸਸਕੈਚੁਆਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸ ਵਿੱਚ ਮੈਂ ਲਾਇਸੈਂਸਡ ਹਾਂ। ਤੁਹਾਡੀ ਫੈਮਿਲੀ ਫਰੈਂਡਸ ਹੈ ਇਹਨਾਂ ਪ੍ਰੋਵਿੰਸਿਸ ਦੇ ਵਿੱਚ, ਜਾਂ ਤੁਸੀਂ ਇਹਨਾਂ ਪ੍ਰੋਵਿੰਸਿਸ ਤੋਂ ਓਨਟਾਰੀਓ 'ਚ ਮੂਵ ਕੀਤੇ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਤੁਹਾਡਾ ਐਡਵਾਈਜ਼ਰ ਨਹੀਂ ਹੈ ਤਾਂ ਜੋ ਵੀ ਤੁਹਾਨੂੰ ਸਰਵਿਸ ਚਾਹੀਦੀ ਹੈ, ਜੋ ਵੀ ਚੇਂਜਿਸ ਕਰਨ ਵਾਲੀਆਂ, ਕੁਛ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ
0: 6 4 7 4 4 6 1 6 1 6 6 7 4 4 6 1 6 1 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6 6
1: ਹਾਂਜੀ ਸਤਿ ਸ਼੍ਰੀ ਅਕਾਲ,
4: ਆਪਣੇ ਜਮਕੀਲੇ ਦਾ ਗਾਣਾ ਦੱਸਣਾ ਹੈ।
1: ਹਾਂਜੀ ਦੱਸੋ।
0: ਜਸਪਾਲ ਤੁਸੀਂ ਪਹਿਲਾਂ ਚਮਕੀਲੇ ਦੇ ਬਹੁਤ ਗੀਤ ਸੁਣੇ ਹੋਣੇ ਨਾ, ਮੋਸਟਲੀ ਆਪਣਾ ਪਤਾ ਲੱਗ ਹੀ ਜਾਂਦਾ ਵੀ ਕਿਹੜਾ ਗੀਤ ਹੈ ਨਾ। ਜੀ ਮਿਹਰਬਾਨੀ, ਥੈਂਕ ਯੂ। ਤੇ ਅਗਲੇ ਕਾਲਰ ਲੈ ਲਓ ਜੀ।
1: ਹਾਂਜੀ 5600 ਜੀ ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਰਵਿੰਦਰ ਜੀ ਆਪਣਾ ਮਨਪ੍ਰੀਤ ਜੀ ਗਾਣਾ ਲਾ ਦਿਓ ਆਪਣੇ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਆ ਤੇ ਰਵਿੰਦਰ ਕਪੂਰ ਦਾ, ਤੇ ਜੇ ਸਿੱਧੂ ਸਾਹਿਬ ਨੇ ਪਹਿਲਾਂ ਕਿਹਾ ਬਾਈ ਦਿਨ ਬਹੁਤ ਵਧੀਆ ਤੇ ਅਜੇ ਦਿਨ ਚੜਿਆ,
0: ਅਜੇ ਦਿਨ ਚੜਿਆ ਤੇਰੇ ਰੰਗ ਵਰਗਾ,
1: ਲਾ ਦਿਓ। ਠੀਕ ਹੈ ਜੀ।
0: ਅੱਛਾ ਮੈਂ ਬੜੀ ਜਲਦੀ ਆਪਾਂ ਲੈ ਕੇ ਚੱਲਦੇ ਤੁਹਾਨੂੰ ਸਪੈਕਸ ਐਕਸਪ੍ਰੈਸ ਤੇ, ਪਰ ਮੈਂ ਚੁਣਿਆ ਇੱਕ ਗੀਤ ਬੜਾ ਪਿਆਰਾ, ਇਹ ਸ਼ਾਮ ਨਾਲ ਢੁਕਦਾ, ਤੇ ਜਦੋਂ ਵੀ ਸੁਣ ਲਓ ਗੀਤ ਨੂੰ ਨਾ ਬਹੁਤ ਇੰਜੋਏ ਕਰਦੇ ਹਾਂ, ਥੋੜ੍ਹੇ ਜਿਹੇ ਉਹ ਲਾ ਲਈਏ ਫਿਰ ਆਪਾਂ ਤੁਹਾਡੇ ਨਾਲ ਹੀ ਹਾਂ ਇਬਰਾਹਿਮ ਦੇਸ਼ ਪਰ, ਉਸ ਤੋਂ ਬਾਅਦ ਮੈਂ ਸਪੈਕਸ ਐਕਸਪ੍ਰੈਸ ਦੇ ਨਾਲ ਗੱਲ ਕਰਾਂਗਾ।

0: ਪਰ ਗੀਤ ਨੂੰ ਕੰਟੀਨਿਊ ਰੱਖਾਂਗੇ, ਮੈਂ ਦੁਬਾਰਾ ਫਿਰ ਸੁਣਾਵਾਂਗਾ ਤੁਹਾਨੂੰ ਇਹ। ਪਰ ਇਸ ਸਮੇਂ ਸਪੈਕਸ ਐਕਸਪੋਰਟ ਦੇ ਫਟਾਫਟ ਲੈ ਚੱਲੀਏ, ਕਿਉਂਕਿ ਉੱਥੇ ਅੱਜ ਡਾਕਟਰ ਵੀ ਅਵੇਲੇਬਲ ਹੁੰਦੇ ਨੇ, ਵੀਰਵਾਰ ਅੱਜ, ਅਤੇ ਵੀਕਐਂਡ 'ਤੇ ਵੀ ਅਵੇਲੇਬਲ ਹੁੰਦੇ ਨੇ। ਰਾਜ ਨੂੰ ਦੱਸਾਂਗੇ ਕਿਹੜੇ ਕਿਹੜੇ ਦਿਨ ਉੱਥੇ ਡਾਕਟਰ ਅਵੇਲੇਬਲ ਹੁੰਦੇ ਨੇ ਤੁਹਾਡੀ ਚੈੱਕਅਪ ਵਾਸਤੇ। ਅਤੇ ਮੇਰੇ ਨਾਲ ਹੋਣੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਹੋਣੀ। ਰਾਜਨ ਜੀ ਆਇਆਂ ਨੂੰ ਜੀ
1: ਬਹੁਤ ਬਹੁਤ ਧੰਨਵਾਦ ਜੀ, ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਅੱਜ ਥਰਸਡੇ ਸਾਡੀਆਂ ਦੋਨੋਂ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਹੈ ਜੀ। ਅਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਹੋਣਗੇ। ਸੋ ਜਿਹਨਾਂ ਨੇ ਵੀ ਅੱਖਾਂ ਦਾ ਕੰਪਲੀਟ ਕੰਪ੍ਰੀਹੈਂਸਿਵ ਚੈੱਕਅਪ ਕਰਵਾਉਣਾ, ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888, 905-460-8888। ਅਤੇ ਜਿਹੜੇ ਵੀ ਸਾਡੇ ਭੈਣ ਭਰਾ ਵਧੀਆ ਬ੍ਰਾਂਡਿਡ ਫਰੇਮ ਲੈਣਾ ਚਾਹੁੰਦੇ ਨੇ ਜੀ, ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੋਮਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਇਹ ਸਾਰੇ ਹੀ ਬ੍ਰਾਂਡਿਡ ਫਰੇਮਾਂ 'ਤੇ ਅਤੇ ਸਨ ਗਲਾਸਿਸ ਉੱਤੇ ਇਸ ਵੀਕੈਂਡ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜਿਹਨਾਂ ਨੇ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਮਾਰਕ ਸ਼ੇਕਅਪ ਦੇ, ਕੇਸਪੇਡ ਦੇ ਫਰੇਮ ਅਤੇ ਸਨ ਗਲਾਸਿਸ ਲੈਣੇ ਨੇ ਅਤੇ ਫਲੈਟ 50% ਆਫ ਦਿੱਤਾ ਜਾ ਰਿਹਾ ਜੀ। ਅਤੇ ਜੇ ਤੁਸੀਂ ਟੋਮੀ ਹਿਲ ਫਿਗਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਅਤੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਲੈਣੇ ਨੇ ਅਤੇ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਡੀਲਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ, ਜ਼ਰੂਰ ਕਾਲ ਕਰਕੇ ਆਪਣਾ ਨਾਮ ਲਿਖਵਾਉਣ 905-460-8888, ਅਤੇ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਜੀ ਸਪੈਕਸ ਐਕਸਪ੍ਰੈਸ ਨੂੰ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ 905-460-8888, 905-460-8888। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,
0: ਸ਼ੁਕਰੀਆ ਜੀ, ਮਿਹਰਬਾਨੀ। ਤੁਹਾਡੇ ਪ੍ਰਦੇਸ਼ ਨੂੰ ਜਿਹੜਾ ਥੋੜ੍ਹੀ ਬ੍ਰੇਕ ਲੈ ਕੇ ਆਉਂਦੇ ਹਾਂ ਵਾਪਸ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ ਫੈਂਡਰਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ ਚਲੋ AM 530।
3: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
4: ਓ ਹੀਟ ਵੇਵ ਆ ਗਈ,
5: ਕੀ ਗੱਲ ਇੰਨੀ ਜਲਦੀ?
4: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
5: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ,
4: ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
6: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
4: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ.ca ਤੇ ਜਾਓ।
7: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
3: ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Impossible is nothing. ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।
2: ਦੋਸਤੋ ਦਿਨ ਇੰਨਾ ਵਧੀਆ ਸ਼ਾਨਦਾਰ ਆ, ਵਧੀਆ ਵਧੀਆ ਸਾਫਟ ਡਰਿੰਕ ਵਗੈਰਾ ਪੀਓ, ਹੈ ਨਾ, ਸ਼ਿਕੰਜ ਵੀ ਬਣਾ ਕੇ ਪੀ ਲਓ। ਅੱਜ ਕੱਲ੍ਹ ਦੇ ਇਹੋ ਜਿਹੇ ਮੌਸਮ 'ਚ ਵਧੀਆ ਲੱਗਦੀ ਹੈ ਨਾ।
3: ਹਾਂਜੀ,
2: ਜੇ ਉਹ ਜੇ ਨਹੀਂ ਚਾਹਵਾਨ ਤਾਂ ਲੱਸੀ ਬੜੀ ਵਧੀਆ ਚੀਜ਼ ਆ, ਲੱਸੀ ਬਣਾ ਕੇ ਪੀ ਲਓ, ਹੈ ਨੀ, ਮਿੱਠੇ ਵਾਲੀ ਪੀ ਲਓ, ਨਮਕੀਨ ਪੀ ਲਓ, ਅਤੇ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ ਆ, ਬਾਰਬੀਕਿਊ ਕਰ ਲਓ ਅਤੇ ਬਾਹਰ ਅੰਦਰ ਘੁੰਮ ਆਓ, ਪਾਰਕ ਵਗੈਰਾ ਗੇੜਾ ਗੁੜਾ ਦੇ ਆਓ, ਤਾਂ ਆਪਾਂ ਨੂੰ ਜਾਣੀ ਕਿ ਦਿਨ ਵਧੀਆ ਹੋਵੇ, ਉਹਨੂੰ ਆਪਾਂ ਵਰਤੀਏ, ਇੰਜੋਏ ਕਰੀਏ, ਵੇਲ ਆਊਟ ਕਰੀਏ ਇੰਗਲਿਸ਼ ਕਹਿੰਦੇ। ਅਤੇ ਵੇਲ ਆਊਟ ਕੀਤਾ ਤੁਸੀਂ ਸਾਡੇ ਨਾਲ ਟਾਈਮ ਇੱਕ ਘੰਟਾ ਕੁਝ ਮਿੰਟ,
3: ਹਾਂਜੀ,
2: ਤੇ ਲੇਕਿਨ ਬੇਲ ਆਊਟ ਕਰਨਾ ਠੀਕ ਸ਼ਾਮ ਦੇ 6 ਵਜੇ ਤੱਕ,
3: ਬਿਲਕੁਲ
2: ਕਿੰਨੇ ਘੰਟੇ ਆ ਸਾਡੇ ਨੇ ਰਹਿਣਾ। ਅਤੇ ਅਸੀਂ ਤੁਹਾਡੇ ਲਈ ਹੁਣ ਜਿਹੜੀਆਂ ਖਬਰਾਂ ਲੈ ਕੇ ਆਉਣੀਆਂ ਸਮਰਾਜ ਸਿੱਧੂ ਹੋਰਾਂ ਨੇ, ਅੱਗੇ ਜਾ ਕੇ ਤੁਸੀਂ ਜਾਣਦੇ ਹੋ ਕਿ ਐਨ ਪੂਰੀਆਂ ਉਹਦੇ ਵਿੱਚ ਤੁਸੀਂ ਗੁੜਚ ਹੋ ਜਾਂਦੇ ਹੋ। ਅਤੇ ਖਬਰਾਂ ਹੋਣਗੀਆਂ ਕੈਨੇਡਾ ਦੀਆਂ, ਪਲੱਸ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਹੋਏਗਾ ਸ਼ਾਮ ਦੇ 6 ਵਜੇ ਤੱਕ। ਤੇ ਆਪਾਂ ਮੈਨੂੰ ਲੱਗਦਾ ਇੱਥੇ ਸਾਈਨ ਅਪ ਕਰੀਏ,
3: ਬਿਲਕੁਲ। ਕੱਲ ਨੂੰ ਸਾਡੀ ਮੁਲਾਕਾਤ ਤੁਹਾਡੇ ਨਾਲ 3-6 ਵਜੇ ਤੱਕ ਹੋਊਗੀ, 3 ਘੰਟੇ ਪੂਰੇ,
2: ਹਾਂ, ਫਰਾਈਡੇ ਆਪਣੇ
3: ਕੋਲ, ਫਰਾਈਡੇ। ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ,
2: ਤਾਂ ਆਪਾਂ ਇੱਥੇ ਹੀ ਆ ਲਾਈਵ, ਮੈਂ ਵੀ ਇੱਥੇ ਸਟੂਡੀਓ ਲਾਈਵ ਹੈ ਜੀ ਮੇਰੇ ਕੋਲ,
3: ਹਾਂਜੀ।
2: ਤੇ ਛੱਡ ਕੇ ਜਾਈਏ ਚੀਮਾ ਸਾਹਿਬ ਦੀ ਫਰਮਾਇਸ਼ੀ ਗੀਤ, ਜਾਣ ਕੇ ਹੋਲਡ ਕੀਤਾ ਹੋਇਆ ਸੀ
3: ਜੀ
2: ਚਮਕੀਲਾ ਸਾਹਿਬ ਨੂੰ, ਪੈਸੇ ਜੇ ਹੋਰ ਕਲਾਕਾਰ ਆਏ ਹੁੰਦੇ ਨਾ ਸਟੇਜ 'ਤੇ ਵੀ ਆਇਆ ਹੁੰਦਾ ਸੀਗਾ,
3: ਹਾਂਜੀ,
2: ਜਦੋਂ ਲੋਕਾਂ ਨੂੰ ਪਤਾ ਲੱਗ ਜਾਏ ਨਾ ਵੀ ਆਪਾਂ ਵੀ ਚਮਕੀਲਾ ਸਾਹਿਬ ਨੇ ਆਉਣਾ ਇੱਥੇ, ਮੈਂ ਅਖਾੜੇ ਦੇਖੇ ਨਾ, ਪਹਿਲਾਂ ਹੋਰ ਹੀ ਲਾਈ ਰੱਖਣੇ ਬੰਦੇ, ਹੈ ਨਾ, ਲੋਕਾਂ ਨੇ ਬੈਠੇ ਰਹਿਣਾ, ਬੈਠਣ ਵਿੱਚ ਕੇ ਰਹਿਣਗੇ, ਇਹਨਾਂ ਨੂੰ ਕਿਹਾ ਸੁਣਨਾ ਨਹੀਂ, ਬਾਅਦ 'ਚ ਹੁਣ ਬਾਅਦ 'ਚ ਉਹਨਾਂ ਨੂੰ ਲਾਇਆ ਤਾਂ ਫਿਰ ਚਮਕੀਲੇ ਸਾਹਿਬ ਨੇ ਬੈਠ ਲਏ ਮਿੱਠੀ। ਮੇਨ ਕਲਾਕਾਰ ਦਾ ਇਸ ਤਰ੍ਹਾਂ ਹੁੰਦਾ ਸਾਰਿਆਂ ਦਾ,
3: ਠੀਕ ਹੈ,
2: ਹੈ ਨਾ। ਅਤੇ ਕਹਿੰਦੇ ਨਾ ਚੰਗਾ ਖਿਡਾਰੀ ਕਹਿੰਦਾ ਹੁੰਦਾ ਬਾਈ ਬਾਅਦ ਛੱਡੀਦਾ, ਉਹ ਚੱਕਰ ਆ,
3: ਠੀਕ ਹੈ।
2: ਤੇ ਹੁਣ ਇਹ ਚੱਕਰ ਆ ਵੀ ਇਹ ਆਪਣਾ ਕਰੋ ਇੰਜੋਏ ਆ ਗੀਤ,
3: ਬਿਲਕੁਲ ਫਰਮਾਇਸ਼ੀ ਗਾਣਾ ਆ, ਤੁਸੀਂ ਇੰਜੋਏ ਕਰੋ, ਤੇ ਸਾਨੂੰ ਇੱਥੇ ਤੋਂ ਇਜਾਜ਼ਤ, ਕੱਲ ਨੂੰ ਮਿਲਦੇ ਆ, ਸਤਿ ਸ਼੍ਰੀ ਅਕਾਲ।

0: Deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ
3: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
3: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
3: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
1: 647-10-647-739-8710 License number M200-34-50
4: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ਼ ਪਰਦੇਸ਼ ਦੇਸ਼ ਪਰਦੇਸ਼
5: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
4: ਇਨਫੋਰਮੇਸ਼ਨ
5: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
6: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive 15 Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰ੍ਹਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਾਕਟਰ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ।

0: ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ।
1: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।
2: ਫੇਰ ਕਾਕਰੋਚ ਤੇ ਚੂਹੇ, ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
4: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।

530 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 ਘੰਟਿਆਂ ਦੇ ਅੰਦਰ ਅੰਦਰ ਹੁਣ ਠੀਕ 6 ਵਜੇ ਤੱਕ ਤੁਹਾਡੇ ਲਈ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਨਾਲ ਦੇ ਖਾਸ ਤਾਂ ਸਾਡੀਆਂ ਲੋਕਲ ਜੀ ਟੀ ਏ ਦੀਆਂ ਬ੍ਰੈਂਪਟਨ, ਕੈਲਦਨ, ਮਿਸਿਸਾਗਾ, ਟੋਰਾਂਟੋ ਐਂਡ ਬਿਯੋਂਡ ਦੀਆਂ ਸਭ ਤੋਂ ਨਵੀਆਂ ਤਾਜ਼ੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਤੁਰਲੇ ਪੇਸ਼ ਕਰਦੇ ਰਹਾਂਗੇ। ਅੱਜ ਤਾਂ ਕਾਫੀ ਵੱਡੀਆਂ ਵੱਡੀਆਂ ਨਵੀਆਂ ਤਾਜ਼ੀਆਂ ਬ੍ਰੇਕਿੰਗ ਖਬਰਾਂ ਹਨ, ਠੀਕ 6 ਵਜੇ ਤੱਕ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਅਤੇ ਇਨ ਬਿਟਵੀਨ ਵਿੱਚ ਵਿਚਾਲੇ ਕੁਛ ਨਵੇਂ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਕੋਸ਼ਿਸ਼ ਤਾਂ ਹੁੰਦੀ ਹੈ ਕਿ ਵੱਧ ਤੋਂ ਵੱਧ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਪੇਸ਼ ਕਰੀਏ, ਪਰ ਅੱਜ ਕਿਉਂਕਿ ਕਾਫੀ ਜ਼ਿਆਦਾ ਵੱਡੇ ਵੱਡੇ ਕਲਾਕਾਰਾਂ ਨੇ ਇਕੱਠੇ ਹੀ ਨਵੀਆਂ ਈ ਪੀਜ਼, ਨਵੇਂ ਟਰੈਕਸ, ਨਵੀਆਂ ਟੇਪਾਂ ਕੱਢੀਆਂ ਨੇ, ਅਲੱਗ ਅਲੱਗ ਕਲਾਕਾਰਾਂ ਨੇ, ਉਹਨਾਂ ਦੇ ਵੀ ਕੁਛ ਨਵੇਂ ਗਾਣੇ ਪੇਸ਼ ਕਰਾਂਗੇ। ਮਨਕੀਰਤ ਔਲਖ, ਚੀਮਾ ਵਾਏ ਤੋਂ ਲੈ ਕੇ ਅਰਜਨ ਢਿੱਲੋਂ ਨਾਲੇ ਜੈਜ਼ੀ ਬੀ ਤੱਕ, ਸੋ ਨਾਲ ਦੀ ਨਾਲ ਵੀ ਤੁਹਾਡੇ ਫਰਮਾਇਸ਼ੀ ਗਾਣੇ ਲੈਂਦੇ ਰਵਾਂਗੇ, ਪੇਸ਼ ਵੀ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਅਤੇ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆ ਕੇ ਆਪਣੇ ਮੈਸੇਜਸ ਸਿੱਧੇ ਤੁਹਾਡੇ ਤੱਕ ਪੇਸ਼ ਕਰਨਗੇ। ਹਰੇਕ ਦਿਨ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਪ੍ਰੋਫੈਸ਼ਨਸ, ਡਿਫਰੈਂਟ ਬਿਜ਼ਨਸਿਸ, ਡਿਫਰੈਂਟ ਪ੍ਰੋਡਕਟਸ, ਡਿਫਰੈਂਟ ਸੇਲਸ, ਡਿਫਰੈਂਟ ਸਰਵਿਸਿਸ ਦੇ ਬਾਰੇ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ, ਜਿਵੇਂ ਕਿ immigration, insurance, real estate, mortgage, natural health, homeopathy, acupuncture, education, ਅਤੇ ਹੋਰਾਂ ਵੀ ਅਲੱਗ ਅਲੱਗ ਸੇਲਸ ਦੇ ਬਾਰੇ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ। ਅੱਜ ਵੀ ਸਾਡੇ ਅਲੱਗ ਅਲੱਗ ਸਪਾਂਸਰਸ ਆ ਕੇ ਤੁਹਾਡੇ ਤੱਕ ਆਪਣੀਆਂ ਜਾਣਕਾਰੀਆਂ ਪੇਸ਼ ਕਰਨਗੇ, ਸਾਨੂੰ ਵੀ ਕੁਝ ਸਵਾਲ ਜਵਾਬ ਕਰਨ ਦਾ ਮੌਕਾ ਮਿਲੇਗਾ, ਜਿਹਦੇ ਨਾਲ ਤੁਹਾਡਾ ਕਾਫੀ ਜ਼ਿਆਦਾ ਸੁਣ ਕੇ ਅਤੇ ਵੇਖ ਕੇ ਫਾਇਦਾ ਵੀ ਹੋ ਸਕਦਾ ਹੈ। ਸੋ ਠੀਕ 6 ਵਜੇ ਤੱਕ ਨਵੀਆਂ ਖਬਰਾਂ ਵੀ, ਗੀਤ ਸੰਗੀਤ ਵੀ ਅਤੇ ਕੰਮ ਦੀਆਂ ਗੱਲਾਂ ਵੀ ਕਰਦੇ ਰਵਾਂਗੇ। ਸਾਡੇ ਨਾਲ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ ਨੰਬਰ ਸਟੂਡੀਓ ਤੱਕ ਘੁਮਾ ਸਕਦੇ ਹੋ, 905-564-6446 905-564-6446 905-564-6444 ਸਾਡਾ ਇੱਕੋ ਇੱਕ ਡਾਇਰੈਕਟ ਕਾਲ ਕਰਨ ਵਾਲਾ ਸਟੂਡੀਓ ਫੋਨ ਨੰਬਰ ਹੈ। ਪਰ ਇੱਕ ਹੋਰ ਨੰਬਰ ਵੀ ਹੈ ਜਿਹਦੇ 'ਤੇ ਤੁਸੀਂ ਫਿਲਹਾਲ ਕਾਲ ਨਹੀਂ, ਸਿਰਫ ਟੈਕਸਟ ਔਰ ਵਟਸਐਪ ਕਰਨਾ ਹੈ। ਟੈਕਸਟ ਔਰ ਵਟਸਐਪ ਆਪਣਾ ਕੋਈ ਵੀ ਮੈਸੇਜ ਭੇਜੋ, ਕੋਈ ਵੀ ਸਵਾਲ ਭੇਜੋ, ਕੋਈ ਰਿਕੁਐਸਟ ਭੇਜੋ, ਸਾਡੇ ਕਿਸੇ ਵੀ ਸਪਾਂਸਰ ਦਾ ਫੋਨ ਨੰਬਰ ਅਤਾ ਪਤਾ ਚਾਹੀਦਾ ਹੈ ਉਹ ਭੇਜੋ। ਟੈਕਸਟ ਔਰ ਵਟਸਐਪ 416-457-3381 ਅਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਅਸੀਂ ਪੇਸ਼ ਕਰਦੇ ਹਾਂ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਸਵੇਰੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਗੱਡੀ ਦੇ ਡਰਾਈਵਰ ਨੇ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਅਤੇ ਕਰੂਜ਼ਰ ਅਤੇ ਮਲਟੀਪਲ ਹੋਰ ਵੀ ਗੱਡੀਆਂ ਦੇ ਵਿੱਚ ਇਹਨੇ ਕ੍ਰੈਸ਼ ਕਰਨ ਤੋਂ ਬਾਅਦ ਹੁਣ ਕਿੱਥੇ ਪਹੁੰਚਿਆ, ਆਪ ਹਾਸਪਿਟਲ ਬੈੱਡ ਦੇ ਵਿੱਚ। ਫਿਲਹਾਲ ਤਾਂ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ, ਇਹ ਬੰਦਾ ਪੁਲਿਸ ਕਸਟਡੀ ਦੇ ਵਿੱਚ ਤਾਂ ਹੈ, ਹਾਸਪਿਟਲ ਦੇ ਵਿੱਚ ਕਾਫੀ ਜ਼ਖਮੀ ਹੈ, ਪਰ ਸ਼ੁਕਰ ਹੈ ਕੋਈ ਵੀ ਪੁਲਿਸ ਆਫਿਸਰ ਨਹੀਂ ਜ਼ਖਮੀ ਹੋਇਆ। ਅਤੇ ਨਾਲ ਦੀ ਨਾਲ ਹਜੇ ਤੱਕ ਦੱਸਿਆ ਵੀ ਨਹੀਂ ਗਿਆ ਹੈ ਕਿ ਇਸ ਬੰਦੇ ਦੇ ਖਿਲਾਫ ਕੋਈ ਵੀ ਚਾਰਜ ਲੇ ਕੀਤਾ ਗਿਆ ਜਾਂ ਪੈਂਡਿੰਗ ਹੈ, ਕਿਉਂਕਿ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ। ਨਾਲ ਦੀ ਨਾਲ ਦੋਸਤੋ, ਇੱਕ ਨਵੇਂ ਰਿਪੋਰਟ ਦੇ ਮੁਤਾਬਕ ਸਾਡੇ 3 ਲੈਵਲਸ ਆਫ ਗਵਰਨਮੈਂਟ, ਫੈਡਰਲ, ਪ੍ਰੋਵਿੰਸ਼ੀਅਲ ਅਤੇ ਟੋਰਾਂਟੋ ਐਂਡ ਵੈਨਕੂਵਰ ਮਿਊਨਿਸਪਲ, $1 billion ਤੋਂ ਵੀ ਜ਼ਿਆਦਾ ਹੁਣ ਖਰਚਣਗੇ ਸਿਰਫ ਅਤੇ ਸਿਰਫ 13 ਫੀਫਾ ਵਰਲਡ ਕੱਪ ਗੇਮਸ ਨੂੰ ਟੋਰਾਂਟੋ ਅਤੇ ਵੈਨਕੂਵਰ ਦੇ ਵਿੱਚ ਹੋਸਟ ਕਰਨ ਲਈ। ਹੁਣ ਤੋਂ ਦੋਸਤੋ 3 ਹਫ਼ਤੇ ਬਾਅਦ ਤੁਸੀਂ ਡਾਊਨ ਟਾਊਨ ਟੋਰਾਂਟੋ ਜਾਣ ਦੀ ਕੋਸ਼ਿਸ਼ ਕਰੋਗੇ, ਡਾਊਨ ਟਾਊਨ ਵੈਨਕੂਵਰ ਜਾਣ ਦੀ ਕੋਸ਼ਿਸ਼ ਕਰੋਗੇ, ਬੁਰਾ ਹਾਲ ਹੀ ਹੋਊਗਾ। ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ, ਕਿੰਨੇ ਵੱਡੇ ਗਿਣਤੀ ਦੇ ਵਿੱਚ ਸਿਕਿਉਰਿਟੀ ਦਾ ਵੀ, ਪੁਲਿਸ ਦਾ ਵੀ ਪ੍ਰਬੰਧ ਕਰਨਾ ਪੈ ਰਿਹਾ ਹੈ। ਪਰ ਇਫ ਯੂ ਡੂ ਦਾ ਮੈਥ, 13 ਵਰਲਡ ਕੱਪ ਗੇਮਸ, ਓਵਰ $1 billion ਪ੍ਰੋਜੈਕਟਡ ਇਨ ਦਿਸ PBO ਰਿਪੋਰਟ, ਮਤਲਬ ਇਹ ਹੈ ਕਿ ਇੱਕ ਇੱਕ ਗੇਮ ਦਾ ਹੋਸਟ ਕਰਨ ਦਾ ਇਕੱਲਾ ਸਿਕਿਉਰਿਟੀ ਅਤੇ ਲੋਜਿਸਟਿਕਸ ਦਾ ਖਰਚਾ ਸਾਨੂੰ ਟੈਕਸਪੇਅਰ ਨੂੰ$82 million ਪਰ ਗੇਮ ਪੈ ਰਿਹਾ ਹੈ, ਜੋ ਕਿ ਕੰਸਿਸਟੈਂਟ ਹੈ ਹੋਰਾਂ ਮੁਲਕਾਂ ਦੇ ਨਾਲ ਜਿਨ੍ਹਾਂ ਨੇ ਹਰੇਕ 4 ਸਾਲ ਬਾਅਦ ਇਹ ਟੂਰਨਾਮੈਂਟ ਹੋਸਟ ਕੀਤਾ ਹੈ। ਪਰ ਗੱਲ ਇਹ ਹੈ
ਕਿ ਇਸ ਮੁਲਕ ਦੇ ਵਿੱਚ ਹੁਣ ਲੋਕ ਜਿਹਨਾਂ ਨੂੰ ਇਹ ਪ੍ਰਾਈਸ ਟੈਗ 1 ਬਿਲੀਅਨ ਦਾ ਪੁੱਛਿਆ ਗਿਆ ਹੈ ਅਲੱਗ ਅਲੱਗ ਡਿਫਰੈਂਟ ਮੀਡੀਆ ਆਊਟਲੈਟਸ ਦੇ ਵੱਲੋਂ, ਲੋਕ ਤਾਂ ਸੁਣ ਕੇ ਹੈਰਾਨ ਹੋਏ ਨੇ, ਕਹਿ ਰਹੇ ਨੇ ਕਿ ਇੱਥੇ ਜੀਣਾ ਇੰਨਾ ਔਖਾ ਹੋ ਚੁੱਕਿਆ ਹੈ, ਮਹਿੰਗਾ ਹੋ ਚੁੱਕਿਆ ਹੈ, ਅਤੇ ਹੁਣ ਅਸੀਂ ਸਾਡੇ ਹੀ ਟੈਕਸਪੇਅਰ ਦੇ ਪੈਸੇ ਬਰਬਾਦ ਕਰ ਰਹੇ ਹਾਂ। ਕਿਉਂ? ਕਿਉਂਕਿ ਜੇ ਹੁਣ ਟੋਰਾਂਟੋ ਦੇ ਵਿੱਚ, ਵੈਂਕੂਵਰ ਦੇ ਵਿੱਚ ਮਾੜਾ ਮੋਟਾ ਕੋਈ ਇਕਨੋਮਿਕ ਐਕਟੀਵਿਟੀ ਪੇਸ਼ ਹੁੰਦੀ ਵੀ ਆ, ਜੇ ਮੰਨ ਲਓ ਕਿ ਆਹ $1 ਬਿਲੀਅਨ ਤੋਂ ਵੀ ਜ਼ਿਆਦਾ ਫਾਇਦਾ ਹੁੰਦਾ ਵੀ ਹੈ, ਫਿਰ ਬ੍ਰੈਂਪਟਨ ਦੇ ਵਿੱਚ ਬੈਠੇ ਬੰਦੇ ਦਾ ਕੀ ਫਾਇਦਾ ਹੋਣ ਲੱਗਿਆ, ਜਿਹੜਾ ਵਿਨਪੈਗ 'ਚ ਬੈਠਾ, ਜਿਹੜਾ ਹੈਲੋਫੈਕ 'ਚ ਬੈਠਾ, ਜਿਹੜਾ ਸਸਕੈਚੂਆਂ 'ਚ ਬੈਠਾ, ਉਹਨੂੰ ਕੀ ਫਰਕ ਪੈਣ ਲੱਗਿਆ ਹੈ ਕਿ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਥੋੜ੍ਹੀ ਬਹੁਤੀ ਇਕਨੋਮਿਕ ਸਰਪਲਸ, ਕੋਈ ਤਰੱਕੀ, ਕੋਈ ਸਟਿਮੂਲਸ ਪੇਸ਼ ਹੋਈ ਹੈ। ਸੋ ਨਾਲ ਦੀ ਨਾਲ ਹੁਣ ਸਾਡਾ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੀ ਕਹਿ ਰਿਹਾ ਹੈ ਕਿ ਇਹ ਸਾਡੇ ਕੈਨੇਡੀਅਨ ਹਿਸਟਰੀ ਦੇ ਵਿੱਚ ਸ਼ਾਇਦ ਸਭ ਤੋਂ ਕੰਪਲੀਕੇਟਿਡ ਇੱਕ ਇਵੈਂਟ ਹੈ ਜੋ ਕਿ ਹੋਸਟ ਕਰਨੀ ਪੈ ਰਹੀ ਹੈ ਫੋਰ ਸਿਕਿਉਰਿਟੀ ਰੀਜ਼ਨਸ, ਕਿਉਂਕਿ ਇੱਕੋ ਹੀ ਸ਼ਹਿਰ, ਇੱਕੋ ਹੀ ਜਗ੍ਹਾ ਨਹੀਂ, ਪਰ ਟੋਰਾਂਟੋ ਨਾਲੇ ਵੈਂਕੂਵਰ ਦੇ ਵਿੱਚ ਵੀ ਕਾਫੀ ਜ਼ਿਆਦਾ ਪੋਟੈਂਸ਼ੀਅਲ ਸਿਕਿਉਰਿਟੀ ਥ੍ਰੈਟਸ, ਪ੍ਰੋਟੈਸਟ ਅਤੇ ਹੋਰ ਵੀ ਪੰਗੇ ਪੈ ਸਕਦੇ ਨੇ, ਟ੍ਰੈਫਿਕ ਨਾਈਟਮੇਅਰ ਵੀ ਪੇਸ਼ ਹੋ ਸਕਦਾ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ, $1 ਮਿਲੀਅਨ ਤੋਂ ਵੀ ਜ਼ਿਆਦਾ ਗਿਫਟ ਕਾਰਡ ਰੀਟੇਲ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਮਿਸਿਸਾਗਾ ਸ਼ਹਿਰ ਦੇ 2 ਬੰਦੇ ਫੜੇ ਗਏ ਨੇ। ਪਤਾ ਲੱਗਿਆ ਹੈ ਕਿ ਆਹ 2 ਮਿਸਿਸਾਗਾ ਦੇ ਬੰਦੇ ਖਾਸ ਤਾਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵਾਲਮਾਰਟ ਦੇ ਵਿੱਚ ਜਾ ਕੇ ਉੱਥੇ ਜਿਹੜੇ ਚੈੱਕਆਊਟ ਕਾਊਂਟਰ ਤੋਂ ਪਹਿਲਾਂ ਟੰਗੇ ਹੁੰਦੇ ਨੇ ਗਿਫਟ ਕਾਰਡ, LCBO ਦਾ, ਹੋਰਾਂ ਡਿਫਰੈਂਟ ਥਾਵਾਂ ਦਾ, ਵੀਜ਼ਾ ਦੇ ਪ੍ਰੀਪੇਡ ਕਾਰਡਸ ਐਕਸੈਟਰਾ, ਉਹਨਾਂ ਨੂੰ ਹੀ ਇਹ ਪਤੰਦਰ ਚੱਕ ਕੇ, ਚੋਰੀ ਕਰਕੇ ਵੱਡੀ ਗਿਣਤੀ ਦੇ ਵਿੱਚ ਘਰ ਜਾ ਕੇ ਅਲੱਗ ਅਲੱਗ ਡਿਫਰੈਂਟ ਮਸ਼ੀਨਾਂ ਦੇ ਨਾਲ ਜਿਹੜਾ ਉਹ ਸਕੈਚ ਜੀ ਫਿਲਮ ਹੁੰਦੀ ਆ, ਸਿਲਵਰ ਜੀ ਪੀਲਿੰਗ ਫਿਲਮ ਹੁੰਦੀ ਆ, ਉਹਨੂੰ ਹੀ ਲਾ ਕੇ ਸਾਰਾ ਉਹਦਾ ਐਕਟੀਵੇਸ਼ਨ ਕੋਡ ਅਤੇ ਪਿੰਨ ਕੋਡ ਲਿਖ ਕੇ ਫਿਰ ਉਹੀ ਫਿਰ ਤੋਂ ਕਵਰ ਕਰਕੇ ਜਾ ਕੇ ਟੰਗਦੇ ਸੀ ਫਿਰ ਤੋਂ ਵੇਚਣ ਦੇ ਲਈ। ਜਦੋਂ ਉਹ ਕਾਰਡ ਖਰੀਦਿਆ ਜਾਂਦਾ ਸੀ, ਕਿਉਂਕਿ ਵਾਲਮਾਰਟ ਬਹੁਤ ਹਾਈ ਵਾਲੀਅਮ ਥਾਂ ਹੈ, ਰਾਈਟ ਵੇ ਇਹਨਾਂ ਨੇ ਉਹੀ ਫੰਡ ਡਿਪਲੀਟ ਕਰਕੇ ਸਮਾਨ ਖਰੀਦ ਲਿਆ। ਸੋ ਇਹਨਾਂ ਦੇ ਲੋਕੇਸ਼ਨਸ ਤੋਂ LCBO ਦੀਆਂ ਪਤਾ ਨਹੀਂ ਕਿੰਨੀਆਂ ਬੋਤਲਾਂ ਅਤੇ ਹੋਰ ਕਿੰਨਾ ਕੁ ਸਮਾਨ ਰਿਕਵਰ ਕੀਤਾ ਗਿਆ ਹੈ। ਪਰ ਓਵਰ$1 ਮਿਲੀਅਨ ਕ੍ਰੈਡਿਟ ਕਾਰਡ ਰੀਟੇਲ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੁਣ 2 ਮਿਸਿਸਾਗਾ ਦੇ ਬੰਦੇ ਫੜੇ ਗਏ ਨੇ। ਨਾਲ ਦਿਆ ਦੋਸਤੋ, ਬ੍ਰੈਂਪਟਨ ਸ਼ਹਿਰ ਦੇ ਟਰੱਕ ਡਰਾਈਵਰ ਨੂੰ ਫੜਿਆ ਗਿਆ ਜਿਹਨੇ ਕੈਲਡਨ ਦੇ ਵਿੱਚ ਜਾ ਕੇ ਆਪਦੇ ਇੱਕ ਟਰੱਕ ਅਤੇ ਟ੍ਰੇਲਰ ਨੂੰ ਫਸਾ ਦਿੱਤਾ ਹਾਈਡਰੋਪੋਲ ਅਤੇ ਹਾਈਡਰੋ ਤਾਰਾਂ ਦੇ ਵਿੱਚ, ਉਹਨੂੰ ਕੰਪਲੀਟਲੀ ਡਿਸਟਰੋਏ ਕੀਤਾ, ਪਾਵਰ ਆਊਟੇਜ ਕਾਜ਼ ਕੀਤੀ, ਸਿਗਨੀਫਿਕੈਂਟ ਡੈਮੇਜ ਵੀ ਕਾਜ਼ ਕੀਤਾ ਅਤੇ ਸੀਨ ਤੋਂ ਭੱਜਣ ਦੀ ਕੋਸ਼ਿਸ਼ ਵੀ ਉਹਨੇ ਕੀਤੀ। ਇਹ ਬ੍ਰੈਂਪਟਨ ਦਾ ਇੱਕ ਯੰਗ ਟਰੱਕ ਡਰਾਈਵਰ ਹੁਣ, ਕਮਾਲ ਦੀ ਗੱਲ ਆ, ਲੋਕਾਂ ਨੇ ਬਾਹਰ ਨਿਕਲ ਕੇ ਕਿਹਾ ਕਿ ਭਾਈ ਇਹਨਾਂ ਤਾਰਾਂ ਨੂੰ ਹੱਥ ਨਾ ਲਾ, ਇਸ ਜੀਨੀਅਸ ਬੰਦੇ ਨੇ ਆਪਦੇ ਨੰਗੇ ਹੱਥਾਂ ਦੇ ਨਾਲ ਹੀ ਲਾਈਵ ਵਾਇਰਸ ਨੂੰ ਟੱਚ ਕੀਤਾ ਜੋ ਕਿ ਇੰਟੈਂਗ ਹੋ ਚੁੱਕੇ ਸੀ ਉਹਦੇ ਟਰੱਕ ਅਤੇ ਟ੍ਰੇਲਰ ਦੇ ਵਿੱਚ, ਉਹਨਾਂ ਨੂੰ ਕੱਢਿਆ। ਅਤੇ ਇਹਨਾਂ ਲੋਕਾਂ ਨੇ ਕਿਹਾ ਕਿ ਭਾਈ ਅਸੀਂ ਪੁਲਿਸ ਸੱਦ ਵੀ ਲਈ ਆ, ਤੂੰ ਇੱਥੋਂ ਨਾ ਭੱਜ, ਭੱਜ ਹੀ ਗਿਆ। ਹੁਣ ਇਹ ਬੰਦਾ ਕਾਫੀ ਜ਼ਿਆਦਾ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ, ਬ੍ਰੈਂਪਟਨ ਦਾ ਇੱਕ ਯੰਗ ਟਰੱਕ ਡਰਾਈਵਰ। ਨਾਲ ਦੀ ਨਾਲ ਦੋਸਤੋ, ਮਿਸਿਸਾਗਾ ਅਤੇ ਬ੍ਰੈਂਪਟਨ ਦੇ ਵਿੱਚ ਹੁਣ ਕਈ ਮਹੀਨੇ ਲਗਾਤਾਰ ਕਾਫੀ ਵੱਡੀ ਗਿਣਤੀ ਦੇ ਵਿੱਚ, ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਗਿਣਤੀ ਦੇ ਵਿੱਚ ਸਮਾਨ ਖੋਇਆ ਗਿਆ ਹੈ, ਖਾਸ ਤਾਂ ਵਾਲਮਾਰਟ, ਵਿਨਰਸ, ਨਾਈਕੀ ਅਤੇ ਕਈ ਹੋਰ ਡਿਫਰੈਂਟ ਵੱਡੇ ਰੀਟੇਲਰਸ ਤੋਂ। ਉੱਥੇ ਹੁਣ ਦੱਸਿਆ ਗਿਆ ਹੈ ਪੀਓ ਰੀਜਨਲ ਪੁਲਿਸ ਦੇ ਵੱਲੋਂ ਕਿ ਓਰਗਨਾਈਜ਼ ਕ੍ਰਿਮੀਨਲ ਨੈਟਵਰਕਸ ਨੇ ਕੁਛ ਨਸ਼ੇੜੀਆਂ ਨੂੰ, ਅਮਲੀਆਂ ਨੂੰ, ਡਰੱਗ ਐਡਿਕਟਸ ਨੂੰ ਜਾਂ ਤਾਂ ਐਕਸਪਲੋਇਟ ਕੀਤਾ ਕਿ ਜਾ ਕੇ ਸਮਾਨ ਖੋ ਅਤੇ ਸਾਨੂੰ ਦਿਓ ਅਤੇ ਬਦਲੇ 'ਚ ਤੁਹਾਨੂੰ ਫੈਂਟਨਿਲ ਦੇਵਾਂਗੇ ਜਾਂ ਫਿਰ ਤੁਹਾਡਾ ਕਰਜ਼ਾ ਮਾਫ਼ ਕਰਾਂਗੇ। ਸੋ ਕਰਜ਼ਾ ਲਾਉਣ ਦੇ ਲਈ ਜਾਂ ਨਸ਼ੇ ਪਾਉਣ ਦੇ ਲਈ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਮਿਲੀਅਨਸ ਡਾਲਰ ਦੀ ਗਿਣਤੀ ਦੇ ਵਿੱਚ ਬ੍ਰੈਂਟ ਅਤੇ ਮਿਸਿਸਾਗਾ ਦੇ ਵਿੱਚ। ਹੁਣ 65 ਜਾਣੇ 545 ਕ੍ਰਿਮੀਨਲ ਚਾਰਜਸ ਫੇਸ ਕਰ ਰਹੇ, ਜਿਨ੍ਹਾਂ ਦੇ ਵਿੱਚੋਂ ਕਾਫੀ ਜ਼ਿਆਦਾ ਯੂਬੈਚਾ, ਬ੍ਰੈਂਪਟਨ ਅਤੇ ਮਿਸਿਸਾਗਾ ਅਤੇ ਬਿਨਾਂ ਕੋਈ ਪੱਕੇ ਟਿਕਾਣੇ ਦੇ ਆਪਣੇ ਹੀ ਦੇਸੀ ਲੋਕ ਫੜੇ ਗਏ ਨੇ। ਨਾਲ ਦੇ ਦੋਸਤੋ, ਕਿਉਂਕਿ ਜਿਹੜਾ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਹੈ ਉਹਦਾ ਮੁੱਦਾ ਹੁਣ ਦਿਨੋਂ ਦਿਨ ਜ਼ਿਆਦਾ ਹੀ ਗਰਮਾ ਗਰਮ ਹੋ ਰਿਹਾ ਹੈ, ਪਤਾ ਲੱਗ ਗਿਆ ਹੈ ਕਿ ਅੱਜ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਇੱਕ ਸ਼ਾਮ ਨੂੰ, ਸਾਡੇ ਤਾਂ ਇੱਥੇ ਰਾਤ ਨੂੰ ਹੀ ਹੋਊਗਾ, ਟੈਲੀਵਾਈਜ਼ਡ ਐਡਰੈਸ ਦੇ ਵਿੱਚ
ਦੱਸਣ ਲੱਗੀ ਹੈ ਕਿ ਚਾਹੇ ਪਿਛਲੇ ਹਫ਼ਤੇ ਹੀ ਜੱਜ ਨੇ ਇਹ ਸੈਪਰੇਸ਼ਨਿਸਟ ਪਟੀਸ਼ਨ 300,000 ਤੋਂ ਵੀ ਜ਼ਿਆਦਾ ਸਿਗਨੇਚਰਸ ਵਾਲੇ ਪਟੀਸ਼ਨ ਨੂੰ ਸਿੱਟ ਹੀ ਦਿੱਤਾ ਹੈ। ਮਤਲਬ ਅਲਬਰਟਾ ਦੇ ਵਿੱਚ ਐਲੀਜੀਬਲ ਵੋਟਰਸ ਦੀ ਗਿਣਤੀ ਦੇ ਵਿੱਚੋਂ 10% ਨੇ ਸਾਈਨ ਕੀਤਾ ਕਿ ਅਸੀਂ ਅੱਡ ਹੋਣਾ ਚਾਹੁੰਦੇ ਹਾਂ ਅਤੇ ਉਹਦੇ ਨਾਲ ਰੱਖਿਆ ਤਾਂ ਜਾਣਾ ਚਾਹੀਦਾ ਹੈ ਅਕਤੂਬਰ 19, 2026 ਨੂੰ ਇੱਕ ਰੈਫਰੈਂਡਮ ਵੋਟ, ਉਹਨੂੰ ਉਹਨੇ ਕੈਂਸਲ ਕਰ ਦਿੱਤਾ। ਕਿਹਾ ਕਿ ਪਟੀਸ਼ਨ ਕਦੇ ਵੀ ਇਹ ਅਲਾਓ ਹੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਅਲਬਰਟਾ ਦੀ ਸਰਕਾਰ ਨੇ ਇੰਡੀਜਨਸ ਨੇਟਿਵ ਲੋਕਾਂ ਦੇ ਨਾਲ ਕੋਈ ਵੀ ਸਲਾਹਾਂ ਕੋਈ ਵੀ ਕੌਂਸਲਟੇਸ਼ਨ ਕੀਤੀਆਂ ਨਹੀਂ ਅਤੇ ਕਦਰ ਰੱਖੀ ਨਹੀਂ ਕਿ ਉਹਨਾਂ ਦੇ ਜਿਹੜੇ ਆਬਰੀਜਨਲ ਟ੍ਰੀਟੀਜ਼ ਹਨ ਉਹ ਵੀ ਵਾਇਲੇਟ ਕੀਤੇ ਜਾਣਗੇ ਜੇਕਰ ਮੁਲਕ ਅੱਡ ਹੋ ਜਾਂਦਾ ਹੈ। ਪਰ ਅਲਬਰਟਾ ਦੀ ਪ੍ਰੀਮੀਅਰ, ਗੱਲ ਇਹ ਹੈ ਕੱਲ੍ਹ ਹੀ ਅਲਬਰਟਾ ਲੈਜਿਸਲੇਸ਼ਨ ਦੇ ਵਿੱਚ ਉਹਨਾਂ ਨੇ ਵੋਟ ਰੱਖਣੀ ਸੀ ਕਿ ਅਸੀਂ ਆਪ ਹੀ ਡਾਇਰੈਕਟਲੀ ਹੀ ਬਿਨਾਂ ਇਸ ਪਟੀਸ਼ਨ ਤੋਂ ਹੀ ਜਿਹੜੀ ਹੁਣ ਅਕਤੂਬਰ 19, 2026 ਨੂੰ ਰੈਫਰੈਂਡਮ ਹੋਣ ਲੱਗੀ ਆ, 9 ਸਵਾਲ ਪੁੱਛੇ ਜਾਣਗੇ ਅਲਬਰਟਾ ਦੀ ਸਰਕਾਰ ਦੇ ਵੱਲੋਂ, ਖਾਸ ਤੌਰ 'ਤੇ ਇਮੀਗ੍ਰੇਸ਼ਨ ਅਤੇ ਹੈਲਥ ਕੇਅਰ ਅਤੇ ਹੋਰ ਵੀ ਮੁੱਦਿਆਂ ਦੇ ਬਾਰੇ। ਕੀ ਅਸੀਂ ਉਹਦੇ ਵਿੱਚ ਹੀ 10ਵਾਂ ਸਵਾਲ ਆਪ ਹੀ ਪੁੱਛ ਲਈਏ ਕਿ ਤੁਸੀਂ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਕਰਨਾ ਚਾਹੁੰਦੇ ਹੋ ਜਾਂ ਰੱਖਣਾ ਚਾਹੁੰਦੇ ਹੋ? ਉਹਨਾਂ ਨੇ ਵੋਟ ਰੱਖਣ ਤੋਂ ਪਹਿਲਾਂ ਹੀ ਕੱਲ੍ਹ ਲੈਜਿਸਲੇਸ਼ਨ ਦੇ ਵਿੱਚ ਗਲਤੀ ਦੇ ਨਾਲ ਹੀ ਸਰਕਾਰ ਦੇ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਜਿਹਦੇ ਵਿੱਚ ਦੱਸਿਆ ਗਿਆ ਕਿ ਮੈਜੋਰਿਟੀ ਨੇ ਵੋਟ ਪਾ ਕੇ ਕਿਹਾ ਕਿ ਅਸੀਂ ਇਸ ਸਵਾਲ ਨੂੰ ਆਪ ਹੀ ਪੁੱਛਾਂਗੇ। ਉਸ ਰੌਲੇ ਤੋਂ ਬਾਅਦ ਅੱਜ ਉਹਨੇ ਹੁਣ ਇੱਕ ਟੈਲੀਵਾਈਜ਼ ਐਡਰੈਸ ਸਕੈਜੂਲ ਕੀਤਾ ਹੈ ਅੱਜ ਸ਼ਾਮ ਅਲਬਰਟਾ ਟਾਈਮ, ਜੋ ਕਿ ਸਾਡਾ 2 ਘੰਟੇ ਬਾਅਦ ਟੋਰਾਂਟੋ ਟਾਈਮ ਹੋਣਾ ਹੈ। ਉਹਦੇ ਵਿੱਚ ਹੀ ਹੁਣ ਇਹ ਅਲਬਰਟਾ ਸਰਕਾਰ ਕਹੂਗੀ ਕਿ ਗਲਤ ਕੰਮ ਕੀਤਾ ਜਾ ਰਿਹਾ ਹੈ ਇਸ ਪਟੀਸ਼ਨ ਰੱਖਣ ਵਾਲਿਆਂ ਲਈ। ਭਾਵੇਂ ਅਲਬਰਟਾ ਦੀ ਪ੍ਰੀਮੀਅਰ ਆਪ ਤਾਂ ਅਲਬਰਟਾ ਨੂੰ ਅੱਡ ਨਹੀਂ ਹੋਣਾ ਚਾਹੁੰਦੀ ਹੈ, ਉਹ ਕਹਿ ਰਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਰੂਲ ਹੁਣ ਫਾਲੋ ਕੀਤਾ ਗਿਆ, ਪਟੀਸ਼ਨ ਰੱਖਿਆ ਗਿਆ, ਹੁਣ ਰੈਫਰੈਂਡਮ ਹੋਣਾ ਹੀ ਚਾਹੀਦਾ ਹੈ। ਸੋ ਇਹਨਾਂ ਦੇ ਵੱਲੋਂ ਹੀ ਇਸ ਸਵਾਲ ਨੂੰ ਸਿੱਧੇ ਪੁੱਛਿਆ ਜਾਊਗਾ। ਅਤੇ ਅੱਜ ਇਸ ਟੈਲੀਵਾਈਜ਼ਡ ਐਡਰੈਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਐਵ ਨੇ ਕਿਹਾ ਹੈ ਕਿ ਮੈਂ, ਮੇਰੇ MP ਅਤੇ ਨਾਲ ਦੇ ਨਾਲ ਮੇਰੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਅਸੀਂ ਤਾਂ ਕੈਂਪੇਨ ਕਰਾਂਗੇ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਦੇ ਲਈ, ਕਦੇ ਵੀ ਨਾ ਅੱਡ ਹੋਣ ਦੇ ਲਈ। ਸੋ ਹੁਣ ਪੋਜੀਸ਼ਨ ਕ੍ਰਿਸਟਲ ਕਲੀਅਰ ਕੀਤਾ ਗਿਆ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੱਲੋਂ ਕਿ ਉਹ ਵੀ ਨਹੀਂ ਚਾਹੁੰਦੇ ਹਨ ਕਿ ਅਲਬਰਟਾ ਅੱਡ ਹੋਵੇ। ਉਹ ਕਹਿ ਰਹੇ ਹਨ ਕਿ ਜਦੋਂ ਸਟੀਵਨ ਹਾਰਪਰ ਪਾਵਰ ਦੇ ਵਿੱਚ ਸੀ, ਅਲਬਰਟਾ ਦੇ ਵਿੱਚ ਤਾਂ ਕਿਸੇ ਨੇ ਆਵਾਜ਼ ਤੱਕ ਵੀ ਨਹੀਂ ਛੱਡੋ ਸੋਚਿਆ ਵੀ ਨਹੀਂ ਕਿ ਅਸੀਂ ਅੱਡ ਹੋ ਜਾਈਏ, ਕਿਉਂਕਿ ਤਰੱਕੀ ਹੋ ਰਹੀ ਸੀ ਖਾਸ ਨੈਚੁਰਲ ਰਿਸੋਰਸ ਦੇ ਵਿੱਚ। ਅਤੇ ਨਾਲੇ ਉਹਨੇ ਕਿਹਾ ਕੁਬੈਕ ਦੇ ਵਿੱਚ ਵੀ ਹੁਣ ਜਿਹੜੀ ਲਹਿਰ ਫਿਰ ਤੋਂ ਚੱਲ ਗਈ ਕਿ ਅਸੀਂ ਵੀ ਰੈਫਰੈਂਡਮ ਵੋਟ ਰੱਖੀਏ, ਖਾਸ ਤੌਰ 'ਤੇ ਪਾਰਟੀ ਕੁਬੈਕ ਜੋ ਕਿ ਹੁਣ ਲੀਡ ਕਰ ਰਹੀ ਹੈ ਅਕਤੂਬਰ ਦੀਆਂ ਚੋਣਾਂ ਦੇ ਪੋਲਸ ਦੇ ਵਿੱਚ, ਉਹਨੇ ਕਿਹਾ ਚਾਹੇ ਅਲਬਰਟਾ ਹੋਵੇ ਚਾਹੇ ਕੁਬੈਕ ਹੋਵੇ, ਅਸੀਂ ਦੋਨੇ ਲਈ ਕੈਂਪੇਨ ਕਰਾਂਗੇ ਕਿ ਤੁਸੀਂ ਕੈਨੇਡਾ ਦੇ ਫੈਡਰੇਸ਼ਨ ਦੇ ਵਿੱਚ ਹੀ ਰਹੋ। ਅਤੇ ਉਹਨੇ ਕਿਹਾ ਹੈ ਕਿਉਂਕਿ ਉਹ ਪ੍ਰਾਈਮ ਮਿਨਿਸਟਰ ਇਨ ਵੇਟਿੰਗ ਹੈ, ਭਾਵੇਂ ਕਰੰਟ ਪ੍ਰਾਈਮ ਮਿਨਿਸਟਰ ਨੂੰ ਕੋਈ ਫਰਕ ਨਹੀਂ ਪੈਂਦਾ ਹੈ, ਕੁਛ ਕਹਿੰਦਾ ਵੀ ਨਹੀਂ ਹੈਗਾ, ਕੁਛ ਕਰਦਾ ਵੀ ਨਹੀਂ ਹੈਗਾ ਅਲਬਰਟਾ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ, ਨੈਚੁਰਲ ਰਿਸੋਰਸਿਸ ਨੂੰ ਵਧਾਉਣ ਦੇ ਲਈ, ਅਤੇ ਕੁਬੈਕ ਦੇ ਲੋਕਾਂ ਨੂੰ ਖੁਸ਼ ਕਰਨ ਲਈ। ਉਹ ਕਹਿ ਰਿਹਾ ਹੈ ਕਿ ਉਹ ਖੁਦ ਆਪ ਐਜ਼ ਦਾ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਹੁਣ ਕੈਂਪੇਨ ਕਰੂਗਾ ਦੋਨੇ ਅਲਬਰਟਾ ਨਾਲੇ ਕੁਬੈਕ ਨੂੰ ਅੱਡ ਹੋਣ ਤੋਂ ਰੋਕਣ ਦੇ ਲਈ। ਸੋ ਦੋਸਤੋ, ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਸਾਡੇ ਨਾਲ ਸਟੂਡੀਓ 'ਚ ਕੋਈ ਵੀ ਗੱਲਬਾਤ ਕਰਨੀ ਹੈ, ਨੰਬਰ ਘੁਮਾਓ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

AM 530 ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਮਰਾਜ ਸਿੰਘ ਸਿੱਧੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜਿਹਨਾਂ ਦਾ ਫੋਨ ਨੰਬਰ ਹੈ 2892 9532 2892 9532. ਜੇ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਆ ਚੁੱਕੀ ਹੈ ਜਾਂ ਆਉਣ ਵਾਲੀ ਹੈ, ਤੁਹਾਨੂੰ ਪਤਾ ਹੀ ਹੈ ਮੋਸਟ ਲਾਈਕਲੀ ਚਾਂਸ ਹੈ ਕਿ ਕਿਸ਼ਤ ਤਾਂ ਵਧਣੀ ਹੀ ਵਧਣੀ ਹੈ. ਜੇ ਉਨੀ ਕੁ ਵੀ ਰਹਿੰਦੀ ਹੈ ਕੋਈ ਫਰਕ ਨਹੀਂ ਪੈਂਦਾ, ਘਟਣ ਦੀ ਤਾਂ ਕੋਈ ਖਾਸ ਉਮੀਦ ਨਹੀਂ ਹੈਗੀ. ਜੇ ਤੁਸੀਂ ਕੰਪਨੀ ਸਵਿੱਚ ਕਰਕੇ ਪੈਸੇ ਬਚਾਉਣਾ ਚਾਹੁੰਦੇ ਹੋ, ਆਹੀ ਸਹੀ ਟਾਈਮ ਹੁੰਦਾ ਹੈ ਰਿਨਿਊਅਲ 'ਤੇ. ਨੰਬਰ ਘੁਮਾਓ ਮਨੂ ਸ਼ਰਮਾ ਦਾ, ਚਾਹੇ ਗੱਡੀ ਦੀ ਇੰਸ਼ੋਰੈਂਸ, ਚਾਹੇ ਘਰ ਦੀ ਹੋਮ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਹੋਵੇ. ਫੋਨ ਨੰਬਰ 2899 9532 9532. ਅਤੇ ਇਹ ਸਾਰੇ ਦੇ ਸਾਰੇ ਮੇਜਰ ਸਭ ਤੋਂ ਵੱਡੇ ਆਰਓ ਇੰਸ਼ੋਰੈਂਸ ਕੰਪਨੀਜ਼ ਆ ਡਾਇਰੈਕਟ ਡੀਲ ਕਰਦੇ ਨੇ. ਸੋ ਤੁਹਾਨੂੰ ਇੱਕੋ ਇੱਕ ਜਗ੍ਹਾ ਕਾਲ ਕਰਨ ਦੀ ਲੋੜ ਹੈ, ਅਤੇ ਇਹ ਤੁਹਾਡੇ ਲਈ ਸ਼ਾਪ ਅਰਾਊਂਡ ਕਰਨਗੇ. ਤੁਹਾਨੂੰ ਜਾ ਕੇ ਕੋਈ 10 ਬੰਦਿਆਂ ਨੂੰ ਕਾਲ ਕਰਨ ਦੀ ਕੋਈ ਲੋੜ ਨਹੀਂ ਹੈਗੀ. ਕਾਲ ਮਨੂ ਸ਼ਰਮਾ 2899529532. ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਘੰਟੇ ਪਹਿਲਾਂ ਮੈਂ ਬੜੇ ਆਰਾਮ ਨਾਲ ਬੈਠਾ, ਕੰਮ ਕਾਰ ਕਰ ਰਿਹਾ, ਆਫਿਸ ਬੈਠਾ, ਅਤੇ ਕਿਸੇ ਤੋਂ ਕਾਲ ਆਈ ਆ. ਮੈਂ ਸੋਚਿਆ ਚਲੋ ਕੋਈ ਕੰਮ ਕਾਰ ਹੋਊਗਾ, ਕਾਲ ਆਈ ਆ ਅਤੇ ਕਾਲਰ ਆਈ ਡੀ 'ਤੇ ਨਾਮ ਲਿਖਿਆ, ਨੰਬਰ ਵੀ ਤੁਹਾਨੂੰ ਦੱਸ ਵੀ ਦਿੰਦਾ, ਪਰ ਲੋਕਾਂ ਨੇ ਫਿਰ ਬਾਅਦ 'ਚ ਕਹਿਣਾ ਕਿ ਸ਼ਾਇਦ ਸਪੂਫ ਕੀਤਾ ਹੋਇਆ. ਕਾਲਰ ਆਈ ਡੀ 'ਤੇ ਭਾਈ ਦਾ ਨਾਮ ਲਿਖਿਆ ਹੋਇਆ ਸੀ, ਮਨਪ੍ਰੀਤ ਢਿੱਲੋਂ. ਗੱਲਬਾਤ ਕਰਨ ਦੇ ਵਿੱਚ ਪਤਾ ਹੀ ਨਾਮ ਕਿਵੇਂ ਪਤਾ, ਗੱਲਬਾਤ ਪੁੱਛਣ ਲੱਗ ਗਿਆ ਕੀ ਹਾਲ ਚਾਲ ਨੇ, ਸਤਿ ਸ਼੍ਰੀ ਅਕਾਲ, ਬਲਾ ਬਲਾ ਬਲਾ. ਮੈਂ ਸੋਚਿਆ ਚਲੋ ਕੋਈ ਕਲਾਇੰਟ ਕਲੂੰਟ ਹੋਊਗਾ, ਕੁਛ ਹੋਊਗਾ. ਅਤੇ ਬੰਦਾ ਫਿਰ ਕਹਿਣ ਲੱਗ ਗਿਆ ਕਿ ਤੁਹਾਡੀ ਆਟੋ ਇੰਸ਼ੋਰੈਂਸ ਰਿਨਿਊਅਲ ਆਉਣ ਲੱਗੀ ਆ, ਜਾਂ ਘਰ ਦੀ ਜਾਂ ਕਮਰਸ਼ਲ ਇੰਸ਼ੋਰੈਂਸ ਆਉਣ ਲੱਗੀ ਆ. ਜੇ ਆ ਰਹੀ ਆ ਸਾਨੂੰ ਦੱਸੋ ਇਨਫੋਰਮੇਸ਼ਨ, ਅਤੇ ਅਸੀਂ ਰਿਨਿਊ ਕਰਕੇ ਤੁਹਾਡੇ ਪੈਸੇ ਬਚਾ ਦੇਵਾਂਗੇ. ਜਿਵੇਂ ਸਪੀਚ 100 ਵਾਰੀ ਪ੍ਰੈਕਟਿਸ ਕੀਤੀ ਹੁੰਦੀ ਆ ਉੱਦਾਂ ਹੀ ਬੋਲੀ ਗਿਆ. ਮੈਂ ਕਿਹਾ ਭਰਾਵਾ ਤੈਨੂੰ ਨੰਬਰ ਕਿੱਥੋਂ ਮਿਲਿਆ? ਕਹਿੰਦਾ ਕਿ ਸਾਨੂੰ ਕੰਪਨੀ ਦੇ ਵੱਲੋਂ ਲਿਸਟ ਆਉਂਦੀ ਹੁੰਦੀ ਆ, ਉਹਦੇ ਵਿੱਚੋਂ ਅਸੀਂ ਕਾਲ ਕਰਦੇ ਹਾਂ. ਮੈਂ ਕਿਹਾ ਮੈਂ ਤੁਹਾਨੂੰ ਕਿੱਥੋਂ ਕ ਆਪਦਾ ਨੰਬਰ ਕਦੇ ਵੀ ਦਿੱਤਾ ਹੋਣਾ ਯਾਰ. ਮੈਂ ਕਿਹਾ ਨਾ ਤਾਂ ਮੈਂ ਤੁਹਾਡੇ ਤੋਂ ਕਦੇ ਕੋਈ ਕੰਮ ਕਰਾਉਣਾ ਹੈਗਾ, ਨਾ ਤਾਂ ਕੋਈ ਲੋੜ ਹੈਗੀ ਆ, ਆਪਦੇ ਬੰਦੇ ਬਥੇਰੇ ਨੇ. ਸੋ ਕਿੱਥੋਂ ਮੇਰਾ ਨੰਬਰ ਕਿਤੇ ਵੀ ਰਜਿਸਟਰ ਕੀਤਾ ਗਿਆ ਤੁਹਾਡੇ ਤੋਂ ਆਰਓ ਇੰਸ਼ੋਰੈਂਸ ਜਾਂ ਹੋਮ ਇੰਸ਼ੋਰੈਂਸ ਕਰਾਉਣ ਤੋਂ? ਲੋਕ ਵੀ ਇੰਨੇ ਵਿਹਲੇ ਨੇ ਯਾਰ, ਕੋਈ ਨਵਾਂ ਕੋਈ ਤਰੀਕਾ ਲੱਭ ਲਓ. ਜੇ ਐਂ ਕੋਈ ਬਿਜ਼ਨਸ ਚੱਲਦਾ ਹੋਵੇ ਫਿਰ ਤਾਂ ਸਾਡੇ ਵਰਗੀਆਂ ਦੀ ਜਾਂ ਕਿਸੇ ਵੀ ਮੇਨ ਸਟ੍ਰੀਮ ਮੀਡੀਆ ਦੀ ਜਾਂ ਫਿਰ ਐਡਵਰਟਾਈਜ਼ਿੰਗ ਦੀ ਲੋੜ ਹੀ ਨਾ ਪੈਂਦੀ, ਜੇ ਮੈਜਿਕਲੀ ਲੋਕਾਂ ਨੂੰ ਕਾਲ ਕਰਕੇ ਤੰਗ ਕਰਕੇ ਕੰਮ ਚੱਲਦੇ ਹੁੰਦੇ. ਸੋ ਇਹ ਕਿਉਂਕਿ ਅੱਜ ਹੀ ਕੁਝ ਘੰਟੇ ਪਹਿਲਾਂ ਹੋਇਆ, ਇਸ ਤਰ੍ਹਾਂ ਦੇ ਲੋਕਾਂ ਦੇ ਇਹਨਾਂ ਦੇ ਟਰੈਪ ਦੇ ਵਿੱਚ, ਇਹਦੇ ਸਕੀਮਾਂ ਵਿੱਚ ਨਾ ਫਸਿਆ ਕਰੋ, ਬਚਿਆ ਰਹੋ. ਅਤੇ ਜੇ ਹੁਣ ਤੁਸੀਂ ਇੰਸ਼ੋਰੈਂਸ ਕਰਵਾਉਣੀ ਆ, ਫਿਰ ਸਾਡੇ ਕਹਿਣ 'ਤੇ ਇੱਕ ਐਕਸਪੀਰੀਅੰਸ ਪ੍ਰੋਫੈਸ਼ਨਲ ਮਨੂ ਸ਼ਰਮਾ ਨਾਲ ਸੰਪਰਕ ਕਰੋ, ਜਿਹਨਾਂ ਦਾ ਫੋਨ ਨੰਬਰ ਹੈ 2899529532. ਜੋ ਤੁਹਾਨੂੰ ਕਾਲ ਕਰਦੇ ਆ ਤੋਂ ਲੈ ਕੇ ਤੁਸੀਂ ਜਿਹਨੂੰ ਕਾਲ ਕਰਦੇ ਹੋ, ਉਹ 'ਚ ਬਹੁਤ ਵੱਡਾ ਫਰਕ ਹੁੰਦਾ ਹੈ. ਆਰਓ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਮਨੂ ਸ਼ਰਮਾ 2899529532. ਜੇ ਦੋਸਤੋ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ, ਗਾਰਡਨ ਸਵੀਟ ਤਿਆਰ ਕਰਵਾਉਣਾ, ਐਕਸਟਰਾ ਤੁਸੀਂ ਇਨਕਮ ਚਾਹੁੰਦੇ ਹੋ ਬੇਸਮੈਂਟ 'ਚੋਂ, ਗਾਰਡਨ ਸਵੀਟ ਤੋਂ, ਦੋਨਾਂ 'ਚੋਂ, ਕਿ ਤੁਹਾਡੇ ਖਰਚੇ ਘੱਟ ਜਾਣ, ਜ਼ਿਆਦਾ ਆਸਾਨ ਹੋ ਜਾਵੇ ਕੰਮ, ਫਿਰ ਓਨਕਾਰ ਹੋਮਸ ਦੇ ਫੌ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ, ਇਸ ਹੀ ਮਹੀਨੇ ਸੰਪਰਕ ਕਰੋ. ਜੇ ਮੇ ਮਹੀਨੇ ਦਿਸ ਮੰਥ ਇਹਨਾਂ ਨਾਲ ਗੱਲਬਾਤ ਕਰੋਗੇ, ਡੀਲ ਫਾਈਨਲਾਈਜ਼ ਕਰੋਗੇ, ਭਾਵੇਂ ਕੰਮ ਬਾਅਦ ਦੇ ਵਿੱਚ ਸ਼ੁਰੂ ਕਰਾਉਣਾ ਜੂਨ, ਜੁਲਾਈ, ਔਗਸਤ, ਸਪਟੈਂਬਰ, ਜਦੋਂ ਮਰਜ਼ੀ, ਇਸ ਹੀ ਮਹੀਨੇ ਇਹਨਾਂ ਨਾਲ ਰਾਬਤਾ ਕਾਇਮ ਕਰੋ ਅਤੇ ਕੰਮ ਦੀ ਤਰੀਕ ਸੈੱਟ ਕਰੋ. ਅਤੇ ਜਦੋਂ ਕੰਮ ਸ਼ੁਰੂ ਕਰੋਗੇ $5,000 ਡਿਸਕਾਊਂਟ ਮਿਲੇਗਾ, $5,000 ਦਾ ਡਿਸਕਾਊਂਟ ਮਿਲੇਗਾ ਲੀਗੋ ਬੇਸਮੈਂਟ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ. ਇਹਨਾਂ ਨੇ ਪਿਛਲੇ ਸਾਲ ਇੱਥੇ GTA ਦੇ ਵਿੱਚ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ, ਉਸ ਤੋਂ ਵੱਧ ਤਾਂ ਬੇਸਮੈਂਟਸ ਵੀ ਇਹਨਾਂ ਨੇ ਬਣਾਈਆਂ ਹਨ. ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ, ਬਹੁਤ ਪ੍ਰੋਫੈਸ਼ਨਲ ਹਾਈ ਐਂਡ ਕੰਮ ਕਰਦੇ ਆ, ਅਤੇ ਔਨ ਟਾਈਮ ਗੇਰੰਟੀ ਤੁਹਾਨੂੰ ਲਿਖ ਕੇ ਦਿੰਦੇ ਆ ਕਿ ਕਿੰਨਾ ਟਾਈਮ ਲੱਗੂ, ਕਿੰਨਾ ਪੈਸਾ ਲੱਗੂਗਾ, ਉਹਦੇ ਵਿੱਚ ਹੀ ਕੰਮ ਕਰਕੇ ਦਿੰਦੇ ਨੇ. 416-816-3600 416-816-3600, 416-817-3600. ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ, ਨਵਾਂ ਤੁਸੀਂ ਵਾਸ਼ਰੂਮ ਅਪਗ੍ਰੇਡ ਕਰਵਾਉਣਾ ਹੋਵੇ, ਨਵਾਂ ਤੁਸੀਂ ਕੰਪਲੀਟ A to Z ਕਿਚਨ ਦਾ ਕੰਮ ਕਰਵਾਉਣਾ ਹੋਵੇ, ਖਾਸ ਤਾਂ ਜੇ ਤੁਸੀਂ ਲੀਗੋ ਬੇਸਮੈਂਟ ਜਾਂ ਗਾਰਡਨਸ ਵੀ ਤਿਆਰ ਕਰਵਾਉਣੀ ਆ, ਇਹਨਾਂ ਕੰਮਾਂ ਦੇ ਵਿੱਚ ਇਹ ਮਾਹਰ ਨੇ. ਨੰਬਰ 416-817-3600.

ਕੋ ਕੇ ਤੇ ਖੁਸ਼ ਸਟਾਰਟ ਦੇ 1300 ਪਲੱਸ ਲੋਕੇਸ਼ਨਸ ਹਨ ਜਿੱਥੇ ਕਿ ਤੁਹਾਨੂੰ 10 ਸੈਂਟ ਪਰ ਲੀਟਰ ਦਾ ਭਾਰਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ ਸਿਰਫ ਅੱਜ ਥਰਸਡੇ ਮੇ 21/2026 ਨੂੰ ਤੇ ਉਹ ਵੀ ਸਿਰਫ 7:00 PM ਤੱਕ ਸੋ ਯੂ ਹੈਵ ਅਬਾਊਟ 2 ਘੰਟੇ ਪਏ ਨੇ ਜੇ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿੰਦੇ ਹੋ 7 ਵਜੇ ਤੱਕ ਪਹੁੰਚੋ 140 ਕੈਨੇਡੀ ਰੋਡ ਨੌਰਥ 9 ਬੋਵੇਅਰ ਡਰਾਈਵ 10010 McLaughlin Road North, 9800 Chinkoozie Road, 145 Clark Boulevard, 281 Richville Drive South, 7995 Kennedy Road South, 10187 Kennedy Road North, 9797 Mavis Road, ਜਾਂ ਫਿਰ 10601 Chinkoozie Road, Brampton ਦੇ ਵਿੱਚ 10 ਲੋਕੇਸ਼ਨ ਨੇ ਬਾਕੀਆਂ ਸ਼ਹਿਰਾਂ ਵਿੱਚ ਵੀ ਲੋਕੇਸ਼ਨ ਨੇ ਬਸ ਗੂਗਲ ਕਰ ਲਓ ਸਰਕਲ ਕੇ ਗੈਸ ਸਟੇਸ਼ਨ ਅਤੇ ਤੁਹਾਨੂੰ ਲਿਸਟ ਆ ਜੂਗੀ 10 ਸੈਂਟ ਪਰ ਲੀਟਰ ਦੋਨੇ ਗੈਸ ਡੀਜ਼ਲ 'ਤੇ ਹੁਣੇ ਬਚਾ ਸਕਦੇ ਹੋ ਸਿਰਫ ਅੱਜ ਹੀ ਸਿਰਫ 7:00 PM ਤੱਕ ਹੀ ਸੋ 2 ਘੰਟੇ ਪਏ ਨੇ ਤੁਹਾਡੇ ਕੋਲ ਫਿਰ ਨਾ ਕਿਹਾ ਕਿ ਦੱਸਿਆ ਨਹੀਂ ਨਾਲ ਦੀ ਨਾਲ ਇੱਕ ਐਨਰਜੀ ਐਨਲਿਸਟ ਦੇ ਮੁਤਾਬਕ ਕੱਲ੍ਹ ਨੂੰ GTA ਦੇ ਵਿੱਚ ਗੈਸ ਪ੍ਰਾਈਸਿਸ 8 ਸੈਂਟ ਪਰ ਲੀਟਰ ਨਾਲ ਘਟਣਗੀਆਂ ਐਨ ਪ੍ਰੋ ਇੰਟਰਨੈਸ਼ਨਲ ਤੋਂ ਚੀਫ ਪੈਟਰੋਲੀਅਮ ਐਨਲਿਸਟ ਰਾਜਰ ਮਿਕਨਾਈਟ ਨੇ ਦੱਸਿਆ ਹੈ ਕਿ ਕੱਲ੍ਹ ਸਵੇਰ ਨੂੰ ਤੁਹਾਡੇ ਨੇੜਲੇ ਗੈਸ ਸਟੇਸ਼ਨ 'ਤੇ ਰੈਗੂਲਰ ਗੈਸ ਪ੍ਰਾਈਸ ਤਕਰੀਬਨ 8 ਸੈਂਟ ਘੱਟ ਹੋਊਗੀ 183.9 ਸੈਂਟਸ ਪਰ ਲੀਟਰ ਤੱਕ ਘਟੂਗੀ ਇਸ ਬੰਦੇ ਨੇ ਬਿਨਾਂ ਡਾਇਰੈਕਟਲੀ ਬਾਬੇ ਟਰੰਪ ਦਾ ਨਾਮ ਲੈਣ ਤੋਂ ਕਿਹਾ ਹੈ ਕਿ ਮਾਰਕੀਟ ਮੈਨੀਪੂਲੇਸ਼ਨ ਕੀਤੀ ਜਾ ਰਹੀ ਹੈ ਪਰ ਬੈਰਲ ਓਇਲ ਪ੍ਰਾਈਸ ਦੇ ਵਿੱਚ ਕਦੇ ਕਹਿ ਦਿੰਦੇ ਆ ਕਿ ਅਸੀਂ ਡੀਲ ਸਾਈਨ ਕਰਨ ਲੱਗੇ ਹਾਂ ਫਿਰ ਕਹਿ ਦਿੰਦੇ ਆ ਕਿ ਨਹੀਂ ਜੀ ਇਰਾਨ ਦੇ ਮੰਨਦੇ ਨਹੀਂ ਹੈਗੇ ਕਹਿੰਦੇ ਨੇ ਕਿ ਨਿਊਕਲੀਅਰ ਅਸੀਂ ਪ੍ਰੋਲੀਫਰੇਸ਼ਨ ਫਿਰ ਵੀ ਉਹ ਕੰਮ ਵਧਾਉਣਾ ਹੈਗਾ ਫਿਰ ਕਹਿੰਦੇ ਆ ਕਿ ਵਰ ਸੋ ਕਲੋਜ਼ ਟੂ ਅ ਡੀਲ ਵੀ ਕੈਨ ਫੀਲ ਇਟ ਅਤੇ ਹੁਣ ਫਿਰ ਤੋਂ ਕਹਿੰਦੇ ਆ ਕਿ ਡੀਲ ਤਾਂ ਆਲਮੋਸਟ ਐਂਡ ਸਟੇਜ ਦੇ ਵਿੱਚ ਹੈ ਫਿਰ ਕਹਿੰਦੇ ਕਿ ਨਹੀਂ ਫਿਰ ਹੋਰ ਪੰਗਾ ਪੈ ਗਿਆ ਮਾਰਕੀਟ ਮੈਨੀਪੂਲੇਸ਼ਨ ਹੀ ਕੀਤੀ ਜਾ ਰਹੀ ਹੈ ਸ਼ਰੇਆਮ ਹੀ ਕੀਤੀ ਜਾ ਰਹੀ ਹੈ ਪ੍ਰਾਈਸਿਸ ਦੇ ਵਿੱਚ ਫਲਕਚੁਏਸ਼ਨ ਕਾਜ਼ ਕਰਨ ਲਈ ਬਾਏ ਸੈਲ ਪ੍ਰੋਫਿਟ ਬਣਾਉਣ ਲਈ ਸੋ ਡੂ ਵਿਦ ਦੈਟ ਇਨਫੋਰਮੇਸ਼ਨ ਵਟ ਯੂ ਵਿਲ ਪਰ ਹੁਣ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਪੇਸ਼ ਕਰ ਦਿੰਦੇ ਹਾਂ ਇਨਫੋਰਮੇਸ਼ਨ ਇਹ ਹੈ ਦੋਸਤੋ ਕਿ ਬਹੁਤ ਵੱਡੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਉਹ ਵੀ ਓਰਗਨਾਈਜ਼ਡ ਰੀਟੇਲ ਥੈਫਟ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਇਨ ਬ੍ਰੈਂਪਟਨ ਐਂਡ ਮਿਸਿਸਾਗਾ ਹੋਣ ਤੋਂ ਬਾਅਦ ਸੁਣੋ ਮੇਰੀ ਗੱਲ ਧਿਆਨ ਨਾਲ 65 ਜਾਣੇ ਬੰਦੇ ਵੀ ਔਰਤਾਂ ਵੀ ਅਦਰ ਕੈਟਾਗੋਰੀਜ਼ ਵੀ 65 ਜਾਣੇ ਦੇ ਖਿਲਾਫ 545 ਕ੍ਰਿਮੀਨਲ ਚਾਰਜ ਲੇ ਕੀਤੇ ਗਏ ਨੇ ਅਤੇ ਪਤਾ ਲੱਗ ਗਿਆ ਹੈ ਕਿ ਇਹਨਾਂ ਦੇ ਵਿੱਚੋਂ ਕਾਫੀ ਜ਼ਿਆਦਾਤਰ ਰਿਪੀਟ ਓਫੈਂਡਰ ਨੇ ਓ ਵਟ ਅ ਸਰਪ੍ਰਾਈਜ਼ ਅੱਜ ਪੀਓ ਰੀਜਨਲ ਪੁਲਿਸ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਨੇ ਫੈਬਰੀ 2026 ਦੇ ਵਿੱਚ ਪ੍ਰੋਜੈਕਟ ਫਿਲਚਰ ਲਾਂਚ ਕੀਤਾ ਜਦੋਂ ਦੋਨੇ ਬ੍ਰੈਂਪਟਨ ਨਾਲੇ ਮਿਸਿਸਾਗਾ ਸ਼ਹਿਰ ਦੇ ਵਿੱਚ multiple different types of retail businesses de vich baddi ganti de vich samaan chori hona shuru kita gaya khas ta inne target kita Walmart Winners te Nike in Brampton and Mississauga te kai hor badde retail dukana de vich dassya gaya hai ki February de vich hi ek sudden and significant achanak te bahut baddi ganti de vich choriyan vadh hi report hon lagiyan February vich ਸਿਰਫ ਫੈਬਰੀ 2026 ਤੋਂ ਲੈ ਕੇ ਅਪ੍ਰੈਲ 2026 ਤੱਕ 350 ਤੋਂ ਵੀ ਜ਼ਿਆਦਾ ਓਰਗਨਾਈਜ਼ਡ ਰੀਟੇਲ ਥੈਫਟਸ ਰਿਪੋਰਟ ਕੀਤੇ ਗਏ ਜਿਨ੍ਹਾਂ ਦੇ ਰਾਹੀਂ ਐਟਲੀਸਟ ਅ ਕੁਆਰਟਰ ਮਿਲੀ ਵਰਥ ਆਫ ਸਮਾਨ ਖੋਇਆ ਗਿਆ ਇਕੱਲੇ ਬ੍ਰੈਂਪਟਨ ਦੇ ਮਿਸਿਸਾਗਾ ਤੋਂ ਪੀਓ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਕਈ ਰਿਪੀਟ ਚੋਰੀ ਕਰਨ ਵਾਲੇ ਅਫੈਂਡਰਸ ਨੂੰ ਆਈਡੈਂਟੀਫਾਈ ਕੀਤਾ ਕਿਉਂਕਿ ਇੱਕ ਦਿਨ ਫੜਦੇ ਆ ਸੇਮ ਦੇ ਜਾਂ ਅਗਲੇ ਦੇ ਛੱਡਦੇ ਆ ਸੋ ਬਾਹਲਾ ਔਖਾ ਕੰਮ ਤਾਂ ਹੈ ਨਹੀਂ ਇਹਨਾਂ ਨੂੰ ਪਛਾਣਨ ਦੇ ਵਿੱਚ ਇਹਨਾਂ ਦਾ ਪਿੱਛਾ ਕੀਤਾ ਜਿਨ੍ਹਾਂ ਦੇ ਨਾਲ ਅੱਗੇ ਤੋਂ ਅੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇਕੱਠੇ ਹੀ ਕੰਮ ਕਰ ਰਹੇ ਆ ਸ਼ਾਇਦ ਇੱਕੋ ਹੀ ਸੋਰਸ ਲਈ ਕੰਮ ਕਰ ਰਹੇ ਆ ਇੱਕੋ ਹੀ ਨੈਟਵਰਕ ਲਈ ਕੰਮ ਕਰ ਰਹੇ ਆ ਅਤੇ 65 ਕਨੈਕਟਡ ਚੋਰਾਂ ਨੂੰ ਫੜਿਆ ਗਿਆ ਅਤੇ ਇਹਨਾਂ ਦੇ ਖਿਲਾਫ ਹੁਣ 545 ਕ੍ਰਿਮੀਨਲ ਚਾਰਜ ਲਏ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਕਈ ਤਾਂ ਆਪਣੇ ਹੀ ਦੇਸੀ ਨੇ ਜਿਵੇਂ ਕਿ ਬਿਨਾਂ ਕਿਸੇ ਫਿਕਸਡ ਐਡਰੈਸ ਤੋਂ 33 ਸਾਲ ਦਾ ਅਮਨਦੀਪ ਸੰਧਾਵਾਲੀਆ 27 ਸਾਲ ਦਾ ਰੋਸ਼ਨਵੀਰ ਸਿੰਘ ਮਿਸਿਸਾਗਾ ਤੋਂ 28 ਸਾਲ ਦਾ ਸੁਖਵਿੰਦਰ ਸਿੰਘ ਮਿਸਿਸਾਗਾ ਤੋਂ 48-year-old ਮਨਦੀਪ ਤੂਰ ਅਤੇ ਬਿਨਾਂ ਕਿਸੇ ਪੱਕੇ ਟਿਕਾਣੇ ਤੋਂ 31 ਸਾਲ ਦਾ ਜਗਦੀਸ਼ ਸਿੰਘ ਮਿਸਿਸਾਗਾ ਤੋਂ 49-year-old ਰਿਸ਼ੀ ਭੱਟ ਪਰ ਇਹ ਲੋਕ ਇਹਨਾਂ ਚੋਰੀਆਂ ਦੇ ਮਾਸਟਰ ਮਾਇੰਡ ਨਹੀਂ ਹਨ ਦਿਮਾਗ ਇੰਨਾ ਕੁ ਚੱਲਦਾ ਹੈ ਨਹੀਂ ਮੇਰੇ ਖਿਆਲ 'ਚ ਪੀਓ ਰੀਜਨਲ ਪੁਲਿਸ ਨੇ ਕਿਹਾ ਕਿ ਅਸਲ ਦੇ ਵਿੱਚ ਤਾਂ ਲਾਰਜਰ ਵੱਡੇ ਅਸਲੀ ਓਰਗਨਾਈਜ਼ ਕ੍ਰਿਮੀਨਲ ਨੈਟਵਰਕਸ ਅਤੇ ਗੈਂਗਸ ਇਸ ਤਰ੍ਹਾਂ ਦੇ ਡਰੱਗ ਐਡਿਕਟਸ ਨਸ਼ੇੜੀਆਂ ਨੂੰ ਐਕਸਪਲੋਇਟ ਕਰਦੇ ਨੇ
ਜਾਂ ਸਾਡੇ ਲਈ ਸਮਾਨ

0: ਹਨ ਦੀਆਂ ਚੋਰੀਆਂ ਕਰੋ, ਬਦਲੇ 'ਚ ਥੋੜ੍ਹੇ ਜਿਹੇ ਪੈਸੇ ਜਾਂ ਫੈਂਟਨਿਲ ਜਾਂ ਕੁਛ ਨਾ ਕੁਛ ਹੋਰ ਓਪੀਐਮ ਤੁਹਾਨੂੰ ਦੇਵਾਂਗੇ, ਨਸ਼ੇ ਦੇਵਾਂਗੇ, ਜਾਂ ਇਹ ਇਹਨਾਂ ਕ੍ਰਿਮੀਨਲ ਨੈਟਵਰਕਸ ਨੂੰ ਹੀ ਕਰਜ਼ਾ ਉਹ ਕਰਦੇ ਨੇ, ਦੇ ਓ ਦਮ ਡੈ ਸੋ ਦੇ ਫੇਇੰਗ ਡਾਊਨ ਦੇ ਡੈ, ਕਰਜ਼ਾ ਲਾਉਣ ਦੇ ਲਈ ਹੀ ਇਹਨਾਂ ਨੂੰ ਬੇਸਿਕਲੀ ਨੌਕਰ ਬਣਾਇਆ ਹੋਇਆ ਕਿ ਜਾ ਕੇ ਸਾਡੇ ਲਈ ਚੋਰੀਆਂ ਕਰੋ ਸਮਾਨ ਦਾ ਜੋ ਕਿ ਅਸੀਂ ਅੱਗੇ ਤੋਂ ਅੱਗੇ ਵੇਚੀ ਜਾਵਾਂਗੇ। ਸੋ ਬੇਸ਼ੱਕ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਵੱਧ ਤੋਂ ਵੱਧ ਚੋਰ ਤਾਂ ਰਪੀਟ ਕ੍ਰਿਮੀਨਲ ਓਫੈਂਡਰਸ ਨੇ। ਨੋ ਆਈ ਵੁੱਡ ਹੈਵ ਨੈਵਰ ਗੈਸਡ ਦੈਟ। ਇਸ ਮੁਲਕ ਦੇ ਵਿੱਚ ਦੋਸਤੋ ਕੋਈ ਕ੍ਰਾਈਮ ਦੀ ਇਸ਼ੂ ਤਾਂ ਬਹੁਤ ਵੱਡੀ ਹੈ, ਕ੍ਰਾਈਮ ਤਾਂ ਸਿਗਨੀਫਿਕੈਂਟਲੀ ਇਨਕਰੀਜ਼ ਹੋਇਆ ਹੈ ਖਾਸ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਵਿੱਚ, ਇਸਪੈਸ਼ਲੀ ਵਾਇਲੈਂਟ ਕੈਟਾਗਰੀਜ਼ ਵਿੱਚ। ਇਹ ਤਾਂ ਸਟੈਟਿਸਟਿਕਸ ਕੈਨੇਡਾ ਦਾ ਕ੍ਰਾਈਮ ਸਿਵੇਰਿਟੀ ਇੰਡੈਕਸ ਆਫ ਦਿਖਾਉਂਦਾ ਹੈ। ਤੁਹਾਨੂੰ ਇੱਧਰ ਉੱਧਰ ਸੁਣਨ ਦੀ ਕੋਈ ਲੋੜ ਨਹੀਂ, ਸਾਡੇ ਸਰਕਾਰੀ ਫੈਡਰਲ ਏਜੰਸੀ ਦਾ ਡਾਟਾ ਪੜ੍ਹੋ। 2015 ਦੇ ਵਿੱਚ ਪਤਾ ਨਹੀਂ ਇੱਥੇ ਕੀ ਚੇਂਜ ਹੋਇਆ ਸੀ ਕੈਨੇਡਾ 'ਚ, ਯੂ ਕੈਨ ਗੈਸ ਵਾਟ ਚੇਂਜਡ, ਇਹ ਚੇਂਜ ਫਰੋਮ ਬਲੂ ਟੂ ਰੈੱਡ। 2015 ਤੋਂ ਲੈ ਕੇ 2020 ਤੱਕ ਲਗਾਤਾਰ ਓਵਰਆਲ ਕ੍ਰਾਈਮ ਐਂਡ ਵਾਇਲੈਂਟ ਕ੍ਰਾਈਮ ਸਿਵੇਰਿਟੀ ਵਧੀ ਹੀ ਵਧੀ। 2020 ਦੇ ਵਿੱਚ ਥੋੜ੍ਹੀ ਜਿਹੀ ਮਾੜੀ ਜਿਹੀ ਰਿਲੀਫ ਮਿਲੀ ਕਿਉਂਕਿ ਲਾਕਡਾਊਨ ਅਤੇ ਲਾਕਡਾਊਨ ਅਤੇ ਲਾਕਡਾਊਨ ਅਤੇ ਲਾਕਡਾਊਨ, ਕਦੇ ਖੁੱਲ੍ਹਾ ਕਦੇ ਬੰਦ, ਕਦੇ ਖੁੱਲ੍ਹਾ ਕਦੇ ਬੰਦ, ਨੋਬਡੀ ਵਾਜ਼ ਆਊਟਸਾਈਡ ਕਮਿਟਿੰਗ ਕ੍ਰਾਈਮਸ, ਨਾਟ ਰੀਅਲੀ। ਫਿਰ 21, 22, 24, 25 ਫਿਰ ਤੋਂ ਵਧਿਆ, ਕਮਾਲ ਦੀ ਗੱਲ ਆ। ਸੋ ਇੱਕੋ ਹੀ ਕੰਸਿਸਟੈਂਟ ਥੀਮ ਹੈ ਕਿ 15 ਤੋਂ ਲੈ ਕੇ ਹੁਣ 26 ਤੱਕ ਕੌਣ ਰਾਜ ਕਰ ਰਿਹਾ ਹੈ, ਰੂਲ ਕਰ ਰਿਹਾ ਹੈ, ਜਾਂ ਕਹਿ ਲਓ ਰੂਲਸ ਨਹੀਂ ਬਣਾ ਰਿਹਾ ਹੈ, ਉਹ ਤੁਹਾਡੇ ਸਬੂਤ ਸਾਹਮਣੇ ਹਨ। ਪਰ ਮੇਨ ਗੱਲ ਤਾਂ ਇਹ ਹੈ ਕਿ ਰਪੀਟ ਓਫੈਂਡਰਸ ਦੀ ਗਿਣਤੀ ਬਹੁਤ ਹਾਈ ਹੈ, ਨਾ ਕਿ ਇੰਨੇ ਜ਼ਿਆਦਾ ਕ੍ਰਿਮੀਨਲਸ ਨੇ। ਦੇਰ ਇਜ਼ ਨਾਟ 100 ਕ੍ਰਿਮੀਨਲਸ, ਦੇਰ ਇਜ਼ 10 ਕ੍ਰਿਮੀਨਲਸ ਰਿਪੀਟਿੰਗ ਅਨਫ ਕ੍ਰਾਈਮ ਫੋਰ 100 ਪੀਪਲ। ਬਹੁਤ ਘੱਟ ਗਿਣਤੀ ਬਾਰ ਬਾਰ ਹੀ ਕ੍ਰਾਈਮ ਕਮਿਟ ਕਰ ਰਹੀ ਆ, ਇਹ ਸਾਰੇ ਤੋਂ ਸਾਰੇ ਪੁਲਿਸ ਫੋਰਸਿਸ ਦਾ ਵੀ ਕਹਿਣਾ ਹੈ। ਪਰ ਹਜੇ ਤੱਕ ਯਾਰ ਇੱਕ ਤੋਂ ਵੀ ਵੱਧ ਸਾਲ ਹੋ ਗਿਆ ਹੈ ਖਰਣੀ ਸਰਕਾਰ ਨੂੰ ਪਾਵਰ 'ਚ ਆਏ ਹੋਏ ਨੂੰ, ਉਹਨਾਂ ਨੇ ਵੀ ਨਹੀਂ ਹਜੇ ਤੱਕ ਕੁਛ ਵੀ ਬੇਲ ਰਿਫੋਰਮ ਜੋ ਕ੍ਰਿਮੀਨਲ ਕੋਡ ਰਿਫੋਰਮ ਪੇਸ਼ ਕੀਤਾ ਹੈ ਇਸ ਪ੍ਰੋਬਲਮ 'ਤੇ ਕ੍ਰੈਕ ਡਾਊਨ ਕਰਨ ਦੇ ਲਈ। ਜਿੱਥੇ ਲੋਕਾਂ ਨੂੰ ਉਮੀਦ ਸੀ ਕਿ ਟਰੂਡੋ ਸਰਕਾਰ ਤੋਂ ਲੈ ਕੇ ਖਰਣੀ ਸਰਕਾਰ ਤੱਕ ਥੋੜ੍ਹਾ ਬਹੁਤਾ ਚੇਂਜ ਤਾਂ ਪੇਸ਼ ਹੋਊਗਾ, ਬਾਕੀਆਂ ਕੈਟਾਗੋਰੀਜ਼ ਵਿੱਚ ਪੇਸ਼ ਹੋਇਆ ਹੈ, ਪਰ ਇਹ ਬੇਕਾਰ ਨੇ ਇਨ ਟਰਮਸ ਆਫ ਕ੍ਰਿਮੀਨਲ ਕੋਡ ਰਿਫੋਰਮ। ਸਿੱਧੀ ਜੀ ਗੱਲ ਹੈ, ਵੀਕ ਔਨ ਕ੍ਰਾਈਮ ਇਹ ਪਾਰਟੀ ਹੈ, ਵੀਕ ਔਨ ਕ੍ਰਾਈਮ ਇਹ ਲੋਕ ਨੇ। ਕ੍ਰਿਮੀਨਲਸ ਨੂੰ ਤਾਂ ਇਹ ਕਹਿੰਦੇ ਨੇ ਕਿ ਓ ਮਾਈ ਗਾਡ, ਤੁਹਾਡਾ ਡੈਡੀ ਤੁਹਾਨੂੰ ਕੁੱਟਦਾ ਹੁੰਦਾ ਸੀ ਜੋ ਛੋਟੇ ਹੁੰਦੇ ਸੀ, ਤੁਸੀਂ ਇੱਕ ਐਥਨਿਕ ਗਰੁੱਪ ਨੂੰ ਬਿਲੋਂਗ ਕਰਦੇ ਹੋ, ਇੰਡੀਜਨਸ ਗਰੁੱਪ ਬਿਲੋਂਗ ਕਰਦੇ ਹੋ, ਅਸੀਂ ਤੁਹਾਨੂੰ ਘੱਟ ਸਜ਼ਾ ਦੇਵਾਂਗੇ। ਓ ਮਾਈ ਗਾਡ, ਤੁਸੀਂ ਇੱਥੇ ਕੱਚੇ ਹੋ, ਡਿਪੋਰਟ ਨਾ ਹੋ ਜਾਇਓ, ਅਸੀਂ ਤੁਹਾਡੀ ਸਜ਼ਾ ਘਟਾ ਦਿੰਦੇ ਹਾਂ ਮਾੜੀ ਮੋਟੀ, ਜਿਹਦੇ ਨਾਲ ਤੁਹਾਡੀ ਆਟੋਮੈਟਿਕ ਡਿਪੋਰਟੇਸ਼ਨ ਰੋਕੀ ਜਾਊਗੀ। ਸੋ ਇੱਦਾਂ ਦੇ ਕੰਮ ਨੇ। ਸੋ ਐਨੀਵੇਜ਼, ਪੀਓ ਰੀਜਨਲ ਪੁਲਿਸ ਨੇ ਅੱਜ ਸਟੇਟ ਕੀਤਾ ਹੈ ਦੋਸਤੋ ਕਿ 2024 ਦੇ ਪਹਿਲੇ 3 ਮਹੀਨੇ ਤੋਂ ਲੈ ਕੇ 2026 ਦੇ ਪਹਿਲੇ 3 ਮਹੀਨੇ, ਯਾਨੀ ਕਿ ਜੈਨੂਅਰੀ ਫੈਬਰੀ ਮਾਰਚ ਇਨ 24 ਐਂਡ ਜੈਨੂਅਰੀ ਫੈਬਰੀ ਮਾਰਚ ਇਨ 26, ਜੇ ਅਸੀਂ ਸਿਰਫ ਬਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਰੀਟੇਲ ਥੈਫਟ, ਸ਼ਾਪ ਲਿਫਟਿੰਗ ਨਹੀਂ ਜੋ ਕਿ ਇੱਕ ਬੰਦਾ ਜਾ ਕੇ ਪੈਕ ਗਮ ਚੱਕ ਲਿਆ ਜਾਂ ਕੱਪੜਾ ਚੱਕ ਲਿਆ, ਨੋ, ਰੀਟੇਲ ਥੈਫਟ ਲਾਈਕ ਐਕਚੁਅਲ ਓਰਗਨਾਈਜ਼ ਥੈਫਟ, 24 ਤੋਂ ਲੈ ਕੇ 26 ਤੱਕ ਬਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਦੁਕਾਨਾਂ ਤੋਂ ਇਹ ਰੀਟੇਲ ਥੈਫਟ ਕਿੰਨਾ ਵਧਿਆ ਹੋਣਾ, 149%। ਜਿੱਦਾਂ ਹੀ ਇਕਾਨਮੀ ਟੈਂਕ ਹੋਈ ਹੈ, ਜਿੱਦਾਂ ਹੀ ਗਰੀਬੀ ਵਧੀ ਆ, ਜਿੱਦਾਂ ਹੀ ਕਾਸਟ ਆਫ ਲਿਵਿੰਗ ਵਧੀ ਆ, ਉੱਦਾਂ ਹੀ 149% 2 ਸਾਲਾਂ ਦੇ ਵਿੱਚ, 2 ਸ਼ਹਿਰ ਬਰੈਂਪਟਨ ਮਿਸਿਸਾਗਾ ਦੇ ਵਿੱਚ 149% ਰੀਟੇਲ ਥੈਫਟ ਵਧਿਆ ਹੈ। ਇਹ ਪੀਓ ਰੀਜਨਲ ਪੁਲਿਸ ਨੇ ਅੱਜ ਆਪ ਹੀ ਦੱਸਿਆ ਹੈ। ਆਹ ਵੀ ਸੁਣ ਲਓ, ਸੇਮ ਟਾਈਮ 2024 ਤੋਂ ਲੈ ਕੇ 2026 ਤੱਕ ਪਹਿਲੇ 3 ਮਹੀਨੇ ਦਾ ਹੀ ਡਾਟਾ ਕੰਪੇਅਰ ਕੀਤਾ ਗਿਆ, 237% ਦੇ ਨਾਲ ਰੀਟੇਲ ਥੈਫਟ ਦੇ ਅਰੈਸਟ ਵੀ ਵਧੇ ਨੇ। ਰਿਡਿਕਿਊਲਸ। ਅਤੇ ਜੇ ਵਧੇ ਨੇ, ਉਹੀ ਬੰਦੇ ਬਾਰ ਬਾਰ ਛੱਡੀ ਜਾਂਦੇ ਆ, ਉਹੀ ਫਿਰ ਫੜੀ ਜਾਂਦੇ ਆ, ਫਾਇਦਾ ਕੀ ਹੋਇਆ? ਇਸ ਕੇਸ ਦੇ ਵਿੱਚ ਤਾਂ ਮਾੜਾ ਮੋਟਾ ਫਾਇਦਾ ਹੋਇਆ, ਕਿਉਂਕਿ ਉਹੀ ਨਸ਼ੇੜੀਆਂ ਨੂੰ ਜਿਹਨਾਂ ਨੂੰ ਫੜਿਆ ਗਿਆ, ਛੱਡਿਆ ਗਿਆ, ਉਹਨਾਂ ਦਾ ਪਿੱਛਾ ਕੀਤਾ ਗਿਆ, ਤਾਂ ਇੱਥੇ 65 ਫੜੇ ਗਏ ਨੇ। ਪਰ ਪੀਓ ਰੀਜਨਲ ਪੁਲਿਸ ਨੂੰ ਅੱਜ ਆਹ ਵੀ ਦੱਸ ਦੇਣਾ ਚਾਹੀਦਾ ਸੀ ਕਿ ਜਿਹੜੇ 65 ਬੰਦੇ ਅਤੇ ਔਰਤਾਂ ਇਹਨਾਂ ਨੇ ਫੜੇ ਨੇ, ਉਹਨਾਂ ਵਿੱਚੋਂ ਅੱਜ ਬਿਹਾਈਂਡ ਬਾਰਸ ਕਿੰਨੇ ਰਹਿ ਗਏ ਆ? 5-10 ਮੇਬੀ, ਬਾਕੀ ਤਾਂ ਕੋਈ 40-45-50 ਤਾਂ ਬਾਹਰ ਹੀ ਫਿਰ ਤੋਂ ਹੋਣਗੇ, ਕਮਾਲ ਦੀ ਗੱਲ ਆ। ਵੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444. ਇੱਕ ਹੋਰ ਘੰਟੇ ਲਈ ਸਾਡੇ ਨਾਲ ਡਾਇਰੈਕਟ ਸਟੂਡੀਓ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ, ਨੰਬਰ ਫਿਰ ਤੋਂ ਤੁਹਾਨੂੰ ਦੱਸਦਾ, ਆ ਸੁਣੋ ਧਿਆਨ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਪੰਸੋਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਦੋਸਤੋ 3:00 PM 4:00 PM ਜਾਂ ਹੁਣ 5:00 PM ਤੋਂ ਬਾਅਦ ਸਾਡੇ ਨਾਲ ਜੁੜੇ ਹੋ ਹੁਣ ਜੁੜੇ ਰਹੋ ਇਸੇ ਤਰ੍ਹਾਂ ਠੀਕ 6 ਵਜੇ ਤੱਕ ਜਿਹੜੇ ਵੀ ਤਰੀਕੇ ਨਾਲ ਸੁਣ ਰਹੇ ਹੋ ਜਾਂ ਫਿਰ ਵੇਖ ਰਹੇ ਹੋ ਇਸੇ ਤਰ੍ਹਾਂ ਜੁੜੇ ਰਹੋ ਐਨ 6 ਵਜੇ ਤੱਕ ਅਤੇ ਸਾਰਿਆਂ ਦਾ ਦਿਲੋਂ ਧੰਨਵਾਦ AM 520 ਦੇਸ ਪ੍ਰਦੇਸ ਨਾਲ ਜੁੜਨ ਦੇ ਲਈ ਕੀਪ This station dialed in till 6 PM. ਇਸ ਘੰਟੇ ਵਿੱਚ ਵੀ ਦੋਸਤੋ ਬਹੁਤ ਹੀ ਜਲਦ ਕੁਝ ਨਵੀਆਂ ਤਾਜ਼ੀਆਂ ਖਬਰਾਂ ਅਤੇ ਨਾਲ ਦਿਆਂ ਗੀਤ ਸੰਗੀਤ ਅਤੇ ਨਾਲ ਦੇ ਨਾਲ ਕੁਝ ਸਪਾਂਸਰਸ ਦੇ ਮੈਸੇਜਸ ਪੇਸ਼ ਕਰਦੇ ਰਵਾਂਗੇ। ਪਹਿਲਾਂ ਹੀ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ। ਅਸੀਂ ਸਪੈਕਸ ਐਕਸਪ੍ਰੈਸ ਨੂੰ ਰੈਕਮੈਂਡ ਕਰਦੇ ਹਾਂ ਜੇ ਤੁਸੀਂ ਆਪਣੇ ਆਪ ਲਈ, ਆਪਣੇ ਬਜ਼ੁਰਗਾਂ ਲਈ, ਆਪਣੇ ਬੱਚਿਆਂ ਲਈ, ਜਿਹਦੇ ਮਰਜ਼ੀ ਲਈ ਇੱਕ ਨਵਾਂ ਆਏ ਐਗਜ਼ਾਮ ਕਰਵਾਉਣਾ ਹੈ ਅਤੇ ਚਾਹੁੰਦੇ ਹੋ ਕਿ ਤੁਹਾਡੀ ਬੋਲੀ ਬੋਲਦੇ ਡਾਕਟਰ ਹੀ, ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਬੋਲਦੇ ਹੀ ਡਾਕਟਰ ਦੇ ਨਾਲ ਹੀ ਇੱਕ ਬਹੁਤ ਹੀ ਵਧੀਆ ਕੰਪ੍ਰਹੈਂਸਿਵ ਆਏ ਐਗਜ਼ਾਮ ਕੀਤਾ ਜਾਵੇ ਜਿਹਦੇ ਵਿੱਚ ਕੋਈ ਵੀ ਟੈਂਸ਼ਨ, ਕੋਈ ਵੀ ਇਸ਼ੂ, ਕੋਈ ਵੀ ਪ੍ਰੋਬਲਮ ਪੇਸ਼ ਨਹੀਂ ਹੋਣੀ ਕਿਉਂਕਿ ਤੁਹਾਡੀ ਬੋਲੀ ਬੋਲਦੇ ਨੇ। ਫਿਰ ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਦਾ, ਜਿਹੜੇ ਮਰਜ਼ੀ ਦਿਨ ਆਪਣਾ ਆਏ ਐਗਜ਼ਾਮ ਦਾ ਪ੍ਰਬੰਧ ਕਰ ਸਕਦੇ ਹੋ। 9:05:4:60:8:8:8:35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ, ਕੈਨੇਡੀਅਨ ਸਟੀਲਸ 410 ਇਨ ਸਟੀਲਸ, ਇਹ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ 'ਤੇ ਸਪੈਕਸ ਐਕਸਪ੍ਰੈਸ ਵਾਲੇ ਲੋਕੇਟਡ ਹਨ ਅਤੇ ਤੁਹਾਡੇ ਲਈ ਇਹ ਬਹੁਤ ਹੀ ਅਫੋਰਡੇਬਲ, ਬਹੁਤ ਹੀ ਸੋਹਣੀਆਂ ਐਨਕਾਂ ਤਿਆਰ ਕਰਦੇ ਨੇ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਦੇ ਨਾਲ ਅਤੇ ਨਾਲ ਦੀਆਂ ਬਹੁਤ ਹੀ ਸੋਹਣੀਆਂ ਹਾਈ ਐਂਡ ਸਨ ਗਲਾਸਿਸ ਤੱਕ ਵੀ ਤੁਹਾਡੇ ਇੱਥੇ ਅਵੇਲੇਬਲ ਹਨ। ਹੁਣ ਤਾਂ ਲੋੜ ਪੈਣੀ ਪੈਣੀ ਹੈ, ਨੰਬਰ ਕਮਾਓ ਸਪੈਕਸ ਐਕਸਪ੍ਰੈਸ 9:05:4:60:8:8:8 ਅਤੇ ਸਪੈਕਸ ਐਕਸਪ੍ਰੈਸ ਦੀ ਟੀਮ ਸਾਡੇ ਨਾਲ ਜੁੜ ਚੁੱਕੀ ਹੈ, ਕੁਛ ਨਵੀਆਂ ਤਾਜ਼ੀਆਂ ਜਾਣਕਾਰੀ ਲੈ ਕੇ ਆਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਜੀ, ਬਹੁਤ ਬਹੁਤ ਧੰਨਵਾਦ ਔਰ ਦੇਸ਼ ਪ੍ਰਦੇਸ਼ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਜੀ, ਜਿਹੜੇ ਵੀ ਸਾਡੇ ਸਰੋਤੇ ਸਮਰਾਜ ਜੀ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣਾ ਚਾਹੁੰਦੇ ਨੇ, ਬੜੀ ਵਾਰੀ ਇਹੋ ਜਿਹਾ ਹੁੰਦਾ ਕਿ ਜਾਂ ਤਾਂ ਤੁਹਾਡੇ ਕੋਲ ਬੈਨੀਫਿਟ ਨਹੀਂ ਹੁੰਦੇ ਜਾਂ ਬੈਨੀਫਿਟ ਬਹੁਤ ਘੱਟ ਹੁੰਦੇ ਨੇ ਅਤੇ ਲੱਗਦਾ ਵੀ ਐਨਕਾਂ ਨਹੀਂ ਮਿਲਣੀਆਂ। ਸੋ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਜੀ ਅਸੀਂ ਵੈਲਿਊ ਪੈਕੇਜ ਕੱਢਿਆ ਹੋਇਆ। ਸੋ ਵੈਲਿਊ ਪੈਕੇਜ ਦੀ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਚਾਹਾਂਗਾ। ਸਭ ਤੋਂ ਪਹਿਲਾਂ ਸਰੋਤਿਆਂ ਨੂੰ ਦੱਸ ਦਈਏ ਵੀ ਵੈਲਿਊ ਪੈਕੇਜ ਸਾਡੇ ਕੋਲ ਤਕਰੀਬਨ 700 ਤੋਂ 800 ਫਰੇਮ ਡਿਸਪਲੇ 'ਤੇ ਲੱਗਾ। ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਸਕਦੇ ਨੇ ਔਰ ਇਹ ਰੈਗੂਲਰ ਫਰੇਮ ਨਹੀਂ, ਇਹ ਬ੍ਰਾਂਡਿਡ ਫਰੇਮ ਨੇ। ਇਹਦੇ 'ਚ ਰੂਟਸ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ, ਐਡੀ ਪਾਵਰ ਦੇ, ਇਹ ਸਾਰੇ ਫਰੇਮ ਨੇ, ਲੇਡੀਜ਼ ਦੇ ਵੀ, ਜੈਂਟਸ ਦੇ ਵੀ ਅਤੇ ਬੱਚਿਆਂ ਦੇ ਵੀ। ਸੋ ਸਮਰਾਜ ਜੀ ਇਹ $300 ਦੀ ਕੀਮਤ ਦਾ ਫਰੇਮ ਹੈ ਜੀ। ਸੋ ਵੈਲਿਊ ਪੈਕੇਜ ਇੱਕ ਤਾਂ ਇਹ ਫਰੇਮ ਦਿੱਤਾ ਜਾਂਦਾ ਹੈ, ਦੂਜਾ ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤਾਂ ਉਹਨੂੰ ਸਹੀ ਕਰਨ ਦੇ ਲਈ ਅਸੀਂ ਸਿੰਗਲ ਵਿਜ਼ਨ ਲੈਂਸ ਇਹ ਵੀ ਪਾ ਕੇ ਦਿੰਦੇ ਹਾਂ। ਸੋ $100 ਦੀ ਕੀਮਤ ਦੇ ਲੈਂਸ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਇੰਨਾ ਹੀ ਨਹੀਂ, ਜਦੋਂ ਆਪਾਂ ਐਨਕ ਬਣਵਾਉਂਦੇ ਹਾਂ ਸਾਨੂੰ ਕੋਟਿੰਗਸ ਦੀ ਲੋੜ ਪੈਂਦੀ ਹੈ ਵੀ ਜੇ ਅਸੀਂ ਰਾਤ ਨੂੰ ਡਰਾਈਵਿੰਗ ਕਰਦੇ ਹਾਂ ਤਾਂ ਐਂਟੀਗਲੇਟ ਚਾਹੀਦੀ ਹੈ, ਜੇ ਅਸੀਂ ਦਿਨੇ ਧੁੱਪੇ ਬਾਹਰ ਜਾਂਦੇ ਹਾਂ ਤਾਂ ਸਾਨੂੰ UV ਪ੍ਰੋਟੈਕਸ਼ਨ ਚਾਹੀਦੀ ਹੈ, ਜੇ ਅਸੀਂ ਸੈੱਲਫੋਨ 'ਤੇ ਕੰਮ ਕਰਦੇ ਹਾਂ ਤਾਂ ਸਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਚਾਹੀਦੀ ਹੈ। ਸੋ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਦੀਆਂ ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ। ਤੇ ਜੋ ਕਿ ਬੰਦਾ ਚਾਹੁੰਦਾ ਵੀ ਮੇਰੇ ਕੋਲ 2 ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ ਤੇ ਇੱਕ ਆਫਿਸ, ਸੋ ਪਹਿਲੇ ਪੇਅਰ 'ਚ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ 'ਚ ਕੋਟਿੰਗਾਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਸੋ ਇਸੇ ਤਰ੍ਹਾਂ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ SLR ਕੰਪਨੀ ਦੇ ਸਾਡੇ ਕੋਲ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ ਜੀ ਮੈਂ ਪਹਿਲਾਂ ਦੱਸਿਆ ਜੀ। ਸੋ ਇਹ $600 ਦਾ ਪੈਕੇਜ ਹੁੰਦਾ ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਿਹਾ ਜੀ। ਤੇ ਇਹਦੇ 'ਚ ਵੀ ਸੇਮ ਥਿੰਗ ਹੈ ਜੀ, ਪਹਿਲੇ ਪੇਅਰ 'ਚ ਕੋਟਿੰਗਾਂ 50% ਆਫ ਤੇ ਦੂਜੇ ਪੇਅਰ 'ਚ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਦੋਸਤੋ ਟਾਈਮ ਨਾ ਲਗਾਓ, ਜਿਹੜੇ ਵੀ ਸਰੋਤੇ ਇਹ ਡੀਲ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਵਾਉਣ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕੀਤਾ ਜਾਂਦਾ ਜੀ। ਸੋ ਪਹੁੰਚਣਾ ਕਿੱਥੇ ਹੈ, ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਇੱਕੋ ਇੱਕ ਨੰਬਰ 905-460-8888 905-460-8888। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਮਰਾਜ ਜੀ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਸਪੈਕਸ ਐਕਸਪ੍ਰੈਸ ਤੇ ਪਹੁੰਚੋ। ਇਹਨਾਂ ਨੇ ਦੱਸਿਆ ਹੈ ਕਿ 700-800+ ਇੰਨੇ ਸੋਹਣੇ ਸੋਹਣੇ ਫਰੇਮ ਨੇ, ਡਿਜ਼ਾਈਨਰ ਫਰੇਮ ਨੇ, ਜੋ ਕਿ ਇੰਨੇ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਤੁਹਾਡੇ ਪ੍ਰਿਸਕ੍ਰਿਪਸ਼ਨ ਸਿੰਗਲ ਵਿਜ਼ਨ ਲੈਂਸ ਪਾ ਕੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਹੁਣੇ ਨੰਬਰ ਘੁਮਾਓ, ਅਪੋਇੰਟਮੈਂਟ ਬੁੱਕ ਕਰਨੀ ਹੈ ਨੰਬਰ ਘੁਮਾਓ ਸਪੈਕਸ ਐਕਸਪ੍ਰੈਸ ਬ੍ਰੈਂਪਟਨ ਵਾਲਿਆਂ ਦਾ 905-460-8888 ਜਾਂ ਫਿਰ 7 days a week ਸਿੱਧੇ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਸ 410 ਐਂਡ ਸਟੀਲਸ। ਨਾਲ ਦੇ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਸੋ ਦਿਓਲ ਟਰੈਵਲ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ ਇੰਡੀਆ ਆਉਣ ਜਾਣ ਦੇ ਲਈ, ਅਤੇ ਇਹਨਾਂ ਨੇ ਕੁਝ ਨਵੇਂ ਸਾਨੂੰ ਸਲੈਕਟ ਮੰਥਸ ਦੇ ਸਪੈਸ਼ਲ ਫੇਅਰ ਭੇਜੇ ਨੇ। ਧਿਆਨ ਨਾਲ ਸੁਣੋ, ਜੇ ਇੰਡੀਆ ਆਉਣ ਜਾਣ ਦੀ ਤਿਆਰੀ ਕਰ ਰਹੇ ਹੋ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ। ਜੇ ਨੰਬਰ ਹੀ ਘੁਮਾਓਗੇ ਗੱਲਬਾਤ ਕਰੋਗੇ 5 ਮਿੰਟ ਦੇ ਵਿੱਚ $500 ਵੀ ਤੁਸੀਂ ਟਿਕਟ ਦਾ ਬਚਾ ਸਕਦੇ ਹੋ। ਪਰ ਮੈਂ ਤੁਹਾਨੂੰ ਕੁਝ ਸਪੈਸੀਫਿਕ ਡੇਟਸ ਦੱਸ ਦਿੰਦਾ। ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਦੇ ਵਿੱਚ ਆਪਦੇ ਲਵਡ ਵਨ ਨੂੰ ਇੱਥੇ ਸੱਦੋ। ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਦੇ ਵਿੱਚ ਅਰਾਈਵਲ ਹੋਊਗੀ, ਅਤੇ ਵਾਪਸ ਭੇਜਿਓ 27 ਦੇ ਵਿੱਚ ਜੈਨੂਅਰੀ ਔਰ ਫੈਬਰੀ। ਇਹ ਰਾਊਂਡ ਟ੍ਰਿਪ ਸਿਰਫ ਅਤੇ ਸਿਰਫ $1,320 ਵਿੱਚ ਬੁੱਕ ਕਰ ਸਕਦੇ ਹੋ, $1,320। ਸੋ ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਇਸ ਸਾਲ, ਵਾਪਸ ਭੇਜੋ ਉਹਨਾਂ ਨੂੰ ਦਿੱਲੀ ਜੈਨੂਅਰੀ ਔਰ ਫੈਬਰੀ ਨੈਕਸਟ ਈਅਰ, ਓਨਲੀ 1320, $1,320, ਅਤੇ ਆਹੀ ਲਿਮਿਟਡ ਸੀਟਾਂ ਲੈ ਗਈਆਂ ਨੇ। ਬਸ ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 ਜੇ ਕੋਈ ਵੀ ਅਕਟੋਬਰ ਔਰ ਨਵੰਬਰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਵਨ ਵੇ ਸੱਦਣਾ ਚਾਹੁੰਦਾ ਹੈ, $830 ਦੇ ਵਿੱਚ ਟਿਕਟ ਮਿਲ ਜੂਗੀ, $830 ਅਕਟੋਬਰ ਔਰ ਨਵੰਬਰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਦੀ ਟਿਕਟ $830 ਦੇ ਵਿੱਚ, $830। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਪਟੈਂਬਰ ਟੂ ਅਕਟੋਬਰ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਦੋ ਬੈਗ ਵਿੱਚ ਹੀ ਹੋਣਗੇ, ਤੁਸੀਂ ਆਈਦਰ ਅੰਮ੍ਰਿਤਸਰ ਔਰ ਦਿੱਲੀ ਜਾ ਸਕਦੇ ਹੋ, ਵਾਪਸ ਆ ਸਕਦੇ ਹੋ ਸਪਟੈਂਬਰ ਟੂ ਅਕਟੋਬਰ, ਉਹ ਵੀ 2 bags ਨਾਲ $1,650 ਵਿੱਚ, $1,650। ਸੋ ਬ੍ਰੈਂਪਟਨ ਲੋਕੇਸ਼ਨ 905-588-4200 ਜਾਂ ਇੱਥੋਂ ਬੁੱਕ ਲੋਕੇਸ਼ਨ ਫੋਰ ਦਿਓਲ ਟਰੈਵਲ 905-588-5100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੇ ਦੋਸਤ ਨੂੰ ਦੱਸ ਦਈਏ ਕਿ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਤੁਹਾਡੇ ਲਈ ਫਰੈਸ਼, ਬਹੁਤ ਹੀ ਸਵਾਦ, ਤਾਜ਼ਾ, ਬਹੁਤ ਹੀ ਕਮਾਲ, ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਫੂਡ ਹੀ ਤਿਆਰ ਕਰਦਾ ਹੈ ਬ੍ਰੈਂਪਟਨ ਦੇ ਵਿੱਚ, ਅਤੇ ਉਹ ਵੀ 3 locations ਤੋਂ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, ਬੋਵੇੜ ਅਤੇ ਚੰਕੂਜ਼ੀ 'ਤੇ ਹੈ 15 Fandor Way, ਜਿੱਥੇ ਕਿ ਇੰਡੀਅਨ ਫਰੂਟ ਲੈਣ ਵਾਲੇ ਨੇ, ਨਾਲੇ ਮਿਸਿਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ 85 ਮੌਂਟਪੈਲੀਅਰ ਸਟ੍ਰੀਟ ਬ੍ਰੈਂਪਟਨ, 3 locations ਇਨ ਬ੍ਰੈਂਪਟਨ। ਤਿੰਨਾਂ 'ਤੇ ਹੀ ਦੋਸਤੋ ਤੁਹਾਨੂੰ ਸਵੇਰੇ 2 ਵਜੇ ਤੱਕ ਤਾਜ਼ਾ ਫੂਡ ਮਿਲੂਗਾ ਐਵਰੀ ਡੇ, ਜਿਹੜੇ ਮਰਜ਼ੀ ਡੇਸ, 2 o'clock ਇਨ ਮੋਰਨਿੰਗ ਤੱਕ ਜਾਓ ਅਤੇ ਤਾਜ਼ਾ ਤਾਜ਼ਾ ਸਵਾਦ ਪਕਵਾਨ ਤੁਹਾਨੂੰ ਦੇਣਗੇ। ਡਾਈਨ ਇਨ ਕਰੋ, ਟੇਕ ਆਊਟ ਕਰੋ ਜਾਂ ਫਿਰ ਲਾਈਵ ਕੇਟਰਿੰਗ ਵੀ ਕਰਵਾਓ ਇਹਦੇ ਮੋਬਾ ਟਰੱਕ ਤੋਂ। ਅਤੇ ਅੱਜ ਥਰਸਡੇ, ਇੱਕ ਹਾਕਾ ਥਾਲੀ ਦੇ ਨਾਲ ਦੂਜੀ ਹਾਕਾ ਥਾਲੀ ਫਰੀ ਮਿਲਣੀ ਹੈ। ਕੁਛ ਲੋਕਾਂ ਨੇ ਕਿਹਾ ਹੈ ਕਿ ਜਦੋਂ ਅਸੀਂ ਕਾਲ ਕਰਦੇ ਹਾਂ ਜਾਂ ਜਾਂਦੇ ਹਾਂ ਉਹ ਨਹੀਂ ਦਿੰਦੇ ਹਨ, ਤੁਹਾਨੂੰ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦੇਣਾ ਪਊਗਾ, ਸਿਰਫ ਅਤੇ ਸਿਰਫ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਦੇਣ ਦੇ ਨਾਲ ਤੁਹਾਨੂੰ ਕਹਿਣਾ ਪਊਗਾ ਕਿ ਅਸੀਂ AM 530 ਦੇਸ਼ ਪ੍ਰਦੇਸ਼ ਸਿਮਰਾਜ ਸਿੱਧੂ ਸੁਣ ਕੇ ਆਏ ਹਾਂ, ਡੀਲ ਦੋ, ਅਤੇ ਨਹੀਂ ਨਹੀਂ ਦਿੰਦੇ ਫਿਰ ਸ਼ਿਕਾਇਤ ਕਰਿਓ ਸਾਨੂੰ। ਸੋ ਇੱਕ ਹਾਕਾ ਥਾਲੀ ਨਾਲ ਦੂਜੀ ਹਾਕਾ ਥਾਲੀ ਫਰੀ ਮਿਲਣੀ ਆ ਅੱਜ ਥਰਸਡੇ ਸਪੈਸ਼ਲ ਹੈ, ਆਲ 3 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨਸ 'ਤੇ, ਬਾਏ ਵਨ ਗੈਟ ਵਨ ਫਰੀ ਹਾਕਾ ਥਾਲੀ। ਅਤੇ ਜੇ ਦੋਸਤੋ ਵੈੱਜ ਨੋਨ ਵੈੱਜ ਜੋ ਮਰਜ਼ੀ ਖਾਣਾ ਹੈ, ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਤਿਆਰ ਕਰਦਾ ਹੈ ਫੂਡ ਤੁਹਾਡੇ ਲਈ। ਅਤੇ ਲਾਈਵ ਕੇਟਰਿੰਗ ਦੇ ਵਿੱਚ ਹੈ ਮਾਹਰ ਨੇ, ਲਾਈਵ ਕੇਟਰਿੰਗ, ਆਪਣਾ ਫੂਡ ਟਰੱਕ ਦਾ ਪ੍ਰਬੰਧ ਕਰੋ ਜਿੱਥੇ ਵੀ ਤੁਸੀਂ ਮਹਿਮਾਨਾਂ ਨੂੰ ਸਰਵ ਕਰਨਾ ਹੈ। ਕਾਲ 905-794-8111 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਪੂਰੇ ਕੈਲਡਨ ਸ਼ਹਿਰ ਦੇ ਵਿੱਚ will be right at the Caledon-Brampton border at Mayfield and McLaughlin, Mayfield and Chinkoozie. Ahi do intersection de vich vichale. Mayfield and McLaughlin, Mayfield and Chinkoozie, very prime location right at the Caledon-Brampton border. Sirf te sirf mid 600 de vich, 6.5 lakh di price de vich, fully freehold. ਤੁਹਾਡੇ ਲਈ ਇਹ ਟਾਊਨ ਹਾਊਸ ਲੈ ਕੇ ਆਏ ਨੇ, ਡਬਲ ਕਾਰ ਗਰਾਜ, ਚਾਰ ਗੱਡੀਆਂ ਦੀ ਪਾਰਕਿੰਗ ਨਾਲ, ਮਿਡ 600 ਦੀ ਪ੍ਰਾਈਸ ਹੈ, ਜੋ ਕਿ ਤੁਹਾਨੂੰ ਇਹ ਇੰਨੀ ਘੱਟ ਪ੍ਰਾਈਸ 'ਤੇ ਕਿਤੇ ਹੋਰ ਮਿਲਣੀ ਵੀ ਨਹੀਂ ਹੈਗੀ. ਅਤੇ ਇਹ ਡਬਲ ਕਾਰ ਗਰਾਜ, ਚਾਰ ਗੱਡੀਆਂ ਦੀ ਕੁੱਲ ਮਿਲਾ ਕੇ ਪਾਰਕਿੰਗ ਹੈ, ਸਿਰਫ ਮਿਡ 600 ਦੀ ਪ੍ਰਾਈਸ ਆ, 6.5 lakh ਦੀ ਪ੍ਰਾਈਸ ਹੈ. ਅਤੇ ਅੱਜ ਹੀ ਇਸ ਪ੍ਰੋਜੈਕਟ ਦੀ ਸਾਰੀ ਦੀ ਸਾਰੀ ਜਾਣਕਾਰੀ ਆ ਚੁੱਕੀ ਹੈ, ਐਗਜੈਕਟ ਪ੍ਰਾਈਸ ਲਿਸਟ ਅੱਜ, ਐਗਜੈਕਟ ਸਾਰੇ ਫਲੋਰ ਪਲਾਨ ਅੱਜ, ਸਭ ਕੁਛ ਹੀ ਅੱਜ, ਅਤੇ ਬੁਕਿੰਗ ਵੀ ਅੱਜ ਹੀ ਸ਼ੁਰੂ ਹੋ ਗਈ ਹੈ. ਸੋ ਜੇ ਤੁਸੀਂ ਆਪਣੇ ਆਪ ਲਈ ਐਜ਼ ਅ ਫਰਸਟ ਟਾਈਮ ਹੋਮ ਬਾਇਰ ਔਰ ਐਨ ਇਨਵੈਸਟਰ ਪ੍ਰੋਪਰਟੀ ਲੱਭ ਰਹੇ ਹੋ, ਇਹ ਮਿਡ 600, 6.5 lakh ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਕਲੋਜ਼ਿੰਗ ਮਿਲ ਜੂਗੀ ਅਗਲੇ ਸਾਲ ਸਮਰ 2027 ਦੇ ਵਿੱਚ. ਸੋ ਇੱਕ ਤੋਂ ਵੀ ਵੱਧ ਸਾਲ ਪਿਆ ਹੈ, ਰਫਲੀ ਇੱਕ ਸਾਲ ਪਿਆ ਹੈ ਇਹਦੇ ਕਲੋਜ਼ਿੰਗ ਤੱਕ. 1700 ਸਕੁਏਅਰ ਫੁੱਟ ਤੋਂ ਲੈ ਕੇ 2600 ਸਕੁਏਅਰ ਫੁੱਟ ਤੱਕ ਇਹ ਫਰੀ ਹੋਲ ਟਾਊਨ ਹਾਊਸਿਸ ਤਿਆਰ ਹੋਣੇ ਆ. 3 ਤੋਂ ਲੈ ਕੇ 5 ਬੈਡਰੂਮ, 2.5 to 3.5 ਬਾਥਰੂਮ, ਡਬਲ ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ ਅਤੇ ਅਨਫਿਨਿਸ਼ਡ ਬੇਸਮੈਂਟ ਦੇ ਨਾਲ. ਖਾਸ ਫਰਸਟ ਬਾਇਰ, ਜਿਹੜੇ ਪਹਿਲੇ ਬਾਇਰਸ ਨੇ, ਬਿਲਡਰ ਐਕਸਟਰਾ ਇੰਸੈਂਟਿਵ ਦੇ ਰਿਹਾ ਹੈ. ਪੂਰੀ ਜਾਣਕਾਰੀ ਲਈ ਟੀਮ ਸਿੱਧਰੋਂ ਫੋਨ ਘੁਮਾਓ, 416-302-0016, 416-302-0016, 416-302-0016. ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜਿਹਨਾਂ ਦਾ ਫੋਨ ਨੰਬਰ ਹੈ 416-710-7524, 416-710-7524. ਬਾਈ ਜੀ, ਸਤਿ ਸ਼੍ਰੀ ਅਕਾਲ ਜੀ.
2: ਸਤਿ ਸ਼੍ਰੀ ਅਕਾਲ ਸਮਰਾਜ, ਮੇਰੇ ਪਿੰਡਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜੀ.
0: ਬਾਈ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਵੀ ਮਿਲੀਅਨਸ ਆਫ ਕੈਨੇਡੀਅਨ ਫੈਮਿਲੀਜ਼ ਹਨ ਜਿਹਨਾਂ ਦੇ ਘਰ ਦੀ ਮੋਰਗੇਜ ਰਿਨਿਊਅਲ ਇਸ ਸਾਲ ਦੇ ਵਿੱਚ ਆ ਰਹੀ ਹੈ ਜਾਂ ਆਉਣ ਵਾਲੀ ਹੈ, ਉਹਨਾਂ ਲਈ ਹੁਣ ਕੀ ਬੈਸਟ ਆਪਸ਼ਨ ਹੈ? ਕੀ ਉਹਨਾਂ ਨੂੰ ਸਿੰਪਲੀ ਬਸ ਕਹਿਣਾ ਚਾਹੀਦਾ ਕਿ ਯਾਰ ਜਿਹੜੀ ਬੈਂਕ ਨਾਲ ਮੋਰਗੇਜ ਚੱਲਦੀ ਆ ਆਪਾਂ ਬਸ ਸਾਈਨ ਕਰਕੇ ਕਹੀਏ ਨਿਬੇੜੋ ਕੰਮ, ਜਾਂ ਕੋਈ ਤੁਹਾਡੇ ਨਾਲ ਗੱਲਬਾਤ ਕਰਕੇ, ਕੋਈ ਬੈਂਕ ਚੇਂਜ ਕਰਕੇ ਕੋਈ ਵੱਧ ਫਾਇਦਾ ਹੋ ਸਕਦਾ?
2: ਬਿਲਕੁਲ ਸਮਰਾਜ ਵੀਰ, ਦੇਖੋ ਫਾਇਦਾ ਤਾਂ ਹਮੇਸ਼ਾ ਹੀ, ਮੈਂ ਕਹਿੰਦਾ ਨਾ, ਫਾਇਦਾ ਜੇ ਕਰਵਾਊਂਗਾ ਤਾਂ ਮੇਰੇ ਕੋਲ ਕੋਈ ਆਊਗਾ, ਤੇ ਇਹ ਗੱਲ ਤਾਂ ਪੱਕੀ 100% ਗਰੰਟੀਡ ਹੈ ਨਾ, ਫਾਇਦਾ ਤੁਹਾਨੂੰ ਕਰਵਾ ਕੇ ਹੀ ਦਊਂਗਾ. ਹੁਣ ਜੇ ਤੁਸੀਂ ਕਿਸੇ ਵੀ ਕਰੰਟ ਲੈਂਡਰ ਨਾਲ ਬੈਠੇ ਹੈਗੇ ਹੋ, ਉਹਨਾਂ ਨੇ ਤੁਹਾਨੂੰ ਨਵੇਂ ਕਲਾਇੰਟ ਵਜੋਂ ਨੀ ਤੁਹਾਨੂੰ ਜਾਣਨਾ ਪਛਾਣਨਾ, ਉਹਨਾਂ ਨੂੰ ਐਂ ਵੀ ਚਲੋ ਇਹਨਾਂ ਦੀ ਚੱਲਦੀ ਪਈ ਮੋਰਗੇਜ ਚੱਲਦੀ ਨੂੰ ਰੀਨੂਅਲ ਜਿੰਨਾ ਕਹਿ ਗਿਆ ਇਹਨਾਂ ਨੇ ਆਪੇ ਸਾਈਨ ਕਰਕੇ ਭੇਜਦੇ, ਜ਼ਿਆਦਾਤਰ ਅਕਸਰ ਬੰਦਾ ਇਹ ਕਰਦਾ ਵੀ ਯਾਰ ਸਾਈਨ ਕਰੋ ਭੇਜ ਦਿਓ. ਬਟ ਜਦੋਂ ਅਸੀਂ ਨਵੇਂ ਲੈਂਡਰ ਕੋਲ ਜਾਵਾਂਗੇ, ਤੁਹਾਨੂੰ ਨਵੇਂ ਨਵੇਂ ਇਨਸੈਂਟਿਵਸ ਮਿਲਣਗੇ, ਜਿਵੇਂ ਆਮ ਤੌਰ 'ਤੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੂੰ ਲੈ ਕੇ ਕਹਿੰਦੇ ਹੋ. ਅੱਜ ਦੀ ਤਰੀਕ ਦੇ ਵਿੱਚ ਬੈਂਕਾਂ ਨੂੰ ਵੀ ਉਨੀ ਹੀ ਕਾਹਲੀ ਹੈ ਵੀ ਸਾਡਾ ਬੈਂਕ ਤੋਂ ਪੈਸਾ ਬਾਹਰ ਵਿਆਜੂ ਜਾਵੇ, ਕਿਉਂਕਿ ਇਹਨਾਂ ਨੂੰ ਕਮਾਈ ਪੈਸਾ ਬਾਹਰ ਵੇਚਿਆਂ 'ਤੇ ਹੀ ਹੈਗਾ. ਸੋ ਇਸ ਗੱਲ ਨੂੰ ਲੈ ਕੇ ਪ੍ਰਜੈਂਟ ਕਿਵੇਂ ਕਰਨਾ ਹੈਗਾ, ਉਹ ਪ੍ਰਜੈਂਟਿੰਗ ਕਰਨੀ ਮੈਨੂੰ ਆਉਂਦੀ ਹੈ, ਰਾਈਟ? ਹੁਣ ਜੇ ਤੁਸੀਂ ਅੱਜ ਕਿਸੇ CIBC ਨਾਲ ਫਰਜ਼ ਕਰੋ ਜਾਂ TD ਨਾਲ ਤੁਸੀਂ ਰੀਨੂਅਲ ਕਰਾ ਲਈ ਸੀਗੀ ਆਪਣੀ, ਤੁਹਾਡੀ 2021-22 'ਚ ਹੋ ਗਈ ਸੀ, ਉਦੋਂ ਰੇਟ ਵੀ ਵਧੇ ਸੀਗੇ ਬੈਂਕਾਂ ਦੇ. ਜੇ ਤੁਸੀਂ ਉਹਨਾਂ ਟਾਈਮਾਂ 'ਚ ਤੁਸੀਂ ਆਪਦੀ ਮੋਰਗੇਜ ਰੀਨਿਊ ਕਰਵਾਈ ਹੈ, ਅੱਜ ਤੁਹਾਡੀ ਰੀਨਿਊਲ ਆ ਰਹੀ ਹੈ, ਤੁਹਾਨੂੰ ਮਹਿੰਗੇ ਰੇਟ ਮਿਲ ਰਹੇ ਨੇ, ਤੁਸੀਂ ਮੇਰੇ ਕੋਲ ਲਾਇਓ, ਤੁਹਾਨੂੰ ਲੈਂਡਰ ਸਵਿੱਚ ਕਰਕੇ ਨਾਲ ਦੀ ਨਾਲ ਕੈਸ਼ ਬੈਕ ਦਵਾਊਂਗਾ, ਠੀਕ ਹੈ ਜੀ? ਅਤੇ ਉਸ ਤੋਂ ਵੱਡੀ ਗੱਲ, ਤੁਹਾਨੂੰ ਕੋਈ ਪੈਨਲਟੀ ਨਹੀਂ ਪੈਣੀ. ਅਤੇ ਬਥੇਰੀ ਵਾਰੀ ਭੈਣ ਭਰਾਵਾਂ ਦੀ ਸ਼ਿਕਾਇਤ ਰਹਿੰਦੀ ਵੀ ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਹੈ ਨਹੀਂ ਸੀਗੀ ਜਦੋਂ ਪਹਿਲੇ ਲੈਂਡਰ ਨਾਲ ਸੀਗੇ, ਅਤੇ ਨਾਲ ਦੀ ਨਾਲ ਬਾਈ ਜੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਵੀ ਬਣਦੀ ਹੈ. ਜਿਵੇਂ ਜਿਵੇਂ ਤੁਹਾਡੀ ਮੋਰਗੇਜ ਪੇ ਡਾਊਨ ਹੋਊਗੀ, ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੂਗੀ. ਸੋ ਗੱਲ ਕੀ, ਰੀਨੂਅਲ ਮੌਕੇ 'ਤੇ ਤੁਹਾਨੂੰ ਹਰ ਇੱਕ ਇਕੱਲੀ ਇਕੱਲੀ ਨਿੱਕੀ ਨਿੱਕੀ ਚੀਜ਼ ਦਾ ਫਾਇਦਾ ਹੁੰਦਾ. ਉਸ ਤੋਂ ਵੱਡਾ ਫਾਇਦਾ ਕੀ ਹੈ, ਜਿਹੜੇ ਤੁਹਾਡੇ ਛੋਟੇ ਛੋਟੇ ਕਰਜ਼ੇ ਚੱਕੇ ਹੁੰਦੇ ਨੇ, ਭਾਵੇਂ ਤਾਂ ਤੁਸੀਂ ਛੋਟਿਆਂ ਦੇ ਵਿੱਚੋਂ ਇੱਕ ਵੱਡਾ, ਇਹ ਵੀ ਜਾਣ ਲਓ ਜੇ ਕਿਸੇ ਭੈਣ ਭਰਾ ਨੇ ਸੈਕਿੰਡ ਮੋਰਗੇਜ ਚੱਕੀ ਹੋਈ ਆ, 50-60 ਹਜ਼ਾਰ ਦੀ ਲਾਈਨ ਆਫ ਕ੍ਰੈਡਿਟ ਚੱਕੀ ਗਈ ਹੈ, ਹੁਣ ਉਹਦੀਆਂ ਮਿਨੀਮਮ ਪੇਮੈਂਟਸ ਕਰਕੇ ਤੁਸੀਂ ਸਿਰਫ ਇਹ ਧਿਆਨ 'ਚ ਰੱਖਦੇ ਪਏ ਤੁਸੀਂ ਮਿਨੀਮਮ ਕਰੀ ਜਾ ਰਹੇ, ਕੋਈ ਨਾ ਸਰੀ ਜਾਂਦਾ. ਬਟ ਇੱਕ ਗੱਲ ਦਾ ਖਾਸ ਧਿਆਨ ਰੱਖਿਓ, ਮਿਨੀਮਮ ਪੇਮੈਂਟਸ ਨੇ ਬਾਈ ਜੀ ਤੁਹਾਡਾ ਸਕੋਰ ਵੀ ਮਿਨੀਮਮ ਲੈ ਆਉਣਾ. ਸੋ ਰੈਦਰ ਉਹ ਸਾਰੀ ਕਾਸੇ ਦੀ ਇੱਕ ਪੇਮੈਂਟ ਬਣ ਜਾਵੇ ਜਿਹੜੀ ਕਿ 3.5-4% ਦੇ ਵਿਦਨ ਹੋਵੇ, ਕਾਲ ਕਰ ਲਿਓ. ਰੀਨੂਅਲ ਟਾਈਮ ਇਜ਼ ਦਾ ਬੈਸਟ ਓਪਰਚੁਨਿਟੀ, ਤੁਸੀਂ ਉਸੇ ਵਕਤ ਉਸ ਚੀਜ਼ ਸਾਰੇ ਕਾਸੇ ਦਾ ਲਾਹਾ ਲੈ ਸਕਦੇ ਹੋ, ਤੁਹਾਨੂੰ ਕੋਈ ਪੈਨਲਟੀ ਨਹੀਂ ਜੀ ਪੈਣੀ. ਨੰਬਰ ਦੱਸ ਦਿੰਦਾ ਇੱਕ ਵਾਰੀ, 416 710-7524-24 416-710-7524 ਤੇ ਰੀਨੂਅਲ ਕਹਿਣ ਤੋਂ ਭਾਵ ਐ ਨਹੀਂ ਵੀ ਇਕੱਲੇ ਸਕੈਜੂਅਲ ਏ ਲੈਂਡਰ, ਹੋ ਸਕਦਾ ਤੁਸੀਂ ਪ੍ਰਾਈਵੇਟ ਲੈਂਡਰ ਨਾਲ ਸਟੱਕ ਬੈਠੇ ਹੋ ਸਕਦਾ ਤੁਸੀਂ ਬੀ ਲੈਂਡਰ ਨਾਲ ਸਟੱਕ ਬੈਠੇ ਹੋਵੋ, ਕਿਉਂਕਿ ਅਕਸਰ ਜਿਹੜੇ ਬੀ ਲੈਂਡਰ ਜਾਂ ਪ੍ਰਾਈਵੇਟ ਲੈਂਡਰ ਹੁੰਦੇ ਆ ਇਹਨਾਂ ਦੀ ਜਿਹੜੀਆਂ ਇੰਟਰਸਟ ਰੇਟ ਆ ਯੂਜਲੀ ਫਾਲ ਬਿਟਵੀਨ 7-10-12%, ਉਹਦੀ ਕੈਰਿੰਗ ਕੋਸਟ ਤੇ ਬਹੁਤ ਜ਼ਿਆਦਾ ਬਣ ਜਾਂਦੇ ਸਵਰਾਜ ਵੀਰੇ। ਸੋ ਅਲਟੀਮੇਟਲੀ ਜੇ ਕੋਈ ਹੱਲ ਕਢਾਉਣਾ ਚਾਹੁੰਦੇ ਹੋ, ਸਕੈਜੂਅਲ ਏ ਲੈਂਡਰ ਨਾਲ ਵਾਪਸ ਆਉਣਾ ਚਾਹੁੰਦੇ ਹੋ, ਬਸ ਸਿਰਫ ਇੱਕੋ ਇੱਕ ਚੀਜ਼ ਚਾਹੀਦੀ ਆ, ਤੁਹਾਡਾ ਸਕੋਰ 650 ਐਂਡ ਅਬਵ ਚਾਹੀਦਾ। ਮਨ ਦੇ ਵਿੱਚ ਜਾਂ ਕਿਸੇ ਨਾਲ ਗੱਲ ਕਰਕੇ ਉੱਦਾਂ ਹੀ ਨਾ ਭਰਮ ਪਾਲ ਕੇ ਬਹਿ ਜਾਓ ਵੀ ਯਾਰ ਸਕੋਰ ਘੱਟ ਆ, ਅਸੀਂ ਇਹ ਸਾਈਡ ਲਈ ਕੁਆਲੀਫਾਈ ਨਹੀਂ ਹੋਣਾ। ਆਲਵੇਜ਼ ਮੇਕ ਸ਼ੋਰ ਤੁਹਾਡੀ ਫਾਈਲ ਦੀ ਸਟਰਕਚਰਿੰਗ ਹੋਣੀ ਬਹੁਤ ਜ਼ਰੂਰੀ ਹੈ, ਸਹੀ ਤਰੀਕੇ ਨਾਲ ਸਟਰਕਚਰਿੰਗ ਹੋਈ ਹੋਊਗੀ, ਤੁਹਾਡੀ ਫਾਈਲ ਗਾਰੰਟੀਡ ਅਪਰੂਵਲ ਲਈ ਆਊਗੀ। ਸੋ ਕਿਸੇ ਤਰੀਕੇ ਦਾ ਮਨ ਦੇ ਵਿੱਚ ਕੋਈ ਇਹੋ ਜਿਹਾ ਭਰਮ ਨਾ ਪਾਲੇ ਵੀ ਤੁਸੀਂ ਬੈਂਕ ਲਈ ਕੁਆਲੀਫਾਈ ਨਹੀਂ ਹੋ ਸਕਦੇ, ਇੱਕ ਵਾਰੀ ਡੀਲ ਰਨ ਕਰਵਾ ਲਓ, ਥੋਰੋਲੀ ਡੀਲ ਰਨ ਕਰਵਾਏ ਦੇ ਕੋਈ ਪੈਸੇ ਨਹੀਂ ਗਏ ਜੀ, ਤੁਹਾਨੂੰ ਚੰਗੀ ਸਲਾਹ ਦਊਂਗਾ, ਤੁਹਾਨੂੰ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਸੋ ਕੋਈ ਵੀ ਭੈਣ ਭਰਾ ਜਿਹੜਾ ਵੀ ਰੀਨੂਅਲ ਆਉਂਦੇ ਸਮੇਂ ਵਿੱਚ ਵੇਟ ਕਰਦਾ ਪਿਆ, ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ, ਡੈਫੀਨੇਟਲੀ ਤੁਹਾਨੂੰ ਕੋਈ ਨਾ ਕੋਈ ਚੰਗਾ ਆਈਡੀਆ ਪ੍ਰਜੈਂਟ ਕਰੂੰਗਾ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦਾ, 416-710-7524 416-710-7524 ਬੈਕ ਟੂ ਸਮਰਾਜ ਵੀਰੇ।
0: ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਸਾਰੇ ਹੀ ਮੇਜਰ ਬੈਂਕਸ ਦੇ ਲੈਂਡਰਸ ਨਾਲ ਡਾਇਰੈਕਟ ਤੁਹਾਡਾ ਕੰਮ ਕਰਵਾਉਂਦੇ ਨੇ। ਨੰਬਰ ਹੈ 416-710-7524 ਬਾਈ ਜੀ। ਜੇ ਹੁਣ ਤੁਸੀਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਕਈ ਲੋਕ ਫਸ ਜਾਂਦੇ ਨੇ, ਬਥੇਰੇ ਲੋਕ ਨੇ ਜਿਹਨਾਂ ਨੂੰ ਰੀਅਲਟਰ ਦੇ ਵੱਲੋਂ ਬਹੁਤ ਚਿਰ ਪਹਿਲਾਂ ਫਸਾਇਆ ਗਿਆ ਸੀ ਮਹਿੰਗੀਆਂ ਮਹਿੰਗੀਆਂ ਪ੍ਰੀ ਕੰਸਟਰਕਸ਼ਨ ਪ੍ਰਾਪਰਟੀਜ਼ ਨਾਲ, ਹੁਣ ਤਾਂ ਉਹਨਾਂ ਦੀ ਵੈਲਿਊ ਲੱਖਾਂ ਡਾਲਰ ਘੱਟਦੀ ਆ ਰਹੀ ਆ। ਸੋ ਉਸ ਸਿਨੇਰੀਓ ਦੇ ਵਿੱਚ ਹੁਣ ਜਿਹਨਾਂ ਦੀ ਪ੍ਰੀ ਕੰਸਟਰਕਸ਼ਨ ਕਾਂਡੋ ਜਾਂ ਘਰ ਦੀ ਕਲੋਜ਼ਿੰਗ ਆ ਰਹੀ ਹੈ, ਬਹੁਤ ਹੀ ਜ਼ਿਆਦਾ ਗਲਤ ਮਤ ਪੰਗੇ ਲੋਕ ਰਹਿ ਰਹੇ ਨੇ ਕਿ ਡਿਪਾਜ਼ਿਟ ਚੱਕ ਲਾ ਬਿਲਡਰ, ਮੈਂ ਨਹੀਂ ਹੁਣ ਕਲੋਜ਼ ਕਰਨਾ, ਸੂ ਕਰ ਲਾ, ਮੈਂ ਬੈਂਕਰਪਸੀ ਕਰ ਦੂੰਗਾ, ਆਹ ਕਰ ਦੂੰਗਾ, ਪਰ ਅਸਲ ਦੇ ਵਿੱਚ ਕਰਨਾ ਕੀ ਚਾਹੀਦਾ ਇਹ ਦੱਸੋ।
2: ਬਿਲਕੁਲ ਸਮਰਾਜ ਵੀਰੇ, ਦੇਖੋ ਅਲਟੀਮੇਟਲੀ ਜਦੋਂ ਅਸੀਂ ਇੱਕ ਕੰਟਰੈਕਟ ਦੇ ਵਿੱਚ ਬਾਈਂਡ ਹੈਗੇ ਆ ਤਾਂ ਜਿਹੜਾ ਤਾਂ ਸਿੱਧਾ ਸਿੱਧਾ ਰਾਹ ਹੈ ਉਹ ਤਾਂ ਕੰਟਰੈਕਟ ਨੂੰ ਹੀ ਮੰਨ ਕੇ, ਜੋ ਜੇ ਤੁਸੀਂ ਆਪਦੇ ਲੈਵਲ ਤੇ ਕੁਛ ਨੈਗੋਸ਼ੀਏਸ਼ਨ ਕਰ ਲਓਗੇ, ਤੁਹਾਡਾ ਲਾਇਰ ਉਨਾ ਤਗੜਾ ਉਸ ਚੀਜ਼ ਨੂੰ ਡਿਫੈਂਡ ਕਰਵਾ ਸਕਦਾ ਤੁਹਾਡੇ ਨਾਲ ਰਲ ਕੇ, ਫਿਰ ਤਾਂ ਕੋਈ ਹੱਲ ਹੈਗਾ, ਕਿਉਂਕਿ ਮਿਊਚੁਅਲ ਜਿਹੜਾ ਮਿਊਚੁਅਲ ਕਹਿ ਲਓ ਕੰਸੈਂਟ ਹੈਗਾ, ਮਿਊਚੁਅਲੀ ਅਗਰੀ ਕਰਨਾ, ਫਿਰ ਉਹ ਗੱਲ ਦੀ ਤਾਂ ਤੁੱਕ ਬਣਦੀ ਆ। ਆ ਜਿਹੜੇ ਆਵਾਗਾਉਣ ਜੇ ਫੈਸਲੇ ਨੇ, ਮੈਂ ਯਾਰ ਮੈਂ ਨਹੀਂ ਕਲੋਜ਼ ਕਰਾਉਣਾ, ਜੋ ਉਹ ਦੇਖੇ ਜਾਓ, ਬਟ ਬਾਈ ਜੀ ਉਸ ਚੀਜ਼ ਦਾ ਤੁਹਾਨੂੰ ਅਲਟੀਮੇਟਲੀ ਅੱਜ ਨਹੀਂ ਆਉਂਦੇ, ਹੋ ਸਕਦਾ ਇੱਕ ਸਾਲ ਤੱਕ ਉਹ ਚੀਜ਼ ਦਾ ਖਤਰਾ ਸਾਹਮਣਾ ਤੁਹਾਨੂੰ ਕਰਨਾ ਪੈ ਜੇ, ਅਤੇ ਉਹ ਜਿਹੜਾ ਸਾਹਮਣਾ ਕਰਨਾ ਪੈਣਾ ਤੁਹਾਡੇ ਤੁਹਾਡੀ ਇਕੱਲੀ ਇਕੱਲੀ ਕੋਸਟ ਜੇਬੋਂ ਜਾਣੀ। ਉਦੋਂ ਜੇ ਤੁਹਾਡੇ ਕੋਲ ਅੱਜ ਘਰ ਹੈਗਾ ਕੋਈ, ਜੇ ਇਨਵੈਸਟਮੈਂਟ ਪ੍ਰੋਪਰਟੀ ਲਈ ਸੀਗੀ, ਹੋ ਸਕਦਾ ਤੁਹਾਡੇ ਘਰ ਦੇ ਵਿੱਚ 1 ਏਕੜ ਹੋਵੇ ਤਾਂ ਬਿਲਡਰ ਨੇ ਉਹ ਘਰ ਦੇ ਉੱਤੇ ਲੀਨ ਪਾ ਦੇਣੀ, ਲੀਗਲੀ ਦੇ ਕੈਨ ਡੂ ਦੈਟ, ਰਾਈਟ। ਹੋਰ ਬਥੇਰੇ ਪ੍ਰੋਸੈਸਿਸ ਨੇ ਅਗਲੇ ਤੁਹਾਡੇ ਨਾਂ ਦੇ ਉੱਤੇ ਲੀਨ ਰਜਿਸਟਰ ਕਰ ਸਕਦੇ ਨੇ। ਕੁੱਲ ਮਿਲਾ ਕੇ ਬਥੇਰਾ ਕੁਛ, ਦੇਖੋ ਜੀ ਜਦੋਂ ਤੁਸੀਂ ਅਸੀਂ ਆਪ ਉਹ ਕੰਟਰੈਕਟ 'ਚ ਬਾਈਂਡ ਹੋਏ ਹਾਂ, ਫਿਰ ਤਾਂ ਭਾਵੇਂ ਜੋ ਮਰਜ਼ੀ ਕਹਿ ਦਿਓ ਯਾਰ ਫਲਾਣੇ ਨੇ ਮੈਨੂੰ ਕਿਹਾ ਸੀ ਸਾਈਨ ਕਰਦੇ ਆ, ਪ੍ਰੋਪਰਟੀ ਵਧੂਗੀ, ਸਾਈਨ ਤਾਂ ਅਲਟੀਮੇਟਲੀ ਤੁਸੀਂ ਕੀਤੇ ਸੀ ਨਾ। ਹੁਣ ਅੱਜ ਤੁਸੀਂ ਅਸਾਈਨਮੈਂਟ 'ਤੇ ਵੀ ਲਾ ਕੇ ਦੇਖ ਲਿਆ, ਅਸਾਈਨਮੈਂਟ 'ਤੇ ਨਹੀਂ ਵਿਕਰਿਆ, ਸ਼ਾਰਟਫਾਲ ਆ ਰਹੀ ਆ, ਉਹਦਾ ਕੋਈ ਹੱਲ ਨਹੀਂ ਨਿਕਲਦਾ ਪਿਆ। ਬਟ ਦੈਨ ਅਗੈਨ, ਜੋ ਮੈਂ ਪਹਿਲਾਂ ਕਹਿ ਕੇ ਆਇਆ, ਫਾਈਲ ਦੀ ਸਟਰਕਚਰਿੰਗ ਹੋਣੀ ਸਵਰਾਜ ਵੀਰੇ ਬਹੁਤ ਜ਼ਰੂਰੀ ਹੈ। ਜਿੰਨੀਆਂ ਕੁ ਚਲੋ ਮਾਲਕ ਦਾ ਸ਼ੁਕਰਾਨਾ ਕਰੀਦਾ, ਪਹਿਲਾਂ ਜਿੰਨੀਆਂ ਕੁ ਫਾਈਲਾਂ ਮਜੋਰਟੀ ਟਾਈਮ ਪ੍ਰੀ ਕੰਸਟਰਕਸ਼ਨ ਦੀਆਂ ਕੱਢੀਆਂ ਨੇ, ਹਮੇਸ਼ਾ ਫਾਈਲ ਦੀ ਸਟਰਕਚਰਿੰਗ 'ਤੇ ਫੋਕਸ ਕੀਤਾ ਆ, ਅਤੇ ਬਹੁਤ ਮਿਨੀਮਲ ਹੋਇਆ ਮੇਰੇ ਕਲਾਇੰਟਸ ਨੂੰ ਸ਼ਾਰਟਫਾਲ ਦਾ ਸਾਹਮਣਾ ਕਰਨਾ ਪਵੇ। ਜੇ ਵੱਧ ਤੋਂ ਵੱਧ ਹੋਇਆ ਵੀ ਹੈ 30-40 ਹਜ਼ਾਰ ਡਾਲਰ ਤੱਕ ਦਾ, ਉਨਾ ਕੁ ਬੰਦਾ ਅਰੇਂਜ ਕਰਵਾ ਲੈਂਦਾ ਹੈ। ਕਿਉਂ? ਕਿਉਂਕਿ ਅਲਟੀਮੇਟਲੀ ਤੁਹਾਡਾ ਜਿਹੜਾ ਡਿਪੋਜ਼ਿਟ ਵੀ ਗਿਆ ਵਾ ਉਹ ਵੀ ਲੱਖਾਂ ਡਾਲਰਾਂ ਤੱਕ ਗਿਆ ਵਾ। ਜੇ ਗਵਾਉਣ ਦਾ ਰਾਹ ਲੱਭਦੇ ਹੋ, ਗਵਾਉਣ ਲਈ ਤਾਂ ਤੁਸੀਂ ਆਪਣੇ ਪੈਸੇ ਵੀ ਗਵਾਉਂਗੇ ਜਿਹੜੇ ਡਿਪੋਜ਼ਿਟ ਗਏ ਨੇ। ਸੋ ਗਵਾਉਣ ਤੋਂ ਪਹਿਲਾਂ ਜੇ ਕਿਤੇ ਵੀ ਤੁਸੀਂ ਪੀਜੀ ਕੰਸਟਰਕਸ਼ਨ ਦਾ ਆਪਦੇ ਯੂਨਿਟ ਬੁੱਕ ਕਰਵਾਇਆ ਹੋਇਆ, ਅਸਾਈਨਮੈਂਟ 'ਤੇ ਲਾ ਕੇ ਦੇਖ ਲਿਆ, ਨਹੀਂ ਵਿਕਦਾ ਪਿਆ, ਸ਼ਾਰਟਫਾਲ ਆ ਰਹੀ ਹੈ, ਇੱਕ ਵਾਰੀ ਕਾਲ ਕਰ ਲਿਓ, ਡੈਫੀਨੇਟਲੀ ਕੋਈ ਨਾ ਕੋਈ ਤੁਹਾਨੂੰ ਆਈਡੀਆ ਪ੍ਰਜੈਂਟ ਕਰੂੰਗਾ, ਦੈਨ ਅਗੈਨ ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਬਟ ਐਵੇਂ ਪ੍ਰੀ ਕੰਸਟਰਕਸ਼ਨ ਵਾਲੇ ਯੂਨਿਟ ਛੱਡ ਕੇ ਮੇਰੀ ਸਮਝ 'ਚ ਕੋਈ ਫਾਇਦਾ ਨਹੀਂ, ਨੁਕਸਾਨ ਤੁਹਾਨੂੰ ਐਜ਼ ਇੰਡੀਵਿਜੁਅਲ ਪੈਣਾ ਲੌਂਗ ਰਨ 'ਚ ਬਹੁਤ ਜ਼ਿਆਦਾ। ਸੋ ਕਿਸੇ ਤਰੀਕੇ ਦਾ ਪ੍ਰੀ ਕੰਸਟਰਕਸ਼ਨ ਕਿਤੇ ਵੀ ਕੈਨੇਡਾ ਵਾਈਡ 'ਚ ਬੁੱਕ ਕਰਵਾਇਆ, ਇੱਕ ਵਾਰੀ ਕਾਲ ਕਰ ਲਿਓ, ਸ਼ਾਰਟਫਾਲ ਆ ਰਹੀ ਉਹਦਾ ਹੱਲ ਕਢਵਾ ਦਿਆਂਗੇ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਇਕੱਲੇ ਐਜ਼ ਇੰਡੀਵਿਜੁਅਲ ਤੋਂ ਨਹੀਂ ਕਲੋਜ਼ ਹੋ ਰਿਹਾ, ਬਥੇਰੇ ਰਾਹ ਨੇ, ਕੋਈ ਐਪਲੀਕੈਂਟ ਐਡ ਕਰਕੇ ਕੁਛ ਨਾ ਕੁਛ, ਹਰ ਇੱਕ ਪਰਿਵਾਰ ਦਾ ਵੱਖਰੋ ਵੱਖਰਾ ਸਿਨੈਰੀਓ ਹੁੰਦਾ, ਐਵੇਂ ਆਪਸ 'ਚ ਗੱਲਾਂ ਕਰਕੇ ਜਿਹੜਾ ਇੱਕ ਪ੍ਰੋਫੈਸ਼ਨਲ ਆ ਉਹਦੇ ਨਾਲ ਬੈਠ ਕੇ ਗੱਲ ਕਰੋ, ਤੁਹਾਨੂੰ ਵੱਖਰੋ ਵੱਖਰੇ ਆਈਡੀਆ ਪਤਾ ਲੱਗਣਗੇ। ਜੇ ਬੈਠਣ ਦਾ ਵੀ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਡੈਫੀਨੇਟਲੀ ਵਰਚੁਅਲ ਕਾਲ ਕਰ ਸਕਦੇ ਹੋ ਤੁਸੀਂ, ਜਾਂ ਫੋਨ ਦੇ ਉੱਤੇ ਗੱਲ ਕਰ ਸਕਦੇ ਹੋ, ਸਿਨੈਰੀਓ ਡਿਸਕਸ ਕਰ ਸਕਦੇ ਹੋ। ਬਟ ਕਾਲ ਕਰਕੇ ਚੰਗੇ ਪ੍ਰੋਫੈਸ਼ਨਲ ਤੋਂ ਸਲਾਹ ਲਓ, ਜੇ ਤੁਹਾਨੂੰ ਲੱਗਦਾ ਕੋਈ ਚੰਗੀ ਸਲਾਹ ਨਹੀਂ ਮਿਲਦੀ ਐਨੀ ਟਾਈਮ ਮੈਨੂੰ ਕਾਲ ਕਰ ਲਓ। 7 ਦਿਨ 365 ਦਿਨ ਮੇਰਾ ਫੋਨ ਅਵੇਲੇਬਲ ਹੈ ਜੀ। ਤੁਹਾਡੇ ਕਰਕੇ ਮੇਰਾ ਕੰਮ ਹੈ, ਮੈਂ ਤੁਹਾਡੇ ਕਰਕੇ ਬੈਠਾ। ਆਲਵੇਜ ਆਈ ਰਿਸਪੈਕਟ ਆਲ ਆਫ ਮਾਈ ਕਲਾਇੰਟਸ। ਅਤੇ ਬਹੁਤ ਬਹੁਤ ਧੰਨਵਾਦ ਸਵਰਾਜ ਵੀਰੇ ਏਅਰ ਦੇ ਉੱਤੇ ਸਮਾਂ ਦੇਣ ਲਈ। ਨੰਬਰ ਇੱਕ ਵਾਰੀ ਦੱਸ ਦਿੰਦਾ ਜੀ, 416-710-7724, 416-710-7524। ਕਿਸੇ ਮੇਰੇ ਭੈਣ ਭਰਾ ਨੇ ਕੋਈ ਵੀ ਰੈਜੀਡੈਂਸ਼ੀਅਲ ਮੋਰਗੇਜ ਹੈ, ਕੋਈ ਕਮਰਸ਼ੀਅਲ ਮੋਰਗੇਜ ਹੈ, ਕਮਰਸ਼ੀਅਲ ਮੋਰਗੇਜ ਦੇ ਵਿੱਚ ਜਾਂਦਾ ਵਾਰੀ ਕੁਇਕਲੀ ਦੱਸ ਦਿੰਦਾ ਜੀ। ਬਥੇਰੀ ਵਾਰੀ ਭੈਣ ਭਰਾਵਾਂ ਨੂੰ ਆਉਂਦਾ ਸਾਨੂੰ 25-30% ਡਾਊਨ ਕਰਨਾ ਪੈਣਾ। ਕੁਝ ਕੁ ਪ੍ਰੋਜੈਕਟਸ ਕਮਰਸ਼ੀਅਲ ਦੇ ਇਸ ਵਕਤ ਇਹੋ ਜਿਹੇ ਅਸੀਂ ਕੱਢੇ ਨੇ ਸਾਡੀ ਟੀਮ ਨੇ ਰਲ ਕੇ, ਜਿਹਦੇ ਵਿੱਚ ਤੁਹਾਡਾ ਦਿੱਤਾ ਡਿਪੋਜ਼ਿਟ ਵੀ ਵਾਪਸ ਆ ਰਿਹਾ। ਸੋ ਕਹਿਣ ਤੋਂ ਭਾਵ 100% ਫਾਈਨੈਂਸਿੰਗ ਕਮਰਸ਼ੀਅਲ ਪ੍ਰੋਜੈਕਟਸ ਦੇ ਉੱਤੇ ਕਰਵਾ ਕੇ ਦਿੱਤੀਆਂ ਨੇ। ਜਿਹੜੇ ਭੈਣ ਭਰਾਵਾਂ ਨੂੰ ਕੁਝ ਕੁ ਕਮਰਸ਼ੀਅਲ ਪ੍ਰੋਜੈਕਟਸ ਕਮਰਸ਼ੀਅਲ ਮੋਰਗੇਜਸ ਚਾਹੀਦੀਆਂ ਨੇ, ਉਹ ਵੀ ਭੈਣ ਭਰਾ ਭਾਵੇਂ ਸੰਪਰਕ ਕਰ ਲੈਣ। ਇੱਕ ਵਾਰੀ ਨੰਬਰ ਫਿਰ ਦੱਸ ਦਿੰਦਾ ਜੀ, 416-710-7524, 416-710-7524। ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀਰੇ।
0: ਧੰਨਵਾਦ ਜੀ। ਤੁਸੀਂ ਵੀ ਪ੍ਰਭਦੀਪ ਸਿੰਘ ਨਾਲ ਸੰਪਰਕ ਕਰੋ। ਫੋਨ ਨੰਬਰ ਹੈ 416-710-7524, 416-710-7524। ਦੋਸਤੋ, $1 million ਤੋਂ ਵੀ ਜ਼ਿਆਦਾ ਗਿਫਟ ਕਾਰਡ ਰੀਟੇਲ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਮਿਸਿਸਾਗਾ ਸ਼ਹਿਰ ਦੇ 2 ਬੰਦੇ ਹੁਣ ਫੜੇ ਗਏ ਨੇ। ਕਾਫੀ ਇਹਨਾਂ ਨੇ ਸਕੀਮ ਲਗਾਈ ਇੰਨੇ ਜ਼ਿਆਦਾ ਪੈਸੇ ਠੱਗਣ ਦੇ ਲਈ। ਸੋ ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਰੀਲੋਡ December 2025 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਜਦੋਂ ਉਹਨਾਂ ਦੇ ਆਫਿਸਰਸ ਨੇ ਇੱਕ ਸਸਪੈਕਟ ਨੂੰ ਲਿੰਕ ਕੀਤਾ ਟੈਂਪਰਡ ਗਿਫਟ ਕਾਰਡਸ ਨੂੰ ਦੁਕਾਨਾਂ ਦੇ ਵਿੱਚ ਹੀ ਟੰਗਦੇ ਹੋਏ। ਸੋ ਛੇੜਖਾਨੀ ਇਹ ਕਰ ਰਿਹਾ ਸੀ ਡਿਫਰੈਂਟ ਗਿਫਟ ਕਾਰਡਸ ਨਾਲ, ਅਤੇ ਖੋ ਨਹੀਂ ਰਿਹਾ ਸੀ, ਟੰਗ ਰਿਹਾ ਸੀ ਆਪਦੇ ਹੀ ਪਤਾ ਨਹੀਂ ਕਿੱਥੋਂ ਕੱਢੇ ਹੋਏ ਇਹ ਗਿਫਟ ਕਾਰਡ ਟੰਗ ਰਿਹਾ ਸੀ। ਜਦੋਂ ਹੁਣ ਤੁਸੀਂ ਵਾਲਮਾਰਟ ਵਗੈਰਾ ਜਾਂਦੇ ਹੋ, ਜਦੋਂ ਚੈੱਕਆਊਟ ਕਰਦੇ ਹੋ, ਰਾਹ ਦੇ ਵਿੱਚ ਹੀ ਨਾਈਸ ਲਿਟਲ ਫੈਂਸੀ ਸ਼ਾਈਨੀ ਥਿੰਗਸ, ਗਿਫਟ ਕਾਰਡਸ, ਕੈਂਡੀਆਂ ਕੁੰਡੀਆਂ ਸਭ ਕੁਝ ਉੱਥੇ ਟੰਗਿਆ ਹੁੰਦਾ, ਉੱਥੇ ਹੀ ਇਹ ਬੰਦਾ ਗਿਫਟ ਕਾਰਡ ਨੂੰ ਟੰਗਿਆ ਹੋਇਆ ਦੇਖਿਆ ਗਿਆ। ਸੋ ਉਦੋਂ December 2025 ਦੇ ਵਿੱਚ ਇੱਕ ਬਰਲਿੰਗਟਨ ਸ਼ਹਿਰ ਦੇ ਵਾਲਮਾਰਟ ਦੇ ਸਟਾਫ ਮੈਂਬਰ ਨੇ ਹਾਲਟਨ ਰੀਜਨਲ ਪੁਲਿਸ ਨੂੰ ਰਿਪੋਰਟ ਕੀਤਾ ਕਿ ਇੱਕ ਬੰਦੇ ਨੇ ਆਪਦੇ ਜੇਬ 'ਚੋਂ ਵੱਡੀ ਸਟੈਕ ਆਫ ਗਿਫਟ ਕਾਰਡਸ, ਜਿਵੇਂ ਕਿ LCBO, ਬੀਅਰ ਸਟੋਰ, ਹੋਮ ਡੀਪੋ, ਵੀਜ਼ਾ ਦੇ ਜਿਹੜੇ ਪ੍ਰੀ ਪੇਡ ਕਾਰਡ ਹੁੰਦੇ ਆ, ਇਸ ਤਰ੍ਹਾਂ ਦੇ 36 ਅਲੱਗ ਡਿਫਰੈਂਟ ਇਹਨੇ ਕਾਰਡ ਕੱਢੇ ਅਤੇ ਵਾਲਮਾਰਟ ਦੇ ਹੀ ਗਿਫਟ ਕਾਰਡ ਡਿਸਪਲੇ ਦੇ ਵਿੱਚ ਟੰਗੇ। ਫਿਰ ਹੋਰਾਂ ਕਾਰਡ ਨੂੰ ਚੱਕਿਆ, ਜੇਬ ਦੇ ਵਿੱਚ ਪਾਇਆ ਅਤੇ ਬਿਨਾਂ ਪੇ ਕਰਨ ਤੋਂ ਹੀ ਸਟੋਰ 'ਚੋਂ ਬਾਹਰ ਨਿਕਲ ਗਿਆ। ਉਸ ਤੋਂ ਬਾਅਦ ਅਥੋਰਿਟੀਜ਼ ਨੇ ਪਤਾ ਕੀਤਾ ਕਿ ਇਹ ਸਸਪੈਕਟ ਹੋਰਾਂ ਲੋਕਾਂ ਦੇ ਨਾਲ ਸ਼ਾਮਿਲ ਹੈ ਕਾਫੀ ਜ਼ਿਆਦਾ ਗਿਫਟ ਕਾਰਡ ਰੀਟੇਲ ਫਰਾਡ ਐਕਟੀਵਿਟੀ ਦੇ ਵਿੱਚ। ਉਹ ਵੀ ਇਕੱਲੇ ਕੋਈ ਹਾਲਟਨ ਰੀਜਨ ਦੇ ਵਿੱਚ ਨਹੀਂ, ਈਵਨ ਪੀਐਲ ਰੀਜਨ, ਯੋਰਕ ਰੀਜਨ, ਡਰਮ ਰੀਜਨ, ਕਿਚਨਰ, ਵਾਰਲ, ਗੁਐਲਫ, ਟੋਰਾਂਟੋ, ਨਿਆਗਰਾ, ਹੈਮਿਲਟਨ, ਬ੍ਰੈਂਟਫੋਰਡ ਤੋਂ ਲੈ ਕੇ ਬੇਰੀ ਤੱਕ ਇਹ ਬੰਦਾ ਆਹੀ ਕੰਮ, ਆਹੀ ਸਕੀਮਾਂ ਚਲਾਉਂਦਾ ਰਿਹਾ, ਖਾਸ ਤਾਂ ਵਾਲਮਾਰਟਸ ਦੇ ਵਿੱਚ, ਜਿੱਥੇ ਕਿ ਤੁਸੀਂ ਇਮੈਜਿਨ ਕਰ ਸਕਦੇ ਹੋ ਇੱਕ ਇੱਕ ਦਿਨ 'ਚ ਕਿੰਨਾ ਲੱਖ ਬੰਦਾ ਇੱਕ ਇੱਕ ਵਾਲਮਾਰਟ ਜਾਂਦਾ ਅਤੇ ਗਿਫਟ ਕਾਰਡ ਚੱਕਦਾ। ਪ੍ਰੋਬੇਬਲੀ ਨੋ ਬੈਟਰ ਪਲੇਸ ਦੈਨ ਵਾਲਮਾਰਟ, ਖਾਸ ਕੋਡ ਬਾਏ ਅ ਗਿਫਟ ਕਾਰਡ। ਸੋ ਇਸ ਫਰਾਡ ਸਕੀਮ ਦੇ ਵਿੱਚ ਸਸਪੈਕਟਸ ਨੇ ਉਹੀ ਵਾਲਮਾਰਟ ਵਰਗੀਆਂ ਦੁਕਾਨਾਂ ਤੋਂ ਗਿਫਟ ਕਾਰਡ ਪਹਿਲਾਂ ਤਾਂ ਚੋਰੀ ਕੀਤੇ, LCBO ਦਾ, ਹੋਮ ਡੀਪੋ ਦਾ, ਵਰਐਵਰ, ਅਤੇ ਜਾਂ ਤਾਂ ਇਹਨਾਂ ਨੇ ਕਾਰਡ ਨੰਬਰ, ਪਿੰਨ ਨੰਬਰ ਅਤੇ ਸਾਰੀ ਜਾਣਕਾਰੀ ਪਹਿਲਾਂ ਹੀ ਘਰ ਜਾ ਕੇ ਲਿਖ ਲਈ, ਜੋ ਕਿ ਤੈਨੂੰ ਸਕ੍ਰੈਚ ਆਫ ਕਰਨੀ ਪੈਂਦੀ ਹੈ, ਜਿਵੇਂ ਲਾਟਰੀਜ਼ 'ਤੇ ਉਹ ਜਿਹੜੀ ਫਿਲਮ ਜੀ ਲੱਗੀ ਹੁੰਦੀ ਆ, ਜਿਹੜੀ ਮੈਰਲ ਜੀ ਚੀਜ਼ ਪੀਲ ਆਫ ਹੁੰਦੀ ਆ, ਉਹੀ ਜਿਹੜੇ ਕਾਰਡ ਨੇ, ਕਾਰਡ ਨੰਬਰ ਅਤੇ ਪਿੰਨ ਨੰਬਰ ਵੀ ਤੁਹਾਨੂੰ ਚਾਹੀਦੇ ਹੁੰਦੇ ਆ, ਜਦੋਂ ਉਹਦੀ ਸੇਲ ਕੀਤੀ ਜਾਂਦੀ ਆ ਉਹਨੂੰ ਤੁਹਾਨੂੰ ਐਂਟਰ ਕਰਨਾ ਪੈਂਦਾ ਹੈ ਸਮਾਨ ਖਰੀਦਣ ਦੇ ਲਈ, ਜਾਂ ਸਕੈਨ ਕਰਨਾ ਪੈਂਦਾ ਹੈ। ਸੋ ਸਾਰੀ ਜਾਣਕਾਰੀ ਜਾਂ ਤਾਂ ਇਹਨਾਂ ਨੇ ਪਹਿਲਾਂ ਆਪ ਲਿਖ ਹੀ ਲਈ ਅਤੇ ਉਹੀ ਗਿਫਟ ਕਾਰਡ ਫਿਰ ਤੋਂ ਦੁਕਾਨਾਂ ਦੇ ਵਿੱਚ ਜਾ ਕੇ ਡਿਸਪਲੇ ਰੈਕਸ 'ਤੇ ਟੰਗੇ, ਜਾਂ ਤਾਂ ਉਹਨਾਂ ਨੇ ਬਾਰ ਕੋਡ ਹੀ ਬਦਲਿਆ, ਕਿਸੇ ਹੋਰ ਕਾਰਡ ਨੂੰ ਐਕਟੀਵੇਟ ਕਰਨ ਲਈ ਸਵਿਚ ਹੀ ਕਰ ਦਿੱਤਾ ਉਹਨਾਂ ਦੇ ਪੋਜੈਸ਼ਨ ਦੇ ਵਿੱਚ, ਜੋ ਕਿ ਪਹਿਲਾਂ ਹੀ ਸੀ। ਸੋ ਜਦੋਂ ਅਨਸਸਪੈਕਟਿੰਗ ਲੋਕਾਂ ਨੇ ਇਹਨਾਂ ਦੇ ਟੰਗੇ ਹੋਏ ਗਿਫਟ ਕਾਰਡ ਨੂੰ ਅਨਫੋਰਚੁਨੇਟਲੀ ਸਲੈਕਟ ਕੀਤਾ ਅਸਲੀਆਂ ਦੇ ਵਿੱਚੋਂ, ਜਦੋਂ ਚੱਕਿਆ ਕੈਸ਼ੀਅਰ ਤੋਂ ਖਰੀਦਿਆ, ਉਹਨੂੰ ਉੱਥੇ ਹੀ ਆਟੋਮੈਟਿਕਲੀ ਐਕਟੀਵੇਟ ਕੀਤਾ ਜਾਂਦਾ ਹੈ ਅਤੇ ਇਹਨਾਂ ਸਸਪੈਕਟਸ ਨੇ ਇਮੀਡੀਏਟਲੀ ਉਹਨਾਂ ਦੇ ਦੁਕਾਨ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਫੰਡ ਨੂੰ ਰਿਡੀਮ ਕੀਤਾ, ਸਮਾਨ ਖਰੀਦਿਆ ਉਹਦੇ ਨਾਲ। ਜਦੋਂ ਲੋਕਾਂ ਨੇ ਜਾ ਕੇ ਕਾਰਡ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਵੀਕਐਂਡ ਆ, ਠੇਕੇ 'ਚੋਂ ਆਪਾਂ ਗ੍ਰੇਗੂਸ ਦੀ ਬੋਤਲ ਚੱਕ ਲੈਂਦੇ ਹਾਂ, ਕਿਸੇ ਨੇ ਮੈਨੂੰ $100 ਦਾ ਗਿਫਟ ਕਾਰਡ ਦਿੱਤਾ, ਨਿਕਲਿਆ ਭੂੰਡ ਹੋ ਗਈ ਬੇਇੱਜ਼ਤੀ ਕਿ ਭਾਈ ਤੂੰ ਤਾਂ ਇੱਥੇ ਪਹਿਲਾਂ ਹੀ ਆ ਕੇ ਦਾਰੂ ਚੱਕ ਚੁੱਕੀ ਹੈ, ਤੈਨੂੰ ਯਾਦ ਨਹੀਂ ਹੈਗਾ। ਸੋ ਹਾਲਟਨ ਰੀਜਨਲ ਪੁਲਿਸ ਨੇ ਵਾਲਮਾਰਟ ਤੇ ਹੋਰਾਂ ਬਿਜ਼ਨਸਿਸ ਤੋਂ ਕੰਪਰੋਮਾਈਜ਼ਡ ਗਿਫਟ ਕਾਰਡਸ ਇਕੱਠੇ ਕੀਤੇ, ਸਰਵੇਲੈਂਸ ਸ਼ੁਰੂ ਕੀਤੀ ਤੇ ਅਪ੍ਰੈਲ 2026 ਤੱਕ ਕਈ ਮੋਨੀਟਰਡ ਕਾਰਡਸ ਜੋ ਕਿ ਪੁਲਿਸ ਨੇ ਹੀ ਆਪ ਚੁੱਕੇ ਤੇ ਖਰੀਦੇ ਕੰਟਰੋਲਡ ਪੈਸਿਆਂ ਦੇ ਨਾਲ, ਪਤਾ ਲੱਗ ਗਿਆ ਕਿ ਉਹਨਾਂ ਦੇ ਵਿੱਚੋਂ ਤਾਂ ਕਾਫੀ ਜ਼ਿਆਦਾਤਰ ਰਿਡੀਮ ਕੀਤੇ ਗਏ ਕਿਸੇ ਹੋਰ ਦੇ ਵੱਲੋਂ, ਸਮਾਨ ਖਰੀਦਿਆ ਵੀ ਗਿਆ। ਫਿਰ ਪਿਛਲੇ ਹਫ਼ਤੇ ਹੀ May 12, 2026 ਆਫਿਸਰਸ ਨੇ ਮਿਸਿਸਾਗਾ ਸ਼ਹਿਰ ਦੇ ਵਿੱਚ 3 ਸਰਚ ਵਾਰੰਟਸ ਐਕਸੀਕਿਊਟ ਕੀਤੇ, ਜਿੱਥੋਂ ਕਿ ਇੱਕ ਚੋਰੀ ਕੀਤੀ ਹੋਈ 2012 ਦੀ BMW X3 SUV ਤੇ ਆਹ ਸੁਣ ਲਓ ਆਲਮੋਸਟ 6000 ਪ੍ਰੀ ਪੇਡ ਗਿਫਟ ਕਾਰਡਸ ਜਿਨ੍ਹਾਂ ਦੀ $1 million ਤੋਂ ਵੀ ਜ਼ਿਆਦਾ ਦੀ ਵੈਲਿਊ ਹੈ ਉਹ ਸੀਜ਼ ਕੀਤੇ। 137 LCBO ਤੋਂ ਲਈਆਂ ਗਈਆਂ ਬੋਤਲਾਂ, 4 ਸੈੱਲਫੋਨ, 1 ਮੈਕਬੁੱਕ, 2 ਲੈਪਟਾਪ, ਆਲਮੋਸਟ 500 ਪੈਕਸ ਆਫ ਬੈਲਮੌਂਟ ਸਿਗਰੈਟਸ, ਹਾਈ ਐਂਡ ਘੜੀਆਂ, ਜੂਲਰੀ, ਸਨਗਲਾਸਿਸ, ਪਰਫਿਊਮਸ ਤੇ 4 ਨਕਲੀ ਹਥਿਆਰ, ਇਹ ਸਭ ਕੁਝ ਸੀਜ਼ ਕੀਤਾ। ਤੇ ਪਤਾ ਲੱਗ ਹੀ ਗਿਆ ਕਿ ਇਹਨਾਂ ਨੇ ਸਕੀਮ ਕਿਵੇਂ ਚਲਾਈ, ਫੋਰਜਰੀ ਤੇ ਕਾਰਡ ਪ੍ਰੋਡਕਸ਼ਨ ਦੇ ਵਿੱਚ ਵਰਤੇ ਜਾਂਦੇ ਕਾਰਡ ਮੇਕਿੰਗ ਇੰਸਟਰੂਮੈਂਟਸ ਤੇ ਪ੍ਰਿੰਟਰਸ ਤੇ ਮਸ਼ੀਨਸ ਵੀ ਸੀਜ਼ ਕੀਤੀਆਂ ਗਈਆਂ। ਸੋ ਇਹ ਜਿਹੜੀ ਉਹ ਫਿਲਮ ਜੀ ਲੱਗੀ ਹੁੰਦੀ ਆ ਗਿਫਟ ਕਾਰਡ 'ਤੇ, ਜੋ ਕਿ ਸੇਮ ਲਾਰੋਸਕਾਚੋਫ 'ਤੇ ਹੁੰਦੀ ਆ, ਉਹਨੂੰ ਲਾ ਕੇ ਇਨਫੋਰਮੇਸ਼ਨ ਲਿਖ ਕੇ, ਜਿਹੜਾ ਕਾਰਡ ਨੰਬਰ ਹੈ ਅਤੇ ਪਿੰਨ ਨੰਬਰ ਹੈ ਉਹ ਲਿਖ ਕੇ ਸਭ ਕੁਝ ਆਪ ਹੀ ਰੱਖ ਕੇ, ਉਹਦੇ ਉੱਪਰ ਹੀ ਸੇਮ ਤਰੀਕੇ ਦੇ ਨਾਲ ਹੀ ਆਪਦੇ ਜੁਗਾੜ ਦੇ ਨਾਲ ਇਹ ਸੇਮ ਫਿਲਮ ਸੇਮ ਸਿਕਿਉਰਿਟੀ ਮੈਜਰ ਉਹ 'ਤੇ ਫਿਰ ਤੋਂ ਲਾ ਰਹੇ ਸੀ, ਜਾਂ ਨਕਲੀ ਕਾਰਡ ਹੀ ਡੁਪਲੀਕੇਟ ਕਰ ਰਹੇ ਸੀ ਡਿਫਰੈਂਟ ਬਾਰਕੋਡ ਦੇ ਨਾਲ, ਜੋ ਕਿ ਉਹਨਾਂ ਕੋਲ ਕਾਰਡ ਪਹਿਲਾਂ ਹੀ ਸੀ। ਸੋ ਹੁਣ ਮਿਸਿਸਾਗਾ ਤੋਂ ਦੋ ਬੰਦੇ, 40 ਸਾਲ ਦਾ ਜਵੈਂਜੀ ਫਿਸਕਨਾਫ ਅਤੇ 48-year-old ਜੋਰਜੀ ਖਾਂਡੋਲਸ਼ਵਿਸ਼ਲੀ, ਬਹੁਤ ਬਹੁਤ ਬਹੁਤ ਲੰਬੀ ਲਿਸਟ ਆਫ ਕ੍ਰਿਮੀਨਲ ਚਾਰਜ ਫੇਸ ਕਰ ਰਹੇ ਹਨ, ਜੋ ਕਿ ਵੱਧ ਤੋਂ ਵੱਧ ਤਾਂ ਫਰਾਡ ਅਤੇ ਸੈਫਟ ਦੇ ਨਾਲ ਰਿਲੇਟਡ ਹਨ। ਧਿਆਨ 'ਚ ਰੱਖੋ ਕਿ ਇਹਨਾਂ ਨੇ ਆਲਮੋਸਟ 6000 ਪ੍ਰੀਪੇਡ ਗਿਫਟ ਕਾਰਡ ਇਹਨਾਂ ਕੋਲ ਸੀ, ਅਤੇ LCBO ਦੇ ਇੰਨੇ ਜ਼ਿਆਦਾ ਗਿਫਟ ਕਾਰਡ ਇਹਨਾਂ ਨੇ ਫਰਾਡ ਕਰਨ ਤੋਂ ਬਾਅਦ ਤਾਂ ਇੱਥੇ 137 ਬੋਤਲਾਂ ਹੀ ਚੱਕੀਆਂ। ਕੁੱਲ ਮਿਲਾ ਕੇ ਇਹਨਾਂ ਨੇ $1 million ਤੋਂ ਵੀ ਜ਼ਿਆਦਾ ਦਾ ਰੀਟੇਲ ਗਿਫਟ ਕਾਰਡ ਫਰਾਡ ਚਲਾਇਆ ਹੈ। ਨਾਲ ਦੇ ਦੋਸਤੋ, ਇੱਕ ਬ੍ਰੈਂਪਟਨ ਸ਼ਹਿਰ ਦੇ ਟਰੱਕ ਡਰਾਈਵਰ ਨੂੰ ਹੁਣ ਫੜਿਆ ਗਿਆ, ਜਿਹਨੇ ਉਸ ਏਰੀਆ ਦੇ ਵਿੱਚ ਟਰੱਕ ਲੰਘਾਇਆ ਜਿੱਥੇ ਕਿ ਕਮਰਸ਼ਲ ਟਰੱਕਸ ਅਲਾਊਡ ਹੈ ਨਹੀਂ ਹੈਗੇ। ਪੁਲਿਸ ਨੇ ਉਹਨੂੰ ਵਾਰਨ ਵੀ ਕੀਤਾ, ਫਿਰ ਵੀ ਜਾਣ ਦਿੱਤਾ, ਹਾਈਡਰੋਪੋਲ ਅਤੇ ਪਾਵਰ ਲਾਈਨਸ ਹੀ ਲਾਤੀਆਂ। ਫਿਰ ਜੀਨੀਅਸ ਬੰਦਾ ਨੰਗੇ ਹੱਥਾਂ ਦੇ ਨਾਲ ਹੀ ਉਹਨੇ ਟ੍ਰੇਲਰ ਤੋਂ ਲਾਈਆਂ ਸਾਰੀਆਂ ਤਾਰਾਂ, ਲਾਈਵ ਵਾਇਰਸ, ਮਰ ਵੀ ਸਕਦਾ ਸੀ ਅਤੇ ਸੀਨ ਤੋਂ ਹੀ ਹੋ ਗਿਆ ਫਰਾਰ। ਭਾਵੇਂ ਲੋਕਾਂ ਨੇ ਕਿਹਾ ਭੱਜੀ ਨਾ ਅਤੇ ਹੱਥ ਨਾ ਲਾਈ ਉਹਨਾਂ ਨੂੰ, ਕਰਤਾ ਉਹੀ ਕੰਮ। ਅਤੇ ਹੁਣ ਅਸੀਂ ਇਹਦੇ ਤੋਂ ਹੁਣ ਕੀ ਉਮੀਦ ਰੱਖੀਏ, ਇੰਨੇ ਜ਼ਿਆਦਾ ਟੈਕਸ ਪੇਅਰ ਪੈਸਿਆਂ ਦੀ ਵੇਸਟ ਨੂੰ ਕਵਰ ਕਰਨ ਲਈ, ਖੰਭਾ ਅਤੇ ਤਾਰਾਂ ਨੂੰ ਰਿਪਲੇਸ ਕਰਨ ਲਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸੋ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਦੋ ਹੀ ਦਿਨ ਪਹਿਲਾਂ Tuesday, May 19, 2026 ਅਰਲੀ ਮਾਰਨਿੰਗ ਅਰਾਊਂਡ 1 o'clock ਇਨ ਦ ਮਾਰਨਿੰਗ, ਕੈਲਡਨ ਸ਼ਹਿਰ ਦੇ ਵਿੱਚ ਮਾਊਂਟਨ ਵਿਊ ਰੋਡ ਐਂਡ ਵਾਕਰ ਰੋਡ ਵੈਸਟ ਦੇ ਨੇੜੇ OPP ਦੇ ਕੈਲਡਨ ਕਮਿਊਨਿਟੀ ਮੋਬਲਾਈਜੇਸ਼ਨ ਯੂਨਿਟ ਨੇ ਇੱਕ ਟਰੱਕ ਨੂੰ ਗਲਤ ਜਗ੍ਹਾ ਵਿੱਚ ਦੇਖਿਆ ਅਤੇ ਰੋਕਿਆ ਅਤੇ ਕਿਹਾ ਕਿ ਭਾਈ, ਯੂ ਨਾਟ ਸਪੋਜ਼ ਟੂ ਬੀ ਹੇਅਰ, ਇਹ ਇੱਕ ਨੋ ਕਮਰਸ਼ਲ ਵਹੀਕਲਸ ਅਲਾਊਡ ਏਰੀਆ ਹੈ। ਅਤੇ ਉਹਨੇ ਬਹਾਨਾ ਲਾਇਆ, ਜਾਂ ਅਸਲ ਦੇ ਵਿੱਚ ਹੀ ਕੀ ਪਤਾ ਫਾਲੋ ਵੀ ਕੀਤਾ ਹੋਣਾ, ਕਿ ਮੈਂ ਤਾਂ ਭਾਈ GPS ਦੇਖ ਕੇ ਹੀ ਇੱਥੇ ਆਇਆ, ਮੈਂ ਕਿਹੜਾ ਇੱਥੇ ਰਾਹ ਲੱਭਦਾ ਆ ਰਿਹਾ, ਆਪ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਰਿਹਾ, ਮੈਂ GPS ਹੀ ਫਾਲੋ ਕਰ ਰਿਹਾ। ਸੋ ਇਹਨੂੰ ਛੱਡਿਆ ਵੀ ਗਿਆ ਕਿ ਨਿਕਲ ਜਾ ਇੱਥੋਂ, ਦਫਾ ਹੋ ਇੱਥੋਂ, ਯੂ ਕੈਨ ਬੀ ਹੇਅਰ ਵਿਦ ਦ ਟਰੱਕ ਐਂਡ ਟ੍ਰੇਲਰ। ਨਿਕਲ ਵੀ ਗਿਆ, ਪਰ ਨਿਕਲਿਆ ਹੀ ਨਹੀਂ ਬਾਲਾ ਦੂਰ, ਇੱਕ ਡੈਡ ਐਂਡ ਸਟਰੀਟ ਦੇ ਵਿੱਚ ਗਿਆ, ਪਤਾ ਨਹੀਂ ਕਿਹੜੀ GPS ਫਾਲੋ ਕਰ ਰਿਹਾ ਸੀ, ਹੀ ਵੈਂਟ ਇਨਥਰੂ ਅ ਡੈਡ ਐਂਡ ਸਟਰੀਟ। ਟਰੱਕ ਨੂੰ ਜਾ ਕੇ ਹਾਈਡਰੋ ਲਾਈਨਸ ਦੇ ਵਿੱਚ ਹੀ ਹਿੱਟ ਕੀਤਾ, ਜਿਹਦੇ ਨਾਲ ਪੂਰੀ ਤੇ ਪੂਰੀ ਯੂਟਿਲਿਟੀ ਪੋਲ ਹੀ ਪੱਟੀ ਗਈ, ਥੱਲੇ ਲਾਈ ਗਈ, ਸਿਗਨੀਫਿਕੈਂਟ ਪ੍ਰਾਪਰਟੀ ਡੈਮੇਜ ਕਾਜ਼ ਕੀਤਾ ਗਿਆ ਅਤੇ ਲੋਕਲ ਏਰੀਆ ਦੇ ਵਿੱਚ ਸਾਰੀ ਤੇ ਸਾਰੀ ਪਾਵਰ ਵੀ ਕੱਟ ਕੀਤੀ ਗਈ। ਗ੍ਰੇਟ। ਫਿਰ ਕਈ ਲੋਕਲ ਰੈਜ਼ੀਡੈਂਟਸ ਨੇ ਘਰਾਂ ਤੋਂ ਬਾਹਰ ਜਾ ਕੇ ਇਸ ਟਰੱਕ ਨੂੰ ਦੇਖਿਆ, ਕਿਉਂਕਿ ਇਹ ਵਾਜ਼ ਅ ਰੈਜ਼ੀਡੈਂਸ਼ਲ ਏਰੀਆ ਜਿੱਥੇ ਕਿ ਟਰੱਕ ਅਤੇ ਟ੍ਰੇਲਰ ਨੂੰ ਲੰਘਾ ਰਿਹਾ ਸੀ। ਉਹਨਾਂ ਨੇ ਬਾਹਰ ਜਾ ਕੇ ਦੇਖਿਆ ਕਿ ਕੀ ਤਮਾਸ਼ਾ ਯਾਰ, ਪਾਵਰ ਗਈ ਜਾਂ ਕੀ ਹੋਇਆ, ਖੜਕਾ ਕੀ ਹੋਇਆ। ਕਈ ਲੋਕਲ ਰੈਜ਼ੀਡੈਂਟਸ ਨੇ ਇਸ ਟਰੱਕ ਨੂੰ ਦੇਖਿਆ, ਡਰਾਈਵਰ ਨੂੰ ਦੇਖਿਆ, ਜੋ ਕਿ ਆਪਣੇ ਬੇਅਰ ਹੈਂਡਸ, ਆਪਦੇ ਲਿਟਰਲੀ ਹੱਥਾਂ ਦੇ ਨਾਲ ਇਹਨਾਂ ਤਾਰਾਂ ਨੂੰ ਟ੍ਰੇਲਰ ਤੋਂ ਡਿਸਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਲੋਕਾਂ ਨੇ ਕਿਹਾ ਕਿ ਭਾਈ ਦਿਮਾਗ ਵਰਤ ਲਾ, ਤੂੰ ਮਰ ਜਾਏਗਾ, ਦੀਜ਼ ਆਰ ਲਾਈਵ ਵਾਇਰਸ, ਅਤੇ ਬੰਦੇ ਨੇ ਫਿਰ ਕੀ ਕੀਤਾ, ਇੱਕ ਪਲਾਸਟਿਕ ਰੇਕ, ਪੱਤਿਆਂ ਨੂੰ ਇਕੱਠੇ ਕਰਨ ਵਾਲੇ ਪਲਾਸਟਿਕ ਰੇਕ ਨੂੰ ਯੂਜ਼ ਕੀਤਾ ਇਹਨਾਂ ਤਾਰਾਂ ਨੂੰ ਟ੍ਰੇਲਰ ਤੋਂ ਲਾਉਣ ਦੇ ਲਈ। ਜੀਨੀਅਸ। ਇਸ ਗੱਲ ਦੇ ਬਾਵਜੂਦ ਕਿ ਲੋਕਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਆਲਰੇਡੀ ਸੱਦ ਲਿਆ ਹੈ, ਤੂੰ ਭੱਜੀ ਨਾ, ਕੀ ਕੀਤਾ ਇਹਨੇ, ਭੱਜ ਗਿਆ, ਟਰੱਕ ਅਤੇ ਟ੍ਰੇਲਰ ਲੈ ਕੇ ਹੋ ਗਿਆ ਫਰਾਰ। ਬਾਅਦ ਦੇ ਵਿੱਚ ਹਾਈਡਰੋ ਕਰੂਜ਼ ਨੇ OPP ਇਨਵੈਸਟੀਗੇਟਰ ਨੂੰ ਆਪ ਦੱਸਿਆ ਕਿ ਉਹ ਹੈਰਾਨ ਹਨ ਕਿ ਇਹ ਬੰਦਾ ਮਰਿਆ ਨਹੀਂ, ਹੀ ਇਜ਼ ਨਾਟ ਡੈਡ, ਦੈਟਸ ਅਮੇਜ਼ਿੰਗ, ਹੀ ਨੈਰੋਲੀ ਅਵੋਇਡਡ ਇੰਜਰੀ ਔਰ ਡੈਥ। ਕਿਉਂ? ਕਿਉਂਕਿ ਜਦੋਂ ਯੂਟੀਲਿਟੀ ਪੋਲ ਡਿੱਗੀ, ਉਹਦੇ ਭਾਰ ਦੇ ਨਾਲ ਹੀ ਇਲੈਕਟ੍ਰੀਕਲ ਇਕੁਇਪਮੈਂਟ ਦਾ ਜਿਹੜਾ ਬ੍ਰੇਕਰ ਹੈ ਭੰਨਿਆ ਗਿਆ। ਸੋ ਇਹਦੀ ਆਪਦੀ ਗਲਤੀ ਦੇ ਨਾਲ ਹੀ ਜਾਨ ਜਾ ਵੀ ਸਕਦੀ ਸੀ, ਜਾਨ ਬਚਾਈ ਵੀ ਗਈ ਆ, ਜਿਹਦੇ ਨਾਲ ਉਸ ਲਾਈਨ ਤੱਕ ਪਾਵਰ ਬੰਦ ਕੀਤੀ ਗਈ। ਅਤੇ ਕੁਛ ਟਾਈਮ ਬਾਅਦ ਏ ਸੀ ਸੀਨ ਦੇ ਨੇੜੇ ਹੀ OPP ਨੇ ਬ੍ਰੈਂਪਟਨ ਤੋਂ ਇੱਕ ਅਨਆਈਡੈਂਟੀਫਾਈਡ 22 ਸਾਲ ਦੇ ਟਰੱਕ ਡਰਾਈਵਰ ਨੂੰ ਲੋਕੇਟ ਕੀਤਾ। ਸੋ ਆਈ ਵੰਡਰ ਇਹ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਊਗਾ, ਬਿਗ ਮਿਸਟਰੀ। ਇਹਦੇ ਖਿਲਾਫ ਹੁਣ ਕੇਅਰਲੈਸ ਡਰਾਈਵਿੰਗ, ਫੇਲਿੰਗ ਟੂ ਰਿਮੇਨ ਐਟ ਦ ਸੀਨ, ਫੇਲਿੰਗ ਟੂ ਰਿਪੋਰਟ ਡੈਮੇਜ ਟੂ ਪ੍ਰਾਪਰਟੀ ਦੇ ਨਾਲ ਚਾਰਜ ਕੀਤਾ ਗਿਆ ਹੈ। ਅਤੇ ਹੋਰ ਸੁਣ ਲਓ, ਔਨ ਦਾ ਸਪਾਟ ਟਰੱਕ ਅਤੇ ਟ੍ਰੇਲਰ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਗਈ, ਇੱਕ ਵੀ ਨਹੀਂ ਕਈ ਮਲਟੀਪਲ ਮੇਜਰ ਡੀਫੈਕਟਸ ਨਿਕਲੇ, ਟਰੱਕ ਨੂੰ ਆਰ ਐਸ ਸਰਵਿਸ ਕੱਢਿਆ ਗਿਆ ਰਾਈਟ ਅਵੇ। ਅਤੇ ਇਹਦੇ ਖਿਲਾਫ ਇੱਕ ਵਾਧੂ ਆਪਰੇਟਿੰਗ ਐਨ ਅਨਸੇਫ ਕਮਰਸ਼ਲ ਵਹੀਕਲ ਦਾ ਵੀ ਚਾਰਜ ਲੇ ਕੀਤਾ ਗਿਆ। ਇਹ ਨੇ ਬ੍ਰੈਂਪਟਨ ਦੇ ਬੰਦੇ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹਾਂ ਦੋਸਤੋ, ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: कनेडा विच रहंदे होए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई।
1: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
2: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते।
0: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाओगे। हुने ही सिमराज सिंह सिद्धू नु कॉल करो 416-457-3381 416-457-3381।
3: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
4: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770।
5: दोस्तों लाइफ इंश्योरेंस का लाइसेंस लेना बहुत सौखा है पर सही सपोर्ट तो बिना काम करना बिल्कुल सौखा नहीं। इंश्योरेंस फील्ड दे विच हजारा लोकी आंदे ने ते हजारा ही जांदे ने पर सिर्फ प्रोफेशनल एडवाइजर्स ही टिके रहंदे ने।
6: जेकर तुसी एक लाइसेंस इंश्योरेंस एडवाइजर हो या फिर तुसी भी लाइसेंस लेके अपने क्लाइंट्स दे लई सही पॉलिसी ते प्रोफेशनल काम करना चाहुंदे हो तां फिर अज ही टॉप फाइनेंशियल दे सिमराज सिद्धू दे नाल संपर्क करो।
5: कॉल 416-457-3381 416-453-3381।
6: टॉप फाइनेंशियल दा नवा ब्रैम्पटन ऑफिस एयरपोर्ट एंड क्वीन दे बिल्कुल नजदीक 70 डेल्टा पार्क बुलेवर्ड यूनिट 11 ते लोकेटेड है जिथे एडवाइजर्स ले बिना कोई फीस बिना कोई चार्जेस तो मॉडर्न ऑफिस अते फैसिलिटीज अब पूरा एक्सेस है।
5: टॉप फाइनेंशियल दे इंश्योरेंस एडवाइजर्स दे ले पहले ही दिन तो हाईएस्ट कमीशन पैकेज डेली इन ऑफिस ते ऑनलाइन ट्रेनिंग ते हर एक मेजर इंश्योरेंस कंपनी दे नाल डायरेक्ट कॉन्ट्रैक्ट दा भी प्रबंध है।
6: हां इंश्योरेंस एडवाइजर चाहे नवे हो या पुराने चाहे एक्टिव हो या पार्ट टाइम या फिर तुसी सब तो वधिया ब्रोकरेज दी भाल विच हो अज ही संपर्क करो टॉप फाइनेंशियल दे सिमराज सिद्धू दे नाल 416-457-3381 416-457-3381 ते।
7: रेडियो प्रोग्राम देश प्रदेश दे नाल तुसी जुड़े हो दोस्तों क्योंकि अल्बर्टा दे कैनेडा तो अड होण दा जिहड़ा एक मुद्दा है दिनों दिन ही ज्यादा गर्मा गर्म हो रहा है। अज कंजरवेटिव पार्टी ऑफ कैनेडा दे लीडर पियर पॉलियव ने किया है कि ओह ਉਹਦੇ ਸਾਰੇ ਤੇ ਸਾਰੇ ਐਮ ਪੀ ਅਤੇ ਪੂਰੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਕੈਂਪੇਨ ਕਰੂਗੀ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਨਾਲ ਹੀ ਇਕੱਠੇ ਹੀ ਯੂਨਾਈਟਿਡ ਹੀ ਰੱਖਣ ਦੇ ਲਈ। ਸੋ ਅਲਬਰਟਾ ਦੇ ਕੈਨੇਡਾ ਤੋਂ ਅੱਡ ਹੋਣ ਦੇ ਡਿਫਰੈਂਟ ਮੂਵਮੈਂਟਸ ਲੀਡ ਕੀਤੇ ਜਾ ਰਹੇ ਨੇ ਡਿਫਰੈਂਟ ਔਰਗਨਾਈਜੇਸ਼ਨ ਦੇ ਵੱਲੋਂ ਅਤੇ ਇਹ ਕੋਈ ਨਵੀਂ ਗੱਲ ਤਾਂ ਹੈ ਹੀ ਨਹੀਂ। ਨਾ ਇਹਨਾਂ ਦੇ ਰੈਜ਼ੀਡੈਂਸ ਦੇ ਵਿੱਚ ਅਲਬਰਟਾ ਦੇ ਲੋਕਾਂ ਦੇ ਵਿੱਚ ਇਹ ਕੋਈ ਨਵੀਂ ਫੀਲਿੰਗ ਹੈ, ਕੋਈ ਨਵਾਂ ਵਿਚਾਰ ਹੈ, ਕੋਈ ਨਵੀਂ ਸੈਂਟੀਮੈਂਟ ਹੈ, ਕੋਈ ਨਵੀਂ ਸੋਚ ਹੈ। ਹੈ ਬਹੁਤ ਪੁਰਾਣੀ ਪਰ ਦੱਬੀ ਗਈ ਸੀ ਜਦੋਂ 2008 ਦੇ ਵਿੱਚ ਤੋਂ ਲੈ ਕੇ 2015 ਤੱਕ ਇੱਕ ਫੈਡਰਲ ਕੰਜ਼ਰਵੇਟਿਵ ਪਾਰਟੀ ਪਾਵਰ ਦੇ ਵਿੱਚ ਆਈ ਸੀ। ਉਸ ਤੋਂ ਬਾਅਦ ਫਿਰ ਤੋਂ ਚਰਚਾ ਹੋਣ ਲੱਗ ਗਈ ਆ ਇਕੱਲੇ ਅਲਬਰਟਾ ਨਹੀਂ ਪਰ ਈਵਨ ਕੁਬੈਕ ਦੇ ਵਿੱਚ ਵੀ ਕੈਨੇਡਾ ਤੋਂ ਅੱਡ ਹੋਣ ਦੇ ਲਈ। ਆਈ ਵੰਡਰ ਵਾਈ। ਸੋ ਕਿਉਂਕਿ ਹਰੇਕ ਫੈਡਰਲ ਲਿਬਰਲ ਗਵਰਨਮੈਂਟ ਨੇ, ਖਾਸ ਪਿਛਲੇ 11 ਸਾਲਾਂ ਦੀਆਂ ਟਰੂਡੋ ਕਾਰਨੀ ਗਵਰਨਮੈਂਟਸ ਨੇ, ਇਹਨਾਂ ਦੀ ਰੋਜ਼ੀ ਰੋਟੀ ਨੈਚੁਰਲ ਰਿਸੋਰਸ ਡਿਵੈਲਪਮੈਂਟ ਐਂਡ ਐਕਸਟ੍ਰੈਕਸ਼ਨ ਐਂਡ ਪ੍ਰੋਡਕਸ਼ਨ ਹੀ ਦੱਬੀ ਹੋਈ ਹੈ। ਇਹੀ ਮੇਨ ਕਾਰਨ ਹੈ ਕਿਉਂਕਿ ਇਹ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਨੈਚੁਰਲ ਰਿਸੋਰਸਿਸ ਦੇ ਵਿੱਚ ਦਖਲ ਅੰਦਾਜ਼ੀ ਬਾਰ ਬਾਰ ਕਰਦੇ ਆ ਰਹੇ ਨੇ। ਇਹ ਗੁੱਸੇ ਨੇ ਕਿਉਂਕਿ ਮੈਸ ਇਮੀਗ੍ਰੇਸ਼ਨ ਦੇ ਫਲੱਡ ਗੇਟ ਖੋਲ੍ਹੇ ਗਏ ਨੇ। ਇਹ ਗੁੱਸੇ ਨੇ ਕਿਉਂਕਿ ਹੋਰ ਵੀ ਡਿਫਰੈਂਟ ਚੀਜ਼ਾਂ ਨੇ, ਕਾਨੂੰਨ ਨੇ, ਕੰਮ ਨੇ, ਚਾਹੇ ਤੁਹਾਨੂੰ ਸਹੀ ਲੱਗਦੇ ਗਲਤ ਲੱਗਦੇ। ਕਲੀਅਰਲੀ ਅਲਬਰਟਾ ਦੇ ਕਾਫੀ ਜ਼ਿਆਦਾ ਲੋਕਾਂ ਨੂੰ ਸਹੀ ਤਾਂ ਲੱਗਦੇ ਹੀ ਨਹੀਂ ਹੈਗੇ, ਉਹਦੇ ਸਖ਼ਤ ਖਿਲਾਫ ਹਨ। ਪਰ ਮੇਨ ਗੱਲ ਜਿਹੜੀ ਹੀ ਚੀਜ਼, ਓਇਲ, ਗੈਸ, ਕ੍ਰਿਟੀਕਲ ਮਿਨਰਲਸ ਦੁਨੀਆ ਭਰ ਦੇ ਹੋਰਾਂ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਵੀ ਈਵਨ ਇਨਵਾਇਰਮੈਂਟਲ ਕਦਰ ਜਾਂ ਹਿਊਮਨ ਲਾਈਫ ਦੀ ਕਦਰ ਤੋਂ ਐਕਸਟਰੈਕਟ ਕਰਕੇ ਉਹਨਾਂ ਨੂੰ ਹੀ ਵੇਚ ਕੇ ਅਮੀਰ ਬਣ ਚੁੱਕੇ ਸਰਕਾਰ ਨੇ ਅਤੇ ਮੁਲਕ ਨੇ। ਇੱਥੇ ਕਮਾਲ ਦੀ ਗੱਲ ਇਹ ਹੈ ਕਿ ਕਲੀਨੈਸਟ ਲੀਸਟ ਅਮਾਊਂਟ ਆਫ ਸੀ ਓ ਟੂ ਐਮਿਟਿੰਗ ਸੇਫੈਸਟ ਟੈਕਨੋਲੋਜੀ ਹੋਣ ਦੇ ਬਾਵਜੂਦ ਕੈਨੇਡਾ ਦੇ ਵਿੱਚ ਉਹੀ ਨੈਚੁਰਲ ਰਿਸੋਰਸਿਸ ਨੂੰ ਇਨ ਦਾ ਗਰਾਊਂਡ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ. ਇਨਫੈਕਟ ਸਾਡਾ ਫੋਰਮਰ ਬਹੁਤ ਹੀ ਸਿਆਣਾ ਕਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਤਾਂ ਪਿਛਲੇ 11 ਕੁ ਸਾਲਾਂ ਤੋਂ ਕਿਹਾ ਸੀ ਦੇਰ ਇਜ਼ ਨੋ ਬਿਜ਼ਨਸ ਕੇਸ for new LNG, there's no business case for new pipelines. Ohne kya ki duniya ta decarbonization de val chal rahi hai, sanu clean technology de val jana chahida hai, inna de naal sanu invest karke koi fayda hona nahi. Nikleya donkey number 1, literally donkey number 1, absolute gada, absolutely galt. Jadon hun duniya bhar de vich dekho kinni jyada tel di demand hun vi hai, vadi vi hai te rehni vi hai. Stay Free Alberta. ਉਹਨਾਂ ਨੇ ਅਲਬਰਟਾ ਯੂਸੀਪੀ ਗਵਰਨਮੈਂਟ ਲੈਡ ਬਾਈ ਡੈਨੀਅਲ ਸਮਿਥ ਤੋਂ ਸਹੀ ਪ੍ਰੋਸੈਸ ਫੋਲੋ ਕਰਕੇ ਇੱਕ ਪਟੀਸ਼ਨ ਲਾਂਚ ਕੀਤਾ ਜਿਹਦੇ 'ਤੇ ਰਿਕੁਆਇਰਡ ਟਾਈਮਲਾਈਨ ਤੋਂ ਵੀ ਕਾਫੀ ਜ਼ਿਆਦਾ ਪਹਿਲਾਂ ਅਤੇ ਅਮਾਊਂਟ ਆਫ ਸਿਗਨੇਚਰਸ ਰਿਕੁਆਇਰਡ ਤੋਂ ਵੀ ਲੱਖਾਂ ਹੀ ਜ਼ਿਆਦਾ ਕੁੱਲ ਮਿਲਾ ਕੇ 302,000 ਵੇਰੀਫਾਈਡ ਸਿਗਨੇਚਰਸ ਇਕੱਠੇ ਕੀਤੇ ਅਤੇ ਪਿਛਲੇ ਹਫ਼ਤੇ ਹੀ ਸਬਮਿਟ ਕੀਤੇ ਅਲਬਰਟਾ ਦੀ ਯੂ ਸੀ ਪੀ ਸਰਕਾਰ ਨੂੰ. ਪਰ ਪਿਛਲੇ ਹਫ਼ਤੇ ਹੀ ਇੱਕੋ ਇਕਦਮ ਕੀ ਹੋਇਆ, ਇੱਕ ਲਿਬਰਲ ਗਵਰਨਮੈਂਟ ਅਪੁਆਇੰਟਡ ਐਕਟਿਵਿਸਟ ਜੱਜ ਸ਼ਾਇਨਾ ਲੈਨਰਡ ਨੇ 37 ਪੇਜ ਦੀ ਰੂਲਿੰਗ ਪੇਸ਼ ਕੀਤੀ ਅਤੇ ਕਿਹਾ ਕਿ ਅਲਬਰਟਾ ਦੀ ਸਰਕਾਰ ਨੇ ਕਦੇ ਵੀ ਇਸ ਪਟੀਸ਼ਨ ਦੇ ਪ੍ਰੋਸੈਸ ਦੇ ਵਿੱਚ ਇੰਡੀਜੀਨਸ ਲੋਕਾਂ ਦੇ ਨਾਲ ਕੌਂਸਲਟੇਸ਼ਨ ਸਲਾਹਾਂ ਕੀਤੀਆਂ ਹੀ ਨਹੀਂ ਹੈਗੀਆਂ ਅਤੇ ਇਸ ਪਟੀਸ਼ਨ ਨੂੰ ਸ਼ੁਰੂ ਕਰਨ ਦਾ ਪ੍ਰੋਸੈਸ ਹੀ ਨਹੀਂ ਇਹਨਾਂ ਨੇ ਟੈਕਨੀਕਲੀ ਫੋਲੋ ਕੀਤਾ, ਜੋ ਕਿ ਸਮਝੋ ਬਾਹਰ ਹੈ ਕਿਉਂਕਿ ਉਹਨੇ ਜ਼ਿਕਰ ਕੀਤਾ ਕਿ ਅਲਬਰਟਾ ਦੇ ਵਿੱਚ

ਤੇ ਇਸ ਪਟੀਸ਼ਨ ਨੂੰ ਸ਼ੁਰੂ ਤਾਂ ਕੀਤਾ ਵੀ ਗਿਆ, ਖਤਮ ਤਾਂ ਕੀਤਾ ਵੀ ਗਿਆ, ਅਤੇ ਇੱਕ ਰੈਫਰੈਂਡਮ ਤਾਂ ਹੋਣਾ ਹੀ ਚਾਹੀਦਾ ਹੈ। ਕਿਉਂ? ਕਿਉਂਕਿ ਇਹਨਾਂ ਨੇ ਜੇਕਰ ਰਿਕੁਆਇਰਡ ਤਾਂ ਹੈ ਨਹੀਂ, ਇੰਡੀਜਨਸ ਲੋਕਾਂ ਨਾਲ ਸਲਾਹ ਨਹੀਂ ਕੀਤੀ, ਫਿਰ ਵੀ 3 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਤਾਂ ਵੇਰੀਫਾਈਡ ਸਿਗਨੇਚਰ ਪਾਇਆ ਤਾਂ ਪਾਇਆ ਹੈ ਇਸ ਪਟੀਸ਼ਨ 'ਤੇ। ਅਤੇ ਦੋਸਤੋ ਤੁਹਾਨੂੰ ਇਹ ਦੱਸ ਦੇਵਾਂ, ਇਹ ਕੋਈ ਛੋਟਾ ਮੋਟਾ ਕੰਮ ਨਹੀਂ, ਛੋਟੀ ਮੋਟੀ ਗਿਣਤੀ ਨਹੀਂ। ਕਿਉਂ? ਕਿਉਂਕਿ ਇਲੈਕਸ਼ਨਸ ਅਲਬਰਟਾ ਦੇ ਸਭ ਤੋਂ ਰੀਸੈਂਟ ਡਾਟਾ ਦੇ ਮੁਤਾਬਕ ਅੰਡਰ 3 ਮਿਲੀਅਨ, 3 ਮਿਲੀਅਨ ਤੋਂ ਵੀ ਘੱਟ ਐਲੀਜੀਬਲ ਵੋਟਰਸ ਨੇ, ਯਾਨੀ ਕਿ ਸਿਟੀਜ਼ਨਸ ਨੇ ਇਨ ਅਲਬਰਟਾ, 2,966,192, ਸੋ ਬੇਸਿਕਲੀ 3 ਮਿਲੀਅਨ। ਉਹਨਾਂ ਦੇ ਵਿੱਚੋਂ ਇਹ ਜੇ 3,02,000 ਵੇਰੀਫਾਈਡ ਸਿਗਨੇਚਰਸ ਗਿਣੀਏ, ਮਤਲਬ ਇਹ ਹੈ 10% ਤੋਂ ਵੀ ਜ਼ਿਆਦਾ ਨੇ ਇਕੱਲਾ ਪਟੀਸ਼ਨ ਦੇ ਵਿੱਚ ਹੀ ਕਹਿ ਦਿੱਤਾ ਕਿ ਅਸੀਂ ਕੈਨੇਡਾ ਤੋਂ ਅੱਡ ਹੋਣ ਲਈ ਤਿਆਰ ਹਾਂ। ਕੀ ਪਤਾ ਕੱਲ੍ਹ ਨੂੰ ਜੇਕਰ ਵੋਟ ਰੱਖੀ ਜਾਂਦੀ ਹੈ ਰੈਫਰੈਂਡਮ ਦੇ ਵਿੱਚ ਕਿ ਇਸ ਤੋਂ ਕਿੰਨੇ ਗੁਣੇ ਵੱਧ ਕਹਿਣ ਹਾਂ ਅੱਡ ਹੋ ਜਾਓ। ਜਦੋਂ ਮੂਵਮੈਂਟ ਵਧੂਗਾ ਓਬਵੀਅਸਲੀ ਸ਼ਾਇਦ ਲੋਕਾਂ 'ਚ ਵਿਚਾਰ ਵੀ ਵਧੂਗਾ, ਸੋ ਇਟਸ ਅ ਪ੍ਰੀਟੀ ਬਿਗ ਨੰਬਰ। ਸੋ ਇਸ ਜੱਜ ਦੇ ਫੈਸਲੇ ਤੋਂ ਬਾਅਦ ਦੋਨੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨਾਲੇ ਸਟੇ ਫ੍ਰੀ ਅਲਬਰਟਾ ਦੇ ਓਰਗਨਾਈਜ਼ਰਸ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਬੇਸ਼ੱਕ ਕੋਰਟ ਦੇ ਵਿੱਚ ਜਾ ਕੇ ਅਪੀਲ ਕਰਨਗੇ, ਹਾਇਰ ਲੈਵਲ ਆਫ ਕੋਰਟ ਦੇ ਵਿੱਚ ਅਪੀਲ ਕਰਨਗੇ। ਅਤੇ ਡੈਨੀਅਲ ਸਮਿਥ ਨੇ ਇਹ ਵੀ ਇੱਕ ਗੱਲ ਕ੍ਰਿਸਟਲ ਕਲੀਅਰ ਪਹਿਲੇ ਦਿਨ ਤੋਂ ਕਹੀ ਆ ਕਿ ਦੇਖੋ ਮੈਂ ਇਸ ਮੁਲਕ ਦੇ ਵਿੱਚ ਹੀ ਰਹਿਣਾ ਚਾਹੁੰਦੀ ਹਾਂ, ਅਲਬਰਟਾ ਨੂੰ ਵੀ ਰੱਖਣਾ ਚਾਹੁੰਦੀ ਹਾਂ, ਮੈਂ ਕਦੇ ਵੀ ਨਹੀਂ ਚਾਹੁੰਦੀ ਕਿ ਅਲਬਰਟਾ ਕੈਨੇਡਾ ਤੋਂ ਅੱਡ ਹੋਵੇ। ਪਰ ਫਿਰ ਵੀ ਇਹਨਾਂ ਓਰਗਨਾਈਜ਼ਰਸ ਨੇ ਸਾਰੇ ਰੈਫਰੈਂਡਮ ਵੋਟ ਰੱਖਣ ਦੀਆਂ ਸ਼ਰਤਾਂ ਨੂੰ ਮੀਟ ਕੀਤਾ, ਪ੍ਰੋਸੈਸ ਫਾਲੋ ਕੀਤਾ, ਅਤੇ ਇਹ ਅਨਡੈਮੋਕ੍ਰੈਟਿਕ ਹੈ ਜੇ ਇਹ ਅਸੀਂ ਇਹਨਾਂ ਨੂੰ ਆਵਾਜ਼ ਉਠਾਉਣ ਦੀ ਕੋਸ਼ਿਸ਼ ਨੂੰ ਦੱਬਾਂਗੇ, ਉਹ ਵੀ ਕਾਨੂੰਨੀ ਧੱਕੇ ਦੇ ਨਾਲ। ਤਾਂ ਹੀ ਉਹਨੇ ਕਿਹਾ ਕਿ ਇਹ ਜੱਜ ਅਨਡੈਮੋਕ੍ਰੈਟਿਕ ਅਤੇ ਗਲਤ ਇੰਟਰਪ੍ਰੀਟੇਸ਼ਨ ਆਫ ਦ ਲਾਅ ਅਪਲਾਈ ਕਰ ਚੁੱਕੀ ਹੈ ਇਸ ਰੂਲਿੰਗ ਦੇ ਵਿੱਚ, ਅਤੇ ਅਸਲ 'ਚ ਇਹ ਉਹਦੇ ਵੋਟਰ ਬੇਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਹਿੱਸਾ ਹੈ ਜੋ ਕਿ ਕੈਨੇਡਾ ਤੋਂ ਅੱਡ ਹੋਣਾ ਚਾਹੁੰਦਾ ਹੈ, ਬਿਗ ਵੋਟਿੰਗ ਬੇਸ ਆਫ ਦ UCP ਪਾਰਟੀ ਐਂਡ ਦ UCP ਗਵਰਨਮੈਂਟ। ਸੋ ਉਹਨਾਂ ਨੂੰ ਵੀ ਅਪੀਜ਼ ਕਰਨ ਦੀ ਲੋੜ ਤਾਂ ਹੈਗੀ ਆ। ਸੋ ਅੱਜ ਬੜੇ ਔਖੇ ਪੋਲੀਟੀਕਲ ਪੋਜੀਸ਼ਨ ਦੇ ਵਿੱਚ ਫਸੀ ਹੋਈ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ, ਉਹਨਾਂ ਦੇ ਐਡਮਿੰਟਨ ਕੈਲਗਰੀ ਲੋਕਲ ਟਾਈਮ ਜੋ ਕਿ ਸਾਡੇ ਤੋਂ 2 ਘੰਟੇ ਦਾ ਫਰਕ ਹੈ, ਇੱਕ ਟੈਲੀਵਾਈਜ਼ਡ ਐਡਰੈਸ ਪੇਸ਼ ਕਰੂਗੀ ਅਲਬਰਟਾ ਦੇ ਲੋਕਾਂ ਲਈ ਅਤੇ ਪੂਰੇ ਕੈਨੇਡਾ ਦੇ ਲੋਕਾਂ ਲਈ, ਸ਼ਾਇਦ ਆਹੀ ਕਹਿਣ ਦੇ ਲਈ ਕਿ ਜੋ ਮਰਜ਼ੀ ਜੱਜ ਨੇ ਕਿਹਾ ਸਾਨੂੰ ਫਰਕ ਨਹੀਂ ਪੈਂਦਾ, ਅਸੀਂ ਆਪ ਹੀ ਸਵਾਲ ਪੇਸ਼ ਕਰਾਂਗੇ। ਅਕਤੂਬਰ 19, 2026 ਨੂੰ ਰੈਫਰੈਂਡਮ ਤਾਂ ਹੋ ਹੀ ਰਿਹਾ ਹੈ ਅਲਬਰਟਾ ਸਰਕਾਰ ਦੇ ਵੱਲੋਂ, ਜਿਹਦੇ ਵਿੱਚ 9 ਸਵਾਲ ਵੋਟਰਸ ਨੂੰ ਪੁੱਛੇ ਜਾਣਗੇ, ਖਾਸ ਤੌਰ ਇਮੀਗ੍ਰੇਸ਼ਨ ਦੇ ਬਾਰੇ, ਇਮੀਗ੍ਰੇਸ਼ਨ ਲੈਵਲਸ ਦੇ ਬਾਰੇ, ਟਾਈਪ ਆਫ ਇਮੀਗ੍ਰੇਸ਼ਨ ਦੇ ਬਾਰੇ, ਅਤੇ ਕੀ ਇਮੀਗ੍ਰੈਂਟਸ ਨੂੰ ਇੱਥੇ ਬਿਨਾਂ ਕੋਈ ਵੀ ਫੀਸ ਪੇ ਕਰ ਤੋਂ ਐਜ਼ ਇਜ਼ ਸੇਵਾਵਾਂ ਦੇਣੀਆਂ ਚਾਹੀਦੀਆਂ ਕਿ ਨਹੀਂ ਦੇਣੀਆਂ ਚਾਹੀਦੀਆਂ। 9 ਸਵਾਲ ਤਾਂ ਇਹ ਆਲਰੇਡੀ ਪੇਸ਼ ਕਰ ਰਹੇ ਨੇ, ਸ਼ਾਇਦ ਬੀਬੀ ਕਹਿ ਦੇਵੇ ਕਿ 10ਵਾਂ ਸਵਾਲ ਵੀ ਅਸੀਂ ਆਪ ਹੀ ਪੁੱਛ ਰਹੇ ਹਾਂ, ਕੀ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਹੋਣਾ ਚਾਹੀਦਾ ਹੈ ਜਾਂ ਨਹੀਂ। ਇਹ ਅੱਜ ਸ਼ਾਮ ਨੂੰ ਕਾਫੀ ਵੱਡੀ, ਬਹੁਤ ਹੀ ਵੱਡੀ ਇੱਕ ਅਨਾਊਂਸਮੈਂਟ ਲਾਈਵ ਟੂ TV ਡੈਨੀਅਲ ਸਮਿਥ ਦੇ ਵੱਲੋਂ ਪੇਸ਼ ਕੀਤੀ ਜਾ ਸਕਦੀ ਆ। ਇਹ ਕਿਉਂ ਲੱਗਦਾ ਹੈ? ਕਿਉਂਕਿ ਕੱਲ੍ਹ ਹੀ ਵੈਨਸਡੇ May 20, 2026 ਅਲਬਰਟਾ ਲੈਜਿਸਲੇਟਿਵ ਕਮੇਟੀ ਮੀਟਿੰਗ ਦੇ ਵਿੱਚ ਹੀ ਬੜਾ ਰੌਲਾ ਪਿਆ। ਜਦੋਂ ਮੀਟਿੰਗ ਸਮਾਪਤ ਹੋਣ ਤੋਂ ਪਹਿਲਾਂ ਹੀ, ਕੋਈ ਵੀ ਇਸ ਮੁੱਦੇ 'ਤੇ ਵੋਟ ਰੱਖਣ ਤੋਂ ਪਹਿਲਾਂ ਹੀ ਅਲਬਰਟਾ ਦੀ UCP ਸਰਕਾਰ ਨੇ ਗਲਤੀ ਦੇ ਨਾਲ ਪ੍ਰੈਸ ਰਿਲੀਸ ਇਸ਼ੂ ਕੀਤੀ ਜਿਹਦੇ 'ਤੇ ਸਾਫ ਲਿਖਿਆ ਗਿਆ ਕਿ ਕਮੇਟੀ ਦੀ ਮੈਜੋਰਟੀ ਨੇ ਵੋਟ ਪਾ ਵੀ ਦਿੱਤੀ ਆ ਅਤੇ ਫੈਸਲਾ ਲਿਆ ਹੈ ਕਿ ਅਕਤੂਬਰ 19, 2026 ਨੂੰ ਇਸ ਰੈਫਰੈਂਡਮ ਦੇ ਵਿੱਚ 10ਵਾਂ ਸਵਾਲ ਆ ਹੀ ਜ਼ਰੂਰ ਪੇਸ਼ ਕੀਤਾ ਜਾਊਗਾ। ਪਰ ਵੋਟ ਤਾਂ ਰੱਖੀ ਵੀ ਨਹੀਂ ਗਈ ਸੀ, ਪਹਿਲਾਂ ਹੀ ਪੇਪਰ ਤਿਆਰ ਕੀਤਾ ਹੋਇਆ ਸੀ ਪ੍ਰੈਸ ਰਿਲੀਸ ਭੇਜਣ ਲਈ। ਸੋ ਇਸ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਟੈਲੀਵਾਈਜ਼ਡ ਐਡਰੈਸ ਅਤੇ ਬੰਬਸ਼ੈਲ ਅਨਾਊਂਸਮੈਂਟ ਤੋਂ ਪਹਿਲਾਂ ਹੀ ਅੱਜ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਏਵ ਨੇ ਆਪਣਾ ਅਤੇ ਆਪਣੇ ਪਾਰਟੀ ਦਾ ਹੁਣ ਪੋਜੀਸ਼ਨ ਕਲੀਅਰਲੀ ਪੇਸ਼ ਕੀਤਾ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲਿਬਰਲਸ ਨੇ ਭੇਡਾਂ ਬੱਕਰੀਆਂ ਨੂੰ ਤਾਂ ਗੁੰਮਰਾਹ ਕਰਨਾ ਹੀ ਹੁੰਦਾ ਹੈ ਫੇਕ ਨਿਊਜ਼ ਦੇ ਨਾਲ, ਅਤੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ 100% ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰੂਗੀ ਅਤੇ ਇਹਦੇ ਹੱਕ ਦੇ ਵਿੱਚ ਹੀ ਕੈਂਪੇਨ ਕਰੂਗੀ, ਅਸੀਂ ਨਹੀਂ ਚਾਹੁੰਦੇ ਕਿ ਉਹ ਅੱਡ ਹੋਣ। ਪੀਅਰ ਪੋਲੀਏਵ ਨੇ ਕਿਹਾ ਕਿ ਉਹ ਆਪ ਹੀ ਅਲਬਰਟਾ 'ਚ ਜੰਮਿਆ, ਹੀ ਇਜ਼ ਅ ਪ੍ਰਾਊਡ ਅਲਬਰਟਨ, ਪ੍ਰਾਊਡ ਕਨੇਡੀਅਨ ਅਤੇ ਪ੍ਰਾਊਡ ਫੈਡਰਲਿਸਟ, ਤਾਂ ਹੀ ਉਹ ਚਾਹੁੰਦਾ ਹੈ ਕਿ ਹਰੇਕ ਪ੍ਰੋਵਿੰਸ ਅਤੇ ਟੈਰੀਟੋਰੀ ਕੈਨੇਡਾ ਦੇ ਵਿੱਚ ਹੀ ਰਹੇ। ਅਤੇ ਇਹ ਵੀ ਕਿਹਾ ਕਿ ਗੱਲ ਇਕੱਲੀ ਅਲਬਰਟਾ ਦੀ ਨਹੀਂ ਹੈ, ਇਸ ਫਾਲ ਦੇ ਵਿੱਚ ਕੁਬੈਕ ਦੇ ਵਿੱਚ ਵੀ ਬਹੁਤ ਵੱਡੀਆਂ ਪ੍ਰੋਵਿੰਸ਼ਲ ਚੋਣਾਂ ਜਿਹਦੇ ਵਿੱਚ ਪਾਰਟੀ ਕੁਬੈਕਵਾ ਜੇਕਰ ਇਲੈਕਟ ਕੀਤੀ ਜਾਂਦੀ ਆ, ਜੋ ਕਿ ਸੈਪਰੇਸ਼ਨ ਰੈਫਰੈਂਡਮ ਦੇ ਨਾਲ ਹੀ ਕੈਂਪੇਨ ਕਰ ਰਹੇ ਆ, ਉਹ ਉਹਨਾਂ ਨੂੰ ਵੀ ਕੈਂਪੇਨ ਕਰੂਗਾ ਕਿ ਭਾਈ ਬੰਦੇ ਬਣ ਜਾਓ, ਕੈਨੇਡਾ ਵਿੱਚ ਹੀ ਰਹੋ, ਅੱਡ ਨਾ ਹੋ। ਸੋ ਇਹਨੇ ਕਿਹਾ ਇਟਸ ਨਾਟ ਜਸਟ

ਕਿਉਂਕਿ ਉੱਥੇ ਸਾਨੂੰ ਮੈਜੋਰਟੀ ਵੋਟ ਪੈਂਦੀ ਪੈਂਦੀ ਆ ਕੰਜ਼ਰਵੇਟਿਵਸ ਨੂੰ। ਉਹਨੇ ਕਿਹਾ ਕੁਬੈਕ ਦੇ ਵਿੱਚ ਅਸੀਂ ਕਹਾਂਗੇ ਅੱਡ ਨਾ ਹੋ। ਪੀਅਰ ਪੌਲੀਅਵ ਨੇ ਕਿਹਾ ਕਿ ਇਸ ਫੈਡਰੇਸ਼ਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਜ਼ਿੰਮੇਵਾਰੀ ਹੈ ਮੁਲਕ ਨੂੰ ਯੂਨਾਈਟਿਡ ਕਰਨ ਦੇ ਵਿੱਚ, ਨਾ ਕਿ ਅੱਡ ਕਰਨ ਦੇ ਵਿੱਚ। ਪਰ ਉਹ ਕੁਛ ਵੀ ਨਹੀਂ ਕਰ ਰਿਹਾ ਹੈ ਸੈਪਰੇਟਿਸਟ ਸੈਂਟੀਮੈਂਟ, ਸੋਚ ਵਿਚਾਰ ਅਤੇ ਮੂਵਮੈਂਟ ਨੂੰ ਘਟਾਉਣ ਦੇ ਲਈ ਜਾਂ ਦੱਬਣ ਦੇ ਲਈ। ਜੇ ਉਹ ਚਾਹੁੰਦਾ ਹੈ ਕਿ ਅਲਬਰਟਾ ਕੈਨੇਡਾ ਵਿੱਚ ਰਹੇ, ਫਿਰ ਉਹਨੂੰ ਇੱਕ ਮੇਨ ਕੰਮ ਕਰਨਾ ਪਊਗਾ, ਇਕੱਲੇ ਨਕਲੀ ਐੱਮ ਓ ਯੂ ਅਤੇ ਫੋਟੋਆਂ ਖਿਚਾਉਣ ਤੋਂ ਇਲਾਵਾ ਕੰਮ ਕਰਨਾ ਪੈਣਾ ਹੈ। ਨੈਚੁਰਲ ਰੀਸੋਰਸ ਡਿਵੈਲਪਮੈਂਟ ਨੂੰ ਪੁਸ਼ ਕਰਨ ਦੀ ਲੋੜ ਹੈ, ਨਾਲੇ ਗਨ ਬਾਏਬੈਕ ਪ੍ਰੋਗਰਾਮ ਬੰਦ ਕਰਨ ਦੀ ਲੋੜ ਹੈ, ਅਤੇ 10-15-20 ਸਾਲਾਂ ਦੀ ਬਿਊਰੋਕਰੈਟਿਕ ਰੈਡ ਟੇਪ ਘਟਾਉਣ ਦੀ ਲੋੜ ਹੈ, ਜੋ ਕਿ ਕਿਸੇ ਵੀ ਮੇਜਰ ਪ੍ਰੋਜੈਕਟ ਨੂੰ ਸ਼ਵਲਸ ਟੂ ਦਾ ਗਰਾਊਂਡ ਪਹੁੰਚਣ ਤੱਕ ਟਾਈਮ ਲੱਗ ਜਾਂਦਾ। ਸੋ ਪੀਅਰ ਪੌਲੀਅਵ ਨੇ ਕਿਹਾ ਕਿ ਜਿੰਨੇ ਵੀ ਸਾਲ ਸਟੀਵਨ ਹਾਰਪਰ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਇਸ ਮੁਲਕ ਨੂੰ ਰਨ ਕੀਤਾ 8-15 ਤੱਕ, ਉਦੋਂ ਆਵਾਜ਼ ਛੱਡੋ ਸੋਚ ਵੀ ਨਹੀਂ ਉੱਠੀ ਅਲਬਰਟਾ ਦੇ ਵਿੱਚ ਅੱਡ ਹੋਣ ਦੇ ਬਾਰੇ। ਨਾ ਤਾਂ ਫਾਰਡੀ ਖੇਬੈਖਵਾ ਜਾਂ ਬਲਾਕ ਖੇਬੈਖਵਾ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਉਹਨਾਂ ਸਾਲਾਂ ਦੇ ਵਿੱਚ ਕਿ ਕੁਬੈਕ ਨੂੰ ਵੀ ਆਪਾਂ ਅੱਡ ਕਰੀਏ ਫਿਰ ਤੋਂ, ਕਿਉਂਕਿ ਦੋ ਰੈਫਰੈਂਡ ਤਾਂ ਉੱਥੇ ਫੇਲ ਹੋ ਵੀ ਚੁੱਕੇ ਨੇ। ਪਰ ਜਦੋਂ ਤੋਂ 2015 ਦੇ ਵਿੱਚ ਜਸਟਿਨ ਟਰੂਡੋ ਅਤੇ ਉਸ ਤੋਂ ਬਾਅਦ ਹੁਣ ਮਾਰਕ ਕਾਰਨੀ ਪਾਵਰ 'ਚ ਆਏ ਨੇ, ਕੋਈ ਵੀ ਇਹਨਾਂ ਦੇ ਆਇਰਨ ਫਿਸਟ ਰੂਲ ਦੇ ਨਾਲ ਸਹਿਮਤ ਨਹੀਂ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੇ ਆਪ ਦੇ ਪ੍ਰੋਵਿੰਸ ਦੇ ਫੈਸਲੇ ਲੈਣੇ ਚਾਹੀਦੇ ਨੇ, ਜੋ ਕਿ ਡਿਫਰ ਕਰਦੇ ਨੇ ਫੈਡਰਲ ਸਰਕਾਰ ਨਾਲੋਂ। ਹੁਣ ਦੇਖੋ, ਪਿਛਲੇ ਦਿਨਾਂ ਦੇ ਵਿੱਚ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਲਬਰਟਾ ਸੈਪਰੇਸ਼ਨ ਮੂਵਮੈਂਟ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ। ਅਲਬਰਟਾ ਦੀ ਪ੍ਰੀਮੀਅਰ ਦੇ ਨਾਲ ਅਲਬਰਟਾ ਤੋਂ ਲੈ ਕੇ ਕੈਨੇਡਾ ਦੇ ਵੈਸਟ ਕੋਸਟ ਤੱਕ ਨਵੀਂ ਬਿਚਮਿਨ ਪਾਈਪਲਾਈਨ ਬਣਾਉਣ ਦੀ ਗੱਲਬਾਤ ਬੇਸ਼ੱਕ ਵਧਾਈ ਹੈ, ਕਈ ਵੱਡੀਆਂ ਸ਼ਰਤਾਂ ਦੇ ਨਾਲ, ਜਿਵੇਂ ਕਿ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਨੂੰ ਵਧਾਉਣਾ ਪਊਗਾ। ਕੋਈ ਵੀ ਪ੍ਰਪੋਨੈਂਟ ਆਊਗਾ ਉਹਨਾਂ ਨੂੰ ਬਿਲੀਅਨਸ ਪੈਥਵੇ ਕਾਰਬਨ ਕੈਪਚਰ ਪ੍ਰੋਜੈਕਟ ਦੇ ਵਿੱਚ ਵੀ ਬਰਬਾਦ ਕਰਨੇ ਪੈਣਗੇ, ਆਈ ਮੀਨ ਇਨਵੈਸਟ ਕਰਨੇ ਪੈਣਗੇ। ਪਰ ਫਿਰ ਵੀ ਹਜੇ ਤੱਕ ਤਾਂ ਕੋਈ ਪ੍ਰਾਈਵੇਟ ਪ੍ਰਪੋਨੈਂਟ ਹੈ ਹੀ ਨਹੀਂ, ਕੋਈ ਰੂਟ ਤੱਕ ਵੀ ਨਹੀਂ ਇਹਨਾਂ ਨੇ ਸੈੱਟ ਕੀਤਾ, ਕੋਈ ਗੇਰੰਟੀ ਵੀ ਨਹੀਂ ਹੈ ਕਿ ਇਹ ਕਦੇ ਵੀ ਬਣਾਈ ਜਾਊਗੀ, ਭਾਵੇਂ ਇਹਨਾਂ ਨੇ ਆਪ ਹੀ ਮੈਜੀਕਲ ਕੰਪਲੀਸ਼ਨ ਡੇਟ 33-34 ਦਾ ਪੇਸ਼ ਕੀਤਾ। ਕਮਾਲ ਦੀ ਗੱਲ ਆ। ਅਤੇ ਕੱਲ੍ਹ ਉਹਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾ ਕੇ ਮੂੰਹ ਚੱਕ ਕੇ BC ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਚੁੱਪ ਕਰਾਉਣ ਦੇ ਲਈ ਵਾਅਦਾ ਕੀਤਾ ਕਿ ਅਲਬਰਟਾ ਤੋਂ ਲੈ ਕੇ BC ਦੇ ਪਾਣੀ ਤੱਕ ਜੇਕਰ ਪਾਈਪਲਾਈਨ ਬਣਾਈ ਜਾਂਦੀ ਆ, ਅਸੀਂ ਉਸ ਤੋਂ ਪਹਿਲਾਂ ਤੁਹਾਡੀ ਸਰਕਾਰ ਨਾਲ ਵੀ ਅਤੇ ਇੰਡੀਜਨਸ ਲੋਕਾਂ ਨਾਲ ਵੀ ਕੰਸਲਟੇਸ਼ਨ ਰਿਕੁਆਇਰ ਕਰਾਂਗੇ, ਅਤੇ ਇੰਡੀਜਨਸ ਲੋਕ ਵੀ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਲਈ ਵੀ ਕਾਫੀ ਜ਼ਿਆਦਾ ਪੈਸਿਆਂ ਦਾ ਫਾਇਦਾ ਹੋਣਾ ਚਾਹੀਦਾ ਹੈ। ਜਿਹਨੂੰ ਸੁਣ ਕੇ ਤਾਂ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਹੋਣ ਵਾਲੇ ਤਾਂ ਹੋਰ ਚੀਕਾਂ ਆਉਣ ਲੱਗ ਗਏ ਨੇ ਕਿ ਸਾਨੂੰ ਕੁਛ ਹੋਰ, ਉਹਨਾਂ ਨੂੰ ਕੁਛ ਹੋਰ। ਦੋਨੇ ਸਾਈਡਸ ਨੂੰ ਹੀ ਲਿਬਰਲ ਸਰਕਾਰ ਦੇ ਵੱਲੋਂ ਬੂਬੂ ਦਾ ਫੂਓ ਵਾਂਗੂ ਪਲੇ ਕੀਤਾ ਜਾ ਰਿਹਾ ਹੈ। ਬਣਾਉਣਾ ਬਣਾਉਣਾ ਕੁਛ ਵੀ ਨਹੀਂ ਹੈਗਾ, ਇਹਨਾਂ ਗੱਲਾਂ ਦੇ ਵਿੱਚ ਹੀ ਨਿਬੇੜ ਜਾਣਾ ਹੈ। ਸੋ ਹੁਣ ਦੇਖਦੇ ਹਾਂ ਕਿ ਅੱਜ ਸ਼ਾਮ ਨੂੰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਆਪਣੇ ਟੈਲੀਵਾਈਜ਼ਡ ਲਾਈਵ ਐਡਰੈਸ ਦੇ ਵਿੱਚ ਜਨਤਾ ਨੂੰ ਕੀ ਕਹਿੰਦੀ ਆ ਪਾਈਪਲਾਈਨ ਬਣਾਉਣ ਦੇ ਵੱਲ ਜਾਂ ਰੈਫਰੈਂਡਮ ਵੋਟ ਰੱਖਣ ਦੇ ਵੱਲ, ਅਤੇ ਫਿਰ ਉਹ ਨਾਲ ਅੱਗੇ ਅਤੇ ਅੱਗੇ ਕੀ ਅਸਰ ਪੈਂਦਾ ਹੈ ਆਪਾਂ ਦੇਖਦੇ ਹਾਂ ਕਿ ਕੀ ਬਣਦਾ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਸਮਾਂ ਐਂਡ ਸਮਾਪਤੀ ਵੱਲ ਜਾ ਰਿਹਾ ਹੈ। ਜਾਂਦੇ ਜਾਂਦੇ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ, ਜੋ ਕਿ ਚਾਰ ਲੋਕੇਸ਼ਨ ਬ੍ਰੈਂਪਟਨ ਸ਼ਹਿਰ ਦੇ ਵਿੱਚ ਚਲਾਉਂਦੇ ਨੇ। ਚਾਰ ਲੋਕੇਸ਼ਨ ਨੇ 888-7 ਗੋਰ ਰੋਡ ਗੋਰ ਐਂਡ ਐਬਨੀਜ਼ਰ, 9980 ਏਅਰਪੋਰਟ ਰੋਡ ਏਅਰਪੋਰਟ 'ਤੇ ਬੁਵੇੜ 'ਤੇ, 58 ਕੁਆਰੀ ਐਜ ਡਰਾਈਵ ਬੁਵੇੜ 'ਤੇ ਹਰ ਇੰਟੀਰੀਓ 'ਤੇ, ਅਤੇ 180 ਸੈਂਡਲਵੁੱਡ ਪਾਰਕਵੇ ਈਸਟ ਕੈਨੇਡੀ ਐਂਡ ਸੈਂਡਲਵੁੱਡ 'ਤੇ। ਪੰਜਾਬੀ ਬਾਈ ਨੇਚਰ ਵਾਲੇ ਹੁਣ 13 ਤੋਂ ਵੀ ਵੱਧ ਸਾਲ ਲਗਾਤਾਰ ਨੰਬਰ 1 ਪੰਜਾਬੀ ਪਕਵਾਨ ਪੂਰੇ ਬ੍ਰੈਂਪਟਨ 'ਚ ਤਿਆਰ ਕਰਦੇ ਆ ਰਹੇ ਨੇ। ਤਾਂ ਹੀ ਤਾਂ ਚਾਰ ਬ੍ਰੈਂਪਟਨ ਲੋਕੇਸ਼ਨ ਨੇ, ਚਾਰਾਂ 'ਤੇ ਹੀ ਤੁਹਾਨੂੰ ਵੈੱਜ ਨੌਨ ਵੈੱਜ ਬਹੁਤ ਹੀ ਸਵਾਦ ਪਕਵਾਨ ਮਿਲੂਗਾ। ਡਾਈਨ ਇਨ ਕਰੋ, ਪੂਰਾ ਪਰਿਵਾਰਕ ਮਾਹੌਲ ਹੈ, ਸਾਫ਼ ਸੁਥਰਾ ਮਾਹੌਲ ਹੈ। ਟੇਕ ਆਊਟ ਵੀ ਆਫਕੋਰਸ ਕਰੋ, ਹੁਣ ਖਾਸ ਜੇ ਕੰਮ ਤੋਂ ਬਾਹਰ ਨਿਕਲੇ ਹੋ ਘਰ ਤੋਂ ਜਾਣ ਤੋਂ ਪਹਿਲਾਂ ਹੀ ਚੱਕ ਲਓ ਟੇਕ ਆਊਟ ਫਰੋਮ ਪੰਜਾਬੀ ਬਾਈ ਨੇਚਰ। 4 ਲੋਕੇਸ਼ਨਸ ਬ੍ਰੈਂਪਟਨ, ਅਤੇ ਲਾਈਵ ਕੇਟਰਿੰਗ ਦੇ ਵਿੱਚ ਦੇ ਬੈਸਟ ਇਨ ਦਾ ਬਿਜ਼ਨਸ, ਲਾਈਵ ਟਰੱਕ ਦੀ ਕੇਟਰਿੰਗ ਵੀ ਇਹਨਾਂ ਤੋਂ ਕਰਵਾਓ। ਨੰਬਰ ਹੈ 9057944667, 9057944667। ਅਤੇ ਦੋਸਤੋ, ਜਾਣਦੇ ਜਾਣੇ ਇਹ ਵੀ ਦੱਸ ਦਈਏ ਕਿ ਜੇ ਤੁਸੀਂ ਆਪਣੇ ਆਪ ਲਈ ਰਹਿਣ ਲਈ ਐਜ਼ ਅ ਫਰਸਟ ਟਾਈਮ ਹੋਮ ਬਾਇਰ ਜਾਂ ਇਨਵੈਸਟਰ ਇੱਕ ਪ੍ਰੋਜੈਕਟ ਲੱਭ ਰਹੇ ਹੋ ਜੋ ਕਿ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਹੋਵੇ, ਇਸ ਵੀਕਐਂਡ 'ਤੇ ਪ੍ਰੋਜੈਕਟ ਰਿਲੀਜ਼ ਹੋ ਰਿਹਾ ਹੈ, ਪਰਸੋਂ ਨੂੰ ਰਿਲੀਜ਼ ਹੋ ਰਿਹਾ ਹੈ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਨਵੇਂ ਫਰੀ ਹੋਲਡ ਟਾਊਨ ਹਾਊਸਿਸ,
ਸਿਰਫ ਤੇ ਸਿਰਫ 6.5 lakh ਦੀ ਪ੍ਰਾਈਸ ਦੇ ਵਿੱਚ 650 ਦੀ ਰੇਂਜ ਦੇ ਵਿੱਚ, ਜੋ ਕਿ ਮੇਫੀਲਡ ਐਂਡ ਚਿੰਗੂਜ਼ੀ, Mayfield and McLaughlin, in between Mayfield and Chinguzzi, in between Mayfield and McLaughlin, very very very prime connected area, Caledon wali side te and ek minute dur Brampton to tayar ho rahe ne. Agle saal summer 2027 de vich ek to vadh saal paya hai, 13 14 15 mahine paye ne closing tak, te 1700 to leke 2600 square foot tak de eh freehold townhouse banne aa. Saryan de vich hi double car garage hai, ਅਤੇ ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਹੈ, ਅਤੇ ਤਾਂ ਹੀ ਤਾਂ ਇਹ ਬਹੁਤ ਘੱਟ ਪ੍ਰਾਈਸ ਹੈ 4 ਗੱਡੀਆਂ ਦੇ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਦੇ ਲਈ ਕੈਲਡਨ ਦੇ ਵਿੱਚ ਬ੍ਰੈਂਪਟਨ ਦੇ ਬਾਰਡਰ 'ਤੇ. 3-5 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, 4 ਕਾਰ ਪਾਰਕਿੰਗ ਐਂਡ ਅਨਫਿਨਿਸ਼ ਬੇਸਮੈਂਟ. ਕਾਲ ਟੀਮ ਸਿੱਧੂ ਜੇ ਗਰੰਟੀਡ ਟਾਊਨ ਹਾਊਸ ਚਾਹੁੰਦੇ ਹੋ. 416-302-0016-416-302-0016. ਜੇ ਤੁਸੀਂ ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਸਸਤੀਆਂ ਟਿਕਟ ਬੁੱਕ ਕਰਨੀਆਂ, ਆਲ ਲਿੰਕ ਟਰੈਵਲ ਮਿਸਿਸਾਗਾ ਵਾਲਿਆਂ ਨੂੰ ਹੁਣੇ ਕਾਲ ਕਰੋ. 905-565-8704. 905-565-8704. ਜੇ ਤੁਸੀਂ ਰਾਈਟ ਅਵੇ ਇਸ ਹੀ ਮਹੀਨੇ ਮਈ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਡਾਇਰੈਕਟ ਫਲਾਈਟ ਵਨ ਵੇ ਲੈ ਕੇ ਜਾਣਾ ਚਾਹੁੰਦੇ ਹੋ, ਇਸ ਹੀ ਮਹੀਨੇ ਮਈ ਵਿੱਚ $890 ਦੇ ਵਿੱਚ ਟਿਕਟ ਅਵੇਲੇਬਲ ਹੈ ਰਾਈਟ ਅਵੇ. ਕਾਲ ਆਲ ਲਿੰਕ ਟਰੈਵਲ ਮਿਸਿਸਾਗਾ, 905-565-8704. ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ ਪ੍ਰਦੇਸ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, text or WhatsApp 416-457-3381, 416-457-3381, 416-457-3381. 416-457-3381. ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ

ਪੰਜਾਬ ਤੋਂ ਤੇ ਸਾਰੀ ਦੀ ਸਾਰੀ ਕਵਰੇਜ ਤੁਹਾਨੂੰ ਇੱਕ ਘੰਟੇ 7 ਤੋਂ 8 ਦੇ ਵਿੱਚ ਮਿਲਦੀ ਹੈ। ਤੇ ਬਸ ਮੈਂ ਕਹਿੰਦਾ ਕਿ ਸਵੇਰੇ ਸਵੇਰੇ ਸਾਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ, ਤੁਸੀਂ ਪੂਰੇ ਇਨਫੋਰਮ ਹੋ ਜਾਓਗੇ।

ਲਾਉਣੇ ਟੈਨਸ਼ਨ ਨਾ ਲਓ, ਗਾਣਾ ਵੀ ਥੋੜ੍ਹਾ ਲਈ ਲਾਵਾਂਗੇ ਜ਼ਰੂਰ। ਅਤੇ ਪ੍ਰੋਗਰਾਮ ਹੈ ਪੰਜਾਬੀ ਰਤ, ਨੰਬਰ ਹੈ 905-673-3337। ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਵੈਸੇ ਤੁਹਾਨੂੰ ਨੰਬਰ ਚੇਤੇ ਹੀ ਹੈ, ਮੈਂ ਤੁਹਾਨੂੰ ਵਾਰ ਵਾਰ ਮੈਂ ਹਮੇਸ਼ਾ ਦੱਸਦਾ ਰਹਿੰਦਾ ਕਿਉਂਕਿ ਬਹੁਤ ਸਾਰੇ ਸਾਡੇ ਨਾਲ ਨਵੇਂ ਮਿੱਤਰ ਸੱਜਣ ਕੁਝ ਜੁੜਦੇ ਨੇ। ਸੋ ਜ਼ਰੂਰ ਤੁਸੀਂ ਕਾਲ ਕਰ ਲਿਆ ਕਰੋ, ਕੋਈ ਵੀ ਗੀਤ ਸੰਗੀਤ ਸੁਣਨਾ, ਨੋ ਪ੍ਰੋਬਲਮ, 905-673-3337। ਇੱਕ ਤੁਹਾਨੂੰ ਅਸੀਂ ਜਾਣਕਾਰੀ ਯਾਰ ਦੇ ਦਈਏ, ਬਹੁਤ ਹੀ ਕਮਾਲ ਦਾ ਸਾਡਾ ਗਿੱਲ ਫਾਰਮ ਐਂਡ ਪ੍ਰੋਡਿਊਸ, ਗਿੱਲ ਫਾਰਮ ਤੁਹਾਡੇ ਲਈ ਕੈਲਡਨ ਦੇ ਵਿੱਚ ਲੋਕੇਟਡ ਹੈ। ਅਤੇ ਗਿੱਲ ਫਾਰਮ ਯਾਰ ਤੁਸੀਂ ਜਾਓਗੇ, ਤੁਹਾਡਾ ਜੀ ਕਰੂਗਾ ਕਿ ਨਵੀਂ ਆਹ ਵੀ ਚੱਕ ਲਈਏ, ਉਹ ਵੀ ਚੱਕ ਲਈਏ, ਅਤੇ ਬਸ ਤੁਸੀਂ ਕਹਿੰਦੇ ਹੁੰਦੇ ਨਾ ਬੰਦੇ ਦਾ ਜਾ ਕੇ ਮਨ ਖੁਸ਼ ਹੁੰਦਾ, ਤੁਹਾਡੀ ਰੂਹ ਖੁਸ਼ ਹੋਊਗੀ। ਸੋ ਡਿਕਸੀ ਅਤੇ ਕਿੰਗ ਦੇ ਉੱਤੇ ਲੋਕੇਟਡ ਹੈ ਗਿੱਲ ਫਾਰਮ। ਕੋਈ ਵੀ ਗਾਰਡਨਿੰਗ ਦਾ ਸਮਾਨ ਚਾਹੀਦਾ, ਫਾਰਮ ਫਰੈਸ਼ ਸਮਾਨ ਚਾਹੀਦਾ, ਬਹੁਤ ਜ਼ਿਆਦਾ ਇਹਨਾਂ ਕੋਲ ਪਨੀਰੀ ਅਵੇਲੇਬਲ ਹੈ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਅਤੇ ਹੋਰ ਬਹੁਤ ਕੁਝ। ਅਤੇ ਪਨੀਰੀ ਸਿਰਫ $2.49 ਤੋਂ, ਇੱਥੇ ਨਾਲ ਦੀ ਨਾਲ ਤੁਹਾਨੂੰ ਸੋਇਲ, ਮਨੂਅਰ, ਔਰਗੈਨਿਕ ਕੰਪੋਸਟ, ਫਾਰਮ ਫਰੈਸ਼ ਦੇਸੀ ਆਂਡੇ, ਦੇਸੀ ਆਂਡੇ ਖਾਓ ਅਤੇ ਸਿਹਤ ਨੂੰ ਐਨ ਬਿਲਕੁਲ ਕੈਮੋ ਕੈਮ ਰੱਖੋ। ਅਤੇ 100% ਪਿਓਰ ਫਾਰਮ ਫਰੈਸ਼ ਹਨੀ, ਯਾਨੀ ਕਿ ਸ਼ਹਿਦ ਵੀ ਇੱਥੋਂ ਲਓ, ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ ਅਤੇ ਜਵਾਰ ਫਲਾਵਰ ਦਾ ਆਟਾ ਤੁਸੀਂ ਇੱਥੋਂ ਲਓ। ਜਾਣਾ ਕਿੱਥੇ ਹੈ? ਵਨ ਐਂਡ ਓਨਲੀ ਗਿੱਲ ਫਾਰਮ ਐਂਡ ਪ੍ਰੋਡਿਊਸ ਇਨ ਕੈਲਡਨ, ਗਿੱਲ ਫਾਰਮ 11 to 7 ਡੇਲੀ ਤੁਹਾਡੇ ਲਈ ਗਿੱਲ ਫਾਰਮ ਓਪਨ ਹੈ ਬਈ। ਅਤੇ ਨੰਬਰ ਹੈ 905-925-2300। ਗਿੱਲ ਫਾਰਮ ਦਾ ਐਡਰੈਸ ਇੱਕ ਵਾਰ ਫਿਰ, 1408 ਡਿਕਸੀ ਰੋਡ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਕਿੰਗ ਐਂਡ ਡਿਕਸੀ ਦੇ ਉੱਤੇ ਤੁਹਾਡੇ ਲਈ ਹਾਜ਼ਰ ਹੈ ਗਿੱਲ ਫਾਰਮ। ਗਿੱਲ ਫਾਰਮ, ਗਿੱਲ ਫਾਰਮ 905-925-2300, ਗਿੱਲ ਫਾਰਮ 905-925-2300, 905-925-2300, ਗਿੱਲ ਫਾਰਮ 'ਤੇ ਜਾਓ ਅਤੇ

ਜੀ ਤੁਹਾਡੇ ਬਹੁਤ ਸਾਰੇ ਮੈਸੇਜ ਇੰਸਟਾਗ੍ਰਾਮ ਤੇ ਆਉਂਦੇ, ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਯਾਰ। ਕੁਝ ਕੁ ਸੱਜਣ ਨੇ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਮੈਨੂੰ ਮੈਸੇਜ ਕਰਦੇ ਆ। ਇੱਕ ਵੀਰ ਨੇ ਉਹ ਹੁਣ ਮੈਨੂੰ ਆਲਵੇਜ਼ ਰੈਫਰੈਂਸ ਲਈ ਮੈਸੇਜ ਕਰਦੇ ਆ, ਕਹਿੰਦੇ ਨਵੀ ਸਾਨੂੰ ਇੱਕ ਇਲੈਕਟ੍ਰੀਸ਼ਨ ਦਾ ਨੰਬਰ ਦਿਓ। ਮੈਂ ਉਹਨਾਂ ਨੂੰ ਬਹੁਤ ਹੀ ਟੌਪ ਦੇ ਇਲੈਕਟ੍ਰੀਸ਼ਨ ਦਾ ਨੰਬਰ ਦਿੱਤਾ, ਕਹਿੰਦੇ ਹੀ ਵਾਜ਼ ਰੀਲੀ ਹੈਲਪਫੁਲ। ਫਿਰ ਮੈਨੂੰ ਕਹਿੰਦੇ ਕਿ ਬਾਈ ਜੀ ਸਾਨੂੰ ਕੋਈ ਹੈਂਡੀਮੈਨ ਦਾ ਨੰਬਰ ਦਿਓ, ਮੈਂ ਉਹ ਦਿੱਤਾ। ਯਾਨੀ ਕਿ ਹਰ ਇੱਕ ਚੀਜ਼ ਲਈ ਮੈਸੇਜ ਆਉਂਦਾ, ਸੋ ਉਹਦੇ ਲਈ ਥੈਂਕ ਯੂ ਸੋ ਮਚ। ਸੋ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਨੇ ਤਾਂ ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ ਹੈ, PUNJABI ਪੰਜਾਬੀ ਲਹਿਰਾ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਤੇ ਸਾਰੇ ਨੰਬਰ ਭੇਜਾਂਗੇ। ਹੁਣੇ ਨੰਬਰ ਮੈਸੇਜ ਆਇਆ ਕਿ ਨਵੀ ਜੀ ਪਲੀਜ਼ ਅਪਲਾਇੰਸ ਰਿਪੇਅਰ ਦਾ ਨੰਬਰ ਭੇਜੋ। ਨੋ ਪ੍ਰੋਬਲਮ ਜੀ, ਅਪਲਾਇੰਸ ਰਿਪੇਅਰ ਕਰਾਓ ਪ੍ਰਦੀਪ ਜੀ ਕੋਲੋਂ। ਸੋ ਪ੍ਰਦੀਪ ਭਾਜੀ ਨੂੰ ਫੋਨ ਕਰ ਲਓ। ਐਂਡ ਡਿਸ਼ ਵਾਸ਼ਰ ਵਾਸ਼ਰ ਡਰਾਇਰ ਟੀ ਵੀ ਰਿਪੇਅਰ ਕਰਾਉਣਾ 647-622-3203 647-622-3203 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਹੈ, ਬਹੁਤ ਹੀ ਯਾਰ ਇੱਕ ਯੂਨੀਕ ਬੜੀ ਕਮਾਲ ਦੀ ਲਿਸਟਿੰਗ ਆਈ ਹੈ ਜਪਿੰਦਰ ਬਰਾੜ ਹੁਣਾਂ ਕੋਲ। ਜਪਿੰਦਰ ਬਹੁਤ ਹੀ ਮਿਹਨਤੀ ਰੀਅਲਟਰ ਨੇ ਅਤੇ ਜਪਿੰਦਰ ਕੋਲ ਇੱਕ ਯਾਰ ਐਕਸਕਲੂਸਿਵ ਲਿਸਟਿੰਗ ਹੈ ਕੈਲੇਡਨ ਦੇ ਵਿੱਚ। ਇਹ ਪ੍ਰੋਪਰਟੀ ਉਹਨਾਂ ਪਰਿਵਾਰਾਂ ਲਈ ਬਹੁਤ ਹੀ ਕਮਾਲ ਦੀ ਹੈ ਜੋ ਕਿ ਇੱਕ ਵੱਡਾ ਲਗਜ਼ਰੀ ਘਰ ਲੱਭ ਰਹੇ ਨੇ, ਖਾਸ ਕਰਕੇ ਕੋਈ ਜੁਆਇੰਟ ਫੈਮਿਲੀ ਹੈ, ਦੋ ਭਰਾ ਨੇ ਇਕੱਠੇ ਰਹਿਣਾ ਚਾਹੁੰਦੇ ਨੇ। ਇਹ ਹੁਣੇ ਬਸ 4-5 ਸਾਲ ਹੋਏ ਆ ਇਸ ਸਟੇਟ ਹੋਮ ਨੂੰ ਬਣੇ। 3.6 ਏਕੜ, ਮੋਰ ਦੈਨ 3.5 ਯਾਨੀ

0: 3.5 acre ਤੋਂ ਵੀ ਵੱਧ ਲੈਂਡ ਹੈ, ਵਾਹ ਬਈ ਵਾਹ, ਤੇ ਅਬਵ ਗ੍ਰੇਡ 11,700 ਸਕੁਅਰ ਫੁੱਟ ਹੈ। ਇਹ ਜਿਹੜੀ ਵਾਕਆਊਟ ਬੇਸਮੈਂਟ ਹੈ, ਇਕੱਲੀ ਬੇਸਮੈਂਟ ਹੀ 7,000 ਸਕੁਅਰ ਫੁੱਟ ਦੀ ਹੈ, ਆਪਣੇ ਪੂਰੇ ਘਰ ਏਡੇ ਵੱਡੇ ਨਹੀਂ ਹੈਗੇ ਜਿੱਡੀ ਵੱਡੀ ਇਹ ਬੇਸਮੈਂਟ ਹੈ। ਸੋ ਟੋਟਲ 18,000 ਸਕੁਅਰ ਫੁੱਟ ਤੋਂ ਵੀ ਵੱਧ ਲਿਵਿੰਗ ਸਪੇਸ ਹੈ। ਤੇ ਇੱਦਾਂ ਦਾ ਘਰ ਬਣਾਉਣਾ ਹੋਵੇ ਨਾ, ਸੋਚੋ ਕਿ ਤੁਹਾਨੂੰ ਲੈਂਡ ਪਹਿਲਾਂ ਖਰੀਦੋ, ਫਿਰ ਕੰਸਟਰਕਸ਼ਨ ਕੋਸਟ, ਪਰਮਿਟ, ਡਿਵੈਲਪਮੈਂਟ ਚਾਰਜ, ਲਗਜ਼ਰੀ ਫਿਨਿਸ਼ਿਸ, ਬੇਸਮੈਂਟ ਜਾਂ ਯੇ ਵੋ, ਬੜਾ ਕੰਮ ਹੁੰਦਾ ਕਰਾਉਣ ਵਾਲਾ। ਅੰਦਰ ਵੜੋ, 22 ਫੁੱਟ ਦੀ ਸੀਲਿੰਗ ਹੈ, 19 ਫੁੱਟ ਦੀ ਸੀਲਿੰਗ ਫੈਮਿਲੀ ਰੂਮ 'ਚ ਹੈ, 6 ਬੈਡਰੂਮ ਨੇ ਉੱਪਰ, ਹਰ ਇੱਕ ਬੈਡਰੂਮ ਦੇ ਨਾਲ ਵਾਕ ਇਨ ਕਲੋਜ਼ਿਟ ਹੈ, ਵਾਹ। ਟੋਟਲ ਤੁਸੀਂ 42 ਗੱਡੀਆਂ ਪਾਰਕ ਕਰੋ, ਕਿਆ ਬਾਤ ਹੈ, 7 ਗਰਾਜ ਦੇ ਵਿੱਚ ਗੱਡੀਆਂ ਅਤੇ 35 ਗੱਡੀਆਂ ਦੀ ਪਾਰਕਿੰਗ ਬਾਹਰ ਹੈ। ਜਪਿੰਦਰ ਨੂੰ ਫੋਨ ਕਰੋ, ਨੰਬਰ ਹੈ ਜਪਿੰਦਰ ਦਾ 416-729-3616। ਵੰਸ ਅਗੇਨ ਫੋਨ ਨੰਬਰ ਤੁਸੀਂ ਨੋਟ ਕਰੋ ਜਪਿੰਦਰ ਬਰਾੜ ਹੋਣਾ ਦਾ, 416-729-3616, 416-729-3616 ਦੇ ਉੱਤੇ ਕਾਲ ਕਰੋ ਜਪਿੰਦਰ ਨੂੰ, 416-729-3616 ਇਸ ਸੈਟਰਡੇ ਅਤੇ ਇਸ ਸੰਡੇ 1 ਤੋਂ ਲੈ ਕੇ 6 ਵਜੇ ਤੱਕ ਓਪਨ ਹਾਊਸ ਹੈ, ਜਾ ਕੇ ਘਰ ਦੇਖੋ ਵੀ। ਅਤੇ ਐਡਰੈਸ ਵੀ ਮੈਂ ਦੇ ਦਿੰਦਾ ਯਾਰ, ਐਡਰੈਸ ਹੈ 20 ਗਲਾਸਫੋਰਡ ਕੋਰਟ, ਨੰਬਰ ਵੰਸ ਅਗੇਨ 416-729-3616 'ਤੇ ਕਾਲ ਕਰੋ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਅਤੇ ਸਾਡੇ ਨਾਲ ਸੁਖ ਜੀ ਵੀ ਜੁੜ ਚੁੱਕੇ ਆ। ਹੁਣ ਘਰ ਲੈ ਲਓ, ਵੱਡਾ ਲਓ, ਜਿੱਡਾ ਮਰਜ਼ੀ ਲਓ, ਅਤੇ ਫਰਨੀਚਰ ਦੀਆਂ ਡੀਲਾਂ ਅਸੀਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਦਵਾਵਾਂਗੇ। ਤੁਹਾਡਾ ਡਾਇਨਿੰਗ ਟੇਬਲ ਸੈੱਟ ਵੀ ਇੱਥੋਂ, ਤੁਹਾਡਾ ਬੈੱਡ ਸੈੱਟ ਵੀ ਇੱਥੋਂ, ਕੌਫੀ ਟੇਬਲਸ ਵੀ ਇੱਥੋਂ, ਰਿਕਲਾਈਨਰ ਸੋਫੇ ਵੀ ਇੱਥੋਂ। ਸੋ 294 ਵਾਕਰ ਡਰਾਈਵ, ਏਅਰਪੋਰਟ ਰੋਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਰੋਡ ਕੁਈਨ ਦੇ ਬਿਲਕੁਲ ਨਜ਼ਦੀਕ, ਕੁਈਨ ਐਂਡ ਗੇਟਵੇ 'ਤੇ, ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ। ਸੁਖ ਜੀ ਕਿਵੇਂ ਹੋ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ ਕੱਲ ਨੂੰ। ਜੀ ਹਾਂ, ਕੱਲ ਸ਼ਾਮ ਨੂੰ 6 ਵਜੇ ਲਾਈਵ ਲੋਕੇਸ਼ਨ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਤੋਹਫੇ, ਜਿੰਨੇ ਵੀ ਪਰਿਵਾਰ ਸ਼ਾਮ ਨੂੰ ਪਹੁੰਚਣਗੇ, ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਤੇ ਨਵੀਂ ਬਾਈ ਜੀ, ਬਹੁਤ ਸਾਰੀ ਇਨਵੈਂਟਰੀ ਜਿਹੜੀਆਂ ਨਾ, ਪੈਨਲ ਵਾਲੇ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣੇ ਆ, ਪਿਓਰ ਲੈਦਰ ਤੇ ਪਾਵਰ ਰੈਕਲਾਈਨਰ ਲੈਣੇ ਆ, ਜਾਂ ਤੁਸੀਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਬਿਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਕੋਈ ਵੀ ਆਪਣੇ ਫਰਨੀਚਰ ਤੁਸੀਂ ਆਪਣੇ ਘਰ ਲਈ ਫਰਨੀਚਰ ਦੇਖ ਰਹੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। ਤੇ ਜਾਂਦਾ ਜਾਂਦਾ ਮੈਂ ਇੱਕ ਡੀਲ ਦੇ ਦਿੰਦਾ ਪਰਿਵਾਰਾਂ ਨੂੰ, ਜਿਹੜਾ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਵਾਈਟ ਕਲਰ ਦਾ, ਜੀ ਹਾਂ ਵਾਈਟ ਕਲਰ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਵੀ ਹੋਈ ਆ, ਹੈੱਡਬੋਰਡ ਦੇ ਵਿੱਚ ਵਾਈਟ ਕਲਰ ਦੀ ਐਲਈਡੀ ਲਾਈਟ ਲੱਗੀ ਹੋਈ ਆ, ਤੇ ਨਾਲ ਨਾਲ ਤੁਹਾਨੂੰ ਵਾਰੰਟੀ ਵੀ ਮਿਲੂਗੀ, ਮਿਰਰ ਵੀ ਮਿਲੂਗਾ, ਤੇ ਭੈਣਾਂ ਨੂੰ ਨਾਲ ਸਟੂਲ ਵੀ ਮਿਲੂਗਾ ਮੇਕਅਪ ਕਰਨ ਦੇ ਲਈ, ਨਾਲ ਨਾਈਟ ਸਟੈਂਡ ਵੀ ਮਿਲੂਗਾ ਵਾਈਟ ਕਲਰ ਦਾ। ਸੋ ਕਿੰਗ ਸਾਈਜ਼ ਦਾ ਬੈੱਡ, ਐਲਈਡੀ ਲਾਈਟਰ ਦੇ ਨਾਲ ਵੈਨਿਟੀ ਮਿਰਰ, ਨਾਲ ਸਟੂਲ ਤੇ ਨਾਲ ਨਾਈਟ ਸਟੈਂਡ ਵੀ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਲਾਸਟ ਹੀ ਪੀਸ ਆ ਫਲੋਰ ਮਾਡਲ ਇਹ ਵੀ $799 ਦਾ, $799 ਦੇ ਵਿੱਚ ਬੈੱਡ ਵੀ ਮਿਲੂਗਾ, ਵੈਨਿਟੀ ਸਟੂਲ ਮਿਰਰ ਨਾਈਟ ਸਟੈਂਡ ਕੰਪਲੀਟ ਬੈਡਰੂਮ ਸੈੱਟ $799 ਦਾ ਮਿਲੂਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਇਨ ਸਟੋਰ ਤੁਹਾਡੀਆਂ ਵੇਟ ਕਰ ਰਹੀਆਂ ਨੇ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਰਵੀ ਬਾਜੀ।
0: ਕੀ ਬਾਤ ਹੈ, 294 ਵਾਕਰ ਡਰਾਈਵ ਤੇ ਤੁਸੀਂ ਯਾਦ ਰੱਖੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਅੱਜ ਤਾਂ ਯਾਰ ਗਾਣੇ ਬਹੁਤ ਆਏ ਨੇ, ਕੀ ਕਰੀਏ, ਕਿਹਦਾ ਲਾਈਏ, ਚੀਮੇ ਦਾ ਵੀ ਆ, ਚੀਮੇ ਦੀ ਵੀ ਐਲਬਮ ਆ ਗਈ, ਉੱਤੋਂ ਦੀ ਆਪਣੇ ਅਰਜਨ ਦੀ ਵੀ ਐਲਬਮ ਆ ਗਈ। ਮੈਂ ਥੋੜ੍ਹੇ ਥੋੜ੍ਹੇ ਗਾਣੇ ਸੁਣੇ ਆ ਚੀਮੇ ਬਾਈ ਦੀ ਨਾ, ਇਹਨਾਂ ਦੇ ਇਹਦੀ ਕਲਮ ਬੜੀ ਵਧੀਆ ਯਾਰ। ਮੈਂ ਕੁਝ ਚੀਮੇ ਬਾਈ ਦੇ ਗਾਣੇ ਸੁਣ ਰਿਹਾ ਸੀ ਤੇ ਹੈ ਬੜੇ ਕੀ ਕਹਿੰਦੇ ਉਹਨੂੰ ਚੱਕਵੇਂ, ਬਟ ਲਿਰਿਕਸ ਬੜੇ ਵਧੀਆ ਨੇ, ਕ੍ਰੀਏਟਿਵਿਟੀ ਬਹੁਤ ਹੈ। ਸੋ ਦੇਖਦੇ ਹਾਂ, ਤੁਹਾਡੇ ਲਈ ਲਾਈਏ ਇੱਕ ਚੀਮੇ ਦਾ ਗਾਣਾ। ਸਾਡੇ ਜਿਹੜੇ ਥੋੜ੍ਹੇ ਜਿਹੇ ਹੈਗੇ ਨੇ ਸੱਜਣ ਮਿੱਤਰ, ਮੈਂ ਇਹ ਨਹੀਂ ਕਹੂੰਗਾ ਸੀਨੀਅਰ, ਬਟ ਜਿਹੜੇ 70s 60s ਦੇ ਵਿੱਚ, 50s ਦੇ ਵਿੱਚ, 40s ਦੇ ਵਿੱਚ, 30s ਦੇ ਵਿੱਚ ਜਿਹਨਾਂ ਦਾ ਜਨਮ ਹੋਇਆ, ਉਹ ਕਹਿਣਗੇ ਨਵੀਂ ਯਾਰ ਸਾਨੂੰ ਤਾਂ ਅੱਜ ਕੱਲ੍ਹ ਦੇ ਗਾਣੇ ਸਮਝ ਨਹੀਂ ਆਉਂਦੇ। ਸੁਣਦੇ ਹਾਂ ਦੋ ਕੁ ਬੋਲ ਪਾ।

0: ਕਿਆ ਬਾਤ ਹੈ, ਅਸੀਂ ਇੱਧਰ ਅਤੇ ਉੱਧਰ ਜਾ ਵੀ ਸਕਦੇ ਹਾਂ, ਸਾਡੇ ਕੋਲ ਜਾਲੀ ਪਾਸਪੋਰਟ ਬਣੇ ਨੇ, ਅਤੇ ਕੀ ਕਿਹਾ ਵੀ ਦੇ ਦਿਉ ਇੱਕ ਚਮਚਾ ਅਤੇ ਸਪਰਿੰਗ ਅਤੇ ਅਸੀਂ ਅਸਲਾ ਵੀ ਬਣਾ ਲੈਂਦੇ ਹਾਂ। ਵਾਹ ਵੀ ਯਾਰ, ਪਤਾ ਨਹੀਂ ਇੰਨੀ ਕ੍ਰੀਏਟਿਵਿਟੀ ਕਿੱਥੋਂ ਆਈ। ਵੈਸੇ ਜੇ ਸੋਚਿਆ ਜਾਵੇ ਇੱਦਾਂ ਦੀਆਂ ਚੀਜ਼ਾਂ ਬੰਦਾ ਤਾਂ ਹੀ ਕਿਤੇ ਨਾ ਕਿਤੇ ਸੋਚਦਾ ਲਿਖਦਾ ਜੇ ਚੀਜ਼ਾਂ ਦੇਖੀਆਂ ਹੋਣ। ਹੁਣ ਮੈਨੂੰ ਪਤਾ ਨਹੀਂ ਵੀਰ ਦੀ ਨਿੱਜੀ ਜ਼ਿੰਦਗੀ ਕਿੱਦਾਂ ਦੀ ਰਹੀ ਹੈ, ਜਾਂ ਕੀ ਯੂ ਨੋ ਅਪਬ੍ਰਿੰਗਿੰਗ ਕਹਿ ਲਓ ਜਾਂ ਫਰੈਂਡ ਸਰਕਲ ਕਿੱਦਾਂ ਦਾ, ਬਟ ਲੱਗਦਾ ਜ਼ਰੂਰ ਹੈ ਕਿ ਯੂ ਨੋ ਜੋ ਲਿਰਿਕਸ ਬੰਦਾ ਗਾ ਰਿਹਾ ਵੀ ਕਿਤੇ ਨਾ ਕਿਤੇ ਹੰਢਾਏ ਵੀ ਹੋਣਗੇ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਹੋ ਰਹੀਆਂ ਨੇ। 905-673-3337 ਹੈ। ਕੋਈ ਵੀ ਗੀਤ ਸੰਗੀਤ ਲਗਵਾਉਣਾ, ਵੈਸੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਜੀ ਸਦਕੇ ਨੰਬਰ ਤੁਹਾਨੂੰ ਸਟੂਡੀਓ ਦਾ ਯਾਦ ਹੀ ਹੈ। ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਜ਼ਰੂਰ ਦੇਈਏ ਬਈ ਫੈਸ਼ਨ ਆਈ ਕਿਊ ਦੀ, ਕਿਉਂਕਿ ਅੱਜ ਕੱਲ੍ਹ ਵੈਡਿੰਗ ਸੀਜ਼ਨ ਚੱਲ ਰਿਹਾ ਸਾਡੇ ਵੀਰਾਂ ਨੂੰ। ਮੈਨੂੰ ਪਤਾ ਕਿ ਕੋਟ ਪੈਂਟ ਚਾਹੀਦੇ ਹੈ, ਕੁੜਤੇ ਪਜਾਮੇ ਚਾਹੀਦੇ ਹੈ, ਇੱਕ ਲਓ ਅਤੇ ਦੂਜਾ 25% ਆਫ ਤੁਹਾਨੂੰ। ਨਾਲੇ ਮੇਨ ਗੱਲ ਇਹ ਹੈ ਕਿ ਚੀਜ਼ਾਂ ਸਾਰੀਆਂ ਕਸਟਮ ਰਹੀਆਂ ਨੇ। ਸੋ ਫੈਸ਼ਨ ਆਈ ਕਿਊ 'ਤੇ ਗੇੜਾ ਮਾਰ ਕੇ ਆਓ, ਏਅਰਪੋਰਟ ਰੋਡ ਡੇਰੀ। ਜੇ ਤੁਸੀਂ ਕਿਸੇ ਵਿਆਹ ਲਈ 10-12 ਜਾਣਿਆਂ ਲਈ ਮੈਚਿੰਗ ਕੁੜਤੇ ਪਜਾਮੇ ਤਿਆਰ ਕਰਾਉਣੇ ਆ, ਉਹ ਵੀ ਕਰ ਦੇਣਗੇ। 905-453-2225 ਫੈਸ਼ਨ ਆਈ ਕਿਊ 8500। ਹਾਂਜੀ
1: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕੀ ਬਣਦਾ?
1: ਬਸ ਵਧੀਆ ਵਧੀਆ ਭਾਜੀ, ਹਾਈਵੇ ਤੇ ਸਕੇ ਤੇ ਭਾਈ ਐਲਬਮ ਤਾਂ ਸੱਚੀ ਬਹੁਤ ਵਧੀਆ ਆਈ ਹੈ ਇਹਦੀ ਨਾ, ਚੀਮੇ ਬਾਈ ਦੀ
0: ਸਾਰੀ ਸੁਣ ਲਈ,
1: ਸੁਣ ਲੈ ਭਾਜੀ। ਹਾਂਜੀ ਮਾਰਨਿੰਗ ਹੀ ਸੁਣ ਲਏ ਸੀ, ਵਧੀਆ ਆਈ ਆ।
0: ਹੰਢਾਇਆ ਵੀ ਹੋਊਗਾ ਇੱਦਾਂ ਦੀਆਂ ਚੀਜ਼ਾਂ ਨੂੰ ਕਿ ਨਹੀਂ?
1: ਹੋ ਸਕਦਾ ਭਾਜੀ। ਹਾਂਜੀ ਹਾਂ, ਇੱਕ ਗਾਣੇ ਨਾ ਭਾਜੀ ਆਪ ਵੀ ਮਤਲਬ ਸੁਣ ਕੇ ਗਾਉਣੇ ਹੋਣ ਨਾ ਵੀ ਏਦਾਂ ਵੀ ਗੱਲਾਂ ਆ ਗਈ ਆ ਵੀ ਬੰਦਾ ਗਾ ਸਕਦਾ।
0: ਗੱਲਬਾਤ ਹੀ ਸੀਗੀ, ਇੱਕ ਮੁੰਡਾ ਜੇਲ ਚ ਇੱਕ ਬਾਹਰ ਇੱਕ ਦੂਜੇ ਨਾਲ ਗੱਲ ਗੁਲ ਕਰ ਰਹੇ ਆ।
1: ਓਕੇ ਓਕੇ ਹਾਂਜੀ ਹਾਂਜੀ, ਉਹਦਾ ਯਾਦ ਨੀ ਹੁਣ ਟਾਈਟਲ।
0: ਉਹ ਤੁਸੀਂ ਸੁਣਿਓ ਗਾਣਾ, ਤੁਸੀਂ ਕਿਹਾ ਨਾ ਵੀ ਗੱਲਾਂ ਬਾਤਾਂ ਨੇ ਤੇ ਇੱਕ ਗਾ ਸਕਦੇ ਆ, ਉਹ ਗਾਣੇ ਚ ਇੱਕ ਮੁੰਡਾ ਜੇਲ ਚ ਬੈਠਾ ਦੂਜਾ ਬਾਹਰ ਹੈ, ਉਹ ਕਿ ਦੂਜੇ ਨਾਲ ਬਸ ਗੱਲ ਹੀ ਕਰ ਰਿਹਾ ਤੇ ਗਾਣੇ ਦਾ ਨਾਂ ਵੀ ਉਹਨਾਂ ਨੇ ਰੱਖਿਆ ਕੌਨਵੋ, ਜਿਵੇਂ ਆਪਾਂ ਕਨਵਰਸੇਸ਼ਨ ਕਰ ਰਹੇ ਆ।
1: ਓਕੇ ਓਕੇ ਠੀਕ ਹੈ ਠੀਕ ਹੈ, ਕੋਈ ਨਾ ਭਾਈ ਪਲੇ ਕਰਦੇ ਜੇ ਟਾਈਮ ਲੱਗਾ, ਸਾਰੇ ਸੁਣ ਲੈਣਗੇ।
0: ਫਿਰ ਸਾਰੇ ਕਹਿਣਗੇ ਨਵੀਂ ਤਾਂ ਅੱਜ ਚੱਕਵੇਂ ਗਾਣੇ ਲਾ ਰਹੇ, ਜੇਲਾਂ ਵਾਲੇ, ਅਸਲਿਆਂ ਵਾਲੇ। ਹੁਣ ਮੈਂ ਕਹਿੰਦਾ ਥੋੜਾ ਬਹੁਤਾ ਕੋਈ ਨਾ ਕੋਈ ਪਿਆਰ ਵਾਲਾ ਵੀ ਲਾ ਦਈਏ। ਸਾਡੀ ਗੱਲਬਾਤ ਹੋ ਰਹੀ ਹੈ 905-673-3337। ਤੁਸੀਂ ਕੋਈ ਗਾਣਾ ਸੁਣਾਉਣਾ, ਸੋਰੀ ਸੁਣਾਉਣਾ ਨਹੀਂ, ਗਾਣਾ ਤੁਸੀਂ ਅਗਰ ਕੋਈ ਰਿਕੁਐਸਟ ਕਰਨਾ ਤਾਂ ਜੀ ਸਦਕੇ ਤੁਸੀਂ ਰਿਕੁਐਸਟ ਕਰ ਸਕਦੇ ਹੋ ਤੇ ਪ੍ਰੋਗਰਾਮ ਹੈ ਪੰਜਾਬੀ ਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557 647-504-1557। ਵਾਹ ਬਈ ਵਾਹ, ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਮੈਨੂੰ ਯਾਰ ਇੱਕ ਸਾਨੂੰ ਇੱਕ ਸਾਡੇ ਨੰਬਰ ਤੇ ਮੈਸੇਜ ਆਇਆ, ਹੁਣ ਮੈਂ ਪੜ੍ਹ ਹੀ ਨਹੀਂ ਸਕਦਾ ਭਾਜੀ, ਇੰਨੀਆਂ ਖਤਰਨਾਕ ਗੱਲਾਂ ਨਾ ਕਰਿਆ ਕਰੋ ਯਾਰ, ਤੁਸੀਂ ਤਾਂ ਥੋੜ੍ਹੀ ਜਿਹੀਆਂ ਜ਼ਿਆਦਾ ਹੀ ਕਹਿੰਦੇ ਹੁੰਦੇ ਕਿ ਚੱਕਵੀਂ ਗੱਲ ਕਰਤੀ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਅਤੇ ਨੰਬਰ ਹੈ ਆਪਣਾ 905-673-3337। ਇੱਕ ਬਾਈ ਨੇ ਰਿਕੁਐਸਟ ਕੀਤਾ ਕੋਈ ਗਾਣਾ, ਕਹਿੰਦੇ ਕਿ ਗਾਣਾ ਲਾਓ ਰਨ ਬੋਤਲ ਵਰਗੀ ਚੱਕ ਲਓ ਰੱਬ ਦਾ ਨਾਂ ਲੈ ਕੇ, ਬਟ ਕੀ ਉਹਨਾਂ ਨੇ ਲਿਖਿਆ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਹੈ, ਕੋਈ ਰੂਫ ਦੀ ਰਿਪੇਅਰ ਹੈ, ਤਾਂ ਪੈਸ਼ਨ ਰੂਫਿੰਗ ਦੇ ਮਿਸਟਰ ਗੁਰਲਾਲ ਜੀ ਨੂੰ ਫੋਨ ਕਰ ਲਓ। ਅਤੇ ਯਾਰ ਗੁਰਲਾਲ ਹੋਣਾ ਕੋਲੋਂ ਮੈਂ ਖੁਦ ਕੰਮ ਕਰਾਇਆ, ਮੇਰੇ ਬਹੁਤ ਸਾਰੇ ਰਿਲੇਟਿਵਸ ਨੇ ਉਹਨਾਂ ਨੇ ਵੀ ਕੰਮ ਕਰਵਾਇਆ, ਮੇਰੇ ਦੋਸਤ ਨੇ ਉਹਨਾਂ ਵੀ ਗੁਰਲਾਲ ਕੋਲੋਂ ਰੂਫ ਨਵੀਂ ਲਵਾਈ ਹੈ। ਸੋ ਇੱਕ ਸਾਡੇ ਕਹਿ ਲਓ ਕਿ ਪਰਖਿਆ ਹੋਇਆ ਨਾਮ ਹੈ। ਤੁਸੀਂ ਪੈਸ਼ਨ ਰੂਫਿੰਗ ਨੂੰ ਫੋਨ ਕਰੋ, ਬ੍ਰੈਂਡ ਨਿਊ ਰੂਫ, ਰੂਫ ਰਿਪੇਅਰ, ਜਾਂ ਤੁਸੀਂ ਅਗਰ ਮੈਟਲ ਰੂਫ ਵੀ ਲਗਵਾਉਣੀ ਹੈ ਤਾਂ 647-919-9193 6479119413। ਜਿਹੜੇ ਲੋਕ ਨਾ ਘਰ ਲੱਭ ਰਹੇ ਆ ਹੁਣ, ਬਹੁਤ ਹੀ ਕਮਾਲ ਦਾ ਟਾਈਮ ਹੈ। ਡੀਲਾਂ ਜਿਹੜੀਆਂ ਕਦੇ ਸੋਚੀਆਂ ਨਹੀਂ ਸੀ ਜ਼ਿੰਦਗੀ 'ਚ, ਉਹ ਡੀਲਾਂ ਮਿਲ ਰਹੀਆਂ ਅੱਜ ਕੱਲ੍ਹ। ਮੈਂ ਤੁਹਾਨੂੰ ਰਵੀ ਮੈਣੀ ਟੀਮ ਡਾਇਮੰਡ ਨਾਲ ਜੋੜਦਾ। ਰਵੀ ਜੀ ਕੋਲ 25 ਸਾਲ ਦਾ ਰੀਅਲ ਇਸਟੇਟ ਦਾ ਐਕਸਪੀਰੀਅੰਸ ਹੈ, ਹਰੇਕ ਚੀਜ਼ ਕਰਵਾ ਕੇ ਦਿੰਦੇ ਆ, ਮੋਰਗੇਜ ਤੋਂ ਲੈ ਕੇ ਲੀਗਲ ਸਪੋਰਟ ਤੋਂ ਲੈ ਕੇ ਹੋਮ ਇੰਸਪੈਕਸ਼ਨ ਤੱਕ। ਇਹਨਾਂ ਕੋਲ ਲਿਸਟਿੰਗਸ ਬਰੈਂਪਟਨ ਦੇ ਵਿੱਚ ਅਤੇ ਮਿਸਾਗਾ 'ਚ ਆਈਆਂ ਨੇ, ਕੁਝ ਇੱਕ ਨਵੀਆਂ। ਕਿਹੜੀਆਂ ਕਿਹੜੀਆਂ ਆਈਆਂ ਸੁਣਿਓ ਕਿਹੜਾ। ਟੀਮ ਡਾਇਮੰਡ, ਰਵੀ ਜੀ ਤੁਹਾਡਾ ਮੈਸੇਜ, ਓਕੇ ਮੈਨੂੰ ਇੱਕ ਸੈਕਿੰਡ ਦਿਓ, ਮੈਂ ਮੈਸੇਜ ਬਾਈ ਜੀ ਉਹਨਾਂ ਦਾ ਲੋਡ ਕਰ ਲਵਾਂ, ਫਿਰ ਤੁਹਾਡੇ ਲਈ ਲਾਵਾਂ। ਟੀਮ ਡਾਇਮੰਡ ਰੀਮੈਕਸ ਗੋਲਡ ਰਵੀ ਮੈਨੀ ਐਂਡ ਟੀਮ ਪਿਛਲੇ 25 ਸਾਲਾਂ ਤੋਂ ਰੀਅਲ ਇਸਟੇਟ ਦੀ ਦੁਨੀਆ ਦੇ ਵਿੱਚ ਕਮਾਲ ਤੋਂ ਵੀ ਕਮਾਲ ਕਰ ਰਹੇ ਨੇ। ਅਤੇ ਰਵੀ ਜੀ ਅਤੇ ਟੀਮ ਦਾ ਮੈਸੇਜ ਆ ਲਓ। ਓ ਨਵੀ ਜੀ ਦਰਾ ਕਰੋ।
2: Hello everyone. Agar aapko acche price mein ghar bechna ya khareedna hai, then you know who to call. Team Diamond Ravi Mani at 416-471-4081. 416-471-4081. And Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3-bedroom finished basement apartment and a separate entrance. A beautiful home in Mississauga listed for $949,000. Dusra home is a semi-detached 2-story home in Brampton with 3 bedrooms, 3 washrooms, a car garage, 1-bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available for mortgage consultants, lawyers and home inspectors. Our in-house mortgage experts provide business loan financing available for first-time buyers, self-employed and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: Very good, ji, very good. Kya baat hai? Ravi ji, te team nu call karo, inniya listinga ne yaar. Pata karo, vi thode layi ki best hai. ਨੰਬਰ ਇੱਕ ਵਾਰ ਫਿਰ 416-471-4081 ਜੀ 8600 ਹੈਲੋ
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
3: ਹਾਂਜੀ ਠੀਕ ਠਾਕ ਤੁਸੀਂ ਸੁਣਾਓ ਜੀ ਕਿੱਦਾਂ
0: ਬਹੁਤ ਵਧੀਆ ਜੀ ਬਹਿ ਜਾ ਤੁਸੀਂ ਸੁਣਾਓ ਕੀ ਬਣਦਾ
3: ਬਹੁਤ ਵਧੀਆ ਭਾਈ ਬਸ ਤੁਹਾਡਾ ਡਰਾਈਵ ਕਰਨਾ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ
0: ਵਾਹ
3: ਤੇ ਭਾਈ ਇੱਕ ਰਿਕੁਐਸਟ ਸੀ ਮਤਲਬ ਸ਼ਰੀਮਾਨ ਬਾਈ ਦਾ ਗਾਣਾ ਸੀਗਾ ਆਇਆ ਸੀਗਾ ਆਪਣਾ 2011 ਦੇ ਵਿੱਚ ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ 11 ਦੇ ਨਾਲ ਉਹਨਾਂ ਦੀ ਪਹਿਲੀ ਐਲਬਮ ਆ ਗਈ ਸੀਗਾ ਇਹ ਚਰਨ ਮੁੱਲੇ ਦਾ
0: ਯਾਰ ਸ਼ੇਰੀਮਾਨ ਦੀ ਅੱਜ ਤੱਕ ਵੀ ਬੈਸਟ ਐਲਬਮ ਹੈ
3: ਹਾਂਜੀ ਹਾਂਜੀ ਭਾਈ ਬੈਸਟ ਹੈ ਮਤਲਬ ਗਾਣਾ ਉਸ ਮਤਲਬ ਅੱਜ ਮੈਨੂੰ ਯਾਦ ਆ ਗਈ ਕਾਲਜ ਵਾਲੇ ਯਾਰਾਂ ਦੀ ਮਤਲਬ ਅਸੀਂ 2013 ਦਾ ਮੈਂ ਪਾਸ ਆਊਟ ਹੋ ਗਿਆ ਸੀ ਤੇ ਆਪਣੇ ਅਸੀਂ 2013-21 ਮੈਨੂੰ ਲਾਸਟ ਟਾਈਮ ਸਾਰੇ ਕਾਲਜ ਵਾਲੇ ਜਦੋਂ ਇਕੱਠੇ ਹੋਏ ਸੀ ਤੇ ਇਹ ਗਾਣਾ ਅਸੀਂ ਸੁਣਿਆ ਸੀ ਉਦੋਂ ਤੇ ਮੇਰੇ ਅੱਜ ਵੈਸੇ ਯਾਦ ਆ ਗਿਆ ਮਤਲਬ ਭੱਜ ਨੇ ਰਿਕੁਐਸਟ ਕਰਕੇ ਗਾਣਾ ਲਵਾਉਣੇ
0: ਜ਼ਰੂਰ ਲਾ ਦਿੰਦੇ ਯਾਰ ਇਹ ਵੀ ਵਧੀਆ ਸੀ ਇਸ ਤੋਂ ਬਾਅਦ ਵੀ ਜਿਹੜੀ ਆਟੇ ਦੀ ਚਿੜੀ ਆਈ ਸੀ ਉਹ ਵੀ ਬਹੁਤ ਸੋਹਣੀ ਸੀ ਬਿਲਕੁਲ ਨਹੀਂ ਉਹ ਫਿਰ ਹੈਗਾ ਹੀ ਜਿਹੜੀ ਚੀਜ਼ ਇੱਕ ਵਾਰ ਬਣ ਜਾਵੇ ਤੇ ਉਹ ਵੀ ਇੰਨੀ ਸੁਪਰ ਹਿੱਟ ਜ਼ਰੂਰ ਲਾਉਣੇ ਭਾਜੀ ਸੂਹੇ ਬੁੱਲਾ ਨਾਲ ਤੁਹਾਡੇ ਲਈ ਲਾ ਦਿੰਦੇ ਹਾਂ ਨੋ ਪ੍ਰੋਬਲਮ ਥੈਂਕ ਯੂ ਸਰ ਥੈਂਕ ਯੂ 666 ਹੈਲੋ ਜੀ
4: ਹਾਂਜੀ ਭਾਜੀ ਕਿੱਦਾਂ ਹਾਲ ਜੀ
0: ਬਹੁਤ ਵਧੀਆ ਜੀ ਕਿਵੇਂ ਹੋ
4: ਵਧੀਆ ਵਧੀਆ ਮੈਂ ਕਿਹਾ ਇੱਕ ਸਿੰਗਰ ਦਾ ਗਾਣਾ ਲਗਾਉਣਾ ਉਹ ਨਾ ਬਹੁਤ ਰੇਅਰ ਆ ਮਤਲਬ ਕਦੀ ਕਦੀ ਲੱਗਦਾ ਉਹਦਾ ਗਾਣਾ
0: ਅੱਛਾ
4: ਹਾਂਜੀ ਜੇ ਲਗਾ ਸਕਦੇ ਹਾਂ ਤਾਂ ਲਗਾ ਦਵੋ
0: ਦੱਸੋ ਜੀ
4: ਉਹਦਾ ਨਾਮ ਹੈਗਾ ਨਵੀਂ ਸਿੱਧੂ
0: ਨਵੀਂ ਸਿੱਧੂ ਦਾ ਗਾਣਾ ਕਿਆ ਬਾਤ ਹੈ ਲਾ ਦਿੰਦੇ ਨਵੀਂ ਸਿੱਧੂ ਦਾ ਗਾਣਾ
4: ਬਟ ਜਦੋਂ ਤੁਸੀਂ ਸਟਾਰਟ ਕੀਤਾ ਸੀ ਪ੍ਰੋਗਰਾਮ ਤੁਸੀਂ ਗਾਣਾ ਸਟਾਰਟਿੰਗ ਉੱਤੋਂ ਕਰਨੀ ਸੀਗੀ
0: ਅੱਛਾ ਉੱਤੋਂ ਸ਼ੁਰੂ ਕਿਹੜੇ ਕਿਹੜੇ ਤੋਂ
4: ਜਦੋਂ ਤੁਸੀਂ ਚੀਮੇ ਵਾਲੇ ਲਗਾਇਆ ਉਸ ਤੋਂ ਪਹਿਲਾਂ ਆਪਣੇ ਗਾਣੇ ਦੀ ਝਲਕ ਲਗਾ ਦਿੰਦੇ ਸੀਗੇ ਫਿਰ ਜਿਹੜਾ ਮਰਜ਼ੀ ਲਗਾਉਂਦੇ
0: ਅੱਛਾ ਪਹਿਲਾਂ ਨਹੀਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਯਾਰ ਆਪਣੇ ਗਾਣੇ ਘੱਟ ਹੀ ਲਾਏ ਦੇ ਹੁਣ ਆਪਣੇ ਮੂੰਹੋਂ ਆਪਣੀ ਤਾਰੀਫ ਆਪਣੇ ਲੋਨੋਂ ਹਟਦੇ ਨੀ ਬਟ ਮੈਂ ਕਹਿੰਦਾ ਕਿ ਕਾਹਦੇ ਲਈ ਐਵੇਂ ਅਗਲਾ ਕਹੂਗਾ ਨਵੀਂ ਆਪਦੇ ਹੀ ਲਾਉਂਦਾ ਰਹਿੰਦਾ
4: ਨਾ ਕਿਸੇ ਨੇ ਨੀ ਕਹਿਣਾ ਹੁਣ ਜਿੱਦਾਂ ਭਾਜੀ ਕਹਿੰਦੇ ਆ ਨਾ ਕਿ ਦੋ ਚਾਰ ਕਾਲਾਂ ਲੈ ਲੋ
0: ਕੀ ਲਿਖਿਆ ਕਿਉਂਕਿ ਰੇਡੀਓ ਲਈ ਥੋੜੀ ਗੱਲ ਨੀ ਠੀਕ ਹੈ ਤੇ ਉਹ ਨਾ ਬਾਈ ਨੇ ਲਿਖਿਆ ਕਹਿੰਦੇ ਕਿ ਮੈਂ ਬਲੈਕ ਲੇਬਲ ਦੇ 3 ਪੈਗ ਲਾਏ ਹੋਏ ਆ ਤੇ ਬਾਕੀ ਕਹਿੰਦੇ ਕਿ ਹੁਣ ਕਹਿ ਲੋ ਕਿ ਕੋਈ ਕੁੜੀ ਮੈਨੂੰ ਬੜੀ ਸੋਹਣੀ ਲੱਗ ਰਹੀ ਹੈ ਤੇ ਗਾਣਾ ਲਾਉਣਾ ਰਨ ਬੋਤਲ ਵਰਗੀ ਤੇ ਮੈਂ ਹੋਰ ਨੀ ਦੱਸ ਸਕਦਾ ਤੁਹਾਨੂੰ ਬਟ ਦੇਖ ਲਓ ਬੰਦੇ ਸ਼ਾਮ ਦਾ ਵੇਲਾ ਸੋ ਥੋੜੇ ਜੇ ਗਰਮ ਹੋਣਾ ਚਾਹੁੰਦੇ ਨੇ
4: ਫਰਾਈਡੇ ਜੂਨੀਅਰ ਨੂੰ ਹੀ ਪੈਗ ਲਾ ਕੇ ਬੈਠੇ ਆ ਤੇ ਫਰਾਈਡੇ ਨਹੀਂ ਆ
0: ਉਹੀ ਤਾਂ ਹੈ ਪਹਿਲਾਂ ਹੀ ਯਾਰ ਆਪਣੇ ਬੰਦੇ ਕਾਇਮ ਹੋ ਜਾਂਦੇ ਆ
4: ਪ੍ਰਪੇਅਰ ਹੋ ਕੇ ਬੈਠੇ ਆ
0: ਨਹੀਂ ਆਪਾਂ ਨੂੰ ਤਾਂ ਫਰਾਈਡੇ ਦੀ ਲੋੜ ਨੀ ਨਾ ਫਰਾਈਡੇ ਜੂਨੀਅਰ ਦੀ ਲੋੜ ਹੈ ਆਪਣੇ ਬੰਦੇ ਤਾਂ ਮੰਡੇ ਨੂੰ ਵੀ ਲਾ ਕੇ ਬਹਿ ਜਾਂਦੇ ਆ ਠੇਕੇ ਤੇ ਚਲ ਜਾਂਦੇ ਫਿਰ ਫੜੇ ਜਾਂਦੇ ਆ
4: ਭਾਜੀ ਕੀ ਕਰੀਏ ਇੰਡੀਆ ਚ ਵੀ ਲੋਕੀ ਏਦੀ ਕਰਦੇ ਆ
0: ਨਹੀਂ ਪਰ ਇੰਡੀਆ ਚਲੋ ਹੁਣ ਕਾਨੂੰਨ ਚਲੋ ਠੀਕ ਹੈਗਾ ਥੋੜਾ ਬਹੁਤਾ ਸਖ਼ਤ ਪਤਾ ਇੰਨਾ ਨੀ ਇੱਥੇ LCBO ਦੇ ਬਾਹਰ ਸਵੇਰੇ ਪੁਲਿਸ ਖੜੀ ਹੁੰਦੀ ਉਹਨਾਂ ਨੂੰ ਪਤਾ ਕਿ ਕਿਸੇ ਨਾ ਕਿਸੇ ਬੰਦੇ ਨੇ ਆ ਹੀ ਜਾਣਾ
4: ਹੁਣ ਤਾਂ ਹਰ ਇੱਕ LCBO ਦੇ ਖੜੀ ਹੁੰਦੀ ਹੈ ਪਹਿਲਾਂ ਨਹੀਂ ਹੁੰਦਾ ਸੀਗਾ ਏਦਾਂ
0: ਪਤਾ ਨੀ ਯਾਰ
4: ਹੁਣ ਹਰ ਇੱਕ LCBO ਦੇ ਖੜੀ ਹੁੰਦੀ ਭਾਜੀ
0: ਭਾਜੀ ਪਰ ਲੋਕਾਂ ਨੂੰ ਥੋੜੀ ਜਿਹੀ ਸਮਝ ਤਾਂ ਹੋਣੀ ਚਾਹੀਦੀ ਹੈ ਵੀ ਅਸੀਂ ਜੇ ਪੀਤੀ ਆ ਹਜੇ ਲਈ ਹੈ ਨੀ ਗੱਡੀ ਚਲਾ ਕੇ ਜਾ ਰਹੇ ਹਾਂ ਵੀ LCBO ਤਾਂ ਸਭ ਤੋਂ ਹੌਟ ਸਪੋਟ ਹੈ
4: ਭਾਜੀ ਜਿਹਨਾਂ ਨੇ ਹੁਣ ਉਹੀ ਹੈ ਨਾ ਪੀਣੀ ਆ ਨਾ ਉਹਨਾਂ ਨੂੰ ਕੀ ਕਹਿੰਦਾ ਰੱਬ ਵੀ ਨੀ ਰੋਕ ਸਕਦਾ
0: ਰੱਬ ਸਹੀ ਗੱਲ ਹੈ ਰੱਬ ਵੀ ਨੀ ਰੋਕ ਸਕਦਾ
4: ਪੁਲਿਸ ਵਾਲਾ ਤਾਂ ਬੜੀ ਆਮ ਚੀਜ਼ ਆ ਰੱਬ ਵੀ ਨੀ ਰੋਕ ਸਕਦਾ
0: ਮੈਨੂੰ ਨਾ ਮੈਨੂੰ ਇੱਕ ਬੰਦਾ ਜਾਣਦਾ ਤੇ ਉਹ ਕੰਮ ਕਰਦੇ LCBO ਚ ਬੜਾ ਚਿਰ ਹੋ ਗਿਆ ਉਹਨਾਂ ਨੂੰ ਕਹਿੰਦੇ ਨਵੀਂ ਤੁਸੀਂ ਬਲੀਵ ਨਹੀਂ ਕਰੋਗੇ ਇੱਥੇ ਤਾਂ ਆਪਣੀ ਕਮਿਊਨਿਟੀ ਦੀਆਂ ਕੁਝ ਲੇਡੀਜ਼ ਵੀ ਆਉਂਦੀਆਂ ਨੇ ਤੇ ਉਹ ਬਹੁਤ ਫੜੀਆਂ ਜਾਂਦੀਆਂ ਦਾਰੂ ਚੋਰੀ ਕਰਦੀਆਂ ਹੋਈਆਂ ਮੈਂ ਕਿਹਾ ਯਾਰ ਇਹ ਤਾਂ ਕਦੇ ਸੋਚੀਆਂ ਨਹੀਂ ਸੀ ਗੱਲਾਂ
4: ਹੁਣ ਤਾਂ ਝਾਕਾ ਖੁੱਲ ਗਿਆ ਨਾ ਹੁਣ ਤਾਂ ਕੋਈ ਹੈ ਹੀ ਨੀ ਲੋਕਾਂ ਨੇ ਉਹੀ ਆ ਨਾ ਕਹਿੰਦੇ ਨਾ ਕਿ ਲੋਕਾਂ ਨੂੰ ਵੀਡੀਓ ਦੇਖ ਕੇ ਮੋਟੀਵੇਸ਼ਨ ਮਿਲਦੀ ਲੋਕਾਂ ਨੇ ਆਹੀ ਮੋਟੀਵੇਸ਼ਨ ਲਈ ਆ
0: ਸਹੀ ਗੱਲ ਹੈ ਨਹੀਂ ਬਿਲਕੁਲ ਪਹਿਲਾਂ ਬਾਈ ਜੀ ਲਾ ਦੀਏ ਚੱਕ ਲੋ ਰੱਬ ਦਾ ਨਾਂ ਲੈ ਕੇ ਨਰ ਨਰ ਨਰ ਤੇ ਓਰਿਜਿਨਲ ਜਿਹੜਾ ਆਪਣਾ ਆਇਆ ਸੀਗਾ ਬਿਨਾਂ ਰੀਮਿਕਸ ਤੋਂ ਲਾਈਏ ਉਹ ਲਾਉਂਦੇ ਆ ਕਰਤਾਰ ਰਮਲਾ ਜੀ ਦੀ ਆਵਾਜ਼ ਦੇ ਵਿੱਚ ਰੀਮਿਕਸ ਵਾਲਾ ਵੀ ਬਹੁਤ ਸੋਹਣਾ ਸੀ ਵੈਸੇ ਬਟ ਜਿਹੜਾ ਰਮਲਾ ਸਾਹਿਬ ਦੀ ਆਵਾਜ਼ ਹੈ ਉਹ ਫਿਰ ਉਹਦੀ ਰੀਸ ਹੈ ਕਿਤੇ ਉਹ ਲਾਉਂਦੇ ਹਾਂ ਤੁਹਾਡੇ ਲਈ ਤੇ ਇੰਜੋਏ ਕਰੋ ਫਰਾਈਡੇ ਜੂਨੀਅਰ ਹੈ ਲੌਂਗ ਵੀਕਐਂਡ ਤੋਂ ਬਾਅਦ ਨਾ ਮੈਂ ਤਾਂ ਭੁੱਲੀ ਜਾ ਰਿਹਾ ਕਿ ਫਰਾਈਡੇ ਜੂਨੀਅਰ ਹੈ ਪਤਾ ਨਹੀਂ ਕਿਉਂ ਇਹ ਤਾਂ ਇੰਜ ਲੱਗ ਰਿਹਾ ਕਿ ਆਈ ਡੋਂਟ ਨੋ ਕਿ ਵੈਨਸਡੇ ਆ ਜਾਂ ਟਿਊਜ਼ਡੇ ਆ ਸੋ ਚਲੋ ਲਾਉਂਦੇ ਹਾਂ ਗੀਤ ਸੰਗੀਤ ਤੇ ਇੰਜੋਏ ਕਰਦੇ ਰਹੀਏ ਇਸ ਸ਼ਾਮ ਨੂੰ ਸ਼ਾਮ ਦਾ ਵੇਲਾ ਤੁਹਾਨੂੰ ਅਸੀਂ ਬੜਾ ਕਹਿੰਦੇ ਹੁੰਦੇ ਕਿ ਵੇਟ ਨਾ ਹੀ ਕਰਾਈਏ ਤੇ ਗਾਣੇ ਦੇ ਦੋ ਕਬੋਲ ਤੁਹਾਡੇ ਲਾਈਏ ਗਾਣਾ ਅੱਜ ਕੱਲ੍ਹ ਪਤਾ ਨਹੀਂ ਯਾਰ ਸਿਸਟਮ ਮੇਰਾ ਇੰਟਰਨੈਟ ਜਿਹਾ ਸਲੋ ਹੈ ਰੋਜਰ ਵਾਲੇ ਨੂੰ ਫੋਨ ਕਰਦੇ ਹਾਂ ਕਿ ਨਵੀਂ ਹੁਣ ਇਹਨੇ ਪ੍ਰੋਗਰਾਮ ਕਰਨਾ ਤੁਸੀਂ ਉੱਥੋਂ ਦੀ ਇੰਟਰਨੈਟ ਸਲੋ ਕਰਕੇ ਬੈਠੇ ਹਾਂ ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਵੀ ਵਿਲ ਬੀ ਬੈਕ, ਸੁਣਦੇ ਹਾਂ, ਇੰਜੋਏ ਕਰਦੇ ਹਾਂ ਅਤੇ ਡਰਾਈਵ ਸੇਫ, ਡੂ ਨਾਟ ਡਰਿੰਕ ਐਂਡ ਡਰਾਈਵ। ਮੇਨ ਸਾਡਾ ਮੈਸੇਜ ਸਾਨੂੰ ਇਹੀ ਹੁੰਦਾ ਕਿ ਖੁੱਲ੍ਹ ਕੇ ਇੰਜੋਏ ਕਰ ਲਿਆ ਕਰੋ, ਬਟ ਪਲੀਜ਼ ਦਾਰੂ ਪੀ ਕੇ ਗੱਡੀ ਨਾ ਚਲਾਓ। ਬੰਦਾ ਫੜਿਆ ਗਿਆ ਅਤੇ ਬਾਅਦ ਦੇ ਵਿੱਚ ਤੁਸੀਂ ਸਾਨੂੰ ਕਾਲਾਂ ਕਰਦੇ ਹੋ ਕਿ ਨਵੀਂ ਯਾਰ ਕੋਈ ਵਕੀਲ ਦੱਸੋ ਕੀ ਕਰੀਏ, ਫੜੇ ਗਏ, ਦਾਰੂ ਪੀਤੀ ਸੀ। ਦੇਖੋ ਅੱਜ ਕੱਲ੍ਹ ਤਾਂ ਸੈਂਸ ਹੀ ਨਹੀਂ ਬਣਦਾ ਕਿ ਦਾਰੂ ਪੀ ਗੱਡੀ ਚਲਾਓ। ਸੁਣਦੇ ਹਾਂ।

0: ਵਾਹ ਵੀ ਵਾਹ ਰਮਲਾ ਸਾਹਿਬ ਚੱਕਦੇ ਫੱਟੇ, ਬਾਕੀ ਜਿਹੜੇ ਬੰਦੇ ਗਰਮ ਨਹੀਂ ਸੀ ਉਹ ਵੀ ਹੁਣ ਹੋ ਗਏ ਹੋਣਗੇ ਗਾਣਾ ਸੁਣ ਕੇ। ਸੋ ਪ੍ਰੋਗਰਾਮ ਹੈ ਪੰਜਾਬੀ ਦਰਾਂ ਅਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਪੰਜਾਬੀ ਦਰਾਂ 'ਤੇ ਤੁਹਾਡੇ ਨਾਲ ਲੱਗਿਆ ਹੋਇਆ ਅਤੇ ਗੀਤ ਸੰਗੀਤ ਵੀ ਤੁਸੀਂ ਰਿਕੁਐਸਟ ਕਰ ਰਹੇ ਹੋ ਮੈਨੂੰ, ਕੁਝ ਇੱਕ ਤੁਹਾਡੇ ਮੈਸੇਜ ਵੀ ਆਏ ਆ। ਜੇ ਤੁਸੀਂ ਬਿਜ਼ੀ ਹੋ ਨਾ, ਤੁਹਾਡੇ ਤੋਂ ਫੋਨ ਨਹੀਂ ਹੋ ਰਿਹਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਰਾਂ, ਪੰਜਾਬੀ ਦਰਾਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਉ ਵੀ ਨਵੀਂ ਯਾਰ ਆਹ ਗਾਣਾ ਲਾ ਦਿਉ, ਜਾਂ ਸਾਨੂੰ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਵੀ ਤੁਸੀਂ ਗੀਤ ਸੰਗੀਤ ਰਿਕੁਐਸਟ ਕਰ ਸਕਦੇ ਹੋ। ਨੰਬਰ ਹੈ 604-1557-5047-504-1557 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਮੈਸੇਜ ਕਰਕੇ ਕੋਈ ਵੀ ਗੀਤ ਸੰਗੀਤ ਹੈ ਉਹ ਰਿਕੁਐਸਟ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337। ਹਾਂਜੀ 2865 ਜੀ, ਬਾਈ ਜੀ ਕਿੱਦਾਂ? ਵਧੀਆ, ਕੀ ਬਣਦਾ?
1: ਬੜੀ ਚੜ੍ਹਦੀ ਇਹ ਦੋ ਤਿੰਨ ਚੱਕਰ ਦੀ ਗੱਲ, ਉਦੋਂ ਵੀ ਕਿਸੇ ਬਾਈ ਨੇ ਫਰਮਾਇਸ਼ ਕੀਤੀ ਸੀ
0: ਇਹੀ ਗਾਣੇ ਦੀ
1: ਤੇ ਥੋੜੀ ਹਾਂਜੀ ਇਸੇ ਗਾਣੇ ਦੀ, ਪਰ ਅਸੀਂ ਜਦੋਂ ਗਾਇਆ ਨਾ ਅਸੀਂ ਹੱਸੇ ਬਹੁਤ ਨੇ, ਜਦੋਂ ਤੁਸੀਂ ਆਖਿਆ ਰਣਡੈਸ ਵਰਗੀ ਹਨਾ ਜੀ, ਤੇ ਅਸੀਂ ਅਸੀਂ ਉਹਦੇ ਹੱਸੇ ਬਹੁਤ ਥੋੜੀ ਗੱਲ ਤੋਂ।
0: ਕਾਹਦੇ ਵਰਗੀ?
1: ਆਹੀ ਗੀਤ ਬਾਰੇ ਗੱਲ ਕੀਤੀ ਸੀ।
0: ਨਹੀਂ ਮੈਂ ਕਿਸੇ ਬਾਈ ਨੇ ਫਰਮਾਇਸ਼ ਕੀਤੀ, ਪਰ ਮੈਂ ਕੀ ਕਿਹਾ?
1: ਪਰ ਤੁਸੀਂ ਗੀਤ ਗਾਇਆ ਸੀ ਨਾ,
0: ਜਿਹੜੇ ਪੁਰਾਣੇ ਗਾਣੇ ਪੁਰਾਣੇ ਬੰਦੇ ਉਹ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਦੀ ਲਿਖਤ ਦੀ ਗਾਇਕੀ ਦੀ ਆਪਾਂ ਕੀ ਰੀਸ ਕਰ ਲਾਂਗੇ
1: ਬਾਈ। ਜੇ ਕੱਲ ਹੋਰ ਵੀ ਇੱਕ ਮਿਊਜ਼ਿਕ ਨਾ ਬਾਈ, ਅੱਜ ਕੱਲ ਤਾਂ ਰੌਲਾ ਬਾਹਲਾ ਪਾਉਂਦਾ ਯਾਰ, ਹੁਣ ਪੁਰਾਣੇ ਗੀਤ ਜਿੰਨੇ
0: ਲੋੜ ਹੀ ਨੀ ਸੀ ਬਾਲੀ ਕੋਈ ਡਰਾਮਾ ਦੀ ਜਾਂ ਮਿਊਜ਼ਿਕ ਦੀ।
1: ਹਾਂਜੀ, ਬਾਕੀ ਤੁਹਾਨੂੰ ਸੁਣਾਉਂਦਾ ਤੁਸੀਂ ਨਾ ਪੂਰਾ ਕੀ ਸੁਣਾਉਂਦੇ ਆ?
0: ਚਲ ਕਈ ਵਾਰ ਮੈਂ ਨਹੀਂ ਸੁਣਾਉਂਦਾ, ਬਟ ਕੋਸ਼ਿਸ਼ ਰਹਿੰਦੀ ਆ।
1: ਸਮ ਟਾਈਮ ਹੋ ਜਾਂਦਾ ਜੀ, ਪਰ ਮੈਂ ਦੇਖਿਆ ਤੁਸੀਂ ਦੋਨੇ ਪ੍ਰੋਗਰਾਮਾਂ ਦੀ ਐਂਡ ਤੱਕ ਕਿਹ ਲਿਖਿਆ
0: ਲੰਬਾ ਜਦੋਂ ਨਾ ਬੜਾ ਹੁੰਦਾ ਜੇ 2-4 ਮਿੰਟ ਦਾ, ਫਿਰ ਚਲੋ ਲਾ ਵੀ ਦੇਈਦਾ। ਜੋ ਕਈ ਹੁਣ ਗਾਣੇ ਪੁਰਾਣੇ 6-6, 7-7, 8-8 ਮਿੰਟ ਦੇ ਆ, ਫਿਰ ਥੋੜ੍ਹਾ ਸਮਾਂ ਆਪਣੇ ਕੋਲ ਇੰਨਾ ਨਹੀਂ ਨਾ ਹੁੰਦਾ, ਸਾਰੇ ਗਾਣੇ ਸਾਰੀਆਂ ਰਿਕੁਐਸਟਾਂ ਪੂਰੀਆਂ ਕਰਨੀਆਂ ਹੁੰਦੀਆਂ। ਸੋ ਠੀਕ ਹੈ, ਗੱਲਬਾਤ ਕਰ ਰਹੇ ਹਾਂ ਅਤੇ ਹੋਪ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ। ਨੰਬਰ 9056-7333-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਮੈਂ ਕੋਸ਼ਿਸ਼ ਕਰ ਰਿਹਾ ਜੇ ਸਾਡੇ ਨਾਲ ਹਰਮਨ ਹੁਣੇ ਜੁੜ ਜਾਣ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ ਹੈ, ਅਤੇ ਹਰਮਨ ਕੋਲੋਂ ਤੁਹਾਨੂੰ ਕੁਝ ਇੱਕ ਮੋਰਗੇਜ ਦੀਆਂ ਅਪਡੇਟਸ ਵੀ ਦਵਾਈਏ, ਤੁਹਾਨੂੰ ਕੁਝ ਇੱਕ ਨਾਲ ਦੀ ਨਾਲ ਪ੍ਰੋਗਰਾਮ ਜਿਹੜੇ ਹੁੰਦੇ ਆ ਜਿਹਨਾਂ ਬਾਰੇ ਕਈ ਵਾਰ ਆਪਾਂ ਨੂੰ ਨਹੀਂ ਜਾਣਕਾਰੀ ਹੁੰਦੀ, ਉਹਦੀ ਵੀ ਇਨਫੋਰਮੇਸ਼ਨ ਦਵਾਈਏ। ਸੋ ਸਟੇ ਟਿਊਨ ਜੁੜੇ ਰਹੋ ਅਤੇ ਗੱਲਾਂ ਬਾਤਾਂ ਇੱਦਾਂ ਹੀ ਤੁਹਾਡੇ ਨਾਲ ਠੀਕ 9 ਵਜੇ ਤੱਕ ਆਪਣੀਆਂ ਚੱਲਦੀਆਂ ਰਹਿਣਗੀਆਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਦੋਂ ਜਾਂਦੇ ਹੋ ਅਤੇ ਡੀਲ ਤਾਂ ਫਿਰ ਤੁਹਾਨੂੰ ਮਿਲਣੀ ਹੀ ਮਿਲਣੀ ਹੈ, ਰਾਹੀਂ ਕਿਵੇਂ ਹੋ ਸਕਦਾ ਕਿ ਸਿੰਪਲ ਇੰਡੀਅਨ ਵਾਲੇ ਤੁਹਾਨੂੰ ਵਧੀਆ ਖੜਕਵੀਂ ਕੋਈ ਡੀਲ ਨਾ ਦੇਣ। ਸੁਣੋ ਡੀਲ ਬਾਰੇ ਤੇ ਤੁਸੀਂ ਵੀ ਕਹੋਗੇ ਵਾਹ। ਸੋ ਬਾਏ 1 ਗੇਟ 1 ਫਰੀ ਡੀਲ ਹੈ ਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਮਿਲ ਰਹੀਆਂ ਨੇ ਡੀਲਾਂ, ਐਂਡ ਬਾਏ 1 ਗੇਟ 1 ਫਰੀ ਹੋਵੇ ਫਿਰ ਬੰਦਾ ਕਹਿੰਦਾ ਕਿ ਯਾਰ ਡੀਲ ਭਾਵੇਂ ਅਸੀਂ ਜਾਣਾ ਨਹੀਂ ਸੀ ਫਿਰ ਵੀ ਜਾਂਦੇ ਹਾਂ ਤੇ ਡੀਲ ਲੈਂਦੇ ਹਾਂ। ਸਿੰਪਲੀ ਇੰਡੀਅਨ ਬਾਏ 1 ਗੇਟ 1 ਫਰੀ ਇਹਨਾਂ ਦੀ ਹਰ ਇੱਕ ਲੋਕੇਸ਼ਨ ਤੇ ਤੁਹਾਨੂੰ ਡੀਲਸ ਮਿਲ ਰਹੀਆਂ ਨੇ। ਸੋ ਜਾਓ ਇੰਜੋਏ ਕਰੋ। 15 ਫੈਂਡਰ ਹੋਏ ਬੋਵੇਡ ਐਂਡ ਸ਼ਿੰਕਿਊਜ਼ੀ ਜਾਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ, ਅਤੇ ਨਾਲੇ 85 ਮਾਂਟ ਪੈਲੀਅਰ ਸਟਰੀਟ, ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਦੇ ਵੀ ਕੋਰਨਰ 'ਤੇ ਬਹੁਤ ਸਾਰੇ ਆਈਟਮਸ ਬਾਏ 1 ਗੇਟ 1

0: ਵਾਹ ਯਾਰ ਸ਼ੇਰੀ ਬਾਈ, ਬਾਕੀ ਪੁਰਾਣਾ ਸਮਾਂ ਯਾਦ ਕਰਾਤਾ। ਸਾਡੇ ਨਾਲ ਹਰਮਨ ਜੁੜ ਚੁੱਕੇ ਨੇ, ਆਲਵੇਜ਼ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੋਰਗੇਜ ਕਰਾਉਣੀ ਹੋਵੇ ਹਰਮਨ ਤੋਂ ਵਧੀਆ ਕੋਈ ਨਹੀਂ ਬਾਈ। ਟੀਮ ਹਰਮਨ ਬੱਤਾ ਓਨੈਸਟ ਰਿਲਾਇਬਲ ਅਤੇ ਆਈ ਨਹੀਂ ਵੀ ਤੁਹਾਨੂੰ ਲਾਰੇ ਲਾਉਂਦੇ ਰਹਿਣਗੇ। ਨੰਬਰ ਹੈ ਹਰਮਨ ਦਾ 647-689-9000। ਹਰਮਨ ਕਿਵੇਂ ਹੋ?
1: ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਰੇਟ ਜ਼ਰੂਰ ਦੇਖਦਾ। ਸੋ ਅਰਲੀਅਰ ਦਿਸ ਵੀਕ ਜਿਹੜੀ ਅਨਇੰਪਲੋਇਮੈਂਟ ਰੇਟ ਆ, ਸੋਰੀ ਜਿਹੜੀ ਇਨਫਲੇਸ਼ਨ ਰੇਟ ਆ ਉਹ ਵਧੀ ਆ, 2.8 ਜਾਂ 2.9% ਆਈ ਆ। ਜਿਹੜਾ ਬੈਂਕ ਆਫ ਕੈਨੇਡਾ ਦਾ ਟਾਰਗੇਟ ਸੀਗਾ ਉਹ ਕਲੋਜ਼ ਟੂ 1.9% ਸੀ। ਜਿਹੜਾ ਇਹ ਇਨਕਰੀਜ਼ ਦੇਖਿਆ ਗਿਆ ਇਨਫਲੇਸ਼ਨ ਰੇਟ ਦੇ ਵਿੱਚ, ਉਹ ਬਿਕਾਜ਼ ਆਫ ਕੈਨੇਡਾ ਐਂਡ ਸੋਰੀ US ਐਂਡ ਇਰਾਨ ਦੀਆਂ ਜਿਹੜੀਆਂ ਜੀਓ ਪੋਲੀਟੀਕਲ ਟੈਨਸ਼ਨਸ ਨੇ ਉਹਦੇ ਕਰਕੇ ਓਇਲ ਪ੍ਰਾਈਸਿਸ ਰਾਈਜ਼ ਹੋਏ ਨੇ, ਉਹਦੇ ਕਰਕੇ ਇਨਫਲੇਸ਼ਨ ਰਾਈਜ਼ ਹੋ ਰਹੀ ਆ। ਸੋ ਦੈਟ ਪੁੱਟਸ ਪ੍ਰੈਸ਼ਰ, ਉਹ ਬੈਂਕ ਆਫ ਕੈਨੇਡਾ ਤੇ ਪ੍ਰੈਸ਼ਰ ਪਾਉਂਦੀ ਆ ਕਿ ਤੁਸੀਂ ਰੇਟ ਵਧਾਓ ਮੋਰਗੇਜ ਦੇ, ਬਟ ਅਨਇੰਪਲੋਇਮੈਂਟ ਰੇਟ ਵੀ ਬਹੁਤ ਵੱਧ ਰਿਹਾ। ਸੋ ਹੋ ਸਕਦਾ ਕਿ ਜਿਹੜੀ ਨੈਕਸਟ ਮੀਟਿੰਗ ਆ ਉਹਦੇ ਚ ਉਹ ਸਟੇਬਲ ਹੀ ਰੱਖਣ, ਹੋਲਡ ਕਰ ਲੈਣ ਰੇਟ, ਐਂਡ ਜਦੋਂ ਵੀ ਕੋਈ ਮੋਰ ਨਿਊਜ਼ ਆਉਂਦੀ ਆ ਬੈਂਕ ਆਫ ਕੈਨੇਡਾ ਵੱਲੋਂ ਆਪਾਂ ਜ਼ਰੂਰ ਆਪਣੇ ਕਲਾਇੰਟਸ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦਾ ਕੁਐਸਚਨ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਅਪ ਸਾਈਜ਼ ਕਰਨਾ, ਐਗਜ਼ਿਸਟਿੰਗ ਘਰ ਵੇਚ ਕੇ ਨਵਾਂ ਲੈਣਾ, ਡਾਊਨ ਸਾਈਜ਼ ਕਰਨਾ, ਸੈਕਿੰਡ ਮੋਰਗੇਜ ਦੀ ਲੋੜ ਆ, ਜਾਂ ਐਟ ਦਾ ਐਂਡ ਬੈਂਕ ਨੇ ਘੱਟ ਮੋਰਗੇਜ ਅਪਰੂਵ ਕੀਤੀ ਆ ਜਾਂ ਡਿਕਲਾਈਨ ਹੋ ਗਈ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਸਾਡੇ ਕੋਲ ਬਹੁਤ ਹੀ ਵਧੀਆ ਇੰਟਰਸਟ ਰੇਟ ਦੇ ਪ੍ਰੋਡਕਟਸ ਹੁੰਦੇ ਨੇ। ਟੀਮ ਹਰਮਨ ਬੱਤਾ 647-685-9000,
0: 647-685-9000। ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਇੱਕ ਦਿੰਦੇ ਹੁੰਦੇ ਹਾਂ ਕੁਲਵਿੰਦਰ ਧਾਲੀਵਾਲ ਬਾਈ ਜੀ ਦੀ। ਤੁਸੀਂ ਕੌਂਕਰੀਟ ਪਵਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਆਪਣੀ ਬੈਕਯਾਰਡ ਪੱਕੀ ਕਰਵਾਉਣੀ ਹੈ, ਤੁਸੀਂ ਇੱਕ ਨਾਮ ਯਾਦ ਰੱਖੋ ਟੀ ਰੈਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ। ਇਹਨਾਂ ਨੂੰ ਇੱਕ ਵਾਰ ਕਾਲ ਕਰ ਲਓ, ਤੁਸੀਂ ਕੋਈ ਵੀ ਕੌਂਕਰੀਟ ਦਾ ਕੰਮ ਕਰਵਾਉਣਾ ਇੱਕ ਵਾਰ ਐਸਟੀਮੇਟ ਲੈ ਲਓ। ਐਸਟੀਮੇਟ ਲਓਗੇ ਤੁਸੀਂ ਕਹੋਗੇ ਯਾਰ ਕੰਮ ਕਰਵਾਉਣਾ ਤਾਂ ਬਾਈ ਜੀ ਤੋਂ ਹੀ ਕਰਵਾਉਣਾ। ਅਤੇ ਫੋਨ ਨੰਬਰ ਤੁਸੀਂ ਇੱਕ ਵਾਰ ਫਿਰ 6475-26-2372 'ਤੇ ਕਾਲ ਕਰ ਸਕਦੇ ਹੋ। 647-526-2372 ਨੰਬਰ ਹੈ, 6475-26-2372। ਕੁਲਵਿੰਦਰ ਧਾਲੀਵਾਲ ਬਾਈ ਜੀ ਆਪਣੇ ਲਈ ਹਾਜ਼ਰ ਨੇ ਅਤੇ ਵਧੀਆ ਕੌਂਕਰੀਟ ਦਾ ਕੰਮ, ਡਰਾਈਵੇ ਨਵਾਂ, ਤਾਂ ਇੱਕ ਧਾਲੀਵਾਲ ਸਾਹਿਬ ਦਾ ਹੀ ਨੰਬਰ ਨੋਟ ਕਰਨਾ। ਮੈਂ ਨਾ ਹੁਣ ਇਹ ਗਾਣਾ ਲਾਇਆ ਸੂਹੇ ਬੁੱਲਾ ਨਾਲ, ਬਾਈ ਜੀ ਕਹਿੰਦੇ ਨੇ, ਮੈਂ ਜਿਨ੍ਹਾਂ ਨੇ ਰਿਕੁਐਸਟ ਕੀਤਾ ਕਹਿੰਦੇ ਨਵੀ ਮੈਂ 2013 ਦਾ ਪਾਸ ਆਊਟ ਹੈ ਅਤੇ ਇਹ ਗਾਣਾ ਬਸ ਉਹਨਾਂ ਸਮਿਆਂ 'ਚ ਹੀ ਮੈਨੂੰ ਲੈ ਜਾਂਦਾ। ਅਗਰ ਮੈਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਨੂੰ ਕਿਹੜਾ ਗਾਣਾ ਜਾਂ ਕਿਹੜੇ ਇੱਕ ਦੋ ਗਾਣੇ ਆਪਣੇ ਕਾਲਜ ਟਾਈਮ ਦੇ ਵਿੱਚ ਵਾਪਸ ਲੈ ਆਉਂਦੇ ਨੇ ਤਾਂ ਕਿਹੜੇ ਗਾਣੇ ਹੋਣਗੇ? ਹੁਣ ਇਹ ਐਲਬਮ ਜਿਹੜੀ ਯਾਰਨ ਮੁੱਲੇ ਆ, ਹੁਣ ਮੈਨੂੰ ਲੱਗਦਾ ਕਿ 2011 'ਚ ਆਈ ਸੀ, ਹੈ ਨਾ, ਹੋ ਗਏ ਤਕਰੀਬਨ 15 ਸਾਲ। ਸੋ ਬਹੁਤ ਸਾਰੇ ਲੋਕ ਉਸ ਸਮੇਂ ਕਾਲਜ ਦੇ ਵਿੱਚ ਸੀ ਅਤੇ ਬੁੜਿਆਂ ਦਾ ਇੱਕ, ਮੈਂ ਕਹਿੰਦਾ ਕਿ ਬਹੁਤ ਸਾਰੇ ਲੋਕਾਂ ਦੀ ਮੈਮਰੀ ਜੁੜੀ ਹੈ ਯਾਰ ਅਣਮੁੱਲੇ ਨਾਲ। ਖਾਸ ਤੌਰ 'ਤੇ ਤੁਹਾਡੇ ਲਈ ਕਿਹੜਾ ਗਾਣਾ ਤੁਹਾਨੂੰ ਬੈਕ ਇਨ ਟਾਈਮ ਲੈ ਜਾਂਦਾ? ਕਿਹੜਾ ਗਾਣਾ ਸੁਣ ਕੇ ਤੁਸੀਂ ਕਹਿੰਦੇ ਹੋ ਬੱਲੇ ਬੱਲੇ ਬੱਲੇ ਯਾਰ ਕਾਲਜ ਦਾ ਸਮਾਂ ਯਾਦ ਆ ਗਿਆ, ਉਹ ਦਿਨ ਸੀ, ਆਹ ਕਰਦੇ ਸੀ, ਉਹ ਕਰਦੇ ਸੀ? ਅਤੇ ਕਿਹੜੀ ਇੱਕ ਐਸੀ ਯਾਦ ਤੁਹਾਡੀ ਇਸ ਗਾਣੇ ਨਾਲ ਜੁੜੀ ਹੈ? ਨੰਬਰ ਹੈ ਆਪਣਾ 9056733337, 905-673-3373 ਆਪਣਾ ਨੰਬਰ ਹੈ, 9056733337, 9056733337। ਗੱਲਾਂ ਬਾਤਾਂ ਥੋੜ੍ਹੀਆਂ ਕਰਦੇ ਹਾਂ, ਨਾਲੇ ਫਰਾਈਡੇ ਜੂਨੀਅਰ ਹੈ, ਮੌਸਮ ਸੋਹਣਾ, ਤੁਹਾਡੇ ਲਈ ਗੀਤ ਸੰਗੀਤ ਲਾਉਣੇ ਆ ਅਤੇ ਥੋੜ੍ਹਾ ਜਿਹਾ ਅੱਜ ਹੋਰ ਵੀ ਗਾਣੇ ਲਾ ਕੇ ਤੁਹਾਨੂੰ ਇੰਟਰਟੇਨ ਕਰੀਏ ਅਤੇ ਉੱਥੋਂ ਦੀ ਜਦੋਂ ਤੁਸੀਂ ਰਿਕੁਐਸਟ ਕਰੋਗੇ ਫਿਰ ਤਾਂ ਉਹਦੇ ਵਰਗੀ ਰੀਸ ਹੀ ਕਿੱਥੇ ਆ। ਸੋ 9056733337 ਆਪਣਾ ਫੋਨ ਨੰਬਰ ਹੈ ਜੀ। 1981 ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ?
2: ਵਧੀਆ ਜੀ। ਮੈਂ ਗਾਣਾ ਸੁਣਦਾ ਹੁੰਦਾ ਸੀ, ਅਸੀਂ ਮਤਲਬ ਕਾਲਜ ਚ ਹੁੰਦੇ ਸੀਗੇ, ਉਹ ਆਇਆ ਸੀ ਨਾ ਝਿੰਗਰ ਸਾਹਿਬ ਦਾ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਖੋਟਾ ਮਾਰ ਗਿਆ।
0: ਹਾਂ ਰਾਖਵਾਂ ਖੋਟਾ ਮਾਰ ਗਿਆ, ਕਿਆ ਬਾਤ ਹੈ। ਉਹ ਵੀ ਯਾਰ ਬੜੇ ਲੋਕਾਂ ਨੇ ਰਿਲੇਟ ਵੀ ਕੀਤਾ ਉਸ ਗਾਣੇ ਨਾਲ, ਹੈ
2: ਬਹੁਤ ਸੋਹਣਾ ਗਾਣਾ ਸੀਗਾ ਜੀ। ਉਹ ਇੰਨਾ ਸੁਣਦੇ ਨਾ ਸੀ ਕੋਈ ਦਿੰਦਾ ਵਾਲੀ ਕੁੜੀ ਵਿਹਲੇ ਨੂੰ, ਹਨਾ ਓਦਾਂ ਕਰਕੇ ਥੋੜੀ ਮਿਆ ਕੜਾਈ, ਕਰ ਲਾ ਕੁਛ ਪੜ ਲਾ ਵਿੱਚ ਨੂੰ ਕੁੜੀ ਨੀ ਦੇਣੀ ਕਿਸੇ ਨੇ।
0: ਕਿਉਂ ਪਰ ਤੁਹਾਡੇ ਲਈ ਕਿਉਂ ਉਹ ਗਾਣਾ, ਕੀ ਇਹ ਕੈਸੀ ਯਾਦ ਤੁਹਾਡੀ ਜੁੜੀ ਉਸ ਗੀਤ ਨਾਲ?
2: ਗਾਣੇ ਲਾ ਲੈਣੇ ਸੀ ਹਨਾ, ਤਿੰਨ ਚਾਰ ਜਾਣੇ ਅਸੀਂ ਸਾਡੇ ਪੱਕੇ ਹੁੰਦੇ ਸੀਗੇ
0: ਜੀ,
2: ਤੇ ਜਿਹੜੇ ਕੰਡਕਟਰ ਹੁੰਦਾ ਸਾਨੂੰ ਜਾਣਦਾ ਸੀ, ਉਹ ਕਹਿੰਦਾ ਯਾਰ ਤੁਸੀਂ ਨਾ ਖੜ ਜਾ ਕਰੋ, ਮੁੰਡੇ ਖੁੰਡੇ ਹੈਗੇ ਹੋ, ਸੀਟ ਜਿਹੜੀ ਬੈਠਣ ਵਾਲਾ ਉਹਨਾਂ ਨੂੰ ਦੇ ਦਿਆ ਕਰੋ। ਤੇ ਅਸੀਂ ਕਹਿੰਦੇ ਯਾਰ ਕਿਵੇਂ ਖੜ ਜਾ ਕਰੀਏ, ਉਹ ਕਹਿੰਦੇ ਯਾਰ ਤੁਹਾਡੇ ਕੋਲ ਪਾਸ ਹੁੰਦਾ ਹਨਾ, ਮੈਨੂੰ ਪਤਾ ਤੁਹਾਡੇ ਕੋਲ ਪਾਸ ਆ। ਤੇ ਉਹ ਕਹਿੰਦਾ ਇੱਕ ਨਾਲ ਸਾਡੇ ਕੋਲ ਮੁੰਡਾ ਪਿੰਡ ਦਾ ਹੁੰਦਾ ਸੀ, ਉਹ ਨਾ ਏਦਾਂ ਫੋਨ ਨਿੱਕਾ ਫੋਨ ਹੁੰਦਾ ਉਹਦੇ ਕੋਲ ਨੋਕੀਆ ਦਾ, ਉੱਥੇ ਉਹ ਗਾਣਾ ਲਾ ਲੈਂਦਾ ਹੁੰਦਾ
0: ਸੀਗਾ।
2: ਤੇ ਅਲੱਗ ਅਲੱਗ ਗਾਣੇ ਲੋਕ ਸ਼ੇਰੀ ਮਾਨਦੇ, ਉਦੋਂ ਸਾਰੀ ਐਲਬਮ ਵੀ ਆਈ ਸੀਗੀ, ਤੇ ਝਿੰਜਰ ਸਾਹਿਬ ਦੀ ਸਾਡੀ ਇਹ ਟੌਪ ਦੇ ਗਾਣੇ ਹੁੰਦੇ ਸਾਡੇ,
0: ਤੇ
2: ਯਾਰ ਨਮੁੱਲ ਚੱਲਦਾ ਹੀ ਹੁੰਦਾ ਸੀ ਉਸ ਟਾਈਮ। ਤੇ ਉਸ ਤੋਂ ਬਾਅਦ ਫਿਰ ਮੂਸੇ ਵਾਲਾ ਗਾਣਾ ਆਇਆ ਸੀਗਾ ਸੋਹਾਈ,
0: ਸੋਹਾਈ
2: ਉਦੋਂ ਸਾਨੂੰ ਕੁਛ ਨਾ ਕੁਛ ਵੀ ਪਤਾ ਹੁੰਦਾ ਸੀਗਾ ਹਨਾ ਬਈ। ਤੇ ਫੈਸਟ ਸੀ ਯੂਨੀਵਰਸਿਟੀ ਵਿੱਚ, ਤੇ ਉਹ ਕਿਸੇ ਨੇ ਰਿਕੁਐਸਟ ਕੀਤਾ ਗਾਣਾ, ਮੈਂ ਕਿਹਾ ਸਿੰਗਰ ਸੁਣਿਆ ਇਹ ਪਹਿਲੀ ਵਾਰ, ਕੌਣ ਆ ਇਹ ਬੰਦਾ? ਤੇ ਇੰਨਾ ਡਾਂਸ ਕੀਤਾ, ਇੰਨਾ ਡਾਂਸ ਕੀਤਾ ਸੋਹਾਈ ਤੇ, ਤਿੰਨ ਕਿ ਚਾਰ ਵਾਰ ਰਿਪੀਟ ਗਾਣਾ ਲਵਾਇਆ।
0: ਤੁਸੀਂ ਯੰਗ ਬਹੁਤ ਹੋਵੋਗੇ ਯਾਰ, ਸੋਹਾਈ ਆਈ ਨੂੰ ਤਾਂ ਸਿਰਫ 6-7 ਸਾਲ ਹੋਏ, ਤੁਹਾਡੀ ਉਮਰ ਕਿੰਨੀ ਹੈ?
2: ਦੋਸਤ ਨੇ ਸਾਨੂੰ ਇਨਵਾਈਟ ਕਰ ਲਿਆ, ਯਾਰ ਭਾਈ ਆਪਾਂ ਜਾਣਾ ਵਾ, ਸਾਡੀ ਟਿਕਟਾਂ ਲੈ ਲਾ, ਇਕੱਠੇ ਇੰਜੋਏ ਕਰਾਂਗੇ। ਸ਼ਾਮ ਨੂੰ ਫੈਸਟ ਹੁੰਦਾ ਸੀਗਾ, ਫਿਰ ਉਸ ਤੋਂ ਬਾਅਦ ਸਾਰੇ ਫੰਕਸ਼ਨ ਤੋਂ ਬਾਅਦ ਡੀਜੇ ਪਾਰਟੀ ਹੁੰਦੀ ਸੀ
0: ਹਨਾ,
2: ਤੇ ਉਸ ਤੋਂ ਬਾਅਦ ਡੀਜੇ ਪਾਰਟੀ ਤੇ ਫਿਰ ਗਾਣੇ ਚੱਲਦੇ ਸੀਗੇ, ਵੀ ਤੁਸੀਂ ਰਿਕੁਐਸਟ ਕਰਵਾ ਲਓ ਤੇ ਤੁਹਾਡਾ ਨਾਮ ਨੋਟ ਕਰ ਲੈਂਦੇ ਹੁੰਦੇ ਸੀ ਉਹ,
0: ਤੇ
2: ਤੁਸੀਂ ਆਪਦੇ ਗਾਣਾ ਲਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਫਰੈਂਡ ਫਰੈਂਡ ਸਰਕਲ। ਫਿਰ ਇੱਕ ਟਾਈਮ ਹੁੰਦਾ ਸੀ 2 ਘੰਟੇ ਡੀਜੇ ਚੱਲਣਾ, ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਹਿੰਦਾ ਮਤਲਬ ਡਿਨਰ ਕਰਨਾ, ਦਿੱਤੇ ਹੁੰਦੇ ਪੈਸੇ ਹਨਾ ਤੁਹਾਨੂੰ, ਉਹਨਾਂ ਨੇ ਪਾਸ ਦਿੱਤੇ ਹੁੰਦੇ ਸੀਗੇ
0: ਵੀ
2: ਹਨਾ, ਬੈਂਡ
0: ਆਪਣਾ 9056733379056733 ਕਿਹੜਾ ਇੱਕ ਐਸਾ ਗਾਣਾ ਜਿਹੜਾ ਤੁਹਾਨੂੰ ਇੱਕ ਵਾਰ ਫਿਰ ਮੁੜ ਕਾਲਜ ਲੈ ਆਉਂਦਾ? ਕਾਲਜ ਸਮੇਂ ਨਾਲ ਕਿਸ ਗਾਣੇ ਦੀਆਂ ਤੁਹਾਡੀਆਂ ਸਭ ਤੋਂ ਵੱਧ ਯਾਦਾਂ ਜੁੜੀਆਂ ਨੇ? ਅੱਜ ਥੋੜੇ ਸੈਕਿੰਡ ਟਾਈਮ ਲੈ ਕੇ ਜਾਂਦੇ ਹਾਂ, ਬਹੁਤ ਚਿਰ ਹੋ ਗਿਆ ਪੁਰਾਣੀ ਗੱਲ ਨਹੀਂ ਕੋਈ ਕੀਤੀ ਆਪਾਂ। ਨੰਬਰ ਹੈ ਆਪਣਾ 9056733337। ਬਾਈ ਜੀ ਕਹਿੰਦੇ ਨਵੀਂ ਮਿੱਤਰ ਸੀਗਾ ਇੱਕ, ਨੋਕੀਆ ਦਾ ਫੋਨ ਕੱਢਣਾ ਤੇ ਉਹਨੇ ਰਾਖਵਾਂ ਖੋਟਾ ਹਰ ਵਾਰ ਲਾਉਣਾ। ਸੁਨੇਹ ਗਾਣਾ ਬੜਾ ਖਾਸ ਉੱਥੇ ਪਿੰਡਾਂ ਪੁੰਡਾਂ 'ਚ ਬਹੁਤ ਚੱਲਿਆ। ਸੋ 9056733337 ਨੰਬਰ ਹੈ ਆਪਣਾ, 9056733337। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਕਾਲ ਕਰੋ, ਤੁਸੀਂ ਨਵੀਂ ਫਰਨੈਸ ਨਵਾਂ ਏਸੀ ਲਵਾਓ ਅਤੇ $1800 ਦਾ ਰੀਬੇਟ ਪਾਓ, ਠੀਕ ਹੈ? ਜਾਂ ਕੋਈ ਏਸੀ ਫਰਨੈਸ ਦੀ ਰਿਪੇਅਰ ਹੈ, ਗਲੋਬਲ ਕੰਫਰਟ ਏਅਰ 9057909080
3: ਦੋ ਤਿੰਨ ਗਾਣੇ ਹੁੰਦੇ ਸੀ, ਚੋਰੀ ਚੋਰੀ ਤੇ ਇੱਕ ਹੁੰਦਾ ਲਾਲ ਟਰਾਊਜ਼ਰ, ਉਹ ਗਾਣਾ ਬਹੁਤ ਵਧੀਆ ਸੀ, ਲਾਇਓ ਜੇ ਟਾਈਮ ਲੱਗੇ ਤੁਹਾਡਾ।
0: ਪਰ ਤੁਹਾਡੇ ਕਾਲਜ ਦੇ ਟਾਈਮ ਨਾਲ ਕਿਹੜਾ ਗਾਣਾ ਜੁੜਿਆ ਹੋਇਆ ਸਭ ਤੋਂ ਵੱਧ, ਜੇ ਤੁਹਾਨੂੰ ਕੋਈ ਯਾਦ ਆਉਂਦਾ?
3: ਸਾਰੇ ਜੋ ਵੀ ਵੀਡੀਓ ਚ ਦਿਖਾਇਆ ਗਿਆ ਸੀ ਜਿਵੇਂ ਗਾਣੇ ਚ, ਉਹ ਸਾਰੇ ਆਪਾਂ ਕੰਮ ਕੀਤੇ ਹੋਏ ਸੀ।
0: ਅੱਛਾ,
3: ਟਾਈਮ ਪੀਕ ਤੇ ਸੀ ਪੂਰਾ ਜੀ।
0: ਉਹ ਟਾਈਮ ਪੀਕ ਤੇ ਸੀ
3: ਹਾਂਜੀ ਬਸ ਕਾਲਜ ਲਾਈਫ ਦਾ ਜੀ
0: ਅੱਜ ਵੀ ਯਾਦ ਆਉਂਦੀ ਹੈ ਕਾਲਜ ਲਾਈਫ
3: ਹਾਂਜੀ ਸਾਰਾ ਕੁਝ ਰੇਡ ਕਰਦਾ ਸੀ ਫਿਰ ਉਹ ਯਾਰ ਦੋਸਤ ਦੇ ਨਾਲ ਸਾਰਾ ਕੁਝ ਤੇ
0: ਕਿਹੜਾ ਕੀ ਬੋਲ ਸੀ ਟੌਮੀ ਦੀਆਂ ਸ਼ਰਟਾਂ ਦੀ ਕੀ ਸੀ ਐਨਕ ਅਰਮਾਨੀ ਟੌਮੀ ਦੀਆਂ ਸ਼ਰਟਾਂ ਜਾਂ ਟੌਮੀ ਦੀਆਂ ਪੈਂਟਾਂ
3: ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ
0: ਹਾਂ ਤੁਸੀਂ ਵੀ ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ ਲੈ ਕੇ ਘੁੰਮਦੇ ਸੀਗੇ ਜਿਹੜੇ ਹਿਸਾਬ ਨਾਲ ਉਹ ਚੱਲਿਆ ਸੀ ਉਹ ਤਾਂ ਬਸ ਕਹਿ ਲਓ ਕਿ ਅਲੱਗ ਹੀ ਗੱਲਬਾਤ ਸੀਗੀ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਜੀ ਨੂੰ ਯਾਦ ਰੱਖੋ ਨਵੀਂ ਕਿਚਨ ਤਿਆਰ ਕਰਾਓ ਨਵਾਂ ਬਾਰ ਰੈਡੀ ਕਰਾਓ ਨਵੀਆਂ ਵੈਨਿਟੀਜ਼ ਰੈਡੀ ਕਰਵਾਓ ਨਿਊ ਹਾਈਟਸ ਕਿਚਨ ਨੂੰ ਕਾਲ ਕਰੋ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਵਾਉਣਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਜੀ ਨੂੰ ਕਾਲ ਕਰੋ ਬਹੁਤ ਹੀ ਨੰਬਰ ਵਨ ਅਤੇ ਟੋਪ ਟੋਪ ਟੋਪ ਕੰਮ ਕਰਦੇ ਆ ਭਾਅ ਜੀ ਮੈਂ ਖੁਦ ਇਹਨਾਂ ਦਾ ਕੰਮ ਦੇਖਿਆ ਅਤੇ ਬਹੁਤ ਇੰਪ੍ਰੈਸਿਵ ਕੰਮ ਹੈ ਅਤੇ ਡਿਸਕਾਊਂਟ ਤੁਹਾਨੂੰ ਜ਼ਰੂਰ ਦੇਣਗੇ ਸਾਡਾ ਨਾਮ ਲੈ ਦਿਓ ਨੰਬਰ ਹੈ 416-859-1920 416-859-1920 ਮੈਨੂੰ ਖੱਤਰੀ ਸਾਹਿਬ ਦਾ ਮੈਸੇਜ ਆਇਆ ਨਵੀਂ ਭਾਅ ਜੀ ਹਾਓ ਆਰ ਯੂ ਕੈਨ ਯੂ ਪਲੀਜ਼ ਪਲੇ ਜਗ ਜਿਉਂਦਿਆਂ ਦੇ ਮਿਲੇ ਹਰਭਜਨ ਮਾਨ ਥੈਂਕ ਯੂ ਆਈ ਲਵ ਯੂਅਰ ਸ਼ੋ ਥੈਂਕ ਯੂ ਜੀ ਥੈਂਕ ਯੂ ਇੱਕ ਸਾਨੂੰ ਤਜਿੰਦਰ ਵੀਰ ਦਾ ਮੈਸੇਜ ਆਇਆ ਕਿ ਅਮਨ ਯਨਕ ਸੌਂਗ ਕਾਲਜ ਅੱਛਾ ਕਾਲਜ ਕਿਹੜਾ ਗਾਣਾ ਅਮਨ ਯਨਕ ਦਾ ਇਹ ਵੀ ਲਾ ਲੈਂਦੇ ਹਾਂ 9667 ਹੈਲੋ
4: ਹਾਂਜੀ ਨਵੀਂ ਭਾਅ ਜੀ ਕੀ ਹਾਲ ਚਾਲ ਜੀ
0: ਬਹੁਤ ਵਧੀਆ ਭਾਅ ਜੀ ਕਿਵੇਂ ਹੋ
4: ਚੜ੍ਹਦੀ ਕਲਾ ਜੀ ਬਹੁਤ ਵਧੀਆ ਕੰਮ ਤੋਂ ਨਿਕਲੇ ਸੀ ਤੇ ਹੁਣੇ ਰੇਡੀਓ ਆਨ ਕੀਤਾ ਟੌਪਿਕ ਬਹੁਤ ਸੋਹਣਾ ਚੱਲ ਰਿਹਾ ਅੱਜ ਵੀ
0: ਜੀ
4: ਤੇ ਕਾਲਜ ਦੇ ਯਾਦਾਂ ਤਾਂ ਬਹੁਤ ਹੁੰਦੀਆਂ ਆਪਣੀਆਂ ਜਿਹੜਾ ਇੰਡੀਆ ਆਪਣੇ ਕਾਲਜਾਂ 'ਚ ਪੜ੍ਹਿਆ ਨਾ ਉਹ ਤਾਂ ਇੰਨੀਆਂ ਯਾਦਾਂ ਵੀ ਤੁਸੀਂ ਇੱਕ ਦਿਨ ਬਹਿ ਜਾਓ ਤੇ ਸਹੀ ਰਾਜ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ
0: ਜੀ
4: ਤੇ ਹਾਂਜੀ ਉਦੋਂ ਦੇ ਟਾਈਮ 'ਚ ਸੌਂਗ ਇੱਕ ਆਇਆ ਸੀ ਕੁਲਵੀਰ ਝਿੰਜਰ ਦਾ ਸੀਗਾ ਕਾਲਜ ਦੀ ਯਾਦ ਹੈ ਨਾ ਉਹ ਸੌਂਗ ਵੀ ਬਹੁਤ ਸੋਹਣਾ ਆ ਅੱਜ ਕਾਲਜ ਦੀ ਫੇਰ ਯਾਦ ਆਈ ਯਾਰਾਂ ਨਾਲ ਪੈ ਗਈ ਜਦਾਈ ਏਦਾਂ ਜਿਹੇ ਕਰਕੇ ਸੀ ਕੁਛ
0: ਅੱਜ ਫਿਰ ਕਾਲਜ ਠੀਕ ਹੈ ਕੁਲਵੀਰ ਝਿੰਜਰ ਯਾਰ ਮਤਲਬ ਪੰਜ ਸੱਤ ਜਾਣੇ ਆਲਰੇਡੀ ਕੁਲਵੀਰ ਝਿੰਜਰ ਦਾ ਨਾਮ ਲੈ ਚੁੱਕੇ ਆ
4: ਹਾਂਜੀ ਸੌਂਗ ਵਧੀਆ ਸੀ ਇਹ ਹੋ ਗਿਆ ਤੇ ਨਾਲ ਸ਼ੈਰੀ ਮਾਨ ਦੇ ਸੌਂਗ ਉਦੋਂ ਇਹਨਾਂ ਦਾ ਕਾਫੀ ਚੱਲਦਾ ਹੁੰਦਾ ਸੀ ਨਾ ਕਾਫੀ ਟਾਈਮ ਸੀ ਇਹਨਾਂ ਦਾ ਵੀ ਉਹਦਾ ਗਾਣਿਆਂ ਦਾ ਹੁਣ ਵੀ ਚਲੋ ਵਧੀਆ ਸੌਂਗ ਇਹਨਾਂ ਦੇ
0: ਪਰ ਜੇ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਨਵੀਂ ਗਾਣਾ ਫਿਰ ਮੁੜ ਤੋਂ ਕਾਲਜ ਦੀ ਯਾਦ ਸਾਨੂੰ ਆ ਜਾਂਦੀ ਹੈ ਸੁਣ ਕੇ ਤਾਂ ਉਹ ਹੋਊਗਾ ਕੁਲਵੀਰ ਝਿੰਜਰ ਦਾ ਕਾਲਜ
4: ਹਾਂਜੀ ਕਾਲਜ ਦੀ ਯਾਦ ਗਾਣੇ ਦਾ ਨਾਮ
0: ਪਰ ਉਹ ਤਾਂ ਫਿਰ ਉਦੋਂ ਤੁਸੀਂ ਰਿਲੇਟ ਕੀਤਾ ਉਹ ਗਾਣੇ ਨਾਲ ਜਦੋਂ ਕਾਲਜ 'ਚ ਤੁਸੀਂ ਪਾਸ ਹੋ ਗਏ
4: ਹਾਂਜੀ ਹਾਂਜੀ ਹੁਣ ਵੀ ਮਤਲਬ ਕਿ ਇੱਦਾਂ ਹੀ ਆ ਹੁਣ ਵੀ ਜਦੋਂ ਸੌਂਗ ਇਹ ਕਿਤੇ ਚੱਲ ਪੈਂਦਾ ਆ ਤੇ ਆਪਾਂ ਕੋਈ ਸੌਂਗ ਪੁਰਾਣੇ ਲਾ ਲਈਦੇ ਕਿਉਂਕਿ ਨਵੇਂ ਸੌਂਗ ਜ਼ਿਆਦਾ ਟਾਈਮ ਉਹਨਾਂ ਨੂੰ ਸੁਣ ਤੇ ਜੀ ਨਹੀਂ ਕਰਦਾ ਰਹਿੰਦਾ ਜਦੋਂ ਪੁਰਾਣੇ ਲਾਈਦੇ ਆ ਜਿੱਦਾਂ ਹਰਭਜਨ ਮਾਨ ਹੋ ਗਿਆ ਸ਼ੈਰੀ ਮਾਨ ਹੋ ਗਿਆ
0: ਜੀ
4: ਤੇ ਜਦੋਂ ਟਰੱਕ ਦੇ ਹੋਈਦਾ ਤਾਂ ਸੌਂਗ ਲਾ ਲਈਦੇ ਜਦੋਂ ਫਿਰ ਇੱਦਾਂ ਦੇ ਸੌਂਗ ਅੱਗੇ ਆ ਜਾਂਦੇ ਆ ਫਿਰ ਟਾਈਮ ਸਾਰਾ ਪਿਛਲੀ ਰੀਲ ਘੁੰਮ ਜਾਂਦੀ ਆ ਏ ਟੂ ਜ਼ੈਡ ਜਦੋਂ ਆਪਾਂ ਕਾਲਜ ਟਾਈਮ ਫਰੈਂਡਸ ਨਾਲ ਹੁੰਦੇ ਸੀ ਕਾਲਜ ਦੇ ਵਿੱਚ ਜਿੱਦਾਂ ਮੈਂ ਭੰਗੜੇ 'ਚ ਹੁੰਦਾ ਸੀ ਯੂਥ ਫੈਸਟੀਵਲ ਤੇ ਜਾਂਦੇ ਹੁੰਦੇ ਸੀਗੇ
0: ਤੇ ਕਾਲਜ ਦੀ ਸਭ ਤੋਂ ਵੱਧ ਤੁਹਾਨੂੰ ਯਾਦ ਕਿਸ ਚੀਜ਼ ਦੀ ਆਉਂਦੀ ਆ ਕੀ ਮਿਸ ਕਰਦੇ ਹੋ
4: ਯਾਦ ਕਾਲਜ ਦੀ ਯਾਦ ਮੇਨ ਤਾਂ ਫਰੈਂਡ ਸਰਕਲ ਹੁੰਦਾ ਆਪਣਾ ਤੋਂ ਉੱਥੇ
0: ਜੀ
4: ਸੁਬਾ ਇਕੱਠਿਆਂ ਨੇ ਜਾਣਾ ਸੀ ਅਸੀਂ 6-7 ਜਣੇ ਹੁੰਦੇ ਸੀਗੇ ਤੇ ਸਾਰੇ ਸਰਦਾਰ ਪੱਗਾਂ ਵਾਲੇ ਤੇ ਆਪਣਾ ਬਾਜਾ ਵਧੀਆ ਉਦੋਂ ਬਣ ਠੜ ਕੇ ਤੁਹਾਨੂੰ ਪਤਾ ਕਾਲਜਾਂ 'ਚ ਹੁੰਦਾ ਹੀ ਰਹਿਣਾ
0: ਬਿਲਕੁਲ
4: ਤੇ ਫਿਰ ਸੁਬਾ ਜਦੋਂ ਕਿਸੇ ਨੇ ਕਲਾਸ 'ਚ ਨਹੀਂ ਲਾਉਣੀ ਬੰਕ ਮਾਰਨਾ ਨਹੀਂ ਲਾਉਣੀ ਇੱਕ ਨੇ ਕਹਿੰਦਾ ਨਹੀਂ ਲਾਉਣੀ ਬਾਕੀ ਵੀ ਓਕੇ ਨਹੀਂ ਤੇ ਨਹੀਂ ਬਸ ਫਿਰ ਸੁਬਾ ਘਰੋਂ ਰੋਟੀ ਜਦੋਂ ਲੈ ਕੇ ਜਾਂਦੇ ਸੀ ਪਹਿਲੇ ਲੈਕਚਰ 'ਚ ਰੋਟੀ ਸਾਰੇ ਖਾ ਜਾਂਦੇ ਹੁੰਦੇ ਸੀ ਵੀ ਸਾਰੀਆਂ ਖੋਲ ਕੇ ਰੱਖ ਲੈਣੀਆਂ ਅੱਗੇ ਟੇਬਲ ਤੇ ਬਸ ਇਹ ਨੀ ਵੇਖਣਾ ਮੇਰੀ ਰੋਟੀ ਕਿਹੜੀ ਤੇਰੀ
0: ਸ਼ੇਅਰ
4: ਕਰਕੇ ਹਾਂਜੀ ਖਾਂਦੇ ਸੀ ਕਿਸੇ ਕੋਲ ਪਰੌਂਠੇ ਆਏ ਹੁੰਦੇ ਸੀ ਕਿਸੇ ਕੋਲ ਰੋਟੀ ਆਈ ਹੋਣੀ ਕਿਸੇ ਕੋਲ ਕੁਛ ਆਇਆ ਹੋਣਾ ਨਾ ਜਿੱਦਾਂ ਵੀ ਆ ਤੇ ਪਹਿਲੇ ਲੈਕਚਰ ਏਦਾਂ ਹੀ ਆ ਫਿਰ ਜਿੱਦਾਂ ਅਸੀਂ ਦੋ ਮੁੰਡੇ ਭੰਗੜੇ ਸੀਗੇ ਦੋ ਮੁੰਡੇ ਸੀਗੇ ਫੁੱਟਬਾਲ ਦੇ ਵਿੱਚ ਦੋ ਆਇਆ ਤਿੰਨ ਅਥਲੀਟ ਸੀਗੇ ਏਦਾਂ ਮਤਲਬ ਜਿਹਦੀ ਜਿਹਦੀ ਗੇਮ ਹੋਣੀ ਬਾਕੀ ਨੇ ਜਾ ਕੇ ਉਹਨਾਂ ਨੂੰ ਮਤਲਬ ਸਪੋਰਟ ਕਰਨੀ ਹੈ ਨਾ ਤੇ ਪੂਰਾ ਇੰਜੋਏ ਕਰੀਦਾ ਹੁੰਦਾ ਸੀ ਮਤਲਬ ਉਹ ਟਾਈਮ ਤਾਂ ਕਹਿੰਦੇ ਇੱਕ ਗੋਲਡਨ ਟਾਈਮ ਹੁੰਦਾ ਉਹ ਤਾਂ ਨੀ ਵਾਪਸ ਆਉਣਾਗਾ
0: ਸਹੀ ਗੱਲ ਆ ਤੁਹਾਡੀ ਕਿਸੇ ਦੇ ਕੋਈ ਤੁਸੀਂ ਜੇ ਸ਼ੇਅਰ ਕਰਨਾ ਚਾਹੋਗੇ ਵੀ ਕੋਈ ਗਾਣਾ ਸੁਣ ਕੇ ਤੁਹਾਨੂੰ ਤੁਹਾਡੀ ਕਾਲਜ ਦੀ ਆਸ਼ਕੀ ਯਾਦ ਆਉਂਦੀ ਹੈ ਕੋਈ ਗਾਣਾ ਸੁਣ ਕੇ ਤੁਹਾਨੂੰ ਕੋਈ ਯਾਰਾਂ ਦੋਸਤਾਂ ਨਾਲ ਕਾਲਜ ਦਾ ਟਾਈਮ ਯਾਦ ਆਉਂਦਾ ਵੀ ਯਾਰ ਅਸੀਂ ਬਹਿ ਕੇ ਹੋਸਟਲ 'ਚ ਆਹ ਗਾਣਾ ਸੁਣਦੇ ਸੀਗੇ ਜਾਂ ਤੁਸੀਂ ਕਹਿ ਲਓ ਕਿ ਉਹਨਾਂ ਸਮਿਆਂ 'ਚ ਪਿਆਰ ਕੀਤਾ ਅਤੇ ਕਿਸੇ ਤੁਸੀਂ ਕੁੜੀ ਨੂੰ ਕੋਈ ਗਾਣਾ ਸਪੈਸੀਫਿਕ ਗਾਉਣਾ ਸੁਣਾ ਕੇ. ਸੋ ਥੋੜ੍ਹੇ ਜਿਹਾ ਯਾਰ ਯੂਨੀਕ ਜਿਹੀਆਂ ਯਾਦਾਂ ਥੋੜ੍ਹੀਆਂ ਸੁਣਦੇ ਹਾਂ. ਅਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ. ਇੱਕ ਤੁਸੀਂ ਸਤਵਿੰਦਰ ਜੀ ਨੂੰ ਕਾਲ ਕਰੋ ਜੇ ਤੁਹਾਡੀ ਬੇਸਮੈਂਟ ਲੀਕ ਹੋ ਗਈ ਨਾ ਤਾਂ ਸੁਣੋ. ਸਤਵਿੰਦਰ ਜੀ ਦਾ ਮੈਂ ਨੰਬਰ ਤੁਹਾਨੂੰ ਦਿੰਦਾ, ਕਿਸੇ ਦੀ ਵੀ ਬੇਸਮੈਂਟ ਲੀਕ ਹੋ ਗਈ ਤਾਂ ਸਤਵਿੰਦਰ ਬਾਈ ਜੀ ਹਾਜ਼ਰ ਨੇ. ਅਤੇ ਮੈਂ ਕਹਿੰਦਾ ਮਾਹਰ ਮਾਹਰ ਮਾਹਰ ਬੰਦੇ ਨੇ, ਬੇਸਮੈਂਟ ਵੀ ਕਹੂਗੀ ਕਿ ਯਾਰ ਸਾਨੂੰ ਇੰਨਾ ਕਾਇਮ ਕਿਹਨੇ ਕਰਤਾ. ਸੋ ਸਤਵਿੰਦਰ ਜੀ ਬੈਸਟ ਰੈਨੋਵੇਸ਼ਨ ਵਾਲੇ 416-851-4565 'ਤੇ ਕਾਲ ਕਰੋ, 416-451-4565 'ਤੇ ਤੁਸੀਂ ਯਾਦ ਰੱਖੋ. ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ. 3630 ਹੈਲੋ.
5: ਹਾਂਜੀ ਬਾਈ ਨਵੀਂ, ਕੀ ਹਾਲ ਜੀ?
0: ਬਹੁਤ ਵਧੀਆ ਜੀ, ਕਿਵੇਂ ਹੋ?
5: ਠੀਕ ਹੈ ਵੀਰੇ. ਯਾਰ ਇੱਕ ਤੁਹਾਨੂੰ ਦੱਸਣਾ, ਇਹ ਰਾਖਵਾਂ ਕੋਟਾ ਹੁੰਦਾ, ਕੋਟਾ ਨਹੀਂ ਹੁੰਦਾ.
0: ਓ ਸੌਰੀ ਸੌਰੀ, ਰਾਖਵਾਂ ਕੋਟਾ, ਠੀਕ ਹੈ
5: ਰਾਖਵਾਂ ਕੋਟਾ.
0: ਮੈਂ ਨਾ ਜਦੋਂ ਰਾਖਵਾਂ ਕੋਟਾ ਬਾਰੇ ਸੁਣਿਆ, ਹੁਣ ਸਾਨੂੰ ਕੀ ਪਤਾ ਰਾਖਵਾਂ ਕੋਟਾ ਕੀ ਹੁੰਦਾ, ਅਸੀਂ ਤਾਂ ਇੱਥੇ ਪੜ੍ਹੇ ਲਿਖੇ ਆ. ਫਿਰ ਉਦੋਂ ਗਾਣਾ ਆਇਆ ਤੇ ਉਦੋਂ ਫਿਰ ਮੈਨੂੰ ਤਾਂ ਪਤਾ ਨਹੀਂ ਘਰੋਂ ਪਤਾ ਕੀ, ਤੇ ਮੇਰੇ ਕੀ ਯਾਰ, ਨਹੀਂ ਮੇਰਾ ਇੱਕ ਮਿੱਤਰ ਹੈ, ਉਹਨੇ ਮੈਨੂੰ ਪੁੱਛਿਆ, ਕਹਿੰਦਾ ਯਾਰ ਨਵੀਂ ਰਾਖਵਾਂ ਕੋਟਾ ਕੀ ਹੁੰਦਾ. ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਪਤਾ, ਫਿਰ ਘਰੋਂ ਪਤਾ ਲੱਗਿਆ ਵੀ ਕੀ ਕੋਨਸੈਪਟ ਸੀਗਾ.
5: ਹਾਂਜੀ, ਜਿਹੜਾ ਖੋਟਾ ਹੁੰਦਾ ਉਹ ਤਾਂ ਕਿਸੇ ਕੰਮ ਦਾ, ਜਿਹਨੂੰ ਆਪਾਂ ਕਹਿ ਦਈਦਾ ਉਹ ਖੋਟਾ ਹੁੰਦਾ ਨਾ.
0: ਹਾਂ ਹਾਂ ਜੀ ਜੀ ਜੀ,
5: ਖੋਟਾ ਸਿੱਕਾ ਜਿਹਨੂੰ ਕਹਿੰਦੇ ਆ. ਖੋਟਾ ਹੁੰਦਾ ਜਿਹੜੇ ਆਪਣੇ ਜਿੱਦਾਂ ਕਹਿ ਲਈਏ ਹੁਣ ਅੰਗਰੇਜ਼ੀ ਚ ਕੀ ਕਵਾਂਗੇ ਉਹਨੂੰ, ਆਪਣੇ ਜਿੱਦਾਂ ਸੀਟਾਂ ਨੀ ਰਾਖਵੀਆਂ ਹੁੰਦੀਆਂ ਕਿਸੇ ਨੂੰ.
0: ਜੀ ਜੀ ਜੀ ਜੀ, ਤੁਸੀਂ ਸ਼ੁਕਰ ਕਰੋ ਇੰਨੀ ਪੰਜਾਬੀ ਬੋਲ ਲਈ ਦੀ ਆ, ਹੁਣ ਅਸੀਂ ਇੱਥੋਂ ਦੇ ਜੰਮੇ ਪਲੇ ਆ. ਜਿੰਨਾ ਜਿੰਨਾ ਜਿੰਨੀ ਕੁ ਐਕਸੈਂਟ ਹੈਗੀ ਉਹ ਫਿਰ ਇੰਗਲਿਸ਼ ਸਾਡੀ ਥੋੜੀ ਜਿਹੀ ਨਿਕਲ ਆਉਂਦੀ ਆ. ਕੋਟਾ ਦਾ ਜੇ ਤੁਸੀਂ ਟ੍ਰਾਂਸਲੇਸ਼ਨ ਕਰਨੀ ਹੈ ਤਾਂ ਉਹ ਵੀ ਕੋਟਾ ਹੀ ਆ ਇੰਗਲਿਸ਼ ਦੇ ਵਿੱਚ. ਜਿੰਨਾ ਕੋਟਾ ਮਿਲਿਆ ਹੁੰਦਾ ਨਾ ਉਨਾ ਕੀ ਆ ਰਿਜ਼ਰਵ ਕੋਟਾ. ਮੈਂ ਵੈਸੇ ਤੁਹਾਨੂੰ ਕਹਿੰਦਾ ਜੇ ਰਾਖਵਾਂ ਕੋਟਾ ਤੁਸੀਂ ਟ੍ਰਾਂਸਲੇਟ ਕਰਨਾ, ਉਹ ਹੁੰਦਾ ਰਿਜ਼ਰਵਡ ਕੋਟਾ ਜਿਹੜਾ ਹੁੰਦਾ, ਉਹ ਐਗਜ਼ੈਕਟ ਟ੍ਰਾਂਸਲੇਸ਼ਨ ਹੈ ਇਹਦੀ. ਉਹੀ ਜਦੋਂ ਕਈ ਮੁੰਡਿਆਂ ਖੁੰਡਿਆਂ ਕੋਲ ਡਿਗਰੀਆਂ ਹੈਗੀਆਂ ਫਿਰ ਵੀ ਜੋਬਾਂ ਨਾ ਮਿਲਣ ਕਿਉਂਕਿ ਰਿਜ਼ਰਵੇਸ਼ਨਸ ਨੇ, ਕੋਟਾਸ ਨੇ. ਹਾਂ ਨਹੀਂ ਨਹੀਂ ਇਹਨਾਂ ਕਿ ਤਾਂ ਪਤਾ. ਚਲੋ ਬਹੁਤ ਸ਼ੁਕਰੀਆ ਭਾਜੀ, ਕਰੈਕਟ ਕੀਤਾ, ਥੈਂਕ ਯੂ.
5: ਓਕੇ ਜੀ,
0: ਨਹੀਂ ਥੈਂਕ ਯੂ, ਥੈਂਕ ਯੂ ਮੀਨਸ ਅ ਲੋਟ ਸਰ, ਥੈਂਕ ਯੂ ਸੋ ਮੱਚ ਫਾਰ ਦ ਕਰੈਕਸ਼ਨ. ਤੇ ਚਲੋ ਯਾਰ ਜਿੱਥੇ ਕਰੈਕਸ਼ਨ ਹੁੰਦੀ ਉੱਥੇ ਕਰ ਵੀ ਲੈਣੀ ਚਾਹੀਦੀ ਆ. ਚੰਗਾ ਕਿਤੇ ਤੁਸੀਂ ਦੱਸਤਾ, ਨਹੀਂ ਤਾਂ ਹੋਰ ਕਿਸੇ ਨੇ ਕਹਿਣਾ ਸੀ ਨਵੀਂ ਕੀ ਬੋਲੀ ਜਾਂਦਾ. ਇੱਕ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ. ਰਾਜਵੰਤ ਤੁਹਾਡੇ ਲਈ ਹਾਜ਼ਰ ਨੇ. ਤੁਸੀਂ ਅਗਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਕਰਾਉਣੀ ਆ, ਇਹ 30 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਆ, 25% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਨੇ. ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ, 647-674-4735, 647-674-4735, 2312. ਹੈਲੋ.
6: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀ.
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਹਾਂਜੀ, ਬਹੁਤ ਵਧੀਆ. ਮੈਂ ਵੀ ਤੁਹਾਡੇ ਨਾਲ ਕੁਛ ਯਾਦਾਂ ਸ਼ੇਅਰ ਕਰਨੀਆਂ ਸੀਗੀਆਂ ਆਪਣੇ ਕਾਲਜ.
0: ਹਾਂਜੀ,
6: ਜਦੋਂ ਮੈਂ ਵੀ ਕਾਲਜ ਹੁੰਦੀ ਸੀ ਤਾਂ ਸਾਡਾ ਨਾ ਇੱਕ ਪੀਰੀਅਡ ਹੁੰਦਾ

0: that's why.
1: ਇਹ ਤੁਹਾਡੀ ਵਾਕਈ ਤੁਹਾਡੀ ਆਵਾਜ਼ ਬਣੀ ਹੋਈ ਹੈ ਉਹਦੇ ਲਈ ਤੁਸੀਂ ਸੰਗੀਤ ਸੰਗੂਤ ਕਰਨ ਲੱਗ ਜਾਓ ਵਧੀਆ ਤੁਹਾਡਾ ਕੰਮ ਚੱਲ ਜੂਗਾ ਮਧਾਣੀ ਵਾਲਾ ਗਾਣਾ ਤੁਹਾਡੀ ਕਾਲਜ ਦੇ ਨਾਲ ਜੁੜਿਆ ਹੋਵੇ ਮੈਂ ਕਹਿੰਦਾ ਹਰੇਕ ਬਾਕੀ ਸੱਜਣ ਮਿੱਤਰ ਕਹਿੰਦੇ ਹੋਣਗੇ ਯਾਰ ਇਹ ਕੋਈ ਸਾਡੇ ਕਾਲਜ ਟਾਈਮ ਨਾਲ ਤਾਂ ਜੁੜਿਆ ਨਹੀਂ ਗੀਤ ਕਾਲਜ ਟਾਈਮ ਨਾਲ ਤਾਂ ਤਿਆਰੀ ਹਾਂ ਦੀ ਹੈ ਜਾਂ ਟਾਈਮ ਟੇਬਲ ਇੱਦਾਂ ਹੁੰਦਾ ਦੇ ਗਾਣੇ ਜੁੜੇ ਹੁੰਦੇ ਆ ਦੁਆਬਾ ਟਰੈਵਲ ਨੂੰ ਯਾਦ ਰੱਖੋ ਕਿਸੇ ਨੇ ਵੀ ਇੰਡੀਆ ਦੀਆਂ ਟਿਕਟਾਂ ਲੈਣੀਆਂ ਜਾਂ ਇੰਡੀਆ ਤੋਂ ਕਿਸੇ ਨੇ ਆਉਣਾ ਜਾਂ ਜਾਣਾ ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਨੂੰ ਫੋਨ ਕਰ ਲਓ 905-796-7800 ਦੁਆਬਾ ਟਰੈਵਲ ਨੰਬਰ ਵਨ ਸਰਵਿਸ ਨੰਬਰ ਵਨ ਡੀਲਾਂ ਦੁਆਬਾ ਟਰੈਵਲ ਐਂਡ ਟੂਰ ਨੂੰ ਯਾਦ ਜ਼ਰੂਰ ਰੱਖੋ ਉਸ ਦੇ ਨਾਲ ਨਾਲ ਰੋਇਲ ਆਟੋ ਸੈਂਟਰ ਦੇ ਸਾਡੇ ਮਿਸਟਰ ਰਾਜ ਰਾਜ ਬਾਈ ਜੀ ਕੋਲ ਜਾਓ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ ਗੱਡੀ ਦਾ ਕੋਈ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੰਮ ਹੈ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਾਨੀ 905-799-1478 ਰੋਇਲ ਆਟੋ ਸੈਂਟਰ ਜੀ 1002 ਹੈਲੋ
2: ਹਾਂਜੀ ਨਵੀਂ ਵੀਰੇ ਕੀ ਹਾਲ ਚਾਲ ਨੇ
1: ਬਹੁਤ ਵਧੀਆ ਜੀ ਕਿਵੇਂ ਹੋ ਜੀ
2: ਬਹੁਤ ਵਧੀਆ ਬਹੁਤ ਵਧੀਆ ਅੱਜ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਮੇਰੇ ਬੜਾ ਮਜ਼ਾ ਆ ਰਿਹਾ
1: ਥੈਂਕ ਯੂ ਭਾਜੀ
2: ਹਾਂਜੀ ਓਫਿਸ ਚ ਨਿਕਲੇ ਘਰ ਪਹੁੰਚ ਗਏ ਹਜੇ ਵੀ ਗੱਡੀ ਚ ਬੈਠਾ ਮੈਂ ਕਿਹਾ ਨਵੀਂ ਵੀਰੇ ਨਾਲ ਗੱਲ ਕਰਕੇ ਜਾਵਾਂਗੇ
1: ਜ਼ਰੂਰ ਕਿਉਂ ਨੀ ਜ਼ਰੂਰ
2: ਹਾਂਜੀ ਹਾਂਜੀ ਤੇ ਭਾਜੀ ਕਾਲਜ ਦੀਆਂ ਯਾਦਾਂ ਤਾਂ ਬਹੁਤ ਨੇ ਬਹੁਤ ਮਜ਼ਾ ਆਉਂਦਾ ਮਤਲਬ ਉਸ ਟਾਈਮ ਦਾ ਗੋਲਡਨ ਪੀਰੀਅਡ ਹੁੰਦਾ ਉਹ ਤੇ ਤੁਸੀਂ ਨਾ ਗਾਣਾ ਲਾਉਣਾ ਹੈਗਾ ਕਾਲਜ ਚ ਕੁੰਡੀਆਂ ਦੇ ਸਿੰਘ ਫਸ ਗਏ ਟੈਬਲ ਪਵਾ ਤੇ ਪਟਣੇ ਕੁਲਵਿੰਦਰ
1: ਢਿੱਲੋਂ ਦਾ
2: ਬਹੁਤ ਮਾਹੌਲ ਹਾਂਜੀ ਬਹੁਤ ਮਾਹੌਲ ਬਣੂਗਾ
1: ਬਹੁਤ ਇਹ ਗਾਣਾ ਸੁਣ ਕੇ ਤੁਹਾਨੂੰ ਕਿਉਂ ਕਾਲਜ ਦੀ ਯਾਦ ਆਉਂਦੀ ਹੈ
2: ਕਾਲਜ ਦੇ ਗਾਣੇ ਤਾਂ ਬਹੁਤ ਹੋਰ ਵੀ ਜੁੜੇ ਹੋਏ ਨੇ ਬਟ ਇਹ ਜਦੋਂ ਅਸੀਂ ਹੁੰਦੇ ਤਾਂ ਸਕੂਲ ਚ ਜਦੋਂ ਇਹ ਗਾਣਾ ਆਇਆ ਸੀ ਅਸੀਂ 8ਵੀਂ 9ਵੀਂ ਕਲਾਸ ਚ ਹੁੰਦੇ ਸੀ ਬਟ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਬਹੁਤ ਸੁਣਿਆ ਹੁਣ ਵੀ ਬਹੁਤ ਸੁਣਦਾ ਗਾਣਾ
1: ਮੈਂ ਕਿਹਾ ਕਿਤੇ ਤੁਸੀਂ ਕਿਹਾ ਨਾ ਵੀ ਗਾਣਾ ਲਓ ਵੀ ਤੁਸੀਂ ਵੀ ਕਾਲਜ ਕੁਲਜ ਕਿਤੇ ਲੜੇ ਲੁੜੇ ਤਾਂ ਨੀ ਬਹੁਤ
2: ਜਿਹੜੇ
1: ਕਾਲਜ ਵਾਲੇ ਬੰਦੇ ਲੜੇ ਆ ਸਿੰਘ ਫਸਾਏ ਆ ਹੁਣ ਉਹ ਬੇਚਾਰੇ ਬਹੁਤ ਕਹਿ ਲੋ ਕਿ ਸਾਧ ਹੀ ਬਣੇ ਹੋਏ ਆ ਨਹੀਂ ਚਲੋ ਜ਼ਰੂਰ ਲਾ ਦਿੰਦੇ ਹਾਂ ਵੀਰੇ ਨੋ ਪ੍ਰੋਬਲਮ ਥੈਂਕ ਯੂ ਸੋ ਨੰਬਰ ਹੈ ਆਪਣਾ 905-673-3337 9053733 37 ਤੁਸੀਂ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਬਹੁਤ ਸਾਫ਼ ਸੁਥਰਾ ਸਟੋਰ ਬੜੀਆਂ ਡੀਲਾਂ ਫਰੈਸ਼ ਫੂਡ ਸੈਂਟਰ ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਤੇ ਗੋਰਵੇ ਬਿਯੋਂਡ ਆਈਵਰ ਰੋਮੀ ਬਾਈ ਜੀ ਨੂੰ ਜਾ ਕੇ ਮਿਲੋ ਡਿਸਕਾਊਂਟ ਪੱਕਾ ਮਿਲੂਗਾ ਟੋਪ ਟੋਪ ਟੋਪ ਸਰਵਿਸ ਆਈ ਡਾਕਟਰ ਅਵੇਲੇਬਲ ਨੇ ਪ੍ਰਿਸਕ੍ਰਿਪਸ਼ਨ ਨਿਗਾਲੀ ਐਨਕਾਂ ਜਾਂ ਸਨ ਗਲਾਸਿਸ ਲੈਣੀਆਂ 9057933937 ਜੀ 6684 ਹਾਂ ਜੀ ਸੀਗਾ ਜੀ ਉਹ ਕਿਦਾਂ ਕਿਵੇਂ ਹੋ ਕੀ ਬਣਦਾ ਕੁਛ
3: ਨੀ
1: ਬਸ ਪੱਕ ਰਹੀ ਆ ਦੁਨੀ ਦਾ ਦੁਨੀਆ ਭਾਈ ਨੂੰ
3: ਚਲੋ ਵਧੀਆ ਯਾਰ ਕਹਿ ਤੇ ਉਹ ਤੋਂ ਗੱਲ ਇੱਕ ਉਹਦੀ ਵੀ ਪੂਰੀ ਦੀ ਪੂਰੀ ਐਲਬਮ

0: ਹਾਂ ਅੱਜ ਆਈ ਆ, ਮੈਂ ਸਾਰੀ ਸੁਣੀ ਨੀ, ਦੋ ਚਾਰ ਗਾਣੇ ਸੁਣੇ ਬਟ ਨਹੀਂ ਵਧੀਆ। ਅਰਜਨ ਗਾਉਂਦਾ ਵੀ ਬਹੁਤ ਸੋਹਣਾ, ਲਿਖਦਾ ਤਾਂ ਹੈ ਹੀ ਕਮਾਲ, ਸੋ ਬੰਦਾ ਆਰਟਿਸਟ ਪੂਰਾ ਆਲ ਰਾਊਂਡਰ ਹੈ।
1: ਤੁਸੀਂ ਵੀ ਆਲ ਰਾਊਂਡਰ ਹੀ ਹੋ?
0: ਨਹੀਂ ਆਪਾਂ, ਚਲੋ ਠੀਕ ਹੈ, ਚਲੋ ਨਹੀਂ ਥੈਂਕ ਯੂ ਵੀਰੇ, ਤੁਸੀਂ ਸਿਫਤ ਕਰਦੇ ਹੋ, ਚਲੋ ਆਪਾਂ ਕੋਸ਼ਿਸ਼, ਆਪਾਂ ਤਾਂ ਫੰਕਸ਼ਨ ਕਰ ਰਹੇ ਤਾਂ ਇਹ ਵਾਕਈ ਆਰਟਿਸਟ ਨੇ। ਤੁਹਾਡੇ ਕਾਲਜ ਟਾਈਮ ਨਾਲ ਕਿਹੜਾ ਕੋਈ ਐਸਾ ਗਾਣਾ ਜੁੜਿਆ ਹੋਇਆ ਵੀ ਤੁਸੀਂ ਉਹ ਗਾਣਾ ਸੁਣਦੇ ਹੋ ਤੇ ਤੁਹਾਨੂੰ ਕਾਲਜ ਦੀ ਯਾਦ ਆ ਜਾਂਦੀ ਹੈ?
1: ਕੰਟ ਕਲੇਰ ਦਾ ਸੁਣ ਲਿਆ ਹਨਾ, ਦੋ ਤਿੰਨ ਗਾਣੇ ਹੁੰਦੇ ਸੀਗੇ ਉਹ ਉਹੀ ਸੁਣਦੇ ਹੁੰਦੇ ਸੀ ਜ਼ਿਆਦਾ।
0: ਕੀ ਗੱਲ, ਉਦੋਂ ਤੁਹਾਡਾ ਤੁਹਾਡਾ ਕਾਲਜ ਵਿੱਚ ਦਿਲ ਬਹੁਤ ਟੁੱਟਿਆ?
1: ਅਸੀਂ
0: ਕਿਹੜਾ ਤੇਰੇ ਬਿਨਾ ਮਰ ਚੱਲਿਆ, ਹਾਂ
1: ਜੇ ਤੂੰ ਜ਼ਿੰਦਗੀ ਗੁਜ਼ਾਰ ਲੈਂਗੇ ਸਾਡੇ ਤੋਂ,
0: ਸਾਡੇ ਤੋਂ ਵਗੈਰਾ। ਬਹੁਤ ਸੋਹਣਾ ਗਾਣਾ ਯਾਰ, ਏਅਰਪੋਰਟ ਕੁਈਨ, ਕੁਈਨ ਗੇਟਵੇ 294 ਵਾਕ ਡਰਾਈਵ, ਤੁਸੀਂ ਪਹੁੰਚੋ ਤੇ ਡੀਲਾਂ ਲਓ ਜੀ। ਸੁਖਜੀ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ ਹਰੇਕ ਪਰਚੇਜ ਦੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ 294 ਵਾਕ ਡਰਾਈਵ ਦੇ ਉੱਪਰ। ਤੇ ਨਵੀਂ ਬਾਈ ਜੀ, ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਡਿਸਕੰਟੀਨਿਊ ਮਾਡਲਸ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰ ਨੈਕਸਟ ਵੀਕ ਨਿਊ ਅਰਾਈਵਲ ਸਾਡੇ ਕੋਲ ਪਹੁੰਚ ਰਹੇ ਨੇ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਅੰਡਰ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ। ਜੇ ਤੁਸੀਂ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਵੀਕਐਂਡ ਨੂੰ ਮਿਸ ਨਾ ਕਰਿਓ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ। 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ ਭਾਰੀ ਭਾਰੀ ਡਾਲਰਾਂ ਦੀ ਸੇਵਿੰਗ ਹੋਣੀ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾਣੀ ਆ। ਤੇ ਇੱਕ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਜਿਹੜਾ ਤੁਹਾਨੂੰ ਬਰਾਊਨ ਕਲਰ ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੈਫਟ ਸਾਈਡ ਪਾਵਰ ਰਿਕਲਾਈਨਰ, ਤੇ ਨਾਲ ਪਿਓਰ ਪਿਓਰ ਪਿਓਰ ਲੈਦਰ ਰੀਅਲ ਲੈਦਰ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $5,000 ਸੀ ਲਾਸਟ ਹੀ ਪੀਸ ਆ। ਜਿਹੜਾ ਪਰਿਵਾਰ ਕੱਲ ਨੂੰ ਆ ਕੇ ਲੈ ਜਾਵੇ ਸਿਰਫ $1,299 ਦੇ ਵਿੱਚ, $1,299 ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਸਪੀਕਰ ਦੇ ਉੱਪਰ, ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ, ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ। 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕ ਡਰਾਈਵ, 294 ਵਾਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, ਗ੍ਰੈਂਡ ਫਰਨੀਚਰ ਤੇ ਪਹੁੰਚੋ, ਗੇਟ ਰੈਡੀ, ਕੱਲ ਨੂੰ ਅਸੀਂ ਲਾਈਵ ਹੋਵਾਂਗੇ, ਕੱਲ ਸ਼ਾਮੀ 6 ਵਜੇ। ਪ੍ਰਾਈਵੇਟ ਕਾਲਰ ਪਲੀਜ਼ ਯਾਰ ਆਪਣਾ ਨੰਬਰ ਦਿਖਾ ਕੇ ਕਾਲ ਕਰੋ, ਤੇ ਤੁਹਾਡੀ ਐਂ ਕਾਲ ਲੈ ਨਹੀਂ ਸਕਦੇ। ਸੋ ਨੰਬਰ ਹੈ ਆਪਣਾ 9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-7-9-0-5-6-7-3-3-7-9-0-5-6-7-3-3-3-3-3-7-9-0-5-6-7-3-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5-6-7-3-3-3-3-7-9-0-5- ਗੱਲਬਾਤ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਡੀ ਕਾਲ ਲਈਏ। ਇੱਕ ਨਾ ਤੁਸੀਂ ਜੇ ਨਵਾਂ ਘਾਹ ਲਗਵਾਉਣਾ ਸੌਲਡਿੰਗ ਕਰਵਾਉਣੀ ਹੈ। ਤੁਸੀਂ ਯਾਦ ਰੱਖੋ ਐਸ ਐਸ ਲੋਨ ਕੇਅਰ, ਨਵਾਂ ਘਾਹ ਲਗਵਾਓ ਯਾਰ, ਜ਼ਰੂਰੀ ਹੈ। ਅਤੇ ਤੁਹਾਡੀ ਜੇ ਲੈਂਡਸਕੇਪਿੰਗ ਨਾ ਕੀਤੀ ਹੋਵੇ, ਘਾਹ ਨਾ ਵਧੀਆ ਹੋਵੇ, ਬੰਦਾ ਕਹੂਗਾ ਘਰ ਤਾਂ ਇੰਨਾ ਸੋਹਣਾ ਲਿਆ, ਘਾਹ ਦਾ ਕੋਈ ਦੇਖੋ ਕੀ ਹਾਲ ਕੀਤਾ। ਸੋ ਐਸ ਐਸ ਲੋਨ ਕੇਅਰ 437-655-1984 4376-555-1984। ਇੱਕ ਯਾਰ ਇੰਨੀ ਟੌਪ ਦੀ ਲਿਸਟਿੰਗ ਸਾਡੇ ਸਾਹਮਣੇ ਆਈ ਹੈ ਨਾ, ਸੋ ਜਪਿੰਦਰ ਬਰਾੜ ਹੋਣਾ ਦੀ ਐਕਸਕਲੂਸਿਵ ਲਿਸਟਿੰਗ ਹੈ, ਇਹ ਕੈਲੰਡਰ ਦੇ ਵਿੱਚ ਹੈ, ਲਗਜ਼ਰੀ ਲਿਸਟਿੰਗ। ਅਤੇ 3.5 ਏਕੜ ਤੋਂ ਵੀ ਵੱਧ ਲੈਂਡ ਹੈ, ਟੋਟਲ 3.6 ਏਕੜ ਲੈਂਡ ਹੈ, ਜਿਸ ਵਿੱਚ 11,700 ਸਕੁਏਅਰ ਫੁੱਟ ਅਬਵ ਗ੍ਰੇਡ ਲਗਜ਼ਰੀ ਲਿਵਿੰਗ ਸਪੇਸ ਹੈ ਅਤੇ 7,000 ਸਕੁਏਅਰ ਫੁੱਟ ਦੀ ਵਾਕਆਊਟ ਬੇਸਮੈਂਟ ਹੈ। ਟੋਟਲ 18,000 ਸਕੁਏਅਰ ਫੁੱਟ ਦੀ ਜਗ੍ਹਾ, ਅੰਦਰ ਵੜੋ 22 ਫੁੱਟ ਦੀਆਂ ਸੀਲਿੰਗਸ ਨੇ, 19 ਫੁੱਟ ਦੀ ਸੀਲਿੰਗ ਫੈਮਿਲੀ ਰੂਮ 'ਚ ਹੈ, ਉੱਪਰ 6 ਬੈਡਰੂਮ ਨੇ, ਹਰ ਬੈਡਰੂਮ 'ਚ ਵਾਕ ਇਨ ਕਲੋਜ਼ਿਟ ਹੈ, 42 ਗੱਡੀਆਂ ਦੀ ਪਾਰਕਿੰਗ ਹੈ, 42 ਗੱਡੀਆਂ ਦੀ ਪਾਰਕਿੰਗ ਹੈ। ਸੋ ਤੁਸੀਂ ਜਪਿੰਦਰ ਨੂੰ ਕਾਲ ਕਰੋ, ਵੀਕਐਂਡ 'ਤੇ ਸੈਟਰਡੇ ਸੰਡੇ 2 ਦਿਨ ਇਹ ਓਪਨ ਹਾਊਸ ਕਰ ਰਹੇ ਨੇ, 1 ਤੋਂ 6। 416-729-3616 416-729-3616 416-769-3616 469-3616 ਕਾਲ ਕਰੋ। 4556 ਹੈਲੋ
3: ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਬਹੁਤ ਵਧੀਆ, ਚੜ੍ਹਦੀ ਕਲਾ ਜੀ, ਸ਼ੁਕਰਾਨਾ ਜੀ, ਵਾਹਿਗੁਰੂ ਦਾ ਤੰਦਰੁਸਤੀ ਬਖਸ਼ੀ ਹੋਈ ਹੈ।
0: ਬਹੁਤ ਵਧੀਆ ਵੀਰੇ, ਬਹੁਤ ਵਧੀਆ,
3: ਚਲੋ ਚੰਗੀ ਗੱਲ ਹੈ ਜੀ। ਇੱਕ ਟੌਪਿਕ ਚੱਲ ਰਿਹਾ ਸੀਗਾ ਕਾਲਜ ਲਾਈਫ, ਰਾਈਟ? ਤਾਂ ਕਿਹੜੀ ਤੁਹਾਡੀ ਅਟੈਚਮੈਂਟ ਹੈਗੀ ਉਸ ਟਾਈਮ ਤੇ, ਜਿਹੜੀ ਤੁਸੀਂ ਇੱਕ ਡਿਸਕ੍ਰਾਈਬ ਕਰ ਸਕੋ ਆਪਣੇ ਇੱਕ ਸੌਂਗ ਦੇ ਨਾਲ, ਗੀਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਯਾਦਾਂ, ਬਹੁਤ ਸਾਰੇ ਇਹ ਦੋਸਤ ਮਿੱਤਰ ਹੁੰਦੇ ਨੇ ਪੜ੍ਹਦੇ ਨੇ ਨਾਲ, ਰਾਈਟ? ਤਾਂ ਪਿੱਛੇ ਬਾਈ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਸੀਗੀ ਕਿ ਵੀ ਮਤਲਬ ਬਾਈ ਜੀ ਕਹਿੰਦੇ ਵੀ ਅਸੀਂ ਭੰਗੜੇ ਦੇ ਹੁੰਦੇ ਸੀਗੇ, 2 ਮੁੰਡੇ ਦੇ 2 ਫੁੱਟਬਾਲਰ ਹੁੰਦੇ ਸੀਗੇ, ਰਾਈਟ? ਤਾਂ ਮਤਲਬ ਅਸੀਂ ਕਿਸੇ ਨਾਲ ਐਪਰੀਸ਼ੀਏਟ ਕਰਦੇ ਆਉਂਦੇ ਸੀ, ਤਾਂ ਅਸੀਂ ਖਾਣਾ ਵੀ ਖਾਣਾ ਤੇ ਰਲ ਮਿਲ ਕੇ ਖਾਣਾ ਸਾਰਿਆਂ ਨੇ, ਹਨਾ, ਆਪਦਾ ਦਾ ਖਾਣਾ ਸਾਂਝਾ ਕਰਨਾ, ਤਾਂ ਉਹ ਬਹੁਤ ਵਧੀਆ ਲੱਗਦਾ ਹੈ ਜੀ। ਲਾਈਫ ਜਿਹੜੀ ਨਾਲ ਜੁੜੀ ਵੀ ਹੁੰਦੀ ਹੈ ਆਪਣੀ ਕਾਲਜ ਟਾਈਮ ਦੀ, ਜੇ ਅਸੀਂ ਕਹੀਏ ਤਾਂ ਇੱਕ ਸੌਂਗ ਜਿਸ ਤਰ੍ਹਾਂ ਹੈਗਾ ਗਾ ਬਾਈ ਸਤਿੰਦਰ ਸਰਤਾਜ ਹੋਰਾਂ ਜੀ ਨੇ ਸਟਾਰਟ ਕੀਤਾ ਸੀਗਾ ਕਿ ਨਿੱਕੀ ਜਿਹੀ ਕੁੜੀ, ਤਾਂ ਉਹ ਅਲਫਾਜ਼ ਜਿਹੜੇ ਸੀਗੇ ਉਸ ਟਾਈਮ ਦੇ ਉੱਤੇ, ਜਿਵੇਂ ਮਤਲਬ ਕਲੈਰਿਟੀ ਇੰਨੀ ਬਾਈ ਦੇ ਸੌਂਗ ਆਇਆ, ਉਹ ਤਾਂ ਉਹ ਸੌਂਗ ਜਿਹੜਾ ਸੀਗਾ ਉਹ ਮਤਲਬ ਐ ਮਤਲਬ ਵੀ ਜ਼ਹਿਨ ਦੇ ਵਿੱਚ ਹੀ ਵਸ ਗਏ ਜੀ, ਉਹ ਦਿਲਾਂ ਦੇ ਵਿੱਚ ਹੀ ਵਸ ਗਈ।
0: ਪਰ ਓਕੇ, ਗਾਣਾ ਬਹੁਤ ਪਿਆਰਾ, ਬਹੁਤ ਸੋਹਣਾ, ਬਟ ਕਾਲਜ ਉਹ ਗਾਣਾ ਉਦੋਂ ਆਇਆ ਸੀ ਜਦੋਂ ਤੁਸੀਂ ਕਾਲਜ ਦੇ ਵਿੱਚ ਸੀਗੇ?
3: ਉਦੋਂ ਤਕਰੀਬਨ ਮਤਲਬ 15-16 ਸਾਲ ਤੋਂ ਉੱਤੇ ਹੋ ਚੱਲਿਆ, ਆਈ ਥਿੰਕ
0: ਜੀ।
3: ਅਸੀਂ ਤਾਂ ਪੜ੍ਹਿਆ ਨੂੰ ਤਕਰੀਬਨ 2005 ਦੇ ਪਾਸ ਆਊਟ ਹੈਗੇ ਆ ਕਾਲਜ ਐਂਡ ਯੂਨੀਵਰਸਿਟੀ ਦੇ ਵਿੱਚੋਂ। ਤਾਂ ਇਸ ਤਰ੍ਹਾਂ ਐ, ਚਲੋ ਅੱਜ ਗੱਡੀ ਚ ਬੈਠੇ ਸੀਗੇ, ਸੁਣ ਰਹੇ ਸੀਗੇ, ਮੈਂ ਕਿਹਾ ਟਰਾਈ ਕਰਕੇ ਦੇਖਦੇ ਹਾਂ ਜੀ ਬਾਈ ਜੀ ਨਾਲ ਗੱਲ ਹੁੰਦੀ ਆ ਤਾਂ ਕਰਕੇ ਦੇਖ।
0: ਕਿਉਂ ਨੀ ਯਾਰ, ਕਰਿਆ ਕਰੋ ਜਦੋਂ ਵੀ ਸੁਣਦੇ ਹੋ, ਹੁਣ ਤੁਸੀਂ ਜੇ ਪ੍ਰੋਗਰਾਮ ਸੁਣੀ ਰਹੇ ਹੋ ਤਾਂ ਕਾਲ ਕਰਿਆ ਕਰੋ, ਸਵੇਰੇ ਕਰ ਲਿਆ ਕਰੋ, ਸਵੇਰੇ ਵੀ ਅਸੀਂ ਹਾਜ਼ਰ ਹੁੰਦੇ, ਸ਼ਾਮ ਨੂੰ ਵੀ ਅਸੀਂ ਹਾਜ਼ਰ ਹੁੰਦੇ।
3: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਨਹੀਂ, ਬਹੁਤ ਚੰਗਾ ਲੱਗਦਾ ਵੀ ਚਲੋ ਕਈ ਵਾਰੀ ਤੁਹਾਨੂੰ ਸੁਣੀ ਦਾ, ਤੁਸੀਂ ਕਹਿੰਦੇ ਵੀ ਯਾਰ ਅਸੀਂ ਇੱਥੋਂ ਦੇ ਜੰਪਲ ਹੈਗੇ ਆ ਕੈਨੇਡਾ ਦੇ, ਹਨਾ
0: ਜੀ,
3: ਤਾਂ ਸਾਡਾ ਫੋਨੈਟਿਕਸ ਨੇ, ਪਰ ਜਿੰਨੀ ਸੋਹਣੀ ਪੰਜਾਬੀ ਤੁਸੀਂ ਬੋਲਦੇ ਹੋ ਤੇ ਜੰਪਲ ਹੋ ਕੇ, ਮੈਨੂੰ ਨੀ ਲੱਗਦਾ ਵੀ ਇੰਨਾ ਫੋਨੈਟਿਕਸ ਕਿਸੇ ਦਾ ਹੋਊਗਾ।
0: ਥੈਂਕ ਯੂ ਬ੍ਰਦਰ।
3: ਹਾਂਜੀ ਹਾਂਜੀ,
0: ਅਜੇ ਵੀ ਪੰਜਾਬੀ ਚ ਗਲਤੀਆਂ ਚਲੋ ਹੋ ਜਾਂਦੀਆਂ ਨੇ, ਬਟ ਹੋਰ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰ ਰਹੇ
3: ਜ਼ਰੂਰ ਹੈ ਜੀ। ਦੇਖੋ ਜਿਹੜਾ ਬੰਦਾ ਧਰਤੀ ਦੇ ਨਾਲ ਜੰਪਲ ਹੈ, ਹਨਾ, ਤਾਂ ਉਹਨਾਂ ਤੋਂ ਨਹੀਂ ਇਹ ਮਿਸਟੇਕਸ ਹੁੰਦੀਆਂ, ਕਈ ਵਾਰੀ ਉਹ ਵੀ ਕਰ ਜਾਂਦੇ, ਕਈ ਵਾਰੀ ਜਾਣ ਬੁੱਝ ਕੇ ਨੀ ਹੁੰਦੀਆਂ ਇਹ ਗੱਲਾਂ, ਪਰ ਬੰਦਾ ਉਸ ਲਹਿਜੇ ਨਾਲ ਗੱਲ ਕਰ ਰਿਹਾ ਹੁੰਦਾ ਵੀ ਉਹਦਾ ਧਿਆਨ ਆਇਆ ਹੁੰਦਾ ਵੀ ਮੈਂ ਫਟਾਫਟ ਆਪਣੀ ਉਹ ਗੱਲ ਕਹਿ ਦੇਵਾਂ, ਤਾਂ ਉਹ ਮਤਲਬ ਜਿਹੜਾ ਲਹਿਜਾ ਹੁੰਦਾ
0: ਇਨਫੋਰਮੇਸ਼ਨ ਦੇਈਏ ਬਈ, ਢਿੱਲੋਂ ਵੀਡੀਓ ਦੀ, ਢਿੱਲੋਂ ਵੀਡੀਓ ਕਰੋ ਸਟ੍ਰੀਮ। ਤੁਸੀਂ ਹੁਣ IPL ਕਦੋਂ ਆ ਮੈਚ, ਪੰਜਾਬ ਵਾਲਿਆਂ ਨੂੰ ਕੀ ਕਹੀਏ ਪੰਜਾਬ ਬਾਰੇ? ਖੈਰ, ਪੰਜਾਬ ਕਿੰਗਜ਼ ਨਾਟ ਡੂਇੰਗ ਗੁੱਡ, ਬਟ ਪੰਜਾਬ ਦਾ ਹੁਣ ਪਰਸੋਂ ਨੂੰ ਲਖਨਊ ਨਾਲ ਮੈਚ ਹੈ, ਸੋ ਕਰੋ ਸਟ੍ਰੀਮ ਦੇ ਨਾਲ ਨਾ ਤੁਸੀਂ ਕ੍ਰਿਕਟ ਦੇਖੋ, ਪੰਜ ਵੱਖਰੀਆਂ ਵੱਖਰੀਆਂ ਡਿਵਾਈਸਿਸ ਤੇ ਸਿਰਫ ਇੱਕ ਕਾਊਂਟਰ ਦੇਖ ਸਕਦੇ ਹੋ। ਢਿੱਲੋਂ ਵੀਡੀਓ 905-204-1313 905-204-1313 ਢਿੱਲੋਂ ਵੀਡੀਓ ਤੋਂ ਜਾਣਕਾਰੀ ਸਾਰੀ ਲੈ ਲਵੋ। ਉਸ ਦੇ ਨਾਲ ਨਾਲ ਗਰੋਸਰੀ ਕਰਨੀ ਹੈ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਦੀ ਹਰ ਇੱਕ ਲੋਕੇਸ਼ਨ ਦੇ ਵਿੱਚ ਗਰੋਸਰੀ ਸਟੋਰ ਹੈ, ਤੰਦੂਰੀ ਗ੍ਰਿਲ, ਨਾਲੇ ਗਰੋਸਰੀ ਕਰੋ ਨਾਲੇ ਵਧੀਆ ਡੀਲਾਂ ਲਓ ਇੰਡੀਅਨ ਫਰੂਟ ਲੈਂਡ। ਅਤੇ ਤੁਸੀਂ ਜਾਣੇ ਹੋ ਨਾ ਇਹਨਾਂ ਦੀਆਂ ਪੰਜ ਲੋਕੇਸ਼ਨਾਂ ਬਰੈਂਪਟਨ 'ਚ, ਮੇਫੀਲਡ ਕ੍ਰੈਡਿਟ ਵਿਊ, ਮਕਵੀਨ ਕੈਸਲ ਮੋੜ, ਬਵੇਰ ਸਿੰਘ ਕਿਊਜ਼ੀ, ਕੁਈਨ ਸਿੰਘ ਕਿਊਜ਼ੀ, ਅਤੇ ਨਾਲ ਨਵੀਂ ਲੋਕੇਸ਼ਨ ਸੈਂਡਲਵੁੱਡ ਹਰ ਇੰਟੇਰੀਓ। ਬਾਕੀ ਇਹ ਗੋਲਫ ਵੀ ਲੋਕੇਸ਼ਨ ਹੈ, ਕੇਂਬਰਿਜ ਵੀ ਲੋਕੇਸ਼ਨ ਹੈ, ਇੰਡੀਅਨ ਫਰੂਟ ਲੈਂਡ। 6336 ਹੈਲੋ ਜੀ,
4: ਜਰੂਰੀ ਨੀ ਹੁੰਦਾ ਕਿ ਦਿਲ ਟੁੱਟਿਆ ਹੋਵੇ ਬੰਦੇ ਦਾ,
0: ਜੀ ਜੀ,
4: ਆਪਣੇ ਪਸੰਦ ਹੁੰਦੀ ਹੈ। ਤੇ ਉਹਦੇ ਵਿੱਚ ਨਾ ਦੋ ਗਾਣੇ ਆਏ ਸੀਗੇ 90 ਦੇ ਦਸ਼ਕ ਦੇ ਵਿੱਚ, ਇੱਕ ਸੱਤ ਰੰਗ ਦਾ ਲਸ਼ਕਾਰਾ ਮਨਮੋਹਨ ਵਾਸ ਦਾ, ਇੱਕ ਆਇਆ ਸੀਗਾ ਇਹ ਸਾਬਰ ਕੋਠੀ ਦਾ ਚੰਨ ਜੁਗਨੂ ਤੇ ਤਾਰੇ।
0: ਚੰਨ
4: ਜੁਗਨੂ ਤੇ ਤਾਰੇ ਜੀ ਦਾ ਅਲਫਾਜ਼ ਇੰਨੇ ਵਧੀਆ ਨੀ ਨਾ, ਤੇ ਇੰਨੀ ਵਧੀਆ ਆਵਾਜ਼ ਸਾਬਰ ਕੋਠੀ ਜੀ ਦੀ ਆ।
0: ਅੱਛਾ,
4: ਉਹ ਅਸੀਂ ਦਿੱਲੀ ਨੂੰ ਮੈਟਾਡੋਰਾਂ ਚੱਲਦੀਆਂ ਹੁੰਦੀਆਂ ਸੀਗੀਆਂ ਉਹਨਾਂ ਟਾਈਮਾਂ ਚ, 9-10 ਘੰਟੇ 11 ਘੰਟੇ ਲੱਗ ਜਾਣੇ, ਔਰ ਪੁਲਿਸ ਦਾ ਵੀ ਡਰ ਹੁੰਦਾ ਸੀ ਉਹਨਾਂ ਨੂੰ ਫੜ ਲੈਂਦੇ ਹੁੰਦੇ, ਰੋਕਦੇ ਹੁੰਦੇ ਸੀ।
0: ਅੱਛਾ,
4: ਰਾਹ ਚ ਜਿੱਦਾਂ ਦਿੱਲੀ ਏਅਰਪੋਰਟ ਨੂੰ ਜਾਣਾ ਆ, ਉਸ ਵੇਲੇ ਅਸੀਂ 4 ਘੰਟੇ ਇੱਕ ਗਾਣਾ ਸੁਣਿਆ, 4 ਘੰਟੇ ਇੱਕ ਦੋਨੋਂ
0: ਗਾਣੇ ਚੱਲੇ। ਅੱਛਾ, 4 ਘੰਟੇ ਬਸ ਉਹੀ ਰਿਪੀਟ ਤੇ,
4: ਉਹੀ ਰਿਪੀਟ ਤੇ ਚੱਲੇ ਬਸ।
0: ਅੱਛਾ,
4: ਇਹ ਦੋਸਤ ਮਿੱਤਰਾਂ ਨਾਲ ਹੀ ਗਏ ਸੀਗੇ, ਉਸ ਵੇਲੇ ਚੜ੍ਹਦੇ ਵੀ ਏਦਾਂ ਹੁੰਦੇ, ਕੋਈ ਇੰਗਲੈਂਡ ਨੂੰ ਚੜ੍ਹ ਲੱਗਾ, ਕੋਈ ਇਟਲੀ ਨੂੰ।
0: ਇੱਕ ਤੁਸੀਂ ਇੱਕ ਕਿਹਾ ਸੀ ਆਪਣਾ ਸਰਦੂਲ ਜੀ ਦਾ, ਕਿਹੜਾ ਸੀ?
4: ਸਾਬਰ ਕੋਠੀ ਦਾ ਚੰਨ ਜੁਗਨੂ ਤੇ ਤਾਰੇ, ਇਹ ਅਲਫਾਜ਼ ਸੁਣਨੇ ਵਾਲੇ ਆ,
0: ਚੰਨ ਜੁਗਨੂ ਤਾਰੇ, ਠੀਕ ਹੈ
4: ਅਲਫਾਜ਼।
0: ਤੇ ਦੂਜਾ ਤੁਸੀਂ ਦੋ ਗਾਣੇ ਕਹੇ ਸੀ, ਦੂਜਾ ਕਿਹੜਾ ਸੀ?
4: ਮਨਮੋਹਨ
0: ਵਾਸ ਜੀ ਦਾ ਸਤਰੰਗ ਦਾ ਲਸ਼ਕਾਰ, ਉਹੀ ਨਾ? ਬੜੇ ਕਮਾਲ ਦੇ, ਜਦੋਂ ਉਹਨਾਂ ਦੀ ਐਲਬਮ ਆਈ ਸੀ ਆਪਣੀ ਕਾਹਨੂੰ ਕਰਦੀ ਚਲਾਕੀਆਂ ਨੀ, ਹੌਲੀ ਨੱਚ ਕਹਿਣ ਮੁੰਡੇ, ਉਹਦੇ ਵਿੱਚ ਹੀ ਮਣਕੇ ਸੀ।
5: ਮਣਕੇ ਇੱਕ 12-12 ਦੇ ਗਾਣਾ ਬਹੁਤ ਵਧੀਆ ਉਹਨਾਂ ਦਾ ਪੋਪੂਲਰ ਹੈ,
0: ਬਹੁਤ ਪੋਪੂਲਰ ਹੈ, ਬਹੁਤ ਵਧੀਆ ਗਾਣਾ ਸੀਗਾ ਉਹ,
5: ਵਿੱਚ ਪਿੰਡਾਂ ਦੇ ਭੈਣ ਪਟਾਕੇ।
0: ਹਾਂ, ਅਸੀਂ ਉਸ ਗਾਣੇ ਤੇ ਭੰਗੜਾ ਬਹੁਤ ਪਾਇਆ, ਵਿੱਚ ਪਿੰਡਾਂ ਦੇ ਭੈਣ ਪਟਾਕੇ 12-12 ਦੇ, ਸੋ ਬਹੁਤ ਵਧੀਆ ਸੋਹਣੇ ਗਾਣੇ ਯਾਦ ਕਰਾਤੇ। ਲੈਂਬਰ ਜੀ ਦਾ ਵੀ ਲਾਉਣੇ ਆ ਫਿਰ, ਸੋ ਮਨਜੀਤ ਤੁਸੀਂ ਵੀ 12-12 ਤੋਂ ਘੱਟ ਨਹੀਂ ਹੈਗੇ, ਸੋ ਦੱਸੋ ਕੋਈ ਵਧੀਆ ਡੀਲ।
5: ਹਾਂ ਬਿਲਕੁਲ ਨਵੀਂ, ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ, ਤੁਸੀਂ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦੇ ਕੋਂਬੋ ਦੇ ਵਿੱਚ ਡੀਲ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਪ, ਟਾਲ ਟੱਪ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੇ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟਨ ਕਿਚਨ ਜੇ ਡਿਜ਼ਾਈਨ ਕਰ ਰਹੇ ਹੋ, ਤਾਂ ਜੈਨੇਅਰ ਵਰਗੇ ਪ੍ਰੀਮੀਅਮ ਬ੍ਰਾਂਡ ਦੇ ਉੱਪਰ ਐਕਸਕਲੂਸਿਵ 20% ਦਾ ਡਿਸਕਾਊਂਟ ਇਸ ਵੀਕਐਂਡ ਅਸੀਂ ਅਪਲਾਈਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। $1200 ਦੀ ਸੇਵਿੰਗ ਤੁਸੀਂ ਕਿਚਨੇਟ ਤੇ ਬੋਸ਼ ਦੇ ਉੱਪਰ ਕਰ ਸਕਦੇ ਹੋ, ਤੇ 35% ਦਾ ਡਿਸਕਾਊਂਟ ਬਿਲਟ ਇਨ ਅਪਲਾਈਸਿਸ ਦੇ ਉੱਪਰ ਸੈਮਸੰਗ, ਵਰਲਪੂਲ, ਮੇਟੈਕ ਤੇ ਫਰਿਜਡੇਅਰ ਦੇ ਉੱਪਰ ਤੁਸੀਂ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਵੀਕਐਂਡ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: 905-450-0054-4105. ਹੈਲੋ, ਸਤਿ ਸ੍ਰੀ ਅਕਾਲ ਜੀ ਭਾਜੀ, ਕਿਵੇਂ ਹੋ?
6: ਵਧੀਆ ਜੀ ਭਾਜੀ, ਠੀਕ ਠਾਕ ਭਾਜੀ. ਕੁਲਵੀਰ ਸਿੰਘ ਦਾ ਇੱਕ ਗਾਣਾ ਵਾ, ਉਹਨਾਂ ਨੂੰ ਟਾਈਟਲ ਨੀ ਪਤਾ, ਬਸ ਬੋਲ ਲੈਣਾ ਪਤਾ ਵਾ ਜਿਹੜਾ ਸੁਣਦੇ ਹੁੰਦੇ ਆ. ਲਾਲ ਰੀਬਨ ਗੁੱਤਾਂ ਦੇ ਵਿੱਚ ਪਾਏ ਸੀ, ਕਾਲੋ ਜੀ ਮੈਂ ਕਾਲਜ ਵਿੱਚ ਛੇੜ ਲਈ.
0: ਲਾਲ ਰੀਬਨ ਮੈਂ
6: ਲਾਲ ਰੀਬਨ ਗੁੱਤਾਂ ਦੇ ਵਿੱਚ ਪਾਏ ਸੀ, ਇੱਕ ਕਾਲੋ ਜੀ ਮੈਂ ਕਾਲਜ ਵਿੱਚ ਛੇੜ ਲਈ.
0: ਮੈਨੂੰ ਤਾਂ ਪਹਿਲਾਂ ਵੀ ਬਾਈ ਜੀ ਦੱਸ ਕੇ ਟਿਆ, ਲਾਲ ਟਰਾਊਜ਼ਰ ਗਾਣਾ ਸੀਗਾ ਹਨਾ?
6: ਨਹੀਂ ਨਹੀਂ, ਉਹ ਲਾਲ ਟਰਾਊਜ਼ਰ ਗਾਣਾ ਹੋਰ ਆ. ਇਹ ਇੱਕ ਲਾਈਨ ਆਉਂਦੀ ਆ ਵੀ ਕੁੜੀ ਨੇ ਲਾਲ ਰੀਬਨ ਗੁੱਤਾਂ ਦੇ ਵਿੱਚ ਪਾਏ ਸੀ ਤੇ ਕਾਲੋ ਜੀ ਮੈਂ ਕਾਲਜ ਚ ਛੇੜ ਲਈ. ਉਹਨੂੰ ਪੂਰਾ ਗਾਣਾ ਨੀ ਮੈਨੂੰ ਚੇਤਾ, ਇਹ ਵੀ ਬਹੁਤ ਸੁਣਿਆ.
0: ਚਲੋ ਲੱਭ ਲੈਣੇ ਆ ਵੀ ਭਾਜੀ, ਕਿਸੇ ਨਾ ਕਿਸੇ ਨੇ ਦੱਸ ਦੇਣਾ,
6: ਬਾਕੀ ਕਿਸੇ ਨਾ ਕਿਸੇ ਬਾਈ ਨੇ ਦੱਸ ਦੇਣਾ.
0: ਸੋ ਤੁਹਾਡੀ ਕਾਲਜ ਟਾਈਮ ਨਾਲ ਇਹ ਗਾਣਾ ਜੁੜਿਆ ਹੈ?
6: ਹਾਂਜੀ ਹਾਂਜੀ ਭਾਜੀ.
0: ਚਲੋ ਲਾ ਦਿੰਦੇ, ਨੋ ਪ੍ਰੋਬਲਮ, ਲੱਭ ਲੈਂਦੇ. ਥੈਂਕ ਯੂ ਵੀਰੇ. ਸੋ ਦੋ ਕੁ ਬੋਲ ਲਾਈਏ ਹੁਣ, ਮੈਂ ਗਾਣੇ ਇੰਨੇ ਥੋੜੇ ਤੋਂ ਲੈ ਲਏ, ਮੈਂ ਲਾਇਆ ਕੁਛ ਹੈ ਨੀਗਾ. ਤੁਸੀਂ ਵੀ ਕਹੋਗੇ ਨਵੀਂ ਚੰਗਾ ਕੰਮ ਕੀਤਾ ਹੈ, ਗਾਣੇ ਤੁਸੀਂ ਲੋਕਾਂ ਤੋਂ ਰਿਕੁਐਸਟ ਲਈ ਜਾਂਦੇ ਹੋ, ਲਾਉਂਦੇ ਹੈ ਨੀ. ਸੋ ਇੱਕ ਮੈਨੂੰ ਰਿਕੁਐਸਟ ਆਈ ਸੀ, ਸੁਣੀਏ ਦੋ ਕੁ ਬੋਲ, ਤੇ ਅਮਨ ਗਿਆਨਕ. ਮੈਂ ਬਾਈ ਨੂੰ ਕਦੇ ਸੁਣਿਆ ਨੀ, ਬਟ ਇਹ ਗਾਣਾ ਮੇਰੇ ਮੈਨੂੰ ਰਿਕੁਐਸਟ ਬਹੁਤ

0: ਠੀਕ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਨਾ 905-673-3337 ਨੰਬਰ ਹੈ ਆਪਣਾ, ਯਾਦ ਰੱਖੋ ਤੁਸੀਂ ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਵਾਉਣੀ ਹੈ, ਇੱਕੋ ਇੱਕ ਨਾਮ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਮੈਟਲ ਰੂਫ ਹੋਵੇ ਜਾਂ ਕੋਈ ਨਵਾਂ ਘਰ ਬਣ ਰਿਹਾ ਨਿਊ ਕੰਸਟਰਕਸ਼ਨ ਦੀ ਰੂਫ ਹੈ, ਮੈਂ ਖੁਦ ਬਾਈ ਜੀ ਤੋਂ ਕੰਮ ਕਰਾਇਆ, ਹੀ ਡਜ਼ ਅ ਵੈਰੀ ਗੁੱਡ ਜੋਬ। ਸੋ ਕੋਈ ਵੀ ਰੂਫ ਦਾ ਕੰਮ 647-9194913 6479119413 ਦੇ ਉੱਤੇ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ। ਸੌਰਭ ਰਤਨ ਜੀ ਸਾਡੇ ਨਾਲ ਨੇ, ਸੌਰਭ ਜੀ ਗੁੱਡ ਈਵਨਿੰਗ ਸਰ, ਕੀ ਹਾਲ ਹੈ?
1: ਥੈਂਕ ਯੂ ਨਵੀ, ਥੈਂਕ ਯੂ ਵੈਰੀ ਮਚ, ਗੁੱਡ ਈਵਨਿੰਗ ਟੂ ਯੂ ਐਂਡ ਆਲ ਲਿਸਨਰਸ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ, ਅਸੀਂ ਤਾਂ ਗਾਣਿਆਂ ਦੀਆਂ ਗੱਲਾਂ ਕਰ ਰਹੇ ਹਾਂ, ਮੈਨੂੰ ਲੱਗਦਾ ਸੌਰਭ ਜੀ ਜਦੋਂ ਕਾਲਜ ਦੇ ਵਿੱਚ ਸੀਗੇ ਤੁਸੀਂ ਗਾਣੇ ਤਾਂ ਘੱਟ ਸੁਣੇ ਹੋਣੇ, ਸਵੇਰੇ ਉੱਠ ਕੇ ਤੁਸੀਂ ਬਸ ਮਾਰਕੀਟ ਦੀ ਰਿਪੋਰਟ ਹੀ ਸੁਣਦੇ ਹੋਵੋਗੇ।
1: ਨਹੀਂ ਨਹੀਂ, ਕੁਛ ਨਹੀਂ ਹੈ, I was also a young kid, then I became, ਮਤਲਬ ਇਹ ਇਹ ਇਹ ਫੇਜ਼ ਆਫ ਲਾਈਫ ਹੈ ਨਵੀਂ।
0: ਨਹੀਂ ਪਰ ਜਿੰਨੀ ਤੁਹਾਨੂੰ ਨੌਲੇਜ ਹੈ ਮਾਰਕੀਟ ਦੀ, ਮੈਂ ਤਾਂ ਐ ਲੱਗਦਾ ਕਿ ਹੁੰਦਾ ਨਹੀਂ, ਜੇ ਹੁਣ ਜੇ ਤੁਸੀਂ ਕਿਸੇ ਟਾਈਗਰ ਵੁੱਡਸ ਦੀ ਗੱਲ ਕਰੋ ਵੀ 4 ਸਾਲ ਦੀ ਉਮਰ ਤੋਂ ਬੰਦਾ ਗੋਲਫ ਖੇਡਣ ਲੱਗ ਗਿਆ, ਜਿੰਨੀ ਤੁਹਾਨੂੰ ਮਾਰਕੀਟ ਦੀ ਨੌਲੇਜ ਹੈ, ਐ ਲੱਗਦਾ ਕਿ 4 ਸਾਲਾਂ ਤੋਂ ਬਸ ਤੁਸੀਂ ਮਾਰਕੀਟ ਦੀਆਂ ਰਿਪੋਰਟਸ ਹੀ ਸੁਣ ਰਹੇ ਹੋ।
1: ਨਵੀਂ ਉਹਦੇ 3 ਕਾਰਨ ਹੈਗੇ ਨੇ, ਮੈਂ ਬਹੁਤ ਰਿਸਪੈਕਟਫੁਲੀ ਇਹ ਗੱਲ ਸ਼ੇਅਰ ਕਰ ਰਿਹਾ ਕਿ ਪਹਿਲੀ ਗੱਲ ਇਹ ਹੈ ਕਿ ਮੇਰਾ ਪੈਸ਼ਨ ਬਹੁਤ ਹੈ ਇਸ ਚੀਜ਼ ਲਈ,
0: ਬਿਲਕੁਲ।
1: ਦੂਸਰੀ ਚੀਜ਼, ਮੈਂ ਹਾਈਲੀ ਆਪਣਾ ਜਿਹੜਾ ਹੈਗਾ ਪੋਜ਼ਿਟਿਵ ਰਹਿੰਦਾ ਹੈਗਾ, ਜਨਰਲੀ ਸਪੀਕਿੰਗ ਆਈ ਡੂ ਨਾਟ ਹੈਵ ਅ ਨੈਗੇਟਿਵ ਮਾਈਂਡਸੈਟ ਔਰ ਆਈਡੀਓਲੋਜੀ, ਜਾਂ ਮੈਂ ਸੋਚਦਾ ਹੀ ਨਹੀਂ ਹੈ, ਮਤਲਬ ਨੈਗੇਟਿਵ ਮੈਨੂੰ ਹੁੰਦਾ ਕਿ ਹਾਊ ਟੂ ਟਰਨ ਦ ਨੈਗੇਟਿਵਿਟੀ ਇਨ ਟੂ ਪੋਜ਼ਿਟਿਵਿਟੀ। ਤੀਸਰੀ ਚੀਜ਼ ਇਹ ਹੈ ਕਿ ਕਿਉਂਕਿ ਜਦੋਂ ਕੋਈ ਵੀ ਚੀਜ਼ ਤੁਹਾਡੀ ਡੇ ਟੂ ਡੇ ਲਾਈਫ ਦਾ ਹਿੱਸਾ ਬਣ ਜਾਂਦਾ ਹੈਗਾ ਕਿ ਹੁਣ ਇੰਨੇ ਸਾਲਾਂ ਤੋਂ ਕੰਪਨੀਜ਼ ਨੂੰ ਟਰੈਕ ਕਰ ਰਹੇ ਹਾਂ, ਉਹਨਾਂ ਦੇ ਸਟਾਕਸ ਨੂੰ, ਉਹਨਾਂ ਦੀਆਂ ਅਰਨਿੰਗਸ ਨੂੰ, ਸੋ ਹੁਣ ਇੱਕ ਤਰ੍ਹਾਂ ਦੇ ਨਾਲ ਨਾ ਉਹ ਰਿਪੋਜ਼ਿਟਰੀ ਆਫ ਇਨਫੋਰਮੇਸ਼ਨ ਬ੍ਰੇਨ ਚ ਬਣ ਗਈ ਹੈ, ਤੇ ਇਸ ਕਰਕੇ ਜਿਹੜੇ ਐਂਡ ਰਿਜ਼ਲਟ ਨੇ ਉਹ ਬੜੇ ਪ੍ਰੈਡਿਕਟੇਬਲ ਤੇ ਹਾਈਲੀ ਪ੍ਰੋਫਿਟੇਬਲ ਆ ਰਹੇ ਹੈ।
0: ਨਹੀਂ ਦੇਖੋ, ਕਿਸੇ ਚੀਜ਼ ਦੀ ਨੌਲੇਜ ਹੋਵੇ ਨਾ, ਹੁਣ ਜਿਹੜਾ ਬੰਦਾ ਨਹੀਂ ਮਾਰਕੀਟ ਵੱਲ ਧਿਆਨ ਦਿੰਦਾ, ਇਟਸ ਨਾਟ ਬਿਕੋਜ਼ ਉਹ ਚਾਹੁੰਦੇ ਨਹੀਂ, ਇਟਸ ਬਿਕੋਜ਼ ਉਹਨਾਂ ਕੋਲ ਪੈਸ਼ਨ ਨਹੀਂ, ਨਾ ਕਈ ਵਾਰ ਸਮਾਂ ਵੀ ਨਹੀਂ ਹੁੰਦਾ। ਸੋ ਦੈਟਸ ਵਾਈ ਅਸੀਂ ਹਾਈਲੀ ਰੈਕਮੈਂਡ ਕਰਦੇ ਹਾਂ, ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡੇ ਪੈਸੇ ਤੁਸੀਂ ਬਹੁਤ ਮਿਹਨਤ ਨਾਲ ਕਮਾਉਂਦੇ ਹੋ, ਉਹਨਾਂ ਨੂੰ ਕਿਵੇਂ ਗਰੋ ਕਰਨਾ, ਕਿਵੇਂ ਇਨਵੈਸਟ ਕਰਨਾ, ਕਿਵੇਂ ਰਿਟਾਇਰਮੈਂਟ ਲਈ ਸੈਟਅਪ ਤੁਸੀਂ ਹੋਣਾ, ਐਨਾ ਨਾ ਹੋਵੇ ਵੀ ਤੁਹਾਡੀ ਹੁਣ 60+ ਉਮਰ ਹੈ ਫਿਰ ਜਾ ਕੇ ਤੁਸੀਂ ਪਲੈਨਿੰਗ ਕਰੋ, ਦ ਯੰਗਰ ਦ ਬੈਟਰ, ਜੇ ਤੁਹਾਡੀ 20, 25, 30, 35 ਏਜ, ਦ ਬੈਸਟ ਟਾਈਮ ਟੂ ਸਟਾਰਟ। ਸੋ ਉਹਦੇ ਲਈ ਸੌਰਭ ਜੀ ਇਜ਼ ਨੰਬਰ 1। ਸੋ ਸੌਰਭ ਜੀ ਹੋਰ ਕੀ ਅੱਜ ਫਿਰ ਜਾਣਕਾਰੀ ਆਪਾਂ ਦੇ ਰਹੇ ਹਾਂ?
1: ਨਵੀਂ ਅੱਜ ਮੈਂ ਜਾਣਕਾਰੀ ਦੇਣਾ ਚਾਹਾਂਗਾ ਕਿ ਇਹ ਪ੍ਰੋਗਰਾਮ ਨਾ ਬਹੁਤ ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਇੰਸਟੀਟਿਊਸ਼ਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਕ੍ਰੀਏਟ ਕਰਵਾਉਣ ਦੀ, ਜਿਹ ਚ ਵੱਡੇ ਬੈਂਕਸ ਵੀ ਨੇ, ਲੇਕਿਨ ਹੋ ਨਹੀਂ ਪਾ ਰਿਹਾ ਸੀਗਾ। ਆਪਾਂ ਸਾਰੇ ਜਾਣਦੇ ਹੈਗੇ ਹਾਂ ਕਿ ਯੂ ਨੋ ਅਦਰ ਪੀਪਲਸ ਮਨੀ ਐਂਡ ਅਦਰ ਪਰਸਨਸ ਟੈਲੈਂਟ, ਇਹਦੀ ਜਿਹੜੀ ਯੂਟੀਲਾਈਜੇਸ਼ਨ ਹੈ ਲੰਬੇ ਸਮੇਂ ਤੋਂ ਹੋ ਰਹੀ ਹੈ। ਹਰ ਇੱਕ ਸਕਸੈਸਫੁਲ ਇੰਡੀਵਿਜੁਅਲ, ਚਾਹੇ ਉਹ ਜੋਬ ਤੇ ਹੈ ਜਾਂ ਬਿਜ਼ਨਸ ਹੈ ਜਾਂ ਪ੍ਰੋਫੈਸ਼ਨਲ ਹੈ, ਉਹ ਆਪਣੀ ਮਨੀ ਮੈਨੇਜਮੈਂਟ ਮੋਟੇ ਤੌਰ ਦੇ ਉੱਪਰ ਐਸੇ ਬੰਦੇ ਦੇ ਹੱਥ 'ਚ ਦੇਣਾ ਚਾਹੁੰਦਾ ਹੈ ਜਿਹੜਾ ਕਿ 24/7 ਜਾਂ ਜਿਹੜੀ ਰਿਸਪੋਂਸੀਬਲ ਹੋ ਕੇ ਉਸ ਚੀਜ਼ ਨੂੰ ਜਿਹੜਾ ਹੈਗਾ ਮੈਨੇਜ ਕਰੇ, ਤੇ ਅਬਵ ਐਵਰੇਜ, ਅਬਵ ਐਕਸਪੈਕਟੇਸ਼ਨ ਮੈਂ ਕਹਾਂਗਾ ਕਿ ਰਿਜ਼ਲਟ ਦੇਵੇ, ਔਰ ਇਹ ਮਾਰਕੀਟ 'ਚ ਹੋ ਵੀ ਰਿਹਾ ਹੈ। ਆਪਣੇ ਲਿਸਨਰ ਨੂੰ ਵੀ ਗੱਲ ਸਮਝਣੀ ਪੈਣੀ ਹੈਗੀ ਆ, ਤੁਸੀਂ ਕਿਸੇ ਵੀ ਪ੍ਰੋਫੈਸ਼ਨ 'ਚ ਹੈਗੇ ਹੋ, ਜਦੋਂ ਮਨੀ ਮੈਨੇਜਮੈਂਟ ਦੀ ਗੱਲ ਆਉਂਦੀ ਹੈ, ਇਨਵੈਸਟਿੰਗ ਉਹਦਾ ਬੜਾ ਵੱਡਾ ਹਿੱਸਾ ਹੈ, ਉਹਦਾ ਉਹਦਾ ਟਾਈਮਿੰਗ, ਟਾਈਮ ਮੈਨੇਜਮੈਂਟ, ਟਾਈਮ ਹੋਰਾਈਜ਼ਨ, ਡਿਫਰੈਂਟ ਇੰਟਰਵਲ ਦੇ ਉੱਪਰ ਡਿਸੀਜਨ ਲੈਣਾ। ਮਾਰਕੀਟ ਇਜ਼ ਕੰਟੀਨਿਊਸਲੀ ਮੇਕਿੰਗ ਮਨੀ ਫਾਰ ਪੀਪਲ। ਇਹਦੇ ਵਿੱਚ ਜਦੋਂ ਆਪਾਂ ਇਨਵੈਸਟਿੰਗ ਦੀ ਗੱਲ ਕਰਦੇ ਹਾਂ, ਜਿਹੜੇ ਪ੍ਰੋਗਰਾਮ ਦੀ ਮੈਂ ਗੱਲ ਕਰ ਰਿਹਾ, ਮੈਂ ਥੋੜ੍ਹਾ ਜਿਹਾ ਇਹਨੂੰ ਟੱਚ ਬੇਸ ਕਰਨਾ ਚਾਹਾਂਗਾ। ਇਹ ਹੈਗਾ ਕਿ ਆਪਾਂ ਜਾਣਦੇ ਹਾਂ ਕਿ ਕੋਈ ਵੀ ਚੀਜ਼ ਜਦੋਂ ਆਪਾਂ ਖਰੀਦਦੇ ਹਾਂ, ਖਾਸ ਕਰਕੇ ਹੈਵੀ ਟਿਕਟ, ਵੱਡੀ ਟਿਕਟ ਆਈਟਮ, ਕੋਈ ਦੁਕਾਨ ਖਰੀਦ ਰਹੇ ਹਾਂ, ਬਿਜ਼ਨਸ ਖਰੀਦ ਰਹੇ ਹਾਂ, ਘਰ ਖਰੀਦ ਰਹੇ ਹਾਂ, ਤੇ ਆਪਾਂ ਬੋਰੋ ਕਰ ਰਹੇ ਹਾਂ, ਆਪਾਂ ਡਾਊਨ ਪੇਮੈਂਟ ਪੇ ਕਰ ਰਹੇ ਹਾਂ, ਤੇ ਆਪਾਂ ਇੱਕ ਪ੍ਰਿੰਸੀਪਲ ਐਂਡ ਇੰਟਰਸਟ ਦੀ ਪੇਮੈਂਟ ਦੇ ਰਹੇ ਹਾਂ, ਤੇ ਇੱਕ ਰਿਸਪੈਕਟਿਵ ਇੰਟਰਸਟ ਰੇਟ ਜਿਹੜਾ ਹੈਗਾ ਉਹਦੇ ਲਈ ਆਪਾਂ ਕਰਕੇ ਉਹਦੀ ਪੇਮੈਂਟ ਸ਼ੁਰੂ ਹੋ ਜਾਂਦੀਆਂ ਨੇ, ਦੈਨ ਵੀ ਆਰ ਰਿਸਪੋਂਸੀਬਲ ਟੂ ਕੈਰੀ ਦੈਟ। ਸੋ ਇਹ ਚੀਜ਼ਾਂ ਚੱਲ ਰਹੀਆਂ ਨੇ। ਇਨਵੈਸਟਮੈਂਟ ਦੀ ਦੁਨੀਆਂ ਦੇ ਵਿੱਚ ਕਿਵੇਂ ਕੰਮ ਕਰਦਾ? ਸੋ ਪਹਿਲੀ ਗੱਲ ਇਹ ਹੈਗੀ ਹੈ ਕਿ ਜਿਹੜੇ ਲੋਕ ਖਾਸ ਕਰਕੇ ਕਾਰਪੋਰੇਸ਼ਨ ਹੋਲਡਰ ਨੇ, ਜਿਹਨਾਂ ਦੇ ਬਿਜ਼ਨਸਿਸ ਨੇ, ਪ੍ਰੋਫੈਸ਼ਨਲ ਨੇ, ਪ੍ਰੋਗਰਾਮ ਸੁਣਦੇ ਨੇ, ਹੁਣ ਉਹਨਾਂ ਨੂੰ ਇੰਡੀਵਿਜੁਅਲ ਇਹ ਪੈਸਾ ਇਨਵੈਸਟ ਕਰਨ ਦੀ ਜ਼ਰੂਰਤ ਨਹੀਂ ਪਏਗੀ। ਅਸੀਂ ਤੁਹਾਡੀ ਕਾਰਪੋਰੇਸ਼ਨ ਚੋਂ ਹੀ, ਓਪਰੇਟਿੰਗ ਕੰਪਨੀ ਜਾਂ ਹੋਲਡਿੰਗ ਕੰਪਨੀ, ਉਹਦੇ ਵਿੱਚੋਂ ਹੀ ਤੁਹਾਡਾ ਪੈਸਾ ਇਨਵੈਸਟ ਕਰਾਂਗੇ। ਤੁਹਾਨੂੰ ਪੈਸਿਵ ਇਨਕਮ ਟੈਕਸ ਦਾ ਸਾਹਮਣਾ ਨਹੀਂ ਕਰਨਾ ਪਏਗਾ, ਵਿਚ ਇਜ 53.41%, ਵਿਚ ਮੀਨਸ ਕਿ ਇਹ ਇੱਕ ਕੈਪੀਟਲ ਪ੍ਰੋਪਰਟੀ ਦੀ ਤਰ੍ਹਾਂ ਪੈਸਾ ਇਨਵੈਸਟ ਹੋ ਜਾਏਗਾ। ਫੋਰ ਐਗਜ਼ਾਮਪਲ, ਤੁਸੀਂ $8 lakh ਦੀ ਚੀਜ਼ ਖਰੀਦਣਾ ਚਾਹੁੰਦੇ ਹੋ, $2 lakh ਤੁਸੀਂ ਡਾਊਨ ਪੇਮੈਂਟ ਦਿੱਤੀ, $6 lakh ਤੁਹਾਨੂੰ ਪੈਸੇ ਜਿਹੜੇ ਹੈਗੇ ਬੋਰੋਡ ਫੰਡ ਮਿਲ ਗਏ। ਇਸ ਪ੍ਰੋਗਰਾਮ ਦੇ ਅਧੀਨ ਇਹ ਫੰਡ ਤੁਹਾਨੂੰ ਹਾਈਲੀ ਲੂਕਰੇਟਿਵ ਇੰਟਰਸਟ ਰੇਟ ਤੇ ਮਿਲ ਜਾਂਦੇ ਨੇ ਟੂ ਇਨਵੈਸਟ, ਪ੍ਰਾਈਮ ਪਲੱਸ 0.75। ਸਭ ਤੋਂ ਵੱਡੀ ਗੱਲ ਹੈ ਤੁਸੀਂ ਇੰਟਰਸਟ ਓਨਲੀ ਪੇਮੈਂਟ ਕਰ ਰਹੇ ਹੋ ਜਿਹੜੇ ਤੁਸੀਂ ਆਪਣੇ ਬਿਜ਼ਨਸ ਰੈਵਨਿਊ ਤੋਂ ਰਾਈਟ ਆਫ ਕਰ ਰਹੇ ਹੋ, ਔਰ ਤੁਹਾਡੇ ਲਈ ਇੱਕ ਬਲਕ ਐਸੈਟ 8 lakh ਦੇ ਰੂਪ ਦੇ ਵਿੱਚ ਇਹ ਪੈਸਾ ਇਨਵੈਸਟ ਹੋ ਗਿਆ, ਜਾਂ 8 million ਦੇ ਰੂਪ ਦੇ ਵਿੱਚ, ਜਾਂ ਜਿਹੜਾ ਮਰਜ਼ੀ ਆਪਾਂ ਫਿਗਰ ਗੱਲ ਕਰੀਏ। ਸੋ ਉਹ ਪੈਸਾ ਜਿਹੜਾ ਇਨਵੈਸਟ ਹੋਇਆ ਉਹ ਹਾਈਲੀ ਲਿਕੁਇਡ ਹੈ, ਉਹ ਪੈਸੇ ਦੇ ਉੱਪਰ ਆਪਣੀ ਕੋਈ ਕਾਸਟ ਨਹੀਂ ਹੈਗੀ, ਉਸ ਪੈਸੇ ਦੇ ਉੱਪਰ ਜਿਹੜੀ ਰਿਟਰਨ ਹੈ ਉਹ ਵੀ ਹਾਈਲੀ ਲਿਕੁਇਡ ਹੈ, ਔਰ ਇਹ ਤੁਹਾਨੂੰ ਕੈਪੀਟਲ ਗੇਨਸ ਦੇ ਰੂਪ ਦੇ ਵਿੱਚ ਹੀ ਟੈਕਸੇਸ਼ਨ ਦਾ ਸਾਹਮਣਾ ਕਰਨਾ ਪਏਗਾ। ਤੁਹਾਨੂੰ ਕੋਈ ਡਿਵੀਡੈਂਡ ਇਨਕਮ, ਇੰਟਰਸਟ ਇਨਕਮ, ਹੈਵੀ ਪੈਸਿਵ ਟੈਕਸ ਦੀ ਲਾਇਬਿਲਿਟੀ ਨਹੀਂ ਪੇ ਕਰਨੀ ਪਏਗੀ। ਸੋ ਇਹ ਪੈਸਾ ਗਰੋਥ ਦੇ ਵਿੱਚ ਚਲਾ ਜਾਏਗਾ, ਇਹਦੀ ਕੈਰਿੰਗ ਕਾਸਟ ਸਿਰਫ ਔਰ ਸਿਰਫ ਇੰਟਰਸਟ ਪੇਮੈਂਟ ਹੈਗੀਆਂ, ਔਰ ਇਹਦਾ ਜਿਹੜਾ ਪ੍ਰੋਫਿਟ ਹੈ ਉਹ ਤੁਹਾਨੂੰ ਟੈਕਸੇਬਲ ਐਟ ਦ ਟਾਈਮ ਆਫ ਵਿਦਡਰਾਵਲ ਵੈਨ ਯੂ ਆਰ ਟੇਕਿੰਗ ਆਊਟ ਦ ਮਨੀ ਫਰੋਮ ਦ ਕਾਰਪੋਰੇਸ਼ਨ, ਔਰ ਯੂ ਆਰ ਬ੍ਰਿੰਗਿੰਗ ਬੈਕ ਦ ਮਨੀ ਇਨਸਾਈਡ ਦ ਕਾਰਪੋਰੇਸ਼ਨ। ਸਭ ਤੋਂ ਵੱਡੀ ਗੱਲ, ਕੋਈ ਵੀ ਲੋਨ ਜਦੋਂ ਆਪਾਂ ਲੈ ਰਹੇ ਹੈਗੇ ਹਾਂ ਆਪਣੇ ਕ੍ਰੈਡਿਟ ਬਿਊਰੋ ਤੇ ਰਿਫਲੈਕਟ ਕਰਦਾ। ਸੋ ਕਾਰਪੋਰੇਸ਼ਨ ਦੀ ਇਹ ਜਿਹੜੀ ਇਨਵੈਸਟਿੰਗ ਹੈ, ਜਿਹੜਾ ਅਸੀਂ ਪੈਸਾ ਬੋਰੋ ਕੀਤਾ ਹੈਗਾ, ਇਹ ਵੀ ਤੁਹਾਡੇ ਕ੍ਰੈਡਿਟ ਬਿਊਰੋ ਤੇ ਨਹੀਂ ਆਉਣਾ, ਪਰਸਨਲ ਸਾਈਡ ਦੇ ਉੱਪਰ। ਸੋ ਤੁਹਾਡੀ ਐਬਿਲਿਟੀ ਟੂ ਬੋਰੋ ਔਰ ਇਨਵੈਸਟ ਇਨ ਬਿਜ਼ਨਸ ਜਾਂ ਹੋਰ ਐਸੈਟਸ ਦੇ ਵਿੱਚ ਉਹ ਇੰਪੈਕਟ ਰਹੇਗਾ, ਔਰ ਇਹ ਬਹੁਤ ਜ਼ਬਰਦਸਤ ਪਲਾਨ ਹੈ। ਇਟ ਵਾਜ਼ ਨਾਟ ਦੇਅਰ ਇਨ ਦ ਮਾਰਕੀਟ, ਇਟ ਜਸਟ ਹੈਪਨ ਅ ਮੰਥ ਬੈਕ, ਇਹ ਪ੍ਰੋਗਰਾਮ ਜਿਹੜਾ ਹੈਗਾ ਲਾਂਚ ਹੋਇਆ, ਐਂਡ ਵੀ ਆਰ ਵੈਰੀ ਹੈਪੀ ਕਿ ਵੀ ਆਰ ਫੋਲੋਇੰਗ ਕੁਇਕ, ਮਤਲਬ ਬੜੀ ਰਿਗਰਸਲੀ ਕਿ ਪ੍ਰੋਗਰਾਮ ਆਵੇ, ਕਿਉਂਕਿ ਕਾਰਪੋਰੇਸ਼ਨ ਚੋਂ ਪੈਸਾ ਕੱਢ ਕੇ ਟੈਕਸੇਬਲ ਇਨਕਮ ਬਣਾ ਕੇ ਕੋਈ ਨਹੀਂ ਕਰਨਾ ਚਾਹੁੰਦਾ ਸੀ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅੱਛੀ ਅੱਛੀ ਸਟ੍ਰੈਟਜੀਜ਼ ਅਸੀਂ ਇੰਪਲੋਏ ਕਰ ਰਹੇ ਹਾਂ। ਇਟਸ ਨਾਟ ਅਬਾਊਟ ਬੋਰੋਇੰਗ, ਇਟਸ ਅਬਾਊਟ ਇਨਵੈਸਟਿੰਗ ਇਨ ਅ ਰਾਈਟ ਪ੍ਰੋਡਕਟ ਐਂਡ ਰਾਈਟ ਇਨਵਾਇਰਮੈਂਟ, ਤਾਂ ਕਿ ਇੱਕ ਅੱਛੀ ਗਰੋਥ ਆਵੇ। ਨੰਬਰ ਮੇਰਾ ਬੜਾ ਸਿੰਪਲ ਹੈ, ਤੁਹਾਨੂੰ ਲੱਗਦਾ ਹੈਗਾ ਕਿ ਯੂ ਹੈਵ ਮਨੀ ਸਿਟਿੰਗ ਔਨ ਅ ਸਾਈਡ ਲਾਈਨ, ਔਰ ਯੂ ਆਰ ਇਨਵੈਸਟਿੰਗ ਜਾਂ ਇਨਵੈਸਟਮੈਂਟ ਪ੍ਰੋਪਰ ਰਿਟਰਨ ਯੀਲਡ ਨਹੀਂ ਕਰ ਰਹੀਆਂ। ਨੰਬਰ ਮੇਰਾ ਬੜਾ ਸਿੰਪਲ ਹੈ, 416-833-3533-416-833-8
0: ਸੌਰਭ ਰਤਨ 1858। ਹੈਲੋ
2: ਹੈਲੋ, ਕੀ ਹਾਲ ਨੇ ਵੀ ਵੀਰੇ?
0: ਠੀਕ ਹੈ ਠੀਕ ਹੈ ਵੀਰੇ, ਕਿਵੇਂ ਹੋ?
2: ਬਹੁਤ ਵਧੀਆ ਵੀਰੇ, ਬਹੁਤ ਵਧੀਆ। ਮੈਂ ਐਕਚੁਅਲੀ ਤੁਹਾਡਾ ਹੁਣੇ ਗਾਣਾ ਸੁਣ ਕੇ ਹਟਿਆ ਸੀ, ਜਿਹੜਾ ਤੁਸੀਂ ਅਮਨ ਯਾਨਿਕ ਦਾ ਲਾਇਆ ਸੀ ਕਾਲਜ ਗਾਣਾ
0: ਜੀ,
2: ਐਂਡ ਇਹ ਗਾਣੇ ਨਾਲ ਲਾਈਕ ਮੇਰੀ ਵਧੀਆ ਇੱਕ ਮੈਮਰੀ ਜੁੜੀ ਹੈ ਨਾ। ਐਕਚੁਅਲੀ ਪਹਿਲਾਂ ਮੈਂ ਡਿਪਲੋਮਾ ਕੀਤਾ ਸੀ ਬਠਿੰਡੇ ਤੋਂ, ਤੇ ਇਹ ਗਾਣਾ ਸ਼ੂਟ ਹੋਇਆ ਸੀਗਾ ਚੰਡੀਗੜ੍ਹ ਕਾਲਜ ਕਿਸੇ ਚ, ਹਨਾ, ਚੰਡੀਗੜ੍ਹ ਦੇ ਨਾਲ ਜੇ ਕਾਲਜ ਲੱਗਦਾ।
0: ਅੱਛਾ,
2: ਤਾਂ ਉਹ ਆਪਾਂ ਲਾਈਕ ਜਦੋਂ ਤੁਸੀਂ ਡਿਪਲੋਮੇ ਤੋਂ ਬੀ ਟੈਕ ਚ ਜਾਂਦੇ ਨਾ, ਇੱਦਾਂ ਇੱਕ ਲਾਈਕ ਆਨਲਾਈਨ ਫਾਰਮ ਜਿਹਾ ਭਰ ਦਿੰਦੇ ਆ ਵੀ ਆਪਾਂ 5-7 ਕਾਲਜ ਸਿਲੈਕਟ ਕਰ ਲਏ, ਵੀ ਉਹਦੇ ਚ ਤੁਹਾਡਾ ਜਿਹੜੇ ਚ ਨਾਮ ਆ ਗਿਆ ਤੁਸੀਂ ਉਹ ਚ ਲੱਗ ਜਾਓਗੇ। ਤਾਂ ਅਸੀਂ ਕੀ ਕੀਤਾ, ਸਾਰਿਆਂ ਨੇ ਜਿੰਨੇ ਵੀ ਕਾਲਜ ਸੀਗੇ ਚੰਡੀਗੜ੍ਹ ਦੇ ਆਪਾਂ ਉਹ ਭਰਤੇ, ਤੇ ਘਰਦਿਆਂ ਨੂੰ ਕਹਿੰਦਾ ਵੀ ਚਲੋ ਜਿੱਦਾਂ ਲਾਈਕ ਇੱਕ ਤਰ੍ਹਾਂ ਦਾ ਲੱਕੀ ਡਰਾਈ ਹੁੰਦਾ, ਜਿੱਥੇ ਆ ਗਿਆ ਆ ਗਿਆ। ਉਹ ਆਬਵੀਅਸਲੀ ਸੀਗਾ ਚੰਡੀਗੜ੍ਹ ਦਾ ਕਾਲਜ ਹੀ ਹੋਣਾ ਸੀਗਾ, ਜਿਹੜਾ ਜਦੋਂ ਆਪਾਂ ਭਰੀ 5-6 ਚੰਡੀਗੜ੍ਹ ਦੇ ਕਾਲਜ, ਤਾਂ ਸਾਨੂੰ ਕਾਲਜ ਪਤਾ ਹੈ ਨੀ ਸੀਗਾ ਵੀ ਲਾਈਕ ਕਿਹੜਾ ਕਾਲਜ ਹੈ। ਨਿਕਲਿਆ ਕਾਲਜ ਦਾ ਨਾਮ ਸੀਗਾ ਇੰਡੋ ਗਲੋਬਲ ਕਾਲਜ।
0: ਅੱਛਾ,
2: ਤੇ ਤਾਂ ਸਾਨੂੰ ਵੀ ਨੀ ਸੀਗਾ ਵੀ ਇਹ ਕਾਲਜ ਹੈ ਇਹ, ਤੇ ਉਹ ਬਾਅਦ ਚ ਜਦੋਂ ਆਪਾਂ ਦੇਖੇ ਦੁਖੇ ਗਾਣੇ ਚ ਆਇਆ ਸੀ, ਫਿਰ ਨਾਲ ਵਾਲਿਆਂ ਨੂੰ ਆਪਾਂ ਜਿਵੇਂ ਥੋੜਾ ਜਿਹਾ ਬੰਦਾ ਪ੍ਰਭਾਵ ਜਿਹਾ ਪਾਉਣਾ ਹੁੰਦਾ ਪਿੰਡ ਵਾਲਿਆਂ ਤੇ ਨਾਲ ਵਾਲਿਆਂ ਤੇ, ਕਹਿੰਦੇ ਯਾਰ ਆਹ ਸਾਡੇ ਕਾਲਜ ਚ ਗਾਣਾ ਸ਼ੂਟ ਹੋਇਆ ਵਾ ਤੇ ਆਪਾਂ ਇਹ ਕਾਲਜ ਚ ਪੜ੍ਹਿਆ।
0: ਅੱਛਾ, ਥੋੜੀ ਇਨਸੀਡੈਂਟ ਸੀ ਨਾਲੇ, ਬੰਦੇ ਦੀ ਥੋੜੀ ਜਿਹੀ ਟੌਰ ਜੀ ਬਣ ਜਾਂਦੀ ਹੈ। ਹੈ,
2: ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਉਦੋਂ ਥੋੜੀ ਜਿਹੀ ਲਾਈਕ ਮੈਂ ਬੀਟੈਕ ਕੀਤੀ ਸੀਗੀ 2011 ਚ, 11-14 ਚ, ਉਦੋਂ ਲਾਈਕ ਚੰਡੀਗੜ੍ਹ ਬਹੁਤੇ ਨੀ ਜਾਂਦੇ ਹੁੰਦੇ ਸੀ, ਕੋਈ ਕੋਈ ਜਾਂਦਾ ਹੁੰਦਾ ਸੀਗਾ ਮਤਲਬ ਪਿੰਡਾਂ ਚੋਂ, ਤਾਂ ਕਰਕੇ ਥੋੜਾ
0: ਜਿਹਾ ਜਾਣ ਲੱਗੇ, ਫਿਰ ਹਟੇ ਨੀ
2: ਹਾਂਜੀ ਹਾਂਜੀ ਸਹੀ ਗੱਲ। ਮੈਂ ਪਿੰਡ ਚੋਂ, ਸਾਡੇ ਪਿੰਡ ਚੋਂ ਮੈਂ ਪਹਿਲੇ ਪੜ੍ਹਿਆ ਸੀਗਾ ਲਾਈਕ ਚੰਡੀਗੜ੍ਹ, ਉਹ ਮੇਰੇ ਨਾਲ ਵਾਲੇ ਮੈਨੂੰ ਏਦਾਂ ਕਹਿਣ ਲੱਗੇ, ਉਹ ਨਾ ਇੱਕ ਮਸ਼ਹੂਰ ਹੁੰਦਾ ਸੀ ਸਿੰਗਰ ਬਾਬੂ ਚੰਡੀਗੜ੍ਹੀਆ।
0: ਹਾਂ ਸੀਗਾ, ਉਹੀ ਸੀ ਬਾਬੂ ਚ ਚਾਹ ਦਾ ਗੱਪ ਵਿਆਹ ਦੇ ਨੀ ਕਿਤੇ ਘਰੇ ਬੁਲਾ ਕੇ।
2: ਹਾਂਜੀ ਹਾਂਜੀ, ਮੇਰੇ ਨਾਲ ਵਾਲੇ ਨੇ ਮੇਰਾ ਨਾਮ ਵੀ ਬਾਬੂ ਹੀ ਰੱਖਣਾ ਪਿੰਡ ਵਾਲੇ ਨੇ। ਹੋਰ
0: ਠੀਕ ਹੈ, ਉਹਦਾ ਵੀ ਗਾਣਾ ਲਾਉਣੇ ਤੁਹਾਡੇ ਲਈ। ਠੀਕ ਹੈ, ਥੈਂਕ ਯੂ। ਆਪਣੀ ਗੱਲਬਾਤ ਨਾਲ ਜੁੜਿਆ ਨੀ, ਬਟ ਉਹਦੇ ਦੋ ਗੋਲ ਲੱਗ ਜਾਣਾ ਤਾਂ ਮੈਨੂੰ ਲੱਗਦਾ ਰੌਣਕ ਜੀ ਜ਼ਰੂਰ ਬਣ ਜਾਓ।

0: ਕਿਆ ਬਾਤ ਹੈ, ਵੈਰੀ ਗੁੱਡ, ਓਕੇ। ਸੋ ਉਹ 4984 ਯਾਰ ਵੀਰੇ ਮੈਂ ਲੈਣ ਹੀ ਲੱਗਿਆ ਸੀ ਤੁਹਾਨੂੰ ਲਾਈਨ ਦੇ, ਸੋਰੀ, ਦਵਾ ਤੋਂ ਕਰ ਲਿਓ 4984। ਮੈਨੂੰ ਪਤਾ ਤੁਸੀਂ ਬਹੁਤ ਚਿਰ ਹੋਲਡ ਕੀਤੀ ਯਾਰ, ਮਾਫੀ ਮੰਗਦੇ ਹਾਂ। ਸੋ ਏਰਿਨ ਮਿਲਸ, ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਹੈ, ਐਕਿਰਾ ਦਾ ਐਸ ਯੂ ਵੀ ਲੈਣਾ। ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਬਾਈ ਜੀ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਜ਼ਰੂਰ ਰੱਖੋ। ਏਰਿਨ ਮਿਲਸ ਐਕਿਰਾ 905-828-5800 ਏਰਿਨ ਮਿਲਸ ਐਕਿਰਾ, ਕਰਨ ਸ਼ਰਮਾ ਹੁਣੇ ਵਧੀਆ ਡੀਲ ਲੈ ਕੇ ਦੇਣਗੇ। ਟੀਮ ਡਾਇਮੰਡ ਦੇ ਰਵੀ ਮੈਣੀ ਸਾਹਿਬ ਅਤੇ ਇਹਨਾਂ ਦੀ ਟੀਮ ਹੈ, ਇਹ 25 ਸਾਲਾਂ ਤੋਂ ਡਾਇਮੰਡ ਅਵਾਰਡ ਵਿਨਿੰਗ ਰੀਅਲ ਇਸਟੇਟ ਦੀ ਟੀਮ ਹੈ। ਸੋ ਟੀਮ ਡਾਇਮੰਡ ਰਵੀ ਮੈਣੀ ਜੀ ਨੂੰ ਕਾਲ ਕਰੋ। ਐਂਡ ਰਵੀ ਜੀ ਬਹੁਤ ਹੀ ਕਮਾਲ ਦੀਆਂ ਟੌਪ ਦੀਆਂ ਲਿਸਟਿੰਗਸ ਲੈ ਕੇ ਆਏ ਆ ਬ੍ਰੈਂਪਟਨ ਮਿਸਿਸਾਗਾ ਦੇ ਨੇੜੇ ਤੇੜੇ। ਸੁਣੋ ਫਿਰ ਗਾਣਾ ਲਾਉਂਦੇ ਹਾਂ।
1: Hello everyone, agar aapko acche price mein ghar bechna ya khareedna hai then you know who to call, Team Diamond Ravi Mani at 416-471-4081 416-471-4081 and Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3 bedroom finished basement apartment and a separate entrance. A beautiful home in Mississauga listed for 949,000. Dusra home is a semi-detached two-story home in Brampton with 3 bedrooms, 3 washrooms, a car garage, 1 bedroom finished basement apartment and a separate entrance. A luxurious home in Brampton listed for 799,000. So for more information about these amazing properties, call Team Diamond Ravi Mani at 416-471-4081 416-471-4081. Team Diamond has the best team available for mortgage consultants, lawyers, and home inspectors. Our in-house mortgage experts provide business loan, financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081.

0: यार गाना बड़ा सोहना क्या लिखिया है ते क्लेयर कंठ साहब तो गाँवे ही चलो है ही कमाल। सो बाई जी कहिंदे नवी कॉलेज विच ए असी गाना बड़ा सुनिया है मदन जलंधरी का लिखिया होया है। वेरी गुड क्या बात है जे तू जिंदगी गुजार लेंगी साढ़े तो बगैर है भी असी कहड़ा तेरे बिना मर जाएंगे। प्रोग्राम पंजाबी लहरा 905-673-3337 नंबर है अपना 9056733337 ते गल्लां बातें थोड़े नाल बहुत खूबसूरत हो रही हैं हर रोज़ दे वांग ते प्रोग्राम नूं उम्मीद है कि तुसी भी खूब इंजॉय कर रहे हो। जे थोड़े फ्रिज स्टोव डिशवाशर वाशर ड्रायर अपलायंसिस दी रिपेयर होने वाली है तो याद रखो प्रदीप भाजी 647-622-3203 सब्जी मार्केट नूं याद रखो सब्जी मार्केट नाले रेस्टोरेंट है नाले ग्रोसरी स्टोर है बहुत खूबसूरत समान मिल रहा व्याहां वास्ते जागो पक्खियां तुसी तरह तरह दियां लो ते मुंडे दे व्याह दा समान नानके दादकियां दा समान कुड़ी दे व्याह दा सारा थोनू समान छज बाकी थोनू जागोआं चाहीदी इत्थों मिल जाणगियां ढोलकियां रेंट करनी इत्थों कर लो हीलियम वाले बलून किसी भी बर्थडे पार्टी बच्चों की बर्थडे लई कार्टून बर्थडे स्पेशल लैटरस वाले बलून भी मिल रहे ने वैज नॉन वैज केटरिंग इतों कराओ जलेबी स्टेशन लाइव इन्हों को लगवाओ फिश पकौड़ा चिकन कबाब चिकन टिक्का 24 घंटे 7 दिन 24 आवर्स इंजॉय करो लोरमेल गेट 10 लोरमेल गेट सैंडलवुड मैकलॉगलिन या ब्रैमली एंड कंट्री साइड 10970 ब्रैमली रोड सब्जी मार्केट एंड गिल फार्म ने तो बहजा कराती अज गिल फार्म वाले साढ़े नाल जुड़े अज डिक्सी अते किंग दे उत्ते गिल फार्म है 14085 डिक्सी रोड कैलेडन इन्हां कोल हर एक किस्म की पनीरी अवेलेबल है राम तोरी लोकी कद्दू भिंडी बैंगन बहुत सारी पनीरी $2.49 तो पनीरी है इतने फ्रैश देसी आंडे मिलते हैं फार्म का फ्रैश शहद हनी मिल रहा फ्रैशली मिल कीता चक्की का आटा होल वीट रागी बाजरा जवार फ्लावर ते बाकी सोयल मनूर ऑरगैनिक कॉम्पोस्ट सारा समान इतने मिल रहा गिल फार्म 11 to 7 डेली खुले ने 14085 डिक्सी रोड डिक्सी एंड किंग कैलेडन 9059252300 नंबर है 905-925-2300 नंबर है 0389 हेलो
1: ਨੰਬਰ ਲੈਣਾ ਮੈਂ ਕੋਈ ਲੈਖ ਨਹੀਂ ਜੇ ਮੇਰੇ ਫੋਨ ਤੇ ਭੇਜ ਦਿਓ
0: ਤੁਹਾਨੂੰ ਭੇਜ ਦਿੰਦੇ ਕੋਈ ਗੱਲ ਨੀ
1: ਥੈਂਕ ਯੂ ਪੁੱਤਰਾ ਥੈਂਕ ਯੂ
0: सैटरडे नू बहुत ही कमाल दा सेमिनार होण जा रहा सूजन फेनल स्पोर्ट्सप्लेक्स कादा सेमिनार है किन्ने बजे है सेमिनार की होवेगा हरजिंदर जी साडे नाल हरजिंदर जी वेलकम
2: थैंक यू जी सत श्रीकाल जी ने तुहाडे सारे प्यारे श्रोताओं नूं प्यार भरी सत श्रीकाल मैं जिहड़ा सैटरडे नूं सैमीनार होने जा रहा उहदे बारे शॉर्ट च आप जी नूं दस दिया कि प्री प्लैनिंग ऑफ लास्ट एक्सपेंसिस जिहदे बारे साडे बहुत सारे कम्युनिटी दे मैंबरस अवेयर नहीं हन असी उहदे विच दिस विल बी एन एजुकेशनल सैमीनार फ्री सैमीनार है असी लंच भी इंजॉय करांगे ਤੇ ਨਾਲ ਨਾਲ ਅਸੀਂ ਜਾਣਾਂਗੇ ਇਸ ਬਾਰੇ ਪੂਰਾ ਗਿਆਨ ਇਹਦੀ ਪ੍ਰੀ ਪਲੈਨਿੰਗ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਇਹਦੇ ਕੀ ਕੀ ਫਾਇਦੇ ਹੈਗੇ ਔਰ ਕਿਸ ਤਰ੍ਹਾਂ ਫਿਊਚਰ ਵਿੱਚ ਅਸੀਂ ਆਪਣੀ ਫੈਮਿਲੀ ਨੂੰ ਇੱਕ ਬੜੇ ਵੱਡੇ ਬੋਝ ਤੋਂ ਬਚਾ ਸਕਦੇ ਹਾਂ ਕਿਉਂਕਿ ਜਿਹੜਾ ਲਾਸਟ ਐਕਸਪੈਂਸਿਸ ਦਾ ਖਰਚਾ ਹੈ ਇੱਥੇ ਸਾਰੇ ਜਾਣਦੇ ਹਨ ਕਿ ਉਹ ਕਾਫੀ ਜ਼ਿਆਦਾ ਹੁੰਦਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਪਹਿਲੇ ਹੀ ਮੈਨੇਜ ਕਰ ਲਿਆ ਜਾਏ ਸੋ ਟੂ ਬਈ ਇੱਕ ਬਰਡਨ ਜਿਹੜਾ ਉਸਨੂੰ ਉਸ ਟਾਈਮ ਫੈਮਿਲੀ ਆਪਣੀ ਲਵਡ ਵੰਸ ਨੂੰ ਉਹਨਾਂ ਦੀ ਲਾਈਫ ਨੂੰ ਸੈਲੀਬ੍ਰੇਟ ਕਰੇ ਰਾਦਰ ਦੈਨ ਫੀਲਿੰਗ ਦੀ ਬਰਡਨ ਹੀਟ ਆਫ ਫਾਈਨੈਂਸ਼ੀਅਲ ਬਰਡਨ ਸੋ ਅਸੀਂ ਇਹ ਜਿਹੜਾ ਸੈਮੀਨਾਰ ਹੈ ਸਵੇਰੇ 10 ਵਜੇ ਆਪ ਜੀ ਨੇ ਦੱਸਿਆ ਸੂਜ਼ਨ ਫੈਨਲ ਕੰਪਲੈਕਸ ਜਿਹੜਾ ਮੈਕਲੋਗਲਿਨ ਐਂਡ ਸਟੀਲਸ ਦੇ ਵੇ, ਉੱਥੇ 10 ਵਜੇ ਇਕੱਠੇ ਹੋ ਰਹੇ ਹਾਂ ਸਾਰਿਆਂ ਨੂੰ ਪਿਆਰ ਭਰਾ ਸਦਾ। ਰਜਿਸਟ੍ਰੇਸ਼ਨ ਕਰਾਉਣਾ ਚਾਹਣ ਤਾਂ ਮੇਰੇ ਨਾਲ ਕੰਟੈਕਟ ਕਰਨ, ਮੇਰਾ ਨੰਬਰ 4376737555 ਹੈ, ਤੇ ਸਾਡੇ ਆਫਿਸ ਦੇ ਨੰਬਰ ਬ੍ਰੈਂਪਟਨ ਕਰਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ 905-458-2222, ਔਰ ਇੱਥੇ ਜ਼ਰੂਰ ਆਉਣ ਦੇ ਨਾਲ ਇਹ ਹੋਏਗਾ ਕਿ ਲੋਕਾਂ ਦੇ ਜਿਹੜੇ ਕੁਐਸਚਨ ਹਨ, ਮਨ 'ਚ ਕੁਛ ਡਾਊਟ ਹਨ ਇਸ ਬਾਰੇ, ਉਹ ਵੀ ਕਲੀਅਰ ਹੋ ਜਾਣਗੇ। ਸੋ ਇਟ ਵਿਲ ਬੀ ਐਨ ਇੰਟਰੈਕਟਿਵ ਸੈਸ਼ਨ ਜਿਹਦੇ ਵਿੱਚ ਕਾਫੀ ਅਵੇਅਰਨੈਸ ਅਸੀਂ ਕੋਸ਼ਿਸ਼ ਕਰਾਂਗੇ ਸਪਰੈਡ ਕਰਨ ਦੀ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ, ਔਰ ਸਾਡੇ ਨਾਲ ਸਾਡੀ ਪੂਰੀ ਟੀਮ ਹੋਏਗੀ, ਔਰ ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਨ ਦੇਣਗੇ ਤਾਂ ਕਿ ਅਸੀਂ ਗੱਲਬਾਤ ਕਰ ਸਕੀਏ।
0: ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਜਾਣਕਾਰੀ ਸਾਰੀ ਦਿੱਤੀ ਜਾਵੇਗੀ ਵੀ ਤੁਸੀਂ ਆਪਣਾ ਫਿਊਨਰਲ ਜਿਹੜਾ ਹੈ ਉਹਨੂੰ ਪ੍ਰੀ ਪਲਾਨ ਕਿਉਂ ਕਰੋ, ਕੀ ਫਾਇਦੇ ਨੇ। ਸੋ ਇੱਕ ਵਾਰ ਫਿਰ ਤੁਸੀਂ ਸੂਜ਼ਨ ਫੈਨਲ ਸਪੋਰਟਸਪਲੈਕਸ, ਜੋ ਕਿ ਤੁਹਾਡੇ ਲਈ ਅਵੇਲੇਬਲ ਹੈ ਰੇ ਲੋਸਨ ਅਤੇ ਆਪਣੇ ਮੈਕਲੋਗਲਿਨ ਦੇ ਬਿਲਕੁਲ ਕੋਰਨਰ ਤੇ, ਸਾਰੇ ਜਾਣਦੇ ਹੀ ਨੇ, 500 ਰੇ ਲੋਸਨ ਬੁਲਵਰਡ, 10 ਤੋਂ ਲੈ ਕੇ 1 ਵਜੇ ਤੱਕ ਇਹ ਸੈਮੀਨਾਰ ਹੈ ਆਉਣ ਵਾਲੇ ਇਸ ਸੈਟਰਡੇ ਨੂੰ। ਤੇ ਹੋਰ ਜਾਣਕਾਰੀ ਲਈ 4376737555 4376737555 ਜਾਂ 905-458-2222। ਹਰਜਿੰਦਰ ਜੀ ਬਹੁਤ ਸ਼ੁਕਰੀਆ ਜੀ।
2: ਥੈਂਕ ਯੂ
0: ਸਰ, ਬਹੁਤ ਧੰਨਵਾਦ ਤੁਹਾਡਾ। ਸੋ ਸਾਰੇ ਜ਼ਰੂਰ ਇਸ ਸੈਮੀਨਾਰ ਦੇ ਵਿੱਚ ਪਹੁੰਚੋ, ਤੁਹਾਨੂੰ ਹੀ ਫਾਇਦਾ, ਤੁਹਾਨੂੰ ਜਾਣਕਾਰੀ ਮਿਲੇਗੀ, ਤੇ ਪਹੁੰਚਣਾ ਬਿਲਕੁਲ ਫਾਇਦੇਮੰਦ ਹੈ। ਮਿਸਟਰ ਸਿੰਘ ਪੀਜ਼ੇ ਨੇ ਬਹਿਰਾ ਬਹਿਰਾ ਕਰਾਤੀ ਹੈ, ਬਹਿਰਾ ਬਹਿਰੇ ਕਰਾਉਂਦੇ ਆ ਮਿਸਟਰ ਸਿੰਘ ਪੀਜ਼ੇ ਵਾਲੇ, ਤੁਹਾਨੂੰ ਕੁਝ ਡੀਲਾਂ ਦਿੰਦੇ ਆ। ਮਿਸਟਰ ਸਿੰਘ ਪੀਜ਼ੇ ਤੇ ਤੁਸੀਂ ਗੇੜਾ ਮਾਰੋ ਤੇ ਮੂਡ ਹੈ ਵਧੀਆ, ਟੌਪ ਦਾ ਪੀਜ਼ਾ ਖਾਣਾ, 2 ਲਾਰਜ ਪੀਜ਼ੇ, 4 ਟੋਪਿੰਗ, 4 ਫਰੀ ਡਿਪਿੰਗ ਸਾਸ, 2 ਲੀਟਰ ਕੋਕ ਫਰੀ, ਇਹ ਸਾਰਾ ਕੁਝ ਸਿਰਫ $40 ਚ, 100% ਪਿਓਰ ਵੈਜੀਟੇਰੀਅਨ ਮਿਸਟਰ ਸਿੰਘ ਪੀਜ਼ਾ, 905-500-4000 905-500-4000 ਚਲੋ ਕੋਈ ਨਾ ਕੋਈ ਨਾ ਕਹਿ ਦੇਂਗੇ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਦੋ ਬੋਲ ਸੁਣ ਕੇ ਵਾਪਸ ਆਉਂਦੇ ਹਾਂ ਤੇ ਫਿਰ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਵੀ ਵਿਲ ਬੀ ਰਾਈਟ ਬੈਕ।
3: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ

0: ਆਪ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼